ਸਤਿ ਸ੍ਰੀ ਅਕਾਲ, ਨਮਸਤੇ, ਅਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਮਹੀਨੇ ਬਾਅਦ ਕੁਝ ਦਿਨ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਾਂਗੇ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ। ਅੱਜ ਦਾ ਸਾਰਾ ਪ੍ਰੋਗਰਾਮ ਇਹਦੇ ਸ਼ਹੀਦ ਬੱਚਿਆਂ ਲਈ ਹੋਏਗਾ ਜੀ, ਤੇ ਅੱਜ ਦੇ ਪ੍ਰੋਗਰਾਮ ਵਿਚ ਡਾਕਟਰ ਗੁਰਦੀਪ ਸਿੰਘ ਸੰਧੂ ਵੀ ਆਪਣਾ ਪੂਰਾ ਲੈਕਚਰ ਕਰਨਗੇ। ਇਹਦੇ ਉਪਰ ਹੀ ਲਾਲ ਸਿੰਘ ਚੀਮਾ ਜੀ ਵੀ ਜੁੜਨਗੇ। ਦੋ ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋ ਗਏ ਆ ਜੀ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਇਕ ਬਹੁਤ ਹੀ ਦਿਲ ਨੂੰ ਛੋਣ ਵਾਲਾ ਸ਼ਬਦ ਮਨਿੰਦਰ ਸਿੰਘ ਜੀ ਸ੍ਰੀ ਵਾਲਿਆਂ ਦਾ, ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਬਹੁਤ ਦਰਦ ਭਰਿਆ ਗੀਤ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ ਜੀ।

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ। ਸੋ ਸ਼ੁਰੂਆਤ ਕਰਦੇ ਹਾਂ ਜੀ ਆਪਣੇ ਪ੍ਰੋਗਰਾਮ ਦੀ। ਸੋ ਲਾਲ ਸਿੰਘ ਚੀਮਾ ਹੁਣੇ ਆਪਣੇ ਨਾਲ ਜੁੜ ਗਏ ਜੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ। ਤੇ ਲਓ ਪੇਸ਼ ਹੈ ਜੀ ਲਾਲ ਸਿੰਘ ਚੀਮਾ ਹੁਣੇ ਆ ਗਏ। ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ। ਚੀਮਾ ਸਾਹਿਬ ਆਵਾਜ਼ ਆ ਰਹੀ ਜੀ?
1: ਤੁਸੀਂ ਭਾਰਤ ਦਾ ਦੌਰਾ ਕਰਕੇ ਆਏ ਆ, ਉਥੋਂ ਨਵੀਆਂ ਨਵੀਆਂ ਖਬਰਾਂ ਵੀ ਲਿਆਏ ਆ, ਤੇ ਇਹਨਾਂ ਖਬਰਾਂ ਤੋਂ ਪਹਿਲਾਂ ਖੱਕ ਸਾਹਿਬ ਜੀ ਦੇਖੋ, ਜਿਹੜੀਆਂ ਕੌਮਾਂ ਹੁੰਦੀਆਂ ਨਾ ਉਹ ਸ਼ਬਦ ਜਿਹੜੇ ਆ ਪੰਜਾਬੀ ਦੇ ਬਹੁਤੇ ਖੱਕ ਸਾਹਿਬ ਜੀ ਜਿਹੜੀਆਂ ਗੱਲਾਂ ਬਾਤਾਂ ਇਸ ਤਰ੍ਹਾਂ ਹੈ ਕਿ ਆਪਣੇ ਜਿਹੜੇ ਪੰਜਾਬ ਦੇ ਪੰਜਾਬੀ ਬੋਲਣ ਵਾਲੇ ਲੋਕ ਆ ਨਾ, ਕਹਿਣ ਦਾ ਮਤਲਬ ਮੇਰਾ, ਚਾਹੇ ਉਹ ਕਿਤੇ ਵੀ ਰਹਿੰਦੇ ਹੋਣ, ਉਹਨਾਂ ਦੇ ਕੋਲੋਂ ਜਿਹੜੀ ਪੰਜਾਬੀ ਭਾਸ਼ਾ ਇਹਦਾ ਬਹੁਤ ਸਾਰਾ ਹਿੱਸਾ ਹੈ ਜਿਹੜਾ ਉਹ ਗੁਆਚ ਚੁੱਕਿਆ ਜਾਂ ਬਦਲ ਦਿੱਤਾ ਗਿਆ ਜਾਂ ਖੋਹ ਲਿਆ ਗਿਆ। ਸ਼ਬਦ ਆਪਾਂ ਜਿਹੜੇ ਮਰਜ਼ੀ ਵਰਤ ਲਈਏ, ਪਰ ਮੁਸੀਬਤ ਇਸ ਗੱਲ ਦੀ ਆ ਕਿ ਸਾਨੂੰ ਪੰਜਾਬੀ ਭਾਸ਼ਾ ਜਿਹੜੀ ਆ ਉਹ ਭੁੱਲੀ ਜਾ ਰਹੀ ਆ, ਤੇ ਜਿਹਦੇ ਕਾਰਨ ਸਾਡਾ ਸਮਾਜ ਆ ਜਿਹੜਾ ਉਹ ਫੇਰ ਤੋਂ ਉਲਝਦਾ ਜਾ ਰਿਹਾ। ਜਿਸ ਤਰ੍ਹਾਂ 500 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਵੇਲੇ ਜਿਹੜੇ ਹਾਲਾਤ ਸੀਗੇ, ਸਮਾਜ ਅੱਜ ਵੀ ਉਧਰ ਨੂੰ ਜਿਹੜਾ ਆ ਕਾਫੀ ਹੱਦ ਤੱਕ ਵੱਧ ਗਿਆ ਆ, ਤੇ ਇਹਦਾ ਕਾਰਨ ਇਹ ਹੁੰਦਾ ਖਾਲਸਾ ਵੀ ਜਦੋਂ ਆਪਾਂ ਆਪਣੀ ਭਾਸ਼ਾ ਭੁੱਲ ਜਾਂਦੇ ਹਾਂ ਉਸ ਵੇਲੇ ਫਿਰ ਆਪਣੇ ਪੱਲੇ ਕੁਛ ਨਹੀਂ ਰਹਿੰਦਾ। ਸੋ ਇਹੀ ਕਾਰਨ ਆ ਕਿ ਸਾਡੀ ਜਿਹੜੀ ਪੰਜਾਬੀ ਭਾਸ਼ਾ ਆ ਉਹ ਅਸੀਂ ਭੁੱਲ ਚੁੱਕੇ ਹਾਂ, ਤੇ ਕਈ ਸੱਜਣ ਇਹਦੇ ਨਾਲ ਸਹਿਮਤ ਨਹੀਂ ਹੈਗੇ। ਪਰ ਇਹ ਜ਼ਰੂਰੀ ਗੱਲ ਆ, ਆਪਾਂ ਨੂੰ ਯਾਦ ਰੱਖਣਾ ਚਾਹੀਦਾ ਆਪਣੀ ਭਾਸ਼ਾ। ਜੇ ਭਾਸ਼ਾ ਭੁੱਲ ਗਿਆ ਤਾਂ ਸਾਡਾ ਜਿਹੜਾ ਪਿਛੋਕੜ ਆ ਉਹ ਵੀ ਸਾਨੂੰ ਭੁੱਲ ਜਾਣਾ। ਜਦੋਂ ਪਿਛੋਕੜ ਭੁੱਲ ਗਿਆ ਤੇ ਫਿਰ ਸਾਨੂੰ ਸਾਰੇ ਮੰਤਰ ਤੰਤਰ ਆ ਜਿਹੜੇ ਉਹ ਸਭ ਕੁਛ ਭੁੱਲ ਜਾਣਾ ਆ, ਤੇ ਉਹਦੇ ਨਾਲ ਫਿਰ ਜਿਹੜਾ ਖੱਕ ਸਾਹਿਬ ਜੀ ਸਮਾਜ ਦੇ ਬਹੁਤ ਜਿਹੜੇ ਵੱਡੇ ਵੱਡੇ ਨੁਕਸਾਨ ਹੁੰਦੇ ਆ, ਔਰ ਆਪਣੇ ਸਭ ਨੂੰ ਆਪਾਂ ਨੂੰ ਪਤਾ ਹੀ ਆ ਕਿ ਨੁਕਸਾਨ ਕਿੰਨਾ ਵੱਡਾ ਹੋ ਰਿਹਾ ਤੇ ਪਿੱਛੇ ਵੀ ਹੋਇਆ ਤੇ ਅੱਗੇ ਵੀ ਹੁੰਦਾ ਰਹਿਣਾ, ਜੇ ਸਾਡਾ ਜਿਹੜਾ ਸਮਾਜ ਆ ਉਹਨੇ ਆਪਣੀ ਜਿਹੜੀ ਦਿਸ਼ਾ ਉਹਨੂੰ ਨਾ ਬਦਲਿਆ। ਸੋ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵੇਲੇ ਵੀ ਇਹੀ ਜਿਹੜਾ ਸਭ ਕੁਛ ਸੀਗਾ। ਕਿਸ ਤਰ੍ਹਾਂ ਦੇਖੋ ਖੱਕ ਸਾਹਿਬ, ਸਾਰਿਆਂ ਦੇ ਸਾਹਮਣੇ ਜੋ ਕੁਛ ਅੱਜ ਗਾਜ਼ਾ ਦੇ ਵਿੱਚ ਹੋ ਰਿਹਾ ਨਾ, ਇਹੀ ਭਾਰਤ ਦੇ ਵਿੱਚ ਹੋਇਆ ਸੀਗਾ ਗੁਰੂ ਸਾਹਿਬਾਂ ਦੇ ਵੇਲੇ। ਐਨ ਸੇਮ ਇਹੀ ਚੀਜ਼ ਹੋਈ ਸੀਗੀ। ਦੇਖੋ ਕਿੱਦਾਂ ਉਹਨਾਂ ਦੇ ਬੱਚਿਆਂ ਨੂੰ ਭੁੱਖੇ ਮਾਰਿਆ ਜਾ ਰਿਹਾ, ਔਰ ਇਹੀ ਕੁਛ ਜਿਹੜੇ ਆਪਣੇ ਛੋਟੇ ਸਾਹਿਬਜ਼ਾਦੇ ਸੀਗੇ ਉਹਨਾਂ ਨੂੰ ਦੇਖੋ ਠੰਡੇ ਬੁਰਜ ਦੇ ਵਿੱਚ, ਖੱਕ ਸਾਹਿਬ ਜੀ ਸਰਦੀਆਂ ਦਾ ਮਹੀਨਾ ਆ, ਔਰ ਉਹ ਜਿਹੜਾ ਬੁਰਜ ਆ ਉਹਦੇ ਬਾਰੇ ਇਹ ਦੱਸਿਆ ਜਾਂਦਾ ਖੱਕ ਸਾਹਿਬ ਜੀ ਕਿ ਭਾਰਤ ਵਿੱਚ ਜਦੋਂ ਮੁਗਲ ਬਾਦਸ਼ਾਹ ਜਿਹੜੇ ਸੀਗੇ ਨਾ, ਗਰਮੀਆਂ ਦੇ ਦਿਨਾਂ ਦੇ ਵਿੱਚ ਜਦੋਂ ਉਹਨਾਂ ਨੂੰ ਗਰਮੀ ਲਾਡੀ ਸੀ, ਤੇ ਉਹ ਇਧਰ ਸ਼ਿਮਲੇ ਵਗੈਰਾ ਜਾਂਦੇ ਹੁੰਦੇ ਸੀਗੇ, ਤੇ ਜਦੋਂ ਉਹ ਜਾਂਦੇ ਸੀਗੇ ਇਧਰ ਗਰਮੀਆਂ ਕੱਟਣ ਵਾਸਤੇ, ਕਿਉਂਕਿ ਇਧਰ ਠੰਡੀਆਂ ਤੁਹਾਨੂੰ ਪਤਾ ਉਹ ਬਰਫ਼ ਭਾਵੇਂ ਨਾ ਵੀ ਹੋਵੇ ਪਹਾੜਾਂ ਦੇ ਵਿੱਚ, ਪਰ ਫੇਰ ਵੀ ਉਹ ਹਵਾ ਠੰਡੀ ਆ ਜਿਹੜੀ ਉਹ ਆਉਂਦੀ ਆ, ਤੇ ਉੱਥੇ ਉਹਦਾ ਆਨੰਦ ਮਾਨਣ ਜਾਂਦੇ ਹੁੰਦੇ ਸੀ ਗਰਮੀਆਂ ਨੂੰ। ਤੇ ਇਹੀ ਜਿਹੜਾ ਠੰਡਾ ਬੁਰਜ ਜਿੱਥੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਰੱਖਿਆ ਹੋਇਆ ਸੀਗਾ, ਇੱਥੇ ਉਹ ਜਾ ਕੇ ਜਿਹੜੇ ਮੁਗਲ ਬਾਦਸ਼ਾਹ ਉਹ ਖਹਿਰਦੇ ਹੁੰਦੇ ਸੀਗੇ, ਔਰ ਇਹਨਾਂ ਨੂੰ ਬਣਾਇਆ ਹੀ ਇਸ ਤਰ੍ਹਾਂ ਸੀਗਾ ਜਿਹੜਾ ਬੁਰਜ ਸੀਗੇ ਕਿ ਉੱਥੇ ਗਰਮੀਆਂ ਨੂੰ ਵੀ ਤੁਹਾਨੂੰ ਵਧੀਆ ਠੰਡ ਵਰਗਾ ਮੌਸਮ ਰਵੇ। ਇਸ ਤਰ੍ਹਾਂ ਉਹ ਡਿਜ਼ਾਇਨ ਆ ਜਿਹੜਾ ਉਸ ਵੇਲੇ ਏਸੀ ਵਗੈਰਾ ਤਾਂ ਹੁੰਦੇ ਨੀ ਸੀਗੇ, ਪਰ ਇਮਾਰਤਾਂ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਬਣਾ ਲੈਂਦੇ ਸੀ ਜਿਹੜੇ ਆਪਣੇ ਪੁਰਾਣੇ ਰਾਜ ਕਹਿ ਲਓ ਜਾਂ ਕੋਈ ਵੀ ਕਹਿ ਲਓ, ਉਹਨਾਂ ਨੂੰ ਪਤਾ ਸੀ ਕਿ ਅਸੀਂ ਇਹ ਚੀਜ਼ ਨੂੰ ਠੰਡੀ ਕਿੱਦਾਂ ਰੱਖਣਾ ਆ। ਸੋ ਉਸ ਬੁਰਜ ਦੇ ਵਿੱਚ ਜਿੱਥੇ ਉਹ ਰਾਜੇ ਜਾ ਕੇ ਕੰਫਰਟੇਬਲ ਆਰਾਮ ਦੀ ਜਿਹੜੇ 2-4 ਦਿਨ ਉੱਥੇ ਰਹਿਣਾ ਹੁੰਦਾ ਸੀਗਾ ਸ਼ਿਮਲੇ ਨੂੰ ਜਾਂਦਿਆਂ ਨੂੰ ਰਾਹ ਦੇ ਵਿੱਚ, ਤੇ ਉਹਨਾਂ ਵਾਸਤੇ ਇਸ ਤਰ੍ਹਾਂ ਦਾ ਵਾਤਾਵਰਨ ਤਿਆਰ ਕੀਤਾ ਜਾਂਦਾ ਸੀਗਾ। ਤੇ ਫੇਰ ਖੱਕ ਸਾਹਿਬ ਜੀ ਦੇਖੋ ਉਸ ਬੁਰਜ ਦੇ ਵਿੱਚ ਜਿਹੜਾ ਗਰਮੀਆਂ ਨੂੰ ਠੰਡਾ ਰਹਿੰਦਾ ਸੀ, ਸਿਆਲ ਮਹੀਨੇ ਉਸ ਬੁਰਜ ਦਾ ਕੀ ਹਾਲ ਹੋਊਗਾ, ਉੱਥੇ ਕਿੰਨੀ ਠੰਡ ਹੋਊਗੀ, ਤੇ ਕਿਸ ਤਰ੍ਹਾਂ ਉਹਨਾਂ ਨੂੰ ਦੇਖੋ 7 ਤੇ 9 ਸਾਲ ਦੀ ਉਮਰ
0: ਜੀ,
1: ਇਹ ਆਪਾਂ ਨੂੰ ਗੱਲ ਨਹੀਂ ਹੋਣੀ।
0: ਬਿਲਕੁਲ ਜੀ, ਬਹੁਤ ਬਹੁਤ ਮੁਸ਼ਕਿਲ ਆ ਜੀ
1: ਉਹਨਾਂ ਨੂੰ। ਤੁਸੀਂ ਇਹ ਦੇ ਕੇ ਉਹਨਾਂ ਦਾ ਖਾਣਾ ਪਾਣੀ ਬੰਦ ਕਰਕੇ, ਔਰ ਜਿਹੜਾ ਕੋਈ ਉਹਨਾਂ ਨੂੰ ਪਹੁੰਚਾਉਣ ਦੀ ਖਾਣਾ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰਦਾ ਸੀਗਾ,
0: ਬਿਲਕੁਲ ਜੀ,
1: ਉਹਨਾਂ ਦੇ ਹਾਲਾਤ ਕੀ ਕੀਤੇ ਜਾਂਦੇ ਸੀ,
0: ਬਿਲਕੁਲ ਸਹੀ।
1: ਤੇ ਫੇਰ ਉਹਨਾਂ ਨੂੰ ਸ਼ਹੀਦੀਆਂ ਦੇਖੋ ਕਿੰਨੇ ਬੇਕਿਰਕ ਲੋਕ ਆ ਜਿਹੜੇ ਖੱਕ ਸਾਹਿਬ ਦੀ ਜਿਹੜੀਆਂ ਰੂਲਿੰਗ ਪਾਰਟੀਆਂ ਉਹ ਸਮਾਂ ਕੋਈ ਵੀ ਹੋਵੇ, ਅੱਜ ਵੀ ਉਹੀ ਕੁਛ ਹੋ ਰਿਹਾ।
0: ਬਿਲਕੁਲ ਜੀ,
1: ਔਰ ਬਹੁਤ ਵੱਡੀ ਤਾਦਾਦ ਦੇ ਵਿਚ ਹੋ ਰਿਹਾ। ਅਫਰੀਕਨ ਕੰਟਰੀਆਂ ਦੇ ਵਿਚ ਦੇਖ ਲੋ, ਗਾਜ਼ਾ ਦੇ ਵਿਚ ਦੇਖ ਲੋ ਕੀ ਹੋ ਰਿਹਾ, ਯੂਕਰੇਨ ਦੇ ਵਿਚ ਦੇਖ ਲੋ ਕੀ ਹੋ ਰਿਹਾ। ਇਹਨਾਂ ਲੋਕਾਂ ਨੂੰ ਖਾਕ ਸਾਹਿਬ ਜੀ ਇਸ ਗੱਲ ਦੀ ਸਮਝ ਨਹੀਂ ਹੈ। ਦੇਖੋ ਯੂਕਰੇਨ ਦੇ ਵਿਚ ਕਿਉਂਕਿ ਉਹਨੂੰ ਕੁਰਸੀ ਦੀ ਭੁੱਖ ਕਰਕੇ ਉਹਨੇ ਉਸ ਮੁਲਕ ਦਾ ਕਿੰਨਾ ਨੁਕਸਾਨ ਕਰ ਦਿੱਤਾ ਇੱਕ ਸਿਰਫ ਕੁਰਸੀ ਵਾਸਤੇ। ਉਹ ਕਹਿ ਸਕਦਾ ਭਈ ਯਾਰ ਮੈਂ ਤਾਂ ਰੂਸ ਦਾ ਹਿੱਸਾ ਹੈਗਾ ਆ ਤੇ ਮੈਨੂੰ ਵੱਖ ਹੋਣ ਦੀ ਲੋੜ ਕੀ ਆ, ਮੈਨੂੰ ਇਧਰ ਜਾ ਕੇ ਕੀ ਪਾਸੇ ਕਦੇ ਯੂਰਪੀਅਨ ਯੂਨੀਅਨ ਨਾ ਕਦੇ ਕੈਨੇਡਾ ਨਾ ਕਦੇ ਅਮਰੀਕਾ ਨਾ ਮੈਨੂੰ ਜਾ ਕੇ ਰਲਣ ਦੀ ਕੀ ਲੋੜ ਹੈ ਜਦੋਂ ਮੇਰਾ ਗੁਆਂਢੀ ਦੇਸ਼ ਮੈਨੂੰ ਰੋਟੀ ਦਿੰਦਾ ਰਿਹਾ 1917 ਤੋਂ ਲੈ ਕੇ ਜਦੋਂ ਉਹ 21 ਦੇ ਵਿਚ 22 ਦੇ ਵਿਚ ਉਹ ਇਕੱਠੇ ਹੋ ਗਏ ਸੀ ਜਿਹੜੀ ਸੋਵੀਅਤ ਯੂਨੀਅਨ ਸੀ। ਬੜਾ ਸੋਹਣਾ ਖੁਸ਼ਹਾਲ ਲੋਕ ਰਹਿੰਦੇ ਸੀ ਉੱਥੇ।
0: ਬਿਲਕੁਲ
1: ਇਸ ਵੇਲੇ ਵੀ ਜਿਹੜੀ ਉੱਥੇ ਲੜਾਈ ਆ ਪਿਊਟਨ ਦੀਆਂ ਖਬਰਾਂ ਆਪਾਂ ਹੈਗੀਆਂ ਕਾਫੀ, ਉਹਦੇ ਵਿਚ ਉਹ ਇਹੀ ਕਹਿ ਰਿਹਾ ਉਹ ਕਹਿੰਦਾ ਮੈਂ ਜਿਹੜਾ ਰੂਸ ਦਾ ਪ੍ਰੈਜੀਡੈਂਟ ਆ ਉਹ ਕਹਿੰਦਾ ਮੈਂ ਲੜਾਈ ਮੇਰੀ ਇਸ ਗੱਲ ਦੀ ਨਹੀਂ ਕਿ ਮੈਂ ਤੁਹਾਡੀ ਧਰਤੀ ਖਾਣੀ, ਮੇਰੀ ਲੜਾਈ ਇਸ ਗੱਲ ਦੀ ਆ ਕਿ ਜਿਹੜੀ ਇਹ ਲੜਾਈ ਆ ਇਹ ਸ਼ੁਰੂ ਕਿੱਥੋਂ ਹੋਈ ਆ, ਮੈਂ ਉਹਨੂੰ ਖਤਮ ਕੀਤੇ ਤੋਂ ਬਿਨਾਂ ਲੜਾਈ ਬੰਦ ਨਹੀਂ ਕਰਨੀ।
0: ਬਿਲਕੁਲ ਸਹੀ,
1: ਉਹਦੇ ਵਿਚ ਰੌਲਾ ਇਹੀ ਉਹ ਕਹਿ ਰਿਹਾ ਕਿ ਜਿੰਨਾ ਚਿਰ ਯੂਕਰੇਨ ਉਹਨਾਂ ਦੇ ਨਾਲ ਰਲਣ ਦੀ ਗੱਲ ਕਰਦਾ ਯੂਰਪੀਅਨ ਦੇ ਨਾਲ ਉਹਨਾਂ ਚਿਰ ਮੈਂ ਲੜਾਈ ਬੰਦ ਨਹੀਂ ਕਰਨੀ। ਮੈਂ ਜਾਂ ਬਾਈ ਜੋਰਜ ਨੂੰ ਆਪਾਂ ਕਹਿੰਦੇ ਹਾਂ ਚਾਹੇ ਮੈਨੂੰ ਜ਼ੋਰ ਲਾਉਣਾ ਪਵੇ ਤੇ ਚਾਹੇ ਸ਼ਾਂਤੀ ਨਾਲ ਜਦੋਂ ਮਰਜ਼ੀ ਬਹਿ ਕੇ ਨਜਿੱਠ ਲਓ ਤੇ ਆਪਾਂ ਇਹ ਲੜਾਈ ਉਸੇ ਵੇਲੇ ਬੰਦ ਕਰ ਦੇਣੀ। ਸੋ ਇਹੀ ਜਿਹੜੀਆਂ ਗੱਲਾਂ ਵਾਪਰਿਆ ਭਾਰਤ ਦੇ ਵਿਚ ਸਾਡੇ ਗੁਰੂ ਸਾਹਿਬਾਂ ਦੇ ਨਾਲ ਤੇ ਸਾਹਿਬਜ਼ਾਦਿਆਂ ਦੇ ਨਾਲ, ਮਾਤਾ ਗੁਜਰੀ ਜੀ ਦੇ ਨਾਲ ਤੇ ਹੋਰ ਸਿੰਘਾਂ ਦੇ ਨਾਲ। ਖੱਕ ਸਾਹਿਬ ਜੀ ਕਈ ਵਾਰੀ ਇਸ ਤਰ੍ਹਾਂ ਹੈ ਕਿ ਆਪਾਂ ਮੋਟੀ ਮੋਟੀ ਗੱਲ ਕਰ ਲੈਂਦੇ ਹਾਂ ਕਿ ਗੁਰੂ ਸਾਹਿਬ ਨੇ ਕਿਲ੍ਹਾ ਛੱਡ ਦਿੱਤਾ ਉੱਥੇ ਘੇਰਾ ਪੈ ਗਿਆ ਸੀਗਾ ਉਹ 8 ਮਹੀਨੇ। ਉਹਨਾਂ ਦੇ ਹਾਲਾਤ ਜੇ ਆਪਾਂ ਦੇਖੀਏ ਖੱਕ ਸਾਹਿਬ,
0: ਬਿਲਕੁਲ ਜੀ
1: ਉਹਨਾਂ ਦੇ ਹਾਲਾਤ 8 ਮਹੀਨੇ ਜਿਸ ਜਗ੍ਹਾ ਦੇ ਅੰਦਰ ਨਾ ਪਾਣੀ ਨਾ ਕੋਈ ਖਾਣ ਦੀ ਚੀਜ਼ ਨਾ ਕੋਈ ਹੋਰ ਤੁਹਾਨੂੰ ਭੇਜਿਆ ਨਾ ਜਾਵੇ ਤੇ ਉਹਨਾਂ ਦੇ ਹਾਲਾਤ ਦੇਖੋ ਕੀ ਹੋਣਗੇ।
0: ਬਿਲਕੁਲ ਜੀ।
1: ਔਰ ਦੂਸਰੇ ਪਾਸੇ ਖੱਕ ਸਾਹਿਬ ਜੀ ਉਹਨਾਂ ਦੇ ਹਾਲਾਤ ਜਿੰਨੇ ਵੀ ਭੈੜੇ ਸੀ, ਇਸ ਤਰ੍ਹਾਂ ਵੀ ਉੱਥੇ ਕਿਹਾ ਜਾਂਦਾ ਕਿ ਪਾਣੀ ਦੀ ਘੁੱਟ ਨੂੰ ਇੱਕ ਵਾਰੀ 4 ਸਿੰਘ ਕਿਲੇ ਦੇ ਵਿਚੋਂ ਨਿਕਲੇ ਤੇ ਉਹ ਪਾਣੀ ਦੀ ਘੁੱਟ ਨੂੰ ਬਾਹਰ ਤਰਸਦੇ ਪਾਣੀ ਲੈਣ ਗਏ ਸੀਗੇ। 4 ਤੇ 4 ਚੋਂ 2 ਜਿਹੜੇ ਸੀਗੇ ਉਹ ਵਾਪਸ ਮੁੜੇ, ਜਿਹੜੇ ਦੂਸਰੇ 2 ਸੀ ਉਹਨਾਂ ਨੂੰ ਪਾਣੀ ਵੀ ਨਸੀਬ ਨਹੀਂ ਹੋਇਆ। ਤੇ ਪਾਣੀ ਵੀ ਦੇਖੋ ਇੱਕ ਪਾਸੇ ਤੁਹਾਡੇ ਫੌਜ ਮਗਰ ਲੱਗੀ ਹੈ ਤੇ ਤੁਸੀਂ ਕਿੰਨਾ ਕੁ ਪਾਣੀ ਲੈ ਕੇ ਆ ਜਾਓਗੇ?
0: ਬਿਲਕੁਲ ਜੀ ਬਿਲਕੁਲ ਸਹੀ।
1: ਸੋ ਇਸ ਤਰ੍ਹਾਂ ਦੇ ਹਾਲਾਤ ਉੱਥੇ ਸੀਗੇ। ਉੱਥੇ ਹਾਥੀ ਵੀ ਮਰ ਗਿਆ ਸੀ, ਜਿਹੜਾ ਹਾਥੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਉਹ ਦਿੱਤਾ ਸੀਗਾ ਭੁੱਖ ਦੇ ਦੁੱਖੋਂ, ਉਹ ਵੀ ਮਰ ਗਿਆ ਸੀਗਾ। ਔਰ ਉੱਥੇ ਵਿੱਚੋਂ ਜਿਹੜੀਆਂ ਗੱਲਾਂ ਸਾਹਮਣੇ ਆਉਣੀਆਂ ਉਹ ਕਹਿੰਦੇ ਭਈ ਭੁੱਖ ਦੇ ਦੁੱਖੋਂ ਉਹਨਾਂ ਦੀ ਉਹਨਾਂ ਦਾ ਜਿਹੜਾ ਮਾਸ ਸੀਗਾ ਉਹ ਹੱਡੀਆਂ ਤੋਂ ਵੱਖਰਾ ਹੋਣ ਲੱਗ ਗਿਆ ਸੀ।
0: ਬਿਲਕੁਲ ਜੀ।
1: ਇਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਸੀ। ਇਸ ਤਰ੍ਹਾਂ ਦੇ ਲੋਕ ਆ ਜਿਹੜੇ ਇੰਨੇ ਤਸ਼ੱਦਦ ਜਿਹੜੇ ਦੁਨੀਆਂ ਦੇ ਲੋਕਾਂ ਦੇ ਉੱਪਰ ਢਾਉਂਦੇ ਆ, ਇਹਨਾਂ ਦਾ ਇਸ ਦੁਨੀਆਂ ਵਿਚ ਜੀਣ ਦਾ ਕੋਈ ਹੱਕ ਨਹੀਂ ਹੈ।
0: ਬਿਲਕੁਲ।
1: ਇਹਨਾਂ ਨੂੰ ਇਸ ਧਰਤੀ ਨੂੰ ਖਤਮ ਕਰ ਦੇਣਾ ਚਾਹੀਦਾ ਇਸ ਤਰ੍ਹਾਂ ਦੇ ਲੋਕਾਂ
0: ਜੀ।
1: ਪਰ ਖਤਮ ਕਰਨ ਵਾਸਤੇ ਖੱਕ ਸਾਹਿਬ ਬਹੁਤ ਸਰਮਾਇਆ ਚਾਹੀਦਾ। ਔਰ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਤੁਹਾਡੇ ਕੋਈ ਵੀ ਕੰਮ ਕਰਨ ਵਾਸਤੇ ਫਲਸਫਾ ਚਾਹੀਦਾ ਹੁੰਦਾ। ਫਲਸਫਾ ਜਿਹੜਾ ਆ ਉਹਨੂੰ ਹੀ ਆਪਾਂ ਪੰਜਾਬੀ ਭਾਸ਼ਾ ਚ ਮੰਤਰ ਕਹਿੰਦੇ ਹਾਂ ਤੇ ਜਿਹੜਾ ਪੰਜਾਬੀ ਸਮਾਜ ਆ ਉਹ ਕਹਿੰਦੇ ਅਸੀਂ ਮੰਤਰ ਨੂੰ ਮੰਨਦੇ ਹੀ ਨਹੀਂ। ਸੋ ਇੱਥੋਂ ਤੱਕ ਸਾਡੀ ਭਾਸ਼ਾ ਹੈ ਜਿਹੜੀ ਖੱਕ ਸਾਹਿਬ ਜੀ ਉਹ ਖਤਮ ਹੋ ਚੁੱਕੀ ਆ ਕਿ ਜਦੋਂ ਸਾਨੂੰ ਪੰਜਾਬੀ ਦੇ ਜਿਹੜੇ ਸ਼ਬਦ ਆ ਉਹਨਾਂ ਦੇ ਅਰਥ ਨਹੀਂ ਆਉਂਦੇ ਤਾਂ ਅਸੀਂ ਲੜਾਂਗੇ ਕਾਹਦੀ ਖਾਤਰ ਜਾਂ ਅਸੀਂ ਕਰਾਂਗੇ ਕੀ?
0: ਉਹ ਗੱਲ ਚੀਮਾ ਸਾਹਿਬ ਉਹ ਰਹਿ ਹੀ ਨਹੀਂ ਗਿਆ ਜੀ। ਜੋ ਉਹ ਉਸ ਵੇਲੇ ਜੋਸ਼ ਹੁੰਦਾ ਸੀ ਨਾ ਕੌਮ ਦੇ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਜਾਂ ਸਾਡੇ ਗੁਰੂਆਂ ਦੇ ਟਾਈਮ ਬਹੁਤ ਜੋਸ਼ ਔਰ ਬਹੁਤ ਸਿਆਣੇ ਉਸ ਵੇਲੇ ਲੋਕ ਸੀ। ਹੁਣ ਤੇ ਫੁਕਰਾਪੰਦੀ, ਹੁਣ ਜੇ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਸਾਲਾਂ ਦੇ ਵਿਚ ਜਿਹੜੇ ਵੀ ਉੱਥੇ ਮਸਤਕ ਹੋਣ ਜਾਂਦੇ ਆ ਉਹ ਮੋਟਰਸਾਈਕਲਾਂ ਤੇ ਹੂੜ ਪੁੱਟਦੇ ਆ ਔਰ ਕੁੜੀਆਂ ਜਾਂਦੀਆਂ ਉਹਨਾਂ ਤੱਕ ਸ਼ਰਾਰਤਾਂ ਕਰਨ ਦੀ ਕੋਸ਼ਿਸ਼ ਕਰਦੇ। ਕਿੱਥੇ ਰਹਿ ਗਏ ਉਹ ਲੋਕ ਚੀਮਾ ਸਾਹਿਬ?
1: ਬਿਲਕੁਲ ਬਿਲਕੁਲ ਖਤਮ ਹੋ ਗਿਆ ਉਹ ਸਾਰਾ ਸਿਲਸਿਲਾ, ਸਾਰਾ ਜਿਹੜਾ ਮੰਤਰ ਸੀ ਉਹ ਖਤਮ ਹੋ ਗਿਆ ਕਿ ਤੁਸੀਂ ਖੱਕ ਸਾਹਿਬ ਇਹ ਕਿੱਡੀ ਕੁ ਗੱਲ ਆ? ਲੋਕ ਕਾਮ ਵਾਸਨਾ ਦੇ ਵਿਚ ਇੰਨੀ ਬੁਰੀ ਤਰ੍ਹਾਂ ਫਸ ਚੁੱਕੇ ਆ, ਇਹ ਕਿੱਡੀ ਕੁ ਗੱਲ ਆ? ਕਿਸੇ ਦੀ ਭੈਣ ਨੂੰ ਜਾਂ ਧੀ ਨੂੰ ਕਿਸੇ ਨੂੰ ਛੇੜਨਾ, ਉਹਦਾ ਮਖੌਲ ਅਡਾਉਣਾ,
0: ਬਿਲਕੁਲ
1: ਇਹ ਬਹੁਤ ਜਿਹੜੀਆਂ ਘਟੀਆ ਗੱਲਾਂ ਆ। ਇਹਨਾਂ ਗੱਲਾਂ ਤੋਂ ਉੱਪਰ ਉੱਠਣਾ ਪਊਗਾ ਤਾਂ ਇਹ ਸਮਾਜ ਨੇ ਤਰੱਕੀ ਕਰਨੀ ਆ। ਤੇ ਜਿਹੜੇ ਹਾਲਾਤ ਉਸ ਵੇਲੇ ਹੋਏ ਸੀ, ਨਹੀਂ ਤਾਂ ਉਹ ਹਾਲਾਤ ਆ ਜਿਹੜੇ ਹੁਣ ਵੀ ਹੋ ਰਹੇ ਆ ਖੱਕ ਸਾਹਿਬ ਜੀ, ਜਿੰਨੇ ਆਪਣੇ ਮੁੰਡੇ ਉੱਥੇ ਜੇਲਾਂ ਦੇ ਵਿਚ ਬੈਠੇ ਆ ਜਿਹੜੇ ਜਿਹਨਾਂ ਦੀਆਂ ਜਿਨ੍ਹਾਂ ਨੇ ਆਪਣੀ ਕੈਦ ਵੀ ਕੱਟ ਲਈ, 10-10 ਸਾਲ ਹੋ ਗਏ ਕਈਆਂ ਨੂੰ, ਉਹਨਾਂ ਦੀ ਕੈਦ ਖਤਮ ਹੋਣ, ਉਹਨਾਂ ਨੂੰ ਜੇਲਾਂ ਦੇ ਵਿਚ ਬਿਠਾਇਆ ਬਿਨਾਂ ਕਿਸੇ ਗੱਲ ਤੋਂ,
0: ਬਿਲਕੁਲ
1: ਉਹਨਾਂ ਨੂੰ ਬਾਹਰ ਨੀ ਨਿਕਲਣਾ. ਇਹ ਸਾਰਾ ਕੁਛ ਆ ਜਿਹੜਾ, ਇਹ ਉਹੀ ਤਰੀਕਾ ਥੋੜਾ ਜਿਹਾ ਬਦਲ ਗਿਆ ਆ, ਪਰ ਹੈ ਉਹੀ ਕੁਛ ਹੋ ਰਿਹਾ ਜੋ ਮੁਗਲ ਦੇਸ਼ ਦੇ ਲੋਕਾਂ ਨਾਲ ਕਰ ਰਹੇ ਸੀਗੇ. ਹੁਣ ਸਾਡੇ ਆਪਣੇ ਜਿਹੜੇ ਲੋਕ ਆ ਉਹ ਸਾਡੇ ਆਪਣਿਆਂ ਦੇ ਨਾਲ ਕਰ ਰਹੇ. ਜਦੋਂ ਇਸ ਹਾਲਾਤਾਂ ਦੇ ਵਿਚ, ਇਨ੍ਹਾਂ ਹਾਲਾਤਾਂ ਦੇ ਵਿਚ ਜਿਹੜਾ ਸਮਾਜ ਪਹੁੰਚ ਜਾਂਦਾ, ਉਹ ਫਿਰ ਬਹੁਤਾ ਚਿਰ ਅਟਕਦਾ ਨਹੀਂ ਹੁੰਦਾ. ਉੱਥੇ ਦੋ ਗੱਲਾਂ ਹੁੰਦੀਆਂ, ਜਾਂ ਤਾਂ ਮੁੜ ਕੇ ਕ੍ਰਾਂਤੀ ਆਊਗੀ, ਜਾਂ ਫਿਰ ਸਮਾਜ ਜਿਹੜਾ ਖਤਮ ਹੋ
0: ਜਾਊਗਾ. ਬਿਲਕੁਲ ਸਹੀ ਕਹਿ ਰਹੇ.
1: ਸੋ ਇਹਦੇ ਵਿਚ ਆ ਜਿਹੜਾ ਸਾਡੇ ਲੋਕਾਂ ਨੂੰ ਖੱਕ ਸਾਹਿਬ ਜਿਹੜੇ ਸਧਾਰਨ ਪੰਜਾਬੀ ਦੇ ਸ਼ਬਦ ਆ. ਮੈਂ ਇੱਕ ਇੱਥੇ ਮੇਰੇ ਵਧੀਆ ਦੋਸਤ ਆ, ਅਸੀਂ ਇਕੱਠੇ ਕੰਮ ਵੀ ਕਰਦੇ ਰਹੇ ਆ ਖੱਕ ਸਾਹਿਬ, ਉਸ ਮੁੰਡੇ ਦੇ ਨਾਲ ਉਹਦੇ ਨਾ ਖੇੜਾ ਸਾਹਿਬ, ਉਹਦੀ ਜਿਹੜੀ ਮਿਸਿਜ ਆ ਉਹ ਨਰਸ ਸੀਗੀ ਇੰਡੀਆ ਦੇ ਵਿਚ, ਇੰਡੀਆ ਤੋਂ ਮਤਲਬ ਨਰਸਿੰਗ ਕਰਕੇ ਆਈ ਸੀ. ਉਹ ਵਿਚਾਰੀ ਤੋਂ ਉਹਨੂੰ ਮੇਰਾ ਖਿਆਲ ਆ ਹੋ ਗਿਆ ਹੁਣੇ ਇੱਥੇ ਕੋਈ 15 ਸਾਲ ਹੋ ਗਿਆ ਹੁਣੇ
0: ਜੀ.
1: ਤੇ ਜਦੋਂ ਤੋਂ ਮੈਂ ਉਹਨੂੰ ਲੜਕੀ ਨੂੰ ਜਾਣਦਾ ਆ ਉਹਦੀ ਜਿਹੜੀ ਘਰੋਂ ਆ, ਤੇ ਉਹਦੇ ਤੋਂ ਖੱਕ ਸਾਹਿਬ ਜਿਹੜਾ ਆਰ ਐਨ ਦਾ ਇੱਥੇ ਟੈਸਟ ਨਹੀਂ ਪਾਸ ਹੋਇਆ ਸੀ.
0: ਦੱਸੋ
1: 15 ਸਾਲ ਲੱਗੀ ਰਹੀ ਵਿਚਾਰੀ. ਤੇ ਹੁਣ ਆ 2-3 ਹਫ਼ਤੇ ਦੀ ਗੱਲ ਆ, ਤੇ ਉਹਦੇ ਟੈਸਟ ਪਾਸ ਕਰ ਲਿਆ. ਤੇ ਮੈਨੂੰ ਉਹ ਮੁੰਡੇ ਦਾ ਫੋਨ ਆਇਆ, ਕਹਿੰਦਾ ਬਈ ਉਹਨੇ, ਮੈਂ ਕਿਹਾ ਯਾਰ ਸ਼ਾਬਾਸ਼ੀ, ਚਲੋ ਬਹੁਤ ਵਧੀਆ ਹੋਇਆ. ਤੇ ਉਹਦੇ ਨਾਲ ਗੱਲਾਂ ਖੱਕ ਸਾਹਿਬ, ਉਹ ਵੀ ਜਿੱਦਾਂ ਸਾਡੀ ਸੋਚ ਦਾ ਬੰਦਾ ਹੈਗਾ, ਤੇ ਉਹਦੇ ਨਾਲ ਗੱਲਾਂ ਚੱਲ ਪਈਆਂ. ਤੇ ਉਹਨੂੰ ਇਹ ਜਿਹੜਾ ਤੁਸੀਂ ਦੇਖੋ ਖੱਕ ਸਾਹਿਬ ਜੀ, ਜਿਹੜਾ ਮੁੱਦਾ ਤੁਸੀਂ ਸਾਹਮਣੇ ਲਿਆਂਦਾ ਆ ਕਿ ਸਾਡੇ ਲੋਕਾਂ ਨੂੰ ਜਿਹੜੀ ਆ ਜਦੋਂ ਭਾਸ਼ਾ ਭੁੱਲ ਜਾਂਦੀ ਆ ਤੇ ਉਹਦੇ ਆਪਾਂ ਅਰਥ ਹੀ ਗਲਤ ਕਰਦੇ ਆ. ਹੁਣ ਗੱਲ ਇਸ ਤਰ੍ਹਾਂ ਆ ਖੱਕ ਸਾਹਿਬ ਜੀ, ਕਿ ਜਿਹੜੀ ਅਰਦਾਸ ਹੁੰਦੀ ਆ ਨਾ ਅਰਦਾਸ, ਉਹ ਮੁੰਡਾ ਬੜਾ ਸੋਝਿਆ ਹੋਇਆ ਇੱਥੋਂ ਵੀ, ਉਹਨੇ ਇੱਥੇ ਦੇ ਕਾਲਜਾਂ ਦਾ ਪੜਿਆ ਹੋਇਆ ਵੀ ਆ, ਐਸੀ ਗੱਲ ਨੀ. ਤੇ ਉਹਨੂੰ ਮੈਂ ਜਦੋਂ ਉਹਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਮੈਂ ਉਹਨੂੰ ਦੱਸਿਆ, ਮੈਂ ਕਿਹਾ ਵੀ ਯਾਰ ਆਪਣੇ ਜਿਹੜੇ ਆ ਬਹੁਤ ਸਾਰੇ ਤਰੀਕੇ ਆ. ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਆਪਾਂ ਅਰਦਾਸ ਕਰਦੇ ਹਾਂ ਗੁਰਦੁਆਰੇ ਜਾ ਕੇ, ਪਹਿਲੀ ਗੱਲ ਤਾਂ ਇਹ ਆ ਕਿ ਅਰਦਾਸ ਹੁੰਦੀ ਕੀ ਆ, ਅਰਦਾਸ ਦੇ ਅਰਥ ਕੀ ਹੁੰਦੇ ਆ. ਉਹਨੂੰ ਮੈਂ ਇਹ ਕਿਹਾ, ਮੈਂ ਕਿਹਾ ਵੀ ਸੱਜਣਾ ਅਰਦਾਸ ਦੇ ਅਰਥ ਕੀ ਹੁੰਦੇ, ਕੀ ਕਹਿੰਦੇ, ਕਿਹੜੀ ਗੱਲ ਨੂੰ ਕਹਿੰਦੇ ਆਪਾਂ ਅਰਦਾਸ ਕਰਨਾ. ਉਹ ਕਹਿੰਦਾ ਯਾਰ ਮੈਨੂੰ ਤਾਂ ਨਹੀਂ ਪਤਾ. ਮੈਂ ਕਿਹਾ ਵੀ ਚਲੋ ਮੈਂ ਦੱਸਦਾ. ਤੇ ਅਰਦਾਸ ਆ ਜਿਹੜੀ ਖੇੜਾ ਸਾਹਿਬ ਜੀ, ਜੇ ਆਪਾਂ ਇਹਦੇ ਅਰਥ ਦੇਖੀਏ,
0: ਖੇੜਾ ਸਾਹਿਬ ਛੱਡ ਦਿਓ ਜੀ ਹੁਣ, ਮੁੜ ਕੇ ਆ ਗਿਆ ਮੈਂ
1: ਜੀ ਜੀ ਖੱਕ ਸਾਹਿਬ. ਤੇ ਉਹ ਗੱਲ ਇਸ ਤਰ੍ਹਾਂ ਆ ਕਿ ਅਰਦਾਸ ਦਾ ਮਤਲਬ ਦਾਸ ਮੈਨੇ ਹੁੰਦਾ ਕਿਸੇ ਦਾ ਨੌਕਰ ਬਣਨਾ, ਕਿਸੇ ਦਾ ਗੁਲਾਮ ਵੀ ਕਹਿੰਦੇ ਆ ਇਹਨੂੰ.
0: ਬਿਲਕੁਲ.
1: ਕਿਸੇ ਦੇ ਆਪਣੇ ਗਲ ਦੇ ਵਿਚ ਪੱਲਾ ਪਾ ਕੇ, ਕਿਸੇ ਅੱਗੇ ਝੁੱਕ ਕੇ, ਉਹਦਾ ਗੁਲਾਮ ਬਣ ਕੇ ਆਪਣੇ ਆਪ ਨੂੰ ਕਹਿਣਾ ਕਿ ਮੈਂ ਤੇਰਾ ਗੁਲਾਮ ਆ, ਮੇਰੀ ਆਹ ਅਰਜ਼ ਆ ਤੇਰੇ ਸਾਹਮਣੇ, ਇਹਨੂੰ ਪੂਰਾ ਕਰੋ ਕਿਰਪਾ ਕਰਕੇ. ਉਹਨੂੰ ਅਸੀਂ ਕਹਿੰਦੇ ਆ ਦਾਸ, ਮੈਨੇ ਨੌਕਰ ਹੁੰਦਾ ਔਰ ਮੈਨੇ ਹੁੰਦਾ ਦੂਸਰਿਆਂ ਦੇ, ਦੂਸਰਿਆਂ ਦੇ ਅੱਗੇ ਝੁਕਣਾ, ਉਹਨੂੰ ਕਹਿੰਦੇ ਆ ਅਰਦਾਸ. ਅੱਛਾ ਹੁਣ ਕੀ ਆ ਖੱਕ ਸਾਹਿਬ ਜੀ, ਜਿਹੜੀ ਅਰਦਾਸ ਆ, ਅਰਦਾਸ ਕਰਨ ਦਾ ਢੰਗ ਜਿਹੜਾ, ਜਦੋਂ ਆਪਾਂ ਅਰਦਾਸ ਕਰਦੇ ਆ, ਪਹਿਲੇ 4 ਸ਼ਬਦ ਅਰਦਾਸ ਦੇ
0: ਜੀ,
1: ਉਹਨਾਂ ਦੇ ਜਿਹੜੇ ਅਰਥ ਆ ਬਹੁਤ ਸਾਡੇ ਸੱਜਣਾਂ ਨੂੰ ਨਹੀਂ ਪਤਾ. ਜਿਹੜੇ ਪਹਿਲੇ 4 ਸ਼ਬਦ ਆ, ਪਹਿਲਾ ਸ਼ਬਦ ਸਭ ਤੋਂ ਹੈਗਾ ਪ੍ਰਥਮ
0: ਜੀ.
1: ਔਰ ਇਸ ਤੋਂ ਪਹਿਲਾਂ ਆਪਾਂ ਇਹ ਸਾਡੇ ਸਰੋਤਿਆਂ ਨਾਲ ਸਾਂਝਾ ਕਰ ਦਈਏ ਕਿ ਜਿਹੜੀ ਅਰਦਾਸ ਆ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖੀ ਆ.
0: ਹਾਂਜੀ,
1: ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖੀ ਆ. ਔਰ ਕਈ ਸੱਜਣ ਆ ਜਿਹੜੇ ਕਹਿੰਦੇ ਨਹੀਂ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਨੀ ਲਿਖੀ, ਉਹਨਾਂ ਤੋਂ ਬਾਅਦ ਲਿਖੀ ਆ. ਪਰ ਨਹੀਂ, ਇਹ ਗੱਲ ਆ ਜਿਹੜੀ ਇਹ ਜਿਹੜੀ ਭੱਟਾਂ ਦੀਆਂ ਹੈਗੀਆਂ ਸੀ ਬਹੀਆਂ, ਜਿਹਨੂੰ ਆਪਾਂ ਅੱਜ ਕੱਲ ਜਰਨਲ ਕਹਿ ਦਿੰਦੇ ਆ, ਉਹਦੇ ਵਿਚ ਦਰਜ ਆ ਇਹ ਗੱਲ ਕਿ ਗੁਰੂ ਦਸਵੇਂ ਪਾਤਸ਼ਾਹ ਨੇ ਇਹ ਜਿਹੜੀ ਅਰਦਾਸ ਲਿਖੀ. ਚਾਹ ਹੁਣ ਗੁਰੂ ਦਸਵੇਂ ਪਾਤਸ਼ਾਹ ਲਿਖਦੇ ਕੀ ਅਰਦਾਸ ਦੇ ਵਿਚ, ਸਭ ਤੋਂ ਪਹਿਲਾ ਸ਼ਬਦ ਉਹ ਕਹਿੰਦੇ ਪ੍ਰਥਮ ਮੈਨੇ ਸਭ ਤੋਂ ਪਹਿਲਾਂ, ਪ੍ਰਥਮ ਮੈਨੇ ਸਭ ਤੋਂ ਪਹਿਲਾਂ. ਦੂਸਰਾ ਸ਼ਬਦ ਆ ਜਿਹੜਾ ਖੱਕ ਸਾਹਿਬ ਜੀ, ਉਹ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਗੁਰਦੁਆਰੇ ਦੇ ਪ੍ਰੇਮੀ ਵੀ ਆ, ਅਰਦਾਸ ਕਰਦੇ ਵੀ ਆ, ਉਹ ਪੜ੍ਹਦੇ ਵੀ ਆ, ਸੱਚੇ ਦਿਲੋਂ ਵੀ ਕਰਦੇ ਆ, ਕਈ ਝੂਠੇ ਦਿਲੋਂ ਵੀ ਹੋਣਗੇ ਕਰਦੇ, ਤੇ ਉਹਨਾਂ ਨੂੰ ਵੀ ਖੱਕ ਸਾਹਿਬ ਜੀ ਜਿਹੜੇ ਅਰਦਾਸ ਦੇ ਜਿਹੜੇ ਪਹਿਲੇ 4 ਸ਼ਬਦ ਆ ਉਹਨਾਂ ਦੇ ਅਰਥਾਂ ਦਾ ਨਹੀਂ ਪਤਾ. ਦੂਸਰਾ ਸ਼ਬਦ ਆ, ਪਹਿਲਾ ਸ਼ਬਦ ਹੈਗਾ ਜਿਹੜਾ ਉਹ ਹੈਗਾ ਪ੍ਰਥਮ, ਪ੍ਰਥਮ ਮੈਨੇ ਹੁੰਦਾ ਸਭ ਤੋਂ ਪਹਿਲਾਂ. ਦੂਸਰਾ ਸ਼ਬਦ ਆ ਜਿਹੜਾ ਉਹ ਹੈਗਾ ਭਗੋਤੀ. ਹੁਣ ਖੱਕ ਸਾਹਿਬ ਜਿਹੜਾ ਭਗੋਤੀ ਸ਼ਬਦ ਆ, ਬਹੁਤ ਸਾਰੇ ਸੱਜਣ ਆ ਜਿਹੜੇ ਜਦੋਂ ਉਹਨਾਂ ਨੂੰ ਪੁੱਛੀਏ ਉਹ ਕਹਿੰਦੇ ਆ ਭਗੋਤੀ ਉਹ ਹਿੰਦੂਆਂ ਦੀ ਦੇਵੀ ਸੀ, ਕਈ ਕਹਿ ਦਿੰਦੇ ਆ, ਕਈ ਕਹਿ ਦਿੰਦੇ ਆ ਕਿ ਗੁਰੂ ਦਸਵੇਂ ਪਾਤਸ਼ਾਹ ਨੇ ਜਿਹੜੀ ਤਲਵਾਰ ਆ ਇਹਨੂੰ ਭਗੋਤੀ ਦੱਸਿਆ
0: ਜੀ.
1: ਪਰ ਨਹੀਂ, ਇਸ ਤਰ੍ਹਾਂ ਨਹੀਂ ਹੈ. ਆਪਾਂ ਜਿਹੜੇ ਭਗੋਤੀ ਸ਼ਬਦ ਆ ਇਹਦੇ ਜੇ ਇਹਨੂੰ ਬ੍ਰੇਕ ਡਾਊਨ ਕਰੀਏ ਸ਼ਬਦ ਨੂੰ, ਤੇ ਇਹ ਸ਼ਬਦ ਬਣੂਗਾ ਇੱਕ ਸ਼ਬਦ ਹੁੰਦਾ ਪੰਜਾਬੀ ਦੇ ਵਿੱਚ ਭਾਗ
0: ਜੀ।
1: ਭਾਗ ਦਾ ਮਤਲਬ ਹੁੰਦਾ ਫੁੱਲਣਾ ਤੇ ਫਲਣਾ। ਜਦੋਂ ਅੱਗੇ ਭਾਰਤ ਦੇ ਵਿਚ ਖਾਸ ਕਰਕੇ ਪੰਜਾਬ ਦੇ ਵਿਚ ਜੱਟਾਂ ਜਿਮੀਦਾਰਾਂ ਦੀ ਕਿਸੇ ਦੀ ਸ਼ਾਦੀ ਹੁੰਦੀ ਸੀਗੀ ਤਾਂ ਉੱਥੇ ਅਮਰਾਸੀ ਆਉਂਦੇ ਹੁੰਦੇ ਸੀਗੇ ਤੇ ਉਹ ਆ ਕੇ ਕਹਿੰਦੇ ਹੁੰਦੇ ਸੀਗੇ ਇਸ ਵਿਹੜੇ ਨੂੰ ਭਾਗ ਲੱਗਣ ਤੇ ਜਿਹੜੀ ਵਿਆਹੀ ਆਈ ਆ ਇਹ ਜਿਹੜੀ ਆ ਇਹ ਭਾਗਾਂ ਵਾਲੀ ਹੋਵੇ। ਤੇ ਇਹ ਜਿਹੜਾ ਭਾਗ ਸ਼ਬਦ ਆ ਭਾਗ ਦਾ ਸ਼ਬਦ ਹੁੰਦਾ ਵੀ ਉਹ ਵਧੇ ਫੁੱਲੇ ਉਹਨੂੰ ਫਲ ਲੱਗਣ ਤੇ ਫੁੱਲ ਲੱਗਣ ਫਰੂਟਫੁੱਲ ਨੇ ਅੰਗਰੇਜ਼ੀ ਚ ਕਹਿੰਦੇ ਆਪਾਂ ਸ਼ਬਦ। ਸੋ ਉਹ ਕਹਿੰਦੇ ਕੀ ਸੀਗੇ ਜਦੋਂ ਉਹ ਢੋਲਾ ਢੋਲਾ ਕੇ ਵਜਾਉਂਦੇ ਸੀਗੇ ਤੇ ਉਹ ਕਹਿੰਦੇ ਹੁੰਦੇ ਸੀਗੇ ਵੀ ਇਹ ਭਾਗਾਂ ਵਾਲੀ ਹੋਵੇ ਤੇ ਇਸ ਵਿਹੜੇ ਨੂੰ ਭਾਗ ਲੱਗਣ ਤੇ ਜੇ ਕੋਈ ਬੱਚਾ ਜੰਮਿਆ ਉਦੋਂ ਵੀ ਆਉਂਦੇ ਹੁੰਦੇ ਸੀਗੇ ਉਹ ਲੋਹੜੀ ਲੈਣ ਵੀ ਆਉਂਦੇ ਹੁੰਦੇ ਸੀਗੇ ਤੇ ਉਦੋਂ ਵੀ ਕਹਿੰਦੇ ਸੀਗੇ ਬੱਚਾ ਭਾਗਾਂ ਵਾਲਾ ਹੋਵੇ ਕਰਮਾਂ ਵਾਲਾ ਹੋਵੇ। ਹੁਣ ਭਾਗ ਜਿਹੜਾ ਸ਼ਬਦ ਆ ਭਾਗ ਦੇ ਅਰਥ ਹੁੰਦੇ ਆ ਵਧਣਾ ਫੁੱਲਣਾ
0: ਜੀ।
1: ਅੱਛਾ ਹੁਣ ਭਾਗ ਦੇ ਨਾਲ ਆਪਾਂ ਸ਼ਬਦ ਜੋੜ ਦੇਣਾ ਜਿੱਦਾਂ ਇੰਗਲਿਸ਼ ਭਾਸ਼ਾ ਆ ਜਿਹੜੀ ਖੱਖ ਸਾਹਿਬ ਜੀ ਉਹਦੇ ਵਿੱਚ ਜਿਹੜੇ ਹੁੰਦੇ ਆ ਨਾ ਅੰਗਰੇਜ਼ੀ ਦੇ ਵਿੱਚ ਉਹਨੂੰ ਐਡਜੈਕਟਿਵ ਕਹਿੰਦੇ ਆ ਅਮਰੀਕਨ ਅੰਗਰੇਜ਼ੀ ਦੇ ਵਿੱਚ ਤੇ ਜਿਹੜੀ ਭਾਰਤ ਵਾਲੀ ਅੰਗਰੇਜ਼ੀ ਉਹਦੇ ਚ ਉਹਨਾਂ ਨੂੰ ਕਹਿੰਦੇ ਆ ਐਡਜੈਕਟਿਵ। ਅਮਰੀਕਨ ਅੰਗਰੇਜ਼ੀ ਦੇ ਵਿੱਚ ਉਹਨੂੰ ਐਡਜੈਕਟਿਵ ਕਹਿੰਦੇ ਆ ਸਪੈਲਿੰਗ ਸੇਮ ਆ ਲਿਖਣ ਚ ਸੇਮ ਆਉਂਦੇ ਆ। ਅੱਛਾ ਉਹ ਜਿਹੜਾ ਐਡਜੈਕਟਿਵ ਸ਼ਬਦ ਆ ਉਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਆ ਵਿਸ਼ੇਸ਼ਣ।
0: ਬਿਲਕੁਲ
1: ਵਿਸ਼ੇਸ਼ਣ ਦੇ ਅਰਥ ਹੁੰਦੇ ਆ ਕਿਸੇ ਵੀ ਚੀਜ਼ ਦੇ ਗੁਣ ਜਾਂ ਔਗਣ ਦੱਸਣ ਵਾਲਾ ਜਿਹੜਾ ਸ਼ਬਦ ਆ ਉਹਨੂੰ ਅਸੀਂ ਕਹਿੰਦੇ ਆ ਵਿਸ਼ੇਸ਼ਣ। ਇਸੇ ਤਰ੍ਹਾਂ ਅੰਗਰੇਜ਼ੀ ਭਾਸ਼ਾ ਦੇ ਵਿੱਚ ਉਹਨੂੰ ਕਹਿੰਦੇ ਆ ਐਡਜੈਕਟਿਵ। ਹੁਣ ਕੀ ਆ ਜਿਹੜੇ ਐਡਜੈਕਟਿਵ ਹੁੰਦੇ ਆ ਇਹਨਾਂ ਦੀਆਂ ਗਾਹਾਂ ਡਿਗਰੀਆਂ ਹੁੰਦੀਆਂ ਦਰਜੇ ਹੁੰਦੇ ਇਹਨਾਂ ਦੇ। ਜਿੱਦਾਂ ਆਪਾਂ ਕਿਸੇ ਚੀਜ਼ ਨੂੰ ਕਹਿਣਾ ਆ ਗੁੱਡ ਆ
0: ਜੀ
1: ਉਹਦੀ ਪਹਿਲੀ ਡਿਗਰੀ ਆ। ਜੇ ਆਪਾਂ ਕਹਿਣਾ ਇਹ ਵਧੀਆ ਆ ਉਹਦੇ ਨਾਲ ਵਧੀਆ ਆ ਤੇ ਫੇਰ ਆਪਾਂ ਉੱਥੇ ਸੈਕੰਡ ਡਿਗਰੀ ਵਰਤਣੀ ਆ ਉਹਨੂੰ ਕਹਿੰਦੇ ਆ ਬੈਟਰ। ਪਹਿਲਾਂ ਪਹਿਲੀ ਡਿਗਰੀ ਗੁੱਡ ਦੂਸਰੀ ਡਿਗਰੀ ਬੈਟਰ ਤੇ ਤੀਸਰੀ ਡਿਗਰੀ ਬੈਸਟ। ਸੋ ਇਹ ਤਿੰਨ ਡਿਗਰੀਆਂ ਤਿੰਨ ਦਰਜੇ ਹੋ ਗਏ ਜਦੋਂ ਵੀ ਆਪਾਂ ਕਿਸੇ ਚੀਜ਼ ਦੇ ਸਹੱਪਣ ਨੂੰ ਜਾਂ ਔਗਣ ਨੂੰ ਦੱਸਣਾ ਤਿੰਨ ਡਿਗਰੀਆਂ ਦੇ ਵਿੱਚ ਆਪਾਂ ਦੱਸਦੇ ਆਮ ਕਰਕੇ ਪਰ ਇਹਦੀ ਡਿਗਰੀ ਚੌਥੀ ਵੀ ਹੈਗੀ ਆ। ਹੁਣ ਕੀ ਆ ਖੱਟ ਸਾਹਿਬ ਜੀ ਜਦੋਂ ਜਿਹੜਾ ਭਾਗ ਸ਼ਬਦ ਆ ਜੇ ਉਹਦੀ ਆਪਾਂ ਤੀਸਰੀ ਜਾਂ ਚੌਥੀ ਡਿਗਰੀ ਨੂੰ ਜਾਂ ਦਰਜੇ ਨੂੰ ਦੱਸਣਾ ਹੋਵੇ ਤਾਂ ਉਹਨੂੰ ਆਪਾਂ ਕਵਾਂਗੇ ਭਾਗ ਸ਼ਬਦ ਲਾ ਕੇ ਤੇ ਉਹਦੇ ਨਾਲ ਆਪਾਂ ਸ਼ਬਦ ਲਾਵਾਂਗੇ ਅਤੀ। ਅਤੀ ਮੈਨੇ ਹੁੰਦਾ ਬਹੁਤ ਹੀ ਜ਼ਿਆਦਾ ਜਿੱਦਾਂ ਆਪਾਂ ਕਹਿੰਦੇ ਆਹ ਕੰਮ ਜ਼ਰੂਰੀ ਆ ਆਹ ਕੰਮ ਬਹੁਤ ਜ਼ਰੂਰੀ ਆ ਆਹ ਕੰਮ ਜ਼ਿਆਦਾ ਹੀ ਜ਼ਰੂਰੀ ਆ ਆਹ ਕੰਮ ਅਤੀ ਜ਼ਰੂਰੀ ਆ। ਅਤੀ ਜਿਹੜਾ ਸ਼ਬਦ ਆ ਉਹਦਾ ਮਤਲਬ ਹੁੰਦਾ ਸਭ ਤੋਂ ਜ਼ਿਆਦਾ ਉੱਪਰਲੇ ਦਰਜੇ ਦਾ। ਇਸੇ ਤਰ੍ਹਾਂ ਜਦੋਂ ਭਾਗ ਦੇ ਨਾਲ ਅਤੀ ਸ਼ਬਦ ਲਾਵਾਂਗੇ ਤਾਂ ਉਹ ਸ਼ਬਦ ਬਣੂਗਾ ਭਾਗ ਅਤੀ। ਬਹੁਤ ਜ਼ਿਆਦਾ ਫਰੂਟਫੁੱਲ ਬਹੁਤ ਜ਼ਿਆਦਾ ਕਰਮਾਂ ਵਾਲਾ ਭਾਗਾਂ ਵਾਲਾ ਵਧਣ ਫੁੱਲਣ ਵਾਲਾ। ਹੁਣ ਜਦੋਂ ਆਪਾਂ ਭਾਗ ਅਤੀ ਦੇ ਨਾਲ ਅਤੀ ਭਾਗ ਅਤੀ ਤੋਂ ਭਾਗ ਭਗੌਤੀ ਬਣਾਵਾਂਗੇ ਤਾਂ ਉਹਦੇ ਅਰਥ ਹੋਣਗੇ ਬਹੁਤ ਹੀ ਮਿਹਨਤ ਨਾਲ ਬਹੁਤ ਹੀ ਭਾਗਾਂ ਦੇ ਨਾਲ ਮਿਹਨਤ ਕਰਨ ਦੇ ਨਾਲ ਮਿਹਨਤ ਕਰਨ ਰਾਹੀਂ। ਸੋ ਗੁਰੂ ਦਸਵੇਂ ਪਾਤਸ਼ਾਹ ਇੱਥੇ ਕੀ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਬਹੁਤ ਹੀ ਅਤੀ ਮਿਹਨਤ ਕਰਕੇ ਪ੍ਰਿਥਮੇ ਭਗੌਤੀ ਇਹਨਾਂ ਨੇ ਬਹੁਤ ਸਖ਼ਤ ਮਿਹਨਤ ਕਰਕੇ ਸਿਮਰਿਆ ਪ੍ਰਿਥਮੇ ਭਗੌਤੀ ਸਿਮਰਿਆ ਸਿਮਰਿਆ ਸਿਮਰਿਆ ਕਹਿਣ ਦਾ ਮਤਲਬ ਉਹਨਾਂ ਨੇ ਇਸ ਗੱਲ ਦੀ ਸਟੱਡੀ ਕੀਤੀ ਇਸ ਗੱਲ ਦਾ ਨਿਰੀਖਣ ਕੀਤਾ ਉਹਨੂੰ ਐਨਾਲਾਈਜ਼ ਕੀਤਾ ਤੇ ਉਹਦਾ ਜਿਹੜਾ ਪੰਜਾਬੀ ਦੇ ਵਿੱਚ ਭਾਸ਼ਾ ਦੇ ਵਿੱਚ ਆਪਾਂ ਕਹਾਂਗੇ ਅਧਿਐਨ ਕੀਤਾ।
0: ਬਿਲਕੁਲ
1: ਪ੍ਰਿਥਮ ਭਗੌਤੀ ਸਿਮਰ ਕੇ ਮਤਲਬ ਸਟੱਡੀ ਕਰਕੇ ਨਾਨਕ ਲਈ ਧਿਆਏ। ਹੁਣ ਇੱਥੇ ਗੁਰੂ ਦਸਵੇਂ ਪਾਤਸ਼ਾਹ ਕਹਿ ਕੀ ਰਹੇ ਆ ਉਹ ਕਹਿੰਦੇ ਆ ਭਾਈ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਣਥਕ ਮਿਹਨਤ ਕਰਕੇ ਅਣਥਕ ਕੋਸ਼ਿਸ਼ਾਂ ਕਰਕੇ ਸਾਰੇ ਮਸਲੇ ਨੂੰ ਸਟੱਡੀ ਕੀਤਾ ਸਾਰੇ ਜਿਹੜੀਆਂ ਮੁਸੀਬਤਾਂ ਉਸ ਵੇਲੇ ਭਾਰਤ ਵਿੱਚ ਸੀਗੀਆਂ ਉਹਨਾਂ ਦੇ ਬਾਰੇ ਸੋਚਿਆ ਆਪਣੇ ਮਨ ਦੇ ਵਿੱਚ ਸਿਮਰਨ ਕੀਤਾ ਕਿ ਇਹਨਾਂ ਦਾ ਹੱਲ ਕਿੱਦਾਂ ਕਰਨਾ। ਇਹ ਸਾਰਾ ਕੁਝ ਕਰਨ ਤੋਂ ਬਾਅਦ ਫੇਰ ਉਹਨਾਂ ਨੇ ਇੱਦਾਂ ਨੀ ਕੀਤਾ ਵੀ ਉਹਨਾਂ ਨੇ ਸਾਰੀ ਦੁਨੀਆਂ ਦੇ ਵਿੱਚੋਂ ਖੋਜ ਕਰ ਲਿਆਂਦੀ ਤੇ ਫੇਰ ਉਹਨੇ ਉਹਦਾ ਖਹਿੜਾ ਛੱਡ ਦਿੱਤਾ ਉਹਨੂੰ ਗ੍ਰੰਥ ਸਾਹਿਬ ਦੇ ਵਿੱਚ ਜਾਂ ਉਸ ਵੇਲੇ ਗ੍ਰੰਥ ਸਾਹਿਬ ਜੀ ਦਾ ਜੇ ਸਿਰਜਣਾ ਨਹੀਂ ਸੀ ਹੋਈ ਉਹਨਾਂ ਨੇ ਲਿਖ ਦਿੱਤਾ ਨਹੀਂ ਇਸ ਤਰ੍ਹਾਂ ਨਹੀਂ ਹੈ। ਇਹਦੇ ਨਾਲ ਉਹਨਾਂ ਨੇ ਇਹ ਵੀ ਦਸਵੇਂ ਪਾਤਸ਼ਾਹ ਨੇ ਕਿਹਾ ਵੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਸਮੱਗਰੀ ਇਕੱਠੀ ਕਰਕੇ ਸਾਡੇ ਸਮਾਜ ਦੇ ਭਲਾਈ ਦੇ ਵਾਸਤੇ ਇਕੱਠੀ ਕਰਕੇ ਫੇਰ ਆਪ ਉਹਨਾਂ ਬੰਦਰਾਂ ਦੇ ਉੱਤੇ ਤੁਰ ਕੇ ਵੀ ਦਿਖਾ ਲਿਆ ਆਪ ਕਰਕੇ ਵੀ ਦਿਖਾ ਲਿਆ ਪ੍ਰੈਕਟੀਕਲ ਕਰਕੇ ਵੀ ਦਿਖਾ ਲਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ
0: ਜੀ। ਬਿਲਕੁਲ
1: ਅੱਛਾ ਹੁਣ ਕੀ ਆ ਜਦੋਂ ਖੱਖ ਸਾਹਿਬ ਜੀ ਇਹ ਗੱਲ ਉਹ ਮੇਰਾ ਸੱਜਣ ਹੈ ਜਿਹਦੀ ਮੈਂ ਤੁਹਾਨੂੰ ਗੱਲ ਦੱਸੀ ਸੀਗੀ ਉਹਨੂੰ ਮੈਂ ਇਹ ਗੱਲ ਸਮਝਾਈ ਤੇ ਫੇਰ ਮੈਂ ਓਹਨੂੰ ਇਹ ਦੱਸਿਆ ਵੀ ਜਿਹੜੀ ਅਰਦਾਸ ਆ ਇਹ ਜਿਹੜੀ ਸੰਗਤ ਬੈਠੀ ਹੁੰਦੀ ਆ ਨਾ ਗੁਰਦੁਆਰੇ ਦੇ ਵਿਚ ਓਹਦੇ ਵੱਲ ਨੂੰ ਮੂੰਹ ਕਰਕੇ ਅਰਦਾਸ ਕਰੀ ਦੀ ਆ। ਗੁਰੂ ਦਸਵੇਂ ਪਾਤਸ਼ਾਹ ਸਾਨੂੰ ਇਹ ਕਹਿ ਰਹੇ ਆ,
0: ਅਸੀਂ ਉਲਟੀ ਕਰਦੇ
1: ਆ। ਜਦੋਂ ਖਕ ਸਾਹਿਬ ਜੀ ਮੈਂ ਇਹ ਸਾਰਾ ਕੁਛ ਕਰਨ ਤੋਂ ਬਾਅਦ ਫੇਰ ਉਹਨਾਂ ਨੇ ਏਦਾਂ ਨੀ ਕੀਤਾ ਪੀ ਉਹਨਾਂ ਨੇ ਸਾਰੀ ਦੁਨੀਆਂ ਦੇ ਵਿਚੋਂ ਖੋਜ ਕਰ ਲਿਆਂਦੀ ਤੇ ਫੇਰ ਉਹਨੇ ਉਹਦਾ ਖਹਿੜਾ ਛੱਡ ਦਿੱਤਾ ਉਹਨੂੰ ਗ੍ਰੰਥ ਸਾਹਿਬ ਦੇ ਵਿਚ ਜਾਂ ਉਸ ਵੇਲੇ ਗ੍ਰੰਥ ਸਾਹਿਬ ਜੀ ਦਾ ਜੇ ਸਿਰਜਣਾ ਨਹੀਂ ਸੀ ਹੋਈ ਉਹਨਾਂ ਨੇ ਲਿਖ ਦਿੱਤਾ ਨਹੀਂ ਇਸ ਤਰ੍ਹਾਂ ਨਹੀਂ ਹੈ। ਇਹਦੇ ਨਾਲ ਉਹਨਾਂ ਨੇ ਇਹ ਵੀ ਦਸਵੇਂ ਪਾਤਸ਼ਾਹ ਨੇ ਕਿਹਾ ਵੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਸਮੱਗਰੀ ਇਕੱਠੀ ਕਰਕੇ ਸਾਡੇ ਸਮਾਜ ਦੇ ਭਲਾਈ ਦੇ ਵਾਸਤੇ ਇਕੱਠੀ ਕਰਕੇ ਫੇਰ ਆਪ ਉਹਨਾਂ ਬੰਦਰਾਂ ਦੇ ਉੱਤੇ ਤੁਰ ਕੇ ਵੀ ਦਿਖਾਇਆ, ਆਪ ਕਰਕੇ ਵੀ ਦਿਖਾਇਆ, ਪ੍ਰੈਕਟੀਕਲ ਕਰਕੇ ਵੀ ਦਿਖਾਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ।
0: ਜੀ ਬਿਲਕੁਲ।
1: ਅੱਛਾ ਹੁਣ ਕੀ ਆ, ਜਦੋਂ ਖਕ ਸਾਹਿਬ ਜੀ ਇਹ ਗੱਲ ਉਹ ਮੇਰਾ ਸੱਜਣ ਹੈ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਸੀਗੀ ਉਹਨੂੰ ਮੈਂ ਇਹ ਗੱਲ ਸਮਝਾਈ ਤੇ ਫੇਰ ਮੈਂ ਉਹਨੂੰ ਇਹ ਦੱਸਿਆ ਵੀ ਜਿਹੜੀ ਅਰਦਾਸ ਆ ਇਹ ਜਿਹੜੀ ਸੰਗਤ ਬੈਠੀ ਹੁੰਦੀ ਆ ਨਾ ਗੁਰਦੁਆਰੇ ਦੇ ਵਿਚ ਉਹਦੇ ਵੱਲ ਨੂੰ ਮੂੰਹ ਕਰਕੇ ਅਰਦਾਸ ਕਰੀ ਦੀ ਆ। ਗੁਰੂ ਦਸਵੇਂ ਪਾਤਸ਼ਾਹ ਸਾਨੂੰ ਇਹ ਕਹਿ ਰਹੇ ਆ,
0: ਅਸੀਂ ਉਲਟੀ ਕਰਦੇ ਆ।
1: ਜਦੋਂ ਖਕ ਸਾਹਿਬ ਜੀ ਮੈਂ ਉਹਨੂੰ ਦੋ ਚਾਰ ਵਾਰੀ ਇਹ ਗੱਲ ਦੁਹਰਾਈ ਤੇ ਮੈਂ ਕਿਹਾ ਤੈਨੂੰ ਸਮਝ ਲੱਗ ਗਈ, ਕਹਿੰਦਾ ਕੱਲੀ

0: ਮੇਰਾ ਸੱਜਣਾ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਸੀਗੀ ਉਹਨੂੰ ਮੈਂ ਇਹ ਗੱਲ ਸਮਝਾਈ ਤੇ ਫੇਰ ਮੈਂ ਉਹਨੂੰ ਇਹ ਦੱਸਿਆ ਵੀ ਜਿਹੜੀ ਅਰਦਾਸ ਆ ਇਹ ਜਿਹੜੀ ਸੰਗਤ ਬੈਠੀ ਹੁੰਦੀ ਆ ਨਾ ਗੁਰਦੁਆਰੇ ਦੇ ਵਿਚ ਓਹਦੇ ਵੱਲ ਨੂੰ ਮੂੰਹ ਕਰਕੇ ਅਰਦਾਸ ਕਰੀਦੀ ਆ। ਗੁਰੂ ਦਸਵੇਂ ਪਾਤਸ਼ਾਹ ਸਾਨੂੰ ਇਹ ਕਹਿ ਰਹੇ ਆ
1: ਅਸੀਂ ਉਲਟੀ ਕਰਦੇ
0: ਆ। ਜਦੋਂ ਖਕ ਸਾਹਿਬ ਜੀ ਮੈਂ ਉਹਨੂੰ ਦੋ ਚਾਰ ਵਾਰੀ ਇਹ ਗੱਲ ਦੁਹਰਾਈ ਤੇ ਮੈਂ ਕਿਹਾ ਤੈਨੂੰ ਸਮਝ ਲੱਗ ਗਈ, ਕਹਿੰਦਾ ਕੱਲੀ ਕੱਲੀ ਗੱਲ ਮੈਨੂੰ ਸਮਝ ਗਈ ਆ। ਔਰ ਕਹਿੰਦਾ ਅਸੀਂ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਕਰਦੇ ਆ ਪਰ ਅਰਦਾਸ ਕਰਨੀ ਹੁੰਦੀ ਆ ਜਿਹੜੀ ਉੱਥੇ ਸੰਗਤ ਬੈਠੀ ਹੁੰਦੀ ਆ ਉਹਦੇ ਵਿਚ। ਫਿਰ ਅੱਗੇ ਜਾ ਕੇ ਜਿਹੜੀਆਂ ਆਪਾਂ ਗੱਲਾਂ ਕਰਦੇ ਆ ਬਾਕੀ ਦੀਆਂ ਜਿੱਦਾਂ ਪ੍ਰਿਥਵੇ ਭਗਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਧਿਆਉਣ ਦਾ ਮਤਲਬ ਹੁੰਦਾ ਉਹਦੇ ਤੇ ਤੁਰ ਕੇ ਦਿਖਾਲਿਆ, ਆਪ ਪ੍ਰੈਕਟੀਕਲ ਕਰਕੇ ਦਿਖਾਲਿਆ, ਖੇਤੀ ਕੀਤੀ ਸਾਰਾ ਕੁਛ ਕਰਕੇ ਦਿਖਾਲਿਆ ਤੇ ਹਾਂ
1: ਬਿਲਕੁਲ
0: ਮੈਂ ਖੋਜ ਕਰਕੇ ਆਇਆ ਤੇ ਮੈਂ ਆਪ ਕਰਕੇ ਵੀ ਦਿਖਾਲਦਾ ਤੁਹਾਨੂੰ ਉਦਾਹਰਨ ਸੈੱਟ ਕੀਤੀ। ਅੱਛਾ ਹੁਣ ਜਿਹੜੀਆਂ ਅੱਗੇ ਅਰਦਾਸ ਆਉਂਦੀ ਆ ਪ੍ਰਿਥਵੇ ਭਗਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਇੱਥੇ ਉਹ ਜਿਹੜੇ ਅਗਲੇ ਤਿੰਨ ਗੁਰੂ ਆ ਉਹਨਾਂ ਦੇ ਬਾਰੇ ਜੋ ਕਹਿ ਰਿਹਾ ਭਾਈ ਉਹਨਾਂ ਨੂੰ ਬਹੁਤੀ ਮਿਹਨਤ ਕਰਨ ਦੀ ਲੋੜ ਨੀ, ਭਾਈ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਇਕੱਠਾ ਹੋਇਆ ਗਿਆਨ ਸੀਗਾ ਇਕੱਠਾ ਕੀਤਾ ਹੋਇਆ ਉਹੀ ਸਹਾਈ ਹੋਇਆ
1: ਬਿਲਕੁਲ,
0: ਉਹਨਾਂ ਨੇ ਹੀ ਉਹਨਾਂ ਦੇ ਜੀਵਨ ਦੇ ਵਿਚ ਰੋਲ ਪਲੇ ਕੀਤਾ
1: ਬਿਲਕੁਲ।
0: ਪ੍ਰਿਥਵੀ ਭਗਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਫਿਰ ਗੁਰੂ ਅਰਜਨ ਦੇਵ ਜੀ ਨੇ ਜੋ ਕੁਛ ਸਾਡੇ ਸਮਾਜ ਲਈ ਕੀਤਾ ਜਿੱਦਾਂ ਦੀਆਂ ਕੁਰਬਾਨੀਆਂ ਤਸੀਹੇ ਉਹਨਾਂ ਨੂੰ ਦਿੱਤੇ ਗਏ ਉਹਨਾਂ ਨੂੰ ਫਿਰ ਅਗਲੇ ਗੁਰੂ ਸਾਹਿਬਾਂ ਨੇ ਉਸ ਚੀਜ਼ ਨੂੰ ਮੁੱਖ ਰੱਖ ਕੇ ਉਹ ਸਾਰੇ ਕਾਸੇ ਨੂੰ ਸ਼ੁਰੂ ਰੱਖਿਆ। ਅੱਗੇ ਆ ਜਿਹੜੀ ਅਰਜਨ ਹਰਗੋਬਿੰਦ ਨੂੰ ਸਿਮਰੋ ਹਰਿ ਰਾਇ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ। ਫਿਰ ਉਹ ਕਹਿੰਦੇ ਸ੍ਰੀ ਹਰਿਕ੍ਰਿਸ਼ਨ ਜੀ ਨੇ ਵੀ ਇਹਨਾਂ ਨੂੰ ਹੀ ਧਿਆਇਆ, ਸ੍ਰੀ ਹਰਿਕ੍ਰਿਸ਼ਨ ਧਿਆਈ ਉਹਨਾਂ ਨੇ ਵੀ ਇਹਨਾਂ ਪਿਛਲੇ ਗੁਰੂਆਂ ਦੇ ਅਮਲਾਂ ਦੇ ਉੱਤੇ ਜੋ ਕਹਿ ਕੇ ਗਏ ਸੀ ਸਮਝਾ ਕੇ ਗਏ ਸੀ ਉਹਦੇ ਉੱਤੇ ਤੁਰ ਕੇ ਦਿਖਾਲਿਆ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਦਿੱਖਿਆ। ਫਿਰ ਦੇਖੋ ਉਹ ਕਹਿੰਦੇ ਆ ਭਾਈ ਉਹ ਗੁਰੂ ਸਾਹਿਬ ਨੇ ਜਦੋਂ ਇਹਨਾਂ ਦਾ ਜਿਹੜਾ ਫਲਸਫਾ ਸੀ ਉਹਨੂੰ ਅਪਣਾ ਲਿਆ ਉਹ ਐਸਾ ਇੱਕ ਇਨਸਾਨ ਐਸਾ ਮਹਾਂਪੁਰਸ਼ ਬਣ ਗਿਆ ਕਿ ਉਹਦੇ ਵੱਲਾਂ ਦੇਖ ਕੇ ਹੀ ਦੁੱਖ ਪੂਰੇ ਲੈ ਲਏ।
1: ਬਿਲਕੁਲ
0: ਜਿਸ ਦਿੱਖਿਆ ਸਭ ਦੁੱਖ ਜਾਏ। ਇਸ ਤੋਂ ਬਾਅਦ ਆਉਂਦੀ ਆ ਮੇਰਾ ਖਿਆਲ ਆ ਨਵੇਂ ਗੁਰੂ ਸਾਹਿਬ ਦੀ ਗੱਲ, ਉਹਨਾਂ ਨੇ ਫਿਰ ਦੇਖੋ ਉਹ ਕਹਿੰਦੇ ਆ ਗੁਰੂ ਤੇਗ ਬਹਾਦਰ ਸਿਮਰੀਆ
1: ਬਿਲਕੁਲ,
0: ਉਹ ਕਹਿੰਦੇ ਫਿਰ ਗੁਰੂ ਤੇਗ ਬਹਾਦਰ ਜੀ ਨੇ ਵੀ ਇਹ ਪੂਰੀ ਪਿਛਲੀ ਸਟੱਡੀ ਕੀਤੀ ਐਨਾਲਾਈਜ਼ ਕੀਤਾ ਉਸ ਨੂੰ ਇਹ ਜਿਹੜਾ ਅਧਿਐਨ ਕੀਤਾ ਤੇ ਫਿਰ ਗੁਰੂ ਤੇਗ ਬਹਾਦਰ ਜੀ ਦੇ ਘਰ ਨੌ ਨਿਧਾਂ ਧਾ ਕੇ ਜਿੱਦਾਂ ਕਹਿੰਦੇ ਨਾ ਛੱਤ ਪਾੜ ਕੇ ਆ ਜਾਣਾ ਇਸ ਤਰ੍ਹਾਂ ਉਹਨਾਂ ਦੇ ਕੋਲ ਉਹ ਆ ਗਈਆਂ। ਤੇ ਜਦੋਂ ਖਕ ਸਾਹਿਬ ਜੀ ਉਹ ਮੈਂ ਸੱਜਣ ਨੂੰ ਇਹ ਸੁਣਾਈ ਕਹਿੰਦਾ ਆਪਾਂ ਤਾਂ ਪੁੱਠੇ ਪਾਸੇ ਹੀ ਤੁਰ ਪਏ
1: ਬਿਲਕੁਲ।
0: ਸੋ ਇਹ ਜਿਹੜਾ ਸਾਰਾ ਮਸਲਾ ਆ ਆਪਾਂ ਸੰਗਤ ਮੂਹਰੇ ਅਰਦਾਸ ਕਰਕੇ ਉਹਨਾਂ ਨੂੰ ਇਹ ਦੱਸਣਾ ਹੁੰਦਾ ਭਾਈ ਸਾਡੇ ਪਹਿਲੇ ਗੁਰੂ ਨੇ ਕੀ ਕੀਤਾ ਸਾਡੇ ਦੂਸਰੇ ਨੇ ਤੀਸਰੇ ਨੇ।
1: ਵੈਸੇ ਚੀਮਾ ਸਾਹਿਬ ਤੁਹਾਡੀ ਗੱਲ ਦੇ ਵਿਚ ਬਹੁਤ ਹੈਵੀ ਗੱਲ ਆ ਤੁਹਾਡੀ, ਬਹੁਤ ਵਧੀਆ ਤੁਸੀਂ ਦੱਸੀ ਗੱਲ ਇਹੋ। ਵਾਕਿਆ ਗੁਰੂ ਗ੍ਰੰਥ ਸਾਹਿਬ ਜੀ ਵੱਲ ਤਾਂ ਅਸੀਂ ਕਰਦੇ ਆ, ਮੇਰਾ ਤੁਹਾਡਾ ਨੌਲੇਜ ਬਹੁਤ ਜ਼ਿਆਦਾ ਇਹਦੇ ਬਾਰੇ, ਪਰ ਅਸੀਂ ਅਰਦਾਸ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਪੂਰੇ। ਤੁਸੀਂ ਗੱਲ ਵੈਸੇ ਜਿੱਦਾਂ ਕੀਤੀ ਨਾ ਮੈਨੂੰ ਉਹ ਮਨ ਨੂੰ ਲੱਗੀ ਹੈ ਕਿ ਵੀ ਵਾਕਿਆ ਹੀ ਇਹ ਸੰਗਤ ਮੂਹਰੇ ਹੋ ਕੇ ਗੱਲ ਕਰਨੀ ਚਾਹੀਦੀ ਆ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਹੈ ਹੀ ਉੱਥੇ ਉਹਨਾਂ ਦੀ ਤੇ ਗੱਲ ਕਰ ਰਹੇ।
0: ਹਾਂਜੀ ਅਰਦਾਸ ਦੇ ਵਿਚ ਇਹ ਹੀ ਦੱਸਣਾ ਹੁੰਦਾ ਭੀ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈਗੇ ਆ ਇਹਨਾਂ ਦੇ ਵਿਚੋਂ ਹੀ ਅਸੀਂ ਤੁਹਾਨੂੰ ਦੱਸ ਰਹੇ ਆ ਜੋ ਕੁਛ ਗੁਰੂ ਗੋਬਿੰਦ ਸਿੰਘ ਜੀ ਨੇ, ਖੈਰ ਉਹਨਾਂ ਦੀ ਇਹ ਜਿਹੜੀ ਆ ਦਸਵੇਂ ਪਾਤਸ਼ਾਹ ਦੀ ਬਾਣੀ ਆ ਉਹ ਇਹਦੇ ਵਿਚ ਦਰਜ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿਚ ਬਹੁਤ ਸਾਰੀ ਦਰਜ ਨਹੀਂ ਹੈਗੀ। ਤੇ ਹੁਣ ਜਿਹੜੀ ਅਰਦਾਸ ਆ ਇਹ ਦਸਵੇਂ ਪਾਤਸ਼ਾਹ ਨੇ ਲਿਖੀ ਆ। ਹੁਣ ਜਿਹੜੇ ਲੋਕ ਖਕ ਸਾਹਿਬ ਜੀ ਇੱਥੇ ਆਪਣੇ ਟ੍ਰੇਜਰੋ ਦੀ ਗੱਲ ਆ, ਇੱਥੇ ਸਾਡੇ ਇੱਕ ਗੁਰਦੁਆਰਾ ਆ ਉੱਥੇ ਆਪਣੇ ਪ੍ਰੋਫੈਸਰ ਦਰਸ਼ਨ ਸਿੰਘ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਦਾ ਬੜਾ ਨਾਂ ਆ ਇਸ ਦੇ ਵਿਚ, ਉਹਨਾਂ ਨੇ ਇੱਥੇ ਗੁਰਦੁਆਰੇ ਖਕ ਸਾਹਿਬ ਜੀ ਕਿਹਾ ਕਹਿੰਦੇ ਕਿ ਜਿਹੜਾ ਭਗਤੀ ਸ਼ਬਦ ਆ ਇਹ ਹਿੰਦੂਆਂ ਦੀ ਦੇਵੀ ਆ, ਸਾਨੂੰ ਤਾਂ ਇਹਦੀ ਸਮਝ ਨੀ ਲੱਗਦੀ, ਇਹਨੂੰ ਇਹਦੇ ਵਿਚੋਂ ਅਰਦਾਸ ਦੇ ਵਿਚੋਂ ਕੱਢ ਦੇਣਾ ਚਾਹੀਦਾ ਤੇ ਇਹਦੀ ਜਗ੍ਹਾ ਤੇ ਜਿਹੜਾ ਅਕਾਲ ਪੁਰਖ ਸ਼ਬਦ ਜਿਹੜਾ ਉਹ ਪਾ ਦੇਣਾ ਚਾਹੀਦਾ। ਉਹਨੂੰ ਪੁੱਛੇ ਭਈ ਗੁਰੂ ਦਸਵੇਂ ਪਾਤਸ਼ਾਹ ਦੀ ਲਿਖੀ ਹੋਈ ਅਰਦਾਸ ਹੈ ਤੇ ਤੂੰ ਮੂਰਖਾ,
1: ਬਿਲਕੁਲ
0: ਗੁਰੂ ਦਸਵੇਂ ਪਾਤਸ਼ਾਹ ਦੇ ਲਿਖੇ ਹੋਏ ਸ਼ਬਦ ਆ ਜਿਹੜੇ ਉਹਨਾਂ ਨੂੰ ਕੱਢ ਰਿਹਾ ਤੇ ਤੂੰ ਸ਼ਬਦ ਅਕਾਲ ਪੁਰਖ ਉਸ ਬੰਦੇ ਨੂੰ

0: ਹਾਂ ਸ਼ਬਦਾਂ ਦੇ ਅਰਥਾਂ ਦਾ ਨੀ ਪਤਾ, ਨਾ ਉਹਨੂੰ ਅਕਾਲ ਪੁਰਖ ਦੇ ਸ਼ਬਦਾਂ ਦਾ ਪਤਾ ਤੇ ਨਾ ਉਹਨੂੰ ਭਗਵਤੀ ਸ਼ਬਦ ਦੇ ਅਰਥ ਦਾ ਪਤਾ। ਇਹ ਸਾਡੇ ਸਮਾਜ ਦਾ ਹਾਲਾਤ ਆ, ਇਹੀ ਕਾਰਨ ਆ ਖੱਖ ਸਾਹਿਬ ਜੀ, ਬੱਚੇ ਆਪਣੇ ਮਾਂ ਪੇ ਦੇ ਆਖੇ ਨੀ ਲੱਗਦੇ, ਉਹਨਾਂ ਤੋਂ ਜਬਰਦਸਤੀ ਪੈਸੇ ਲੈ ਕੇ ਉਹ ਮੋਟਰਸਾਈਕਲ ਲੈਣਾ, ਮੈਂ ਟਰੈਕਟਰ ਲੈਣਾ, ਟਰੈਕਟਰ ਦੇ ਉੱਤੇ ਆ ਵੱਡੇ ਸਾਰੇ ਸਪੀਕਰ ਲਾਉਣੇ ਆ, ਪਿੰਡ ਦੇ ਵਿੱਚ ਕੋਈ ਕਿਸੇ ਦੀ ਧੀ ਭੈਣ ਹੈਗੀ ਆ, ਜਵਾਨ ਮੁਟਿਆਰ ਉਧਰ ਦੀ ਘਰ ਦੇ ਮੋਹਰੀ ਲਗਾਉਣੇ ਆ, ਕਿੱਧਰ ਨੂੰ ਸਾਡਾ ਸਮਾਜ ਤੁਰ ਪਿਆ?
1: ਬਿਲਕੁਲ ਬਿਲਕੁਲ ਸਹੀ ਕਹਿ ਰਹੇ। ਗੀਤਾ ਨੇ, ਚੀਮਾ ਸਾਹਿਬ ਗਾਣਿਆਂ ਵਾਲਿਆਂ ਨੇ, ਜਿਹੜੇ ਲਫੰਗੇ ਗਾਣੇ ਵਾਲੇ ਨਾ, ਜਿਨ੍ਹਾਂ ਨੇ ਬਹੁਤ ਜ਼ਿਆਦਾ ਇਸ ਸਾਡੇ ਕਲਚਰ ਦਾ ਨੁਕਸਾਨ ਕੀਤਾ ਔਰ
0: ਨੁਕਸਾਨ ਬਹੁਤ ਜ਼ਿਆਦਾ ਕੀਤਾ। ਔਰ ਖੱਟ ਸਾਹਿਬ ਜਦੋਂ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਲੋਕਾਂ ਨੂੰ ਅੱਜ ਕੱਲ ਪੂਜਿਆ ਜਾਂਦਾ, ਮੈਨੂੰ ਜਿੱਥੋਂ ਟਿਕਟ ਪਤਾ, ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਦੱਸਿਆ ਕਿ ਮੈਂ ਭਾਰਤ ਵਿੱਚ ਰਿਹਾ ਨੀਗਾ, ਮੈਂ ਛੋਟਾ ਹੁੰਦਾ ਆ ਗਿਆ ਸੀਗਾ, ਮੈਨੂੰ ਉੱਥੇ ਬਾਰੇ ਨਹੀਂ ਪਤਾ।
1: ਬਿਲਕੁਲ।
0: ਪਰ ਬਾਹਰ ਆ ਕੇ ਵੀ ਤੁਸੀਂ ਬਹੁਤ ਕੁਝ ਸਿੱਖ ਸਕਦੇ ਆ। ਮੇਰੇ ਹਿਸਾਬ ਦੇ ਨਾਲ ਖੱਟ ਸਾਹਿਬ ਜੀ, ਸਭ ਤੋਂ ਪਹਿਲਾਂ ਜਿਹੜਾ ਪੰਜਾਬੀ ਸਮਾਜ ਨੂੰ ਢਾਹ ਲਾਉਣ ਵਾਲਾ ਬੰਦਾ ਸ਼ੁਰੂ ਹੋਇਆ, ਜਿਹਨੂੰ ਅੱਜ ਕੱਲ ਦੇ ਜਿਹੜੇ ਕਵੀ ਆ ਉਹ ਪੂਜਦੇ ਆ, ਉਹ ਬੰਦਾ ਜਿਹੜਾ ਆ ਸ਼ਿਵ ਕੁਮਾਰ ਬਟਾਲਵੀ
1: ਜੀ,
0: ਸਭ ਤੋਂ ਪਹਿਲਾਂ ਉਹਨੇ ਸਾਡਾ ਸਮਾਜ ਸੀਗਾ ਜਿਹੜਾ, ਉਹਦੀ ਸੋਚ ਨੂੰ ਮੋੜਾ ਪਾ ਕੇ ਉਲਟ ਪਾਸੇ ਨੂੰ ਤੋੜ ਦਿੱਤਾ
1: ਜੀ
0: ਉਸ ਬੰਦੇ ਨੇ। ਲੂਣਾ, ਲੂਣਾ ਜਿਹੜੀ ਸੀਗੀ ਉਹਨੇ ਉਹ ਪੁੱਠਾ ਸਿੱਧਾ ਲਿਖ ਕੇ ਲੂਣਾ ਦੇ ਬਾਰੇ ਦੇ ਵਿੱਚ, ਤੇ ਰਾਜੇ ਜਿਹੜਾ ਸੀਗਾ ਸਲਵਾਨ, ਉਹਦੇ ਉਹਨੂੰ ਪੁੱਠਾ ਕਰਕੇ ਸਾਰੇ ਕਾਸੇ ਨੂੰ ਉਹਨੇ ਪਰਜਾ ਸੀ ਜਿਹੜੀ ਪੁੱਠੇ ਪਾਸੇ ਨੂੰ ਤੋੜ ਦਿੱਤੀ।
1: ਬਿਲਕੁਲ।
0: ਉਹ ਕਹਿ ਰਿਹਾ ਕਿ ਜਿਹੜੀ ਆ ਲੂਣਾ ਆ ਉਹ ਯੰਗ ਕੁੜੀ ਸੀ ਔਰ ਰਾਜਾ ਸਲਵਾਨ ਸੀਗਾ ਉਹ ਬਜੁਰਗ ਸੀਗਾ, ਤੇ ਇਸ ਕਰਕੇ ਉਹਨੇ ਪੂਰਨ ਦੇ ਉੱਤੇ ਉਹ ਜਿਹੜਾ ਸੀ ਡੋਰੇ ਪਾਉਣ ਲੱਗ ਪਈ, ਤੇ ਪੂਰਨ ਨੇ ਨਾ ਕਰ ਦਿੱਤੀ, ਤੇ ਉਹਨੇ ਫਿਰ ਜਾ ਕੇ ਰਾਜੇ ਕੋ ਸ਼ਿਕਾਇਤ ਲਾ ਕੇ ਵੀ ਇਹਨੇ ਮੈਨੂੰ ਹੱਥ ਪਾ ਲਿਆ ਮੇਰੀ ਇੱਜ਼ਤ ਨੂੰ, ਤੇ ਇਹਨੂੰ ਹੁਣ ਤੂੰ ਦੇਸ਼ ਨਿਕਾਲਾ ਦੇ ਦੇ, ਤੇ ਦੇਸ਼ ਨਿਕਾਲਾ ਦਵਾਤਾ, ਤੇ ਉਹਨੇ ਕਹਿਤਾ ਇਹ ਕਿ ਉਹ ਮੁਟਿਆਰ ਯੰਗ ਸੀ। ਨਹੀਂ, ਉਹ ਮੁਟਿਆਰ ਯੰਗ ਨਹੀਂ ਸੀ। ਉਹਦੇ ਪਿੱਛੇ ਜੇ ਆਪਾਂ ਦਲੀਲ ਦੀ ਤੱਕੜੀ ਦੇ ਵਿੱਚ ਪਾ ਕੇ ਤੋਲੀਏ, ਪਹਿਲਾਂ ਤਾਂ ਉਹ ਇੰਦਰ ਰਾਜੇ ਦੇ ਦਰਬਾਰ ਦੇ ਵਿੱਚ ਨਾਚ ਕਰਦੀ ਹੁੰਦੀ ਸੀ ਆ ਕੇ ਲੂਣਾ, ਉੱਥੇ ਰਹੀ। ਇੰਦਰ ਰਾਜਾ ਬੁੱਢਾ ਹੋ ਕੇ ਬਜੁਰਗ ਹੋ ਕੇ ਡੈਥ ਹੋ ਗਈ ਉਹਦੀ, ਫਿਰ ਉਹ ਰਾਜੇ ਸਲਵਾਨ ਦੇ ਪੂਰਨ ਦਾ ਬਾਪ ਸੀ ਜਿਹੜਾ ਉਹਦੇ ਚਲੇ ਗਈ, ਤੇ ਉਹ ਹਜੇ ਖੱਖ ਸਾਹਿਬ ਜੇ ਆਪਾਂ ਸਖ਼ਤ ਸ਼ਬਦਾਵਲੀ ਬਾਚੇ ਤਾਂ ਉਹ ਹਜੇ ਦੋਂਦੀ ਨਹੀਂ ਹੋਣੀ, ਉਹ ਹਜੇ ਨਿਆਣੀ ਨਹੀਂ ਹੋਣੀ, ਯੰਗ ਨਹੀਂ ਹੋਣੀ। ਤੇ ਉਹਨੇ ਜਾ ਕੇ ਉੱਥੇ ਅਸਲ ਦੇ ਵਿੱਚ ਉਹ ਕੀ ਸੀਗਾ, ਉਹ ਜਿਹੜੀਆਂ ਕਹਾਣੀਆਂ ਜਿੱਥੋਂ ਤੱਕ ਮੈਂ ਰਾਗੀ ਤੁਹਾਡਿਆਂ ਕੋਲ ਉੱਥੇ ਸੁਣਦਾ ਰਿਹਾ ਇੰਡੀਆ ਦੇ ਵਿੱਚ, ਉਹਦੇ ਸੋਨੇ ਦੇ ਬਾਗ ਸੀ, ਉਹਦੇ ਖੰਭ ਹੁੰਦੇ ਸੀ, ਉਹ ਪਰੀ ਸੀ, ਅਰਸ਼ਾਂ ਚੋਂ ਉੱਡ ਕੇ ਆ ਜਾਂਦੀ ਸੀ ਉਹ ਰਾਜੇ ਇੰਦਰ ਰਾਜੇ ਦੇ ਦਰਬਾਰ ਦੇ ਵਿੱਚ, ਫਿਰ ਕਹਿੰਦੇ ਆ ਉਹਨੇ ਉੱਥੇ ਉਹ ਰਾਜੇ ਦੇ ਦਰਬਾਰ ਦੇ ਵਿੱਚ ਕਿਸੇ ਨਾਲ ਬਲਾਤਕਾਰ ਕਰ ਲਈ ਤੇ ਉਹਦੇ ਖੰਭ ਟੁੱਟ ਗਏ ਤੇ ਉਹ ਮੁੜ ਕੇ ਜਾ ਨਹੀਂ ਸਕੀ, ਏਦਾਂ ਦੀ ਕੋਈ ਗੱਲ ਨਹੀਂ, ਕਿਸੇ ਕੋਈ ਪਰੀ ਕਿਤੇ ਨਹੀਂ ਉੱਤਰ ਕੇ ਆਉਂਦੀ, ਨਾ ਹੀ ਇਸ ਧਰਤੀ ਤੋਂ ਉੱਪਰ ਕੋਈ ਹੋਰ ਚੀਜ਼ ਹੈਗੀ ਆ ਜਿੱਥੋਂ ਪਰੀਆਂ ਆਉਂਦੀਆਂ ਹੋਣ। ਉਹ ਸਾਰਾ ਕੁਛ ਆ ਜਿਹੜਾ ਉਹ ਜੋ ਕੁਛ ਖੱਖ ਸਾਹਿਬ ਜੀ, ਜੇ ਅੱਜ ਆਪਾਂ ਦੇਖੀਏ ਭਾਰਤ ਦੇ ਸਮਾਜ ਦੇ ਵਿੱਚ, ਉੱਥੇ ਆਮ ਗੱਲਾਂ ਪਿਛਲੇ 10-15-20 ਸਾਲ ਤੋਂ ਆਮ ਗੱਲਾਂ ਹੁੰਦੀਆਂ ਕਿ ਉੱਥੇ ਯੂਰੋਪੀਅਨ ਕੰਟਰੀ ਆ ਜਿਹੜੇ, ਖਾਸ ਕਰਕੇ ਯੂਕਰੇਨ, ਉੱਥੋਂ ਯੰਗ ਕੁੜੀਆਂ ਜਾਂਦੀਆਂ ਤੇ ਉਹ ਉੱਥੇ ਜਿਹੜੇ ਲੋਕ ਇਸ ਤਰ੍ਹਾਂ ਦੀ ਭੁੱਖ ਜਿਨ੍ਹਾਂ ਨੂੰ ਹੈਗੀ ਆ, ਕਾਮ ਵਾਸਨਾ ਦੇ ਵਿੱਚ ਫਸੇ ਹੋਏ ਆ, ਉਹ ਜਾ ਕੇ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਉਹ ਕਰਦੀਆਂ ਆ। ਸੋ ਉਸ ਸਮੇਂ ਦੇ ਵਿੱਚ ਵੀ ਇਹੀ ਕੁਛ ਸੀਗਾ, ਉਹ ਜਿਹੜੀ ਲੂਣਾ ਸੀ ਉਹ ਗਰੁੱਪ ਦੇ ਨਾਲ ਜਾਂਦੀ ਸੀ ਭਾਰਤ ਦੇ ਰਾਜਿਆਂ ਕੋਲ, ਉੱਥੇ ਜਾ ਕੇ ਮਾਲ ਉਤਾਂ ਤੋਂ ਲੈ ਲੂ ਕੇ ਆ ਕੇ ਤੇ ਆਪਣੀ 5-7 ਮਹੀਨੇ 6 ਮਹੀਨੇ ਉਹਨਾਂ ਕੱਟ ਲੈਣ ਤੇ ਮੁੜ ਕੇ ਫੇਰ ਜਾ ਵੜਨਾ। ਸੋ ਇਹ ਸਾਰਾ ਕੁਛ ਸਮਾਜ ਆ ਜਿਹੜਾ ਉਹ ਇਸ ਤਰ੍ਹਾਂ ਹੌਲੀ ਹੌਲੀ ਬਦਲਿਆ ਜਾਂਦਾ।
1: ਬਿਲਕੁਲ।
0: ਇਹਦੇ ਨਾਲ ਕਹਾਣੀਆਂ ਜਿਹੜੀਆਂ ਦੂਸਰੀਆਂ ਜੁੜਦੀਆਂ, ਆ ਹੀਰ ਤੇ ਰਾਂਝਾ ਆ ਫਲਾਨਾ, ਇਹ ਸਭ ਕੁਛ ਮਨ ਘੜਤ ਕਹਾਣੀਆਂ ਲਿਖ ਕੇ ਲੋਕਾਂ ਨੂੰ ਉਲਟ ਪਾਸੇ ਲਾਉਣ ਦੇ ਮਸਲੇ ਆ ਜਿਹੜੇ।
1: ਬਿਲਕੁਲ।
0: ਜਿਹਦੇ ਵਿਚ ਖੱਖ ਸਾਹਿਬ ਜੀ ਇੱਕ ਫਿਲਮ ਵੀ ਬਣੀ ਸੀ।
1: ਡਾਕਟਰ ਸਾਹਿਬ ਆ ਗਏ
0: ਜੀ, ਡਾਕਟਰ ਸਾਹਿਬ ਆ ਜਾਓ।
1: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਵੈਲਕਮ ਜੀ ਆਇਆਂ ਨੂੰ, ਤੇ ਮੈਂ ਤੁਹਾਡਾ ਮੈਸੇਜ ਵੀ ਕਰ ਦਵਾਂ ਜੀ, ਤੇ ਦਿਓ ਮੈਨੂੰ ਇੱਕ ਸੈਕਿੰਡ, ਲੌਂਗ ਟਾਈਮ ਆਪਾਂ ਨਹੀਂ ਮਿਲੇ, ਅੱਜ ਪ੍ਰਮਾਤਮਾ ਨੇ ਟਾਈਮ ਦਿੱਤਾ ਜੀ।
0: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
2: ਹਾਂਜੀ ਸਤਿ ਸ੍ਰੀ ਅਕਾਲ ਜੀ, ਚਿੰਮ ਸਾਹਿਬ
0: ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ। ਕਈ ਟਾਈਮ ਹੋ ਗਿਆ ਤੁਹਾਨੂੰ ਆਵਾਜ਼ ਸੁਣੀ ਨੂੰ,
2: ਕਾਫੀ ਅਲੋਪ ਹੋ ਗਿਆ ਇੰਨੇ ਦਿਨਾਂ ਵਿਚ।
0: ਹਾਂਜੀ, ਕਈ ਕੁਛ ਤੁਹਾਨੂੰ ਪਤਾ ਸੀ ਜਦੋਂ ਛੋੜਾ ਪੈਂਦਾ ਫਿਰ ਫਿਰ ਬੋਲ ਵੀ ਨੀ ਹੁੰਦਾ, ਚੁੱਪ ਹੀ ਰਹੀਦਾ, ਚੁੱਪੇ ਭਲੀ ਆ।
2: ਹਾਂਜੀ, ਤੁਹਾਨੂੰ ਕਿਹਾ ਸੀ ਤੁਸੀਂ ਇੱਧਰ ਜੁੜਨਾ ਚਾਹੁੰਦੇ ਹੋ ਤੇ ਨਾਲ ਜੁੜ ਜਾਓ ਜਦ ਤੱਕ ਖਾਕ ਸਾਹਿਬ ਨਹੀਂ ਆਉਂਦੇ।
1: ਮੈਂ ਇੱਕ ਮਿੰਟ ਮੈਸੇਜ ਕਰਦਾ ਜੀ, ਇੱਕ ਕਰਦੇ ਚਲੋ ਜੀ।
3: ਜਨਹਿਤ ਵਿਚ ਸੂਚਨਾ, ਮਸ਼ਹੂਰ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸਿੰਘ ਸੰਧੂ, ਉਮਰ ਦੇ 75ਵੇਂ ਸਾਲ ਦੇ ਵਿਚ, ਮੈਡੀਕਲ ਪ੍ਰੈਕਟਿਸ ਦੇ 50 ਸਾਲ ਪੂਰੇ ਹੋਣ ਤੇ ਅਮਰੀਕਨ ਇਕਾਨਮੀ ਦੀ ਸਭ ਤੋਂ ਮਾੜੀ ਹਾਲਤ ਹੋਣ ਕਰਕੇ ਇਹ ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਹੈ ਤਾਂ ਜੋ ਵੀ ਉਸ ਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਕੇ ਇਲਾਜ ਕਰਵਾ ਸਕਦਾ ਹੈ। ਬਸ ਇਨ੍ਹਾਂ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ ਤੇ ਅੰਡੇ ਵੀ ਮਿਲਦੇ ਰਹਿਣ, ਇਨ੍ਹਾਂ ਦੇ ਇਲਾਜ ਕਰਨ ਦੀ ਸਮਰੱਥਾ ਬਣੀ ਰਹੇ ਤੇ ਤੁਹਾਡਾ ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 408-687-1899।
1: ਡਾਕਟਰ ਸਾਹਿਬ ਅੱਜ ਆਪਣੇ ਨਾਲ ਹਾਜ਼ਰ ਹੋਏ ਹੈ, ਬਹੁਤ ਸ਼ੁਕਰੀਆ, ਧੰਨਵਾਦ ਉਹਨਾਂ ਦਾ, ਚੀਮਾ ਸਾਹਿਬ ਵੀ ਨਾਲ ਨੇ, ਤੇ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਸਾਹਿਬਜ਼ਾਦਿਆਂ ਬਾਰੇ ਅਸੀਂ ਪੇਸ਼ ਕਰਾਂਗੇ
2: ਜੀ। ਅੱਜ ਦਾ ਇਸ ਜਿਹੜਾ ਇਸ ਨੂੰ ਅਸੀਂ ਕਹਿੰਦੇ ਹਾਂ ਕਿ ਸ਼ਹੀਦੀ ਪੰਦਰਵਾੜਾ
0: ਜੀ,
2: ਦਸੰਬਰ ਦੇ 1704 ਈਸਵੀ ਦਾ ਜਿਹੜਾ ਦਸੰਬਰ ਦਾ ਮਹੀਨਾ ਸੀ ਉਹਦੇ ਆਖਰੀ ਪੰਦਰਵਾੜੇ ਦੇ ਵਿਚ, ਕਿਉਂਕਿ ਆਖਰੀ ਪੰਦਰਵਾੜਾ ਅਸੀਂ ਇਸ ਕਰਕੇ ਕਹਿ ਲੈਂਦੇ ਹਾਂ ਕਿ 21 ਤੋਂ ਘਟਨਾਵਾਂ ਸ਼ੁਰੂ ਹੋਈਆਂ, ਪਰ ਇਹ ਘਟਨਾਵਾਂ ਦਾ ਜਿਹੜਾ ਬੇਸ ਅਸੀਂ ਲੈ ਕੇ ਚੱਲੀਏ ਇਹ ਬਹੁਤ ਪਿੱਛੇ ਦਾ, ਬਹੁਤ ਪੁਰਾਣਾ ਹੈ
0: ਜੀ,
2: ਔਰ ਉਸ ਪੁਰਾਣੇ ਇਤਿਹਾਸ ਨੂੰ ਅਸੀਂ ਅੱਜ ਨਾ ਦੁਹਰਾਈਏ, ਕਿਉਂਕਿ ਸਾਰੀ ਸਿੱਖ ਕੌਮ ਜਿੰਨੇ ਵੀ ਇਸ ਨਾਲ ਸਬੰਧਤ ਹੈਗੇ ਨੇ ਉਹ ਸਾਰੇ ਹੀ ਇਸ ਗੱਲ ਬਾਰੇ ਜਾਣਦੇ ਨੇ ਕੀ ਹੋਇਆ, ਕਿਵੇਂ ਹੋਇਆ, ਇਹ ਹਾਲਾਤ ਇੱਥੋਂ ਤੱਕ ਕਿਵੇਂ ਪਹੁੰਚਿਆ ਸੀ। ਇਕਦਮ ਦੇ ਵਿੱਚ ਐਸਾ ਨਹੀਂ ਹੋ ਗਿਆ,
0: ਬਿਲਕੁਲ
2: ਜੀ, ਇਕਦਮ ਐਸਾ ਨਹੀਂ ਹੋ ਗਿਆ, ਤੇ ਇਹਦਾ ਮਤਲਬ ਇਹ ਆ ਵੀ ਉਹਦੇ ਪਿੱਛੇ ਵੀ ਹੋਰ ਬਹੁਤ ਸਾਰੀਆਂ ਘਟਨਾਵਾਂ ਹੋਣਗੀਆਂ।
0: ਬਿਲਕੁਲ ਜੀ,
2: ਮੈਂ ਕੱਲ ਸੱਜਣ ਨਾਲ ਵਿਚਾਰ ਕਰ ਰਿਹਾ ਸੀ ਤੇ ਮੈਂ ਉਹਨਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਜੋ ਵੀ ਕੁਛ ਵਾਪਰਦਾ ਹੈ ਨਾ ਇਸ ਦੁਨੀਆਂ ਤੇ ਉਹ ਕਰਮ ਆਧਾਰਿਤ ਵਾਪਰਦਾ ਹੈ।
0: ਬਿਲਕੁਲ,
2: ਸਿਰ ਤੇ ਸਿਦਕ ਜਿਹੜੇ ਆ ਉਹ ਸਾਡੇ ਕਰਮ ਦੇ ਅਨੁਸਾਰ ਸਾਨੂੰ ਮੋਡੀਫਾਈ ਕਰਕੇ ਤੇ ਸਾਡੇ ਸਾਹਮਣੇ ਰਿਜ਼ਲਟ ਲਿਆਉਂਦੇ ਨੇ। ਰਿਜ਼ਲਟ ਕੀ ਹੋਇਆ, ਮੈਂ ਉੱਥੇ ਲਿਖਿਆ ਸੀ ਮੰਨ ਲਿਆ ਜਾਏ ਜਿਵੇਂ ਜਿਹੜੇ ਪਹਾੜੀ ਰਾਜੇ ਸੀ ਤੇ ਉਹ ਉਸ ਵੇਲੇ ਮੁਗਲਾਂ ਦੀ ਈਨ ਮੰਨ ਕੇ ਤੇ ਉਸੇ ਤਰ੍ਹਾਂ ਚੱਲਣਾ ਸ਼ੁਰੂ ਕਰ ਦਿੱਤਾ, ਤੇ ਜੇ ਗੁਰੂ ਸਾਹਿਬ ਵੀ ਚੱਲਣਾ ਸ਼ੁਰੂ ਕਰ ਦਿੰਦੇ ਤੇ ਆਹ ਜਿਹੜਾ ਪੰਦਰਵਾੜਾ ਤੇ ਜਿਹੜਾ ਹਾਲਾਤ ਵਾਪਰੇ ਨਹੀਂ ਸੀ ਨਾ ਵਾਪਰਨਾ।
0: ਨਹੀਂ ਬਿਲਕੁਲ,
2: ਸਿਰੜ ਤੇ ਸਿਦਕ ਦੀ ਲੜਾਈ ਸੀ।
0: ਬਿਲਕੁਲ,
2: ਜੋ ਕੁਛ ਇਹ ਵਾਪਰਿਆ ਇਹ ਸਿਰੜ ਤੇ ਸਿਦਕ ਦੀ ਲੜਾਈ ਸੀ ਜਿਹੜੀ ਇਸ ਹਾਲਾਤ ਦੇ ਵਿਚ ਵਾਪਰੀ ਕੇ ਨਹੀਂ, ਅਸੂਲਾਂ ਦੇ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।
0: ਬਿਲਕੁਲ ਬਿਲਕੁਲ,
2: ਹਾਂ, ਤੇ ਅਸੂਲਾਂ ਦੇ ਨਾਲ ਸਮਝੌਤਾ ਨਹੀਂ ਕੀਤਾ, ਜਿਹਦਾ ਮਤਲਬ ਇਹ ਹੋਇਆ ਭਈ ਇਸ ਪੰਦਰਵਾੜੇ ਵਿਚ ਜ਼ੁਲਮ ਦੀ ਇੱਕ ਇੰਤਹਾ ਹੋ ਗਈ। ਇਤਿਹਾਸ ਬੜੇ ਹੋਣਗੇ, ਬਹੁਤ ਸਾਰਾ ਮੈਂ ਜਪਾਨੀ ਇਤਿਹਾਸ ਵੀ ਪੜਿਆ, ਉਹਦੇ ਚ ਵੀ ਕੋਈ ਇੱਕ ਇਕੱਲੀ ਮਾਂ ਆਪਣੇ ਇੱਕ ਇਕੱਲੇ ਪੁੱਤਰ ਨੂੰ ਵੀ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਕਰ ਦਿੰਦੀ ਹੈ
0: ਜੀ,
2: ਔਰ ਇਸ ਤਰ੍ਹਾਂ ਦੀਆਂ ਹੋ ਸਕਦਾ ਹੋਰ ਘਟਨਾਵਾਂ ਹੋਣਗੀਆਂ। ਯਿਸੂ ਮਸੀਹ ਦੇ ਸੰਬੰਧ ਵਿਚ ਲੋਕ ਸਾਰੇ 25 ਦਸੰਬਰ ਮਨਾਉਂਦੇ ਨੇ ਔਰ ਇਹ ਗੱਲ ਨੂੰ ਯਾਦ ਕਰਦੇ ਨੇ, ਤੇ ਮੈਂ ਉਹਨਾਂ ਸੱਜਣਾਂ ਨੂੰ ਇਹ ਗੱਲ ਦੱਸਣ ਦੀ ਕੋਸ਼ਿਸ਼ ਕਰਦਾ ਹਮੇਸ਼ਾ ਹੀ ਹਰ ਸਾਲ ਹੀ। ਤੇ ਪੰਜਾਬ ਦੇ ਵਿਚ ਜਾ ਕੇ ਅਗਰ ਵੇਖੋ ਨਾ ਤੇ ਹਰ ਘਰ ਦੇ ਵਿਚ ਇੱਕ ਯਿਸੂ ਜੰਮਿਆ
0: ਜੀ,
2: ਹਰ ਘਰ ਦੇ ਵਿਚ ਹੀ ਕੁਰਬਾਨ ਹੋਣ ਵਾਲੇ ਲੋਕ ਹੋਏ ਨੇ।
0: ਬਿਲਕੁਲ
2: ਠੀਕ ਆ, ਜੋ ਤੁਸੀਂ ਕਰਮ ਕੀਤਾ ਜਾਂ ਉਸ ਕਰਮ ਦੇ ਅਨੁਸਾਰ ਜੋ ਤੁਸੀਂ ਦ੍ਰਿੜਤਾ ਰੱਖੀ ਹੈ ਉਹਦਾ ਨਤੀਜਾ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆਇਆ ਹੈ, ਤੇ ਬੜੇ ਘੱਟ ਲੋਕ ਹੁੰਦੇ ਨੇ ਜਿਹੜੇ ਉਸ ਨੂੰ ਹੱਸ ਕੇ ਭੁਗਤਦੇ
0: ਨੇ,
2: ਉਸ ਗੱਲ ਨੂੰ ਐਕਸੈਪਟ ਕਰਦੇ ਨੇ। ਔਰ ਉਹਨਾਂ ਦੇ ਵਿਚੋਂ ਇਹ ਦਸਮ ਪਾਤਸ਼ਾਹ ਸਨ ਜਿਨ੍ਹਾਂ ਨੇ ਇਸ ਹਾਲਾਤ ਨੂੰ ਹੱਸ ਕੇ ਐਕਸੈਪਟ ਕੀਤਾ ਕਿ ਨਹੀਂ, ਕਦਰਾਂ ਕੀਮਤਾਂ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ,
0: ਨਹੀਂ ਕੀਤਾ ਜਾ ਸਕਦਾ। ਬਿਲਕੁਲ,
2: ਸਮਝੌਤਾ ਨਹੀਂ ਕੀਤਾ ਜਾ ਸਕਦਾ। ਔਰ ਇਹ ਲੜਾਈ ਜਿਹੜੀ ਸੀ ਇਹ ਗੁਰੂ ਅਰਜਨ ਪਾਤਸ਼ਾਹ ਦੇ ਵੇਲੇ ਤੋਂ ਹੀ ਚੱਲੀ ਸੀ।
0: ਬਿਲਕੁਲ,
2: ਔਰ ਉਸ ਹਾਲਾਤ ਦੇ ਵਿਚ ਚਲਦੀ ਹੋਈ ਸ਼ਰੀਕੇਬਾਜ਼ੀ ਦੇ ਵਿਚੋਂ ਇਹਨਾਂ ਦਾ ਜਿਹੜਾ ਆਇਆ ਹੋਇਆ ਸੀ ਈਰਾਨ ਦੇ ਉੱਪਰ ਰਿਸ਼ੀ ਸਮਰਾਧ, ਉਹਦੇ ਕਰਕੇ ਵੀ ਕਿਉਂ ਇਹ ਸਮਝਦਾ ਸੀਗਾ ਵੀ ਜੇ ਇਹ ਗੁਰੂ ਗੱਦੀ ਚੱਲਦੀ ਰਹੀ ਤੇ ਸਾਡਾ ਮਿਸ਼ਨ ਇੱਥੇ ਨਹੀਂ ਚੱਲ ਸਕਦਾ,
0: ਜਹਾਂ
2: ਚੱਲਦੀਆਂ ਆਈਆਂ ਹਨ
0: ਜੀ।
2: ਹੁਣ ਹਾਲਾਤ ਇੱਥੋਂ ਤੱਕ ਆ ਗਏ ਸੀ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਟਨੇ ਤੋਂ ਛੱਡ ਕੇ ਤੇ ਇੱਥੇ ਅਨੰਦਪੁਰ ਆਏ ਅਨੰਦਪੁਰ ਤੋਂ ਆਉਣ ਤੋਂ ਬਾਅਦ ਵੀ ਉਹਨਾਂ ਨੇ ਇੱਥੇ ਜਬ ਜ਼ਮੀਨ ਲੈ ਲਈ, ਨਾਨਕੀ ਚੱਕ ਦੇ ਤੌਰ ਤੇ ਜ਼ਮੀਨ ਲੈ ਲਈ, ਔਰ ਜ਼ਮੀਨ ਲੈ ਕੇ ਉੱਥੇ ਘਰ ਬਣਾਉਣਾ ਸ਼ੁਰੂ ਕਰ ਦਿੱਤਾ। ਘਰ ਨੂੰ ਕਹਿ ਲਓ ਕਿਲਾ ਕਹਿ ਲਓ, ਜਿਸ ਤਰ੍ਹਾਂ ਦਾ ਵੀ ਰਾਸ ਸੀ, ਜੇ ਹੁਣ ਪਹਾੜੀ ਤੇ ਰਹਿ ਕੇ ਅਸੀਂ ਉੱਚੇ ਥਾਂ ਤੇ ਰਹਿ ਰਹੇ ਹਾਂ, ਆਮ ਸ਼ਹਿਰ ਨਾਲੋਂ ਬਹੁਤ ਉੱਚਾ, ਇਹਦਾ ਮਤਲਬ ਇਹ ਵੀ ਇਹਨੂੰ ਕਿਲਾ ਕਿਹਾ ਜਾਵੇ।
0: ਬਿਲਕੁਲ।
2: ਸੋ ਇਸ ਤਰ੍ਹਾਂ ਦਾ ਹੀ ਇੱਕ ਹਾਲਾਤ ਸੀ ਉਸ ਵੇਲੇ ਦਾ ਵਾਪਰਿਆ, ਜਿਹੜਾ ਤੇ ਨੌਵੇਂ ਪਾਤਸ਼ਾਹ ਜੀ ਨੇ ਇਸ ਤੇ ਉਸਾਰਿਆ, ਜਿਹੜਾ ਕਿ ਬਾਕੀ ਦੁਸ਼ਮਣਾਂ ਨੂੰ, ਬਾਕੀ ਜਿਹੜੇ ਹਿੰਦੂ ਰਾਜੇ ਸੀ ਜਾਂ ਉਸ ਵੇਲੇ ਦੀ ਜਿਹੜੀ ਗਵਰਨਮੈਂਟ ਸਰਕਾਰ ਸੀ, ਉਹਨਾਂ ਨੂੰ ਇਵਾਰਾ ਨਹੀਂ ਸਿਖਾਉਂਦਾ।
0: ਬਿਲਕੁਲ
2: ਨਹੀਂ ਸਿਖਾਉਂਦਾ, ਤੇ ਲੱਖ ਲੱਖ ਤਰ੍ਹਾਂ ਦੀਆਂ ਲਿਉਂਤਾਂ ਬਣਾਉਂਦੇ ਰਹਿੰਦੇ ਸੀਗੇ ਵੀ ਕਿਸੇ ਨਾ ਕਿਸੇ ਤਰ੍ਹਾਂ ਇਸ ਦੀ ਸ਼ਿਕਾਇਤ ਕੀਤੀ ਜਾਵੇ। ਹੁਣ ਬਹੁਤ ਸਾਰੇ ਲੋਕ ਪੜ੍ਹੇ ਇਤਿਹਾਸ ਦੀ ਗੱਲ, ਚੀਮਾ ਸਾਹਿਬ ਤੁਸੀਂ ਵੀ ਪੜ੍ਹੀ ਹੋਣੀ ਹੈ, ਔਰ ਸਾਡੇ ਇਤਿਹਾਸ ਦੇ ਵਿੱਚ ਲਿਖ ਕੇ ਹੀ ਇਹ ਸਾਰੀਆਂ ਗੱਲਾਂ ਆ ਗਈਆਂ ਨੇ ਕਿ ਭਾਈ ਗੁਰੂ ਤੇਗ ਬਹਾਦਰ ਸਾਹਿਬ ਜਨੇਊ ਦੀ ਰਾਖੀ ਲਈ ਦਿੱਲੀ ਗਏ।
0: ਬਿਲਕੁਲ।
2: ਬੜਾ ਅਫਸੋਸ ਹੈ, ਤਰਕ ਸੰਗਤ ਗੱਲ ਹੀ ਨਹੀਂ ਹੈਗੀ। ਤੁਸੀਂ ਮੈਨੂੰ ਇਹ ਦੱਸੋ ਭਾਈ, ਇੱਕ ਤਾਂ ਇਹ ਹੈ ਕਿ ਜਿਸ ਗੱਦੀ ਦਾ ਮੈਂ ਮਾਲਕ ਹਾਂ, ਗੁਰੂ ਸਾਹਿਬ ਨੂੰ ਤੁਸੀਂ ਬੇਵਕੂਫ ਸਮਝਦੇ ਹੋ?
0: ਉਹੀ ਤਾਂ ਗੱਲ ਹੈ,
2: ਗੱਲ ਹੀ ਨਹੀਂ ਬਣਦੀ ਕਿ ਇੱਕ ਤਾਂ ਜਿਸ ਗੱਦੀ ਦਾ ਮੈਂ ਮਾਲਕ ਹਾਂ, ਉਹਦੀ ਸ਼ੁਰੂਆਤ ਹੀ ਇਸ ਗੱਲ ਤੋਂ ਹੋਈ ਕਿ ਮੈਂ ਜਨੇਊ ਨਹੀਂ ਪਾਉਣਾ।
0: ਜਨੇਊ ਨਹੀਂ ਪਾਉਣਾ, ਬਿਲਕੁਲ।
2: 11 ਸਾਲ ਦੀ ਉਮਰ ਦੇ ਵਿੱਚ ਇਹ ਹਾਲਾਤ ਵਾਪਰਿਆ ਕਿ ਮੈਂ ਜਨੇਊ ਨਹੀਂ ਪਾਉਣਾ, ਤੇ ਉਦੋਂ ਤੋਂ ਲੈ ਕੇ ਕਿ ਬੁੱਧੀ ਦੇ ਵਿੱਚ ਇੱਕ ਤਬਦੀਲੀ ਆ ਗਈ ਵੀ ਇਹ ਬੰਦਾ ਤਾਂ ਯਾਰ ਬਾਗੀ ਹੈ।
0: ਬਿਲਕੁਲ ਬਿਲਕੁਲ, ਗੁਰੂ ਨਾਨਕ ਦੇਵ ਜੀ ਦੀ ਗੱਲ ਕਰ ਰਹੇ
2: ਹਾਂ। ਉਹਦੀ ਗੱਦੀ ਦੇ ਵਾਰਸ ਹੀ ਗਾਂ ਦੀ ਗਾਂ ਤੁਰਦੇ ਆਏ।
0: ਬਿਲਕੁਲ।
2: ਤੁਸੀਂ ਨੌਵੇਂ ਪਾਤਸ਼ਾਹ ਨੂੰ ਆ ਕੇ ਕਹਿੰਦੇ ਪਏ ਹੋ, ਇੱਕ ਤਾਂ ਇਹ ਆ ਕਿ ਜਦੋਂ ਹੀ ਜੰਗਾਂ ਯੁੱਧਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੇਗ ਬਹਾਦਰ ਦੀ, ਕਿਉਂਕਿ ਤਿਆਗ ਮੱਲ ਨਾਂ ਸੀ ਨਾ ਉਹਨਾਂ ਦਾ,
0: ਜੀ ਜੀ,
2: ਤਿਆਗ ਮੱਲ ਨੂੰ ਤੇਗ ਬਹਾਦਰ ਦੀ ਪਦਵੀ ਨਾਲ ਨਿਵਾਜਿਆ ਗਿਆ, ਔਰ ਜੰਗਾਂ ਤੇ ਸਾਰੀਆਂ ਸਰਕਾਰ ਦੇ ਖਿਲਾਫ਼ ਹੁੰਦੀਆਂ ਸੀਗੀਆਂ, ਜਹਾਂਗੀਰ ਦੇ ਮਾਮਲੇ ਫੈਲੇ ਦੇ ਨਾਲ ਹੁੰਦੀਆਂ ਸੀਗੀਆਂ। ਉਹਨਾਂ ਨੂੰ ਇਹ ਗੱਲ ਬੜੀ ਚੁਭਦੀ ਸੀ ਇਸ ਗੱਲ ਵਾਸਤੇ ਵੀ ਇਹ ਬੰਦਾ ਜਿਹੜਾ ਹੈ ਨਾ, ਇਹ ਲਾਂਭੇ ਕੀਤਾ ਜਾਵੇ। ਆਮ ਤੌਰ ਤੇ ਐਸਾ ਹੁੰਦਾ ਹੀ ਹੈ ਵੀ ਪਰਿਵਾਰਾਂ ਦੀ ਲੜਾਈ, ਕਬੀਲਿਆਂ ਦੀ ਲੜਾਈ ਦੇ ਵਿੱਚ ਜਿਹੜਾ ਬਹੁਤਾ ਬੰਦਾ ਖਾੜਕੂ ਹੁੰਦਾ ਹੈ ਨਾ, ਉਹ ਕੋਸ਼ਿਸ਼ ਕਰਦਾ ਜਾ ਰਿਹਾ ਇਹਨੂੰ ਲਾਂਭਾ ਕੀਤਾ ਜਾਵੇ,
0: ਇਹਨੂੰ ਲਾਂਭੇ ਕੀਤਾ ਜਾਵੇ। ਬਿਲਕੁਲ।
2: ਸਰਕਾਰ ਦੀ ਨਜ਼ਰ ਇਸ ਗੱਲ ਤੇ ਹੁੰਦੀ ਸੀ ਵੀ ਇਸ ਨੂੰ ਲਾਂਭੇ ਕੀਤਾ ਜਾਵੇ। ਗੁਰੂ ਹਰਗੋਬਿੰਦ ਸਾਹਿਬ ਦੀ ਇਹ ਨੀਤੀ ਸੀ ਵੀ ਅਲਟੀਮੇਟ ਮੇਰਾ ਮਿਸ਼ਨ ਕੀ ਹੈ, ਮਿਸ਼ਨ ਤੋਂ ਚੁਣਨਾ ਪੈਂਦਾ ਹੈਗਾ। ਕਿਉਂ ਇਹ ਨਹੀਂ ਹੈਗੇ, ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਸ਼ਾਇਦ ਜੋ ਇੰਨੇ ਉਹ ਬਹਾਦਰ ਸੀ, ਉਹਨਾਂ ਨੇ ਸਰਕਾਰ ਦੇ ਖਿਲਾਫ਼ ਕਿਲਾ ਆਪਣਾ ਥੜਾ ਬਣਾਇਆ, ਸਰਕਾਰ ਦੇ ਖਿਲਾਫ਼ ਉਹਦੀਆਂ ਖਿਲਾਫ਼ ਵਰਜ਼ੀ ਕਰਦੀਆਂ ਫੌਜ ਵੀ ਰੱਖੀ, ਹੋਰ ਸਾਰੇ ਨਗਾਰਾ ਵੀ ਰੱਖਿਆ, ਉੱਚੀ ਥਾਂ ਤੇ ਬੈਠੇ ਵੀ, ਘੋੜੇ ਤੇ ਵੀ ਚੜੇ, ਜਿੰਨੀਆਂ ਪਾਬੰਦੀਆਂ ਸਰਕਾਰ ਵੱਲੋਂ ਲਗਾਈਆਂ ਸੀ ਸਾਰੀਆਂ ਉਹਨਾਂ ਲਗਾਈਆਂ ਸੀ, ਤੇ ਹੁਣ ਫਿਰ ਬਾਅਦ ਵਿੱਚ ਕਿਉਂ ਬੁਜ਼ਦਰ ਬਣ ਗਏ ਕਿ ਉਹਨਾਂ ਨੇ ਆਪਣੇ ਪੁੱਤਰ ਨੂੰ ਗੱਦੀ ਨਹੀਂ ਦਿੱਤੀ, ਗੱਦੀ ਰਾਮ ਰਾਏ ਨੂੰ ਦੇ ਦਿੱਤੀ, ਆਪਣੇ ਪੋਤਰੇ ਨੂੰ ਦੇ ਦਿੱਤੀ? ਇਹਦੇ ਵਿੱਚ ਇੱਕ ਸਿਆਸਤ ਸੀ ਉਸ ਵੇਲੇ, ਉਹਦੇ ਵਿੱਚ ਇੱਕ ਸਿਆਸਤ ਸੀ ਕਿ ਮੇਰਾ ਮਿਸ਼ਨ ਕੀ ਹੈ, ਸਭ ਤੋਂ ਵੱਡੀ ਅਚੀਵਮੈਂਟ ਮੇਰੀ ਕੀ, ਮੇਰੀ ਅਚੀਵਮੈਂਟ ਇਹ ਆ ਕਿ ਜਿਸ ਗੱਦੀ ਤੇ ਮੈਂ ਬੈਠਾ ਹਾਂ, ਉਸ ਗੱਦੀ ਨੂੰ ਮੈਂ ਅੱਗੇ ਤੋਰਨਾ ਆ, ਇਹਨੂੰ ਖਤਮ ਨਹੀਂ ਕਰਨਾ। ਅੱਗੇ ਤੋਰਨ ਦਾ ਤਰੀਕਾ ਇਹ ਹੀ ਸੀ ਕਿ ਮੇਰੇ ਕੋਲ ਉਹ ਮੋਹਰਾ ਜਿਹੜਾ ਅਸਲ ਕੀਮਤੀ ਹੈ, ਜਿਹੜਾ ਅੱਗੇ ਇਸ ਨੂੰ ਕਰ ਸਕਦਾ ਆ, ਉਸ ਨੂੰ ਮੈਂ ਬਚਾ ਕੇ ਰੱਖਾਂ।
0: ਬਿਲਕੁਲ।
2: ਖੇਡਦੇ ਨੇ ਲੋਕ ਤੇ ਸਾਰੇ ਇਹੀ ਕਰਦੇ ਨੇ ਵੀ ਜਿਹੜਾ ਉਹਦਾ ਸ਼ਕਤੀਸ਼ਾਲੀ ਮੋਹਰਾ ਆ ਉਹਨੂੰ ਬਚਾ ਕੇ ਰੱਖਦੇ।
0: ਬਿਲਕੁਲ।
2: ਤਾਂ ਕਿ ਇਹ ਬਚਿਆ ਰਹਿ ਜਾਵੇ। ਔਰ ਉਸੇ ਵਾਸਤੇ ਹੀ ਗੁਰੂ ਉਸ ਵੇਲੇ ਗੁਰੂ ਨਹੀਂ ਆਪਾਂ ਕਹਿ ਸਕਦੇ, ਤੇਗ ਬਹਾਦਰ ਨੂੰ ਉਹਨਾਂ ਨੇ ਅਸਾਮ ਦੇ ਦੌਰੇ ਤੇ ਭੇਜ ਦਿੱਤਾ ਕਿ ਜਾਓ ਤੁਸੀਂ ਜਾ ਕੇ ਪ੍ਰਚਾਰ ਕਰੋ।
0: ਬਿਲਕੁਲ।
2: ਤਾਂ ਕਿ ਇਸ ਪੰਜਾਬ ਦੇ ਵਿੱਚ ਜਿਹੜੀ ਦੁਸ਼ਮਣੀ ਹੈ, ਜਿਹੜੀ ਵਾਰ ਵਾਰ ਸਰਕਾਰ ਨੂੰ ਸ਼ਿਕਾਇਤਾਂ ਕਰਦੀ ਹੈ, ਉਹਦੀਆਂ ਅੱਖਾਂ ਤੋਂ ਲਾਂਭੇ ਹੋ
0: ਜਾਓ।
2: ਅਲਟੀਮੇਟ ਇਸ ਦਾ ਸਿੱਟਾ ਇਹ ਨਿਕਲਿਆ ਕਿ ਉਹ ਬਾਹਰ ਅਸਾਮ ਵਿੱਚ ਵੀ, ਦੱਖਣ ਦੇ ਵਿੱਚ ਵੀ, ਹੋਰ ਪਾਸੇ ਚਾਰਜ ਕਰੇ, ਇਹ ਚੀਜ਼ਾਂ ਕਰਦੇ ਰਹੇ। ਤੇ ਉਸ ਤੋਂ ਬਾਅਦ ਜਿਹੜਾ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ ਬਈ, ਹਰਗੋਬਿੰਦ ਹਰ ਰਾਏ ਜੀ ਤੋਂ ਬਾਅਦ ਕ੍ਰਿਸ਼ਨ ਜੀ, ਤੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਅੰਮ੍ਰਿਤਸਰ ਦੇ ਉੱਤੇ, ਦਿੱਲੀ ਦੇ ਵਿੱਚ ਜਾ ਕੇ ਜਦੋਂ ਉੱਥੇ ਚੇਚਕ ਫੈਲੀ ਹੋਈ ਸੀਗੀ, ਉਹ ਸਾਰੇ ਇਤਿਹਾਸ ਨੂੰ ਮੈਂ ਸਿਰਫ ਇੱਕ ਇੱਕ ਲਫ਼ਜ਼ ਦੇ ਵਿੱਚ ਦੱਸ ਕੇ ਅੱਗੇ ਤੁਰ ਰਹੇ ਹਾਂ, ਕਿਉਂਕਿ ਅਸੀਂ ਅੱਜ ਦੇ ਪੰਦਰਵਾੜੇ ਤੇ ਪਹੁੰਚਣਾ ਹੈਗਾ।
0: ਜੀ ਜੀ।
2: ਔਰ ਇਸ ਹਾਲਾਤ ਦੇ ਵਿੱਚ ਉੱਥੇ ਉਹਨਾਂ ਦੀ ਡੈਥ ਹੋ ਗਈ, ਤੇ ਉਸ ਤੋਂ ਬਾਅਦ ਹੁਣ ਵਾਰਸ ਹੋਰ ਕਿਹੜਾ ਸੀ, ਉਹ ਗੁਰੂ ਲਾਧੋਰੇ ਜਾਂ ਗੁਰੂ ਲਾਧੋਰੇ ਵਾਲੀਆਂ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ, ਇਹ ਸਮਝ ਵਿੱਚ ਨਹੀਂ ਆਉਂਦੀਆਂ। ਕਾਰਨ ਇਸ ਕਰਕੇ ਕਿ ਸੂਰਜ ਪ੍ਰਕਾਸ਼ ਗ੍ਰੰਥ ਸੰਤੋਖ ਸਿੰਘ ਦਾ, ਜਿਹਨੂੰ ਸੰਤੋਖ ਸਿੰਘ ਚੁੜਾਮਣੀ, ਉਸ ਵੇਲੇ ਚੁੜਾਮਣੀ ਇੱਕ ਡਿਗਰੀ ਸੀਗੀ ਜੀ, ਚੁੜਾਮਣੀ ਦੇ ਤੌਰ ਤੇ ਇਹਨਾਂ ਨੇ ਕਿਹਾ, ਪਤਾ ਨਹੀਂ ਉਹ ਡਰ ਕੇ ਜਾਂ ਪਤਾ ਨਹੀਂ ਉਹਨੂੰ ਬਰਾਈਬ ਕਰਕੇ, ਉਹਨੂੰ ਰਿਸ਼ਵਤ ਦੇ ਕੇ, ਉਹਦੇ ਉਸ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਇਹੋ ਜਿਹੀਆਂ ਗੱਲਾਂ ਲਿਖਵਾਈਆਂ ਗਈਆਂ ਨੇ ਜਿਹੜੀਆਂ ਸਿੱਖ ਧਰਮ ਨੂੰ ਇਕਦਮ ਨਿਕੰਮਾ ਸਾਬਤ ਕਰਦੀਆਂ।
4: ਬਿਲਕੁਲ ਬਿਲਕੁਲ
2: ਬਹੁਤ ਬੇਇੱਜ਼ਤੀ ਕਰਦੀ, ਮੈਂ ਉਹਨੂੰ ਬੇਇੱਜ਼ਤੀ ਕਹੂੰਗਾ ਵੀ ਤੁਸੀਂ ਗੁਰੂ ਤੇਗ ਬਹਾਦਰ ਨੂੰ ਕਹੋ ਲੁਟੇਰਾ ਸੀ, ਠੱਗ ਸੀਗਾ, ਉਹਦੇ ਬਦਮਾਸ਼ ਸੀਗਾ ਜੀ, ਹਾਂਜੀ। ਔਰ ਇਹ ਗੱਲਾਂ ਲਿਖੀਆਂ ਹੋਈਆਂ ਨੇ, ਸਾਡੀ ਸ਼੍ਰੋਮਣੀ ਕਮੇਟੀ ਨੂੰ ਵੀ ਪਤਾ ਆ, ਕਿਤਾਬਾਂ ਉੱਥੇ ਵੀ ਪਈਆਂ ਹੋਈਆਂ ਨੇ, ਉਹਨਾਂ ਦੀ ਮਜ਼ਦੂਰੀ ਨਾਲ ਛਪ ਵੀ ਰਹੀਆਂ,
4: ਹਾਂਜੀ।
2: ਪਰ ਇਹ ਸਾਰਾ ਕੁਝ ਇਸ ਤਰ੍ਹਾਂ ਦਾ ਹੁੰਦਾ ਆਇਆ ਤੇ ਉਸ ਨੂੰ ਉਹਨਾਂ ਨੇ ਜਦੋਂ ਲਾਂਭੇ ਕੀਤਾ ਤੇ ਆਪ ਉਹਨਾਂ ਨੇ ਸੋਚਿਆ ਬਈ ਠੀਕ ਆ, ਇਹ ਜ਼ਮੀਨਾਂ ਜਾਇਦਾਦਾਂ ਜਾਂ ਕਹੀਏ ਪ੍ਰਾਪਰਟੀਆਂ ਤਾਂ ਸਾਡਾ ਮਕਸਦ ਨਹੀਂ ਹੈਗਾ, ਸਾਡਾ ਤਾਂ ਮਕਸਦ ਗੁਰੂ ਨਾਨਕ ਮਿਸ਼ਨ ਨੂੰ ਤੋੜਨਾ ਹੈ, ਤੇ ਉਹ ਕੀਰਤਪੁਰ ਸਾਹਿਬ ਆ ਕੇ ਬੈਠ ਗਏ
4: ਜੀ।
2: ਅਲਟੀਮੇਟ ਹਰ ਰਾਏ ਜੀ ਜਾਂ ਹਰਕ੍ਰਿਸ਼ਨ ਜੀ ਤੋਂ ਬਾਅਦ ਉਸ ਵੇਲੇ ਕੋਈ ਵਾਰਸ ਹੋਰ ਬਚਿਆ ਨਹੀਂ ਸੀ ਜਿਹਨੂੰ ਕੋਈ ਕਿਸੇ ਤਰ੍ਹਾਂ ਦੀ ਗੱਦੀ ਦਿੱਤੀ ਜਾ ਸਕਦੀ, ਔਰ ਇਹਨਾਂ ਨੇ ਗੁਰੂ ਨੌਵੇਂ ਪਾਤਸ਼ਾਹ ਨੂੰ ਘੋਰ ਚ ਪਾ ਛੱਡਿਆ ਜਿਹੜਾ ਕਿਸੇ ਧਰਮ ਦਾ ਮਿਸ਼ਨ ਹੀ ਨਹੀਂ ਹੈ
4: ਜੀ।
2: ਔਰ ਉਹਨਾਂ ਹੀ ਤਰੀਕਾ ਦੇ ਵਿੱਚ ਸਾਡੇ ਕੋਲ ਐਸੀਆਂ ਡੇਟਾ ਹੈਗੀਆਂ ਨੇ ਕਿ ਕਿੱਥੇ ਕਿੱਥੇ ਗੁਰੂ ਤੇਗ ਬਹਾਦਰ ਸਾਹਿਬ ਗਏ, ਗੁਰੂ ਸਾਹਿਬ ਨਾ ਕਹੋ ਤੇ ਤੇਗ ਬਹਾਦਰ ਜੀ ਕਿੱਥੇ ਕਿੱਥੇ ਪ੍ਰਚਾਰ ਕਰਨ ਵਾਸਤੇ ਗਏ, ਉਹਨਾਂ ਤਰੀਕਾ ਦਾ ਵੇਰਵਾ ਹੈਗਾ ਆ
4: ਜੀ।
2: ਭਾਈ ਫੇਰ ਤੁਸੀਂ ਇਸ ਕਿਉਂ ਦੱਬੀ ਜਾ ਰਹੇ ਹੋ ਇਸ ਗੱਲ ਨੂੰ ਕਿ ਉਹਨਾਂ ਨੂੰ ਭੋਰੇ ਚ ਬਿਠਾ ਦਿੱਤਾ ਤੁਸੀਂ, ਜਿਹੜਾ ਕਿ ਸਾਡੀ ਰੀਤ ਹੀ ਨਹੀਂ ਹੈਗੀ, ਕਿਉਂਕਿ ਸਨਾਤਨੀ ਧਰਮ ਨੂੰ ਉਹਦੇ ਵਿੱਚ ਵਾੜਨਾ ਚਾਹੁੰਦੇ।
4: ਬਿਲਕੁਲ,
2: ਸਾਰੇ ਹਾਲਾਤ ਦੇ ਕਰਕੇ ਇਹ ਸਾਰਾ ਕੁਝ ਵਾਪਰਿਆ। ਅਲਟੀਮੇਟ ਜਦੋਂ ਹਰਕ੍ਰਿਸ਼ਨ ਜੀ ਚੜਾਈ ਕਰ ਗਏ ਤੇ ਉਸ ਤੋਂ ਬਾਅਦ ਹੋਰ ਏਸੀ ਦਾ ਵਾਰਸ ਕੌਣ ਸੀਗਾ, ਗੁਰੂ ਤੇਗ ਬਹਾਦਰ ਉਸ ਵੇਲੇ ਅੱਗੇ ਆਏ ਤੇ ਉਹਨਾਂ ਨੇ ਇਸ ਗੱਲ ਦੀ ਕਮਾਨ ਸਾਂਭੀ ਤੇ ਸਮਝੋ ਨੌਵੇਂ ਗੁਰੂ ਉਹ ਸਥਾਪਿਤ ਹੋਏ ਉਸ ਤੋਂ ਬਾਅਦ। ਔਰ ਉਸ ਤੋਂ ਬਾਅਦ ਜਦੋਂ ਆਹ ਸਾਰੇ ਜਿਹੜੇ ਹਿੰਦੂ ਰਾਜੇ ਸੀ ਜਾਂ ਹਿੰਦੂ ਫੌਜ ਸੀ, ਇਹਨਾਂ ਸਾਰਿਆਂ ਨੇ ਸੋਚਿਆ ਵੀ ਇਹ ਤਾਂ ਫਿਰ ਪੰਜਾਬ ਦੇ ਵਿੱਚ ਆ ਗਏ, ਇਹ ਤਾਂ ਫਿਰ ਇਸ ਤਰ੍ਹਾਂ ਦੀ ਕਾਰਵਾਈਆਂ ਕਰਨਗੇ ਜਿਹੜੀਆਂ ਸਾਨੂੰ ਦੁਖੀ ਕਰਨਗੀਆਂ, ਸਾਡੀ ਤੇ ਚੱਲਣੀ ਨਹੀਂ, ਔਰ ਉਹਨਾਂ ਨੇ ਸਾਰੀਆਂ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰਤੀਆਂ।
4: ਬਿਲਕੁਲ,
2: ਲੋਕ ਇਤਿਹਾਸ ਇਹ ਸੂਰਜ ਪ੍ਰਕਾਸ਼ ਦਾ ਕਹਿੰਦਾ ਆ ਵੀ ਉਹ ਜਨੇਊ ਦੀ ਰਾਖੀ ਕਰਨ ਵਾਸਤੇ ਤੇ ਅਸੀਂ ਵੀ ਉਹੀ ਕੁਛ ਦੱਬੀ ਜਾ ਰਹੇ, ਅਸੀਂ ਉਹੀ ਕੁਝ ਸੁਣੀ ਜਾ ਰਹੇ ਤੇ ਅੱਗੇ ਪ੍ਰਚਾਰ ਕਰੀ ਜਾ ਰਹੇ, ਜਦੋਂ ਕੋਈ ਗੱਲ ਤਰਕ ਸੰਗਤ ਬਣਦੀ ਨਹੀਂ। ਮਾਨਸੋ ਉਹ ਜਿਸ ਬੰਦੇ ਦੀ ਜਾਂ ਜਿਸ ਬੰਦੇ ਦੀ ਕਾਰਵਾਈ ਨੂੰ ਅਸੀਂ ਪਸੰਦ ਹੀ ਨਹੀਂ ਕਰਦੇ, ਉਸ ਬੰਦੇ ਦੀ ਕਾਰਵਾਈ ਦੇ ਸੰਬੰਧ ਵਿੱਚ ਅਸੀਂ ਕਿਸੇ ਹੋਰ ਨੂੰ ਉਸ ਦੁਸ਼ਮਣ ਨੂੰ ਜਿਹੜਾ ਮੈਨੂੰ ਪਹਿਲਾਂ ਹੀ ਦੁਸ਼ਮਣ ਸਮਝਦਾ ਆ, ਮੈਂ ਉਹਦੇ ਸਾਹਮਣੇ ਉਹਦੀ ਪੈਰਵਾਈ ਕਰਨ ਕਿਉਂ ਜਾਵਾਂਗਾ
4: ਜੀ।
2: ਲੇਕਿਨ ਇਹ ਸਾਬਤ ਕੀ ਕੀਤਾ ਗਿਆ ਕਿ ਉਹ ਇਸ ਗੱਲ ਵਾਸਤੇ ਗਏ, ਇਹ ਸਿਰਫ ਸੂਰਜ ਪ੍ਰਕਾਸ਼ ਦੇ ਵਿੱਚ ਇਹ ਗਲਤੀਆਂ ਨਾਲ ਇਹ ਗੱਲਾਂ ਛੁਪਵਾਈਆਂ ਗਈਆਂ ਨੇ, ਪਤਾ ਨੀ ਕਿਸ ਹਾਲਾਤ ਕਰਕੇ, ਕਿਉਂਕਿ ਤਰਕ ਸੰਗਤ ਗੱਲ ਪੂਰੀ ਨਹੀਂ ਉਤਰਦੀ, ਜਾਂ ਤੇ ਮੂਰਖ ਸੀਗੇ ਕਿ ਲੜਾਈ ਲੱਗ ਸੀਗੇ, ਕਿਸੇ ਨੇ ਕਹਿ ਤਾ ਤੁਸੀਂ ਜੀ ਬੜੇ ਵੱਡੇ ਹੋ ਜੀ, ਤੁਸੀਂ ਇਹ ਕਰੋ ਜੀ, ਤੁਸੀਂ ਉਹ ਕਰੋ, ਇਹੋ ਜਿਹੀਆਂ ਕਹਾਣੀਆਂ ਲਿਖ ਕੇ ਤੇ ਤੁਸੀਂ ਉਹਨਾਂ ਨੂੰ ਭੇਜ ਦਿਓ। ਅਸਲ ਗੱਲ ਇਹ ਸੀ ਕਿ ਇਹ ਜਦੋਂ ਪਟਨਾ ਸਾਹਿਬ ਛੱਡ ਕੇ ਇੱਥੇ ਆ ਕੇ ਇਹ ਰਹਿਣਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਉਸ ਤਰ੍ਹਾਂ ਦੇ ਪ੍ਰੋਟੈਕਸ਼ਨ ਵਾਸਤੇ ਕਿਲੇ ਬਣਾਉਣੇ ਸ਼ੁਰੂ ਕਰ ਦਿੱਤੇ ਆਪਣੀ ਰਾਖੀ ਵਾਸਤੇ, ਛੋਟੀਆਂ ਛੋਟੀਆਂ ਰਿਆਸਤਾਂ ਸੀ ਜਿਹੜੀਆਂ, ਜਿਵੇਂ ਬੁੜੇ ਸੀ, ਚੰਬਾ ਸੀ, ਪੰਬੋਰ ਸੀ, ਚਮੇਲੀ ਸੀ, ਇਹ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਰਿਆਸਤਾਂ ਕਹਿ ਲੋ ਲੈਂਡ ਲਾਰਡ ਸੀਗੇ, ਔਰ ਲੈਂਡ ਲਾਰਡ ਨੂੰ ਲੱਗਿਆ ਵੀ ਇਹ ਤਾਂ ਸਾਡੇ ਤੋਂ ਭਾਰੀ ਪਊਗਾ, ਔਰ ਉਹਨਾਂ ਨੇ ਇਹਦੀਆਂ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਗੁਰੂ ਸਾਹਿਬ ਨੂੰ ਬੁਲਾਇਆ ਗਿਆ ਸੀਗਾ ਇਸ ਵਾਸਤੇ ਦਿੱਲੀ ਵੀ ਸ਼ਿਕਾਇਤਾਂ ਇਹ ਹਨ ਵੀ ਤੂੰ ਕਿਲੇ ਬਣਾ ਰਿਹਾ ਹੈ ਤੇ ਤੂੰ ਕੱਲ ਨੂੰ ਫੌਜ ਰੱਖ ਰਿਹਾ ਆ, ਔਰ ਇਹ ਫੌਜ ਜਿਹੜੀ ਸਰਕਾਰ ਦੇ ਖਿਲਾਫ਼ ਵਰਤੇਗਾ, ਇਸ ਐਕਸਪਲੇਨੇਸ਼ਨ ਵਾਸਤੇ ਬੁਲਾਇਆ ਗਿਆ ਸੀ, ਨਾ ਕਿ ਜਨੇਊ ਵਾਸਤੇ ਬੁਲਾਇਆ ਗਿਆ
4: ਸੀਗਾ।
2: ਔਰ ਕਿਸੇ ਵੀ ਤਰ੍ਹਾਂ ਇਹ ਤਰਕ ਸੰਗਤ ਨਹੀਂ ਲੱਗਦਾ ਕਿ ਉਹ ਜਨੇਊ ਵਾਸਤੇ ਗਿਆ, ਪਰ ਇਹ ਇੱਕ ਸਾਂਝ ਬਣਾਈ ਰੱਖਣ ਵਾਸਤੇ ਉਹਨਾਂ ਨੇ ਇਹ ਸੂਰਜ ਪ੍ਰਕਾਸ਼ ਦੇ ਵਿੱਚ ਇਹੋ ਜਿਹੀਆਂ ਗੱਲਾਂ ਲਿਖਤੀਆਂ। ਚਲੋ ਖੈਰ, ਇਹ ਸਾਰਾ ਹਾਲਾਤ ਵਾਪਰਦਾ ਰਿਹਾ ਸੀ, ਸਾਰੇ ਇਹ ਕਹਿੰਦੇ ਆ, ਕਈ ਕਿਤਾਬਾਂ ਲਿਖਦੀਆਂ ਨੇ ਕਿ ਗੁਰੂ ਸਾਹਿਬ ਉਦੋਂ 9 ਸਾਲ ਦੇ ਸੀਗੇ, ਕਈ ਕਿਤਾਬਾਂ ਲਿਖਦੀਆਂ ਨੇ ਕਿ ਗੁਰੂ ਸਾਹਿਬ ਇਲਾਵਨ 11 ਸਾਲ ਦੇ ਸੀਗੇ, ਅਲੱਗ ਅਲੱਗ ਮਤ ਹੈਗੇ ਨੇ, ਪਰ ਹਾਂ ਇਹ ਅਸੀਂ ਕਹਿ ਸਕਦੇ ਕਿ ਅਜੇ ਛੋਟੇ ਸੀ, ਅਜੇ ਮਾਈਨਰ ਸੀ
4: ਜੀ।
2: ਜਦੋਂ ਉਹਨਾਂ ਨੇ ਆਪਣੇ ਪਿਤਾ ਨੂੰ ਆਖਿਆ ਵੀ ਠੀਕ ਹੈ ਐਕਸਪਲੇਨੇਸ਼ਨ ਤਾਂ ਦੇਣ ਜਾਣਾ ਹੀ ਪੈਣਾ, ਫਿਰ ਤੁਸੀਂ ਜਾਓ। ਹਾਂਜੀ, ਹੋਰ ਵੀ ਇਤਿਹਾਸ ਦੇ ਵਿੱਚ ਮੈਂ ਤਕਰੀਬਨ ਜਦੋਂ ਵੀ ਅਕਾਲੀ ਦਲ ਦੀਆਂ ਜੇਲਾਂ ਦੇ ਸੰਬੰਧ ਵਿੱਚ ਜਾਂਦਾ ਰਿਹਾ, ਦਾਲ ਪੀਤੀ ਬੜੀ ਜੇਲਾਂ ਦੀ, ਉੱਥੇ ਮੇਰੇ ਕੋਲ ਪੜ੍ਹਨ ਵਾਲਾ ਬੜਾ ਸਮਾਂ ਹੁੰਦਾ ਸੀ। ਇੱਕ ਤਾਂ ਇਹ ਨਜ਼ਰ ਬੰਦ ਹੁੰਦਾ ਸੀ 8 ਫੁੱਟ ਬਾਈ 11 ਫੁੱਟ ਦੀ ਕੋਠੀ, ਦੂਸਰੀ ਇਹ ਵੀ ਸਮਾਂ ਹੀ ਬੜਾ ਜ਼ਿਆਦਾ ਹੁੰਦਾ ਸੀਗਾ ਮੇਰੇ ਕੋਲ ਕਿਤਾਬਾਂ ਲਿਆਉਣ ਦਾ ਤੇ ਪੜ੍ਹਨ ਦਾ, ਤੇ ਇਹ ਇਤਿਹਾਸ ਸਿੱਖ ਇਤਿਹਾਸ ਵੀ ਰਮਾਇਣ ਵੀ ਮਹਾਭਾਰਤ ਵੀ ਤਕਰੀਬਨ ਇਹੋ ਜਿਹੀਆਂ ਸਾਰੀਆਂ ਮੈਂ ਉੱਥੇ ਸਟੱਡੀ ਕੀਤੀਆਂ, ਔਰ ਉਹਦੇ ਵਿੱਚ ਇਹ ਗੱਲਾਂ ਦੇਖੀਆਂ ਜਦੋਂ ਸਾਹਮਣੇ ਆਉਂਦੀਆਂ ਸੀ, ਤੇ ਉਸ ਮਨ ਸੀ ਨਾ ਆਪਣੇ ਮਨ ਨਾਲ ਵੀ ਤਰਕ ਕਰੀਦਾ ਸੀ ਤੇ ਗੱਲ ਵਾਜਬ ਨਹੀਂ ਪਾਉਂਦੀ ਜਿਹੜੀਆਂ ਇਹ ਕਹਿ ਰਹੇ ਹਨ। ਸੋ ਇਸ ਹਾਲਾਤ ਦੇ ਵਿੱਚ ਗੁਰੂ ਸਾਹਿਬ ਉੱਥੇ ਗਏ, ਉਸ ਤੋਂ ਬਾਅਦ ਜਿਹੜੀ ਪੈਰਵਾਈ ਸੀ ਇਹ ਸਾਰੇ ਹਿੰਦੂ ਰਾਜਿਆਂ ਦੀ ਜਾਂ ਬਾਈ ਧਾਰ ਦੇ ਰਾਜੇ ਸੀ ਉਹਨੂੰ ਕਹਿੰਦੇ ਆ, ਇਹਨਾਂ ਦੀ ਸਾਜਿਸ਼ ਉਸ ਵੇਲੇ ਚੱਲਦੀ ਰਹੀ ਜਿਹਦੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ। ਔਰ ਇਹ ਆਮ ਹੀ ਗੱਲ ਹੈ, ਗੁਰੂ ਅਰਜਨ ਪਾਤਸ਼ਾਹ ਨੇ ਤਲਵਾਰ ਨਹੀਂ ਚੁੱਕੀ, ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਤਲਵਾਰ ਚੁੱਕੀ। ਉਸ ਤੋਂ ਬਾਅਦ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਤੇ ਨੌਵੇਂ ਪਾਤਸ਼ਾਹ ਤੋਂ ਬਾਅਦ ਗੁਰੂ ਸਾਹਿਬ ਨੇ ਇਹ ਫੌਜ ਬਣਾਈ ਤੇ ਇਹ ਉਹਦੇ ਮੁਤਾਬਕ ਉਹਨਾਂ ਨੇ ਚੱਲਣਾ ਸ਼ੁਰੂ ਕੀਤਾ ਔਰ ਉਸ ਉਸ ਸਾਰੇ ਹਾਲਾਤ ਦਾ ਨਤੀਜਾ ਸੀ ਕਿ ਇਹ ਸਾਡਾ ਪੰਦਰਵਾੜਾ ਜਿਹੜਾ ਸੀਗਾ ਉਹ ਇੱਕ ਇਸ ਤਰ੍ਹਾਂ ਦਾ ਇਤਿਹਾਸ ਬਣ ਗਿਆ ਜਿਹਦੇ ਨਾਲ ਦਾ ਇਤਿਹਾਸ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਸਾਨੂੰ ਐਸਾ ਨਹੀਂ ਮਿਲਦਾ
4: ਜੀ। ਔਰ ਹੁਣ
2: ਹਾਂਜੀ ਸੋ ਉਸ ਪੰਦਰਵਾੜਾ ਇੱਕ ਤਰ੍ਹਾਂ ਦਾ ਇਹ ਉਹ ਵਰਤਾਂਤ ਆ ਜਿਹਦਾ ਇਤਿਹਾਸ ਨਾਲ ਦੀ ਕੋਈ ਮਿਸਾਲ ਸਾਡੇ ਕੋਲ ਨਹੀਂ ਮਿਲਦੀ ਕਿ ਜਦੋਂ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕਰਦੇ ਹੋ ਯਾਰ, ਛੋਟੇ ਛੋਟੇ ਬੱਚਿਆਂ ਤੇ ਜ਼ੁਲਮ ਕਰੋ ਜਿਨ੍ਹਾਂ ਨੂੰ ਹਜੇ ਇਹ ਪਤਾ ਹੀ ਨਹੀਂ ਕਿ ਵਾਪਰ ਕੀ ਰਿਹਾ ਤੇ ਹੋ ਕਿਉਂ ਰਿਹਾ ਆ ਔਰ ਇਹਦਾ ਹੱਲ ਕੀ ਹੋ ਸਕਦਾ ਔਰ ਉਹਨਾਂ ਬੱਚਿਆਂ ਨੂੰ ਤੁਸੀਂ ਸ਼ਹੀਦ ਕਰਦੇ ਹੋ। ਇਹ ਇਸ ਤਰ੍ਹਾਂ ਦਾ ਹਾਲਾਤ ਸੀਗਾ ਕਿ ਇਸ ਪੰਦਰਵਾੜੇ ਦੇ ਵਿਚ ਜ਼ੁਲਮ ਦੀ ਇੰਤਹਾ ਹੋ ਗਈ, ਇੰਤਹਾ ਹੋ ਗਈ ਜਿਹੜੀ ਅਜੇ ਤੱਕ ਦੁਨੀਆਂ ਤੇ ਕਿਤੇ ਨਹੀਂ ਸੀ ਪਈ। ਨਵੇਕਰੀ ਤਰ੍ਹਾਂ ਦੀ ਮਿਸਾਲ ਦੁਨੀਆਂ ਦੇ ਵਿਚ ਦਸੰਬਰ ਦਾ ਦੂਸਰਾ ਪੰਦਰਵਾੜਾ 1704 ਦਸੰਬਰ ਤੋਂ 21 ਤੇ 22 ਜਿਹੜਾ ਹੈਗਾ ਦਸੰਬਰ ਉਸ ਵੇਲੇ ਵਾਪਰਿਆ ਜਿਹਨੂੰ ਅਸੀਂ 6 ਜਾਂ 7 ਪੋਹ ਕਹਿੰਦੇ ਹਾਂ। ਤਰੀਕਾਂ ਬਦਲਦੀਆਂ ਆ ਰਹੀਆਂ ਨੇ, ਅੱਜ ਕੱਲ ਕੈਲੰਡਰ ਦਾ ਵੀ ਬੜਾ ਰੌਲਾ ਪੈ ਰਿਹਾ, ਉਹਦੇ ਮੁਤਾਬਕ ਤਰੀਕਾਂ ਅੱਗੇ ਪਿੱਛੇ ਹੋ ਰਹੀਆਂ ਨੇ ਔਰ ਜਿਹੜਾ ਸਾਡੇ ਕੈਲੰਡਰ ਗੁਰੂ ਨਾਨਕ ਦੇ ਨਾਂ ਤੇ ਜਿਹੜਾ ਕੈਲੰਡਰ ਬਣਿਆ ਨਾਨਕ ਸ਼ਾਹੀ ਕੈਲੰਡਰ ਉਹਦੇ ਇਹ ਲੜਾਈ ਵੀ ਇਸ ਪਾਸੇ ਕਰ ਰਹੀ ਸਾਰੀਆਂ ਤਰੀਕਾਂ। ਜੇ ਤੁਸੀਂ ਹਰ ਹਮੇਸ਼ਾ ਯਸੂ ਮਰੀਜ਼ ਦੀ ਤਰੀਕ 25 ਨੂੰ ਰੱਖੀ ਜਾ ਸਕਦੀ ਆ ਤੇ ਇਹ ਕਿਉਂ ਨੀ ਰੱਖੀ ਜਾ ਸਕਦੀ?
4: ਬਿਲਕੁਲ
2: ਉਹਨਾਂ ਤਰੀਕਾਂ ਨੂੰ ਆ ਸਕਦੀ ਆ, ਜੇ ਦੁਸਹਿਰਾ ਉਹਨਾਂ ਤਰੀਕਾਂ ਤੇ ਆ ਸਕਦਾ ਹੈ ਤੇ ਸਾਡੀਆਂ ਤਰੀਕਾਂ ਤੇ ਅਸੀਂ ਕਿਉਂ ਨੀ ਉਹ ਰੱਖੀਆਂ ਜਾ ਸਕਦੀਆਂ? ਇਸੇ ਤਰ੍ਹਾਂ ਹੀ ਗੁਰੂ ਹਰਗੋਬਿੰਦ ਸਾਹਿਬ ਨਿਕਲ ਕੇ ਜਦੋਂ ਆਉਂਦੇ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ, 1 ਸਾਲ ਤੇ 2 ਮਹੀਨੇ ਦਾ ਸਮਾਂ ਬਈ ਬੀਤ ਜਾਂਦਾ ਜਦੋਂ ਉਹ ਅੰਮ੍ਰਿਤਸਰ ਪਹੁੰਚਦੇ ਨੇ ਤੇ ਤੁਸੀਂ ਉਹਨੂੰ ਦੀਵਾਲੀ ਦੇ ਨਾਲ ਮਿਲਾਈ ਜਾ ਰਹੇ। ਸੋ ਜਬਰਦਸਤੀ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਇਤਿਹਾਸ ਦੇ ਵਿੱਚ ਜਿਹੜੀਆਂ ਕਿੰਤੂ ਪਰੰਤੂ ਵਾਲੀਆਂ ਨੇ ਤੇ ਸਾਡੇ ਜਿਹੜੇ ਅਗਰ ਜੁੰਮੇਵਾਰ ਬੰਦੇ ਸਟਰੋਂਗ ਹੋਣ ਤੇ ਅਸੀਂ ਇਹ ਸਾਰਾ ਕੁਝ ਕਰ ਸਕਦੇ ਹਾਂ। ਨਹੀਂ ਹੋ ਰਿਹਾ ਕਿਉਂਕਿ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਸਾਡੀ ਪਾਰਲੀਮੈਂਟ ਹੈਗੀ ਹੈ ਉਹਦੇ ਚ ਬੈਠੇ ਹੋਏ ਜੁੰਮੇਵਾਰ ਜਿਹੜੇ ਨੇ ਅੱਖਾਂ ਨੱਕ ਕੰਨ ਬੰਦ ਕਰਕੇ ਬੈਠੇ ਹੋਏ
4: ਬਿਲਕੁਲ।
2: ਇਸ ਕਰਕੇ ਐਸਾ ਕੁਝ ਹੋ ਰਿਹਾ ਤੇ ਸਾਨੂੰ ਮੋਮ ਦੇ ਨੱਕ ਤਰ੍ਹਾਂ ਸਾਡੀਆਂ ਤਰੀਕਾਂ ਜਿਹੜੀਆਂ ਨੇ ਮਰੋੜੀਆਂ ਜਾ ਰਹੀਆਂ
1: ਜੀ, ਉਹਨਾਂ ਦੇ ਬੰਦ ਕਰਾਏ ਗਏ ਆ ਜੀ, ਇਹ ਵੀ ਤਾਂ ਹੈ ਨਾ?
2: ਹਾਂਜੀ ਬਿਲਕੁਲ। ਸੋ ਇਹ ਸਾਰਾ ਜਿਹੜਾ ਹਾਲਾਤ ਹੈ 6 ਤੇ 7 ਪੋਹ ਦੀ ਰਾਤ ਨੂੰ ਵਾਪਰਿਆ ਔਰ ਵਾਪਰਿਆ ਇਸ ਵੇਲੇ, ਹਾਲਾਂਕਿ ਉਸ ਤੋਂ ਪਹਿਲਾਂ ਦਾ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ ਵੀ ਮਹਾਂ ਸਿੰਘ ਜਿਹੜੇ ਮਜਹਿਲ ਲੋਕ ਸੀਗੇ ਉਹ ਕੁਝ ਇਸ ਗੱਲ ਵਿਚੋਂ ਨਿਕਲ ਗਏ, ਕਿਲੇ ਦੇ ਵਿਚੋਂ ਨਿਕਲ ਗਿਆ ਵੀ ਨਹੀਂ ਇੱਥੇ ਭੁੱਖੇ ਮਰਨ ਨਾਲੋਂ ਚੰਗਾ ਅਸੀਂ ਬਾਹਰ ਨਿਕਲ ਗਏ। ਹਾਂਜੀ, ਪਰ ਗੁਰੂ ਸਾਹਿਬ ਨੇ ਆਖਿਆ ਵੀ ਮੈਨੂੰ ਇਹਨਾਂ ਦੀਆਂ ਸਹੁੰ ਸੰਘਣ ਦਾ ਤੇ ਦਵਾਰ ਕੋਈ ਨੀ। ਅਲਟੀਮੇਟ ਉਹਨਾਂ ਨੇ ਜਿਹੜੀ ਉਹ ਬਹੁ ਦੀ ਸਹੁੰ ਤੇ ਕੁਰਾਨ ਦੀ ਸਹੁੰ ਖਾਧੀ, ਜਿਹਦਾ ਜਿਹੜਾ ਹੈਗਾ ਉਹ ਜ਼ਫਰਨਾਮੇ ਦੇ ਵਿਚ ਵੇਰਵਾ ਵੀ ਹੈਗਾ। ਜ਼ਫਰਨਾਮਾ ਪੜ੍ਹੋ ਤੇ ਜ਼ਫਰਨਾਮੇ ਦੇ ਵਿਚ ਤਾਂ ਵੇਰਵਾ ਵੀ ਹੈਗਾ, ਔਰੰਗਜ਼ੇਬ ਨੂੰ ਉਹਨਾਂ ਨੇ ਇਹ ਲਿਖਿਆ ਸੀਗਾ। ਸੋ ਉਸ ਹਾਲਾਤ ਦੇ ਵਿਚ ਇਹਨਾਂ ਨੇ ਆਖਿਆ ਵੀ ਚਲੋ ਠੀਕ ਹੈ, ਅਗਰ ਜੇ ਸਾਰਿਆਂ ਦੀ ਰਾਏ ਹੈਗੀ ਹੈ ਤੇ ਉਸ ਵੇਲੇ ਤਕਰੀਬਨ 1100 ਬੰਦਾ ਆਦਮੀ ਔਰਤ ਤੇ ਬੱਚੇ ਵੀ ਉਹਦੇ ਵਿਚ ਸ਼ਾਮਲ ਸੀਗੇ ਔਰ 1100 ਦੇ ਕਰੀਬ ਬੰਦਾ ਸੀ ਜਿਹੜਾ ਉਸ ਵੇਲੇ 6 ਤੇ 7 ਪੋਹ ਦੀ ਰਾਤ ਨੂੰ ਉਥੋਂ ਨਿਕਲਿਆ ਸੀਗਾ। ਕੁਛ ਥੋੜੀ ਦੂਰੀ ਗਏ ਸੀ ਜਿਹੜੇ ਲੋਕ ਗਏ ਨੇ, ਤੁਸੀਂ ਅਗਰ ਗਏ ਹੋ ਜ਼ਿਆਰਤ ਕੀਤੀ ਹੋਵੇ ਉਥੋਂ ਦੀ ਤੇ ਸਰਸਾ ਨਦੀ ਤੋਂ ਲੈ ਕੇ ਆਨੰਦਪੁਰ ਸਾਹਿਬ ਦਾ ਏਰੀਆ ਤੁਹਾਨੂੰ ਪਤਾ ਹੋਊਗਾ, ਉਹ ਐ ਨੀ ਹੈਗਾ ਕਿ 1-2 ਮੀਲ ਦਾ ਏਰੀਆ ਫਟਾਫਟ ਪਹੁੰਚ ਗਿਆ। ਲੰਬੇ ਕਾਫੀ ਮੀਲ ਉਹਦੇ ਚ ਬਣਦੇ ਨੇ, ਮੈਂ ਕੈਲਕੂਲੇਟ ਤਾਂ ਨਹੀਂ ਕੀਤੇ, ਕਾਫੀ ਮੀਲ ਬਣਦੇ ਨੇ ਤੇ ਅਲਟੀਮੇਟ ਇਥੋਂ ਤੱਕ ਪਹੁੰਚਦਾ ਕੋਈ ਇੱਕ ਬੰਦਾ ਤੇ ਜਾ ਨਹੀਂ ਰਿਹਾ, 1100 ਬੰਦਾ ਜਾ ਰਿਹਾ, ਘੋੜੇ ਉਹਨਾਂ ਕੋਲ ਨੇ, ਸਮਾਨ ਉਹਨਾਂ ਦੇ ਕੋਲ ਹੈਗਾ, ਇਹ ਸਾਰਾ ਕੁਝ ਜਿੰਨਾ ਕੋਲ ਲਿਜਾ ਸਕਦੀ ਆ। ਉਥੋਂ ਦਾ ਬਹੁਤ ਵੱਡਾ ਇਤਿਹਾਸ ਜਿਹੜਾ 22 ਕਵੀਆਂ ਦੇ ਰਾਹੀਂ ਲਿਖਿਆ ਗਿਆ ਤੇ ਗੁਰੂ ਸਾਹਿਬ ਦੇ ਰਾਹੀਂ ਲਿਖਿਆ ਗਿਆ ਇਤਿਹਾਸ ਸੀਗਾ, ਉਹ ਵੀ ਸਾਰਾ ਉਹਨਾਂ ਕੋਲ ਘੋੜਿਆਂ ਦੇ ਉੱਪਰ ਲੱਦਿਆ ਹੋਇਆ ਸੀਗਾ
4: ਜੀ।
2: ਅਲਟੀਮੇਟ ਇਹ ਸਾਰਾ ਕੁਝ ਲੈ ਕੇ ਜਦੋਂ ਉਹ ਨਿਕਲਦੇ ਨੇ, ਐ ਤਾਂ ਨਹੀਂ ਹੁੰਦਾ ਵੀ ਜਿਹੜੇ ਘੇਰਾ ਪਾ ਕੇ ਬੈਠੇ ਸੀ ਉਹ ਚੁੱਪ ਕਰਕੇ ਬੈਠੇ ਸੀ, ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ।
4: ਬਿਲਕੁਲ,
2: ਉਹਨਾਂ ਨੂੰ ਵੀ ਪਤਾ ਲੱਗਣਾ ਸੀਗਾ, ਉਹਨਾਂ ਨੂੰ ਪਤਾ ਲੱਗਿਆ ਵੀ, ਔਰ ਉਸ ਪਤਾ ਲੱਗਣ ਦੇ ਵਿਚ ਕੀ ਹੋਇਆ ਵੀ ਉਹਨਾਂ ਨੇ ਉਹਨਾਂ ਦੀ ਪਿਛਾਵਾਰੀ ਕਰਨੀ ਸ਼ੁਰੂ ਕਰ ਦਿੱਤੀ। ਕੋਈ ਕੋਈ ਸ਼ਰਾਰਤੀ ਬੰਦੇ ਵੀ ਹੁੰਦੇ ਨੇ ਨਾ, ਵਚਨ ਪਹਿਲਾਂ ਵੀ ਨਹੀਂ ਸੀ, ਵਚਨ ਉਹ ਪਹਿਲਾਂ ਵੀ ਨਹੀਂ ਸੀ। ਅਸਲ ਦੇ ਵਿਚ ਜਿਹੜਾ ਵਜ਼ੀਰ ਖਾਨ ਸੀ ਉਹਦੀ ਨੀਤੀ ਇਹ ਸੀ ਵਜ਼ੀਰ ਖਾਨ ਦੀ ਕਿ ਹਰ ਹਾਲਤ ਮੈਂ ਗੁਰੂ ਨੂੰ ਖਤਮ ਕਰਨਾ
4: ਜੀ।
2: ਹਾਂਜੀ, ਔਰ ਇਸ ਨੀਤੀ ਦੇ ਤਹਿਤ ਹੀ ਉਹ ਆਪਣੀਆਂ ਸਾਰੀਆਂ ਸਮਾਂ ਸੰਗੰਧਾਂ ਬਿਲਕੁਲ ਖਤਮ ਕਰਕੇ ਤੇ ਉਸ ਦੇ ਮਗਰ ਪਿੱਛੇ ਬਾਹਰ ਲਾ ਦਿੰਦਾ ਜਿਹੜੇ ਵੀ ਬੰਦੇ ਬੈਠੇ ਸੀਗੇ। ਔਰ ਮੈਂ ਜੇ ਥੋੜਾ ਬਹੁਤ ਵੇਰਵਾ ਤੁਹਾਨੂੰ ਉਹਨਾਂ ਦਾ ਨਾਂ ਦੱਸਾਂ ਤੇ ਉਹਦੇ ਚ ਬੁਡਾਇਲ ਵਾਲੇ ਸੀਗੇ, ਚੰਬੇ ਵਾਲੇ ਸੀ, ਜਿੰਨੇ ਵੀ ਮੈਂ ਨਾਂ ਲਾਏ ਨੇ ਨਾ, ਇਹ ਸਾਰੇ ਦੇ ਸਾਰੇ ਮੈਂ ਛੋਟੇ ਛੋਟੇ ਜਿਵੇਂ ਵੱਡੇ ਵੱਡੇ ਲੈਂਡਲਾਰਡ ਜ਼ਮੀਨਦਾਰ ਹੁੰਦੇ ਨੇ ਨਾ ਉਵੇਂ ਇਹਨਾਂ ਨੂੰ ਰਿਆਸਤਾਂ ਕਹਿ ਲੋ ਜਾਂ ਕੁਛ ਕਹੋ ਕਹਿ ਲੋ ਸਾਡੇ ਸੀਗੇ ਹੋਰ ਅਸਲ ਦੇ ਵਿੱਚ ਰਾਜਵੀਰ ਵਾਲੀ ਕੋਈ ਗੱਲ ਨੀ ਸੀ ਪਰ ਰਾਜ ਸੀ ਹਾਂ ਇਹਨਾਂ ਨੇ ਆਪਣੀਆਂ ਆਪਣੀਆਂ ਫੌਜਾਂ ਜਿਵੇਂ ਆਪਣੇ ਅੱਜ ਕੱਲ ਦੇ ਜਿਹੜੇ ਹੈਗੇ ਨੇ ਨਾ ਗਾਇਕ ਉਹਨਾਂ ਨੇ ਆਪਣੇ ਬਾਉਂਸਰ ਰੱਖੇ ਹੋਏ ਨੇ
4: ਹਾਂਜੀ ਹਾਂਜੀ ਬਿਲਕੁਲ ਬਿਲਕੁਲ
2: ਇਸ ਤਰ੍ਹਾਂ ਕਰਕੇ ਇਹਨਾਂ ਸਾਰਿਆਂ ਨੇ ਆਪਦੇ ਬਾਉਂਸਰਾਂ ਵਰਗੀ ਫੌਜ ਬਣਾਈ ਹੁੰਦੀ ਸੀ ਇੱਕ ਦੂਜੇ ਨਾਲ ਲੜਾਈਆਂ ਇੱਕ ਦੂਜੇ ਨਾਲ ਝਗੜੇ ਕਰਨ ਵਾਸਤੇ ਤੇ ਉਹ ਇਸ ਕਰਕੇ ਅਸੀਂ ਉਹਨਾਂ ਨੂੰ ਜਿਹੜੇ ਸੂਰਜ ਪ੍ਰਕਾਸ਼ ਨੇ ਉਹਨਾਂ ਨੂੰ ਰਾਜੇ ਦੇਖਿਆ ਹੋਇਆ ਬੁਢਾਰੇ ਦੀ ਫੌਜ ਸੀ ਚੰਬੇ ਦੀ ਫੌਜ ਸੀ ਭੰਬੋਰ ਦੀ ਫੌਜ ਸੀ ਚਮੇਲੀ ਦੀ ਫੌਜ ਸੀ ਜੰਮੂ ਵਾਲੇ ਸੀਗੇ ਨੂਰਪੁਰ ਦੀ ਫੌਜ ਸੀ ਜਸਵਾਲ ਦੀ ਫੌਜ ਸੀ ਸ੍ਰੀਨਗਰ ਦੀ ਫੌਜ ਸੀ ਗੜਵਾਲ ਫੌਜ ਸੀ ਇੰਦੌਰ ਦੀ ਫੌਜ ਸੀ ਮੰਡੀ ਦੀ ਫੌਜ ਸੀ ਬਾਈ ਧਾਰ ਦੇ ਹਿੰਦੂ ਰਾਜੇ ਵੀ ਜਿਹੜੇ ਸਾਰੇ ਉਹਦੇ ਵਿੱਚ ਆ ਕੇ ਰਲ ਗਏ ਸੀ ਡਹਿਲੂਰ ਦੀ ਫੌਜ ਸੀ ਬਰੌਲੀ ਦੀ ਫੌਜ ਸੀ ਕਸੌਲੀ ਦੀ ਫੌਜ ਸੀ ਕਾਂਗੜਾ ਸੀਗਾ ਨਦੌਣ ਸੀ ਨਾਹਨ ਸੀ ਇਹ ਸਾਰੇ ਦੇ ਸਾਰੇ ਲੋਕ ਇਸ ਗੱਲ ਤੋਂ ਡਰੇ ਹੋਏ ਸੀ ਭਾਈ ਇਹਦੀ ਤਾਕਤ ਜ਼ਿਆਦਾ ਆ ਤੇ ਇਹਦੇ ਕੋਲ ਜਿਹੜੇ ਵੀ ਬੰਦੇ ਹੈਗੇ ਨੇ ਉਹ ਤਾਂ ਮਰਨ ਤੋਂ ਡਰਦੇ ਹੀ ਨਹੀਂ
4: ਬਿਲਕੁਲ
2: ਇਸ ਕਰਕੇ ਉਹਨਾਂ ਨੇ ਆਪਸ ਵਿੱਚ ਇਕੱਠ ਕਰਕੇ
1: ਚੀਮਾ ਸਾਹਿਬ ਥੋੜਾ ਮਾਈਕ ਤੋਂ ਪਿੱਛੇ ਹੋ ਗਏ ਬਹੁਤ ਜ਼ਿਆਦਾ ਆਵਾਜ਼ ਕੜਕਦੀ ਹੈ ਤੁਹਾਡੀ ਥੋੜਾ ਜਿਹਾ ਬੈਕ ਮਾਈਕ ਥੋੜਾ ਪਿੱਛੇ ਹੋ ਜੀ
2: ਓਕੇ ਸੋ ਇਹ ਸਾਰਾ ਕੁਝ ਇਸ ਕਰਕੇ ਇਹ ਵਾਪਰਦਾ ਆ ਰਿਹਾ ਖੈਰ ਉਥੋਂ ਉਹ ਨਿਕਲੇ ਤੇ ਜਦ ਇਹ 6-7 ਪੋਹ ਦੀ ਰਾਤ ਨੂੰ ਉਥੋਂ ਨਿਕਲਦੇ ਆ ਤੇ ਉਸ ਵੇਲੇ ਬਹੁਤ ਹਨੇਰੀ ਸੀ ਠੰਡ ਸੀ ਮੀਂਹ ਵੀ ਪੈ ਰਿਹਾ ਸੀ ਸਰਸਾ ਨਦੀ ਹੁਣ ਤਾਂ ਸਰਸਾ ਨਦੀ ਉਹ ਰਹਿ ਨਹੀਂ ਗਈ ਹੁਣ ਤੇ ਐਵੇਂ ਇੱਕ ਤਰ੍ਹਾਂ ਛੋਟਾ ਮੋਟਾ ਲੋ ਲਾਈਨ ਏਰੀਆ ਬਣ ਗਿਆ ਹਾਂਜੀ ਤੇ ਅੱਜ ਕੱਲ ਵੀ ਲੋਕ ਉਹ ਚੀਜ਼ ਨੂੰ ਮਹਿਸੂਸ ਕਰਨ ਵਾਸਤੇ ਮੈਂ ਸਮਾਂ ਵੇਖਿਆ ਕਿ ਕੱਲ ਤੁਸੀਂ ਵੇਖਿਆ ਹੋਣਾ ਬਹੁਤ ਸਾਰੇ ਲੋਕ ਉੱਥੇ ਜਿਹੜੇ ਵਗਦਾ ਪਾਣੀ ਉਹਦੇ ਵਿੱਚੋਂ ਠੰਡੇ ਪਾਣੀ ਚੋਂ ਨਿਕਲ ਕੇ ਆਪਣੇ ਆਪ ਨੂੰ ਉਹ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਸ਼ਾਇਦ ਕੀ ਹਾਲਾਤ ਹੋਏਗਾ ਪਰ ਨਹੀਂ ਉਸ ਵੇਲੇ ਇਹ ਸਰਸਾ ਨਦੀ ਬੜੇ ਉਫਾਨ ਤੇ ਸੀ ਚੜਿਆ ਹੋਇਆ ਸੀਗਾ ਪਾਣੀ ਔਰ ਜਿਹੜੇ ਲੋਕ
1: ਕੁਐਸਚਨ ਹੈ ਆਪਣੇ ਜਗਮੋਹਨ ਸਿੰਘ ਚੀਮਾ ਹੋਣਾ ਦਾ ਕਹਿੰਦੇ ਕਿ ਇਹਨਾਂ ਨੇ ਕਿਹਾ ਕਿ ਮਹਾਂ ਸਿੰਘ ਮਿਜ਼ਾਇਲ ਲੋਕ ਕਿਲੇ ਵਿੱਚੋਂ ਨਿਕਲ ਗਏ ਥੋੜਾ ਜਿਹਾ ਸਪਸ਼ਟ ਕਰਿਓ ਜੀ
2: ਹਾਂਜੀ
1: ਜਗਮੋਹਨ ਸਿੰਘ ਹੋਣਾ ਨੇ ਲਿਖਿਆ ਕਿ ਇਹਨਾਂ ਤੁਸੀਂ ਕਿਹਾ ਕਿ ਮਹਾਂ ਸਿੰਘ ਮਿਜ਼ਾਇਲ ਲੋਕ ਕਿਲੇ ਵਿੱਚੋਂ ਨਿਕਲ ਗਏ ਥੋੜਾ ਜਿਹਾ ਸਪਸ਼ਟ ਕਰਿਓ
2: ਮੈਂ ਇਸ ਗੱਲ ਨੂੰ ਸਪਸ਼ਟ ਐ ਕਰਨਾ ਚਾਹੁੰਦਾ ਕਿ ਜਿੰਨਾ ਕ ਇਤਿਹਾਸ ਮੈਂ ਪੜਿਆ ਉਹਦੇ ਮੁਤਾਬਕ ਕੁਝ ਇਤਿਹਾਸਕਾਰ ਇਹ ਲਿਖਦੇ ਨੇ ਕਿ ਬਦਾਵੇ ਵਰਗੀ ਕੋਈ ਗੱਲ ਹੀ ਨਹੀਂ ਹੋਈ ਕੁਛ ਲੋਕ ਇਹ ਵੀ ਲਿਖਦੇ ਨੇ ਕਿ ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਕਿ ਅਸੀਂ ਜ਼ਿਆਦਾਤਰ ਡਿਪੈਂਡ ਕਰ ਰਹੇ ਹਾਂ ਸੂਰਜ ਪ੍ਰਕਾਸ਼ ਦੇ ਉੱਪਰ ਔਰ ਸੂਰਜ ਪ੍ਰਕਾਸ਼ ਦੇ ਵਿੱਚ ਇੰਨੀਆਂ ਜ਼ਿਆਦਾ ਗਲਤੀਆਂ ਨੇ ਜਿਹੜੀਆਂ ਤਰਕ ਸੰਗਤ ਸਾਬਤ ਹੀ ਨਹੀਂ ਹੁੰਦੀਆਂ ਔਰ ਉਹਦੇ ਉਲਟ ਕਈ ਹੋਰ ਇਤਿਹਾਸਕਾਰਾਂ ਦੀਆਂ ਕਿਤਾਬਾਂ ਜਿੰਨੀਆਂ ਮੈਂ ਵੇਖੀਆਂ ਨੇ ਉਹਦੇ ਮੁਤਾਬਕ ਇਹ ਆ ਉਹ ਕਹਿੰਦੇ ਨੇ ਬਦਾਵੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੋਈ ਹਾਂਜੀ ਸੋ ਅਲਟੀਮੇਟਲੀ ਉਹ ਇਹ ਲਿਖਦੇ ਨੇ ਕਿ ਬਾਹਰ ਦੀ ਸੂਹ ਲੈਣ ਵਾਸਤੇ ਕੁਛ ਨਾ ਕੁਛ ਬੰਦੇ ਇਸ ਤਰ੍ਹਾਂ ਬਾਹਰ ਜਾਂਦੇ ਵੀ ਸੀ ਔਰ ਜਿਹੜਾ ਰਾਸ਼ਨ ਬਾਹਰ ਦੀਆਂ ਫੌਜਾਂ ਕੋਲ ਹੁੰਦਾ ਸੀ ਉਹ ਲੁੱਟ ਕੇ ਵੀ ਲੈ ਕੇ ਆਉਂਦੇ ਸੀ ਇਸ ਤਰ੍ਹਾਂ ਦੇ ਵਾਸਤੇ ਵੀ ਜਾਂਦੇ ਸੀਗੇ ਕੁਛ ਲੋਕ ਆਪਣੇ ਘਰਾਂ ਨੂੰ ਸੁੱਖ ਸਾਂਦ ਪਹੁੰਚਾਉਣ ਵਾਸਤੇ ਵੀ ਜਾਂਦੇ ਸੀਗੇ ਇਹ ਕਈ ਲੋਕਾਂ ਦਾ ਇਹ ਮਤ ਹੈਗਾ ਪਰ ਕਈਆਂ ਨੇ ਜਿਹੜਾ ਇਤਿਹਾਸ ਸੂਰਜ ਪ੍ਰਕਾਸ਼ ਦਾ ਲੋਕ ਪੜਾਈ ਜਾ ਰਹੇ ਨੇ ਉਹ ਇਹ ਕਹਿੰਦੇ ਨੇ ਕਿ ਮਹਾਂ ਸਿੰਘ ਆਪਣੇ ਕੁਝ ਸਾਥੀਆਂ ਸਮੇਤ ਉਸ ਕਿਲੇ ਦੇ ਵਿੱਚ ਬਦਾਵਾ ਲੈ ਕੇ ਆ ਗਿਆ
4: ਬਿਲਕੁਲ
2: ਮੈਂ ਸਮਝਦਾ ਜਗਮੋਹਨ ਸਿੰਘ ਹੋਰਾਂ ਨੂੰ ਇਹ ਗੱਲ ਸਪਸ਼ਟ ਹੋ ਗਈ ਹੋਣੀ ਹੈ ਵੀ ਮੇਰੇ ਕਹਿਣ ਤੋਂ ਮਤਲਬ ਇਹ ਨਹੀਂ ਕਿ ਮੈਂ ਇਕਦਮ ਇੱਥੇ ਹੀ ਮਹਾਂ ਸਿੰਘ ਨੂੰ ਦੋਸ਼ੀ ਕਹਿ ਰਿਹਾ ਮੈਂ ਉਸ ਵਰਤਾਰੇ ਦਾ ਉਸ ਇਤਿਹਾਸ ਦੀ ਗੱਲ ਕਰ ਰਿਹਾ ਜਿਹੜਾ ਇਤਿਹਾਸ ਅੱਜ ਸਾਡੇ ਮੂੰਹਾਂ ਚ ਪਾਈ ਜਾ ਰਿਹਾ
4: ਬਿਲਕੁਲ
2: ਔਰ ਉਸ ਇਤਿਹਾਸ ਦੇ ਮੁਤਾਬਕ ਕਿਉਂਕਿ ਉਸ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਨਾ ਕਿ ਜਦੋਂ ਉਹਨਾਂ ਜੇ ਭਲਾ ਉਹਨਾਂ ਨੇ ਛੱਡ ਕੇ ਹੀ ਆਉਣਾ ਸੀ ਮੌਤ ਤੋਂ ਡਰਨਾ ਸੀ ਤੇ ਬਾਅਦ ਚ ਕਿਉਂ ਉਹਨੇ ਕਹੇ ਇਕੱਠੇ ਹੋ ਕੇ ਆਉਣਾ ਸੀ ਖਦਰਾਣੇ ਦੀ ਢਾਬ ਤੇ ਬਾਅਦ ਚੋਂ ਖਦਰਾਣੇ ਦੀ ਢਾਬ ਤੇ ਆਏ ਇਹ ਕਈ ਇੱਕ ਗੱਲਾਂ ਜੇ ਇਹਨਾਂ ਕੜੀਆਂ ਨੂੰ ਤੁਸੀਂ ਜੋੜੋ ਤਾਂ ਮੈਨੂੰ ਇੰਜ ਲੱਗਦਾ ਆ ਭਾਈ ਜਿਹੜੇ ਲੋਕ ਸੱਦ ਸੁਨੇਹਾ ਦੇਣ ਵਾਸਤੇ ਬਾਹਰ ਨਿਕਲੇ ਸੀ ਉਹਨਾਂ ਵਿੱਚ ਮਹਾਂ ਸਿੰਘ ਵੀ ਸੀ
4: ਬਿਲਕੁਲ
2: ਉਹ ਆਪਣੇ ਏਰੀਏ ਦੇ ਵਿੱਚ ਲੋਕਾਂ ਨੂੰ ਇਹ ਦੱਸ ਰਿਹਾ ਸੀ ਉਸ ਵੇਲੇ ਹੀ ਮਾਈ ਭਾਗੋ ਇਸ ਦੇ ਵਿੱਚ ਆਉਂਦੇ ਨੇ ਔਰ ਉਹਨਾਂ ਨੇ ਉਹਨਾਂ ਨੂੰ ਇਕੱਠਾ ਕੀਤਾ ਸੀ ਤੇ ਫਿਰ ਲੈ ਕੇ ਉਦੋਂ ਤੱਕ ਗੁਰੂ ਸਾਹਿਬ ਉਸ ਤੋਂ ਨਿਕਲ ਕੇ ਉਹ ਸਾਰਾ ਕਾਫੀ ਸਮਾਂ ਬੀਤ ਗਿਆ ਸੀਗਾ ਕਿ ਖਦਰਾਣੇ ਦੀ ਢਾਬ ਤੇ ਉਹਨਾਂ ਨੂੰ ਆ ਕੇ ਮਿਲੇ ਔਰ ਉੱਥੇ ਉਹਨਾਂ ਨੇ ਲੜਾਈ ਕੀਤੀ ਤੇ ਉੱਥੇ ਉਹ ਸ਼ਹੀਦੀ ਪਾਈ ਮਤਲਬ ਕੁਛ ਲੋਕ ਕੜੀਆਂ ਨੂੰ ਇਸ ਤਰ੍ਹਾਂ ਜੋੜਦੇ ਨੇ ਗੁਰਦੀਪ ਸਿੰਘ ਦਾ ਰੂਲ ਜਿਹੜਾ ਉਹ ਹਾਰਡ ਐਂਡ ਫਾਸਟ ਰੂਲ ਨਹੀਂ ਹੈ ਮੈਂ ਉਹ ਦੋਵੇਂ ਗੱਲਾਂ ਹੀ ਮੈਂ ਸਮਝਦਾ ਕਿ ਸਾਰੇ ਮੇਰੇ ਵੀਰ ਸੁਣਨ ਵਾਲੇ ਸਮਝਣਗੇ ਕਿ ਮੈਂ ਜ਼ਿੰਦਗੀ ਤਰਕ ਸੰਗਤ ਜੀ ਆ ਔਰ ਉਹਦੇ ਮੁਤਾਬਕ ਮੈਂ ਹਰ ਗੱਲ ਨੂੰ ਤਰਕ ਸੰਗਤ ਹੀ ਵਿਚਾਰਨ ਦੀ ਕੋਸ਼ਿਸ਼ ਕਰਦਾ, ਇਹ ਨੀ ਵੀ ਆਹ ਲਿਖਿਆ ਗਿਆ ਤੇ ਮੈਂ ਉਹਦੇ ਤੇ ਅੱਖਾਂ ਬੰਦ ਕਰਕੇ ਮੈਂ ਯਕੀਨ ਕਰ ਰਿਹਾ।
4: ਬਿਲਕੁਲ ਬਿਲਕੁਲ ਬਿਲਕੁਲ ਸਹੀ ਹੈ ਜੀ ਤੁਸੀਂ।
2: ਸੋ ਕਿਉਂਕਿ ਮੈਂ ਇਹ ਪੜ੍ਹਿਆ ਹੈ ਕਿਤਾਬਾਂ ਦੇ ਵਿੱਚ
4: ਕਿ
2: ਵਿਦਾਵੇ ਵਰਗੀ ਕੋਈ ਗੱਲ ਹੀ ਨੀ ਹੋਈ ਸੀ। ਇਸ ਨੂੰ ਅਸੀਂ ਇਸ ਤਰ੍ਹਾਂ ਲੈ ਸਕਦੇ ਹਾਂ ਕਿ ਕਿਉਂਕਿ ਇਹ ਨਹੀਂ ਇਕੱਲੇ, ਕਿਉਂਕਿ ਮਹਾਂ ਸਿੰਘ ਦਾ ਇੱਕ ਨਾਂ ਸੀਗਾ ਵੱਡਾ, ਉਹ ਜਰਨੈਲ ਵੀ ਸੀਗੇ, ਪਰ ਜਿਹੜੇ ਹੋਰ ਵੀ ਲੋਕ ਸੀਗੇ ਸਮੇਂ ਸਮੇਂ ਤੇ, ਜਿਵੇਂ ਬਚਿੱਤਰ ਸਿੰਘ ਨੂੰ ਬਾਹਰ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਕਿਲ੍ਹੇ ਤੋਂ ਬਾਹਰ ਕੱਢਿਆ ਨਾ, ਫਿਰ ਉਹ ਵਾਪਸ ਵੀ ਆਇਆ ਨਾ। ਇਹਦਾ ਮਤਲਬ ਇਹ ਆ ਵੀ ਇਸ ਤਰ੍ਹਾਂ ਰਾਤ ਭਰ ਆਤੇ ਕੁਝ ਸਿੰਘ ਜਾਂਦੇ ਵੀ ਸੀ ਬਾਹਰ ਦੀ ਵਾਈਸ ਹੋਈ ਲੈਣ ਵਾਸਤੇ, ਇੱਥੇ ਰਾਸ਼ਨ ਵੀ ਘੱਟ ਸੀਗਾ, ਉਹ ਰਾਸ਼ਨ ਵੀ ਲੈ ਕੇ ਆਉਂਦੇ ਸੀ। ਮੈਂ ਇਹ ਵੀ ਪੜਿਆ ਕਿ ਉੱਥੋਂ ਰਾਸ਼ਨ ਵੀ ਲੈ ਕੇ ਆਉਂਦੇ ਸੀਗੇ, ਲੁੱਟ ਕੇ ਲੈ ਕੇ ਆਉਂਦੇ ਸੀ, ਜਾਂ ਆਪਣੇ ਘਰਾਂ ਨੂੰ ਵੀ ਜਾਂਦੇ ਸੀ, ਉੱਥੇ ਸੁਨੇਹਾ ਪੱਤਾ ਵੀ ਦੇ ਕੇ ਆਉਂਦੇ ਸੀ, ਇਹ ਸਾਰੀਆਂ ਗੱਲਾਂ। ਲੇਕਿਨ ਉਹਨਾਂ ਕੋਲੇ ਆਮ ਰਾਸ਼ਨ ਇੱਥੇ ਪਹੁੰਚਾਉਣ ਦਾ ਕੋਈ ਵਿਧੀ ਨਹੀਂ ਸੀ, ਕਿਉਂਕਿ ਚਾਰ ਜਿਹੜੇ ਫੌਜਾਂ ਬੈਠੀਆਂ ਸੀ।
4: ਬਿਲਕੁਲ ਫਿਰ ਆਪਾਂ ਸੀ।
2: ਸੋ ਅਸੀਂ ਅਗਰ ਇਸ ਤਰ੍ਹਾਂ ਦੀ ਤਰਕ ਸੰਗਤ ਵਿਚਾਰ ਰੱਖਦੇ ਹਾਂ ਤੇ ਮੈਂ ਸਮਝਦਾ ਵੀ ਇਹ ਗੱਲ ਸਹੀ ਹੋਊਗੀ ਵੀ ਬਦਾਵੇ ਵਾਲੀ ਕੋਈ ਗੱਲ ਨਹੀਂ ਹੋਈ। ਇਤਿਹਾਸ ਚ ਹੋਰ ਕੋਈ ਐਸੀ ਮਿਸਾਲ ਨਹੀਂ ਲੱਭਦੀ ਸਾਨੂੰ ਜਿੱਥੇ ਗੁਰੂ ਨਾਲੋਂ ਵਿਛੜ ਕੇ ਲੋਕ ਆਂਦੇ ਹੁਣ ਵੀ ਚੰਗਾ ਯਾਰ ਮੈਂ ਨੀ ਤੇਰੇ ਨਾਲ ਰਹਿੰਦਾ ਮੈਂ ਤਾਂ ਚੱਲਿਆ।
4: ਜੀ ਜੀ।
2: ਇਸ ਵੇਲੇ ਜਦੋਂ ਕਿ ਜਿਹੜੇ ਬੰਦਿਆਂ ਨੇ ਉੱਥੇ ਅੰਮ੍ਰਿਤ ਛਕਿਆ, ਜਿਹੜੇ ਸਿੰਘ ਸਜੇ ਜਿਨ੍ਹਾਂ ਨੇ ਸਿਰ ਦੇ ਦਿੱਤਾ, ਉਹ ਇੰਨੇ ਬੁਜ਼ਦਿਲ ਹੋਣਗੇ ਵੀ ਮੌਤ ਤੋਂ ਡਰ ਕੇ ਆਂਗੇ ਚੰਗਾ ਨਿਕਲ ਚਲੀਏ ਜੀ। ਸੋ ਮੇਰਾ ਮਨ ਨਹੀਂ ਮੰਨਦਾ ਇਸ ਗੱਲ।
0: ਜੀ ਜੀ ਡਾਕਟਰ ਸਾਹਿਬ, ਜੇ ਮੈਨੂੰ ਤੁਸੀਂ 2 ਸਕਿੰਟ ਦਿਓ, ਮੈਂ ਥੋੜਾ ਜਿਹਾ ਇਹਦੇ ਵਿੱਚ ਗੱਲ ਕਰ ਰਿਹਾ। ਜਿਸ ਤਰ੍ਹਾਂ ਤੁਸੀਂ ਦਲੀਲ ਦੇ ਨਾਲ ਹਰੇਕ ਗੱਲ ਸੋਚਦੇ ਆ, ਤਰਕ ਨਾਲ ਸੋਚਦੇ ਆ, ਮੇਰੀ ਵੀ ਸੋਚ ਇਸੇ ਤਰ੍ਹਾਂ ਦੀ ਆ ਕਿ ਇਹ ਵੀ ਹੋ ਸਕਦਾ, ਮੈਂ ਇਹ ਕਹਿ ਰਿਹਾ ਹੋ ਸਕਦਾ ਆ, ਇਹ ਵੀ ਹੋ ਸਕਦਾ ਆ ਕਿ ਗੁਰੂ ਦਸਵੇਂ ਪਾਤਸ਼ਾਹ ਜੀ ਉਹ ਸਭਨਾ ਕਲਾ ਸਮਰੱਥ ਜਿਹਨੂੰ ਕਹਿੰਦੇ ਆ ਉਹ ਸੀਗੇ। ਜਦੋਂ ਆਪਾਂ ਇਹ ਕਹਾਂਗੇ ਕਿ ਸਭਨਾ ਕਲਾ ਸਮਰੱਥ ਉਹ ਸੀਗੇ, ਇਹਦਾ ਮਤਲਬ ਇਹ ਹੋਇਆ ਕਿ ਉਹ ਰਾਜਨੀਤੀ ਦੇ ਵਿੱਚ ਵੀ ਸੰਪੂਰਨ ਸੀ। ਕਿ ਰਾਜਨੀਤੀ ਜਦੋਂ ਖੇਡਣੀ ਆ ਉਦੋਂ ਕਿੱਦਾਂ ਖੇਡਣੀ ਆ, ਰਾਜਨੀਤੀ ਦੀ ਜਿਹੜੀ ਗੇਮ ਆ ਉਹ ਖੇਡਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਹਨਾਂ ਕੋਲੋਂ ਮਹਾਂ ਸਿੰਘ ਦੀ ਕਮਾਂਡ ਦੇ ਥੱਲੇ ਕੁਛ ਸੱਜਣਾਂ ਨੂੰ, ਜਿਨ੍ਹਾਂ ਨੂੰ ਆਪਾਂ ਕਹਿੰਦਾ ਬਦਾਵਾ ਲਿਖ ਕੇ ਦੇ ਗਏ ਸੀਗੇ, ਉਹ ਲਿਖ ਵੀ ਦਿੱਤਾ ਹੋਵੇ, ਉਹਦੇ ਤੇ ਦਸਤਖਤ ਵੀ ਕਰਦੇ
2: ਲੰਘਦੀ ਹੈ, ਕਿਉਂਕਿ ਐਂ ਤਾਂ ਜਾ ਨਹੀਂ ਸਕਦੇ, ਪਰ ਫੌਜਾਂ ਹੈਗੀਆਂ ਨੇ।
0: ਨਹੀਂ ਨਹੀਂ, ਉਹਨਾਂ ਨੇ ਜਾਣਾ ਪਊ। ਮੇਰੇ ਡਾਕਟਰ ਸਾਹਿਬ, ਮੇਰੇ ਕਹਿਣ ਦਾ ਮਕਸਦ ਇਹ ਆ ਕਿ ਉਹ ਜਿਹੜੀਆਂ ਬੈਠੀਆਂ ਫੌਜਾਂ ਸੀ ਉਹਨਾਂ ਨੂੰ ਦਿਖਾਲਣ ਵਾਸਤੇ ਅਸੀਂ ਤਾਂ ਲੋਕ ਚੱਲੇ ਆ ਗੁਰੂ ਨੂੰ ਛੱਡ ਕੇ, ਤਾਂ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਇਆ ਜਾ ਸਕੇ।
2: ਬਿਲਕੁਲ ਬਿਲਕੁਲ, ਰਾਜਨੀਤੀ ਹੋ ਸਕਦੀ ਹੈ। ਉਸ ਜਰਨੈਲ ਦੀ ਸਭ ਤੋਂ ਵੱਡੀ ਰਾਜਨੀਤੀ ਤੇ ਸਭ ਤੋਂ ਵੱਡੀ ਲੜਾਈ ਦੀ ਜਰਨੈਲੀ ਤਾਂ ਤੁਸੀਂ ਵੇਖਦੇ ਹੋ ਨਾ।
0: ਬਿਲਕੁਲ ਬਿਲਕੁਲ,
2: ਮੇਰੇ ਇੰਨੀਆਂ ਸਾਰੀਆਂ ਫੌਜਾਂ ਹੋਣ ਤੇ ਗੜੀ ਚ ਬੈਠਾ ਬੰਦਾ ਬਚ ਕੇ ਉਹਨਾਂ ਕੋਲੋਂ ਨਿਕਲ ਜਾਵੇ।
0: ਬਿਲਕੁਲ,
2: ਜਿੱਤ ਤੇ ਅਸੀਂ ਉਸ ਨੂੰ ਕਹਿੰਦੇ ਹਾਂ ਨਾ ਕਿ ਤੁਸੀਂ ਉਹਨਾਂ ਦਾ ਜਰਨੈਲ ਫੜ ਲਿਆ। ਹਾਂਜੀ, ਮੁਹੰਮਦ ਗੌਰੀ ਦੀ ਤੁਸੀਂ ਗੱਲ ਸੁਣੀ ਹੈ ਨਾ, ਇਸੇ ਤਰ੍ਹਾਂ ਹੀ। ਹਾਂਜੀ, ਜਰਨੈਲ ਲੜਾਈ ਦਾ ਅਸਲ ਮੁੱਖ ਮੰਤਵ ਹੁੰਦਾ ਆ ਕਿ ਜਾਂ ਤੇ ਅਸੀਂ ਜਰਨੈਲ ਨੂੰ ਮਾਰ ਦਿੱਤਾ ਤੇ ਜਾਂ ਜਰਨੈਲ ਨੂੰ ਕੈਦ ਕਰ ਲਿਆ।
0: ਕੈਦ ਕਰ ਲਿਆ, ਬਿਲਕੁਲ।
2: ਲੇਕਿਨ ਇੱਥੇ ਉਹ ਗੱਲ ਹੋਈ ਨਹੀਂ,
0: ਹੋਈ ਨੀ। ਬਿਲਕੁਲ,
2: ਇਸ ਅਸਾਮੀ ਜੰਗ ਨੂੰ ਵੀ ਅਸੀਂ ਕਹਿੰਦੇ ਆ ਵੀ ਇਹ ਜਿੱਤ ਖਾਲਸੇ ਦੀ ਹੋਈ, ਉਹਨਾਂ ਦਾ ਜਰਨੈਲ ਇੰਨੀਆਂ ਵੱਡੀਆਂ ਫੌਜਾਂ ਜਿਹੜੀਆਂ ਨੇ ਉਹ ਵੀ ਬਚਾ ਨਹੀਂ ਸਕੀਆਂ।
0: ਬਚਾ ਨਹੀਂ ਸਕੀ, ਬਿਲਕੁਲ।
2: ਹਾਂਜੀ, ਤੇ ਉਸ ਤੋਂ ਬਾਅਦ ਇਸ ਥਾਂ ਤੇ ਆ ਗਏ। ਉਸ ਵੇਲੇ ਹਨੇਰੀ ਰਾਤ ਹੋਵੇ, ਤੁਸੀਂ ਇਹ ਮਹਿਸੂਸ ਕਰ ਸਕਦੇ ਹੋ ਵੀ ਅੱਜ ਕੱਲ ਦੀਆਂ ਰਾਤਾਂ ਕਿਸ ਤਰ੍ਹਾਂ ਦੀਆਂ ਹੈਗੀਆਂ ਨੇ। ਤੇ ਉਸ ਵੇਲੇ ਆ ਜਿਹੜਾ ਸਾਲਾ ਏਰੀਆ ਹੈ ਨਾ, ਜਿਹੜਾ ਚਮਕੌਰ ਸਾਹਿਬ ਤੋਂ ਅਗਲੇ ਪਾਸੇ ਸਿੱਧਾ ਜਾ ਰਿਹਾ ਹੈਗਾ ਜੰਗਲਾਂ ਦੇ ਵਿੱਚ, ਸਾਰਾ ਜੰਗਲ ਸੀਗਾ, ਹੁਣ ਤਾਂ ਪਿੰਡ ਵੱਸ ਗਏ ਨੇ, ਸੜਕ ਪੱਕੀ ਬਣ ਗਈ ਹੈ, ਹੁਣ ਤੇ ਗੱਲ ਹੀ ਹੋਰ ਹੋ ਗਈ ਹੈ। ਤੁਸੀਂ ਮਹਿਸੂਸ ਕਰਕੇ ਵੇਖੋ ਕਿ ਉਸ ਵੇਲੇ 1704 ਸਦੀ ਦੇ ਵਿੱਚ ਉਸ ਵੇਲੇ ਸਾਰਾ ਜੰਗਲ ਸੀਗਾ।
0: ਬਿਲਕੁਲ,
2: ਜੰਗਲ ਦੇ ਵਿੱਚੋਂ ਡਾਂਡੇ ਮੀਡੇ ਜਾਣ ਵਾਲੀ ਗੱਲ ਹੀ ਸੀਗੀ, ਰਾਹ ਕੋਈ ਨੀ ਸੀਗੀ, ਪੱਕਾ ਸਿੱਧਾ ਰਾਹ ਸੀਗਾ।
0: ਬਿਲਕੁਲ,
2: ਉਸ ਵੇਲੇ ਰਾਤ ਸਮੇਂ ਜਿਹੜਾ ਚੱਲਣ ਵਾਲਾ ਤਰੀਕਾ ਕਾਰ ਵੀ ਹੁੰਦਾ ਸੀ, ਇੱਕ ਸੱਜਣ ਮੈਨੂੰ ਪੁੱਛਦੇ ਆ ਤੇ ਫਿਰ ਉਹਨੂੰ ਰਾਹ ਕਿਵੇਂ ਪਤਾ ਲੱਗਦਾ ਸੀਗਾ, ਇਸ ਏਰੀਆ ਦੇ ਵਿੱਚ ਹੀ ਫਿਰਦੇ ਰਹਿੰਦੇ ਸੀ। ਪਰ ਉਸ ਵੇਲੇ ਜਿੰਨੇ ਵੀ ਲੋਕ ਸੀਗੇ, ਜਿਵੇਂ ਗੁਰੂ ਨਾਨਕ ਦੇਵ ਜੀ ਵੀ ਸੀਗੇ ਤੇ ਉਹ ਲੰਕਾ ਤੱਕ ਗਏ ਆ, ਉਹਨਾਂ ਨੂੰ ਕੀ ਪਤਾ ਸੀ ਵੀ ਲੰਕਾ ਕਿਹੜੀ ਸੀ, ਲੰਕਾ ਕਿੱਥੇ ਸੀ, ਕੋਈ ਨਕਸ਼ਾ ਨੀ ਸੀ, ਕੋਈ ਕੁਛ ਨੀ ਸੀ। ਤਾਰਿਆਂ ਦੀ ਸੇਧ ਵਿੱਚ ਜਾਣੀ ਹੋਈ ਗੱਲ ਦੇ ਹਿਸਾਬ ਤੇ ਮਨਸਬ ਵਗੈਰਾ ਵਪਾਰੀ ਵੀ ਉੱਥੇ ਜਾਂਦੇ ਰਹੇ ਸੀ, ਔਰ ਉਹਨਾਂ ਦੀ ਦੇਖ ਰੇਖ ਦੇ ਮੁਤਾਬਕ ਉਹ ਲੰਕਾ ਵੀ ਪਹੁੰਚੇ ਸੀ।
0: ਜੀ,
2: ਸੋ ਤਾਰਿਆਂ ਦੀ ਜਿਹੜੀ ਸੇਧ ਸੀ ਉਹ ਉਸ ਵੇਲੇ ਦਾ ਕੰਪਾਸ ਸੀਗਾ। ਤੇ ਉਸ ਵੇਲੇ ਵੀ ਜਿਹੜੇ ਨਿਕਲੇ ਇਸ ਰਾਹ ਦੇ ਵਿਚ ਨਿਕਲੇ ਤੇ ਅਲਟੀਮੇਟ ਉਹ ਸਰਸਾ ਨਦੀ ਤੇ ਪਹੁੰਚੇ ਜਿੱਥੇ ਪਰਿਵਾਰ ਵਿਛੋੜਾ ਗੁਰਦੁਆਰਾ ਅੱਜ ਕੱਲ ਬਣਿਆ ਹੋਇਆ ਆ। ਜਦੋਂ ਇਸ ਥਾਂ ਤੇ ਪਹੁੰਚੇ ਤੇ ਉਸ ਵੇਲੇ ਨਦੀ ਤੇ ਬਹੁਤ ਜ਼ਿਆਦਾ ਉਫਾਨ ਤੇ ਸੀ। ਹਾਲਾਤ ਦੇ ਵਿਚ ਗੁਰੂ ਸਾਹਿਬ ਨੇ ਇਸ ਸਾਰੇ 1100 ਬੰਦਿਆਂ ਨੂੰ ਅਲੱਗ ਅਲੱਗ ਗਰੁੱਪਾਂ ਚ ਵੰਡ ਕੇ ਵੇਖਿਆ ਤਾਂ ਕਿ ਆ ਵੀ ਜੇ ਪਿੱਛੋਂ ਕੋਈ ਆਵੇ ਵੀ ਕੋਈ ਚੀਜ਼ ਫੌਜ ਚੜ ਕੇ ਆ ਰਹੀ ਆ ਤੇ ਕਮ ਸੇ ਕਮ ਕਿਸੇ ਇੱਕ ਪਾਸੇ ਉਲਝ ਜਾਵੇ ਕੋਈ ਦੂਸਰਾ ਪਾਸਾ ਬਚ ਜਾਵੇ। ਇਹ ਉਹਨਾਂ ਦੀ ਚੰਗੀ ਨੀਤੀ ਦਾ ਕੰਮ ਸੀਗਾ। ਔਰ ਉਹਦੇ ਵਿਚ ਇੱਕ ਪਾਸੇ ਤੇ ਇਹ ਕਹਿੰਦੇ ਨੇ ਵੀ ਭਾਈ ਮਨੀ ਸਿੰਘ ਦੀ ਕਮਾਨ ਸੀਗੀ, ਦੂਸਰੇ ਪਾਸੇ ਅਸੀਂ ਇਹ ਕਹਿੰਦੇ ਵੀ ਭਾਈ ਬਚਿੱਤਰ ਸਿੰਘ ਦੀ ਕਮਾਨ ਸੀਗੀ। ਇਸ ਤਰ੍ਹਾਂ ਕਰਕੇ ਅਲੱਗ ਅਲੱਗ ਗਰੁੱਪ ਬਣਾ ਕੇ 4 ਗਰੁੱਪ ਉਹਨਾਂ ਨੇ ਬਣਾਏ ਸੀ ਜਿਹਦੇ ਵਾਸਤੇ ਤਾਂ ਕਿ ਪਿੱਛੇ ਆ ਰਹੀਆਂ ਫੌਜਾਂ ਨੂੰ ਅਸੀਂ ਉਲਝਾਇਆ ਜਾ ਸਕੇ। ਇੱਕ ਹੋਰ ਗੱਲ ਚੀਮਾ ਸਾਹਿਬ ਤੁਸੀਂ ਦੇਖੀ ਹੋਣੀ ਕਾਕ ਸਾਹਿਬ, ਮੈਂ ਦਰਿਆਵਾਂ ਦੇ ਕੰਢਿਆਂ ਦੇ ਰਹਿਣ ਵਾਲਾ ਬੰਦਾ, ਜਦੋਂ ਬੇੜੀਆਂ ਨਹੀਂ ਸੀ ਹੁੰਦੀਆਂ, ਹਜੇ ਵੀ ਮੇਰੇ ਖਿਆਲ ਉਹ ਹੁਣ ਪੁਲ ਬਣ ਗਈ ਆ ਨਕੋਦਾ ਤੋਂ ਇੱਧਰ ਨੂੰ ਜਲੰਧਰ ਨੂੰ ਆਉਣ ਵਾਲੀ ਸੜਕ ਤੇ ਲੰਘ ਗਿਆ। ਜਦੋਂ ਮੈਂ BSF ਦੇ ਵਿਚ ਭਰਤੀ ਸੀ ਉਦੋਂ ਇੱਥੇ ਪੁਲ ਨਹੀਂ ਸੀ ਹੁੰਦੀ, ਉੱਥੇ ਇੱਕ ਪਤਲਾਂ ਦੀਆਂ ਰੱਖੀਆਂ ਹੋਈਆਂ ਸੀ ਤੇ ਉਹਦੇ ਮੁਤਾਬਕ ਲੋਕ ਜਾਂਦੇ ਆਉਂਦੇ ਹੁੰਦੇ ਸੀਗੇ, ਉਹਦੇ ਉੱਤੇ ਸਕੂਟਰ ਦੇ ਨਿਗਾਹ ਕਰੇ ਜਾਂਦੇ ਸੀ ਤੇ ਉਸ ਤੋਂ ਪਹਿਲਾਂ ਦਾ ਹਾਲਾਤ ਤੁਸੀਂ ਅੰਦਾਜ਼ਾ ਲਾ ਲਓ ਵੀ 17ਵੀਂ ਸਦੀ ਚ ਕੀ ਹਾਲਾਤ ਹੋਊਗਾ ਦਰਿਆ ਨੰਘਣ ਦਾ।
4: ਬਿਲਕੁਲ
2: ਕਹਿੰਦੇ ਸੀ ਤੁਲਾ ਜਿਹੜੇ ਸਰਕੰਡਾ ਵੱਢ ਕੇ ਸਰਕੰਡੇ ਨੂੰ ਵੱਢ ਕੇ ਉਹਦੀ ਪੰਡ ਬਣਾ ਕੇ ਤੇ ਉਹਦੇ ਉੱਤੇ ਬੰਦੇ ਚੜ੍ਹਦੇ ਸੀ ਜਾਂ ਘੋੜਿਆਂ ਦੇ ਉੱਪਰ ਸੀ, ਉਹ ਘੋੜੇ ਜਿਹੜੇ ਸੀ ਉਹਨਾਂ ਨੂੰ ਖੇਲ ਦਿੰਦੇ ਸੀ ਉਹਨਾਂ ਦੇ ਮੁਤਾਬਕ, ਤੇ ਘੋੜੇ ਵੀ ਜਿਹੜੇ ਸੀ ਇਹ ਬੜੇ ਟੈਕਨੀਕ ਵਾਲੇ ਸੀਗੇ ਕਿ ਵੀ ਜਿਸ ਪਾਸੇ ਲਹਿਰ ਜਾਂਦੀ ਆ ਉਸ ਪਾਸੇ ਨੂੰ ਤਰਦੇ ਸੀ ਤਾਂ ਕਿ ਜ਼ੋਰ ਨਾ ਲਾਉਣਾ ਪਵੇ।
4: ਬਿਲਕੁਲ
2: ਉਹਦੇ ਮੁਤਾਬਕ ਇਹ ਲੋਕ ਅਲੱਗ ਅਲੱਗ ਥਾਵਾਂ ਤੇ ਜਾ ਕੇ ਨਿਕਲੇ ਔਰ ਇਸੇ ਤਰ੍ਹਾਂ ਜਿਵੇਂ ਭਾਈ ਬਚਿੱਤਰ ਸਿੰਘ ਦੀ ਜਿਹੜੀ ਲੜਾਈ ਦੇ ਸਮੇਂ ਉੱਥੇ ਸ਼ਹੀਦੀ ਹੋ ਗਈ, ਇਸ ਤਰ੍ਹਾਂ ਜਿਹੜੇ ਹੋਰ ਗਰੁੱਪ ਸੀ ਉਹਨਾਂ ਦੀ ਸ਼ਹੀਦੀ ਹੋ ਗਈ। ਗੁਰੂ ਸਾਹਿਬ ਦੇ 40 ਸਿੰਘ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਉਹਨਾਂ ਦੇ ਨਾਲ 2 ਵੱਡੇ ਸਾਹਿਬਜ਼ਾਦੇ ਜਿਹੜੇ ਸੀਗੇ ਉਹ ਚਮਕੌਰ ਦੀ ਗਲੀ ਚ ਪਹੁੰਚਦੇ ਆ, ਔਰ ਉਸ ਚਮਕੌਰ ਦੀ ਗਲੀ ਦੇ ਵਿਚ ਜਦੋਂ ਉਹਨਾਂ ਨੇ ਟਿਕਾਣਾ ਕੀਤਾ ਜਿਹੜੇ ਭਾਈ ਸਨ ਜਿਨ੍ਹਾਂ ਨੇ ਮੈਨੂੰ ਉਹਨਾਂ ਦਾ ਇਸ ਵੇਲੇ ਨਾਂ ਯਾਦ ਨਹੀਂ ਜਿਨ੍ਹਾਂ ਲਈ ਉਹ ਗਲੀ ਸੀਗੀ, ਉਹਨਾਂ ਨੇ ਆਖਿਆ ਵੀ ਠੀਕ ਹੈ ਤੁਸੀਂ ਸਾਡੇ ਇੱਥੇ ਕਰ ਲੋ। ਉਹਨਾਂ ਦੀ ਬੜੀ ਵੱਡੀ ਦਲੇਰੀ ਸੀ ਔਰ ਉਹ ਜੀ ਦਲੇਰੀ ਬੀਬੀ ਹਰਸਿਮਰਨ ਕੌਰ ਨੇ ਵੀ ਬਾਅਦ ਚ ਵਿਖਾਈ ਜਿਹਨੇ ਜਿਹੜੇ ਸਰੀਰ ਸੀ ਕਿ ਉਹਨਾਂ ਦਾ ਸੰਸਕਾਰ ਕੀਤਾ ਰਾਤ ਦੇ ਸਮੇਂ ਤੇ ਉੱਥੇ ਸ਼ਹੀਦ ਹੋਈ ਲੜਕੇ। ਸੋ ਇਹ ਬਹੁਤ ਸਾਰਾ ਇਤਿਹਾਸ ਇਸ ਟਾਈਪ ਦਾ ਹੈ। ਖੈਰ ਆਪਾਂ ਇਸ ਤੋਂ ਅੱਗੇ ਆਉਂਦੇ ਹਾਂ ਬਈ, ਉਸ ਵੇਲੇ ਦੀ ਯੁੱਧ ਨੀਤੀ ਇਹ ਕਹਿੰਦੀ ਸੀ 22-23 ਰਾਤ, 21 ਨੂੰ ਰਾਤ ਨੂੰ ਨਿਕਲੇ ਆ, 22 ਦੇ ਦਿਨ ਚੜ੍ਹਦੇ ਨੂੰ ਉੱਥੇ ਪਹੁੰਚੇ ਆ, ਪਿੱਛੇ ਫੌਜਾਂ ਦੀ ਵਾਰ ਵੀ ਪਹੁੰਚ ਗਈ ਹੈ, ਅਲਟੀਮੇਟ ਨੂੰ ਸਾਰੇ ਦਿਨ ਦੇ ਵਿਚ ਜਿਹੜੀ ਲੜਾਈ ਹੋਈ ਉਹ 5-5 ਦੇ ਜਥੇ ਬਣਾ ਕੇ ਲੜਾਈ ਹੋਈ ਹੈ ਤਾਂ ਕਿ ਸਮੇਂ ਨੂੰ ਉਲਝਾਇਆ ਜਾਵੇ। ਔਰ ਉਹ ਏਡੀ ਵੱਡੀ ਫੌਜ ਜਿਹੜੀ ਗਈ ਸੀ ਨਾ ਉਹਨਾਂ ਘਰ ਚਲਾਉਣ ਵਾਸਤੇ, ਜਿਵੇਂ ਕੋਈ ਨੌਕਰੀ ਕਰਦਾ ਨਾ ਤੇ ਫਿਰ ਮਰਨ ਵਾਸਤੇ ਤਿਆਰ ਨਹੀਂ ਹੁੰਦਾ, ਜਿਹੜਾ ਮਰਨ ਵਾਸਤੇ ਤਿਆਰ ਹੈਗਾ ਉਹਨੂੰ ਕੋਈ ਡਰ ਨਹੀਂ ਹੁੰਦਾ,
4: ਬਿਲਕੁਲ।
2: ਇਸੇ ਤਰ੍ਹਾਂ ਹੀ ਇਹ ਲੋਕ ਜਿਹੜੇ ਸੀਗੇ 5-5 ਦੇ ਜਥੇ ਬਣਾ ਕੇ ਗੁਰੂ ਸਾਹਿਬ ਨੇ ਤੇ ਇਹਨਾਂ ਨੂੰ ਜੰਗ ਵਾਸਤੇ ਤੋਰਿਆ, ਔਰ ਇਹਨਾਂ ਦੀ ਲੜਾਈ ਚੱਲਦੀ ਰਹੀ, ਸਾਰਾ ਦਿਨ ਦੀ ਲੜਾਈ ਚੱਲਦੀ ਰਹੀ। ਅਲਟੀਮੇਟ ਅਗਲੀ ਰਾਤ ਜਿਹੜੀ ਸਾਡੇ ਕੋਲ ਆ ਜਾਂਦੀ 22-23 ਦੀ ਰਾਤ, ਉਦੋਂ ਤੱਕ ਇਹਨਾਂ ਕੋਲ 11 ਸਿੰਘ ਬਚੇ ਸੀ। ਔਰ ਮੈਂ ਪਹਿਲੀ ਹਿਸਟਰੀ ਨੂੰ ਦੱਸਦਿਆਂ ਕਿ ਇਸ ਪਹਿਲੇ ਦਿਨ ਦੇ ਵਿਚ ਹੀ 5-5 ਜਥਿਆਂ ਦੇ ਵਿਚ ਸਾਹਿਬਜ਼ਾਦੇ ਜਿਹੜੇ ਸੀਗੇ ਉਹ 23 ਦੀ ਸ਼ੁਰੂਆਤ ਦੇ ਵਿਚ ਹੀ ਸ਼ਹੀਦ ਹੋ ਗਏ ਸੀ, ਇੱਕ ਇੱਕ ਜਥੇ ਦੀ ਕਮਾਂਡ ਕਰਦਿਆਂ ਹੋਇਆ। 23 ਦੀ ਰਾਤ ਨੂੰ ਗੁਰੂ ਸਾਹਿਬ ਉਥੋਂ ਰਾਤ ਨਿਕਲ ਜਾਂਦੇ ਆ। ਹਾਂਜੀ, ਅਗਲੀ ਲੜਾਈ ਜਿਹੜੀ ਹੈ ਜਦੋਂ ਉਹ ਆ ਕੇ ਵੇਖਦੇ ਉਦੋਂ 11 ਸਿੰਘ ਸੀ, ਉਹਨਾਂ ਨਾਲ ਲੜਾਈ ਹੋਈ, ਕਬਜ਼ਾ ਹੋ ਗਿਆ। ਅਲਟੀਮੇਟ ਸੰਗਤ ਸਿੰਘ ਉਹਨਾਂ ਨੇ ਆਪਣੀ ਕਲਗੀ ਦੇ ਦਿੱਤੀ ਸੀ ਤਾਂ ਕਿ ਭੁਲੇਖਾ ਕਵੇ ਵੀ ਉਹ ਗੁਰੂ ਤਾਂ ਬੈਠਾ ਉੱਪਰ, ਇਹਨੂੰ ਅਸੀਂ ਹੁਣ ਫੜ ਹੀ ਲੈਣਾ ਹੈਗਾ। ਇਸੇ ਕਰਕੇ ਉਹ ਲੜਾਈ ਹੁੰਦੀ ਰਹੀ ਤੇ ਅਲਟੀਮੇਟ ਜਦੋਂ ਉਹਨਾਂ ਨੇ ਦੇਖਿਆ ਵੀ ਉੱਥੇ 11 ਸਿੰਘਾਂ ਦੀਆਂ ਲਾਸ਼ਾਂ ਸੀਗੀਆਂ, ਜਿਹਦੇ ਵਿਚ ਸੰਗਤ ਸਿੰਘ ਦੀ ਵੀ ਲਾਸ਼ ਸੀਗੀ, ਔਰ ਸੰਗਤ ਸਿੰਘ ਦੀ ਗਲਤ ਤੇ ਕਲਗੀ ਲੱਗੀ ਸੀ ਤੇ ਪਤਾ ਲੱਗਾ ਵੀ ਇਹ ਤਾਂ ਗੁਰੂ ਨਹੀਂ ਹੈ। ਇਹ ਭੁਲੇਖੇ ਚ ਕਈ ਤਰ੍ਹਾਂ ਦੀ ਬੜੀਆਂ ਲੰਬੀ ਚੌੜੀਆਂ ਗੱਲਾਂ ਲਿਖੀਆਂ ਨੇ ਜੀ, ਉਹਨਾਂ ਨੇ ਉਹ ਸਿਰ ਭੇਟ ਕਰ ਦਿੱਤਾ ਜੀ, ਉਹਨਾਂ ਨੇ ਵਜ਼ੀਰ ਖਾਨ ਨੂੰ ਜਾ ਕੇ ਕਹਿ ਦਿੱਤਾ ਸੀ ਗੁਰੂ ਨੂੰ ਫੜ ਲਿਆ ਜੀ, ਅਸੀਂ ਉਹਨੂੰ ਸ਼ਹੀਦ ਕਰਤਾ। ਬਹੁਤ ਸਾਰੀ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਰਹੀਆਂ ਨੇ, ਲੇਕਿਨ ਇਹਦੇ ਚ ਸੱਚ ਨਹੀਂ ਹੈ। ਮੈਂ ਨਹੀਂ ਮੰਨਦਾ ਵੀ ਕੋਈ ਸਿੰਘ ਜਿਹੜਾ ਸ਼ਹੀਦ ਕਿਸੇ ਫੌਜ ਦੇ ਹੱਥ ਆਇਆ ਹੋਵੇ, ਐਸਾ ਨਹੀਂ, ਲੜਕੇ ਸ਼ਹੀਦ ਜ਼ਰੂਰ ਹੋਏ ਹੋਣਗੇ। ਤੇ ਇਹ ਸਾਰਾ ਵਰਤਾਰਾ ਉਸ ਵੇਲੇ ਤੁਸੀਂ ਕਹਿ ਸਕਦੇ ਹੋ ਕਿ 22-23 ਦੇ ਦਿਨਾਂ ਦੇ ਵਿਚ ਵਾਪਰਿਆ। ਗੁਰੂ ਸਾਹਿਬ ਉਥੋਂ ਨਿਕਲ ਗਏ ਆ, ਉਸ ਤੋਂ ਬਾਅਦ ਜਿਹੜਾ ਹੈ ਮਾਛੀ ਵਾੜੇ ਦੇ ਜੰਗਲਾਂ ਚ ਗਏ ਆ ਜਿਵੇਂ ਇਸ ਇਤਿਹਾਸ ਨੂੰ, ਕਿਉਂਕਿ ਅੱਜ ਦੇ ਅਸੀਂ ਇਸ ਇਤਿਹਾਸ ਨੂੰ ਸਿਰਫ ਇੱਥੇ ਲਿਮਿਟਡ ਸਮੇਂ ਦੇ ਵਿੱਚ ਹੀ ਰੱਖਣਾ ਚਾਹੁੰਦੇ ਹਾਂ, ਤੇ ਉਹਦਾ ਮਤਲਬ ਇਹ ਹੋਇਆ ਕਿ ਉਸ ਤੋਂ ਬਾਅਦ ਦੂਸਰੇ ਪਾਸੇ ਇੱਕ ਹੋਰ ਗੱਲ ਚੱਲ ਰਹੀ ਸੀ। ਇੱਕ ਜਥਾ ਜਿਹੜਾ ਕਹਿੰਦੇ ਨੇ ਕਿ ਭਾਈ ਮਨੀ ਸਿੰਘ ਦੀ ਕਮਾਂਡ ਦੇ ਅੰਦਰ, ਜਿਹਦੇ ਵਿਚ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਸਨ, ਜਿਸ ਗੱਲ ਨਾਲ ਮੈਂ ਸਹਿਮਤ ਨਹੀਂ ਹਾਂ। ਮੈਂ ਇਸ ਕਰਕੇ ਸਹਿਮਤ ਨਹੀਂ ਹਾਂ ਕਿ ਅਨੰਦਪੁਰ ਦੇ ਕਿਲੇ ਦੇ ਵਿਚ ਹਜੇ ਇਨ੍ਹਾਂ ਦੇ ਚੜਾਈ ਕਰਨ ਦੇ ਅੰਗੀਠਿਆਂ ਦੀ ਨਿਸ਼ਾਨਦੇਹੀ ਉੱਥੇ ਹੈਗੀ ਆ, ਅਜੇ ਵੀ ਹੈਗੀ ਆ, ਕਿ ਮਾਤਾ ਸੁੰਦਰੀ ਜੀ, ਮਾਤਾ ਸੁੰਦਰੀ ਜੀ ਦਾ ਨਾਂ ਹੀ ਜੀਤੋ ਜੀ ਸੀ। ਜੀਤੋ ਨੂੰ ਜਦੋਂ ਆਮ ਤੌਰ ਤੇ ਰਿਵਾਜ ਹੀ ਹੈਗਾ ਨਾ ਕਿ ਵਿਆਹ ਕੇ ਲਾਉਣੇ ਆ ਅਸੀਂ ਕੁੜੀ ਨੂੰ, ਤੇ ਕੁੜੀ ਦਾ ਮਾਪਿਆਂ ਦਾ ਨਾਂ ਕੁਛ ਹੋਰ ਹੁੰਦਾ ਤੇ ਸਹੁਰੇ ਦਾ ਨਾਂ ਬਦਲ ਦਿੱਤਾ ਜਾਂਦਾ,
5: ਬਦਲ ਦਿੱਤਾ ਜਾਂਦਾ ਬਿਲਕੁਲ।
2: ਹਾਂ, ਉਹ ਮਾਤਾ ਸੁੰਦਰੀ, ਮਾਤਾ ਗੁਜਰੀ ਨੇ ਨਾਂ ਉਹਦਾ ਸੁੰਦਰੀ ਰੱਖ ਦਿੱਤਾ, ਤੇ ਮਾਤਾ ਸੁੰਦਰੀ ਜੀ ਅਸੀਂ ਉਹਨਾਂ ਨੂੰ ਕਹਿੰਦੇ ਹਾਂ। ਮਾਤਾ ਸਾਹਿਬ ਕੌਰ ਦਾ ਇਤਿਹਾਸ ਵੀ ਸਾਰੇ ਜਾਣਦੇ ਹੀ ਹੈਗੇ, ਕਿ ਉਹ ਲਾਹੌਰ ਦਾ ਵਾਸੀ ਸੀਗੇ, ਤੇ ਜਿਵੇਂ ਜਿਹੜੀ ਕਹਾਣੀ ਹੋਈ ਮੈਂ ਉਸ ਨੂੰ ਉਧਰਲੇ ਪਾਸੇ ਨਾ ਲੈ ਕੇ ਜਾਵਾਂ। ਔਰ ਇਹਨਾਂ ਦੋਹਾਂ ਦੀ ਸ਼ਹੀਦੀ ਉੱਥੇ ਹੋ ਚੁੱਕੀ ਹੈ, ਪਰ ਇਸ ਸਨਾਤਨ ਧਰਮ ਨੇ ਇਸ ਸੰਤੋਖ ਸਿੰਘ ਦੇ ਰਾਹੀਂ ਜੋ ਉਹਦੇ ਵਿਚ ਲਿਖਾਇਆ, ਪਤਾ ਨੀ ਡਰ ਕੇ, ਪਤਾ ਨੀ ਉਸ ਨੂੰ ਖਰੀਦ ਕੇ ਕਿਸੇ ਵੀ ਤਰ੍ਹਾਂ, ਇਹ ਲਿਖਾਇਆ ਕਿ ਭਾਈ ਮਨੀ ਸਿੰਘ ਦੀ ਕਮਾਂਡ ਦੇ ਅੰਦਰ ਇਹ ਉਸ ਵੇਲੇ ਦਿੱਲੀ ਚਲੇ ਗਈਆਂ। ਹੁਣ ਤੁਸੀਂ ਇਹ ਦੱਸੋ ਬਈ ਸ਼ੇਰ ਦੇ ਘੁਰਨੇ ਵਿਚ ਕੋਈ ਹੱਥ ਪਾਉਣ ਦੀ ਕੋਸ਼ਿਸ਼ ਕਰੂਗਾ? ਆਮ ਸਧਾਰਨ ਤੌਰ ਤੇ ਹੋਵੇ ਤੇ ਤੁਹਾਨੂੰ ਪਤਾ ਆ ਵੀ ਜਿਸ ਦਿੱਲੀ ਦਰਬਾਰ ਨਾਲ ਸਾਡਾ ਮੱਥਾ ਲੱਗਾ ਹੋਇਆ ਆ, ਉਸ ਦਿੱਲੀ ਦਰਬਾਰ ਦੇ ਵਿਚ ਤੁਸੀਂ ਆਪਣੀਆਂ ਔਰਤਾਂ ਨੂੰ ਕਿਉਂ ਭੇਜੋਗੇ ਜਾਂ ਔਰਤਾਂ ਇਸ ਤਰ੍ਹਾਂ ਫੈਸਲਾ ਕਿਉਂ ਕਰਨਗੀਆਂ?
4: ਬਿਲਕੁਲ ਜੀ ਜੀ,
2: ਕੋਈ ਵੀ ਜਰਨੈਲ ਜਿਹੜਾ ਹਮਦਰਦੀ ਰੱਖਦਾ ਇਸ ਗੁਰੂ ਘਰ ਦੇ ਨਾਲ, ਉਹ ਇਸ ਤਰ੍ਹਾਂ ਕਿਉਂ ਕਰੇਗਾ ਕਿ ਉਹਨਾਂ ਨੂੰ ਦਿੱਲੀ ਲੈ ਕੇ ਜਾਵੇ? ਸੋ ਇਹ ਗੱਲ ਬਿਲਕੁਲ ਉਸ ਤੋਂ ਬਾਅਦ ਝੂਠ ਬਣਾਈ ਗਈ ਆ। ਇੱਕ ਮਤਬੰਨਾ ਟਾਈਪ ਦੀ ਕੋਈ ਔਰਤ ਨੂੰ ਮਾਤਾ ਸਾਹਿਬ ਦੇਵਾ ਬਣਾ ਕੇ ਉੱਥੇ ਦਿੱਲੀ ਸਥਾਪਿਤ ਕੀਤਾ ਗਿਆ, ਔਰ ਉਸ ਤੋਂ ਬਾਅਦ ਹਾਲਾਂਕਿ ਪੱਟ ਵਹੀਆਂ ਦੇ ਵਿਚ ਵੀ ਇਹ ਲਿਖਤ ਉਸ ਵੇਲੇ ਕਰਵਾ ਦਿੱਤੀ ਗਈ, ਕਿਉਂਕਿ ਜ਼ੋਰ ਸੀਗਾ, ਜਿਹਦੀ ਕਮਾਂਡ ਸੀ ਉਹ ਕਰਦੇ ਸੀਗੇ। ਪੱਟ ਵਹੀਆਂ ਦੇ ਵਿਚ ਵੀ ਇਹ ਲਿਖਤ ਕੀਤੀ ਲਿਖੀ ਹੈ, ਮਿਲਦੀ ਹੈ ਕਿ ਅਜੀਤ ਸਿੰਘ ਨਾਂ ਦਾ ਇੱਕ ਮੁੰਡਾ ਉਹਨਾਂ ਨੇ ਗੋਦ ਲਿਆ, ਔਰ ਅਜੀਤ ਸਿੰਘ ਨਾਂ ਦੇ ਮੁੰਡੇ ਨੂੰ ਗੁਰੂ ਸਾਹਿਬ ਦਾ ਪੰਜਵਾਂ ਪੁੱਤਰ ਸਥਾਪਿਤ ਕੀਤਾ
4: ਜੀ।
2: ਉਹਦੀ ਹਿਸਟਰੀ ਇੱਕ ਅਲੱਗ ਵੱਖਰੀ ਮੈਂ ਪੜ੍ਹੀ ਹੈ, ਜਿਹੜੀ ਇੰਨੀ ਬਿਹੂਦਗੀ ਵਾਲੀ ਹੈ, ਜਿਹੜੀਆਂ ਇੰਨੀਆਂ ਗਲਤ ਹਰਕਤਾਂ ਉਹਨੇ ਕੀਤੀਆਂ, ਕਰਵਾਈਆਂ ਗਈਆਂ ਸਨਾਤਨ ਨੇ ਉਹਨਾਂ ਤੋਂ ਕਰਵਾਈਆਂ ਹਰਕਤਾਂ, ਤਾਂ ਕਿ ਅਸੀਂ ਇਸ ਸੰਸਥਾ ਨੂੰ ਬਦਨਾਮ ਕਰ ਸਕੀਏ, ਇਸ ਮਿਸ਼ਨ ਨੂੰ ਬਦਨਾਮ ਕਰ ਸਕੀਏ। ਉਹ ਐਸਾ ਕੁਛ ਹੋਇਆ, ਉਹਦੀ ਇੱਕ ਵੱਖਰੀ ਹਿਸਟਰੀ ਹੈਗੀ ਹੈ ਕਾਫੀ ਲੰਬੀ ਚੌੜੀ, ਵੀ ਉਹਦੇ ਰਾਹੀਂ ਬਹੁਤ ਕੁਛ ਐਸਾ ਉਹਨਾਂ ਨੇ ਕਰਵਾਇਆ ਗਿਆ। ਖੈਰ, ਉਸ ਤੋਂ ਬਾਅਦ ਇੱਕ ਜਥਾ ਜਿਹੜਾ ਜਿਹਦੇ ਵਿਚ ਮਾਤਾ ਗੁਜਰੀ ਜੀ ਤੇ ਦੋ ਛੋਟੇ ਸਾਹਿਬਜ਼ਾਦੇ ਸੀਗੇ, ਉਹ ਜਥਾ ਕਿਸੇ ਨਾ ਕਿਸੇ ਤਰ੍ਹਾਂ ਇਸ ਦਰਿਆ ਨੂੰ ਪਾਰ ਕਰਦਾ ਹੋਇਆ ਰਾਤ ਕੁੰਭੇ ਮਾਛੀ ਦੀ ਝੁੱਗੀ ਦੇ ਵਿਚ ਪਹੁੰਚ ਗਿਆ। ਕੁੰਭਾ ਮਾਛੀ ਉਸ ਵੇਲੇ ਲੋਕਾਂ ਨੂੰ ਇਧਰ ਉਧਰ ਦਰਿਆ ਨਿਗਾਉਣ ਦਾ ਕੰਮ ਕਰਦਾ ਹੁੰਦਾ ਸੀ, ਪਰ ਉਹ ਤਾਂ ਦਿਨ ਵੇਲੇ ਕਰਦਾ ਸੀ ਨਾ
4: ਜੀ।
2: ਉਹਦੀ ਝੌਂਪੜੀ ਚ ਰਹੇ, ਰਾਤ ਉੱਥੇ ਉਹਨਾਂ ਨੇ ਗੁਜ਼ਾਰੀ, ਅਲਟੀਮੇਟ ਉਥੋਂ ਹੀ। ਹੁਣ ਅੱਗੇ ਜਿਹੜੀ ਗੱਲ ਮੈਂ ਕਹਿਣ ਲੱਗਿਆ ਹਨਾ, ਉਹ ਦਮਦਮੀ ਟਕਸਾਲ ਵਾਲਿਆਂ ਨੂੰ ਬੜੀ ਚੁਭਦੀ, ਉਹ ਇਸ ਕਰਕੇ ਕਿ ਇੱਕ ਇਤਿਹਾਸ ਇਹ ਕਹਿੰਦਾ ਆ ਕਿ ਧੁੰਮੇ ਦਾ ਖਾਨਦਾਨੀ ਪਰਿਵਾਰ ਇਸ ਗੱਲ ਦੇ ਵਿਚ ਇਨਵਾਲਵ ਹੈ, ਔਰ ਉਹਨਾਂ ਨੇ ਹੀ ਇਹਨਾਂ ਦੀ ਗ੍ਰਿਫਤਾਰੀ ਕਰਵਾਈ, ਕੁਛ ਮੋਹਰਾਂ ਦੇ ਬਦਲੇ ਹੀ ਇਹ ਸਾਰਾ ਕੁਛ ਹੋਇਆ। ਗੰਗੂ ਨੂੰ ਉਹਨੇ, ਇਸ ਇਤਿਹਾਸਕਾਰ ਨੇ ਜਿਹਦੀ ਗੱਲ ਮੈਂ ਕਰ ਰਿਹਾ ਹਾਂ, ਉਸ ਇਤਿਹਾਸਕਾਰ ਨੇ ਗੰਗੂ ਵਾਲੀ ਕਹਾਣੀ ਨੂੰ ਟੋਟਲੀ ਖਤਮ ਕਰ ਦਿੱਤਾ। ਕਹਿੰਦਾ ਨਹੀਂ, ਕਿਸੇ ਵੀ ਥਾਂ ਤੇ ਤੁਸੀਂ ਵੇਖ ਲਓ, ਕਿਸੇ ਵੀ ਗੁਰਦੁਆਰੇ ਚ ਜਾ ਕੇ ਵੇਖ ਲਓ, ਕਿਸੇ ਵੀ ਥਾਂ ਤੇ ਲੰਗਰ ਪ੍ਰਥਾ ਚ ਜਾ ਕੇ ਵੇਖ ਲਓ, ਕੋਈ ਲਾਂਗਰੀ ਨਹੀਂ ਰੱਖਿਆ ਹੁੰਦਾ। ਹੁਣ ਵੀ ਅੱਜ ਕੱਲ ਸਾਡੇ ਗੁਰਦੁਆਰਿਆਂ ਵਿਚ ਲਾਂਗਰੀ ਨਹੀਂ ਰੱਖੇ ਹੋਏ, ਸਿੱਖ ਜਾਂਦੇ ਆ ਤੇ ਸੇਵਾ ਕਰਦੇ ਆ,
4: ਸੰਗਤ ਜਾਂਦੀ ਆ ਤੇ ਸੇਵਾ ਕਰਦੀ, ਬਿਲਕੁਲ
2: ਸੰਗਤ ਜਾਂਦੀ ਆ ਤੇ ਸੇਵਾ ਕਰਦੀ ਆ, ਸੰਗਤ ਐਸਾ ਕੁਛ ਕਰਦੇ ਨੇ। ਔਰ ਐਸਾ ਹੋ ਹੀ ਨਹੀਂ ਸਕਦਾ ਕਿ ਕੋਈ ਗੰਗੂ ਨਾਮ ਦਾ ਬੰਦਾ ਉੱਥੇ ਲੰਗਰ ਪਕਾਉਂਦਾ ਹੋਵੇ ਜਾਂ ਐਸਾ ਕੁਛ ਕਰਦਾ ਹੋਵੇ, ਇੰਨੀਆਂ ਫੌਜਾਂ ਉੱਥੇ ਰਹਿੰਦੀਆਂ ਸੀ, ਐਸਾ ਹੋ ਹੀ ਨਹੀਂ ਸਕਦਾ। ਸੋ ਗੰਗੂ ਨਾਮ ਦਾ ਇੱਕ ਪਾਤਰ ਘੜਿਆ ਗਿਆ, ਜਿਵੇਂ ਇਤਿਹਾਸ ਦੇ ਵਿਚ ਪਹਿਲਾਂ ਇਹ ਕਹਿ ਸਕਦੇ ਅਸੀਂ ਵੀ ਇਤਿਹਾਸ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਦੁਹਰਾਉਂਦਾ ਆ, ਜਿਵੇਂ ਬਾਲਾ ਸਾਡੇ ਨਾਂ ਤੇ ਮੜ ਦਿੱਤਾ ਗਿਆ, ਮਰਦਾਨੇ ਦਾ ਤਾਂ ਇਤਿਹਾਸ ਸਾਨੂੰ ਹਰ ਥਾਂ ਤੇ ਮਿਲਦਾ ਹੈ। ਗੁਰੂ ਨਾਨਕ ਜਿੱਥੇ ਜਿੱਥੇ ਵੀ ਗਏ ਉੱਥੇ ਉੱਥੇ ਮਰਦਾਨੇ ਦੀ ਗੱਲ ਆ। ਉੱਥੇ ਉੱਥੇ ਉਹਦੇ ਨਾਂ ਤੇ ਕੁਝ ਨਾ ਕੁਝ ਸਾਖੀਆਂ ਨੇ, ਉੱਥੇ ਉੱਥੇ ਉਹਨਾਂ ਦੇ ਨਾਂ ਤੇ ਕੋਈ ਨਾ ਕੋਈ ਸਬੂਤ ਮਿਲਦੇ ਨੇ। ਹਾਂਜੀ, ਤੇ ਅਸੀਂ ਮੰਨਦੇ ਹਾਂ, ਪਰ ਉਹਨਾਂ ਬਾਹਰਲੇ ਦੇਸ਼ਾਂ ਦਾ ਜਿੰਨਾ ਵੀ ਇਤਿਹਾਸ ਹੈ ਨਾ, ਉਹਦੇ ਵਿੱਚ ਕਿਸੇ ਵੀ ਬਾਲੇ ਦਾ ਨਾਂ ਨਹੀਂ ਆਉਂਦਾ।
1: ਦੋਸਤੋ, ਅਗਲਾ ਪ੍ਰੋਗਰਾਮ ਆਪਣਾ ਰੇਡੀਓ ਤੇ ਚੱਲ ਰਿਹਾ, ਫੇਸਬੁੱਕ ਜ਼ਿਆਦਾ ਲੰਮਾ ਹੋ ਗਿਆ ਤੇ ਮੈਂ ਉਹਨੂੰ ਅੱਜ ਬੰਦ ਕਰ ਰਿਹਾ, ਤੇ ਬਾਕੀ ਦਾ ਪ੍ਰੋਗਰਾਮ ਤੁਸੀਂ ਆਨ ਰੇਡੀਓ ਦੇ ਉੱਪਰ ਪ੍ਰਵਾਸ ਰੇਡੀਓ ਤੇ ਸੁਣ ਰਹੇ। ਥੈਂਕ ਯੂ ਜੀ, ਡਾਕਟਰ ਸਾਹਿਬ ਬੋਲੋ।
2: ਓਕੇ ਜੀ, ਓਕੇ, ਤੁਸੀਂ ਅਗਰ ਇਹਨੂੰ ਸਮਾਪਤ ਕਰਨਾ ਚਾਹੁੰਦੇ ਹੋ ਤੇ ਕਰ ਲਓ, ਅਭੀ ਕੱਲ ਨੂੰ ਫਿਰ ਇਸ ਨੂੰ ਅੱਗੇ ਫਿਰ ਕਰ ਲਾਂਗੇ। ਠੀਕ ਹੈ,
1: ਠੀਕ ਹੈ ਜੀ, ਠੀਕ ਹੈ, ਇੱਦਾਂ ਕਰ
2: ਲਾਂਗੇ, ਇੱਦਾਂ ਕਰ ਲਓ। ਤੁਹਾਡਾ ਅਗਲਾ ਪ੍ਰੋਗਰਾਮ ਤੁਸੀਂ ਆਪਣਾ ਇਹ ਕਰ ਲਓ, ਕਿਉਂਕਿ ਇਹ ਕਾਫੀ ਲੰਬੇ ਚੌੜੇ ਇਤਿਹਾਸ ਦੀਆਂ ਗੱਲਾਂ ਹੈਗੀਆਂ ਨੇ ਔਰ ਇੰਨੀ ਛੇਤੀ ਖਤਮ ਹੋਣ ਵਾਲੀਆਂ ਨਹੀਂ ਹੈਗੀਆਂ। ਠੀਕ ਹੈ,
1: ਕੱਲ ਨੂੰ ਫਿਰ ਕਰਾਂਗੇ।
2: ਬਿਲਕੁਲ, ਹਾਂ, ਕੋਈ ਨੀ, ਕੋਈ ਗੱਲ ਨੀ, ਕਰ ਲਓ।
1: ਦੋਸਤੋ, ਤੁਹਾਡਾ ਵੀ ਧੰਨਵਾਦ, ਸਭ ਤੁਹਾਡਾ ਬਹੁਤ ਸ਼ੁਕਰੀਆ ਜੀ। ਕੀਮਾ ਸਾਹਿਬ, ਥੈਂਕ ਯੂ, ਤੇ ਕੱਲ ਨੂੰ
2: ਜੀ,
1: ਕੱਲ ਨੂੰ ਫਿਰ ਆਪਾਂ ਇਸ ਪ੍ਰੋਗਰਾਮ ਦੀ
2: ਕੋਈ ਗੱਲ ਨੀ
0: ਜੀ। ਖਾਕ ਸਾਹਿਬ ਜੀ ਤੇ ਡਾਕਟਰ ਸਾਹਿਬ, ਜਿਹੜੀਆਂ ਤੁਸੀਂ ਗੱਲਾਂ ਸਾਡੇ ਇਤਿਹਾਸ ਦੇ ਸਰੋਤਿਆਂ ਦੇ ਸਾਹਮਣੇ ਲਿਆਂਦੀਆਂ, ਇਹਨਾਂ ਗੱਲਾਂ ਦੇ ਉੱਤੇ ਜੇ ਸਾਰਾ ਜਿਹੜਾ ਸਮਾਜ ਆ ਉਹ ਇਹਨਾਂ ਨੂੰ ਸਮਝ ਜਾਵੇ ਨਾ, ਦਲੀਲ ਕੀ ਹੁੰਦੀ ਆ, ਅੰਧਨੇਰ ਚੋਂ ਉਹ ਨਿਕਲ ਸਕਦੇ ਆ ਤੇ ਮੁੜ ਕੇ ਫੇਰ ਜਿਹੜਾ ਉਹ ਫਲਸਫਾ ਜਿਹੜਾ ਗੁਰੂਆਂ ਦਾ ਸੀਗਾ ਉਹ ਫੇਰ ਜੇ
2: ਰੀਰਾਈਟ
0: ਕਰਨ ਦੀ ਲੋੜ ਆ। ਬਿਲਕੁਲ, ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਫੈਕਟ ਨਹੀਂ ਹੈਗੇ ਉਹ ਜਿਹੜੇ ਦੇਖੋ ਡਾਕਟਰ ਸਾਹਿਬ ਤੇ ਖੱਟ ਸਾਹਿਬ ਜੀ, ਜਿਹੜਾ ਮੇਰੀ ਜਿਹੜੀ ਸੋਚ ਆ ਉਹ ਇਹ ਕਹਿੰਦੀ ਆ ਕਿ ਜਿਹੜਾ ਸਿੱਖ ਇਤਿਹਾਸ ਸੀਗਾ ਸਾਡੀ ਬਾਣੀ ਦੀ ਹੈਗੀ ਆ ਉਹ ਜਿਹੜੀ ਆ ਉਹ ਇੰਨੀ ਡਿਸਟੋਰਟ ਕਰ ਦਿੱਤੀ ਗਈ ਆ ਜਿਹੜੇ ਇਹ ਦੁਸ਼ਮਣ ਲੋਕ ਸੀਗੇ ਔਰ ਅੱਜ ਵੀ ਹੈਗੇ ਆ, ਹਰ ਸਮਾਜ ਦੇ ਦੁਸ਼ਮਣ ਹੁੰਦੇ ਆ, ਤੇ ਉਹਦੇ ਵਿੱਚ ਸਾਨੂੰ ਜਿਹੜੀ ਆ ਅਸਲੀਅਤ ਤੋਂ ਅਸਲੀਅਤ ਨਾਲ ਤੋੜਿਆ ਜਾਂਦਾ ਆ। ਤੋੜਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਪਿਛਲੇ 300 ਸਾਲ ਤੋਂ, ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ, ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਉਹਦੇ ਵਿੱਚ ਜਿਹੜੇ
1: ਕੋਸ਼ਿਸ਼ ਚੱਕਰ ਇਹ ਹੈ ਕਿ ਅਸੀਂ ਉਸੇ ਜਾਲ ਦੇ ਵਿੱਚ ਅੱਜ ਵੀ ਫਸੇ ਹੋਏ ਆ, ਨਿਕਲ ਦੀ ਕੋਈ
0: ਅੱਜ ਵੀ ਫਸੇ ਹੋਆ। ਬਿਲਕੁਲ,
1: ਇਹ ਜਾਲ ਦੇ ਵਿੱਚ ਸਾਨੂੰ ਫਸਾਇਆ ਗਿਆ ਔਰ ਅਸੀਂ ਜੇ ਉਹਦੇ ਤੇ ਬੋਲਦੇ ਨਾ ਤਾਂ ਬਹੁਤੇ ਲੋਕ ਗੁੱਸਾ ਕਰਦੇ ਕਿ ਯਾਰ ਇਹ ਸਿਆਣੇ, ਇਹ ਵੀ ਹੋ ਰਿਹਾ ਨਾ।
0: ਹਾਂਜੀ ਹਾਂਜੀ, ਬਿਲਕੁਲ ਹੋ ਰਿਹਾ, ਬਿਲਕੁਲ ਹੋ ਰਿਹਾ, ਕਿਉਂਕਿ ਉਹਨਾਂ ਨੂੰ ਆਪ ਨੂੰ ਅਸਲੀਅਤ ਦਾ ਪਤਾ ਨਹੀਂ।
1: ਚਲੋ ਚੀਮਾ ਸਾਹਿਬ, ਆਪਾਂ ਕੱਲ ਨੂੰ ਫਿਰ ਇਸ ਪ੍ਰੋਗਰਾਮ ਦੀ ਇੱਦਾਂ ਹੀ ਜਿਹੜੀ ਜਿੰਨਾ ਰਹਿੰਦਾ ਨਾ ਉਹਨੂੰ ਫਿਰ ਸ਼ੁਰੂਆਤ ਤੇ
2: ਕੋਈ ਨੀ, ਕੋਈ ਗੱਲ ਨੀ, ਕਰ ਲਾਂਗੇ ਆਪਾਂ, ਕਿਉਂਕਿ ਸਾਡੇ ਸਾਡੀ ਹੋਂਦ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਤੇ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਜਾਣਨੀਆਂ ਚਾਹੀਦੀਆਂ ਨੇ।
0: ਬਿਲਕੁਲ,
2: ਪਤਾ ਹੀ ਹੈ, ਸਾਡੀ ਜਨਰੇਸ਼ਨ ਨੂੰ ਵੀ ਪਤਾ ਹੋਵੇ।
1: ਡਾਕਟਰ ਸਾਹਿਬ, ਬੜੀ ਹਿੰਮਤ ਆ, ਤੁਸੀਂ ਸੱਚ ਬੋਲਦੇ ਹੋ, ਸੱਚ ਬੋਲਣ ਦੀ ਗੱਲ ਕਰਦੇ ਹੋ, ਪਰ ਬਹੁਤੇ ਲੋਕ ਜਿਹੜੇ ਉਹਨਾਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਆਉਂਦੀਆਂ। ਸਾਡਾ ਕੰਮ ਆ, ਅਸੀਂ ਸੱਚ ਜਿਹੜਾ ਹੈਗਾ ਉਹ ਲੈ ਕੇ ਆਉਣਾ। ਬਹੁਤ ਸ਼ੁਕਰੀਆ।
2: ਮੈਂ ਜਾਂਦੇ ਜਾਂਦੇ ਇੱਕ ਗੱਲ ਕਰਦਿਆਂ, ਤੁਹਾਡਾ ਪ੍ਰੋਗਰਾਮ ਤੇ ਉਧਰੋਂ ਮਿਸ ਹੋ ਰਿਹਾ ਆ। ਸਨੋਜ਼ੇ ਗੁਰੂ ਘਰ ਤੋਂ ਇੱਕ ਬੀਬੀ ਨੇ ਮੈਨੂੰ ਫੋਨ ਕੀਤਾ, ਭਾਜੀ ਤੁਸੀਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਤੇ ਆ ਸਾਡੇ ਬੱਚੇ ਇੱਥੇ ਸਕੂਲ ਪੜ੍ਹਨ ਜਾਂਦੇ ਨੇ ਤੇ ਇੱਕ ਪ੍ਰਚਾਰਕ ਉੱਥੇ ਆਇਆ ਤੇ ਉਹ ਕਹਿ ਰਿਹਾ ਕਿ ਬਾਬਾ ਦੀਪ ਸਿੰਘ ਸਿਰ ਤਲੀ ਤੇ ਧਰ ਕੇ ਕੱਟਿਆ ਹੋਇਆ, ਸਿਰ ਤਲੀ ਤੇ ਧਰ ਕੇ ਤੇ ਲੜਾਈ ਕਰਦੇ ਰਹੇ ਤੇ ਅੰਮ੍ਰਿਤਸਰ ਤੱਕ ਗਏ। ਹੁਣ ਸਾਡੇ ਬੱਚੇ ਤੇ ਮੰਨਦੇ ਨਹੀਂ ਗੇ,
0: ਉਹਨਾਂ ਦੀ ਮੰਨਣ ਵਾਲੀ
2: ਗੱਲ ਵੀ ਨਹੀਂ ਹੈਗੀ। ਤਿੰਨ ਤੋਂ ਪੰਜ ਮਿੰਟ ਅਗਰ ਸਾਹ ਬੰਦ ਹੋ ਗਿਆ, ਦਿਲ ਧੜਕਣਾ ਬੰਦ ਹੋ ਗਿਆ, ਉਹਨੂੰ ਰਿਵਾਈਜ਼ ਨਹੀਂ ਕੀਤਾ ਜਾ ਸਕਦਾ। ਹਾਂਜੀ, ਤੇ ਅੱਜ ਤੋਂ ਇੰਨੇ ਸਾਲ, 250-300 ਸਾਲ ਪਹਿਲਾਂ ਆਏ, ਕਿਵੇਂ ਉਹ ਸੰਭਵ ਹੋ ਸਕਦਾ ਹੈਗਾ? ਹਾਂਜੀ, ਸੋ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ
0: ਡਾਕਟਰ
2: ਕਰੀ ਜਾ ਰਹੇ।
0: ਡਾਕਟਰ ਸਾਹਿਬ,
1: ਮੇਰੇ ਹਿਸਾਬ ਨਾਲ ਇਹ ਦੱਸਿਆ ਗਿਆ ਹੋਏਗਾ ਕਿ ਬਹਾਦਰੀ ਨਾਲ ਲੜੇ ਤੇ ਮਤਲਬ ਮੋਹਰੇ ਹੋ ਕੇ ਉਹਨਾਂ ਨੇ ਆਪਣੀ ਤਲਵਾਰ ਚਲਾਈ ਤੇ ਇਹਦੇ ਵਿੱਚ ਫਿਰ ਥੋੜੇ ਜਿਹਾ ਲੋਕ ਕੁਛ ਜਿਹੜੇ ਇਤਿਹਾਸਕਾਰ ਸੀ ਉਸ ਟਾਈਮ ਦੇ, ਉਹਨਾਂ ਨੇ ਆਪਣਾ ਫਾਰਮੂਲਾ ਜੋੜਤਾ ਜੀ।
0: ਜੀ ਖੱਕ ਸਾਹਿਬ ਜੀ, ਦੇਖੋ ਜਦੋਂ ਆਪਾਂ ਬਾਣੀ ਨੂੰ ਪੜ੍ਹਦੇ ਹਾਂ, ਜਿਹੜਾ ਉਹਦੇ ਵਿੱਚ ਪੰਕਤੀਆਂ ਆਉਣੀਆਂ ਬਾਣੀ ਦੇ ਵਿੱਚ, ਸਿਰ ਧਰ ਤਲੀ ਗਲੀ ਮੋਰੀ ਆਓ, ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਸਿਰ ਨੂੰ ਵੱਢ ਕੇ ਆਪਣੇ ਹੱਥ ਤੇ ਰੱਖ ਕੇ ਤਲੀ ਤੇ ਰੱਖ ਕੇ ਆ ਜਾਓ, ਨਹੀਂ। ਉਹਦਾ ਮਤਲਬ ਇਹ ਹੁੰਦਾ ਕਿ ਤੁਸੀਂ ਮਰਨ ਦੇ ਭਾਵ ਆ ਜਿਹੜਾ,
2: ਮਨ ਤਿਆਗ,
0: ਮਰਨ ਦਾ ਡਰ ਆ ਜਿਹੜਾ, ਉਹਨੂੰ ਕੱਢ ਕੇ ਪਾਸੇ ਰੱਖ ਦਿਓ ਕਿ ਤੁਸੀਂ ਮੁੜਨਾ ਕਿ ਨਹੀਂ ਮੁੜਨਾ, ਤੁਸੀਂ ਉਸ ਯੁੱਧ ਦੇ ਵਿੱਚ ਜਿੱਥੇ ਜਾ ਰਹੇ ਹਾਂ ਮੁੜਨਾ ਕਿ ਨਹੀਂ ਪੈਣਾ, ਇਸ ਗੱਲ ਨੂੰ ਤਿਆਗੋ ਕਿ ਮੈਂ ਉੱਥੇ ਮਰਨਾ ਜਾ ਕੇ। ਅਸਲ ਇਹ ਹੁੰਦੇ ਆ ਤਲੀ ਤੇ ਸਿਰ ਧਰਨ ਦੇ, ਤੇ ਉਹ ਜਿਹੜੇ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਆ ਯੋਧਿਆਂ ਦੀ, ਖੱਕ ਸਾਹਿਬ ਜੀ ਤੇ ਡਾਕਟਰ ਸਾਹਿਬ ਕਹਿੰਦੇ ਆ ਉਹਨਾਂ ਦੀ 74-75 ਸਾਲ ਦੀ ਉਮਰ ਸੀ ਉਸ ਵੇਲੇ।
1: ਚਲੋ ਆਪਾਂ ਇਸ ਸਬਜੈਕਟ ਨੂੰ ਕੱਲ ਤੋਂ ਚਾਲੂ ਕਰਾਂਗੇ ਜੀ। ਬੜੀ ਮਿਹਰਬਾਨੀ ਚੀਮਾ ਸਾਹਿਬ, ਗੱਟ ਸਾਹਿਬ ਬਹੁਤ ਸ਼ੁਕਰੀਆ ਸਰੋਤਿਓ, ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਸਬਰੀ ਨਾਲ ਪ੍ਰੋਗਰਾਮ ਸੁਣਦੇ ਹੋ ਦੇਖਦੇ ਹੋ, ਔਰ ਮੈਂ ਵੀ ਅੱਜ ਸਵਾ ਮਹੀਨੇ ਨਾਲ ਤੁਹਾਡੇ ਨਾਲ ਰੂਬਰੂ ਹੋ ਰਿਹਾ। ਥੈਂਕ ਯੂ ਸੋ ਮਚ, ਔਰ ਮਿਲਦੇ ਹਾਂ ਜੀ ਕੱਲ ਨੂੰ ਫਿਰ ਨਵੇਂ ਵਿਸ਼ੇ ਨਵੇਂ ਪ੍ਰੋਗਰਾਮ ਦੇ ਨਾਲ। ਜੋ ਇਜਾਜ਼ਤ ਮੇਰੇ ਵੱਲੋਂ ਡਾਕਟਰ ਸਾਹਿਬ ਵੱਲੋਂ, ਚੀਮਾ ਸਾਹਿਬ ਵੱਲੋਂ, ਸਾਰੇ ਸਟਾਫ ਜੋ ਸੋਤਨ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।

ਆਦਾਬ, ਤੁਸੀਂ ਸਾਰੇ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਨਿਊਯਾਰਕ ਨਿਊਜਰਸੀ ਦੇ ਸਟੂਡੀਓ ਤੋਂ ਤੁਹਾਡੇ ਨਾਲ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅੱਜ ਆਪਾਂ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਹੋਣਾ ਦੇ ਸਾਰੇ ਗੀਤ ਸੁਣਾਂਗੇ ਤੇ ਉਸ ਤੋਂ ਬਾਅਦ ਅੱਜ ਖਾਸ ਖਾਸ ਖਬਰਾਂ ਵੱਲ ਵੀ ਜਾਵਾਂਗੇ, ਦੇਖਾਂਗੇ ਕੀ ਹੋ ਰਿਹਾ ਜੀ। ਸੋ ਜੁੜੇ ਰਹੋ ਨਾਲ, ਸੁਣਦੇ ਹਾਂ ਜੀ ਪਹਿਲਾ ਗੀਤ ਮੁਹੰਮਦ ਸਦੀਕ ਸਾਹਿਬ ਦਾ ਤੇ ਬੀਬਾ ਰਣਜੀਤ ਕੌਰ ਦਾ।

0: Y me tropeareo. Thank you so much. Sorry, sorry, vaya. Yari, no te cardea. ਦੋਸਤੋ ਸਤਿ ਸ਼੍ਰੀ ਅਕਾਲ ਅਗੇਨ ਸ਼ੁਕਰੀਆ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਕੁਛ ਪਿਆਰੇ ਪਿਆਰੇ ਅੱਜ ਮੈਂ ਮਸਦੀਕ ਸਾਹਿਬ ਦੇ ਗਾਣੇ ਸੁਣੇ ਆ ਥੈਂਕ ਯੂ ਸੋ ਮਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਆਵਾਜ਼ ਨੂੰ ਜ਼ਿਆਦਾ ਕਰ ਰਹੀ ਹੈ ਜੀ ਉਹ ਠੀਕ ਕਰ ਰਹੀ ਹੈ ਹੈਲੋ ਹੈਲੋ ਹੈਲੋ ਯੈਸ ਹੁਣ ਠੀਕ ਹੈ ਜੀ ਤੇ ਖਬਰਾਂ ਵੱਲ ਚੱਲਦੇ ਹਾਂ ਸਾਥੀਓ ਮਿੱਤਰੋ ਪਿਆਰਿਓ ਤੇ ਚੀਮਾ ਸਾਹਿਬ ਲਾਲ ਸਿੰਘ ਚੀਮਾ ਜੀ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਸਾਡੇ ਸੀਨੀਅਰ ਟੀਮ ਮੈਂਬਰ ਨੇ ਖਬਰਾਂ ਦੀ ਸ਼ਾਨਬਾਨ ਕਰਕੇ ਤੇ ਉਹ ਆਪਣੇ ਤੱਕ ਪਹੁੰਚਾਉਂਦੇ ਆ ਸਾਡੇ ਤੱਕ ਪਹੁੰਚਾਉਂਦੇ ਆ ਔਰ ਉਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ ਉਹਨਾਂ ਦਾ ਵੀ ਵੈਲਕਮ ਕਰਦੇ ਹਾਂ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਜੋ ਜੀ
1: ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਡੇ ਸਾਰੇ ਟੀਮ ਦੇ ਮੈਂਬਰਾਂ ਨੂੰ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਗੱਲਬਾਤ ਖੱਕ ਸਾਹਿਬ ਜੀ ਇਸ ਤਰ੍ਹਾਂ ਆ ਕਿ ਮੈਂ ਹੁਣੇ ਉਹ ਤੁਹਾਨੂੰ ਪਤਾ ਪਈ ਅੱਜ ਜਿਹੜੀ ਇੱਕ ਹੋਰ ਨਾ ਨੋਟਿਸ ਕਰਨ ਵਾਲੀ ਧਿਆਨ ਚ ਲਿਆਉਣ ਵਾਲੀ ਗੱਲ ਆ ਉਹ ਪਰਜਾ ਦੇ ਸਾਹਮਣੇ ਆਉਣ ਵਾਲੀ ਗੱਲ ਆ ਉਹ ਇਹ ਆ ਕਿ ਭਾਰਤ ਦੇ ਜਿਹੜੇ ਲੋਕ ਆ ਉਹ ਥੋੜਾ ਜਿਹਾ ਜਿੱਦਾਂ ਉਹ ਨਾ ਅੱਗੇ ਹੁੰਦਾ ਹਮੇਸ਼ਾ ਵਾਸਤੇ ਪਈ ਉਹ ਜਿਹੜੇ ਆਪਣੀ ਬੀਜੇਪੀ ਪਾਰਟੀ ਆ ਉਹ ਦੂਸਰੇ ਧਰਮਾਂ ਨੂੰ ਜਾਂ ਸਿੱਖ ਧਰਮ ਆ ਜਾਂ ਦੂਸਰਾ ਉਹਨਾਂ ਨੂੰ ਗਰਾਉਣ ਦੀ ਹਮੇਸ਼ਾ ਉਹਨਾਂ ਦੀਆਂ ਨੀਤੀਆਂ ਹੁੰਦੀਆਂ ਪਰ ਪਿਛਲੇ ਸਾਲ ਤੋਂ ਨਾ ਕੁਛ ਲੋਕ ਆ ਜਿਹੜੇ ਉਹ ਹਿੰਦੂ ਤਬਕੇ ਦੇ ਲੋਕ ਆ ਉਹ ਇੱਥੋਂ ਤੀਕਰ ਵੀ ਨਜ਼ਰ ਆਉਂਦਾ ਕਿ ਉਹ ਹੈ ਕਿਸੇ ਹੋਰ ਸੂਬੇ ਦੇ ਆ ਪਰ ਉਹ ਸਿੱਖੀ ਨੂੰ ਤੇ ਇਸਲਾਮ ਨੂੰ ਦੁਬਾਰਾ ਤੋਂ ਜਿੱਦਾਂ ਪ੍ਰਮੋਟ ਕਰਦੇ ਹੁੰਦੇ ਆ ਇੱਦਾਂ ਲੱਗ ਰਿਹਾ
0: ਉਹ ਕਿੱਦਾਂ ਜੀ
1: ਉਹ ਨਾ ਕਈ ਵੀਡੀਓ ਹੁੰਦੀਆਂ ਉਹ ਵੀਡੀਓ ਹੁੰਦੀਆਂ ਵੀ ਜਿਹੜੀਆਂ ਕੋਈ ਘੰਟੇ ਦੀ ਕੋਈ ਡੇਢ ਘੰਟੇ ਦੀ ਕੋਈ ਦੋ ਘੰਟੇ ਤੱਕ ਵੀ ਲੰਬੀਆਂ ਵੀਡੀਓ ਹੁੰਦੀਆਂ ਉਹਦੇ ਵਿੱਚ ਅੱਜ ਸਵੇਰੇ ਮੈਂ ਇੱਕ ਦੇਖਦਾ ਸੀਗਾ ਵੀਡੀਓ ਉਹ ਸੀਗੀ ਬੁੱਲੇ ਸ਼ਾਹ ਦੇ ਬਾਰੇ ਦੇ ਵਿੱਚ ਉਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਲਿਖਿਆ ਮਤਲਬ ਉਹ ਵੀਡੀਓ ਬਣਾਈ ਹੋਈ ਆ ਵੋਇਸ ਹੀ ਆ ਬੇਸਿਕਲੀ ਆਡੀਓ ਕੱਲੀ ਆ ਤੇ ਪਰ ਉਹਦੇ ਵਿਚ ਸੀਨ ਜਰੂਰ ਦਿਖਾਦੇ ਆ ਤੇ ਉਹਦੇ ਵਿਚ ਗੁਰੂ ਨਾਨਕ ਦੇਵ ਬਾਰੇ ਵੀ ਆਉਂਦਾ ਆ ਤੇ ਗੱਲਾਂ ਬਾਤਾਂ ਇਸ ਤਰ੍ਹਾਂ ਜਿਹੜਾ ਮੈਨੂੰ ਲੱਗ ਰਿਹਾ ਕਿ ਉਹ ਜਿਹੜਾ ਦੇਸ਼ ਆ ਉਹ ਮੁੜ ਕੇ ਫੇਰ ਤੋਂ ਜਿਹੜੀ ਇਹ ਪਾਲਿਆ ਪਿਆ ਹੋਇਆ ਨਾ ਵੱਖਰੇ ਵੱਖਰੇ ਖਿੱਤਿਆਂ ਦੇ ਲੋਕਾਂ ਦੇ ਵਿਚ ਪਿਛਲੇ 200-300 ਸਾਲ ਤੋਂ 400 ਸਾਲ ਤੋਂ ਲਾ ਲਓ ਬ੍ਰਿਟਿਸ਼ ਨੇ ਜਾ ਕੇ ਜਿਹੜਾ ਉੱਥੇ ਉਹ ਸਾਦ ਖੜੇ ਕੀਤੇ ਹੋਏ ਆ ਮੇਰਾ ਖਿਆਲ ਆ ਵੀ ਭਾਰਤ ਦਾ ਸਮਾਜ ਆ ਜਿਹੜਾ ਉਧਰੋਂ ਥੋੜਾ ਜਿਹਾ ਮੋੜਾ ਪਾ ਕੇ ਸਾਰੇ ਭਾਰਤ ਦੇ ਵਾਸੀ ਆ ਜਿਹੜੇ ਉਹਨਾਂ ਨੂੰ ਇਕੱਠੇ ਕਰਨ ਦਾ ਜਿਹੜੀ ਕੋਈ ਨਾ ਕੋਈ ਨੀਤੀ
0: ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਇਹਦੇ ਚ ਹੈ ਲੋਕ ਬਹੁਤ ਵਧੀਆ ਉਹ ਗੱਲਬਾਤ ਵੀ ਕਰਦੇ ਆ ਸਿੱਖ ਧਰਮ ਬਾਰੇ ਵੀ ਕਰਦੇ ਆ ਬਹੁਤੇ ਹਿੰਦੂਆਂ ਦੇ ਅਗੇਂਸਟ ਵੀ ਗੱਲ ਕਰਦੇ ਆ
1: ਬਿਲਕੁਲ
0: ਐਕਚੁਲੀ ਜਿਹੜਾ ਆਰ ਐਸ ਐਸ ਹੈ ਨਾ ਚੀਮਾ ਸਾਹਿਬ
1: ਹਾਂਜੀ
0: ਅੰਦਰੋਂ ਬਹੁਤ ਮਿੱਠਾ ਤੇ ਬਗਲ ਵਿਚ ਛੁਰੀ ਵਾਲੀ ਗੱਲ ਇਹਨਾਂ ਦੀ ਇਹ ਅੰਦਰੋਂ ਨਾਲ ਇਹ ਉਹ ਕਰਦੇ ਆ ਪਰ ਅੰਦਰੋਂ ਤੁਹਾਡੀਆਂ ਜੜਾਂ ਜਿਹੜੀਆਂ ਨਾ ਉਹ ਵੱਢਦੇ ਆ ਪੰਜਾਬ ਦੇ ਵਿਚ ਵੀ ਚੀਮਾ ਸਾਹਿਬ ਐਸੇ ਐਸੇ ਸਕੂਲ ਉਹਨਾਂ ਨੇ ਖੋਲ ਰੱਖੇ ਆ ਜਿੱਥੇ ਹਿੰਦੂ ਮਤ ਦੀ ਸਿੱਖਿਆ ਜਾਂ ਉਹਨਾਂ ਨੂੰ ਉਹਨਾਂ ਨੂੰ ਪੁੱਠੀਆਂ ਚੀਜ਼ਾਂ ਸਿਖਾਉਣ ਦੀ ਕੋਸ਼ਿਸ਼ ਕਰਦੇ ਆ ਇਹ ਇੱਥੇ ਵੀ ਆਏ ਆ ਇੱਥੇ ਵੀ ਕਈ ਜਿਹੜੇ ਇਹਨਾਂ ਦੇ ਗਰੁੱਪ ਉਹ ਬੈਨ ਕੀਤੇ ਅਮਰੀਕਾ ਦੇ ਵਿਚ ਪਰ ਇਹ ਆ ਕਿ ਇਹ ਲੋਕ ਜਿਹੜੇ ਨਾ ਇਹ ਅੰਦਰੋਂ ਜਿੱਦਾਂ ਨਾ ਇਹਨਾਂ ਦੇ ਭਰਿਆ ਫਰੂਟ ਭਰਿਆ ਹੁੰਦਾ ਕਹਿੰਦੇ ਉਹ ਉਹਨਾਂ ਦੇ ਵਿਚ ਹੈਗਾ ਵਾ ਉਹ ਗਾਂਧੀ ਤੋਂ ਜਨਰੇਸ਼ਨ ਇਹਨਾਂ ਦੀ ਤੁਰੀ ਆਉਂਦੀ ਆ ਆਰ ਐਸ ਐਸ ਸੀ ਕਰਾ ਕੇ ਬਾਕੀ ਮੈਂ ਦੇਖ ਰਿਹਾ ਵਾਂ ਕਈ ਵਾਰੀ ਦੇਖਦਾ ਕਿ ਬਹੁਤ ਮੋਸਟ ਹਿੰਦੂ ਜਿਹੜੇ ਆ ਜਿਹੜੇ ਪੜਿਆ ਲਿਖਿਆ ਤਬਕਾ ਹੈਗਾ ਜਿਹੜਾ ਆਰ ਐਸ ਐਸ ਦੇ ਨਾਲ ਨਹੀਂ ਹੈਗਾ ਉਹ ਸਾਡੇ ਧਰਮ ਦੇ ਸਿੱਖ ਧਰਮ ਬਾਰੇ ਬਹੁਤ ਚੰਗੀਆਂ ਗੱਲਾਂ ਕਰਦੇ ਆ ਜੀ
1: ਹਾਂਜੀ ਸੋ ਇਸੇ ਤਰ੍ਹਾਂ ਦੀਆਂ ਜਿਹੜੀਆਂ ਮੈਂ ਕਿਤਾਬ ਬੁੱਲੇ ਸ਼ਾਹ ਦੇਖੀ ਸੀ ਉਹ ਮੇਰਾ ਖਿਆਲ ਡੇਢ ਘੰਟੇ ਦੀ ਵੀਡੀਓ ਸੀਗੀ ਤੇ ਉਹ ਦੇਖੀ ਸੀ ਕਿ ਬੁੱਲੇ ਸ਼ਾਹ ਹੈ ਕੌਣ ਸੀਗਾ ਤੇ ਉਹਨੇ ਕੀ ਕੀਤਾ ਉਹਨੇ ਬੜੇ ਸੱਜੇ ਢੰਗ ਦੇ ਨਾਲ ਉਹਦੀ ਜਿਹੜੀ ਵੀਡੀਓ ਪਾਈ ਸੀ ਤੇ ਉਦੋਂ ਬਾਅਦ ਖੱਕ ਸਾਹਿਬ ਜੀ ਇੱਕ ਹੋਰ ਵੀਡੀਓ ਆ ਗਈ ਸਾਹਮਣੇ ਜਿਹਦੇ ਵਿਚ ਗੁਰੂ ਨਾਨਕ ਦੀ ਗੱਲ ਕੀਤੀ ਗਈ ਆ ਜਦੋਂ ਉਹ ਉਧਰ ਗਏ ਸੀਗੇ ਸਾਊਥ ਵੱਲ ਨੂੰ ਭਾਰਤ ਦੇ ਮਤਲਬ ਦੱਖਣੀ ਪਾਸਾ ਜਿਹੜਾ ਉਧਰ ਨੂੰ ਗਏ ਸੀਗੇ ਯਾਤਰਾ ਦੇ ਉੱਤੇ ਤੇ ਉੱਥੇ ਉਹ ਆਪਣੇ ਇੱਕ ਪ੍ਰਚਲਿਤ ਕਹਾਣੀ ਹੈਗੀ ਆ ਕਿ ਉੱਥੇ ਕੌਡਾ ਰਾਕਸ਼ ਰਹਿੰਦਾ ਸੀਗਾ
0: ਤੇ ਕਹਾਣੀਆਂ ਹੀ ਆ ਬਾਕੀ ਗੁਰੂ ਨਾਨਕ ਦੇਵ ਸਾਹਿਬ ਨੇ ਤੇ ਇਹੋ ਜਿਹੀ ਕਰਾਮਾਤ ਕੀਤੀ ਨੀ ਇੱਕ ਗੱਲਾਂ ਅਸੀਂ ਨਿੱਕੇ ਹੁੰਦੇ ਸੁਣਦੇ ਹੁੰਦੇ ਸੀ ਉਹ ਮਰਦਾਨੇ ਨੂੰ ਬਾਲੇ ਨੂੰ ਭੇਜ ਦਿੱਤਾ ਜਾਂ ਬਾਲਿਆ ਉਥੋਂ ਲੈ ਕੇ ਆ ਤੇ ਉਹਨੂੰ ਉਹਨਾਂ ਨੇ ਉਹ ਸਾਰੇ ਕਲਾ ਮਾਲ ਜਾਣਦੇ ਹੁੰਦੇ ਸੀ, ਉਹਨਾਂ ਨੇ ਬੱਕਰੀ ਬਣਾ ਦਿੱਤੀ, ਪਤਾ ਨੀ ਕੀ
1: ਬੰਗਾਲ ਦੇ ਵਿੱਚ, ਬੰਗਾਲ ਦੀ ਗੱਲ ਸੀ, ਉਹ ਬੰਗਾਲ ਦੀ ਕਹਾਣੀ ਦੱਸਦੇ ਸੀ
0: ਜਿਹੜੀਆਂ ਨਾ ਮਨ ਘੜਤ ਗੱਲਾਂ। ਗੁਰੂ ਨਾਨਕ ਦੇਵ ਸਾਹਿਬ ਨੇ ਤਾਂ ਕਦੀ ਇਹੋ ਜਿਹਾ ਸ਼ੋਅ ਕੀਤਾ ਹੀ ਨੀ ਆਏ ਮੈਨੂੰ ਕੋਈ ਮੈਂ ਕੋਈ ਇਹੋ ਜਿਹੀ ਚੀਜ਼ਾਂ ਕਰ ਸਕਦਾ ਹੈਗਾ। ਉਹ ਤਾਂ ਹੱਥੀਂ ਕਿਰਤ ਕੀਤੀ ਉਹਨਾਂ ਨੇ, ਸਿਰਫ ਉਹਨਾਂ ਦੀਆਂ ਜਿਹੜੀਆਂ ਸਾਖੀਆਂ ਜਾਂ ਉਹਨਾਂ ਦੇ ਵਿੱਚੋਂ ਮਿਲਦਾ ਨਾ, ਜਿੱਦਾਂ ਹੁਣ ਇਹ ਕਹਿੰਦੇ ਆ ਕਿ ਆਪਣੇ ਖੇਤਾਂ ਵੱਲ ਨੂੰ ਪਾਣੀ ਦੇਣਾ ਚਾਲੂ ਕਰ ਦਿੱਤਾ ਪੰਡਤਾਂ ਨੂੰ ਸਮਝਾਉਣ ਲਈ ਕਿ ਪਾਣੀ ਉਸ ਤੱਕ ਪਹੁੰਚਦਾ ਨਹੀਂ ਸੂਰਜ ਤੱਕ।
1: ਹਾਂਜੀ ਹਾਂਜੀ ਬਿਲਕੁਲ,
0: ਇੱਕ ਨੇਚਰ ਗੱਲਾਂ ਨਾ ਇਹ ਤੇ।
1: ਹਾਂਜੀ ਹਾਂਜੀ,
0: ਗੁਰੂ ਨਾਨਕ ਦੇਵ ਸਾਹਿਬ ਨੇ ਇੱਕ ਸਮਝਾਉਣ ਲਈ ਇਹ ਚੀਜ਼ਾਂ ਨੂੰ ਪ੍ਰਯੋਗ ਕੀਤਾ ਸੀ ਜੀ।
1: ਹਾਂਜੀ ਤੇ ਪਰ ਖੱਖ ਸਾਹਿਬ ਜੀ, ਅਸਲ ਦੇ ਵਿਚ ਕੀ ਆ ਕਿ ਅਸੀਂ ਜਿਹੜੇ ਲੋਕ ਆ, ਆਪਾਂ ਭਾਰਤ ਦੇ ਲੋਕ ਆ, ਸਾਰੇ ਵਿੱਚ ਹਿੰਦੂ ਵੀ ਆ ਜਾਂਦੇ, ਵਿੱਚ ਭਾਰਤੀ ਮੁਸਲਮਾਨ ਵੀ ਆ ਜਾਂਦੇ ਆ, ਉਹਦੇ ਵਿਚ ਖੱਖ ਸਾਹਿਬ ਜੀ ਜਿਹੜੀਆਂ ਕੁਛ ਗੱਲਾਂ ਆ, ਉਹ ਜਦੋਂ ਉਹ ਕਹਾਣੀ ਆ ਜਿਹੜੀ ਉਹ ਸ਼ੁਰੂ ਹੋਈ ਸੀ ਜਾਂ ਸਾਖੀ ਜਿਹੜੀ ਸ਼ੁਰੂ ਹੋਈ ਸੀ ਉਦੋਂ ਉਹਦਾ ਮਤਲਬ ਹੋਰ ਕੱਢਿਆ ਜਾਂਦਾ ਸੀਗਾ, ਤੇ ਹੁਣ 500 ਸਾਲ ਬਾਅਦ ਉਹਦੇ ਜਿਹੜੇ ਆ ਬਹੁਤੇ ਲੋਕ ਆ ਜਿਹੜੇ ਭਾਰਤ ਦੇ ਵਾਸੀ ਆ, ਉਹ ਉਹਦੇ ਅਰਥ ਸਮਝਣ ਦੀ ਬਜਾਏ ਕਿ ਉਹ ਕਹਿ ਕੀ ਰਹੇ ਆ ਉਹਨੂੰ ਜਦੋਂ ਉਹ ਵੀ ਹਨੇਰੇ ਵੱਲ ਨੂੰ ਲੈ ਤੁਰਦੇ ਆ ਤੇ ਉਹ ਫਿਰ ਗੱਲ ਵਿਗੜਦੀ ਆ, ਫਿਰ ਉਹ ਤੁਹਾਨੂੰ ਯਕੀਨ ਹੁਣ ਹਟ ਜਾਂਦਾ ਉਹਦੇ ਉੱਤੇ। ਅੱਛਾ ਹੁਣ ਜਿਹੜੀ ਇਹ ਗੁਰੂ ਨਾਨਕ ਜੀ ਤੇ ਕੌਡੇ ਰਾਕਸ਼ ਦੀ ਕਹਾਣੀ ਆ, ਇਸ ਕਹਾਣੀ ਦੇ ਵਿਚ ਵੀ ਅਸਲੀਅਤ ਹੈ ਖੱਖ ਸਾਹਿਬ ਜੀ, ਪਰ ਉਹ ਗੱਲ ਇਸ ਤਰ੍ਹਾਂ ਆ ਕਿ ਜਦੋਂ ਗੁਰੂ ਨਾਨਕ ਦੇਵ ਜੀ ਉਧਰ ਨੂੰ ਗਏ ਸੀਗੇ ਲੰਕਾ ਵੱਲ ਨੂੰ, ਔਰ ਦੇਖੋ ਜਦੋਂ ਆਪਣੇ ਰਾਮ ਚੰਦਰ ਗਏ ਆ ਉਦੋਂ ਵੀ ਜਿਹੜੇ ਰਾਵਣ ਹੁਣੀ ਸੀ ਉਹਨਾਂ ਨੂੰ ਉਹ ਰਾਕਸ਼ ਕਹਿੰਦੇ ਸੀ, ਰਾਕਸ਼ ਆ ਇਹ ਲੋਕ
0: ਕਿਹਨਾਂ ਨੂੰ ਕਹਿੰਦੇ, ਕੌਣ ਕਹਿੰਦੇ,
1: ਜਿਹੜੇ ਸਾਊਥ ਵੱਲ ਦੇ ਲੋਕ ਸੀਗੇ ਨਾ, ਰਾਵਣ ਨੂੰ ਵੀ ਉਹ ਰਾਕਸ਼ ਹੀ ਕਹਿੰਦੇ ਸੀ, ਰਾਵਣ ਨੂੰ ਵੀ ਉਹ ਰਾਕਸ਼ ਕਹਿੰਦੇ ਸੀਗੇ।
0: ਰਾਵਣ ਹੋਇਆ ਜੀ ਇਦਾਂ ਦੀ ਕੋਈ ਗੱਲ ਹੋਈ ਹੈ?
1: ਰਾਮ ਚੰਦਰ ਹੋਇਆ, ਹਾਂ ਹਾਂ
0: ਨਹੀਂ ਰਾਵਣ,
1: ਹਾਂਜੀ ਰਾਵਣ ਬਿਲਕੁਲ ਹੋਇਆ, ਉਹ ਸਕਾਲਰ ਸੀ, ਬਹੁਤ ਵੱਡਾ ਮਹਾ ਸਕਾਲਰ ਸੀ, ਵਿਦਵਾਨ ਸੀ ਬਹੁਤ ਵੱਡਾ, ਚਾਰ ਵੇਦ ਪੜੇ ਹੋਏ ਸੀ ਉਹਨੇ। ਖੱਖ ਸਾਹਿਬ ਜੀ ਰੌਲਾ ਉੱਥੇ ਇਸ ਗੱਲ ਦਾ ਸੀਗਾ,
0: ਜਿੱਥੇ ਤੱਕ ਗੱਲਾਂ ਪਹੁੰਚਦੀਆਂ ਨਾ ਕਿ ਇਹ ਸਾਰੀਆਂ ਮਨ ਘੜਤ ਕਹਾਣੀਆਂ, ਪਰ ਇਹ ਤਾਂ ਹੋ ਵੀ ਸਕਦਾ ਜੀ ਕਿਉਂਕਿ
1: ਨਹੀਂ ਨਹੀਂ ਨਹੀਂ ਖੱਖ ਸਾਹਿਬ ਜੀ ਤੁਸੀਂ ਮੈਨੂੰ ਸੋਹਣਾ ਸਮਾਂ ਦਿਓ, ਆਪਾਂ ਇਸ ਗੱਲ ਨੂੰ ਕਲੀਅਰ ਕਰ ਦੇਣਾ ਕਿ ਉਹ ਹੈ ਕੀ ਆ ਰੌਲਾ ਜਿਹੜਾ ਆ ਉਹ ਜੋ ਕੁਛ ਅੱਜ ਹੋ ਰਿਹਾ, ਅੱਜ ਵੀ ਜਿਹੜੇ ਪੱਛਮੀ ਸਭਿਅਤਾ ਦੇ ਦੇਸ਼ ਆ, ਇੰਗਲੈਂਡ ਲਾ ਲਓ, ਫਰਾਂਸ ਲਾ ਲਓ, ਜਰਮਨ ਲੈ ਲਓ, ਅਮਰੀਕਾ ਲਾ ਲਓ, ਕੈਨੇਡਾ ਲਾ ਲਓ, ਆਸਟ੍ਰੇਲੀਆ ਲਾ, ਅੱਜ ਵੀ ਇਹ ਜਿਹੜੇ ਲੋਕ ਆ, ਇਹ ਜਿਹੜੇ ਕਾਲੇ ਲੋਕ ਆ ਅਫਰੀਕਾ ਦੇ ਵਿਚ ਰਹਿਣ ਵਾਲੇ ਜਾਂ ਆਪਾਂ ਇੰਡੀਅਨ ਵੀ ਆ, ਆਪਾਂ ਨੂੰ ਇਹ ਘਟੀਆ ਸਮਝਦੇ ਆਪਣੇ ਨਾਲ, ਔਰ ਜਿਹੜੇ ਲੋਕ ਘਟੀਆ ਛੋਟੀਆਂ ਜਮਾਤਾਂ ਦੇ ਸੀਗੇ ਲੋਕ ਉਹਨਾਂ ਨੂੰ ਹੀ ਰਾਕਸ਼ ਕਹਿੰਦੇ ਸੀ, ਇਹਨਾਂ ਨੇ ਨਾ ਹੀ ਉਹਨਾਂ ਦਾ ਰਾਕਸ਼ ਰੱਖਿਆ ਸੀਗਾ, ਜਿਹੜੇ ਇਹਨਾਂ ਦੇ ਹਿਸਾਬ ਦੇ ਨਾਲ ਪੜ੍ਹੇ ਲਿਖੇ ਨਹੀਂ ਸੀਗੇ, ਹਾਲਾਂਕਿ ਉਹ ਲੋਕ ਬੜੇ ਵਿਦਵਾਨ ਸੀ, ਉਹਨਾਂ ਨੂੰ ਇਹ ਰਾਕਸ਼ ਕਹਿੰਦੇ ਸੀ। ਰਾਕਸ਼ ਦਾ ਮਤਲਬ ਪੰਜਾਬੀ ਚ ਆਪਾਂ ਟਰਾਂਸਲੇਟ ਕਰਾਂਗੇ, ਉਹਦਾ ਜਿਹੜਾ ਮਤਲਬ ਹੈਗਾ ਅਨਸਿਵਲਾਈਜ਼ਡ ਲੋਕ, ਅਨਸਿਵਲਾਈਜ਼ਡ ਜਿਨ੍ਹਾਂ ਨੂੰ ਕਹਿੰਦੇ ਆ ਇਹ, ਉਹ ਅੱਜ ਵੀ ਅਨਸਿਵਲਾਈਜ਼ਡ ਕਹਿੰਦੇ ਆ ਜਿਹੜੇ ਹੁਣ ਅਫਰੀਕਾ ਦੇ ਜੰਗਲਾਂ ਦੇ ਵਿਚ ਰਹਿੰਦੇ ਆ, ਜਾਂ ਭਾਰਤ ਦੇ ਖੱਖ ਸਾਹਿਬ ਜੀ ਇੱਕ ਥੱਲੇ ਦੇ ਪਾਸੇ ਇੱਕ ਟਾਪੂ ਦਾ ਨਾਂ ਹੈਗਾ ਸੈਂਟੀਨਲ ਆਈਲੈਂਡ ਆ, ਸੈਂਟੀਨਲ ਆਈਲੈਂਡ ਉਹ ਟਾਪੂ ਦਾ ਨਾਂ ਆ, ਉਥੇ ਭਾਰਤ ਦੀ ਜਿਹੜੀ ਗੌਰਮੈਂਟ ਆ ਉਹਨਾਂ ਨੇ ਬੈਨ ਕੀਤਾ ਆ ਕਿ ਕੋਈ ਵੀ ਬੰਦਾ ਉਥੇ ਜਾਵੇ ਨਾ, ਉਹਦੇ ਪਿੱਛੇ ਕਾਰਨ ਕੀ ਆ ਕਿ ਉਹ ਜਿਹੜੇ ਲੋਕ,
0: ਆਪਾਂ ਬੜੀ ਵਾਰੀ ਗੱਲ ਕੀਤੀ ਆ ਕਿ ਉਥੇ ਕੋਈ ਜਪਾਨੀ ਜਾਂ ਪਨੇ ਕੋਈ ਗਿਆ ਸੀ ਉਹਨੂੰ,
1: ਉਹ ਬੰਦਾ ਜਿਹੜਾ ਸੀ,
0: ਤੁਸੀਂ ਬੰਦਾ ਜਿਹੜਾ ਸੀ, ਆਪਾਂ ਇਹ ਬਹੁਤ ਵਾਰੀ ਕਰ ਚੁੱਕੇ ਹਾਂ। ਹਾਂਜੀ ਹਾਂਜੀ
1: ਹਾਂਜੀ, ਉਹ ਜਿਹੜੀ ਕਹਾਣੀ ਆ ਉਹੀ ਗੁਰੂ ਨਾਨਕ ਦੇਵ ਜੀ ਦੀ ਕਹਾਣੀ ਆ, ਉਹ ਜਿਹੜੇ ਲੋਕ ਸੀਗੇ ਉਹ ਉੱਤਰੀ ਭਾਰਤ ਦੇ ਜਿਹੜੇ ਲੋਕ ਸੀਗੇ ਜਿਹੜੇ ਕਣਕ ਬੰਨੇ ਰੰਗ ਦੇ ਲੋਕ ਸੀਗੇ, ਇਹਨਾਂ ਲੋਕਾਂ ਨੂੰ ਉਹ ਜਿਹੜੇ ਲੋਕ ਸੀਗੇ ਉਹ ਦੁਸ਼ਮਣ ਸਮਝਦੇ ਸੀ, ਜਿਹੜੇ ਭਾਰਤ ਦੇ ਲੋਕ ਸੀ ਉਹ ਕਾਲੇ ਰੰਗ ਦੇ ਸੀਗੇ, ਔਰ ਅਜੇ ਵੀ ਜੇ ਤੁਸੀਂ ਲੰਕਾ ਜਾਓ ਉਹ ਅਜੇ ਵੀ ਦੇਖੋ ਭਾਰਤੀਆਂ ਨਾਲੋਂ ਕਿੰਨੇ ਕਾਲੇ ਰੰਗ ਦੇ, ਜਿੱਦਾਂ ਜਿੱਦਾਂ ਤੁਸੀਂ ਸਾਊਥ ਵੱਲ ਨੂੰ ਜਾਓਗੇ,
0: ਨਹੀਂ ਹੈਗੇ ਜੀਮਾ ਸਾਹਿਬ ਆਪਣੇ ਜਿੱਦਾਂ ਸਾਊਥ ਦੇ ਹੈਗੇ ਨਾ ਰੰਗ ਥੋੜੇ ਜੇ ਕਾਲੇ ਆ, ਪਰ ਉਹਨਾਂ ਦੇ ਵਾਲ ਉਹ ਆਪਣੇ ਵਰਗੇ ਹੀ ਆ, ਪਰ
1: ਕੁੰਡਲਾਂ ਵਾਲੇ ਵੀ ਆ,
0: ਕੁੰਡਲਾ ਆਪਣੇ ਵਰਗੇ ਆ ਜਿੱਦਾਂ ਆਪਣੇ ਵਾਲ ਆ, ਰੰਗ ਥੋੜੇ ਜੇ ਉਹਨਾਂ ਦੇ ਪੱਕੇ ਆ, ਪਰ
1: ਬਿਲਕੁਲ ਬਿਲਕੁਲ
0: ਨਹੀਂ ਹੈਗੇ ਵਿੱਚ ਬਹੁਤ ਵਧੀਆ। ਜੇ ਸ੍ਰੀਲੰਕਾ ਚ ਵੀ ਜਾਓ ਤਾਂ ਬਹੁਤ ਡਿਫਰੈਂਟ ਕਲਰ, ਜਿੱਦਾਂ ਇੰਡੀਆ ਦੇ ਵਿੱਚ ਇੱਦਾਂ ਸ੍ਰੀਲੰਕਾ ਚ ਵੀ ਹੈਗੇ, ਸਾਰੇ ਕਾਲੇ ਨਹੀਂ ਹੈਗੇ ਰੰਗ ਦੇ।
1: ਖੱਖ ਸਾਹਿਬ ਜੀ ਇਸੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਮੈਂ ਕਰ ਰਿਹਾ ਤੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਜਿਹੜੇ ਆਪਾਂ ਗੱਲ ਕਰਦੇ ਆ ਵੱਖਰੇ ਵੱਖਰੇ ਰੰਗਾਂ ਦੀ, ਉਹ ਗੋਰੇ ਤੇ ਕਾਲਿਆਂ ਦੀ ਮਿਕਸ ਜਿਹੜੀ ਹੋਈ ਆ, ਮਿਕਸ ਜਨਰੇਸ਼ਨ ਆ, ਉਹਨਾਂ ਦੀ ਗਾਹਾਂ ਉਹ ਪੈਦਾਇਸ਼ ਹੈਗੇ ਆ, ਇਹ ਕਾਰਨ ਆ। ਔਰ 500 ਸਾਲ ਪਹਿਲਾਂ ਜਿਹੜੇ ਸਾਊਥ ਇੰਡੀਆ ਦੇ ਲੋਕ ਸੀਗੇ ਉਹਨਾਂ ਨੂੰ ਘਟੀਆ ਮੰਨਿਆ ਜਾਂਦਾ ਸੀਗਾ।
0: ਆਪਾਂ ਮੈਨੂੰ ਮੈਂ ਨਹੀਂ ਕਰ ਸਕਦੇ ਚੀਮਾ ਸਾਹਿਬ ਕਿ ਉਹਨਾਂ ਦੀ ਪੈਦਾਇਸ਼ ਆ ਇੱਕ ਮਤਲਬ ਮੇਰੇ ਹਿਸਾਬ ਨਾਲ ਇਹ ਗਲਤ ਹੈਗਾ ਕਿ
1: ਖੱਕ ਸਾਹਿਬ ਜਿਹੜੀ ਦੁਨੀਆਂ ਦੀ ਸਟੱਡੀ ਆ ਐਜੂਕੇਸ਼ਨ ਆ ਉਹ ਇਹੀ ਕਹਿੰਦੀ ਆ ਜਿੱਥੋਂ ਮਰਜ਼ੀ ਇਤਿਹਾਸ ਪੜ੍ਹ ਲਓ ਕਿਉਂਕਿ ਜਿਹੜੇ ਲੋਕ ਆ ਇੱਥੇ ਦੇਖ ਲਓ ਹੁਣ ਕਿੰਨੇ ਜਿਹੜੇ ਕਿੰਨੀ ਤਰ੍ਹਾਂ ਦੇ ਲੋਕ ਆ ਕਈ ਗੋਰੇ ਵੀ ਹੈਗੇ ਆ ਉਹ ਹੁਣ ਜਿਹੜੇ ਆਪਣੇ ਇੱਥੋਂ ਫੌਜੀ ਜਾਂਦੇ ਆ ਅਮਰੀਕਾ ਦੇ ਫੌਜੀ ਜਾ ਕੇ ਦੂਸਰੀਆਂ ਕੰਟਰੀਆਂ ਦੇ ਵੀਅਤਨਾਮ ਵਗੈਰਾ ਜਾਂ ਕੰਬੋਡੀਆ ਉਧਰ ਉਹਨਾਂ ਦੇਸ਼ਾਂ ਦੇ ਵਿਚ ਜਾ ਕੇ ਲੜ ਕੇ ਆਏ ਆ ਉਥੋਂ ਦੀਆਂ ਕੁੜੀਆਂ ਦੇ ਨਾਲ ਸ਼ਾਦੀਆਂ ਕਰਾ ਲਿਆਉਂਦੇ ਆ ਉਹ ਇੱਥੇ ਆ ਕੇ ਦੇਖੋ ਉਹਨਾਂ ਦੀ ਗਾਂ ਦੀ ਸੰਤਾਨ ਫੋਰ ਤਰ੍ਹਾਂ ਦੀ ਹੋ ਜਾਂਦੀ ਆ ਇਹ ਜਿਹੜੀ ਆ ਮਿਕਸ ਰੇਸ
0: ਚੀਮਾ ਸਾਹਿਬ ਇਹ ਸਬਜੈਕਟ ਜਿਹੜਾ ਨਾ ਮੈਂ ਤੁਹਾਡੀ ਗੱਲ ਸਹੀ ਆ ਇਹਦੇ ਚ ਨਾ ਕਿੰਤੂ ਪ੍ਰੰਤੂ ਹੋ ਜਾਂਦਾ ਵਾ ਬਹੁਤ ਜ਼ਿਆਦਾ
1: ਚਲੋ ਕੋਈ ਗੱਲ ਨੀ ਡਰਦੇ ਆ ਤਾਂ ਕੋਈ ਗੱਲ ਨੀ ਪਰ ਜਿਹੜੀ ਅਸਲੀਅਤ
0: ਹੈ ਆਪਾਂ ਇੱਕ ਸਟੇਸ਼ਨ ਤੇ ਬੈਠੇ ਆ ਚੀਮਾ ਸਾਹਿਬ ਤੇ ਆਪਾਂ ਕੋਈ ਇਹੋ ਜਿਹੀ ਗੱਲ ਕਰ ਦਈਏ ਜਿਹਦੇ ਨਾਲ ਕਿਸੇ ਨੂੰ ਕੋਈ ਦੁੱਖ ਲੱਗੇ ਕਿ ਜਾਂ ਕੱਲ ਨੂੰ ਕੋਈ ਬੰਦਾ ਕਵੇ ਕਿ ਵਾਕਿਆ ਤੁਸੀਂ ਗਲਤ ਬੋਲ ਰਹੇ ਹੋ ਆਪਾਂ ਉਹ ਅਸਲੀਅਤ ਭਾਵਾਂ ਅਸਲੀਅਤ ਤੁਹਾਡੀ ਗੱਲ ਮੈਂ ਮੰਨਦਾ ਪਰ ਜਦੋਂ ਅਸੀਂ ਗੱਲ ਕਰਦੇ ਨਾ ਇਹੋ ਜਿਹੀ ਉਹਦੇ ਚ ਫਿਰ ਪਾੜੇ ਪੈਂਦੇ ਆ ਉਹਦੇ ਵਿਚ ਲੋਕ ਇਹ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਜਿਹੜੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਤੇ ਚਲੋ ਆਪਾਂ ਇਹ ਜ਼ਿਆਦਾ ਡੰਗਾਈ ਵਾਲਾ ਕੰਮ ਆ ਚੀਮਾ ਸਾਹਿਬ ਇਹਨੂੰ ਆਮ ਲੋਕ ਜਿਹੜੇ ਨਾ ਉਹ ਕਿੰਤੂ ਪ੍ਰਿੰਤੂ ਕਰਨਾ ਚਾਲੂ ਕਰ ਦਿੰਦੇ ਆ ਕਿ ਤੁਹਾਨੂੰ ਕੀ ਪਤਾ ਉਹਨੂੰ ਕੀ ਬੁੱਕਾਂ ਤੇ ਠੀਕ ਆ ਲਿਖਿਆ ਹੁੰਦਾ ਕਿਤਾਬਾਂ ਦੇ ਵਿਚ ਬਹੁਤ ਕੁਛ ਲਿਖਿਆ ਕਈ ਕਿਤਾਬਾਂ ਐਸੀਆਂ ਵੀ ਹੈਗੀਆਂ ਸਾਡੇ ਸਿੱਖ ਧਰਮ ਚ ਇਹੋ ਜਿਹੀਆਂ ਕਿਤਾਬਾਂ ਪਈਆਂ ਜਿਹੜੀਆਂ ਸਾਡੇ ਸ਼੍ਰੋਮਣੀ ਕਮੇਟੀ ਨੇ ਉਹ ਆਪ ਛਾਪੀਆਂ ਜਿਹਦੇ ਵਿਚ ਇੰਨਾ ਕੁਛ ਬਕਵਾਸ ਕੀਤਾ ਗਿਆ ਵਾ ਪਰ ਇਹ ਚੀਜ਼ਾਂ ਹੁਣ ਆਪਾਂ ਬੋਲਾਂਗੇ ਜਿੱਦਾਂ ਹੁਣ ਤੁਸੀਂ ਲਾ ਲਓ ਦਸਮ ਗ੍ਰੰਥ ਆ ਲੋਕੀ ਵਿਰੋਧ ਵੀ ਕਰਦੇ ਆ ਬਹੁਤ ਕਿ ਦਸਮ ਗ੍ਰੰਥ ਹੈ ਹੀ ਕੋਈ ਨੀ ਕਈ ਜਿਹੜੇ ਬੋਧੇ ਹੋਰ ਵੀ ਆ ਉਹਨੂੰ ਮੰਨੇ ਵੀ ਜਾਂਦੇ ਆ ਤੁਸੀਂ ਕਹੋਗੇ ਕਿ ਤੁਸੀਂ ਮਾੜੇ ਜਾਂਗੇ ਇਸ ਬੋਲੇ ਜਿਹੜੇ ਮੰਨਣ ਵਾਲੇ ਆ ਉਹ ਤੁਹਾਡੇ ਮਗਰ ਹੋ ਜਾਣਗੇ ਤੁਹਾਡੇ ਦੁਆਲੇ ਹੋ ਜਾਣਗੇ ਇੱਕ ਭੰਬਲ ਦੇ ਵਿਚ ਨਾ ਦੁਨੀਆਂ ਪਈ ਹੋਈ ਆ ਤੇ ਇਹਨੂੰ ਸੁਧਾਰਨਾ ਹੁਣ ਸੁਧਾਰਨਾ ਕਹਿੰਦੇ ਸੀ ਸ਼੍ਰੋਮਣੀ ਕਮੇਟੀ ਨੇ ਜਿਹਨਾਂ ਦੇ ਰਾਈਟਸ ਹੈਗੇ ਜਿਹੜੇ ਕਰ ਸਕਦੇ ਆ ਉਹ ਵੀ ਵਿਕੇ ਹੋਏ ਆ ਸ਼੍ਰੋਮਣੀ ਕਮੇਟੀ ਵੀ ਉਹ ਵੋਟਾਂ ਦੀ ਖਾਤਰ ਆਪਣੇ ਪੱਤੇ ਖੇਲਦੀ ਰਹਿੰਦੀ ਇਹਨਾਂ ਨੂੰ ਨਾਰਾਜ਼ ਨਹੀਂ ਕਰਨਾ ਇਹਨਾਂ ਨੂੰ ਨਹੀਂ ਕਰਨਾ ਉਹਨੂੰ ਕਰਨਾ ਇਹਨੂੰ ਨਹੀਂ ਕਰਨਾ ਇਹ ਸਾਰਾ ਕੁਛ ਜਿਹੜਾ ਨਾ ਇਹ ਚੱਲ ਰਿਹਾ ਵਾ ਪਰ ਇਹਨਾਂ ਚੀਜ਼ਾਂ ਦੇ ਵਿਚ ਪੈ ਕੇ ਨਾ ਫਿਰ ਉਹ ਥੋੜਾ ਜਿਹਾ ਕੰਮ ਖਰਾਬ ਹੁੰਦਾ ਆਪਾਂ ਖਬਰਾਂ ਵੱਲ ਕਰਦੇ ਚੀਮਾ ਸਾਹਿਬ ਬਹੁਤ ਵੱਡੀ ਖਬਰ ਜਿਹੜੀ ਕੱਲ ਦੀ ਆ
1: ਹਾਂਜੀ
0: ਉਹਦੇ ਵਿਚ ਸਾਡੇ ਪ੍ਰੈਜੀਡੈਂਟ ਸਾਹਿਬ ਦੇ ਉਪਰ ਇਕ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਇਕ ਮੁੰਡਾ ਵੀ ਅਮੈਰੀਕਨ ਹੀ ਆ ਉਹ ਪਰ ਇਹ ਆ ਕਿ ਜਿਹੜੀ ਉੱਥੇ ਸਿਕਿਉਰਿਟੀ ਆ ਉਹਨਾਂ ਨੇ ਕਰਕੇ ਬਚਾਅ ਕਰ ਲਿਆ ਉਪਰ ਇਕ ਵੱਡੀ ਜਿਹੜੀ ਆ ਏਡੀ ਵੱਡੀ ਉਸੇ ਹੋਟਲ ਦੇ ਵਿਚ ਉਹ ਬੰਦਾ ਕਮਰਾ ਲੈ ਕੇ ਬਹਿ ਰਿਹਾ ਉਥੇ ਤੱਕ ਵੜ ਗਿਆ ਇਹ ਇਕ ਫੇਲੀਅਰ ਨੀ ਹੈਗਾ ਉਹਨਾਂ ਦਾ ਏਜੰਸੀਆਂ ਦਾ
1: ਖੱਕ ਸਾਹਿਬ ਜੀ ਦੇਖੋ ਉਹ ਜਿਹੜਾ ਬੰਦਾ ਸੀਗਾ ਚਲੋ ਉਹ ਗੱਲ ਵੱਖਰੀ ਆ ਕਿ ਉਸੇ ਹੋਟਲ ਦੇ ਵਿਚ ਉਹ ਰਹਿੰਦਾ ਸੀ ਉਹਨੇ ਜਾ ਕੇ ਉਥੇ ਬੁੱਕ ਕਰਾਇਆ ਸੀਗਾ ਕਮਰਾ ਪਰ ਉਹ ਗਿਆ ਤਾਂ ਗੇਟ ਦੇ ਬਾਹਰਲੇ ਪਾਸਿਓਂ ਨੱਠ ਕੇ ਗਿਆ ਉਹ ਜਿਹੜਾ ਹੋਟਲਾਂ ਦੇ ਵਿਚ ਮੇਨ ਲੋਬੀ ਦੇ ਵਿਚ ਜਿੱਥੇ ਆਪਾਂ ਜਾਈਦਾ ਉਹ ਉਧਰੋਂ ਅੰਦਰ ਵੜਿਆ
0: ਉੱਥੇ ਕੋਈ ਬੰਦਾ ਨਹੀਂ ਸੀ ਬੈਠਾ ਜਿਥੋਂ ਦੀ ਉਹ ਵੜਿਆ ਉੱਥੇ ਗਾਂ ਦੇਖੋ ਨਾ ਸਾਰੇ
1: ਨਹੀਂ ਉੱਥੇ 9-10 ਜਣੇ ਉੱਥੇ ਸਿਕਿਉਰਿਟੀ ਉਹ ਸੀਗੇ ਪੁਲਿਸ ਸੀਗੀ ਉਹ FBI ਦੇ ਬੰਦੇ ਸੀਗੇ ਸੀਕ੍ਰੇਟ ਸਰਵਿਸ ਸੀਗੀ ਉਹ ਸਾਰੀਆਂ ਵੱਖਰੀਆਂ ਵੱਖਰੀਆਂ ਏਜੰਸੀਆਂ ਦੇ ਉੱਥੇ 10-12 ਬੰਦੇ ਮੋਹਰੇ ਸੀ ਜਿੱਥੇ ਦੀ ਉਹਨੇ ਬਾਹਰੋਂ ਨਾ ਇਕਦਮ ਇੰਨੀ ਕਾਲੀ ਛੂਟ ਵੱਟੀ ਉਹ ਉਹਨਾਂ ਦੇ ਵਿਚ ਵੀ ਲੰਘ ਗਿਆ
0: ਅੱਛਾ
1: ਹਾਂ ਪਹਿਲਾਂ ਤਾਂ ਉਹਨਾਂ ਨੇ ਜਿੱਦਾਂ ਨਾ ਬੰਦਾ ਹੁੰਦਾ ਉਹ ਕਿਉਂਕਿ ਜਿਹੜੇ ਲੋਕ ਸੀਗੇ ਜਿਹਨਾਂ ਨੇ ਐਂਟਰੀ ਕਰਨੀ ਸੀ ਉੱਥੇ ਉਹ ਸਾਰੇ ਅੰਦਰ ਜਾ ਚੁੱਕੇ ਸੀ
0: ਬਾਅਦ ਚ ਗਿਆ
1: ਹਾਂਜੀ ਉਹ ਸਾਰੇ ਅੰਦਰ ਜਾ ਚੁੱਕੇ ਸੀਗੇ ਤੇ ਉਹ ਜਿਹੜੇ ਸਿਕਿਉਰਿਟੀ ਵਾਲੇ ਸੀਗੇ ਉਹਨਾਂ ਦੇ ਉਹ ਜਿਹੜਾ ਮੈਗਨੋਮੀਟਰ ਨੀ ਹੁੰਦਾ ਜਿਹਦੇ ਵਿੱਚ ਹੀ ਉਹ ਲੰਘਾਉਂਦੇ ਆ ਆਪਾਂ ਨੂੰ ਕਿ ਇਹਦੇ ਕੋਲ ਹਥਿਆਰ ਨਾ ਹੋਵੇ ਉਹ ਮਤਲਬ ਉੱਥੇ ਖੜੇ ਸੀ 9-10 ਜਣੇ ਟੈਕਨੀ 9-10 ਜਣੇ ਉਹਨਾਂ ਕੋਲ ਪੂਰੇ ਹਥਿਆਰ ਸੀ ਸਾਰਾ ਕੁਛ ਰੈਡੀ ਸੀਗੇ ਵੀ ਕੋਈ ਘਟਨਾ ਵਾਪਰ ਨਾ ਜਾਵੇ ਇਹ ਜਿਹੜਾ ਬੰਦਾ ਸੀਗਾ ਇਹ ਬਾਹਰੋਂ ਇਕਦਮ ਮਤਲਬ ਗੋਲੀ ਵਾਂਗੂ ਗਿਆ ਇਹ ਉਹਨਾਂ ਦੇ ਵਿਚ ਵੀ ਲੰਘ ਗਿਆ ਸਾਰਿਆਂ ਦੇ ਅੱਛਾ ਉਹ ਜਦੋਂ ਵਿਚ ਵੀ ਲੰਘ ਤੁਰਿਆ ਉਹ ਪਹਿਲਾਂ ਤਾਂ ਉਹਨਾਂ ਨੂੰ ਇਕਦਮ ਸ਼ੌਕ ਲੱਗਿਆ ਵੀ ਇਹ ਹੋ ਕੀ ਗਿਆ ਜਦੋਂ ਉਹਨਾਂ ਨੂੰ ਹੋਸ਼ ਆਇਆ ਵੀ ਇਦਾਂ ਚੱਲਿਆ ਅੰਦਰ ਨੂੰ ਫੇਰ ਉਹਨਾਂ ਨੇ ਆਪਣੀਆਂ ਆਪਣੀਆਂ ਗੱਲਾਂ ਕੱਢ ਕੇ ਤੇ ਫੇਰ ਉਹਨਾਂ ਨੇ ਉਹ ਗੋਲੀਆਂ ਚਲਾਈਆਂ ਤੇ ਪਰ ਦੇਖੋ ਹੁਣ ਗੱਲ ਇਹ ਵੀ ਆ ਕਿ ਇੱਕ ਜਿਹੜਾ ਸੀਗਾ ਉਹ ਚਾਹੇ ਤੁਸੀਂ ਪੁਲਿਸ ਦਾ ਲਾ ਲਓ ਚਾਹੇ ਸਿਕਿਉਰਿਟੀ ਦਾ ਮੁਲਾਜ਼ਮ ਜਿਹੜਾ ਸੀਗਾ ਉਹਦੇ ਗੋਲੀ ਵੱਜੀ ਆ ਉਹ ਗੋਲੀ ਕਹਿੰਦੇ ਆ ਉਹਨੇ ਮਾਰੀ ਆ ਪਰ ਉਹਨੇ ਕੋਈ ਗੋਲੀ ਨੀ ਵੱਜੀ
0: ਓਹਦੇ ਕੋਈ ਨੀ ਵੱਜੀ,
1: ਓਹਦੇ ਕੋਈ ਗੋਲੀ ਨੀ ਵੱਜੀ, ਗੋਲੀ ਸਿਰਫ ਇੱਕ ਆ ਜਿਹੜੀ ਉਹ ਉਹਨਾਂ ਦੀ ਸੀ ਜਿਹੜੀ ਸਿਕਿਉਰਿਟੀ ਦੇ ਮੈਂਬਰ ਸੀਗੇ, ਚਾਹੇ ਉਹ ਕਿਸੇ ਵੀ ਏਜੰਸੀ ਨਾਲ ਜੁੜਿਆ ਹੋਵੇ, ਐਫਬੀ ਆਈ ਦੇ ਨਾਲ ਹੋਵੇ, ਹਾਂ ਉਹਨਾਂ ਦੇ ਵਿੱਚੋਂ ਇੱਕ ਦੇ ਗੋਲੀ ਵੱਜੀ ਆ। ਉਹ ਗੋਲੀ ਆ ਜਿਹੜੀ ਉਹਦੀ ਜਿਹੜੀ ਉਹ ਪਾਈ ਸੀਗੀ ਨਾ ਵੈਸਟ ਹੁੰਦੀ ਆ ਜਿਹੜੀ ਇਹਨਾਂ ਨੇ ਪਾਈਓ,
0: ਹਾਂਜੀ ਹਾਂਜੀ,
1: ਉਹਦੇ ਵਿੱਚ ਲੱਗੀ ਆ ਤੇ ਉਹਦਾ ਅਜੇ ਤਿਕਰ ਪੂਰਾ ਜਿਹੜਾ ਉਹ ਮਤਲਬ ਡੈਮੇਜ ਕਿੰਨਾ ਨੁਕਸਾਨ ਉਹਦਾ ਹੋਇਆ ਉਹਦੇ ਬਾਰੇ ਅਜੇ ਤਿਕਰ
0: ਹੁੰਦੀਆਂ ਜੀ। ਜਿਹੜੀ ਜੈਕਟ ਹੁੰਦੀ ਨਾ ਉਹ ਬੁਲਟ ਜੈਕਟ ਹੁੰਦੀ, ਇਹਦੀਆਂ ਤਿੰਨ ਚਾਰ ਲਹਿਰਾਂ ਹੁੰਦੀਆਂ, ਇਹ ਇੱਕ ਦੇ ਵਿੱਚ ਰੁਕਦੀ ਫਿਰ ਦੂਜੇ ਚ ਰੁਕਦੀ ਵਿੱਚ ਜਾ ਕੇ ਰੁਕ ਜਾਂਦੀ ਹੈ, ਬੜੀ ਮਜ਼ਬੂਤ ਹੁੰਦੀ ਹੈ ਪੁਲਿਸ ਵਾਲਿਆਂ ਨੇ ਪਾਈ ਹੁੰਦੀ ਹੈ।
1: ਹਾਂਜੀ ਹਾਂਜੀ ਬਿਲਕੁਲ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਗਿਆ ਵੀ ਜੇ ਉਹ ਨਾ ਹੁੰਦੀ ਪਾਈ ਹੋਈ ਤੇ ਉਹਦੀ ਸ਼ਾਇਦ ਜਾਨ ਵੀ ਚਲੇ ਜਾਂਦੀ, ਪਰ ਉਹਨੇ ਰੋਕ ਲਿਆ। ਪਰ ਨੁਕਸਾਨ ਫੇਰ ਵੀ ਕਹਿੰਦੇ ਆ ਉਹਦੇ ਸੱਟ ਜਿੱਦਾਂ ਵੱਜਦੀ ਆ ਗੋਲੀ ਬਹੁਤ ਤੇਜ਼ ਹੁੰਦੀ ਆ, ਉਹਦੀ ਸਪੀਡ ਹੁੰਦੀ ਇੰਨੀ, ਪਰ ਫੇਰ ਵੀ ਉਹਦੇ ਵਿੱਚ ਗਈ, ਉਹ ਥੋੜਾ ਬਹੁਤਾ ਨੁਕਸਾਨ ਜੇ ਕਿਸੇ
0: ਮੋਟਾ ਕਰਦੀ ਸਾਹਿਬ ਜੇ ਏਡੀ ਚੀਜ਼ ਜ਼ੋਰ ਨਾਲ ਵੱਜਦੀ ਹੈ ਤੁਹਾਡੇ ਚਾਹੇ ਕਵਰ ਕੀਤਾ ਹੋਇਆ ਉਹਨੇ ਜਾ ਕੇ ਦਿਲ ਤੇ ਹਾਰਟ ਤੇ ਅੰਦਰ ਜਾ ਕੇ ਖੜਕ ਵੀ ਨੀ
1: ਕੀਤਾ ਨਾ। ਬਿਲਕੁਲ ਬਿਲਕੁਲ ਬਿਲਕੁਲ, ਉਹ ਬੰਦੇ ਨੂੰ ਹੋਸਪਿਟਲ ਚ ਲੈ ਗਿਆ ਸੀਗੇ, ਪਰ ਇਹ ਜਿਹੜਾ ਬੰਦਾ ਸੀਗਾ ਆਪਣੇ ਐਲਨ ਇਹਦਾ ਨਾਂ ਸੀਗਾ ਟੋਮਸ ਐਲਨ, ਇਹ ਕੈਲੀਫੋਰਨੀਆ ਉਹ ਲੋਸ ਏਂਜਲਸ ਏਰੀਆ ਦਾ ਸੀਗਾ, ਤੇ ਔਰ ਉਹ ਬੰਦਾ ਖੱਕ ਸਾਹਿਬ ਜੀ ਕੋਈ ਜਿਹਨੂੰ ਆਪਾਂ ਕਹਿੰਦੇ ਆ ਐਵੀ ਸਧਾਰਨ ਜਿਹਾ 10-12 ਜਮਾਤਾਂ ਪੜ੍ਹਿਆ ਸਕੂਲ ਦਾ ਅਨਪੜ੍ਹ ਜਿਹਾ ਏਦਾਂ ਦਾ, ਏਦਾਂ ਦੀ ਕੋਈ ਗੱਲ ਨੀ ਸੀਗੀ, ਬੰਦਾ ਉਹ ਇੰਜੀਨੀਅਰ ਪੜ੍ਹਿਆ ਲਿਖਿਆ ਸੀ ਇੰਜੀਨੀਅਰ ਸੀਗਾ ਤੇ ਕੋਈ ਨਾ ਕੋਈ ਗੱਲ ਹੈਗੀ ਆ। ਪਰ ਮੈਂ ਖੱਕ ਸਾਹਿਬ ਜੀ ਉਹ ਦੇਖਦਾ ਸੀਗਾ, 2-3 ਵਾਰੀ ਮੈਂ ਉਹ ਟਰਾਈ ਕੀਤੀ ਆ ਗੂਗਲ ਤੇ ਸਰਚ ਮਾਰਨ ਦੀ ਕਿ ਉਹ ਸੀ ਕੌਣ, ਉਹਦਾ ਨਾਂ ਤਾਂ ਉਹਨਾਂ ਨੇ ਦੱਸਤਾ ਪਰ ਉਹਦੇ ਵਾਲ ਆ ਜਿਹੜੇ ਉਹ ਥੋੜੇ ਘੁੰਗਰਾਲੇ ਆ ਤੇ ਇਹ ਨੀ ਉਹ ਕਿਸੇ ਵੀ ਨਿਊ, ਮੈਂ 2-3 ਵਾਰੀ ਉਹ ਕਰ ਹਟਿਆ, ਪਤਾ ਨੀ ਉਹ ਪਤਾ ਨੀ ਦੱਸਦੇ ਕਿ ਉਹ ਕਿਹੜੇ ਰੰਗ ਦਾ ਕਿਹੜੇ ਦਾ ਸੀਗਾ, ਉਹ ਕਾਲੇ ਰੰਗ ਦਾ ਸੀ ਜਾਂ ਉਹ ਗੋਰੇ ਰੰਗ ਦਾ ਸੀ ਜਾਂ ਉਹ ਹਿਸਪੈਨਿਕ ਸੀ ਜਾਂ ਉਹ ਏਸ਼ੀਅਨ ਰੰਗਾਂ ਦਾ ਸੀਗਾ, ਇਹ ਅਜੇ ਤਿਕਰ ਗੱਲਬਾਤ ਪੂਰੀ ਬਾਹਰ।
0: ਜਦੋਂ ਉਹ ਥੱਲੇ ਫਲੋਰ ਤੇ ਪਿਆ ਨਾ ਉਹਦੇ ਵਾਲ ਦੀਦੇ ਆ, ਤੁਹਾਡੀ ਗੱਲ ਸਹੀ ਆ, ਉਹਦੇ ਕੁੰਡਲੇ ਜੇ ਵਾਲ ਆ।
1: ਹਾਂਜੀ ਵਾਲ ਕੁੰਡਲੇ ਆ, ਪਰ ਰੰਗ ਉਹਦਾ ਜਿਹੜਾ ਆ ਉਹ ਕਾਲਾ ਨੀ ਲੱਗਿਆ, ਉਹ ਰੰਗ ਜਿਹੜਾ ਆ ਉਹ ਸਾਂਵਲੇ ਰੰਗ ਦਾ ਬੰਦਾ ਹੈਗਾ, ਤੇ ਮੈਂ ਉਹ ਕੋਸ਼ਿਸ਼ ਕੀਤੀ ਸੀ ਲੱਭਣ ਦੀ ਕਿ ਇਹ ਹਿਸਪੈਨਿਕ ਆ ਮੈਕਸੀਕੋ ਤੋਂ ਆ ਜਾਂ ਹੋਰ ਜਿਹੜੇ ਹਿਸਪੈਨਿਕ,
0: ਥੋੜੇ ਦਿਨਾਂ ਤੱਕ ਕਲੀਅਰ,
1: ਹਾਂ ਥੋੜੇ ਦਿਨਾਂ ਤੇ ਬਾਹਰ ਆਊਗੀ। ਤੇ ਪਰ ਖੱਕ ਸਾਹਿਬ ਜੀ ਤੁਸੀਂ ਦੇਖਣ ਵਾਲਾ ਉਹ ਜਿਹੜਾ ਸੀਨ ਸੀਗਾ ਉਹਦਾ ਬਾਰ ਬਾਰ ਟੀਵੀ ਤੇ, ਮੈਂ ਉਹ ਰਾਤੀ ਮੈਨੂੰ ਸੌਣ ਨੂੰ ਵੀ ਬਹੁਤ ਲੇਟ ਹੋ ਗਿਆ ਸੀਗਾ, ਮੈਂ ਕਹਿੰਦਾ ਸੀਗਾ ਵੀ ਇਹ ਰਾਤੀ 1:30 ਵੱਜ ਗਿਆ ਸੀ ਸੌਂਦੇ ਨੂੰ, ਤੇ ਟੀਵੀ ਮੁਹਰੇ ਹਿੱਲ ਨੀ ਸੀ ਹੁੰਦਾ ਵੀ ਹੁਣ ਗਾਹਾਂ ਚ ਹੁੰਦਾ ਗਾਹਾਂ ਚ ਹੁੰਦਾ। ਪਰ ਦੇਖੋ ਉੱਥੇ ਜਿਹੜਾ ਗੱਲਬਾਤ ਹੋਈ ਹੈ ਨਾ ਜਦੋਂ ਉਹਨਾਂ ਨੇ ਜਿਹੜੇ ਆਪਣੇ ਵਾਈਸ ਪ੍ਰੈਜੀਡੈਂਟ ਆ ਨਾ ਖੱਕ ਸਾਹਿਬ ਜੀ, ਉਹਨੂੰ ਤੁਸੀਂ ਉਹ ਸੀਨ ਜੇ ਦੇਖੋਗੇ ਨਾ ਹੈਰਾਨ ਹੁੰਦਾ, ਉਹਨਾਂ ਨੇ ਪਿੱਛੇ ਫੜ ਕੇ ਉਹਨਾਂ ਨੂੰ,
0: ਮੈਂ ਦੇਖਿਆ ਜੀ ਜਿੱਦਾਂ ਚੱਕ ਕੇ ਨੀ ਲੈ ਗਏ ਹੁੰਦੇ,
1: ਜਿੱਦਾਂ
0: ਪਿੱਛੋਂ ਜਿੱਦਾਂ ਕਮੀਜ਼ ਤੇ ਉਹਦਾ ਕੋਟ ਚੱਫੜ ਲਿਆ ਦਾ ਬਸ ਧੂ ਕੇ ਲੈ ਗਏ।
1: ਹਾਂਜੀ ਹਾਂਜੀ, ਉਹ ਮੇਰੇ ਵਾਲੀ ਉਹਨੇ ਜਦੋਂ ਖੜਾ ਕਰ ਲਿਆ ਉਹਨੂੰ ਕੁਰਸੀ ਦੇ ਉੱਤੋਂ, ਉਦੋਂ ਮੇਰਾ ਖਿਆਲ
0: ਗੱਲਬਾਤ ਕੋਈ ਹੋਈ ਹੈ। ਹਾਂਜੀ
1: ਹਾਂਜੀ, ਉਦੋਂ ਕੰਨ ਚ ਜਦੋਂ ਉਹਨੇ ਦੱਸਿਆ ਨਾ ਵੀ ਆਹ ਗੱਲ ਹੋ ਗਈ ਤਾਂ ਫਿਰ ਉਹ ਦਬਾ ਦਬ ਤੁਰ ਪਿਆ ਮੋਹਰੇ, ਪਰ ਪਹਿਲਾਂ ਏਦਾਂ ਲੱਗਦਾ ਸੀਗਾ ਵੀ ਜਿੱਦਾਂ ਆਪਾਂ ਕਿਸੇ ਜਵਾਕ ਨੂੰ ਨੀ ਛੋਟੇ ਜਿਹੇ ਚੱਕ ਕੇ ਖਿੱਚ ਲਈਦਾ ਪਿੱਛੋਂ ਫੜ ਕੇ, ਇਸ ਤਰ੍ਹਾਂ ਦੇ ਜਿਹੜਾ ਉਹ ਸੀਨ ਸੀਗਾ। ਤੇ
0: ਮਕਸਦ ਹੁੰਦਾ ਕਿ ਇਹਨਾਂ ਵੀ
1: ਇਹਨੂੰ ਬਚਾਉਣਾ ਆ, ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਉਹ
0: ਹੋ ਸਕਦਾ ਪਿੱਛੇ 2-3 ਹੋਰ ਹੁੰਦੇ ਉਹਨਾਂ ਨੂੰ ਥੋੜਾ ਪਤਾ ਸੀ ਇਹ ਗੱਲ ਦਾ,
1: ਬਿਲਕੁਲ ਬਿਲਕੁਲ
0: ਐਂਟਰ ਹੋ ਗਿਆ ਵਾ ਇਹਨੇ ਕੋਈ ਪੰਗਾ ਗੋਲੀਆਂ ਚਲਾ ਦੇਗਾ ਯਾਰ। ਚੀਮਾ ਸਾਹਿਬ ਦੇਖੋ ਬੜੀ ਹੈਰਾਨਗੀ ਦੀ ਗੱਲ ਆ ਕਿ ਬੰਦੇ ਦਾ ਜਿਗਰਾ ਦੇਖੋ ਕਿ ਪਤਾ ਕਿ ਜੇ ਉੱਥੇ ਮੈਂ ਵੜ ਗਿਆ ਤੇ ਮੈਨੂੰ ਗੋਲੀਆਂ ਨਾਲ ਛਾਨਣੀ ਕਰ ਦੇਣਾ ਉਹਨਾਂ ਨੇ,
1: ਛਾਨਣੀ ਕਰ ਦੇਣਾ ਬਿਲਕੁਲ,
0: ਤੇ ਉਹ ਬੰਦਾ ਫੇਰ ਵੀ ਆਪਣੀ ਹਿੰਮਤ ਬਣਾ ਕੇ ਕਿ ਪਤਾ ਨੀ ਇਹ ਲੋਕ ਕਿਹੜੀ ਮਿੱਟੀ ਦੇ, ਇਹ ਵੀ ਨੀ ਕੋਈ ਪੜ ਬੰਦਾ ਪੜਿਆ ਲਿਖਿਆ ਬੰਦਾ,
1: ਪੜਿਆ ਲਿਖਿਆ ਇੰਜੀਨੀਅਰ ਆ ਉਹ, ਇੰਜੀਨੀਅਰ ਆ ਉਹ, ਉੱਥੇ ਪੜਾਉਂਦਾ ਵੀ ਆ, ਹਾਂਜੀ ਕਾਲਜ ਵਿੱਚ ਪੜਾਉਂਦਾ ਆ,
0: ਭੁੱਖ ਲੈ ਕੇ ਬੈਠਾ ਸੀ ਵਿਚਾਰਾ ਉਹ ਟਰੰਪ ਸਾਹਿਬ ਦੇ ਅਗੇਂਸਟ।
1: ਹਾਂਜੀ ਹਾਂਜੀ, ਤੇ ਏਦਾਂ ਦੀ ਕੋਈ ਨਾ ਕੋਈ ਗੱਲਬਾਤ ਆ ਜਿਹੜੀ ਉਹ ਸੀਗੀ, ਤੇ ਪਰ ਜਿਹੜਾ ਸੀਨ ਆ ਉਹ ਬਾਰ ਬਾਰ ਅੱਖਾਂ ਦੇ ਸਾਹਮਣੇ ਉਹ ਸੀਨ ਆਉਂਦਾ, ਖਾਸ ਕਰਕੇ ਜਿਹੜਾ ਇਹਦਾ ਹੈਗਾ ਆਪਣੇ ਜਿਹੜੀ ਬੈਂਸ ਦਾ ਜਿਹੜੇ ਵਾਈਸ ਪ੍ਰੈਜੀਡੈਂਟ ਆ ਉਹਨਾਂ ਦਾ ਸੀਨ ਆ ਜਿਹੜਾ ਉਹ ਬੜਾ, ਤੇ ਉਹ ਅਸਲ ਦੇ ਵਿੱਚ ਦੇਖੋ ਉਹਨਾਂ ਨੇ ਕੀਤਾ ਕੀ ਸੀਗਾ, ਉਹਨਾਂ ਨੇ ਨਾ ਇਕਦਮ ਉਹਨੂੰ ਕੁਰਸੀ ਤੋਂ ਖੜਾ ਕਰਕੇ ਤੇ ਆਪ ਉਹਦੇ ਪਿਛਲੇ ਪਾਸੇ ਹੋ ਗਏ,
0: ਇੱਦਾਂ ਕਰਦੇ ਆ
1: ਤਾਂ ਕਿ ਉਹਦੇ ਜੇ ਪਿੱਛੋਂ ਕਿ ਗੋਲੀ ਜਦੋਂ ਆਉਣੀ ਸੀ ਉਹ ਉਧਰਲੇ ਪਾਸੇ ਵਿਚਾਲੇ ਖੜ ਜਾਣ, ਵਿਚਾਲੇ ਉਹਨਾਂ ਦਾ ਮਕਸਦ ਹੁੰਦਾ ਵੀ ਜਦੋਂ ਗੋਲੀ ਆਉਣ ਦੀ ਸੰਭਾਵਨਾ ਹੈਗੀ ਆ ਨਾ ਉਧਰਲੇ ਪਾਸੇ ਉਹ ਆਪ ਹੁੰਦੇ ਆ, ਇਸੇ ਕਰਕੇ ਉਹ ਦੋਨੇ ਜਿਹੜੇ ਉਹਦੇ ਪਿੱਛੇ ਹੋ ਕੇ ਤੇ ਉਹਨੂੰ ਮੋਹਰੇ ਕਰਕੇ ਤੋੜ ਲਿਆ ਸੀਗਾ ਤਾਂ ਕਿ ਜੇ ਪਿੱਛੋਂ ਗੋਲੀ ਮਾਰੇ ਕੋਈ ਤਾਂ ਸਾਡੇ ਵੱਜੇ ਇਹਦੇ ਨਾ ਵੱਜੇ। ਸੋ ਇਹ ਉਹ ਟੈਕਨੀਕ ਆ ਜਿਹੜੀ ਉਹਨਾਂ ਦੀ ਸੀਗੀ ਬੜੀ ਸਿਕਿਉਰਿਟੀ ਦੇ ਨਾਲ ਦੇਖੋ ਤੁਸੀਂ ਕਿੰਨੇ ਬੰਦੇ ਸੀਗੇ ਉੱਥੇ, ਮੇਰਾ ਖਿਆਲ ਹੈ 200-400 ਬੰਦਾ ਤਾਂ ਉਹ ਉਹਨਾਂ ਦਾ ਹੋਣਾ, ਕਿੱਦਾਂ ਲੈ ਕੇ ਗੰਨਾ ਉਹ ਕਿੱਦਾਂ ਇਕਦਮ ਮਤਲਬ ਉਹ ਅੰਦਰ ਆ ਬੜੇ ਤੇ ਉਹਨਾਂ ਨੇ ਉਹ ਚੱਕ ਲਿਆ। ਤੇ ਹੈਰਾਨਗੀ ਦੀ ਗੱਲ ਇਹ ਆ ਵੀ ਉਹ ਜਿਹੜਾ ਉਹ ਸੀਗਾ ਬੰਦਾ ਐਲਨ ਜਿਹਦਾ ਨਾਂ ਸੀਗਾ, ਉਹਦੇ ਕੋਈ ਗੋਲੀ ਵੀ ਨੀ ਵੱਜੀ, ਕੁਛ ਵੀ ਨੀ, ਉਹਨੂੰ ਓਦਾਂ ਹੀ ਫੜ ਲਿਆ, ਫੜ ਕੇ ਹਾਂ ਓਦਾਂ ਹੀ ਫੜ ਲਿਆ। ਮੇਰਾ ਖਿਆਲ ਉਹ ਅੰਦਰ ਨੂੰ ਵੜਨ ਲੱਗਾ, ਜਦੋਂ ਮੋਹਰਲਿਆਂ ਨੂੰ ਪਤਾ ਲੱਗਿਆ ਨਾ ਵੀ ਇਹ ਤਾਂ ਅੰਦਰ ਨੂੰ ਚੱਲਿਆ, ਤੇ ਉਦੋਂ ਉਹਨਾਂ ਨੇ ਉਹਨੂੰ ਉਹ ਸੀਨ ਨਹੀਂ ਦਿਖਾ ਲਿਆ ਅਜੇ ਤਿੱਕਰ ਕਿ ਉਹਨਾਂ ਨੇ ਢਾਇਆ ਕਿੱਦਾਂ,
0: ਉਹਨੂੰ ਜਿਆਦਾ ਗਾਹ ਨਹੀਂ ਆਉਣ ਦਿੱਤਾ।
1: ਹਾਂਜੀ ਗਾਹ ਨਹੀਂ ਆਉਣ ਦਿੱਤਾ, ਉੱਥੇ ਹੀ ਉਹ ਜਿਹੜੇ ਸਿਕਿਉਰਿਟੀ ਵਾਲੇ ਸੀਗੇ ਉਹਨਾਂ ਨੇ ਉਹ ਉੱਥੇ ਫੜ ਲਿਆ ਸੀਗਾ। ਤੇ ਕਮਾਲ ਦੀ ਗੱਲ ਹੈ ਖਾਕ ਸਾਹਿਬ ਜੀ, ਦੇਖੋ ਏਦਾਂ ਦੀਆਂ ਗੱਲਾਂ ਵੀ ਹੁੰਦੀਆਂ ਹੁਣ
0: ਤੱਕ ਕਿੰਨੇ 2-3 ਵਾਰ ਹੋ ਗਏ ਜੀ,
1: ਤੀਜਾ ਚਾਂਸ ਉਹ ਹਟਿਆ ਇਹ ਜੀ, ਤੀਜਾ ਸੀਗਾ ਇਹ, ਹਾਂਜੀ ਤੀਜਾ ਹੋ ਗਿਆ।
0: ਥੋੜਾ ਜਿਹਾ ਜਿਹੜਾ ਨਾ ਉਹ ਜਿੱਦਾਂ ਇੰਡੀਆ ਦੇ ਖਿਲਾਫ਼ ਇੱਕ ਬਹੁਤ ਭੈੜਾ ਬਿਆਨ ਦਿੱਤਾ ਉਹਨਾਂ ਨੇ ਕਿ ਇਹ ਦੇਸ਼ ਨਰਕ ਵਾ, ਪਤਾ ਨੀ ਇਹੋ ਜੀ ਚਾਈਨਾ ਨੂੰ ਵੀ ਕਿਹਾ ਤੇ ਇੰਡੀਆ ਨੂੰ ਵੀ ਕਿਹਾ।
1: ਹਾਂਜੀ ਹਾਂਜੀ ਉਹ ਬੋਲ ਬਲਕਿਆ ਖਾਕ ਸਾਹਿਬ ਜੀ, ਉਹਨੇ ਸਾਰੀ
0: ਉਹਦੇ ਨਾਲ ਕੀ ਹੋਇਆ ਕੌਣ ਫਿਰ ਇੰਡੀਆ ਤੋਂ ਵੀ ਗੱਲਾਂ ਉਹ ਵੀ ਕਰਨਗੇ। ਦੂਜੀ ਇੱਕ ਖਬਰ ਹੋਰ ਹੈ ਚੀਮਾ ਸਾਹਿਬ, ਅੱਜ ਮੈਂ ਦੇਖ ਰਿਹਾ ਸੀ ਇਹ ਪਾਕਿਸਤਾਨ ਜਿਹੜਾ ਨਾ ਹਟਦਾ ਨੀ ਗਾ ਪੰਗੇ ਲੈਣੋ, ਫਿਰ ਕੱਲ ਨੂੰ ਇੰਡੀਆ ਨੇ ਕੁਛ ਚਾਲੂ ਕੀਤਾ ਤੇ ਫਿਰ ਬਹੁਤ ਹਾਲਤ ਖਰਾਬ ਹੋਣੀ ਹੈ
1: ਪਾਕਿਸਤਾਨ, ਹਾਲਤ ਖਰਾਬ ਹੋਣੀ ਹੈ ਬਿਲਕੁਲ ਬਿਲਕੁਲ।
0: ਜਿਹੜੀ ਬੰਗਲਾਦੇਸ਼ ਦੀ ਆਰਮੀ ਹੈ ਨਾ ਉਹਦੇ ਵਿਚ 100-200 ਬੰਦਾ ਇਹਨਾਂ ਦਾ ਜਿਹੜਾ ਪਾਕਿਸਤਾਨ ਦੀ ਏਜੰਸੀਆਂ ਦਾ ਉਹਦੇ ਵਿਚ ਫਿੱਟ ਹੋਇਆ ਪਿਆ ਸੀ।
1: ਓਕੇ
0: ਹੁਣ ਦੀ ਗੱਲ ਕੱਲ ਫਿਰ ਉਹ ਸਾਡੇ ਜਿਹੜੇ ਮਿਨਿਸਟਰ ਸਾਹਿਬ ਆ ਉਹ ਡੋਵਲ ਸਾਹਿਬ ਉਹ ਗਏ ਉੱਥੇ, ਉਹਨਾਂ ਕੋਲ ਸਾਰੀ ਇਨਫੋਰਮੇਸ਼ਨ ਸੀ, ਜਾ ਕੇ ਉਹਨਾਂ ਨੇ ਉਹਨਾਂ ਨੂੰ ਕਿਹਾ ਭਾਈ ਤੁਹਾਡੇ ਇਹ ਹੋ ਰਿਹਾ ਈ ਓ, ਇਹ ਬੰਗਾਲ ਦੇ ਵਿਚ ਇਹਨਾਂ ਨੇ ਇਕ ਸਟੱਡੀ ਬਣਾਈ ਸੀ ਆਪਣੇ ਇੰਡੀਆ ਦੇ ਉੱਥੇ ਕੋਈ ਸ਼ੂਟਿੰਗ ਕਰਕੇ ਤੇ ਉੱਥੇ ਕੁਛ ਇੱਦਾਂ ਦਾ ਕੰਮ ਕਰਨਾ ਸੀ, ਤੇ ਇਹ ਫਿਰ ਉੱਥੇ ਜਾ ਕੇ ਉੱਥੇ ਦੇ ਮਿਨਿਸਟਰਾਂ ਨੂੰ ਮਿਲੇ ਆ, ਪ੍ਰਧਾਨ ਮੰਤਰੀ ਨੂੰ ਮਿਲੇ ਆ, ਤੇ ਉਹਨੇ ਫਿਰ ਦਵਾ ਦਾਗ ਉਹ ਬੰਦੇ ਰੈਸਟ ਕਰ ਲਏ, ਆਰਮੀ ਦੇ ਵਿਚ ਬੈਠੇ ਆ ਜੀ ਉਹਨਾਂ ਦੀ ਆਰਮੀ ਦੇ ਵਿਚ। ਦੇਖੋ ਇਹ ਕਿਹੋ ਜਿਹੀਆਂ ਸ਼ਰਾਰਤਾਂ ਲੋਕ ਕਰਦੇ ਆ
1: ਜੀ। ਬਿਲਕੁਲ ਬਿਲਕੁਲ ਖਾਕਸਾ ਜੀ, ਉਹ ਫਿਰ ਇਹਨਾਂ ਦਾ ਧਾਰਮਿਕ ਆ ਨਾ ਬੰਗਾਲੀਆਂ ਦਾ, ਤੇ ਇਹਨਾਂ ਦਾ ਧਾਰਮਿਕ ਆ ਨਾ, ਉਹ ਵੀ ਮੁਸਲਮਾਨ ਆ, ਇਹ ਵੀ ਮੁਸਲਮਾਨ ਆ, ਜਿਹੜਾ ਉਹ ਜਿਹਨੂੰ ਪੱਛਮੀ ਬੰਗਾਲ ਕਹਿੰਦੇ ਆ ਨਾ, ਜਿਹੜਾ ਆਪਣੇ ਇੰਡੀਆ ਦੇ ਨਾਲ ਆ, ਜਿਹੜਾ ਉਹ ਬੰਗਾਲ ਆ ਉਹਦੇ ਦੋ ਹਿੱਸੇ ਹੋ ਗਏ ਸੀਗੇ ਨਾ ਜਦੋਂ
0: ਪੰਜਾਬ ਦੇ ਹੋਏ, ਉਹਦੇ ਵੀ ਹੋਏ ਸੀ ਉਦੋਂ,
1: ਉਹਦੇ ਵੀ ਹੋਏ ਸੀਗੇ, ਤੇ ਉਹ ਜਿਹੜਾ ਪੱਛਮੀ ਬੰਗਾਲ ਜਿਹਨੂੰ ਕਹਿੰਦੇ ਆ, ਕਲਕੱਤਾ ਵਗੈਰਾ ਜਿਹੜਾ ਉਹ ਹੈਗਾ ਆ ਏਰੀਆ, ਉਹ ਜਿਹੜੇ ਲੋਕ ਆ ਉਹ ਉੱਥੇ ਜਿਹੜੀ ਆ ਮੁਸਲਮਾਨਾਂ ਦੀ ਗਿਣਤੀ ਥੋੜੀ ਜਿਹੀ ਘੱਟ ਆ, ਤੇ ਜਿਹੜਾ ਉਹ ਦੂਜਾ ਬਣ ਗਿਆ ਪੂਰਬੀ ਬੰਗਾਲ ਆ ਜਿੱਥੇ ਢਾਕਾ ਜਿਹਦੀ ਰਾਜਧਾਨੀ ਆ, ਉਹ ਫਿਰ ਉੱਥੇ ਖਾਲਸਾ ਜੀ ਮੁਸਲਮਾਨਾਂ ਦੀ ਮੈਜੋਰਿਟੀ ਜ਼ਿਆਦਾ ਆ, ਇਸੇ ਕਰਕੇ ਅੰਗਰੇਜ਼ਾਂ ਨੇ
0: ਕਾਫੀ ਹੈਗੇ ਆ ਪਰ
1: ਹੈਗੇ ਆ ਬਿਲਕੁਲ ਮੈਜੋਰਿਟੀ ਮੁਸਲਮਾਨਾਂ ਦੀ, ਇਸੇ ਕਰਕੇ ਅੰਗਰੇਜ਼ ਨੇ ਜਦੋਂ ਉਹਦੇ ਫਿਰ ਦੋ ਹਿੱਸੇ ਕਰ
0: ਦਿੱਤੇ। ਅੰਗਰੇਜ਼ ਛਾਤਰ ਸੀ, ਮੈਂ ਹੈਰਾਨ ਇਹਨਾਂ ਦਾ ਇਹਨਾਂ ਲੋਕਾਂ ਦਾ ਕਿ ਕਿੰਨੇ ਛਾਤਰ ਲੋਕ ਸੀ ਜਦੋਂ ਵੰਡ ਕਰਕੇ ਗਏ ਆ ਸਾਡੇ ਇੰਡੀਆ ਪਾਕਿਸਤਾਨ ਦੀ ਬੰਗਲਾਦੇਸ਼,
1: ਹਾਂਜੀ
0: ਚਲੋ ਇੰਡੀਆ ਨੇ ਬਣਾ ਤਾ, ਪਰ ਉਹਦੇ ਵਿਚ ਉਹਨਾਂ ਨੇ ਏਦਾਂ ਦਾ ਸਿਸਟਮ ਬਣਾਇਆ ਕਿ ਕਿਸੇ ਬੰਦੇ ਮੈਜੋਰਿਟੀ ਨਾ ਆਵੇ ਇਹਨਾਂ ਦੀ, ਹੈਨਾ
1: ਬਿਲਕੁਲ ਬਿਲਕੁਲ ਬਿਲਕੁਲ।
0: ਸਿੱਖ ਬੜੇ ਉਸ ਵੇਲੇ ਉੱਥੇ ਪਾਕਿਸਤਾਨ ਦੇ ਵਿਚ, ਹੁਣ ਤਾਂ ਗਿਣਤੀ ਦੇ ਉਂਗਲਾਂ ਤੇ ਗਿਣਨ ਵਾਲੇ ਇੰਨੇ ਕੁ ਘਰ ਰਹਿ ਗਏ, ਹਿੰਦੂਆਂ ਦੇ
1: ਵੀ
0: ਆ ਉੱਥੇ ਬਹੁਤ ਜ਼ਿਆਦਾ, ਬਹੁਤੇ ਹਿੰਦੂ ਤੇ ਛੱਡ ਕੇ ਆ ਗਏ ਇੰਡੀਆ ਦੇ ਵਿਚ ਵੀ ਆ ਗਏ
1: ਬਿਲਕੁਲ ਬਿਲਕੁਲ।
0: ਉਥੋਂ ਦੂਜਾ ਤੁਸੀਂ ਦੇਖ ਲੋ ਅਫਗਾਨਿਸਤਾਨ ਦੇ ਵਿਚ ਬਹੁਤ ਸਿੱਖ ਸੀ ਉਹ ਜਮਾਨੇ ਦੇ ਵਿਚ,
1: ਗੁਰਦੁਆਰੇ
0: ਸਭ ਕੁਛ ਜਦੋਂ ਤਾਲਿਬਾਨ ਲਿਆ ਸਾਰੇ ਵਿਚਾਰੇ ਭੱਜ ਭੁੱਜ ਕੇ, ਕੋਈ ਕਿਹਦੇ ਚਲ ਗਿਆ ਕੋਈ ਕਿਹਦੇ ਚਲ ਗਿਆ, ਸ਼ੁਕਰ ਆਪਣੇ ਖਿੱਤੇ ਦੇ ਵਿਚ ਬੈਠੇ ਜਿੱਥੇ ਚਲੋ ਮੈਜੋਰਿਟੀ ਤੇ ਸਾਡੀ ਸਿੱਖਾਂ ਦੀ ਹੈਗੀ ਨਾ ਪੰਜਾਬ ਦੇ ਵਿਚ, ਜਿੱਥੇ ਅਸੀਂ ਆਪਣੀਆਂ ਸਰਕਾਰਾਂ ਵੀ ਹੁਣ ਤੱਕ ਆਪਣੇ ਮੁੱਖ ਮੰਤਰੀ ਆਪਣੇ ਸਿੱਖਾਂ ਦੇ ਬਣਦੇ ਰਹੇ ਆ, ਚਲੋ ਉੱਥੇ ਸਾਂਝੀਵਾਲਤਾ ਵੀ ਬਹੁਤ ਆ ਪੰਜਾਬ ਦੇ ਵਿਚ। ਤੁਸੀਂ ਦੇਖੋ ਨਾ ਚੀਮਾ ਸਾਹਿਬ, ਉੱਥੇ ਹਿੰਦੂ ਸਿੱਖ ਈਸਾਈ ਮੁਸਲਮਾਨ ਸਾਰੇ ਰਲ ਮਿਲ ਕੇ ਜ਼ਿੰਦਗੀ ਬਤੀਤ ਕਰਦੇ, ਇਕ ਦੂਜੇ ਦੇ ਵਿਆਹਾਂ ਸ਼ਾਦੀਆਂ ਤੇ ਆਉਣ ਜਾਣੇ ਨਾ ਸਾਰੇ ਲੋਕਾਂ ਦਾ, ਭਾਈਚਾਰਕ ਸਾਂਝ ਬਹੁਤ ਜ਼ਿਆਦਾ, ਪਰ ਉਹਦੇ ਵਿਚ ਵੀ ਪਾੜੇ ਪਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੁਛ ਲੋਕ ਕਰਦੇ ਆ
1: ਕਰਦੇ ਆ ਬਿਲਕੁਲ, ਉਹ ਨੀ ਹਟਣੀਆਂ ਖਾਕ ਸਾਹਿਬ ਜੀ, ਉਹ ਤਾਂ ਜਿੰਨਾ ਚਿਰ ਜਿਹੜੀ ਆ ਅੰਗਰੇਜ਼ ਜੀ ਜਿਹੜਾ ਉਨਾ ਚਿਰ ਉਹ ਨੀ ਹਟਣੀਆਂ, ਕਿਉਂਕਿ ਉਹਨਾਂ ਦੀ ਜਿਹੜੀ ਆ ਰੋਜੀ ਰੋਟੀ ਆ ਉਹੀ ਇਹਦੇ ਤੋਂ ਹੀ ਉਹ ਕਮਾਉਂਦੇ ਆ ਲੋਕਾਂ ਨੂੰ, ਜਿਹੜਾ ਪਾੜ ਕੇ ਉਹਦੇ ਉੱਤੇ ਰਾਜ ਕਰਨਾ, ਜਿਹੜਾ ਉਹੀ ਨੀਤੀ ਆ ਜਿਹੜੀ ਉਹ ਲਾਗੂ ਰਹਿਣੀ ਆ, ਇਹ ਕੱਲਾ ਉੱਥੇ ਭਾਰਤ ਵਿਚ ਨੀ ਸਾਰੀ ਦੁਨੀਆਂ ਚ ਇਹੀ ਹੋ ਰਿਹਾ। ਅਫਰੀਕਾ ਦੇ ਕਿੰਨੇ ਕੰਟਰੀ ਆ ਦੇਖੋ ਕਿੱਦਾਂ ਉੱਥੇ ਮਾਰਬਰੀਆ ਹੋ ਰਿਹਾ, ਨਿੱਕੇ ਨਿੱਕੇ ਬੱਚੇ ਭੁੱਖ ਦੇ ਮਰ ਰਹੇ ਆ, ਉਧਰ ਗਾਜ਼ਾ ਦੇ ਵਿਚ ਦੇਖੋ ਕੀ ਹੋ ਰਿਹਾ, ਹੁਣ ਉੱਥੇ ਲਿਬਨਾਨ ਦੇ ਵਿਚ ਕੀ ਹੋ ਰਿਹਾ, ਇਹ ਸਾਰਾ ਕੁਛ ਆ ਜਿਹੜਾ ਬਹੁਤ ਵੱਡੀ ਗਿਣੀ ਮਿੱਥੀ ਸਾਜਿਸ਼ ਹੈਗੀ ਆ ਤੇ ਦੁਨੀਆਂ ਦੇ ਲੋਕ ਆ ਜਿਹੜੇ ਉਹ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ ਉਹ ਇਕਦਮ ਗੱਲ ਸੁਣ ਕੇ ਤੇ ਉਹ ਜਜ਼ਬਾਤੀ ਹੋ ਕੇ ਇੱਕ ਦੂਸਰੇ ਦੇ ਸਿਰ ਤੋਂ ਲਾਉਣ ਲੱਗ ਪੈਂਦੇ ਆ ਜਿੰਨਾ ਚਿਰ ਜਿਹੜੀ ਆ ਉਹ ਐਜੂਕੇਸ਼ਨ ਦਾ ਜਿਹੜੀ ਸਤਾ ਆ ਉਹ ਬਹੁਤ ਗਿਰ ਗਈ ਆ ਬਹੁਤੇ ਦੇਸ਼ਾਂ ਦੇ ਵਿੱਚ ਤੇ ਜਿੰਨਾ ਚਿਰ ਉਹ ਐਜੂਕੇਸ਼ਨ ਪੂਰੀ ਨਹੀਂ ਲੋਕਾਂ ਨੂੰ ਸਮਝ ਆਉਂਦੀ ਕਿ ਕੀ ਹੋ ਰਿਹਾ ਤੇ ਕੌਣ ਕਰ ਰਿਹਾ ਤੇ ਆਹ ਜਿਹੜਾ ਹੁਣ ਇਰਾਨ ਦਾ ਰੌਲਾ ਇੱਥੇ ਤੱਕ ਸਾਹਿਬ ਇਸੇ ਗੱਲ ਦੀ ਆ ਕਿਉਂਕਿ ਉੱਥੋਂ ਦੇ ਜਿਹੜੇ ਲੋਕ ਆ ਉਹ ਪੋਲੀਟੀਸ਼ਨ ਆ ਜਿਹੜੇ ਉਹਨਾਂ ਨੂੰ ਪਤਾ ਆ ਇਸ ਗੱਲ ਦਾ ਸੋ ਉਹ ਇਸੇ ਕਰਕੇ ਉਹ ਹੁਣ ਜਿਹੜਾ ਮਸਲਾ ਹੱਲ ਨਹੀਂ ਹੋ ਰਿਹਾ ਤੇ
0: ਜਿਹੜੀ ਖਬਰ ਚਲੋ ਸਾਰੀ ਦੁਨੀਆਂ ਨੇ ਸਾਡੇ ਪੰਜਾਬੀਆਂ ਨੇ ਦੇਖ ਹੀ ਲਈ ਆ ਅਸੀਂ ਕਰ ਦਿੰਦੇ ਆ ਗੱਲ ਕਿਉਂਕਿ ਸਾਡਾ
1: ਜਿਹੜੀ ਉਹ ਲਾਗੂ ਰਹਿਣੀ ਆ ਇਹ ਕੱਲਾ ਉੱਥੇ ਭਾਰਤ ਵਿੱਚ ਨੀ ਸਾਰੀ ਦੁਨੀਆਂ ਚ ਇਹ ਹੋ ਰਿਹਾ ਅਫਰੀਕਾ ਦੇ ਕਿੰਨੇ ਕੰਟਰੀ ਆ ਦੇਖੋ ਕਿੱਦਾਂ ਉੱਥੇ ਮਾਰ ਮਰੀਆ ਹੋ ਰਿਹਾ ਨਿੱਕੇ ਨਿੱਕੇ ਬੱਚੇ ਭੁੱਖ ਦੇ ਮਰ ਰਹੇ ਆ ਉਧਰ ਗਾਜ਼ਾ ਦੇ ਵਿੱਚ ਦੇਖੋ ਕੀ ਹੋ ਰਿਹਾ ਹੁਣ ਉੱਥੇ ਲਿਬਨਾਨ ਦੇ ਵਿੱਚ ਕੀ ਹੋ ਰਿਹਾ ਇਹ ਸਾਰਾ ਕੁਛ ਆ ਜਿਹੜਾ ਬਹੁਤ ਵੱਡੀ ਗਿਣੀ ਮਿੱਥੀ ਸਾਜਿਸ਼ ਹੈਗੀ ਆ ਤੇ ਦੁਨੀਆਂ ਦੇ ਲੋਕ ਆ ਜਿਹੜੇ ਉਹ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ ਉਹ ਇਕਦਮ ਗੱਲ ਸੁਣ ਕੇ ਤੇ ਉਹ ਜਜ਼ਬਾਤੀ ਹੋ ਕੇ ਇੱਕ ਦੂਸਰੇ ਦੇ ਸਿਰ ਤੋਂ ਲਾਉਣ ਲੱਗ ਪੈਂਦੇ ਆ ਜਿੰਨਾ ਚਿਰ ਜਿਹੜੀ ਆ ਉਹ ਐਜੂਕੇਸ਼ਨ ਦਾ ਜਿਹੜੀ ਸਤਾ ਆ ਉਹ ਬਹੁਤ ਗਿਰ ਗਈ ਆ ਬਹੁਤੇ ਦੇਸ਼ਾਂ ਦੇ ਵਿੱਚ ਤੇ ਜਿੰਨਾ ਚਿਰ ਉਹ ਐਜੂਕੇਸ਼ਨ ਪੂਰੀ ਨਹੀਂ ਲੋਕਾਂ ਨੂੰ ਸਮਝ ਆਉਂਦੀ ਕਿ ਕੀ ਹੋ ਰਿਹਾ ਤੇ ਕੌਣ ਕਰ ਰਿਹਾ ਤੇ ਆਹ ਜਿਹੜਾ ਹੁਣ ਇਰਾਨ ਦਾ ਰੌਲਾ ਇੱਥੇ ਤੱਕ ਸਾਹਿਬ ਇਸੇ ਗੱਲ ਦੀ ਆ ਕਿਉਂਕਿ ਉੱਥੋਂ ਦੇ ਜਿਹੜੇ ਲੋਕ ਆ ਉਹ ਪੋਲੀਟੀਸ਼ਨ ਆ ਜਿਹੜੇ ਉਹਨਾਂ ਨੂੰ ਪਤਾ ਆ ਇਸ ਗੱਲ ਦਾ ਸੋ ਉਹ ਇਸੇ ਕਰਕੇ ਉਹ ਹੁਣ ਜਿਹੜਾ ਮਸਲਾ ਹੱਲ ਨਹੀਂ ਹੋ ਰਿਹਾ ਤੇ
0: ਜਿਹੜੀ ਖਬਰ ਚਲੋ ਸਾਰੀ ਦੁਨੀਆਂ ਨੇ ਸਾਡੇ ਪੰਜਾਬੀਆਂ ਨੇ ਦੇਖ ਹੀ ਲਈ ਆ ਅਸੀਂ ਕਰ ਦਿੰਦੇ ਆ ਗੱਲ ਕਿਉਂਕਿ ਸਾਡਾ ਵੀ ਫਰਜ਼ ਬਣਦਾ ਕਿ ਕਰ ਦਈਏ ਕਿ ਆਮ ਆਦਮੀ ਪਾਰਟੀ ਦੇ

0: ਪੂਰੀ ਨਹੀਂ ਲੋਕਾਂ ਨੂੰ ਸਮਝ ਆਉਂਦੀ ਤੇ ਕੀ ਹੋ ਰਿਹਾ ਤੇ ਕੌਣ ਕਰ ਰਿਹਾ ਤੇ ਆਹ ਜਿਹੜਾ ਹੁਣ ਇਰਾਨ ਦਾ ਰੌਲਾ ਇੱਥੇ ਖਾਕ ਸਾਹਿਬ ਇਸੇ ਗੱਲ ਦੀ ਆ ਕਿਉਂਕਿ ਉੱਥੋਂ ਦੇ ਜਿਹੜੇ ਲੋਕ ਆ ਉਹ ਪੋਲੀਟੀਸ਼ਨ ਆ ਜਿਹੜੇ ਉਹਨਾਂ ਨੂੰ ਪਤਾ ਆ ਇਸ ਗੱਲ ਦਾ ਸੋ ਉਸ ਇਸੇ ਕਰਕੇ ਉਹ ਹੁਣ ਜਿਹੜਾ ਮਸਲਾ ਹੱਲ ਨਹੀਂ ਹੋ ਰਿਹਾ ਤੇ
1: ਗੱਲਬਾਤ ਵੀ ਜਿਹੜੀ ਖਬਰ ਚਲੋ ਸਾਰੀ ਦੁਨੀਆਂ ਨੇ ਸਾਡੇ ਪੰਜਾਬੀਆਂ ਨੇ ਦੇਖ ਹੀ ਲਈ ਆ ਅਸੀਂ ਕਰ ਦਿੰਦੇ ਆ ਗੱਲ ਕਿਉਂਕਿ ਸਾਡਾ ਵੀ ਫਰਜ਼ ਬਣਦਾ ਕਿ ਕਰ ਦਈਏ ਕਿ ਆਮ ਆਦਮੀ ਪਾਰਟੀ ਦੇ 6 ਤੋਂ 7 ਜਿਹੜੇ ਹੈਗੇ ਕੀ ਕਹਿੰਦੇ ਉਹਨਾਂ ਨੂੰ ਦੋ ਹਾਂਜੀ ਇੱਕ ਤਾਂ ਅਸੈਂਬਲੀ ਆ ਜਿਹਦੇ ਵਿਚ ਚੁਣ ਕੇ ਜਾਂਦੇ ਆ ਇੱਕ ਜਿਹੜੀ ਦੂਜੀ ਹੁੰਦੀ ਕੀ ਕਹਿੰਦੇ ਉਹਨੂੰ
0: ਰਾਜ ਸਭਾ ਦੋ ਹੁੰਦੀਆਂ ਹਾਂਜੀ
1: ਹਾਂਜੀ ਉਹਦੇ ਵਿਚੋਂ ਆਮ ਆਦਮੀ ਪਾਰਟੀ ਦੇ ਸਿੱਧੇ ਹੀ 6 ਬੰਦੇ ਜਿਹੜੇ ਆ ਛੱਡ ਕੇ ਤੇ ਸਿੱਧੇ ਜਾ ਕੇ ਬੀਜੇਪੀ ਚ ਹੋ ਗਏ ਤੇ 10 ਸੀ ਉਹਨਾਂ ਦੇ ਟੋਟਲ ਬੰਦੇ ਉਹ ਬੰਦੇ ਵੀ ਜਿਹੜੇ ਆ ਜੋ ਕਹਿ ਰਹੇ ਜਿੱਦਾਂ ਗੱਲਾਂ ਚੱਲ ਰਹੀਆਂ ਕਿ ਉਹ ਜੋ ਵੀ ਅਮੀਰ ਬੰਦਾ ਸੀ ਨਾ ਉਹਨਾਂ ਨੂੰ ਭੇਜਿਆ ਗਿਆ ਸੀ ਪੰਜਾਬ ਦੇ ਟੌਪ ਦੇ ਅਮੀਰ ਬੰਦੇ ਲਵਲੀ ਯੂਨੀਵਰਸਿਟੀ ਵਾਲਾ ਸੀ ਹੋਰ ਸੀ ਉਹਨਾਂ ਕੋਲੋਂ ਠੱਗਿਆ ਗਿਆ ਉਹਨਾਂ ਨੂੰ ਪੈਸੇ ਪਤਾ ਨੀ ਕਿੰਨੇ ਕਿੰਨੇ ਕਰੋੜ ਰੁਪਇਆ ਲੈ ਕੇ ਉਹਨਾਂ ਨੂੰ ਉਹ ਦਿੱਤੀਆਂ ਗਈਆਂ ਕਿਉਂਕਿ ਉਹਦੇ ਚ ਤੁਸੀਂ ਪੁਆਇੰਟ ਹੀ ਕਰਨੇ ਹੁੰਦੇ ਨਾ ਉਹਦੇ ਚ ਇਲੈਕਸ਼ਨ ਲੜਨੀ ਹੁੰਦੀ ਉਹਨਾਂ ਨੇ ਉਹ ਬੀਜੇਪੀ ਨੇ ਕਿ ਇੱਕ ਦੋ ਦੇ ਉਪਰ ਛਾਪੇ ਪਵਾਏ ਆ ਤੇ ਉਹ ਪਹਿਲਾਂ ਹੀ ਤਿਆਰ ਬੈਠੇ ਸੀ ਇਹਨਾਂ ਨੂੰ ਛੱਡ ਕੇ ਜਾਣ ਨੂੰ ਤੇ ਉਹ ਆ ਕੇ ਬੀਜੇਪੀ ਚ ਰਲ ਗਏ ਆ ਤੇ ਹੁਣ ਪੰਜਾਬ ਦੀ ਆਮ ਜਿਹੜੀ ਪਾਰਟੀ ਆਮ ਪਾਰਟੀ ਉਹਦੀ ਹਾਲਾਤ ਪਤਲੀ ਬਹੁਤ ਹੁੰਦੀ ਜਾ ਰਹੀ ਆ ਇਹ ਵੀ ਖਬਰਾਂ ਆ ਰਹੀਆਂ ਕਿ ਉਹਨਾਂ ਦੇ 40-50 MLA ਜਿਹੜੇ ਆ ਉਹ ਵੀ ਭੱਜਣ ਦੀ ਤਿਆਰੀ ਦੇ ਵਿਚ ਆ ਇਨ੍ਹਾਂ ਨੇ ਚੀਮਾ ਸਾਹਿਬ ਜਿੰਨਾ ਚਿਰ ਇਨ੍ਹਾਂ ਦੀ ਸਿਆਸਤ ਰਹੀ ਇਨ੍ਹਾਂ 4 ਸਾਲ 4.5 ਸਾਲ ਹੋ ਚਲੇ ਸਭਾ 4 ਸਾਲ ਹੋਏ ਇਨ੍ਹਾਂ ਨੇ ਹਰ ਕਿਉਂਕਿ ਗੱਲ ਸੁਣ ਰਿਹਾ ਸੀ ਕਿਸੇ ਦੀ ਬਾਦਲ ਸਾਹਿਬ ਦੀ ਗੱਲ ਸੁਣਦਾ ਸੀ ਉਹ ਕਹਿੰਦੇ ਸੀ ਕਿ ਇੰਨੀ ਕੁ ਮੈਜੋਰਟੀ ਰੱਖੋ 5-7 ਜਾਣੇ ਜ਼ਿਆਦਾ ਹੋਣ ਹਨਾ ਜਿੱਦਾਂ ਹੁਣ ਮੈਜੋਰਟੀ ਦੇ ਉੱਪਰ ਤੁਹਾਨੂੰ ਕਿੰਨੇ ਚਾਹੀਦੇ 50 ਚਾਹੀਦੇ ਆ 66-67 ਚਾਹੀਦੇ ਹੁੰਦੇ ਆ ਮੈਜੋਰਟੀ ਲੈਣ ਨੂੰ ਹੈ ਨਾ MLA ਤੇ 2-4 ਉਪਰ ਥੱਲੇ ਹੁਣ ਜਿਆਦਾ ਭਾਰ ਰੱਖ ਲੋਗੇ ਤੇ ਫਿਰ ਸਾਨੂੰ ਤੰਗ ਕਰਨਗੇ ਕਿ ਭਾਈ ਮੈਨੂੰ ਮਿਨਿਸਟਰੀ ਦਿਓ ਉਹ ਦਿਓ ਇਹ ਦਿਓ ਇਨ੍ਹਾਂ ਨੇ ਇਸ ਖੁਸ਼ੀਆਂ ਮਨਾਈਆਂ ਕਿ ਅਸੀਂ 95 ਆ ਉਹਨਾਂ ਦੇ ਵਿਚ ਉਹ ਸਾਰੇ ਜਿਹੜੇ ਆ ਉਹ ਕਰਪਸ਼ਨ ਦੇ ਚੱਕਰਾਂ ਚ ਤੁਰ ਪਏ ਉਹ ਕਹਿੰਦੇ 5 ਸਾਲ ਹੈਗੇ ਜਿੰਨਾ ਲੁੱਟ ਹੁੰਦਾ ਲੁੱਟ ਲੋ ਮੁੜ ਕੇ ਕਿਸੇ ਨੇ ਤੁਹਾਨੂੰ ਲਾਗੇ ਨੀ ਲੱਗਣ ਦੇਣਾ ਉਹ ਲੋਟੂ ਬਣ ਗਏ ਜੇ ਅੱਜ ਤੁਸੀਂ ਗੱਲ ਕਰੋ ਨਾ ਇਹਨਾਂ ਦੇ ਬਹੁਤਿਆਂ ਦੇ ਨਾਂ ਡਰੱਗ ਦੇ ਵਿਚ ਆਉਂਦੇ ਆ ਵਕਾਉਣ ਦੇ ਵਿਚ ਤੇ ਸਾਰਾ ਕੁਛ ਕਰਨ ਦੇ ਵਿਚ ਫਿਰ ਇਹਨਾਂ ਨੇ ਕੱਲੇ ਕੱਲੇ MLA ਨੇ ਛੱਲਾਂ ਲਾਈਆਂ ਉਹਦਾ ਹਿੱਸਾ ਪੱਤੀ ਜਿਹੜਾ ਹੈਗਾ ਉਹ ਫਿਰ ਉਪਰਲੀ ਸਰਕਾਰ ਜਿਹੜੀ ਬੈਠੀ ਆ ਕੇਜਰੀਵਾਲ ਸਾਹਿਬ ਬੈਠੇ ਆ ਉਹ ਆ ਉਹ ਉੱਥੇ ਤੱਕ ਜਾਂਦਾ ਸੀ ਉਹਨਾਂ ਨੂੰ ਖਾ ਲਓ ਉਹਨਾਂ ਨੂੰ ਅਸੀਂ ਖਾ ਲਓ ਦੇਖੋ ਹੁਣ ਚੀਮਾ ਸਾਹਿਬ ਪਿਛਲੇ 5 ਸਾਲਾਂ ਦੇ ਵਿਚ ਇੰਨਾ ਜ਼ਿਆਦਾ ਡਰੱਗ ਹੋ ਗਿਆ ਘਰ ਭਰਤੀ ਮੁੰਡੇ ਮਰ ਰਹੇ ਲੋਕਾਂ ਦੇ
0: ਮਰ ਰਹੇ ਆ ਬਿਲਕੁਲ
1: ਤਿੰਨ ਬੱਚੇ ਇੱਕ ਮਾਂ ਰੋਂਦੀ ਸੀ ਤਿੰਨ ਬੱਚੇ ਉਹਦੇ ਮੁੰਡੇ ਤਿੰਨੇ ਮਰ ਗਏ
0: ਹਾਂਜੀ
1: ਤੇ ਹਾਲਾਤ ਇੱਦਾਂ ਦੀ ਪੈਦਾ ਕਰ ਦਿੱਤੀ ਰੇਤਾ ਬਜਰੀ ਚੋਰੀ ਹੋ ਗਿਆ ਪੰਜਾਬ ਦੇ ਹਾਲਾਤ ਇੰਨੇ ਬੁਰੇ ਹੋ ਗਏ ਇਸ ਵੇਲੇ ਕਿ ਚੋਰੀਆਂ ਹੋ ਰਹੀਆਂ ਡਾਕੇ ਪੈ ਰਹੇ ਆ ਤੁਹਾਡੇ ਘਰਾਂ ਦੇ ਵਿਚ ਸ਼ਰੇਆਮ ਅੱਜ ਮੈਂ ਦੇਖ ਰਿਹਾ ਸੀ ਜਲੰਧਰ ਦੇ ਵਿਚ ਸੀ ਦੋ ਬੰਦੇ ਕੋਈ ਬੰਦਾ ਬਾਹਰ ਅੱਗੇ ਬਿਠਾ ਉਹ ਕਿਸੇ ਆਪਣੇ ਰਿਸ਼ਤੇਦਾਰ ਨੂੰ ਚਾਬੀਆਂ ਦੇ ਗਿਆ ਕਿ ਮੇਰੀ ਕੋਠੀ ਦਾ ਖਿਆਲ ਰੱਖੀ ਕਦੀ ਸਫਾਈ ਸਫੂਈ ਕਰਾ ਦਿਆ ਕਰੀ ਤੇ ਉਹ ਆਪ 12-14 ਮੀਲ ਕਿਸੇ ਪਿੰਡ ਚ ਰਹਿੰਦਾ ਸੀ ਆ ਕੇ ਆਉਂਦਾ ਹੋਏਗਾ ਦੂਏ ਤੀਜੇ ਦਿਨ ਕੋਈ ਸਫਾਈ ਸਫੂਈ ਕਰਾ ਜਾਂਦਾ ਸੀ ਉਹਦੇ ਘਰ ਕੋਠੀ ਦੇ ਵਿਚ 2 ਜਣੇ ਵੜ ਗਏ ਉਹ ਕਰ ਕੀ ਰਹੇ ਆ ਫਿਰ ਪਿੰਡ ਵਾਲਿਆਂ ਕਿਸੇ ਨੇ ਦੇਖ ਲਿਆ ਉਹਨਾਂ ਨੇ ਉਹਨੂੰ ਕਾਲ ਕੀਤੀ ਕਿ ਭਾਈ ਇਹ ਤੁਹਾਡੀ ਹੈ ਜਗ੍ਹਾ ਦੇ ਉੱਪਰ ਹੋ ਰਿਹਾ ਉਹਨੇ ਦਵਾਦਾ ਪੁਲਿਸ ਨੂੰ ਕਾਲ ਕੀਤੀ ਲੋਕਾਂ ਨੇ ਘੇਰਾ ਪਾ ਲਿਆ ਕੋਠੀ ਨੂੰ ਪੁਲਿਸ ਵੀ ਆ ਗਈ ਤੇ ਉਹ ਅਲਮਾਰੀਆਂ ਚ ਲੁਕੇ ਹੋਏ ਤੋਂ ਉਤੋਂ ਕੱਢੇ ਲਾਇਆ ਕੀ ਸੀ ਉਹਨਾਂ ਨੇ ਟੂਟੀਆਂ ਲਾ ਕੇ ਝੋਲਿਆਂ ਚ ਪਾਈਆਂ ਹੋਈਆਂ ਸੀ
0: ਓ ਮਾਈ ਗਾਡ
1: ਟੂਟੀਆਂ ਤੇ ਇਹੋ ਜਿਹੇ ਕੰਮ ਪੰਜਾਬ ਦੇ ਵਿਚ ਨਹੀਂ ਸੀ ਹੁੰਦੇ ਚੀਮਾ ਸਾਹਿਬ ਪਹਿਲਾਂ ਜਦੋਂ ਅਸੀਂ ਵੀ ਉੱਥੇ ਰਹੇ ਹਾਂ ਬਾਹਰ ਲੋਕੀ ਕੋਠਿਆਂ ਦੇ ਸੋਹਣੇ ਹੀ ਬੰਦ ਹੋ ਗਏ ਕੀ ਪਤਾ ਕਹਿੰਦੇ ਆ ਕੇ ਕੋਠੇ ਤੇ ਚੜ ਕੇ ਗਲਾ ਫੜ ਜਾਣਾ ਕਿਸੇ ਦਾ
0: ਇਹ ਵੀ ਸਾਰਾ ਕੁਛ ਹੈ ਖਾਕ ਸਾਹਿਬ ਜੀ ਇਹ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹਾਂ ਇਹ ਸਾਰਾ ਕੁਛ ਹੈ ਜਿਹੜਾ ਇਹ ਵੀ ਇੱਕ ਰਾਜਨੀਤੀ ਦਾ ਕੂਟ ਰਾਜਨੀਤੀ ਜਿਹਨੂੰ ਆਪਾਂ ਕਹਾਂਗੇ ਉਹਦਾ ਹਿੱਸਾ ਆ ਦੇਖੋ ਉਹ ਜਿਹੜੇ ਲੋਕ ਸੀਗੇ ਉਹਨਾਂ ਸਮਿਆਂ ਦੇ ਵਿਚ ਬਾਹਰ ਆਮ ਕਰਕੇ ਲੋਕ ਜਿਹੜੇ ਸੀਗੇ ਜੱਟ ਜ਼ਿਮੀਦਾਰ ਉਹ ਖੂਹਾਂ ਤੇ ਹੀ ਸੌਂਦੇ ਹੁੰਦੇ ਸੀ ਖੂਹਾਂ ਤੇ ਉਹਨਾਂ ਦੇ ਡੰਗਰ ਬਾਹਰ ਬੰਨੇ ਹੁੰਦੇ ਸੀਗੇ ਖੇਤਾਂ ਦੇ ਵਿੱਚ ਬੰਨ ਲੈਂਦੇ ਸੀਗੇ ਉਹ ਰੋਜ਼ ਦੀ ਰੋਜ਼ ਉਹਨਾਂ ਨੇ ਇੱਕ ਥਾਂ ਤੋਂ ਦੂਜੇ ਥਾਂ ਬੰਨ ਦੇਣੇ ਤਾਂ ਕਿ ਉਹਨਾਂ ਦਾ ਜਿਹੜਾ ਗੋਹਾ ਪਿਸ਼ਾਬ ਹੈਗਾ ਉਹਦੇ ਨਾਲ ਜਿਹੜੀ

0: ਉਹਦੇ ਵਿੱਚ ਖਾਦ ਪੈਂਦੀ ਰਹਿੰਦੀ ਸੀ ਤੇ ਉਹ ਬਾਹਰ ਹੁੰਦੇ ਸੀਗੇ। ਫੇਰ ਜਦੋਂ ਦੀ ਉਹ ਕਾਲੇ ਕੱਛਿਆਂ ਵਾਲੇ ਦੀ ਚੱਲੀ ਆ ਨਾ ਉਹ ਮੂਵਮੈਂਟ ਚੱਲੀ ਸੀਗੀ
1: ਮਹੀਨੇ ਚੱਲੀ, ਲੋਕਾਂ ਨੇ ਫੜ ਫੁੜ ਕੇ ਕੁੱਟ ਕੱਟ ਕੇ ਕਾਬੂ ਕਰ ਲਏ ਸੀ, ਉਹ ਭਜਾਤੇ ਸੀ। ਪਰ ਹੁਣ ਹਾਲਾਤ ਹੋਏ ਨਾ, ਹੁਣ ਹਾਲਾਤ ਹੋ ਗਿਆ ਕਿ ਭੁੱਖ ਦੀ ਪੈ ਗਈ ਆ ਉੱਥੇ ਬਹੁਤ ਜਿਆਦਾ। ਜਿਹੜਾ ਬੰਦਾ ਖਾ ਲੈਂਦਾ ਨਾ ਉਹ ਮਰਦਾ ਥਾਂ ਦੇ ਉੱਪਰ, ਜਾਂ ਸ਼ਰਾਬੀ ਬੰਦਾ ਉਹਨੇ ਪੀਣੀ ਆ ਡਰੱਗ, ਜਿਹਨੇ ਉਹਨੂੰ ਉਹਦੀ ਖਿੱਚ ਪੈਂਦੀ ਅੰਦਰੋਂ ਕਿ ਮੈਂ ਇਹ ਤਰੀਕੇ ਨਾਲ ਲੈ ਲਵਾਂ, ਉਹ ਫਿਰ ਦੇਖਦਾ ਨੀ ਗਾ, ਆਪਣਾ ਮਾਂ ਨੀ ਦੇਖਦਾ, ਭੈਣ ਨੀ ਦੇਖਦਾ, ਭਰਾ ਨੀ ਦੇਖਦਾ, ਰਿਸ਼ਤੇਦਾਰ ਨੀ ਦੇਖਦਾ, ਗੁਆਂਢੀ ਨੀ ਦੇਖਦਾ, ਜਿੱਥੇ ਵੀ ਹੱਥ ਵਸਿਆ ਉਹਨੇ ਉਨਾ ਕੁ ਲੋਹਾ ਚੱਕ ਲੈਣਾ ਜਾਂ ਕਿਸੇ ਦੀ ਚੀਜ਼ ਚੱਕ ਲੈਣੀ, ਉਨੀ ਕੁ ਵੇਚ ਕੇ ਉਹਨੇ ਆਪਣਾ ਦਿਹਾੜੀ ਦਾ ਗੁਜ਼ਾਰਾ ਕਰ ਲੈਣਾ,
0: ਦਿਹਾੜੀ ਦਾ ਗੁਜ਼ਾਰਾ ਕਰਨਾ ਉਹਨੇ। ਜਦੋਂ
1: ਵਾਲਾ ਚੀਮਾ ਸਾਹਿਬ ਜਿਹੜੇ ਆ ਕੁਆੜੀ ਹੈ ਨਾ, ਇਹਨਾਂ ਤੱਕ ਵੀ ਪਹੁੰਚ ਕਰਨੀ ਚਾਹੀਦੀ ਹੈ ਕਿ ਤੁਹਾਡੇ ਕੋਲ ਸਮਾਨ ਆਉਂਦਾ, ਲੋਕਾਂ ਦੀਆਂ
0: ਸਮਾਨ ਆਉਂਦਾ
1: ਲੈ ਜਾਂਦੇ, ਮੀਟਰ ਲਾ ਕੇ ਲੈ, ਉਹ ਜਿਹੜੇ ਪਲੱਗ ਪਲੁੱਗ ਲੱਗੇ ਹੁੰਦੇ ਸਭ ਕੁਝ ਲਾ ਕੇ ਲੈ ਜਾਂਦੇ, ਮੋਟਰਾਂ ਚ
0: ਲਾ ਕੇ ਲੈ ਜਾਂਦੇ।
1: ਹੱਦ ਹੋ ਗਈ, ਇੱਦਾਂ ਹੁੰਦੀ ਸੀ ਕਿਤੇ ਪੰਜਾਬ ਚ
0: ਨਹੀਂ ਸੀ ਹੁੰਦੀ ਕਾਕਲਾ ਜੀ, ਜੇ ਤੁਸੀਂ ਪੰਜਾਬ ਦੀ ਉਹ ਹਿਸਟਰੀ ਪਿਛਲੀ ਦੇਖੋ, ਕਹਿੰਦੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀਗਾ ਉਹਦੇ ਰਾਜ ਦੇ ਵਿੱਚ, ਕਹਿੰਦੇ ਤੁਸੀਂ ਕੁੱਤੇ ਦੇ ਗਲ ਦੇ ਵਿੱਚ ਸੋਨੇ ਦਾ ਕੈਂਠਾ ਪਾ ਕੇ ਛੱਡ ਦਿਓ, ਮਜਾਲ ਨੀ ਜੀ ਕਿਸੇ ਦੀ ਲਾ ਲਵੇ।
1: ਬਿਲਕੁਲ,
0: ਇੱਥੋਂ ਤੀਕਰ ਉਹ ਜਿਹੜਾ ਚੋਰ ਹੈਗੇ ਸੀ, ਬਿਲਕੁਲ ਹੈਗੇ ਸੀ, ਹਾਂਜੀ, ਪਰ ਉਹ ਉਹਨਾਂ ਨੇ ਉਹ ਜਿਹੜੀ ਸੀਗੀ ਉਹਨਾਂ ਦੀ ਲੋਕਾਂ ਦੀ ਸੋਚ ਸੀ ਜਿਹੜੀ ਬਦਲ ਦਿੱਤੀ ਸੀ, ਉਹ ਗੁਰੂ ਨਾਨਕ ਦਾ ਫਲਸਫਾ ਜਿਹੜਾ ਸੀਗਾ ਵੀ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਹੁਣ ਸਾਡੇ ਕੋਲ ਕਿੰਨੀ ਚੀਜ਼ਾਂ ਹੈਗੀਆਂ ਜੇ ਖਾਕ ਸਾਹਿਬ ਜੀ ਤੁਹਾਡੇ ਹੱਥ ਚੱਲਦੇ ਆ ਕੰਮ ਕਰਨ ਨੂੰ, ਤੇ ਉੱਤੇ ਦੀ ਤੁਹਾਡੇ ਕੋਲ ਜਿਹੜੀ ਵਿਦਿਆ ਆ, ਨਾਮ ਵਿਦਿਆ ਨੂੰ ਕਹਿੰਦੇ ਆ, ਜੇ ਉਹ ਤੁਹਾਡੇ ਕੋਲ ਐਜੂਕੇਸ਼ਨ ਹੈਗੀ ਤਾਂ ਤੁਸੀਂ ਵਧੀਆ ਕੰਮ ਕਰੋਗੇ, ਕੋਈ ਵਪਾਰ ਕਰ ਲਓਗੇ, ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪੈਣੀ।
1: ਬਿਲਕੁਲ,
0: ਹੁਣ ਜਿਹੜੀ ਐਜੂਕੇਸ਼ਨ ਹੈ ਭਾਰਤ ਦੇ ਵਿੱਚ, ਉਹਦਾ ਜਿਹੜਾ ਲੈਵਲ ਹੈ ਐਜੂਕੇਸ਼ਨ ਦਾ ਭਾਰਤ ਜੀ ਦਾ, ਉਹ ਇੰਨਾ ਗਿਰ ਚੁੱਕਿਆ ਕਿ ਉਹ ਕੋਈ ਨੌਕਰੀ ਕਰਨ ਦੇ ਕਾਬਲ ਵੀ ਹੈ ਨੀ, ਉਹਨਾਂ ਕੋਲ ਸਰਟੀਫਿਕੇਟ ਜਰੂਰ ਹੁੰਦਾ ਹੈ ਬਾਰਵੀਂ ਦਾ।
1: ਜਿੱਦਾਂ ਹੁਣ ਅਸੀਂ ਗੱਲ ਕਰ ਰਹੇ ਲਵਲੀ ਯੂਨੀਵਰਸਿਟੀ ਆ ਜਾਂ ਹੋਰ ਪ੍ਰਾਈਵੇਟ ਸਕੂਲ ਆ, ਇਹਨਾਂ ਦੀ ਤੇ ਕੱਲ ਨੂੰ ਪੜ੍ਹ ਵੀ ਜਾਣੇ ਇਹਨਾਂ ਪੁੱਛਦਾ ਹੀ ਕੋਈ ਨੀ ਗਾ, ਜੇ ਸਰਕਾਰੀ ਸਕੂਲ ਚ ਪੜ੍ਹਿਆ ਚੰਗੇ ਨੰਬਰ ਆ ਉਹਨਾਂ ਨੂੰ ਜਾਬਾਂ ਮਿਲਦੀਆਂ, ਇਹਨਾਂ ਦੀ ਡਿਗਰੀਆਂ ਉਹ ਮਿਲਦੇ ਨੀ, ਬਣਦੇ ਉਹ ਕਹਿੰਦੇ ਡਿਗਰੀਆਂ ਹੈ ਨੀ, ਸਾਡੇ ਮੁਤਾਬਕ ਡਿਗਰੀ ਨੀ ਹੈਗੀ ਉਹ।
0: ਹਾਂਜੀ, ਸੋ ਇਹ ਜਿਹੜੀ ਆ ਸਾਰੀ ਐਜੂਕੇਸ਼ਨ ਦੀ ਘਾਟ ਆ, ਉਹ ਜਿੰਨਾ ਚਿਰ ਐਜੂਕੇਸ਼ਨ ਨਹੀਂ ਸਹੀ ਮਿਲਦੀ ਉਨਾ ਚਿਰ ਲੋਕਾਂ ਨੇ ਇੱਦਾਂ ਹੀ ਰਹਿਣਾ ਆ। ਉਹ ਜਿਹੜਾ ਪੰਜਾਬ ਜਿਹਦੀ ਧਰਤੀ ਆ ਉਹ ਖਾਕ ਸਾਹਿਬ ਜੀ ਇੱਕ ਕਿਸਮ ਦੀ ਸਮਝ ਲਓ ਤੁਸੀਂ, ਜਿਹਨੂੰ ਬ੍ਰਿੰਕ ਕਹਿੰਦੇ ਆ, ਬ੍ਰਿੰਕ ਦੇ ਉੱਤੇ ਜਿਹੜੀ ਕਹਿੰਦੇ ਹੁੰਦੇ ਆ ਕੰਢੇ ਤੇ ਆ, ਉਹ ਕਿਸੇ ਵੇਲੇ ਵੀ ਉਹ ਹਾਲਾਤ ਆ ਜਿਹੜੇ ਉਹਦੇ ਇੱਥੋਂ ਤੱਕ ਬਣ ਸਕਦੇ, ਜਿਹਨੂੰ ਕਹਿੰਦੇ ਨਾ ਬੰਬ ਵਾਂਗੂ ਪਟਾਕਾ ਪੈਂਦਾ ਇਕਦਮ, ਉੱਥੇ ਹਾਲਾਤ ਆ ਜਿਹੜੇ ਇਸ ਤਰ੍ਹਾਂ ਦੇ ਪੈਦਾ ਹੋਏ ਆ। ਉੱਥੇ ਜਦੋਂ ਮਰਜ਼ੀ ਕੋਈ ਸ਼ੈਤਾਨ ਦਾ ਚਰਖਾ ਜਿਹੜਾ, ਉੱਥੇ ਜਦੋਂ ਮਰਜ਼ੀ ਕੋਈ ਚੰਗਿਆੜੀ ਲਾ ਦੇਵੇ ਤੇ ਜਿਹੜੀ ਪਰਜਾ ਆ ਉਹਨੇ ਖਾਕ ਸਾਹਿਬ ਜੀ ਬਹੁਤ ਬਹੁਤ ਖੂਨ ਖਰਾਬਾ ਹੋਣਾ ਉੱਥੇ, ਜਿਹੜੇ ਹਾਲਾਤ ਉੱਥੇ ਦੇ
1: ਥੋੜਾ ਹੋਇਆ ਵਾ ਅੱਗੇ ਵੀ ਖਰਾਬਾ ਸਾਡੇ ਦੇ ਉੱਪਰ ਤੇ ਇਹ ਲੱਗਾ ਧੱਬਾ ਹੀ ਲੱਗਾ ਹੈਗਾ, ਅੱਜ ਮਾਰ ਦਿਓ ਉਹਨੂੰ ਮਾਰ ਦਿਓ ਮੁੰਡਾ,
0: ਬਿਲਕੁਲ ਬਿਲਕੁਲ
1: ਜਾ ਕੇ ਬਿਨਾਂ ਗੱਲ ਤੋਂ ਮੁੰਡੇ ਘਰਾਂ ਤੋਂ ਚੱਕ ਚੱਕ ਕੇ ਮੁਕਾਬਲਾ ਬਣਾ ਕੇ ਮਾਰੀ ਜਾਂਦੇ ਆ, ਇਹ ਸਾਰਾ ਹੋ ਰਿਹਾ, ਇਹ ਹੁੰਦਾ ਹੀ ਰਹਿਣਾ। ਇਹਦੇ ਤੇ ਮੈਂ ਹਮੇਸ਼ਾ ਗੱਲ ਅੱਗੇ ਵੀ ਕਈ ਵਾਰੀ ਕੀਤੀ ਹੈ ਕਿ ਐਸਾ ਕੋਈ ਬੰਦਾ ਪੰਜਾਬ ਚੋਂ ਉੱਠੇ ਜਿਹੜਾ ਇਹ ਸੋਚ ਕੇ ਆਵੇ ਕਿ ਇੱਕ ਰੁਪਿਆ ਕਰਪਸ਼ਨ ਨਹੀਂ ਕਰਨੀ, ਨਾ ਮੈਂ ਆਪਣੇ MPਾਂ ਨੂੰ MLAਂ ਨੂੰ ਕਰਨ ਦੇਣੀ, ਸਰਕਾਰ ਟੁੱਟ ਜਾਏ ਭੱਜ ਜਾਏ ਜੋ ਜਿੰਨਾ ਚਿਰ ਵੀ ਮੈਂ ਰਹਾਂ ਤੇ ਮੈਂ ਇੱਕ ਵਾਰੀ ਸਾਰਾ ਕੁਛ ਕਲੀਨ ਕਰ ਦਵਾਂ, ਲਬੇਰਾ ਇੰਨਾ ਹੀ ਰਹਿ ਜਾਵੇ ਕਿ ਦੁਨੀਆਂ ਤੇ ਨਾਂ ਰਹਿ ਜਾਏ ਕਿ ਭਾਈ ਇਹ ਬੰਦਾ ਵੀ ਇੱਕ ਵਾਰੀ ਚੀਫ ਮਿਨਿਸਟਰ ਪੰਜਾਬ ਦਾ ਬਣਿਆ ਸੀ ਜਿਹੜਾ ਸਵਾਰ ਗਿਆ। ਕਰ ਸਕਦਾ ਕੋਈ ਵੀ ਵਿਚੋਂ ਕੁਛ, ਪਰ ਇਹ ਹੈ ਕਿ ਪਤਾ ਨੀ ਇਹਦਾ ਨਸ਼ਾ ਹੀ ਇੰਨਾ ਇਸ ਚੌਧਰ ਦਾ ਕਿ ਮੈਂ ਬਣ ਗਿਆ ਤਾਂ ਬਸ ਕੋਠੀਆਂ ਤਾਂ ਮਗਰ ਗੱਡੀਆਂ, 200-400 ਗੱਡੀਆਂ ਮਗਰ ਹੋਣੀਆਂ ਚਾਹੀਦੀਆਂ। ਇੱਕ ਮੁੱਖ ਮੰਤਰੀ ਦੇ ਨਾਲ ਚੀਮਾ ਸਾਹਿਬ ਐਂਬੂਲੈਂਸ ਚੱਲਦੀ ਤੇ ਫਾਇਰ ਦੀਆਂ ਗੱਡੀਆਂ ਚੱਲਦੀਆਂ ਐਂਬੂਲੈਂਸਾਂ ਦੀਆਂ।
0: ਬਿਲਕੁਲ
1: ਯਾਰ,
0: ਬਿਲਕੁਲ
1: ਇੱਥੋਂ ਗਿਆ ਨਾ, ਇਹਨਾਂ ਘਰਾਂ ਚ ਉੱਠ ਕੇ ਗਿਆ ਤੂੰ, ਕਿਹੜੀ ਏਡੀ ਅੱਗ ਲੱਗ ਗਈ ਕਿ ਤੈਨੂੰ ਤੇਰੇ ਮਗਰ ਗੋਲੀਆਂ ਲੈ ਕੇ ਲੋਕ ਤੁਰੇ ਫਿਰਦੇ ਆ।
0: ਉਹੀ ਤਾਂ ਗੱਲ ਆ ਖਾਕ ਸਾਹਿਬ ਜੀ, ਉਹੀ ਤਾਂ ਗੱਲ ਆ ਜਿਹੜਾ ਇਹ ਸਾਰਾ ਕੁਛ ਆ, ਜਿਹੜਾ ਸਾਰਾ ਕੁਛ ਜਿਹੜਾ ਸਿਸਟਮ ਦਾ ਖਾਕ ਸਾਹਿਬ ਜੀ, ਉਹ ਜਿਹਨੂੰ ਕਹਿੰਦੇ ਆ ਪੱਠਾ ਬੈਠ ਗਿਆ, ਉੱਥੋਂ ਇਹਦਾ ਕੋਈ ਸਿਸਟਮ ਨਹੀਂ ਹੈਗਾ। ਦੇਖੋ ਸਿੰਗਾਪੁਰ ਤੁਸੀਂ ਦੇਖ ਲਓ ਖਾਕ ਸਾਹਿਬ ਜੀ, ਉਹ ਛੋਟਾ ਜਿਹਾ ਮੇਰਾ ਖਿਆਲ ਆ ਉਹਦਾ, ਜਿਹੜੀ ਸਾਰਾ ਇੱਕ ਪਾਸੇ ਨੂੰ ਸ਼ਾਇਦ ਉਹ 12 ਕਮੀਲ ਆ ਤੇ ਦੂਜੇ ਪਾਸੇ ਨੂੰ 18 ਕਮੀਲ ਆ, ਇੰਨੇ ਕਮੀਲ ਦਾ ਉਹ ਸਾਰਾ ਇੱਕ ਦੇਸ਼ ਆ ਪੂਰਾ,
1: ਇੱਕ ਜ਼ਿਲ੍ਹੇ ਜਿਹੜੇ ਸਾਡੇ ਵੱਡੇ ਜ਼ਿਲ੍ਹੇ
0: ਏਡਾ ਕਿਆ। ਔਰ ਉੱਥੇ ਦੇ ਜਿਹੜੇ ਕਾਨੂੰਨ ਆ, ਲਾ ਆ, ਜਿਹੜਾ ਉਹ ਕਹਿੰਦੇ ਆ ਕਿ ਅਸੀਂ ਤੈਨੂੰ ਤਨਖਾਹ, ਜਿਹੜੇ ਇਹ MLA ਵਗੈਰਾ ਉਹਨਾਂ ਦੀ ਗਵਰਨਮੈਂਟ ਦੇ ਦੂਜੇ ਹੁੰਦੇ ਆ, ਨੁਮਾਇੰਦੇ ਹੁੰਦੇ, ਉਹ ਕਹਿੰਦੇ ਤੈਨੂੰ ਇੰਨੀ ਤਨਖਾਹ ਦੇਣੀ ਆ ਜਿਹਦੇ ਨਾਲ ਤੂੰ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਕੱਢ ਸਕੇਗਾ, ਤੈਨੂੰ ਵੱਡੀ ਕਰਪਸ਼ਨ ਦੀ ਲੋੜ ਨੀ ਪਊਗੀ, ਹੋਰ ਪੈਸੇ ਦੀ ਲੋੜ। ਪਰ ਨਾਲ ਉਹਨੀ ਤਨਖਾਹ ਇੰਨੀ ਦੇਣ ਦੇ ਨਾਲ ਉਹਨੂੰ ਇਹ ਸ਼ਰਤ ਵੀ ਰੱਖੀ ਹੈ ਕਿ ਜੇ ਤੂੰ ਕਰਪਸ਼ਨ ਲੈਂਦਾ ਫੜਿਆ ਗਿਆ ਤੇ ਤੈਨੂੰ ਅਸੀਂ ਤੰਗ ਦੇਣਾ। ਜਦੋਂ ਇਸ ਤਰ੍ਹਾਂ ਦੇ ਸਟ੍ਰਿਕਟ ਲਾ ਆ ਜਿਹੜੇ ਉਹ ਨਹੀਂ ਉਹ ਬਣਨਗੇ ਤਾਂ ਉਹਨਾਂ ਚਿਰ ਇੱਥੇ ਕੋਈ ਸੁਧਾਰ ਨਹੀਂ ਹੋਣਾ।
1: ਪਾਰਟੀਆਂ ਕਰਾਉਂਦੀਆਂ ਚੀਮਾ ਸਾਹਿਬ
0: ਕਰਾਉਂਦੇ, ਬਿਲਕੁਲ ਉਹੀ ਕਰਾਉਂਦੀਆਂ।
1: ਜਿਹੜੇ ਉਹਨਾਂ ਦੇ ਵੱਡੇ ਗੁਰਗੇ ਹੈਗੇ ਆ ਉਹ ਕਰਾਉਂਦੇ ਆ ਕਿ ਸਾਨੂੰ ਇਲੈਕਸ਼ਨ ਕਰਨੀ ਅਗਲੀ ਵਾਰੀ, ਅਸੀਂ ਦੱਸੋ ਪੈਸੇ।
0: ਹਾਂਜੀ, ਪੈਸੇ ਇਕੱਠੇ ਕਰਕੇ ਦਿਓ, ਬਸ ਬਸ।
1: ਸੇਵਾ ਕਰਨ ਥੋੜੋ ਆਉਂਦੇ ਆ, ਜਿਹੜਾ ਵੀ ਆਇਆ
0: ਨਾ ਨਾ ਸੇਵਾ ਕਰਨੀ ਆਉਂਦੇ,
1: ਲੁੱਟਣ ਹੀ ਆਇਆ, ਲੁੱਟ ਕੇ
0: ਲੁੱਟਣ ਆਉਂਦੇ ਆ ਜੀ। ਬਿਲਕੁਲ,
1: 4 ਲੱਖ ਕਰੋੜ ਰੁਪਇਆ ਉਸ ਕਰਜ਼ੇ ਦਾ 4.5 ਦੇ ਹੋ ਜਾਣਾ ਜਦੋਂ ਤੱਕ ਇਹਨੇ ਭਗਵੰਤ ਮਾਨ ਨੇ ਜਾਣਾ
0: ਉਦੋਂ। ਹਾਂਜੀ ਹਾਂਜੀ ਬਿਲਕੁਲ,
1: ਬੁਰਾ ਹਾਲ ਕਰਤਾ ਪੰਜਾਬ ਦਾ,
0: ਬੁਰਾ ਹਾਲ ਕਰ ਦਿੱਤਾ ਜੀ। ਇਹਦੇ ਚ ਕੋਈ ਸ਼ੱਕ ਨੀ, ਲੋਕਾਂ ਨੇ ਵੋਟਾਂ ਪਾਈਆਂ ਸੀ ਕਿਉਂਕਿ ਅਕਾਲੀ ਪਾਰਟੀ ਦੇ ਲੋਕ ਦੁਖੀ ਸੀਗੇ ਕਿ ਸ਼ਾਇਦ ਇਹਨਾਂ ਨੇ ਕਰਪਸ਼ਨ ਕੱਲਿਆਂ ਨੇ ਕੀਤੀ ਹੋਈ ਆ, ਪਰ ਉਹ ਵਿੱਚ ਬਾਕੀ ਜੀ ਵੀ ਸਾਰੇ ਸੀਗੇ ਉਹ ਲੋਕਾਂ ਨੇ ਇਕਦਮ ਜਿਹਨੂੰ ਕਹਿੰਦੇ ਜਜ਼ਬਾਤੀ ਹੋ ਕੇ ਵੋਟਾਂ ਪਾਤੀਆਂ, ਫਿਰ ਨਵੀਂ ਪਾਰਟੀ ਆ।
1: ਕੇਜਰੀਵਾਲ ਨੇ ਤਾਰੇ ਹੀ ਐਸੇ ਦਿਖਾਏ ਲੋਕਾਂ ਨੂੰ, ਕਰ ਦੇਣਾ ਅਸੀਂ ਉਹ ਕਰ ਦੇਣਾ, ਲੋਕ ਅਸੀਂ ਇਹਨਾਂ ਦੋਨਾਂ ਪਾਰਟੀਆਂ ਤੋਂ ਕਹਿੰਦੇ
0: ਅੱਕੇ ਹੋਏ ਸੀ, ਬਿਲਕੁਲ
1: ਕਾਂਗਰਸ ਕਰਦੇ ਤੇ ਅਕਾਲੀ ਵੀ ਉਹ ਕਰਦੇ, ਦਿਓ ਇਹਨਾਂ ਨੂੰ ਚਾਂਸ, ਚਾਂਸ ਦੇ ਤਾ ਵੱਡਾ ਚਾਂਸ ਹਮੇਸ਼ਾ ਦੇਣਾ ਚਾਹੀਦਾ ਕਿ ਬਰਾਬਰ ਜੀ ਰਵੇ ਬੰਦਾ। ਦੇਖੋ ਅਪੋਜੀਸ਼ਨ ਵੀ ਸਟਰਾਂਗ ਹੋਵੇ, ਬਰਾਬਰ ਦੇ 2-4 ਸੀਟਾਂ ਘੱਟ ਹੋਣ ਤੇ ਦੂਜੇ ਹੋਣ, ਉਹਨਾਂ ਨੂੰ ਡਰ ਹੁੰਦਾ ਫਿਰ ਕਿ ਅਸੀਂ ਜੇ ਕੀਤਾ ਤੇ ਇਹ ਸਾਨੂੰ ਘੇਰ ਲੈਣਗੇ, ਸਾਡੇ ਬੰਦੇ ਦੋ ਤੋੜ ਕੇ ਸਰਕਾਰ ਸਿੱਟ ਸਕਦੇ ਆ। ਪਰ ਲੋਕਾਂ ਨੇ 95 ਜਿਤਾ ਤੇ ਜੀ 117 ਚੋਂ।
0: ਖਾਕ ਸਾਹਿਬ ਦੇਖੋ ਜਿਹੜਾ ਨਾ ਇਹ ਜਿਹੜੇ ਰਾਜਨੀਤਿਕ ਲੋਕ ਆ ਇਹ ਉਹ ਇੱਥੇ ਆਮ ਕਰਕੇ ਅਮਰੀਕਾ ਦੇ ਵਿੱਚ ਕਹਾਵਤ ਆ, ਉਹ ਕਹਿੰਦੇ ਜਿਹੜਾ ਇੱਕ ਰਾਜਨੀਤਿਕ ਆਗੂ ਆ ਜਾਂ ਇੱਕ ਵਕੀਲ ਆ ਜਾਂ ਇੱਕ ਚਰਚ ਦਾ ਪਾਦਰੀ ਆ, ਇਹ ਜਿਹੜੇ ਲੋਕ ਹੁੰਦੇ ਆ ਜਾਂ ਇੱਕ ਪੋਲੀਟੀਸ਼ੀਅਨ ਆ, ਇਹ ਜਿਹੜੇ ਲੋਕ ਹੁੰਦੇ ਆ ਇਹ ਹੁੰਦੇ ਹੀ ਕਰਪਟ ਆ, ਇੱਥੇ ਇਹ ਗੱਲ ਮੰਨਣੀ ਆ। ਔਰ ਜਿਹੜਾ ਵਪਾਰੀ ਆ, ਵਪਾਰੀ ਵੀ ਉਹ ਕਹਿੰਦੇ ਵਪਾਰੀ ਜਿਹੜੇ ਨੂੰ ਮਰਜ਼ੀ, ਇੱਥੇ ਅਮਰੀਕਾ ਦੀ ਇਹ ਗੱਲ ਕਾਕਾ ਸਾਹਿਬ ਜੀ, ਉਹ ਕਹਿੰਦੇ ਵਪਾਰੀ ਨੂੰ ਜਿਹੜੇ ਨੂੰ ਮਰਜ਼ੀ ਜਦ ਮਰਜ਼ੀ ਤੁਸੀਂ ਜਾ ਕੇ ਕੜੀਆਂ ਲਾ ਕੇ ਉਹਨੂੰ ਜੇਲ੍ਹ ਚ ਲੈ ਜਾਓ ਤੇ ਜਦੋਂ ਤੁਸੀਂ ਉਹਨੂੰ ਸਵਾਲ ਕਰੋਗੇ ਉਹਦੇ ਚ ਹੇਰਾ ਫੇਰੀਆਂ ਜਿਹੜੀਆਂ ਤੁਹਾਨੂੰ ਲੱਭਣੀਆਂ ਹੀ ਲੱਭਣੀਆਂ। ਇਹੀ ਗੱਲ ਆ ਜਿਹੜੀ ਰਾਜਨੀਤਿਕ ਆਗੂਆਂ ਦੀ ਆ, ਉਹ ਕਹਿੰਦੇ ਰਾਜਨੀਤਿਕ ਆਗੂ ਆ ਜਿਹੜਾ ਜਿਹਨੂੰ ਮਰਜ਼ੀ ਚੱਕ ਲਓ, ਚੱਕ ਕੇ ਲਿਆ ਕੇ ਉਹਦਾ ਇਨਵੈਸਟੀਗੇਸ਼ਨ ਕਰੋ ਤੇ ਉਹਦੇ ਚ ਤੁਹਾਨੂੰ ਹੇਰਾ ਫੇਰੀ ਲੱਭਣੀ ਆ।
1: ਇਸੇ ਤਰ੍ਹਾਂ ਇੰਨਾ ਕੁਛ ਬਣਾਤਾ ਸਾਇੰਸਦਾਨ ਨੇ ਕੰਨਾਂ ਦੇ ਲਾ ਕੇ ਤੇ ਸਾਰਾ ਕੁਛ ਹੀ ਬੋਲੀ ਜਾਵੇ ਕਿ ਮੈਂ ਇੱਥੇ ਵੀ ਲੁੱਟਿਆ, ਮੈਂ ਇਹਨੂੰ ਵੀ ਲੁੱਟਿਆ, ਇਹੋ ਜਿਹਾ ਥਰਮੋਮੀਟਰ ਕੋਈ ਬਣਨਾ ਚਾਹੀਦਾ ਸੀ,
0: ਉਹ ਬਣਾ ਲੈਣਾ ਹੌਲੀ ਹੌਲੀ ਬਣਾ ਲੈਣਾ, ਉਹ
1: ਬਣਾਏਗਾ ਜਾਂ ਜਪਾਨ ਬਣਾਏਗਾ, ਇਹੋ ਜਿਹਾ ਬਣ ਜਾਣਾ ਕਿ ਬੰਦੇ ਦੇ ਇੱਥੇ ਲਾ ਦਿਓ ਕਦੇ ਹਾਰਟ ਦੇ ਲਾਗੇ ਛਾਗੇ, ਉਹ ਸਾਰਾ ਕੁਛ ਆਪਣੇ ਆਪ ਹੀ ਬਕੀ ਜਾਵੇ। ਹਾਂਜੀ
0: ਬਕੀ ਜਾਵੇ,
1: ਇਹਦੇ ਕੋਲ ਚੱਲੀ ਜਾਂਦਾ, ਇਹਦੇ ਕੋਲ ਮੈਂ 10 ਰੁਪਏ ਖੋਏ, ਮੈਂ ਕੀਤਾ ਸਾਰਾ ਕੁਛ, ਉਹ ਆ ਜਾਏਗਾ ਬਾਹਰ। ਪਰ ਇਹੋ ਜਿਹੀਆਂ ਚੀਜ਼ਾਂ ਬਣ ਜਾਣਗੀਆਂ ਜੀ ਜਿੱਦਾਂ ਟੈਕਨੋਲੋਜੀ ਵੱਧ ਗਈ ਨਾ, ਇਹ ਚੀਜ਼ ਕੋਈ ਵੱਡੀ ਗੱਲ ਨਹੀਂ ਹੈ, ਇਹ ਵੀ ਬਣ ਜਾਏਗੀ ਥੋੜੇ ਦਿਨਾਂ,
0: ਬਣ ਜਾਣੀਆਂ ਜੀ, ਬਿਲਕੁਲ ਬਣ ਜਾਣੀਆਂ। ਤੇ ਖੱਕ ਸਾਹਿਬ ਜੀ ਕੁਝ ਖਬਰਾਂ ਆਪਣੇ ਕੋਲ ਹੈਗੀਆਂ ਉਹ ਵੀ ਕਰ ਲਈਏ। ਅਮਰੀਕਾ ਦਾ ਜਿਹੜਾ ਜੋਰਜੀਆ ਸੂਬਾ ਖੱਕ ਸਾਹਿਬ ਜੀ, ਦੱਖਣ ਵੱਲ ਦੇ ਪਾਸੇ 2 ਵੱਡੀਆਂ ਅੱਗਾਂ ਲੱਗਣ ਕਾਰਨ 40,000 ਏਕੜ ਆ ਜਿਹੜਾ ਖੱਕ ਸਾਹਿਬ ਜੀ ਉਹ ਸੜਿਆ, ਤੇ ਖੱਕ ਸਾਹਿਬ ਜੀ 120 ਘਰ ਆ ਜਿਹੜੇ ਉਹਨਾਂ ਦਾ ਸੜ ਕੇ ਜਿਹੜੀ ਆ ਸਵਾਹ ਜਿਹਨੂੰ ਕਹਿੰਦੇ ਆ ਹੋ ਗਈ ਆ, ਤੇ ਕਿਹਾ ਗਿਆ ਕਿ ਅੱਗਾਂ ਭਿਆਨਕ ਔੜ ਲੱਗਣ ਕਾਰਨ ਕਹਿੰਦੇ ਇਹਦਾ ਜਿਹੜਾ ਉਹ ਬਣਿਆ, ਕਿਉਂਕਿ ਦਰਖਤ ਆ ਜਿਹੜੇ ਉਹ ਸੁੱਕ ਜਾਂਦੇ ਆ, ਹੋਰ ਜਿਹੜੀ ਛੋਟੀ ਬਨਸਪਤੀ ਆ ਉਹ ਸੁੱਕ ਜਾਂਦੀ ਆ, ਸੁੱਕਣ ਤੇ ਉੱਥੇ ਫਿਰ ਸਿਰਫ ਇੱਕ ਚਿੰਗਿਆਲੀ ਦੀ ਲੋੜ ਹੁੰਦੀ ਆ, ਚਿੰਗਿਆਲੀ ਮਾੜੀ ਜੇ ਲੱਗੀ ਨਹੀਂ ਤਾਂ ਉਹ ਫਿਰ ਸੁੱਕਾ ਬਾਲਣ ਹੁੰਦਾ, ਤੁਹਾਨੂੰ ਪਤਾ ਪਈ ਉਹ ਫਿਰ ਪੈਟਰੋਲ ਵਰਗਾ ਹੁੰਦਾ। ਬਿਲਕੁਲ ਬਿਲਕੁਲ ਖੱਕ ਸਾਹਿਬ ਜੀ, ਇਹ ਆਪਣੇ ਭਾਰਤ ਦੇ ਵਿੱਚ ਉਹ ਹੋਇਆ ਇੱਕ ਬਹੁਤ ਵੱਡਾ ਉਹ ਸਾਇੰਸਦਾਨ ਸੀਗਾ, ਹੁਣ ਮੈਨੂੰ ਉਹਦਾ ਨਾਂ ਨੀ ਆਉਣਾ, ਮੈਥਮੈਟਿਕਸ ਦਾ ਵੀ ਉਹ ਬਹੁਤ ਮਾਹਰ ਸੀਗਾ, ਪੁਰਾਣੇ ਸਮਿਆਂ ਦੀ ਗੱਲ ਆ, ਸਿਕੰਦਰ ਵੇਲੇ ਦੀ। ਤੇ ਉਹਨੇ ਵੀ ਇਹ ਕਿਹਾ ਸੀਗਾ, ਉਹ ਕਹਿੰਦਾ ਵੀ ਜਦੋਂ ਦਰਖਤ ਜੰਗਲ ਦੇ ਵਿੱਚ ਇੱਕ ਸੁੱਕਾ ਦਰਖਤ ਹੋਵੇ ਨਾ, ਉਹਨੂੰ ਅੱਗ ਲਾ ਕੇ ਸਾਰਾ ਜੰਗਲ ਸੜ ਕੇ ਸਵਾਹ ਕਰ ਦਿੰਦਾ। ਸੋ ਇਹ ਜਿਹੜੀ ਆ ਬਨਸਪਤੀ ਸੁੱਕੀ ਆ, ਇਹਦੇ ਕਾਰਨ ਇਹ ਜਿਹੜੀ ਲੱਗੀ ਸੀ ਅੱਗ।
1: ਚੀਮਾ ਸਾਹਿਬ, ਇਸ ਕੰਟਰੀ ਦੇ ਵਿੱਚ ਇੰਸ਼ੋਰੈਂਸ ਹੈਗੀ ਆ, ਘਰਾਂ ਦੀ ਇੰਸ਼ੋਰੈਂਸ ਹੁੰਦੀ ਆ, ਤੁਹਾਡੀਆਂ ਫਸਲਾਂ ਦੀ ਇੰਸ਼ੋਰੈਂਸ ਹੈਗੀ ਆ,
0: ਹਾਂਜੀ ਹਾਂਜੀ,
1: ਇਹਨਾਂ ਜਿਹਨਾਂ ਦਾ ਵੀ ਨੁਕਸਾਨ ਹੋਇਆ ਉਹਨਾਂ ਦੀ ਭਰਪਾਈ ਹੋ ਜਾਣੀ ਆ। ਜਿਹੜਾ ਸਾਡਾ ਮੁਲਕ ਆ ਇੱਥੇ ਹੁਣ ਉੱਥੇ ਹੁਣ ਪਿੱਛੇ ਜੇ ਇੱਕ ਮੈਂ ਕਣਕ ਦੇਖ ਰਿਹਾ ਸੀ, ਵਿਚਾਰੇ ਦੇਖ ਰਿਹਾ 15-20 ਏਕੜ ਜ਼ਮੀਨ ਦੇ ਵਿੱਚ ਸਾਰੀ ਕਣਕ ਸੜ ਗਈ, ਟਰੈਕਟਰ ਵੀ ਬੁਝਾਉਂਦੇ ਆ ਟਰੈਕਟਰ ਵੀ ਸੜ ਗਿਆ,
0: ਬਿਲਕੁਲ
1: ਉਹਦਾ ਤੇ ਪੱਲਾ ਖਤਮ ਹੋ ਗਿਆ ਜੀ ਉਹ ਵਿਚਾਰੇ।
0: ਹਾਂਜੀ, ਉਹਦੀ ਇੱਕ ਸਾਲ ਦੀ
1: ਉੱਠ ਹੀ ਨਹੀਂ ਸਕਣਾ ਉਹਨੇ ਅਗਲੇ 10-15,
0: ਉਹਨੇ ਉੱਠ ਹੀ ਨਹੀਂ ਸਕਣਾ, ਬਿਲਕੁਲ ਉਹਨੇ ਕਰਜ਼ਾ ਪਹਿਲਾਂ ਹੀ ਚੱਕਿਆ, ਹੁਣ ਉਹ ਤੋਂ ਉੱਠ ਹੀ ਨਹੀਂ ਹੋਣਾ, ਇਹਦੇ ਵਿੱਚ ਕੋਈ ਤੱਕ ਨਹੀਂ ਹੈਗੀ। ਹਾਂਜੀ, ਅੱਗ ਸੀਗੀ ਖਾਲਸਾ ਜੀ ਤੇਜ ਹਵਾਵਾਂ ਕਾਰਨ ਕਾਬੂ ਪਾਉਣਾ ਇਹਦੇ ਤੇ ਜਿਹੜਾ ਉਹ ਵੱਡੀ ਵੱਡੀ ਮੁਸੀਬਤ ਬਣ ਗਈ ਸੀਗੀ ਤੇ ਬ੍ਰੈਂਟਲੀ ਕਾਉਂਟੀ ਆ ਜਿਹੜੀ ਉਹਦੇ ਮੈਨੇਜਰ ਜਿਹੜਾ ਆ ਉਹਨਾਂ ਨੇ ਕਿਹਾ ਜਿਹਦਾ ਨਾਂ ਜੋਏ ਕੈਸਨ ਹੈਗਾ ਤੇ ਉਹਨਾਂ ਨੇ ਕਿਹਾ ਕਿ ਅੱਗਾਂ ਨੂੰ ਬਦਲੇ ਹੋਏ ਹਾਲਾਤ ਉਹਨਾਂ ਨੇ ਦੱਸਿਆ ਕਹਿੰਦੇ ਭਾਈ ਇਹ ਹਵਾ ਜਿੱਦੋਂ ਕਦੇ ਉਧਰੋਂ ਆ ਜਾਂਦੀ ਕਦੇ ਉਧਰੋਂ ਆਉਣ ਲੱਗ ਪੈਂਦੀ ਆ ਉਹਦੇ ਕਾਰਨ ਇਹ ਜਿਹੜੀ ਆ ਕਾਬੂ ਨਹੀਂ ਆ ਰਹੀ ਤੇ ਉਹਦੇ ਜਿਹੜੇ ਘਰ ਸੀਗੇ ਕਾਕ ਸਾਹਿਬ ਜੀ ਉਹਨਾਂ ਨੂੰ ਕਹਿੰਦੇ ਲੋਕਾਂ ਨੂੰ ਕਿਹਾ ਭੀ ਜਿਹਦੇ ਤੋਂ ਵੀ ਘਰ ਨੂੰ ਛੱਡ ਕੇ ਜਿਹੜਾ ਸਮਾਨ ਆ ਚੱਕਣ ਦੇ ਵਿਚ ਬਹੁਤਾ ਸਮਾਂ ਵੇਸਟ ਨਾ ਕਰਿਓ ਛੱਡ ਕੇ ਤੇ ਭੱਜ ਜਾਓ ਇਹੀ ਹਾਲਾਤ ਉੱਥੇ ਬਣੇ ਹੋਏ ਸੀਗੇ ਤੇ ਇਹ ਵੀ ਕਿਹਾ ਗਿਆ ਕਿ ਹਾਲਾਤ ਬੇਕਾਬੂ ਹਨ ਜਾਣੀ ਕਿ ਕਹਿਣ ਦਾ ਮਤਲਬ ਹਵਾ ਦੇ ਉਹ ਅੱਗ ਦੇ ਉੱਤੇ ਅਜੇ ਤੀਕਰ ਕੋਈ ਕੰਟਰੋਲ ਨਹੀਂ ਸੀਗਾ ਤੇ ਖਾਕ ਸਾਹਿਬ ਜੀ ਆਹ ਜਿਹੜੀ ਅਗਲੀ ਗੱਲ ਆਪਾਂ ਕਰਨ ਲੱਗੇ ਆ ਇਹ ਕਹਾਣੀ ਇਸ ਤਰ੍ਹਾਂ ਕਿ ਕੋਰਟ ਨੇ ਤੁਰੰਤ ਖਾਕ ਸਾਹਿਬ ਜੀ ਜਦੋਂ ਪਤਾ ਲੱਗਿਆ ਆਪਣੇ 4 ਬੱਚੇ ਤੇ 10 ਕੁੱਤੇ ਸੀਗੇ ਉਹਦੇ ਕੋਲ ਤੇ ਲੈ ਕੇ ਤੇ ਛੱਡ ਕੇ ਨਿਕਲ ਗਈ ਇਕਦਮ ਉਹਨੇ ਦੇਖਿਆ ਹੁਣ ਮੇਰੀ ਪੇਸ਼ ਨਹੀਂ ਜਾਣੀ ਤੇ ਨਿਕਲ ਕੇ ਤੇ ਖਾਕ ਸਾਹਿਬ ਜੀ ਹੁਣ ਇੱਥੇ ਤੁਹਾਨੂੰ ਪਤਾ ਵੀ ਆਪਣੇ ਉਹ ਬਹੁਤੇ ਲੋਕਾਂ ਨੇ ਜਿਹੜੇ ਘਰਾਂ ਦੇ ਵਿਚ ਕੈਮਰੇ ਲਾਏ ਹੋਏ ਆ ਡੋਰਵੈਲ ਕੈਮਰਾ ਜਿਹਨੂੰ ਉਹ ਡੋਰਵੈਲ ਨੀ ਉਹ ਕੈਮਰਾ ਅੰਦਰ ਤੁਹਾਡੇ ਫੋਨ ਦੇ ਨਾਲ ਉਹ ਕਨੈਕਟ ਹੁੰਦਾ ਤੇ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਜਿੱਥੇ ਮਰਜ਼ੀ ਹੋਵੋ ਫੋਨ ਦੇ ਉੱਤੇ ਤੇ ਇਸ ਔਰਤ ਨੇ ਖਾਕ ਸਾਹਿਬ ਜੀ ਉਹ ਜਿਹੜਾ ਸਾਰਾ ਕੁਝ ਹੈਗਾ ਬੱਚਿਆਂ ਨੂੰ ਲੈ ਕੇ ਤੇ ਕੁੱਤਿਆਂ ਨੂੰ ਲੈ ਕੇ ਆਪਣੀ ਗੱਡੀ ਦੇ ਵਿਚ ਬੈਠ ਕੇ ਉਹ ਉਥੋਂ ਰਵਾਨਾ ਹੋ ਗਈ ਤੇ ਉਹ ਜਿਹੜਾ ਡੋਰਵੈਲ ਕੈਮਰਾ ਸੀਗਾ ਉਹ ਆਪਣੇ ਸਾਹਮਣੇ ਉਹਨੇ ਰੱਖ ਕੇ ਤੇ ਉਹ ਦੇਖਦੀ ਸੀਗੀ ਮੇਰੇ ਘਰ ਨੂੰ ਕੀ ਹੋ ਰਿਹਾ ਤੇ ਖਾਕ ਸਾਹਿਬ ਜੀ ਉਹਨੇ ਜਦੋਂ ਜਿਹੜੀ ਸੀਗੀ ਉਹਦੀ ਫੋਨ ਦੀ ਸਕਰੀਨ ਜਦੋਂ ਕਾਲੀ ਹੋ ਗਈ ਤੇ ਉਹਨੂੰ ਪਤਾ ਲੱਗ ਗਿਆ ਮੇਰਾ ਸਭ ਕੁਛ ਜਿਹੜਾ ਸੀਗਾ ਉਹ ਉੱਜੜ ਗਿਆ ਕਿਉਂਕਿ ਉਹ ਅੰਦਰ ਜਿਹੜੇ ਕੈਮਰੇ ਸੀਗੇ ਉਹਨਾਂ ਨੂੰ ਵੀ ਅੱਗ ਲੱਗ ਗਈ ਤੇ ਸੜਕੇ ਦੇ ਅੰਦਰ ਹਨੇਰਾ ਹੋ ਗਿਆ ਤੇ ਉਥੋਂ ਦੀ ਇੱਕ ਕਹਾਣੀ ਹੋਰ ਹੈ ਛੋਟੀ ਜਿਹੀ ਜੈਸੀ ਮੋਰਗਨ ਨਾਂ ਦਾ ਬੰਦਾ ਸੀਗਾ ਉਹਨਾਂ ਨੇ ਖਾਕ ਸਾਹਿਬ ਜੀ 1996 ਵਿਚ ਜਿਹੜੀਆਂ ਕਾਰਾਂ ਵੇਚਣ ਦਾ ਜਿਹੜਾ ਆਹ ਹੁੰਦਾ ਇਹ ਬਿਜ਼ਨਸ ਖੋਲਿਆ ਸੀਗਾ ਤੇ ਉਹਦੀਆਂ ਸਾਰੀਆਂ ਦੀਆਂ ਸਾਰੀਆਂ ਕਾਰਾਂ ਖਾਕ ਸਾਹਿਬ ਜੀ ਉਹਨਾਂ ਦੇ ਜਿਹੜੇ ਪਿੰਜਰ ਹੁੰਦੇ ਨਾ ਕਾਰ ਦੀ ਜਿਹੜੀ ਬਾਡੀ ਹੁੰਦੀ ਆ ਕਾਲੇ ਰੰਗ ਦੀ ਹੋ ਕੇ ਉਹ ਰਹਿ ਗਈ ਸੀਗੀ ਤੇ ਉਹਨੇ ਖਾਕ ਸਾਹਿਬ ਜੀ ਇੰਸ਼ੋਰੈਂਸ ਕੰਪਨੀ ਨੂੰ ਕਾਲ ਕੀਤੀ ਤੇ ਉਹ ਕਹਿੰਦੇ ਕਿ ਅਸੀਂ ਤੇਰੀਆਂ ਕਾਰਾਂ ਦੀ ਜਿਹੜੀ ਹੈ ਇੰਸ਼ੋਰੈਂਸ ਆ ਇਹ ਕਵਰ ਨਹੀਂ ਕਰਨੀਆਂ ਕਾਰਾਂ ਕਿਉਂਕਿ ਇਹ ਰੱਬ ਦੀ ਕੀਤੀ ਹੋਈ ਜਿਹੜੀ ਉਹ ਕਾਰਵਾਈ
1: ਇੰਸ਼ੋਰੈਂਸ ਕਰਾਈ ਆ
0: ਹਾਂਜੀ
1: ਫੇਰ ਤੇ ਜੋ ਮਰਜ਼ੀ ਹੋ ਜਾਏ ਇੰਸ਼ੋਰੈਂਸ ਭਾਵੇਂ ਜਿੱਥੇ ਮਰਜ਼ੀ ਭੱਜ ਲੈ ਕੋਰਟ ਦੇ ਥਰੂ ਪੈਸੇ ਦੇਣੇ ਪੈਣੇ ਆ ਤੇ ਜੇ ਨਹੀਂ ਕਰਾਈ ਜਾਂ ਕੋਈ ਹੋਰ ਚੱਕਰ ਹੈਗਾ ਉਹ ਫਿਰ ਇੰਸ਼ੋਰੈਂਸ ਨਹੀਂ ਵੀ ਕਰੇਗੀ ਇਹ ਤਾਂ ਹੁੰਦਾ ਹੀ ਹੈ ਨਾ
0: ਹਾਂਜੀ ਉਹ ਤਾਂ ਉਹੀ ਕਹਿ ਦਿੱਤਾ ਆ ਕਿ ਇੰਸ਼ੋਰੈਂਸ ਮੇਰੀ ਹੈਗੀ ਸੀ ਕਰਾਈ ਪਰ ਜਿਹੜੀ ਆ ਇੰਸ਼ੋਰੈਂਸ ਨੇ ਜਵਾਬ ਦੇ ਦਿੱਤਾ ਕਿ ਇਹ ਜਿਹੜਾ ਆ ਇਹ ਕੁਦਰਤੀ ਜਿਹੜੀ ਆਫਤ ਆ ਉਹਦੀ ਅਸੀਂ ਇੰਸ਼ੋਰੈਂਸ ਕਵਰ
1: ਜ਼ਿਆਦਾ ਪੈਸੇ ਕਿਸ ਚੀਜ਼ ਦੇ ਲੈਂਦੇ ਸੀ ਇਹਦੇ ਕੋਲੋਂ ਇੰਸ਼ੋਰੈਂਸ ਦੇ ਜੀ
0: ਖਾਕ ਸਾਹਿਬ ਜੀ ਸਾਰੀ ਦੁਨੀਆਂ ਚ ਕਰਪਟ ਲੋਕ ਆ ਕੀ ਕਹੀਏ
1: ਇੱਥੇ ਨੀ ਕਰਦੀ ਇੰਨੀ ਹੈ ਨੀ ਗੀ ਅਮਰੀਕਾ ਦੇ ਵਿਚ ਇੱਥੇ ਕੋਰਟ ਦੇ ਥਰੂ ਬਹੁਤ ਕੁਛ ਹੁੰਦਾ ਜੀ ਇੱਥੇ ਫਿਰ
0: ਹਾਂਜੀ ਬਿਲਕੁਲ ਹੁੰਦਾ ਆ ਪਰ ਸਭ ਕੁਛ ਇੱਥੇ ਵੀ ਚੱਲਦਾ ਤੇ ਚਲੋ
1: ਕਰਦੀ ਹੈ ਨੀ ਇੰਡੀਆ ਨੀ ਹੈਗਾ ਚੀਮਾ ਸਾਹਿਬ ਜਾਂ ਪਾਕਿਸਤਾਨ ਜਾਂ ਇੱਕ ਕੰਟਰੀ ਨੀ ਹੈਗੀ ਇੱਥੇ ਇੰਸ਼ੋਰੈਂਸ ਹੈਗੀ ਆ ਤੇ ਇੰਸ਼ੋਰੈਂਸ ਹੈਗੀ ਆ ਤੁਹਾਡੀ ਫਿਰ ਮਰਜ਼ੀ ਭੱਜ ਲੈ ਜੋ ਮਰਜ਼ੀ ਕਰ ਲੈ ਉਹ ਇੰਸ਼ੋਰੈਂਸ
0: ਖਾਕ ਸਾਹਿਬ ਉਹਨਾਂ ਦੇ ਜਿਹੜੇ ਹੁੰਦੇ ਆ ਇਹ ਇੰਸ਼ੋਰੈਂਸ ਕੰਪਨੀਆਂ ਇਹਨਾਂ ਦੇ ਮੈਂ ਤੁਹਾਨੂੰ ਇੱਕ ਦੱਸਦਾ ਅਖਬਾਰ ਦੀ ਗੱਲ ਉਹ ਸੋਰੀ ਟੀਵੀ ਤੇ ਨਿਊਜ਼ ਉਹ ਕਹਿੰਦੇ ਆ ਕਿ ਕੰਪਨੀ ਨੇ ਕਿਸੇ ਨਾਲ ਉਹ ਇੱਦਾਂ ਦੀ ਕੋਈ ਗੱਲਬਾਤ ਹੋ ਗਈ ਤੇ ਉਹ ਬੰਦਾ ਲੈ ਗਿਆ ਉਹਨਾਂ ਨੂੰ ਕੋਰਟ ਦੇ ਵਿਚ ਲੈ ਗਿਆ ਤੇ ਉਹਨੇ ਜਿਹੜੇ ਐਗਰੀਮੈਂਟ ਦੇ ਉੱਤੇ ਸਾਈਨ ਕੀਤੇ ਸੀਗੇ ਉਹਨੇ ਜੱਜ ਨੂੰ ਦਿਖਾਲੇ ਤੇ ਆ ਮੇਰੇ ਕੋਲ ਐਗਰੀਮੈਂਟ ਆ ਤੇ ਇਹਦੇ ਵਿਚ ਦਿਖਾਓ ਕਿੱਥੇ ਲਿਖਿਆ ਆ ਇਹ ਖਾਕ ਸਾਹਿਬ ਜੀ ਕੋਰਟਾਂ ਦੀ ਗੱਲ ਆ ਤੇ ਜਿਹੜਾ ਉਹ ਕੰਪਨੀ ਦਾ ਵਕੀਲ ਸੀਗਾ ਉਹਨੇ ਆਪਣੇ ਕੋਲ ਰੱਖਿਆ ਸੀਗਾ ਨਾ ਮੈਗਨੀਫਾਈ ਲੈਂਸ ਜਿਹਨੂੰ ਕਹਿੰਦੇ ਆ ਜਿਹੜੇ ਉਹ ਛੋਟੇ ਅੱਖਰ ਨੂੰ ਵੱਡੇ ਕਰਕੇ ਦਿਖਾ ਦਿੰਦਾ
1: ਉਹਦੇ ਵਿਚ ਪਾ ਦਿੰਦੇ ਨਾ ਤੁਸੀਂ ਕਿਹੜਾ ਪੜ ਸਕਦੇ ਹੁਣ ਜਦੋਂ ਤੁਸੀਂ ਗੱਡੀ ਲੈਣੇ ਆ ਲੋਨ ਦੇ ਉੱਪਰ
0: ਬਿਲਕੁਲ ਬੰਦਾ ਪੜਵਾ ਨੀ ਗਾ
1: 20-25 ਪੇਜ ਹੁੰਦੇ ਆ ਚੀਮਾ ਸਾਹਿਬ
0: ਹਾਂਜੀ ਉਹ ਕੋਈ ਨੀ ਪੜਦਾ
1: ਕਹਿੰਦਾ ਕਿੱਥੇ ਸਾਈਨ ਕਰਨੇ ਮੈਨੂੰ ਦੱਸੀ ਜਾ
0: ਬਿਲਕੁਲ ਸੋ ਉਹ ਜਿਹੜਾ ਆ ਲੀਗਲਾਈਜ਼ ਕਰਪਸ਼ਨ ਜਿਹਨੂੰ ਕਹਿੰਦੇ ਆ ਉਹ ਇੱਥੇ ਵੀ ਹੈਗੀ ਆ ਤੇ ਅਗਲੀ ਜਿਹੜੀ ਗੱਲਬਾਤ ਹੈਗੀ ਖਾਕ ਸਾਹਿਬ ਜੀ ਉਹ ਸੀਗੀ ਆਪਣੇ ਕੋਲ ਟਰੰਪ ਦੁਆਰਾ ਆਪਣੇ ਜਵਾਈ ਜੈਰਡ ਕੁਸ਼ਨਰ ਅਤੇ ਆਪਣੇ ਦੂਤ ਸਟੀਵ ਵਿਟਕੋਫ ਨੂੰ ਪਾਕਿਸਤਾਨ ਦੀ ਰਾਜਧਾਨੀ ਜਿਹੜੀ ਇਸਲਾਮਾਬਾਦ ਹੈਗੀ ਆ ਉੱਥੇ ਭੇਜਿਆ ਗਿਆ ਸੀਗਾ ਤੇ ਉਹ ਖਾਕ ਸਾਹਿਬ ਜੀ ਦੀ ਕੋਈ ਗੱਲਬਾਤ ਬਣੀ ਨੀ ਸੀਗੀ ਭੇਜਣਾ ਸੀਗਾ ਉਹ ਪਲਾਨ ਬਣੀ ਹੋਈ ਸੀ ਹਾਂਜੀ
1: ਮੈਨਾਂ ਜੇ ਇਰਾਨ ਨੇ ਕਰਨਾ ਮੈਨਾਂ ਫੋਨ ਤੇ ਗੱਲ ਕਰ ਲਓ
0: ਹਾਂਜੀ
1: ਉੱਥੇ ਨਹੀਂ ਜਾਣਾ ਉਹ ਪਤਾ ਕੀ ਚੀਮਾ ਸਾਹਿਬ
0: ਉਹ ਮੰਨ ਨਹੀਂ ਰਿਹਾ ਇਜ਼ਰਾਈਲ ਦੀ ਇਰਾਨ
1: ਇਹ ਖਤਰਾ ਹੈਗਾ ਸੀ ਚੀਮਾ ਸਾਹਿਬ ਇਹ ਏਜੰਸੀਆਂ ਦਾ ਹੋਣਾ ਕੱਲ ਨੂੰ ਕੋਈ ਮਿਜ਼ਾਇਲ ਵੱਜ ਜਾਏ ਜਹਾਜ਼ ਦੇ ਉੱਪਰ ਅਜਾਇਆ ਹੋ ਜਾਏ ਕੁਛ ਵੀ ਹੋ ਸਕਦਾ ਮਤਲਬ ਲੜਾਈ ਲੜਾਈ ਤੇ ਚੱਲ ਰਹੀ ਹੈ ਤੁਸੀਂ ਜੋ ਜਾ ਕੇ ਆਪਾਂ ਉੱਥੇ ਦੀ ਉਹਨਾਂ ਦੇ ਆਰਾਮ ਦਾ ਸਤਿਆਨਾਸ਼ ਜੋ ਵੀ ਕਰਦੇ ਆ ਇਸਰਾਇਲ ਤੇ ਰਲ ਕੇ ਕੱਲ ਨੂੰ ਜਿਹੜਾ ਹੋ ਸਕਦਾ ਜੀ ਉਧਰੋਂ ਕੁਛ ਐਸੀ ਮਿਜ਼ਾਇਲ ਆ ਜਾਏ ਜਿਹੜੀ ਕਵਰ ਤਾਂ ਹੁੰਦੇ ਇਹਨਾਂ ਦੇ ਬਹੁਤ ਜਹਾਜ ਨਾਲ ਇਕੱਲਾ ਜਹਾਜ ਨੀ ਜਾਂਦਾ
0: ਹਾਂਜੀ ਨਾਲ ਫਾਈਟਰ ਜੈਟ ਹੁੰਦੇ ਆ ਸਾਰਾ ਕੁਛ ਹੁੰਦਾ ਐਸੀ ਗੱਲ ਨੀ
1: ਸਾਰਾ ਕੁਛ ਹੁੰਦਾ ਵਾ ਏਡੀ ਗੱਲ ਕੋਈ ਨੀ ਪਰ ਫੇਰ ਵੀ ਉਹਦਾ ਫਾਇਦਾ ਕੋਈ ਨੀ ਨਾ ਹੋਣਾ ਭੇਜ ਕੇ ਜਾ ਹੀ ਆਏ ਦੋ ਵਾਰੀ
0: ਬਿਲਕੁਲ ਬਿਲਕੁਲ ਗੱਲ ਇਹ ਸੀਗੀ ਕਿ ਉਹ ਜੋ ਕੁਛ ਇਰਾਨ ਨੂੰ ਮਨਾਉਣਾ ਚਾਹੁੰਦੇ ਆ ਅਮਰੀਕਨ ਗਵਰਨਮੈਂਟ ਉਹ ਨਹੀਂ ਮੰਨ ਰਿਹਾ ਉਹ ਕਹਿੰਦਾ ਮੈਨੂੰ ਇਹ ਸ਼ਰਤਾਂ ਤੇਰੀਆਂ ਕਬੂਲ ਨਹੀਂ ਹੈਗੀਆਂ ਟਰੰਪ ਨੇ ਕਿਹਾ ਕਿ ਉਹ ਯਾਤਰਾ ਖਾਰਜ ਉਸ ਨੂੰ ਤਾਂ ਕਰਨੀ ਪਈ ਕਿਉਂਕਿ ਉਸ ਦੀਆਂ ਮੰਗਾਂ ਜਿਹੜੀਆਂ ਆ ਉਹਨਾਂ ਨੂੰ ਇਰਾਨ ਦੁਆਰਾ ਠੁਕਰਾ ਦਿੱਤਾ ਗਿਆ ਇਸ ਕਰਕੇ ਉਹਨੇ ਉਹਨਾਂ ਦੀ ਜਿਹੜੇ ਟ੍ਰਿਪ ਸੀਗਾ ਉਹ ਕੈਂਸਲ ਕਰ ਦਿੱਤਾ ਸੀਗਾ ਤੇ ਇਹਦੇ ਮਾਮਲੇ ਦੇ ਵਿੱਚ ਹੁਣ ਖਾਕ ਸਾਹਿਬ ਜੀ ਟਰੰਪ ਸਾਹਿਬ ਬੁਰੀ ਤਰ੍ਹਾਂ ਮੈਨੂੰ ਲੱਗਦਾ ਫਸ ਗਏ ਵਾ ਕਿਉਂਕਿ ਛੁਡਾਉਣਾ ਛੜਾ ਚਾਹੁੰਦੇ ਆ ਤੇ ਇਰਾਨ ਹੁਣ ਛੱਡ ਨਹੀਂ ਰਿਹਾ ਤੇ ਪ੍ਰੈਜੀਡੈਂਟ ਸਾਹਿਬ ਨੇ ਇਹ ਕਿਹਾ ਕਿ ਯਾਤਰਾ ਉਦੋਂ ਕਰਾਂਗੇ ਜਦੋਂ ਸਾਡੇ ਵਿੱਚ ਕੁਛ ਨਾ ਕੁਛ ਪੱਲੇ ਪਵੇਗਾ ਪਰ ਇਰਾਨ ਵਾਲੇ ਆ ਜਿਹੜੇ ਉਹ ਕਹਿੰਦੇ ਆ ਵੀ ਅਸੀਂ ਆ ਜਿਹੜਾ ਹੈਗਾ ਨਾ ਉਹ ਨਿਊਕਲੀਅਰ ਜਿਹੜੀ ਆ ਐਨਰਜੀ ਆ ਉਹ ਅਸੀਂ ਨਹੀਂ ਮੰਨਣੀ ਅਸੀਂ ਉਹ ਕਰਨਾ ਹੀ ਕਰਨਾ ਆ ਜੋ ਮਰਜ਼ੀ ਤੁਸੀਂ ਕਰੋ ਅਸੀਂ ਉਹ ਉਹਦੇ ਤੇ ਸਾਈਨ ਨਹੀਂ ਕਰਨੇ ਕਿਉਂਕਿ ਉਹ ਪਹਿਲਾਂ ਵੀ ਸਾਈਨ ਹੋਏ ਸੀਗੇ ਤੇ ਉਹ ਟਰੰਪ ਨੇ ਉਹ ਕੈਂਸਲ ਕਰ ਦਿੱਤੀ ਸੀਗੀ ਜਦੋਂ ਪਹਿਲਾਂ ਉਹ ਸੀਗਾ ਪ੍ਰੈਜੀਡੈਂਟ ਉਦੋਂ ਉਹਨਾਂ ਨੇ ਉਹ ਕੈਂਸਲ ਕਰ ਦਿੱਤਾ ਸੀਗਾ ਉਹ ਆਉਣ ਵਾਲੇ ਆ ਕਹਿੰਦੇ ਸਾਨੂੰ ਤੇ ਇਸ ਗਵਰਨਮੈਂਟ ਦੇ ਉੱਤੇ ਯਕੀਨ ਹੀ ਨਹੀਂ ਅਮਰੀਕਾ ਦੇ ਉੱਤੇ ਤੇ ਇਸ ਕਰਕੇ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈਗੇ ਤੇ ਇਹ ਖਾਕ ਸਾਹਿਬ ਜੀ ਉਦਣ ਦੀ ਗੱਲ ਆ ਜਿਹੜੀ ਇਹ ਚੱਲੀ ਜਾ ਰਹੀ ਆ ਕਦੇ ਆਨ ਤੇ ਕਦੇ ਆਫ ਜਿਹਨੂੰ ਕਹਿ ਦਿੰਦੇ ਆ ਕਦੇ ਉਹ ਜਾਂਦੇ ਆ ਤੇ ਫਿਰ ਨਹੀਂ ਵੀ ਜਾਂਦੇ ਫਿਰ ਜਾਂਦੇ ਆ ਫਿਰ ਨਹੀਂ ਵੀ ਜਾਂਦੇ ਅੱਜ ਦੀ ਖ਼ਬਰ ਦੇ ਮੁਤਾਬਕ ਵੀ ਇਹੀ ਹੋ ਰਿਹਾ ਜਿਹੜੇ ਉੱਥੋਂ ਦੇ ਫੋਰਨ ਮਿਨਿਸਟਰ ਹੈਗੇ ਆ ਵਿਦੇਸ਼ ਮੰਤਰੀ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਉਹ ਉੱਥੇ ਦੇਖੋ ਪਹਿਲਾਂ ਗਏ ਸੀਗੇ ਉਹ ਆਪਣੇ ਇਸਲਾਮਾਬਾਦ ਦੇ ਵਿੱਚ ਉੱਥੋਂ ਫੇਰ ਗੱਲ ਨਹੀਂ ਕੋਈ ਬਣੀ ਤੇ ਫੇਰ ਉਹ ਗਏ ਸੀਗੇ ਜਾਣਾ ਸੀਗਾ ਉਹ ਨੀ ਓਮਾਨ ਜਾਣਾ ਸੀਗਾ ਤੇ ਉੱਥੋਂ ਜਾਣਾ ਸੀਗਾ ਫੇਰ ਉਹਨਾਂ ਨੇ ਰੂਸ ਆਪਣੇ ਮਾਸਕੋ ਤੇ ਹੁਣ ਹੋਇਆ ਕੀ ਆ ਉਹ ਉੱਥੋਂ ਗੱਲ ਨਹੀਂ ਬਣੀ ਤੇ ਉਹ ਚਲੇ ਗਏ ਆਪਣੇ ਓਮਾਨ ਓਮਾਨ ਤੋਂ ਉਹਨਾਂ ਨੇ ਅੱਗੇ ਮਾਸਕੋ ਵਾਲਾ ਜਿਹੜਾ ਟ੍ਰਿਪ ਸੀਗਾ ਉਹ ਕੈਂਸਲ ਕਰਕੇ ਮੁੜ ਕੇ ਫੇਰ ਉਹ ਪਾਕਿਸਤਾਨ ਇਸਲਾਮਾਬਾਦ ਹੁਣ ਗਏ ਆ ਤੇ ਉੱਥੇ ਥੋੜੇ ਚਿਰ ਲਈ ਠਹਿਰੇ ਆ ਤੇ ਠਹਿਰ ਕੇ ਉੱਥੋਂ ਫੇਰ ਦੁਬਾਰਾ ਜਿਹੜਾ ਆ ਉਹ ਵਾਪਸ ਗਏ ਆ ਸੋ ਇਹਦੇ ਵਿੱਚ ਇੱਥੋਂ ਇਹ ਲੱਗ ਰਿਹਾ ਕਿ ਅਜੇ ਤੀਕਰ ਵੀ ਉਹ ਜਿਹੜੀ ਗੱਲਬਾਤ ਆ ਉਹ ਸ਼ੁਰੂ ਹੈਗੀ ਆ ਕੁਛ ਨਾ ਕੁਛ ਆ ਜਿਹੜਾ ਉਹ ਚੱਲ ਰਿਹਾ ਜਿਹੜਾ ਅਜੇ
1: ਚੱਲਦੀ ਰਹੇ ਤੇ ਕੋਈ ਮਸਲਾ ਹੱਲ ਹੋ ਵੀ ਸਕਦਾ ਥੋੜੇ ਬਹੁਤੀਆਂ ਸ਼ਰਤਾਂ ਹੁੰਦੀਆਂ ਇੱਧਰ ਵੀ ਘੱਟ ਹੋ ਜਾਣ ਉਧਰ ਵੀ ਘੱਟ ਹੋ ਜਾਣ
0: ਹਾਂਜੀ ਹਾਂਜੀ
1: ਉਹਨਾਂ ਨੂੰ ਕੰਪਰੋਮਾਈਜ਼ ਕਰਕੇ ਤੇ ਤੁਸੀਂ ਕਿਸੇ ਮਸਲੇ ਤੇ ਪਹੁੰਚ ਸਕਦੇ ਆ ਕਿ ਜਿਹੜਾ ਇਸਰਾਇਲ ਆ ਨਾ ਇਹਨੇ ਗੰਦ ਪਾਇਆ ਅਸਲੀ ਸਹੀ
0: ਬਿਲਕੁਲ ਬਿਲਕੁਲ ਖਾਕਸਾ ਜੀ ਉਹ ਜਿਹੜੇ ਆ ਉਹਨਾਂ ਨੂੰ ਹੁਣ ਇਰਾਨ ਇਸ ਗੱਲ ਤੋਂ ਪੱਕਾ ਹੋ ਗਿਆ ਉਹਨਾਂ ਨੂੰ ਪਤਾ ਇਸ ਗੱਲ ਦਾ ਭਾਈ ਜੇ ਅਸੀਂ ਨਿਊਕਲੀਅਰ ਹਥਿਆਰ ਬਣਾਉਣੇ ਬੰਦ ਕਰਤੇ ਇਹਨਾਂ ਨਾਲ ਸੰਧੀ ਕਰ ਲਈ ਤੇ ਇਸਰਾਇਲ ਆ ਜਿਹੜਾ ਉਹਨੇ ਹਟਣਾ ਨੀ ਉਹਨੇ ਫੇਰ ਹਥਿਆਰ ਇਕੱਠੇ ਕਰਕੇ 2-6 ਮਹੀਨੇ ਜਦੋਂ ਦੇਖਿਆ ਉਧਰੋਂ ਲੜਾਈ ਬੰਦ ਹੋ ਗਈ ਲਬਨਾਨ ਵੱਲੋਂ ਗਾਜ਼ਾ ਦਾ ਹੁਣ ਉਹਨੇ ਤਬਾਹੀ ਮਚਾ ਦਿੱਤੀ ਆ ਉਹਨਾਂ ਨੂੰ ਇਰਾਨ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਡਰ ਹੋ ਗਿਆ ਉਹਨਾਂ ਨੂੰ ਵੀ ਜੇ ਅਸੀਂ ਇਹ ਹਥਿਆਰ ਬਣਾਉਣੇ ਛੱਡ ਦਿੱਤੇ ਤੇ ਫੇਰ ਸਾਨੂੰ ਆ ਕੇ ਨੀ ਢਾਉਣਾ ਹੀ ਢਾਉਣਾ ਆ ਸੋ ਇਸ ਕਰਕੇ ਉਹਨਾਂ ਨੇ ਉਹ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਉਹਨਾਂ ਨੇ ਇਸ ਗੱਲ ਤੇ ਸਹਿਮਤੀ ਨਹੀਂ ਪ੍ਰਗਟਾਉਣੀ ਉਹਨਾਂ ਨੇ ਸਹਿਮਤ ਹੋਣਾ ਨੀ ਇਸ ਮਸਲੇ ਦੇ ਵਿੱਚ ਸੋ ਇਹ ਜਿਹੜੇ ਆ ਉਹ ਸ਼ਰੇਆਮ ਕਹੀ ਵੀ ਜਾਂਦੇ ਆ ਉਹ ਕਹਿੰਦੇ ਵੀ ਅਸੀਂ ਕਿੰਨੇ ਜਿਹੜੇ ਸਮਝੌਤੇ ਆ ਅਮਰੀਕਾ ਦੇ ਨਾਲ ਕਰ ਚੁੱਕੇ ਆ ਇਜ਼ਰਾਇਲ ਦੇ ਨਾਲ ਕਰ ਚੁੱਕੇ ਆ ਇਹ ਮੁੜਦੇ ਘਿਰਦੇ ਫੇਰ ਆ ਕੇ ਸਾਡੇ ਤੇ ਹਮਲਾ ਕਦੇ ਆਹ ਕਰਦੇ ਹੋ ਕਦੇ ਆਹ ਉਹ ਕਰਦੇ ਹੋ ਇਹ ਕਰੀ ਰੱਖਦੇ ਇਸ ਕਰਕੇ ਸਾਨੂੰ ਇਹਨਾਂ ਦੇ ਉੱਤੇ ਕੋਈ ਯਕੀਨ ਨਹੀਂ ਤੇ ਅਸੀਂ ਇਹ ਗੱਲਬਾਤ ਨਹੀਂ ਕਰਨੀ ਤੇ ਅਭੀ ਜਿਹੜੀ ਗੱਲਬਾਤ ਹੈਗੀ ਆ ਖਾਕ ਸਾਹਿਬ ਜੀ ਉਹ ਟਰੰਪ ਸਾਹਿਬ ਅਮਰੀਕਨ ਪ੍ਰੈਸ ਤੋਂ ਤੁਹਾਨੂੰ ਪਤਾ ਵੀ ਕਾਫੀ ਦੁਖੀ ਰਹਿੰਦੇ ਆ ਉਹਨਾਂ ਨੂੰ ਵੀ ਉਹ ਕਹਿੰਦੇ ਕਦੇ ਫੇਕ ਨਿਊਜ਼ ਤੇ ਕਦੇ ਕੁਛ ਤੇ ਕਦੇ ਉਹ ਤੇ ਕਦੇ ਉਹ ਕਹਿੰਦੇ ਰਹਿੰਦੇ ਆ ਤੇ ਟਰੰਪ ਸਾਹਿਬ ਨੇ ਹੁਣ ਕੱਲ ਦੀ ਜਿਹੜੀ ਸਿਚੁਏਸ਼ਨ ਸੀਗੀ ਖਾਕ ਸਾਹਿਬ ਜੀ ਟਰੰਪ ਸਾਹਿਬ ਇਹ ਪਹਿਲੀ ਵਾਰੀ ਜਿਹੜੀ ਇਹ ਨਾ ਪ੍ਰੈਸ ਸਲਾਨਾ ਹੁੰਦੀ ਹੈ ਹਰ ਸਾਲ ਇਹ ਜਿਹੜੀ ਪ੍ਰੈਸ ਦੀ ਉੱਥੇ ਕਾਨਫਰੰਸ ਹੁੰਦੀ ਆ ਤੇ ਪਰ ਟਰੰਪ ਆ ਜਿਹੜੇ ਪਹਿਲੇ ਪ੍ਰੈਜੀਡੈਂਟ ਆ ਜਿਹੜੇ ਉਹਦੇ ਚ ਨਹੀਂ ਗਏ ਇਹਨਾਂ ਨੇ ਉਹ ਇਸ ਨੇ ਜਾਣਾ ਹੀ ਨੀਗਾ ਤੇ ਫੇਰ ਕੱਲ ਇਹ ਪਹਿਲੀ ਵਾਰੀ ਉਹ ਮੀਟਿੰਗ ਦੇ ਵਿਚ ਜਿਹੜੀ ਕਾਨਫਰੰਸ ਸੀਗੀ ਉਹਦੇ ਵਿਚ ਇਹ ਸ਼ਾਮਲ ਹੋਏ ਸੀਗੇ ਤੇ ਉਹਦੇ ਵਿਚ ਫੇਰ ਆਹ ਜਿਹੜੀ ਗੱਲਬਾਤ ਸੀਗੀ ਇਹ ਉੱਥੇ ਰਾਤੀ ਫੇਰ ਜਿਹੜਾ ਜੋ ਕੁਛ ਹੋਇਆ ਉਹ ਆਪਾਂ ਨੂੰ ਪਤਾ ਹੀ ਆ ਦੇਖ ਲਿਆ ਸਾਰੀ ਪਰਜਾ ਨੇ ਮੇਰਾ ਖਿਆਲ ਹੈ ਭਾਰਤ ਜਿਕਰ ਵੀ ਪਹੁੰਚ ਗਏ ਹੋਣੇ ਸਾਰੀ ਦੁਨੀਆਂ ਚ ਹਾਂਜੀ ਉਹ ਪਹੁੰਚ ਗਈਆਂ ਹੋਣੀਆਂ ਸਾਰੀਆਂ ਜਿਹੜੀਆਂ ਆਪਣੀਆਂ ਗੱਲਾਂ ਬਾਤਾਂ ਉੱਥੇ ਹੋਈਆਂ ਆ ਉਹ
1: ਸਾਹਿਬ ਆਪਣਾ ਟਰੰਪ ਸਾਹਿਬ ਨੂੰ ਥੋੜੇ ਜਿਹਾ ਕੂਲ ਡਾਊਨ ਹੋਣਾ ਚਾਹੀਦਾ ਹੁਣ ਥੋੜਾ ਲੜਾਈ ਵੀ ਕਿਸੇ ਕੋਈ ਤੇ ਨੰਬਰ ਨਹੀਂ ਘਟਣ ਲੱਗੇ ਟਰੰਪ ਸਾਹਿਬ ਦੇ ਕੋਈ ਅਸੀਂ ਮੇਨ ਪਾਵਰ ਹੈਗੀ ਆ, ਵੱਡੀ ਪਾਵਰ ਹੈਗੀ ਆ ਅਮੈਰੀਕਾ, ਪਾਵਰ ਰਹਿਣਾ ਹੀ ਆ ਇਹਨਾਂ ਕੋਲ ਜਿੰਨਾ ਸਾਡੇ ਕੋਲ ਅਸਲਾ ਅਮੈਰੀਕਾ ਦੇ ਕੋਲ,
0: ਬਿਲਕੁਲ ਬਿਲਕੁਲ
1: ਇਹਨੂੰ ਕੋਈ ਘਟਾ ਨਹੀਂ ਸਕਦਾ, ਕੋਈ ਕੁਛ ਨਹੀਂ ਕਰ ਸਕਦਾ, ਪਰ ਇਹ ਹੈ ਕਿ ਥੋੜਾ ਜਿਹਾ ਕੰਪਰੋਮਾਈਜ਼ ਕਰਨ ਦੇ ਚੱਕਰ ਇਸਰਾਇਲ ਦਾ ਖੇੜਾ ਛੱਡ ਕੇ ਇਹਨੂੰ ਕਿਹਾ ਤੂੰ ਲੜਨਾ ਲੜ, ਅਸੀਂ ਨੀ ਤੇਰੇ ਨਾਲ ਲੜਦੇ ਹੋਏ,
0: ਬਸ ਬਿਲਕੁਲ ਗੱਲ ਤਾਂ
1: ਇੰਨੀ ਗੱਲ ਆ, ਇਸਰਾਇਲ ਨੂੰ ਖਾਲੀ ਕਰ ਦਿਓ, ਉਹਨੇ ਡਰਦੇ ਨੇ ਉਧਰ ਮਾਰਨਾ ਹੀ ਨੀਗਾ, ਦੇਖ ਲਿਓ ਇਰਾਨ ਦੇ ਉੱਪਰ ਬੰਬ ਕਿਉਂ,
0: ਬਿਲਕੁਲ ਉਹਨੇ
1: ਮਾਰਿਆ ਉਧਰੋਂ 20 ਆਉਣੇ ਆ ਇਕੱਠੀਆਂ,
0: ਹਾਂਜੀ ਹਾਂਜੀ ਬਿਲਕੁਲ,
1: ਲੜਾਈ ਨੂੰ ਬੰਦ ਹੋ ਜਾਵੇ ਤੇ ਚੰਗੀ,
0: ਬੰਦ ਹੋ ਜਾਣੀ ਚਾਹੀਦੀ ਆ ਬਿਲਕੁਲ,
1: ਖਬਰਾਂ ਵੀ ਹੋ ਗਈਆਂ ਸਾਰਾ ਕੁਛ ਹੋ ਗਿਆ ਬਹੁਤ,
0: ਇੱਕ ਹੋਰ ਖਬਰ ਖਾਕ ਸਾਹਿਬ ਜੀ ਆਪਣੇ ਕੋਲ ਹੈਗੀ ਆ, ਇਹ ਆਪਾਂ ਕੱਲ ਨੇ ਆਪਣੇ ਕੋਲ ਟਾਈਮ ਕਿਹਾ ਅਜੇ 6 ਵਜੇ ਤੱਕ, ਤੇ ਇਹ ਖਾਕ ਸਾਹਿਬ ਜੀ ਗੱਲਬਾਤ ਹੈ ਜਿਹੜੀ ਇਸ ਤਰ੍ਹਾਂ ਆ ਕਿ ਇਰਾਨ ਤੇ ਅਮਰੀਕਾ ਦਾ ਰੌਲਾ ਜਿਹੜਾ ਹੈਗਾ, ਇਹ ਰੌਲਾ ਅਸਲ ਵਿਚ ਆ ਜਿਹੜਾ ਕੀ ਆ, ਇਹਦੇ ਤੇ ਆਪਾਂ ਗੱਲਬਾਤ ਕਰਦੇ ਆ। ਦੁਨੀਆਂ ਵਿਚਲੇ ਹਰ 18 ਸਾਲਾਂ ਦੇ ਬੱਚੇ ਤੋਂ ਲੈ ਕੇ ਐਟਮ ਬੰਬ ਦਾ ਨਾਂ ਜਿਹੜਾ ਉਹ ਜ਼ਰੂਰ ਸੁਣਿਆ ਹੋਣਾ, 18 ਸਾਲਾਂ ਤੋਂ ਜਿੰਨੇ ਵੀ ਉੱਪਰ ਦੇ ਲੋਕ ਆ ਉਹਨਾਂ ਨੂੰ ਪਤਾ ਆ ਵੀ ਐਟਮ ਬੰਬ ਦਾ ਤਾਂ ਨਾਂ ਸੁਣਿਆ ਹੋਣਾ, ਚਾਹੇ ਉਹ ਪਿੰਡ ਦਾ ਕਿਸੇ ਦਾ, ਜਿੱਦਾਂ ਕਈ ਦੇਸ਼ ਹੈਗੇ ਆ ਜਿੱਥੇ ਉਹ ਪਿੰਡ ਦੇ ਲੋਕਾਂ ਨੂੰ ਪਤਾ ਹੀ ਨਹੀਂ ਬਾਹਰਲੀ ਦੁਨੀਆਂ ਦਾ, ਉਹਨਾਂ ਨੂੰ ਵੀ ਜਿਹੜਾ ਐਟਮ ਬੰਬ ਦਾ ਨਾਂ ਜ਼ਰੂਰ ਸੁਣਿਆ ਹੋਣਾ।
1: ਬਿਲਕੁਲ,
0: ਤੇ ਹੁਣ ਕੀ ਆ ਇਹ ਜਿਹੜਾ ਬੰਬ ਆ, ਇਹ ਆਪਾਂ ਨੂੰ ਇਸ ਗੱਲ ਦਾ ਵੀ ਸਾਰਿਆਂ ਨੂੰ ਬਹੁਤੇ ਲੋਕਾਂ ਨੂੰ ਪਤਾ ਹੈ ਕਿ ਦੋ ਬੰਬ ਆ ਜਿਹੜੇ ਇਹ ਜਾਪਾਨ ਦੀ ਧਰਤੀ ਤੇ ਅਮਰੀਕਾ ਵੱਲੋਂ ਵਰਤੇ ਗਏ ਸੀਗੇ, ਜਿਹੜੇ ਹੀਰੋਸ਼ੀਮਾ ਅਤੇ ਨਾਗਾਸਾਕੀ ਵਿਚ ਜਿਨ੍ਹਾਂ ਨੇ ਤਬਾਹੀ ਮਚਾਈ ਸੀ। ਖਾਕ ਸਾਹਿਬ ਜੀ ਇਹ ਜਿਹੜੀ ਉਸ ਵੇਲੇ ਦੇ ਸੀਨ ਆ ਨਾ, ਉਹ ਜੇ ਤੁਸੀਂ ਕਦੇ ਸਰਚ ਮਾਰ ਕੇ ਦੇਖੋ ਖਾਕ ਸਾਹਿਬ ਜੀ, ਦੌੜੇ ਜਾਂਦੇ ਲੋਕਾਂ ਦੀ ਜਿਹੜੀ ਚਮੜੀ ਕਹਿ ਲਓ ਜਾਂ ਜਿੰਨੀ ਵੀ ਫਲੈਸ਼ ਜਿਹਨੂੰ ਕਹਿੰਦੇ ਆ, ਉੱਤੇ ਹੱਡੀਆਂ ਦਾ ਢਾਂਚਾ, ਦੌੜੇ ਜਾਂਦਿਆਂ ਦਾ ਹੱਡੀਆਂ ਦਾ ਢਾਂਚਾ ਰਹਿ ਗਿਆ ਸੀ, ਸਾਰਾ ਜਿਹੜੇ ਮਾਲ ਸੀਗਾ ਪਕੜ ਕੇ ਉਹ ਥੱਲੇ ਡਿੱਗ ਪਿਆ ਸੀਗਾ। ਇਹ ਹਾਲਾਤ ਉਸ ਵੇਲੇ ਲੋਕਾਂ ਦੇ ਉੱਤੇ ਹੋਏ ਸੀਗੇ, ਤੇ ਇਹ ਖਾਕ ਸਾਹਿਬ ਜੀ ਜਿਹੜੀ ਆ ਗੱਲਬਾਤ ਇਸ ਤਰ੍ਹਾਂ ਹੈ ਕਿ ਹੀਰੋਸ਼ੀਮਾ ਪਰ ਅਮਰੀਕਾ ਦੁਆਰਾ ਸੁੱਟਿਆ ਗਿਆ ਬੰਬ ਵਿਚ 64 ਕਿਲੋਗ੍ਰਾਮ, ਖਾਲਸਾ ਜੀ ਉਹਦੇ ਵਿਚ 64 ਕਿਲੋਗ੍ਰਾਮ ਜਿਹੜਾ ਯੂਰੇਨੀਅਮ 235 ਜਿਹਨੂੰ ਕਹਿੰਦੇ ਆ ਉਹ ਵਰਤਿਆ ਗਿਆ ਸੀ, ਸਿਰਫ 64 ਕਿਲੋ। ਇਹ ਥੋੜਾ ਜਿਹਾ ਆਪਣੀ ਜੇਬ ਚ ਰੱਖਿਓ, ਇਹ ਜਿਹੜੀ ਫਿਗਰ ਆ ਨੰਬਰ ਆ ਜਿਹੜਾ 64 ਕਿਲੋ ਵਾਲਾ, ਤੇ ਇਹ ਬੰਬ ਖਾਕ ਸਾਹਿਬ ਜੀ ਜਿਹੜਾ ਸੀਗਾ ਇਹਦੇ ਵਿਚ ਜਿਹੜਾ ਉਹਨਾਂ ਨੇ 64 ਕਿਲੋ ਪਾਇਆ ਸੀਗਾ ਉਹਦੇ ਵਿਚੋਂ ਲਗਭਗ 0.7 ਜਾਣੀ ਕਿ ਪੌਣੇ ਤੋਂ ਲਾ ਕੇ ਤੇ 0.9 ਜਾਣੀ 10ਵੇਂ ਹਿੱਸੇ ਤੋਂ ਥੋੜਾ ਜਿਹਾ ਘੱਟ, 64 ਕਿਲੋ ਦਾ ਸਿਰਫ 2% ਇਹ ਬਣਦਾ ਆ, ਤੇ ਇਹ ਜਿਹੜਾ ਸਿਰਫ ਇਹ 64 ਕਿਲੋ ਦੇ 2% ਤੋਂ ਜਿਹੜਾ ਇਹ ਜਿਹਨੂੰ ਆਪਾਂ ਕਹਿੰਦੇ ਆ ਜਿਹੜਾ ਉਹਦੇ ਵਿਚ ਬਰੂਦ ਸੀਗਾ ਉਹ ਸਿਰਫ ਇੰਨਾ ਹੀ ਫਟਿਆ ਸੀ, ਬਾਕੀ ਦਾ ਨੀ ਫਟਿਆ 64 ਕਿਲੋ ਦੇ ਵਿਚੋਂ।
1: ਇੰਨਾ ਜ਼ਹਿਰੀਲਾ ਚੀਮਾ ਸਾਹਿਬ ਇਹ, ਬੱਲੇ ਬੱਲੇ ਬੱਲੇ ਬੱਲੇ,
0: ਹਾਂਜੀ
1: 2% ਤਾਂ ਕੁਛ ਵੀ ਨਾ ਹੋਇਆ ਉਹਦਾ,
0: ਕੁਛ ਵੀ ਨੀ, ਕੁਛ ਵੀ 64 ਦੇ ਵਿਚ। ਹਾਂ ਉਹ 100 ਜੇ ਹੁੰਦਾ ਨਾ, ਜੇ 100 ਕਿਲੋ ਹੁੰਦਾ 100 ਦੇ ਵਿਚੋਂ 2 ਹੋਣਾ ਸੀ, ਹੁਣ 64 ਦੇ ਵਿਚੋਂ ਲਾ ਲਓ ਤੁਸੀਂ 2 ਤੋਂ ਵੀ ਮਤਲਬ ਥੱਲੇ ਸੀਗਾ ਜਿਹੜਾ।
1: ਅੱਛਾ ਜੀ,
0: ਅੱਛਾ ਹੁਣ ਕੀ ਆ ਇਹ ਜਿਹੜਾ ਸਿਰਫ 0.5 ਜਾਂ 0.6 ਗ੍ਰਾਮ ਬਣਦਾ ਆ, ਇਹਦੇ ਨਾਲ ਖਾਕ ਸਾਹਿਬ ਜਿਹੜੀ ਜਿਹਦੀ ਐਨਰਜੀ ਵਿਚ ਐਨਰਜੀ ਪੈਦਾ ਹੋਈ ਸੀ ਇਹਦੇ ਤੋਂ, ਉਹ ਇਹਨਾਂ ਦੀ ਇੰਗਲਿਸ਼ ਦੀ ਇੱਕ ਇਕੁਏਸ਼ਨ ਆ, E=MC² ਹੁੰਦੀ ਆ ਉਹ।
1: ਅੱਛਾ ਜੀ,
0: ਤੇ ਇਹਦੇ ਮੁਤਾਬਕ ਜਿਹੜਾ 16 ਕਿਲੋ ਟਨ ਐਨਰਜੀ ਜਿਹੜੀ ਉਹ ਪੈਦਾ ਹੋਈ ਸੀਗੀ। ਹੁਣ ਖਾਕ ਸਾਹਿਬ ਦੀ ਜਿਹੜੀ ਅਗਲੀ ਗੱਲਬਾਤ ਆ ਉਹ ਇਸ ਤਰ੍ਹਾਂ ਆ ਕਿ ਇੱਕ ਯੂਕਰੇਨ ਯੂਰੇਨੀਅਮ ਵਿਚੋਂ ਜਿਹੜਾ ਆ 80% ਜਿਹੜਾ ਉਹ ਯੂਕਰੇਨੀਅਮ ਹੁੰਦਾ ਜਦੋਂ ਖਾਨਾ ਚੋਂ ਕੱਢਦੇ ਆ ਨਾ ਇਹਨੂੰ, ਇਹਨੂੰ ਫਿਰ ਪਿਊਰੀਫਿਕੇਸ਼ਨ ਕਰਦੇ ਇਹਦੀ, ਉਹਨੂੰ ਜਾਣੀ ਕਿ ਜਿੱਦਾਂ ਲੋਹਾ ਵੀ ਆ ਸਾਰੀਆਂ ਚੀਜ਼ਾਂ ਦੇ, ਤੁਹਾਨੂੰ ਪਤਾ ਵੀ ਜ਼ਮੀਨ ਚੋਂ ਤਾਂ ਉਹਦੇ ਵਿਚ ਮਿੱਟੀ ਕੱਟਾ ਹੋਰ ਪਤਾ ਨੀ ਕੀ ਰਲਿਆ ਹੁੰਦਾ, ਬਾਅਦ ਦੇ ਵਿਚ ਫਿਰ ਉਹਨੂੰ ਜਿਹੜਾ ਸਾਫ਼ ਸੁਥਰਾ ਕੀਤਾ ਜਾਂਦਾ। ਇਸੇ ਤਰ੍ਹਾਂ ਇਹ ਜਿਹੜਾ ਯੂਰੇਨੀਅਮ ਆ ਇਹ ਜਦੋਂ 80% ਜਿਹੜਾ ਪਿਊਰੀਫਿਕੇਸ਼ਨ ਹੋ ਜਾਂਦੀ ਆ ਉਹਦਾ, ਉਹਨੂੰ ਫਿਰ ਕਹਿੰਦੇ U-235 ਉਹਨੂੰ ਕਹਿੰਦੇ ਆ, U-235 ਯੂਰੇਨੀਅਮ ਹੁੰਦਾ ਉਹ। ਤੇ ਹੁਣ ਕੀ ਆ ਖਾਕ ਸਾਹਿਬ ਜੀ ਜਿਹੜੀ ਇਸ ਵੇਲੇ ਮੁਸੀਬਤ ਖੜੀ ਹੋਈ ਆ ਉਹ ਇਹ ਆ ਕਿ ਯੂਕਰੇਨ ਜਿਹੜਾ ਹੈਗਾ ਆਪਣੇ ਚਰਨੋਬਿਲ, ਤੁਸੀਂ ਸੁਣਿਆ ਹੋਣਾ ਬਹੁਤੇ ਲੋਕਾਂ ਨੇ ਇਹ ਸੁਣਿਆ ਆ, ਇਹ 1981 ਦੇ ਵਿਚ ਜਿਹੜੀ ਤਰੀਕ 26 ਅਪ੍ਰੈਲ ਖਾਕ ਸਾਹਿਬ ਜੀ ਇਸ ਤਰੀਕ ਨੂੰ 26 ਅਪ੍ਰੈਲ ਨੂੰ ਉਹ ਜਿਹੜਾ ਯੂਕਰੇਨ ਆ ਉੱਥੇ ਪਹਿਲਾਂ ਤੋਂ ਉਸ ਵੇਲੇ ਸੋਵੀਅਤ ਯੂਨੀਅਨ ਦਾ ਹਿੱਸਾ ਸੀਗਾ ਸਾਰਾ, ਤੇ ਉੱਥੇ ਜਿਹੜਾ ਇੱਕ ਉਹ ਮੈਲਟ ਡਾਊਨ ਹੋ ਗਈ ਸੀ ਜਿਹੜਾ ਨਿਊਕਲੀਅਰ ਪਲਾਂਟ ਸੀਗਾ ਉੱਥੇ, ਯੂਕਰੇਨ ਦੇ ਵਿੱਚ। ਤੇ ਉਹਦੇ ਵਿੱਚੋਂ ਕੱਖ ਸਾਲ ਦੀ ਹੋਇਆ ਕੀ ਸੀਗਾ, ਹੁਣ ਉਹਨੂੰ ਪੂਰੇ ਪੂਰੇ 40 ਸਾਲ ਹੋ ਗਏ ਆ। ਤੇ ਉਹਦੇ ਜਿਹੜਾ 2600 ਵਰਗ ਕਿਲੋਮੀਟਰ ਦੀ ਜਗ੍ਹਾ ਆ ਜਿਹੜੀ ਉਹਦੇ ਆਲੇ ਦੁਆਲੇ, ਉੱਥੇ ਅਜੇ ਤਿਕਰ ਲੋਕਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ, ਕਿਉਂਕਿ ਉੱਥੇ ਰੇਡੀਏਸ਼ਨ ਆ ਜਿਹੜੀ, ਉਹ ਅਜੇ ਤਿਕਰ ਵੀ
1: 40 ਸਾਲਾਂ ਬਾਅਦ ਵੀ ਹੈ ਉਹਦਾ ਰੇਡੀਏਸ਼ਨ।
0: ਹਾਂਜੀ 40 ਸਾਲ ਵੀ ਹੈਗਾ, ਔਰ ਉਹਦੇ ਵਾਲੇ 2600 ਵਰਗ ਕਿਲੋਮੀਟਰ ਦੇ ਆਸੇ ਪਾਸੇ ਉਹ ਕਿਸੇ ਨੂੰ ਜਾਣ ਨਹੀਂ ਦਿੰਦੇ। ਜੇ ਕਿਸੇ ਨੇ ਜਾਣਾ ਤਾਂ ਉਹਨੂੰ ਪਤਾ ਹੁੰਦਾ ਵੀ ਮੈਂ ਇੱਥੇ ਮੁੜ ਕੇ ਆਉਣਾ ਕਿ ਨਹੀਂ ਆਉਣਾ। ਤੇ ਇਹ ਜਿਹੜਾ ਹੁਣ ਖਾਕਸਾ ਜੀ, ਇਹ ਖੇਤਰ ਏਡਾ ਵੱਡਾ ਆ, ਇਹ ਇਹਦੇ ਮੈਂ ਉਹ 2600 ਜਿਹੜਾ ਸਕੁਏਅਰ ਵਰਗ ਕਿਲੋਮੀਟਰ ਇਹ ਆਪਾਂ ਫਿਗਰ ਦਿੱਤੀ ਆ, ਇਹਦੇ ਜੇ ਆਪਾਂ ਬਾਹੀਆਂ ਗਿਣੀਆਂ ਇਹਨਾਂ ਜੀ ਜੀ ਠੀਕ ਆ, ਤੇ ਇਹਦੇ ਵਿੱਚੋਂ ਇਹ 36.67 ਜਿਹੜਾ ਆ ਉਹ ਬਾਹੀਆਂ ਇਹਦੀਆਂ ਜੇ ਕੱਢਣੀਆਂ ਹੋਣ ਚਾਰ ਤੇ ਉਹ ਬਣਦੀਆਂ, ਜਾਣੀ ਕਿ 36 ਕਿਲੋਮੀਟਰ ਉਧਰ ਨੂੰ 36, ਉਧਰ ਨੂੰ 36, ਇਧਰ ਨੂੰ, ਤੇ ਇੰਨੀ ਜਗ੍ਹਾ ਜਿਹੜੀ ਇੱਥੇ ਅਜੇ ਤਿੱਕਰ ਵੀ ਜਿਹੜੀ ਆ ਉਹ ਮਾੜਾ ਮੋਟਾ ਉਹ ਘਾਹ ਫੂਸ ਜਿਹਾ ਹੁੰਦਾ ਆ, ਅਸੀਂ ਗੱਲ ਨੀ, ਉੱਥੇ ਜਾਨਵਰ ਵੀ ਵੇਲੇ ਵੇਲੇ ਜਾਂਦੇ ਆ, ਕੁੱਤੇ ਵਗੈਰਾ ਜਿਹੜੇ ਹੈਗੇ ਆਵਾਰਾ ਉਹ ਉੱਥੇ ਘੁੰਮਦੇ ਫਿਰਦੇ ਰਹਿੰਦੇ ਆ। ਤੇ ਪਹਿਲਾਂ ਇਹ ਜਿਹੜਾ ਨਿਊਕਲੀਅਰ ਰਿਐਕਟਰ ਆ ਉਹਦੇ ਦੁਆਲੇ ਇੱਕ ਦੋਸਤੋ ਜਿਹੜੇ ਸੁਣਦੇ ਆ ਮੇਰੀ ਆਵਾਜ਼ ਨੂੰ, ਬਹੁਤ ਵੱਡਾ ਕੌਂਕਰੀਟ ਜਿਹੜੀ ਹੁੰਦੀ ਆ ਬਹੁਤ ਮੋਟੀ, 2-3 ਫੁੱਟ ਦੀ ਸ਼ਾਇਦ ਮੋਟਾਈ ਦੀ ਉਹ ਜਿਹੜੀ ਕੌਂਕਰੀਟ ਆ, ਉਹਦਾ ਇੱਕ ਕਿਸਮ ਦਾ ਕੈਪਸੂਲ ਜਿਹਨੂੰ ਆਪਾਂ ਕਹਿੰਦੇ, ਜਾਣੀ ਕਿ ਜਿੱਦਾਂ ਉਹਦੇ ਉੱਤੇ ਆਪਾਂ ਇੱਕ ਰਜਾਈ ਵਾਂਗੂ ਕੋਈ ਬਹੁਤ ਵੱਡੀ ਚੀਜ਼ ਆ ਜਿਹੜੀ ਕੌਂਕਰੀਟ ਦੀ ਬਣਾ ਕੇ ਉਹ ਉਹਦੇ ਆਸੇ ਪਾਸੇ ਲਾ ਦੇਈਏ, ਤਾਂ ਕਿ ਉਹਦੇ ਵਿੱਚੋਂ ਰੇਡੀਏਸ਼ਨ ਆ ਜਿਹੜੀ ਉਹ ਲੀਕ ਨਾ ਹੋ ਸਕੇ। ਤੇ ਦੋਸਤੋ ਇਹਦੇ ਵਿੱਚ ਹੋਇਆ ਕੀ ਆ ਕਿ ਕਿਹਾ ਜਾਂਦਾ ਕਿ ਰੂਸ ਤੇ ਯੂਕਰੇਨ ਦੀ ਲੜਾਈ ਲੱਗਣ ਸਮੇਂ ਰੂਸ ਨੇ ਕਹਿੰਦੇ ਆ ਭਈ ਇੱਕ ਉਹਦੇ ਵਿੱਚ ਡਰੋਨ ਜਿਹੜਾ ਉਹ ਮਾਰਿਆ ਸੀਗਾ, ਜਿਹਦੇ ਕਾਰਨ ਉਹ ਚੀਜ਼ ਆ ਜਿਹੜੀ ਉਹ ਉਹਦੇ ਉੱਤੇ ਇੱਕ ਕਿਸਮ ਦਾ ਤੁਸੀਂ ਕਹਿ ਜੋ ਗਲਾਫ ਚਾੜਿਆ ਸੀਮੈਂਟ ਦਾ ਕੌਂਕਰੀਟ ਦਾ, ਉਹਦੇ ਵਿੱਚ ਥੋੜਾ ਜਿਹਾ ਜਿਹੜੀ ਇੱਕ ਗਲੀ ਵਗੈਰਾ ਥੋੜੀ ਬਹੁਤੀ ਹੋ ਗਈ ਸੀਗੀ, ਤੇ ਉਹਦੇ ਨਾਲ ਕਹਿੰਦੇ ਸੀਗੇ ਭਈ ਰੇਡੀਏਸ਼ਨ ਕੋਈ ਲੀਕ ਨਹੀਂ ਹੋਈ ਉਹਦੇ ਵਿੱਚੋਂ ਨਵੀਂ। ਤੇ ਪਰ ਉਹਨਾਂ ਨੇ ਫੇਰ ਕਹਿੰਦੇ ਆ ਭਈ ਉਹਦੇ ਉੱਤੇ ਜਿਹੜਾ ਇੱਕ ਹੋਰ ਸਟੀਲ ਦਾ ਜਿਹੜਾ ਸੀ ਉਸੇ ਦੇ ਉੱਪਰ ਵੀ ਇੱਕ ਹੋਰ ਸਟੀਲ ਦਾ ਜਿਹੜਾ ਉਹ ਕਵਰ ਜਿਹੜਾ ਚਾੜ ਦਿੱਤਾ ਸੀਗਾ। ਤੇ ਇਹਦੇ ਵਿੱਚ ਹੁਣ ਜਿਹੜਾ ਆ ਗੱਲਬਾਤ ਸੱਜਣੋ ਆ ਸੁਣਨੇ ਵਾਲੀ, ਆਪਾਂ ਪਿੱਛੇ ਉਹ ਦੱਸ ਕੇ ਗਏ ਆ ਕਿ ਇੰਨਾ ਕੁ ਯੂਰੇਨੀਅਮ ਨੇ ਇੰਨਾ ਨੁਕਸਾਨ ਕੀਤਾ ਸੀਗਾ, ਤੇ ਇਹ ਜਿਹੜਾ ਰਿਐਕਟਰ ਹੈਗਾ ਆ ਚਰਨੋਬਿਲ ਦੇ ਵਿੱਚ, ਇਹਦੇ ਵਿੱਚ 190 ਤੋਂ 192 ਮੈਟ੍ਰਿਕ ਟਨ, ਦੋਸਤੋ ਜਿਹੜਾ ਮੈਟ੍ਰਿਕ ਟਨ ਹੁੰਦਾ ਆ ਉਹ 10 ਕੁਇੰਟਲ ਦਾ ਇੱਕ ਟਨ ਹੁੰਦਾ ਆ, ਹੁਣ ਤੁਸੀਂ ਇਹ ਅੰਦਾਜ਼ਾ ਲਾਓ ਕਿ ਜਿਹੜਾ 190 ਟਨ ਜਿਹੜਾ ਹੈਗਾ ਆ 1900 ਕੁਇੰਟਲ ਉਹਦਾ ਬਣ ਗਿਆ, ਜੇ ਜਿਹੜੀ ਆਪਾਂ ਪਿੱਛੇ ਫਿਗਰ ਦੱਸ ਕੇ ਗਏ ਆ ਕਿ ਜਿਹੜਾ ਸਿਰਫ ਜਿਹੜਾ 2% 64 ਕਿਲੋ ਦਾ 2% ਜਿਹੜਾ ਉੱਥੇ ਉਹ ਫਿਊਜ਼ਨ ਜਿਹਨੂੰ ਕਹਿੰਦੇ ਆ ਹੋਈ ਸੀਗੀ, ਤੇ ਜੇ ਕਿਤੇ ਇਹ ਜਿਹੜਾ 190 ਕਿਲੋ ਟਨ ਆ ਜਿਹੜਾ, ਯਾਨੀ ਕਿ 1900 ਕੁਇੰਟਲ ਜਿਹੜਾ ਯੂਰੇਨੀਅਮ ਆ, ਜੇ ਇਹ ਕਿਤੇ ਉਸ ਹਾਲਾਤ ਦੇ ਵਿੱਚ ਪਹੁੰਚ ਕੇ ਉੱਥੇ ਐਕਸਪਲੋਜਨ ਹੋ ਜਾਵੇ, ਉਹ ਫਟ ਜਾਵੇ ਜਿਹੜਾ ਉਹ ਉਹਨ ਕੈਪਸੂਲ ਬਣਾ ਕੇ ਉਹਦੇ ਉੱਤੇ ਚਾੜਿਆ ਹੋਇਆ ਇੱਕ ਸੀਮੈਂਟ ਦਾ ਕੌਂਕਰੀਟ ਦਾ ਤੇ ਉਹਦੇ ਉੱਪਰ ਦੀ ਇੱਕ ਹੋਰ ਸਟੀਲ ਦਾ, ਤੇ ਉਹ ਭਾਈ ਤੁਸੀਂ ਅੰਦਾਜ਼ਾ ਜਿਹੜਾ ਕੈਲਕੂਲੇਸ਼ਨ ਲਾ ਸਕਦੇ ਆ ਕਿ 190 ਕੁਇੰਟਲ ਤੇ ਦੂਸਰੇ ਪਾਸੇ ਸਿਰਫ 64 ਕਿਲੋ ਦਾ 2% ਯੂਰੇਨੀਅਮ ਜਿਹੜਾ ਸੀਗਾ ਉਹਨੇ ਨੁਕਸਾਨ ਕਿੰਨਾ ਕੀਤਾ ਸੀਗਾ ਉੱਥੇ ਹੀਰੋਸ਼ੀਮਾ ਦੇ ਵਿੱਚ। ਤੇ ਜੇ ਹੁਣ 1900 ਕੁਇੰਟਲ ਜੇ ਉੱਥੇ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਹੋ ਜਾਵੇ ਤੇ ਦੁਨੀਆਂ ਦਾ ਬਣਨਾ ਕੀ ਆ, ਇਹ ਕੈਲਕੂਲੇਸ਼ਨਾਂ ਜਿਹੜੀਆਂ ਆਪਾਂ ਲਾ ਕੇ ਇਹਨੂੰ ਸਮਝਣ ਦੀ ਕੋਸ਼ਿਸ਼ ਜਿਹੜੀ ਕਰਦੇ ਆ। ਤੇ ਇਹਦੇ ਨਾਲ ਅਗਲੀ ਜਿਹੜੀ ਗੱਲ ਦੋਸਤੋ ਹੈਗੀ ਆ ਉਹ ਇਹ ਆ ਕਿ ਇਰਾਨ ਆ ਜਿਹੜਾ ਉਹਦੇ ਕੋਲ 450 ਕਿਲੋ ਜਿਹੜਾ ਆ ਉਹ ਯੂਰੇਨੀਅਮ ਹੈਗਾ ਆ, ਔਰ ਇਹਦੇ ਬਾਰੇ ਦੇ ਵਿੱਚ ਕੋਈ ਆਪਣੇ ਕੋਲ ਪੱਕੀ ਡੈਫੀਨੇਟਿਵ ਫਿਗਰ ਆ ਜਿਹੜੀ ਉਹ ਨਹੀਂ ਹੈਗੀ ਕਿ ਇਹ ਜਿਹੜਾ 450 ਕਿਲੋ ਯੂਰੇਨੀਅਮ ਇਰਾਨ ਦੇ ਕੋਲ ਹੈਗਾ ਆ ਇਹਦੀ ਪਿਊਰੀਫਿਕੇਸ਼ਨ ਕਿੰਨੀ ਕਿ ਆ, 80% ਤੇ ਪਹੁੰਚੀ ਹੋਈ ਆ ਜਿਹਦੇ ਤੋਂ ਇਜ਼ਰਾਇਲ ਤੇ ਅਮਰੀਕਾ ਡਰ ਰਹੇ ਆ, ਜਾਂ ਅਜੇ ਉਹ ਪੂਰਾ ਇੰਨਾ ਸਾਫ਼ ਸੁਥਰਾ ਨਹੀਂ ਬਣਿਆ ਹੋਇਆ ਤੇ ਅਜੇ ਉਹਨੂੰ ਸਾਫ਼ ਸੁਥਰਾ ਬਣਾਉਣ ਦੀ 80% ਤਿਕਰ ਪ੍ਰਤੀਸ਼ਤ ਤਿਕਰ ਉਹਦੀ ਜਿਹੜੀ ਆ ਉਹ ਕਰ ਰਿਹਾ ਕੋਸ਼ਿਸ਼ ਇਰਾਨ। ਇਹਦੇ ਬਾਰੇ ਗੱਲਬਾਤ ਆ ਜਿਹੜੀ ਉਹ ਤੁਹਾਨੂੰ ਪਤਾ ਵੀ ਸਾਰੀ ਦੱਬੀ ਘੁੱਟੀ ਆ, ਤੇ ਆਪਣੇ ਕੋਲ ਜੇ ਇਨਫੋਰਮੇਸ਼ਨ ਆਈ ਤੇ ਆਪਾਂ ਜ਼ਰੂਰ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੇ। ਪਰ ਦੂਸਰਾ ਪਾਸਾ ਜੇ ਦੋਸਤੋ ਦੇਖਿਆ ਜਾਵੇ ਤਾਂ ਇਹ ਵੀ ਆਪਾਂ ਜਿਹੜੀ ਆ ਗੱਲ ਕਰਨੀ ਆਪਣੀ ਬਣਦੀ ਆ, ਆਪਣੇ ਸਰੋਤਿਆਂ ਨੂੰ ਦੱਸਣ ਦੀ ਗੱਲ ਬਣਦੀ ਆ ਕਿ ਦੂਸਰਾ ਪਾਸਾ ਜੇ ਦੇਖਿਆ ਜਾਵੇ ਇਜ਼ਰਾਇਲ ਕੋਲ ਤਾਂ ਐਟਮ ਬੰਬ ਤਿਆਰ ਪਏ ਆ ਤੇ ਉਹਦੇ ਕੋਲ ਮੇਰਾ ਖਿਆਲ ਹੈ 80-90 ਕੋਈ ਸ਼ੌਕ ਦੇ ਨੇੜੇ ਆ ਜਿਹੜੇ ਉਹ ਐਟਮ ਬੰਬ ਇਜ਼ਰਾਇਲ ਦੇ ਕੋਲ ਕਿਹਾ ਜਾਂਦਾ ਕਿ ਹੈਗੇ ਆ ਔਰ ਇਜ਼ਰਾਇਲ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਪਰ ਜਿਹੜੀਆਂ ਦੁਨੀਆਂ ਦੀਆਂ ਇੰਟੈਲੀਜੈਂਸ ਏਜੰਸੀਆਂ ਉਹ ਕਹਿੰਦੇ ਆ ਭਾਈ ਹਾਂ ਇਜ਼ਰਾਇਲ ਕੋਲ ਇੰਨੇ ਕੁ ਹੈਗੇ ਆ। ਸੋ ਮੇਰੇ ਕਹਿਣ ਦਾ ਮਤਲਬ ਬੰਬ ਆ ਜਿਹੜੇ ਉਹ ਇਜ਼ਰਾਇਲ ਕੋਲ ਵੀ ਹੈਗੇ ਆ ਤੇ ਉਹ ਜਿਹੜੇ ਆ ਅਮਰੀਕਾ ਕੋਲ ਵੀ ਹੈਗੇ ਆ, ਉਹ ਯੂਕੇ ਕੋਲ ਵੀ ਆ, ਉਹ ਫਰਾਂਸ ਕੋਲ ਵੀ ਆ, ਨਾਰਥ ਕੋਰੀਆ ਕੋਲ ਵੀ ਆ, ਇੰਡੀਆ ਕੋਲ ਵੀ ਆ ਤੇ ਪਾਕਿਸਤਾਨ ਕੋਲ ਵੀ ਆ ਤੇ ਚੀਨ ਕੋਲ ਵੀ ਹੈਗੇ ਜਿਨ੍ਹਾਂ ਦੇ ਕੋਲ ਐਟਮ ਬੰਬ ਤਿਆਰ ਪਏ ਆ। ਸੋ ਇੱਥੇ ਹੁਣ ਸੋਚਣ ਵਾਲੀ ਦੋਸਤੋ ਗੱਲ ਇਹ ਆ ਕਿ ਇਹ ਜਿਹੜੇ ਇੰਨੇ ਦੇਸ਼ਾਂ ਕੋਲ ਬੰਬ ਪਏ ਆ ਔਰ ਇਹਨਾਂ ਕੋਲ ਮੇਰਾ ਖਿਆਲ ਆ ਭਾਈ ਭਾਰਤ ਦੇ ਕੋਲ 200 ਦੇ ਨੇੜੇ ਐਟਮ ਬੰਬ ਹੈਗੇ ਆ ਤੇ ਪਾਕਿਸਤਾਨ ਕੋਲ ਭਾਰਤ ਨਾਲੋਂ ਵੀ ਥੋੜੇ ਜ਼ਿਆਦਾ ਆ, ਕੁਛ ਉਹਨਾਂ ਦੇ ਕੋਲ ਜ਼ਿਆਦਾ ਆ ਉਹਨਾਂ ਨੇ ਰੱਖੇ ਹੋਏ ਆ ਤਾਂ ਕਿ ਉਹ ਕਿਉਂਕਿ ਉਹ ਆਪਣੇ ਆਪ ਨੂੰ ਸੋਚਦੇ ਆ ਭਾਈ ਸਾਡਾ ਦੇਸ਼ ਛੋਟਾ ਆ ਤੇ ਅਸੀਂ ਉਹਨੇ ਕਹਿ ਜਿਹੜੇ ਉਹ ਐਟਮ ਬੰਬ ਜ਼ਿਆਦਾ ਬਣਾ ਲੈਣੇ ਆ। ਹੁਣ ਦੋਸਤੋ ਇੱਥੇ ਸੋਚਣ ਵਾਲੀ ਗੱਲ ਇਹ ਆ ਕਿ ਇੰਨੇ ਦੇਸ਼ਾਂ ਦੇ ਕੋਲ ਇੰਨੀ ਵੱਡੀ ਗਿਣਤੀ ਦੇ ਵਿੱਚ ਐਟਮ ਬੰਬ ਪਏ ਆ ਉਹਨਾਂ ਤੋਂ ਤਾਂ ਕਦੇ ਇਰਾਨ ਨੂੰ ਜਾਂ ਇਰਾਕ ਨੂੰ ਜਾਂ ਹੋਰ ਕਿਸੇ ਨੂੰ ਖਤਰਾ ਹੁੰਦਾ ਨਹੀਂ ਤੇ ਜਿਹੜਾ ਇਰਾਨ ਬਣਾਉਣ ਦੀ ਹਜੇ ਕੋਸ਼ਿਸ਼ਾਂ ਵਿੱਚ ਆ ਉਹਦੇ ਤੋਂ ਪਤਾ ਨਹੀਂ ਦੁਨੀਆਂ ਨੂੰ ਕਾਹਤੇ ਇੰਨਾ ਖਤਰਾ ਹੋ ਗਿਆ ਕਿ ਉਹਨੂੰ ਜਾ ਕੇ ਢਾਹ ਢੇਰੀ ਜਿਹੜਾ ਉਹ ਕਰਨ ਲੱਗੇ ਆ ਕਿ ਇਹ ਜੀ ਐਟਮ ਬੰਬ ਬਣਾਉਣ ਦੀਆਂ ਤਿਆਰੀਆਂ ਕਰ ਰਿਹਾ ਆ। ਸੋ ਦੋਸਤੋ ਦੋਨਾਂ ਪਾਸਿਆਂ ਦੀਆਂ ਗੱਲਾਂ ਬਾਤਾਂ ਸੁਣ ਕੇ ਜਿਹੜਾ ਉਹ ਫੈਸਲਾ ਲੈਣਾ ਚਾਹੀਦਾ ਆ। ਐਵੇਂ ਜੇ ਇੱਕ ਧਰਿਆ ਜਿਹੜੀ ਉਹ ਦੂਸਰੇ ਤੇ ਚਿੱਕੜ ਸਿੱਟਦੀ ਆ ਤੇ ਉਹਨੂੰ ਲੈ ਕੇ ਜਿਹੜਾ ਆ ਉਹ ਐਵੇਂ ਅਫਵਾਹਾਂ ਦੇ ਵਿੱਚ ਫਸ ਕੇ ਜਿਹੜਾ ਆਪਣਾ ਫੈਸਲਾ ਜਿਹੜਾ ਉਹ ਨਹੀਂ ਲੈਣਾ ਚਾਹੀਦਾ। ਤੇ ਦੋਸਤੋ ਜਿਹੜੀ ਅਗਲੀ ਗੱਲਬਾਤ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਇਰਾਨ ਦੇ ਵਿਦੇਸ਼ ਮੰਤਰੀ ਜਿਹੜੇ ਹੈਗੇ ਆ ਉਹ ਪਹਿਲਾਂ ਪਾਕਿਸਤਾਨ ਗਏ, ਫੇਰ ਦੁਬਾਰਾ ਫੇਰ ਪਾਕਿਸਤਾਨ ਗਏ ਤੇ ਫੇਰ ਪਾਕਿਸਤਾਨ ਤੋਂ ਉਹਨਾਂ ਨੇ ਅੱਗੇ ਇਸਲਾਮਾਬਾਦ ਦੇ ਵਿਚ ਜਦੋਂ ਕੋਈ ਨਹੀਂ ਗੱਲ ਬਣ ਸਕੀ ਉਸ ਤੋਂ ਬਾਅਦ ਫੇਰ ਉਹਨਾਂ ਦਾ ਟ੍ਰਿਪ ਜਿਹੜਾ ਸੀਗਾ ਪਾਕਿਸਤਾਨ ਤੋਂ ਉਹਨਾਂ ਨੇ ਇਸਲਾਮਾਬਾਦ ਜਿਹੜੀ ਪਾਕਿਸਤਾਨ ਦੀ ਰਾਜਧਾਨੀ ਆ ਉਥੋਂ ਉਹਨਾਂ ਨੇ ਫੇਰ ਜਾਣਾ ਸੀਗਾ ਓਮਾਨ ਤੇ ਓਮਾਨ ਤੋਂ ਅੱਗੇ ਫੇਰ ਉਹਨਾਂ ਨੇ ਜਾਣਾ ਸੀਗਾ ਰੂਸ ਤੇ ਉਹਨਾਂ ਨੇ ਕਿਸੇ ਕਾਰਨ ਪਾਕਿਸਤਾਨ ਤੋਂ ਓਮਾਨ ਚਲੇ ਗਏ ਤੇ ਅੱਗੇ ਜਿਹੜਾ ਰੂਸ ਦਾ ਟ੍ਰਿਪ ਸੀਗਾ ਉਹ ਕੈਂਸਲ ਕਰਕੇ ਉਹ ਮੁੜ ਕੇ ਫੇਰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਵਿਚ ਫੇਰ ਉਹ ਦੁਬਾਰਾ ਤੋਂ ਗਏ ਆ ਤੇ ਇੱਥੇ ਹੁਣ ਗੱਲਬਾਤ ਕੀ ਹੋਈ ਆ ਇਹਦੇ ਬਾਰੇ ਅਜੇ ਤਿੱਕਰ ਕੋਈ ਪਤਾ ਨਹੀਂ ਪਰ ਜੇ ਆਪਾਂ ਥੋੜਾ ਜਿਹਾ ਅੰਦਾਜ਼ਾ ਲਾਈਏ ਤਾਂ ਇੱਦਾਂ ਲੱਗ ਰਿਹਾ ਵੀ ਇਹ ਜਿਹੜੇ ਮੁੜ ਕੇ ਫੇਰ ਗਏ ਆ ਕੋਈ ਨਾ ਕੋਈ ਗੱਲ ਆ ਜਿਹੜੀ ਉੱਥੇ ਟਰੰਪ ਸਾਹਿਬ ਨੇ ਆਪਣਾ ਮਾਇੰਡ ਚੇਂਜ ਕਰ ਲਿਆ ਹੋਣਾ ਬਦਲ ਲਿਆ ਹੋਣਾ ਇਹਦੇ ਬਾਰੇ ਆਪਾਂ ਪੱਕਾ ਤਾਂ ਨਹੀਂ ਕਹਿ ਸਕਦੇ ਪਰ ਕੁਛ ਨਾ ਕੁਛ ਉਹਦੇ ਵਿਚ ਜਿਹੜਾ ਹੋਇਆ ਆ ਉਹ ਆਪਣੇ ਸਾਹਮਣੇ 1-2-4-5-7 ਦਿਨਾਂ ਦੇ ਵਿਚ ਜਿਹੜਾ ਉਹ ਆ ਕਲੀਅਰ ਹੋ ਜਾਏਗਾ ਤੇ ਉਥੋਂ ਆਪਾਂ ਨੂੰ ਪਤਾ ਲੱਗ ਜਾਣਾ ਕਿ ਇਹ ਲੜਾਈ ਬੰਦ ਹੁੰਦੀ ਆ ਕਿ ਨਹੀਂ ਹੁੰਦੀ। ਸੋ ਇਸ ਗੱਲਬਾਤ ਦੇ ਨਾਲ ਆਪਾਂ ਜਿਹੜਾ ਖਬਰਾਂ ਦਾ ਸਮਾਂ ਆ ਉਹ ਸਮਾਪਤ ਕਰਦੇ ਆ ਤੇ ਪਰਸੋਂ ਨੂੰ ਫੇਰ ਆਪਾਂ ਇਸ ਸਟੇਸ਼ਨ ਦੇ ਉੱਤੇ ਮਿਲਾਂਗੇ ਤੇ ਅਗਲੀ ਗੱਲਬਾਤ ਆ ਜਦੋਂ ਤੀਕਰ ਖਬਰਾਂ ਜਿਹੜੀਆਂ ਹੋਰ ਬਾਹਰ ਆ ਜਾਣੀਆਂ ਤੇ ਉਦੋਂ ਤੀਕਰ ਫੇਰ ਆਪਾਂ ਤੁਹਾਡੇ ਨਾਲ ਖਬਰਾਂ ਦੀ ਸਾਂਝ ਪਾਵਾਂਗੇ ਤੇ ਗੱਲਬਾਤ ਜ਼ਰੂਰ ਕਰਾਂਗੇ।
1: ਥੈਂਕ ਯੂ ਸੋ ਮਚ ਸ਼੍ਰੋਤਿਓ, ਤੁਹਾਡਾ ਵੀ ਧੰਨਵਾਦ, ਮਿਹਰਬਾਨੀ। ਮਿਲਦੇ ਹਾਂ ਜੀ ਪਰਸੋਂ ਨੂੰ ਫੇਰ, ਦਿਓ ਇਜਾਜ਼ਤ ਮੇਰੇ ਵੱਲੋਂ, ਲਾਲ ਸਿੰਘ ਚੀਮਾ ਜੀ ਵੱਲੋਂ, ਸਾਰੇ ਸਤਿਕਾਰ ਜੋ ਸ਼੍ਰੋਤਿਆਂ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ।

0: ਪਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 855-397-0301 ਤੁਹਾਡੇ ਆਪਣੇ ਹੋਸਟ ਤੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪਰਵਾਜ਼ ਰੇਡੀਓ ਦੇ ਉੱਤੇ।
1: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪਰਵਾਜ਼ ਰੇਡੀਓ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ, ਤੇ ਅੱਜ ਆਪਾਂ ਬੜੇ ਚਿਰਾਂ ਬਾਅਦ ਮਲਕੀਤ ਸਿੰਘ ਗੋਲਡਨ ਸਟਾਰ ਉਹਨਾਂ ਦੇ ਕੁਛ ਦੋ ਕੁ ਗੀਤ ਸੁਣਾਂਗੇ, ਤੇ ਉਸ ਤੋਂ ਬਾਅਦ ਫਿਰ ਕੋਈ ਚੇਂਜ ਕਰਾਂਗੇ, ਕੁਛ ਹੋਰ ਗਾਣੇ ਸੁਣਾਂਗੇ। ਤੇ ਲਓ, ਮਲਕੀਤ ਸਿੰਘ ਉਹਨਾਂ ਦਾ ਗਾਣਾ ਹੈਗਾ ਪੁੱਤਰ ਮਿੱਠੜੇ ਮੇਵੇ।

0: ਦੋਸਤੋ ਆਪਾਂ ਖਬਰਾਂ ਦਾ ਟਾਈਮ ਹੋ ਗਿਆ ਜੀ ਆਪਣਾ ਸੋ ਆਪਾਂ ਚਲਦੇ ਆ ਖਬਰਾਂ ਵੱਲ ਪਤਾ ਕਰਦੇ ਆ ਜੀ ਕੀ ਹੋ ਰਿਹਾ ਲਾਲ ਸਿੰਘ ਚੀਮਾ ਸਾਹਿਬ ਫਰੀਦਨੋ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਏ ਨੇ ਤੇ ਇਹਨਾਂ ਕੋਲੋਂ ਪੁੱਛਦੇ ਆ ਜੀ ਲੜਾਈਆਂ ਜੰਗਾਂ ਬਾਰੇ ਕੀ ਹੋ ਰਿਹਾ ਉਧਰ ਇਹ ਵੀ ਇੱਕ ਬੜਾ ਰੌਲਾ ਪੈ ਰਿਹਾ ਜੀ ਪਾਕਿਸਤਾਨ ਵਾਲਾ ਮੀਡੀਆ ਬਹੁਤ ਕਹਿ ਰਿਹਾ ਕਿ ਇੰਡੀਆ ਨੇ ਆਰਮੀ ਜਿਹੜੀ ਆ ਉਹ ਬਾਰਡਰਾਂ ਤੇ ਲਾਤੀ ਆ ਔਰ ਪਤਾ ਨੀ 100 ਕਿੰਨੇ ਜਹਾਜ਼ ਵੀ ਤਿਆਰ ਰੈਡੀ ਆ ਰੱਬ ਕਰੇ ਇਹੋ ਜਿਹੀਆਂ ਲੜਾਈਆਂ ਨਾ ਲੱਗਣ ਚਾਹੇ ਕੋਈ ਵੀ ਮਸਲੇ ਹੈਗੇ ਆ ਪਾਕਿਸਤਾਨ ਨੂੰ ਵੀ ਥੋੜਾ ਜਿਹਾ ਨਾ ਇਹ ਗੱਲਬਾਤ ਲਈ ਤਿਆਰ ਕਰਨ ਹੋਣਾ ਚਾਹੀਦਾ ਕਿ ਵੀ ਦੱਸੋ ਜੀ ਕਿਉਂ ਲੜਾਈ ਲੜਨੀ ਸਾਨੂੰ ਹੁਕਮ ਕਰੋ ਆਪਾਂ ਰਲ ਮਿਲ ਕੇ ਇਹਨਾਂ ਚੀਜ਼ਾਂ ਨੂੰ ਸੁਲਝਾ ਲੈਂਦੇ ਹਾਂ ਪਰ ਹੈਂਕੜਬਾਜ਼ੀ ਜਿਹੜੀ ਹੁੰਦੀ ਨਾ ਉਹ ਫਿਰ ਕੰਮ ਖਰਾਬ ਕਰਦੀ ਉਹਦੇ ਵਿੱਚ ਹੋਣਾ ਕੀ ਹੈ ਕਿ ਨੁਕਸਾਨ ਦੋਨੇ ਬੰਨੀ ਹੋਣਾ ਤੇ ਲੜਾਈ ਦਾ ਤੁਸੀਂ ਹਾਲ ਦੇਖ ਹੀ ਰਹੇ ਹੋ ਕਿ ਜੋ ਕੁਛ ਇਸ ਵੇਲੇ ਅਮਰੀਕਾ ਇਸਰਾਇਲ ਤੇ ਇਰਾਨ ਦੀ ਜੰਗ ਲੱਗੀ ਹੈ ਉਹਦੇ ਵਿੱਚ ਕਿੰਨੇ ਲੋਕ ਜਿਹੜੇ ਆ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੁੰਦਾ ਲੜਾਈ ਦੇ ਨਾਲ ਉਹ ਕਿੰਨੀਆਂ 100 ਕਿੰਨੀਆਂ ਬੱਚੀਆਂ ਸਕੂਲ ਦੇ ਉੱਪਰ ਇਸਰਾਇਲ ਨੇ ਬੰਬ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਤੇ ਇਹਨਾਂ ਲੜਾਈਆਂ ਦੇ ਵਿੱਚੋਂ ਕਿਸੇ ਨੇ ਕੁਛ ਕਦੀ ਖੱਟਿਆ ਨਹੀਂ ਉਹ ਨਾ ਕੁਛ ਕੱਢਿਆ ਹੀ ਉਹ ਅਖੀਰ ਤੇ ਹੁਣ ਦੇਖ ਲੋ ਇਨ੍ਹਾਂ ਕੁਛ ਮਰਨ ਮਰਾਉਣ ਦੇ ਬਾਵਜੂਦ ਵੀ ਤੇ ਹੁਣ ਮਿੰਤਾਂ ਤਰਲਿਆਂ ਤੇ ਉਤਰਿਆ ਹੋਇਆ ਇਸਰਾਇਲ ਵੀ ਤੇ ਅਮਰੀਕਾ ਵੀ ਕਿਸੇ ਤਰੀਕੇ ਨਾਲ ਅਸੀਂ ਇਹਨੂੰ ਬੰਦ ਕਰ ਦਈਏ ਪਰ ਜੂਰੀ ਦੇਖਣੀ ਹੁੰਦੀ ਅਗਲੇ ਦੀ ਪਾਵਰ ਕਿੰਨੀ ਕਾ ਉਹਦੇ ਚੋਂ ਕੀ ਕੱਢਣਾ ਹੁੰਦਾ ਤੇ ਇਹੀ ਕੁਛ ਜਿਹੜਾ ਉਹ ਬੇਨਤੀ ਇਹੀ ਆ ਕਿ ਦੋਨੇ ਮੁਲਕਾਂ ਨੂੰ ਇੰਡੀਆ ਨੂੰ ਵੀ ਤੇ ਪਾਕਿਸਤਾਨ ਨੂੰ ਵੀ ਥੋੜਾ ਜਿਹਾ ਸਬਰ ਤੋਂ ਕੰਮ ਲੈ ਕੇ ਇਸ ਲੜਾਈ ਨੂੰ ਗਾਂ ਨਹੀਂ ਵਧਾਉਣਾ ਚਾਹੀਦਾ ਜੇ ਉਥੇ ਇੰਡੀਆ ਫਰਮਾਇਸ਼ ਕਰਦਾ ਕਹਿੰਦਾ ਵਾ ਕਿ ਵੀ ਇੱਥੇ ਤੁਹਾਡੇ ਟੈਰੋਰਿਸਟ ਜਿਹੜੇ ਸਾਡੇ ਨਾਲ ਅਟੈਕ ਕਰਦੇ ਆ ਕੇ ਤੁਸੀਂ ਉਹਨਾਂ ਨੂੰ ਅਰੈਸਟ ਕਰ ਲਓ ਆਪਣੇ ਆਪ ਹੀ ਲੜਾਈ ਖਤਮ ਹੋ ਜਾਏਗੀ ਉਧਰੋਂ ਤੁਸੀਂ ਅਫਗਾਨਿਸਤਾਨ ਨਾਲ ਲੜੀ ਆ ਜੰਗ ਲੱਗੀ ਆ ਉਧਰੋਂ ਤੁਸੀਂ ਇੰਡੀਆ ਨਾਲ ਲਾ ਲਈ ਉਧਰੋਂ ਪਤਾ ਨਹੀਂ ਹੋਰ ਕਿਹਨੇ ਤੁਹਾਡੇ ਤੇ ਅਟੈਕ ਕਰ ਦੇਣਾ ਉਹ ਤੋਂ ਬੈਟਰ ਇਹੀ ਹੈ ਕਿ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿਸੇ ਤਰੀਕੇ ਨਾਲ ਇਹ ਜੰਗਾਂ ਜਿਹੜੀਆਂ ਇਹ ਬਰਬਾਦੀ ਦਾ ਕੰਮ ਆ ਤੇ ਇਹ ਨਾ ਹੋਣ ਜੀ ਮਾ ਸਾਹਿਬ ਸਤਿ ਸ੍ਰੀ ਅਕਾਲ ਵੈਲਕਮ ਜੀ ਜੀ
1: ਕਾਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਤੁਹਾਡੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਆ ਤੇ ਜਿਹੜੇ ਸਾਬਕਾ ਮੈਂਬਰ ਆ ਉਹਨਾਂ ਨੂੰ ਵੀ ਤੇ ਕਾਕ ਸਾਹਿਬ ਜੀ ਇੱਕ ਦੋ ਲਾਈਨਾਂ ਦੇ ਵਿੱਚ ਜੇ ਲੜਾਈ ਬੰਦ ਕਰਨੀ ਚਾਹੀਏ ਜਾਂ ਚਾਹੁਣ ਜਿਹੜੇ ਲੜਾਈ ਲਵਾਉਂਦੇ ਆ ਤੇ ਇਹ ਲਾਈਨਾਂ ਤਾਂ ਇੱਕ ਦੋ ਹੀ ਆ ਖਾਕ ਸਾਹਿਬ ਜੀ ਉਹ ਕਹਿੰਦੇ ਆ ਕਿ ਲੜਾਈ ਆ ਜਿਹੜੀ ਉਹ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਉਹਦੀਆਂ ਜਿਹੜੀਆਂ ਯੋਜਨਾਵਾਂ ਬਣਾਈ ਜਾਂਦੀਆਂ ਉਹਨਾਂ ਤੋਂ ਪਹਿਲਾਂ ਲੜਾਈ ਦੇ ਵਾਸਤੇ ਮੈਦਾਨ ਚਾਹੀਦਾ ਹੁੰਦਾ ਤੇ ਉਹਦੇ ਵਿੱਚ ਇਹ ਕਿਹਾ ਜਾਂਦਾ ਕਿ ਕਦੇ ਤੁਸੀਂ ਸ਼ੇਰ ਜਾਂ ਮੱਛੀ ਨੂੰ ਵੱਡੀ ਮੱਛੀ ਉਹ ਜਿਹੜੀ ਕੋਇਲ ਮੱਛੀਆਂ ਹੁੰਦੀਆਂ ਜਿਹੜੀਆਂ ਕਈ ਕਈ ਟਨ ਦੀਆਂ ਹੁੰਦੀਆਂ ਕਦੇ ਤੁਸੀਂ ਸ਼ੇਰ ਨੂੰ ਉਹਨਾਂ ਨਾਲ ਲੜਦੇ ਨੂੰ ਦੇਖਿਆ ਨਹੀਂ
0: ਕਦੇ ਨਹੀਂ
1: ਉਹਦਾ ਕਾਰਨ ਇਹ ਆ ਕਿ ਉਹਨਾਂ ਨੂੰ ਲੜਨ ਵਾਸਤੇ ਮੈਦਾਨ ਹੀ ਹੈ ਨਹੀਂ ਇੱਕ ਤਾਂ ਸ਼ੇਰ ਪਾਣੀ ਚ ਜਾ ਕੇ ਨਹੀਂ ਲੜ ਸਕਦਾ ਤੇ ਮੱਛੀ ਬਾਹਰ ਆ ਕੇ ਨਹੀਂ ਲੜ ਸਕਦੀ ਸੋ ਉਹਨਾਂ ਦੇ ਲੜਨ ਵਾਸਤੇ ਮੈਦਾਨ ਨਹੀਂ ਹੈ
0: ਬੜੀ ਗੱਲ ਕੀਤੀ ਚੀਮਾ ਸਾਹਿਬ ਬਹੁਤ ਵੱਡੀ ਗੱਲ ਸਹੀ ਕਿਹਾ
1: ਇਸੇ ਹੀ ਤਰ੍ਹਾਂ ਹੱਕ ਸਾਹਿਬ ਜੀ ਜਿਹੜੀ ਇਹ ਦੁਨੀਆਂ ਦੇ ਦੇਸ਼ ਆ ਇਨ੍ਹਾਂ ਦੇ ਵਿੱਚ ਪਹਿਲੀ ਗੱਲ ਤਾਂ ਜਿਹੜਾ ਇਨ੍ਹਾਂ ਦੇਸ਼ਾਂ ਦੇ ਵਿੱਚ ਆ ਕੇ ਮੈਦਾਨ ਬਣਾਉਂਦਾ ਉਹਦੇ ਤੋਂ ਜਿਹਨੂੰ ਕਹਿੰਦੇ ਆ ਚਕੰਨੇ ਰਹੋ ਭਈ ਜਦੋਂ ਵੀ ਤੁਹਾਡੇ ਦੇਸ਼ ਦੇ ਆਗੂਆਂ ਦੇ ਨਾਲ ਇਹ ਚਾਹੀਦਾ ਤਾਂ ਆਗੂਆਂ ਨਹੀਂ ਆ ਕਿਉਂਕਿ ਮੈਦਾਨ ਤਾਂ ਆਗੂਆਂ ਨੇ ਪੈਦਾ ਕਰਨਾ ਨਾ
0: ਬਿਲਕੁਲ
1: ਉਹਨਾਂ ਤੋਂ ਕਰਾਉਣਾ ਕਿਸੇ ਹੋਰ ਦੇਸ਼ ਨੇ ਆ ਕੇ ਉਹਨਾਂ ਨੂੰ ਪਰਜਾ ਦੇ ਖਿਲਾਫ਼ ਭੜਕਾਉਣਗੇ ਕਦੇ ਆਹ ਕਰਨਗੇ ਕਦੇ ਉਹ ਕਰਨਗੇ ਸੋ ਇਸ ਕਰਕੇ ਜਿਹੜੇ ਸਰੋਤੇ ਵੀਰ ਸੁਣ ਰਹੇ ਆ ਇਸ ਵੇਲੇ ਭਾਈ ਤੁਸੀਂ ਲੜਾਈ ਦੇ ਮੈਦਾਨ ਖਤਮ ਕਰੋ ਲੜਾਈ ਆ ਜਿਹੜੀ ਉਹ ਆਪੇ ਹੀ ਖਤਮ ਹੋ ਜਾਣੀ ਹੈ
0: ਬਿਲਕੁਲ
1: ਉਹ ਲੱਗਣੀ ਨੀ ਮੁੜ ਕੇ ਸੋ ਜਿਹੜਾ ਮੈਦਾਨ ਆ ਖਾਕ ਸਾਹਿਬ ਜੀ ਹੁਣ ਮੈਦਾਨ ਪੈਦਾ ਕਰਨ ਵਾਲੇ ਬਹੁਤ ਆ ਲੋਕ ਕਰੇ ਸੀ
0: ਬਿਲਕੁਲ ਬਹੁਤ ਕੋਸ਼ਿਸ਼ਾਂ ਹੁੰਦੀਆਂ ਕਿ ਇਹਨੂੰ ਬਰਬਾਦ ਕਰੋ ਇੱਥੇ ਦੀ ਇਕਾਨਮੀ ਖਤਮ ਕਰ ਦਿਓ ਇੱਥੇ ਨੂੰ ਇਹ ਕਰ ਦਿਓ ਉਹ ਕਰ ਦਿਓ ਸਾਰਾ ਕੁਛ ਹੋ ਰਿਹਾ ਪਰ ਇਹਨੂੰ ਕੰਟਰੋਲ ਤੁਹਾਡੀ ਗੱਲ ਸਹੀ ਹੈ ਕਿ ਕੁਛ ਸ਼ਰਮ ਜਾਂ ਹਜ਼ਾ ਉਹਨਾਂ ਲੀਡਰਾਂ ਨੂੰ ਵੀ ਚਾਹੀਦੀ ਕਿ ਭਾਈ ਅਸੀਂ ਇੱਥੇ ਤੱਕ ਨਾ ਜਾਈਏ ਕਿਸੇ ਤਰੀਕੇ ਨਾਲ ਬੈਠ ਕੇ ਮਸਲੇ ਹੱਲ ਕਰ ਲਈਏ ਜਿਹੜੇ ਵੀ ਹੈਗੇ ਆ ਪਰ ਦੂਜੀ ਗੱਲ ਇਹ ਹੈ ਕਿ ਇੱਕ ਲੜਾਈ ਤੇ ਜੰਗ ਚੀਮਾ ਸਾਹਿਬ ਹੁੰਦੀ ਆ ਦੋ ਨੇਬਰਾਂ ਦੀ ਨੇਬਰਹੁੱਡ ਦੋ ਹੈਗੇ ਉਹ ਲੜਦੇ ਆ ਕਿ ਉਹਨਾਂ ਦੇ ਕੋਈ ਮਸਲੇ ਹੈਗੇ ਆ ਕੋਈ ਬਹਿ ਕੇ ਗੱਲਬਾਤ ਕਰ ਲਓ ਅਸੀਂ ਤੇ 15 ਮੇਖਰ 25 ਮੇਖਰ 100ਵੇਂ ਜਗ੍ਹਾ ਤੋਂ ਜਾ ਕੇ ਤੇ ਉੱਥੇ ਬੰਬ ਸਿੱਟਣ ਡਏ ਆ। ਉਹ ਲੜਾਈ ਥੋੜੇ ਹੁੰਦੀ ਆ ਅੱਜ ਕੱਲ, ਮਤਲਬ ਕਿਸੇ ਦੇ ਉੱਪਰ ਮਾਰੀ ਜਾਣੀ ਆ, ਉਧਰੋਂ ਉਹ ਮਾਰੀ ਜਾਂਦੇ, ਅਰਬਾਂ ਅਰਬਾਂ ਡਾਲਰਾਂ ਦਾ ਜਿਹੜਾ ਉਹ ਨੁਕਸਾਨ ਹੋ ਰਿਹਾ, ਲੋਕ ਮਾਰੇ ਜਾ ਰਹੇ।
1: ਸਾਕਸ਼ਾ ਜੀ, ਇਹਦੇ ਵਿਚ ਇਕ ਹੋਰ ਵੀ ਜਿਹੜਾ ਇੱਥੇ ਚੀਜ਼ ਆ ਜਿਹੜਾ ਨੁਕਤਾ ਜਿਹੜਾ ਰੋਲ ਪਲੇ ਕਰਦਾ ਉਹ ਇਹ ਆ ਕਿ ਪਹਿਲੇ ਸਮਿਆਂ ਦੇ ਵਿਚ ਲੜਾਈ ਹੁੰਦੀ ਸੀ, ਆਮਣੋ ਸਾਹਮਣੇ ਹੋ ਕੇ ਫੌਜਾਂ ਦੇ ਵਿਚ ਲੜਾਈ ਹੁੰਦੀ ਸੀ। ਉਹਦੇ ਵਿਚ ਫਿਰ ਸਾਖ ਸਾਹਿਬ ਜੀ ਜਿਹੜੇ ਫੌਜੀ ਆ ਥੋੜੇ ਬਹੁਤੇ ਮਾਰੇ ਜਾਂਦੇ ਸੀ, ਕਿਸੇ ਦੀ ਉਹ ਲੱਤ ਵੱਢਤੀ, ਕਿਸੇ ਦਾ ਉਹ ਹੋ ਗਿਆ, ਕਿਸੇ ਦਾ ਉਹ ਹੋ ਗਿਆ, ਤੇ ਉਹ ਥੱਕ ਟੁੱਟ ਕੇ ਬਹਿ ਜਾਂਦੇ ਸੀ ਆਰਾਮ ਨਾਲ, ਭਈ ਯਾਰ ਛੱਡੋ ਪਰੇ। ਜਿੱਦਾਂ ਤੁਸੀਂ ਪਹਿਲੀਆਂ ਉਦਾਹਰਣਾਂ ਦੇ ਲਓ, ਸਿਕੰਦਰ ਆਇਆ ਇੰਡੀਆ ਆ ਕੇ, ਜਦੋਂ ਉਹਨੇ ਖਾਕਸ਼ਾਹ ਦੀ ਉਹ ਇੱਕ ਬਾਦਸ਼ਾਹ ਸੀਗਾ ਉਹਦੇ ਨਾਲ ਲੜਾਈ ਸ਼ੁਰੂ ਕਰਨੀ ਸੀਗੀ, ਉਹ ਤੋਂ ਪਹਿਲਾਂ ਉਹਨੇ ਕਿਹਾ ਆਪਣੀ ਫੌਜ ਨੂੰ, ਤੇ ਉਹ ਕਹਿੰਦੇ ਭਾਈ ਸਾਡਾ ਤਾਂ ਲੜ ਲੈਣ ਕਿਰਤ ਨਹੀਂ ਕਰਦਾ, ਅਸੀਂ ਥੱਕ ਗਏ ਹਾਂ, ਕਿਉਂਕਿ 9 ਸਾਲ ਹੋ ਗਏ ਸੀ ਸਿਕੰਦਰ ਨੂੰ ਤੁਰੇ ਨੂੰ ਉੱਥੋਂ ਮੈਸੇਡੋਨੀਆ ਤੋਂ ਜਦੋਂ ਉਹ ਇੰਡੀਆ ਪਹੁੰਚਿਆ, ਤੇ ਫਿਰ ਖਾਕਸ਼ਾਹ ਦੀ ਬਗਾਵਤ ਹੋ ਗਈ ਸੀ ਉਹਦੇ ਖਿਲਾਫ, ਕਿਉਂਕਿ ਜਿਹੜਾ ਅਕਸਰ ਫੌਜੀ ਵੀ ਆ ਭਾਵੇਂ ਕੁਛ ਵੀ ਆ, ਉਹਦੇ ਅਕਸਰ ਅੰਦਰ ਥੋੜੀ ਬਹੁਤੀ ਇਨਸਾਨੀਅਤ ਹੁੰਦੀ ਆ, ਫਿਰ ਉਧਰ ਜਾਗ ਪੈਂਦੀ ਆ ਵੀ ਅਸੀਂ ਕਿਉਂ ਨੀ ਇੱਥੇ ਲੋਕਾਂ ਨੂੰ ਬਿਨਾਂ ਕਿਸੇ ਗੱਲ ਤੋਂ ਦੋ ਛਿੱਲੜਾਂ ਦੀ ਖਾਤਰ, ਜਾਂ ਉਹਨਾਂ ਦਾ ਸੋਨਾ, ਜਾਂ ਉਹਨਾਂ ਦੀਆਂ ਔਰਤਾਂ, ਜਾਂ ਉਹਨਾਂ ਦੇ ਗੁਲਾਮ ਬਣਾ ਕੇ ਲਿਜਾਣ ਵਾਸਤੇ ਅਸੀਂ ਕਿਉਂ ਕਰਦੇ ਆ। ਉਹ ਬੰਦੇ ਦਾ ਮਨ ਜਿਹੜਾ ਤਸੀਰ ਜਾਂਦਾ, ਹੁਣ ਜਿਹੜੀ ਖਾਕ ਸਾਹਿਬ ਦੀ ਲੜਾਈ ਆ ਉਹ ਹੈਗੀ ਆ, ਦੋਵਾਂ ਬੈਠੇ ਬੰਬ ਸਿੱਟੀ ਜਾਂਦੇ ਨੇ, ਆਰਡਰ ਹੀ ਕਰਨਾ, ਉਹਨੇ ਬਟਨ ਲੱਭ ਦੇਣਾ ਤੇ ਉਹ ਬੰਬ ਜਾ ਕੇ ਉੱਥੇ ਡਿੱਗ ਪੈਣਾ। ਇਹਦੇ ਵਿੱਚ ਜਿਹੜਾ ਆ ਉਹ ਇਹ ਵੀ ਇੱਕ ਬਹੁਤ ਵੱਡਾ ਰੋਲ ਆ ਜਿਹੜਾ ਉਹ ਗੱਲ ਪਲੇ ਕਰਦੀ ਇਸੇ ਕਰਕੇ। ਤੇ ਅਗਲੀ ਗੱਲ ਜਿਹੜੀ ਲੜਾਈ ਆ ਖਾਕ ਸਾਹਿਬ ਜੀ, ਉਹ ਜਿਹੜੀਆਂ ਚਾਹੇ ਉਹ ਰੂਸ ਆ, ਚਾਹੇ ਉਹ ਇੰਡੀਆ, ਚਾਹੇ ਉਹ ਅਮਰੀਕਾ, ਚਾਹੇ ਉਹ ਫਰਾਂਸ ਆ, ਇੰਗਲੈਂਡ ਆ, ਜਰਮਨੀ ਆ, ਜਿਹੜੇ ਵੀ ਦੇਸ਼ ਹੈਗੇ ਆ, ਉਹਨਾਂ ਦੇ ਵਿੱਚ ਖਾਕ ਸਾਹਿਬ ਜੀ ਜਿਹੜੀਆਂ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਆ, ਵੱਡੀਆਂ ਵੱਡੀਆਂ ਕਾਰਪੋਰੇਸ਼ਨ, ਬਿਲੀਅਨਸ ਡਾਲਰ ਦੇ ਉਹਨਾਂ ਦੇ ਜਿਹੜੇ ਬਜਟ ਹੈਗੇ ਆ, ਬਿਲੀਅਨ ਨੂੰ ਵੀ ਛੱਡੋ, ਟ੍ਰਿਲੀਅਨ ਡਾਲਰ ਵਾਲੇ ਉਹਨਾਂ ਦੇ ਬਜਟ ਹੈਗੇ ਆ, ਉਹ ਖਾਕ ਸਾਹਿਬ ਜੀ ਲੜਾਈ ਬੰਦ ਕਿਉਂ ਕਰਾਉਣਗੇ? ਕਿਉਂਕਿ ਉਹਨਾਂ ਦੀ ਤਾਂ ਰੋਜੀ ਰੋਟੀ ਉਹ ਨੀ ਬਣਾ ਲਈ, ਉਹ ਆਪਣੀ ਜਿਹੜਾ ਕਹਿਣ ਦਾ ਮਤਲਬ ਇਹ ਜਿਹੜਾ ਤਾਣਾ ਹੈ ਨਾ, ਤਾਣਾ ਮਾਣਾ ਇਸ ਦੁਨੀਆ ਦਾ
0: ਸਭ, ਦੌੜ ਤੁਰ ਪਈ ਹੈ ਨਾ। ਇੱਕ ਮੁਲਕ ਨੇ ਜੇ ਇਹ ਮਿਜ਼ਾਈਲਾਂ ਬਣਾ ਲਈਆਂ, ਦੂਜਾ ਕਹਿੰਦਾ ਯਾਰ ਮੈਂ ਇਹਦੇ ਤੋਂ ਇੱਕ ਵਧੀਆ ਬਣਾਵਾਂ, ਮੁੱਲ ਲਾ ਜਿਹੜਾ ਉਹ ਲੋਕਾਂ ਤੇ ਖਰਚ ਹੋਣਾ, ਸਕੂਲਾਂ ਤੇ ਖਰਚ ਹੋਣਾ, ਹਸਪਤਾਲਾਂ ਤੇ ਖਰਚ ਹੋਣਾ, ਜਾਂ ਆਮ ਜਨਤਾ ਤੇ ਖਰਚ ਹੋਣਾ, ਉਹ ਪੈਸਾ ਤਾਂ ਅਸੀਂ ਅਸਲੇ ਦੇ ਵਿਚ ਬਰਬਾਦ ਕਰੀ ਜਾ ਰਹੇ ਸਾਰੇ ਮੁਲਕ
1: ਦੇ। ਬਿਲਕੁਲ ਬਿਲਕੁਲ, ਉਹਦੇ ਵਾਸਤੇ ਸਿਰਫ ਤੁਸੀਂ ਜਿਹੜੀ ਆ ਉਹ ਫੈਕਟਰੀਆਂ ਚੱਲ, ਫੈਕਟਰੀਆਂ ਯਾਰ ਹੋਰ ਕਾਸੇ ਦੀਆਂ ਲਾ ਲਓ, ਕੋਈ ਉੱਥੇ ਸ਼ਾਂਤੀ ਦੇ ਝੰਡੇ ਬਣਾਉਣ ਲੱਗ ਜਾਓ, ਹੋਰ ਕੁਛ ਬਣਾਉਣ ਲੱਗ ਜਾਓ, ਜ਼ਰੂਰੀ ਆ ਵੀ ਤੁਸੀਂ ਹਥਿਆਰ ਬੜੇ ਬੜੇ ਬਣਾ ਕੇ ਤਾਂ ਲੋਕਾਂ ਨੂੰ ਮਾਰਨਾ, ਤੇ ਨਾਲੇ ਆਪਾਂ ਉਹਦੇ ਵਿਚ ਇਹ ਖਾਕਸਾ ਜੀ ਸਾਰੇ ਦੇ ਪਿੱਛੇ ਰਾਜ ਇਹੀ ਆ ਕਿ ਜਿਹੜੇ ਕੋਲ ਥੋੜੀ ਜਿਹੀ ਪਾਵਰ ਹੁੰਦੀ ਆ ਉਹ ਕਹਿੰਦਾ ਮੈਂ ਸਾਰੀ ਦੁਨੀਆਂ ਨੂੰ ਪਾਵਰ ਆਪਣੇ ਹੱਥ ਲੈ ਲਵਾਂ, ਤੇ ਸਾਰੀ ਦੁਨੀਆਂ ਦਾ ਧਨ ਪੈਸਾ ਜਿਹੜਾ ਆ ਉਹ ਮੈਂ ਆਪਣੇ ਹੱਥ ਲੈ ਲਵਾਂ, ਰੌਲਾ ਇਸ ਗੱਲ ਦਾ ਆ। ਬਹੁਤੀ ਗੁੰਝਲਦਾਰ ਗੱਲ ਹੈ ਵੀ ਨੀ ਪਰ ਹੈਗੀ ਵੀ ਆ, ਉਹ ਗੁੰਝਲਦਾਰ ਏਦਾਂ ਆ ਵੀ ਇਹ ਸਾਰਿਆਂ ਨੂੰ ਪਤਾ ਵੀ ਲੜਾਈ ਚ ਨੁਕਸਾਨ ਤਾਂ ਦੋਨਾਂ ਧਿਰਾਂ ਦਾ ਹੁੰਦਾ, ਕਿਸੇ ਦਾ ਜ਼ਿਆਦਾ, ਇੱਥੇ ਕੋਈ ਬਹੁਤੀ ਗੁੰਝਲ ਵਾਲੀ ਗੱਲ ਹੈ ਨੀ। ਪਰ ਜਿਹੜਾ ਲੜਾਈਆਂ ਪੈਦਾ ਕਰਨੀਆਂ, ਕਿੱਦਾਂ ਦੂਸਰੇ ਨੂੰ ਭੜਕਾਉਣਾ ਦੂਸਰੇ ਦੇ ਖਿਲਾਫ਼, ਉਹ ਸਾਰਾ ਬੜਾ ਗੁੰਝਲਦਾਰ ਜਿਹੜੀ ਆ ਉਹ ਤਾਣੀ ਬਾਣੀ ਹੈਗੀ ਆ, ਉਹਨੂੰ ਜੇ ਕਿਸੇ ਤਰ੍ਹਾਂ ਤੋੜਿਆ ਜਾਵੇ ਤਾਂ ਇਹ ਮਸਲਾ ਜਿਹੜਾ ਹੱਲ ਹੋ ਸਕਦਾ ਆ।
0: ਚਲੋ ਕੋਈ ਗੱਲ ਸਾਹਿਬ, ਜਿਹੜੀ ਇਰਾਨ ਨੇ ਜਿਹੜਾ ਇਹਦੇ ਤੇ ਇਲਜ਼ਾਮ ਲੱਗਦਾ ਸੀ ਸਾਡੇ ਵੱਲੋਂ ਕਿ ਹਾਂਜੀ ਐਟਮ ਬਣਾ ਰਿਹਾ, ਇਹ ਉਹ ਬਣਾ ਰਿਹਾ, ਨਿਊਕਲੀਅਰ ਬੰਬ ਬਣਾ ਰਿਹਾ, ਉਹਦੀ ਮਾਰ ਤਾਂ ਸਾਡੇ ਤੱਕ ਹੈ ਹੀ ਨਹੀਂ,
1: ਬਿਲਕੁਲ ਬਿਲਕੁਲ
0: ਇੱਥੇ ਤੱਕ ਤਾਂ ਮਾਰ ਹੀ ਹੈ ਨਹੀਂ ਉਹਦੀ, ਤੇ ਫਿਰ ਸਾਨੂੰ ਕਿਹੜਾ ਏਡਾ ਪੰਗਾ ਪੈ ਗਿਆ ਸੀ ਕਿ ਵੀ ਜਾ ਕੇ ਅਸੀਂ ਜਾ ਕੇ। ਗੱਲ ਤਾਂ ਇਸਰਾਇਲ ਦੀ ਸੀ, ਅਸਲੀ ਮੁੱਦਾ ਤੇ ਇਸਰਾਇਲ ਸੀ, ਜਦੋਂ ਕਿ ਇਹ ਸਾਰਾ ਕੁਛ ਜੋ ਉਹਨਾਂ ਦੇ ਮਗਰ ਵੱਡੇ ਬੈਠੇ ਆ ਉਹੀ ਕਰਾ ਰਹੇ ਆ।
1: ਹਾਂਜੀ ਬਿਲਕੁਲ ਉਹੀ ਕਰਾ ਰਹੇ ਆ ਇਸਰਾਇਲ। ਖਾਕਸਾ ਜੀ ਕੱਲੇ ਇਸਰਾਇਲ ਦਾ ਮੁੱਦਾ ਨੀ, ਮੁੱਦਾ ਅਸਲ ਦੇ ਵਿੱਚ ਤੇਲ ਦਾ ਆ, ਮੁੱਦਾ ਜਿਹੜਾ ਅਸਲ ਦੇ ਵਿੱਚ ਤੇਲ ਦਾ ਆ। ਉਹ ਤੇਲ ਹੁਣ ਜਿਹੜਾ ਰਸ਼ੀਆ ਉਹਦੇ ਕੋਲ ਤਾਂ ਤੇਲ ਤਾਂ ਆਪਣੇ ਸਾਡੇ ਕੋਲ ਕਿਹੜਾ ਘੱਟ ਆ, ਇੱਥੇ ਅਮਰੀਕਾ ਤੇਲ ਬਹੁਤ ਆ, ਬੇਸਾਬਾ ਪਿਆ, ਵਰਤੇ ਨੀ ਸਕਦੇ ਉਹ। ਪਰ ਉਹ ਜਿਹੜਾ ਆ ਜਿਹੜੀਆਂ ਕੰਪਨੀਆਂ ਹੁੰਦੀਆਂ ਕਾਰਪੋਰੇਸ਼ਨਾਂ ਜਿਹੜੀਆਂ ਤੇਲ ਕੱਢਦੀਆਂ, ਉਹਨਾਂ ਨੂੰ ਜਿਹੜਾ ਇੱਥੋਂ ਤੇਲ ਕੱਢਣਾ ਆ ਉਹ ਮਹਿੰਗਾ ਪੈਂਦਾ, ਤੇ ਉਹ ਕਹਿੰਦੇ ਯਾਰ ਅਸੀਂ ਜ਼ਰੂਰੀ ਕੱਢਣਾ, ਨਾਲੇ ਤਾਂ ਆਪਣਾ ਜਮਾ ਰੱਖੋ ਤੇ ਨਾਲੇ ਸਸਤਾ, ਜਦੋਂ ਉੱਥੋਂ ਸਸਤਾ ਮਿਲਦਾ ਤਾਂ ਕਿਉਂ ਨਾ ਆਪਾਂ ਉੱਥੋਂ ਲੈ
0: ਜਾਈਏ।
1: ਹਾਂਜੀ ਹਾਂਜੀ, ਹੁਣ ਥੋੜਾ ਜਿਹਾ ਵੈਨਜ਼ੁਏਲਾ ਖੋਹੀ ਲਿਆ, ਹੁਣ ਹਜੇ ਆਪਾਂ ਖੋਇਆ ਗਿਆ ਤਾਜ਼ਾ ਹੀ।
0: ਸਾਡੇ ਕੋਲ ਤੇਲ ਕਿਉਂ ਨੀ ਆ ਰਿਹਾ ਜੀ, ਉੱਥੋਂ ਖੋ ਲਿਆ ਇਹਨਾਂ ਨੇ, ਲਾਗੇ ਹੈਗਾ ਉਹ, ਤਾਂ ਉੱਥੋਂ ਕੀ ਚੱਕਰ, ਮਹਿੰਗਾ ਕਿਉਂ ਹੋ ਗਿਆ ਇਹਨਾਂ?
1: ਉਹ ਖਾਕ ਸਾਹਿਬ ਜੀ ਮਹਿੰਗਾ ਜਿਹੜੀ ਆ ਨਾ, ਜਿਹੜੀ ਇਹ ਇਕੋਨੋਮੀ ਆ ਇਹ ਬੜੀ ਗੁੰਝਲਦਾਰ ਆ, ਇਹਨਾਂ ਨੇ ਜਿਹੜੀ ਕੋਈ ਵੀ ਚੀਜ਼ ਆ ਨਾ ਕਮੋਡਿਟੀ ਜਿਹਨੂੰ ਆਪਾਂ ਕਹਿੰਦੇ ਆ, ਜਿਹੜੀਆਂ ਆਪਾਂ ਚੀਜ਼ਾਂ ਵਰਤੋਂ ਕਰਦੇ ਆ ਜਿਹਨਾਂ ਦੀ, ਖਾਕ ਸਾਹਿਬ ਜੀ ਇਹਨਾਂ ਦੇ ਵਿੱਚ ਜਿਹੜਾ ਟਰਾਂਸਪੋਰਟੇਸ਼ਨ ਆ ਨਾ, ਉਹਨੂੰ ਬਹੁਤ ਵੱਡੇ ਪੈਮਾਨੇ ਤੇ ਉਹਨੂੰ ਪ੍ਰੋਫਿਟ ਵੀ ਹੁੰਦਾ ਤੇ ਉਹਦੇ ਨਾਲ ਨੌਕਰੀਆਂ ਵੀ ਨਿਕਲਦੀਆਂ।
0: ਬਿਲਕੁਲ
1: ਇੱਕ ਥਾਂ ਤੋਂ ਦੂਜੀ ਥਾਂ ਤੇ ਜਿਹੜੀ ਪ੍ਰੋਡਕਟ ਅਮਰੀਕਾ ਦੇ ਵਿੱਚ ਨਹੀਂ ਹੁੰਦੀ ਉਹ ਦੂਸਰੇ ਕੰਟਰੀ ਤੋਂ ਲਿਆਓ, ਇਹਨਾਂ ਦੀ ਉੱਥੇ ਲਿਜਾਓ। ਜਾਂ ਕਈ ਆ, ਇੱਕ ਕਿਸੇ ਨੇ ਬੜੀ ਵਧੀਆ ਉਦਾਹਰਣ ਦਿੱਤੀ ਸੀ, ਉਹ ਕਹਿੰਦੇ ਵੀ ਇੰਗਲੈਂਡ ਆ ਜਿਹੜਾ ਤੇ ਫਰਾਂਸ ਆ, ਉਹ ਇੰਗਲੈਂਡ ਆ ਜਿਹੜਾ ਟੰਨਾਂ ਦੇ ਹਿਸਾਬ ਦੇ ਨਾਲ ਪਨੀਰ ਜਿਹੜੀ ਚੀਜ਼ ਆਪਾਂ ਕਹਿੰਦੇ ਆ ਉਹ ਫਰਾਂਸ ਨੂੰ ਭੇਜਦਾ, ਤੇ ਫਰਾਂਸ ਆ ਜਿਹੜਾ ਉਹ ਆਪਣਾ ਚੀਜ਼ ਇੰਗਲੈਂਡ ਨੂੰ ਭੇਜਦਾ ਟੰਨਾਂ ਦੇ ਹਿਸਾਬ ਨਾਲ। ਉਹ ਭਾਈ ਤੁਸੀਂ ਆਪਣਾ ਕਿਉਂ ਨੀ ਖਾਂਦੇ? ਉਹਦੇ ਵਿੱਚ ਹੁਣ ਕੀ ਆ, ਉਹ ਜੋਬਾਂ ਕ੍ਰੀਏਟ ਕਰਨਾ ਜਿਹੜਾ, ਉਹਦੇ ਵਿੱਚ ਟਰਾਂਸਪੋਰਟ ਆਊਗੀ, ਗੈਸ ਪੰਪ ਚੱਲਣਗੇ, ਟਰੱਕ ਚੱਲਣਗੇ, ਉਹ ਸਾਰਾ ਕੁਛ ਆ ਜਿਹੜਾ ਇਸ ਕਰਕੇ ਵੀ ਬਹੁਤ ਗੁੰਝਲਦਾਰ ਬਣਾਇਆ ਹੋਇਆ, ਕਿਉਂਕਿ ਵੈਸਟਰਨ ਕੰਟਰੀ ਨੂੰ ਇੰਡੀਆ ਦੇ ਵਿੱਚ ਲੋਕਾਂ ਕੋਲ ਨੌਕਰੀਆਂ ਹੈ ਨੀ ਗੀਆਂ, ਕਿਉਂਕਿ ਉੱਥੋਂ ਦੀ ਗੌਰਮੈਂਟ ਇਸ ਤਰ੍ਹਾਂ ਸੋਚਦੀ ਨੀ ਕਿ ਅਸੀਂ ਜੋਬਾਂ ਕ੍ਰੀਏਟ ਕਰਨੀਆਂ, ਜੋਬਾਂ ਪੈਦਾ ਕਰਨੀਆਂ। ਉਹ ਕਹਿੰਦੇ ਕੋਈ ਨਾ ਤੁਸੀਂ ਆ 4 ਕਿਲੋ ਦਾਲ ਇਹਨਾਂ ਨੂੰ ਦੇਈ ਜਾਓ, ਆਟਾ ਮਾੜਾ ਜਿਹਾ ਦੇਈ ਚਲੋ ਤੇ ਬੈਠੇ ਖਾਈ ਜਾਣਗੇ ਤੇ ਖਾ ਕੇ ਮਰ ਜਾਣਗੇ ਆਪੇ।
0: ਪਰ ਇੱਥੇ ਜਿਹੜੇ ਕਿਸਾਨਾਂ ਨੂੰ 2000, ਬੀਬੀਆਂ ਨੂੰ 1000, ਸਰਕਾਰ ਵੱਲੋਂ 5 ਲੱਖ ਦਾ ਹਸਪਤਾਲ ਦਾ ਖਰਚ, ਮਲਕ ਸਿਹਾਰੇ ਬਣਾਤੇ ਆ ਲੋਕ ਚੁੱਪ ਕਰਕੇ, ਜੋ ਅਸੀਂ ਦਿੰਦੇ ਖਾਈ ਪੀ ਜਾਓ, ਤੁਹਾਨੂੰ ਲੋੜ ਕੀ ਹੈ ਕੰਮ ਕਰਨ ਦੀ?
1: ਬਿਲਕੁਲ ਬਿਲਕੁਲ ਬਿਲਕੁਲ, ਬਸ ਇਹੀ ਆ ਜੀ ਕਿਰਤ ਆ ਜਿਹੜੀ ਉਹ ਲੋਕਾਂ ਤੋਂ ਜਿਹੜੀ ਆ ਜਾਣ ਬੁੱਝ ਕੇ ਉਹ ਕਿਰਤ ਤੋਂ ਹਟਾਇਆ ਜਾ ਰਿਹਾ। ਤੇ ਇਹਦੇ ਵਿੱਚ ਕੱਖ ਸਾਹਿਬ ਜੀ ਜਿਹੜੀ ਆ ਪਾਪੂਲੇਸ਼ਨ ਕੰਟਰੋਲ ਦਾ ਵੀ ਆ ਜਿਹੜਾ ਉਹ ਵੀ ਰੋਲ ਪਲੇ ਕਰਦਾ, ਤਾਂ ਕਿ ਸਾਡੀ ਪਾਪੂਲੇਸ਼ਨ ਬਹੁਤੀ ਨਾ ਵੱਧ ਸਕੇ। ਤੇ ਚਲੋ ਆਪਾਂ ਖਬਰਾਂ ਵੱਲ ਥੋੜਾ ਚੱਲਦੇ ਹਾਂ, ਆਪਣਾ ਸਮਾਂ ਇੱਥੇ ਕਾਫੀ ਲੰਘ ਗਿਆ। ਤੇ ਹੁਣ ਖਾਸ ਸਾਹਿਬ ਜੀ ਕੀ ਆ ਕਿ ਅਮਰੀਕਾ ਅਫਗਾਨਿਸਤਾਨ ਵਿੱਚ ਕਿੱਧਰ ਆ ਗਿਆ? ਅੱਛਾ, ਇਹ ਖਬਰ ਨਹੀਂ ਸੀਗੀ ਆਪਣੇ ਕੋਲ, ਖਬਰ ਸੀਗੀ ਜਿਹੜੀ ਉਹ ਸ਼ੁਰੂ ਕਰਨੀ ਸੀ ਆਪਾਂ।
0: ਕੋਈ ਗੱਲ ਨੀ,
1: ਮੈਂ ਨੇੜ ਜੀ ਕਿੱਧਰ ਗਿਆ ਮੇਰਾ ਬਰਖਾਸਾਹਿਬ। ਅੱਛਾ ਹੁਣ ਖਾਕ ਸਾਹਿਬ ਜੀ ਗੱਲ ਹੈਗੀ ਇਸ ਤਰ੍ਹਾਂ ਵੀ ਟਰੰਪ ਸਾਹਿਬ ਆ ਜਿਹੜੇ ਉਹ ਬਹੁਤ ਲੋਹੀ ਲਾਕੀ ਸਪੀਚ ਕਰਦੇ ਨਜ਼ਰ ਆਏ ਆ, ਤੇ ਇਹ ਖਾਕ ਸਾਹਿਬ ਜੀ ਜਿਹੜੀ NBC ਨਿਊਜ਼ ਆ ਉਹਦੇ ਉੱਪਰ ਇਹ ਖਬਰ ਜਿਹੜੀ ਆਈ ਆ ਉਹਨਾਂ ਦੇ ਟਰੰਪ ਸਾਹਿਬ ਦੀ, ਜਿਹਦੇ ਵਿਚ ਖਾਕ ਸਾਹਿਬ ਜੀ ਉਹਨਾਂ ਨੇ ਇਹ ਪ੍ਰਸਾਰਿਤ ਕੀਤੀ ਹੈ NBC ਦੇ ਦੁਆਰਾ, ਤੇ ਜਿਹਦੇ ਵਿਚ ਖਾਕ ਸਾਹਿਬ ਜੀ ਉਹਨਾਂ ਨੇ ਟਰੰਪ ਸਾਹਿਬ ਨੇ ਬੜੇ ਰੋਹਬ ਨਾਲ ਜਾਂ ਡਰਾਵੇ ਦੇ ਨਾਲ ਕਿਹਾ ਕਿ ਜਿਹੜਾ ਆਪਣਾ ਇੱਕ ਫਾਈਟਰ ਜੈਟ ਸੀਗਾ ਨਾ F-15E ਜਿਹੜਾ, ਇਹਦੇ ਬਾਰੇ ਵਿੱਚ ਖਾਕ ਸਾਹਿਬ ਜੀ ਉਹਨੇ ਟਰੰਪ ਸਾਹਿਬ ਨੇ ਇਹ ਕਿਹਾ ਭਾਈ ਜਿਸ ਬੰਦੇ ਨੇ ਵੀ ਇਸ ਜਹਾਜ਼ ਬਾਰੇ ਖਬਰ ਬਾਹਰ ਨਿਊਜ਼ ਦੇ ਵਿੱਚ ਲਿਆਂਦੀ ਆ ਉਹ ਬੰਦਾ ਛੇਤੀ ਤੋਂ ਛੇਤੀ ਸਾਡੇ ਸਾਹਮਣੇ ਆ ਜਾਵੇ, ਤੇ ਨਹੀਂ ਤਾਂ ਅਸੀਂ ਉਹਨੂੰ ਫੜ ਕੇ ਜੇਲ ਦੇ ਵਿਚ ਆ ਜਿਹੜਾ ਉਹ ਬੰਦ ਕਰ ਦੇਣਾ, ਤੇ ਫੇਰ ਉਹਦੇ ਤੋਂ ਪੁੱਛਗਿੱਛ ਹੋਊਗੀ ਕਿ ਤੂੰ ਇਹ ਮੀਡੀਆ ਦੇ ਵਿਚ ਖਬਰ ਕਿਉਂ ਦਿੱਤੀ ਆ। ਸੋ ਦੇਖੋ ਇਸ ਦੇਸ਼ ਦੇ ਵਿਚ ਇਥੋਂ ਤੀਕਰ ਪਾਬੰਦੀਆਂ ਲੋਕਾਂ ਦੇ ਉੱਪਰ ਲੱਗਣ ਲੱਗ ਪਈਆਂ,
0: ਹੈ ਹੀ ਨਹੀਂ ਸੀ ਇੱਥੇ, ਬਿਲਕੁਲ ਹੈ ਨਹੀਂ ਇੱਥੇ, ਅੱਜ ਵੀ ਹੈ ਨਹੀਂ ਗੀਆਂ। ਮਤਲਬ ਤੁਹਾਨੂੰ ਮਿਲਦਾ ਰਾਈਟਸ ਤੁਹਾਡੇ ਹੈਗੇ, ਤੁਸੀਂ ਬੋਲ ਸਕਦੇ ਹੋ ਕੈਮਰਾ ਲੈ ਕੇ ਜਿੱਥੇ ਮਰਜ਼ੀ,
1: ਫਰੀਡਮ ਆਫ ਸਪੀਚ ਹੈਗੀ ਆ, ਤੁਹਾਨੂੰ ਫਰੀਡਮ ਆਫ ਸਪੀਚ ਨੂੰ ਇਸੇ ਨੂੰ ਕਹਿੰਦੇ ਆ ਕਿ ਤੁਸੀਂ ਦੱਸ ਸਕਦੇ ਆ। ਤੇ ਇਹਦੇ ਵਿਚ ਉਹਨਾਂ ਨੇ ਖਾਕ ਸਾਹਿਬ ਜੀ ਉਹ ਕਿਹਾ ਕਿ ਜਿਹੜਾ ਇਹ ਇਕੱਲੇ ਬੰਦੇ ਨੂੰ ਨੀ ਕਹਿੰਦੇ ਅਸੀਂ ਸਜ਼ਾ ਦੇਣੀ, ਬੰਦੇ ਨੂੰ ਨੀ ਜੇਲ ਚ ਡੱਕਣਾ, ਇਕੱਲੇ ਨੂੰ ਜਿਹੜੇ ਨਿਊਜ਼ ਆਰਗੇਨਾਈਜੇਸ਼ਨ ਨੇ ਉਹਦੀ ਜਿਹੜੀ ਖਬਰ ਆ ਜਿਹੜੀ ਉੱਪਰ ਆਪਣੇ TV ਦੇ ਦਿੱਤੀ ਆ ਜਿਹੜੀ NBC ਹੈਗੀ ਆ, ਤੇ ਉਹਨੂੰ ਵੀ ਕਹਿੰਦੇ ਆ ਸਜ਼ਾ ਜਿਹੜੀ ਆ ਉਹ ਅਸੀਂ ਉਹਨਾਂ ਦੇ ਲਾਇਸੈਂਸ ਕੈਂਸਲ ਕਰ ਦਿਆਂਗੇ, ਇਹ ਕਰ ਦਿਆਂਗੇ, ਉਹ ਕਰ ਦੇਵੇ, ਇਸ ਤਰ੍ਹਾਂ ਦੀਆਂ ਧਮਕੀਆਂ ਜਿਹੜੀਆਂ ਆਉਣ ਲੱਗ ਪਈਆਂ ਖਾਕ ਸਾਹਿਬ ਜੀ। ਇਸ ਦੇਸ਼ ਦੇ ਵਿੱਚ ਪਤਾ ਨੀ, ਮੈਂ ਤਾਂ ਸੋਚਦਾ ਸੀ ਕਿ ਇੱਥੇ ਆਜ਼ਾਦੀ ਆ ਹਰੇਕ ਨੂੰ ਬੋਲਣ ਦੀ, ਪਰ ਲੱਗਦਾ ਨੀ ਪਈ ਇਹ ਜਿਹੜੀ ਆ ਖਬਰ ਸਹੀ ਹੈਗੀ ਆ ਵੀ ਆਜ਼ਾਦੀ ਹੈਗੀ ਇੱਥੇ। ਨਹੀਂ, ਕੋਈ ਨੀ ਹੈਗੀ ਆਜ਼ਾਦੀ, ਸਿਰਫ ਉਹਨੂੰ ਆ ਜਿਹਦੇ ਕੋਲ ਬਹੁਤ ਸਾਰਾ ਪੈਸਾ ਆ ਜਾਂ ਫਿਰ ਜਿਹਦੇ ਕੋਲ ਬਹੁਤ ਵੱਡੀ ਜਿਹੜੀ ਨੌਕਰੀ ਉੱਪਰ ਲਿਆਉਣ ਵਾਲੇ ਆ।
0: ਸਾਰੀ ਉੱਥੋਂ ਖਬਰ ਆ ਗਈ ਹੈ ਚੀਮਾ ਸਾਹਿਬ, ਇਰਾਨ ਤੋਂ ਖਬਰ,
1: ਬਿਲਕੁਲ ਬਿਲਕੁਲ ਬਿਲਕੁਲ,
0: ਜਾਂ ਡਿੱਗ ਪਿਆ ਜਾਂ ਇੱਕ ਪਾਇਲਟ ਜਿਹੜਾ ਹੈਗਾ ਉਹ ਫੜ ਲਿਆ, ਦੂਜਾ ਲੱਭਾ ਨੀ ਗਾ,
1: ਲੱਭਾ
0: ਖਬਰ ਤੇ ਆਪਣੇ ਆਪ ਹੀ ਉੱਥੋਂ ਹੀ ਆ ਗਈ,
1: ਬਸ ਬਾਹਰੋਂ ਹੀ ਆ ਗਈ ਆ।
0: ਨਹੀਂ, ਟਰੰਪ ਸਾਹਿਬ ਨੇ ਕਹਿੰਦੇ ਕੋਈ ਗਾਲਾਂ ਗੁਣਾ ਵੀ ਕੱਢੀਆਂ ਜੀ, ਉਹਦੀ ਰਿਕਾਰਡਿੰਗ ਚ ਆ ਗਿਆ ਹੈਗਾ, ਉਹਨੇ ਇੱਕ ਤੇ ਜਿਹੜਾ ਲਾਈਵ ਹੋ ਕੇ ਕੀਤਾ, ਦੂਜਾ ਉਹਨਾਂ ਨੇ ਟਵੀਟ ਕੀਤਾ, ਉਹ ਚ ਵੀ ਸੇਮ ਲੈਂਗੁਏਜ ਵਰਤੀ ਗਈ ਆ,
1: ਵਰਤੀ ਗਈ ਆ, ਬਿਲਕੁਲ ਬਿਲਕੁਲ। ਖਾਕ ਸਾਹਿਬ ਜੀ ਮੈਨੂੰ ਲੱਗਦਾ ਪਈ ਆਪਣੇ ਪ੍ਰੈਜੀਡੈਂਟ ਸਾਹਿਬ ਟਰੰਪ ਸਾਹਿਬ ਹੈਗੇ, ਉਹਨਾਂ ਦਾ ਦਿਮਾਗ ਥੋੜਾ ਜਿਹਾ ਮੈਨੂੰ ਲੱਗਦਾ ਹਿੱਲ ਚੁੱਕਿਆ ਆ, ਕਿਉਂਕਿ ਉਹਨਾਂ ਦੀ ਏਜ ਵੀ ਹੁਣ ਹੋ ਗਈ ਆ, ਤੇ ਉਹਨਾਂ ਨੂੰ ਜਿਹੜਾ ਆ ਉਹ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਜਿਹੜੀ ਲੈਂਗੁਏਜ ਭਾਸ਼ਾ ਜਿਹੜੀ ਵਰਤ ਰਹੇ ਆ ਉਹ ਸੋਹਣੀ ਨੀ ਖਾਕ ਸਾਹਿਬ ਜੀ, ਏਡੇ ਵੱਡੇ ਦੇਸ਼ ਦੀ ਲੀਡਰ ਦੇ ਮੂੰਹੋਂ ਇਹ ਗੱਲਾਂ ਸਾਜੀਆਂ ਨੀ ਹੁੰਦੀਆਂ। ਪਰ ਤੁਹਾਨੂੰ ਪਤਾ ਵੀ ਉਹ ਟਰੰਪ ਸਾਹਿਬ ਜਿਹੜੇ ਪਹਿਲਾਂ ਤੋਂ ਇਸ ਤਰ੍ਹਾਂ ਦੀ ਨੀਤੀ ਆ ਉਹਨਾਂ ਦੀ, ਤੇ ਉਹ ਬਦਲਣਾ ਹੁਣ ਬੜਾ ਮੁਸ਼ਕਲ ਆ। ਅਗਲੀ ਖਬਰ ਜਿਹੜੀ ਖਾਕ ਸਾਹਿਬ ਜੀ ਉਹ ਇਹ ਆ ਕਿ ਕਈ ਮਹੀਨਿਆਂ ਤੋਂ ਆਇਸ ਦੁਆਰਾ ਅਰੈਸਟ ਕੀਤੀ ਗਈ ਸਟੈਫਨੀ ਹੈਨੀ ਸਟੈਫਨੀ ਕੈਨੀ ਓਹਦਾ ਨਾਂ ਹੈਗਾ ਵਿਲਾਸਕਿਸ ਇਹ ਜਿਹੜੀ ਖਾਕ ਸਾਹਿਬ ਜੀ ਔਰਤ ਆ ਇਹਨੂੰ ਹੁਣ ਕਿੰਨਿਆਂ ਮਹੀਨਿਆਂ ਬਾਅਦ ਜੇਲ੍ਹ ਦੇ ਵਿਚੋਂ ਜਿਹੜਾ ਉਹ ਛੱਡਿਆ ਗਿਆ
0: ਔਰ ਇਹ ਜਿਹੜੀ ਉਥੋਂ ਮੈਕਸੀਕੋ ਤੋਂ ਆਈ ਸੀ ਜਿਹੜੀ ਜੀ
1: ਨਹੀਂ ਇਹ ਵੈਨਜ਼ੂਏਲਾ ਦੀ ਆ
0: ਵੈਨਜ਼ੂਏਲਾ ਦੀ ਅੱਛਾ
1: ਹਾਂਜੀ ਇਹ ਵੈਨਜ਼ੂਏਲਾ ਦੀ ਆ ਤੇ ਇਹਨੇ ਖਾਕ ਸਾਹਿਬ ਜੀ ਇੱਥੇ ਅਮਰੀਕਾ ਦੇ ਵਿਚ ਯੂ ਐਸ ਆਰਮੀ ਰਿਜ਼ਰਵ ਬਲੈਕ ਹਾਕ ਹੈਲੀਕਾਪਟਰ ਦਾ ਪਾਇਲਟ ਸੀ ਉਹ
0: ਅੱਛਾ ਜੀ
1: ਦੇਖੋ ਤੁਸੀਂ ਉਹ ਬੰਦੇ ਦੀ ਪੋਸਟ ਹੈ ਜਿਹੜੀ ਯੂ ਐਸ ਆਰਮੀ ਰਿਜ਼ਰਵ ਬਲੈਕ ਹਾਕ ਹੈਲੀਕਾਪਟਰ ਦੇ ਪਾਇਲਟ ਆ ਜਿਹੜਾ ਉਹਦੇ ਨਾਲ ਇਸ ਔਰਤ ਦੀ ਸ਼ਾਦੀ ਹੋਈ ਸੀ
0: ਅੱਛਾ ਜੀ
1: ਤੇ ਜਿਹਨੂੰ ਇਹਨੂੰ ਫਿਰ ਜਿਹੜੀ ਸ਼ਾਦੀ ਹੋਣ ਤੋਂ ਦੋ ਦਿਨ ਬਾਅਦ ਇਹਨੂੰ ਫੜ ਲਿਆ ਗਿਆ ਤੇ ਇਹਨੂੰ ਜੇਲ੍ਹ ਚ ਦੇ ਦਿੱਤਾ ਬੰਦ ਕਰ ਦਿੱਤਾ
0: ਅੱਛਾ ਜੀ
1: ਤੇ ਉਦੋਂ ਵੀ ਉੱਥੇ ਬੰਦ ਸੀਗੀ ਤੇ ਫੇਰ ਹੁਣ ਇਹਨੂੰ ਜਿਹੜਾ ਉਹ ਕੇਸ ਕੂਸ ਵਕੀਲ ਕੀਤਾ ਹੁਣ ਤੇ ਉਹ ਬੰਦਾ ਵੀ ਤੁਹਾਨੂੰ ਪਤਾ ਵੀ ਉਹ ਮਾੜੀ ਮੋਟੀ ਗੱਲ ਤਾਂ ਹੈ ਨੀ ਬਲੈਕ ਹਾਕ ਦਾ ਉਹ ਮਤਲਬ ਪਾਇਲਟ ਹੈਗਾ ਆ ਤੇ 2000 ਮਿਲਟਰੀ ਰਾਹੀਂ ਜਾਂ ਕਿਸੇ ਹੋਰ ਜਰੀਏ ਪਾਇਆ ਹੋਣਾ ਆ ਤੇ ਉਹਦੇ ਕਰਕੇ ਫਿਰ ਇਹ ਜਿਹੜਾ ਆਦਮੀ ਆ ਇਹਦਾ ਨਾਂ ਹੈਗਾ ਕ੍ਰਿਸ ਬਸਬੀ ਇਹਦਾ ਨਾਂ ਆ ਤੇ ਉਦੋਂ ਦੇਖ ਲਓ ਭਾਈ ਦੋ ਦਿਨ ਸ਼ਾਦੀ ਹੋਈ ਨੂੰ ਹੋਏ ਸੀ ਉਸ ਤੋਂ ਬਾਅਦ ਉਹਨੂੰ ਫੜ ਕੇ ਜੇਲ੍ਹ ਚ ਤੇ ਹੁਣ ਉਹ ਨਿਕਲੀ ਆ ਪਿਛਲੇ ਸਾਲ ਦੀ ਇਹ ਗੱਲ ਆ ਮੇਰੇ ਖਿਆਲ 5 ਜਾਂ 6 ਮਹੀਨੇ ਹੋ ਗਏ ਉਹ ਖਬਰ ਦੇ ਵਿਚ ਨੀ ਉਹ ਬੇਰਬਾਰੀ ਪਾਇਆ ਹੋਇਆ ਤੇ ਫੇਰ ਖਾਕ ਸਾਹਿਬ ਜੀ ਇਹ ਜਿਹੜਾ ਸੱਜਣ ਹੈਗਾ ਕ੍ਰਿਸ ਬਸਬਾਈ ਇਹਦਾ ਨਾਂ ਹੈਗਾ ਆ ਤੇ ਇਹ ਜਿਹੜਾ ਫਰਾਈਡੇ ਜਿਹੜਾ ਲੰਘ ਕੇ ਗਿਆ ਉਸ ਦਿਨ ਫਿਰ ਇਹ ਫੁੱਲਾਂ ਦਾ ਗੁਲਦਸਤਾ ਲੈ ਕੇ ਜੇਲ੍ਹ ਦੇ ਅੱਗੇ ਜਿਹੜਾ ਉਹਦਾ ਸਵਾਗਤ ਕਰਨ ਲਈ ਜਿਹੜਾ ਖੜਾ ਸੀਗਾ ਤੇ ਫੇਰ ਉਹਨੂੰ ਜਿਹੜਾ ਬਾਹਰ ਜੇਲ੍ਹ ਤੋਂ ਕੱਢਿਆ ਗਿਆ ਤੇ ਕ੍ਰਿਸ ਨੇ ਕਿਹਾ ਕਿ ਉਹਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਸ ਦਿਨ ਦੀ ਉਡੀਕ ਕਰਦਿਆਂ ਮੁੱਦਤਾਂ ਗੁਜ਼ਰ ਚੁੱਕੀਆਂ ਪਰ ਅਜੇ ਕੁਝ ਮਹੀਨੇ ਹੀ ਗੁਜ਼ਰੇ ਆ ਉਹਨੂੰ ਏਦਾਂ ਲੱਗਦਾ ਸੀ ਕਕਸ਼ਾ ਵੀ ਤੁਹਾਨੂੰ ਪਤਾ ਜੋ ਤੁਸੀਂ ਕਿਤੇ ਉਡੀਕ ਕਰਦੇ ਆ ਉਡੀਕ ਤਾਂ ਤੁਸੀਂ ਜਾ ਕੇ ਕਿਸੇ ਨੂੰ ਉਡੀਕਦੇ ਆ ਮੋੜ ਤੇ ਖੜ ਜਾਓ 5 ਮਿੰਟ ਵੀ ਸਾਹਿਬ ਉੱਥੇ ਕਕਸ਼ਾ ਵੀ ਬੰਦਾ ਕੜੀ ਕੱਢੀ ਮੂੰਹ ਚਾ ਕੇ ਦੇਖਦਾ ਯਾਰ ਹਜੇ ਵੀ ਨਹੀਂ ਆਇਆ ਹਜੇ ਵੀ ਨਹੀਂ ਕੜੀ ਵੱਲ ਨੂੰ ਵੀ ਜਾਂਦਾ ਕਦੇ ਫੋਨ ਵੱਲ ਨੂੰ ਜਾਂਦਾ ਸੋ ਇਹ ਇਸ ਤਰ੍ਹਾਂ ਦੀਆਂ ਗੱਲਾਂ ਹੈਗੀਆਂ ਤੇ ਫੇਰ ਜਿਹੜਾ ਫੈਡਰਲ ਜੱਜ ਸਾਹਿਬ ਸੀਗੇ ਉਹਨਾਂ ਨੇ ਫੈਸਲਾ ਸੁਣਾਉਂਦੇ ਸਮੇਂ ਕਿਹਾ ਕਿ ਸਟੈਫਨੀ ਵਿਲਾਸਕਿਸ ਜਿਹੜੀ ਹੈਗੀ ਆ ਇਹਦੀ ਜਿਹੜੀ ਆ ਇਹਨੂੰ ਡਿਊ ਪ੍ਰੋਸੈਸ ਇਹਨੂੰ ਕਹਿੰਦੇ ਆ ਖਾਕਸਾ ਵੀ ਕਿਉਂਕਿ ਜਦੋਂ ਕਿਸੇ ਬੰਦੇ ਨੂੰ ਅਰੈਸਟ ਕਰਦੇ ਹੋ ਥੋੜਾ ਜਿਹਾ ਹੀ ਸਮਾਂ ਹੁੰਦਾ ਮੇਰਾ ਖਿਆਲ 12 ਜਾਂ 24 ਘੰਟੇ ਕਿੰਨੇ ਹੁੰਦੇ ਆ ਮੇਰੇ ਕੋਲ ਡੇਟਾ ਹੈ ਨੀਗਾ ਉਸ ਦੇ ਵਿਚ ਉਨੇ ਸਮੇਂ ਦੇ ਜਿਹੜਾ ਆ ਉਹਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਆ ਇਹ ਨੀ ਭਾਈ ਤੁਸੀਂ ਜਾ ਕੇ ਉਹਨੂੰ ਚੱਕ ਕੇ ਤਾਂ ਉੱਥੇ ਹਵਾਲਾਤ ਬੰਦ ਕਰ ਦਿਓ ਤੇ ਉਹਦੀ ਮੁੜ ਕੇ ਬਾਤ ਨਾ ਪੁੱਛੋ ਇੱਥੇ ਅਮਰੀਕਾ ਦੇ ਵਿਚ ਇਹ ਲਾ ਆ ਜਿਹੜਾ ਉਹ ਹੈਗੀ ਆ ਉਹਦੀ ਟਾਈਮ ਦੀ ਲਿਮਿਟ ਆ ਕਿ ਇੰਨੇ ਸਮੇਂ ਦੇ ਵਿਚ ਤੁਸੀਂ ਉਹਨੂੰ ਪੇਸ਼ ਕਰਨਾ ਹੁੰਦਾ ਜੱਜ ਦੇ ਸਾਹਮਣੇ ਤੇ ਇਹ ਖਾਕ ਸਾਹਿਬ ਜੀ ਜਿਹੜੀ ਇਹ ਔਰਤ ਸੀਗੀ ਸਟੈਫਨੀ ਵਿਲਾਸਕਿਸ ਜਿਹਦਾ ਨਾਂ ਸੀਗਾ ਇਹਨੇ ਖਾਕ ਸਾਹਿਬ ਜੀ 2021 ਦੇ ਵਿਚ ਇੱਥੇ ਅਮਰੀਕਾ ਦੇ ਵਿਚ ਪਹਿਲਾਂ ਪੋਲੀਟੀਕਲ ਅਸਾਇਲਮ ਜਿਹੜੀ ਸੀ ਉਹ ਲਈ ਸੀਗੀ ਤੇ ਇਲੀਗਲੀ ਇੱਥੇ ਰਹਿ ਰਹੀ ਸੀਗੀ ਤੇ ਫੇਰ ਇਹਨੇ ਇਸ ਜਿਹੜਾ ਹੈਗਾ ਸੀ ਕ੍ਰਿਸ ਬਸ ਵੀ ਇਹਦੇ ਨਾਲ ਫਿਰ ਸ਼ਾਦੀ ਵੀ ਕਰ ਲਈ ਸੀਗੀ ਸੋ ਇਹ ਮਾੜਾ ਮੋਟਾ ਕੇਸ ਨਹੀਂ ਸੀਗਾ ਪਰ ਉਹ ਇਮੀਗ੍ਰੇਸ਼ਨ ਵਾਲੇ ਤੁਹਾਨੂੰ ਪਤਾ ਜਿਹੜੀ ਆਇਸ ਡਿਪਾਰਟਮੈਂਟ ਆ ਉਹਨਾਂ ਨੇ ਬੜੀ ਜਿਹੜੀ ਆ ਹੁਰਮਤੀ ਜਿਹਨੂੰ ਆਪਾਂ ਕਹਿੰਦੇ ਦਿਖਾਲੀ ਆ ਲੋਕਾਂ ਦੇ ਵਿਚ ਜਿਆਦਤੀਆਂ ਬਹੁਤ ਜਿਹੜੀਆਂ ਉਹਨੇ ਕੀਤੀਆਂ ਹੈਗੀਆਂ ਤੇ ਇਹਦੇ ਨਾਲ ਅਗਲੀ ਖਬਰ ਖਾਕ ਸਾਹਿਬ ਜਿਹੜੀ ਆਪਣੇ ਕੋਲ ਹੈਗੀ ਆ ਉਹ ਇੱਕ ਪਾਸੇ ਅਮਰੀਕਾ ਤੇ ਇਜ਼ਰਾਇਲ ਦੂਸਰੇ ਪਾਸੇ ਜਿਹੜਾ ਹੈਗਾ ਉਹ ਹੈਗਾ ਇਰਾਨ ਹਿਜ਼ਬੁੱਲਾ ਹੂਤੀ ਜਿਹੜੇ ਆ ਇਹ ਤਿੰਨ ਜਿਹੜੇ ਲੋਕ ਦੇਸ਼ ਤਾਂ ਹੈ ਨੀਗਾ ਸਾਰਾ ਕਿਉਂਕਿ ਉਹ ਯਮਨ ਦੇ ਹੂਤੀ ਆ ਜਿਹੜੇ ਉਹ ਤਾਂ ਮੇਰਾ ਖਿਆਲ ਉੱਥੋਂ ਦੀ ਗਵਰਨਮੈਂਟ ਹੀ ਆ ਉਹਦੀ ਹੀ ਫੌਜ ਆ ਤੇ ਪਰ ਜਿਹੜਾ ਹਿਜ਼ਬੁੱਲਾ ਆ ਇਧਰ ਲਿਬਨਾਨ ਦੇ ਵਿਚ ਉਹ ਤਾਂ ਇੱਕ ਵੱਖਰਾ ਆਰਗੇਨਾਈਜੇਸ਼ਨ ਬਣਿਆ ਹੋਇਆ ਪਰ ਉਹਦੀ ਪਾਵਰ ਆ ਜਿਹੜੀ ਉਹ ਗਵਰਨਮੈਂਟ ਨਾਲ ਵੀ ਜਿਆਦਾ ਆ ਉਹ ਜਿਆਦਾ ਪਾਵਰ
0: ਅੱਧਾ ਹਿੱਸਾ ਲਿਬਨਾਨ ਦਾ ਉਹਨਾਂ ਦੇ ਅੰਡਰ ਹੈ ਨਾ ਇੱਕ ਸਾਈਡ ਦੇ ਉੱਪਰ ਉਹ ਰਾਜ ਉਹਨਾਂ ਦਾ ਹੀ
1: ਹਾਂਜੀ ਹਾਂਜੀ ਬਿਲਕੁਲ ਸੋ ਹੁਣ ਕੀ ਆ ਖਾਕ ਸਾਹਿਬ ਜੀ ਦੂਸਰੇ ਪਾਸੇ ਜਿਹੜੇ ਹਿਜ਼ਬੁੱਲਾ ਇਹ ਤਿੰਨੋ ਗਰੀਬ ਦੇਸ਼ ਆ ਤੇ ਦੂਸਰੇ ਪਾਸੇ ਦੋਨੋ ਦੇਸ਼ ਜਿਹੜੇ ਆ ਉਹ ਮਾਇਆ ਦੇ ਢੇਰ ਦੇ ਉੱਪਰ ਬੈਠੇ ਆ 28 ਫਰਵਰੀ ਤੋਂ ਇਜ਼ਰਾਇਲ ਅਤੇ ਅਮਰੀਕਾ ਨੇ ਇਕੱਠੇ ਹੋ ਕੇ ਸਲਾਹ ਕੀਤੀ ਅਤੇ ਇਰਾਨ ਦੇ ਤੇਲ ਤੇ ਡਾਕਾ ਜਿਹੜਾ ਸੀ ਮਾਰਨ ਦੀ ਨੀਤ ਨਾਲ ਹਮਲਾ ਕਰ ਦਿੱਤਾ ਅਤੇ ਅਮਰੀਕਾ ਦੀ ਪਰਜਾ ਨੂੰ ਹਨੇਰੇ ਵਿਚ ਰੱਖਦੇ ਹੋਏ ਕਹਿੰਦੇ ਰਹੇ ਕਿ ਬਸ ਇੱਕ ਦੋ ਦਿਨਾਂ ਵਿਚ ਇਰਾਨ ਦਾ ਜਿਹੜਾ ਉਹ ਮੋਰਚਾ ਅਸੀਂ ਫਤਿਹ ਕਰ ਲੈਣਾ ਤੇ ਫੇਰ ਸਾਰਾ ਤੇਲ ਆ ਜਿਹੜਾ ਉਹ ਸਾਡਾ ਹੋ ਜਾਣਾ। ਅੱਜ ਇੱਕ ਦਿਨ ਫਰਵਰੀ ਦਾ ਹੁਣ ਤੁਸੀਂ ਦੇਖ ਲੋ, ਫਰਵਰੀ 28 ਨੂੰ ਹੋਈ ਆ, ਸੋ ਉਹ ਦਿਨ ਲਾ ਲੋ, 31 ਦਿਨ ਜਿਹੜੇ ਮਾਰਚ ਦੇ ਆ, ਤੇ ਉਸ ਤੋਂ ਅੱਗੇ 6 ਦਿਨ ਆ ਜਿਹੜੇ ਉਹ ਅਪ੍ਰੈਲ ਦੇ ਵੀ ਗੁਜ਼ਰ ਚੁੱਕੇ ਆ। ਉਹ ਜਿਹੜੀ ਇੱਕ ਦੋ ਦਿਨ ਦੀ ਲੜਾਈ ਸੀਗੀ ਉਹਨੂੰ ਕੱਖ ਸਾਹਿਬ ਜੀ ਦਿਨ ਹੁਣ ਤੁਸੀਂ ਲਾ ਲੋ 31-37 ਤੇ 38 ਦਿਨ ਹੋ ਗਏ ਆ, ਅਜੇ ਤੱਕ ਜਿਹੜਾ ਉਹ ਕੋਈ ਮਸਲਾ ਹੱਲ ਨਹੀਂ ਹੋ ਰਿਹਾ। ਤੇ ਤਬਾਹੀ ਆ ਜਿਹੜੀ ਖਾਕ ਸਾਹਿਬ ਜੀ, ਉਹ ਇਰਾਨ ਤੇ ਹੈਜ਼ਬੁੱਲਾ ਵਿਚ ਵੀ ਘੱਟ ਨਹੀਂ ਹੋਈ, ਅਤੇ ਨਾ ਹੀ ਸਾਊਦੀ ਅਰਬ, ਕੁਵੈਤ, ਬਹਿਰੀਨ, ਕਟਰ ਵਰਗੇ ਦੇਸ਼ਾਂ ਦੇ, ਇਨ੍ਹਾਂ ਦੇ ਨਾਲ ਹੋਰ ਵੀ ਕਈ ਦੇਸ਼ ਆ ਜਿਨ੍ਹਾਂ ਦੇ ਵਿਚ ਤਬਾਹੀ ਖਾਕ ਸਾਹਿਬ ਜੀ ਉਥੇ ਵੀ ਹੋਈ ਆ, ਔਰ ਕਈ ਦੇਸ਼ਾਂ ਦੇ ਬਿਲਕੁਲ, ਤੇ ਕਈ ਦੇਸ਼ਾਂ ਦੇ ਵਿਚ ਇਸ ਤਰ੍ਹਾਂ ਆ, ਉਹ ਕਹਿੰਦੇ ਆ ਵੀ ਉਹਨੂੰ ਮੁੜ ਕੇ ਜਾਣੀ ਕਿ ਜਿਹਨੂੰ ਆਪਣੇ ਪੰਜਾਬੀ ਦੇ ਵਿਚ ਕਹਿੰਦੇ ਤਾਬੇ ਆਉਣ ਵਾਸਤੇ ਕਈ ਸਾਲ ਲੱਗਣਗੇ, ਕੱਲੇ ਸਾਲ ਨਹੀਂ ਦਹਾਕੇ ਲੱਗਣਗੇ, ਜਿੱਥੇ ਉਹ ਹੁਣ ਸੀਗੇ ਇੱਥੇ ਮੁੜ ਕੇ ਪਹੁੰਚਣ ਵਾਸਤੇ।
0: ਚੀਮਾ ਸਾਹਿਬ, ਓਦਾਂ ਆਪਣੇ ਪੰਜਾਬੀ ਬੜੇ ਸਖਤ ਮਿਹਨਤੀ ਹਨ, ਤਿਆਰ ਹੋ ਜਾਣਾ ਚਾਹੀਦਾ ਹੈ, ਅਰਬ ਕੰਟਰੀਆਂ ਦੇ ਵਿਚ ਕੰਮ ਬੜਾ ਮਿਲੇਗਾ, ਬਿਲਡਿੰਗਾਂ ਬੁਲਡਿੰਗਾਂ
1: ਕੰਮ ਬੜਾ ਮਿਲੇਗਾ, ਬਿਲਕੁਲ ਕੋਈ ਸ਼ੱਕ ਨਹੀਂ,
0: ਲੜਾਈ ਤੋਂ ਬਾਅਦ।
1: ਹਾਂਜੀ ਹਾਂਜੀ ਹਾਂਜੀ, ਕੰਮ ਬਹੁਤ ਮਿਲੇਗਾ, ਕੰਸਟਰਕਸ਼ਨ ਚੱਲਣੀ ਆ, ਤੇ ਹੋ ਸਕਦਾ ਖਾਕ ਸਾਹਿਬ ਜੀ ਲੜਾਈਆਂ, ਕਿਉਂਕਿ ਬਹੁਤ ਸਾਰੀਆਂ ਲੜਾਈਆਂ ਜਿਹੜੀਆਂ ਉਹ ਲੜਾਈਆਂ ਲੁਆਈਆਂ ਵੀ ਇਸੇ ਕਰਕੇ ਜਾਣੀਆਂ, ਤਾਂ ਕਿ ਤੁਹਾਡਾ ਜਿਹੜੀਆਂ ਬਿਲਡਿੰਗਾਂ ਇਮਾਰਤਾਂ ਢਹਿਣ ਤੇ ਨਵੀਆਂ ਜੋਬਾਂ ਜਿਹੜੀਆਂ ਉਹ ਨਿਕਲਣ। ਇਹ ਵੀ ਇੱਕ ਲੜਾਈ ਸ਼ੁਰੂ ਕਰਨ ਦਾ ਜਿਹੜਾ ਕਾਰਨ ਇਹ ਵੀ ਹੁੰਦਾ ਹੈ। ਤੇ ਇਹਦੇ ਨਾਲ ਇਜ਼ਰਾਇਲ ਵਿਚ ਵੀ ਨੁਕਸਾਨ ਤਾਂ ਖਾਕ ਸਾਹਿਬ ਜੀ ਘੱਟ ਨਹੀਂ ਹੋ ਰਿਹਾ, ਪਰ ਇਹ ਗੱਲ ਵੱਖਰੀ ਆ ਕਿ ਇਜ਼ਰਾਇਲ ਖਬਰ ਨੂੰ ਬਾਹਰ ਨਹੀਂ ਆਉਣ ਦੇ ਰਿਹਾ, ਜਿੰਨਾ ਉਹਨਾਂ ਦਾ ਨੁਕਸਾਨ ਹੁੰਦਾ ਉਹ ਦੱਸਦੇ ਨਹੀਂ। ਤੇ ਬਾਕੀ ਅਗਲੀ ਗੱਲ ਆ ਜਿਹੜੀ ਖਾਕ ਸਾਹਿਬ ਜੀ, ਉਹ ਹੈਗੀ ਆਪਣੇ ਕੋਲ ਇਹ ਕਿ ਬੰਬਾਂ ਦਾ ਛੇਕ ਆ ਜਿਹੜਾ ਖਾਕ ਸਾਹਿਬ ਜੀ, ਉਹ ਸਾਰੀ ਦੁਨੀਆਂ ਦੇ ਦੇਸ਼ਾਂ ਨੂੰ ਤਕਰੀਬਨ ਲੱਗ ਰਿਹਾ। ਮੇਰਾ ਨੀ ਖਿਆਲ ਤੇ ਕੋਈ ਵੀ ਜਿਹੜਾ ਦੇਸ਼ ਆ ਉਹ ਜਿਹੜੇ ਬੰਬ ਉੱਥੇ ਚੱਲ ਰਹੇ ਆ ਇਰਾਨ ਦੇ ਵਿਚ ਤੇ ਇਜ਼ਰਾਇਲ ਦੇ ਵਿਚ ਤੇ ਉਹ ਲਿਬਨਾਨ ਦੇ ਵਿਚ, ਇਨ੍ਹਾਂ ਦਾ ਸੇਕ ਚਾਹੇ ਕੋਈ ਦੇਸ਼ ਕਿੰਨੀ ਦੂਰ ਆ, ਭਾਵੇਂ ਉੱਥੇ ਇਨ੍ਹਾਂ ਦਾ ਸਿੱਧਾ ਸੇਕ ਨਹੀਂ ਜਾਂਦਾ, ਪਰ ਉਨ੍ਹਾਂ ਦੀ ਇਕਾਨਮੀ ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਾਣੀ ਕਿ ਹਰੇਕ ਦੇਸ਼ ਆ ਜਿਹੜਾ ਉਹਦੇ ਜਿਹੜੇ ਲੋਕ ਆ ਉਨ੍ਹਾਂ ਨੂੰ ਤੰਗੀਆਂ ਤਰਸੀਆਂ ਪੈਦਾ ਇਹ ਬੰਬ ਆ ਰਹੀ
0: ਉਹ ਨਿਕਲੀ ਆ ਜੀ। ਤੇਲ ਹਰ ਕੰਟਰੀ ਦੇ ਵਿਚ ਗੈਸ ਮਹਿੰਗੀ ਹੋ ਗਈ ਆ, ਉਹ ਲੋਕਾਂ ਉੱਪਰ ਬੋਝ ਪਿਆ ਨਾ, ਭਾਵਾਂ ਕੋਈ ਮੁਲਕ ਵੀ ਹੋਵੇ ਹਰ ਇੱਕ ਮੁਲਕ ਦੇ ਉੱਪਰ ਬੋਝ ਪਿਆ। ਈਵਨ ਅਰਬ ਕੰਟਰੀਆਂ ਜਿਹੜੀਆਂ ਜਿਹੜੇ ਤੇਲ ਪੈਦਾ ਕਰਦੇ ਸੀ ਉਹਨਾਂ ਦਾ ਟੋਟਲੀ ਨੁਕਸਾਨ ਕਰਤਾ,
1: ਬਿਲਕੁਲ
0: ਸਾਰੇ ਤੇਲ ਦੇ ਭੰਡਾਰ ਜਿਹੜੇ ਬੰਬਾਂ ਨਾਲ ਉਡਾਤੇ, ਤੇ ਹੁਣ ਉਹਨਾਂ ਨੂੰ ਵੀ ਪਤਾ ਨੀ ਕਿੰਨਾ ਕੁ ਟਾਈਮ ਲੱਗੂਗਾ ਮੁੜ ਕੇ ਤੇਲ ਨੂੰ ਤਿਆਰ ਕਰਦੇ ਹਨ।
1: ਬਿਲਕੁਲ ਬਿਲਕੁਲ, ਹੁਣ ਖਾਕ ਸਾਹਿਬ ਜੀ ਇਹਦਾ ਜਿਹੜਾ ਅਸਲ ਆ, ਇੰਗਲੈਂਡ ਦੇ ਪੂਰਬੀ ਹਿੱਸੇ ਵਿਚ ਵੀ ਖਾਕ ਸਾਹਿਬ ਜੀ ਜਿਹੜੇ ਆਲੂਆਂ ਦੀ ਫਸਲ ਉਗਾਉਣ ਵਾਲੇ ਜ਼ਿਮੀਦਾਰ ਆ ਜਿਹੜੇ ਉਹਨਾਂ ਤੀਕਰ ਵੀ ਇਹ ਜਿਹੜਾ ਸੇਕ ਇਸ ਦਾ ਦੇਖੋ ਹਜੇ, ਹਾਲਾਂਕਿ ਉੱਥੇ ਕੋਈ ਬੰਬ ਨੀ ਡਿੱਗਿਆ, ਜਾ ਕੇ ਕੁਛ ਨੀ ਹੋਇਆ, ਨਾ ਹੀ ਇੰਗਲੈਂਡ ਆ ਜਿਹੜਾ ਉਹਨੇ ਇਹਦੇ ਵਿਚ ਹਿੱਸਾ ਵੀ ਨੀ ਲਿਆ, ਉਲਝਿਆ ਵੀ ਨੀ ਇਸ ਲੜਾਈ ਦੇ ਵਿਚ, ਪਰ ਉੱਥੋਂ ਦੇ ਜਿਹੜੇ ਫਾਰਮਰ ਆ ਉਸ ਹਿੱਸੇ ਦੇ ਵਿਚ, ਪੂਰਬੀ ਹਿੱਸਾ ਜਿਹੜਾ ਇੰਗਲੈਂਡ ਦਾ ਹੈਗਾ, ਉੱਥੇ ਖਾਕ ਸਾਹਿਬ ਜੀ ਆਲੂ ਵਗੈਰਾ ਹੁੰਦੇ ਆ, ਤੇ ਉਹ ਜਿਹੜਾ ਹਿੱਸਾ ਆ ਖਾਕ ਸਾਹਿਬ ਜੀ ਉੱਥੇ ਇਹ ਦੱਸਿਆ ਗਿਆ ਕਿ ਇਹ ਜਿਹੜਾ ਹਿੱਸਾ ਆ ਜਿੱਥੇ ਆਲੂ ਹੁੰਦੇ, ਆਲੂਆਂ ਦੀ ਫਸਲ ਦਾ ਵੀ ਨੁਕਸਾਨ ਹੋ ਰਿਹਾ, ਤੇ ਉਹਦੇ ਨਾਲ ਕਹਿੰਦੇ ਖਾਕ ਸਾਹਿਬ ਜੀ ਇਹ ਜਿਹੜਾ ਇਲਾਕਾ ਨਾ ਇੰਗਲੈਂਡ ਦਾ, ਇੱਥੇ ਇਸ਼ਕ ਮੁਸ਼ਕ ਦੇ ਲਿਖਣ ਵਾਲੇ ਜਿਹੜੇ ਕਵੀ ਹੁੰਦੇ ਸੀਗੇ ਨਾ, ਉਹ ਇੱਥੇ ਬੜੇ ਪੈਦਾ ਹੋਏ ਆ, ਉਹ ਕਹਿੰਦੇ ਆ ਇਸ ਧਰਤੀ ਦੇ ਉੱਤੇ ਕਵੀਆਂ ਦੀ ਧਰਤੀ ਗਿਣੀ ਗਈ ਆ। ਤੇ ਇਨ੍ਹਾਂ ਦੇ ਵਿਚੋਂ ਖਾਕ ਸਾਹਿਬ ਜੀ, ਹੁਣ ਮੈਨੂੰ ਇਹ ਤੇ ਨਹੀਂ ਪਤਾ ਵੀ ਸ਼ੇਕਸਪੀਅਰ ਕਿਹੜੀ ਧਰਤੀ ਦਾ ਸੀਗਾ, ਪਰ ਉਹ ਹੈਗਾ ਇੰਗਲੈਂਡ ਦਾ ਹੀ ਸੀ, ਉਹਨੇ ਵੀ ਜਿਹੜਾ ਇਸ਼ਕ ਮੁਸ਼ਕ ਦੀਆਂ ਗੱਲਾਂ ਲਿਖਣੀਆਂ ਪਹਿਲਾਂ ਉਹਨੇ ਜ਼ਿਆਦਾ ਸ਼ੁਰੂ ਕੀਤੀਆਂ। ਤੇ ਹੁਣ ਕੀ ਆ ਖਾਕ ਸਾਹਿਬ ਜੀ, ਇੱਥੇ ਜਿਹੜੀ ਆ ਇੱਥੋਂ ਦੇ ਲੋਕ ਆ ਜਿਹੜੇ ਖਾਕ ਸਾਹਿਬ ਜੀ, ਉਹ ਵੀ ਆ ਸਵਾ ਕੁ ਮਹੀਨਾ ਜਿਹੜਾ ਹੁਣ ਹੋਇਆ ਲੜਾਈ ਦਾ ਲੱਗੀ ਨੂੰ, ਉਹਦੇ ਤੋਂ ਖਾਕ ਸਾਹਿਬ ਜੀ ਉਹ ਦੁਖੀ ਹੋ ਚੁੱਕੇ ਆ, ਇੰਗਲੈਂਡ ਦੇ ਲੋਕ ਵੀ। ਤੇ ਇੱਥੇ ਬਸ ਨਹੀਂ ਹੈਗੀ, ਅਗਰ ਥੋੜੀ ਜਿਹੀ ਗੋਹ ਨਾਲ ਨਜ਼ਰ ਮਾਰੀ ਜਾਵੇ ਤਾਂ ਸਾਰੀ ਦੁਨੀਆਂ ਦੇ ਦੇਸ਼ਾਂ ਤੱਕ ਇਸ ਲੜਾਈ ਦਾ ਸੇਕ ਪਹੁੰਚ ਚੁੱਕਾ, ਤੇ ਸਭ ਚੀਜ਼ਾਂ ਦੀਆਂ ਕੀਮਤਾਂ ਜਿਹੜੀਆਂ ਉਹ ਅਸਮਾਨ ਨੂੰ ਛੋਹ ਰਹੀਆਂ, ਪਰਜਾ ਜਿਹੜੀ ਆ ਉਹਦੇ ਵਿਚ ਚਿੰਤਾ ਅਤੇ ਫਿਕਰਮੰਦੀ ਪੈਦਾ ਹੋ ਚੁੱਕੀ ਆ। ਖਾਕ ਸਾਹਿਬ ਜੀ ਇਹ ਸਾਰੀ ਦੁਨੀਆਂ ਦੇ ਦੇਸ਼ਾਂ ਦੀ ਜਿਹੜੀ ਪਰਜਾ ਆ ਉਹਦੇ ਵਿਚ ਆਹ ਜਿਹੜੀ ਚੀਜ਼ ਆ ਇਹ ਪੈਦਾ ਹੋ ਚੁੱਕੀ, ਚਾਹੇ ਕੋਈ ਮੰਨੇ ਚਾਹੇ ਨਾ ਮੰਨੇ।
0: ਬਿਲਕੁਲ ਏਦਾਂ ਹੀ।
1: ਤੇ ਅਗਲੀ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਖਾਕ ਸਾਹਿਬ ਜੀ, ਇੱਕ 44 ਸਾਲਾਂ ਦੀ ਜਿਹੜੀ ਔਰਤ ਸੀਗੀ ਖਾਕ ਸਾਹਿਬ ਜੀ, ਇਹਨੂੰ ਗੁਆਚੀ ਨੂੰ 32 ਸਾਲ ਹੋ ਗਏ ਸੀਗੇ।
0: ਅੱਛਾ ਜੀ,
1: 32 ਸਾਲ ਹੋ ਗਏ ਸੀਗੇ, ਤੇ ਪੁਲਿਸ ਦੀਆਂ ਨਜ਼ਰਾਂ ਦੇ ਵਿਚ ਇਹਨੂੰ ਜਿਹੜਾ ਕਿਡਨੈਪ ਕੀਤਾ ਗਿਆ ਸੀਗਾ, ਯਾਨੀ ਕਿ ਪੁਲਿਸ ਦੀ ਨਜ਼ਰਾਂ ਦੇ ਵਿਚ ਇਹ ਸੀ ਕਿ ਇਹਨੂੰ ਕਿਡਨੈਪ ਕੀਤਾ ਗਿਆ ਇਸ ਔਰਤ ਨੂੰ, ਜਦੋਂ ਇਹ 13 ਸਾਲਾਂ ਦੀ ਸੀ, ਅੱਜ ਤੋਂ 32 ਸਾਲ ਪਹਿਲਾਂ। ਤੇ ਕਿਡਨੈਪ ਕੀਤਾ, ਪਰ ਇਹਦੇ ਨਾਲ ਖਾਲਸਾ ਜੀ ਆਪਣਾ ਨਾਂ ਬਦਲ ਕੇ ਇਹ ਨਵੇਂ ਨਾਂ ਦੀ ਜਿਹੜੀ ਸ਼ਕਤ ਆਇਆ ਹੇਠ ਆਪਣੀ ਜ਼ਿੰਦਗੀ ਜਿਹੜੀ ਵਧੀ ਵਧੀ ਗੁਜ਼ਾਰ ਰਹੀ ਸੀ, ਤੇ ਐਰੀਜ਼ੋਨਾ ਸੂਬੇ ਦੀ ਇਹ ਜਿਹੜੀ ਸੀਗੀ ਵਸਨੀਕ ਉਥੋਂ ਦੀ ਉਦੋਂ ਜਦੋਂ ਇਹ ਗੁੰਮ ਹੋਈ ਸੀ, ਤੇ ਫਿਰ ਅਖੀਰ ਇਨਵੈਸਟੀਗੇਟਰ ਖਾਲਸਾ ਜੀ ਇਸ ਕੇਸ ਦਾ ਜਿਹੜਾ ਪਿੱਛਾ ਕਰਦੇ ਰਹੇ, ਅਖੀਰ ਉਹਨੂੰ ਜਿਹਨੂੰ ਇਹ ਕੋਲਡ ਕੇਸ ਉਹਨੂੰ ਉਹ ਐਲਾਨ ਕਰ ਲਿਆ। ਕੋਲਡ ਕੇਸ ਦਾ ਮਤਲਬ ਪਿਜਾਰੇ ਕੇਸ ਦਾ ਸਾਨੂੰ ਪਤਾ ਨੀ ਲੱਗਾ, ਛੱਡੋ ਪਰੇ ਦੱਸੋ ਇਹਨਾਂ ਦੇ ਪੇਪਰ ਦੱਬ ਦਿਓ ਇੱਥੇ, ਫਾਈਲ ਲਿਖੀ ਆਊ ਬਾਅਦ ਚ, ਤੇ ਉਸ ਤਰ੍ਹਾਂ ਦੇ ਹਾਲਾਤ ਹੋ ਗਏ ਸੀਗੇ ਖਾਲਸ ਸਾਹਿਬ ਜੀ ਇਸ ਕੇਸ ਦੇ। ਤੇ ਫੇਰ ਖਾਲਸ ਸਾਹਿਬ ਜੀ ਇਹਦੇ ਕਿਸੇ ਕਾਰਨ ਕਰਕੇ ਜਿਹੜੀ ਆ ਉਹ ਦੁਬਾਰਾ ਤੋਂ ਫੇਰ ਪੁੱਛਤਾਛ ਜਿਹੜੀ ਸ਼ੁਰੂ ਹੋਈ, ਜਾਣੀ ਕਿ ਇਨਵੈਸਟੀਗੇਸ਼ਨ ਦੁਬਾਰਾ ਤੋਂ ਸ਼ੁਰੂ ਹੋਈ, ਜਿਹਦੇ ਵਿਚ ਖਾਲਸਾ ਜੀ ਪਤਾ ਲੱਗਿਆ ਕਿ ਇਹ ਕਦੇ ਗੁਮਰਾਹ ਨਹੀਂ ਹੋਈ ਸੀ, ਨਾ ਇਹ ਗੁਆਚੀ ਸੀ, ਨਾ ਇਹ ਕਿਸੇ ਨੇ ਕਿਡਨੈਪ ਕੀਤਾ ਸੀ। ਇਦਾਂ ਦੀ
2: 2 ਮਿੰਟ ਇਹਨੂੰ ਕਵਰ ਕਰਨਾ ਪੂਰੀ ਨੂੰ ਛੇਤੀ ਕਰ ਲੋ
1: ਪੂਰੀ
2: ਕਹਾਣੀ, ਫਿਰ ਮਜ਼ਾ ਆਉਂਦਾ ਜੀ।
1: ਹਾਂਜੀ, ਤੇ ਫੇਰ ਜੱਜ ਸਾਹਿਬ ਨੇ ਖਾਲਸਾ ਸਾਹਿਬ ਦੀ ਇਹਦੀ ਜਿਹੜੀ ਆ ਜ਼ਿੰਮੇਵਾਰ, ਪਹਿਲਾਂ ਅਸਲ ਹੋਇਆ ਕੀ ਸੀ, ਉਹ ਤੀਵੀਂ ਆਦਮੀ ਦੇ ਵਿਚ ਥੋੜਾ ਜਿਹਾ ਝਗੜਾ ਹੋ ਗਿਆ ਸੀਗਾ, ਤੇ ਜੱਜ ਨੇ ਉਹ ਇਹਨੂੰ ਆਪਣੇ ਬਾਪ ਦੇ ਹਵਾਲੇ ਕਰ ਦਿੱਤਾ ਕਿ ਬਾਪ ਆ ਜਿਹੜਾ ਇਹਨੂੰ ਪਾਲੂਗਾ, ਕਿਉਂਕਿ ਉਹ ਜਨਾਨੀ ਆ ਜਿਹੜੀ ਉਹਦੇ ਕੋਲ ਨੌਕਰੀ ਵਗੈਰਾ ਨਹੀਂ ਹੋਣੀ, ਪਰ ਅਸਲ ਦੇ ਵਿਚ ਇਹ ਜਿਹੜੀ ਲੜਕੀ ਸੀ ਰਹਿਣਾ ਆਪਣੀ ਮਾਂ ਦੇ ਨਾਲ ਚਾਹੁੰਦੀ ਸੀਗੀ, ਤੇ ਉਹਦੇ ਨਾਲ ਰਲ ਕੇ ਫੇਰ ਇਹ ਜਿਹੜੀ ਲੜਕੀ ਸੀਗੀ 13 ਸਾਲਾਂ ਦੀ, ਇਹ ਖਾਲਸਾ ਸਾਹਿਬ ਜੀ ਆਪਣੇ ਫਾਦਰ ਨੂੰ ਕਹਿੰਦੀ ਵੀ ਮੈਂ ਘੋੜਿਆਂ ਨੂੰ ਪਾਣੀ ਪੂਣੀ ਪਾਇਆ, ਮੈਂ ਉਹਨਾਂ ਦੀ ਸੇਵਾ ਕਰਿਆ ਵਾ, ਤੇ ਇਹਨੇ ਮਾਂ ਦੇ ਨਾਲ ਪਹਿਲਾਂ ਹੀ ਜਿਹੜਾ ਗੱਠਜੋੜ ਕੀਤਾ ਸੀਗਾ, ਤੇ ਉਹ ਆਪਣੀ ਗੱਡੀ ਲੈ ਕੇ ਆ ਗਈ, ਗੱਡੀ ਲੈ ਕੇ ਆ ਕੇ ਤੇ ਉਹਦੇ ਨਾਲ ਗੱਡੀ ਦੇ ਵਿਚ ਬੈਠ ਕੇ ਦੋਨੇ ਏਅਰਪੋਰਟ ਦੇ ਚਲੇ ਗਈਆਂ, ਤੇ ਮੁੜ ਕੇ ਉਥੋਂ ਪਤਾ ਨੀ ਕਿੱਧਰ ਚਲ ਗਈਆਂ, ਕਈ ਵਾਰੀ ਕਹਿੰਦੇ ਆ ਵੀ ਉਹ ਹੋਰ ਕਿਸੇ ਕੰਟਰੀ ਚਲੇ ਗਈਆਂ, ਪਰ ਇਹ ਹੈਗੀਆਂ ਇੱਥੇ ਹੀ ਸੀਗੀਆਂ, ਤੇ ਇਹ ਦੋਨਾਂ ਨੇ ਆਪਣੀ ਜਿਹੜੀ ਜ਼ਿੰਦਗੀ ਆ ਉਹ ਫਿਰ
2: ਸੋਸ਼ਲ ਸਿਕਿਉਰਿਟੀ ਤੋਂ ਹਰ ਚੀਜ਼ ਫੜੀ ਜਾਂਦੀ ਆ ਜਿੱਥੇ ਮਰਜ਼ੀ, ਜਿੱਦਾਂ ਨੀ ਚਾਈਲਡ ਸਪੋਰਟ ਵਾਲੇ ਜਿਹੜੇ ਹੁੰਦੇ ਆ,
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
2: ਜੀ, ਚਲ ਜੋ ਅਮਰੀਕਾ ਦੇ ਕਿਸੇ ਕੋਨੇ, ਜਦੋਂ ਵੀ ਤੁਸੀਂ ਜਾਬ ਅਪਲਾਈ ਕੀਤੀ ਕਿਤੇ, ਕਿਉਂਕਿ ਜਾਬਾਂ ਤੇ ਲੋਕੀ ਕੈਸ਼ ਤੇ, ਵੱਡੀਆਂ ਜਾਬਾਂ ਤੇ ਕੈਸ਼ ਤੇ ਦਿੰਦਾ ਕੋਈ ਨੀ, ਅਮਰੀਕਾ ਦੇ ਵਿਚ ਉੱਥੇ ਤੁਹਾਨੂੰ ਪੇਪਰ ਸਾਰਾ ਦੇਣਾ ਪੈਂਦਾ, ਉੱਥੋਂ ਫੜ ਲੈਂਦੇ, ਕਹਿੰਦੇ ਲਿਆ ਪੁੱਤਰਾ ਹੁਣ ਇੰਨੇ ਪੈਸੇ ਰਹਿੰਦੇ ਤੇਰੇ ਚਾਈਲਡ ਸਪੋਰਟ।
1: ਬਿਲਕੁਲ ਤੁਹਾਡੀ ਗੱਲ ਸਹੀ ਆ, ਪਰ ਖਾਲਸਾ ਸਾਹਿਬ ਜੀ ਇਹ ਜਿਹੜਾ ਅਮਰੀਕਾ ਆ, ਜਿਹੜਾ ਅਮਰੀਕਾ ਸਾਡਾ ਦੇਸ਼, ਇੱਥੇ ਖਾਲਸਾ ਸਾਹਿਬ ਜੀ US ਪਾਸਪੋਰਟ ਵੀ ਵਿਕਦੇ ਆ, ਇੱਥੇ ਡਰਾਈਵਰ ਲਾਇਸੈਂਸ ਵੀ ਵਿਕਦੇ ਆ, ਇੱਥੇ ਗ੍ਰੀਨ ਕਾਰਡ ਵੀ ਵਿਕਦੇ ਆ, ਸਭ ਕੁਛ ਇੱਥੇ ਵਿਕਾਊਗਾ। ਸੋ ਹੁੰਦਾ ਕੀ ਆ ਕਿ ਉਹਨੇ ਆਪਣਾ ਨਾਮ ਬਦਲ ਲਿਆ, ਕਿਉਂਕਿ ਉਹ 13 ਸਾਲਾਂ ਦੀ ਸੀਗੀ ਜਦੋਂ 18 ਦੀ ਹੋਈ ਹੋਣੀ ਆ, ਉਦੋਂ ਉਹਨੇ ਆਪਣਾ ਨਾਂ ਹੋਰ ਰੱਖ ਕੇ ਤੇ ਸੋਸ਼ਲ ਸਿਕਿਉਰਿਟੀ ਲੈ ਲਈ, ਕਿਉਂਕਿ ਉਦੋਂ ਬਹੁਤਾ ਪੁੱਛਦੇ ਨਹੀਂ ਸੀ ਹੁੰਦੇ ਇੱਥੇ ਅਮਰੀਕਾ ਦੇ ਵਿੱਚ, ਉਹਨਾਂ ਸਮਿਆਂ ਦੇ ਵਿੱਚ ਅੱਜ ਤੋਂ 32 ਸਾਲ ਪਹਿਲਾਂ ਕੋਈ ਇੰਨਾ ਬਹੁਤਾ ਨਹੀਂ ਸੀ ਪੁੱਛਦੇ। ਅਸੀਂ ਜਦੋਂ ਮੈਂ ਅਮਰੀਕਾ ਆਇਆ, ਜਿਹੜਾ ਮਰਜ਼ੀ ਆ ਕੇ ਲਾਇਸੈਂਸ ਦੇ ਲਈ ਪਾਸਪੋਰਟ ਲਿਆ, ਤੇ ਸਾਨੂੰ ਪਾਸਪੋਰਟ ਤੇਰਾ ਚਾਹੀਦਾ, ਜਾਂ ਡੇਟ ਆਫ ਬਰਥ ਲਿਆ, ਡੇਟ ਆਫ ਬਰਥ ਕੀ ਬਰਥ ਸਰਟੀਫਿਕੇਟ ਲਿਆ, ਜਾਂ ਆਪਣਾ ਪਾਸਪੋਰਟ ਲਿਆ। ਪਾਸਪੋਰਟ ਤੇ ਚਾਹੇ ਤੁਸੀਂ ਇਲੀਗਲ ਆ ਚਾਹੇ ਲੀਗਲ ਆ, ਉਹ ਕੁਛ ਨਹੀਂ ਸੀ ਦੇਖਦੇ, ਸਿਰਫ ਉਹਨਾਂ ਦਾ ਮਕਸਦ ਇਹ ਹੁੰਦਾ ਸੀ ਕਿ ਤੁਹਾਡੀ ਜਿਹੜੀ ਆ ਆਈਡੀ ਆ ਜਿਹੜੀ ਆਈਡੈਂਟੀਫਿਕੇਸ਼ਨ, ਤੁਹਾਡੀ ਡੇਟ ਆਫ ਬਰਥ ਆ ਜਿਹੜੀ, ਉਹ ਉਹਨਾਂ ਦੇ ਕੋਲ DMV ਦੇ ਕੋਲ ਪੱਕੀ ਅਸਲੀ ਸਹੀ ਹੋਵੇ, ਪਾਸਪੋਰਟ ਦੇ ਅਨੁਸਾਰ ਉਹ ਤੁਹਾਨੂੰ ਲਾਇਸੈਂਸ ਦੇ ਦਿੰਦੇ ਸੀਗੇ। ਪਰ ਬਾਕੀ ਹੁਣ ਜਿਹੜਾ ਪਿਛਲੇ 30-40 ਸਾਲਾਂ ਦੇ ਵਿਚ ਕਾਨੂੰਨ ਬਹੁਤ ਬਦਲ ਗਿਆ, ਤੇ ਸੈੱਲ ਫੋਨ ਆ ਗਿਆ ਇਸ ਵੇਲੇ, ਹੁਣ ਪਤਾ ਆ ਇੱਥੇ ਜਿਹੜੇ ਪੁਲਿਸ ਡਿਪਾਰਟਮੈਂਟ ਹੈ ਜਾਂ FBI ਅਸੀਂ ਹੈ, ਉਹਨਾਂ ਨੂੰ ਪਤਾ ਹੈ ਵੀ ਹਰ ਬੰਦਾ ਕਿਹੜੀ ਜਗ੍ਹਾ ਤੇ ਇਸ ਵੇਲੇ ਖੜਾ ਆ, ਕਿਉਂਕਿ ਤੁਹਾਡਾ ਸੈੱਲ ਫੋਨ ਹੈ ਜਿਹੜਾ ਉਹ ਇਹ ਸਾਰੀਆਂ ਗੱਲਾਂ ਦੱਸਦਾ, ਪਰ ਉਹਨਾਂ ਸਮਿਆਂ ਦੇ ਵਿਚ ਇਹ ਹੈ ਨਹੀਂ ਸੀ ਖਾਲਸਾ ਸਾਹਿਬ ਜੀ। ਤੇ ਇਹਦੇ ਨਾਲ ਇੱਕ ਹੋਰ ਛੋਟੀ ਜਿਹੀ ਖ਼ਬਰ ਆ, ਆਪਣੇ ਡਾਕਟਰ ਸਾਹਿਬ ਆਉਣੇ ਵਾਲੇ ਹੋ ਗਏ ਆ,
2: ਤੇ
1: ਖ਼ਬਰ
2: ਚੀਮਾ ਸਾਹਿਬ ਆ ਗਏ, ਡਾਕਟਰ ਸਾਹਿਬ
3: ਜੀ,
2: ਤੇ ਡਾਕਟਰ ਸਾਹਿਬ ਹੋਲਡ ਕਰਿਓ, ਚੀਮਾ ਸਾਹਿਬ ਵੀ ਨਾਲ ਨੇ, ਪ੍ਰੋਬਲਮ ਹੈਗੀ ਆ ਉਹਨਾਂ ਦੇ ਦਾੜਾਂ ਦੁਖਦੀਆਂ, 3-4 ਦੁਖਦੀਆਂ, ਤੇ ਫਿਰ ਵੀ ਉਹ ਆ ਗਏ, ਕਹਿੰਦੇ ਅੱਜ ਗੋਲੀਆਂ ਗਾਲੀਆਂ ਖਾਧੀਆਂ, ਥੋੜੇ ਜਿਹਾ ਆਰਾਮ ਆਇਆ ਉਹਦੇ ਨਾਲ।
1: ਹਾਂਜੀ, ਉਹ ਮੈਂ ਲੈ ਲਈ ਸੀਗੀ ਕੋਡੀ, ਉਹ ਕੀ ਹੁੰਦੀ ਆ ਕੋਡੀਨ ਦੇ ਨਾਲ ਟੈਰੋਨੇਲ ਵਿੱਚ ਮਿਕਸ ਕੀਤੀ ਹੁੰਦੀ ਆ, ਤੇ ਉਹ ਦਿੱਤੀਆਂ ਸੀ ਡਾਕਟਰ ਨੇ, ਤੇ ਉਹ ਫਿਰ ਮੈਂ ਲੈ ਲਈਆਂ ਸੀ, ਤੇ ਉਹਦੇ ਨਾਲ
3: ਕਿਹਾ ਸੀ ਵੀ ਬਹੁਤਾ ਬਿਊਟੀਫਿਕੇਸ਼ਨ ਕਰਨ ਦੀ ਲੋੜ ਨਹੀਂ ਦੰਦਾ ਦੀ, ਜਿਹੜਾ ਖਰਾਬ ਹੋ ਗਿਆ ਉਹਨੂੰ ਕੱਢ ਦਿਓ ਬਾਹਰ, ਘਰ ਕੀ ਨਾਰ ਬਹੁਤ ਹਿੱਤ ਜਾਸਿਓ ਸਦਾ ਰਹਿਤ ਲਿਵ ਲਾਗੀ, ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ।
1: ਬਿਲਕੁਲ ਬਿਲਕੁਲ,
3: ਔਰਤ ਵੀ ਜਿਹੜੀ ਉਹਦੀ ਮੁਰਦਾ ਲੈ ਜਾਓ, ਮੈਨੂੰ ਮੈਂ ਤਾਂ ਰਾਤ ਦਾ ਭੂਤ ਦੱਸਿਆ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ,
3: ਖਰਾਬ ਹੋ ਗਿਆ ਇਹਨਾਂ ਨੂੰ ਸਿੱਧੇ ਉੱਪਰ ਠੀਕ ਹੈ ਹੁਣ ਆਰਟੀਫਿਸ਼ਲ ਬਣ ਗਿਆ ਕੰਮ ਜੇ ਲੋੜ ਪਵੇਗੀ ਉਹ ਕਰਵਾ ਲਿਓ
1: ਹਾਂਜੀ ਕਰਵਾ ਲਵਾਂਗੇ ਬਿਲਕੁਲ ਤੁਹਾਡੀ ਰਹਿ ਦੇਣ ਲਈ ਤੁਹਾਡਾ
3: ਵੈਸੇ ਵੀ ਜਦੋਂ ਬੱਚਾ ਜੰਮਦਾ ਆ ਉਹਨੂੰ ਸਾਫਟ ਫੂਡ ਦੀ ਲੋੜ ਹੁੰਦੀ ਹੈ ਤੇ ਦੰਦ ਨਹੀਂ ਹੁੰਦੇ
1: ਹਾਂਜੀ ਬਿਲਕੁਲ
2: ਇਸ ਉਮਰ ਦੇ ਵਿੱਚ ਆ ਕੇ ਖਿਚੜੀ ਖੁਚੜੀ ਬਣ ਜਾਂਦੇ
3: ਹਾਂਜੀ ਫੇਰ ਸਖਤ ਖਾਣਾ ਸ਼ੁਰੂ ਕਰ ਦਿੰਦਾ ਤੇ ਫਿਰ ਦੰਦ ਪੱਕੇ ਆ ਜਾਂਦੇ ਆ
1: ਹਾਂਜੀ
3: ਇਹਦੇ ਵਿੱਚ ਉਹਨੂੰ ਸਖਤ ਨਹੀਂ ਲੋੜ ਹੈਗੀ ਖਾਣ ਦੀ ਭਾਈ ਉਹਨੂੰ ਸਭ ਦਲੀਆ ਦੁਲੀਆ ਖਿਚੜੀ ਖੁਚੜੀ ਖਾਣ ਦੀ ਲੋੜ ਹੈਗੀ ਆ ਸਰ ਜਾਂਦਾ ਆ
1: ਬਿਲਕੁਲ ਡਾਕਟਰ ਸਾਹਿਬ ਤੁਹਾਡਾ ਸਿਰ ਮੱਥੇ ਆ ਇੱਦਾਂ ਆਪਾਂ ਕਰ ਲੈਣੀ ਆ ਤੇ ਇੱਕ ਛੋਟੀ ਜਿਹੀ ਡਾਕਟਰ ਸਾਹਿਬ ਮੈਨੂੰ ਦੋ ਹੀ ਡੇਢ ਕੁ ਮਿੰਟ ਚਾਹੀਦਾ ਉਹਦੇ ਵਿੱਚ ਮੈਂ ਖਬਰ ਕਰ ਦੇਣੀ ਆ ਤੇ ਆਹ ਜਿਹੜੀ ਖਬਰ ਮੈਂ ਕਰਨ ਲੱਗਾ ਖੱਖ ਸਾਹਿਬ ਤੇ ਡਾਕਟਰ ਸਾਹਿਬ ਜੀ ਉਹ ਇਸ ਤਰ੍ਹਾਂ ਵੀ ਜਰਮਨ ਦੀ ਜਿਹੜੀ ਗਵਰਨਮੈਂਟ ਆ ਉਹਦੇ ਵਿੱਚ ਵੀ ਉਹਦੇ ਸਾਹਮਣੇ ਵੀ ਇੱਕ ਮੁਸੀਬਤ ਆ ਗਈ ਆ ਔਰ ਇਹ ਜਿਹੜੀ ਮੁਸੀਬਤ ਆਈ ਆ ਇਹ ਗੱਲ ਵੱਖਰੀ ਆ
3: ਸ਼ਾਂਤੀ ਨਾਲ ਕਰੋ ਤੁਸੀਂ ਕੋਈ ਐਸੀ ਗੱਲ ਨਹੀਂ ਆਪਣਾ ਪ੍ਰੋਗਰਾਮ ਹੀ ਆ
1: ਠੀਕ ਆ ਥੈਂਕ ਯੂ ਤੇ ਪਰ ਇਹ ਜਿਹੜੀ ਮੁਸੀਬਤ ਪੈਦਾ ਕਿਉਂ ਹੁੰਦੀ ਹੈ ਇਹਦੇ ਪਾਸੇ ਇਹਦੇ ਪਾਸੇ ਆਪਾਂ ਤੁਸੀਂ ਦੇਖੋ ਦੋਨੇ ਪੜ੍ਹੇ ਲਿਖੇ ਸਿਆਣੇ ਸੱਜਣ ਹੈਗੇ ਆ ਤੁਸੀਂ ਵੀ ਆਪਣਾ ਉਹ ਵਿਚਾਰ ਮਤਲਬ ਕੋਈ ਨਾ ਕੋਈ ਦਿਓਗੇ ਆਈਡੀਆ ਜਿਹੜੀ ਜਰਮਨ ਦੀ ਗਵਰਨਮੈਂਟ ਹੈ ਖੱਖ ਸਾਹਿਬ ਜੀ ਤੇ ਡਾਕਟਰ ਸਾਹਿਬ ਇਹਨੇ ਜਦੋਂ ਸੈਕੰਡ ਵਰਲਡ ਵਾਰ ਤੋਂ ਬਾਅਦ ਦੇ ਵਿੱਚ ਫਿਰ ਇਹ ਮਿਲਟਰੀ ਬਹੁਤੀ ਬਣਾਉਣ ਦੀ ਲੋੜ ਨਹੀਂ ਉਹ ਅਮਰੀਕਾ ਦੇ ਉੱਤੇ ਡਿਪੈਂਡ ਕਰਨ ਲੱਗ ਪਿਆ ਸੀਗੇ ਕਿ ਅਸੀਂ ਨੇਟੋ ਹੈਗੀ ਆ ਸਾਡੇ ਥੋੜੇ ਥੋੜੇ ਫੌਜੀ ਬਾਕੀ ਮੋਹਰੇ ਅਮਰੀਕਾ ਨੂੰ ਲਾਵਾਂਗੇ ਤੇ ਇਸ ਤਰ੍ਹਾਂ ਦਾ ਸਿਲਸਿਲਾ ਸੀਗਾ ਹੁਣ ਕੀ ਹੋਇਆ ਕਿ ਟਰੰਪ ਸਾਹਿਬ ਦੀਆਂ ਜਿਹੜੀਆਂ ਨੀਤੀਆਂ ਹੈ ਉਹਦੇ ਤੋਂ ਜਰਮਨ ਆ ਜਿਹੜਾ ਇਸ ਖਬਰ ਤੋਂ ਮੈਨੂੰ ਇਹ ਲੱਗ ਰਿਹਾ ਇਹਨਾਂ ਨੇ ਹੁਣ ਕੀ ਕੀਤਾ ਕਿ 17 ਸਾਲ ਤੋਂ 45 ਸਾਲ ਦੇ ਜਿਹੜੇ ਲੋਕ ਆ ਉੱਥੇ ਜਿਹਨਾਂ ਨੂੰ ਫਾਈਟਿੰਗ ਮੈਨ ਕਹਿੰਦੇ ਆ ਇਹਨਾਂ ਨੂੰ ਉਸ ਦੇਸ਼ ਤੋਂ ਜਰਮਨ ਤੋਂ ਬਾਹਰ ਜਾਣ ਵਾਸਤੇ ਗਵਰਨਮੈਂਟ ਨੇ ਇੱਕ ਨਵਾਂ ਕਾਨੂੰਨ ਬਣਾਤਾ ਜੇ ਤੁਸੀਂ ਬਾਹਰ ਜਾਣਾ ਹੈ ਤੇ ਤੁਹਾਨੂੰ ਪਰਮਿਸ਼ਨ ਲੈਣੀ ਪਿਆ ਕਰੂਗੀ 17 ਤੋਂ 45 ਹੁਣ ਇਹ ਜਿਹੜੀ ਪਰਮਿਸ਼ਨ ਤਾਂ ਇਹ ਤਾਂ ਗੱਲ ਵੱਖਰੀ ਆ ਚਲੋ ਆਪਣੇ ਸਾਹਿਬ ਹੁਣ ਇਥੋਂ ਲੱਗ ਇਹ ਰਿਹਾ ਕਿ ਜਰਮਨ ਦੀ ਗਵਰਨਮੈਂਟ ਉਹ ਵੀ ਜਿਹੜੀ ਆ ਉਹਨੂੰ ਫਿਕਰ ਪੈ ਗਿਆ ਕਿ ਭਾਈ ਸਾਨੂੰ ਆਪਣੇ ਆਪ ਨੂੰ ਆਪ ਰੱਖਿਆ ਕਰਨੀ ਪੈਣੀ ਆ ਇਸ ਕਰਕੇ ਸਾਨੂੰ ਆਪਣੀ ਫੌਜ ਚਾਹੀਦੀ ਆ ਕਹਿਣ ਦਾ ਮਤਲਬ ਮੇਰਾ ਇਹ ਆ ਭਈ ਅੱਗੇ ਗਾਹਾਂ ਹੋਰ ਲੜਾਈਆਂ ਲੱਗਣ ਦੀ ਸੰਭਾਵਨਾ ਆ ਜਿਹੜੀ ਉਹ ਹੈਗੀ ਆ ਜਿਹਦੇ ਕਰਕੇ ਜਰਮਨ ਦੀ ਗਵਰਨਮੈਂਟ ਨੇ ਹੁਣ ਇਹ ਕਾਨੂੰਨ ਬਣਾਇਆ ਤਾਂ ਕਿ ਜਿੱਦਾਂ ਯੂਕਰੇਨ ਚੋਂ ਲੋਕ ਬਾਹਰ ਭੱਜ ਗਏ ਸੀਗੇ ਪਹਿਲਾਂ ਬਹੁਤ ਇਸੇ ਤਰ੍ਹਾਂ ਜਰਮਨ ਚੋਂ ਵੀ ਲੋਕ ਜਿਹੜੇ ਬਾਹਰ ਨਾ ਭੱਜਣ ਹੁਣ ਇੱਥੇ ਇੱਕ ਜਿਹੜਾ ਥੋੜਾ ਜਿਹਾ ਲੱਗਦਾ ਜਰਮਨ ਨੂੰ ਰੂਸ ਤੋਂ ਵੀ ਜਿਹੜਾ ਥੋੜਾ ਜਿਹਾ ਖਤਰਾ ਹੋ ਗਿਆ ਤੇ ਰੂਸ ਨਾ ਆ ਕੇ ਕਿਤੇ ਮੈਨੂੰ ਗੱਬੜ ਪਏ ਮੇਰਾ ਖਿਆਲ ਆ ਭਈ ਇਹ ਤਾਂ ਜਰਮਨ ਦੀ ਗਵਰਨਮੈਂਟ ਨੂੰ ਜਿਹੜਾ ਕਾਨੂੰਨ ਇਸ ਤਰ੍ਹਾਂ ਦਾ ਬਣਾਉਣਾ ਪਿਆ
2: ਚੀਮਾ ਸਾਹਿਬ ਉਸ ਕਰਿਆ ਕਿ ਉਹਨਾਂ ਨੇ ਅਮਰੀਕਨਾਂ ਨੂੰ ਵੀ ਕਹਿਤਾ ਕਿ ਆਪਣੀ ਜਿਹੜੀ 40,000 ਆਰਮੀ ਤੁਹਾਡੀ ਤੁਸੀਂ ਇੱਥੋਂ ਉਠਾ ਲਓ ਤੇ ਉਹਨਾਂ ਨੂੰ ਤਾਂ ਕਵਰ ਕਰਨਾ ਚਲੋ ਆਪਾਂ ਹੁਣ ਬਹੁਤ ਵਧੀਆ ਬਹੁਤ ਵਧੀਆ ਥੈਂਕ ਯੂ
1: ਹਾਂਜੀ
2: ਡਾਕਟਰ ਸਾਹਿਬ ਆਓ ਜੀ ਵੈਲਕਮ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
3: ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਹਰ ਆਦਮੀ ਨੂੰ ਜਦੋਂ ਲੋੜ ਪੈਂਦੀ ਹੈ ਨਾ 2 ਮਿੰਟ ਇਸ ਤੇ ਗੱਲ ਕਰਕੇ ਤੇ ਅੱਗੇ ਆਪਾਂ ਸ਼ੁਰੂ ਕਰਦੇ ਹਾਂ
1: ਜੀ
3: ਲੋੜ ਪੈਂਦੀ ਹੈ ਨਾ ਉਦੋਂ ਹੀ ਉਹ ਗਿੱਦੜ ਹਵਾ ਵਾਂ ਕਰਨਾ ਸ਼ੁਰੂ ਕਰ ਦਿੰਦਾ ਹੈ
1: ਹਾਂਜੀ
3: ਜਦੋਂ ਠੰਡ ਲੱਗਦੀ ਹੈ ਤੇ ਫਿਰ ਆਹਦਾ ਵੀ ਬੰਨੇ ਗੁੰਨੇ ਚੂਕਦੇ ਤੇ ਸਵੇਰੇ ਉੱਠ ਕੇ ਪਹਿਲਾ ਕੰਮ ਮੈਂ ਕਰਨਾ ਹੀ ਕੱਟਣਾ ਹੈਗਾ ਹਾਂਜੀ
1: ਹਾਂਜੀ
3: ਤੇ ਸਵੇਰ ਹੁੰਦੀ ਹੈ ਤੇ ਫਿਰ ਧੁੱਪ ਨਿਕਲ ਆਉਂਦੀ ਹੈ ਤੇ ਫਿਰ ਮੈਂ ਬਿਲਕੁਲ ਬੇਫਿਕਰ ਹੋ ਜਾਂਦਾ ਆ ਵੀ ਚੱਲ ਕੋਈ ਗੱਲ ਨੀ ਫਿਰ ਵੇਖਾਂਗੇ ਹਾਂਜੀ ਫਿਰ ਠੰਡ ਲੱਗਦੀ ਤੇ ਫਿਰ ਵਾਂ ਵਾਂ ਕਰਦਾ ਆ 1962 ਦੇ ਵਿਚ ਸਾਡੇ ਦੇਸ਼ ਦੇ ਵਿਚ ਇਹ ਹਾਲਾਤ ਸੀ ਵੀ ਅਸੀਂ ਤਾਂ ਪੰਛੀ ਮਨਾਉਣ ਡੇ ਸਾਂ ਚੀਨੀਆਂ ਦੇ ਨਾਲ
1: ਬਿਲਕੁਲ
3: ਕਬਜ਼ਾ ਕਰ ਲਿਆ
1: ਬਿਲਕੁਲ ਬਿਲਕੁਲ
3: ਫਿਰ ਸਾਨੂੰ ਯਾਦ ਆਇਆ ਕਿ ਅਸੀਂ ਤਾਂ ਐਵੇਂ ਅਹਿੰਸਾ ਪਰਮਾ ਧਰਮਾ ਬਣਾਈ ਫਿਰਦੇ ਆ ਸਾਰਾ ਬੁੱਧ ਦਾ ਦੇਸ਼ ਸੀਗਾ ਇਸ ਕਰਕੇ ਇਹ ਗੱਲ ਚੱਲਣੀ ਫੌਜ ਰੱਖਣੀ ਪੈਣੀ ਤੇ ਤਿਆਰ ਕਰਨੀ ਪੈਣੀ ਹੈ ਸੋ
1: ਐਸਾ
3: ਸਮੇਂ ਹੁੰਦਾ ਆਇਆ ਹੁਣ ਦੇਸ਼ਾਂ ਦੇ ਵਿਚ ਇੰਨੀ ਕੁੜੱਤਨ ਵੱਧ ਗਈ ਆ
1: ਬਿਲਕੁਲ
3: ਕੁੜੱਤਨ ਇਹ ਚਾਹੁੰਦੀ ਹੈ ਕਿ ਹਰੇਕ ਦੇਸ਼ ਹੀ ਆਪਣੀ ਸੇਫਟੀ ਵਾਸਤੇ ਕੁਝ ਨਾ ਕੁਝ ਕਰੇ
1: ਬਿਲਕੁਲ
3: ਸੋ ਇਹ ਹੋ ਰਿਹਾ ਤੇ ਹੁੰਦਾ ਰਹਿਣਾ ਕੋਈ ਗੱਲ ਨੀ ਅਸੀਂ ਵੀ ਇਸੇ ਸੰਸਾਰ ਦੇ ਵਿਚ ਜਿਵੇਂ ਚੱਲਦਾ ਚੱਲੀ ਜਾਣਾ
1: ਬਿਲਕੁਲ
3: ਸੋ ਅਸੀਂ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਗੱਲ ਕਰਦੇ ਹੋਏ ਅੱਜ ਇਸ ਪੜਾਅ ਤੇ ਪਹੁੰਚੇ ਹਾਂ ਕਿ ਸਰੀਰ ਦੇ ਵੱਖ ਵੱਖ ਹਿੱਸੇ ਹਨ ਸਿਰ ਹੈਗਾ ਉਹਦੇ ਸੰਬੰਧ ਵਿਚ ਪਰ ਅੱਜ ਦਾ ਪ੍ਰੋਗਰਾਮ ਹਿੰਦੀ ਵਿਚ ਕਰਨਾ ਪਏਗਾ ਕਿਉਂਕਿ ਹਿੰਦੀ ਵਾਲਿਆਂ ਦਾ ਸਮਾਂ ਹੈ ਅੱਜ ਹਾਂਜੀ ਸੋ ਆਜ ਹਮ ਲੋਕ ਜੋ ਡਿਸਕ੍ਰਾਈਬ ਕਰੇਂਗੇ ਜੀਵਨ ਸੇ ਜੀਵਨ ਕੀ ਉਤਪਤੀ ਮੇ ਵੋ ਹਿੰਦੀ ਮੇ ਹੋਗਾ ਸੋਰੀ ਮੈਨੇ ਆਪਕਾ ਟਾਈਮ ਲੈ ਲਿਆ ਔਰ ਇਸ ਪ੍ਰੋਗਰਾਮ ਮੇ ਹਮ ਲੋਕ ਬਤਾ ਰਹੇ ਹੈ ਆਪ ਸਭ ਲੋਗੋਂ ਕੋ ਕਿ ਜੀਵਨ ਕੈਸੇ ਚਲਾ ਕੈਵੇ ਬੜਤਾ ਆਇਆ ਕਬ ਕਿਆ ਹੁਆ ਯੇ ਸਭ ਚੀਜ਼ੇ ਬਤਾਤੇ ਹੋਏ ਹਮ ਯਹਾਂ ਤੱਕ ਪਹੁੰਚੇ ਹੈ ਕਿ ਹਰੇਕ ਸਰੀਰ ਕਾ ਜੋ ਅੰਗ ਹੈ ਉਸਕਾ ਦੂਸਰੇ ਕੇ ਸਾਥ ਰਿਲੇਸ਼ਨ ਹੈ ਔਰ ਵੋ ਰਿਲੇਸ਼ਨ ਸਬਸੇ ਪਹਿਲੇ ਹਮੇ ਸਾਬਤ ਕਰਨਾ ਪੜਤਾ ਹੈ ਸਿਰ ਸੇ ਲੇਕਰ ਛਾਤੀ ਕਾ ਸਿਰ ਕੈਸੇ ਛਾਤੀ ਕੇ ਸਾਥ ਜੁੜਾ ਹੁਆ ਹੈ और ऐसा ही नहीं कि गर्दन है हमने देख ली डेढ़ सौ हो गया, ऐसा नहीं है। इसमें और बहुत कुछ कंटेंट्स हैं जो हमने पिछले प्रोग्राम में आपको बताए थे कि बहुत से ऐसे कंटेंट हैं जो नीचे से ऊपर को जाते हैं, ऊपर से नीचे को जाते हैं, आदान प्रदान होता रहता है। और इस आदान प्रदान में अब हम पहुंचे थे इसमें टेस्ट में, और जो नेक की जितनी भी बातें थी कि जितने जितने इसमें कंटेंट्स थे वो सब मैंने आप सब लोगों को बता दिए थे। और अगर उनमें कोई ऐसी खराबी हो जाती है तो फिर बाहर क्या निशानियां आएंगी। मैंने ये बात कही थी कि जब मेडिकल साइंस थी नहीं उस वक्त भी लोग बीमार पड़ते थे, उस वक्त भी लोग ठीक होते थे, क्योंकि जो इम्यूनिटी शरीर में कुदरत ने डालकर भेज दी है ना उसका काम चलता था। क्यों ठीक हो जाते थे? क्योंकि बाहर की अडल्ट्रेशन कम थी, एनवायरमेंटल की अडल्ट्रेशन जो है वो कम थी, खान पान की अडल्ट्रेशन बहुत कम थी, हर तरह व्यायाम व्यायाम जब हम कहते हैं तो उसका मतलब ये होता है कि हरेक सेल में ऑक्सीजन पहुंच रही है, और ये सब चीजें ठीक थी। लेकिन अब हमारे पास ऑफिस में बैठे हुए हिलने जुलने का टाइम ही नहीं, हम कंप्यूटर से जुड़कर बैठ गए हैं, हमारा खान पान जो है वो नेचुरल नहीं रहा है, हमारा आबो हवा जो है वो नॉर्मल नहीं रहा है, इसलिए वो जो नेचुरल प्रोसेस था बीमारियों का ठीक होने वाला वो अब अडल्ट्रेटेड हो गया है। और उस अडल्ट्रेटेड होने की वजह से बहुत सी बीमारियां जो पहले आराम से ठीक समय के अनुसार ठीक हो जाती थी अब वो ठीक नहीं हो पाती, क्योंकि हम लोगों ने जो स्टडी किया वो जो नेचर का रूल था कि हर एक सेल, जिस तरह के भी सेल इस शरीर में लगे हुए हैं या सेलों ने जिस तरह के टिश्यू आगे फॉर्म किए हैं, जैसे बोन का टिश्यू है या नर्व का टिश्यू है या मसल का टिश्यू है, अलग अलग तरह के हैं, और उनकी जो रीजनरेशन है वो अलग अलग समय में होती है, अलग अलग टाइम लेती है कि भाई अगर एपिथेलियल सेल डैमेज हो गया तो 3 और 7 दिन के अंदर अंदर इसको रिकवर हो जाना चाहिए, अगर 3 और 7 दिन के अंदर अंदर ये रिकवर नहीं हुआ तो फिर हमें ढूंढना पड़ेगा कि इसके पीछे कौन सी अडल्ट्रेशन है, कौन सी ऐसी रुकावट है कि ये अपने नॉर्मल समय में रिपेयर नहीं हुआ। और वो अडल्ट्रेशन अब तो हम समझते हैं कि हर एक सफेद हमारी खुराक में, हमारे एनवायरमेंट में, हमारे रहन सहन में, हर एक तरह में अडल्ट्रेशन हो गई है, इसलिए बीमारियां आराम से ठीक नहीं होती। दूसरी बात है, वहां उस वक्त हमें ये ज्यादा जानने की जरूरत ही नहीं पड़ती थी कि शरीर के अंदर क्या घटित हो तो बाहर क्या दिखाई देगा, लेकिन अब क्योंकि अडल्ट्रेशन बहुत हो गई है और हमें ये जानने की जरूरत आ गई है, जैसे जैसे मेडिकल साइंस की डेवलपमेंट हुई, मेडिकल साइंस की डेवलपमेंट के साथ हम लोग यहाँ पर पहुंचे कि नहीं भाई हमें यहाँ खोज करनी पड़ेगी, जानना पड़ेगा कि इस शरीर के अंदर तो हम ये कुआं है इसमें जा नहीं सकते हैं, क्योंकि उस वक्त तो ना तो एक्सरे था ना और रेडिएशन की और सब चीजें थी, कुछ भी नहीं था, पता ही नहीं था ऐसे क्या, और ऐसे बाहर ही देख रहे थे। सो बाहर अंदर की जितनी भी चेंजेस होती हैं उसकी निशानियां पैदा होती ही है, और वो जब हमने जो उस वक्त के थे सियाने लोग उन्होंने देखना शुरू किया तो बहुत सी चीजें उनको पता चली कि अंदर किस तरह की चेंजेस हों तो बाहर क्या हो जाता है, किस किस अंग में क्या क्या हो तो क्या हो जाता है, वो सब जो क्या हो जाता है उन्होंने आस्ता आस्ता जब लैंग्वेज आई, जब भाषा आई, लफ्ज बने तो उसको रिकॉर्ड करना शुरू कर दिया, पहले इसके बाद रिकॉर्ड नहीं था, अब रिकॉर्ड करना शुरू कर दिया तो जनरेशन टू जनरेशन वो हमारे तक आगे पहुंचना शुरू हो गया कि भाई शरीर में किस किस तरह की चेंजेस हो अंदर और बाहर उसकी क्या निशानियां देंगी। वही चीजें लेकर ये चैप्टर मैंने आपके सामने रखना शुरू किया कि भाई अगर सिर के अंदर, पता है बहुत बार हम लोगों ने बात की है कि सिर के अंदर बहुत से अंग है, एक गांव बसा हुआ पूरे का पूरा, और किस किस अंग में क्या क्या नुक्स हो वो अलग की बात है, फिर हम बीमारियां की बात करेंगे, लेकिन ओवरऑल अगर सिर में कोई नुक्स हो जाता है तो उस नुक्स की बाहर निशानियां ओवरऑल जनरल तौर पे क्या पैदा होंगी, तो वो हमने नोट करने शुरू की। और اسی کے حساب سے ہی ہم نے سر کی باتیں آپ کو بتائی تھی، اسی کے حساب سے ہی یہ جانتے ہوئے کہ بھائی ہمارے پاس اب ایکس رے نہیں ہے جی، ہمارے پاس اب اس طرح کی کوئی چیز نہیں ہے جو ہم اندر دیکھ پائیں، اب ہم اندر دیکھ پاتے ہیں، بہت کچھ پتہ ہے، لیکن یہ بھی ساتھ میں کہنا پڑے گا کہ بہت سی چیزیں جو ہم اندر دیکھتے ہیں جس کو ہم پیتھالوجیکل چینج بولتے ہیں، وہ بہت لمبے سمے بعد اپیئر ہوتی ہے، بہت لمبے سمے بعد ہمیں پتہ چلتا ہے کہ بھائی اس میں یہ خرابی ہو گئی ہے، اور اس وقت تک بیماری بہت لمبا سفر کر کے آ گئی ہوتی ہے، اس وقت اس کو کنٹرول کرنا یا ٹھیک کرنا بھی اتنا آسان نہیں ہوتا، لمبا ہو جاتا ہے، لیکن یہ بات ہم لوگوں نے جان لی کہ کوئی بھی چھوٹی موٹی سی بھی گھٹنا کہیں پر بھی ہوتی ہے شریر کے اندر، اور اس کا ایفیکٹ جو ہے باہری شریر کے اوپر ہمیں دکھائی ضرور دیتا ہے، یہ بات ہم لوگوں نے اب تک طے کر دی، اور اس کے بارے میں میں نے آپ سب لوگوں کو اگزامپل دو اگزامپل پہلے پنجابی کے پروگرام میں دی آپ کے ریڈیو پر دی، کہ ہم لوگ یہاں ڈائل کرتے ہیں نمبر اور اسی وقت ہمارا کوئی بہن بھائی انڈیا میں فون اٹھا لیتا ہے، اس انوائرمنٹ میں اس طرح کا کوئی گیپ نہیں ہے جس کی وجہ سے وہ سارے کا سارا چلن ہمیں پتا چل جاتا ہے کہ وہ کلک وہاں پر ہو گیا ہے، اس کی پیچھے کی سائنس وہ الگ ہے، اس کے اور اس کو آسان بنانے کے لیے میں نے یہ کہا تھا کہ آپ ایک پاؤنڈ ایک تالاب کے کنارے پہ پڑے ہو اور آپ نے ایک کنکر اٹھا کر اس میں پھینک دیا اور آپ دیکھیں گے کہ لہریں بن رہی ہیں، لہریں کچھ دور تک تو آپ کو دکھائی دیں گی لیکن اس کے بعد آپ کو دکھائی نہیں دیں گے، اس کا یہ نہیں ہے کہ دکھائی نہیں دیتی تھی اس کا مطلب لہریں نہیں بن رہی، نہیں، اب ہم یہ جاننے کے قابل ہو گئے ہیں کہ اگر ہم اپنا ہاتھ بھی اس پونڈ کے اس تالاب کے دوسرے کنارے کے حصے میں پانی میں ڈالیں گے تو ہمارا ہاتھ جو ہے ایک طرح کا سنسیشن فیل کرے گا جس کو ہم لہریں بولتے ہیں، یہ لہریں آ رہی ہیں، یہ لہریں کسی نہ کسی چیز کے اس پانی میں انٹر ہونے کی وجہ سے پیدا ہو رہی تھی، تو اسی طرح اس شریر میں بھی اس طرح کی کوئی چیز نہیں ہے کہ جس کو ہم بولیں وہ خالی ہے، ایون ہماری جو فوڈ پائپ ہے، فوڈ پائپ بھی ایسے نہیں کہ کھلی پڑی ہے، جیسے ہم کسی آٹا پسانے کے لیے جاتے ہیں تو اس میں ہم ڈال دیتے ہیں وہ خالی پڑا ہوا ہے اور اس کے بعد نیچے آنی شروع ہوتی ہے کنک اور نیچے آٹا بننا شروع ہو جاتا ہے، نہیں ایسا نہیں ہے، ہمارا پورے کا پورا شریر اندر کی جتنی بھی چیزیں ہیں جیسے فیرنگس ہے جیسے ایسوفیگس ہے جیسے اسٹومک ہے جیسے انٹسٹائنز ہیں، یہ پوری طرح فلیکس ہو کر طے کی ہوئی ہے، اور اسی کی وجہ سے ہی جو ہماری پیریسٹالٹک موشن جس کو ہم بولتے ہیں آنتریوں کی موومنٹ، یہ جو پیریسٹالٹک موشنز ہیں جب اوپر سے خوراک آتی ہے پریشر پڑتا ہے اور نیچے کی چیز کھلنی شروع ہو جاتی ہے، ایک لہریں بننی شروع ہو جاتی ہے، ایک اسی طرح تالاب والی بات ہونی شروع ہو جاتی ہے اور اس کا سنسیشن جو ہے اپ ٹو اینڈ ہوتا ہے اگر ہم محسوس کرنا چاہیں تو، لیکن ہاں آج کل ہمارے پاس ڈیوائسز آ گئی ہیں جس کی وجہ سے ہم جان لیتے ہیں، لیکن ہم اس سے پہلے کیونکہ ڈیوائسز ہیں تو ہاسپٹل میں ہیں نا، ڈیوائسز ہیں تو ڈاکٹر کے پاس ہے نا، تو ڈاکٹر کے پاس بھی جانے سے پہلے ہمیں ایسا پتا ہونا چاہیے، اتنی جانکاری ہونی چاہیے کہ اس کو ہو کیا رہا ہے، کس ڈاکٹر کے پاس جائیں، کیونکہ آج ڈاکٹر تو ایک ایک سسٹم کا الگ ہے، سسٹم نہیں بلکہ ایک ایک انگ کا الگ ہے، اس لیے تاکہ اس کے حساب سے اس کو جلدی سے جلدی ہم اس کی راحت پہنچا سک پائیں، اس لیے سوٹیبلی جو ڈاکٹر جو اس چیز کا جانکار ہے اس کے پاس لے جائیں، آنتریوں کی موومنٹ، یہ جو پیریسٹالٹک موشنز ہیں جب اوپر سے خوراک آتی ہے پریشر پڑتا ہے اور نیچے کی چیز کھلنی شروع ہو جاتی ہے، ایک لہریں بننی شروع ہو جاتی ہے، ایک اسی طرح تالاب والی بات ہونی شروع ہو جاتی ہے اور اس کا سنسیشن جو ہے اپ ٹو اینڈ ہوتا ہے اگر ہم محسوس کرنا چاہیں تو، لیکن ہاں آج کل ہمارے پاس ڈیوائسز آ گئی ہیں جس کی وجہ سے ہم جان لیتے ہیں، لیکن ہم اس سے پہلے کیونکہ ڈیوائسز ہیں تو ہاسپٹل میں ہیں نا، ڈیوائسز ہیں تو ڈاکٹر کے پاس ہے نا، تو ڈاکٹر کے پاس بھی جانے سے پہلے ہمیں ایسا پتا ہونا چاہیے، اتنی جانکاری ہونی چاہیے کہ اس کو ہو کیا رہا ہے، کس ڈاکٹر کے پاس جائیں، کیونکہ آج ڈاکٹر تو ایک ایک سسٹم کا الگ ہے، سسٹم نہیں بلکہ ایک ایک انگ کا الگ ہے، اس لیے تاکہ اس کے حساب سے اس کو جلدی سے جلدی ہم اس کی راحت پہنچا سک پائیں، اس لیے سوٹیبلی جو ڈاکٹر जो इस चीज का जानकार है उसके पास ले जाने के लिए ये जरूरी है कि हम उसके बारे में जानते हों, नहीं तो फिर हॉस्पिटल में जाएगा वहां

ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ

ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ। ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ। ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ। ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ। ਭਖਦੇ ਮਸਲੇ ਲਿਆਉਣ ਵਾਲਾ। ਪੰਜਾਬ ਦੀ ਸੈਰ ਕਰਵਾਉਣ ਵਾਲਾ। ਹੱਕ ਸੱਚ ਦੇ ਢੋਲ ਵਜਾਉਣ ਵਾਲਾ। ਕਈਆਂ ਮੱਥਿਆਂ ਤੇ ਤਿਊੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ। ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ। ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ। ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। Expose yourself, what you see, this wonderful world with your own watching eyes and experience. We are only phone call away. Belkul dosto, asi tuhade ton sirf phone call away hi haan. Te aaj hai ji shayar o shayari da program. ਤੇ ਜ਼ਰੂਰੀ ਨਹੀਂ ਤੁਸੀਂ ਲਿਖਾਰੀ ਹੋਵੋ, ਸ਼ਾਇਰੋ ਸ਼ਾਇਰੀ ਕਰਦੇ ਹੋਵੋ। ਤੁਸੀਂ ਆਪਣੇ ਆਲੇ ਦੁਆਲੇ ਦੀ, ਇਧਰ ਉਧਰ ਦੀ, ਨੈਸ਼ਨਲ ਇੰਟਰਨੈਸ਼ਨਲ, ਸ਼ਹਿਰ ਦੀ, ਪਿੰਡ ਦੀ, ਟੌਨਾਂ ਦੀ ਕਹਾਣੀ, ਪਰਿਆਵਰਣ ਦੀ, ਗੀਤਾਂ ਜਾਂ ਮਤਲਬ ਕਿ ਕਲਚਰ ਤੇ ਆਪਣੇ ਤੇ ਗੱਲ ਮੁੱਕੀ ਜੀ, ਕਿਸੇ ਵੀ ਵਿਸ਼ੇ ਦੇ ਉੱਤੇ ਆਣ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। 10-15 ਮਿੰਟ ਆਪਣੇ ਬਾਰੇ ਇਨਫੋਰਮੇਸ਼ਨ ਦਿਓ, ਦੂਸਰਿਆਂ ਦੀ ਸੁਣੋ ਇਨਫੋਰਮੇਸ਼ਨ, ਤੇ ਜੋ ਤੁਹਾਡਾ ਦਿਲ ਕਰਦਾ ਨਾ ਕਿ ਮੈਨੂੰ ਆਹ ਗੱਲ ਜਿਹੜੀ ਹੈ ਦਿਲ ਕਰਦਾ ਕਦੀ ਰੇਡੀਓ ਤੇ ਕਰਾਂ, ਸਾਰੇ ਸੁਣਨ ਮੇਰੇ ਨਾਲ ਸਹਿਮਤ ਹੈ ਨੇ ਕਿ ਨਹੀਂ, ਦੋਸਤੋ ਆਓ ਕੰਮ ਆਪਣੇ ਦਿਲ ਦੀ ਸਾਂਝ ਪਾਉਣ ਦਾ। ਇਹ ਇੱਕ ਮਾਧਿਅਮ ਹੈ ਦੁਨੀਆਂ ਦੇ ਨਾਲ, ਤੇ ਆਓ ਆਪਣੇ ਵਿਚਾਰ ਜਿਹੜੇ ਨੇ ਦੁਨੀਆਂ ਦੇ ਨਾਲ ਸਾਂਝੇ ਕਰੋ। ਤੇ ਜੇ ਤੁਸੀਂ ਕਿਸੇ ਟੌਪਿਕ ਉੱਤੇ ਜ਼ਿਆਦਾ ਦੇਰ ਗੱਲਬਾਤ ਵੀ ਕਰਨੀ ਚਾਹੁੰਦੇ ਹੋ, ਕੋਈ 40-45 ਮਿੰਟ ਜਾਂ ਇੱਕ ਘੰਟਾ, ਤੇ ਅਸੀਂ ਫਿਰ ਵੀ ਤੁਹਾਨੂੰ ਮੌਕਾ ਦੇਵਾਂਗੇ, ਪਰ ਉਹ ਸੈਟਰਡੇ ਹੁੰਦਾ। ਤੁਸੀਂ ਸਾਡੇ ਨਾਲ ਨਿਊਯਾਰਕ ਵਿੱਚ, ਜਰਮਨੀ ਵਿੱਚ ਜਾਂ ਇੰਡੀਆ ਵਿੱਚ ਕੰਟੈਕਟ ਕਰ ਸਕਦੇ ਹੋ, ਤੇ ਅਸੀਂ ਤੁਹਾਨੂੰ ਮੌਕਾ ਹੀ ਨਹੀਂ ਦਿਆਂਗੇ, ਸਗੋਂ ਆਪਣੀ ਖੁਸ਼ਕਿਸਮਤੀ ਸਮਝਾਂਗੇ ਕਿ ਤੁਸੀਂ ਆਪਣੇ ਦਿਲ ਦੇ ਵਿਚਾਰ ਜਿਹੜੇ ਨੇ ਉਹ ਐਕਸਪ੍ਰੈਸ ਕੀਤੇ ਨੇ। ਪਰ ਇਹ ਸਾਰਾ ਕੁਝ ਨਿਊਟਰਲ ਹੋਣਾ ਚਾਹੀਦਾ ਹੈ। ਅਸੀਂ ਕਿਸੇ ਵੀ ਪੱਖਪਾਤੀ ਆਦਮੀ ਨੂੰ ਬਿਲਕੁਲ ਮੌਕਾ ਨਹੀਂ ਦਿਆਂਗੇ ਕਿ ਆਣ ਕੇ ਘੰਟਾ ਇੱਕ ਲੈਕਚਰ ਕਰੇ, ਤੇ ਜਿਹਦੀ ਦਿਲ ਕਰੇ ਨੁਕਤਾਚੀਨੀ ਕਰੀ ਜਾਏ ਤੇ ਜਿਹਦੀ ਦਿਲ ਕਰੇ ਉਹਦੀ ਗੁੱਡੀ ਚੜਾਈ ਜਾਏ। ਨਹੀਂ, ਇਹ ਕੋਈ ਰਾਜਨੀਤੀ ਨਹੀਂ ਹੈਗੀ, ਇਹ ਇੱਕ ਮਾਧਿਅਮ ਹੈ
ਇੱਕ ਦੀਵਾ ਦੂਜਾ ਦੀਵਾ ਜਗਾਉਂਦਾ, ਦੋ ਦੀਵੇ ਅੱਗੋਂ ਦਸ ਦੀਵੇ, ਦਸ ਦੀਵੇ ਪੰਜਾਹ ਦੀਵੇ, ਤੇ ਪਹਿਲੇ ਦੀਵੇ ਦੀ ਜਿਹੜੀ ਲਾਈਟ ਆ ਕਦੀ ਵੀ ਘੱਟ ਨਹੀਂ ਹੁੰਦੀ। ਆਓ ਸਾਰੇ ਜਣੇ ਰਲ ਕੇ ਆਪਣੇ ਸਮਾਜ ਨੂੰ ਚਿੰਤਿਤ ਕਰੀਏ। ਦੈਟ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਬਿਲਕੁਲ ਦੋਸਤੋ, ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parvazradio.com। ਹਾਂਜੀ, www.parvazradio.com। ਦੋਸਤੋ, ਸਾਡੀ ਐਪ ਤੁਸੀਂ ਤਾਂ ਡਾਊਨਲੋਡ ਕੀਤੀ ਹੈ, ਆਪਣੇ ਸੱਜਣਾ ਮਿੱਤਰਾਂ ਨੂੰ ਵੀ ਡਾਊਨਲੋਡ ਕਰਾਓ ਤਾਂ ਕਿ ਉਹ ਵੀ ਲਓ ਜੀ ਸਾਡਾ ਗਾਣਾ, ਮੇਰਾ ਨੱਪਿਆ ਗਿਆ ਸੀ ਬਟਨ ਮੇਰੇ ਕੋਲੋਂ ਗਲਤੀ ਨਾਲ, ਤੇ ਨੈਬ ਕੋਟੀਆ ਘੁਮਿਆਰ ਆ ਗਿਆ ਜੀ, ਇਹਦਾ ਤੁਹਾਨੂੰ ਗਾਣਾ ਸੁਣਾਉਣਾ ਮੈਂ ਬਾਅਦ ਦੇ ਵਿੱਚ ਥੋੜੀ ਦੇਰ ਬਾਅਦ। ਆਪ ਤੇ ਤੁਸੀਂ ਸੁਣਦੇ ਹੀ ਹੋ ਤੇ ਸਾਡਾ ਮਤਲਬ ਕੀ ਨਾ, ਸਾਡੀ ਐਪ ਡਾਊਨਲੋਡ ਕਰਵਾਓ, ਆਪ ਜੀ ਦੀ ਮਿਹਰਬਾਨੀ ਹੋਵੇਗੀ। ਤੇ ਮੈਂ ਹਾਂ ਜੀ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਚਾਰ ਚਾਰ ਹਿੱਸੇ ਨੇ। ਖੁੱਲੇ ਘਰ ਵਿਚ ਮੱਝਾਂ ਗਾਵਾਂ ਸਨ, ਅੱਜ ਕਮਰੇ ਹੀ ਕਮਰੇ ਜਿੱਥੇ ਨੇ। ਬਲਦਾਂ ਦੇ ਭੇਡ ਚ ਕੁੱਤਾ ਰੈਫਰੀ ਸੀ, ਡੱਬੂ ਬੱਕਰੀ ਤੇ ਬਾਂਦਰ ਕਿੱਥੇ ਨੇ। ਦੋਸਤੋ, ਸਾਡੇ ਘਰ ਸਾਡੀ ਵੇਲੀ ਹੁੰਦੀ ਸੀ ਵੱਡੀ ਸਾਰੀ, ਉਹਦੇ ਵਿਚ ਬਾਂਦਰ ਵੀ, ਲੇਲੇ ਵੀ ਤੇ ਕੁੱਤਾ ਵੀ ਸੀ ਸਾਡੇ ਕੋਲ, ਭਗਤਾਂ ਤੇ ਚੂਚੇ ਵੀ ਸਨ। ਵੱਡਾ ਸਕੂਲ ਤੇ ਚਾਰ ਗਰਾਉਂਡਾਂ ਸਨ, ਅੱਜ ਕਲੋਨੀਆਂ ਉੱਗੀਆਂ ਜਿੱਥੇ ਨੇ। ਓਏ, ਜਿੱਥੋਂ ਦੀ ਰੇੜੀਆਂ ਗੱਡੇ ਲੰਘਦੇ ਸਨ, ਉਹ ਹਵੇਲੀਆਂ ਬੂਹੇ ਕਿੱਥੇ ਨੇ। ਸਾਡੇ ਘਰ ਵਿਚ ਅੰਬ ਲਸੂੜੇ ਸਨ, ਲੇਲੇ ਕੁਕੜੀਆਂ ਤੇ ਚੂਚੇ ਕਿੱਥੇ ਨੇ। ਅੱਜ ਕੁਝ ਵੀ ਨਜ਼ਰ ਆਉਂਦਾ ਨਹੀਂ, ਬਸ ਹਿੱਸੇ ਹਿੱਸੇ ਤੇ ਹਿੱਸੇ ਨੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸੱਜਣੋ, ਅੱਜ ਹੈ ਜੀ ਸੰਡੇ ਤੇ 29 ਮਾਰਚ ਹੋ ਗਈ ਹੈ ਅੱਜ। ਤੇ ਅੱਜ ਨਾ ਕਿਸ ਤਰ੍ਹਾਂ ਦਾ ਤੁਹਾਨੂੰ ਵੈਦਰ ਦੱਸਾਂ, ਧੁੱਪ ਤੇ ਐਵੇਂ ਮਾੜੀ ਜਿਹੀ ਲੱਗੀ ਆ, ਪਰ ਟੈਂਪਰੇਚਰ ਡਾਊਨ ਹੀ ਆ ਦੋ ਤਿੰਨਾਂ ਦਿਨਾਂ ਤੋਂ, 8 ਹੈ ਸਿਰਫ। ਇਹ ਧੁੱਪ ਵੀ ਕੁਛ ਨਹੀਂ, ਐਵੇਂ ਐਵੇਂ ਝਾਵਾ ਜਿਹਾ ਹੀ ਆ ਤੇ ਕਲੋਬੀ ਚੱਲਣ ਡਿਆ ਥੋੜਾ ਜਿਹਾ ਇੱਧਰ। ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਜਰਮਨ ਦੇ ਇਸ ਵਕਤ ਦੋਸਤੋ 3:24 ਹੋ ਗਏ ਨੇ। ਇੰਡੀਆ ਚ ਸੁਣ ਰਹੇ ਸੱਜਣੋ, ਤੁਸੀਂ ਸਾਡੇ ਤੋਂ ਹੁਣ 3.5 ਘੰਟੇ ਅੱਗੇ ਹੋ। ਹੁਣ ਤੱਕ ਤੇ ਤੁਸੀਂ ਕੱਲ ਤੱਕ ਤੇ 4.5 ਘੰਟੇ ਅੱਗੇ ਸੀ, ਕਿਉਂਕਿ ਜਰਮਨ ਦਾ ਟਾਈਮ ਗਰਮੀਆਂ ਚ ਬਦਲ ਜਾਂਦਾ। ਹੁਣ ਅਸੀਂ 1 ਘੰਟਾ ਪਹਿਲਾਂ ਨਾਲੋਂ ਅੱਗੇ ਹੋ ਗਏ ਹਾਂ ਤੇ ਤੁਹਾਡਾ ਇੰਡੀਆ ਵਾਲਿਆਂ ਦਾ 1 ਘੰਟਾ ਘੱਟ ਗਿਆ। ਤੁਸੀਂ ਹੁਣ ਸਾਡੇ ਤੋਂ ਸਾਡੇ ਦੇ ਵਜੇ ਨੇ ਨਾ 3:24 ਹੋਏ ਨੇ, ਤੇ ਤੁਸੀਂ ਸਾਡੇ ਤੋਂ 3.5-3.5 ਘੰਟੇ ਅੱਗੇ। ਤੇ ਸਾਡਾ ਜਿਹੜਾ ਨੰਬਰ ਹੈ ਜੀ, ਟੈਲੀਫੋਨ ਨੰਬਰ ਸਟੂਡੀਓ ਦਾ ਦੋਸਤੋ ਨੋਟ ਕਰ ਲਓ, ਜਿਨ੍ਹਾਂ ਕੋਲ ਤੇ ਪਹਿਲਾਂ ਹੀ ਹੈ। ਵੈਲ ਐਂਡ ਗੁੱਡ, ਜਿਹੜਾ ਕੋਈ ਨਵੇਂ ਸੁਣ ਰਹੇ ਨੇ ਉਹ ਪਲੀਜ਼ ਨੋਟ ਕਰ ਲੈਣ, 0049-1714869514, 0049-1714-4869-5 ਹੋ ਗਏ ਨੇ। ਇੰਡੀਆ ਚ ਸੁਣ ਰਹੇ ਸੱਜਣੋ, ਤੁਸੀਂ ਸਾਡੇ ਤੋਂ ਹੁਣ 3.5 ਘੰਟੇ ਅੱਗੇ ਹੋ। ਹੁਣ ਤੱਕ ਤੇ ਤੁਸੀਂ ਕੱਲ ਤੱਕ ਤੇ 4.5 ਘੰਟੇ ਅੱਗੇ ਸੀ, ਕਿਉਂਕਿ ਜਰਮਨ ਦਾ ਟਾਈਮ ਗਰਮੀਆਂ ਚ ਬਦਲ ਜਾਂਦਾ। ਹੁਣ ਅਸੀਂ 1 ਘੰਟਾ ਪਹਿਲਾਂ ਨਾਲੋਂ ਅੱਗੇ ਹੋ ਗਏ ਹਾਂ ਤੇ ਤੁਹਾਡਾ ਇੰਡੀਆ ਵਾਲਿਆਂ ਦਾ 1 ਘੰਟਾ ਘੱਟ ਗਿਆ। ਤੁਸੀਂ ਹੁਣ ਸਾਡੇ ਤੋਂ ਸਾਡੇ ਦੇ ਵਜੇ ਨੇ ਨਾ 3:24 ਹੋਏ ਨੇ, ਤੇ ਤੁਸੀਂ ਸਾਡੇ ਤੋਂ 3.5-3.5 ਘੰਟੇ ਅੱਗੇ। ਤੇ ਸਾਡਾ ਜਿਹੜਾ ਨੰਬਰ ਹੈ ਜੀ, ਟੈਲੀਫੋਨ ਨੰਬਰ ਸਟੂਡੀਓ ਦਾ ਦੋਸਤੋ ਨੋਟ ਕਰ ਲਓ, ਜਿਨ੍ਹਾਂ ਕੋਲ ਤੇ ਪਹਿਲਾਂ ਹੀ ਹੈ। ਵੈਲ ਐਂਡ ਗੁੱਡ, ਜਿਹੜਾ ਕੋਈ ਨਵੇਂ ਸੁਣ ਰਹੇ ਨੇ ਉਹ ਪਲੀਜ਼ ਨੋਟ ਕਰ ਲੈਣ, 0049-1714869514, 0049-1714-4869514। ਤੇ ਦੋਸਤੋ, ਤੁਸੀਂ ਨਾ

0: ਨਾ ਕੋਲ ਤੇ ਪਹਿਲਾਂ ਹੀ ਹੈ ਵੈਲ ਐਂਡ ਗੁੱਡ, ਜਿਹੜਾ ਕੋਈ ਨਵੇਂ ਸੁਣ ਰਹੇ ਨੇ ਉਹ ਪਲੀਜ਼ ਨੋਟ ਕਰ ਲੈਣ 00491 4869514 00491 4869514 ਤੇ ਦੋਸਤੋ ਤੁਸੀਂ ਨਾ ਆ ਮੈਨੂੰ ਮਿਸ ਕਾਲ ਮਾਰ ਦੇਣੀ ਹੈ, ਇੱਕ ਹੀ ਬਸ ਮਿਸ ਕਾਲ ਮਾਰਨੀ, ਜ਼ਿਆਦਾ ਨਹੀਂ ਮਾਰਨੀ ਆ, ਤੇ ਮੈਂ ਟਰਨ ਬਾਈ ਟਰਨ ਤੁਹਾਡੇ ਪੇਸ਼ ਹੋਵਾਂਗਾ ਜੀ, ਖੁਦ ਆਵਾਂਗਾ ਤੁਹਾਡੇ ਘਰ ਤੁਹਾਨੂੰ ਲੈਣ ਵਾਸਤੇ, ਹਾਂਜੀ ਕਾਲ ਬੈਕ ਕਰ ਦਿਆਂਗਾ, ਤੇ ਜਦੋਂ ਤੁਸੀਂ ਮੇਰੀ ਕਾਲ ਆਵੇ, ਬੇਸ਼ੱਕ ਦੇਰ ਹੋ ਜਾਏ ਮੈਨੂੰ ਕਾਲ ਕਰਦੇ ਨੂੰ ਥੋੜੀ ਜਿਹੀ, ਤੁਸੀਂ ਰੇਡੀਓ ਬੰਦ ਕਰਕੇ ਮੈਨੂੰ ਸੁਣਨਾ, ਸੋਰੀ ਰੇਡੀਓ ਬੰਦ ਕਰਕੇ ਹੀ ਮੇਰੇ ਨਾਲ ਗੱਲਬਾਤ ਕਰਨੀ ਹੈ, ਕਿਉਂਕਿ ਰੇਡੀਓ ਦਾ ਟਾਈਮ ਹੋਰ ਹੁੰਦਾ, ਮੇਰੇ ਇੱਥੋਂ ਬੋਲਣ ਦਾ ਟਾਈਮ ਹੋਰ ਹੈ, ਮੇਰੀ ਆਵਾਜ਼ ਤੁਹਾਡੇ ਤੱਕ 6-7-8 ਸਕਿੰਟ ਬਾਹਰ ਪਹੁੰਚਦੀ ਹੈ, ਤੇ ਜੇ ਤੁਸੀਂ ਰੇਡੀਓ ਲਾ ਕੇ ਮੇਰੇ ਨਾਲ ਗੱਲ ਕਰਨ ਲੱਗ ਪਏ ਤਾਂ ਸਾਡਾ ਆਪਸ ਚ ਕੰਟੈਕਟ ਹੀ ਨਹੀਂ ਹੋਣਾ। ਸੋ ਇਸ ਕਰਕੇ ਰੇਡੀਓ ਤੁਸੀਂ ਬੰਦ ਕਰ ਲੈਣਾ ਪਲੀਜ਼, ਠੀਕ ਹੈ ਜੀ। ਤੇ ਗਾਣਾ ਲਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਬਈ ਇੱਕ ਬਹੁਤ ਪੁਰਾਣੀ ਵਰਕ ਸਾਡਾ ਇੱਥੇ ਸਾਡੇ ਆਟੋ ਰਾਈਫਨ ਆ ਐਫਸੀਲੋਨ ਫਰੀਡਨ ਸਟਰਾਸ 106 ਦੇ ਵਿੱਚ 6th Reihe 1/6 Mühl ਹੈ, ਤੇ ਕਾਫੀ ਤਜਰਬੇਕਾਰ ਲੋਕ ਨੇ ਉਹਨਾਂ ਕੋਲ, ਕਾਫੀ ਵੱਡੀ ਵਰਕ ਸਾਈਡ ਹੈ, ਤੁਸੀਂ ਉਹਨਾਂ ਦੇ ਕੋਲ ਕਿਸੇ ਕਿਸਮ ਦੀ ਵੀ ਤੁਹਾਡੀ ਕਾਰ ਹੈ ਤੇ ਕੋਈ ਵੀ ਟਰਬਲ ਹੈ ਉਹਨੂੰ, ਤੁਸੀਂ ਉਹਨਾਂ ਦੇ ਕੋਲ ਲੈ ਕੇ ਜਾਓ, ਵੰਡਰਫੁਲ ਆਦਮੀ ਤੁਹਾਡੀ ਰਿਪੇਅਰ ਕਰਨਗੇ, ਸਿੱਕੇ ਬੰਦ ਤੇ ਬਿਲਕੁਲ ਜਾਇਜ਼ ਤੁਹਾਡੇ ਕੋਲ ਪੈਸੇ ਲੈਣਗੇ, ਤੁਸੀਂ ਦੂਸਰਿਆਂ ਨਾਲ ਵੀ ਮੁਕਾਬਲਾ ਉਹਨਾਂ ਦਾ ਕਰਕੇ ਵੇਖ ਸਕਦੇ ਹੋ, ਤੇ ਹਰ ਤਰ੍ਹਾਂ ਦਾ ਜਿਹੜਾ ਮਤਲਬ ਕਿ ਤੁਹਾਡੇ ਨਾਲ ਉਹ ਕਹਿਣ ਦਾ ਮਤਲਬ ਇਹ ਹੈ ਕਿ ਸਹਿਯੋਗ ਕਰਨ ਦੀ ਕੋਸ਼ਿਸ਼ ਕਰਨਗੇ, ਤੇ ਤੁਸੀਂ ਇੱਕ ਵਾਰੀ ਜ਼ਰੂਰ ਜਾ ਕੇ ਉਹਨਾਂ ਨੂੰ ਚੈੱਕ ਕਰਨਾ ਹੈ ਭਾਈ ਵਾਕਿਆ ਹੀ ਉਹਨਾਂ ਦੇ ਕੋਈ ਫਰਕ ਹੈ ਕੀਮਤਾਂ ਦੇ ਵਿੱਚ ਤੇ ਸਰਵਿਸ ਦੇ ਵਿੱਚ ਹੈ, ਤੇ ਤੁਸੀਂ ਜ਼ਰੂਰ ਮਤਲਬ ਕਿ ਉਹਨਾਂ ਦੇ ਕੋਲ ਜਾਓ ਤੇ ਉਹਨਾਂ ਦੀਆਂ ਸੇਵਾਵਾਂ ਲਓ, ਕੰਮ ਸਿੱਕੇ ਬੰਦ ਤੇ ਕੀਮਤ ਬਿਲਕੁਲ ਵਾਜਿਬ, ਤੇ ਆਪਣਾ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਉਹ ਤੁਹਾਨੂੰ 10% ਲੈਸ ਕਰ ਦੇਣਗੇ। ਸੋ ਫਰਗੈਸਨ ਜ਼ੀਨਿਕਸ ਫਰੀਡਨ ਸਟਰਾਸੇ 106 ਆਟੋ ਰਾਈਫਨ ਆ ਐਪਸੀਲੋਨ 6th Reihe 1/6 Mühl ਹੈ। ਲਓ ਬਈ ਸੱਜਣੋ, ਅੱਜ ਹੁਣ ਮੈਂ ਤੁਹਾਨੂੰ ਇੱਕ ਨਾ ਬਹੁਤ ਪੁਰਾਣਾ ਗਾਣਾ ਲੱਗਾ ਸੁਣਾਉਣ, ਹਾਂਜੀ 1960 ਵਿੱਚ ਵੱਜਦਾ ਹੁੰਦਾ ਸੀ ਗਾਣਾ, ਅਕਬਰ ਬਾਦਸ਼ਾਹ ਜੈਮਲ ਫਤਿਹ ਦਾ, ਤੇ ਜਿਹੜਾ ਅਲਗੋਜਿਆਂ ਵਾਲੇ ਹੱਲ ਵੀ ਧਿਆਨ ਦਿਓ ਕਿ ਕਿਸ ਤਰ੍ਹਾਂ ਮਤਲਬ ਕਿ ਅਲਗੋਜਿਆਂ ਦੀਆਂ ਵੀ ਉਹ ਬਾਜੀਆਂ ਪੁੱਛਦੇ ਨੇ। ਲਓ ਜੀ ਦੋਸਤੋ ਗਾਣਾ ਹਾਜ਼ਰ ਹੈ ਤੇ ਇੰਜੋਏ ਕਰੋ ਜੀ ਗਾਣੇ।
1: ਜੀ ਅਕਬਰ ਬਾਦਸ਼ਾਹ ਸਾਗ ਮੰਗਦਾ ਰਾਜਾ ਜੈਮਲ ਫਤਿਹ ਚੰਦ ਦੇ ਕੋਲੋਂ, ਉਹ ਹਿੰਦੂ ਰਾਜਪੂਤ ਤੋਂ ਮੁਸਲਮਾਨ ਚੁਗੱਤਾ ਬਾਦਸ਼ਾਹ, ਉਹਦਾ ਤੋਦਾ ਤੇ ਸਾਗ ਹੀ ਨਹੀਂ ਸੀ ਬਣਦਾ, ਮੀਆਂ ਮੁਹੰਮਦ ਨੇ ਸਹਿ ਮਲੂਕ ਚ ਵੰਡ ਕਰ ਛੱਡੀਏ, ਧੀ ਚੂੜੇ ਦੀ ਸਜਦ ਮੰਗੇ ਦਿੰਦਾ ਉਹ ਸ਼ਰਮਾਵੇ, ਜੱਟ ਨੂੰ ਸੱਤੀ ਕੱਪੜੀ ਅੱਗ ਲੱਗ ਗਈ, ਹਲਾ ਪੁੱਤਰ ਬੂਟਿਆ ਕੀ ਲੱਕੜੀਆਂ ਦੀ।

ਬਾਰੀ ਆ ਜਾ ਜੀ ਅਕਬਰ ਬਾਦਸ਼ਾਹ ਜੀ ਜੱਟ ਨਾਲ ਕਿਹੜੇ ਜਵਾਬ ਕਰਦਾ ਹਲਾ ਪੁੱਤਰ ਬੂਟਿਆ ਤੁਮਿਆਰਾ ਨਹਿਰ ਕੋਟੀ ਦਿਆ ਪੁੱਤਰਾ ਮੇਲੇ ਫੇਰ ਬਰਾਦ।

0: ਕਦੇ ਅਕਬਰ ਵਾਲੇ ਬਾਰਿਸ਼ ਕਿਉਂ ਨਾ ਪੈ ਉਠਾਈ।
1: ਵਾਹ ਜੀ ਵਾਹ, ਵੰਡਰਫੁਲ ਸੌਂਗ, ਬਹੁਤ ਖੂਬਸੂਰਤ ਗਾਣਾ। ਦੋਸਤੋ, ਉਮੀਦ ਹੈ ਆਪ ਜੀ ਨੂੰ ਵੀ ਪਸੰਦ ਆਇਆ ਹੋਵੇਗਾ। ਤੇ ਮੈਂ ਆਪਣੀ ਇੱਕ ਰਚਨਾ ਤੁਹਾਡੇ ਨਾਲ ਪੇਸ਼ ਕਰਦਾ, ਉਹਦੇ ਬਾਅਦ ਆਪ ਜੀ ਵੱਲ ਆਵਾਂਗਾ, ਆਪ ਜੀਆਂ ਦੀਆਂ ਕਾਲਾਂ ਲਾਵਾਂਗਾ। ਮੈਂ ਮੁਕੱਦਰ ਦਾ ਮੁਥਾਜ ਨਹੀਂ ਹਾਂ ਤੇ ਨਾ ਅੱਗੇ ਕਿਸਮਤ ਸਿਰ ਝੁਕਾਉਂਦਾ ਹਾਂ। ਮੈਂ ਮੁਕੱਦਰ ਦਾ ਮੁਥਾਜ ਨਹੀਂ ਹਾਂ ਨਾ ਅੱਗੇ ਕਿਸਮਤ ਸਿਰ ਝੁਕਾਉਂਦਾ ਹਾਂ। ਦਸਾਂ ਨੌਵਾਂ ਦੀ ਮਿਹਨਤ ਕਰਦਾ ਹਾਂ, ਮੈਂ ਕਿਸਮਤ ਖੁਦ ਬਣਾਉਂਦਾ ਹਾਂ। ਦਸਾਂ ਨੌਵਾਂ ਦੀ ਮਿਹਨਤ ਕਰਦਾ ਹਾਂ, ਮੈਂ ਕਿਸਮਤ ਖੁਦ ਬਣਾਉਂਦਾ ਹਾਂ। ਮੈਂ ਇਹਨਾਂ ਹੱਥਾਂ ਨਾਲ ਆਪਣੇ ਹੱਥਾਂ ਤੇ ਮੁਕੱਦਰ ਦੀਆਂ ਲੀਕਾਂ ਲਾਉਂਦਾ ਹਾਂ। ਵੇਲੜ ਭਾਰ ਨੇ ਸੋਹਣੀ ਧਰਤੀ ਤੇ, ਮੈਂ ਅੱਗੇ ਕਿਰਤੀ ਸਿਰ ਝੁਕਾਉਂਦਾ ਹਾਂ। ਮੁਕੱਦਰ ਕਿਸਮਤ ਮੇਰੇ ਹੱਥ ਵਿੱਚ ਹੈ, ਤਵੀਤਾਂ ਨੂੰ ਮੈਂ ਚੁੱਲ੍ਹੇ ਦੇ ਵਿੱਚ ਗਾਉਂਦਾ ਹਾਂ। ਮੁਕੱਦਰ ਕਿਸਮਤ ਮੇਰੇ ਹੱਥ ਵਿੱਚ ਹੈ, ਤਵੀਤਾਂ ਤੇ ਤਾਂਤਰਿਕਾਂ ਨੂੰ ਮੈਂ ਚੁੱਲ੍ਹੇ ਦੇ ਵਿੱਚ ਡਾਉਂਦਾ ਹਾਂ। ਪਖੰਡੀ ਬਾਬੇ ਨੇ ਵੈਰੀ ਅਕਲਾਂ ਦੇ, ਔਰ ਮੈਂ ਖੇ ਨਾ ਸਿਰ ਪਾਉਂਦਾ ਹਾਂ। ਮੈਂ ਸਿਰੜ ਹਿੰਮਤ ਤੇ ਦਲੇਰੀ ਦੇ, ਔਰ ਦਰ ਤੇ ਗੇੜੇ ਲਾਉਂਦਾ ਹਾਂ। ਮੈਂ ਸਿਰੜ ਹਿੰਮਤ ਅਤੇ ਦਲੇਰੀ ਦੇ ਦਰ ਤੇ ਗੇੜੇ ਲਾਉਂਦਾ ਹਾਂ। ਮੈਂ ਹਿੰਮਤ ਨਾਲ ਆਫਤਾਂ ਡੱਕਦਾ ਹਾਂ ਤੇ ਦਲੇਰੀ ਅੱਗੇ ਭਜਾਉਂਦਾ ਹਾਂ। ਜੋ ਜੋਤਸ਼ੀ ਦੌਲਤਾਂ ਤੁਹਾਨੂੰ ਬਖਸ਼ਦੇ ਨੇ, ਓਏ ਮੈਂ ਖੈਰ ਉਹਨਾਂ ਨੂੰ ਪਾਉਣਾ ਹਾਂ। ਜੋ ਜੋਤਸ਼ੀ ਦੌਲਤਾਂ ਤੁਹਾਨੂੰ ਬਖਸ਼ਦੇ ਨੇ, ਮੈਂ ਖੈਰ ਉਹਨਾਂ ਸਿਰ ਪਾਉਣਾ ਹਾਂ। ਉਹ ਆਪ ਕਿਉਂ ਮੰਗਦੇ ਫਿਰਦੇ ਨੇ ਜਿਹੜੇ ਤੁਹਾਨੂੰ ਦੌਲਤਾਂ ਬਖਸ਼ਦੇ ਨੇ? ਮੈਂ ਖੈਰ ਉਹਨਾਂ ਨੂੰ ਪਾਉਂਦਾ ਹਾਂ। ਕਦੀ ਤਵੀਤਾਂ ਮੁਸੀਬਤਾਂ ਡੱਕੀਆਂ ਨੇ, ਕਦੀ ਤਵੀਤਾਂ ਮੁਸੀਬਤਾਂ ਡੱਕੀਆਂ ਨੇ, ਮੈਂ ਪੰਜਾਂ ਰਗਾਂ ਵਿੱਚ ਡਾਉਂਦਾ ਹਾਂ। ਭਲਾ ਆਪਣਾ ਮੈਂ ਆਪੇ ਹੀ ਕਰਦਾ ਹਾਂ, ਭਲਾ ਆਪਣਾ ਮੈਂ ਆਪੇ ਹੀ ਕਰਦਾ ਹਾਂ ਤੇ ਸਰਬੱਤ ਦਾ ਭਲਾ ਮੈਂ ਚਾਹੁੰਦਾ ਹਾਂ। ਮੈਂ ਕਿਸਾਨ ਕਿਰਤੀ ਤੇ ਅੰਨਦਾਤਾ, ਮੈਂ ਕਿਸਾਨ ਕਿਰਤੀ ਤੇ ਅੰਨਦਾਤਾ, ਧਰਤੀ ਦਾ ਕਰਜ਼ ਚੁਕਾਉਂਦਾ ਹਾਂ। ਮੇਰੀ ਮਿਹਨਤ ਮੇਰਾ ਧਰਮ ਕਰਮ, ਮੇਰੀ ਮਿਹਨਤ ਮੇਰਾ ਧਰਮ ਕਰਮ, ਹੇਰਾ ਫੇਰੀ ਨੂੰ ਲਾਨਤ ਪਾਉਂਦਾ ਹਾਂ। ਮੈਂ ਕੱਲਾ ਹੌਂਸਲਾ ਸਵਾ ਲੱਖ ਦਾ, ਮੈਂ ਕੱਲਾ ਹੌਂਸਲਾ ਸਵਾ ਲੱਖ ਦਾ ਭੀੜਾਂ ਨਾਲ ਜਾ ਟਕਰਾਉਂਦਾ ਹਾਂ। ਓਏ ਜਿਹਦੇ ਹੱਥ ਵਿੱਚ ਚਾਬੀ ਦੁਨੀਆ ਦੀ, ਉਹਦੇ ਦਰ ਤੇ ਅਲਖ ਜਗਾਉਂਦਾ ਹਾਂ। ਜਿਹਦੇ ਹੱਥ ਵਿੱਚ ਚਾਬੀ ਦੁਨੀਆ ਦੀ, ਉਹਦੇ ਦਰ ਤੇ ਅਲਖ ਜਗਾਉਂਦਾ ਹਾਂ। ਸੋਹਣਾ ਪੰਜਾਬ ਜੇ ਧਰਤੀ ਯੋਧਿਆਂ ਦੀ, ਹਰ ਧਾੜਵੀ ਦੇ ਛੱਕੇ ਛਡਾਉਂਦਾ ਹਾਂ। ਸੁੱਚੇ ਹੱਥ ਖੰਡਾ ਸਹਿਬੇ ਕਮਾਲ ਦਾ ਜੇ, ਨਾਨਕ ਦਾ ਨਾਮ ਧਿਆਉਂਦਾ ਹਾਂ। ਹੱਥ ਖੰਡਾ ਸਹਿਬੇ ਕਮਾਲ ਦਾ ਜੇ, ਨਾਨਕ ਦਾ ਨਾਮ ਧਿਆਉਂਦਾ ਹਾਂ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਸੋ ਦੋਸਤੋ, ਮੈਂ ਨਾ ਆਪਣਾ ਤੁਹਾਡੇ ਨਾਲ ਗੱਲਬਾਤ, ਜਿਹੜਾ ਤੁਹਾਡਾ ਮੂਡ ਸੈੱਟ ਕਰਾਂ ਥੋੜ੍ਹਾ ਜਿਹਾ, ਤੇ ਫਿਰ ਮੈਂ ਖਾਲਸਾ ਜੀ ਤੁਹਾਡੇ ਵੱਲ ਆ ਰਿਹਾ ਤੇ ਆਹ ਦੋ ਚਾਰ ਤੁਹਾਨੂੰ ਨਾ ਸ਼ੁਗਲ ਦੀਆਂ ਗੱਲਾਂ ਸੁਣਾ ਦਈਏ, ਫਿਰ ਗਾਂ ਨਾਲ ਗਾਂ ਲਿਖੀ ਜਾਏਗੀ। ਵੈਸੇ ਸੀਰੀਅਸ ਗੱਲ ਨਾਲ ਸ਼ੁਰੂ ਕਰਦਾ ਵਾ ਵੀ ਜਿਉਂ ਜਿਉਂ ਮਨੁੱਖ ਅਕਲਮੰਦ ਹੁੰਦਾ ਜਾਣ ਡਿਆ ਨਾ, ਪੜ੍ਹਦਾ ਐਜੂਕੇਸ਼ਨ ਲੈਣ ਡਿਆ, ਹਾਂਜੀ, ਉਦੋਂ ਜਦੋਂ ਬੰਦਾ ਪੜ੍ਹ ਲਿਖ ਜਾਂਦਾ ਉਹਦੇ ਵਾਸਤੇ ਮਾਫ਼ੀ ਮੰਗਣਾ ਸੌਖਾ ਹੋ ਜਾਂਦਾ ਜੀ, ਉਹਨੂੰ ਮਾਫ਼ੀ ਮੰਗਣੀ ਆਸਾਨ ਤੇ ਸਵੀਟ ਜਿਹਾ ਲਫ਼ਜ਼ ਲੱਗਣ ਲੱਗ ਜਾਂਦਾ, ਜਿਹਦੇ ਵਿੱਚ ਉਹਨੂੰ ਇੱਕ ਫਖਰ ਵੀ ਹੁੰਦਾ ਕਿ ਮੈਂ ਉਹਦੇ ਮੇਰੇ ਮਨ ਤੇ ਕੋਈ ਭਾਰ ਨਹੀਂ, ਮੈਂ ਤਾਂ ਮਾਫ਼ੀ ਮੰਗ ਲਈ ਉਹਦੇ ਕੋਲ। ਪਰ ਮੂਰਖ ਕਹਿੰਦਾ ਮੈਂ ਮਰਨੋ ਮਰ ਜਾਂਗਾ, ਮੈਂ ਖੂਹ ਚ ਡਿੱਗ ਪਾਂਗਾ, ਮੈਂ ਗੱਡੀ ਅੱਗੇ ਆ ਜਾਂਗਾ, ਪਰ ਇਹਦੇ ਕੋਲ ਮਾਫ਼ੀ ਨਹੀਂ ਮੰਗਣੀ। ਦੋਹੇ ਆਪੋ ਆਪਣੀ ਥਾਂ ਪੋਲ ਲਾਕੜੇ ਹੁੰਦੇ। ਗੱਲ ਏਦਾਂ ਵਾ ਭਾਈ, ਜੇ ਦੋਸਤਾਂ ਦੇ ਸੱਦਣ ਤੇ ਵੀ ਦੋਸਤ ਤੁਹਾਨੂੰ ਕਹਿਣਾ ਉਹ ਅੱਜ ਵੀਕਐਂਡ ਤੇ ਆ ਜਾਈ ਤੇ ਗੱਪ ਸ਼ੱਪ ਮਾਰਾਂਗੇ, ਹੈ, ਜੇ ਤੁਹਾਡਾ ਜਾਣ ਨੂੰ ਜੀ ਨਹੀਂ ਨਾ ਕਰਦਾ ਤੇ ਛੱਡੋ ਕੀ ਜਾਣਾ, ਤੇ ਸਮਝ ਲਓ ਤੁਸੀਂ ਬੁੱਢੇ ਹੋਣ ਡੇ, ਵੀ ਕੀ ਕਹਿ ਕਹਿ ਚੋਂ ਲੈਣਾ ਮੈਂ, ਹੈ, ਘਰ ਹੀ ਬਹਿ ਜਾਂਦੇ, ਬੁੱਢੇ ਹੋਣ ਡੇ, ਹੋਰ ਕੀ ਆ। ਬਿਨਾਂ ਵਜ੍ਹਾ ਹੀ ਮਸਤੀ ਕਰਦੇ ਬੱਚਿਆਂ ਤੇ ਜੇ ਅਗਰ ਤੁਹਾਨੂੰ ਗੁੱਸਾ ਆਉਂਦਾ ਭਾਈ ਬੱਚਿਆਂ, ਮੈਨੂੰ ਇਉਂ ਲੱਗਦਾ ਜਿਸ ਤਰ੍ਹਾਂ ਥੋੜੀ ਜਿਹੀ ਈਕੋ ਆ ਰਹੀ ਹੁੰਦੀ ਹੈ ਤੇ ਮੈਨੂੰ ਉਹ ਚੈੱਕ ਕਰ ਲੈਂਦੇ ਹੋ ਥੋੜਾ ਜਿਹਾ ਕਿ ਹਾਂਜੀ ਜੇ ਨਾ, ਹਾਂ ਹੁਣ ਕੋਈ ਫਰਕ ਪਿਆ ਥੋੜਾ ਜਿਹਾ, ਜੇ ਬੱਚੇ ਤੁਹਾਡੇ ਲਾਗੇ ਖੇਡਣ ਡਏ ਨੇ ਕੋਈ ਤੇ ਵਾਲ ਪੁੱਟ ਕੇ ਦੌੜ ਲਿਆ, ਕਿਸੇ ਨੇ ਕੌਲੀ ਸੁੱਤੀ ਆ ਭਵਾ ਕੇ ਕਹਿੰਦੀ ਆ ਮਾਮਾ ਇਹਨੇ ਮੈਨੂੰ ਮਾਰਿਆ ਜੀ, ਉਹ ਜਾਂ ਨੱਚਣ ਟੱਪਣ ਡਏ ਨੇ ਤੇ ਤੁਹਾਨੂੰ ਗੁੱਸਾ ਆਉਂਦਾ ਨਾ, ਜਾਓ ਕੀ ਕਿੱਥੇ ਤੁਹਾਂ ਉਹ ਲਫ਼ਜ਼ ਮੈਂ ਲੱਗਾ ਹੈ ਮੇਰੇ ਮੂੰਹੋਂ ਨਿਕਲ ਵੀ ਤੁਸੀਂ ਕੀ ਉਹ ਖਾਨਾ ਪਾਇਆ, ਉਹ ਜਾ ਦੌੜ ਜਾਓ ਜਾ ਬਾਹਰ ਖੇਡੋ ਜਾ ਕੇ। ਜੇ ਤਾਂ ਤੁਸੀਂ ਇੱਦਾਂ ਦੇ ਹੋ ਗਏ ਹੋ ਤੇ ਤੁਸੀਂ ਬੁੱਢੇ ਹੋ ਰਹੇ ਹੋ ਜਾਂ ਹੋ ਗਏ ਹੋ ਜਾਂ ਹੁਣ ਡਏ ਹੋ। ਗੱਲ ਏਦਾਂ ਵਾ ਵੀ ਜਦੋਂ ਤੁਹਾਨੂੰ ਗੁਆਂਢਣ ਸੋਹਣੀ ਲੱਗਣ ਉਹ ਹਟ ਜਾਏ, ਸਮਝ ਲਓ ਸਮਝ ਲਓ ਤੁਸੀਂ ਬੁਢਾਪੇ ਵੱਲ ਵਧਣ ਡੈ ਪਏ ਹੋ। ਪਹਿਲਾਂ ਮੈਨੂੰ ਇਹ ਦੱਸੋ ਵੀ ਇਹ ਆਪਣੇ ਘਰ ਬਾਹਰ ਨਾਲੋਂ ਗੁਆਂਢਣਾ ਕਿਉਂ ਜ਼ਿਆਦਾ ਸੋਹਣੀਆਂ ਲੱਗਦੀਆਂ ਹੁੰਦੀਆਂ ਨੇ, ਤੁਹਾਨੂੰ ਪਤਾ ਹੋਣਾ, ਬਾਅਦ ਚ ਤੁਸੀਂ ਆਇਓ ਤੇ ਮੈਨੂੰ ਦੱਸਿਓ। ਜਦੋਂ ਤੁਹਾਨੂੰ ਮਤਲਬ ਕਿ ਨਾ ਮਤਲਬ ਕਿ ਫਿਲਮ ਜਦੋਂ ਜਿਹੜੀ ਫਿਲਮ ਦੀ ਕੋਈ ਖਾਸ ਸਟੋਰੀ ਨਾ ਹੋਵੇ ਟੀਵੀ ਤੇ ਆਉਣ ਲਈ ਹੋਵੇ, ਹੈਂ, ਜਾਂ ਤੁਸੀਂ ਵੇਖਣ ਗਏ ਹੋ ਤੇ ਉਹਦੇ ਚ ਮਸਤੀ ਖਰਮਸਤੀ ਕਰਦੇ ਹੋਣ ਜਾਂ ਕੁੜੀਆਂ ਮੁੰਡੇ ਜੇ ਤੇ ਤੁਸੀਂ ਉਹਦੀ ਆਲੋਚਨਾ ਸ਼ੁਰੂ ਕਰਦੇ ਹੋ, ਕੀ ਹੈ ਆ, ਕਿੱਦਾਂ ਦਾ ਮਤਲਬ ਕਿ ਹਿਸਾਬ ਕਿਤਾਬ ਹੈ, ਕਿਹੋ ਜਿਹੀਆਂ ਫਿਲਮਾਂ ਆਉਣ ਲੱਗ ਪਈਆਂ ਨੇ, ਹੈ, ਤੇ ਸਮਝ ਲਓ ਜਵਾਨੀ ਤੁਹਾਨੂੰ ਗੁੱਡ ਬਾਈ ਕਹਿ ਗਈ ਹੈ, ਹੁਣ ਤੁਸੀਂ ਬੁੱਢੇ ਹੋਣ ਡਏ ਹੋ ਜਾਂ ਹੋ ਗਏ ਹੋ। ਅਗਰ ਮਹਿਫਲ ਜੰਮੀ ਹੋਵੇ ਤੇ ਤੁਸੀਂ ਆਪਣੇ ਨਾਲਦਿਆਂ ਨੂੰ ਮਸ਼ਵਰੇ ਦੇਣ ਲੱਗ ਜਾਓ, ਉਹ ਇਹੋ ਜਿਹੀਆਂ ਹਰਕਤਾਂ ਦੇ ਨਤੀਜੇ ਚੰਗੇ ਨਹੀਂ ਨਿਕਲਦੇ ਹੁੰਦੇ, ਹਾਂਜੀ, ਹਮੇਸ਼ਾ ਹੀ ਮਰ ਕਿੰਨੀ ਕੁ ਦੇਰ ਛੁੱਟੀਆਂ ਰਹਿਣਗੀਆਂ ਇਹੋ ਜਿਹੀਆਂ ਗੱਲਾਂ। ਇੱਕ ਜਦੋਂ ਪਤਾ ਲੱਗੇਗਾ ਤੂੰ ਕੀ, ਤੁਹਾਨੂੰ ਲੋਕੀ ਕੀ ਕਹਿਣਗੇ, ਤੁਹਾਡੇ ਘਰ ਵਾਲੇ ਤੁਹਾਨੂੰ ਕੀ ਕਹਿਣਗੇ, ਇਹ ਜਮਾਨਾ ਪਿੰਡ ਵਾਲਾ ਤੁਹਾਨੂੰ ਕੀ ਕਹੇਗਾ, ਉਹ ਕਦੀ ਸੀਰੀਅਸਲੀ ਹੋ ਕੇ ਪਿਆ। ਤੁਸੀਂ ਮਸ਼ਵਰੇ ਐਵੇਂ ਸ਼ੁਗਲ ਕਰਦੇ ਉਹਨੂੰ ਮਸ਼ਵਰੇ ਜਦੋਂ ਤੁਸੀਂ ਦੇਣ ਲੱਗਦਾ ਇਹਦੇ ਨਤੀਜੇ ਵੀ ਤੁਹਾਨੂੰ ਭੁਗਤਣੇ ਪੈਣਗੇ ਤੇ ਤੁਸੀਂ ਫਿਰ ਬੁੱਢੇ ਹੀ ਹੋ ਗਏ ਹੋ, ਸੱਚੀ ਮੁੱਚੀ ਬੁੱਢੇ ਹੋ ਗਏ ਹੋ। ਅਗਰ ਤੁਹਾਡੇ ਵਿੱਚ ਨਵੇਂ ਨਵੇਂ ਕੱਪੜੇ ਕੁਪੜੇ ਖਰੀਦਣ ਦੀ ਇੱਛਾ ਜਿਹੜੀ ਹੈ ਨਾ ਉਹ ਜਾਂਦੀ ਰਹੀ ਹੈ ਨਾ, ਹੁਣ ਮੈਂ ਕੀ ਕਰਨੇ ਨੇ ਇਹੋ ਜਿਹੀਆਂ, ਮੈਂ ਸ਼ਰਟਾਂ ਪਾ ਕੇ ਕੀ ਕਰਨਾ, ਉਹ ਛੱਡੋ ਉਠਾਂ ਕੋਈ ਨਹੀਂ, ਤੁਸੀਂ ਮਤਲਬ ਕਿ ਆਪ ਲੈ ਲਓ ਮੇਰਾ, ਮੈਂ ਰਹਿਣ ਦਿਓ ਯਾਰ, ਮੈਨੂੰ ਨੀ ਆ ਚੰਗੀਆਂ ਲੱਗਦੀਆਂ ਆ ਕੋਟੀਆਂ ਜਿਹੜੀਆਂ ਬੜੀਆਂ ਬਟਨ ਬਟਨ ਲੱਗੇ ਮੈਨੂੰ, ਹੈ। ਤੁਹਾਡੀ ਇੱਛਾ ਜਦੋਂ ਜਾਂਦੀ ਰਹਿੰਦੀ ਹੈ ਨਾ ਤੇ ਤੁਸੀਂ ਬੁੱਢੇ ਹੋ ਹੀ ਗਏ ਹੋ। ਫੁੱਲਾਂ ਉੱਤੇ ਫੁੰਬਣੀਆਂ ਪਾਉਂਦੇ ਭਵਰੇ ਨੂੰ ਵੇਖ ਕੇ, ਅਗਰ ਤੁਹਾਨੂੰ ਕੋਈ ਗਾਣਾ ਯਾਦ ਨਹੀਂ ਆਉਂਦਾ ਤੇ ਤੁਸੀਂ ਬੁੱਢੇ ਹੀ ਹੋ, ਹੋਰ ਕੀ ਹੋ, ਹੈ। ਕੁੜੀਆਂ ਦੇ ਫੈਸ਼ਨ ਨੂੰ ਵੇਖ ਕੇ ਨਾ ਅਗਰ ਤੁਸੀਂ ਵਿਆਹਾਂ ਸ਼ਾਦੀਆਂ ਪਾਰਟੀਆਂ ਚ ਟੀਕਾ ਟਿੱਪਣੀ ਕਰਦੇ ਹੋ ਜਾਂ ਬਾਜ਼ਾਰ ਚ ਆਉਂਦੀਆਂ ਜਾਂਦੀਆਂ ਕੁੜੀਆਂ ਨੂੰ ਵੇਖ ਕੇ ਤੁਸੀਂ ਟੀਕਾ ਟਿੱਪਣੀ ਕਰਦੇ ਹੋ ਨਾ, ਇਹ ਨੰਗਾ ਨੰਗੀਆਂ ਲੱਤਾਂ ਵਾਲੀਆਂ ਬਿਸ਼ਰਮਣ ਨੇ ਸ਼ਰਮ ਹੀ ਲਾੜੀ ਆ ਹੈ ਜੇ ਤੁਹਾਨੂੰ ਨੰਗੀਆਂ ਲੱਤਾਂ ਵਾਲੀਆਂ ਬਿਸ਼ਰਮ ਲੱਗਦੀਆਂ ਨੇ ਤੁਸੀਂ ਬੁੱਢੇ ਹੀ ਨਹੀਂ ਖੜੂਸ ਵੀ ਹੋ ਤੁਸੀਂ ਹੈ ਹੱਦ ਹੋ ਗਿਆ ਅੱਜ ਇਹਨਾਂ ਨੂੰ ਨੰਗੀਆਂ ਲੱਤਾਂ ਵਾਲੀਆਂ ਕੁੜੀਆਂ ਬੁਰੀਆਂ ਲੱਗਣ ਲੱਗ ਗਈਆਂ ਤੁਹਾਨੂੰ ਚਲੋ ਇਹ ਇਹੋ ਜਿਹੇ ਬੁੱਢੜੇ ਵੀ ਆ ਗਏ ਜਿਹੜੇ ਐਨਕਾਂ ਦੇ ਵਿੱਚੋਂ ਹੀ ਰਹਿੰਦੇ ਹੁੰਦੇ ਨੇ ਉਹ ਭਾਵੇਂ ਬੁੱਢੜੇ ਦੇਖਦੇ ਨੇ ਪਰ ਉਹਨਾਂ ਦੀ ਜਵਾਨੀ ਹਜੇ ਬਰਕਰਾਰ ਹੁੰਦੀ ਆ ਵਿਆਹਾਂ ਸ਼ਾਦੀਆਂ ਚ ਵੇਖ ਲਿਓ ਕਿੱਦਾਂ ਦੇ ਬੁੱਢੜੇ ਵੀ ਕਈ ਤਰ੍ਹਾਂ ਦੇ ਹੁੰਦੇ ਨੇ ਸਾਰਿਆਂ ਚਿੱਟਿਆਂ ਵਾਲਾਂ ਵਾਲਿਆਂ ਨੂੰ ਬੁੱਢੇ ਹੀ ਨਾ ਸਮਝਿਆ ਕਰੋ ਤੁਸੀਂ ਅਗਰ ਸਾਰਾ ਟੱਬਰ ਰੈਸਟੋਰੈਂਟ ਚ ਖਾਣਾ ਖਾਣ ਡਿਆ ਹੋਵੇ ਕਿਤੇ ਕਿਤੇ ਖੁਸ਼ੀ ਦੇ ਮੌਕੇ ਤੇ ਜਾਂ ਪਤਾ ਨੀ ਕਿਸੇ ਦਾ ਬਰਥਡੇ ਹੋਏਗਾ ਜਾਂ ਓਦਾਂ ਹੀ ਕੋਈ ਚਲੇ ਜਾਂਦੇ ਹੋ ਨਾ ਸਾਰੇ ਜਣੇ ਤੁਸੀਂ ਖਾਣਾ ਖਾਣ ਤੇ ਇਹ ਜੇ ਤੁਸੀਂ ਘਰ ਦੇ ਖਾਣੇ ਦੀ ਤਾਰੀਫ ਕਰਨ ਲੱਗ ਜਾਂਦੇ ਹੋ ਰੈਸਟੋਰੈਂਟ ਚ ਬਹਿ ਕੇ ਸਮਝੋ ਤੁਸੀਂ ਬੁੱਢੇ ਹੀ ਨਹੀਂ ਤੁਸੀਂ ਬੁਢਾਪੇ ਤੋਂ ਵੀ ਰਿਟਾਇਰ ਹੋਣ ਡਏ ਹੋ ਹੁਣ ਸਾਰਾ ਕੁਝ ਹੁੰਦਿਆਂ ਹੋਇਆ ਵੀ ਜੇ ਤੁਸੀਂ ਫਿਕਰਾਂ ਚ ਪਏ ਰਹਿੰਦੇ ਹੋ ਹੈ ਐਵੇਂ ਹੀ ਸੋਚੀ ਜਾਓਗੇ ਡਰਦੇ ਰਹੋਗੇ ਕੁਝ ਵਾਪਰ ਨਾ ਜਾਵੇ ਵਾਪਰਿਆ ਤੇ ਕੁਝ ਹੈ ਨਹੀਂ ਤੇ ਤੁਸੀਂ ਕਿਉਂ ਇੰਨੀ ਆਪਣੀ ਜਾਨ ਨੂੰ ਵਕਤ ਪਾਇਆ ਕਿ ਕਿਤੇ ਆ ਨਾ ਹੋ ਜੇ ਕਿਤੇ ਆਓ ਨਾ ਹੋ ਜੇ ਤੇ ਤੁਸੀਂ ਬੁੱਢੇ ਹੀ ਹੋ ਬੁੱਢੇ ਹੋ ਗਏ ਹੋ ਤੁਸੀਂ ਇੱਕ ਯੂਗੋਸਲਾਵੀਆ ਦਾ ਰਾਈਟਰ ਸੀ ਉਹਦੀ ਕਿਤਾਬ ਪੰਜਾਬੀ ਚ ਟਰਾਂਸਲੇਟ ਹੋਈ ਸੀ ਤੇ ਉਹਨੇ ਉਹਦੇ ਚ ਲਿਖਿਆ ਕਿ ਜ਼ਿੰਦਗੀ ਦੇ ਵਿੱਚ 95% ਜਿਹੜੇ ਮਤਲਬ ਕਿ ਜਿਹੜੀਆਂ ਘਟਨਾਵਾਂ ਤੋਂ ਅਸੀਂ ਡਰਦੇ ਰਹਿੰਦੇ ਹਾਂ ਉਹ ਸਾਡੇ ਤੇ ਵਾਪਰਦੀਆਂ ਹੀ ਨਹੀਂ ਪਰ ਮੂਰਖਤਾ ਵੇਖੋ ਸਾਡੀ ਅਸੀਂ ਉਹਨਾਂ ਦਾ ਦੁੱਖ ਹੰਢਾ ਲਿਆ ਹਾਲਾਂਕਿ ਉਹ ਸਾਡੇ ਤੇ ਵਾਪਰੀਆਂ ਨਹੀਂ ਡਰ ਡਰ ਕੇ ਹੁੰਦਾ ਵੀ ਜੇ ਵਾਪਰ ਗਈ ਤੇ ਉਹ ਜਦੋਂ ਵਾਪਰੇਗੀ ਉਦੋਂ ਵੇਖੀ ਜਾਏਗੀ ਉਹਦੇ ਤੋਂ ਪਹਿਲਾਂ ਹੀ ਕਿਉਂ ਤੁਸੀਂ ਯਾਰ ਧੌਣ ਦੇ ਵਾਲ ਖੜੇ ਕੀਤੇ ਨੇ ਸੋਚ ਸੋਚ ਕੇ ਹੈਂ ਤੁਸੀਂ ਤੇ ਪ੍ਰੋਬਲਮਾਂ ਖਿੱਚ ਕੇ ਆਪਣੇ ਵਾਲੇ ਲਿਆਉਣ ਡਏ ਹੋ ਤੇ ਬੁੱਢੇ ਹੀ ਹੋ ਪਕੌੜਿਆਂ ਵਾਲੀ ਦੁਕਾਨ ਦੇ ਅੱਗੋਂ ਦੀ ਲੰਘਣ ਡਏ ਹੋ ਤੇ ਜੇ ਮੀਂਹ ਆ ਜਾਏ ਤੇ ਪਕੌੜਿਆਂ ਵਾਲੀ ਦੁਕਾਨ ਦੇ ਅੱਗੇ ਜਿਹੜਾ ਸ਼ੈਲਟਰ ਜਿਹਾ ਹੁੰਦਾ ਤੁਸੀਂ ਉਹਦੇ ਥੱਲੇ ਖਲੋ ਜਾਓ ਤੇ ਗੱਲ ਇਹਦਾ ਪਕੌੜਿਆਂ ਦੀ ਬਾਸ਼ ਨਾ ਉਹ ਮਾਹੌਲ ਜਿਹਾ ਛੱਡ ਕੇ ਪਕੌੜੇ ਤਲਦੇ ਜਿਹੜਾ ਤੁਸੀਂ ਨਾ ਵੇਖੋ ਤੇ ਛਤੜੀ ਨੂੰ ਯਾਦ ਕਰੀ ਜਾਓ ਤੁਸੀਂ ਓਏ ਹੋਏ ਮੈਂ ਹਮੇਸ਼ਾ ਹੀ ਛਤੜੀ ਜਦੋਂ ਲਿਆਉਣਾ ਉਦੋਂ ਧੁੱਪ ਲੱਗੀ ਰਹਿੰਦੀ ਹੈ ਤੇ ਫਿਰ ਬੁੱਢੇ ਹੀ ਉਹ ਕੀ ਹੋ ਤੁਸੀਂ ਆਲੇ ਦੁਆਲੇ ਦੀ ਫਲੇਵਰ ਨੂੰ ਤੇ ਤੁਸੀਂ ਨੋਟ ਨਹੀਂ ਕਰਨ ਦੇ ਤੁਹਾਨੂੰ ਤੇ ਛਤੜੀ ਦੀ ਪਈ ਆ ਹੈ ਇੱਕ ਗੱਲ ਤੁਹਾਨੂੰ ਹੋਰ ਦੱਸਾਂ ਜਦੋਂ ਤੁਸੀਂ ਸਤਸੰਗ ਚ ਜਾਂਦੇ ਹੋ ਨਾ ਹੈ ਤੇ ਸਤਸੰਗ ਦੇ ਵਿੱਚ ਜਿਹੜੀਆਂ ਰੌਣਕਾਂ ਹੁੰਦੀਆਂ ਨੇ ਮੈਂ ਰੌਣਕਾਂ ਦੀ ਗੱਲ ਰਿਹਾ ਕਰਨ ਜੇ ਸਤਸੰਗ ਦੀਆਂ ਰੌਣਕਾਂ ਜਿਹੜੀਆਂ ਖੱਬੇ ਪਾਸੇ ਬੈਠੀਆਂ ਨੇ ਜੇ ਤੁਸੀਂ ਉਹਨਾਂ ਵੱਲ ਨਹੀਂ ਵੇਂਦੇ ਤੇ ਤੁਹਾਡਾ ਪ੍ਰਵਚਨਾਂ ਵੱਲ ਧਿਆਨ ਹੈ ਤੇ ਤੁਸੀਂ ਹੈ ਹੀ ਬੁੱਢੇ ਹੋ ਰੌਣਕਾਂ ਤੇ ਤੁਸੀਂ ਵੇਖਣ ਨਹੀਂ ਦੇ ਸਤਸੰਗ ਵਾਲੀਆਂ ਉਹ ਜਿਹੜੀਆਂ ਬਣ ਫੱਬ ਕੇ ਇੰਨੀਆਂ ਆਈਆਂ ਨੇ ਹੈ ਤੇ ਤੁਸੀਂ ਤਾਂ ਪ੍ਰਵਚਨ ਦੇ ਹੋ ਸੁਣਨ ਤੁਹਾਡਾ ਕੰਮ ਹੋ ਗਿਆ ਬੁੱਢੇ ਹੋ ਤੁਸੀਂ ਜੇ ਤੁਹਾਡੀ ਪਿੰਡ ਚ ਕਰਿਆਨੇ ਦੀ ਦੁਕਾਨ ਹੈ ਹਾਂਜੀ ਤੇ ਤੁਸੀਂ ਜਵਾਨ ਔਰਤਾਂ ਨੂੰ ਉਧਾਰ ਨਹੀਂ ਦਿੰਦੇ ਤੇ ਤੁਸੀਂ ਬੁੱਢੇ ਹੀ ਹੋ ਬੁੱਢੇ ਹੀ ਹੋਣ ਡੇ ਹੋਰ ਚੀਜ਼ ਤੁਸੀਂ ਲਿਹਾਜ਼ ਹੀ ਨਹੀਂ ਕਰਦੇ ਕਿਸੇ ਦਾ ਤੇ ਹੈ ਲਾ ਲਾ ਕੇ ਜੇਕਰ ਤੁਸੀਂ ਗੱਲਾਂ ਨਹੀਂ ਕਰਦੇ ਤੇ ਐਵੇਂ ਹੀ ਪੁੱਛੀ ਜਾਣਾ ਸੁਣਾ ਫਿਰ ਫੌਜੀ ਦੀ ਚਿੱਠੀ ਕੋਈ ਆਈ ਹੈ ਕਿ ਨਹੀਂ ਫੌਜੀ ਨੇ ਕਿੱਥੇ ਹੁੰਦਾ ਫੌਜੀ ਅੱਜ ਕੱਲ੍ਹ ਕਦੋਂ ਉਹਨੇ ਆਉਣਾ ਛੁੱਟੀ ਹੈ ਫਿਰ ਉਹਦੇ ਨਾਲ ਫੌਜੀ ਦੇ ਆਨੇ ਬਹਾਨੇ ਉਹਨੂੰ ਖਿਲਾਰੋ ਘੜੀ ਦੁਕਾਨ ਤੇ ਉਹਦੇ ਨਾਲ ਗੱਲਾਂ ਤੇ ਕਰੋ ਜੇ ਤੁਸੀਂ ਸੌਦਾ ਦੇ ਕੇ ਅਗਲੇ ਨੂੰ ਪੁੱਛਦੇ ਹੋ ਵੀ ਹਾਂ ਵੀ ਤੂੰ ਕੀ ਲੈਣਾ ਯਾਰ ਹੱਦ ਹੋ ਗਈ ਬੁੱਢੇ ਹੋ ਤੁਸੀਂ ਹੈ ਗੱਲ ਏਦਾਂ ਹੈ ਵੀ ਜੇ ਤੁਸੀਂ ਧੌਲੇ ਕਾਲੇ ਨਹੀਂ ਕਰਦੇ ਮਤਲਬ ਕਿ ਚਿੱਟਾ ਸਾਰਾ ਕੁਛ ਰੱਖਿਆ ਤੇ ਤੁਸੀਂ ਐਲਾਨ ਹੀ ਕਰ ਦਿੱਤਾ ਵੀ ਜਾਓ ਮੈਂ ਬੁੱਢਾ ਹੀ ਜੇ ਮੈਂ ਬੁੱਢਾ ਹੋ ਗਿਆ ਫਿਰ ਤੇ ਐਲਾਨ ਹੈ ਸਿੱਧਾ ਹੀ ਢੋਲ ਵਜਾ ਕੇ ਕਿ ਮੈਂ ਬੁੱਢਾ ਹੋ ਗਿਆ ਹੁਣ ਅਗਲੀ ਗੱਲ ਨੋਟ ਕਰਨ ਵਾਲੀ ਜੇ ਤੇ ਜਿਹੜੇ ਬੁਢਾਪੇ ਵਿੱਚ ਵੀ ਵਾਲ ਰੰਗਦੇ ਨੇ ਆਪਣੇ ਉਹ ਵੀ ਇਸ ਭੁਲੇਖੇ ਚ ਨਾ ਰਹਿਣ ਕੇ ਉਹ ਜਵਾਨ ਲੱਗਦੇ ਨੇ। ਚਿਹਰੇ ਦਾ ਝੁਰੜੀਆਂ ਤੇ ਇੰਪ੍ਰੈਸ਼ਨ ਦੱਸਦਾ ਤੁਹਾਡੀ ਉਮਰ ਕਿੰਨੀ ਹੈ, ਤੇ ਵਾਲ ਤੁਹਾਡੇ ਕਾਲੇ ਹੁੰਦੇ ਨੇ, ਤੁਹਾਡੇ ਵਾਲ ਤੁਹਾਡੇ ਚਿਹਰੇ ਦਾ ਤੇ ਤੁਹਾਡੀ ਜਵਾਨੀ ਦਾ ਸਾਥ ਨਹੀਂ ਦੇਣ ਦੇ, ਉਹ ਦੱਸਣ ਡਏ ਨੇ ਵਾਲ, ਮਤਲਬ ਕਿ ਝੁਰੜੀਆਂ ਦੱਸਣ ਡਈਆਂ ਨੇ ਤੇ ਵਾਲ ਕਾਲੇ ਸ਼ਾਹ ਉੱਤੋਂ। ਹਾਂਜੀ, ਤੇ ਹੋਰ ਕੀ ਹੈ, ਹੋਰ ਮੰਗਾ ਕੀ, ਅੱਗੋਂ ਸੁਣ ਲਓ। ਦਾੜੀ ਤੁਸੀਂ ਕਾਲੀ ਕੀਤੀ ਹੈ ਤੇ ਜਾਂ ਫਿਰ ਅੱਗੋਂ ਛੇਤੀ ਨਾਲ ਕਾਲੀ ਨਹੀਂ ਕੀਤੀ, ਥੱਲਿਓਂ ਇੰਚ ਕੁ ਵਾਲ ਚਿੱਟੇ ਨੇ, ਇੰਚ ਡੇਢ ਇੰਚ ਵਾਲ ਉੱਤੋਂ ਕਾਲੇ ਸ਼ੁਰੂ ਹੋ ਜਾਂਦੇ ਨੇ, ਉਹ ਤੁਸੀਂ ਤੇ ਆਪਣਾ ਜਲੂਸ ਆਪ ਕੱਢਣ ਡਏ ਹੋ, ਕਿਹੜੀ ਦੁਨੀਆਂ ਚ ਤੁਰੇ ਫਿਰਦੇ ਹੋ, ਕਿਤਰਾਂ ਦੇ ਲੱਗਦੇ ਹੋ ਤੁਸੀਂ, ਜਾਂ ਤੇ ਇਹਨੂੰ ਕੰਟੀਨਿਊਸਲੀ ਕਾਲੀ ਕਰਕੇ ਰੱਖੋ। ਵੇਖੋ ਨਾ, ਡੇਢ ਇੰਚ ਵਾਲ ਜਿਹੜਾ ਜਾਂ ਇੰਚ ਵਾਲ ਹੈ, ਚਿੱਟਾ ਸਾਰੀ ਦਾੜੀ ਦਾ, ਅੱਗੋਂ ਕਾਲੀ ਦਾੜੀ ਚ, ਮੈਂ ਉਹ ਚੀਜ਼ ਉਹਦਾ ਜਾਨਵਰ ਦਾ ਨਾਂ ਨਹੀਂ ਲੈਣਾ ਚਾਹੁੰਦਾ, ਤੁਸੀਂ ਫਿਰ ਉਹ ਲੱਗਣ ਡਏ ਹੋ, ਬੁੱਢੇ ਹੀ ਨਹੀਂ ਤੁਸੀਂ ਪਾਗਲ ਵੀ ਹੋ ਗਏ ਹੋ। ਹਾਂਜੀ, ਤੇ ਬੁੱਢੇ ਵੈਸੇ ਵੀ ਵਿਚਾਰੇ ਅੱਧੇ ਪਾਗਲ ਹੋਏ ਹੁੰਦੇ ਨੇ, ਹੁੰਦੇ ਨੇ, ਯਾਦਾਸ਼ਤ ਜਾਂਦੀ ਰਹਿੰਦੀ ਹੈ, ਨਾ ਭੁੱਲਦੇ ਜਾਂਦੇ ਨੇ ਗੱਲਾਂ ਕਰਦਿਆਂ, ਉਹ ਫਲਾਣੇ ਦਾ ਨਾਂ, ਫਲਾਣੇ ਪਿੰਡ ਦਾ ਨਾਂ ਕੀ, ਉਹ ਇੱਧਰ ਕੀ, ਉੱਧਰ ਕੀ, ਤੇ ਬੁੱਢੇ ਵਿਚਾਰੇ ਅੱਧੇ ਪਾਗਲ ਹੋਏ ਹੀ ਹੁੰਦੇ ਨੇ। ਸੋ ਇਸ ਕਰਕੇ ਹੱਥ ਖੜੇ ਨਾ ਕਰੋ, ਜਵਾਨ ਰਹਿਣ ਦੀ ਕੋਸ਼ਿਸ਼ ਕਿੱਦਾਂ ਹੋ ਸਕਦੀ ਹੈ, ਤੁਸੀਂ ਕੰਮ ਧੰਦੇ ਚ ਹਿੱਸਾ ਲੈਂਦੇ ਹੀ ਰਹੋ, ਘਰ ਦੇ ਕੰਮ ਧੰਦੇ ਚ ਵੀ ਆਪਣਾ ਹੱਥ ਵਡਾਓ, ਬਾਹਰ ਅੰਦਰ ਆਓ ਜਾਓ ਘੁੰਮੋ, ਤੇ ਤੁਸੀਂ ਸੋਹਣੇ ਕੱਪੜੇ ਵੀ ਪਾਇਆ ਕਰੋ, ਬਣ ਤਣ ਕੇ ਵੀ ਰਿਹਾ ਕਰੋ, ਬੜਾ ਫਰਕ ਪੈਂਦਾ ਜੇ, ਤੁਸੀਂ ਫੈਸ਼ਨ ਥੋੜਾ ਕਰਨਾ, ਤੁਸੀਂ ਤੇ ਜਰਾ ਸਵਾਦ ਦੇ ਕੱਪੜੇ ਹੀ ਪਾਉਣੇ ਨੇ। ਹਾਂਜੀ, ਐਕਟਿਵ ਰਹੋ, ਆਲੇ ਦੁਆਲੇ ਨਾਲ ਗੱਲਬਾਤ ਕਰਿਆ ਕਰੋ, ਹਾਂਜੀ ਆਉਂਦਿਆਂ ਜਾਂਦਿਆਂ ਨਾਲ ਐਵੇਂ ਹੀ ਖਿਲਾਰ ਲਿਆ ਮੋੜ ਦੇ ਉੱਤੇ, ਕੋਈ ਨਾ ਕੋਈ ਗੱਲ ਸ਼ੁਰੂ ਕਰ ਦਿੱਤੀ, ਹੈ ਕਿ ਭਰਾ ਕਰੇ ਤੇਰਾ ਮੁੰਡਾ ਜਿਹੜਾ ਡੁਬਈ ਗਿਆ ਸੀ, ਪੈਸੇ ਪੂਸੇ ਭੇਜਦਾ ਕਿ ਨਹੀਂ, ਉਹਨੇ ਕਹਿਣਾ ਭਰਾ ਜੀ ਪੈਸੇ ਆ ਤੇ ਭੇਜਦਾ ਹੁੰਦਾ ਸੀ, ਆ ਉਤਰੀ ਜਦੋਂ ਦੀ ਲੜਾਈ ਲੱਗੀ ਆ ਉਦੋਂ ਦਾ ਫਿਕਰਾਂ ਚ ਪਏ ਆ, ਇਹ ਗੱਲ ਛੱਡੀ ਕੋਈ ਅਗਲੀ ਹੋਰ ਤੋਰ ਲਈ, ਹੈ ਸਬਜ਼ੀ ਵਾਲੇ ਕੋਲ ਗਏ, ਕੋਹਦੇ ਕੋਲ ਗਏ, ਇਹਦੇ ਕੋਲ ਐਕਟੀਵਿਟੀ ਰੱਖੋ, ਇੱਕ ਮੰਜੀ ਤੇ ਬਹਿ ਜਾਂਦੇ ਹੋ, ਖੂੰਡੀ ਲਾਗੇ ਰੱਖ ਲੈਂਦੇ ਹੋ, ਹਿਲਦੇ ਜੁਲਦੇ, ਤੁਸੀਂ ਜਾਣ ਬੁੱਝ ਕੇ ਆਪਣੇ ਜਿਹੜੇ ਮਸਲ ਨੇ ਨਾ ਉਹਨਾਂ ਨੂੰ ਹੋਰ ਡਾਊਨ ਕਰਦੇ ਹੋ, ਜਦੋਂ ਸੋਫਿਆਂ ਤੇ ਬਹਿ ਜਾਂਦੇ ਹੋ ਉੱਠਦੇ ਹੀ ਨਹੀਂ, ਮੰਜੀ ਤੇ ਬਹਿ ਗਏ ਉੱਠਦੇ ਹੀ ਨਹੀਂ, ਜਰਾ ਕਿ ਤੁਹਾਡੀ ਲੱਤ ਪੀੜ ਕਰਨ ਲੱਗ ਗਏ ਤੁਰਨਾ ਹੀ ਬੰਦ ਕਰ ਦਿੰਦੇ ਹੋ, ਸਗੋਂ ਜ਼ਿਆਦਾ ਤੁਰੋ, ਐਕਟਿਵ ਰਹੋ, ਐਕਟਿਵ ਰਹੋ, ਕਦੀ ਵੀ ਹੱਥ ਖੜੇ ਨਾ ਕਰੋ, ਜਿੰਨੀ ਦੇਰ ਤੁਸੀਂ ਐਕਟਿਵ ਰਹੋਗੇ ਤੁਹਾਡੀ ਬਾਡੀ ਐਕਟਿਵ ਰਹੇਗੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਇਹ ਮੈਂ ਤੁਹਾਡਾ ਦਿਲ ਖੁਸ਼ ਕਰਨ ਵਾਸਤੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ। ਲਓ ਅਸੀਂ ਚੱਲਦੇ ਹਾਂ ਜੀ ਹੁਣ ਆਪਣੇ ਖਾਲਸਾ ਜੀ, ਮੈਂ ਤੁਹਾਡੇ ਨਾਲ ਆ ਰਿਹਾ, ਮੈਨੂੰ ਪਤਾ ਤੁਸੀਂ ਸ਼ਾਇਦ ਸੁਣ ਰਹੇ ਹੋਵੋਗੇ ਰੇਡੀਓ, ਤੇ ਬੰਦ ਕਰ ਦਿਓ ਤੇ ਮੈਂ ਲੱਗਾ ਜੇ ਤੁਹਾਡੇ ਨਾਲ ਆਉਣ।
2: ਕਿੱਥੇ ਗਏ ਹੋ ਜੀ ਤੁਸੀਂ ਖਾਲਸਾ ਜੀ? ਟੈਲੀਫੋਨ ਆਹ ਤੇ ਹਾਂਜੀ ਇਹ ਮਿਸ ਕਾਲ ਆ ਜੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
1: ਵਾਹਿਗੁਰੂ ਜੀ ਫਤਿਹ। ਖਾਲਸਾ ਜੀ ਕੀ ਹਾਲ ਚਾਲ ਨੇ?
0: ਚੜ੍ਹਦੀਆਂ ਕਲਾ ਨੇ ਜੀ, ਚੜ੍ਹਦੀਆਂ ਕਲਾ ਬਾਜਵਾ ਸਾਹਿਬ।
1: ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ।
0: ਮਿਹਰਬਾਨੀ ਜੀ,
1: ਸਭ ਕੁਛ ਠੀਕ ਠਾਕ ਹੈ?
0: ਬੜੀਆਂ ਜੀ, ਤੁਹਾਨੂੰ ਡੀਕਦਿਆਂ ਡੀਕਦਿਆਂ ਬਸ ਕਲਾਂ ਪੈ ਗਈਆਂ।
1: ਏਦਾਂ ਹੀ ਹੈ ਨਾ ਫਿਰ, ਸੱਜਣਾਂ ਨੂੰ ਡੀਕਦੇ ਪਹਿਲੇ ਨਹੀਂ ਜਿਨ੍ਹਾਂ ਨੂੰ ਸੱਜਣਾਂ ਨੂੰ ਡੀਕਦੇ ਆ ਤਰਕਾਲਾਂ।
0: ਹਾਂਜੀ ਹਾਂਜੀ, ਮੈਂ ਤੇ ਆਪਣੀ ਤਿਆਰੀ ਤੇ ਉਹਦੀ ਕਰਕੇ ਨਾ ਘੰਟਾ ਹੋ ਗਿਆ ਬੈਠਿਆ ਨੂੰ।
1: ਹਾਂਜੀ, ਤੇ ਮੈਂ ਪਹਿਲਾਂ ਤੁਹਾਨੂੰ ਖੁਸ਼ ਵੀ ਤੇ ਕਰਨਾ ਸੀ ਨਾ, ਹੁਣ ਤੁਸੀਂ ਦੱਸੋ ਤੁਸੀਂ ਬੁੱਢੇ ਹੋ ਕੇ ਜਵਾਨ ਹੋ ਅਜੇ?
0: ਨਹੀਂ, ਜਦੋਂ ਤੁਸੀਂ ਕਹਿਤਾ ਨਾ ਵੀ ਖਾਲਸਾ ਜੀ ਹੁਣ ਰੇਡੀਓ ਮਤਲਬ ਹੁਣ ਰੇਡੀਓ ਬੰਦ ਕਰ ਲੋ, ਤੇ ਉਹ ਮੈਂ ਬੰਦ ਕਰਕੇ ਬਹਿ ਗਿਆ। ਹਾਂਜੀ, ਤੇ ਮੁੜ ਕੇ ਫੇਰ ਫੋਨ ਨਹੀਂ ਆਇਆ, ਮੈਂ ਫੇਰ ਲਾ ਕੇ ਵੇਖਿਆ। ਹਾਂਜੀ, ਤੇ ਉਹ ਚੱਕਰ ਆ, ਉਹ ਮੈਂ ਆਪਣੀ ਕਵਿਤਾ ਕੱਢ ਕੇ ਬੈਠਾ ਸੀ, ਉਹਦਾ ਨਾਂ ਹੈ ਸੱਜਣ ਬੇਲੀ, ਤੇ ਮੈਂ ਹੁਣ ਉਹਦਾ ਨਾਂ ਜਿਹੜਾ ਨਾ, ਹੁਣ ਪਹਿਲਾਂ ਤੇ ਉਹਦਾ ਨਾਮ ਮੈਂ ਰੱਖਿਆ, ਉਹਦਾ ਨਾਮ ਮੈਂ ਕਰ ਦਿੱਤਾ ਸੁੱਚਾ ਸਿੰਘ ਬਾਜਵਾ।
1: ਵਾਹ ਜੀ ਵਾਹ, ਮਿਹਰਬਾਨੀ ਮਿਹਰਬਾਨੀ।
0: ਉਹਦਾ ਮੈਂ ਸਰਲੇਖ ਬਦਲ ਦਿੱਤਾ।
1: ਚੰਗਾ ਕੀਤਾ ਜੀ।
0: ਹਾਂਜੀ,
1: ਬੇਲੀ ਜਾਂ ਸੁੱਚਾ ਸਿੰਘ ਬਾਜਵਾ ਇੱਕੋ ਹੀ ਚੀਜ਼। ਵਾਹ ਜੀ ਵਾਹ।
0: ਹਾਂਜੀ ਹਾਂਜੀ, ਤੇ ਹੁਣ ਮੈਂ ਉਹਦਾ ਨਾਂ ਰੱਖ ਦਿੱਤਾ ਜੇ ਸਰਦਾਰ ਸੁੱਚਾ ਸਿੰਘ ਬਾਜਵਾ।
1: ਹਾਂਜੀ,
0: ਤੇ ਮੈਂ ਫਿਰ ਹੁਣ ਤੁਹਾਡੇ ਨਾਲ ਨਾ ਅੱਜ ਫਿਰ ਹੁਣ ਫਿਰ ਚੱਕਰ ਚੱਲ ਜਾਏਗਾ ਸੁੱਠਾ ਸਿੱਧਾ। ਵੇਖੋ ਜੀ ਕੀ ਬਣਦਾ।
1: ਚਲਾਓ ਚਲਾਓ, ਕੋਈ ਚੱਕਰ ਚਲਾਓ ਜਿੱਦਾਂ ਦਾ ਵੀ ਤੁਸੀਂ ਚਲਾਉਣਾ ਚਾਹੁੰਦੇ।
0: ਤੂੰ ਹੈ ਮੇਰਾ ਸੱਜਣ ਬੇਲੀ, ਤੇ ਮੈਨੂੰ ਪੂੰਜੇ ਲਾਈ ਰੱਖ।
1: ਵਾਹ।
0: ਹਾਂਜੀ
1: ਹਾਂਜੀ,
0: ਤੂੰ ਹੈ ਮੇਰਾ ਸੱਜਣ ਬੇਲੀ, ਮੈਨੂੰ ਖੂੰਜੇ ਲਾਈ ਰੱਖ, ਮੈਂ ਘੜੇ ਦੀ ਮੱਛੀ ਤੇਰੀ,
1: ਵਾਹ,
0: ਗੀਚੀ ਨੂੰ ਹੱਥ ਪਾਈ ਰੱਖ।
1: ਵਾਹ ਵਾਹ, ਕਿਆ ਬਾਤਾਂ ਨੇ।
0: ਘਰ ਦੀ ਮੁਰਗੀ ਦਾਲ ਬਰਾਬਰ।
1: ਹਾਂਜੀ,
0: ਘਰ ਦੀ ਮੁਰਗੀ ਦਾਲ ਬਰਾਬਰ, ਤੇ ਛਿਲ ਕੇ ਲੂਣ ਲਗਾਈ ਰੱਖ।
1: ਵਾਹ ਵਾਹ,
0: ਪਾ ਮੇਰੀ ਖਲੜੀ ਦੇ ਮੌਜੇ।
1: ਮੌਜੇ, ਵਾਹ, ਕਿੱਡੇ ਸੋਹਣੇ ਲਫ਼ਜ਼ ਵਰਤਦੇ ਹੋ ਤੁਸੀਂ।
0: ਉੱਠੀ ਖਲ ਲੁਹਾਈ ਰੱਖ।
1: ਵਾਹ,
0: ਪਾ ਮੇਰੀ ਖਲੜੀ ਦੇ ਮੋਜੇ, ਪੁੱਠੀ ਖਲ ਲੁਹਾਈ ਰੱਖ।
1: ਹਾਂਜੀ,
0: ਮੇਰੇ ਮੋਰੀ ਗੋਡਾ ਰੱਖ।
1: ਮੋਰੀ, ਵਾਹ,
0: ਮੇਰੇ ਮੋਰੀ ਗੋਡਾ ਰੱਖ, ਤੇ ਮੂੰਹ ਤੇ ਮੂੰਹ ਵਿਛਾਈ ਰੱਖ।
1: ਵਾਹ ਵਾਹ,
0: ਆਹੋ ਫਿਰ ਹੁਣ ਇਸ ਤਰ੍ਹਾਂ ਹੀ ਹੈ, ਜਿਹੜੇ ਫਿਰ ਸੱਜਣ ਮਿੱਤਰ ਤੰਗ ਕਰਨ ਫਿਰ ਉਹਨਾਂ ਦੇ ਨਾਲ। ਹਾਂਜੀ ਹਾਂਜੀ, ਮੇਰੇ ਮੋਰੀ ਗੋਡਾ ਰੱਖ, ਮੂੰਹ ਤੇ ਮੂੰਹ ਵਿਛਾਈ ਰੱਖ, ਜਿੱਦਾਂ ਵੀ ਦਾ ਲੱਗਦਾ ਤੇਰਾ, ਜਿੱਦਾਂ ਵੀ ਦਾ ਲੱਗਦਾ ਤੇਰਾ, ਤੇ ਆਪਣੀ ਧਾਂਕ ਜਮਾਈ ਰੱਖ। ਹਰ ਪਲ ਮੇਰੇ ਕੀੜੇ ਕੱਢ। ਹਰ ਪਲ ਮੇਰੇ ਕੀੜੇ ਕੱਢ, ਗੈਰਾਂ ਨੂੰ ਵਡਿਆਈ ਰੱਖ, ਨੇੜੇ ਟੁਕਾਂ ਟੁੱਡਾ ਮਾਰ। ਨੇੜੇ ਟੁਕਾਂ ਟੁੱਡਾ ਮਾਰ, ਨੇੜੇ ਟੁਕਾਂ ਟੁੱਡਾ ਮਾਰ, ਚੋਪੜ ਸਿੰਘ ਪਸਾਈ ਰੱਖ।
1: ਵਾਹ ਵਾਹ, ਬਹੁਤ ਖੂਬ।
0: ਲੱਸੀ ਵਾਂਗੂ ਪਾਣੀ ਪਾਪਾ। ਲੱਸੀ ਵਾਂਗੂ ਪਾਣੀ ਪਾਪਾ, ਕਲਾ ਕਲੇਸ਼ ਵਧਾਈ ਰੱਖ।
1: ਰੱਖ, ਵਾਹ ਵਾਹ।
0: ਲੱਸੀ ਵਾਂਗੂ ਪਾਣੀ ਪਾਪਾ, ਕਲੇਸ਼ ਵਧਾਈ ਰੱਖ, ਮੈਂ ਤੇਰੇ ਲਈ ਆਓ ਕੀਤਾ। ਮੈਂ ਤੇਰੇ ਲਈ ਆਓ ਕੀਤਾ, ਰੌਲਾ ਪਾ ਦੁਹਾਈ ਰੱਖ। ਹੋਰਾਂ ਦੇ ਨਾਲ ਪਾਲ ਯਰਾਨੇ, ਹੋਰਾਂ ਨਾਲ ਪਾਲ ਯਰਾਨੇ, ਤੇ ਮੇਰੇ ਨਾਲ ਲੜਾਈ ਰੱਖ, ਇਕੱਠੇ ਕਰਕੇ ਦੁਸ਼ਮਣ ਮੇਰੇ ਗੋਡੇ ਮੁੱਢ ਬਿਠਾਈ ਰੱਖ। ਵੱਢ ਖਾਣ ਮੇਰੇ ਗਿੱਟੇ ਖੁੱਚਾਂ, ਵੱਢ ਖਾਣ ਮੇਰੇ ਗਿੱਟੇ ਖੁੱਚਾਂ, ਵੱਟੇ ਵੱਟ ਭਜਾਈ ਰੱਖ, ਜਾਂ ਫਿਰ ਮੈਨੂੰ ਕਤਲ ਕਰਾ। ਜਾਂ ਫਿਰ ਮੈਨੂੰ ਕਤਲ ਕਰਾ, ਬੇਦੋਸ਼ੇ ਕਹਿ ਗਵਾਹੀ ਰੱਖ, ਕੱਢੀ ਜਾ ਕੰਡੇ ਨਾਲ ਕੰਡਾ, ਕੱਢੀ ਜਾ
1: ਕੰਡੇ ਨਾਲ ਕੰਡਾ,
0: ਕੰਡੇ ਨਾਲ ਕੰਡਾ, ਦਿਲ ਵਿੱਚ ਸੂਲ ਖੁਬਾਈ ਰੱਖ, ਕੱਢੀ ਜਾ ਕੰਡੇ ਨਾਲ ਕੰਡਾ, ਦਿਲ ਵਿੱਚ ਸੂਲ ਖੁਬਾਈ ਰੱਖ, ਨਾਲੇ ਕਹਿ ਅਸੀਂ ਭਾਈ ਭਾਈ, ਨਾਲੇ ਕਹਿ ਅਸੀਂ ਭਾਈ ਭਾਈ, ਤੇ ਗੱਲੀ ਪੱਗ ਵਟਾਈ ਰੱਖ। ਜੱਸੀ ਅੰਦਰੋਂ ਬਾਹਰੋਂ ਹੋਰ, ਜੱਸੀ ਅੰਦਰੋਂ ਬਾਹਰ ਹੋਰ, ਸਭ ਨੇ ਭੇਖ ਬਣਾਈ ਰੱਖ। ਜੱਸੀ ਅੰਦਰੋਂ ਬਾਹਰੋਂ ਹੋਰ, ਸਭ ਨੇ ਭੇਖ ਬਣਾਈ ਰੱਖ, ਤੂੰ ਏ ਮੇਰਾ ਸੱਜਣ ਬੇਲੀ, ਤੂੰ ਏ ਸੁੱਚਾ ਸਿੰਘ ਬਾਜਵਾ, ਤੇ ਮੈਨੂੰ ਖੂੰਜੇ ਲਾਈ ਰੱਖ,
1: ਮੈਨੂੰ
0: ਖੂੰਜੇ ਲਾਈ
1: ਰੱਖ। ਬਹੁਤ ਸੋਹਣਾ ਲਿਖਿਆ ਤੁਸੀਂ ਬਾਈ, ਕਮਾਲ ਕਰਤੀ ਹੈ।
0: ਹਾਂਜੀ ਹਾਂਜੀ, ਮਿਹਰਬਾਨੀ ਜੀ, ਮਿਹਰਬਾਨੀ ਬਾਜਵਾ ਸਾਹਿਬ ਜੀ।
1: ਕੰਮ ਧੰਦੇ ਚੜ੍ਹਦੇ ਠੀਕ ਠਾਕ ਵਧੀਆ ਚੱਲ ਰਹੇ ਨੇ?
0: ਚੜ੍ਹਦੀਆਂ ਕਲਾ ਨੇ ਜੀ, ਚੜ੍ਹਦੀਆਂ ਕਲਾ ਨੇ। ਅੱਜ ਧੁੱਪ ਵੀ ਲੱਗੀ।
1: ਬੁਢਾਪੇ ਤੇ ਤੁਹਾਡੀ ਗੱਲ ਕੱਟਣ ਡਿਆ, ਬੁਢਾਪੇ ਤੇ ਗੱਲ ਕੀਤੀ ਸੀ ਦੋਸਤੋ। ਆ ਖਾਲਸਾ ਜੀ ਹੁਣੀ ਵੀ ਨੇ, ਅਜੇ ਵੀ ਡਟੇ ਨੇ ਕੰਮਾਂ ਤੇ। ਅਸੀਂ ਰਿਟਾਇਰ ਹੋ ਗਏ ਆ, ਪਰ ਇਹ ਰਿਟਾਇਰ ਹੋਣ ਦਾ ਨਾਂ ਨੀ ਲੈਣ ਡੇ। ਆ ਜੇ ਜੇ ਬੁਢਾਪਾ ਆ ਗਿਆ ਜੀ, ਹੁਣ ਅਸੀਂ ਹੁਣ ਬੁੱਢੇ ਹੋ ਗਏ, ਨੂੰਹਾਂ ਧੀਆਂ ਆ ਗਈਆਂ ਨੇ, ਹਾਰ ਤੇ ਤੁਹਾਨੂੰ ਨੂੰਹਾਂ ਧੀਆਂ ਬੱਚੇ ਆਪਣੇ ਥਾਂ। ਤੁਸੀਂ ਆਪਣਾ ਆਪ ਤੇ ਭੱਜ ਨੱਠ ਰੱਖਣੀ ਹੈ ਨਾ ਆਪਣੀ ਕਾਇਮ, ਜਿੰਨੀ ਦੇਰ ਤੁਸੀਂ ਰੱਖ ਸਕਦੇ ਹੋ ਓਨੀ ਦੇਰ। ਤੁਸੀਂ ਬੁੱਢੇ ਨਹੀਂ, ਜਵਾਨ ਹੋ ਤੁਸੀਂ।
0: ਹਾਂਜੀ ਹਾਂਜੀ, ਨਹੀਂ ਬਾਜਵਾ ਸਾਹਿਬ, ਸਰੀਰ ਜਿਹੜਾ ਨਾ, ਹੁਣ ਬੰਦਾ ਕੀ ਘਰ ਬਹਿ ਕੇ ਫਿਰ ਮੌਤ ਉਡੀਕੇ?
1: ਬਿਲਕੁਲ ਬਿਲਕੁਲ ਬਿਲਕੁਲ, ਇਹ ਤੇ ਜਿਉਂਦੇ ਜੀ ਹਾਰ ਮੰਨਣ ਵਾਲੀ ਗੱਲ ਹੈ।
0: ਹਾਂਜੀ,
1: ਰੱਬ ਨਾ ਕਰੇ ਤੁਹਾਨੂੰ ਕੋਈ ਅਜਿਹੀ ਬਿਮਾਰੀ, ਲਾ ਇਲਾਜ ਬਿਮਾਰੀ ਨਾ ਹੋਵੇ, ਪਰ ਜਰਾ ਜੇ ਤੁਹਾਡੀ ਲੱਤ ਪੀੜ ਕਰਨ ਲੱਗ ਜਾਂਦੀ, ਤੁਸੀਂ ਮੰਜੀ ਮਲ ਲੈਂਦੇ, ਸੋਫਾ ਮਲ ਲੈਂਦੇ ਹੋ, ਤੁਸੀਂ ਉੱਠਦੇ ਹੀ ਨਹੀਂ, ਉਹ ਤੇ ਹੋਰ ਤੁਹਾਡੇ ਮਸਲ ਖਰਾਬ ਹੁੰਦੇ। ਕਿਉਂ ਖਾਲਸਾ ਜੀ, ਇੱਦਾਂ ਹੀ ਹੈ ਨਾ ਜੀ?
0: ਬਿਲਕੁਲ ਜੀ ਬਿਲਕੁਲ, ਸਰੀਰ ਨੂੰ ਨਾ, ਜਿੰਨੀ ਤੁਸੀਂ ਸਰੀਰ ਨੂੰ ਹਰਕਤ ਵਿੱਚ ਰੱਖੋਗੇ, ਉਨੀ ਤੰਦਰੁਸਤੀ ਹੈ।
1: ਤੰਦਰੁਸਤ ਰਹੋ, ਮੈਂ ਵੀ ਇਹੋ ਹੀ ਅਰਜ ਕੀਤੀ ਖਾਲਸਾ ਜੀ।
0: ਹਾਂਜੀ ਹਾਂਜੀ,
1: ਨਹੀਂ ਮਿਹਨਤ ਨਹੀਂ ਮੰਨਣੀ ਜ਼ਿੰਦਗੀ ਚ, ਨਾਲੇ ਤੁਸੀਂ ਵਿਹਲੇ ਬੈਠੇ ਹੋ, ਨਾਲੇ ਤੁਸੀਂ ਊਤ ਪਟਾਂ ਗੱਲਾਂ ਸੋਚਦੇ ਹੋ ਵਿਹਲੇ ਬੈਠੇ।
0: ਹਾਂਜੀ ਹਾਂਜੀ ਹਾਂਜੀ,
1: ਐਵੇਂ ਹੀ ਜਿਨ੍ਹਾਂ ਦਾ ਕੋਈ ਮਤਲਬ ਨਹੀਂ।
0: ਹਾਂਜੀ, ਤੁਸੀਂ
1: ਤੇ ਕਈਆਂ ਬਿਮਾਰੀਆਂ ਨੂੰ ਦਾਵਤਾਂ ਦੇਣ ਡੇ ਹੋ, ਸਰੀਰਕ ਤੇ ਮਾਨਸਿਕ ਬਿਮਾਰੀਆਂ ਨੂੰ ਦਾਵਤਾਂ ਦਿੰਦੇ ਹੋ ਬਹਿ ਕੇ।
0: ਮੈਂ ਬਾਜਵਾ ਸਾਹਿਬ ਇੱਥੇ ਨਾ ਦੋ ਕੁ ਦਿਨ ਨਹੀਂ ਆਇਆ ਦੁਕਾਨ ਚ। ਹਾਂਜੀ, ਮੈਨੂੰ ਉਹ ਕਹਿੰਦੇ ਨੇ, ਮੁੰਡੇ ਕਹਿੰਦੇ ਨੇ, ਪਾਪਾ ਤੂੰ ਇੱਥੇ ਨਾ ਆਏ, ਦਿਹਾੜੀ ਨੀ ਲੰਘਦੀ। ਕਹਿੰਦੇ ਅਸੀਂ ਤੰਗ ਹੋ ਜਾਂਦੇ ਆ। ਹਾਂਜੀ
1: ਬਿਲਕੁਲ ਬਿਲਕੁਲ,
0: ਮੈਂ ਉੱਥੇ ਘਰ ਬੈਠਾ ਤੰਗ ਹੋ ਜਾਂਦਾ। ਹਾਂਜੀ
1: ਹਾਂਜੀ ਬਿਲਕੁਲ, ਤੰਗ ਹੋ ਜਾਈਦਾ। ਮੈਂ ਖੁਦ ਜਿੱਦਣ ਮੌਸਮ ਚੰਗਾ ਨਾ ਹੋਏ ਤੇ ਮੈਨੂੰ ਘਰ ਹੀ ਅੰਦਰ ਬਹਿਣਾ ਪਏ ਤੇ ਮੈਂ ਬੜਾ ਪਰੇਸ਼ਾਨ ਹਾਂ, ਤੇ ਫਿਰ ਮੈਂ ਕੋਈ ਅੰਦਰ ਹੀ ਕੰਮ ਲੱਭ ਲੈਂਦਾ ਵਾ ਘਰ ਦੇ ਵਿੱਚ ਹੀ ਕੋਈ ਨਾ ਕੋਈ, ਕਿ ਮੇਰਾ ਘੰਟਾ ਦੋ ਤਿੰਨ ਘੰਟੇ ਘੰਟੇ ਲੰਘ ਜਾਣ ਬਿਜੀ।
0: ਸਰੀਰ ਨੂੰ
1: ਪੜ੍ਹਨ ਲਿਖਣ ਦਾ ਜਾਂ ਸਫਾਈ ਕਰਨ ਦਾ ਕੁਛ ਵੀ ਮੈਨੂੰ ਟੱਕਰ ਜੇ, ਤੇ ਜੇ ਮੌਸਮ ਸੋਹਣਾ ਤੇ ਫਿਰ ਤੇ ਮੇਰੇ ਵਾਸਤੇ ਕੰਮ ਹੀ ਕੰਮ ਹੁੰਦੇ ਨੇ ਬੜੇ।
0: ਓ ਵਾਹ ਜੀ ਵਾਹ ਜੀ,
1: ਦਾ ਕੰਮ। ਹਾਂਜੀ
0: ਹਾਂਜੀ,
1: ਹੋਰ
0: ਲਓ ਇੱਕ ਹੋਰ ਸੁਣਾ ਦਿਆਂ, ਹੈਗਾ ਤਾਂ
1: ਆ ਜਾਓ ਆ ਜਾਓ ਤੁਸੀਂ ਸੁਣਾ ਦਿਓ। ਚਲੋ ਖੈਰਾ ਸਾਹਿਬ ਨੂੰ ਬਾਅਦ ਚ ਉਹਨਾਂ ਨੂੰ ਮੈਸੇਜ ਦਿੰਦੇ ਹਾਂ। ਹਾਂਜੀ ਚਲੋ,
0: ਹਾਂਜੀ ਹਾਂਜੀ, ਮੈਂ ਅੱਜ ਫਿਰ ਅੱਜ ਨਾ ਥੋੜੀਆਂ ਜਿਹੀਆਂ ਉਦਾਸ ਹੀ ਕਵਿਤਾਵਾਂ
1: ਸੁਣਾਉਂਦੀਆਂ। ਉਦਾਸ ਨਹੀਂ, ਉਹ ਪਹਿਲੀ ਕਵਿਤਾ ਤੇ ਸਰ ਚੜ੍ਹਦੀ ਕਲਾ ਆ ਰਹੀ।
0: ਹਾਂਜੀ ਹਾਂ, ਉਹ ਮੈਂ ਨਾ ਹੁਣ ਤੁਹਾਨੂੰ ਸਾਰੀਆਂ ਹੀ ਹੁਣ ਨਾ ਹਰ ਹਫ਼ਤੇ ਹੀ ਦੋ ਤਿੰਨ ਸੁਣਾ ਦੇਣੀਆਂ ਕਰਨੀਆਂ, ਤੇ ਫਿਰ ਹੌਲੀ ਹੌਲੀ ਨਵੀਆਂ ਲਿਖ ਲਿਖ ਕੇ ਵੀ। ਹਾਂਜੀ, ਅੱਜ ਫੇਰ ਉਦਾਸ ਜਿਹਾ ਹਾਂ, ਅੱਜ ਫੇਰ ਉਦਾਸ ਜਿਹਾ ਹਾਂ, ਬਿਲਕੁਲ ਨਰਾਸ ਜਿਹਾ ਹਾਂ, ਅੱਜ ਫੇਰ ਉਦਾਸ ਜਿਹਾ ਹਾਂ, ਬਿਲਕੁਲ ਨਿਰਾਸ ਜਿਹਾ ਹਾਂ।
1: ਹਾਂਜੀ,
0: ਤੈਨੂੰ ਨਜ਼ਰੀ ਨਹੀਂ ਆਉਂਦਾ, ਤੈਨੂੰ ਨਜ਼ਰੀ ਨਹੀਂ ਆਉਂਦਾ, ਕੁਝ ਜ਼ਿਆਦਾ ਪਾਸ ਜਿਹਾ ਹਾਂ। ਤਿੰਨਾ ਨਾ ਤੇਰਾਂ ਚੋਂ, ਤਿੰਨਾ ਨਾ ਤੇਰਾਂ ਚੋਂ ਨਾ ਕੋ ਖਾਸ ਜਿਹਾ ਹਾਂ। ਤਿੰਨਾ ਨਾ ਤੇਰਾਂ ਚੋਂ ਕਿੰਨਾ ਕੋ ਖਾਸ ਜਿਹਾ ਹਾਂ। ਜਦ ਆਉਣਾ ਮਿਧ ਜਨ, ਜਦ ਆਉਣਾ ਮਿਧ ਰਾਹਾਂ ਦੇ ਖਾਸ ਜਿਹਾ ਹਾਂ, ਰਾਹਾਂ ਦੇ ਖਾਸ ਜਿਹਾ ਹਾਂ। ਕਦ ਪੂਰੀ ਨਹੀਂ ਹੋਣੀ ਇੱਕ ਐਸੀ ਆਸ ਜਿਹਾ ਹਾਂ। ਕਿੰਜ ਖਿੱਲੀ ਉੱਡੀਏ, ਕਿੰਜ ਖਿੱਲੀ ਉੱਡੀਏ, ਬੰਦਾ ਬਕਵਾਸ ਜਿਹਾ ਹਾਂ। ਰੌਣਕ ਨਾ ਰੌਲਾ ਏ, ਰੌਣਕ ਨਾ ਰੌਲਾ ਏ, ਕਿਸੇ ਗੁੰਮ ਸੁੰਮ ਵਾਸ ਜਿਹਾ ਹਾਂ, ਗੁੰਮ ਵਾਸ ਜਿਹਾ ਹਾਂ। ਹਲਾਲ ਤੇ ਨਾ ਝਟਕਾ, ਹਲਾਲ ਤੇ ਨਾ ਝਟਕਾ, ਮੈਂ ਮੁਰਦਾ ਮਾਸ ਜਿਹਾ ਹਾਂ, ਮੁਰਦਾ ਮਾਸ ਜਿਹਾ ਹਾਂ। ਗੱਲ ਸੱਚੀ ਸਿੱਧ ਹੋਈ, ਗੱਲ ਸੱਚੀ ਸਿੱਧ ਹੋਈ, ਸਵਾ ਸੱਤਿਆ ਨਾਸ ਜਿਹਾ ਹਾਂ, ਸਵਾ ਸੱਤਿਆ ਨਾਸ ਜਿਹਾ ਹਾਂ। ਆਸ ਜਣਾ ਪੁੱਛ ਮੈਥੋਂ, ਆਸ ਜਣਾ ਪੁੱਛ ਮੈਥੋਂ, ਮੈਂ ਕਿਉਂ ਉਦਾਸ ਜਿਹਾ ਹਾਂ, ਮਿੱਠੇ ਤਰਵਾਸ ਜਿਹਾ ਹਾਂ, ਅੱਜ ਫੇਰ ਉਦਾਸ ਜਿਹਾ ਹਾਂ, ਬਿਲਕੁਲ ਨਿਰਾਸ ਜਿਹਾ ਹਾਂ, ਅੱਜ ਫੇਰ ਉਦਾਸ ਜਿਹਾ ਹਾਂ, ਬਿਲਕੁਲ ਨਿਰਾਸ ਜਿਹਾ ਹਾਂ। ਹਾਂਜੀ ਬਾਬਾ
1: ਮਿਹਰਬਾਨੀ ਜੀ, ਖਾਲਸਾ ਜੀ ਧੰਨਵਾਦ, ਥੈਂਕ ਯੂ ਵੈਰੀ ਮਚ।
0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਫਤਿਹ। ਇਹ ਸਨ ਜੀ ਹੈਮਬਰਗ ਤੋਂ ਖਾਲਸਾ ਜੀ, ਜਿਹੜੇ ਹਰ ਵਾਰੀ ਰੌਣਕਾਂ ਲਾ ਕੇ ਜਾਂਦੇ ਨੇ। ਤੇ ਕਿਸ਼ਨ ਚੰਦ ਜੀ ਰੈਡੀਓ ਜੋ ਤੁਸੀਂ ਬੰਦ ਕਰਦੇ ਹੋ ਆਪਣਾ ਰੇਡੀਓ, ਮੈਂ ਤੁਹਾਡੇ ਵੱਲ ਆ ਰਿਹਾ 2 ਮਿੰਟ ਤੋਂ ਬਾਅਦ। ਤੇ ਖਹਿਰਾ ਸਾਹਿਬ ਤੁਹਾਨੂੰ ਮੈਂ ਕਿਸ਼ਨ ਚੰਦ ਜੀ ਹੁਣਾਂ ਤੋਂ ਬਾਅਦ ਚ ਲੈ ਰਿਹਾ। ਸੋ ਜਦੋਂ ਤੱਕ ਇਹ ਬੰਦ ਕਰਦੇ ਨੇ ਆਪਣਾ ਰੇਡੀਓ, ਅਰਜ਼ ਹੈ ਬਹਾਰਾਂ ਆਉਣ ਤੇ ਬਾਗਾਂ ਵਿੱਚ ਕੋਈ ਲਿਆਉਂਦੀ ਕੀ, ਸੁੱਕੇ ਢੀਂਗਰਾਂ ਤੇ ਬੁਲਬੁਲਾਂ ਗਾਉਂਦੀਆਂ ਨੇ, ਰਾਜਕੁਮਾਰੀਆਂ ਭਾਵੇਂ ਦੇਸ਼ ਬਦਰ ਹੋ ਜਾਣ, ਕੀ ਉਹ ਝੋਲੀ ਵਿੱਚ ਖੈਰ ਪਵਾਉਂਦੀਆਂ ਨੇ, ਇਤਿਹਾਸ ਗਵਾਹ ਜਦ ਔਰਤ ਤਲਵਾਰ ਫੜਦੀ, ਮਰ ਜਾਂਦੀਆਂ ਨਾ ਪਿੱਠ ਵਿਖਾਉਂਦੀਆਂ ਨੇ, ਪਿਆਰ ਚ ਮਰਨ ਤੇ ਦੁਸ਼ਮਣ ਨੂੰ ਮਾਫ਼ ਕਰ ਦੇਣ, ਤਰਨ ਲੱਗੀਆਂ ਨਾ ਘੜਾ ਖੜਕਾਉਂਦੀਆਂ ਨੇ, ਸੁੱਚਾ ਸਿਆ ਮਰਦ ਮਕਾਰ ਤੇ ਦੋਸ਼ ਸਭ ਔਰਤਾਂ ਤੇ, ਉਹ ਬਾਜੀ ਜਾਨ ਦੀ ਮਰਦਾਂ ਤੋਂ ਲਾਉਂਦੀਆਂ ਨੇ, ਬਾਜੀ ਜਾਨ ਦੀ ਮਰਦਾਂ ਤੋਂ ਲਾਉਂਦੀਆਂ ਨੇ। ਲਓ ਜੀ ਕਿਸ਼ਨ ਚੰਦ ਜੀ, ਮੈਂ ਤੁਹਾਡੇ ਵੱਲ ਆ ਰਿਹਾ ਤੇ ਤੁਸੀਂ ਓ ਜੀ ਆ।
0: ਹਾਂਜੀ
1: ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਨੇ ਤੁਹਾਡੇ?
0: ਬਸ ਠੀਕ ਠਾਕ ਆ ਸਰ, ਆਪ ਸੁਣਾਓ, ਦਿਆ ਤੁਹਾਡੀ?
1: ਉਹ ਉੱਪਰ ਵਾਲੇ ਦੀ ਦਿਆ ਵਾ ਕਿਸ਼ਨ ਚੰਦ ਜੀ, ਜਿਹੜੀ ਸਾਰਿਆਂ ਉੱਤੇ, ਠੀਕ ਹੈ ਨਾ ਜੀ?
0: ਜੀ ਬਿਲਕੁਲ, ਉਹਦਾ ਆਸ਼ੀਰਵਾਦ ਤੇ ਸਭ ਨੂੰ ਰਹਿੰਦਾ,
1: ਸਭ ਨੂੰ ਰਵੇ ਜੀ, ਦੁਨੀਆਂ ਦੇ ਉੱਤੇ ਸੁਖ ਸ਼ਾਂਤੀ ਰਹੇ, ਲੋਕ ਮੌਜਾਂ ਲੈਣ, ਇੰਜਾਏ।
0: ਬਿਲਕੁਲ ਬਿਲਕੁਲ ਸਰ ਬਿਲਕੁਲ।
1: ਤੇ ਤੁਸੀਂ ਸੁਣਾਓ, ਤੁਹਾਡਾ ਕੀ ਹਾਲ ਚਾਲ ਹੈ? ਆਪਣੇ ਅੱਡੇ ਤੇ ਹੀ ਹੋ ਕਿ ਕਿਤੇ ਅੱਗੇ ਪਿੱਛੇ ਹੋ ਤੁਸੀਂ, ਕਿਉਂਕਿ ਤੁਸੀਂ ਬੜੇ ਆਉਂਦੇ ਜਾਂਦੇ ਰਹਿੰਦੇ ਹੋ ਗਾਂ ਇੱਧਰ ਉੱਧਰ?
0: ਹਾਂ ਪਿੱਛੇ ਜੀ ਮੈਂ 2-4 ਦਿਨ ਵਾਸਤੇ ਚਲਾ ਗਿਆ ਸੀ ਕੇਰਲਾ ਘੁੰਮਣ ਵਾਸਤੇ, ਪਰ ਮੈਂ ਹੁਣ ਇਸ ਟਾਈਮ ਤੇ ਪ੍ਰੈਜੈਂਟ ਤੇ ਬੈਂਗਲੌਰ ਦੇ ਵਿੱਚ ਆਪਣੇ ਫਲੈਟ ਤੇ ਹੀ ਹਾਂ।
1: ਅੱਛਾ, ਕੇਰਲਾ ਬਹੁਤ ਸੋਹਣਾ, ਮੈਂ ਫੋਟੋਆਂ ਚ।
0: ਹਾਂ ਬਹੁਤ ਸੋਹਣਾ ਹੈ ਜੀ ਹਾਂ ਜੀ ਹਾਂ। ਮੈਂ ਕੇਰਲਾ ਬਾਰੇ ਤੁਹਾਡੇ ਨਾਲ ਕੱਲ ਫੇਰ ਭਾਵੇਂ ਬਾਅਦ ਚ ਕਰਾਂਗਾ, ਪਰ ਅੱਜ ਮੇਰੇ ਦਿਮਾਗ ਦੇ ਵਿੱਚ ਨਾ ਕੁਛ ਹੋਰ ਗੱਲ ਹੈਗੀ ਹੈ ਥੋੜੀ ਜਿਹੀ, ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਦੇਖਿਏ, ਮੈਂ ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਏਜੰਡਾ ਲੈ ਕੇ ਨਹੀਂ ਆਇਆ ਤੁਹਾਡੇ ਨਾਲ ਗੱਲ ਕਰਨ
1: ਵਾਸਤੇ,
0: ਠੀਕ ਹੈ। ਮੈਂ ਇੱਕ ਆਮ ਆਦਮੀ ਦੀ ਗੱਲ ਕਰਨਾ ਚਾਹੁੰਦਾ। ਜਦੋਂ ਦੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਆ, ਕਾਫੀ ਸਾਰੀਆਂ ਚੀਜ਼ਾਂ ਅੱਛੀਆਂ ਵੀ ਚੇਂਜ ਹੋਈਆਂ, ਕਈਆਂ ਲੋਕਾਂ ਨੂੰ ਬੁਰੀਆਂ ਵੀ ਲੱਗੀਆਂ, ਕਿਉਂਕਿ ਉਹਨਾਂ ਦਾ ਇੰਟਰਸਟ ਜਿਹੜਾ ਸੀਗਾ ਉਹ ਗਾਇਬ ਹੋ ਗਿਆ। ਉਹ ਜੋ ਕੁਝ ਕਰਦੇ ਸੀ ਉਹ ਨਹੀਂ ਕਰ ਪਾਏ, ਤੇ ਉਹਨਾਂ ਨੂੰ ਗਾਲੀਆਂ ਦਿੰਦੇ ਰਹਿੰਦੇ ਨੇ। ਮੈਂ ਉਸ ਚੀਜ਼ ਵਿੱਚ ਨਹੀਂ ਜਾਣਾ, ਪਰ ਮੈਂ ਤੁਹਾਡੇ ਇਸ ਚੈਨਲ ਦੇ ਥਰੂ ਮੋਦੀ ਸਾਹਿਬ ਅੱਗੇ ਇੱਕ ਰਿਕੁਐਸਟ ਕਰਦਾ ਚਾਹੁੰਦਾ। ਇਹ ਦੇਖੋ, ਤੁਸੀਂ ਜਦੋਂ ਪਹਿਲੀ ਵਾਰੀ ਸੱਤਾ ਦੇ ਵਿੱਚ ਆਏ ਤਾਂ ਤੁਸੀਂ ਲੋਕਾਂ ਨੂੰ ਕਿਹਾ ਕਿ ਸਿਲੰਡਰ ਦੀ ਸਬਸਿਡੀ ਛੱਡ ਦਿਓ। ਤੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਗੱਲ ਨੂੰ ਮੰਨਦੇ ਹੋਏ ਕਿ ਇੱਕ ਇਮਾਨਦਾਰ ਬੰਦਾ ਸੱਤਾ ਦੇ ਵਿੱਚ ਆਇਆ ਜਿਹਨੇ ਦੇਸ਼ ਨੂੰ ਕੁਝ ਅਹਿਵਾਨ ਕੀਤਾ, ਔਰ ਉਹਨਾਂ ਦੀ ਗੱਲ ਨੂੰ ਬਹੁਤ ਸਾਰੇ ਲੋਕਾਂ ਨੇ ਉਹਦੇ ਉੱਤੇ ਸ਼ਰਧਾ ਸੁਮਨ ਚੜਾਏ, ਉਹਨਾਂ ਦੀ ਗੱਲ ਮੰਨੀ ਔਰ ਆਪਣੀ ਇੱਛਾ ਦੇ ਨਾਲ ਉਹ ਸਬਸਿਡੀ ਉਹਨਾਂ ਨੇ ਛੱਡ ਦਿੱਤੀ। ਠੀਕ ਹੈ ਜੀ, ਇੱਦਾਂ ਦੀਆਂ ਕੁਝ ਹੋਰ ਵੀ ਗੱਲਾਂ ਹੋਈਆਂ। ਉਹ ਆਪੇ ਵੀ ਮੈਨੂੰ ਝਾੜੂ ਮਾਰਦੇ ਦਿੱਖੇ ਕਈ ਜਗ੍ਹਾ ਦੇ ਉੱਤੇ, ਸੜਕਾਂ ਤੇ, ਸਕੂਲਾਂ ਚ। ਲੋਕਾਂ ਨੇ ਉਸ ਜਿਹੜੀ ਸਾਫ਼ ਸਫਾਈ ਵਾਲਾ ਕੰਮ ਸੀਗਾ ਉਹਨੂੰ ਵੀ ਕਾਇਮ ਕੀਤਾ ਉਦੋਂ ਥੋੜੇ ਦਿਨਾਂ ਵਾਸਤੇ, ਪਰ ਅਸੀਂ ਇੰਡੀਅਨ ਲੋਕ ਜਿਹੜੇ ਆ ਅਸੀਂ ਥੋੜੇ ਦਿਨਾਂ ਵਾਸਤੇ ਚੀਜ਼ਾਂ ਨੂੰ ਧਿਆਨ ਚ ਰੱਖਦੇ ਹਾਂ, ਬਾਅਦ ਚ ਫਿਰ ਉਸੇ ਠਰੇ ਉੱਤੇ ਆ ਜਾਂਦੇ ਹਾਂ। ਅਸੀਂ ਆਪਣੇ ਮਨ ਨੂੰ ਬਦਲਦੇ ਨਹੀਂ ਹੈਗੇ। ਹਾਂ, ਇੱਥੇ ਮੈਂ ਗੱਲ ਇਹ ਕਹਿਣਾ ਚਾਹੁੰਦਾ ਕਿ ਅਗਰ ਪ੍ਰਧਾਨ ਮੰਤਰੀ ਜੀ ਨੇ ਕਹਿਣ ਦੇ ਉੱਤੇ, ਉਹਨਾਂ ਦੀ ਰਿਕੁਐਸਟ ਦੇ ਉੱਤੇ ਜਾਂ ਉਹਨਾਂ ਦੇ ਆਹਵਾਨ ਦੇ ਉੱਤੇ ਦੇਸ਼ ਵਾਸੀਆਂ ਨੇ ਸਬਸਿਡੀ ਛੱਡੀ ਸੀਗੀ, ਤੇ ਕੀ ਯਾਰ ਦੇਸ਼ ਦੇ ਪਾਰਲੀਮੈਂਟ ਮੈਂਬਰ ਦੇ ਵਿੱਚ ਜੇ 500-600 ਜਾਂ 1000 ਵੀ ਬੰਦੇ ਹੋਣਗੇ ਰਾਜ ਸਭਾ ਔਰ ਲੋਕ ਸਭਾ ਦੇ ਮੈਂਬਰ ਮਿਲਾ ਕੇ, ਮੈਨੂੰ ਐਗਜੈਕਟ ਪਤਾ ਨਹੀਂ ਆ, ਉਹਨਾਂ ਨੂੰ ਮੈਂ ਸੁਣਿਆ ਕਿ 15-16 ਹਜ਼ਾਰ ਰੁਪਇਆ ਮਹੀਨੇ ਦਾ ਟੈਲੀਫੋਨ ਦਾ ਬਿੱਲ ਮਿਲਦਾ। ਤੇ ਅੱਜ ਦੀ ਤਰੀਕ ਦੇ ਵਿੱਚ ਕਿਸੇ ਵੀ ਕੰਪਨੀ ਦਾ ਤੁਸੀਂ ਚਾਹੇ ਪ੍ਰੀ ਪੇਡ ਜਾਂ ਪੋਸਟ ਪੇਡ ਅਗਰ ਕਨੈਕਸ਼ਨ ਲੈਂਦੇ ਹੋ ਤੇ ਉਹਦਾ ਜਿਹੜਾ ਰੇਟ ਹੈ ਜ਼ਿਆਦਾ ਜ਼ਿਆਦਾ 1500 ਰੁਪਏ ਤੋਂ ਮਹੀਨੇ ਤੋਂ ਉੱਤੇ ਨਹੀਂ ਹੈ। ਤੇ ਕੀ ਯਾਰ ਇਹ ਜਿਹੜੇ ਮੇਰੇ ਦੇਸ਼ ਦੇ ਚੁਣੇ ਹੋਏ ਨੁਮਾਇੰਦੇ ਨੇ ਇਹਨਾਂ ਦੀ ਆਤਮਾ ਕਦੀ ਜਾਗੀ ਨਹੀਂ? ਤੇ ਯਾਰ ਦੇਸ਼ ਨੇ ਤੇ ਸਬਸਿਡੀ ਛੱਡ ਦਿੱਤੀ ਤੇ ਅਸੀਂ ਕਿਉਂ ਬੇਈਮਾਨੀ ਕਰ ਰਹੇ ਹਾਂ ਲੋਕਾਂ ਨਾਲ? ਗੌਰਮੈਂਟ ਦੀ ਟ੍ਰੇਜਰੀ ਉੱਤੇ ਅਸੀਂ ਕਿਉਂ ਭਾਰ ਬਣੇ ਹੋਏ ਹਾਂ? ਇੱਕ ਗੱਲ ਤੇ ਸਰ ਮੈਂ ਇਹ ਕਹਿਣਾ ਚਾਹੁੰਦਾ, ਦੂਜੀ ਗੱਲ ਜਿਹੜੀ ਆ ਮੈਂ ਟੋਲ ਟੈਕਸ ਦੇ ਉੱਤੇ ਕਰਨੀ ਚਾਹੁੰਦਾ। ਤੁਸੀਂ ਗੱਡੀ ਖਰੀਦਦੇ ਹੋ ਉਦੋਂ ਵੀ ਪੈਸਾ ਦਿੰਦੇ ਹੋ ਰੋਡ ਟੈਕਸ ਦਾ ਇੱਕ ਮੁਸ਼ਤ ਦੇ ਵਿੱਚ, ਤੁਸੀਂ ਹਾਈਵੇ ਚਲੋ ਜਿੱਦਾਂ ਦੇ ਵੀ ਬਣੇ ਬਹੁਤੇ ਵਧੀਆ ਤੇ ਨਹੀਂ ਬਣੇ, ਪਰ ਚਲੋ ਫਿਰ ਵੀ ਪਹਿਲੇ ਨਾਲੋਂ ਨਾ ਹੋਏ ਨਾ ਕੁਝ ਹੋਇਆ ਚੰਗਾ ਹੁੰਦਾ, ਠੀਕ ਆ। ਤੇ ਅੱਜ ਉਹਨਾਂ ਹਾਈਵੇ ਦੇ ਉੱਤੇ ਯਾਰ ਫਿਰ ਲਾਈਨਾਂ ਲੱਗ ਰਹੀਆਂ ਨੇ ਟੋਲ ਟੈਕਸ ਦੇਣ ਵਾਸਤੇ, ਹਾਲਾਂਕਿ ਕੁਝ ਕੰਮ ਵਿੱਚ ਹੋਇਆ ਫਾਸਟੈਗ ਆਇਆ, ਲੇਕਿਨ ਹਾਲੇ ਵੀ ਲਾਈਨਾਂ ਲੱਗਦੀਆਂ ਨੇ ਟੋਲ ਟੈਕਸ ਜਮ੍ਹਾਂ ਕਰਾਉਣ ਵਾਸਤੇ। ਔਰ ਇਹਦੇ ਵਿੱਚ ਹੀ ਮੈਂ ਇੱਕ ਗੱਲ ਹੋਰ ਜੋੜਨੀ ਚਾਹੁੰਦਾ ਕਿ ਯਾਰ ਤੁਸੀਂ ਇੰਨਾ ਸਾਰਾ ਅਮਲਾ ਕਿਉਂ ਇਕੱਠਾ ਕੀਤਾ ਉੱਥੇ, ਟ੍ਰੈਫਿਕ ਨੂੰ ਕਿਉਂ ਰੋਕਦੇ ਹੋ? ਤੁਸੀਂ ਸਾਲ ਦੇ ਸ਼ੁਰੂ ਵਿੱਚ ਪੈਸਾ ਲੈ ਲਓ ਨਾ ਲੋਕਾਂ ਕੋਲੋਂ, ਹੋਰ ਲੈ ਲਓ ਯਾਰ, ਜੇ ਤੁਹਾਡਾ ਮਤਲਬ ਕਿ ਤੁਹਾਡੀ ਟ੍ਰੇਜਰੀ ਦਾ ਅਗਰ ਨਹੀਂ ਹਿਸਾਬ ਦਾ ਬਣਿਆ ਨਹੀਂ ਉਹਦੇ ਵਿੱਚ ਪੈਸਾ ਪੂਰਾ ਹੋਇਆ, ਤੇ ਤੁਸੀਂ ਹਰ ਬੰਦੇ ਕੋਲੋਂ ਜਿੰਨੀਆਂ ਵੀ ਗੱਡੀਆਂ ਨੇ ਉਹਨਾਂ ਉੱਤੇ ਟੈਕਸ ਵਸੂਲ ਕਰ ਲਓ ਇੱਕ ਵਾਰੀ ਫਿਰ,
1: ਬਿਲਕੁਲ ਇੱਕ ਵਾਰੀ ਲੈ ਲਓ,
0: ਲੇਕਿਨ ਲੋਕਾਂ ਨੂੰ ਰੋਕੋ ਤੇ ਮਤ,
1: ਤਿੰਨ ਚਾਰ ਵਾਰੀ ਦੇ ਵਿੱਚ ਲੈ ਲਓ, ਚਲੋ ਤਿੰਨ ਚਾਰ ਕਿਸ਼ਤ।
0: ਕਿਉਂ ਇੰਨਾ ਸਾਰਾ ਦੇਸ਼ ਦਾ ਪੈਸਾ ਬਰਬਾਦ? ਔਰ ਉੱਥੇ ਜਦੋਂ ਗੱਡੀ ਤੇ ਖੜੀ ਹੁੰਦੀ ਆ ਟੋਲ ਟੈਕਸ ਦੇ ਉੱਤੇ, ਇੰਨਾ ਸਾਰਾ ਪੈਟਰੋਲ ਸੁੱਕ ਜਾਂਦਾ, ਇੰਨੀ ਸਾਰੀ ਜਿਹੜੀ ਆ ਕਾਰਬਨ ਉਤਸਰਜਨ ਹੋ ਜਾਂਦਾ, ਹੀਟ ਵੱਧ ਜਾਂਦੀ ਆ ਦੁਨੀਆਂ ਦੇ ਵਿੱਚ, ਜਿਹੜੀ ਕਿ ਐਟਮੋਸਫੇਅਰ ਵਾਸਤੇ ਬਹੁਤ ਬੁਰੀ ਆ, ਓਜ਼ੋਨ ਲੇਅਰ ਵਾਸਤੇ ਬਹੁਤ ਬੁਰੀ ਆ, ਤੁਹਾਡੇ ਮੰਤਰੀ ਕੀ ਕਰਨ ਦਾ ਆ ਯਾਰ? ਤੁਹਾਡੇ ਜਿਹੜੇ ਸਿਪਾ ਸਵਾਰ IAS PSI IPS ਜੋ ਨੇਗੇ, ਜਿੰਨੀ ਮਸ਼ੀਨਰੀ ਆ ਗੌਰਮੈਂਟ ਦੀ, ਉਹ ਕਿੱਥੇ ਬੇੜਾ ਗਰਕ ਹੋ ਗਿਆ? ਉਹ ਕਿਉਂ ਨੀ ਇੰਨੀ ਗੱਲ ਸੋਚ ਸਕਦੇ? ਤੀਜੀ ਮੈਂ ਗੱਲ ਕਰਨੀ ਚਾਹਾਂਗਾ, ਬੜੇ ਸ਼ੋਰ ਸ਼ੋਰ ਦੇ ਨਾਲ ਸ਼ੁਰੂ ਹੋਇਆ ਸੀਗਾ ਕਿ ਜੀ ਹਾਂ ਉਹ ਪੈਟਰੋਲ ਦੇ ਵਿੱਚ ਅਸੀਂ ਉਹ ਮਿਲਾਵਾਂਗੇ, ਕੀ ਨਾਂ ਲੈਂਦੇ ਆ ਉਹਨੂੰ, ਕੀ ਕਹਿੰਦੇ ਜੀ, ਐਥਨੋਲ ਕੀ ਬਣਾਵਾਂਗੇ ਉਹਦੇ ਵਿੱਚ, ਗੰਨੇ ਤੋਂ ਬਣਦਾ ਜਿਹੜਾ, ਹੈਂ
1: ਮੈਨੂੰ
0: ਮੈਂ ਯਾਰ ਭੁੱਲ ਗਿਆ ਹੁਣ,
1: ਕੋਈ ਕੋਈ ਗੈਸ ਹੈ,
0: ਠੀਕ ਹੈ,
1: ਕੀ ਕੋਈ ਰਸ ਗੈਸ ਹੈ ਜਾਂ ਕੋਈ ਲਿਕੁਇਡ ਹੈ,
0: ਹਾਂ ਉਹਦੇ ਵਿੱਚ ਐਥਨੋਲ ਕੁਛ ਏਦਾਂ ਦਾ ਲਫ਼ਜ਼ ਸੀਗਾ ਕਿ ਉਹ ਮਿਕਸ ਕਰਾਂਗੇ ਤੇ ਪੈਟਰੋਲ ਹੋਰ ਸਸਤਾ ਹੋ ਜਾਏਗਾ,
1: ਪੈਟਰੋਲ ਸਸਤਾ ਹੋ ਜਾਏਗਾ, ਠੀਕ ਹੈ,
0: ਤੁਸੀਂ ਪਲਾਂਟ ਲਗਾ ਲਏ ਪੈਟਰੋਲ ਵਿੱਚ ਮਿਕਸ ਕਰ ਲਿਆ, ਪਰ ਆਮ ਆਦਮੀ ਤੱਕ ਤੇ ਉਹਦਾ ਕੋਈ ਫਾਇਦਾ ਨਹੀਂ ਪਹੁੰਚਿਆ, ਉਹ ਜਿਹੜੀ ਬੱਚਤ ਸੀਗੀ ਤੁਹਾਡੀ ਜਿਹੜਾ ਤੁਸੀਂ ਮਿਕਸਿੰਗ ਕੀਤੀ ਪੈਟਰੋਲ ਦੇ ਵਿੱਚ, ਉਹ ਪੈਸਾ ਕਿੱਧਰ ਗਿਆ, ਇਸ ਬੰਦੇ ਨੇ ਖਾਧਾ, ਯਾਰ ਤੁਸੀਂ ਕੁਛ ਤੇ ਇਮਾਨਦਾਰ ਹੋ ਲੋ,
1: ਇਮਾਨਦਾਰੀ ਤੁਸੀਂ ਰੋਜ਼ ਪੜ੍ਹਦੇ ਹੋ ਆਪਣੀਆਂ ਅਖਬਾਰਾਂ ਟੀਵੀ ਵੇਖਦੇ,
0: ਕੀ ਗੱਲ ਇਮਾਨਦਾਰੀ ਸਿਰ ਜਨਰਲ ਪਬਲਿਕ ਵਾਸਤੇ ਰਹਿ ਗਈ ਆ। ਅੱਛਾ ਬਾਜਵਾ ਸਾਹਿਬ, ਇੱਕ ਮੈਂ ਹੋਰ ਚੀਜ਼ ਕਰਨੀ ਚਾਹਾਂਗਾ, ਮੈਂ ਕੱਲ ਪਰਸੋਂ ਪੇਪਰ ਦੇ ਵਿੱਚ ਪੜਿਆ ਕਿ ਬਈ ਇਹ ਪਾਰਲੀਮੈਂਟ ਦੇ ਮੈਂਬਰ ਜਿਹੜੀਆਂ ਸੀਟਾਂ ਨੇ ਇਹ ਵੱਧ ਰਹੀਆਂ ਨੇ,
1: ਹਾਂਜੀ ਆਹ ਵਾਧਾ ਕਰ ਰਹੇ, ਮੈਂ ਵੀ ਮੈਨੂੰ ਨਿਊਜ਼ ਸੁਣੀ ਸੀ,
0: 528 ਤੋਂ ਵਧਾ ਕੇ ਮੇਰੇ ਘਰ 800 ਸਮਥਿੰਗ ਹੋ ਰਹੀਆਂ ਨੇ,
1: ਹਾਂਜੀ
0: ਕੀ ਪਾਸ ਹੁੰਦਾ ਕੱਲ ਨੂੰ ਕੀ ਨਹੀਂ ਹੁੰਦਾ ਉਹ ਤੇ ਗੱਲ ਦੀ ਬਾਅਦ ਦੀ ਗੱਲ ਆ, ਪਰ ਮੈਂ ਇੱਥੇ ਇੱਕੋ ਸਵਾਲ ਪੁੱਛਣਾ ਚਾਹੁੰਦਾ ਕਿ ਯਾਰ ਤੁਹਾਡੇ ਪਾਰਲੀਮੈਂਟ ਮੈਂਬਰ ਤੇ ਆਪਣੇ ਹਲਕੇ ਵਿੱਚ ਤੱਕ ਨਹੀਂ ਜਾਂਦੇ,
1: ਵਾਕਿਆ ਹੀ
0: ਜਨਤਾ ਦੇ ਉੱਤੇ ਆਲਰੇਡੀ ਬੋਝ ਬਣੇ ਹੋਏ ਨੇ, ਕੋਈ ਕੰਮ ਨਹੀਂ ਕੰਸਟ੍ਰਕਟਿਵ ਕਰਦੇ, ਹਰ ਬੰਦੇ ਦਾ ਕੋਈ ਕੀ ਤੁਸੀਂ ਕੋਈ ਰਿਕਾਰਡ ਪੁੱਛਦੇ ਹੋ, ਤੁਸੀਂ ਇੰਨੇ ਸਾਰੇ ਮੈਂਬਰ ਦੇਸ਼ ਦੇ ਐਕਸਚੈਕਟਰ ਦੇ ਉੱਤੇ ਹੋਰ ਬਿਠਾ ਦਿਓਗੇ, ਲਿਆ ਕੇ ਦੇਸ਼ ਦੇ ਉੱਤੇ ਭਾਰ ਪਾ ਦਿਓਗੇ, ਟੈਕਸ ਤੇ ਆਮ ਆਦਮੀ ਨਹੀਂ ਦੇਣਾ,
1: ਇਹ ਵਾਕਿਆ ਹੀ ਖਾਸ ਕਰਕੇ ਪਾਰਲੀਮੈਂਟ ਵਾਲੇ ਆਪਣੇ ਹਲਕੇ ਚ ਇੱਕ ਵਾਰੀ ਵੀ ਨਹੀਂ ਜਾਂਦੇ,
0: ਔਰ ਇਹਨਾਂ ਪਾਰਲੀਮੈਂਟ ਮੈਂਬਰਾਂ ਨੂੰ ਤਾਂ ਟੋਲ ਟੈਕਸ ਵੀ ਫ੍ਰੀ ਆ, ਹਰ ਚੀਜ਼ ਫ੍ਰੀ ਆ, ਇਹਨਾਂ ਦੀ ਸਿਹਤ ਤੇ ਕੀ ਫਰਕ ਪੈਂਦਾ, ਕੋਈ ਫਰਕ ਨਹੀਂ ਪੈਂਦਾ,
1: ਏਅਰ ਸਫ਼ਰ ਵੀ ਫ੍ਰੀ ਨੇ, ਬੜੀਆਂ ਸਹੂਲਤਾਂ ਨੇ ਇਹਨਾਂ ਨੂੰ, ਲੋੜੋਂ ਹੀ ਜ਼ਿਆਦਾ ਸਹੂਲਤ,
0: ਜ਼ਰੂਰਤ ਤੋਂ ਜ਼ਿਆਦਾ ਸਹੂਲਤਾਂ ਨੇ, ਚਾਰ ਚਾਰ ਪੰਜ ਪੰਜ ਇਹ ਪੈਨਸ਼ਨ ਲੈ ਰਿਹਾ ਲੋਕਾਂ ਤੋਂ, ਔਰ ਗੌਰਮੈਂਟ ਦਾ ਨੌਕਰ ਜਿਹੜਾ ਵਿਚਾਰਾ 20-30 ਸਾਲ ਸਰਵਿਸ ਕਰਦਾ ਉਹਨੂੰ ਵੀ ਤੁਸੀਂ ਪੈਨਸ਼ਨ ਰਗੜ ਰਗੜ ਕੇ ਦਿੰਦੇ ਹੋ, ਕੋਈ ਨਿਆਂ ਹੈ ਕਿਧਰੇ,
1: ਸਿਸਟਮ
0: ਕੋਈ ਨਿਆਂ ਹੈ ਕਿਧਰੇ,
1: ਗੱਲ ਏਦਾਂ ਜੀ,
0: ਮੈਂ ਸਿਰਫ ਇੰਨੀ ਸਿਰਫ ਬੇਨਤੀ ਕਰਨਾ ਚਾਹੁੰਦਾ ਪ੍ਰਧਾਨ ਮੰਤਰੀ ਜੀ ਨੂੰ ਕਿ ਅੱਜ ਆਪਣੇ ਪਾਰਲੀਮੈਂਟ ਮੈਂਬਰਸ ਨੂੰ ਤੁਸੀਂ ਇੱਕ ਹੋਕਾ ਦਿਓ, ਉਹਨਾਂ ਨੂੰ ਇੱਕ ਹੋਕਾ ਦਿਓ, ਉਹਨਾਂ ਨੂੰ ਇੱਕ ਸਲੋਗਨ ਦਿਓ ਕਿ ਭਈਆ ਤੁਸੀਂ ਇਹ ਜਿਹੜੇ ਫਾਲਤੂ ਫੰਡ ਦੇ ਪੈਸੇ ਗੌਰਮੈਂਟ ਤੋਂ ਲੈ ਰਹੇ ਹੋ ਇਹ ਬੰਦ ਕਰੋ, ਜੇ ਤੁਹਾਡੀ ਜ਼ਮੀਰ ਜਾਗਦੀ ਹੈ ਤੇ ਜੇ ਮਰ ਗਈ ਹੈ ਤਾਂ ਲੁੱਟੀ ਜਾਓ ਫਿਰ ਦੇਸ਼ ਨੂੰ।
1: ਮੈਨੂੰ ਚੇਤਾ ਆਇਆ ਤੁਹਾਡੀ ਗੱਲ ਤੋਂ ਜਦੋਂ
0: ਹਾਂਜੀ
1: ਇਲੈਕਸ਼ਨ ਹੋਈਆਂ ਹਨ ਤੇ ਸੰਨੀ ਦਿਓਲ ਜੀ ਸਾਡੇ ਏਰੀਏ ਚ ਖਲੋਤੇ ਸੀ,
0: ਆਹੋ ਗੁਰਦਾਸਪੁਰ ਏਰੀਏ ਤੋਂ ਖੜੇ ਸੀਗਾ,
1: ਗੁਰਦਾਸਪੁਰ ਜਿਹੜੀ ਲੋਕਾਂ ਨੇ ਆਦਤ ਚੁੱਕੀ ਕਿਤੇ ਬਾਹਾਂ ਖੜੀਆਂ ਕਰ ਕਰ ਨਾਰੇ ਲਾ ਲਾ ਫਿਲਮਾਂ ਦੇ ਡਾਇਲੋਗ ਬੋਲ ਬੋਲ ਕੇ ਮੋਢੇ ਤੇ ਨਲਕਾ ਜਿਹਾ ਧਰਿਆ ਤੇ ਮਦਾਰੀਆਂ ਵਾਂਗੂ ਰੌਲਾ ਪਾਵਰ ਦੇ ਲੋਕਾਂ ਨੇ ਫਸਲਾਂ ਉਜਾੜ ਦਿੱਤੀਆਂ ਜਿੱਧਰ ਇਹਨੇ ਜਾਣਾ, ਕਹਿਣਾ ਡਾਇਲੋਗ ਬੋਲ ਇਹ 2.5 ਕਿਲੋ ਦਾ ਹਾਥ ਹੈ ਕਾਤੀਆ ਤੇ ਤਾੜੀਆਂ ਹੋਏ, ਮੈਂ ਕਹਿੰਦਾ ਪਬਲਿਕ ਮੂਰਖਾਂ ਤੋਂ ਵੀ ਅੱਗੇ ਹੈ,
0: ਅਸੀਂ ਮੂਰਖ ਹੀ ਹਾਂ ਮੇਰੇ ਸਮੇਤ,
1: ਸੁਣ ਲਿਓ ਭਾਰੀ ਬਹੁਤ ਮੱਤ ਨਾਲ ਇਹਨੂੰ ਜਿਤਾਇਆ ਗਿਆ,
0: ਹਾਂਜੀ
1: ਇਹ ਫਿਟੇ,
0: ਇਹਨੂੰ ਜਰਾ ਪੁੱਛਣਾ ਕਿ ਸਾਲ ਚ ਕਿੰਨੀ ਵਾਰੀ ਤੂੰ ਗੁਰਦਾਸਪੁਰ ਗਿਆ ਭਾਈ,
1: ਇੱਕ ਵਾਰੀ ਵੀ ਨਹੀਂ ਗਿਆ,
0: ਕਿੰਨੀ ਵਾਰੀ ਤੂੰ ਪਾਰਲੀਮੈਂਟ ਵਿੱਚ ਗਿਆ,
1: ਤੇ ਨੰਬਰ 2 ਦੇ ਉੱਤੇ ਇਹਨਾਂ ਨੂੰ ਪਤਾ ਨੀ ਕਿੰਨੇ ਕਰੋੜ ਰੁਪਇਆ ਮਿਲਦਾ ਜਿਹੜਾ ਪਬਲਿਕ ਵੈਲਫੇਅਰ ਵਾਸਤੇ ਜਿੱਥੋਂ ਜਿੱਤੇ ਹੁੰਦੇ ਨੇ ਉੱਥੇ ਇਹਨਾਂ ਨੇ ਦੇਣਾ ਹੀ,
0: ਉਹ ਸਾਰਾ ਹੀ ਖਾ ਜਾਂਦੇ ਆ ਜੀ, ਪਬਲਿਕ ਦੇ ਉੱਤੇ ਤਾਂ ਕੁਝ ਵੀ ਖਰਚ ਨਹੀਂ ਹੁੰਦਾ,
1: ਫਿਟੇ ਨੂੰ ਕਹਿਣ ਨਹੀਂ ਆਇਆ ਤੇ ਗੁਰਦਾਸਪੁਰ ਨੇ ਕਿਤੇ ਆਪਣਾ ਜਲੂਸ ਕਢਾਇਆ ਤੇ ਜਿਹੜਾ
0: ਇਹ ਗੁਰਦਾਸਪੁਰੀਏ ਫਿਰ ਜਲੂਸ ਕਢਵਾਉਣਗੇ ਆਪਣਾ, ਹਾਲੇ ਵੀ ਕੋਈ ਸ਼ਰਮ ਥੋੜੀ ਹੈ ਕਿਸੇ ਬੰਦੇ ਨੂੰ,
1: ਮੈਂ ਤੇ ਐਗਜ਼ਾਮਪਲ ਦਿੱਤੀ ਆ ਨਾ,
0: ਅਸੀਂ ਰਾਤੀ ਬੋਤਲਾਂ ਮਿਲ ਜਾਂਦੀਆਂ ਤੇ ਪੈਸੇ ਮਿਲ ਜਾਂਦੇ ਆ, ਸਵੇਰੇ ਵੋਟਾਂ ਵਿਕ ਜਾਂਦੀਆਂ ਨੇ, ਸੱਚਾਈ ਤੇ ਇਹੀ ਹੈ, ਹਿੰਦੁਸਤਾਨ ਦੇ ਪ੍ਰਜਾਤੰਤਰ ਦੀ ਇਹੀ ਸੱਚਾਈ ਆ, ਕੋਈ ਮੰਨੇ ਚਾਹੇ ਨਾ ਮੰਨੇ,
1: ਸਾਰੇ ਜਿਹੜੇ ਨੇ ਲੋਕ ਸਾਡੇ ਅਫਸਰ ਜਿਹੜੇ ਨੇ ਇਮਾਨਦਾਰੀ ਨਾਲ ਕੰਮ ਹੀ ਨਹੀਂ ਕਰਦੇ,
0: ਪਰ ਨਹੀਂ ਕੁਝ ਲੋਕ ਚੰਗੇ ਵੀ ਹੈਗੇ ਆ, ਇਹ ਨੀ ਕਿ ਸਾਰੇ ਲੋਕ ਮਾੜੇ ਨੇ,
1: ਕਿਸ਼ਨ ਚੰਦ
0: ਨਹੀਂ, ਕੁਝ ਕੁਝ ਲੋਕ
1: ਵਿੱਚੋਂ 100 ਦੇ ਵਿੱਚੋਂ 7-8 ਚੰਗੇ ਵੀ ਹੋਏ ਜੋ ਬਹੁਤ ਥੋੜੇ ਨੇ ਵਿਚਾਰੇ,
0: ਉਹਨੂੰ ਵਿਚਾਰੇ ਨੂੰ MLA ਨਹੀਂ ਜੀਣ ਦਿੰਦਾ, ਉਹਦੀ ਅੱਜ ਟ੍ਰਾਂਸਫਰ ਇੱਥੇ ਤੇ ਕੱਲ ਉੱਥੇ ਤੇ ਪਰਸੋਂ ਉੱਥੇ, ਉਹਨੂੰ ਕਿਤੇ ਜੀਣ ਦਿੰਦੇ ਆ? ਉਹਦੀ ਨਾ ਫੈਮਿਲੀ ਐਡਜਸਟਮੈਂਟ ਹੈ, ਨਾ ਬੱਚਿਆਂ ਨੂੰ ਪੜ੍ਹਾ ਸਕਦਾ, ਕੁਛ ਨੀ ਕਰ ਸਕਦਾ।
1: ਸਭ ਤੋਂ ਬੁਰੀ ਗੱਲ
0: ਉਹਨੂੰ ਕਹਿੰਦਾ ਤੂੰ ਬੇਈਮਾਨ ਬਣ ਜਾ ਜਿੱਦਾਂ ਦੇ ਅਸੀਂ ਆ।
1: ਗੱਲ ਏਦਾਂ ਵੀ ਸਭ ਤੋਂ ਬੁਰੀ ਗੱਲ ਮੈਨੂੰ ਕੀ ਲੱਗਦੀ ਹੈ ਕਿ
0: ਹਾਂਜੀ
1: ਐਮ ਐਲ ਏ ਮਨਿਸਟਰ ਬਣੇ ਨੇ ਜੋ ਵੀ ਹੈ ਉਹ ਪਿੰਡ ਦੇ ਸਰਪੰਚ ਨਹੀਂ ਬਣ ਸਕਦੇ, ਲੇਕਿਨ ਪਾਰਟੀ ਦੀ ਹਵਾ ਨਾਲ ਉਹ ਮਨਿਸਟਰੀਆਂ ਤੱਕ ਪਹੁੰਚ ਗਏ। ਪੁਲਿਸ ਹੈ ਨਾ, ਪੁਲਿਸ ਦੇ ਐਸ ਪੀ ਡੀ ਐਸ ਪੀ ਜਾਂ ਜੋ ਉਹਨਾਂ ਦੇ ਅੰਡਰ ਕੰਮ ਕਰਦੇ ਨੇ, ਜਿਹੜੇ ਕੱਲ ਅਜੇ ਟੀਮ
0: ਵੇਚਦੇ
1: ਹਨ, ਜਿਹੜੇ ਐਵੇਂ ਤੂੜੀ ਇਕੱਠੀ ਕਰਦੇ ਹੁੰਦੇ ਹਨ, ਉਹਨਾਂ ਆਈ ਪੀ ਐਸ ਆਈ ਏ ਐਸ ਕਿੰਨੀਆਂ ਮਿਹਨਤਾਂ ਕਰਕੇ, ਕਿੰਨੀ ਸਟੱਡੀ ਕਰਕੇ, ਕਿੰਨੇ ਸਟਰੋਂਗ ਐਗਜ਼ਾਮੀਨੇਸ਼ਨ ਦੇ ਕੇ ਬਣਦੇ ਨੇ ਕਿਤੇ ਜਾ ਕੇ। ਹਾਂਜੀ
0: ਯਾਰ, ਤੁਸੀਂ ਹਰ ਚੀਜ਼ ਵਾਸਤੇ ਇੱਕ ਮਿਨੀਮਮ ਕੁਆਲੀਫਿਕੇਸ਼ਨ ਰੱਖੀ ਆ। ਤੁਹਾਡੇ ਐਮ ਪੀ ਐਮ ਐਲ ਏ ਬਣਨ ਵਾਸਤੇ ਕੋਈ ਕੁਆਲੀਫਿਕੇਸ਼ਨ ਨਹੀਂ ਹੈ,
1: ਇਹਨਾਂ ਦਾ ਪਿਓ ਬਣਨ ਵਾਸਤੇ ਵੀ ਕੋਈ ਕੁਆਲੀਫਿਕੇਸ਼ਨ ਨਹੀਂ ਗੀ, ਪ੍ਰਧਾਨ ਮੰਤਰੀ ਬਣਨ ਵਾਸਤੇ ਵੀ ਕੋਈ ਕੁਆਲੀਫਿਕੇਸ਼ਨ ਨਹੀਂ ਹੈਗੀ।
0: ਮਜ਼ਾਕ ਬਣਾ ਰੱਖਿਆ ਸਾਲਾ,
1: ਤੁਸੀਂ ਕਲਰਕ ਲੱਗਣੇ ਨਾ ਕਿਤੇ, ਤੁਹਾਨੂੰ ਤੁਸੀਂ ਘੱਟ ਤੋਂ ਘੱਟ ਬੀ ਏ ਪਾਸ ਘੱਟ ਤੋਂ ਘੱਟ ਵੈਸੇ ਤੋਂ ਜ਼ਿਆਦਾ ਹੋਣੀ ਚਾਹੀਦੀ ਆ। ਤੇ ਜੇ ਪ੍ਰਧਾਨ ਮੰਤਰੀ ਲੱਗਣਾ ਜਾਂ ਮਿਨਿਸਟਰ ਲੱਗਣਾ, ਕੋਈ ਅੰਗੂਠਾ ਵੀ ਹੋਵੋ ਚੱਲ, ਤੇ ਪੁਲਿਸ ਇਹਨਾਂ ਦੇ ਅੰਡਰ ਕੰਮ ਕਰਦੀ ਆ, ਕਿੱਡੀ ਮਾੜੀ ਗੱਲ ਹੈ। ਪੁਲਿਸ ਇਹਨਾਂ ਦੇ ਅੰਡਰ ਕਿਉਂ
0: ਕਰਦੀ? ਉਹ ਮੰਤਰੀ ਸਾਰੇ ਇੱਕ ਚੌਥੀ ਫੇਲ ਬਾਬੇ ਦੇ ਅੱਗੇ ਜਾ ਕੇ ਮੱਥਾ ਟੇਕਦੇ ਰਹਿੰਦੇ ਆ, ਇਹ ਤੇ ਇਹਨਾਂ ਦਾ ਕਿਰਦਾਰ ਹੈ।
1: ਤੇ ਬਣਾਇਆ ਵੀ ਤਾਂ ਬਾਬੇ ਨੇ ਤਵੀਤ ਦੇ ਕੇ ਉਹਨੂੰ ਮੰਤਰੀ ਹੈ ਨਾ, ਵੀ ਆਹ ਲੈ ਤਵੀਤ,
0: ਸੱਦੇ ਪਰੋਲ ਮਿਲ ਜਾਂਦਾ, ਸਭ ਕੁਝ ਮਿਲ ਜਾਂਦਾ ਬਾਬਿਆਂ ਨੂੰ ਫਟਾਫਟ, ਕਿਉਂਕਿ ਉਹ ਪਾਰਟੀ ਦੀਆਂ ਵੋਟਾਂ ਵਾਸਤੇ ਉਹ ਕੰਮ ਕਰਦੇ ਨੇ।
1: ਬਿਲਕੁਲ ਬਿਲਕੁਲ, ਸਾਡਾ ਮਤਲਬ ਕਿ ਇਹ ਤੰਤਰ ਹੀ ਵਿਗੜਿਆ, ਜਿਹੜੇ ਤੁਸੀਂ ਤੇ ਇੱਕ ਦੋ ਡਿਪਾਰਟਮੈਂਟਾਂ ਤੇ ਕੜਪਣ ਰਹੇ ਹੋ, ਇਹ ਨਾ ਸਾਰਿਆਂ ਨੇ ਟੇਬਲਾਂ ਦੇ ਥੱਲੇ ਉਹਦੀ ਹੱਥ ਮਿਲਾਏ ਨੇ, ਪਰ ਜੁਡੀਸ਼ਰੀ ਨਾਲ ਡਾਇਰੈਕਟਰ ਨੇ ਮਿਲਾਏ ਨੇ, ਤੇ ਪਾਰਲੀਮੈਂਟ ਨਾਲ ਮਤਲਬ ਕਿ ਜੁਡੀਸ਼ਰੀ ਤੇ
0: ਜੁਡੀਸ਼ਰੀ ਵੀ ਕੁਛ ਨੀ ਜੀ, ਇੱਕ ਮਾੜਾ ਜਿਹਾ ਮੇਰਾ ਐਕਸੀਡੈਂਟ ਹੋ ਗਿਆ, ਮੈਂ 6 ਸਾਲ ਭੁਗਤਿਆ, ਪੁਲਿਸ ਵਾਲੇ ਨੇ ਮੇਰੀ ਕਾਰ ਦੇ ਵਿੱਚ ਗੱਡੀ ਮਾਰ ਦਿੱਤੀ, 6 ਸਾਲ ਤੱਕ ਭੁਗਤਿਆ, ਮੈਂ ਹਰ ਪੇਸ਼ੀ ਦੇ ਉੱਤੇ ਜਾਂਦਾ ਸੀਗਾ, ਠੀਕ ਹੈ, ਇਹਨੂੰ ਉਸ ਬੰਦੇ ਦੇ ਸੱਟ ਲੱਗ ਗਈ ਸੀਗੀ, ਉਹਦੀ ਆਪਣੀ ਗਲਤੀ ਨਾਲ ਸੱਟ ਲੱਗੀ, ਮੇਰੀ ਕੋਈ ਗਲਤੀ ਨਹੀਂ ਸੀਗੀ, ਔਰ ਮੈਨੂੰ ਜੱਜ ਨੇ ਅਖੀਰ ਵਿੱਚ ਫਰੀ ਕਰ ਦਿੱਤਾ, ਬਰੀ ਕਰ ਦਿੱਤਾ ਵੈਸੇ ਹੀ ਕਿ ਤੇਰਾ ਕੋਈ ਕਸੂਰ ਨਹੀਂ ਹੈ, ਮੈਂ ਆਇਆ ਜੱਜ ਦੇ। ਪਰ ਯਾਰ 6 ਸਾਲ ਕਿਉਂ ਲਾਏ ਹੈ? ਇਹ ਕੋਈ ਦੇਸ਼ ਦਾ ਕਾਨੂੰਨ ਹੈ? ਕੋਈ ਪੁੱਛ ਪੜਤਾਲ ਨਹੀਂ ਆ, ਕੋਈ ਇਹਦੇ ਵਿੱਚ ਕੋਈ ਟਾਈਮ ਬਾਉਂਡ ਕੋਈ ਚੀਜ਼ ਨਹੀਂ ਹੈਗੀ, ਤੁਸੀਂ ਦੇਸ਼ ਨੂੰ ਕਿੱਥੇ ਲਿਜਾ ਰਹੇ ਹੋ ਯਾਰ?
1: ਬਸ ਤੁਸੀਂ ਇੱਥੇ,
0: ਮੈਨੂੰ ਬੜਾ ਅਫਸੋਸ ਹੁੰਦਾ, ਮੈਨੂੰ ਬੜਾ ਅਫਸੋਸ ਹੁੰਦਾ ਆਪਣੇ ਦੇਸ਼ ਦੇ ਉੱਤੇ, ਔਰ ਸਭ ਤੋਂ ਜ਼ਿਆਦਾ ਅਫਸੋਸ ਮੈਨੂੰ ਆਪਣੇ ਦੇਸ਼ ਦੇ ਚਲਾਉਣ ਵਾਲਿਆਂ ਉੱਤੇ ਹੁੰਦਾ ਕਿ ਤੁਸੀਂ ਸਭ ਕੁਝ ਜਾਣਦੇ ਹੋ, ਫਿਰ ਕਿਉਂ ਨੀ ਤੁਸੀਂ ਕਾਨੂੰਨ ਬਣਾਉਂਦੇ?
1: ਇਹਨਾਂ ਸਭ ਨੂੰ ਪਤਾ ਹੈ, ਸਭ ਰਲੇ ਮਿਲੇ ਨੇ, ਇਹ ਕੋਈ ਬੱਚੇ ਨਹੀਂ, ਬੇਬੀ ਨਹੀਂ, ਇਹ ਉਸ ਸਿਸਟਮ ਦੇ ਵਿੱਚ ਨੇ, ਇਹਨਾਂ ਨੂੰ ਪਤਾ ਹੈ ਕਿੱਦਾਂ ਕੰਮ ਹੋ ਰਿਹਾ ਸਰ।
0: ਬਿਲਕੁਲ, ਜਿੰਨੀ ਮਰਜ਼ੀ ਪਰੇਸ਼ਾਨ ਹੋ ਜਾਏ, ਤੁਹਾਡੇ ਕੰਨ ਦੇ ਉੱਤੇ ਜੂੰ ਤੱਕ ਨਹੀਂ ਰਹਿੰਦੇ।
1: ਉਹ ਬਾਦਸ਼ਾਹ ਨੇ, ਉਹਨਾਂ ਨੂੰ ਕੀ ਲੋੜ, ਇਹਨਾਂ ਕੋਲ ਅਥਾਹ ਪਾਵਰਾਂ ਤੇ ਅਥਾਹ ਪੈਸਾ।
0: ਚਲੋ ਸਰ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਅਸੀਂ ਤਾਂ ਭਾਈ ਚੰਗੇ ਚੰਗੇ ਬੰਦੇ ਵੀ ਹੈਗੇ ਨੇ ਦੁਨੀਆਂ ਵਿੱਚ, ਕੋਈ ਐਸੀ ਗੱਲ ਨਹੀਂ ਹੈ, ਕੋਈ ਸਾਰੀ ਦੁਨੀਆਂ ਮਾੜੀ ਨਹੀਂ ਹੈ, ਸਾਡੀ ਦੁਨੀਆਂ ਚੱਲਦੀ ਪਈ ਹੈ, ਠੀਕ ਹੈ,
1: ਬਿਲਕੁਲ ਜੀ ਬਿਲਕੁਲ, ਚੰਗੇ ਮਾੜੇ ਸਾਰੇ ਇਸੇ ਤਰ੍ਹਾਂ ਹੀ ਆ ਦੁਨੀਆਂ ਤੇ, ਖੱਟੀ ਮਿੱਠੀ ਜਿਹੜੀ ਆ ਸਾਡਾ।
0: ਚਲੋ, ਸਾਡੀ ਵੀ ਲੰਘ ਜਾਣੀ ਆ, ਹੋਰ 10 ਦਿਨ ਹੋਣਗੇ ਜਾਂ 10 ਦਿਨ ਹੋਣਗੇ, ਜੋ ਵੀ ਆ ਲੰਘ ਜਾਣੀ ਆ ਸਾਡੀ ਵੀ,
1: ਲੰਘ ਤੇ ਤੁਹਾਡੀ ਜਾਣੀ ਆ, ਪਰ ਤੁਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਬਾਰੇ ਕਿਉਂ ਨਹੀਂ ਸੋਚਦੇ ਕਿ ਤੁਹਾਡੀ ਦੇਣ ਕੀ ਹੋਏਗੀ?
0: ਉਹ ਫਿਰ ਗੁਲਾਮ ਹੋ ਜਾਓਗੇ ਤੁਸੀਂ, ਮੈਂ ਅੱਜ ਲਿਖ ਕੇ ਦਿੰਨਾ, ਤੁਸੀਂ ਫਿਰ ਗੁਲਾਮ ਹੋ ਜਾਓਗੇ, ਕਿਉਂਕਿ ਸਾਡੇ ਵਿੱਚ ਗੱਦਾਰ ਬਹੁਤ ਨੇ ਜਿਨ੍ਹਾਂ ਨੂੰ ਸਿਰਫ ਆਪਣੇ ਆਪ ਤੱਕ ਦੇਸ਼ ਦਿਖਦਾ, ਦੇਸ਼ ਨਹੀਂ ਦਿਖਦਾ, ਦੇਸ਼ ਕਿਸੇ ਬੰਦੇ ਨੂੰ ਨਹੀਂ ਦਿਖਦਾ,
1: ਬਿਲਕੁਲ ਤੁਸੀਂ ਸਹੀ
0: ਫਰਮਾਇਆ, ਆਪਣਾ ਆਪਣਾ ਘਰ ਭਰਨ ਤੇ ਲੋਕ ਲੱਗੇ ਨੇ, ਤੇ ਤੁਸੀਂ ਅੱਜ ਈਰਾਨ ਦਾ ਹਾਲ ਦੇਖ ਲਓ, ਕਿਸੇ ਵੀ ਦੇਸ਼ ਦਾ ਹਾਲ ਦੇਖ ਲਓ, ਜਿੱਥੇ ਲੜਾਈ ਲੱਗੀ ਆ, ਦੇਸ਼ ਸੁਰੱਖਿਅਤ ਹੈ ਤੇ ਉਹ ਬੰਦੇ ਸੁਰੱਖਿਅਤ ਨੇ, ਦੇਸ਼ ਨਹੀਂ ਸੁਰੱਖਿਅਤ ਤੇ ਤੁਹਾਡੇ ਕਰੋੜਾਂ ਰੁਪਏ ਜਿਹੜੇ ਇਕੱਠੇ ਕੀਤੇ ਆ, ਕੌਡੀਆਂ ਦੇ ਭਾਅ ਵਿਕ ਜਾਣਗੇ, ਬਾਬੂ ਜੀ ਅੱਗਾਂ ਲੱਗ ਜਾਣਗੀਆਂ, ਤੁਸੀਂ ਕਿਸੇ ਜੋਗੇ ਨਹੀਂ ਰਹੋਗੇ।
1: ਬਹੁਤ ਬਹੁਤ ਮਿਹਰਬਾਨੀ ਵੀਰ ਜੀ, ਥੈਂਕ ਯੂ ਵੈਰੀ ਮਚ। ਕਮ ਸੇ ਕਮ ਕੁਛ ਲੋਕ ਤੇ ਆਪਣੇ ਮੁਲਕ ਬਾਰੇ ਸੋਚਦੇ ਨੇ, ਤੁਹਾਨੂੰ ਆਪਣੇ ਦੇਸ਼ ਦਾ ਦੁੱਖ ਹੈ ਹੀ ਆ, ਤੇ ਤੁਸੀਂ ਕਰਾਉਣ ਰਹੇ ਹੋ ਨਾ
0: ਕਰਲਾਉਣ ਕੀ ਯਾਰ? ਹੁਣ ਮੈਂ ਤੁਹਾਡੇ ਉੱਤੇ ਚੈਨਲ ਦੇ ਉੱਤੇ ਨਾ ਕੁਝ ਬੋਲ ਨਹੀਂ ਸਕਦਾ, ਮੈਂ ਇੱਕ ਲੇਡੀ ਦਾ ਫੋਟੋ ਦੀ ਜਗ੍ਹਾ ਸਲੋਗਨ ਉਹਨੇ ਕੁਝ ਲਿਖਿਆ ਸੀਗਾ, ਉਹ ਮੈਂ ਹੁਣ ਨਾ ਇੱਥੇ ਬੋਲ ਨਹੀਂ ਸਕਦਾ ਤੁਹਾਨੂੰ, ਮੈਨੂੰ ਇੰਨੀ ਹਾਸੀ ਆਈ ਨਾ ਉਹਦੇ ਤੇ, ਉਹਨੇ ਆਪਣੇ ਦੇਸ਼ ਬਾਰੇ ਫਿਰ ਯਾਰ ਤੁਸੀਂ ਕਹੋਗੇ ਕਿ ਮਰਿਆਦਾ ਦੇ ਖਿਲਾਫ ਹੈਗਾ।
1: ਚਲੋ ਚਲੋ ਰਹਿਣ ਦਿਓ, ਕੋਈ ਨੀ।
0: ਚਲੋ ਮੈਂ ਦੱਸ ਦਿੰਦਾ ਫਿਰ ਉਹਨੇ ਕੀ ਬੋਲਿਆ ਸੀਗਾ।
1: ਇੰਗਲਿਸ਼
0: ਉਹਨੇ ਕਿਹਾ ਕਿ ਮੈਨੂੰ ਹੋਰ ਸੈਕਸ ਕਰਨ ਦੀ ਜ਼ਰੂਰਤ ਕੋਈ ਨੀ, ਗਵਰਨਮੈਂਟ ਮੈਨੂੰ ਰੋਜ਼ ਮੇਰੀ ਐਸੀ ਤੈਸੀ ਫੇਰਦੀ ਆ, ਸੈਕਸ ਕਰਦੀ ਆ ਗਵਰਨਮੈਂਟ ਮੈਨੂੰ, ਪਤਾ ਕਰਦੀ ਆ ਮੈਨੂੰ। ਆਈ ਨੀਡ ਨੋ ਮੋਰ ਸੈਕਸ ਐਜ ਮਾਈ ਗਵਰਨਮੈਂਟ ਡੇਲੀ ਫੰਕਸ਼ਨ। ਔਰ ਮੈਨੂੰ ਇੰਨੀ ਹਾਸੀ ਆਈ ਔਰ ਮੈਂ ਉਹਨੂੰ ਲਿਖਿਆ, ਮੈਂ ਭੈਣ ਮੇਰੀ ਤੂੰ ਮੈਨੂੰ ਇਹ ਦੱਸ ਕਿ ਤੂੰ ਇੰਨੀ ਦੁਖੀ ਆ, ਤੁਹਾਡਾ ਦੇਸ਼ ਕੀ ਇੰਨਾ ਬੇੜਾ ਗਰਕ ਹੋ ਗਿਆ ਉੱਥੇ
1: ਹੋਇਆ ਜੀ ਜਿੰਨਾ ਦਾ ਹੋਇਆ।
0: ਪਰ ਉਹਦਾ ਵਿਚਾਰੀ ਦਾ ਕੋਈ ਜਵਾਬ ਨਹੀਂ ਆਇਆ। ਪਰ ਮੈਂ ਉਹਦੀ ਆਤਮਾ ਨੂੰ ਸਲੂਟ ਕਰਦਾ ਕਿ ਉਹਨੇ ਬਿਲਕੁਲ ਮਤਲਬ ਕਿ ਇੱਕ ਨਾ ਸਹੀ
1: ਮਨ ਨਾਲ ਮਤਲਬ ਕਿ ਕੋਈ
0: ਕਿੰਨੀ ਕੁ ਦੁਖੀ ਹੋਏਗੀ ਯਾਰ, ਉਹ ਬੰਦਾ ਕਿੰਨਾ ਕੁ ਦੁਖੀ ਹੋਏਗਾ ਜਿਹਨੇ ਇੰਨੀ ਚੀਜ਼ ਲਿਖੀ ਆ। ਤੇ ਇੱਥੇ ਕਿਹੜਾ ਘੱਟ ਹੋਣ ਡਿਆ
1: ਜੀ? ਬਿਲਕੁਲ ਠੀਕ, ਤੁਸੀਂ ਸਹੀ ਤੇ ਥੈਂਕ ਯੂ।
0: ਦੇਖਦੇ ਰਾਜਨੀਤੀਆਂ ਨੂੰ ਸਲਾਮ ਆ, ਰਾਜਨੀਤੀ ਚਲਾਉਣ ਵਾਲਿਆਂ ਨੂੰ। ਪਰ ਲੇਕਿਨ ਯਾਰ ਤੁਸੀਂ ਲੋਕਾਂ ਦੇ ਬਾਰੇ ਹੱਥ ਜੋੜ ਕੇ ਬੇਨਤੀ ਆ, ਕੁਝ ਲੋਕਾਂ ਬਾਰੇ ਸੋਚ ਲਓ ਬਾਈ, ਲੋਕਾਂ ਬਾਰੇ ਸੋਚ ਲਓ। ਸਕੂਲਾਂ ਵਿੱਚ ਸਭ ਚੀਜ਼ਾਂ ਚੇਂਜ ਕਰੋ ਕਿ ਦੇਸ਼ ਭਗਤੀ ਦੀ ਕੋਈ ਲਹਿਰ ਚੱਲੇ ਬੱਚਿਆਂ ਦੇ ਵਿੱਚ। ਹਰ ਬੱਚਾ ਆਪਣੇ ਘਰ ਨੂੰ ਖਿੱਚਦਾ, ਹਰ ਬੱਚਾ ਬੇਈਮਾਨ ਆ, ਹਰ ਪੇਰੈਂਟਸ ਆਪਣੇ ਬੱਚਿਆਂ ਦੇ ਸਾਹਮਣੇ ਬੇਈਮਾਨੀ ਦੀਆਂ ਗੱਲਾਂ ਕਰਦਾ ਤੇ ਤੁਹਾਡਾ ਬੇੜਾ ਗਰਕ ਹੋ ਜਾਣਾ।
1: ਦਸ ਆਕਾਸ਼ ਕਿਤੇ ਸਮਝਣ ਇਸ ਗੱਲ ਨੂੰ ਵੀ ਇਹ ਸਾਡਾ ਮੁਲਕ ਹੈ, ਸਾਡੀ ਆਣ ਬਾਣ।
0: ਤੁਸੀਂ ਫੇਰ ਗੁਲਾਮ ਬਣਨਾ ਜਿਸ ਤਰ੍ਹਾਂ 1100 ਸਾਲ ਤੱਕ ਕਿਸੇ ਦੇਸ਼ ਉੱਤੇ ਕਿਸੇ ਬਾਹਰ ਦੇ ਲੋਕਾਂ ਨੇ ਰਾਜ ਨਹੀਂ ਕੀਤਾ।
1: ਬਿਲਕੁਲ ਬਿਲਕੁਲ,
0: ਤੁਸੀਂ ਤੁਹਾਡੇ ਕੋਲ ਬਾਹਾਂ ਵਿੱਚ ਦਮ ਸੀਗਾ, ਸਭ ਚੀਜ਼ ਸੀਗੀ ਤੁਹਾਡੇ ਕੋਲ, ਫਿਰ ਵੀ ਤੁਸੀਂ ਉਹਨਾਂ ਨੂੰ ਨਹੀਂ ਹਰਾ ਪਾਏ।
1: ਬਿਲਕੁਲ ਜੀ,
0: ਤੁਸੀਂ ਸਮਾਜ ਨੂੰ ਵੰਡ ਕੇ ਰੱਖਿਆ, ਤੁਸੀਂ ਅੱਜ ਵੀ ਉਹੀ ਖੇਡ ਕੱਢਣ ਡੇ।
1: ਦੁਨੀਆਂ ਦੇ ਕੋਈ ਮੁਲਕ ਨਹੀਂ ਜਿਹੜਾ ਇੰਨੀ ਦੇਰ ਗੁਲਾਮ ਰਿਹਾ ਹੋਵੇ।
0: ਅਰੇ ਸਭ ਤੋਂ ਵਸਟ ਆ, ਤੁਹਾਨੂੰ ਕੋਈ ਬੰਦਾ ਲਾਗੇ ਨਹੀਂ ਬਹਿਣ ਦਿੰਦਾ।
1: ਥੈਂਕ ਯੂ ਵੈਰੀ ਮਚ ਵੀਰ ਜੀ, ਬਹੁਤ ਬਹੁਤ
0: ਥੈਂਕ ਯੂ ਸਰ, ਥੈਂਕ ਯੂ
1: ਤੁਹਾਡੀਆਂ ਮਤਲਬ ਕਿ ਸੋਹਣੇ
0: ਖਿਆਲ। ਥੈਂਕ ਯੂ ਸਰ, ਥੈਂਕ ਯੂ, ਓਕੇ,
1: ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਜੀ ਕਿਸ਼ਨ ਚੰਦ ਜੀ ਹੁਣੀ, ਜਿਹੜੇ ਦੋਸਤੋ ਵੇਖ ਲਓ, ਜਿਹੜੇ ਦੇਸ਼ ਨੂੰ ਪਿਆਰ ਕਰਦੇ ਨੇ, ਆਪਣੀਆਂ ਆਪਣੀਆਂ ਕੌਮਾਂ ਨੂੰ, ਆਪਣੀ ਸਭਿਅਤਾ ਨੂੰ, ਆਪਣੇ ਮੁਲਕ ਨੂੰ, ਆਪਣੇ ਇਲਾਕਿਆਂ ਨੂੰ, ਉਹਨਾਂ ਨੂੰ ਦੁੱਖ ਹੁੰਦਾ ਕਿ ਸਾਡੇ ਨਾਲ ਭਾਵੇਂ ਉਹ ਆਪਣੇ ਘਰ ਠੀਕ ਖਾਂਦੇ ਪੀਂਦੇ ਰਹਿੰਦੇ ਨੇ, ਮੌਜਾਂ ਕਰਦੇ ਨੇ, ਲੇਕਿਨ ਉਹਨਾਂ ਨੂੰ ਫਿਕਰ ਹੁੰਦਾ ਵੀ ਸਾਡੇ ਸਮੂਹਿਕ ਤੌਰ ਤੇ ਸਾਡੇ ਨਾਲ ਸਾਡੇ ਹੀ ਕੀ ਕਰ ਰਹੇ ਨੇ। ਇੱਕ ਵਾਰੀ ਮੈਂ ਆਪਣਾ ਤੀਰ ਸਾਹਿਬ ਜਿਹੜੇ ਚੰਡੀਗੜ੍ਹ ਦੇ ਵਕੀਲ ਸਨ, ਉਹ ਹਾਸ ਰਸ ਦੀਆਂ ਕਵਿਤਾਵਾਂ ਲਿਖਦੇ ਹੁੰਦੇ ਸਨ, ਕਵਿਤਾਵਾਂ ਤੇ ਕਹਾਣੀਆਂ, ਉਹਨਾਂ ਦੀ ਮੈਂ ਕਹਾਣੀ ਪੜ੍ਹੀ ਸੀ, ਓਏ ਮੈਨੂੰ ਮੇਰਿਆਂ ਤੋਂ ਹੀ ਬਚਾਓ,
0: ਫਿਰ ਵੀ ਤੁਸੀਂ ਉਹਨਾਂ ਨੂੰ ਨਹੀਂ ਹਰਾ ਪਾਏ।
1: ਬਿਲਕੁਲ ਜੀ,
0: ਤੁਸੀਂ ਸਮਾਜ ਨੂੰ ਵੰਡ ਕੇ ਰੱਖਿਆ, ਤੁਸੀਂ ਅੱਜ ਵੀ ਉਹੀ ਖੇਡ ਕੱਢਣ ਡੇ।
1: ਦੁਨੀਆਂ ਦੇ ਕੋਈ ਮੁਲਕ ਨਹੀਂ ਜਿਹੜਾ ਇੰਨੀ ਦੇਰ ਗੁਲਾਮ ਰਿਹਾ ਹੋਵੇ।
0: ਅਰੇ ਸਭ ਤੋਂ ਵਸਟ ਆ, ਤੁਹਾਨੂੰ ਕੋਈ ਬੰਦਾ ਲਾਗੇ ਨਹੀਂ ਬਹਿਣ ਦਿੰਦਾ।
1: ਥੈਂਕ ਯੂ ਵੈਰੀ ਮਚ ਵੀਰ ਜੀ, ਬਹੁਤ ਬਹੁਤ
0: ਥੈਂਕ ਯੂ ਸਰ, ਥੈਂਕ ਯੂ
1: ਤੁਹਾਡੀਆਂ ਮਤਲਬ ਕਿ ਸੋਹਣੇ ਖਿਆਲ।
0: ਥੈਂਕ ਯੂ ਸਰ, ਥੈਂਕ ਯੂ, ਓਕੇ,
1: ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਜੀ ਕਿਸ਼ਨ ਚੰਦ ਜੀ ਹੁਣੀ, ਜਿਹੜੇ ਦੋਸਤੋ ਵੇਖ ਲਓ, ਜਿਹੜੇ ਦੇਸ਼ ਨੂੰ ਪਿਆਰ ਕਰਦੇ ਨੇ, ਆਪਣੀਆਂ ਆਪਣੀਆਂ ਕੌਮਾਂ ਨੂੰ, ਆਪਣੀ ਸਭਿਅਤਾ ਨੂੰ, ਆਪਣੇ ਮੁਲਕ ਨੂੰ, ਆਪਣੇ ਇਲਾਕਿਆਂ ਨੂੰ, ਉਹਨਾਂ ਨੂੰ ਦੁੱਖ ਹੁੰਦਾ ਕਿ ਸਾਡੇ ਨਾਲ ਭਾਵੇਂ ਉਹ ਆਪਣੇ ਘਰ ਠੀਕ ਖਾਂਦੇ ਪੀਂਦੇ ਰਹਿੰਦੇ ਨੇ, ਮੌਜਾਂ ਕਰਦੇ ਨੇ, ਲੇਕਿਨ ਉਹਨਾਂ ਨੂੰ ਫਿਕਰ ਹੁੰਦਾ ਵੀ ਸਾਡੇ ਸਮੂਹਿਕ ਤੌਰ ਤੇ ਸਾਡੇ ਨਾਲ ਸਾਡੇ ਹੀ ਕੀ ਕਰ ਰਹੇ ਨੇ। ਇੱਕ ਵਾਰੀ ਮੈਂ ਆਪਣਾ ਤੀਰ ਸਾਹਿਬ ਜਿਹੜੇ ਚੰਡੀਗੜ੍ਹ ਦੇ ਵਕੀਲ ਸਨ, ਉਹ ਹਾਸ ਰਸ ਦੀਆਂ ਕਵਿਤਾਵਾਂ ਲਿਖਦੇ ਹੁੰਦੇ ਸਨ, ਕਵਿਤਾਵਾਂ ਤੇ ਕਹਾਣੀਆਂ, ਉਹਨਾਂ ਦੀ ਮੈਂ ਕਹਾਣੀ ਪੜ੍ਹੀ ਸੀ, ਓਏ ਮੈਨੂੰ ਮੇਰਿਆਂ ਤੋਂ ਹੀ ਬਚਾਓ, ਜੇ ਇੱਕ ਉਹਨਾਂ ਨੇ ਹੋਰ ਕਹਾਣੀ ਲਿਖੀ ਉਹ ਮੈਨੂੰ

ਹੁੰਦਾ ਵੀ ਸਾਡੇ ਸਮੂਹਿਕ ਤੌਰ ਤੇ ਸਾਡੇ ਨਾਲ ਸਾਡੇ ਹੀ ਕੀ ਕਰ ਰਹੇ ਨੇ। ਇੱਕ ਵਾਰੀ ਮੈਂ ਆਪਣਾ ਤੀਰ ਸਾਹਿਬ ਜਿਹੜੇ ਚੰਡੀਗੜ੍ਹ ਦੇ ਵਕੀਲ ਸਨ, ਉਹ ਹਾਸ ਰਸ ਦੀਆਂ ਕਵਿਤਾਵਾਂ ਲਿਖਦੇ ਹੁੰਦੇ ਸਨ, ਕਵਿਤਾਵਾਂ ਤੇ ਕਹਾਣੀਆਂ। ਉਹਨਾਂ ਦੀ ਮੈਂ ਕਹਾਣੀ ਪੜ੍ਹੀ ਸੀ, ਉਹ ਮੈਨੂੰ ਮੇਰਿਆਂ ਤੋਂ ਹੀ ਬਚਾਓ। ਜੇ ਇੱਕ ਉਹਨਾਂ ਨੇ ਹੋਰ ਕਹਾਣੀ ਲਿਖੀ, ਉਹ ਮੈਨੂੰ ਮੇਰੇ ਤੋਂ ਬਚਾਓ, ਭਾਈ ਕਬਾਲ ਦੀਆਂ ਹੀ ਉਹਨਾਂ ਦੀਆਂ ਕਹਾਣੀਆਂ ਸਨ। ਸੋ ਐਨੀ ਹਾਓ, ਆਪਣਾ ਸਰਦਾਰ ਸੂਬਾ ਸਿੰਘ ਜੀ, ਅਗਰ ਤੁਸੀਂ ਸੁਣ ਰਹੇ ਹੋ ਤੇ ਤੁਸੀਂ ਬੰਦ ਕਰਦੇ ਹੋ, ਤੇ ਤੁਹਾਡੀ ਵੀ ਦਿਲ ਦੀ ਗੱਲਬਾਤ ਸੁਣੀ ਹੈ ਤੁਹਾਡੇ ਨਾਲ, ਤੇ ਦਿਲ ਦੀਆਂ ਚਾਰ ਗੱਲਾਂ ਬਾਤਾਂ ਕਰੀਏ, ਭਾਈ ਕਿਸ ਤਰ੍ਹਾਂ ਚੱਲ ਰਿਹਾ, ਕੀ ਕਰ ਰਹੇ ਹੋ ਅੱਜ ਕੱਲ ਤੁਸੀਂ? ਬੇਈਮਾਨਾਂ ਨਾਲ ਮੱਥਾ ਲਾ ਕੇ ਲੱਗਦਾ ਨਹੀਂ ਮੈਂ ਬਚ ਪਾਵਾਂਗਾ, ਬੇਈਮਾਨਾਂ ਨਾਲ ਮੱਥਾ ਲਾ ਕੇ ਲੱਗਦਾ ਨਹੀਂ ਮੈਂ ਬਚ ਪਾਵਾਂਗਾ, ਡਰ ਗਿਆ ਤੇ ਮਾਰ ਦੇਣਗੇ, ਉਹ ਡਟ ਗਿਆ ਤੇ ਮਰ ਜਾਵਾਂਗਾ। ਉਹ ਦੋਵਾਂ ਹਾਲਤਾਂ ਚ ਮੈਂ ਹੀ ਮਰਨਾ ਹੈ, ਡਰ ਗਿਆ ਤੇ ਮਾਰ ਦੇਣਗੇ, ਡਟ ਗਿਆ ਤੇ ਮਰ ਜਾਵਾਂਗਾ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਤੇ ਖੈਰਾ ਸਾਹਿਬ ਹੁਣ ਜੇ ਘਰ ਟੱਕਰ ਗਏ, ਕਦੀ ਕਦੀ ਭੱਜ ਨੱਠ ਵਿਚ ਰਹਿੰਦੇ ਨੇ, ਤੇ ਕਿੱਥੇ ਗਏ ਆ ਜੀ ਤੁਸੀਂ? ਤੁਹਾਡੀ ਆ ਲੱਭ ਗਿਆ ਜੀ, ਆ ਲੱਭ ਗਿਆ ਸੂਬਾ ਸਿੰਘ ਜੀ, ਉਹਨਾਂ ਨੂੰ ਕਾਲ ਤੇ ਕਰ ਦਿੱਤੀ ਹੈ, ਬਿਜੀ ਆਦਮੀ ਨੇ ਉਹ, ਕਦੇ ਹੋ ਸਕਦਾ ਦੇਰ ਹੋ ਗਈ ਆ ਉਹਨਾਂ ਨੂੰ। ਤੇ ਸੁਣਦੇ ਹਾਂ, ਸੁਣਾਉਂਦੇ ਹਾਂ।

ਮੇਰਾ ਖਿਆਲ ਹੈ ਭਾਈ ਉਹ ਅੱਗੇ ਪਿੱਛੇ ਹੋ ਗਏ ਨੇ ਥੋੜੇ ਜਿਹੇ। ਹਾਂਜੀ ਤੇ ਮੈਂ ਇਸ ਤਰ੍ਹਾਂ ਕਰਦਾ ਭਾਈ 10 ਕੁ ਮਿੰਟ ਤੁਹਾਡੇ ਨਾਲ ਗੱਲਬਾਤ ਕਰਾਂ ਫਿਰ ਕੋਈ ਮੈਂ ਵੇਖ ਲਾਂ ਕੋਈ ਹੋਰ ਕਾਲ ਤੇ ਨਹੀਂ ਆਈ ਮਿਸ ਕਾਲ ਕੋਈ ਵੀ ਇਹਨਾਂ ਦੇ ਵਿੱਚ ਸੂਬਾ ਸਿੰਘ ਕਿਸ਼ਨ ਚੰਦ ਬਲਵੀਰ ਤੇ ਰਾਜਾ ਸ਼ਾਹ ਹੋਣਾ ਦਾ ਨਹੀਂ ਉਹਨਾਂ ਦੀ ਅਜੇ ਕਾਲ ਨਹੀਂ ਆਏ ਮੈਂ ਉਹਨਾਂ ਨੂੰ ਕਾਲ ਕਰਕੇ ਵੇਖ ਲਾਂ ਜੇ ਉਹ ਆ ਲਓ ਮੈਂ ਉਹਨਾਂ ਨੂੰ ਰਿੰਗ ਮਾਰ ਦਿੱਤੀ ਉਹਨਾਂ ਮੈਨੂੰ ਬੈਕ ਕਾਲ ਕਰ ਲੈਣੀ ਹੈ ਜੇ ਅੱਛਾ ਦੋਸਤੋ ਤੁਸੀਂ ਕਦੀ ਸੁਣਿਆ ਕਿ ਭਾਰਤ ਵਿੱਚ ਜਿਸ ਤਰ੍ਹਾਂ ਡੰਗਰਾਂ ਦੀਆਂ ਮੰਡੀਆਂ ਲੱਗਦੀਆਂ ਨੇ ਹਾਂਜੀ ਜਾਂ ਅਸੀਂ ਪੁਰਾਣਾ ਚੰਗਾ ਸਮਾਨ ਵੇਚਣ ਦੇ ਲੱਗਦੇ ਨੇ ਨਾ ਬਾਜ਼ਾਰ ਡੰਗਰਾਂ ਦੀਆਂ ਮੰਡੀਆਂ ਇਸੇ ਤਰ੍ਹਾਂ ਹੀ ਭਾਰਤ ਵਿੱਚ ਕਈਆਂ ਸਟੇਟਾਂ ਵਿੱਚ ਔਰਤਾਂ ਦੀ ਮੰਡੀ ਵੀ ਲੱਗਦੀ ਹੈ ਹੁਣ ਇਸ ਵਕਤ ਇਹ ਬੜਾ ਅਜੀਬ ਜਿਹਾ ਟੌਪਿਕ ਹੈ ਜਿਹਦੇ ਤੇ ਮੈਂ ਗੱਲਬਾਤ ਕਰਨ ਜਾ ਰਿਹਾ ਸ਼ਾਇਦ ਤੁਸੀਂ ਕਦੀ ਸੁਣਿਆ ਹੋਵੇਗਾ ਇਹ ਮੈਂ ਗੱਲ ਆਪਣੇ ਸੋਹਣੇ ਭਾਰਤ ਦੀ ਕਰ ਰਿਹਾ ਵਿਦੇਸ਼ ਦੀ ਨਹੀਂ ਕਰ ਰਿਹਾ ਸਾਡੇ ਭਾਰਤ ਵਿੱਚ ਤੁਸੀਂ ਕਿਸੇ ਦੀ ਵਾਈਫ ਕਿਰਾਏ ਤੇ ਲੈ ਸਕਦੇ ਹੋ ਜਾਂ ਕੁਆਰੀ ਕੁੜੀ ਕੁਝ ਸਾਲਾਂ ਵਾਸਤੇ ਸਦਾ ਵਾਸਤੇ ਵੀ ਕੁਝ ਸਾਲਾਂ ਵਾਸਤੇ ਤੇ ਮੈਂ ਇਹ ਲੱਗਾ ਗੱਲ ਦੱਸਣ ਜੀ ਤੁਹਾਨੂੰ ਮੱਧ ਪ੍ਰਦੇਸ਼ ਦੇ ਸ਼ਿਵਪੁਰ ਡਿਸਟ੍ਰਿਕਟ ਦਾ ਇੱਕ ਪਿੰਡ ਹੈ ਤੁਸੀਂ ਉੱਥੇ ਮੰਡੀ ਲੱਗਦੀ ਹੈ ਔਰਤਾਂ ਦੀ ਤੇ ਕੁੜੀਆਂ ਦੀ ਤੁਸੀਂ ਇੱਕ ਹਫ਼ਤੇ ਵਾਸਤੇ 6 ਮਹੀਨੇ ਵਾਸਤੇ ਜਾਂ 1 ਸਾਲ ਵਾਸਤੇ ਵਾਈਫ ਕਿਰਾਏ ਤੇ ਲੈ ਸਕਦੇ ਹੋ ਤੇ ਹੋਰ ਸਟੇਟਾਂ ਚ ਵੀ ਇਹੋ ਜਿਹਾ ਪਰ ਅੱਜ ਮੈਂ ਗੱਲ ਜਿਨ੍ਹਾਂ ਦੀ ਕਰਨ ਲੱਗਾ ਵਾ ਉਹ ਹੈ ਮੱਧ ਪ੍ਰਦੇਸ਼ ਦੀ ਇਹੋ ਜਿਹਾ ਰਿਵਾਜ ਕਿੱਦਾਂ ਪੈਦਾ ਹੋਇਆ ਇਹਦੇ ਕੀ ਕਾਰਨ ਰਹੇ ਹੋਣਗੇ ਉਸ ਪਿੰਡ ਵਿੱਚ ਨਾ ਹਰ ਸਾਲ

0: ਬਾਜ਼ਾਰ ਲੱਗਦਾ ਤੇ ਉਹ ਬਾਜ਼ਾਰ ਵਿੱਚ ਲੋੜਵੰਦ ਜਿਹੜੇ ਲੋਕ ਨੇ ਨਾ ਉਹ ਆਪਣੀਆਂ ਬੇਟੀਆਂ ਤੇ ਪਤਨੀਆਂ ਨੂੰ ਲੈ ਕੇ ਆਉਂਦੇ ਨੇ ਤੇ ਲੋੜਵੰਦ ਗਾਹਕ ਵੀ ਉੱਥੇ ਆਉਂਦੇ ਨੇ। ਬਿਲਕੁਲ ਪਸ਼ੂ ਮੰਡੀ ਵਾਂਗ ਹੀ ਜਿਸ ਤਰ੍ਹਾਂ ਪਸ਼ੂਆਂ ਦੀ ਵਿਕਰੀ ਹੋ ਰਹੀ ਹੁੰਦੀ ਹੈ ਉੱਥੇ ਹਰ ਕੋਈ ਆਪਣੀ ਵਾਈਫ ਚੁਣ ਸਕਦਾ ਉਹਨਾਂ ਦੇ ਵਿੱਚੋਂ। ਮਹੀਨੇ 6 ਮਹੀਨੇ ਦਾ ਜਾਂ 1 ਸਾਲ ਵਾਸਤੇ ਤੁਸੀਂ ਉਹ ਕਿਰਾਏ ਤੇ ਲੈ ਸਕਦੇ ਹੋ। ਸੋਹਣੀਆਂ ਔਰਤਾਂ ਤੇ ਕੁੜੀਆਂ ਦੀ ਬੋਲੀ ਲੱਗਦੀ ਹੈ ਜਿਹੜੀਆਂ ਜਰਾ ਕਿਊਟ ਨਜ਼ਰ ਆਉਂਦੀਆਂ ਨੇ ਤੇ ਵਸਤੂਆਂ ਵਾਂਗ ਜਿਹੜਾ ਜ਼ਿਆਦਾ ਪੈਸੇ ਦੇਵੇਗਾ ਉਹ ਲੈ ਜਾਏ। ਇੱਥੇ 2 ਪਾਰਟੀਆਂ ਚ ਡੀਲ ਹੁੰਦੀ ਹੈ ਸੱਜਣੋਂ। ਇੱਕ ਉਹ ਜੋ ਔਰਤਾਂ ਨੂੰ ਕਿਰਾਏ ਤੇ ਦੇ ਰਹੇ ਹੁੰਦੇ ਨੇ ਤੇ ਦੂਜੇ ਉਹ ਨੇ ਜੋ ਲੈ ਰਹੇ ਹੁੰਦੇ ਨੇ। ਜਦੋਂ ਇਹਨਾਂ ਵਿੱਚ ਆਪਸ ਵਿੱਚ ਗੱਲਬਾਤ ਹੋ ਜਾਂਦੀ ਹੈ ਭਾਅ ਤੈਅ ਹੋ ਜਾਂਦਾ ਉਹ ਜਿਹੜੀਆਂ ਜਿਹੜਾ ਜ਼ਿਆਦਾ ਖੂਬਸੂਰਤ ਹੈ ਉਹਨਾਂ ਦੀ ਤੇ ਲੱਗਣੀ ਹੈ ਬੋਲੀ। ਇਹ ਜਿਸ ਤਰ੍ਹਾਂ ਵੀ ਖੜੇ ਨੇ ਪਤਾ ਨਹੀਂ ਲੜਕੀ ਦੇ ਚਾਚੇ ਤਾਏ ਜਾਂ ਪਿਓ ਹੋਏਗਾ ਉਹਨਾਂ ਨਾਲ ਸਿੱਧੀ ਗੱਲਬਾਤ ਕਰਦੇ ਨੇ ਵੀ ਉਹ ਪਿਓ ਕੁੜੀ ਦਾ ਕਹੇਗਾ ਕਿ ਇੰਨੇ ਪੈਸੇ ਦੇ ਦਿਓ ਛਿਆ ਮਹੀਨੇ ਵਾਸਤੇ ਜਾਂ ਸਾਲ ਵਾਸਤੇ। ਅਗਰ ਉਹ ਆਪਸ ਵਿੱਚ ਸੈਟਲਮੈਂਟ ਹੋ ਜਾਂਦੀ ਹੈ ਉਹਨਾਂ ਦੀ ਤੇ ਉਹ ਠੀਕ ਹੈ ਤਾਂ ਠਾਂ ਕਰ ਲੈਂਦੇ ਨੇ। ਜੋ ਦੋਸਤੋ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਇਹ ਸਾਰਾ ਕੁਝ ਤੁਸੀਂ ਨੈੱਟ 'ਚ ਵੀ ਚੈੱਕ ਕਰ ਸਕਦੇ ਹੋ। ਉਹਦੇ ਵਿੱਚ ਤੁਹਾਨੂੰ ਇਸ ਤੋਂ ਵੀ ਗਾਹ ਖਤਰਨਾਕ ਚੀਜ਼ਾਂ ਪੜ੍ਹਨ ਨੂੰ ਮਿਲਣਗੀਆਂ ਵੇਖਣ ਨੂੰ ਮਿਲਣਗੀਆਂ। ਤੇ ਫਿਰ ਜਿਹੜੀਆਂ ਜ਼ਰਾ ਕਿਊਟ ਨੇ ਜ਼ਿਆਦਾ ਸੋਹਣੀਆਂ ਨੇ ਉਹਨਾਂ ਦੀ ਲਾਮੀ ਵੀ ਹੋ ਜਾਂਦੀ ਹੈ। ਤੇ ਜਿਹੜਾ ਐਗਰੀਮੈਂਟ ਹੁੰਦਾ ਵਾ ਐਗਰੀਮੈਂਟ ਨੂੰ ਇੱਕ ਸਰਕਾਰੀ ਅਸ਼ਟਾਮ ਤੇ ਲਿਖਿਆ ਜਾਂਦਾ ਹੈ। ਜੋ ਅਸ਼ਟਾਮ ਆਮ 50 ਰੁਪਏ ਦਾ ਨਹੀਂ ਹੁੰਦਾ ਜਿਹੜਾ ਤੁਸੀਂ ਕਚਹਿਰੀਆਂ ਚੋਂ ਲੈਂਦੇ ਹੋ ਕਈ ਤਰ੍ਹਾਂ ਦੇ ਹੁੰਦੇ ਨੇ ਇਹ 50 ਰੁਪਏ ਦਾ ਹੁੰਦਾ। ਇਹਦੇ ਉੱਪਰ ਲਿਖਿਆ ਜਾਂਦਾ ਹੈ ਕਿ ਇਸ ਔਰਤ ਨੇ ਕਿੰਨੇ ਦਿਨ ਜਾਂ ਕਿੰਨੇ ਮਹੀਨੇ ਉਸ ਬੰਦੇ ਨਾਲ ਰਹਿਣਾ ਜਿਹੜਾ ਉਹਨੂੰ ਇੰਨੇ ਪੈਸੇ ਦੇ ਕੇ ਲੈ ਰਿਹਾ ਜਿਹਨੇ ਖਰੀਦਿਆ। ਜਦੋਂ ਉਹ ਟਾਈਮ ਪੂਰਾ ਹੋ ਜਾਏਗਾ ਤੇ ਐਗਰੀਮੈਂਟ ਖਤਮ ਹੋ ਗਿਆ ਤਾਂ ਫਿਰ ਔਰਤ ਨੂੰ ਉਸਦੇ ਪਰਿਵਾਰ ਕੋਲ ਜਾਂ ਉਹਦੇ ਹਸਬੈਂਡ ਕੋਲ ਵਾਪਸ ਪਹੁੰਚਾ ਦਿੱਤਾ ਜਾਂਦਾ ਜਿਹੜਾ ਲੈ ਕੇ ਗਿਆ ਐਗਰੀਮੈਂਟ ਤੇ ਸਾਰਾ ਕੁਝ ਲਿਖਿਆ ਹੁੰਦਾ ਤੇ ਉਹ ਵਾਪਸ ਵੀ ਕਰ ਜਾਂਦੇ ਨੇ। ਤੇ ਜਦੋਂ ਉਹ ਵਾਪਸ ਲੈ ਆਉਂਦੇ ਨੇ ਤੇ ਉਹਦਾ ਹਸਬੈਂਡ ਜਾਂ ਪਰਿਵਾਰ ਜਿਨ੍ਹਾਂ ਨੂੰ ਵੀ ਉਹ ਬਿਲੋਂਗ ਕਰਦੀ ਹੈ ਉਹ ਉਹਨੂੰ ਫਿਰ ਮੰਡੀ 'ਚ ਲੈ ਆਉਂਦੇ ਨੇ। ਅਗਰ ਉਹ ਲੜਕੀ ਜਿਹੜੀ ਇਹਨਾਂ ਨੇ ਕਿਰਾਏ ਤੇ ਦਿੱਤੀ ਹੈ ਕਿਸੇ ਬੰਦੇ ਨੂੰ ਜਾਂ ਔਰਤ ਉਸ ਆਦਮੀ ਨੂੰ ਪਸੰਦ ਆ ਜਾਏ ਤੇ ਉਹ ਆਪਣਾ ਐਗਰੀਮੈਂਟ ਐਕਸਟੈਂਡ ਵੀ ਕਰਵਾ ਸਕਦਾ ਜਿੰਨੀ ਦੇਰ ਉਹ ਚਾਹੇ। ਜਦੋਂ ਵਾਪਸ ਕਰਨ ਆਏਗਾ ਤੇ ਕਹੇਗਾ ਮੈਂ ਵਾਪਸ ਨਹੀਂ ਕਰਨੀ ਤੇ ਮੈਨੂੰ ਐਕਸਟੈਂਡ ਕਰ ਦਿਓ 6 ਮਹੀਨੇ ਸਾਲ ਵਾਸਤੇ। ਜੇ ਔਰਤ ਜਿਹੜੀ ਹੈ ਨਾ ਜਦੋਂ ਉਹਨੂੰ ਦੋਸਤੋ ਪਹਿਲਾਂ ਸੂਬਾ ਸਿੰਘ ਨਾਲ ਗੱਲਾਂ ਕਰ ਲਈਏ ਉਹਦੇ ਬਾਅਦ ਮੈਂ ਕੈਰੀ ਆਨ ਰੱਖਾਂਗਾ ਤੁਹਾਡੇ ਨਾਲ ਗੱਲਬਾਤ। ਸਰਦਾਰ ਸੂਬਾ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਜਟ ਸਾਹਿਬ ਕੀ ਹਾਲ ਸਰ।
0: ਮਿਹਰਬਾਨੀ ਚੜ੍ਹਦੀ ਕਲਾ ਚਾਂ ਜੀ ਤੇ ਵੇਖ ਲਓ ਰੌਣਕਾਂ ਲੱਗੀਆਂ ਨੇ। ਮੈਂ ਸੋਚਿਆ ਕਿ ਤੁਸੀਂ ਸ਼ਾਇਦ ਥੋੜੇ ਜਿਹੇ ਕਿਤੇ ਅੱਗੇ ਪਿੱਛੇ ਹੋ ਗਏ
1: ਹੋਵੋਗੇ। 2 ਮਿੰਟ ਹੀ ਨਾ ਤੇ ਇੱਧਰ ਉੱਧਰ 2 ਹੀ ਮਿੰਟ ਜਿਹੜਾ ਕੋ ਬੱਚਿਆਂ ਦੇ ਮੈਚ ਦੇਖਣੇ ਉੱਥੇ ਬੈਠ ਗਿਆ ਮੈਂ।
0: ਅੱਛਾ ਮੈਂ ਵੀ ਲੇਟ ਹੋ ਗਿਆ ਤੁਹਾਨੂੰ
1: ਜੀ ਜੀ
0: ਗੱਲਾਂ ਬੜੀਆਂ ਜੀ ਜੀ ਚੱਲਣ ਡਈਆਂ ਸਨ ਕੋਈ
1: ਜੀ ਸਰ
0: ਪਹਿਲਾਂ ਕਿਸ਼ਨ ਚੰਦ ਜੀ ਆਏ ਹੋਏ ਦੁੱਖ ਬੜੇ ਹੋ ਕੇ ਦੱਸਣ ਦੇ ਵੀ ਕੀ ਸਿਸਟਮ ਹੈ ਸਾਡੇ ਮੁਲਕ ਦੇ ਵਿੱਚ ਮਤਲਬ ਕਿੱਦਾਂ ਚੱਲ ਰਿਹਾ
1: ਮੁਲਕ ਦਾ ਸਿਸਟਮ ਤੇ ਵਾਕਿਆ ਅਰਦਾਸ ਕਰਨ ਵਾਲਾ ਪਰ ਜਿਹੜਾ ਦਿਨ ਅੱਜ ਤੁਸੀਂ ਇੱਕ ਆਪਣਾ ਬਣਾਇਆ ਹੋਇਆ ਰੇਡੀਓ ਦਾ ਜੋ ਮਤਲਬ ਪ੍ਰੋਟੋਕੋਲ ਉਹਦੇ ਮੁਤਾਬਕ ਤੇ ਜਿਹੜਾ ਲਾਸਟ ਹੁੰਦਾ ਆ ਉਹ ਹਾਸੋਗਲ ਵਾਲਾ ਹਾਸੇ ਖੱਟੇ ਵਾਲਾ
0: ਦੋਸਤੋ ਮੇਰਾ ਖਿਆਲ ਨੈਟ ਦੀ ਪ੍ਰੋਬਲਮ ਕਰਕੇ
1: ਹੈਲੋ
0: ਹਾਂਜੀ ਹਾਂਜੀ ਆ ਰਹੀ ਹੁਣ ਆਵਾਜ਼ ਆ ਰਹੀ ਹੈ ਤੁਹਾਡੀ
1: ਹਾਂਜੀ ਪਾਤਰ ਸਾਹਿਬ ਆ ਰਹੀ ਬਾਜੀ
0: ਬਿਲਕੁਲ ਫਸਟ ਕਲਾਸ ਬਹੁਤ ਸੋਹਣੀ
1: ਹਾਂਜੀ ਪਾਤਰ ਸਾਹਿਬ ਕਹਿੰਦੇ ਆ ਤੂੰ ਉੱਠ ਜਗਾ ਦੇ ਮੋਮਬੱਤੀਆਂ ਇੱਥੇ ਤੇ ਵਗਦੀਆਂ ਰਹਿਣੀਆਂ ਪੌਣਾ ਕੁ ਪੱਤੀਆਂ
0: ਵਾਹ
1: ਤੇ ਇੱਦਾਂ ਵਾ ਵੀ ਜਿਹੜਾ ਹੁਣੇ ਜੇ ਨਾ ਬਾਦਲ ਸਾਹਿਬ ਪਿਛਲੇ ਵਰਲਡ ਹੈਪੀਨੈਸ ਡੇ ਸੀਗਾ ਮੈਨੂੰ ਪੱਕੀ ਤਰ੍ਹਾਂ ਡੇਟ ਤੇ ਹੁਣ ਯਾਦ ਨੀ ਗਏ ਕੋਈ 10 ਦਿਨ
0: ਹਫ਼ਤੇ
1: ਤੋਂ 10 ਦਿਨ ਪਹਿਲਾਂ ਦੀ ਗੱਲ ਹੈ ਹੈਲੋ
0: ਜੀ ਮੈਂ ਬਿਲਕੁਲ ਤੁਹਾਨੂੰ ਜਵਾਬ ਦੇ ਰਿਹਾ ਸ਼ਾਇਦ ਤੁਹਾਨੂੰ ਮੇਰੀ ਆਵਾਜ਼ ਮੇਰੀ
1: ਹੈਲੋ
0: ਪਹੁੰਚ ਨਹੀਂ ਰਹੀ ਤੁਹਾਡੇ ਤੱਕ
1: ਕੱਟੀ ਜਾਂਦੀ ਆਵਾਜ਼ ਚੋਂ ਕੱਟੀ ਜਾਂਦੀ ਨੈਲ ਦਾ
0: ਠੀਕ ਠਾਕ ਆ ਰਹੀ
1: ਬੋਲੋ ਅੱਛਾ ਜੀ ਠੀਕ ਹੈ ਠੀਕ ਠੀਕ ਅੱਛਾ ਬਾਦਲ ਸਾਹਿਬ ਵਰਲਡ ਹੈਪੀਨੈਸ ਡੇ ਦੇ ਉੱਤੇ ਨਾ ਸੰਸਾਰ ਪੱਧਰ ਤੇ ਦੁਨੀਆਂ ਦੇ ਖੁਸ਼ ਲੋਕਾਂ ਦੇ ਦਰਜਾਬੰਦੀ ਕੀਤੀ ਜਾਂਦੀ ਆ ਤੇ ਉਹਦੇ ਵਿੱਚ ਮਤਲਬ ਸਾਡੇ ਦੇਸ਼ ਦਾ ਜਿਹੜਾ ਨਾਂ 147ਵੇਂ ਨੰਬਰ ਤੇ ਟੋਟਲ ਸਾਰੇ ਵਰਲਡ ਦੇ ਵਿੱਚ 195 ਦੇਸ਼ ਨੇ
0: ਜੀ
1: ਤੇ ਆਪਣੇ ਜਿਹੜੇ ਪਾਕਿਸਤਾਨ ਤੋਂ ਆਪਾਂ ਇਸ ਮਸਲੇ ਚ ਪਿੱਛੇ ਆ ਮਤਲਬ ਕਾਫੀ ਸਾਡੇ ਲੋਕਾਂ ਦਾ ਜਿਹੜਾ ਨਾ ਇਹ ਚਲੋ ਖੈਰ ਠੀਕ ਹੈ ਕੋਈ ਸਿਸਟਮ ਦੀਆਂ ਰਾਜਨੀਤੀ ਦੀਆਂ ਵੀ ਉਹ ਕਿਸੇ ਚਾਂਦੀ ਦੀ ਗੱਲ ਨਾ ਆਪਾਂ ਸਹਿਮਤ ਹਾਂ ਪਰ ਇਹ ਸਭ ਕਾ ਇਹਨੂੰ ਛੱਡ ਕੇ ਨਾ ਸਾਰੀਆਂ ਗੱਲਾਂ ਤੋਂ ਛੱਡ ਕੇ ਤੇ ਕਿਸ ਵੇਲੇ ਜਿੱਦਾਂ ਨਾ ਉਹ ਮਤਲਬ ਜਿੱਦਾਂ ਇੱਕ ਫਕਰ ਦਰਵੇਸ਼ ਤਬੀਅਤ ਦੇ ਹੁੰਦੇ ਆ ਨਾ ਮਤਲਬ ਬਾਬੇ ਤੇ ਵੀ ਇਹ ਦੁਨੀਆਂ ਨੂੰ ਭੁੱਲ ਕੇ ਕਿਸੇ ਵੇਲੇ ਥੋੜਾ ਜਿਹਾ ਵੀ ਉਹ ਗੱਲ ਤੇ ਖੁਸ਼ ਵੀ ਹੋਣਾ ਚਾਹੀਦਾ ਹਾਸਾ ਠੱਠਾ ਵੀ ਇਹ ਸਿਸਟਮ ਤੇ ਏਦਾਂ ਹੀ ਰਹਿਣਾ ਏਦਾਂ ਹੀ ਚੱਲਦਾ ਰਹਿਣਾ
0: ਸ਼ੁਗਲ ਵੀ ਹੋਣਾ ਚਾਹੀਦਾ ਥੋੜਾ
1: ਸ਼ੁਗਲ ਵੀ ਹੋਣਾ ਚਾਹੀਦਾ ਠੀਕ ਤੁਸੀਂ ਇਹਦਾ ਜਿਹੜਾ ਚੁਣਿਆ ਨਾ ਰੇਡੀਓ ਵਾਸਤੇ ਇੱਕ ਦਿਨ ਸ਼ਾਇਦ ਲਾਸਟ ਐਤਵਾਰ ਜਿਹੜਾ ਮਹੀਨੇ ਦਾ ਤੇ ਉੱਥੇ ਹਲਕੀ ਫੁਲਕੀਆਂ ਗੱਲਾਂ
0: ਆਪਣਾ ਖਹਿਰਾ ਸਾਹਿਬ ਵਿਚਾਰੀ ਪਿੱਟਣ ਡਈ ਆ ਲੜਾਈਆਂ ਲੱਗੀਆਂ ਮਜਾਇਲਾਂ ਡਿੱਗਣ ਡਈਆਂ ਨੇ ਤੇ ਕਿਤਨਾ ਹਾਸੇ ਵੰਡਣ ਦੀ ਕਿਤਨਾ ਹਾਸੀਏ ਹਾ ਹਾ ਹਾ ਹਾ ਕਰਕੇ
1: ਰੋਜ਼ ਪਰ ਇਹਦੇ ਵਿੱਚ ਜਿਹੜਾ ਸਾਡਾ ਪੰਜਾਬ ਦਾ ਮੈਂ ਤੁਹਾਡੀ ਗੱਲ ਦਾ ਥੋੜੀ ਜਿਹੀ ਵਿੱਚ ਮੈਂ ਬੋਲ ਪਿਆ ਵਾ ਜਿਹੜਾ ਹੈਲੋ
0: ਤੁਸੀਂ ਬੋਲੀ ਜਾਓ ਤੁਹਾਡੀ ਆਵਾਜ਼ ਫਸਟ ਕਲਾਸ ਆ ਰਹੀ ਹੈ ਆਵਾਜ਼ ਦੀ ਵੇਟ ਨਾ
1: ਉਹ ਨਾ ਟੂ ਟੂ ਕਰ ਸਰਬਜ ਸਰ ਸਾਡੇ ਪੰਜਾਬ ਦਾ ਕਲਚਰ ਹੀ ਸਭਿਆਚਾਰ ਇਤਿਹਾਸ ਜਿਹੜਾ ਨਾ ਪੌਣ ਪਾਣੀ ਦੇ ਸਾਡੀ ਵਿਰਾਸਤ ਹੀ ਏਦਾਂ ਦੀ ਆ ਵੀ ਇੱਥੇ ਚੜ੍ਹਦੀ ਕਲਾ ਚ ਰਹਿਣਾ ਕੁਛ ਹੋ ਜੇ ਕਿਸੇ ਵੀ ਕੀਮਤ ਦੇ ਉੱਤੇ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ ਤੇ ਕਿਸੇ ਵੀ ਮੁਸੀਬਤ ਕੋਈ ਵੀ ਮੁਸ਼ਕਲ ਪ੍ਰੋਬਲਮ ਹੋਵੇ ਤੇ ਉਹਨੂੰ ਮਤਲਬ ਹੱਸ ਕੇ ਤੇ ਖਿੜੇ ਮੱਥੇ ਤੇ ਏਦਾਂ ਫੇਸ ਕਰਨਾ ਮਤਲਬ ਦਲੇਰੀ ਨਾਲ ਬਹਾਦਰੀ ਨਾਲ ਇਹ ਸਾਡੇ ਗੁਰੂ ਸਾਹਿਬਾਂ ਦਾ ਮਤਲਬ ਇਸ ਧਰਤੀ ਨੂੰ ਮਤਲਬ ਆਸ਼ੀਰਵਾਦ ਆ ਤੇ ਇਹ ਪੰਜਾਬੀ ਚਲੋ ਅਸੀਂ ਮੰਨਦੇ ਆ ਸਮੱਸਿਆਵਾਂ ਬੜੀਆਂ ਨੇ ਜਿਹੜੀ ਇਸ ਵੇਲੇ ਖਾਸ ਕਰਕੇ ਜਿਹੜੀ ਸੰਸਾਰ ਪੱਧਰ ਦੇ ਉੱਤੇ ਇੱਕ ਕਹਿੰਦੇ ਆ ਨਾ ਵੀ ਧਰਤੀ ਬਰੂਦ ਦੇ ਢੇਰ ਦੇ ਉੱਤੇ ਪਈ ਆ ਭਾਈ ਸਿਆਣੇ ਵਿਗਿਆਨੀ ਵਿਦਵਾਨ ਦੀ ਵੀ ਕਹਿੰਦੇ ਆ ਵੀ ਜਿੰਨਾ ਬਰੂਦ ਇਸ ਧਰਤੀ ਤੇ ਇਸ ਵੇਲੇ ਪਿਆ ਵਾ ਨਾ ਮੁਲਕਾਂ ਕੋਲ ਏਦਾਂ ਦੀਆਂ ਇੱਕ ਨੀ 20 ਧਰਤੀਆਂ ਹੋਰ ਮਤਲਬ ਬਰਬਾਦ ਹੋ ਸਕਦੀਆਂ ਉੱਡ ਸਕਦਾ
0: ਅੱਛਾ ਗੱਲ ਹੈ ਏਦਾਂ ਇਹ ਤੇ ਬਰਬਾਦ ਕਰ ਦੇਣੀ ਫਿਰ 12 ਕੁ ਘੰਟੇ ਆ ਜੀ ਤੇ ਫਿਰ 23 ਧਰਤੀਆਂ ਲੱਭਦੇ ਫਿਰਾਂਗੇ
1: ਮੇਰੇ ਕਹਿਣਾ ਮਤਲਬ ਉਹਨਾਂ ਵਾਸਤੇ ਮਤਲਬ ਇੰਨੇ ਗੁਣਾ 20 ਗੁਣਾ ਵੱਧ ਵੀ ਇਹ ਇੱਕ ਧਰਤੀ ਕਹਿਣ ਦਾ ਮਤਲਬ ਇਹ ਆ ਵਿਦਵਾਨ ਦਾ ਵੀ ਇਹਨੂੰ ਖਰਾਬ ਕਰਨ ਲਈ ਮਤਲਬ ਇੱਕ ਗੁਣਾ ਹੀ ਬੜਾ ਸੀ ਤੇ 20 ਗੁਣਾ ਹੋਰ ਹੈਗਾ ਪਿਆ ਵਾ ਮਤਲਬ
0: ਇਹ ਧਰਤੀ ਬਰਬਾਦ ਕਰਕੇ ਅਸੀਂ ਦੂਜੇ ਚੰਨ ਤਾਰਿਆਂ ਨੂੰ ਬਰਬਾਦ ਕਰਨ ਚਲੇ ਜਾਂਦੇ ਫਿਰ ਵਾਪਸ ਕਿਤੇ ਤੇ ਆਵਾਂਗੇ ਇਹ ਤੇ ਅਸੀਂ ਪਹਿਲਾਂ ਬਰਬਾਦ ਕਰਕੇ ਉਧਰ ਨੂੰ ਜਾਣਾ
1: ਵਾਪਸ ਫੇਰ ਮੁੜ ਕੇ ਕੋਈ 100,000 ਲੱਖਾਂ ਸਾਲ ਫੇਰ ਬੰਦੇ ਨੂੰ ਮੁੜ ਕੇ ਦੋਹਰੇ ਜਨਮ ਲੈਣ ਲਈ ਲੱਗਣਗੇ ਜੋ ਲੱਛਣ ਇਸ ਵੇਲੇ ਲੱਗ ਰਹੇ ਆ ਨਾ ਵਰਲਡ ਵਾਈਡ ਜਿਹੜੇ ਮਤਲਬ ਤੇ ਖਾਸ ਕਰਕੇ ਇੱਕੋ ਹੀ ਜਿਹੜੇ ਟਰੰਪ ਸਾਹਿਬ ਦੇ
0: ਉਹ
1: ਜੀ ਜੀ ਜੀ
0: ਜਿਹੜੇ ਟਰੰਪ ਸਾਹਿਬ ਨੇ ਨਾ
1: ਜੀ ਜੀ
0: ਕਿਸ ਤਰ੍ਹਾਂ ਮੈਂ ਬਹੁਤ ਛੋਟਾ ਹੀ ਐਕਸਪਲੇਨ ਹੈ ਜੋ ਬੰਦਾ ਰਾਤ ਨੂੰ ਕੁਛ ਦਿਨੇ ਕੁਛ ਕਹਿੰਦਾ ਉਹ ਬੰਦੇ ਦਾ ਫਿਰ ਗਿਆ ਦਿਮਾਗ ਮੇਰਾ ਖਿਆਲ ਹੈ
1: ਬਿਲਕੁਲ
0: ਨਹੀਂ ਅਮਰੀਕਾ ਵਾਸਤੇ ਵੀ ਘਾਤਕ ਹੈ ਓਨਾ ਹੀ ਜਿੰਨਾ ਜਿੰਨਾ ਦੁਨੀਆਂ ਵਾਸਤੇ
1: ਆਪਾਂ ਵੇਖੋ ਸਿੰਪਲ ਸਧਾਰਨ ਬੰਦੇ ਹੀ ਆ ਨਾ ਤੇ ਕਿ ਤੁਹਾਡੀ ਗੱਲ ਦੀ ਅਸੀਂ ਗੂਹੋਂ ਜਦੋਂ ਗੱਲ ਕੱਢਦੇ ਹਾਂ ਤੇ ਯਾਰ ਆਪਾਂ ਗੱਲ ਕੀਤੀ ਆ, ਹੁਣ ਅਸੀਂ ਇਹਦੇ ਬਲ ਦੇ ਉਲਟ ਗੱਲ ਨੀ ਕਰਨੀ ਜਾਂ ਬੱਚਿਆਂ ਵਾਲੀ ਗੱਲ ਨੀ ਕਰਨੀ, ਹੁਣ ਅਸੀਂ ਸਿਆਣੇ ਹਾਂ, ਸਾਡੀ ਸੱਤਰੇ ਬੱਚੇ ਹੋਏ ਆ, ਹੁਣ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਚੰਗੇ ਨੀ ਲੱਗਦਾ। ਪਰ ਉਹ ਨਾ ਇੱਕ ਇੱਕ ਨਿੱਕੇ ਨਿਆਣਿਆਂ ਤੋਂ ਲੈ ਕੇ ਤੇ ਜਿਹਨੂੰ ਨਾ ਸਾਡੇ ਪੰਜਾਬੀ ਚ ਇੱਕ ਸਿੱਧੀ ਗੱਲ ਠੇਠ ਪੰਜਾਬੀ ਚ ਬੁੱਢਾ ਸਠਿਆ ਆ ਗਿਆ, ਸੱਠਾਂ ਸਾਲਾਂ ਤੋਂ ਵੱਧ ਵਾਲੇ ਨੂੰ ਸਠਿਆ ਆ ਗਿਆ, ਮਤਲਬ ਕੋਈ ਪਤਾ ਨੀ ਕੀ ਬੋਲਣਾ ਕਿੱਥੇ।
0: ਬੁੱਢੇ ਬੜੇ ਬੜੇ ਤੇਜ਼ ਔਰ ਵਧੀਆ ਵੀ ਹੁੰਦੇ ਨੇ, ਇਹ ਤੇ ਇਹਦੇ ਤੇ ਹੱਦ ਹੀ ਕਰ ਛੱਡੀ ਹੈ ਇਸ ਬੰਦੇ ਨੇ, ਉਹ ਕੋਈ ਲਾਜਿਕ ਕੋਈ ਸ਼ਰਮ ਕੋਈ ਦੀ ਬਾਹਰ ਦੀ ਆਪਣੇ ਦੇਸ਼ ਦੀ ਬਾਹਰ ਦੇ ਦੇਸ਼ ਦੀ ਇੱਕ ਮਤਲਬ ਕਿ ਮੂਰਖਤਾ ਜਾਂ ਗਤਕਾ ਖੇਡਣਾ ਕਮਾਲ।
1: ਉਹਦੀ ਉਹ ਗੱਲ ਤੇ ਉਹਦੀ ਉਹਦੀ ਹਾਸੇ ਵਾਲੀ ਜੇ ਵੈਸੇ ਵਾਕਿਆ ਤੁਹਾਡੇ ਪ੍ਰੋਗਰਾਮ ਦੇ ਮੁਤਾਬਕ ਵੀ ਸਾਡੇ ਪੰਜਾਬ ਚ ਜਿਹੜਾ ਦੁਨੀਆਂ ਭਰ ਦੀ ਝੂਠ ਖਾਂਦਾ ਤੇ ਉਹ ਜਿਹੜਾ ਜਿਹਦੇ ਪੱਲੇ ਢੇਲਾ ਨੀ ਉਹਦਾ ਨਾਂ ਲੱਖਾ ਸਿੰਘ ਵਾਲੀ ਗੱਲ ਆ, ਉਹ ਕਹਿੰਦਾ ਕੱਲ ਨੇ ਕਿਹਾ ਵਾ ਵੀ ਮੈਂ ਸ਼ਾਂਤੀ ਦੂਤ ਵਜੋਂ ਜਾੜਿਆ ਜਾਊਗਾ, ਸਾਰੀ ਦੁਨੀਆਂ ਨੂੰ ਅੱਗ ਲਾ ਕੇ ਨਾ ਬਾਂਦਰ ਵਾਂਗੂ ਤੀਲੀ ਲਾ ਕੇ ਪੂਰੀ ਦੁਨੀਆਂ ਨੂੰ।
0: ਮੈਂ ਨਾ ਹਾਸੇ ਦਾ ਪ੍ਰੋਗਰਾਮ ਹੀ ਇੱਕ ਪਾਕਿਸਤਾਨੀ ਤੁਹਾਨੂੰ ਪਤਾ ਉਹ ਹੱਦ ਕਰ ਦਿੰਦੇ ਨੇ।
1: ਹਾਂਜੀ ਹਾਂਜੀ ਬਿਲਕੁਲ ਜੀ,
0: ਮੈਂ ਥੋੜਾ ਜਿਹਾ ਡਿਆ ਕੋਈ ਵੇਖਣ ਦੇ ਉਹਦੇ ਵਿੱਚ ਡਰਾਮੇ ਚੋਂ, ਕਹਿੰਦੇ ਨੇ ਇੱਕ ਨਾ ਚਾਚੀ ਬੜੀ ਲੜਾਕੀ ਜਿਹੀ ਆ, ਲੜਨ ਵਾਲੀ ਜਿਸ ਤਰ੍ਹਾਂ ਪੈਰੀ ਜੁੱਤੀ ਵੀ ਨਹੀਂ ਪਾਈ ਤੇ ਨਾਸਾਂ ਖਿੱਚੀਆਂ ਤਾਂ ਨੂੰ ਉਹਨੇ ਕੋਕਾ ਪਾਇਆ ਸੀ, ਚੰਗਾ ਜਲੂਸ ਉਹਨੇ ਆਪਣਾ ਕਹਿੰਦਾ ਲੜਾਕੀ ਵੇਖਣ ਨੂੰ ਹੀ ਲੜਾਕੀ ਲੱਗਦੀ ਸੀ। ਉਹਦੀ ਗਲ ਪੈ ਗਈ ਜੀ ਇੱਕ ਬੰਦੇ ਦੇ ਉਹਨਾਂ ਦੇ ਘਰ ਆਣ ਕੇ, ਚਾਚੀ ਤੂੰ ਏਦਾਂ ਕਰ ਬਹਿ ਕੇ, ਹਾਂ ਏਦਾਂ ਕਰ ਨਾਸਾਂ ਦੀ ਰੇਸ ਘਟਾ ਪਹਿਲਾਂ ਤੇ ਬਹਿ ਕੇ ਮੇਰੇ ਨਾਲ, ਉਹਨੇ ਹੋਰ ਰੇਸ ਚੁੱਕ ਦਾਸਾਂ ਤਾਂ ਚੁੱਕ ਦਿੱਤੀਆਂ ਉਹਨੇ ਤੇ ਉਹ ਲਾਗੇ ਇੱਕ ਬਜ਼ੁਰਗ ਸੀ ਉਹ ਗੁਰਬਾ ਚਿੱਟਾ ਉਹਦਾ ਝਾਟਾ ਜਿਹਾ ਸੀ ਤੇ ਚਾਚੀ ਨੇ ਰੇਸ ਹੋਰ ਦਾਸਾਂ ਨੂੰ ਦੇ ਦਿੱਤੀ ਤਾਂ ਉਹਨੂੰ, ਕਹਿੰਦਾ ਉਹ ਤੈਨੂੰ ਸੁਣਿਆ ਨਹੀਂ ਵੀ ਤੂੰ ਬਹਿ ਕੇ ਗੱਲ ਕਰ ਜਿਹੜੀ ਸਾਡੇ ਨਾਲ ਕਰਨੀ ਆ ਤੂੰ। ਉਹ ਚਾਚੀ ਉਹਨੂੰ ਕਹਿੰਦੀ ਤੂੰ ਤਾਂ ਮੇਰੇ ਨਾਲ ਗੱਲ ਹੀ ਨਾ ਕਰ, ਟਰੰਪ ਦੀ ਸ਼ਕਲਾਂ ਵਾਲਿਆ ਭੈੜਿਆ ਤੇਰਾ ਤੇ ਮੂੰਹ ਵੇਖਣ ਨੂੰ ਜੀ ਨੀ ਕਰਦਾ, ਵੇ ਤੇਰੇ ਨਾਲ ਮੈਂ ਬਹਿ ਕੇ ਗੱਲ ਕਰਾਂ, ਵੇ ਤੈਨੂੰ ਨਖੱਤਿਆ ਪਤਾ ਨੀ ਰਾਤ ਨੂੰ ਤੂੰ ਕੀ ਕਹਿ ਦੇਣਾ, ਦੁਪਹਿਰ ਨੂੰ ਤੂੰ ਕੀ ਕਹਿਣਾ, ਦਿਨੇ ਤੂੰ ਕੀ ਕਹਿ ਦੇਣਾ, ਮੈਂ ਹੈ ਤੇਰੇ ਨਾਲ ਮੇਰੀ ਗੱਲ ਕਰਦੀ ਆ ਜੁੱਤੀ ਮੇਰਾ ਤੇ ਮੈਂ ਨਾਸਾਂ ਦੀ ਰੇਸ ਵੀ ਨਹੀਂ ਉਠਾ ਕਰਨੀ, ਮੈਂ ਇਹ ਤੇ ਤੂੰ ਵੀ ਤਾਂ ਕਰਨੀ ਆ, ਕਿੱਥੋਂ ਤੱਕ ਇਹ ਪਹੁੰਚ ਗਿਆ ਹੈਗਾ ਬੰਦਾ।
1: ਉਹ ਬਾਜਵਾ ਸਾਹਿਬ ਏਦਾਂ ਗੱਲ ਹੋਈ ਵੀ ਉਹ ਜਿੱਦਾਂ ਤੁਸੀਂ ਦੱਸ ਰਹੇ ਨਾ ਸ਼ੁਗਲ ਉਹਨਾਂ ਦਾ ਪਤੀ ਪਤਨੀ ਦਾ, ਉਹ ਪਤੀ ਪਤਨੀ ਝਗੜੇ ਦੇ ਲਾਗੇ ਭਰਾ ਮਾਨਸ ਬੰਦਾ ਵੀ ਸੀ ਮਤਲਬ, ਤੇ ਉਹ ਉਹਨਾਂ ਨੂੰ ਡਿਆ ਸਮਝਾਉਣ ਡਿਆ ਤੇ ਉਹ ਕਹਿੰਦੀ ਵੀ ਹੁਣ ਤੂੰ ਮੈਨੂੰ ਹਰ ਵੇਲੇ ਨਿੱਕੀ ਨਿੱਕੀ ਗੱਲ ਤੇ ਲੜਦਾ ਹੀ, ਮੈਂ ਨੁਕਸ ਕਰਦਾ ਹੀ ਨਾ, ਵਿਆਹ ਤੋਂ ਪਹਿਲਾਂ ਦੇ ਤੂੰ ਕਹਿੰਦਾ ਹਾਂ ਮੈਂ ਜੇ ਮੇਰਾ ਵਿਆਹ ਨਾ ਤੇਰੇ ਨਾਲ ਮੈਂ ਜ਼ਹਿਰ ਖਾ ਲੈਣੀ ਆ, ਭਾਊ ਨੂੰ ਕਹਿੰਦਾ ਉਹ ਕਹਿੰਦਾ ਉਹ ਮੇਰੀ ਗੱਲ ਸੁਣ ਜੇ ਵਾਕਿਆ ਤੂੰ ਮਤਲਬ ਜ਼ਹਿਰ ਖਾਣ ਲੱਗਾ ਹਾਂ ਤੇ ਇਹਦੇ ਨਾਲ ਵਿਆਹ ਕਰ ਲੋ ਚੰਗਾ, ਜੇ ਤੂੰ ਜ਼ਹਿਰ ਖਾ ਲੈਂਦਾ ਸੀ ਚੰਗੀ ਗੱਲ, ਆਂਦਾ ਜੇ ਤੂੰ ਆਖਿਆ ਤਾਂ ਤੂੰ ਇਹਦੇ ਨਾਲ ਵਿਆਹ ਕਰ ਲੈ ਤੂੰ ਖਾ ਹੀ ਲੈਣੀ
0: ਚੰਗਾ
1: ਜੀ।
0: ਜਦੇ ਇੱਕ ਨਾ ਇਸ ਤਰ੍ਹਾਂ ਹੀ ਲੜਨ ਡਏ ਹਨ
1: ਤੇ
0: ਕਹਿੰਦੇ ਉਹ ਕਹਿੰਦਾ ਵਾ ਵੀ ਜਨਾਨੀ ਉਹ ਫਿਰ ਵਿਆਹ ਲਵ ਮੈਰਿਜ ਵਾਲੇ ਲੜਦੇ ਵੀ ਫਿਰ ਸਗੋਂ ਜ਼ਿਆਦਾ
1: ਨੇ,
0: ਨਹੀਂ ਜਾਣਦੇ ਹੁੰਦੇ
1: ਉਹ ਕਹਿੰਦਾ ਉਹ ਆਂਦਾ ਵੀ ਤੂੰ ਮੇਰੇ ਮਗਮਾ ਤੁਰਿਆ ਫਿਰਦੀ ਆ ਤੇ ਉਹ ਹਾਂਦੀ ਵਾਂਦੀ ਵੀ ਤੂੰ ਮੇਰੇ ਮਗਮਾ ਤੁਰਿਆ ਫਿਰਦਾ, ਹਾਂ
0: ਜਦੋਂ ਗਾਲਾਂ ਗੂਲਾਂ ਕੱਢ ਕੇ ਤੇ ਕੁੜੀ ਕਹਿੰਦੀ ਆ ਵੀ ਜੇ ਮੈਨੂੰ ਪਤਾ ਹੁੰਦਾ ਨਾ ਤੂੰ ਏਦਾਂ ਦਾ ਤੇ ਜਦੋਂ ਸਾਡਾ ਪਿਆਰ ਚੱਲਦਾ ਹੁੰਦਾ ਸੀ ਨਾ ਉਦੋਂ ਹੀ ਤੈਨੂੰ ਚਾਹ ਪੀ ਯਾਰ ਦੇ ਦੇਣਾ ਸੀ, ਤੇ ਉਹ ਕਹਿੰਦਾ ਮੈਂ ਉਹ ਚਾਹ ਪੀ ਵੀ ਲੈਣੀ ਸੀ ਜੇ ਫਿਰ ਇਹ
1: ਸਰ ਇਹਦੇ ਚ ਨਾ ਇੱਕ ਬੜੀ ਸਾਈਕੋਲੋਜੀਕਲੀ ਮਨੋਵਿਗਿਆਨਿਕ ਗੱਲ ਹੈ, ਆਪਣੇ ਨਾ ਸਾਡੇ ਜਿਹੜਾ ਫਾਜ਼ਲੀ ਜੀ ਉਰਦੂ ਦੇ ਬਹੁਤ ਵੱਡੇ ਸ਼ਾਇਰ ਹੋਏ ਆ, ਸਾਲ ਕੀ ਹੋਇਆ ਜੀ ਉਹਨਾਂ ਦਾ ਇੰਤਕਾਲ ਹੋਇਆ ਨੂੰ, ਉਹਨਾਂ ਦਾ ਇੱਕ ਸ਼ੇਰ ਹੈ ਬਾਜਵਾ ਸਾਹਿਬ ਇਹ ਮਤਲਬ ਭਈ ਇਹ ਦੁਨੀਆਂ ਹੈ ਕਿਆ ਇੱਕ ਮਿੱਟੀ ਕਾ ਖਲੌਣਾ ਹੈ, ਮਿਲ ਜਾਏ ਤੋ ਮਿੱਟੀ ਹੈ ਖੋ ਜਾਏ ਤੋ ਸੋਨਾ ਹੈ, ਇਹ ਜਿਹੜਾ ਪਿਆਰ ਮੈਂ ਬਤਾਲਿਆਂ ਦਾ ਵਿਆਹ ਨਾ ਹੀ ਉਹਨਾਂ ਦਾ ਫੇਰ ਤੇ ਬੜਾ ਇੱਕ ਦੂਜੇ ਨੂੰ ਯਾਦ ਕਰ
0: ਪਿਆਰ ਨੂੰ ਮਤਲਬ ਕਿ ਹੁਲਾਰਾ ਦੇ ਕੇ ਦੱਸਿਆ ਜਾਂਦਾ ਇਹਦੇ ਚ ਮਜ਼ਾ ਵੀ
2: ਜੀ
0: ਹਾਂਜੀ
2: ਜੀ ਜੀ
0: ਦੇਰ ਹੈ ਜਿੰਨੀ ਦੇਰ ਤੁਸੀਂ ਵੱਖ ਵੱਖ
2: ਬਿਲਕੁਲ ਜੀ ਬਿਲਕੁਲ
0: ਕਹਿੰਦਾ ਫਿਲਮ ਤਿੰਨ ਘੰਟੇ ਦੀ ਹੁੰਦੀ ਆ
1: ਉਹ ਇਸ ਸਿਸਟਮ ਦੇ ਉਹ ਵੀ ਬੜਾ ਵਿਰੁੱਧ ਸੀ ਵੈਸੇ ਉਹ ਬੰਦੇ ਨੇ ਖੁਦ ਵੀ ਇਸ ਚੀਜ਼ ਦੀ ਮਿਸਾਲ ਪੇਸ਼ ਕੀਤੀ ਤੇ ਬਾਜਵਾ ਸਾਹਿਬ ਜਿਹੜੀ ਗੱਲ ਕਰਦੇ ਸੀ ਨਾ ਆਪਾਂ ਟਰੰਪ ਸਾਹਿਬ ਦੀ ਇਹ ਵਾਕਿਆ ਹੀ ਆਉਣ ਵਾਲੇ ਸਮੇਂ ਚ ਨੇ ਇਹਦੀਆਂ ਗੱਲਾਂ ਨੂੰ ਨਾ ਇੱਕ ਸਾਡੇ ਪੰਜਾਬੀ ਚ ਗੀਤ ਹੈ ਵੀ ਰੋਇਆ ਕਰੇਗੀ ਨਾਲੇ ਹੱਸਿਆ ਕਰੇਗੀ ਗੱਲਾਂ ਮੇਰੀਆਂ ਜਦੋਂ ਕਿਤੇ ਦੱਸਿਆ ਕਿਸੇ ਨੂੰ ਦੱਸਿਆ ਕਰੇਗੀ
0: ਰੋਂਦੀ ਰੋਂਦੀ ਦਾ ਹਾਸਾ ਵੀ ਨਿਕਲ
1: ਇਹ ਆਉਣ ਵਾਲੇ ਸਮੇਂ ਚ ਵਾਕਿਆ ਹੀ ਨਾ ਇਹਨੂੰ ਯਾਦ ਕਰਕੇ ਲੋਕੀ ਨਾਲੇ ਰੋਇਆ ਕਰਨਗੇ ਨਾਲੇ ਹੱਸਿਆ
0: ਇਹਦੀਆਂ ਐਗਜ਼ਾਮਪਲਾਂ ਵੀ ਦਿਆ ਕਰਨਗੇ
1: ਹਾਂਜੀ ਹਾਂਜੀ
0: ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੇ ਵਿੱਚ ਸੀ ਉੱਥੇ ਇੱਕ ਮੁੰਡਾ ਗੁਰਨਾਮ ਸੀ
2: ਠੀਕ ਹੈ
0: ਦੁਨੀਆਂ ਭਰ ਦੇ ਐਬ ਉਹਦੇ ਵਿੱਚ ਸਨ ਝੂਠਾ ਤੇ ਮਕਾਰ ਜਿਹਾ ਤੇ ਯੇ ਤੇ ਉਹ ਜਿਹੜਾ ਪ੍ਰੈਜੀਡੈਂਟ ਸੀ ਮਤਲਬ ਕਿ ਐਗਰੀਕਲਚਰ
1: ਯੂਨੀਵਰਸਿਟੀ ਉਹ
0: ਅੱਜ ਕੱਲ ਅਮੈਰੀਕਾ ਮੈਨੂੰ ਗੱਲ ਸੁਣਾਈ ਸੀ ਬਦਨਾਮ ਸੀ ਜਾਂ ਘਟੀਆ ਸੀ ਤੇ ਜੇ ਅਸੀਂ ਜਦੋਂ ਮੁੰਡੇ ਆਪਸ ਵਿੱਚ ਲੜ ਰਹੇ ਹਾਂ ਤੇ ਅਸੀਂ ਜਦੋਂ ਫਿਰ ਇੱਕ ਦੂਜੇ ਨੂੰ ਪੰਜ ਛੇ ਗਾਲਾਂ ਕੱਢਣੀਆਂ ਹੁੰਦੀਆਂ ਸੀ ਨਾ ਤੇ ਅਸੀਂ ਨਹੀਂ ਕੱਢਦੇ ਹੁੰਦੇ ਅਸੀਂ ਇਹਨੂੰ ਕਹਿੰਦੇ ਹੁੰਦੇ ਸੀ ਤੂੰ ਗੁਰਨਾਮ ਹੈ
1: ਬਿਲਕੁਲ ਜੀ ਬਿਲਕੁਲ ਇਹ ਸਾਰੇ ਇੱਦਾਂ ਵੇਖੋ ਦੁਨੀਆ ਜਿਹੜੀ ਹੈ ਨਾ ਚੈਨ ਨਾਲ ਅਮਨ ਨਾਲ ਹਰ ਬੰਦਾ ਹਰ ਸ਼ਹਿਰੀ ਦੁਨੀਆਂ ਦਾ ਅੱਜ ਕੱਲ ਤੇ ਅੱਜ ਕੱਲ ਦੁਨੀਆਂ ਕੋਈ ਮੁਲਕਾਂ ਦੀ ਨੀ ਰਹਿ ਗਈ ਅੱਜ ਕੱਲ ਦੁਨੀਆਂ ਸਾਰੀ ਮਤਲਬ ਇੱਕ ਮੁੱਠੀ ਸੀ ਜਿੱਦਾਂ ਇੱਕ ਵੇਲੇ ਗਲੋਬਲ ਵੇਲੇ ਸਾ ਹੈ ਨਾ ਵੇਖੋ ਲੜਾਈ ਕਿਤੇ ਲੱਗੀ ਆ ਇੰਡੀਆ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਵੀ ਨੀ ਲੇਕਿਨ ਹਰ ਬੰਦਾ ਜਿਹੜਾ ਸਾਡੇ ਭਾਰਤ ਦਾ ਉਹ ਚਿੰਤਤ ਵੀ ਆ ਤੇ ਉਹਦੇ ਤੇ ਉਹਦੀ ਮਹਿੰਗਾਈ ਦਾ ਲੜਾਈ ਦਾ ਅਸਰ ਜਿਹੜਾ ਹਰ ਇੱਕ ਵਰਲਡ ਦੇ ਕੋਈ ਇਹੋ ਜਿਹਾ ਇੱਕ ਮੇਰੇ ਖਿਆਲ ਪਿੰਦਾ ਹੀ ਨੀ ਹੋਣਾ ਜਿਹਦੇ ਤੇ ਇਹਦਾ ਅਸਰ ਨਾ ਪੈਂਦਾ ਹੋਵੇ
0: ਮੈਂ ਕਿਹਾ ਜਾਨਵਰਾਂ ਦੇ ਵੀ ਪੈਣ ਡਿਆ ਤੁਸੀਂ ਤਾਂ ਬੰਦਿਆਂ ਦੀ ਗੱਲ ਕਰਦੇ
1: ਬਿਲਕੁਲ ਜੀ ਬਿਲਕੁਲ ਜਿਹੜਾ ਜਿਹੜਾ ਵੀ ਬੰਦਾ ਸਾਹ ਲੈਂਦਾ ਮੈਂ ਕਹਿੰਦਾ ਵੀ ਜੇ ਕੱਲ ਨੂੰ ਫਸਲਾਂ ਦੇ ਉੱਤੇ ਵੀ ਜ਼ਮੀਨ ਦੇ ਉੱਤੇ ਵੀ ਜਿੱਦਾਂ ਜਿੱਥੇ ਜਿੱਥੇ ਕਿਤੇ ਇਹ ਬਰੂਦ ਫਟਦਾ ਆ ਬੰਬ ਫਟਦੇ ਹੋਣਗੇ ਉਹਦਾ ਕੀ ਕਿੰਨੇ ਵਰੇ ਲੱਗ ਜਾਣਗੇ ਉਹ ਚੀਜ਼ ਨੂੰ ਮੁੜ ਕੇ ਨਾਰਮਲ ਹੁੰਦੇ ਆ ਮੈਂ ਤਾਂ ਕਹਿੰਦਾ ਵੀ ਕਈ ਦਹਾਕੇ ਲੱਗਣਗੇ ਮੇਰੇ ਹਿਸਾਬ ਨਾਲ ਉਹ ਉਸ ਪੋਜੀਸ਼ਨ ਚ ਆਉਂਦੇ ਆ ਤੇ ਇਹ ਇਹ ਦੁਨੀਆਂ ਦੇ ਵਿੱਚ ਮਤਲਬ ਜਿਹੜੀ ਹੈ ਨਾ ਇੱਕ
0: ਸੁਪਰੇਮੇਸੀ ਜੀ ਲੜੇ ਕੋਈ ਦੋ ਜਣੇ
2: ਜੀ
0: ਜੁਰਮਾਨਾ ਸਾਨੂੰ ਦੇਣਾ ਪੈਣ ਡਿਆ ਸਾਡੀਆਂ ਚੀਜ਼ਾਂ
1: ਹਰ ਇੱਕ ਨੂੰ ਜੀ ਹਰ ਇੱਕ ਸੰਸਾਰ ਵਿੱਚ ਰਹਿਣ ਵਾਲੇ ਹਰ ਜਿਹੜਾ ਖਾਸ ਕਰਕੇ ਮਿਹਨਤ ਕਸ਼ ਹੈ ਇਹਦੇ ਵਿੱਚ ਫਿਰ ਜਿਹੜਾ ਉੱਪਰਲੇ ਸਰਮਾਏਦਾਰ ਉਹ ਕਮਾ ਰਹੇ ਜੇ ਸਰ ਜਿਹੜੇ ਪਹਿਲਾਂ ਜਿੱਦਾਂ ਕਰੋਨਾ ਆਇਆ ਸੀਗਾ ਜਿਹੜੇ ਸਰਮਾਏਦਾਰ ਸੀਗੇ ਉਹਨਾਂ ਦਾ ਸਰਮਾਇਆ ਕਈ ਗੁਣਾ ਹੋ ਗਿਆ ਤੇ ਜਿਹੜਾ ਗਰੀਬ ਬੰਦਾ ਉਹਦੇ ਦਿਹਾੜੀਦਾਰ ਮਜ਼ਦੂਰ ਜਿਹੜਾ ਵਿਚਾਰਾ ਹੈ
0: ਜਿਹੜੇ ਬਿਜ਼ਨਸਮੈਨ ਹੁੰਦੇ ਨੇ ਉਹ ਅਕਾਲ ਪੈ ਜਾਂਦੇ ਹੁੰਦੇ ਹਨ ਸਟੇਟਾਂ ਵਿੱਚ ਮੁਲਕਾਂ ਦੇ
1: ਕਿਸੇ ਤਰ੍ਹਾਂ ਦੀ ਵੀ ਕੋਈ ਬਿਪਤਾ ਕਿਸੇ ਤਰ੍ਹਾਂ ਦੀ ਕੋਈ ਵੀ
0: ਉਹਨਾਂ ਅਕਾਲ
1: ਜੀ ਜੀ ਕੋਈ ਵੀ ਬਿਪਤਾ ਮੰਨ ਲਓ ਜਿੱਦਾਂ ਕਰੋਨਾ ਹੋ ਗਿਆ ਜੰਗ ਹੋ ਗਈ ਅਕਾਲ ਪੈ ਗਿਆ ਸੁੱਕਾ ਪੈ ਗਿਆ ਮੀਂਹ ਪੈ ਗਿਆ ਹੜ੍ਹ ਆ ਗਏ ਉਹ ਉਹਦੇ ਵਿੱਚ ਉਹਨਾਂ ਦਾ ਚਾਂਦੀ ਚੰਦ ਹੁੰਦੀ ਹੈ ਤੇ ਹਾਂਜੀ ਹਾਂਜੀ ਹਾਂਜੀ ਹੈਲੋ
0: ਤੁਸੀਂ ਗੱਲ ਕਰੀ ਜਾਓ ਤੁਸੀਂ
1: ਜੀ ਜੀ ਹਾਂ ਠੀਕ ਹੈ ਮੈਨੂੰ ਸੁਣਨੋਂ ਹਟ ਜਾਂਦੀ ਅੱਛਾ ਏਦਾਂ ਬਾਜਵਾ ਸਾਹਿਬ ਸੀ ਉਹ ਚਲੋ ਇੱਕ ਕਹਿੰਦੇ ਵੀ ਕੋਈ ਅਦੇਸ਼ ਸ਼ਕਤੀ ਹੈਗੀ ਜਿਹੜੀ ਸੰਸਾਰ ਨੂੰ ਚਲਾ ਰਹੀ ਅਸੀਂ ਤੇ ਉੱਡ ਕੇ ਅਰਦਾਸ ਕਰਦੇ ਹਾਂ ਵੀ ਕੋਈ ਇਸ ਬਜ਼ੁਰਗ ਨੂੰ ਕੁਛ ਸਮਰਥ ਬਖਸ਼ੇ ਤੇ ਜਿਹੜਾ ਇਹਦੇ ਮਨ ਮੇਰ ਪਵੇ ਤੇ ਅਜੇ ਵੀ ਮਤਲਬ ਜਦੋਂ ਪੰਜਾਬੀ ਵਾਲਿਆਂ ਦੇ ਡੁੱਲੇ ਬੇਰਾਂ ਦਾ ਕੁਛ ਵੀ ਵਿਗੜਿਆ ਅਜੇ ਵੀ ਹਟ ਜਾਵੇ ਤੇ ਅਜੇ ਵੀ ਮਤਲਬ ਅਮਨ ਚੈਨ ਹੋ ਜਾਵੇ ਤੇ ਇਹਨੂੰ ਕੋਈ ਅਕਲ ਜਿਹੜੀ ਆ ਕੋਈ ਰੱਬੋ ਮਤਲਬ ਆ ਜਾਵੇ ਲੇਕਿਨ ਵੈਸੇ ਇੱਕ ਗੱਲ ਪੱਕੀ ਹੈ
0: ਨਹੀਂ ਆਉਣੀ
1: ਜੀ ਜੀ ਨਹੀਂ ਆਉਣੀ ਪਰ ਇਹਨੂੰ ਅਕਲ ਅਗਲਿਆਂ ਨੇ ਸਿਖਾ ਦਿੱਤੀ ਜੇ ਤੇ ਸਿਖਾ ਦੇਣੀ ਜੀ ਉਹਨਾਂ ਨੇ ਰਾਏ ਰਾਏ ਪਾਲ ਜੇ ਜਿਹੜਾ ਭੁਲੇਖਾ ਸੀ ਨਾ ਇਹਨੂੰ ਜਿਹੜਾ ਪੁਰਾਣਾ ਜਿਹੜਾ ਜਿਹੜੀ ਗੇਜ ਪਈ ਸੀ ਵੀ ਦੋ ਕੁ ਦਿਨ ਬੰਬਾਰੀ ਕਰੋ ਕਿਸੇ ਮੁਲਕ ਤੇ ਉੜ ਕੇ ਫੌਜਾਂ ਧਾਰ ਕੇ ਤੇ ਉੱਥੇ ਕਬਜ਼ਾ ਕਰ ਲਓ ਫੜ ਕੇ ਉਹਦਾ ਮਾਰ ਦਿਓ ਤੇ ਉਹ ਉਹਨਾਂ ਨੇ ਇਹੋ ਜਿਹਾ ਬਾਜਵਾ ਸਾਹਿਬ ਇਹਦੀ ਨਾਕਾਬੰਦੀ ਕੀਤੀ ਹੈ ਵੀ ਇਹ ਮਤਲਬ ਤਖ਼ਤਾ ਪਲਟਦਾ ਪਲਟਦਾ ਜਿਹੜੀ ਲੇਟੈਸਟ ਖ਼ਬਰ ਇਹ ਆ ਰਹੀ ਵੀ ਸ਼ਾਇਦ ਇਹਨੂੰ ਨਾ ਆਪਣੀ ਕੁਰਸੀ ਛੱਡਣੀ ਪੈ ਜਾਵੇ ਇਹਨੂੰ ਨਾ ਪਾਸੇ ਕਰ ਦੇਣਾ ਯੂਐਸ ਦੇ ਲੋਕ ਜਾਂ ਉੱਥੋਂ ਦੇ ਚੀਜ਼ ਸਿਸਟਮ ਹਾਂਜੀ
0: ਹਾਂਜੀ ਮਾੜੀਆਂ ਭੈਣੀਆਂ ਬੁਰੀਆਂ ਗੱਲਾਂ ਤੁਸੀਂ ਕੈਮਰੇ ਦੇ ਵੀ ਸੁਣਦੇ ਇਹਦੀ ਲੈਫਟੀਨੈਂਟ ਜਨਰਲ ਕਰਨਲ ਕੋਈ ਔਰਤ ਹੈ ਉਹਨੇ ਇਹਦੀ ਬੇਇੱਜ਼ਤੀ ਕਰਨ ਲੱਗਿਆ ਇਹਨਾਂ ਦੀ ਇੱਕ ਮਿਨਿਸਟਰ ਹੈ ਉਹਨੇ ਇਹਦੀ ਲੈਕਚਰ ਕਰਨ ਲਈ ਇਹਦੀ ਇੰਨੀ ਕੁ ਬੇਇੱਜ਼ਤੀ ਕੀਤੀ
1: ਇੱਕ ਮੇਰੀ ਬੇਨਤੀ ਸੁਣੋ ਤੂੰ ਤੁਹਾਡਾ ਪ੍ਰੋਗਰਾਮ ਅੱਜ ਸ਼ੁਗਲ ਵਾਲਾ ਨਾ ਮੈਂ ਤੁਹਾਨੂੰ ਦੱਸ ਦਿਆਂ ਹਾਂ ਏਦਾਂ ਵੀ ਏਦਾਂ ਨਾ ਕੋਈ ਬੰਦਾ ਜਿਹੜਾ ਸੀ ਨਾ ਕਿਸੇ ਦੀ ਏਦਾਂ ਜਿੱਦਾਂ ਤੁਸੀਂ ਕਹਿੰਦੇ ਵੀ ਉਹਨੇ ਬੇਇੱਜ਼ਤੀ ਕੀਤੀ ਬੜੀ ਇਹਦਾ ਜਲੀਲ ਹੋਇਆ ਤੇ ਉਹਨੇ ਉਹ ਗੱਲ ਕਰਨ ਦੇ ਦੋ ਬੰਦੇ ਕਿਸੇ ਬਾਰੇ ਵੀ ਜਿਹਦੇ ਜਿੱਦਾਂ ਟਰੰਪ ਬਾਰੇ ਮੰਨ ਲਈਏ ਤੇ ਉਹਨਾਂ ਕਹਿੰਦਾ ਯਾਰ ਭਾਵੇਂ ਕੁਛ ਵੀ ਉਹਦੇ ਵਿੱਚ ਇੱਕ ਬੜੀ ਖੂਬੀ ਆ ਇੱਕ ਖੂਬੀ ਉਹਦੇ ਵਿੱਚ ਹੈਗੀ ਆ ਉਹ ਕਿਹੜੀ ਖੂਬੀ ਹੰਦ ਕੋਲ ਲੱਭਦੀ ਆਂਦਾ ਵੀ ਉਹ ਸ਼ਰਮਿੰਦਾ ਨੀ ਜੇ ਹੁੰਦਾ ਕਿਸੇ ਦੀ ਕੀਮਤ ਦੇ ਉੱਤੇ ਇਹਦੇ ਵਿੱਚ ਇਹ ਬੜੀ ਖੂਬੀ ਜੇ ਸ਼ਰਮਿੰਦਾ ਨੀ ਜੇ ਹੁੰਦਾ ਇੰਨੇ ਇੰਨੇ ਨੀ ਜੇ ਹੋਣਾ ਜਿੱਦਾਂ ਜਿੱਦਾਂ ਤੁਸੀਂ ਕਹਿ ਰਹੇ ਰਮੇਸ਼ ਦੀ ਤੇ ਇਹ ਬਹੁਤ ਬਹੁਤ ਵੱਡੀ ਖੂਬੀ ਵੇਖ ਲੋ ਨਹੀਂ ਤੇ ਕੋਈ ਉਹੋ ਜਿਹਾ ਹੋਵੇ ਤੇ ਉਹ ਅੱਛਾ ਗੱਲ ਫਿਰ ਉਹ ਕਰਦਾ ਵੀ ਜਿਹਦਾ ਕੋਈ ਸਿਰ ਨਾ ਮੂੰਹ ਸਧਾਰਨ ਬੰਦਾ ਵੀ ਮੈਂ ਸ਼ੁਰੂ ਚ ਬੇਨਤੀ ਕੀਤੀ ਸੀ ਵੀ ਉਹਦੀ ਕੋਈ ਕ੍ਰੈਡੀਬਿਲਟੀ ਹੁੰਦੀ ਹੈ ਜੇ ਕੋਈ ਗੱਲ ਕਰੇ ਤੇ ਕੁਛ ਨਾ ਕੁਛ ਸੱਚਾਈ ਹੁੰਦੀ ਆ
0: ਨੋ ਡਾਊਟ
1: ਆਟੇ ਚ ਲੂਣ ਕਹਿੰਦੇ ਪੈ ਜਾਂਦਾ ਪਰ ਲੂਣ ਚ ਆਟਾ ਨੀ ਪੈਂਦਾ ਇਹ ਲੂਣ ਚ ਹੀ ਆਟਾ ਪਾਈ ਜਾਂਦਾ ਝੂਠੋ ਝੂਠ ਉਹਨਾਂ ਮੁਲਕ ਦੇ ਆਰਾਮ ਦੇ ਲੋਕਾਂ ਦੇ ਨਾਮ ਅੜ ਕੇ ਉੱਥੋਂ ਦੀ ਸਰਕਾਰ ਦੇ ਨਾਮ ਅੜ ਕੇ ਜੀ ਮੇਰੇ ਤੇ ਤਰਲੇ ਲੈ ਰਹੀ ਮੇਰੀਆਂ ਦਿਲ ਦਿਲਕੜੀਆਂ ਲੈ ਰਹੇ ਆ ਜੀ ਉਹ ਮੈਂ ਉਹਦਾ ਸਟੇਟ ਸਟੇਟ ਆਫ ਹੋਰਮਸ ਦਾ ਨਾਂ ਸਟੇਟ ਆਫ ਟਰੰਪ ਰੱਖ ਦੇਣਾ ਤੇ ਉਹ ਉਹਨਾਂ ਨੇ ਉਹਨੂੰ ਵਾਹਣੇ ਪਾਇਆ ਹੋਇਆ ਕੱਲ ਜਿਹੜਾ ਅਮਰੀਕਾ ਕੋਲ 5-7 ਜਹਾਜ਼ ਆ ਬਾਜਵਾ ਸਾਹਿਬ ਜਿਹੜੇ ਸਪੇਸ ਦੇ ਵਿੱਚ ਹੀ ਉਹ ਸਾਰਾ ਉਹ ਦੱਸਦੇ ਨੇ ਮਜ਼ਾਇਲਾਂ ਦੀ ਦੂਜੇ ਤੀਜੇ ਦੀ ਲੋਕੇਸ਼ਨ ਉਹ ਉਹਨਾਂ ਨੇ ਖੜਾ ਹੋਇਆ ਉਹਦੇ ਤੇ ਸਾਊਦੀ ਅਰਬ ਦੇ ਅੱਡੇ ਤੇ ਜਾਂ ਕਿਸੇ ਮਿਡਲ ਈਸਟ ਦੇ ਵਿੱਚ ਖਲੋਤੇ ਨੂੰ ਮਜ਼ਾਇਲ ਮਾਰ ਕੇ ਤਬਾਹ ਕਰ ਦਿੱਤਾ ਦੇਖੋ ਸਾਰੇ 4-5 ਨੇ ਉਹਦੇ ਨਾਲ ਦੇ ਹਾਂ ਮਤਲਬ ਏਦਾਂ ਉਹ ਸਾਰੀ ਦੁਨੀਆਂ ਜਿਹੜੀ ਇਸ ਗੱਲ ਨੂੰ ਲੈ ਕੇ ਮਤਲਬ ਜੇ ਕਹਿ ਲਈਏ ਵੀ ਆਉਣ ਵਾਲੇ ਸਮੇਂ ਚ ਸ਼ਾਇਦ ਹੋ ਸਕਦਾ ਵੀ ਸੁਪਰ ਪਾਵਰ ਨਹੀਂ ਤੇ ਘੱਟੋ ਘੱਟ ਪਹਿਲੀਆਂ ਵੱਡੀਆਂ ਉੱਪਰਲੀਆਂ ਪਾਵਰਾਂ ਚ ਇਰਾਨ ਜਿਹੜਾ ਵਾ ਉਹ ਆਏਗਾ ਅੱਜ ਉਹ ਵਿਪਤਾ ਚ ਜ਼ਰੂਰ ਆ ਪਰ ਆਉਣ ਵਾਲੇ ਸਮੇਂ ਚ ਉਹਨੇ ਨਾ ਇਹੋ ਜਿਹਾ ਮੂੰਹ ਇਹਦਾ ਭੰਨ ਦੇਣਾ ਸ਼ਾਇਦ ਉਹਦੇ ਵੱਲ ਮੁੜ ਕੇ ਕੋਈ ਮੂੰਹ ਨਹੀਂ ਕਰੇਗਾ ਮਾੜਾ ਮੋਟਾ
0: ਪਰ ਖੈਰਾ ਸਾਹਿਬ ਇਰਾਨ ਦਾ ਬਹੁਤ ਨੁਕਸਾਨ ਹੋ ਚੁੱਕਿਆ
1: ਨੁਕਸਾਨ ਤੇ ਹੋ ਰਿਹਾ ਸਰ ਜਿੱਥੇ ਜੰਗ ਹੈਗੀ ਹੈ ਨਾ ਵਜ੍ਹਾ ਸਾਹਿਬ
0: ਸੁਣ ਲਓ ਲੜਾਈ ਲੱਗਣ ਤੋਂ ਪਹਿਲਾਂ ਇਰਾਨ ਦੀ ਇਕੋਨੋਮੀ ਡਾਊਨ ਸੀ ਬਹੁਤ ਡਾਊਨ ਸੀ ਲੋਕਾਂ ਨੇ ਸਟ੍ਰਾਈਕ ਵੀ ਕਰਤੀ ਸੀ ਵੀ ਸਾਡਾ ਗੁਜ਼ਾਰਾ ਨਹੀਂ ਹੋਣ ਡਿਆ ਉਹਨਾਂ ਨੇ ਆਪਣੇ ਮਤਲਬ ਕਿ ਕਾਸੇ ਵਿੱਚੋਂ ਹਜ਼ਾਰ ਹਜ਼ਾਰ ਪਤਾ ਨੀ ਥੋੜਾ ਹੀ ਜਿਹਦੇ ਚ ਸਾਰੇ ਇਰਾਨੀਆਂ ਨੂੰ ਦਿੱਤਾ ਸੀ ਉਹ ਇਕੋਨੋਮੀਕਲੀ ਫੇਲ ਹੋਣ ਦੇ ਕੰਢੇ ਤੇ ਸਨ
1: ਪਹਿਲਾਂ ਹੀ ਬਿਲਕੁਲ ਬਹੁਤ ਡਾਊਨ ਆ ਲੇਕਿਨ ਉਹਦੇ ਵਿੱਚ ਬਾਜਵਾ ਸਾਹਿਬ ਉਹਨਾਂ ਕੋਲ ਨਾ ਇੱਕ ਫਰੀ ਦੇ ਵਿੱਚ ਜਹਾਜ਼ ਲੱਗੀ ਜਾਂਦਾ ਨਾ ਪੂਰੀ ਦੁਨੀਆਂ ਦਾ ਜਿਹੜਾ 20% ਤੇਲ ਲੰਘੀ ਜਾਂਦਾ ਉਹਨੂੰ ਉਹਨਾਂ ਨੇ ਬੰਦ ਕਰਕੇ ਉੱਥੇ ਨਾਕਾ ਲਾ ਤਾ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਚ ਇਹ ਚੀਜ਼ ਇਹਨਾਂ ਵਾਸਤੇ ਵਰਦਾਨ ਹੋ ਜਾਏ
0: ਮੈਨੂੰ ਹਮਦਰਦੀ ਆ ਇਰਾਨ ਦੇ ਨਾਲ
1: ਜੀ ਜੀ ਜੀ ਬਿਲਕੁਲ
0: ਪਰ ਸਿਰਫ ਜਿਹੜਾ ਉਹਦਾ ਉਹਨਾਂ ਦਾ ਸ਼ਰੀਆ ਲਾ ਸੀ ਨਾ ਉਹਦੇ ਨਾਲ ਮੈਂ ਸਹਿਮਤ ਨਹੀਂ ਪਰ ਬਾਕੀ ਮੈਨੂੰ ਉਹਦੇ ਨਾਲ ਹਮਦਰਦੀ ਆ ਬਹੁਤ ਸਾਰੀ ਹਮਦਰਦੀ ਆ
1: ਬਿਲਕੁਲ ਜੀ ਉਹਨਾਂ ਦੀ ਕੱਟੜਪੁਰੇ ਨਾਲ ਕੋਈ ਵੀ ਸਹਿਮਤ ਨਹੀਂ ਅਸੀਂ ਵੀ ਨਹੀਂ ਹੈਗੇ ਲੇਕਿਨ ਇਹਦਾ ਵੀ ਜੇ ਆਪਣੀ ਧਾਰਮਿਕ ਤੌਰ ਤੇ ਕਿਸੇ ਤਰ੍ਹਾਂ ਦੀ ਕੋਈ ਹੈਗੀ ਆ ਕਿਸੇ ਦੀ ਉਹਦੇ ਚ ਇੱਕ ਤੀਸਰਾ ਮੁਲਕ ਜਾ ਕੇ ਆਖੇ ਵੀ ਤੂੰ ਏਦਾਂ ਨੀ ਏਦਾਂ ਕਰਨਾ ਇਹ ਤੇ ਇੱਕ ਅਗਲੇ ਦੀ ਜਿਹੜੀ ਸੋਵਰਨਟੀ ਹੁੰਦੀ ਆ ਪ੍ਰਭੂਸੱਤਾ ਹੁੰਦੀ ਆ
0: ਜਾਂ ਬਿਲਕੁਲ ਬਿਲਕੁਲ ਇਹ ਤੇ ਬਦਮਾਸ਼ੀ ਆ
1: ਬਿਲਕੁਲ ਜੀ ਬਦਮਾਸ਼ ਗੁੰਡਾਗਰਦੀ ਸਰ ਗੁੰਡਾਗਰਦੀ ਜੀ ਗੁੰਡਾਗਰਦੀ ਇੱਕ ਨੰਬਰ ਦੀ ਗੁੰਡਾਗਰਦੀ ਔਰ ਇਹ ਇੱਥੇ ਨੀ ਕੀਤੀ ਇਹਨੇ, ਮਤਲਬ ਵੀਤਨਾਮ ਤੋਂ ਲੈ ਕੇ ਕਿਊਬਾ ਵਰਗੇ ਜਿਹੜੇ ਆਮ ਚਾਰੇ ਮੁਲਕ ਨੇ, ਵੈਨਜੁਏਲਾ ਦੇ ਇੱਕੋ ਰਾਸ਼ਟਰਪਤੀ ਵੀ ਕਿਉਂਕਿ ਬਦਮਾਸ਼ਾਂ ਤੋਂ ਹੋਰ ਗੁੰਡੇ ਆਮ
0: ਬਦਮਾਸ਼ੀਆਂ, ਇਰਾਨ ਚੋਂ ਕੀ ਲੱਭਾ, ਇਰਾਕ ਚੋਂ ਕੀ ਲੱਭਾ, ਇਹਨਾਂ ਨੂੰ ਲਿਬਨਾ ਔਰ ਦੂਤੀ ਸੀਰੀਆ ਚੋਂ ਕੀ ਲੱਭਾ,
1: ਅਫਗਾਨਿਸਤਾਨ ਚੋਂ 20 ਸਾਲ ਬਾਅਦ ਸਰ ਦੰਬ ਦਬਾ ਕੇ ਮਤਲਬ ਇਹ ਭੱਜੀ ਆ ਬਿਨਾਂ ਦੱਸਿਆ ਤੇ ਉਹਨੂੰ ਛੱਡ ਕੇ ਉੱਥੇ ਤੇ ਤਾਲਿਬਾਨ ਨੇ ਮੁੜ ਕੇ ਫੜ ਕੇ ਤੇ ਉਹਨੂੰ ਪਰਾਂ ਕਰਕੇ ਤੇ ਆਰਾਮ ਨਾਲ ਉੱਥੇ ਬਹਿ ਗਏ ਤੇ ਉਹਨਾਂ ਨੂੰ ਕਿਹਾ ਦੱਸਿਆ ਤੱਕ ਨੀ ਵੀ ਅਸੀਂ ਚੱਲ ਚੱਲੇ ਆ ਬਈ ਤੂੰ ਆਪਣਾ ਸਾਹਬ ਦਾ ਆਪਣਾ ਕਰ ਲਾ ਦਿਲਾ। ਤੇ ਇਸੇ ਤਰ੍ਹਾਂ ਹੁਣ ਵੀ ਇੰਨੇ ਨਾ ਮਤਲਬ ਚੁੱਪ ਚਾਪ ਹੀ ਮੈਨੂੰ ਲੱਗਦਾ ਜੋ ਸਰ ਜਿੱਦਾਂ ਸਾਨੂੰ ਲੱਗਦਾ, ਬਾਕੀ ਤੁਸੀਂ ਸਿਆਣੇ ਆ ਜਾਂ ਆਮ ਲੋਕ ਸਾਡੇ ਨਾਲ ਵੀ ਹੋਣਾ ਸਿਆਣੇ ਆ, ਲੱਗਦਾ ਹੁਣ ਵੀ ਆ ਵੀ ਇੰਨੇ ਵੀ ਚੁੱਪ ਚਾਪ ਹੀ ਨਾ ਇੱਥੋਂ ਮਤਲਬ ਆਪਣੀ ਜਾਨ ਹੁਣ ਛਡਾ ਰਿਹਾ। ਪਹਿਲਾਂ 48 ਘੰਟੇ ਫਿਰ 5 ਦਿਨ ਫਿਰ 10 ਦਿਨ ਤੇ ਮੈਨੂੰ ਲੱਗਦਾ ਹੁਣ ਪੱਕਾ ਹੀ ਆਪਣਾ ਬੁਰੀ ਬਿਰਚਾ ਚੁੱਕ ਲੇਗਾ ਉੱਥੋਂ। ਹਾਂਜੀ ਹਾਂਜੀ
0: ਕਰਨਾ ਜੇ ਇੱਕ ਵਾਰੀ ਨਾ ਇੱਕ ਜਨਾਨੀ ਸੀ ਉਹ ਕਾਫੀ ਲੜਾਕੀ ਟਾਈਪ ਸੀ ਤੇ ਉਹ ਆਪਣੇ ਝੋਲੇ ਵਿੱਚ ਆਪਣਾ ਇੱਕ ਸੂਟ ਤੇ 5 ਰੁਪਈਆਂ ਦਾ ਨੋਟ ਪਾ ਕੇ ਰੱਖਦੀ ਹੁੰਦੀ ਸੀ ਕਿਰਾਇਆ ਤੇ ਘਰ ਵਾਲੇ ਨੇ ਕੋਈ ਗੱਲ ਕਰਨੀ, ਸੱਸ ਨੇ ਕੋਈ ਗੱਲ ਕਰਨੀ ਇਧਰ ਤੇ ਉਹਨੇ ਨਾ ਪਾ ਲੈਣਾ ਹੱਥ ਉਹਨੂੰ ਝੋਲੇ ਨੂੰ, ਮੈਂ ਚੱਲੀ ਆ ਪਿੱਕ ਇੱਕ ਅੱਧੀ ਗੱਲ ਹੋ ਬਣੀ ਉਹਨੇ ਝੋਲਾ ਫੜ ਕੇ ਤੁਰ ਪੈਣਾ ਉਹਨਾਂ ਨੇ ਡੱਕਣਾ ਇਹਨੂੰ ਅੱਕ ਗਏ ਤੇ ਇੱਕ ਦਿਨ ਨਾ ਘਰ ਵਾਲੇ ਨੇ ਕੁਛ ਉਹਨੂੰ ਕਿਹਾ ਤੇ ਉਹਨੇ ਫੜਿਆ ਆਪਣਾ ਝੋਲਾ ਤੇ ਕਹਿੰਦੀ ਮੈਂ ਚੱਲੀ ਆ ਆਪਣੇ ਪੇਕੇ ਤੇ ਅੱਜ ਕਿਸੇ ਨੇ ਨਹੀਂ ਡੱਕਿਆ। ਉਹ ਸੋਚਦੀ ਆ ਕਿ ਉਹ ਫਲਾਣੇ ਅੱਡੇ ਤੇ ਜਾ ਕੇ ਬਹਿ ਜਾਂਦੀ ਆ ਤੇ ਆਪੇ ਆਉਣਗੇ ਨਾ, ਉਹ 2 ਕਿਲੋਮੀਟਰ ਦੂਰ ਸੀ ਪਿੰਡੋਂ।
1: ਅੱਛਾ ਉਹ ਤੇ
0: ਮਤਲਬ ਕਿ ਸਕੂਟਰ ਜੇ ਲੰਘਣ ਦਿੱਤੇ, 3 ਵੀਲਰ ਜਿਹੜੇ ਤਿੰਨਾਂ ਟਾਇਰਾਂ ਦੇ ਆਲੇ ਨੀ ਹੁੰਦੇ, ਤਿੰਨਾਂ ਚੱਕਿਆਂ ਆਲੇ, ਉਹ ਲੰਘਣ ਦਿੱਤੇ ਇਹਨੇ ਪਿੰਡੋਂ ਆਏ। ਰਾਤ ਨੀ ਪਈ ਅਜੇ ਲੋਹੇ ਵੇਲਾ ਤੋਂ ਬਾਅਦ ਰਾਤ ਪੈਣ ਲੱਗੀ ਪਿੰਡੋਂ।
1: ਅੱਛਾ
0: ਤੇ ਹੁਣ ਮੁੰਡਾ ਉਹਦਾ ਸਕੂਲੇ ਗਿਆ ਸੀ ਤੇ ਉਹ 5-6 ਵਜੇ ਆ ਜਾਂਦਾ ਤੇ ਉਹ ਤੇ ਘਰ ਆਉਂਦਿਆਂ ਉਹਦੇ ਮਨ ਚ ਆਇਆ ਤੇ ਮਾਮਾ ਕਰਦਾ ਘਰ ਆਣ ਕੇ ਵੀ ਮਾਮਾ ਕੋਈ ਆ ਤੇ ਆਉਂਦਾ ਰੋਟੀ ਕਰਦਾ ਲਾਡੀਆਂ ਕਰਦਾ ਤੇ ਉਹਨੂੰ ਫੀਲ ਹੋਇਆ ਕਿ ਮੈਂ ਕੁਛ ਜ਼ਿਆਦਾ ਹੀ ਕਰ ਦਿੱਤਾ ਵਾ ਤੇ ਸੁੱਖਾਂ ਸੁੱਖਾਂ ਕਿ ਰਹਾ ਬਾਬਾ ਦੌਲੀ ਸ਼ਾਹ ਐਤਕਾਂ ਦੇ ਮੈਨੂੰ ਕੋਈ ਪਿੱਛੋਂ ਲੈਣ ਆ ਜਾਏ ਐਤਕਾਂ ਦੇ ਸ਼ੁੱਕਰਵਾਰ ਮੈਂ ਤੇਰੀ ਦਰਗਾਹ ਤੇ ਪਿੱਟਣ ਆਵਾਂਗੀ। ਅੱਛਾ ਪਿੰਡੋਂ ਕੋਈ ਨਾ ਉਹਨਾਂ ਦੇ ਜਿਹੜੇ ਡੰਗਰ ਸਨ ਨਾ ਉਹ ਜਿਹੜਾ ਚਾਰਨ ਜਾਂਦਾ ਹੁੰਦਾ ਸੀ ਉਹ ਡੰਗਰ ਤੇ ਉਹਨੇ ਸੋਚਿਆ ਵੀ ਹੁਣ ਤੇ ਹਨੇਰਾ ਵੀ ਪੈ ਚੱਲਿਆ ਜਦੋਂ ਡੰਗਰ ਵੇਖੇ ਉਹਨੂੰ ਪਿਆਰ ਆਇਆ ਆਪਣੀਆਂ ਗਾਈਆਂ ਵੱਛੀਆਂ ਮਹੀਆਂ ਮੱਝਾਂ ਨਾਲ ਜਿਹਨਾਂ ਦੀ ਧਾਰ ਕੱਢਦੀ ਹੁੰਦੀ ਸੀ ਤੇ ਉੱਠ ਕੇ ਕੱਟੇ ਦੀ ਪੂਛ ਫੜ ਲਈ ਕੱਟੇ ਦੀ ਪੂਛ ਫੜ ਕੇ ਤੇ ਕੱਟੇ ਨੂੰ ਕਹਿੰਦੀ ਆ ਪਿਛਾਂਹ ਨੂੰ ਖਿੱਚ ਦੇ ਵੇ ਤੂੰ ਛੱਡ ਦੇ ਆ ਛੱਡ ਦੇ ਮੈਨੂੰ ਜਾਣ ਦੇ ਮੈਂ ਇਹਨਾਂ ਦੇ ਵਸਣਾ ਹੀ ਨਹੀਂ ਜਾਣਾ ਮੈਂ ਪੂਛ ਪੈ ਕੇ ਮਰ ਜਾਂਗੀ ਪਰ ਇਹਨਾਂ ਦੇ ਤੈਨੂੰ ਮੈਂ ਕਿਹਾ ਛੱਡ ਦੇ ਖਿੱਚਿਆ ਉਹਨੂੰ ਪੁੱਛੋ ਉਹਨੇ ਸਗੋਂ ਸਪੀਡ ਫੜੀ ਕੱਟੇ ਹੋ ਗਈ ਤੇਰੀ ਜਦੋਂ ਮੈਂ ਤੈਨੂੰ ਕਹਿਣ ਨਹੀਂ
1: ਸਗੋਂ ਤੇਜ
0: ਰਹਿਣਾ ਹੀ ਰੌਲਾ ਪਾਉਂਦੀ ਬੇਲੀ ਵੜ ਗਈ।
1: ਇਹ ਬਾਜਵਾ ਸਾਹਿਬ ਮੈਂ ਸਾਡਾ ਮਤਲਬ ਜੋ ਹੁਣ ਤੱਕ ਆਪਾਂ ਸੁਣਦੇ ਆ ਨਾ ਵੇਖਦੇ ਆ ਖਬਰਾਂ ਦੇ ਵਿੱਚ ਇਹੀ ਇਹਦਾ ਇਹੀ ਹਾਲ ਹੋਣਾ ਜਬਰਦਸਤੀ ਨਾ ਮਤਲਬ ਬਹਾਨਾ ਬਣਾ ਕੇ ਕੋਈ ਨਾ ਕੋਈ
0: ਕੱਟੇ ਦੀ ਪੂਛ ਫੜੀ ਤੇ ਹੈ ਉਹਨੇ।
1: ਹਾਂਜੀ ਹਾਂਜੀ ਹਾਂਜੀ
0: ਸੁਭਾ ਸਿੰਘ ਜੀ ਤੁਹਾਡੇ ਨਾਲ ਬੜੀਆਂ ਰੌਣਕਾਂ ਲੱਗੀਆਂ ਸੀ, ਟਾਈਮ ਸਾਡਾ ਥੋੜਾ ਰਹਿ ਗਿਆ, 2 ਕਾਲਾਂ ਹੋਰ ਨੇ ਮੈਂ ਉਹਨਾਂ ਨਾਲ
1: ਧੰਨਵਾਦ
0: ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸਤਿ ਸ੍ਰੀ ਅਕਾਲ। ਲਓ ਜੀ ਸ਼ਾਹ ਜੀ ਰੈਡੀ ਹੋ ਜਾਓ ਅਗਰ ਤੁਸੀਂ ਸੁਣ ਰਹੇ ਹੋ ਤੇ ਬਿਲਕੁਲ ਖੈਰੇ ਤੇ ਸ਼ਾਹ ਜੀ ਤੁਸੀਂ ਸੁਣਾਓ ਰਾਜੀ ਖੁਸ਼ ਹੋ
3: ਜੀ ਆਵਾਜ਼ ਆ ਰਹੀ ਹੈ
0: ਬਿਲਕੁਲ ਬਿਲਕੁਲ ਕਲੀਅਰ ਆ ਰਹੀ ਹੈ ਤੁਹਾਡੀ ਆਵਾਜ਼
3: ਜੀ ਮੈਂ ਇੱਥੇ ਬੈਠਿਆ ਵੈਸੇ ਬਾਹਰ ਚਾਂ ਚਲੋ ਮੈਂ ਇੱਕ ਨਜ਼ਮ ਆਪਣੀ ਪੜਿਆ ਜੰਗਲ
0: ਚਲੋ ਸੁਣਾ ਦਿਓ ਚਲੋ ਜੰਗਲ ਸੁਣਾਓ ਜੀ ਜੇ ਤੁਸੀਂ ਬੈਠੇ ਹੋ ਤੇ ਕੋਈ ਨੀ ਟਾਈਮ
3: ਜੀ
0: ਆ ਜਾਓ ਆਉਣ ਦਿਓ
3: ਜੀ ਇਹ ਜੰਗਲ ਆਜ਼ਾਦ ਨਜ਼ਮ ਏ ਇਹ ਜੰਗਲ ਏ ਤੇ ਜੰਗਲ ਵਿਚ ਕੋਈ ਕਾਨੂੰਨ ਨਹੀਂ ਹੁੰਦਾ
0: ਵਾਹ ਵਾਹ ਵਾਹ ਵਾਕਈ ਨਹੀਂ
3: ਇਹ ਜੰਗਲ ਏ ਤੇ ਜੰਗਲ ਵਿਚ ਕੋਈ ਕਾਨੂੰਨ ਨਹੀਂ ਹੁੰਦਾ ਇਹ ਜੰਗਲ ਏ ਤੇ ਇਸ ਜੰਗਲ ਦੇ ਹਰ ਪਾਣੀ ਦੇ ਟੋਭੇ ਵਿਚ ਕਈ ਸੰਸਾਰ ਬੈਠੇ ਨੇ ਇਹ ਜੰਗਲ ਏ ਤੇ ਇਸ ਜੰਗਲ ਦੇ ਹਰ ਰਾਤ ਜ਼ਰੀਲੇ ਨਾਗ ਫਿਰਦੇ ਨੇ ਕਮੀਨੇ ਜਾਂਗਲੀ ਕੁੱਤੇ ਦਿਮਾਗਾਂ ਨੂੰ ਨਗਲਦੇ ਨੇ ਵਿਚਾਰੇ ਹਰਨ ਰੋਂਦੇ ਨੇ ਤੇ ਮੋਰਾਂ ਪੈਰ ਭੁੱਲੀਏ ਚਕਾਰੇ ਚੀਕਦੇ ਪਏ ਨੇ ਕਬੂਤਰ ਸਿਸਕਦੇ ਪਏ ਨੇ ਤੇ ਖੁਮਰੇ ਤੜਫਦੇ ਪਏ ਨੇ ਤੇ ਮੋਰਾਂ ਪੈਰ ਭੁੱਲੀਏ ਚਕਾਰੇ ਚੀਕਦੇ ਪਏ ਨੇ ਕਬੂਤਰ ਸਿਸਕਦੇ ਪਏ ਨੇ ਤੇ ਖੁਮਰੇ ਤੜਫਦੇ ਪਏ ਨੇ ਤੇ ਕੋਇਲ ਰਾਗ ਭੁੱਲੀਏ ਤੇ ਟੀਵੀ ਟੌਂਕਦੀ ਪਈ ਏ ਤੇ ਇਸ ਜੰਗਲ ਚ ਹਰ ਰਹਿਬਰ ਲੁਟੇਰਾ ਏ ਇਸ ਜੰਗਲ ਚ ਹਰ ਰਹਿਬਰ ਲੁਟੇਰਾ ਏ ਤੇ ਹਰ ਤਾਜਰ ਵੀ ਲਾਸ਼ਾਂ ਦਾ ਵਪਾਰੀ ਏ ਮੁਹਾਫਿਜ਼ ਚੋਰ ਨੇ ਇੱਥੇ ਦਰਿੰਦੇ ਖੂਨ ਦੇ ਪਿਆਸੇ ਲਹੂ ਬਾਲਣ ਦਾ ਪੀਂਦੇ ਨੇ ਤੇ ਤਿਲ ਆਈਨ ਏ ਇੱਥੇ ਤੇ ਤਿਲ ਆਈਨ ਇੱਥੇ ਤਾਕਤਵਰ ਰਗੜ ਚੜਦਾ ਏ ਹਰ ਕਮਜ਼ੋਰ ਨੂੰ ਇੱਥੇ ਤੇ ਜੰਗਲ ਏ ਤੇ ਇਸ ਜੰਗਲ ਮਹਾਰਾਣਾ ਡਰੈਗਨ ਨੇ ਤੇ ਉੱਲੂ ਮਸ਼ਵਰੇ ਦਿੰਦਾ ਇਹ ਜੰਗਲ ਏ ਤੇ ਇਸ ਜੰਗਲ ਮਹਾਰਾਣਾ ਡਰੈਗਨ ਨੇ ਤੇ ਉੱਲੂ ਮਸ਼ਵਰੇ ਦਿੰਦਾ ਤੇ ਇਸ ਜੰਗਲ ਚ ਕਈ ਵੈਸ਼ੀ ਕਬੀਲੇ ਨੇ ਜੋ ਆਦਮ ਖੋਰ ਬਣ ਗਏ ਨੇ ਇਹ ਜੰਗਲ ਏ ਲਗੜ ਬਗੜਾ ਸ਼ਰਾਫਤ ਦੇ ਲਬਾਦੇ ਵਿਚ ਹਜ਼ਾਰਾਂ ਜਿਸਮ ਚੀਰੇ ਨੇ ਸਿਆਸਤ ਦੇ ਲਬਾਦੇ ਵਿਚ ਕਈ ਬਘਿਆੜ ਫਿਰਦੇ ਨੇ ਇਹ ਜੰਗਲ ਏ ਤੇ ਇਸ ਜੰਗਲ ਚਿਲਾ ਕੱਟਦੇ ਸਭੇ ਸਾਧੂ ਸਭੇ ਪੰਡਿਤ ਸਭੇ ਜੋਗੀ ਫਰਾਡੀ ਨੇ ਦਿਆਨਤ ਜੁਰਮ ਏ ਰਿਹਾਨਤ ਜੁਰਮ ਏ ਖਿਆਲਾਂ ਦੇ ਜਨਮ ਸਾਰੇ ਸਵਾਲਾਂ ਵਿਚ ਬਦਲ ਗਏ ਨੇ ਇਹ ਜੰਗਲ ਏ ਜੰਗਲ ਏ ਤੇ ਇਸ ਜੰਗਲ ਇਹ ਜੰਗਲ ਏ ਤੇ ਜੰਗਲ ਵਿਚ ਕੋਈ ਕਾਨੂੰਨ ਨਹੀਂ ਹੁੰਦਾ
0: ਸ਼ਾਹ ਜੀ ਬਹੁਤ ਹੀ ਬਿਜੀ ਹੋ ਫਿਰ ਵੀ ਤੁਸੀਂ ਟਾਈਮ ਕੱਢਿਆ ਸਾਡੇ ਵਾਸਤੇ ਬਹੁਤ ਬਹੁਤ ਤੁਹਾਡੇ ਗ੍ਰੇਟਫੁਲ ਹਾਂ ਅਸੀਂ ਹੈ ਤੇ ਧੰਨਵਾਦ ਥੈਂਕ ਯੂ ਵੈਰੀ ਮਚ
3: ਜੀ ਜੀ ਸ਼ੁਕਰੀਆ ਜੀ ਸ਼ੁਕਰੀਆ
0: ਆਪਣੀ ਪਾਰਟੀ ਤੇ ਖੁਦਾ ਹਾਫਿਜ਼ ਮੇਰੇ ਵੱਲੋਂ ਗੁੱਡ ਵਿਸ਼ਿਸ਼ ਤੁਹਾਨੂੰ ਸੋ ਇਹ ਸਨ ਜੀ ਇਟਲੀ ਤੋਂ ਸ਼ਾਹ ਜੀ ਹੋਣੀ ਤੇ ਉਹ ਬਿਜੀ ਸਨ ਤੇ ਫਿਰ ਵੀ ਉਹਨਾਂ ਸਾਡੇ ਵਾਸਤੇ ਟਾਈਮ ਕੱਢਿਆ ਥੋੜਾ ਜਿਹਾ ਤੇ ਆਪਣਾ ਅਰਾਧਨਾ ਜੀ ਮੈਂ ਤੁਹਾਡੇ ਵੱਲ ਆ ਰਿਹਾ ਤੇ ਤੁਸੀਂ ਜੇ ਸੁਣ ਰਹੇ ਹੋ ਰੇਡੀਓ ਤੋਂ ਬੰਦ ਕਰ ਦਿਓ ਤੇ ਆ ਲਓ

ਲਓ ਜੀ, ਅਰਾਧਨਾ ਵੀ ਕਿਤੇ ਅੱਗੇ ਪਿੱਛੇ ਹੋ ਗਈ ਨੇ ਵੀ। ਚਲੋ ਕੋਈ ਗੱਲ ਨੀ, ਸਾਡਾ ਜਿਹੜਾ ਸੋ ਗੱਲ ਇਸ ਤਰ੍ਹਾਂ ਬਈ, ਮੈਂ ਨਾ ਹੁਣ ਇੰਨਾ ਟਾਈਮ ਤੇ ਹੈ ਨੀ ਜਿਹੜੀ ਗੱਲ ਮੈਂ ਸ਼ੁਰੂ ਕੀਤੀ। ਚਲੋ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਉਹ ਜਿੰਨੀ ਕੁ ਵੀ ਮਤਲਬ ਕਿ ਮੈਂ ਤੁਹਾਨੂੰ ਸੁਣਾ ਸਕਾਂ ਉਨੀ ਕੀ ਸੁਣਾ ਦਿੰਦਾ ਮੈਂ, ਫਿਰ ਦੋ ਕੁ ਮਿੰਟ ਦੀ ਆ, ਅੱਗੇ ਗੱਲ ਤਾਂ ਥੋੜੀ ਰਹਿ ਗਈ ਆ। ਅੱਛਾ, ਗੱਲ ਇਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਜੀ ਕਿ ਜਿੱਥੇ ਔਰਤਾਂ ਨੂੰ ਸਾਲ ਦੋ ਸਾਲ ਵਾਸਤੇ ਤੁਸੀਂ ਕੰਟਰੈਕਟ ਕਰਕੇ ਤੇ ਉਹਨੂੰ ਪੇਮੈਂਟ ਕਰਕੇ ਲੈ ਆਓ ਤੇ ਮੁੜ ਕੇ ਫਿਰ ਤੁਸੀਂ ਵਾਪਸ ਵੀ ਕਰ ਆਓ ਉਸ ਸਮੇਂ ਨਾਲ। ਹਾਂਜੀ, ਤੇ ਗੱਲ ਇੱਦਾਂ ਵੀ ਕੰਟਰੈਕਟ ਦੇ ਵਿੱਚ ਕਈ ਇੱਧਰ ਉੱਧਰ ਦੀਆਂ ਜਿਹੜੀਆਂ ਗੱਲਾਂ ਲਿਖੀਆਂ ਹਨ ਉਹਦੇ ਵਿੱਚ ਇਹ ਵੀ ਹੁੰਦਾ ਕਿ ਇਹ ਜਿਹੜੀ ਔਰਤ ਅਸੀਂ ਲੈ ਜਾ ਰਹੇ ਹਾਂ ਜੇ ਐਗਰੀਮੈਂਟ ਦੌਰਾਨ ਇਹ ਕੋਈ ਗਲਤੀ ਕਰਦੀ ਹੈ ਜਿਵੇਂ ਕਿਸੇ ਹੋਰ ਬੰਦੇ ਨਾਲ ਅੱਖ ਮਟੱਕਾ ਕਰੇ ਤਾਂ ਇਹਨੂੰ ਜਿੰਨੀ ਰਕਮ ਅਸੀਂ ਇਹਨੂੰ ਦਿੱਤੀ ਹੈ ਇਹ ਵਾਪਸ ਕਰਨੀ ਪਏਗੀ ਸਾਨੂੰ ਜਿਹੜੀ ਉਹਨੇ ਲਈ ਹੈ ਜਿਹੜੇ ਉਹਦੇ ਹੈਂਡਲਰਾਂ ਨੇ ਲਈ ਸੀ ਜੋ ਐਗਰੀਮੈਂਟ ਚ ਲਿਖਿਆ। ਤੁਹਾਨੂੰ ਸੁਣ ਚ ਅਜੀਬ ਲੱਗ ਰਿਹਾ ਹੋਏਗਾ ਨਾ, ਪਰ ਸੱਚ ਹੈ ਇਹ ਹੈ ਤੇ ਸਾਰਾ ਕੁਝ ਦੁਖੀ ਕਰਨ ਵਾਲਾ ਇਨਸਾਨ ਨੇ। ਇਹ ਮੰਡੀਆਂ ਚ ਵਿਕਣ ਵਾਲੀਆਂ ਚੀਜ਼ਾਂ ਹੈਗੀਆਂ ਨੇ। ਇਹ ਔਰਤਾਂ ਜਾਂ ਲੜਕੀਆਂ ਖੂਬਸੂਰਤ ਦਿਸਣ, ਸੋਹਣੀਆਂ ਲੱਗਣ, ਇਹਨਾਂ ਦੇ ਮਾਂ ਪਿਓ ਕਈ ਤਰ੍ਹਾਂ ਦੇ ਡਰੱਗਸ ਤੇ ਦਵਾਈਆਂ ਇਹਨਾਂ ਨੂੰ ਦਿੱਤੀਆਂ, ਇਹਨਾਂ ਨੂੰ ਟੀਕੇ ਲਵਾਏ ਜਾਂਦੇ ਨੇ ਖਾਸ ਕਿਸਮ ਦੇ, ਇਹਨਾਂ ਦੇ ਮਸਲ ਜਿਹੜੇ ਨੇ ਉਹ ਉਭਰੇ ਦਿਸਣ, ਇਹਨਾਂ ਦੀਆਂ ਛਾਤੀਆਂ ਖੂਬਸੂਰਤ ਨਜ਼ਰ ਆਉਣ, ਹੈ ਗਾਹਕ ਜਿਹੜੇ ਹੈਗੇ ਨੇ ਉਹ ਇਹਨਾਂ ਨੂੰ ਪਸੰਦ ਕਰਨ। ਹਿਸਾਬ ਲਾ ਲਓ ਕਿ ਵੇਖ ਲਓ ਚਾਚਿਆਂ ਤਾਇਆਂ ਮਾਂ ਪਿਓ ਵੱਲੋਂ ਇਹੋ ਜਿਹੇ ਡਰੱਗਸ ਤੇ ਚੀਜ਼ਾਂ ਖਵਾਈਆਂ ਜਾਂਦੀਆਂ ਨੇ ਬੱਚਿਆਂ ਨੂੰ ਤਾਂ ਕਿ ਇਹਨਾਂ ਦੇ ਜਿਹੜੇ ਅੰਗ ਨੇ ਉਹ ਅਟਰੈਕਟ ਕਰ ਸਕਣ ਵੇਖਣ ਵਾਲੇ ਨੂੰ। ਕਦੀ ਕਦੀ ਇਹ 1 ਲੱਖ ਜਾਂ 2 ਲੱਖ ਤੱਕ ਵੀ ਮਤਲਬ ਕਿ ਪਹੁੰਚ ਜਾਂਦੀ ਹੈ ਇਹਨਾਂ ਦੀ ਬੋਲੀ, ਜਿਹੜੀਆਂ ਮਤਲਬ ਕਿ ਸਮਾਰਟ ਕੁੜੀਆਂ ਦੀ ਕੀਮਤ ਅਕਸਰ ਜ਼ਿਆਦਾ ਹੀ ਹੁੰਦੀ ਆ, ਜਿਹੜੀਆਂ ਹੁਣ ਕੁੜੀਆਂ ਦੀ ਉਮਰ ਚ 8 ਤੋਂ 15 ਸਾਲ ਤੱਕ ਦੀਆਂ ਤੇ ਵਰਜਨ ਹੋਣ, ਸਾਰੇ ਸਬੂਤ ਲਏ ਜਾਂਦੇ ਨੇ, ਫਿਰ ਇਹਨਾਂ ਦੀ ਬੋਲੀ ਲੱਗਦੀ ਆ। ਯਾਰ ਜਿਹੜੀ ਮੈਂ ਤੁਹਾਨੂੰ ਗੱਲ ਸੁਣਾਉਣ ਡਿਆ, ਇਹ ਸਭ ਕੁਛ ਦਾ ਕਾਰਨ ਹੈ ਤੇ ਗਰੀਬੀ ਹੈ ਨਾ, ਇਲੀਟਰੇਸੀ ਹੈ ਨਾ, ਹੈ ਆਮ ਘਰ ਦੇ ਲੜਕੀ ਨੂੰ ਕਿਸੇ ਨੂੰ ਤੁਸੀਂ ਜਾਣ ਬੁੱਝ ਕੇ ਸ਼ਰਾਰਤ ਦੇ ਨਾਲ ਹੈਲੋ ਵੀ ਕਰ ਦੋ ਵੀ ਕੀ ਹਾਲ ਚਾਲ ਹੈ, ਉਹਦੇ ਭਰਾ ਤੁਹਾਡੇ ਗੋਡੇ ਭੰਨ ਦੇਣਗੇ, ਯਾਦ ਰੱਖੋਗੇ ਸਾਰੀ ਉਮਰ। ਪਰ ਆਹ ਵੇਖ ਲਓ ਮੰਡੀਆਂ ਚ ਅੱਗੇ ਡਾਹ ਡਾਹ ਕੇ ਵੇਚਣ ਡਏ ਨੇ ਵੀ ਵੇਖੋ ਜੀ ਬਹੁਤ ਵਧੀਆ ਬਹੁਤ ਸੋਹਣੀ ਕੁੜੀ ਹੈ, 1 ਲੱਖ ਕੀ ਹੈ ਤੁਹਾਡੇ ਵਾਸਤੇ। ਪਰ ਜਿਹੜੇ ਥੋੜੇ ਜਿਹੇ ਅਮੀਰ ਨੇ ਇਹਨਾਂ ਸਟੇਟਾਂ ਦੇ ਵਿੱਚ, ਉਹਨਾਂ ਵਾਸਤੇ ਇਹ ਇੱਕ ਸਸਤਾ ਵਿਕਲਪ ਹੈ। ਉੱਥੇ ਆਮ ਜਿਹੀ ਜਿਹੜੀ ਦੁਨੀਆ ਹੈ ਉਹ ਕਹਿੰਦੇ ਨੇ ਵਿਆਹ ਕਰਨ ਤੇ ਖਰਚ ਹੀ ਬੜਾ ਆਉਂਦਾ ਤੇ ਸਾਲ ਦੋ ਸਾਲ ਵਾਸਤੇ ਕਿਰਾਏ ਤੇ ਲੈ ਆਉਂਦੇ ਆ, ਇਹ ਚੰਗਾ ਵਿਕਲਪ ਹੈਗਾ ਸਾਡੇ ਸਮਾਜ ਦੇ ਵਿੱਚ। ਤੇ ਅੱਜ ਇੱਥੋਂ ਦੇ ਸਾਡੇ ਪ੍ਰਧਾਨ ਮੋਦੀ ਜੀ ਨੇ ਗੁਜਰਾਤ ਵਿੱਚ ਵੀ ਹੈਗੀ ਜੇ ਇਹ ਪ੍ਰਥਾ, ਰਾਜਸਥਾਨ ਦੀ ਤਾਂ ਮੈਂ ਗੱਲ ਕਰਨ ਲਿਆ ਨਾ, ਤੇ ਜਿਹੜਾ ਹਰਿਆਣਾ ਉਹਦੇ ਵਿੱਚ ਵੀ ਹੈ, ਰਾਜਸਥਾਨ ਦੇ ਦੁਰਗਾਪੁਰ ਵਿੱਚ ਵੀ ਇਸੇ ਤਰ੍ਹਾਂ ਹੀ ਔਰਤਾਂ ਦੀ ਮੰਡੀ ਲੱਗਦੀ ਹੈ, ਜਾਨਵਰਾਂ ਦੀ ਮਾਰਕੀਟ ਦੇ ਬਿਲਕੁਲ ਲਾਗੇ, ਪਰ ਜਾਨਵਰਾਂ ਦੀ ਕੀਮਤ ਔਰਤਾਂ ਦੀ ਕੀਮਤ ਤੋਂ ਕਿਤੇ ਜ਼ਿਆਦਾ ਹੁੰਦੀ ਜੇ। ਜਿਹੜੇ ਵਧੀਆ ਕਿਸਮ ਦੀਆਂ ਮੱਝਾਂ ਗਾਵਾਂ ਬੱਕਰੀਆਂ ਬੈਲ, ਇਹਦੇ ਕਾਰਨ ਤੇ ਬਹੁਤ ਸਾਰੇ ਹੋ ਸਕਦੇ ਨੇ। ਅਨਪੜ੍ਹ ਅਤੇ ਜਾਹਲ ਸਮਾਜ ਚ ਔਰਤ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ, ਅਜੇ ਵੀ ਵਸਤੂ ਸਮਝਿਆ ਜਾਂਦਾ। ਔਰ ਜਦੋਂ ਅਸਭਿਅਕ ਸੀ ਬੰਦਾ ਉਦੋਂ ਤੇ ਇਹ ਚੀਜ਼ਾਂ ਅਸੀਂ ਸੋਚ ਸਕਦੇ ਹਾਂ ਕਿ ਉਦੋਂ ਤੇ ਇੱਦਾਂ ਚਲੋ ਹੁੰਦਾ ਹੋਏਗਾ, ਅਕਲ ਹੀ ਇੰਨੀ ਸੀ ਸਮਾਜ ਕੋਲ, ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੁੰਦਾ ਸੀ। ਹਾਂਜੀ, ਆ ਹੁਣ ਕੀ ਹੋਣ ਡਿਆ ਹੈ, ਇੰਨੀ ਜ਼ਿਆਦਤੀ, ਜਿੰਦਾ ਔਰਤਾਂ ਕੀ ਔਰਤਾਂ ਦੇ ਕੋਲ ਦਿਲ ਨਹੀਂ ਹੁੰਦਾ, ਇਹ ਵੇਚਣ ਵਿਚਾਉਣ ਵਾਲੀਆਂ ਚੀਜ਼ਾਂ ਨੇ। ਉਹ ਆਪਣੀਆਂ ਜੰਮੀਆਂ ਧੀਆਂ ਆਪਣੀਆਂ ਨੂੰਹਾਂ ਇਹ ਵੇਚਣ ਵਾਲੀਆਂ ਚੀਜ਼ਾਂ ਨੇ, ਉਹਨਾਂ ਦੀ ਕੋਈ ਪਸੰਦ ਨਹੀਂ, ਔਰਤਾਂ ਦੀ ਪਸੰਦ ਜਾਂ ਨਾ ਪਸੰਦ ਨਹੀਂ ਆ, ਉਹਨਾਂ ਵਿਚਾਰੀਆਂ ਦੀ ਕੋਈ ਖਾਹਿਸ਼ ਨਹੀਂ। ਬੱਕਰੀਆਂ ਨੀ ਕਿਸ ਤਰ੍ਹਾਂ ਅਸੀਂ ਵੇਚ ਦਿੰਦੇ,
ਇਹ ਸਾਡੇ ਸਮਾਜ ਦੀ ਤਸਵੀਰ ਹੈ ਜਿਹੜੀ ਇਹ ਸਾਰਾ ਕੁਝ ਤੁਸੀਂ ਨੈੱਟ ਚ ਵੇਖ ਸਕਦੇ ਹੋ ਦੋਸਤੋ। ਰੀਮਾ ਨਾਂ ਦੀ 8 ਸਾਲ ਦੀ ਕੁੜੀ ਇੱਕ ਬੁੱਢੇ ਆਦਮੀ ਨਾਲ ਉਹਦੀ ਸ਼ਾਦੀ ਕਰਾ ਦਿੱਤੀ ਗਈ ਜੋ ਉਹਦੇ ਮਾਂ ਪਿਓ ਨੇ ਪੈਸੇ ਲੈ ਕੇ ਕਰਵਾਈ ਸੀ ਤੇ ਉਹ ਅੱਗੋਂ ਵੇਖਦੀ ਰਹੀ ਇੱਕ ਬੰਦੇ ਕੋਲ ਦੂਜੇ ਕੋਲ ਤੀਜੇ ਕੋਲ ਚੌਥੇ ਕੋਲ ਪੰਜਵੇਂ ਕੋਲ ਵੇਖਦੀ ਵੇਖਦੀ 9 ਬੰਦਿਆਂ ਕੋਲ ਵਾਰੀ ਵਾਰੀ ਵਿਕੀ। ਆਖਿਰਕਾਰ ਇੱਕ NGO ਨੇ ਉਸ ਕੁੜੀ ਦੀ ਖਲਾਸੀ ਕਰਾਈ। ਅਜੇ ਵੀ ਸਾਡੇ ਸਮਾਜ ਦਾ ਕਾਲਾ ਸੱਚ ਜਿਸ ਤਰ੍ਹਾਂ ਮੈਂ ਬਹੁਤ ਵਾਰ ਕਹਿੰਦਾ ਕਿ ਆਹ 5-7 ਸਟੇਟਾਂ ਨੇ ਜਿਹਦੇ ਵਿੱਚ ਲੋਕ ਰੋਟੀ ਖਾਂਦੇ ਨੇ, ਮਿਡਲ ਕਲਾਸ ਵੀ ਨੇ, ਅਮੀਰ ਵੀ ਨੇ, ਯੇ ਵੀ ਨੇ, ਵੋ ਵੀ ਨੇ, ਚਲੋ ਚੱਲੀ ਜਾਂਦਾ, ਪੜ੍ਹੇ ਲਿਖੇ ਵੀ ਹੈਗੇ ਨੇ, ਹਾਂਜੀ, ਤੇ ਥੋੜੀ ਜਿਹੀ ਸ਼ਰਮ ਹਜਾ ਵੀ ਹੈਗੀ ਆ। ਸਾਡੀਆਂ ਜਿਹੜੀਆਂ 28 ਸਟੇਟਾਂ ਨੇ ਤੇ 8 ਯੂਨੀਅਨ ਟੈਰੀਟਰੀਜ਼ ਨੇ, ਇਹਨਾਂ ਦੇ ਵਿੱਚ ਕਿਤੇ ਕਿਤੇ ਕਿੱਥੇ ਕਿੱਥੇ ਕੀ ਹੁੰਦਾ, ਬੜੀ ਗਰੀਬੀ ਦਾਵਾ ਹੈ ਜੀ, ਵੀ ਅਨਪੜ੍ਹਤਾ ਦੇ ਢੇਰ ਲੱਗੇ ਪਏ ਨੇ। ਉਹ ਕਿਸ ਤਰ੍ਹਾਂ ਦੀ ਦੁਨੀਆ ਹੋਏਗੀ ਜਿਹੜੇ ਆਪਣੀ ਧੀ ਨੂੰ ਵੇਚਣ ਜਾਂਦੇ ਹੋਣਗੇ ਬਾਜ਼ਾਰ ਦੇ ਵਿੱਚ। ਯਾਰ ਕੋਈ ਫੀਲਿੰਗ ਹੈ ਨਹੀਂ ਬੱਚੀ ਨਾਲ, ਸਾਡੀ ਧੀ ਹੈ, 25,000 ਰੁਪਇਆ ਲੈ ਕੇ ਕੁੜੀ ਵੇਚ ਦੇਣੀ ਸਾਲ ਵਾਸਤੇ, ਸਾਲ ਬਾਅਦ ਫਿਰ ਵਾਪਸ ਦੇ ਦੇਣਗੇ ਆਣ ਕੇ ਤੇ ਉਹ 25,000 ਦੇ ਘਰ ਆਣ ਕੇ ਤੜਕੇ ਲਾ ਲਾ ਖਾਣੇ, ਵੀ ਚਲੋ ਕੁਛ ਖਾਣ ਨੂੰ ਤੇ ਮਿਲਿਆ। ਤੇ ਆ ਬਾਹਰ ਦੀ ਦੁਨੀਆ ਨੂੰ ਅਸੀਂ ਦੱਸਦੇ ਹਾਂ ਅਸੀਂ ਜਗਤ ਗੁਰੂ ਹਾਂ। ਖਾਮੀਆਂ ਸਾਰਿਆਂ ਸਮਾਜਾਂ ਚ ਹੈਗੇ ਨੇ, ਐਡੀ ਨੀ ਕੋਈ ਗੱਲ, ਕਿਤੇ ਕਿਸੇ ਤਰ੍ਹਾਂ ਦੀ, ਕਿਸੇ ਕਿਸੇ ਤਰ੍ਹਾਂ, ਪਰ ਸਾਡੇ ਤੇ ਹੱਦ ਹੀ ਹੋਈ ਪਈ ਹੈ ਦੋਸਤ। ਇਹ ਬਹੁਤ ਸੈਡ ਗੱਲਾਂ ਨੇ। ਆਬਾਦੀ ਨੂੰ ਨੱਥ ਪੈਣੀ ਚਾਹੀਦੀ ਹੈ, ਇਹ ਆਬਾਦੀ ਵੱਧ ਜਾਣਦੇ ਆ, ਸਾਰੀਆਂ ਉਸ ਚਿੱਕੜ ਚੋਂ ਸਾਰਾ ਗੰਦ ਨਿਕਲਣ ਡਿਆ ਹੈਗਾ। ਜਿਨ੍ਹਾਂ ਦੇ ਘਰ ਖਾਣ ਨੂੰ ਨਹੀਂ, ਉਹਨਾਂ ਦੇ ਵੀ 6-6, 7-7 ਬੱਚੇ ਨੇ, ਤੇ ਫਿਰ ਬੱਚਿਆਂ ਨੂੰ ਖਵਾ ਲੈਣ ਕਿੱਥੋਂ, ਵੇਚਣ ਵਾਸਤੇ ਜੰਮਦੇ ਹੋ ਬੱਚਿਆਂ ਨੂੰ, ਤੂੰ ਫਿਰ ਤੁਸੀਂ ਤੁਹਾਨੂੰ ਬੰਦਿਆਂ ਚ ਕਿਉਂ ਗਿਣਿਆ ਜਾਂਦਾ? ਉਹ ਜੇ ਤੁਸੀਂ ਆਪਣੀਆਂ ਧੀਆਂ ਨੂੰ ਸਮਝਦੇ ਹੋ ਨਾ ਵੀ ਇਹ ਭੇਡਾਂ ਬੱਕਰੀਆਂ ਨੇ, ਇਹਨਾਂ ਨੂੰ ਵੇਚ ਦਿਓ, ਹੈ ਤੁਸੀਂ ਵੀ ਭੇਡੂ ਹੋ, ਤੁਸੀਂ ਕਿਹੜੇ ਬੰਦਿਆਂ ਚ ਹੋ? ਕਦੀ ਕੋਈ ਆਪਣੀ ਧੀ ਵੇਚਦਾ, ਆਪਣੀ ਵਹੁਟੀ ਵੇਚਦਾ ਕੋਈ? ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ, ਤੇ ਅਗਲੇ ਹਫ਼ਤੇ ਸੈਚਰਡੇ ਤੇ ਸੰਡੇ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਤੇ ਮਤਲਬ ਕਿ ਮੈਂ ਉਹ ਕਿੱਥੇ, ਹਾਂ, ਜਾਂਦਾ ਜਾਂਦਾ ਤੁਹਾਨੂੰ ਇੱਕ ਨਾ ਆ 2 ਲਾਈਨਾਂ ਜੀਆਂ ਸੁਣਾ ਕੇ ਜਾਂਦਾ ਕਿ ਸਾਵਨ ਆਇਆ ਰੁਮਕ ਰੁਮਕ ਕੇ ਪੌਣਾ ਆਈਆਂ, ਸਾਵਨ ਆਇਆ ਰੁਮਕ ਰੁਮਕ ਕੇ ਪੌਣਾ ਆਈਆਂ, ਭਵਰੇ ਫੁੱਲਾਂ ਨੂੰ ਗੀਤ ਸੁਣਾਵਣ, ਵੇਲਾਂ ਵਰਿਕਸ਼ਾਂ ਜਫੀਆਂ ਪਾਈਆਂ, ਮੋਰ ਨੱਚੇ ਤੇ ਬੁਲਬੁਲ ਗਾਏ, ਓ ਕੂੰਜਾਂ ਦੀਆਂ ਡਾਰਾਂ ਆਈਆਂ, ਬੁੱਝੀ ਧਰਤੀ ਮਾਂ ਦੀ ਪਿਆਸ, ਘਟਾ ਕਾਲੀਆਂ ਅੰਬਰੀ ਛਾਈਆਂ, ਬੁੱਝੀ ਧਰਤੀ ਮਾਂ ਦੀ ਪਿਆਸ ਤੇ ਘਟਾ ਕਾਲੀਆਂ ਅੰਬਰੀ ਛਾਈਆਂ, ਖੁਸ਼ ਹੋਏ ਬੱਚੇ ਪਸ਼ੂ ਤੇ ਪਕਸ਼ੀ, ਡੱਡੂਆਂ ਨੇ ਵੀ ਟਾਰਾਂ ਲਾਈਆਂ। ਵਾਹ, ਸਾਉਣ ਭਾਦਰੋਂ ਸਭ ਡੱਡੂ ਆ ਜਾਂਦੇ ਨੇ ਫਿਰ ਬਾਹਰ। ਖੁਸ਼ ਹੋਏ ਬੱਚੇ ਪਸ਼ੂ ਤੇ ਪਕਸ਼ੀ, ਡੱਡੂਆਂ ਨੇ ਵੀ ਟਾਰਾਂ ਲਾਈਆਂ, ਹਰਾ ਸੂਟ ਧਰਤੀ ਨੇ ਪਾਇਆ, ਫੁੱਲਾਂ ਦੀਆਂ ਉਹਨੇ ਟੂੰਬਾਂ ਪਾਈਆਂ। ਓਏ, ਸਾਉਣ ਭਾਦਰੋਂ ਦੇ ਵਿੱਚ ਇੱਦਾਂ ਹੀ ਹੁੰਦਾ, ਧਰਤੀ ਹਰਾ ਸੂਟ ਪਾਉਂਦੀ ਹੈ, ਉਹਨਾਂ ਨੂੰ ਫੁੱਲ ਫਲ ਲੱਗੇ ਹੁੰਦੇ, ਨਿੱਕੇ ਨਿੱਕੇ ਫੁੱਲ। ਹਾਂਜੀ, ਹਰਾ ਸੂਟ ਧਰਤੀ ਨੇ ਪਾਇਆ, ਫੁੱਲਾਂ ਦੀਆਂ ਉਹਨੇ ਟੂੰਬਾਂ ਪਾਈਆਂ, ਅੰਬ ਦੀ ਟੀਸੀ ਤੇ ਬਹਿ ਕੋਇਲ ਨੇ ਕੁਦਰਤ ਰਾਣੀ ਦੀਆਂ ਵਾਰਾਂ ਗਾਈਆਂ। ਭਾਈ, ਅੰਬ ਦੀ ਟੀਸੀ ਬਹਿ ਕੋਇਲ ਨੇ ਕੁਦਰਤ ਰਾਣੀ ਦੀਆਂ ਵਾਰਾਂ ਗਾਈਆਂ। ਵੈਰੀ ਗੁੱਡ ਈਵਨਿੰਗ ਦੋਸਤੋ, ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ, ਤੇ ਅੱਜ ਦਾ ਸਾਡਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ, ਤੇ ਅਗਲੇ ਸੈਚਰਡੇ ਸੰਡੇ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ।
ਉਦੋਂ ਤੱਕ ਦਿਓ ਆਗਿਆ ਜੀ, ਪ੍ਰਭਾਤ ਰੇਡੀਓ ਸੁਣ ਲਏ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਤੁਹਾਡਾ ਦੋਸਤ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ, ਫਰੈਂਕਫੋਰਟ, ਜਰਮਨੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ, ਕੁਛ ਲੇਟ ਹੋ ਗਏ ਅੱਜ, ਸੋ ਗੀਤ ਦੇ ਨਾਲ ਦੋ ਗੀਤ ਸੁਣਾਂਗੇ ਤੇ ਉਸ ਤੋਂ ਬਾਅਦ ਫਿਰ ਖਬਰਾਂ ਵੱਲ ਚੱਲਾਂਗੇ। ਲਓ ਜੀ।

0: ਦੋਸਤੋ ਬਹੁਤ ਪਿਆਰਾ ਜਿਹਾ ਇੱਕ ਆਪਾਂ ਗੀਤ ਸੁਣ ਰਹੇ ਸੀ ਹੰਸਰਾਜ ਹੋਣਾ ਦਾ ਤੇ ਹੁਣ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਖਬਰਾਂ ਵੱਲ ਚੱਲੀਏ ਜੀ ਖਬਰਾਂ ਵਿੱਚ ਲਾਲ ਸਿੰਘ ਚੀਮਾ ਸਾਹਿਬ ਜੁੜਨਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਹੋ ਰਿਹਾ ਦੁਨੀਆਂ ਦੇ ਉੱਪਰ ਸੋ ਲਾਲ ਸਿੰਘ ਚੀਮਾ ਹੋਣਾ ਦੇ ਨਾਲ ਆਪਾਂ ਕਨੈਕਟ ਕਰ ਦਿੱਤਾ ਜੀ ਤੇ ਦੇਖਦੇ ਹਾਂ ਹੁਣ ਕੀ ਬਣਦਾ ਜੀ ਗਲਤ ਮਿਲਾ ਲਿਆ ਲਾਲ ਸਿੰਘ ਚੀਮਾ ਸਾਹਿਬ ਲਓ ਜੀ ਚੀਮਾ ਸਾਹਿਬ ਆ ਗਏ ਚੀਮਾ ਸਾਹਿਬ ਆਓ ਜੀ ਸਤਿ ਸ੍ਰੀ ਅਕਾਲ ਵੈਲਕਮ ਜੀ ਆਇਆਂ ਨੂੰ ਲਾਲ ਸਿੰਘ ਚੀਮਾ ਜੀ ਫਿਜ਼ਨੋ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਏ ਦੋਸਤੋ ਤੇ ਆਪਾਂ ਗੱਲਬਾਤ ਕਰਦੇ ਉਹਨਾਂ ਦੇ ਨਾਲ ਤੇ ਉਹਨਾਂ ਕੋਲੋਂ ਪੁੱਛਦੇ ਆ ਜੀ ਦੁਨੀਆਂ ਤੇ ਕੀ ਹੋ ਰਿਹਾ ਅੱਜ ਕੱਲ ਕਿਹੜੀਆਂ ਲੜਾਈਆਂ ਵਿਚ ਕਿੱਥੇ ਤੱਕ ਗੱਲ ਪਹੁੰਚੀ ਹੈ ਚੀਮਾ ਸਾਹਿਬ ਨਾਲ ਨੇ ਜੀ ਆਜੋ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ
1: ਜੀ ਕੱਖ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਸਰੋਤਿਆਂ ਨੂੰ ਤੇ ਸਾਡੀ ਸਾਰੇ ਟੀਮ ਦੇ ਮੈਂਬਰਾਂ ਨੂੰ ਤੇ ਹੋਰ ਵੀ ਜਿਹੜੇ ਯਾਰ ਦੋਸਤ ਕੱਖ ਸਾਹਿਬ ਜੀ ਬਹੁਤ ਸਾਰੇ ਲੋਕ ਸਾਡੇ ਨਾਲ ਜੁੜੇ ਆ ਉਹ ਸਾਡੇ ਪ੍ਰੋਗਰਾਮ ਸੁਣਦੇ ਆ ਭਾਵੇਂ ਉਹ ਸਾਨੂੰ ਦੱਸਦੇ ਨੀ ਕਿ ਉਹ ਸਾਨੂੰ ਸੁਣ ਚੁੱਕਿਆ ਉਹ ਸੁਣਦੇ ਹੁੰਦੇ ਆ ਗੱਲਾਂ ਬਾਤਾਂ ਜੋ ਪਤਾ ਲੱਗ ਜਾਂਦਾ ਭਾਈ ਹਾਂ ਇਹ ਵੀ ਸੁਣਦਾ ਉਹ ਵੀ ਸੁਣਦਾ ਉਹ ਵੀ ਸੁਣਦਾ ਤੇ ਖਬਰਾਂ ਸਾਰਾ ਖੱਕ ਸਾਹਿਬ ਜੀ ਅੱਜ ਕੱਲ ਜਿਹੜੀਆਂ ਹੈਗੀਆਂ ਉਹ ਇਸ ਤਰ੍ਹਾਂ ਹੈ ਕਿ ਆਪਾਂ ਇੱਕ ਜਿਹੜੀ ਖਬਰ ਆ ਉਹ ਪਹਿਲਾਂ ਸਭ ਤੋਂ ਜਿਹੜੀ ਸਾਂਝੀ ਕਰਨੀ ਹੈ ਉਹ ਆਪਾਂ ਇਹ ਕਰਨੀ ਆ ਕਿ ਆਪਣਾ ਖੱਕ ਸਾਹਿਬ ਜੀ ਤੁਹਾਡਾ ਜਿਹੜਾ ਏਰੀਆ ਆ ਨਿਊਯਾਰਕ ਉਥੇ ਖੱਕ ਸਾਹਿਬ ਜੀ ਉਹਦੇ ਵਿਚ ਇੱਕ ਮੀਟਿੰਗ ਕੀਤੀ ਗਈ ਆ ਜਿਹਦੇ ਵਿਚ ਉਹਨਾਂ ਨੇ ਦੱਸਿਆ ਕਿ ਮਨੁੱਖੀ ਫਰਜ਼ ਨਿਭਾਉਂਦੇ ਹੋਏ ਡਾਇਰੀ ਦੇ ਨਵੇਂ ਵਰਕੇ ਉੱਤੇ ਲਿਖਿਆ ਹੈ ਕਿ ਆਜ਼ਾਦੀ ਏ ਹਿੰਦੁਸਤਾਨ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਅਸੀਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਅਤੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਸਾਥੀਆਂ ਸਮੇਤ ਮਨਮੋਹਨ ਪੂਨੀ ਜੀ ਔਰ ਇਹਦੇ ਨਾਲ ਖੱਕ ਸਾਹਿਬ ਜੀ ਗੱਲ ਇਸ ਤਰ੍ਹਾਂ ਹੈ ਕਿ ਤੁਸੀਂ ਵੀ ਉਹਦੇ ਵਿਚ ਸੀਗੇ ਹਿੱਸਾ ਪਾਇਆ ਪਰ ਤੁਸੀਂ ਲਿਖੋ ਰੱਖਿਆ ਕੋਈ ਗੱਲ ਨੀ ਆਪਾਂ ਨੂੰ ਪਤਾ ਲੱਗ ਜਾ
0: ਲੇਟ ਹੋ ਗਿਆ ਸੀ ਲੇਟ ਹੋ ਗਿਆ
1: ਇਹਦੇ ਨਾਲ ਛੋਟਾ ਜਿਹਾ ਹੋਰ ਮੈਸੇਜ ਮੈਨੂੰ ਪੁਨੀ ਸਾਹਿਬ ਬਹੁਤ ਵਧੀਆ ਸੁਨੇਹੇ ਲਿਖਦੇ ਆ ਤੇ ਉਹਨਾਂ ਨੇ ਇੱਕ ਹੋਰ ਛੋਟਾ ਜਿਹਾ ਸੁਨੇਹਾ ਲਿਖਿਆ ਉਹ ਕਹਿੰਦੇ ਆ ਲੋਕ ਪੱਖੀ ਸੋਚ ਦੇ ਪਿੱਛੇ ਛੁਪਿਆ ਦਰਦ ਕਾਸ਼ ਵਿਕਾਸ ਲੋਕਾਂ ਨੂੰ ਸਮਝ ਆ ਜਾਵੇ ਫਿਰ ਤਾਂ ਫੌਜੀ ਜਵਾਨ ਹਥਿਆਰ ਚੁੱਕਣ ਤੋਂ ਇਨਕਾਰ ਕਰ ਦੇਣਗੇ ਮਾਇਆ ਉੱਤੇ ਕਾਗਜ਼ ਤੇ ਛਿਪਕੇ ਬੈਠੇ ਹੋਏ ਦਰਿੰਦਿਆਂ ਨੂੰ ਭੱਜਣ ਲਈ ਰਾਹ ਵੀ ਨਹੀਂ ਲੱਭਣਗੇ ਕਿਆ ਬਾਤ ਹੈ ਕੱਖ ਸਾਹਿਬ ਬਹੁਤ ਵਧੀਆ ਸੁਨੇਹਾ ਉਹਨਾਂ ਨੇ ਇਹ ਦਿੱਤਾ ਤੇ ਵਧੀਆ ਲਿਖਦੇ ਆ ਵਧੀਆ ਇਨਸਾਨ ਵੀ ਆ ਤੇ ਜਿਹੜੇ ਵਧੀਆ ਇਨਸਾਨ ਹੁੰਦੇ ਲੋਕ ਹੁੰਦੇ ਖੱਕ ਸਾਹਿਬ ਜਿਨ੍ਹਾਂ ਦੀ ਸੋਚ ਵਧੀਆ ਹੁੰਦੀ ਉਹੀ ਇਸ ਤਰ੍ਹਾਂ ਦੇ ਵਧੀਆ ਮੈਸੇਜ ਆ ਜਿਹੜੇ ਲਿਖਦੇ ਆ ਕਿਉਂਕਿ ਉਹ ਥੋੜੇ ਚਿੰਤਾ ਜਨਕ ਹੁੰਦੇ ਆ ਜਿਨ੍ਹਾਂ ਨੂੰ ਸਮਾਜ ਦੀ ਆਸੇ ਪਾਸੇ ਦੀ ਆਲੇ ਦੁਆਲੇ ਦੀ ਜਿਹੜੀ ਚਿੰਤਾ ਹੁੰਦੀ ਆ ਉਹਨਾਂ ਦੇ ਅੰਦਰ ਤੇ ਉਹਦੇ ਵਿਚੋਂ ਫਿਰ ਇਸ ਤਰ੍ਹਾਂ ਦੀਆਂ ਲਿਖਤਾਂ ਜਿਹੜੀਆਂ ਨਿਕਲੀਆਂ ਤੇ ਆਪਾਂ ਅੱਗੇ ਖੱਕ ਸਾਹਿਬ ਜੀ ਜਿਹੜੀ ਹੈਗੀ ਆ ਦੁਨੀਆਂ ਦੇ ਵਿਚ ਲੜਾਈਆਂ ਹੋ ਰਹੀਆਂ ਕਿਹੜੇ ਦੇਸ਼ ਆ ਜਿਹੜੇ ਉਹ ਵਿਚਾਰੇ ਭੁੱਖੇ ਮਰ ਰਹੇ ਆ ਕਿਹੜੇ ਰੱਜੇ ਹੋ ਆ ਤੇ ਉਹਨਾਂ ਦੇ ਕੋਲ ਖਾਣਾ ਵਾਧੂ ਹੁੰਦਾ ਉਹਨਾਂ ਤੋਂ ਖਾ ਨਹੀਂ ਹੁੰਦਾ ਉਹ ਸਿੱਟਦੇ ਆ ਤੇ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਖੱਕ ਸਾਹਿਬ ਜੀ ਅੱਜ ਜਿਹੜੀ ਆਪਾਂ ਖਬਰ ਕਰਨੀ ਆ ਉਹ ਪਹਿਲੀ ਸਭ ਤੋਂ ਉਹ ਇਹ ਆ ਕਿ ਅਮਰੀਕਾ ਦਾ ਵੱਡਾ ਸੂਬਾ ਕੈਲੀਫੋਰਨੀਆ ਦੁਨੀਆਂ ਭਰ ਦੇ ਬਹੁਤ ਸਾਰੇ ਦੇਸ਼ਾਂ ਪਿੱਛੋਂ ਜ਼ਿਆਦਾ ਅਮੀਰ ਆ ਅਤੇ ਕੈਲੀਫੋਰਨੀਆ ਆਪਣੇ ਆਪ ਵਿਚ ਦੁਨੀਆਂ ਦੀ ਚੌਥੀ ਕਦੇ ਪੰਜਵੀਂ ਇਕੋਨਮੀ ਬਣ ਜਾਂਦਾ ਦੇਖੋ ਖੱਕ ਸਾਹਿਬ ਜੀ ਦੁਨੀਆਂ ਕਿੱਡੀ ਵੱਡੀ ਆ ਉਹਦੇ ਵਿਚੋਂ ਚੌਥੇ ਨੰਬਰ ਦੀ ਜਾਂ ਪੰਜਵੇਂ ਨੰਬਰ ਦੀ ਇਕੋਨਮੀ ਤੇ ਕੈਲੀਫੋਰਨੀਆ ਕੱਲਾ ਰਹਿੰਦਾ ਆ ਔਰ ਚੌਥੀ ਜਾਂ ਪੰਜਵੀਂ ਆ ਜਿਹੜੀ ਉਹ ਇਸ ਕਰਕੇ ਆ ਕਦੇ ਜਪਾਨ ਇਹ ਤੋਂ ਥੋੜਾ ਜਿਹਾ ਮੋਹਰੇ ਲੰਘ ਜਾਂਦਾ ਕਦੇ ਕੈਲੀਫੋਰਨੀਆ ਜਪਾਨ ਤੋਂ ਮੋਹਰੇ ਲੰਘ ਜਾਂਦਾ ਸੋ ਕਦੇ ਚੌਥੇ ਨੰਬਰ ਤੇ ਆ ਜਾਂਦਾ ਕਦੇ ਪੰਜਵੇਂ ਨੰਬਰ ਤੇ ਆ ਜਾਂਦਾ ਤੇ ਇਹਦਾ ਜਿਹੜਾ ਦੇਖੋ ਦੂਸਰੇ ਪਾਸੇ ਇਹ ਗੱਲ ਆ ਕਿ ਯੂਨਾਈਟਿਡ ਸਟੇਟਸ ਜਿਹਨੂੰ ਆਪਾਂ ਕਹਿੰਦੇ ਆ ਸਾਰਾ ਅਮਰੀਕਾ ਚਾਈਨਾ ਜਰਮਨੀ ਇਹ ਜਿਹੜੇ ਤਿੰਨ ਕੰਟਰੀ ਆ ਇਹਨਾਂ ਤੋਂ ਚੌਥਾ ਨੰਬਰ ਆ ਜਿਹੜਾ ਦੇਖੋ ਉਹ ਕੈਲੀਫੋਰਨੀਆ ਦਾ ਆਉਂਦਾ ਜਾਂ ਫਿਰ ਕਦੇ ਕਦੇ ਆ ਜਿਹੜਾ ਜਪਾਨ ਉਹ ਚੌਥੇ ਨੰਬਰ ਤੇ ਆ ਜਾਂਦਾ ਤੇ ਕੈਲੀਫੋਰਨੀਆ ਜਿਹੜਾ ਪੰਜ ਨੰਬਰ ਤੇ ਚਲੇ ਜਾਂਦਾ। ਕੈਲੀਫੋਰਨੀਆ ਦੁਨੀਆਂ ਭਰ ਦੇ ਬਹੁਤ ਸਾਰੇ ਦੇਸ਼ਾਂ ਵਿੱਚੋਂ ਜ਼ਿਆਦਾ ਅਮੀਰ ਆ ਅਤੇ ਕੈਲੀਫੋਰਨੀਆ ਆਪਣੇ ਆਪ ਵਿੱਚ ਦੁਨੀਆਂ ਦੀ ਚੌਥੀ ਕਦੇ ਪੰਜਵੀਂ ਇਕੋਨਮੀ ਬਣ ਜਾਂਦਾ। ਦੇਖੋ ਖੱਕ ਸਾਹਿਬ ਜੀ ਦੁਨੀਆਂ ਕਿੱਡੀ ਵੱਡੀ ਆ ਉਹਦੇ ਵਿੱਚੋਂ ਚੌਥੇ ਨੰਬਰ ਦੀ ਜਾਂ ਪੰਜਵੇਂ ਨੰਬਰ ਦੀ ਇਕੋਨਮੀ ਤੇ ਕੈਲੀਫੋਰਨੀਆ ਕੱਲਾ ਰਹਿੰਦਾ ਆ ਔਰ ਚੌਥੀ ਜਾਂ ਪੰਜਵੀਂ ਆ ਜਿਹੜੀ ਉਹ ਇਸ ਕਰਕੇ ਆ ਕਦੇ ਜਪਾਨ ਇਹ ਤੋਂ ਥੋੜਾ ਜਿਹਾ ਮੋਹਰੇ ਲੰਘ ਜਾਂਦਾ ਕਦੇ ਕੈਲੀਫੋਰਨੀਆ ਜਪਾਨ ਤੋਂ ਮੋਹਰੇ ਲੰਘ ਜਾਂਦਾ ਸੋ ਕਦੇ ਚੌਥੇ ਨੰਬਰ ਤੇ ਆ ਜਾਂਦਾ ਕਦੇ ਪੰਜਵੇਂ ਨੰਬਰ ਤੇ ਆ ਜਾਂਦਾ ਤੇ ਇਹਦਾ ਜਿਹੜਾ ਦੇਖੋ ਦੂਸਰੇ ਪਾਸੇ ਇਹ ਗੱਲ ਆ ਕਿ ਯੂਨਾਈਟਿਡ ਸਟੇਟਸ ਜਿਹਨੂੰ ਆਪਾਂ ਕਹਿੰਦੇ ਆ ਸਾਰਾ ਅਮਰੀਕਾ ਚਾਈਨਾ ਜਰਮਨੀ ਇਹ ਜਿਹੜੇ ਤਿੰਨ ਕੰਟਰੀ ਆ ਇਹਨਾਂ ਤੋਂ ਚੌਥਾ ਨੰਬਰ ਆ ਜਿਹੜਾ ਦੇਖੋ ਉਹ ਕੈਲੀਫੋਰਨੀਆ ਦਾ ਆਉਂਦਾ ਜਾਂ ਫਿਰ ਕਦੇ ਕਦੇ ਆ ਜਿਹੜਾ ਜਪਾਨ ਉਹ ਚੌਥੇ ਨੰਬਰ ਤੇ ਆ ਜਾਂਦਾ ਤੇ ਕੈਲੀਫੋਰਨੀਆ ਜਿਹੜਾ ਪੰਜ ਨੰਬਰ ਤੇ ਚਲੇ ਜਾਂਦਾ। ਕੈਲੀਫੋਰਨੀਆ ਜਿਹੜਾ ਰੱਸੇ ਖਿੱਚਣ ਵਾਲੀ ਖੇਡ ਵਾਂਗੂ ਕਦੇ ਉਧਰ ਨੂੰ ਉਹ ਜਪਾਨ ਖਿੱਚ ਲੈ

0: ਜਾਂਦਾ, ਕਦੇ ਪੰਜਵੇਂ ਨੰਬਰ ਤੇ ਆ ਜਾਂਦਾ। ਤੇ ਇਹਦਾ ਜਿਹੜਾ ਦੇਖੋ ਦੂਸਰੇ ਪਾਸੇ ਇਹ ਗੱਲ ਆ ਕਿ ਯੂਨਾਈਟਿਡ ਸਟੇਟਸ ਜਿਹਨੂੰ ਆਪਾਂ ਕਹਿੰਦੇ ਹਾਂ, ਸਾਰਾ ਅਮਰੀਕਾ, ਚਾਈਨਾ, ਜਰਮਨੀ, ਇਹ ਜਿਹੜੇ ਤਿੰਨ ਕੰਟਰੀ ਆ, ਇਹਨਾਂ ਤੋਂ ਚੌਥਾ ਨੰਬਰ ਆ ਜਿਹੜਾ ਦੇਖੋ ਉਹ ਕੈਲੀਫੋਰਨੀਆ ਦਾ ਆਉਂਦਾ, ਜਾਂ ਫਿਰ ਕਦੇ ਕਦੇ ਆ ਜਿਹੜਾ ਜਪਾਨ ਉਹ ਚੌਥੇ ਨੰਬਰ ਤੇ ਆ ਜਾਂਦਾ ਤੇ ਕੈਲੀਫੋਰਨੀਆ ਜਿਹੜਾ ਪੰਜ ਨੰਬਰ ਤੇ ਚਲੇ ਜਾਂਦਾ। ਕੈਲੀਫੋਰਨੀਆ ਜਿਹੜਾ ਰੱਸੇ ਖਿੱਚਣ ਵਾਲੀ ਖੇਡ ਵਾਂਗੂ ਕਦੇ ਉਧਰ ਨੂੰ ਉਹ ਜਪਾਨ ਖਿੱਚ ਲੈਂਦਾ ਤੇ ਕਦੇ ਕੈਲੀਫੋਰਨੀਆ ਜਿਹੜਾ ਉਹ ਆਪਣੇ ਆਪ ਨੂੰ ਤੂੰ ਪਾ ਲੈਂਦਾ ਰੱਸੇ ਨੂੰ। ਤੇ ਇਹਦੇ ਨਾਲ ਇੱਥੋਂ ਦੇ ਖੱਖ ਸਾਹਿਬ ਜੀ ਜਿੱਥੋਂ ਦੇਖੋ ਇਹ ਦੁਨੀਆਂ ਦੇ ਵਿੱਚ ਖੱਖ ਸਾਹਿਬ ਜੀ ਜੇ ਆਪਾਂ ਪਿਛਲਾ ਇਤਿਹਾਸ ਥੋੜਾ ਜਿਹਾ ਦੇਖੀਏ ਨਾ, ਨਿਗਾਹ ਮਾਰੀਏ, ਜਿਹੜੀ ਵੀ ਜਗ੍ਹਾ ਇਸ ਧਰਤੀ ਦੇ ਉੱਤੇ ਤਰੱਕੀ ਕੀਤੀ ਆ, ਜਿਹਨੇ ਵੀ ਚਾਹੇ ਉਹ ਭਾਰਤ ਵਿਚ ਚਾਹੇ ਕਿਤੇ ਵੀ ਸੀਗੀ, ਉੱਥੇ ਤਰੱਕੀ ਹੋਊਗੀ, ਲੋਕਾਂ ਕੋਲ ਸਰਮਾਇਆ ਹੋਊਗਾ, ਔਰ ਉੱਥੇ ਚੋਰ ਤੇ ਡਾਕੂ ਵੀ ਸਭ ਤੋਂ ਵੱਧ ਉੱਥੇ ਹੀ ਹੋਣਗੇ। ਤੇ ਇਹ ਜਿਹੜੀ ਕਹਾਵਤ ਆ, ਕਦੇ ਖੱਖ ਸਾਹਿਬ ਜੀ ਕਦੇ ਉਹ ਆਪਣੇ ਭਾਰਤ ਦੇ ਵਿਚ ਕਹਾਵਤ ਹੁੰਦੀ ਸੀ, ਅਸੀਂ ਛੋਟੇ ਹੁੰਦੇ ਸੁਣਦੇ ਹੁੰਦੇ ਸੀਗੇ, ਇਹ ਬਨਾਰਸ ਦਾ ਠੱਗ ਆ। ਉਹ ਬਨਾਰਸ ਦਾ ਤਾਂ ਹੀ ਨਾਂ ਲਿਆ ਜਾਂਦਾ ਸੀਗਾ ਕਿਉਂਕਿ ਜਦੋਂ ਬਨਾਰਸ ਦੁਨੀਆਂ ਦੇ ਸਿਖਰਾਂ ਤੇ ਸੀ ਉੱਥੇ ਦੇ ਚੋਰਾਂ ਦੀ ਗੱਲ ਕਰਦੇ ਸੀ। ਫੇਰ ਉਸ ਤੋਂ ਅੱਗੇ ਖੱਖ ਸਾਹਿਬ ਜੀ ਜਿਹੜੇ ਸੀਗੇ ਆਪਣੇ ਬਗਦਾਦ ਦੇ ਚੋਰ ਮਸ਼ਹੂਰ ਹੋ ਗਏ, ਉਦੋਂ ਬਗਦਾਦ ਜਿਹੜਾ ਸੀ ਉਹ ਸਿਖਰਾਂ ਤੇ ਸੀਗਾ। ਫੇਰ ਆ ਗਏ ਜਿਹੜੇ ਰੋਮ ਦੇ ਠੱਗ, ਜਦੋਂ ਰੋਮਨ ਅੰਪਾਇਰ ਦਾ ਦੁਨੀਆਂ ਤੇ ਰਾਜ ਸੀ ਉਹ ਮਸ਼ਹੂਰ ਹੋ ਗਏ। ਤੇ ਹੁਣ ਖੱਖ ਸਾਹਿਬ ਜੀ ਕੀ ਆ, ਹੁਣ ਇਹ ਜਿਹੜਾ ਅਹੁਦਾ ਆ ਉਹ ਅਮਰੀਕਾ ਨੇ ਸੰਭਾਲ ਲਿਆ। ਸੋ ਇਸ ਕਰਕੇ ਇਹਦੇ ਵਿਚ ਖੂਨ ਖਰਾਬਾ, ਮਰਡਰ ਹੁੰਦੇ ਆ, ਮਹਿੰਗਾਈ ਵੀ ਹੁੰਦੀ ਆ, ਇਸ ਤਰ੍ਹਾਂ ਦੀਆਂ ਬਹੁਤ ਵੱਖਰੇ ਵੱਖਰੇ ਖੇਤਰਾਂ ਦੇ ਵਿਚ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਰਹਿੰਦੀਆਂ ਉਹ ਵਾਪਰਦੀਆਂ ਰਹਿੰਦੀਆਂ। ਤੇ ਇਸ ਸੂਬੇ ਦੀ ਇਕੋਨਮੀ ਆ ਜਿਹੜੀ ਉਹ 2024 ਅਤੇ 2025 ਇਹ ਜਿਹੜੇ ਦੋਨੇ ਸਾਲ ਸੀਗੇ ਇਹਨਾਂ ਦੇ ਵਿਚ ਖੱਖ ਸਾਹਿਬ ਜੀ ਚਾਰ ਟ੍ਰਿਲੀਅਨ ਡਾਲਰ ਜਿਹੜੀ ਕੈਲੀਫੋਰਨੀਆ ਦੇ ਇਕੱਲੇ ਦੀ ਇਕੋਨਮੀ ਸੀਗੀ। ਅਮਰੀਕਾ ਅਤੇ ਇਜ਼ਰਾਇਲ ਦੁਆਰਾ ਜਿਹੜਾ ਇਰਾਨ ਉਪਰ ਹਮਲਾ ਕਰਨ ਨਾਲ ਕੈਲੀਫੋਰਨੀਆ ਦੇ ਵਿਚ ਖੱਖ ਸਾਹਿਬ ਜੀ ਪੈਟਰੋਲ ਆ ਜਿਹਨੂੰ ਆਪਾਂ ਗੈਸ ਕਹਿੰਦੇ ਹਾਂ ਇੱਥੇ, ਤੁਸੀਂ ਮੇਰਾ ਖਿਆਲ ਆ ਭਾਈ ਤੁਸੀਂ ਕਹਿਣਾ ਹੈ ਇੰਨਾ
1: ਮੈਂ ਦੇਖਿਆ ਚੀਮਾ ਸਾਹਿਬ ਵੀਡੀਓ ਦੇਖੀ 8 ਡਾਲਰ ਤੱਕ ਵੀ ਮੈਂ ਕਈਆਂ ਨੇ ਪਾਈ ਤੇ ਉਹ ਹਾਰ ਕੇ ਉੱਥੋਂ ਦੀ ਸਰਕਾਰ ਨੇ ਉਹ ਐਕਸ਼ਨ ਲੈਣਾ ਚਾਲੂ ਕਰ ਦਿੱਤਾ ਕਿ ਵੀ ਹੋ ਕੀ ਰਿਹਾ, ਇਹ ਵੀ ਸੁਣਿਆ ਸੀ ਮੈਂ।
0: ਖੱਖ ਸਾਹਿਬ ਜੀ 9 ਡਾਲਰ ਤੋਂ ਲੈ ਕੇ 9 ਡਾਲਰ ਤੇ 69 ਸੈਂਟਸ ਪਰ ਗੈਲਨ।
1: ਚੀਮਾ ਇਹ ਦੇਖੋ ਚੀਮਾ ਸਾਹਿਬ ਇਹ ਤਾਂ ਕੁਛ ਨੀ, ਅੱਜ ਮੈਂ ਪਾਕਿਸਤਾਨ ਦੀਆਂ ਖਬਰਾਂ ਸੁਣਦਾ ਸੀ।
0: ਹਾਂਜੀ,
1: ਕਿ ਪੈਟਰੋਲ ਜਿਹੜਾ ਹੈਗਾ 750 ਰੁਪਏ ਲੀਟਰ ਵਿਕੇਗਾ ਥੋੜੇ ਦਿਨਾਂ ਬਾਅਦ।
0: ਓ ਮਾਈ ਗਾਡ, ਪੈਟਰੋਲ ਦੀ ਗੈਸ ਆ ਜਿਹੜੀ ਲੋਸ ਏਂਜਲਸ ਜਿਹੜਾ ਅਮਰੀਕਾ ਦਾ ਸ਼ਹਿਰ ਆ ਉੱਥੇ ਖੱਖ ਸਾਹਿਬ ਜੀ ਇਹ ਵਿਕ ਚੁੱਕੀ ਆ। ਤੇ ਜੇ ਆਪਾਂ ਉਹਦੀ ਐਵਰੇਜ ਕੱਢੀਏ, ਕਿਉਂਕਿ ਸਾਰੇ ਸ਼ਹਿਰਾਂ ਚ ਨਹੀਂ ਇੰਨੀ ਮਹਿੰਗੀ ਹੈਗੀ, ਉਹ ਐਲਏ ਤੁਹਾਨੂੰ ਪਤਾ ਵੀ ਏਰੀਆ ਜਿਹੜਾ ਉਹ ਹੈਗਾ, ਤੇ ਪਰ ਜੇ ਕੈਲੀਫੋਰਨੀਆ ਸੂਬੇ ਦੀ ਔਸਤ ਕੱਢੀਏ ਤਾਂ $5.87 ਗੈਲਨ ਨੂੰ ਜਿਹੜੀ ਗੈਸ ਦੀ ਐਵਰੇਜ ਹੈਗੀ ਆ। ਹਾਂਜੀ, ਜਿਹੜੇ ਪਿੰਡਾਂ ਪੁੰਡਾਂ ਚ ਗਏ ਹੁੰਦੇ ਉਹ ਸਸਤੀ ਹੁੰਦੀ, ਕਿਉਂਕਿ ਉਹਨਾਂ ਦੀ ਉਹ ਪਵਾਈ ਹੁੰਦੀ ਪਹਿਲੀ ਤੇ ਉਹ
1: ਦੇਖੋ ਟੈਕਸੀ ਡਰਾਈਵਰ ਆ ਜਾਂ ਜਿਹੜਾ ਬੰਦਾ ਉੱਥੇ ਉਹਨੇ ਜਿਹਦੇ ਕੋਲ ਮੁੱਕੀ ਉਹਨੇ ਤੇ ਪਾਉਣੀ ਪਾਉਣੀ ਆ। ਉੱਥੇ ਜਦੋਂ ਇੱਥੇ ਬਾਹਰ 279-250 ਦੀ ਵਿਕਦੀ ਸੀ ਨਾ,
0: ਹਾਂਜੀ
1: ਮੈਂ ਦੇਖਦਾ ਹੁੰਦਾ ਸੀ, ਮੈਂ ਕਿਹਾ ਯਾਰ ਇਹ 6-6 ਡਾਲਰ ਨੂੰ ਪਰ ਗੈਲਨ ਵੇਚਣ ਡੇ ਆ, ਪਰ ਜਿਨ੍ਹਾਂ ਨੂੰ ਲੋੜ ਉਹਨੇ ਤੇ ਫਿਰ ਲੈਣੀ ਆ ਉਹ
0: ਬਿਲਕੁਲ ਬਿਲਕੁਲ ਬਿਲਕੁਲ
1: ਥੋੜੀ ਲੈ ਲੈਣਗੇ ਗਾਂ ਜਾ ਕੇ ਪਵਾ ਲੈਣਗੇ।
0: ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੁੰਦੀ ਆ। ਔਰ ਇਹ ਖੱਖ ਸਾਹਿਬ ਜੀ ਜਿਹੜਾ ਸਾਰਾ ਆ ਇਹ ਇਕੋਨਮੀ ਠੀਕ ਰੱਖਣ ਲਈ ਪੈਸਾ ਜਿਹੜਾ ਅਮੀਰਾਂ ਦੇ ਹੱਥ ਦੇਣ ਦੀਆਂ ਇਹ ਸਾਰੀਆਂ ਤਜਵੀਜ਼ਾਂ, ਜਦੋਂ ਲੜਾਈ ਲੱਗਦੀ ਆ ਉਹਨਾਂ ਦੀਆਂ ਤਾਂ ਬਹੁਤ ਵਾਰਾਂ ਹੁੰਦੀਆਂ, ਉਹ ਤਾਂ ਕਹਿੰਦੇ ਰੋਜ਼ ਲੱਗੀ ਰਵੇ ਲੜਾਈ, ਲੋਕ ਮਰੀ ਜਾਣ ਤੇ ਸਾਡੇ ਪੈਸੇ ਬਣਦੇ ਰਹਿਣ, ਉਹਨਾਂ ਨੂੰ ਉਹਦੇ ਨਾਲ ਕੋਈ ਜਿਹੜਾ ਵਾਸਤਾ ਉਹਨਾਂ ਲੋਕਾਂ ਦਾ ਨਹੀਂ ਹੈਗਾ। ਤੇ 9 ਡਾਲਰ, ਅੱਛਾ ਇਹ ਆਪਾਂ ਗੱਲਬਾਤ ਕਰਤੀ ਡੀਜ਼ਲ ਦੀ ਜਿਹੜੀ ਆ ਉਹ 7 ਡਾਲਰ ਐਵਰੇਜ ਆ ਜਿਹੜੀ ਕੈਲੀਫੋਰਨੀਆ ਦੇ ਵਿਚ। ਤੇ ਜਿਹੜੀ ਬਾਕੀ ਹੈਗੇ ਆ ਨੰਬਰ ਆ ਉਹ 8 ਡਾਲਰ 73 ਸੈਂਟ।
1: ਚੀਮਾ ਸਾਹਿਬ ਤੁਸੀਂ ਸਨ ਫ੍ਰਾਂਸਿਸਕੋ ਨਾ ਕੀ ਆ ਐਲਏ ਦੀ ਗੱਲ ਕਰ ਰਹੇ ਨਾ?
0: ਬਿਲਕੁਲ ਐਲਏ ਦੀ ਗੱਲ ਕਰ ਰਿਹਾ ਮੈਂ।
1: ਜਿਹੜੀ ਆਮ ਗਾਂ ਨਿਕਲ ਜੋ ਸ਼ਹਿਰਾਂ ਵੱਲੋਂ ਛੋਟੇ ਸ਼ਹਿਰਾਂ ਵੱਲੋਂ ਉੱਥੇ ਤੇ ਫਿਰ ਨਾਰਮਲ ਪ੍ਰਾਈਸ ਹੀ ਹੈ ਨਾ?
0: 6 ਡਾਲਰ ਤਾਂ ਸਾਡੇ ਪਹੁੰਚ ਗਏ ਯੂਆ ਖੱਖ ਸਾਹਿਬ, 6 ਡਾਲਰ ਤੋਂ ਉੱਪਰ ਚਲ ਗਈ ਆ ਇੱਥੇ ਸਾਡੇ ਫ੍ਰਿਜਾਂ ਦੇ ਵਿਚ।
1: ਥੋੜੀ ਚਲਾਇਆ ਕਰੋ ਗੱਡੀ ਯਾਰ ਚੀਮਾ ਸਾਹਿਬ, ਐਵੇਂ ਨਾ ਭੱਜੇ ਫਿਰਿਆ ਕਰੋ।
0: ਨਹੀਂ ਮੈਂ ਪਾਣੀ ਪਾ ਲੈਣਾ, ਪਾਣੀ ਚਲਾ ਲਈ ਦੀ ਆ। ਤੇ ਇਹ ਸੀਗੀ ਖੱਖ ਸਾਹਿਬ ਜੀ ਆਪਣੀ ਖਬਰ ਪਈ।

0: ਤੇ ਇਸ ਤੋਂ ਅੱਗੇ ਖੱਕ ਸਕਦੀ ਇਸ ਤਰ੍ਹਾਂ ਹੈ ਕਿ ਅਮਰੀਕਾ ਵਿੱਚ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਦੋ ਹੀ ਜਿਹੜੀ ਆ ਆਮ ਪ੍ਰਜਾ ਨੂੰ ਦੋ ਹੀ ਪਾਰਟੀਆਂ ਦਾ ਪਤਾ ਕਿਉਂਕਿ ਦੋਨਾਂ ਹੀ ਪਾਰਟੀਆਂ ਦੇ ਨਾਂ ਆਉਂਦੇ ਆ, ਇੱਕ ਰਿਪਬਲਿਕਨ ਆ ਤੇ ਦੂਸਰੀ ਹੈਗੀ ਆ ਜਿਹੜੀ ਉਹ ਡੈਮੋਕ੍ਰੈਟਿਕ ਪਾਰਟੀ ਆ। ਪਰ ਇੱਥੇ ਖੱਕ ਸਾਹਿਬ ਜੀ ਕਮਿਊਨਿਸਟ ਪਾਰਟੀ ਵੀ ਹੈਗੀ ਆ, ਪੁੱਛਦਾ ਕੋਈ ਨੀ। ਇੱਕ ਸੋਸ਼ਲ ਡੈਮੋਕ੍ਰੈਟ ਵੀ ਬਰਨੀ ਸੈਂਟਰ ਵਾਲੀ ਆ, ਉਹ ਵੀ ਵੱਖਰੀ ਆ। ਔਰ ਇੱਥੇ ਕਿਹਾ ਗਿਆ ਖੱਕ ਸਾਹਿਬ ਜੀ ਕਿ ਇਹ ਕਈ ਦਰਜਣਾ ਇੱਥੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ ਆ ਜਿਹੜੀਆਂ ਦੇ ਕਦੇ ਨਾਂ ਪਰਜਾ ਦੇ ਵਿੱਚ ਆਉਂਦੇ ਹੀ ਨਹੀਂ, ਪਰ ਉਹ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਇਹ ਜਿਹੜੀਆਂ ਛੋਟੀਆਂ ਪਾਰਟੀਆਂ ਆ ਇਹ ਫੇਰ ਕੁਛ ਇਹਨਾਂ ਚੋਂ ਰਿਪਬਲਿਕਨਾਂ ਨਾਲ ਰਲ ਜਾਂਦੀਆਂ, ਗੱਠਜੋੜ ਕਰ ਲੈਂਦੀਆਂ ਤੇ ਕੁਛ ਕਰ ਲੈਂਦੀਆਂ ਡੈਮੋਕ੍ਰੇਟਾਂ ਦੇ ਨਾਲ, ਤੇ ਜਿੱਦਾਂ ਭਾਰਤ ਵਿੱਚ ਵੀ ਤਾਂ ਇਹੀ ਹੁੰਦਾ ਨਾ। ਸੋ ਇਸ ਤਰ੍ਹਾਂ ਇਹ ਰਾਜਨੀਤੀ ਆ ਜਿਹੜੀ ਇੱਥੋਂ ਦੀ ਚੱਲਦੀ ਆ। ਤੇ ਪਰ ਹੁਣ ਜਿਹੜੀ ਨਵੀਂ ਖਬਰ ਇਹ ਖੱਕ ਸਾਹਿਬ ਜੀ ਅੱਗੇ ਮੈਨੂੰ ਵੀ ਇੱਥੇ ਹੋ ਗਿਆ, ਦੇਖ ਲਓ 82 ਚ ਆਇਆ ਸੀਗਾ ਤੇ ਉਦੋਂ ਤੋਂ ਲੈ ਕੇ ਹੁਣ ਤੀਕਰ ਆਹ ਜੋ ਕੁਛ ਹੋਣ ਲੱਗਿਆ ਆਪਾਂ ਆਪਣੇ ਸਰੋਤਿਆਂ ਦੇ ਸਾਹਮਣੇ ਕਰਨਾ, ਇਹ ਮੈਂ ਨਹੀਂ ਕਦੇ ਦੇਖਿਆ। ਹੋ ਸਕਦਾ ਕਿਤੇ ਉਹ ਖਬਰ ਮੈਥੋਂ ਖੁੰਝ ਗਈ ਹੋਵੇ, ਨਾ ਦੇਖਿਆ ਗਿਆ ਹੋਵੇ, ਪਰ ਮੈਂ ਮੇਰੇ ਨਜ਼ਰ ਚ ਨਹੀਂ ਆਇਆ। ਇਸ ਵਾਰੀ ਖੱਕ ਸਾਹਿਬ ਜੀ ਹੋ ਕੀ ਰਿਹਾ ਕਿ ਜਿਹੜੀਆਂ ਹੁਣ ਮਿਡ ਟਰਮ ਮੱਧ ਮਿਆਦ ਜਿਹਨੂੰ ਕਹਿੰਦੇ ਆ ਇਲੈਕਸ਼ਨਾਂ ਹੋਣ ਜਾ ਰਹੀਆਂ, ਉਹਦੇ ਵਿੱਚ ਮੇਰਾ ਖਿਆਲ ਹੈ ਵੀ 8 ਮਹੀਨੇ ਰਹਿ ਗਏ ਆ, ਤੇ ਉਹਨਾਂ ਦੇ ਵਿੱਚ ਖੱਕ ਸਾਹਿਬ ਜੀ ਹੁਣ ਹੋ ਕੀ ਰਿਹਾ ਕਿ ਇਹ ਆ ਰਹੀਆਂ ਚੋਣਾਂ ਜਿਹੜੀਆਂ ਇਹਦੇ ਤੋਂ ਪਤਾ ਨਹੀਂ ਤਾਂ ਉਹ ਡਰਦੇ ਆ ਜਿਹੜੇ ਰਿਪਬਲਿਕਨ ਪਾਰਟੀ ਦੇ ਜਿਹੜੇ ਸੈਨੇਟਰ ਵਗੈਰਾ ਜਾਂ ਹਾਊਸ ਆਫ ਰੈਪ੍ਰੈਜੈਂਟੇਟਿਵ ਹੈਗੇ ਆ। ਇੱਥੇ ਕਿਹਾ ਇਹ ਗਿਆ ਕਿ ਰਿਪਬਲਿਕਨ ਪਾਰਟੀ ਦੇ ਜਿਹੜੇ ਨੁਮਾਇੰਦੇ ਆ ਉਹ ਇਸ ਵਾਰੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਆਪਣੇ ਰਿਜ਼ਾਈਨ ਦੇ ਕੇ ਅਸਤੀਫੇ ਦੇ ਕੇ ਕਹਿੰਦੇ ਅਸੀਂ ਗਾਹਾਂ ਨੂੰ ਲੜਨੀ ਨਹੀਂ ਇਲੈਕਸ਼ਨ।
1: ਜਿੱਦਾਂ ਦੇ ਹਾਲਾਤ ਚੀਮਾ ਸਾਹਿਬ ਬਣ ਗਏ ਆ, ਉਹਨਾਂ ਨੇ
0: ਬਣ ਗਏ ਆ, ਬਿਲਕੁਲ ਬਿਲਕੁਲ।
1: ਚੀਮਾ ਸਾਹਿਬ ਇੱਕ ਹੋਰ ਖਬਰ ਵੀ ਇਹ ਮੈਂ ਦੇਖ ਰਿਹਾ ਸੀ ਕਿ ਦੋਨਾਂ ਪਾਰਟੀਆਂ ਨੂੰ ਬਾਹਰ ਕੱਢ ਕੇ
0: ਡੈਮੋਕ੍ਰੈਟਿਕ
1: ਰਿਪਬਲਿਕ ਨੂੰ ਆਮ ਲੋਕਾਂ ਦੀ ਰਾਏ ਜਿਹੜੀ ਲਈ ਗਈ 80% ਲੋਕਾਂ ਨੇ ਨੋ ਕਿੰਗ ਦੇ ਉੱਪਰ ਮੋਹਰ ਲਾਈ ਆ।
0: ਬਿਲਕੁਲ ਬਿਲਕੁਲ ਬਿਲਕੁਲ। ਤੇ ਇਹ ਜਿਹੜੇ ਨੰਬਰ ਹੁੰਦੇ ਆ ਖੱਕ ਸਾਹਿਬ ਜੀ, ਵੈਸੇ ਵੀ ਜਿਹੜੀ ਪਬਲਿਕ ਇਨ ਜਨਰਲ ਜਿਹਨੂੰ ਕਹਿੰਦੇ ਆ ਨਾ ਆਮ ਜਨਤਾ ਜਿਹੜੀ ਹੁੰਦੀ ਆ ਉਹਨਾਂ ਦੇ ਵਿੱਚੋਂ ਵੀ ਜਿਹੜੇ 60% ਲੋਕ ਆ ਉਹ ਇਸ ਲੜਾਈ ਦੇ ਖਿਲਾਫ਼ ਆ ਔਰ ਉਹ ਟਰੰਪ ਦੇ ਨਾਲ ਸਹਿਮਤ ਨਹੀਂ ਹੈਗੇ। ਉਹ ਕਹਿੰਦੇ ਕਿ ਇਹ ਜੋ ਕੁਛ ਵੀ ਹੋ ਰਿਹਾ ਗਲਤ ਹੋ ਰਿਹਾ, 60% ਆ ਜਿਹੜੇ ਉਹ ਲੋਕ ਹੋ ਗਏ ਆ। ਤੇ ਮੈਂ ਕਈ ਵਾਰੀ ਖੱਕ ਸਾਹਿਬ ਜੀ ਕਹਿੰਦਾ ਹੁੰਦਾ ਵੀ ਜਦੋਂ ਕੋਈ ਵੀ ਕਿਸੇ ਦੇਸ਼ ਦੇ ਵਿੱਚ ਕ੍ਰਾਂਤੀ ਦਾ ਜਦੋਂ ਆਪਾਂ ਨਾਂ ਲੈਂਦੇ ਹਾਂ ਖੱਕ ਸਾਹਿਬ ਜੀ, ਆਮ ਕਰਕੇ ਲੋਕ ਕਹਿੰਦੇ ਵੀ ਕ੍ਰਾਂਤੀ ਇਹੀ ਹੁੰਦੀ ਸੀ ਡਾਂਗਾ ਲੈ ਕੇ ਤਲਵਾਰਾਂ ਪਿਸਤੌਲ ਲੈ ਕੇ, ਨਹੀਂ ਕ੍ਰਾਂਤੀਆਂ ਜਿਹੜੀਆਂ ਪੀਸਫੁਲ ਰੈਵੋਲੂਸ਼ਨ ਵੀ ਹੁੰਦੇ ਆ, ਜਿਹੜੀ ਕ੍ਰਾਂਤੀਆਂ ਸ਼ਾਂਤੀਪੂਰਵਕ ਵੀ ਹੁੰਦੀਆਂ ਆ। ਸੋ ਹੁਣ ਕੀ ਆ ਅਮਰੀਕਾ ਦੇ ਵਿੱਚ ਇਹ ਜਿਹੜੀ ਆ ਕ੍ਰਾਂਤੀ ਜਿਹੜੀ ਸ਼ਾਂਤੀਪੂਰਵਕ ਕ੍ਰਾਂਤੀ ਆ ਉਹ ਸ਼ੁਰੂ ਹੋ ਗਈ ਆ। ਮੈਂ ਕਈ ਵਾਰੀ ਕਹਿੰਦਾ ਹੁੰਦਾ ਖੱਕ ਸਾਹਿਬ ਜੀ ਜੇ 65% ਲੋਕ ਆ ਨਾ ਜਿੱਧਰਲੇ ਪਾਸੇ ਹੋ ਜਾਣ ਉਹ ਹਮੇਸ਼ਾ ਵਾਸਤੇ ਉਹ ਕਾਮਯਾਬ ਹੋ ਜਾਂਦੇ ਹੁੰਦੇ ਆ, ਪਰ ਹੁਣ ਜੇ 60% ਹੋ ਗਿਆ 5% ਹੋ ਰਿਹਾ ਤੇ ਇਹਦੇ ਕਾਰਨ ਹੀ ਸ਼ਾਇਦ ਜਿਹੜਾ ਆ ਉਹ ਟਰੰਪ ਦੇ ਉੱਤੇ ਜਿਹੜਾ ਦਬਾਅ ਪਾਇਆ ਜਾ ਰਿਹਾ ਵੀ ਤੂੰ ਇਹ ਲੜਾਈ ਬੰਦ ਕਰ ਦੇ, ਸ਼ਾਇਦ ਇਹੀ ਕਾਰਨ ਹੋਵੇ।
1: ਬਿਲਕੁਲ ਜੀ
0: ਹੁੰਦਾ। ਹਾਂਜੀ ਤੇ ਇਹਦੇ ਨਾਲ ਹੁਣ ਖੱਕ ਸਾਹਿਬ ਜੀ ਅਗਲੀ ਆ ਜਿਹੜੀ ਗੱਲਬਾਤ ਇਹਦੀ ਕਰਨੀ ਆ ਕਿ ਤੇ ਜੀਓ ਮੈਂਬਰ ਆ ਜਿਹੜੇ ਪਾਰਟੀ ਦੇ ਉਹ ਡੋਨਲਡ ਟਰੰਪ ਦੀ ਜਿਹੜੀ ਰਾਜਨੀਤੀ ਆ ਉਹਦੇ ਨਾਲ ਜਿਹੜੇ ਆ ਉਹ ਅਸਹਿਮਤ ਆ, ਇਹੀ ਕਾਰਨ ਆ ਕਿ ਉਹ ਜਿਹੜੇ ਆ ਇਨ ਪਾਰਟੀ ਨੂੰ ਛੱਡ ਕੇ ਜਾ ਰਹੇ ਆ। ਤੇ ਹੁਣ ਉਹਨਾਂ ਨੇ ਜਾਣਾ ਕਿਤੇ ਦੂਜੇ ਪਾਸੇ ਜਾ ਕੇ ਰਲਦੇ ਆ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੂਗਾ। ਤੇ ਖੱਕ ਸਾਹਿਬ ਜੀ ਬਰੁਕਿੰਗ ਇੰਸਟੀਚਿਊਸ਼ਨ ਆ ਜਿਹੜਾ ਇਹ ਇੱਥੇ ਦੇ ਨੰਬਰ ਜਿਹਨੂੰ ਅੰਕੜੇ ਆਪਾਂ ਕਹਿੰਦੇ ਆ ਉਹਨਾਂ ਦੇ ਨਾਲ ਇਹ ਖੇਲਦਾ ਰਹਿੰਦਾ ਤੇ ਇਹਨਾਂ ਦੇ ਦੁਆਰਾ ਇਹ ਦੱਸਿਆ ਗਿਆ ਕਿ 1930 ਤੋਂ ਰੱਖੇ ਗਏ ਅੰਕੜੇ ਆ ਜਿਹੜੇ ਉਹਨਾਂ ਦੇ ਵਿੱਚ ਇਹ ਪਹਿਲੀ ਵਾਰੀ ਹੋਣ ਜਾ ਰਿਹਾ, ਅੱਗੇ ਪਹਿਲਾਂ ਕਦੇ ਵੀ ਨਹੀਂ ਹੋਇਆ ਇੱਦਾਂ। ਤੇ ਇਹ ਜਾਣੀ ਕਿ ਜਿਹੜੀ ਇੱਕ ਬੇਮਿਸਾਲ ਗੱਲ ਸੀ ਉਹ ਹੁਣ ਇੱਕ ਮਿਸਾਲ ਬਣਨ ਜਾ ਰਹੀ ਆ। ਇਸ ਤੋਂ ਅਗਲੀ ਖਬਰ ਖੱਕ ਸਾਹਿਬ ਜਿਹੜੀ ਹੈਗੀ ਆ ਉਹ ਹੈਗੀ ਆ ਆਪਣੇ ਕੋਲ ਪਾਕਿਸਤਾਨ ਅਮਰੀਕਾ ਅਤੇ ਇਜ਼ਰਾਇਲ ਤੇ ਇਰਾਨ ਦੇ ਵਿੱਚ ਜਿਹੜੀ ਲੱਗੀ ਲੜਾਈ ਆ ਇਹਦਾ ਸਮਝੌਤਾ ਕਰਾਉਣ ਦੇ ਮਾਮਲੇ ਵਿੱਚ ਖੱਕ ਸਾਹਿਬ ਜੀ ਅੱਗੇ ਪਿੱਛੇ ਜਾ ਰਿਹਾ ਆ। ਉਹ ਇਧਰ ਲੋਕ ਜਿਹੜਾ ਸੁਝਾਅ ਦਿੰਦੇ ਉਹ ਦੂਸਰੇ ਪਾਸੇ ਲਿਜਾ ਕੇ ਦਿਖਾਲਦੇ ਆ ਬਈ ਉਹਨਾਂ ਨੇ ਆਹ ਕਿਹਾ ਤੇ ਉਧਰੋਂ ਲਿਜਾ ਕੇ ਦੂਸਰੇ ਪਾਸੇ ਤੇ ਉਹ ਆਹ ਕਹਿੰਦੇ ਆ। ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਉਹ ਇਸਲਾਮਾਬਾਦ ਦੇ ਵਿੱਚ ਚੱਲ ਰਹੀ ਆ। ਤੇ ਇੱਥੇ ਖੱਕ ਸਾਹਿਬ ਜੀ ਇੱਕ ਤਾਂ ਪਾਕਿਸਤਾਨ, ਮਿਸਰ, ਤੁਰਕੀ, ਸਾਊਦੀ ਅਰੇਬੀਆ ਇਹ ਜਿਹੜੇ ਮੁਲਕ ਹੈਗੇ ਆ ਇਹ ਮੀਟਿੰਗ ਜਿਹੜੇ ਕਰ ਰਹੇ ਆ ਤੇ ਤਾਂ ਕਿ ਇਹ ਲੜਾਈ ਕਿਸੇ ਨਾ ਕਿਸੇ ਤਰ੍ਹਾਂ ਬੰਦ ਕੀਤੀ ਜਾਵੇ ਜਾਂ ਕਰਾਈ ਜਾਵੇ ਤੇ ਖੱਕ ਸਾਹਿਬ ਜੀ ਸਾਰੀ ਦੁਨੀਆਂ ਦੇ ਵਿਚ ਮਹਿੰਗਾਈ ਆ ਜਿਹੜੀ ਕਈ ਦੇਸ਼ ਆ ਖੱਕ ਸਾਹਿਬ ਜੀ ਇਸ ਧਰਤੀ ਦੇ ਉੱਤੇ ਏਦਾਂ ਦੇ ਵੀ ਆ ਜਿਨ੍ਹਾਂ ਦੇ ਆਪਣੇ ਕੋਈ ਹੁੰਦਾ ਹੀ ਨਹੀਂ ਉਹਨਾਂ ਦੇ ਕੋਈ ਨਾ ਫਸਲ ਹੁੰਦੀ ਆ ਨਾ ਕੋਈ ਉਹਨਾਂ ਦੇ ਤੇਲ ਨਿਕਲਦਾ ਨਾ ਉਹਨਾਂ ਦੇ ਕੋਈ ਹੋਰ ਹੁੰਦਾ ਉਹ ਤਾਂ ਡਿਪੈਂਡ ਬਾਹਰਲੇ ਤੋਂ ਕਰਦੇ ਆ ਜਿੱਦਾਂ ਹੁਣ ਆਪਣੇ ਅਮਰੀਕਾ ਦਾ ਵੀ ਸੂਬਾ ਉਹ ਹਵਾਈ ਆ ਜਿਹੜੀ ਉੱਥੇ ਸਾਰਾ ਕੁਝ ਜਾਂਦਾ ਬਾਹਰੋਂ ਹਾਂ ਬਿਲਕੁਲ ਸੋ ਇਸ ਤਰ੍ਹਾਂ ਦੀਆਂ ਜਿਹੜੇ ਛੋਟੇ ਛੋਟੇ ਦੇਸ਼ ਆ ਨਿੱਕੇ ਨਿੱਕੇ ਟਾਪੂ ਆ ਜਾਂ ਉਹਨਾਂ ਦੇ ਉੱਤੇ ਖੱਕ ਸਾਹਿਬ ਜੀ ਜਿਹੜਾ ਜੀਣਾ ਭਾਰੀ ਹੋ ਜਾਂਦਾ ਆ ਇਸ ਤਰ੍ਹਾਂ ਜਦੋਂ ਹੁੰਦਾ ਆ ਤੇ ਹੁਣ ਜਿਹੜਾ ਖੱਕ ਸਾਹਿਬ ਜੀ ਅਗਲੀ ਗੱਲ ਆ ਉਹ ਮੀਟਿੰਗ ਇਹ ਚਾਰੇ ਦੇਸ਼ ਪੰਜੇ ਰਲ ਕੇ ਕਰ ਰਹੇ ਆ ਤੇ ਲੜਾਈ ਬੰਦ ਕਰਾਈ ਜਾਵੇ ਇਧਰ ਜਿਹੜੇ ਟਰੰਪ ਸਾਹਿਬ ਆ ਖੱਕ ਸਾਹਿਬ ਜੀ ਉਹ ਜਿਹੜੇ ਆ ਉਹ ਹਫ਼ਤਾ ਕੁ ਪਹਿਲਾਂ ਕਹਿ ਰਹੇ ਸੀਗੇ ਤੇ ਅਸੀਂ ਲੜਾਈ ਜਿੱਤ ਗਏ ਆ ਹੁਣ ਅਸੀਂ ਲੜਾਈ ਜਿਹੜੀ ਆ ਬੰਦ ਕਰ ਦੇਣੀ ਆ ਫਿਰ ਇਰਾਨ ਨੂੰ ਧਮਕੀ ਦਿੱਤੀ ਕਿ ਅਗਰ 24 ਘੰਟਿਆਂ ਵਿਚ ਜਿਹੜੀ ਆ ਉਹ ਸਟੇਟ ਆਫ ਹਰਮੁਸ ਨਾ ਖੋਲੀ ਗਈ ਤਾਂ ਇਰਾਨ ਨੂੰ ਸਵਾਹ ਕਰ ਦਿਆਂਗੇ ਫਿਰ 24 ਘੰਟਿਆਂ ਤੋਂ ਵੱਧ ਕੇ 48 ਹੋ ਗਏ ਫਿਰ ਬਦਲ ਗਿਆ ਫਿਰ ਜਿਹੜਾ ਸੀਗਾ ਖਾਕਸਾ ਵੀ ਪੰਜ ਦਿਨ ਦੇ ਉੱਤੇ ਸੀਗੇ ਪੰਜ ਦਿਨ ਤੋਂ ਬਾਅਦ ਫਿਰ ਉਹ 10 ਦਿਨਾਂ ਦੇ ਵਿਚ ਬਦਲ ਗਿਆ ਤੇ ਇਹ ਹੁਣ ਜਿਹੜੀਆਂ ਗੱਲਾਂ ਵਾ ਤਾਂ ਖਾਕਸਾ ਜੀ ਦੂਸਰੇ ਪਾਸੇ ਇਹ ਆ ਕਿ ਟਰੰਪ ਕਦੇ 3500 ਕਦੇ 2500 ਕਦੇ 2000 ਤੇ ਕਦੇ 4000 ਤੇ ਕਦੇ 5000 ਫੌਜੀ ਆ ਜਿਹੜੇ ਉਹਨਾਂ ਨੂੰ ਤਿਆਰ ਕਰ ਕਰਕੇ ਉਧਰ ਨੂੰ ਤੋਰ ਰਹੇ ਆ ਤੇ ਜਿਹਦੇ ਕਾਰਨ ਟਰੰਪ ਸਾਹਿਬ ਉਥੋਂ ਦੇ ਜਿਹੜੇ ਲੋਕ ਆ ਉਹ ਖੱਕ ਸਾਹਿਬ ਜੀ ਯਕੀਨ ਟਰੰਪ ਤੋਂ ਉੱਠ ਚੁੱਕਾ ਆ ਇਰਾਨ ਆ ਜਿਹੜਾ ਉਹ ਕਹਿੰਦਾ ਮੈਨੂੰ ਤੇਰੇ ਤੇ ਕੋਈ ਯਕੀਨ ਨਹੀਂ ਹੈਗਾ ਤੂੰ ਕੀ ਕਰਨਾ ਕਿਉਂਕਿ ਅੱਜ ਤੇਰੀ ਹੋਰ ਗੱਲ ਹੁੰਦੀ ਆ ਘੰਟੇ ਬਾਅਦ ਤੂੰ ਹੋਰ ਕਹਿ ਦਿੰਦਾ ਦੂਜੇ ਘੰਟੇ ਬਾਅਦ ਹੋਰ ਕਹਿ ਦਿੰਦਾ ਸੋ ਇਹਦੇ ਤੇ
1: ਗੱਲ ਹੋਰ ਵੀ ਮੈਂ ਦੇਖ ਪਿਛਲੇ ਤਕਰੀਬਨ 6-7 ਮਹੀਨੇ ਤੋਂ ਖਬਰ ਆ ਰਹੀ ਹੈ $1000 ਹਰ ਜਿਹੜਾ ਹੈਗਾ ਸੋਸ਼ਲ ਸਿਕਿਉਰਿਟੀ ਦੇ ਉੱਪਰ ਤੁਹਾਡੇ ਘਰ ਪਹੁੰਚੂਗਾ ਅੱਜ ਪਹੁੰਚੂ ਟਰੰਪ ਸਾਹਿਬ ਦੀਆਂ ਬਿਆਨ ਜਿਹੜੇ ਮੈਂ ਸੁਣਦਾ ਰਿਹਾ ਅਜੇ ਤੱਕ ਉਹ ਲੋਕਾਂ ਨੂੰ ਪੈਸੇ ਨਹੀਂ ਪਹੁੰਚੇ ਇਹ ਭਗਵੰਤ ਮਾਨ ਤੋਂ ਵੀ ਲੱਗਦਾ
0: ਬਿਲਕੁਲ ਇਸੇ ਤਰ੍ਹਾਂ ਹੈਗਾ ਖਾਕਸਾ ਜੀ ਤੇ ਹੁਣ ਖਾਕਸਾ ਜੀ ਅੱਗੇ ਜਿਹੜੀ ਆਪਾਂ ਗੱਲਬਾਤ ਹੈਗੀ ਆਪਣੇ ਕੋਲ ਇਰਾਨ ਵੀ ਜਿਹੜਾ ਉਹ ਅਮਰੀਕਾ ਨੂੰ ਵਾਰਨਿੰਗ ਦੇ ਰਿਹਾ ਕਿ ਅਗਰ ਟਰੰਪ ਨੇ ਇਰਾਨ ਦੀ ਧਰਤੀ ਉੱਪਰ ਦੇਖੋ ਖੱਕ ਸਾਹਿਬ ਜੀ ਉਹ ਇਰਾਨ ਵਾਲੇ ਆ ਜਿਹੜੇ ਬਾਕੀ ਰਿਹਾ ਦੇਸ਼ਾਂ ਦੇ ਉਹ ਜਦੋਂ ਟਰੰਪ ਸਾਹਿਬ ਤਾਂ ਮੇਰਾ ਖਿਆਲ ਆ ਵੀ ਇਹ ਕਦੇ ਸੋਚਦੇ ਨਹੀਂ ਵੀ ਜਦੋਂ ਮੈਂ ਝੂਠ ਬੋਲਦਾ ਆ ਦੂਸਰੇ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਇਹਨਾਂ ਦੇ ਦਿਮਾਗ ਦੇ ਵਿੱਚ ਇਹੀ ਰਹਿੰਦਾ ਵੀ ਮੈਂ ਜੋ ਕੁਛ ਕਹਿਤਾ ਉਹ ਮੂਹਰੇ ਉਹੀ ਸੱਚ ਮੰਨੀ ਜਾਂਦੇ ਪਰ ਇੱਦਾਂ ਨਹੀਂ ਹੁੰਦੀ ਤੇ ਹੁਣ ਟਰੰਪ ਸਾਹਿਬ ਦੀਆਂ ਗੱਲਾਂ ਸੁਣ ਕੇ ਇਰਾਨ ਦੀ ਧਰਤੀ ਉੱਪਰ ਆ ਜਿਹੜੀ ਇਹ ਫੌਜ ਭੇਜੀ ਤਾਂ ਉਹ ਇਰਾਨ ਵਾਲੇ ਕਹਿੰਦੇ ਆ ਵੀ ਅਸੀਂ ਉਹਨੂੰ ਜਿੰਦੀ ਨੂੰ ਜਾਲ ਦਿਆਂਗੇ ਜੇ ਇੱਥੇ ਉਨੀ ਪੈਰ ਰੱਖਿਆ ਤੇ ਹੁਣ ਅੱਗੇ ਜਾ ਕੇ ਹੁੰਦਾ ਕੀ ਆ ਉਹ ਆਪਾਂ ਨੂੰ ਆਉਣ ਵਾਲਾ ਸਮਾਂ ਦੱਸੂਗਾ ਤੇ ਟਰੰਪ ਨੂੰ ਇਰਾਨ ਦਾ ਇਤਿਹਾਸਕ ਉਹ ਖੱਕ ਸਾਹਿਬ ਜੀ ਜਿਹੜੇ ਇਰਾਨ ਵਾਲੇ ਉਹ ਕਹਿੰਦੇ ਆ ਕਹਿੰਦੇ ਤੂੰ ਸਾਡਾ ਇਤਿਹਾਸ ਤਾਂ ਪੜ੍ਹ ਲਾ ਪਹਿਲਾਂ ਫਿਰ ਸਾਨੂੰ ਧਮਕੀਆਂ ਦੇਈ ਉਹ ਕਹਿੰਦੇ ਅਸੀਂ ਹਰਨ ਵਾਲੇ ਲੋਕ ਨਹੀਂ ਹੈਗੇ ਅਸੀਂ ਲੜਾਂਗੇ ਅਸੀਂ ਦਮ ਤੱਕ ਜਿਹਨੂੰ ਆਪਾਂ ਕਹੀਦਾ ਲੜਾਂਗੇ ਤੇ ਇਰਾਨ ਦੀ ਪਾਰਲੀਮੈਂਟ ਹੈ ਜਿਹੜੀ ਉਹਦੇ ਇੱਕ ਬੁਲਾਰੇ ਮੁਹੰਮਦ ਜਿਹਦਾ ਨਾਂ ਹੈਗਾ ਮੁਹੰਮਦ ਬਗੇੜ ਕਾਲੀ ਵੀ ਉਹਦਾ ਨਾਂ ਹੈਗਾ ਉਹਨੇ ਕਿਹਾ ਕਿ ਟਰੰਪ ਹਮਲੇ ਦੀ ਤਿਆਰੀ ਕਰ ਰਿਹਾ ਅਤੇ ਅਗਰ ਹਮਲਾ ਕੀਤਾ ਗਿਆ ਤਾਂ ਅਸੀਂ ਮੂੰਹ ਤੋੜਨਾ ਜਵਾਬ ਦੇਵਾਂਗੇ ਅਮਰੀਕਾ ਅਤੇ ਇਜ਼ਰਾਇਲ ਨੇ ਇਰਾਨ ਦੀ ਰਾਜਧਾਨੀ ਤਹਿਰਾਨ ਅਤੇ ਇੱਕ ਹੋਰ ਇਸਫਾਨ ਨਾਂ ਦੇ ਸ਼ਹਿਰਾਂ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਹੈਗੀਆਂ ਖੱਕ ਸਾਹਿਬ ਜੀ ਉਹਨਾਂ ਦੇ ਉੱਪਰ ਹਮਲੇ ਕਰਕੇ ਉਹ ਢਾਹ ਢੇਰ ਕੀਤੀਆਂ ਤੇ ਸਭ ਤੋਂ ਪਹਿਲੇ ਵੀ ਨਹੀਂ ਮੇਰਾ ਖਿਆਲ ਆ ਪਹਿਲਾ ਦਿਨ ਸੀ ਕਿ ਦੂਜਾ ਦਿਨ ਸੀ ਜਦੋਂ ਉਹ ਜਿਹੜਾ ਇੱਕ ਕੁੜੀਆਂ ਦਾ ਸਕੂਲ ਸੀਗਾ ਉਹਦੇ ਵਿੱਚ 175 ਯੰਗ ਕੁੜੀਆਂ ਜਿਹੜੀਆਂ ਪੜ੍ਹਦੀਆਂ ਸੀ ਉਹਦੇ ਤੇ ਹਮਲਾ ਕੀਤਾ ਸੀ ਉਹ ਇਜ਼ਰਾਇਲ ਨੇ ਕੀਤਾ ਸੀਗਾ ਤੇ ਹੁਣ ਆਹ ਜਿਹੜਾ ਯੂਨੀਵਰਸਿਟੀਆਂ ਤੇ ਦੋ ਤੇ ਹਮਲੇ ਕੀਤੇ ਆ ਇਹ ਟਰੰਪ ਨੇ ਤੇ ਆਪਣੇ ਨਿਸ਼ਾਨਾ ਨੇ ਰਲ ਕੇ ਕੀਤੇ ਆ ਤੇ ਇਹਦਾ ਮਕਸਦ ਦੇਖੋ ਖੱਕ ਸਾਹਿਬ ਜੀ ਜਦੋਂ ਵੀ ਕਿਸੇ ਦੇਸ਼ ਦੀ ਲੜਾਈ ਹੁੰਦੀ ਆ ਇਹ ਹੀ ਜਿਹੜੀ ਗੱਲ ਆ ਭਾਰਤ ਨਾਲ ਵੀ ਹੋਇਆ ਭਾਰਤ ਦੇ ਵਿੱਚ ਜਦੋਂ ਅੰਗਰੇਜ਼ ਆਏ ਆ ਉਹਨਾਂ ਨੇ ਸਾਡੀ ਜਿਹੜੀ ਐਜੂਕੇਸ਼ਨ ਸੀ ਉਹਨੂੰ ਬਿਲਕੁਲ ਖਤਮ ਕਰ ਦਿੱਤਾ ਔਰ ਨਵੇਂ ਸਿਰਿਓ ਆਪਣੇ ਹਿਸਾਬ ਦੇ ਨਾਲ ਐਜੂਕੇਸ਼ਨ ਤਿਆਰ ਕਰਕੇ ਉਹ ਅੱਜ ਕੱਲ ਪੜ੍ਹਾਈ ਜਾਂਦੀ ਹੈ ਸੋ ਇਸੇ ਤਰ੍ਹਾਂ ਜਿਹੜਾ ਹੁਣ ਇਹ ਵੀ ਆ ਮਸਲਾ ਜਿਹੜਾ ਇਹ ਹੋ ਰਿਹਾ ਪਰ ਜਿਹੜਾ ਇਰਾਨ ਹੈਗਾ ਉਹ ਕਹਿੰਦਾ ਭਾਈ ਅਸੀਂ ਹੁਣ ਜਿਹੜਾ ਆ ਉਹ ਜਿਹੜੀ ਚੀਜ਼ ਤੁਸੀਂ ਸਾਡੀ ਢਾਓਗੇ ਅਸੀਂ ਤੁਹਾਡੀ ਉਹੀ ਢਾਉਣੀ ਆ ਉਹਨੇ ਵੀ ਕਿਹਾ ਭਾਈ ਇਰਾਨ ਦੇ ਵਿੱਚ ਜਿਹੜੀਆਂ ਯੂਨੀਵਰਸਿਟੀਆਂ ਆ ਉਹ ਅਸੀਂ ਢਾ ਦੇਣੀਆਂ ਔਰ ਕੱਲ ਦੀ ਜਿਹੜੀ ਸੀਗੀ ਖਬਰ ਓਹਦੇ ਵਿਚ ਇਹ ਉਹਨਾਂ ਨੇ ਦੱਸਿਆ ਕਿ ਜਿਹੜਾ ਸਾਊਥ ਵੱਲ ਦਾ ਇਲਾਕਾ ਆ ਇਜ਼ਰਾਇਲ ਦਾ, ਉੱਥੇ ਉਹ ਸ਼ਹਿਰ ਦੇ ਵਿਚ ਬਹੁਤ ਵੱਡੀ ਹੈ ਇਹਨਾਂ ਦੀ ਕੈਮੀਕਲ ਇੰਡਸਟਰੀ ਸੀਗੀ, ਜਿੱਥੇ ਉਹ ਖੋਜਾਂ ਖਾਜਾਂ ਵੀ ਹੁੰਦੀਆਂ, ਰਿਸਰਚਾਂ ਕਰਦੇ ਆ ਉਹ, ਤੇ ਉਹ ਵੀ ਇਰਾਨ ਨੇ ਜਿਹੜੀ ਆ ਉਹਦੇ ਤੇ ਬੰਬ ਮਾਰ ਕੇ ਉਹ ਅੜਾ ਦਿੱਤੀ ਆ, ਤੇ ਉਹਦੇ ਵਿਚੋਂ ਕਹਿੰਦੇ ਆ ਜਿਹੜਾ ਉਹਨਾਂ ਦਾ ਨੁਕਸਾਨ ਉੱਥੇ ਦਾ ਹੋਇਆ, ਸਥਾਨਕ ਸਥਾਨ ਜਿਹੜਾ ਨੁਕਸਾਨ ਹੋਇਆ ਉਹ ਤਾਂ ਹੋਇਆ ਹੀ ਆ, ਉਹਦੇ ਨਾਲ ਉਹ ਕਹਿੰਦੇ ਆ ਵੀ ਬਹੁਤ ਸਾਰੇ ਜਿਹੜੇ ਡੇਂਜਰਸ ਕੈਮੀਕਲ ਸੀਗੇ, ਪੋਲੂਟੈਂਟ ਜਿਨ੍ਹਾਂ ਨੂੰ ਆਪਾਂ ਕਹਿ ਦੇਗਾ, ਉਹ ਉੱਥੇ ਦੀ ਹਵਾ ਦੇ ਵਿਚ ਰਲ ਗਏ ਆ, ਤੇ ਉਹ ਹੁਣ ਉੱਥੇ ਇਕੱਲੇ ਇਜ਼ਰਾਇਲ ਦਾ ਨੁਕਸਾਨ ਨਹੀਂ ਹੋਣਾ, ਜਿੱਧਰ ਨੂੰ ਹਵਾ ਵਗਣੀ ਆ ਉਧਰ ਨੂੰ ਖਾਕ ਸਾਹਿਬ ਜੀ ਉਹਨੇ ਜਾਣਾ ਆ, ਤੇ ਉਹ ਇਕੱਲੇ ਯੂਕਰੇਨੀਅਨ ਆਪਣੇ ਸੋਰੀ ਇਜ਼ਰਾਇਲੀਆਂ ਦਾ ਨੁਕਸਾਨ ਨਹੀਂ ਕਰਨਾ, ਉਹ ਕਈ ਪੀੜੀਆਂ ਗਾਹਾਂ ਦੀ ਗਾਹਾਂ ਤੇ ਆਸੇ ਪਾਸੇ ਦੇ ਜਿਹੜੇ ਹੋਰ ਦੇਸ਼ ਆ ਉਹਨਾਂ ਦੇ ਵਿਚ ਵੀ ਉਹ ਜਿਹੜੇ ਕੈਮੀਕਲ ਆ ਉਹਨਾਂ ਨੇ ਨੁਕਸਾਨ ਕਰਨਾ ਆ। ਤੇ ਇਰਾਨ ਨੇ ਫਿਰ ਖਾਕ ਸਾਹਿਬ ਜੀ ਉਹ ਕਹਿਤਾ ਵੀ ਤੁਸੀਂ ਜਿਹੜੇ ਆ ਸਾਡੇ ਉਦਯੋਗਿਕ ਰਾਜਨੀਤਿਕ ਜਾਂ ਵਿਦਿਆ ਦੇ ਢਾਂਚਿਆਂ ਦੇ ਜਿਹੜੇ ਹੈਗੇ ਆ ਜਗ੍ਹਾ ਉਹਨਾਂ ਦੇ ਉੱਤੇ ਹਮਲੇ ਤੁਸੀਂ ਕਰੋਗੇ ਤਾਂ ਅਸੀਂ ਵੀ ਫਿਰ ਤੁਹਾਡੇ ਉਸੇ ਤਰ੍ਹਾਂ ਦੇ ਜਿਹੜੇ ਆ ਉਹ ਹਮਲੇ ਅਦਾਰਿਆਂ ਦੇ ਉੱਤੇ ਕਰਾਂਗੇ। ਸੋ ਐਜੂਕੇਸ਼ਨ ਦਾ ਜਿਹੜਾ ਉਹ ਰੌਲਾ ਪੈਣਾ ਸ਼ੁਰੂ ਹੋ ਗਿਆ, ਔਰ ਜਦੋਂ ਵੀ ਕੋਈ ਕੌਮ ਦੂਸਰੀ ਕੌਮ ਨੂੰ ਜਿੱਤਦੀ ਆ ਉਹਨਾਂ ਦਾ ਪਹਿਲਾ ਮਕਸਦ ਇਹੀ ਹੁੰਦਾ ਕਿ ਇਹਨਾਂ ਦੀ ਜਿਹੜੀ ਐਜੂਕੇਸ਼ਨ ਹੈ ਇਹਨੂੰ ਖਤਮ ਕਰੋ। ਇਸੇ ਤਰ੍ਹਾਂ ਖਾਕ ਸਾਹਿਬ ਜੀ ਜਦੋਂ ਸੈਕੰਡ ਵਰਲਡ ਵਾਰ ਹੋਈ ਆ ਉਸ ਵੇਲੇ ਵੀ ਜੇ ਆਪਾਂ ਦੇਖੀਏ ਉਹ ਕਹਿੰਦੇ ਆ ਭਾਈ ਲੜਾਈ ਤਾਂ ਹਜੇ ਖਤਮ ਵੀ ਨਹੀਂ ਸੀ ਹੋਈ ਯੂਰਪ ਦੀ, ਤੇ ਪਹਿਲਾਂ ਹੀ ਯੂਰਪ ਜਿਹੜਾ ਸੀਗਾ ਸੋਰੀ ਸੋਵੀਅਤ ਯੂਨੀਅਨ, ਅਮੈਰੀਕਾ ਤੇ ਫਰਾਂਸ ਤੇ ਜਰਮਨੀ ਸੋਰੀ ਜਰਮਨੀ ਨੀ ਇੰਗਲੈਂਡ ਯੂਕੇ ਜਿਹੜਾ ਹੈਗਾ, ਇਹਨਾਂ ਚਾਰਾਂ ਕੰਟਰੀਆਂ ਨੇ ਕਹਿੰਦੇ ਆ ਭਾਈ ਜਦੋਂ ਉੱਥੇ ਬੰਬਾਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਫੇਰ ਇਹਨਾਂ ਦਾ ਜਦੋਂ ਇਹਨਾਂ ਨੇ ਦੇਖਿਆ ਭਾਈ ਹੁਣ ਅਸੀਂ ਜਿੱਤਣ ਵਾਲੇ ਹੀ ਆ, ਉਸ ਵੇਲੇ ਫੇਰ ਇਹਨਾਂ ਨੇ ਸਾਰਿਆਂ ਨੇ ਆਪਣੇ ਜਿਹੜੇ ਖੁਫੀਆ ਸੀ ਆਈ ਏ ਜਾਂ ਉਹ ਇੰਗਲੈਂਡ ਦੀ ਹੈਗੀ M16 ਕੇ ਕੀ ਉਹਨੂੰ ਕਹਿੰਦੇ ਨਾਂ ਹੈਗੀ ਆ, ਤੇ ਰੂਸ ਦੀ KBG ਉਦੋਂ ਹੁੰਦੀ ਸੀ, ਇਹਨਾਂ ਸਾਰਿਆਂ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਸੀਗੀਆਂ ਇਹਨਾਂ ਨੇ ਕਹਿੰਦੇ ਆ ਵੀ ਉਹ ਆਪਣੇ ਨੁਮਾਇੰਦੇ ਛੱਡ ਦਿੱਤੇ ਸੀਗੇ ਵੀ ਜਿਹੜਾ ਵੀ ਸਾਇੰਸ ਨਾਲ ਜਾਂ ਪੜ੍ਹਿਆ ਲਿਖਿਆ ਬੰਦਾ ਉਹਨੂੰ ਜਾ ਕੇ ਫੜ ਕੇ ਲਿਆਓ, ਉਹਨੂੰ ਫੜ ਕੇ ਲਿਆ ਕੇ ਆਪਣੇ ਦੇਸ਼ਾਂ ਦੇ ਵਿਚ ਵੀ ਲੈ ਗਏ। ਇਹਨਾਂ ਨੇ ਚੌਹਾਂ ਨੇ ਵੰਡ ਲਏ ਸੀਗੇ, ਇੰਗਲੈਂਡ ਨੇ, ਫਰਾਂਸ ਨੇ, ਜਰਮਨ ਨੇ, ਸੋਰੀ ਜਰਮਨ ਨੇ ਨੀ, ਜਰਮਨ ਦਾ ਮੂੰਹ ਆਈ ਜਾਂਦਾ, ਸੋਵੀਅਤ ਯੂਨੀਅਨ ਤੇ ਅਮਰੀਕਾ ਚੌਹਾਂ ਨੇ ਸਾਇੰਸ ਨਾਲ ਵੰਡ ਲਏ ਸੀਗੇ, ਜਿਨ੍ਹਾਂ ਦੇ ਵਿਚੋਂ ਆਈਨਸਟਾਈਨ ਜਿਹੜਾ ਸੀਗਾ ਉਹ ਇੱਥੇ ਲਿਆਂਦਾ, ਤੇ ਉਹਦੇ ਨਾਲ ਫੇਰ ਜਿਹੜਾ ਸੀਗਾ ਉਹ ਇਟਲੀ ਦਾ ਵੀ ਸੀਗਾ, ਉਹਨਾਂ ਨੇ ਆ ਕੇ ਫਿਰ ਜਿਹੜਾ ਐਟਮ ਬੰਬ ਦਾ ਇੱਥੇ ਖੋਜ ਕਰਨੀ ਸ਼ੁਰੂ ਕੀਤੀ ਤੇ ਉਹਨਾਂ ਨੇ ਉਹ ਬੰਬ ਜਿਹੜਾ ਸੀ ਬਣਾਇਆ ਸੀ। ਸੋ ਹੁਣ ਇਸੇ ਹੀ ਤਰ੍ਹਾਂ ਜਿਹੜਾ ਆ ਅੱਜ ਵੀ ਸਿਲਸਿਲਾ ਉਹ ਖਾਕ ਸਾਹਿਬ ਜੀ ਚੱਲ ਰਿਹਾ ਹੈ, ਤੇ ਇਹਦੇ ਨਾਲ ਕੁਛ ਕਹਿਣ ਲੱਗੇ ਸੀ ਤੁਸੀਂ?
1: ਮੈਂ ਕਿਹਾ ਬਿਲਕੁਲ ਸਹੀ ਜੀ,
0: ਹਾਂਜੀ, ਤੇ ਇਹਦੇ ਨਾਲ ਖਾਕ ਸਾਹਿਬ ਜੀ ਪਿਛਲੀਆਂ ਲੜਾਈਆਂ ਜਿੱਥੋਂ ਤੱਕ ਮੈਨੂੰ ਯਾਦ ਹੈਗਾ ਖਾਕ ਸਾਹਿਬ ਜੀ ਕਦੇ ਜਿਹੜਾ ਆਹ ਸੀ ਗਿਆ, ਵੈਸੇ ਹੁੰਦਾ ਤਾਂ ਹੈਗਾ ਆ ਇਹ, ਕਿਉਂਕਿ ਜਦੋਂ ਉਹਨੇ ਇਜ਼ਰਾਇਲ ਨੇ ਹਮਲਾ ਕੀਤਾ ਸੀ ਆਪਣੇ ਗਾਜ਼ਾ ਦੇ ਉੱਤੇ, ਉਹਨਾਂ ਨੇ ਵੀ ਖਾਕ ਸਾਹਿਬ ਜੀ ਜਾਂਦਿਆਂ ਨੇ ਪਹਿਲਾਂ ਉਹਨਾਂ ਦੀਆਂ ਬੈਂਕਾਂ ATM ਮਸ਼ੀਨਾਂ ਉਹ ਸਾਰਾ ਕੁਛ ਭੰਨ ਕੇ ਤੋੜ ਕੇ ਉਹਨਾਂ ਚੋਂ ਪੈਸਾ ਜਾ ਕੇ ਆਪਣੇ ਕਬਜ਼ੇ ਚ ਕਰ ਲਿਆ ਸੀਗਾ, ਤੇ ਆਮ ਕਰਕੇ ਇਹ ਘੱਟ ਹੁੰਦਾ ਦੂਸਰੇ ਦੇਸ਼ਾਂ ਨੇ ਲੜਾਈਆਂ, ਪਰ ਇਹ ਗਾਜ਼ਾ ਦੇ ਵਿਚ ਵੀ ਹੋਇਆ, ਤੇ ਹੁਣ ਖਾਕ ਸਾਹਿਬ ਜੀ ਕੀ ਗੱਲ ਆ ਕਿ ਜਿਹੜਾ ਇਹ ਹੋਇਆ ਫਰਾਂਸ ਦੇ ਵਿਚ ਕੱਲ ਸਵੇਰੇ ਇਹ ਗੱਲਬਾਤ ਹੋਈ ਆ, ਤੇ ਉਥੇ ਬੈਂਕ ਆਫ ਅਮਰੀਕਾ ਜਿਹੜੀ ਸੀਗੀ ਖਾਕ ਸਾਹਿਬ ਜੀ ਇਹਨਾਂ ਦੀ ਉਥੇ ਫਰਾਂਸ ਦੇ ਪੈਰਿਸ ਦੇ ਵਿਚ ਜਿਹੜੀ ਰਾਜਧਾਨੀ ਆ ਉਥੋਂ ਦੀ, ਉਹਦੇ ਵਿਚ ਸਵੇਰ ਦੇ ਕੋਈ ਕੱਲ ਸਵੇਰ ਆ ਜਿਹੜਾ ਲੰਘ ਕੇ ਗਿਆ ਸੈਚਰਡੇ, ਉਸ ਦਿਨ ਸਵੇਰੇ ਕੋਈ ਇੱਕ ਯੰਗ ਜਿਹਾ ਮੁੰਡਾ ਸੀਗਾ, ਉਹਦੀ ਉਮਰ ਵਗੈਰਾ ਤਾਂ ਨਹੀਂ ਦਿੱਤੀ ਤੇ ਨਾ ਹੀ ਉਹਦਾ ਨਾਂ ਵੀ ਸਾਹਮਣੇ ਨਹੀਂ ਲਿਆਂਦਾ ਗਿਆ, ਤੇ ਉਹ ਕਹਿੰਦੇ ਆ ਵੀ ਕੱਲ ਸਵੇਰੇ ਬੈਂਕ ਦੇ ਕੋਲ ਕੋਈ ਜਿਹੜੀ ਆ ਉਹ ਕਿਸੇ ਤਰ੍ਹਾਂ ਦਾ ਔਜ਼ਾਰ ਜਾਂ ਜਿਹਨੂੰ ਡਿਵਾਈਸ ਕਹਿ ਦਿੰਦੇ ਆ ਉਹ ਡਿਵਾਈਸ ਉਹਨੇ ਰੱਖੀ ਉੱਥੇ, ਤੇ ਉਹ ਫਿਰ ਤੁਹਾਨੂੰ ਪਤਾ ਵੀ ਗਾਰਡ ਆਸੇ ਪਾਸੇ ਦੇਖਦੇ ਹੋਣੇ, ਨਿਗਾਹ ਹੋਣੀ ਆ, ਤੇ ਉਹਨਾਂ ਨੇ ਉਹਨੂੰ ਫੜ ਲਿਆ।
1: ਅੱਛਾ,
0: ਤੇ ਫੜ ਲਿਆ ਤੇ ਉਹਦੇ ਨਾਲ ਦੇ ਫਿਰ ਦੋ ਮੁੰਡੇ ਜਿਹੜੇ ਆ ਉਹ ਹੋਰ ਅੱਜ ਅਰੈਸਟ ਕੀਤੇ ਗਏ ਆ, ਤੇ ਸੋਏ ਤਿੰਨ ਜਣੇ ਆ ਜਿਹੜੇ ਇਹ ਇਹਨਾਂ ਦੇ ਬਾਰੇ ਇਹ ਕਿਹਾ ਗਿਆ ਕਿ ਇਹ ਉਥੋਂ ਦੀ ਜਿਹੜੀ ਆ ਬੈਂਕ ਅਮਰੀਕਾ ਹੈਗੀ ਆ ਪੈਰਿਸ ਦੇ ਵਿਚ ਵੀ ਉਹਨੂੰ ਅੜਾਉਣ ਦੀ ਜਾਂ ਉਹਨੂੰ ਲੁੱਟਣ ਦੀ ਪਤਾ ਨੀ ਕੀ ਜੋ ਵੀ ਉਹਨਾਂ ਦੇ ਮਾਇੰਡ ਦੇ ਵਿਚ ਹੋਊਗਾ, ਪਰ ਉਹਨਾਂ ਦੇ ਅਜੇ ਤੀਕਰ ਖਾਕ ਸਾਹਿਬ ਜੀ ਨਾਂ ਵਗੈਰਾ ਜਿਹੜੇ ਤੇ ਨਾ ਹੀ ਉਹਨਾਂ ਦੀ ਨੈਸ਼ਨੈਲਿਟੀ ਕਿੱਥੋਂ ਦੇ ਉਹ ਕਿਹੜੇ ਦੇਸ਼ ਦੇ ਸੀਗੇ ਇਹਦੇ ਬਾਰੇ ਚ ਅਜੇ ਕੋਈ ਖਬਰ ਬਾਹਰ ਨਹੀਂ ਆਈ, ਤੇ ਪਰ ਫਰਾਂਸ ਦੀ ਜਿਹੜੀ ਅੰਦਰੂਨੀ ਪੁਲਿਸ ਹੁੰਦੀ ਆ ਨਾ ਉਹ ਅੱਜ ਐਤਵਾਰ ਜਿਹੜਾ ਹੈਗਾ ਉਹਦੇ ਅੱਜ ਫੜੇ ਆ, ਮਤਲਬ ਦੋ ਜਣੇ ਜਿਹੜੇ ਅੱਜ ਐਤਵਾਰ ਸਵੇਰੇ ਤੇ ਇੱਕ ਉਹ ਪਹਿਲਾਂ ਫੜ ਲਿਆ ਸੀਗਾ ਤੇ ਬੈਂਕ ਅਮਰੀਕਾ ਨੂੰ ਤਬਾਹ ਕਰਨ ਦੀ ਕੋਸ਼ਿਸ਼ ਇਹ ਕਹਿੰਦੇ ਕਰ ਰਹੇ ਸੀਗੇ ਤੇ ਇਹਦੇ ਵਿਚ ਉਹਨਾਂ ਨੇ ਖਾਕ ਸਾਹਿਬ ਜੀ ਇੱਕ ਜਿਹੜਾ ਬੰਬ ਸੀ ਛੋਟਾ ਜਿਹਾ ਉਹਦੇ ਵਿਚ 5 ਲੀਟਰ ਜਿਹੜਾ ਉਹ ਗੈਸੋਲੀਨ ਸੀਗੀ ਤੇ ਉਹਦੇ ਨਾਲ ਉਹ ਇਗਨੀਸ਼ਨ ਡਿਵਾਈਸ ਜਿਹਨੂੰ ਕਹਿੰਦੇ ਆ ਜਿਹੜੀ ਉਹਨੂੰ ਜਦੋਂ ਪਰੇ ਜਾ ਕੇ ਦੂਰ ਚਲੇ ਜਾਣਗੇ ਉਹਦਾ ਟਾਈਮ ਸੈੱਟ ਕੀਤਾ ਹੁੰਦਾ ਵੀ ਇੰਨੇ ਮਿੰਟਾਂ ਬਾਅਦ ਇਹ ਚੱਲ ਜਾਵੇ ਤੇ ਉਹ ਡਿਵਾਈਸ ਆ ਜਿਹੜੀ ਉਸ ਔਜ਼ਾਰ ਦੇ ਨਾਲ ਜਿਹੜੀ ਜੁੜੀ ਹੋਈ ਸੀਗੀ ਤੇ ਉਹ ਫਟਿਆ ਨਹੀਂ ਉਹਦੇ ਪਿੱਛੇ ਆਪਾਂ ਨੇ ਕੋਈ ਕਾਰਨ ਨਹੀਂ ਪਤਾ ਇਸ ਵੇਲੇ ਕਿ ਉੱਥੇ ਕਿਉਂ ਨਹੀਂ ਫਟਿਆ ਜਾਂ ਉਹ ਲੇਟ ਹੋ ਗਿਆ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਜਿਹੜੀ ਉਹ ਹੋਈ ਆ ਤੇ ਇਹਦੇ ਨਾਲ ਅਗਲੀ ਖਬਰ ਆਪਣੇ ਕੋਲ ਕਾਕ ਸਾਹਿਬ ਜੀ ਹੈਗੀ ਆ ਉਹ ਜਿਹੜਾ ਆਪਣਾ ਗੁਆਂਢੀ ਦੇਸ਼ ਮੈਕਸੀਕੋ ਆ ਇਹਦੇ ਵਿਚ ਉਹ ਕਹਿੰਦੇ ਆ ਵੀ ਪਿਛਲੇ ਸਾਲਾਂ ਦੇ ਵਿਚ ਕਾਕ ਸਾਹਿਬ ਜੀ 1,30,000 ਲੋਕ ਆ ਜਿਹੜੇ ਗੁੰਮਸ਼ੁਦਾ ਜਿਨ੍ਹਾਂ ਨੂੰ ਕਹਿੰਦੇ ਆ ਮਿਸਿੰਗ ਪਰਸਨ ਉਹਨਾਂ ਨੂੰ ਮਿਸਿੰਗ ਪਰਸਨ ਕਰਾਰ ਦੇ ਦਿੱਤੇ ਗਏ ਸੀਗੇ ਤੇ ਉਥੋਂ ਦੀ ਗੌਰਮੈਂਟ ਆ ਜਿਹੜੀ ਕਾਕ ਸਾਹਿਬ ਜੀ ਉਹਦੇ ਦੁਆਰਾ 1 ਸਾਲ ਤੋਂ ਕੀਤੀ ਜਹੀ ਜਿਹੜੀ ਪੁੱਛ ਪੜਤਾਲ ਸੀਗੀ ਉਹਦੇ ਤੋਂ ਇਹ ਸਾਬਤ ਹੋਇਆ ਕਿ 1,30,000 ਵਿਚੋਂ 40,308 ਜਿਹੜੇ ਲੋਕ ਆ ਉਹ ਕਹਿੰਦੇ ਆ ਗੁੰਮ ਨਹੀਂ ਹੋਏ ਉਹ ਅਜੇ ਤੀਕਰ ਕਹਿਣ ਵਾਲੇ ਜੀਂਦੇ ਆ ਉਹ ਮਰੇ ਨਹੀਂ ਗੁੰਮ ਤਾਂ ਹੈਗੇ ਆ ਪਰ ਜੀਂਦੇ ਆ ਕਿਉਂਕਿ ਉਹਨਾਂ ਨੇ ਖਾਕਸਾ ਵੀ ਜਿਹੜੀਆਂ ਉਹ ਟੈਕਸ ਫਾਈਲ ਕਰਨ ਦਾ ਉਹਨਾਂ ਦਾ ਡੇਟਾ ਸਾਹਮਣੇ ਆਇਆ ਵੀ ਬੰਦਾ ਅਜੇ ਜੀਂਦਾ ਤਾਂ ਹੀ ਟੈਕਸ ਫਾਈਲ ਕਰੂਗਾ ਨਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਨੇ ਕੀਤੀਆਂ 40,000 ਤੇ ਕਿੱਥੇ ਗਏ ਫਿਗਰ ਉਹ 40,308 ਜਿਹੜੇ ਸੀਗੇ ਉਹਨਾਂ ਦੀਆਂ ਇਹ ਗਤੀਵਿਧੀਆਂ ਤੋਂ ਪਤਾ ਲੱਗਿਆ ਵੀ ਉਹ ਅਜੇ ਤੀਕਰ ਜੀਂਦੇ ਆ ਕਹਿਣ ਦਾ ਮਤਲਬ ਅਜੇ ਤੀਕਰ ਮਰੇ ਨਹੀਂ ਤੇ ਇਹਨਾਂ ਵਿਚੋਂ ਬਹੁਤ ਸਾਰਿਆਂ ਨੇ ਟੈਕਸ ਫਾਈਲ ਕੀਤੇ ਆ ਤੇ ਉਹਨਾਂ ਦੇ ਬਰਥ ਸਰਟੀਫਿਕੇਟ ਜਿਹੜੇ ਆ ਉਹਨਾਂ ਦੀ ਵੀ ਵਰਤੋਂ ਕੀਤੀ ਗਈ ਆ ਹੁਣ ਇਹਦੇ ਵਿਚ ਕਾਕ ਸਾਹਿਬ ਜੀ ਇਹ ਨਹੀਂ ਹੋ ਸਕਦਾ ਵੀ ਉਹਨਾਂ ਦੇ ਬਰਥ ਸਰਟੀਫਿਕੇਟ ਜਾਂ ਜਿਹੜੇ ਉਹਨਾਂ ਦੇ ਉਹ ਟੈਕਸ ਦੇ ਆਈਡੀ ਨੰਬਰ ਹੋਣਗੇ ਜਿੱਦਾਂ ਆਪਣੇ ਅਮਰੀਕਾ ਦੇ ਵਿਚ ਸੋਸ਼ਲ ਸਿਕਿਉਰਿਟੀ ਹੁੰਦੀ ਆ
1: ਪੂਰੀ ਸਟੋਰੀ ਨਹੀਂ ਇਹਦਾ ਗੱਲ ਆਪਾਂ ਕੀਤੀ ਕਿ ਇਹ ਹੋਇਆ ਕਿ ਇਹ ਕੌਣ ਬੰਦੇ ਸੀ ਕਿੱਥੇ ਗਏ ਕੋਈ ਇਹਨਾਂ ਨੂੰ ਲੱਭਦੇ ਫਿਰਦੇ ਸੀ ਜਾਂ ਇਹ ਕੌਣ ਸੀ ਇਹ ਬੰਦੇ
0: ਇਹ ਜਿਹੜੇ ਘਰੋਂ ਨਿਕਲ ਕੇ ਕੋਈ ਗੁੰਮ ਮੁੜ ਕੇ ਮਿਲਿਆ ਹੀ ਨਹੀਂ ਉਹਨਾਂ ਦੀ ਗੱਲ ਕਰਦੇ ਆ
1: ਅੱਛਾ ਜਿਹੜੇ ਘਰੋਂ ਨਿਕਲ ਗਏ ਮੁੜ ਕੇ
0: ਲੱਭ ਹਾਂ ਮੁੜ ਕੇ ਆਏ ਨਹੀਂ ਉਹ ਗੁੰਮ ਸ਼ੁਦਾ ਉਹਨੂੰ ਕਹਿੰਦੇ ਕਿ ਗੁੰਮ ਹੋ ਗਿਆ ਉਹ
1: ਅੱਛਾ
0: ਠੀਕ ਹਾਂ ਇਹ ਉਹਨਾਂ ਲੋਕਾਂ ਦੀ ਗੱਲ ਕਰਦੇ ਤੇ ਇਹਦੇ ਵਿਚ ਹੁਣ ਖਾਕ ਸਾਹਿਬ ਜੀ ਜਿਹੜੇ ਇਹ ਅੰਕੜੇ ਇਹਨਾਂ ਨੇ ਦਿੱਤੇ ਆ ਇਹਦੇ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਆ ਉਹ ਦੇਸ਼ ਆ ਜਿਹੜਾ ਮੈਕਸੀਕੋ ਆ ਉਹਦੇ ਖਾਕ ਸਾਹਿਬ ਜੀ ਜਿਹੜੇ ਪ੍ਰਬੰਧਕ ਆ ਤੁਹਾਨੂੰ ਪਤਾ ਉੱਥੇ ਵੀ ਇੰਡੀਆ ਦਾ ਇਹ ਹਾਲ ਆ ਕੋਈ ਕਿਸੇ ਨੂੰ ਕੇਅਰ ਨਹੀਂ ਕਰਦਾ ਸੋ ਇਹਦੇ ਵਿਚ ਇਹ ਵੀ ਹੋ ਸਕਦਾ ਆ ਕਿ ਇਹ ਜਿਹੜੇ ਉਹਨਾਂ ਨੇ ਆ ਮਗਰੋਂ ਵਾਲੀ ਜਿਹੜੀ ਗੱਲ ਕਹੀ ਆ ਕਿ ਉਹਨਾਂ ਦੇ ਬਰਥ ਸਰਟੀਫਿਕੇਟ ਵਰਤੇ ਗਏ ਆ ਇਹ ਤੋਂ ਉਹਨਾਂ ਨੇ ਅੰਦਾਜ਼ਾ ਲਾਇਆ ਵੀ ਉਹ ਅਜੇ ਜੀਂਦੇ ਆ ਤੇ ਫੇਰ ਉਹਨਾਂ ਨੇ ਟੈਕਸ ਫਾਈਲ ਵੀ ਕੀਤੀ ਇਹ ਨਹੀਂ ਹੋ ਸਕਦਾ ਖਾਕ ਸਾਹਿਬ ਜੀ ਇਹ ਲੋਕ ਆ ਜਿਹੜੇ ਇਹਨਾਂ ਨੂੰ ਮਾਰ ਦਿੱਤਾ ਗਿਆ ਹੋਵੇ ਤੇ ਉੱਥੇ ਜਿਹੜੀਆਂ ਵੱਡੀਆਂ ਵੱਡੀਆਂ ਗੈਂਗਾਂ ਆ ਉਹ ਉਹਨਾਂ ਦੇ ਜਿਹੜੇ ਉਹ ਬਰਥ ਸਰਟੀਫਿਕੇਟ ਵਰਤ ਕੇ ਜਾਂ ਉਹਨਾਂ ਦੀਆਂ ਜਿਹੜੀਆਂ ਟੈਕਸ ਆਈਡੀ ਜਿੱਦਾਂ ਆਪਣੇ ਅਮਰੀਕਾ ਦੇ ਵਿਚ ਸੋਸ਼ਲ ਸਿਕਿਉਰਿਟੀ ਹੁੰਦੀ ਆ ਹੋ ਸਕਦਾ ਉਹ ਇਹਨਾਂ ਦੀਆਂ ਉਹ ਵਰਤ ਰਹੇ ਹੋਣ ਹਾਂਜੀ ਬਿਲਕੁਲ ਉਹ ਪਹਿਲਾਂ ਉਹਨਾਂ ਨੂੰ ਮਾਰਤਾ ਹੋਵੇ ਤੇ ਮਗਰੋਂ ਉਹਨਾਂ ਦੇ ਕਾਗਜ਼ ਪੱਤਰ ਲੈ ਕੇ ਤੇ ਉਹਨਾਂ ਨੇ ਵਰਤਣਾ ਸ਼ੁਰੂ ਕਰ ਦਿੱਤਾ ਹੋਵੇ ਇਸ ਗੱਲ ਦੀ ਵੀ ਸੰਭਾਵਨਾ ਹੋ ਸਕਦੀ ਆ ਤੇ ਅਗਲੀ ਖਬਰ ਖਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਇਹ ਹੈਗੀ ਆ ਅਮਰੀਕਾ ਦੀ ਜਿਹੜੀ ਪੈਂਟਾਗੋਨ ਬਿਲਡਿੰਗ ਆ ਜਿੱਥੋਂ ਉਹ ਸਾਰੀ ਦੁਨੀਆ ਦੀਆਂ ਜੰਗਾਂ ਦੀ ਪਲੈਨਿੰਗ ਹੁੰਦੀ ਆ ਯੋਜਨਾਵਾਂ ਉੱਥੋਂ ਬਣ ਕੇ ਨਿਕਲਦੀਆਂ ਤੇ ਉਹਦੇ ਖਾਕ ਸਾਹਿਬ ਜੀ ਅੱਜ ਜਿਹੜਾ ਸੀਗਾ ਉਹਨੇ ਇਹ ਫਿਕਰਮੰਦ ਥੋੜੇ ਜਿਹਾ ਹੋ ਗਏ ਉਹ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਇੱਕ ਮਹੀਨਾ ਅਜੇ ਪੂਰਾ ਹੋਇਆ ਲੜਾਈ ਲੱਗੀ ਨੂੰ ਉੱਥੇ ਇਰਾਨ ਦੇ ਵਿਚ ਜਿਹੜੀ ਲੱਗੀ ਆ ਤੇ ਉਹਨਾਂ ਨੇ ਖਾਕ ਸਾਹਿਬ ਜੀ ਇੱਕ ਮਹੀਨੇ ਦੇ ਵਿਚ 850 ਟੋਮਾਹਾਕ ਮਿਸਲ ਜਿਹੜੀਆਂ ਹੁੰਦੀਆਂ ਉਹ ਦਾਗ ਦਿੱਤੀਆਂ ਕਹਿਣ ਦਾ ਮਤਲਬ ਉਹ ਸਿੱਟ ਦਿੱਤੀਆਂ ਉਹਦੇ ਉੱਤੇ ਤੇ ਹੁਣ ਖਾਕ ਸਾਹਿਬ ਜੀ ਜਿਹੜੀ ਟੋਮਾਹਾਕ ਮਿਸਲ ਆ ਇਹ ਇੰਨੀ ਛੇਤੀ ਬਣਨ ਵਾਲੀ ਚੀਜ਼ ਨਹੀਂ ਹੈਗੀ ਇਹ ਨਹੀਂ ਹੈਗੀ ਕਿ ਜਿੱਦਾਂ ਤੁਸੀਂ ਉਹ ਮਸ਼ੀਨ ਲਾ ਦਿਓ ਤੇ ਟਕਾ ਟਕ ਜਿੱਦਾਂ ਉਹ ਬੁਲਟ ਗੰਨਾਂ ਦੇ ਜਿਹੜੇ ਆਪਣੇ ਗੋਲੀਆਂ ਹੁੰਦੀਆਂ ਉਹ ਤਾਂ ਮਿੰਟਾਂ ਚ ਸਕਿੰਟਾਂ ਜੀ ਉਹ ਕੱਢੀ ਜਾਂਦੇ ਆ ਸੋ ਇਹ ਜਿਹੜੀਆਂ ਇਹਦੇ ਵਿਚ ਮਟੀਰੀਅਲ ਲਿਆਉਣਗੇ ਫਿਰ ਉਹ ਕਿਤਿਓ ਜਿਹੜੇ ਆ ਉਹਦੀਆਂ ਜਿਹਦੇ ਵਿਚ ਉਹਦੀ ਟੈਕਨੋਲੋਜੀ ਆ ਉਹਨੂੰ ਫਿੱਟ ਕਰਨਗੇ ਫਿਰ ਉਹ ਸਾਰਾ ਕੁਝ ਕਰਨਗੇ ਬਣਾਉਣੀਆਂ ਏਡੀਆਂ ਈਜ਼ੀ ਸੌਖੀਆਂ ਨਹੀਂ ਆ ਇਸ ਕਰਕੇ ਜਿਹੜੀ ਅਮਰੀਕਨ ਗਵਰਨਮੈਂਟ ਆ ਉਹ ਪੈਂਟਾਗੋਨ ਬਿਲਡਿੰਗ ਆ ਉਹ ਇਸ ਗੱਲ ਸੁਣ ਕੇ ਜਿਹੜੇ ਫਿਕਰਮੰਦ ਹੋ ਗਏ ਆ ਕਿ ਅਸੀਂ ਭਾਈ ਇੰਨੀ ਮਿਸਲਾਂ ਤੁਸੀਂ ਇੱਕੋ ਮਹੀਨੇ ਚ ਡਾਲ ਦਿੱਤੀਆਂ ਤੇ ਅਸੀਂ ਹੋਰ ਲਿਆਵਾਂਗੇ ਕਿੱਥੋਂ ਚਿੰਤਾਜਨਕ ਜਿਹੜੇ ਹੋ ਰਹੇ ਆ ਤੇ ਉਹਨਾਂ ਨੂੰ ਹੁਣ ਇਹ ਥੋੜਾ ਫਿਕਰ ਜਿਹੜਾ ਉਹ ਪੈ ਗਿਆ ਕਿ ਯਾਰ ਇੰਨੀਆਂ ਤੁਸੀਂ ਇੱਕੋ ਮਹੀਨੇ ਚ ਵਰਤ ਲਈਆਂ ਤੇ ਹੁਣ ਅਸੀਂ ਇਹਨਾਂ ਨੂੰ ਕੀ ਕਰਾਂਗੇ। ਪਰ ਖੱਕ ਸਾਹਿਬ ਜੀ ਇਹਦੇ ਵਿੱਚ ਜਿਹੜਾ ਹੁੰਦੀਆਂ ਕਈ ਛੁਪੀਆਂ ਹੋਈਆਂ ਗੱਲਾਂ ਇਹ ਵੀ ਹੋ ਸਕਦੀਆਂ ਵੀ ਉਹ ਇੱਥੋਂ ਉੱਥੇ ਗਈਆਂ ਤੇ ਉਹ ਇਜ਼ਰਾਇਲ ਨੇ ਲੈ ਲਈਆਂ ਹੋਣਗੀਆਂ ਤੇ ਉਹਨਾਂ ਨੇ ਆਪਣੇ ਕਾਬੂ ਕਰ ਲਈਆਂ ਹੋਣਗੀਆਂ, ਉਹ ਕਹਿਣਗੇ ਵੀ ਅਸੀਂ ਵਰਤਾਂਗੇ। ਇਸ ਤਰ੍ਹਾਂ ਦੀਆਂ ਵੀ ਗੱਲਾਂ ਬਾਤਾਂ ਜਿਹੜੀਆਂ ਉਹ ਸਕਦੀਆਂ ਆ।
1: ਡਾਕਟਰ ਸਾਹਿਬ ਆ ਗਏ ਜੀ, ਚੇਵਾ ਸਾਹਿਬ ਠੀਕ ਹੈ ਤੁਹਾਡੀ ਗੱਲ ਬਿਲਕੁਲ ਜੀ। ਡਾਕਟਰ ਸਾਹਿਬ ਪਹੁੰਚ ਗਏ ਜੀ ਤੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ। ਮੈਂ ਦੋਸਤੋ ਕਰਦੇ ਆਂ ਅਨਾਊਂਸ ਕਿ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਜੀ ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ। ਰਿਕੁਐਸਟ ਇਹ ਹੈ ਕਿ ਉਹਨਾਂ ਦਾ ਪੇਜ ਹੈਗਾ ਫੇਸਬੁੱਕ ਤੇ, ਤੁਸੀਂ ਬੇਸ਼ੱਕ ਉਹਨਾਂ ਨੂੰ ਬੇਝਿਜਕ ਉਹਨਾਂ ਨੂੰ ਆਪਣਾ ਭੇਜੋ ਤੇ ਤੁਹਾਨੂੰ ਉਹ ਵਿੱਚ ਲੈ ਲੈਣਗੇ। ਔਰ ਦੂਜਾ ਪ੍ਰਵਾਸ ਰੇਡੀਓ ਦੇ ਉੱਪਰ ਹਰ ਦੂਏ ਦਿਨ ਸਾਡੇ ਨਾਲ ਪ੍ਰੋਗਰਾਮ ਚ ਹੁੰਦੇ ਆ, ਤੁਸੀਂ ਇੱਥੇ ਵੀ ਕਾਲ ਕਰਕੇ ਜਾਂ ਉਹਨਾਂ ਨੂੰ ਮੈਸੇਜ ਕਰਕੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ। ਨਾਲ ਚੀਮਾ ਸਾਹਿਬ ਵੀ ਸਾਡੇ ਨਾਲ ਨੇ। ਆਓ ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਸਾਹਿਬ
2: ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ
0: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ,
2: ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਪ੍ਰੋਗਰਾਮ ਸਿਹਤ ਵਿਗਿਆਨ ਲੈ ਕੇ, ਔਰ ਸਿਹਤ ਵਿਗਿਆਨ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਉਸ ਨੂੰ ਸਮ ਅਪ ਕਰਾਂਗੇ। ਸਾਡੇ ਬ੍ਰੇਨ ਦੀਆਂ ਅੰਦਰ ਦੀਆਂ ਡੈਮੇਜ ਹੁੰਦੀਆਂ ਨੇ ਤੇ ਉਹਨਾਂ ਦੇ ਨਾਲ ਬਾਹਰ ਕੀ ਸਾਈਨ ਅਪੀਅਰ ਹੁੰਦੇ ਨੇ, ਉਸ ਚੈਪਟਰ ਨੂੰ ਅਸੀਂ ਸਮ ਅਪ ਕਰਾਂਗੇ। ਔਰ ਪਿੱਛੇ ਮੇਰੇ ਖਿਆਲ ਤੁਸੀਂ ਸਵਾਲ ਕਰਿਆ ਸੀਗਾ ਮੈਮਰੀ ਦੇ ਸੰਬੰਧ ਵਿੱਚ, ਹੈ ਤਾਂ ਇਹਦੇ ਨਾਲ ਹੀ ਰਿਲੇਟਡ ਬੜਾ।
0: ਹਾਂਜੀ ਬਿਲਕੁਲ, ਸ਼ੋਰਟ ਟਰਮ ਮੈਮਰੀ ਤੇ ਲੌਂਗ ਟਰਮ ਮੈਮਰੀ ਆ ਜਿਹੜੀ, ਇਹਦੇ ਵਿੱਚ ਡਿਸਟਿੰਕਸ਼ਨ ਕੀ ਹੁੰਦੀ ਆ, ਕੀ ਫਰਕ ਹੁੰਦਾ, ਉਹ ਥੋੜਾ ਜਿਹਾ ਆਪਣੇ ਸਰੋਤਿਆਂ ਦੇ ਨਾਲ ਤੁਸੀਂ ਸਾਂਝੀ ਕਰੋ।
2: ਜੋ ਇਸ ਸੰਬੰਧ ਚ ਚੀਮਾ ਸਾਹਿਬ ਮੈਂ ਜਾਣਦਾ ਹਾਂ ਉਹ ਇਹ ਆ ਕਿ ਇਸ ਨੂੰ ਅਸੀਂ ਦੋ ਨਹੀਂ ਤਿੰਨ ਡਿਵੀਜ਼ਨਾਂ ਚ ਵੰਡ ਕੇ ਵੇਖਦੇ ਆ। ਇੱਕ ਹੁੰਦਾ ਸੈਂਸਰੀ, ਦੂਸਰਾ ਹੁੰਦਾ ਆ ਸ਼ਾਰਟ ਟਰਮ ਮੈਮਰੀ, ਤੀਸਰੀ ਹੁੰਦੀ ਹੈ ਲੌਂਗ ਟਰਮ ਮੈਮਰੀ। ਜਿਸ ਤਰ੍ਹਾਂ ਕੋਈ ਤਿੰਨ ਖਾਨੇ ਬਣੇ ਹੁੰਦੇ ਨੇ ਕਿਸੇ ਚੀਜ਼ ਦੇ। ਅੱਛਾ, ਇਹ ਸਾਰੀ ਮੈਮਰੀ ਦੀ ਜਿਹੜੀ ਗੱਲ ਆ ਨਾ, ਉਹ ਸਾਰੀ ਸਾਡੇ ਫਰੰਟ ਪੋਰਸ਼ਨ ਜਿਹੜਾ ਬ੍ਰੇਨ ਦਾ ਹੈ, ਇਹਦੀ ਐਕਟੀਵਿਟੀ ਹੈ ਜਿਹੜਾ ਹੁਣ ਤੱਕ ਜਾਣਿਆ ਗਿਆ ਹੈ। ਬ੍ਰੇਨ ਦਾ ਜਿਹੜਾ ਫਰੰਟਲ ਪੋਰਸ਼ਨ ਹੈ, ਇੱਕ ਕਹਿੰਦੇ ਦੋ ਹੈਮੀਸਫੇਅਰ,
0: ਉਹ ਜਿੱਥੇ ਡਾਕਟਰ ਸਾਹਿਬ ਜਿੱਥੇ ਤਿਲਕ ਲਾਉਂਦੇ ਹੁੰਦੇ ਸੀ ਉਸੇ ਜਗ੍ਹਾ ਦੀ ਗੱਲ ਕਰਦੇ ਆ ਤੁਸੀਂ?
2: ਹਾਂਜੀ,
0: ਜਿੱਥੇ ਤਿਲਕ ਲਾਉਂਦੇ ਹੁੰਦੇ ਸੀ ਪੰਡਿਤ, ਉਹਦੀ ਤੀ ਗੱਲ ਕਰਦੇ ਮੋਰਲਾ ਪਾਸਾ
2: ਲਾਉਂਦੇ ਹੁੰਦੇ ਸੀ? ਹਾਂਜੀ, ਪੰਡਿਤ ਤਿਲਕ ਲਾਉਂਦੇ ਹੁੰਦੇ ਸੀ। ਖੈਰ ਆਪਣਾ ਇੱਕ ਵਿਊ ਹੈਗਾ ਆ, ਔਰ ਉਹਦੇ ਸੰਬੰਧ ਵਿਚ ਕਈ ਹੋਰ ਅੱਗੇ ਦੇ ਰਿਸਰਚ ਹੋ ਰਹੀ ਹੈ, ਔਰ ਰਿਸਰਚ ਦੇ ਮੁਤਾਬਕ ਇਹ ਹੈ ਕਿ ਸਾਡੇ ਸਰੀਰ ਦੇ ਵਿਚ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ਸੈਂਟਰ ਫੈਲੇ ਹੋਏ ਨੇ, ਸਥਾਪਿਤ ਕੀਤੇ ਹੋਏ ਨੇ ਨੇਚਰ ਨੇ, ਔਰ ਇਥੋਂ ਅਲੱਗ ਅਲੱਗ ਚੀਜ਼ਾਂ ਕਈ ਜਿਹੜੀਆਂ ਨੇ ਉਹ ਸਟਾਰਟ ਹੁੰਦੀਆਂ ਨੇ, ਔਰ ਉਹਦੇ ਪਿੱਛੇ ਵੀ ਬੜੀ ਇਹ ਕਹਾਣੀ ਹੈ। ਅਸੀਂ ਠੀਕ ਤਿਲਕ ਨੂੰ ਜਾਂ ਅਸੀਂ ਹਿੰਦੂ ਸਮਾਜ ਨਾਲ ਜੋੜ ਕੇ ਵੇਖਦੇ ਆ ਜਾਂ ਸਨਾਤਨੀ ਕਿਰਿਆ ਦੇ ਨਾਲ ਜੋੜ ਕੇ ਵੇਖਦੇ ਆ, ਪਰ ਜਿਹੜਾ ਅਕੂਪ੍ਰੈਸ਼ਰ ਜਾਂ ਅਕੂਪੰਚਰ ਵਾਲਾ ਸਿਸਟਮ ਸੀ ਨਾ, ਬਹੁਤ ਥਾਵਾਂ ਤੇ ਉਹ ਇਸ ਗੱਲ ਨਾਲ ਹੀ ਮੇਲ ਕਰਦਾ ਆ ਕਿ ਅੰਦਰ ਦੇ ਸੈਂਟਰ ਅਸੀਂ ਸਟਿਮੂਲੇਟ ਕਰਨੇ ਹਨ। ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਹਾਂ, ਮੈਂ ਕਹਿ ਰਿਹਾ ਹਾਂ ਕਿ ਇਹਦੇ ਦੋ ਖਾਨੇ ਨਹੀਂ, ਇਹਨੂੰ ਤਿੰਨ ਖਾਨਿਆਂ ਚ ਵੰਡ ਕੇ ਵੇਖ ਲਓ। ਇੱਕ ਖਾਨਾ ਤਾਂ ਸੈਂਸਰੀ ਹੈਗਾ ਆ, ਦੂਸਰਾ ਖਾਨਾ ਹੈ ਸ਼ਾਰਟ ਟਰਮ ਮੈਮਰੀ ਦਾ, ਤੀਸਰਾ ਖਾਨਾ ਹੈਗਾ ਲੌਂਗ ਟਰਮ ਮੈਮਰੀ ਦਾ।
0: ਠੀਕ
2: ਹੈ, ਤਿਲਕ ਤੁਸੀਂ ਲਾਉਂਦੇ ਹੋ ਤੇ ਉਹ ਸੈਂਸਰੀ ਸੈਂਸੇਸ਼ਨ ਆ ਜਦੋਂ
0: ਤੁਹਾਨੂੰ। ਡਾਕਟਰ ਸਾਹਿਬ ਇੱਕ ਦੋ ਸਕਿੰਟ ਮੈਨੂੰ ਦਿਓ, ਉਹ ਮੈਂ ਇਥੋਂ ਤੀਕਰ ਵੀ ਜਿਹੜਾ ਇੱਕ ਵਾਰੀ ਮੈਂ ਸੁਣਿਆ ਸੀਗਾ, ਪਤਾ ਨੀ ਕਿਤੇ ਪੜਿਆ ਸੀਗਾ, ਉਹ ਕਹਿੰਦੇ ਆ ਜਿਹੜਾ ਤਿਲਕ ਲਾਉਂਦੇ ਸੀ ਮੋਰਲੇ ਪਾਸੇ ਉਹ ਐਂਟੀ ਇਨਫਲੇਮੇਟਰੀ ਜਿਹੜੀ ਕਹਿੰਦੇ ਆ, ਜਿਹੜੀ ਸੋਜਿਸ਼ ਨੂੰ ਹਟਾਉਣ ਵਾਲਾ ਜਿਹੜੀ ਆ ਉਹਦੇ ਵਿੱਚ ਪ੍ਰੋਪਰਟੀ ਹੁੰਦੀਆਂ, ਉਹ ਜਿਹੜਾ ਤਿਲਕ ਲਾਉਂਦੇ ਆ ਜਿੱਦਾਂ ਵੀ ਬਣਾਉਂਦੇ ਆ ਉਹ, ਤੇ ਉਹ ਤੁਹਾਡਾ ਜਿਹੜਾ ਫਰੰਟਲ ਆਹ ਹੁੰਦਾ ਨਾ ਮੱਥਾ ਮਾਸਕ, ਇਸ ਚੀਜ਼ ਨੂੰ ਫਿਰ ਉਹ ਜਿਹੜੀ ਆ ਸੋਜਿਸ਼ ਪੈਣ ਤੋਂ ਬਚਾਉਂਦਾ ਆ। ਇਸ ਤਰ੍ਹਾਂ ਦੀ ਵੀ ਮੈਂ ਇੱਕ ਵਾਰੀ ਕਿਤੋਂ ਪੜਿਆ ਸੀਗਾ, ਇਹ ਹੁਣ ਪਤਾ ਨੀ ਕਿੰਨੀ ਤਸਲੀਅਤ ਹੈ ਕਿ ਪਿੱਛੇ
2: ਸੋਜਿਸ਼ ਹਟਾਉਣੀ ਜਾਂ ਕੁਛ ਵੀ ਕਰਨਾ ਸੋਜਿਸ਼, ਇਹ ਗੱਲ ਫਿਰ ਜਦੋਂ ਮੇਰੇ ਕੋਲ ਆਉਂਦੀ ਹੈ ਤੇ ਮੈਨੂੰ ਉਹ ਮੈਂ ਹੋਰ ਤਰ੍ਹਾਂ ਐਕਸਪਲੇਨ ਕਰਨੀ ਪੈਂਦੀ ਹੈ। ਸੋਜਿਸ਼ ਦਾ ਮਤਲਬ ਇਹ ਆ, ਸੋਜਿਸ਼ ਕਿਤੇ ਦੋ ਤਰ੍ਹਾਂ ਦੀ ਆ, ਇੱਕ ਤੇ ਇਹ ਹੈ ਵੀ ਕੋਈ ਨਾ ਕੋਈ ਐਕੋਮੋਡੇਸ਼ਨ ਸੈੱਲਾਂ ਦੇ ਵਿੱਚ ਸੀ ਜਿਹਨੂੰ ਬਾਹਰ ਨਿਕਲਣਾ ਚਾਹੀਦਾ ਸੀ,
0: ਬਿਲਕੁਲ ਬਿਲਕੁਲ,
2: ਦਾ ਇੱਕ ਪ੍ਰੋਸੈਸ ਉਸਨੇ ਬਣਾਇਆ ਹੋਇਆ ਹੈ, ਉਹਦੇ ਮੁਤਾਬਕ ਬਾਹਰ ਨਿਕਲਦਾ ਹੈ, ਪਿਸ਼ਾਬ ਦੇ ਰਸਤੇ ਨਿਕਲੇ ਜਾਂ ਸਾਹ ਦੇ ਰਸਤੇ ਨਿਕਲੇ ਜਾਂ ਪਸੀਨੇ ਦੇ ਰਸਤੇ ਨਿਕਲੇ, ਉਹ ਨਹੀਂ ਨਿਕਲਿਆ ਤੇ ਉੱਥੇ ਸੋਜਿਸ਼ ਹੋ ਗਈ ਹੈ।
0: ਬਿਲਕੁਲ ਬਿਲਕੁਲ
2: ਹੋ ਗਿਆ ਕਿਸੇ ਵੀ ਚੀਜ਼ ਦਾ। ਦੂਸਰੀ ਸੋਜਿਸ਼ ਇਹ ਹੁੰਦੀ ਹੈ ਕਿ ਉਹਦੇ ਵਿੱਚ ਕੋਈ ਇੱਕ ਚੀਜ਼ ਗੰਨੇ ਦਾ ਤੁਸੀਂ ਰਸ ਕੱਢ ਕੇ ਤੇ ਉਹ ਪੱਛੀ ਬਚ ਗਈ ਆ, ਪੱਛੀ ਉੱਠੀ ਹੋਈ ਹੈ। ਇਸ ਕਰਕੇ ਮੇਰੇ ਜਦੋਂ ਉਸ ਨੂੰ ਤੁਸੀਂ ਦਬਾਉਂਦੇ ਹੋ ਨਾ ਤੇ ਅਸੀਂ ਉਹਨੂੰ ਕਹਿੰਦੇ ਹਾਂ ਜਿਹੜੀ ਇਸ ਤਰ੍ਹਾਂ ਦੀ ਸੋਚ ਹੁੰਦੀ ਹੈ ਜਿਹਦੇ ਵਿੱਚੋਂ ਅੰਦਰੋਂ ਟਿਸ਼ੂ ਸਪੇਸਿਸ ਦੇ ਵਿੱਚੋਂ ਮਵਾਦ ਤਾਂ ਕੱਢ ਲਿਆ ਗਿਆ ਆ, ਖਾਲੀ ਟਿਸ਼ੂ ਹੁੰਦੇ ਨੇ ਉਹਨਾਂ ਵਿੱਚ, ਉਹਨਾਂ ਦੀ ਜਿਹੜੀ ਚੀਜ਼ ਹੋਣੀ ਚਾਹੀਦੀ ਹੈ ਪਲਾਜ਼ਮਾ ਉਹ ਨਹੀਂ ਹੁੰਦਾ, ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਪ੍ਰੋਟੀਨ ਨਹੀਂ ਹੈਗਾ। ਬੇਸਿਕਲੀ ਸਾਡੀ ਲਾਈਫ ਦਾ ਦੂਸਰਾ ਆਧਾਰ ਹਵਾ ਤੋਂ ਬਾਅਦ ਪ੍ਰੋਟੀਨ ਹੈਗਾ ਆ, ਤੇ ਪ੍ਰੋਟੀਨ ਨਹੀਂ ਹੁੰਦਾ ਤੇ ਉਹਨੂੰ ਅਸੀਂ ਕਹਿੰਦੇ ਹਾਂ ਪਿਟਿੰਗ ਓਨ ਪ੍ਰੈਸ਼ਰ। ਜਦੋਂ ਤੁਸੀਂ ਕਿਸੇ ਥਾਂ ਤੇ ਇਸ ਤਰ੍ਹਾਂ ਦੀ ਸੋਜਿਸ਼ ਹੋਈ ਹੋਵੇ ਉਹਨੂੰ ਪ੍ਰੈਸ ਕਰਕੇ ਵੇਖਦੇ ਹੋ ਤੇ ਸਾਡੀ ਚਮੜੀ ਦੇ ਵਿੱਚ ਇੱਕ ਇਲਾਸਟਿਸਿਟੀ ਹੈਗੀ ਹੈ ਕਿ ਜਦੋਂ ਤੁਸੀਂ ਉਹਨੂੰ ਛੱਡੋ, ਇੱਕ ਬਾਲ ਹੈਗਾ ਆ, ਬਾਲ ਨੂੰ ਤੁਸੀਂ ਪ੍ਰੈਸ ਕਰਦੇ ਹੋ ਤੇ ਜਦੋਂ ਅੰਗੂਠਾ ਉੱਥੇ ਛੱਡੋ ਪ੍ਰੈਸ਼ਰ ਵਾਲਾ, ਆਟੋਮੈਟਿਕਲੀ ਬਾਲ ਫਿਰ ਬਰਾਬਰ ਹੋ ਜਾਂਦਾ ਉਹਦੇ ਜਿਹੜੀ ਅੰਦਰ ਹਵਾ ਭਰੀ ਹੈ। ਪਰ ਜੇ ਉਹ ਨਾ ਬਰਾਬਰ ਹੋ ਸਕੇ ਤਾਂ ਉਹਦਾ ਮਤਲਬ ਇਹ ਹੈ ਕਿ ਜਿਹੜੀ ਉਹ ਸਕਿਨ ਦੇ ਵਿੱਚ ਇਲਾਸਟਿਸਿਟੀ ਸੀ ਉਹ ਖਤਮ ਹੋ ਗਈ ਹੈ, ਉਹਦਾ ਇਹ ਭਾਵ ਹੈ, ਸੋਜਿਸ਼ ਸਾਜਿਸ਼ ਦਾ ਇਹ ਭਾਵ ਹੈ। ਦੂਸਰੀ ਗੱਲ ਆ ਵੀ ਜਿਵੇਂ ਤੁਸੀਂ ਕਿਹਾ ਹੈ ਕਿ ਬਾਹਰ ਦੇ ਪਾਸੇ ਉਹ ਲਾਉਂਦੇ ਸੀ ਤਾਂ ਤੁਸੀਂ ਸੋਜਿਸ਼ ਹਟਾਉਂਦੇ, ਸੋਜਿਸ਼ ਨੂੰ ਤਾਂ ਹੁਣ ਲੇਪ ਆਯੁਰਵੈਦਿਕ ਵਿੱਚ ਆਮ ਹੀ ਇੱਕ ਪ੍ਰਚਲਿਤ ਤਰੀਕਾਕਾਰ ਆ ਕਿ ਬਾਹਰ ਦੇ ਪਾਸੇ ਉਹ ਲੇਪ ਲਾ ਕੇ ਬਾਹਰ ਜਿਹੜਾ ਸਕਿਨ ਦੇ ਵਿੱਚ, ਅਸਲ ਦੇ ਵਿੱਚ ਕੀ ਆ ਕਿ ਸਕਿਨ ਇੱਕ ਸਾਡਾ ਬਹੁਤ ਵੱਡਾ ਸੋਰਸ ਆ ਗਾਰਬੇਜ ਨੂੰ ਬਾਹਰ ਕੱਢਣ ਦਾ, ਔਰ ਗਾਰਬੇਜ ਅਗਰ ਰੁਕ ਗਿਆ ਫਿੰਸੀ ਦੀ ਸ਼ਕਲ ਚ, ਫੋੜੇ ਦੀ ਸ਼ਕਲ ਚ, ਸੋਜ ਦੀ ਸ਼ਕਲ ਚ, ਕਿਸੇ ਵੀ ਸ਼ਕਲ ਦੇ ਵਿੱਚ, ਤੇ ਉਸ ਸ਼ਕਲ ਨੂੰ ਰਿਲੀਵ ਕਰਨ ਵਾਸਤੇ ਸਾਡੇ ਕੋਲ ਅੱਜ ਦੇ ਬਾਹਰ ਦੇ ਲੇਪ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਲਗਾਉਂਦੇ ਹਾਂ, ਕਰੀਮਸ ਵਗੈਰਾ ਲਗਾਉਂਦੇ ਹਾਂ, ਇਹ ਉਸੇ ਚੀਜ਼ ਦਾ ਹੀ ਇੱਕ ਸਾਧਨ ਹੈਗਾ ਆ। ਠੀਕ ਹੈ
0: ਜੀ।
2: ਸੋ ਸਾਨੂੰ ਇਹ ਜਿਹੜੇ ਤਿਲਕ ਹੈ ਨੇ ਇਹ ਸਾਡੇ ਉਸ ਸੈਂਸਰੀ ਫਾਈਬਰ ਤੱਕ ਹੀ ਸੰਬੰਧਿਤ ਨੇ। ਬਾਹਰੋਂ ਅਗਰ ਤੁਸੀਂ ਮੇਰੇ ਸਰੀਰ ਨੂੰ ਟੱਚ ਕੀਤਾ ਤੇ ਮੈਂ ਫੀਲ ਕਰ ਲਿਆ
0: ਜੀ,
2: ਕਿਸੇ ਨੇ ਟੱਚ ਕੀਤਾ ਜਾਂ ਕਿਸੇ ਕੀੜੀ ਵੱਢ ਗਈ ਜਾਂ ਕੋਈ ਕੀੜੀ ਵੱਢ ਗਈ ਤਾਂ ਜ਼ਖਮ ਡੀਪ ਹੋ ਗਿਆ ਨਾ, ਉਹਨੇ ਪਿੰਨ ਕੀਤਾ ਹੈਗਾ ਨਾ। ਪਰ ਵੈਸੇ ਵੀ ਕੋਈ ਚੀਜ਼ ਤੁਹਾਡੇ ਸਪਰਸ਼ ਕਰਦੀ ਹੈ ਤੁਹਾਡੀ, ਈਵਨ ਦਰਵਾਜ਼ਾ ਬੰਦ ਸੀ, ਤੁਸੀਂ ਦਰਵਾਜ਼ਾ ਖੋਲਿਆ ਤੇ ਹਵਾ ਆਈ, ਤੁਹਾਡੇ ਸਰੀਰ ਨੂੰ ਟੱਚ ਕੀਤੀ, ਇਹ ਤੁਹਾਡੀ ਮੈਮਰੀ ਆ ਕਿ ਟੱਚ ਕੀਤੀ, ਔਰ ਉਹ ਸੈਂਸਰੀ ਫਾਈਬਰ ਦੇ ਵਿੱਚ ਹੀ ਰਹਿੰਦੀ ਹੈ। ਉਹਦਾ ਆਮ ਤੌਰ ਤੇ ਬਹੁਤਾ ਪਿੱਛੇ ਲੰਬੇ ਸਮੇਂ ਤੱਕ ਕੋਈ ਯਾਦਾਸ਼ਤ ਐਸੀ ਨਹੀਂ ਰਹਿੰਦੀ। ਦੂਸਰੀ ਸਟੇਜ ਆ ਜਾਂਦੀ ਹੈ ਕੁਝ ਇਸ ਤਰ੍ਹਾਂ ਦੇ ਟੱਚ, ਚਾਹੇ ਉਹ ਮੈਂਟਲ ਟੱਚ ਹੋਣ, ਖਿਆਲਾਂ ਦੇ ਟੱਚ ਹੋਣ, ਚਾਹੇ ਫਿਜ਼ੀਕਲ ਟੱਚ ਹੋਣ, ਚਾਹੇ ਕੋਈ ਯਾਦਾਸ਼ਤ ਕਿਸੇ ਦੀ ਕਿਸੇ ਗੱਲ ਦੀ ਮੈਮਰੀ ਹੋਵੇ, ਇਹ ਸਾਰੀ ਦੀ ਸਾਰੀ ਸਾਡੇ ਬ੍ਰੇਨ ਦੇ ਵਿੱਚ ਉਹਦਾ ਇੱਕ ਲਿਮਿਟਡ ਕੋਟਾ ਹੈ ਜਿਹਨੂੰ ਅਸੀਂ ਫਰੰਟਲ ਲੋਬ ਕਹਿੰਦੇ ਹਾਂ। ਸਾਡੇ ਸੈਰੇਬ੍ਰਮ ਦਾ ਫਰੰਟਲ ਲੋਬ, ਦੋਹਾਂ ਹੀ ਹੈਮੀਸਫੇਅਰ ਦਾ ਜਿਹੜਾ ਫਰੰਟਲ ਲੋਬ ਹੈ ਉਹਦੇ ਵਿੱਚ ਸਾਡੇ ਕੋਲ ਇੱਕ ਤਰ੍ਹਾਂ ਨਾਲ ਟੈਂਕ, ਤੁਸੀਂ ਇਹ ਸਮਝ ਸਕਦਾ, ਵੈਸੇ ਟੈਂਕ ਨਹੀਂ ਹੈਗਾ, ਇਹ ਤਾਂ ਨਰਵਸ ਸਿਸਟਮ ਦਾ ਸਾਰਾ ਸਿਸਟਮ, ਵੀ ਇੱਕ ਐਸਾ ਟੈਂਕ ਬਣਿਆ ਹੈ ਜਿਹਦੇ ਵਿੱਚ ਕੋਈ ਵੀ ਚੀਜ਼ ਜਿਹੜੀ ਹੈ, ਬੱਚੇ ਟਿਊਬਲ ਚੋਂ ਪਾਣੀ ਆਉਂਦਾ ਤੇ ਨਾਲ ਦੀ ਨਾਲ ਉਹ ਬਾਹਰ ਨਿਕਲਦਾ ਰਹਿੰਦਾ, ਉੱਥੇ ਸਟੇ ਨਹੀਂ ਕਰਦਾ। ਦੂਸਰੀ ਚੀਜ਼ ਇਹ ਆ ਜਿਹੜੀ ਉਹ ਮੈਮਰੀ ਹੈ, ਟੱਚ ਕੀਤਾ ਤੁਹਾਨੂੰ ਭੁੱਲ ਗਈ, ਤੁਸੀਂ ਕੋਈ ਗੱਲ ਕੀਤੀ, ਠੀਕ ਹੈ, ਗੱਲ ਆਈ ਕਈ ਹੋ ਗਈ, ਉਸ ਤੋਂ ਬਾਅਦ ਤੁਹਾਨੂੰ ਯਾਦ ਨਹੀਂ ਰਹਿੰਦੀ, ਇਹ ਸਿਰਫ ਸੈਂਸਰੀ ਲੈਵਲ ਤੱਕ ਹੈਗਾ। ਔਰ ਸੈਂਸਰੀ ਲੈਵਲ ਦਾ ਜਿਹੜਾ ਸਾਡਾ ਸਟਿਮੂਲੇਸ਼ਨ ਹੈ, ਬ੍ਰੇਨ ਦੀ ਮੈਮਰੀ ਦਾ ਜਿਹੜਾ ਪ੍ਰੋਗਰਾਮ ਹੈ, ਉਹ ਸਿਰਫ ਇੱਕ ਅੱਧੇ ਸਕਿੰਟ ਦਾ ਹੈਗਾ, ਉਸ ਤੋਂ ਬਾਅਦ ਸਾਨੂੰ ਯਾਦ ਨਹੀਂ ਰਹਿੰਦਾ। ਉਸ ਤੋਂ ਬਾਅਦ ਜਿਹੜੀ ਸ਼ਾਰਟ ਟਰਮ ਮੈਮਰੀ ਹੈ, ਇਹਦੇ ਵਿੱਚ ਜਿਹੜੀ ਹੁਣ ਤੱਕ ਦੀ ਰਿਸਰਚ ਆ, ਉਹ ਇਸ ਕਹਿੰਦੇ ਨੇ ਕਿ 3 ਤੋਂ 5 ਤੱਕ ਕੁਝ ਗੱਲਾਂ ਆਮ ਤੌਰ ਤੇ ਸਟੋਰ ਰਹਿ ਸਕਦੀਆਂ ਨੇ, ਕਿਸੇ ਨੇ ਕੀ ਗੱਲ ਕੀਤੀ, ਦੂਜੇ ਨੇ ਕੀ ਗੱਲ ਕੀਤੀ ਹੈ, ਹੱਕ ਸਾਹਿਬ ਕੀ ਕਹਿ ਰਹੇ ਨੇ, ਤੁਸੀਂ ਕੀ ਕਹਿ ਰਹੇ ਹੋ, ਉਹ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਕੁਝ ਮਿੰਟਾਂ, ਸਕਿੰਟਾਂ ਦੀ ਗੱਲ ਆ, ਸਕਿੰਟਾਂ ਤੱਕ ਰਹਿ ਸਕਦੀ ਨੇ, 15 ਤੋਂ 30 ਸੈਕਿੰਡ ਹੁਣ ਤੱਕ ਦਾ ਰਿਕਾਰਡਡ ਸਮਾਂ ਆ ਕਿਸੇ ਵੀ ਨਾਰਮਲ ਤੰਦਰੁਸਤ ਹੈਲਦੀ ਬੰਦੇ ਦਾ, 15 ਤੋਂ 30 ਸੈਕਿੰਡ ਤੱਕ ਉਹ ਸਧਾਰਨ ਗੱਲਾਂ ਜਿਹੜੀਆਂ ਸਾਡੇ ਦਿਮਾਗ ਵਿਚ ਰਹਿੰਦੀਆਂ, ਜੇ ਅਸੀਂ ਉਸ ਦੀ ਰਿਹਰਸਲ ਕਰਦੇ ਹਾਂ, ਜੇ ਉਸ ਨੂੰ ਕਿਸੇ ਨੰਬਰ ਯਾਦ ਕਰਨਾ, ਤੁਸੀਂ ਮੈਨੂੰ ਦੱਸਿਆ ਨੰਬਰ, ਮੈਂ ਨੰਬਰ ਯਾਦ ਕਰਨ ਦੀ ਕੋਸ਼ਿਸ਼ ਕਰਦਾ, ਅਦਰਵਾਈਜ਼ ਤੋਂ ਮੇਰੇ ਦਿਮਾਗ ਤੋਂ ਸਲਿਪ ਹੋ ਜਾਏਗਾ, ਸਿਰਫ 30 ਸੈਕਿੰਡਾਂ ਦੇ ਵਿਚ ਵਿਚ ਉਹ ਨੰਬਰ ਮੇਰੇ ਕੋਲੋਂ ਮਿਸ ਹੋ ਜਾਏਗਾ, ਦਿਮਾਗ ਬਾਅਦ ਯਾਦ ਨਹੀਂ ਰਹਿਣਾ। ਲੇਕਿਨ ਅਗਰ ਮੈਂ ਉਸ ਨੂੰ ਰਿਹਰਸਲ ਕਰਦਾ ਹਾਂ ਤੇ ਉਹ ਨੰਬਰ ਮੇਰੀ ਲੌਂਗ ਟਰਮ ਮੈਮਰੀ ਦੇ ਵਿਚ ਚਲੇ ਜਾਂਦਾ ਆ, ਤੇ ਉਹਨੂੰ ਫਿਰ ਅਸੀਂ ਲੰਬੇ ਸਮੇਂ ਤੱਕ ਯਾਦ ਰੱਖ ਸਕਦੇ ਹਾਂ। ਹਾਂਜੀ, ਮੈਂ ਐਗਜ਼ਾਮਪਲ ਆਪਣੇ ਵੱਲੋਂ ਦੇ ਦਿਆਂ ਤੁਹਾਨੂੰ, ਵੀ ਜਿਵੇਂ ਅਸੀਂ ਹੱਡੀਆਂ ਵਗੈਰਾ ਤੇ ਹੋਰ ਸਾਰੀਆਂ ਚੀਜ਼ਾਂ ਸਰੀਰ ਦੀਆਂ ਯਾਦ ਕਰਦੇ ਹਨਾ, ਤੇ ਉਹਦੇ ਸਾਡੇ ਇੱਕ ਫਾਰਮੂਲੇ ਬਣੇ ਹੁੰਦੇ ਸੀ, ਉਹਦੇ ਮਤਲਬ ਜਿਵੇਂ ਗਿੱਟੇ ਦੀਆਂ ਹੱਡੀਆਂ, ਅਸੀਂ ਯਾਦ ਕਰਦੇ ਸਾਨੂੰ ਕਿਉਂਕਿ ਨਹੀਂ ਕਿਊ ਵਰਡ ਨੇਵੀ ਕੁਲਰ ਟਾਸਸ ਕਨਾਈਫਰ ਮੀਡੀਅਮ ਕਨਾਈਫਰ ਇੰਟਰਮੀਡੀਏਟ ਲੈਟਰ ਹਾਂਜੀ ਇਸ ਤਰ੍ਹਾਂ ਕਰਕੇ ਸੱਤ ਹੱਡੀਆਂ ਅਸੀਂ ਯਾਦ ਕਰਦੇ ਸਾਂ ਉਹ ਹੁਣ ਕੀ ਆ ਮੇਰੀ ਲੌਂਗ ਟਰਮ ਮੈਮਰੀ ਦੇ ਵਿੱਚ ਉਹ ਗੱਲਾਂ ਫਿਕਸ ਨੇ ਜਿਹੜੀਆਂ 1970 ਦੀਆਂ ਪੜੀਆਂ ਹੋਈਆਂ ਹਾਂਜੀ ਜਿਹੜੀਆਂ ਚੀਜ਼ਾਂ ਨੂੰ ਅਸੀਂ ਰੈਪੀਟੀਸ਼ਨ ਕਰਦੇ ਹਾਂ ਉਹ ਸਾਡੇ ਉਸ ਖਜ਼ਾਨੇ ਚ ਉਸ ਸਟੋਰ ਚ ਚਲੀਆਂ ਜਾਂਦੀਆਂ ਨੇ ਹੁਣ ਕੀ ਹੈ ਜਿਹੜਾ ਆਪਣਾ ਚੈਪਟਰ ਚੱਲ ਰਿਹਾ ਪਿਆ ਉਹਦੇ ਵਿੱਚ ਮੈਂ ਤੁਹਾਨੂੰ ਨਾਲ ਗੱਲ ਕਰ ਰਿਹਾ ਸੀ ਵੀ ਕੁਝ ਐਸੀਆਂ ਡੀਜਨਰੇਟਿਵ ਚੇਂਜਸ ਹੁੰਦੀਆਂ ਇਹ ਸਾਰਾ ਜਿਹੜਾ ਕੰਮ ਆ ਸਟੋਰ ਮੈਂ ਤੁਹਾਨੂੰ ਕਿਹਾ ਹੋਇਆ ਸਟੋਰ ਦਾ ਮਤਲਬ ਡਰੰਮ ਨਹੀਂ ਹੈਗਾ ਕੋਈ ਪੀਪਾ ਨਹੀਂ ਹੈਗਾ ਨਰਵਸ ਸਿਸਟਮ ਦਾ ਹੀ ਇੱਕ ਤਰ੍ਹਾਂ ਦਾ ਬਣਿਆ ਹੋਇਆ ਜਾਲ ਹੈ ਜਿਹੜਾ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਦਾ ਆ ਪਰ ਜਦੋਂ ਸਾਡਾ ਉਹ ਨਰਵਸ ਸਿਸਟਮ ਡੀਜਨਰੇਟ ਹੋਣ ਲੱਗਦਾ ਆ ਤੇ ਉਸ ਵੇਲੇ ਫਿਰ ਉਹ ਜਿਹੜੀ ਲੌਂਗ ਟਰਮ ਮੈਮਰੀ ਹੈ ਉਹ ਵੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਸ਼ਾਰਟ ਟਰਮ ਮੈਮਰੀ ਵੀ ਜਿਹੜੀ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਡਿਪੈਂਡ ਕਰਦਾ ਹੈ ਕਿਸ ਟਾਈਪ ਦੇ ਜਿਹੜੇ ਹਾਰਨ ਉਸ ਨੂੰ ਕਹਿੰਦੇ ਆ ਸੈੱਲ ਨਰਵਸ ਸਿਸਟਮ ਦੇ ਸਾਡੇ ਜਿਹੜੇ ਉਹ ਡੈਮੇਜ ਹੋ ਗਏ ਨੇ ਉਹਦੇ ਮੁਤਾਬਕ ਸਾਡੀ ਸ਼ਾਰਟ ਟਰਮ ਮੈਮਰੀ ਤੇ ਲੌਂਗ ਟਰਮ ਮੈਮਰੀ ਜਿਹੜੀ ਹੈ ਉਹ ਡੈਮੇਜ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਪਰ ਯਾਦ ਰੱਖਣ ਦੀ ਕਪੈਸਿਟੀ ਮੈਂ ਤੁਹਾਨੂੰ ਦੱਸ ਦਿੱਤੀ ਆ ਆਮ ਤੌਰ ਤੇ ਸੈਂਸਰੀ ਲੈਵਲ ਦੇ ਉੱਪਰ ਕੁਝ ਸਕਿੰਟਾਂ ਦੀ ਔਰ ਸ਼ਾਰਟ ਟਰਮ ਮੈਮਰੀ ਜੇ ਉਹਦੀ ਰਿਹਰਸਲ ਨਹੀਂ ਕੀਤੀ ਤੇ 15 ਸਕਿੰਟ ਤੋਂ 30 ਸੈਕਿੰਡ ਤੱਕ ਔਰ ਅਗਰ ਉਹ ਡੀਪ ਸਾਡੀ ਮੈਮਰੀ ਦੇ ਵਿੱਚ ਜਾ ਕੇ ਸਟੋਰ ਹੋ ਗਈ ਕੋਈ ਖਾਸ ਗੱਲ ਕਿਸੇ ਨੇ ਕੋਈ ਖਾਸ ਗੱਲ ਕਹੀ ਹੈ ਔਰ ਉਹ ਸਾਡੇ ਦਿਮਾਗ ਨੂੰ ਫਿੱਟ ਹੋ ਗਈ ਲੱਗ ਗਈ ਉਹ ਸਾਨੂੰ ਕਈ ਵਾਰ ਭੁੱਲਦੀ ਨਹੀਂ ਗੀ ਇਹਦਾ ਮਤਲਬ ਕੀ ਆ ਕਿ ਉਹ ਫਿਲਟਰ ਹੋ ਕੇ ਸਾਡੀ ਉਸ ਮੈਮਰੀ ਦੇ ਵਿੱਚ ਪਹੁੰਚ ਗਈ ਹੈ ਜਿਹੜੀ ਅਸੀਂ ਕਦੇ ਵੀ ਨਹੀਂ ਭੁੱਲਦੇ ਫਲਾਣੇ ਨੇ ਮੈਨੂੰ ਆਹ ਗੱਲ ਕਹੀ ਸੀ ਹਾਂਜੀ ਸੋ ਸ਼ਾਰਟ ਟਰਮ ਮੈਮਰੀ ਤੇ ਜਿਹੜੀ ਲੌਂਗ ਟਰਮ ਮੈਮਰੀ ਇਹ ਸਾਡੀ ਏਜ ਫੈਕਟਰ ਦੇ ਨਾਲ ਵੀ ਸੰਬੰਧਿਤ ਹੈਗੀ ਆ ਔਰ ਹੌਲੀ ਹੌਲੀ ਇਹਦਾ ਮੈਮਰੀ ਕੋਟਾ ਜਿਵੇਂ ਕਿਸੇ ਚੀਜ਼ ਦਾ ਸਾਡੇ ਕੰਪਿਊਟਰ ਦਾ ਹੀ ਵਧਦਾ ਹੈਗਾ ਆ ਉਹਦੇ ਮੁਤਾਬਕ ਉਹ ਕੋਟਾ ਵਧਦਾ ਵੀ ਹੈ ਤੇ ਕੋਟਾ ਘਟਦਾ ਵੀ ਹੈ ਪਰ ਜਿਹੜੇ ਗੱਲ ਅਸੀਂ ਹੁਣ ਇੱਥੇ ਲਾਸ ਦੀ ਗੱਲ ਕਰ ਰਹੇ ਹਾਂ ਇਹ ਅਸੀਂ ਲਾਸ ਕਰ ਰਹੇ ਹਾਂ ਜਿਹੜਾ ਏਜ ਫੈਕਟਰ ਦੇ ਨਾਲ ਸੰਬੰਧਿਤ ਲਾਸ ਹੋ ਰਿਹਾ ਕਈ ਵਾਰ ਐਸਾ ਵੀ ਹੁੰਦਾ ਆ ਕਿਸੇ ਥਾਂ ਤੇ ਕੋਈ ਕਲੌਟ ਹੋ ਗਿਆ ਬਲੀਡਿੰਗ ਹੋ ਗਈ ਕੁਝ ਐਸਾ ਹੋ ਗਿਆ ਯੰਗ ਏਜ ਦੇ ਵਿੱਚ ਵੀ ਮੈਮਰੀ ਲਾਸ ਹੋ ਜਾਂਦੀ ਯੰਗ ਏਜ ਦੇ ਵਿੱਚ ਜਿਹੜੀ ਮੈਮਰੀ ਲਾਸ ਹੋ ਜਾਂਦੀ ਇਹਦਾ ਮਤਲਬ ਇਹ ਹੈ ਕਿ ਜਿਹੜੇ ਫਾਈਬਰ ਜਿਹੜੇ ਨਰਵ ਸੈੱਲ ਇਸ ਗੱਲ ਨੂੰ ਕੰਟਰੋਲ ਕਰਦੇ ਨੇ ਜਾਂ ਜਿਹੜੇ ਇਹਦਾ ਸਟੋਰ ਹਾਊਸ ਨੇ ਜਿਹਦੇ ਵਿੱਚ ਸ਼ਾਰਟ ਟਰਮ ਮੈਮਰੀ ਜਾਂ ਲੌਂਗ ਟਰਮ ਮੈਮਰੀ ਸਾਡੀ ਸਟੋਰ ਹੋ ਰਹੀ ਹੈ ਉਹ ਸੈੱਲ ਡੈਮੇਜ ਹੋ ਗਏ ਨੇ ਜਾਂ ਉਹਨਾਂ ਸੈੱਲਾਂ ਦੇ ਉੱਪਰ ਕੋਈ ਪ੍ਰੈਸ਼ਰ ਪੈ ਗਿਆ ਕੋਈ ਟਿਊਮਰ ਆ ਗਿਆ ਕੋਈ ਬਲੀਡਿੰਗ ਬਾਹਰ ਹੋ ਗਈ ਕੋਈ ਉਹਦੇ ਵਿੱਚ ਜਿਹੜਾ ਸਿਕਰੀਸ਼ਨ ਚੱਲਦਾ CSF ਉਹ ਲੀਕ ਕਰ ਗਿਆ ਕਿਸੇ ਥਾਂ ਤੇ ਨਰਵ ਦੇ ਉੱਪਰ ਪ੍ਰੈਸ਼ਰ ਪੈ ਗਿਆ ਹੁਣ ਉਸ ਪ੍ਰੈਸ਼ਰ ਨੂੰ ਅਸੀਂ ਯੰਗ ਏਜ ਦੇ ਵਿੱਚ ਕਈ ਵਾਰ ਅਸੀਂ ਮੈਮਰੀ ਰਿਕਵਰ ਵੀ ਤਾਂ ਕਰਦੇ ਹਾਂ ਨਾ ਰਿਕਵਰ ਕਰਨ ਦਾ ਮਤਲਬ ਹੁੰਦਾ ਆ ਕਿ ਜਿਹੜੀਆਂ ਉਹਦੇ ਪਾਸੇ ਪਿਛਲੇ ਪਾਸੇ ਜਿਹੜੀਆਂ ਕਾਰਵਾਈਆਂ ਹਨ ਜਿਨ੍ਹਾਂ ਦੇ ਕਰਕੇ ਇਹ ਮੈਮਰੀ ਲਾਸ ਹੋਈ ਹੈ ਛਾਤੀ ਲੱਗ ਗਈ ਸੀ ਉਦੋਂ ਬਾਅਦ ਤੈਨੂੰ ਯਾਦ ਨਹੀਂ ਰਹਿੰਦਾ ਕਰੰਟ ਲੱਗ ਗਿਆ ਸੀ ਬਿਜਲੀ ਦਾ ਔਰ ਉਸ ਤੋਂ ਬਾਅਦ ਫਿਰ ਰਿਕਵਰ ਆਇਆ ਹੁਣ ਇਹਦੀ ਯਾਦਾਸ਼ਤ ਹੋਣੀ ਨਹੀਂ ਰਹੇਗੀ ਬਹੁਤ ਵੱਡਾ ਸਦਮਾ ਹੋਇਆ ਸੀਗਾ ਜਿਹਦੇ ਨਾਲ ਐਸਾ ਕੁਛ ਹੋਇਆ ਸੀਗਾ ਸੋ ਮਤਲਬ ਉਹ ਜਿਹੜੀ ਟਿਸ਼ੂ ਚੇਂਜ ਇਸ ਕਿਸੇ ਵੀ ਸਦਮੇ ਦੇ ਨਾਲ ਹੋਈ ਹੈ ਹੁਣ ਕਈ ਵੇਰਾ ਕੋਈ ਤੁਸੀਂ ਮੇਰੇ ਨਾਲ ਗੱਲ ਹੀ ਕਰਦੇ ਤੁਸੀਂ ਮੈਨੂੰ ਥੱਪੜ ਤੇ ਨਹੀਂ ਮਾਰਿਆ ਡਾਂਗ ਨਹੀਂ ਮਾਰੀ ਕੁਛ ਨਹੀਂ ਕੀਤਾ ਲੇਕਿਨ ਉਹ ਸਦਮਾ ਐਸਾ ਹੁੰਦਾ ਹੈ ਕਿ ਉਹ ਜਾ ਕੇ ਆਤਮ ਹੱਤਿਆ ਸੀ ਰੰਧਾਵੇ ਤਰ੍ਹਾਂ ਕਰ ਲੈਂਦਾ ਹੈਗਾ ਹਾਂਜੀ ਸੋ ਸੱਟ ਚੋਟ ਜ਼ਰੂਰੀ ਨਹੀਂ ਉਹ ਫਿਜ਼ੀਕਲ ਹੋਵੇ ਸੱਟ ਚੋਟ ਖਿਆਲਾਂ ਦੀ ਵੀ ਹੋ ਸਕਦੀ ਹੈ ਜਿਹੜੀ ਸਾਨੂੰ ਇਸ ਹਾਲਾਤ ਦੇ ਵਿੱਚ ਲੈ ਜਾਂਦੀ ਹੈ ਕਿ ਅਸੀਂ ਓਵਰ ਬੇਕਾਬੂ ਹੋ ਜਾਂਦੇ ਹਾਂ ਬੇਕਾਬੂ ਹਾਲਾਤਾਂ ਦੇ ਵਿੱਚ ਅਸੀਂ ਕਈ ਵਾਰ ਸੁਸਾਈਡ ਵੀ ਕਰ ਲੈਂਦੇ ਹਾਂ ਕੁਝ ਐਸਾ ਵੀ ਹੋ ਸਕਦਾ ਹੈਗਾ ਸੋ ਇਹ ਸਾਰੀਆਂ ਗੱਲਾਂ ਉਸ ਮੈਮਰੀ ਵਾਲੇ ਸੈਕਸ਼ਨ ਦੇ ਨਾਲ ਸੰਬੰਧਿਤ ਨੇ ਕਿ ਉਹ ਸਾਡੀ ਮੈਮਰੀ ਦੇ ਵਿੱਚ ਸਟਿਲ ਪ੍ਰੈਜੈਂਟ ਨੇ ਉਹ ਲੌਂਗ ਟਰਮ ਮੈਮਰੀ ਚ ਨਹੀਂ ਗਈਆਂ ਤੇ ਜਦ ਤੱਕ ਇਹੋ ਜਿਹੇ ਹਾਲਾਤ ਜਿਹੜੇ ਨੇ ਕ੍ਰਿਟੀਕਲ ਲੌਂਗ ਟਰਮ ਮੈਮਰੀ ਚ ਨਹੀਂ ਗਏ ਤਦ ਤੱਕ ਉਹ ਸਾਡੀ ਉਸ ਸ਼ਾਰਟ ਟਰਮ ਮੈਮਰੀ ਦੇ ਵਿੱਚ ਪ੍ਰਜ਼ਰਵ ਨੇ ਔਰ ਇਹੀ ਬੰਦੇ ਨੂੰ ਕਈ ਵਾਰ ਆਤਮ ਹੱਤਿਆ ਕਰਨ ਵਾਸਤੇ ਮਜਬੂਰ ਕਰ ਦਿੰਦੇ ਨੇ ਹਾਲਾਤਾਂ ਦੇ ਕਰਕੇ ਉਹ ਕਈ ਵਾਰ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਵੀ ਇਹੋ ਜਿਹੀਆਂ ਘਟਨਾਵਾਂ ਕਰ ਦਿੰਦੇ ਨੇ ਜਿਹੜੀ ਫਿਰ ਲੰਬੇ ਸਮੇਂ ਵਾਸਤੇ ਉਹਨਾਂ ਨੂੰ ਭੁਗਤਣਾ ਪੈ ਸਕਦਾ ਹੈਗਾ ਠੀਕ ਹੈ ਤੁਹਾਡੇ ਸਵਾਲ ਦਾ ਹੱਲ ਹੋ ਗਿਆ ਕਿ ਕੋਈ ਉਹਦੇ ਚ ਕੋਈ ਗੱਲ ਰਹਿ ਗਈ
0: ਹੋ ਗਿਆ
2: ਓਕੇ ਸੋ ਆਪਾਂ ਫਿਰ ਅੱਜ ਮੈਂ ਇਸ ਚੈਪਟਰ ਨੂੰ ਕਲੋਜ਼ ਕਰਨਾ ਹੈਗਾ ਆ ਕਿਉਂਕਿ ਫਿਰ ਅੱਗੇ ਵੀ ਤੁਰਨਾ ਆ ਆਪਾਂ ਮੈਂ ਹੁਣ ਤੱਕ ਤੁਹਾਡੇ ਨਾਲ ਇਹ ਸਾਂਝਾ ਕੀਤਾ ਸੀਗਾ ਭਈ ਸਰੀਰ ਦੇ ਵਿੱਚ ਬ੍ਰੇਨ ਸਭ ਤੋਂ ਪਹਿਲੀ ਮੁੱਖ ਚੀਜ਼ ਹੈਗੀ ਹੈ ਜਿਹੜੀ ਸਿਰ ਦੇ ਵਿੱਚ ਹੈਗਾ ਆ ਇਹਦੇ ਵਿੱਚ ਜਦੋਂ ਵੀ ਕੋਈ ਖਰਾਬੀ ਜਾਂ ਜਦੋਂ ਵੀ ਕੁਝ ਐਸਾ ਹੁੰਦਾ ਹੈਗਾ ਆ ਔਰ ਉਹਦੇ ਮੁੱਖ ਤਿੰਨ ਕਾਰਨ ਜਿਹੜੇ ਸੀਗੇ ਮੈਂ ਉਹ ਤੁਹਾਨੂੰ ਗਿਣਾਏ ਸੀ ਔਰ ਨਿਸ਼ਾਨੀਆਂ ਵੀ ਮੈਂ ਦੱਸ ਦਿੱਤੀਆਂ ਸੀ ਵੀ ਅੱਖਾਂ ਖੋਲ ਨਹੀਂ ਸਕਦਾ ਤੇ ਜਬਰਦਸਤੀ ਖੋਲ ਦਿਓ ਤੇ ਫਿਰ ਅੱਖਾਂ ਦੇ ਪਿਊਪਲ ਡਾਇਲੇਟਡ ਹੁੰਦੇ ਨੇ, ਅੱਖਾਂ ਦੇ ਪਿਊਪਲ ਡਾਇਲੇਟਡ ਵੀ ਹੁੰਦੇ ਨੇ ਤੇ ਇਨਸੈਂਸੀਟਿਵ ਵੀ ਹੁੰਦੇ ਨੇ, ਭਾਵ ਉਹ ਲਾਈਟ ਤੋਂ ਸੈਂਸੀਟਿਵ ਆਮ ਨਾਰਮਲ ਹਾਲਾਤ ਆ, ਪਰ ਜੇ ਲਾਈਟ ਤੋਂ ਵੀ ਸੈਂਸੀਟਿਵ ਨਹੀਂ ਹੈਗੇ ਤੇ ਇਹਦਾ ਮਤਲਬ ਉਹ ਇਨਸੈਂਸੀਟਿਵ ਹੋ ਗਏ, ਇਹ ਹੁੰਦੇ ਹੈਗੇ। ਉਸ ਤੋਂ ਬਾਅਦ ਅਸਾਂ ਇਹ ਵੇਖਿਆ ਸੀਗਾ ਵੀ ਇਹਦੇ ਪਿੱਛੇ ਸਾਡੇ ਹਾਰਮੋਨਲ ਐਕਟੀਵਿਟੀ ਦਾ ਬਹੁਤ ਵੱਡਾ ਯੋਗਦਾਨ ਹੈ, ਜਿਹਨੂੰ ਅਸੀਂ ਕਿਹਾ ਸੀ ਮਾਚਿਸ ਦੀ ਤੀਲੀ ਦੇ ਨਾਲ, ਵੀ ਜੇ ਮਾਚਿਸ ਦੀ ਤੀਲੀ ਨਹੀਂ ਤੇ ਬਾਕੀ ਸਾਰਾ ਕੁਝ ਧਰਿਆ ਧਰਿਆ ਰਹਿ ਜਾਂਦਾ ਕਿ ਰਸੋਈ ਦੇ ਵਿੱਚ ਸਾਡੀ ਰੋਟੀ ਜਾਂ ਸਾਡਾ ਕੁਝ ਐਸਾ ਬਣ ਨਹੀਂ ਸਕਦਾ ਹੈਗਾ। ਤੀਸਰੀ ਗੱਲ ਆਪਾਂ ਇਹਦੇ ਨਾਲ ਜੋੜ ਕੇ ਵੇਖੀ ਸੀ ਕਿ ਗਾਰਬੇਜ ਜੇ ਰਿਲੀਵ ਨਹੀਂ ਹੋਇਆ ਤੇ ਤਾਂ ਵੀ ਉਹ ਚੀਜ਼ ਜਿਹੜੀ ਹੈ ਉਹ ਕੰਮ ਕਰਨ ਦੇ ਲਾਇਕ ਨਹੀਂ ਰਹਿੰਦੀ, ਉੱਥੇ ਬਹੁਤੀ ਦੇਰ ਐਕਟ ਨਹੀਂ ਕੀਤਾ ਜਾ ਸਕਦਾ ਜਾਂ ਉਹਦੇ ਵਿੱਚ ਹੋਰ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀ ਨੇ। ਇਹ ਆਪਾਂ ਇਨ ਸ਼ਾਰਟ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੱਸ ਦਿੱਤੀ ਸੀ। ਫਿਰ ਇਹ ਦੱਸਿਆ ਸੀ ਵੀ ਜੇ ਸਿਰ ਤੋਂ ਸੱਟ ਲੱਗ ਜਾਵੇ ਤੇ ਉਸ ਸੱਟ ਲੱਗਣ ਦੇ ਕਾਰਨ ਹੋਰ ਨਿਸ਼ਾਨੀਆਂ ਦੇ ਵਿੱਚ ਸੀਜ਼ਰ ਸੀਗੇ, ਸੀਜ਼ਰ ਹੋਣੇ ਸ਼ੁਰੂ ਹੋ ਜਾਂਦੇ ਨੇ। ਹੋਰ ਨਿਸ਼ਾਨੀਆਂ ਦੇ ਵਿੱਚ ਹੀ ਅਸੀਂ ਉਲਟੀਆਂ ਦੀ ਗੱਲ ਕੀਤੀ ਸੀ, ਪਰ ਨਾਲ ਮੈਂ ਇਹ ਵੀ ਗੱਲ ਕਹੀ ਸੀ ਕਿ ਬਹੁਤ ਸਾਰੇ ਹੋਰ ਕਾਰਨ ਹਨ ਜਿਹੜੇ ਸਡਨ ਕਾਰਨ ਨਹੀਂ ਹਨ, ਜਿਵੇਂ ਐਪੀਲੈਪਸੀ ਦੀ ਗੱਲ ਆ, ਉਹ ਬੈਕ ਤੋਂ ਚੱਲਿਆ ਆ ਰਿਹਾ ਕੋਈ ਐਸਾ ਕਾਰਨ ਹੈ, ਉਹਦਾ ਇੱਕ ਫ੍ਰੀਕੁਐਂਸੀ ਹੈ ਕਿ ਕਿਸੇ ਨੂੰ ਸਾਲ ਬਾਅਦ ਅਟੈਕ ਹੋ ਗਿਆ, ਕਿਸੇ ਨੂੰ 6 ਮਹੀਨੇ ਬਾਅਦ ਅਟੈਕ ਹੋ ਗਿਆ। ਜੇ ਸਾਡੀ ਜਿਹੜੀ ਵੱਡੀ ਸੂਈ ਆ ਘੜੀ ਦੀ, ਉਹਨੇ 1 ਘੰਟੇ ਬਾਅਦ ਹੀ 12 ਤੇ ਫੇਰ ਆਉਣਾ ਆ, ਛੋਟੀ ਸੂਈ ਜਿਹੜੀ ਹੈ 1 ਘੰਟੇ ਬਾਅਦ ਸਿਰਫ ਇੱਕ ਅੱਖਰ ਹੀ ਲੰਘਦੀ ਹੈਗੀ ਹੈ। ਸੋ ਇਸੇ ਤਰ੍ਹਾਂ ਦੀ ਫ੍ਰੀਕੁਐਂਸੀ ਸਾਡੇ ਬ੍ਰੇਨ ਦੇ ਵਿੱਚ ਵੀ ਹੈਗੀ ਹੈ, ਜਿਸ ਕਰਕੇ ਕਈ ਤਰ੍ਹਾਂ ਦੇ ਜਿਹੜੇ ਅਟੈਕਸ ਹਨ ਜਿਹਨੂੰ ਅਸੀਂ ਐਪੀਲੈਪਟਿਕ ਅਟੈਕਸ ਕਹਿ ਸਕਦੇ ਹਾਂ, ਜਾਂ ਇੱਕ ਉਹਦਾ ਆਮ ਲਫ਼ਜ਼ ਹੈਗਾ ਕਨਵਲਸ਼ਨ, ਕਨਵਲਸ਼ਨ ਬਹੁਤ ਤਰ੍ਹਾਂ ਦੇ ਹੈਗੇ ਨੇ, ਔਰ ਉਹ ਕਨਵਲਸ਼ਨ ਇਸੇ ਤਰ੍ਹਾਂ ਇਸ ਫ੍ਰੀਕੁਐਂਸੀ ਦੇ ਵਿੱਚ ਕਈ ਵਾਰ ਫਿਕਸ ਹੋ ਜਾਂਦੇ ਨੇ, ਕਈਆਂ ਨੂੰ ਡੇਲੀ ਅਟੈਕ ਵੀ ਆਈ ਜਾਂਦੇ ਨੇ, ਕਈਆਂ ਨੂੰ 6 ਮਹੀਨੇ ਬਾਅਦ ਹੀ ਅਟੈਕ ਆਉਂਦਾ ਹੈਗਾ। ਸੋ ਇਸ ਕਰਕੇ ਇਹ ਸਾਰੇ ਸੀਜ਼ਨ, ਪਰ ਅਸੀਂ ਸਡਨ ਦੀ ਗੱਲ ਕੀਤੀ ਸੀ ਵੀ ਜੇ ਸਡਨ ਇੰਜਰੀ ਹੋਈ ਹੈ, ਸਡਨ ਹੁਣ ਕੋਈ ਸੱਟ ਲੱਗੀ ਹੈ ਤੇ ਉਹਦੇ ਵਿੱਚ ਨਿਸ਼ਾਨੀ ਸੀਜ਼ਨ ਦੀ ਵੀ ਹੋ ਸਕਦੀ ਹੈ। ਔਰ ਉਸ ਤੋਂ ਬਾਅਦ ਅਸੀਂ ਉਲਟੀ ਦੀ ਗੱਲ ਕੀਤੀ ਸੀ, ਤੇ ਜਦੋਂ ਉਲਟੀ ਦੀ ਗੱਲ ਅਸੀਂ ਕੀਤੀ ਸੀ ਉਹਦੇ ਚ ਇੱਕ ਲਫ਼ਜ਼ ਮੈਂ ਇਸਤੇਮਾਲ ਕੀਤਾ ਸੀਗਾ, ਰੈਚਿੰਗ। ਜੀ ਕੱਚਾ ਹੁੰਦਾ ਹੈ, ਉਲਟੀ ਆਉਂਦੀ ਨਹੀਂ, ਔਰ ਉਲਟੀ ਆਉਂਦੀ ਹੈ ਇਹ ਦੂਸਰੀ ਫਾਰਮ ਉਹਦੀ ਹੋ ਗਈ, ਫਰਟਾਈਲ ਹੋ ਗਿਆ ਜੀ ਕੱਚਾ ਹੋਣਾ। ਤੀਸਰੀ ਗੱਲ ਸੀ ਭਾਈ ਕੁਛ ਹੈ ਵੀ ਨਹੀਂ ਨਿਕਲਣ ਨੂੰ, ਲੇਕਿਨ ਲਗਾਤਾਰ ਜ਼ੋਰ ਇਸ ਤਰ੍ਹਾਂ ਲੱਗ ਰਿਹਾ ਆ ਜਿੱਕੇ ਕੁਛ ਨਾ ਕੁਛ ਨਿਕਲੇਗਾ ਸਰੀਰ ਦੇ ਵਿੱਚ, ਉਹਨੂੰ ਅਸੀਂ ਰੈਚਿੰਗ ਕਹਿੰਦੇ ਹਾਂ। ਸੋ ਇਹ ਰੈਚਿੰਗ ਟਾਈਪ ਦੀਆਂ ਕੰਡੀਸ਼ਨਾਂ ਜਿਹੜੀਆਂ ਨੇ ਆਮ ਤੌਰ ਤੇ ਸਿਰ ਦੇ ਵਿੱਚ ਸੱਟ ਲੱਗਣ ਤੋਂ ਬਾਅਦ ਕਿਸੇ ਵੀ ਥਾਂ ਤੇ ਬਲੱਡ ਅੰਦਰ ਵਗ ਗਿਆ ਹੈ ਜਾਂ ਫਲੂਡ CSF ਲੀਕ ਹੋ ਗਿਆ ਹੈ ਜਾਂ ਕਿਸੇ ਥਾਂ ਤੇ ਕੋਈ ਟਿਊਮਰ ਹੋ ਗਿਆ ਹੈ। ਡਿਸਕ੍ਰਿਪਸ਼ਨ ਮੈਂ ਤੁਹਾਨੂੰ ਦੱਸੀ ਸੀ ਵੀ ਜਿਹੜੀਆਂ ਸਡਨ ਵਾਲੀਆਂ ਗੱਲਾਂ ਨੇ ਉਹ ਸਡਨ ਲਾਸ ਹੋਏਗਾ, ਜੇ ਵਿਜ਼ਨ ਦਾ ਲਾਸ ਹੋਏਗਾ ਤਾਂ ਹੀਅਰਿੰਗ ਦਾ ਲਾਸ ਹੋਏਗਾ, ਤਾਂ ਟੇਸਟ ਦਾ ਲਾਸ ਹੋਏਗਾ, ਤਾਂ ਸਮੈਲ ਦਾ ਲਾਸ ਹੋਏਗਾ, ਤਾਂ ਇਹ ਸਡਨ ਹੋਣ ਵਾਲੀਆਂ ਗੱਲਾਂ ਨੇ। ਪਰ ਜੇ ਟਿਊਮਰ ਹੋਏਗਾ ਅੰਦਰ ਤੇ ਇਹ ਚੀਜ਼ਾਂ ਦਾ ਜਿਹੜਾ ਲਾਸ ਹੈ, ਇਹਨਾਂ ਵਿੱਚੋਂ ਕਿਸੇ ਇੱਕ ਚੀਜ਼ ਦਾ ਲਾਸ ਜਾਂ ਸਾਰੀਆਂ ਚੀਜ਼ਾਂ ਦਾ ਹੀ ਲਾਸ, ਇਹ ਡਿਪੈਂਡ ਕਰਦਾ ਕਿ ਕਿਸ ਥਾਂ ਤੇ ਕੋਈ ਟਿਊਮਰ ਡਿਵੈਲਪ ਹੋ ਰਿਹਾ ਹੈ ਤੇ ਕਿਹੜੀ ਕਿਹੜੀ ਨਸ ਨੂੰ ਉਹ ਪ੍ਰੈਸ਼ਰਾਈਜ਼ ਕਰ ਰਿਹਾ ਆ, ਤੇ ਉਹਨਾਂ ਦਾ ਜਿਹੜਾ ਫੰਕਸ਼ਨ ਆ ਉਹ ਲਾਸ ਹੋਣਾ ਸ਼ੁਰੂ ਹੋ ਜਾਏਗਾ। ਔਰ ਇਹ ਇੱਕ ਸਲੋ ਪ੍ਰੋਸੈਸ ਹੈ, ਇਸ ਨਾਲ ਇਮੀਡੀਏਟ ਹੋਣ ਵਾਲਾ ਕੰਮ ਇਹ ਸਾਰੀ ਇਕਦਮ ਹੀ ਨਜ਼ਰ ਚਲੀ, ਇਹ ਸਲੋ ਪ੍ਰੋਸੈਸ ਹੈ। ਉਸ ਤੋਂ ਬਾਅਦ ਮੈਂ ਇਹ ਦੱਸਿਆ ਸੀ ਵੀ ਜਦੋਂ ਵੀ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਆਦਮੀ ਦੇ ਵਿੱਚ ਪਹਿਲਾ ਲਫ਼ਜ਼ ਹੁੰਦਾ ਹੈ ਇਨਏਬਿਲਿਟੀ। ਹੁਣ ਇਨਏਬਿਲਿਟੀ ਵੇਖਣ ਦੀ, ਇਨਏਬਿਲਿਟੀ ਜਿਹੜੀ ਹੈ ਸੁੰਘਣ ਦੀ, ਇਨਏਬਿਲਿਟੀ ਸਟੈਂਡ ਹੋਣ ਦੀ, ਇਨਏਬਿਲਿਟੀ ਵਾਕ ਕਰਨ ਦੀ, ਕਿਸੇ ਵੀ ਤਰ੍ਹਾਂ ਦੀ ਇਨਏਬਿਲਿਟੀ ਜਿਹੜੀ ਹੁੰਦੀ ਹੈ ਉਹ ਆਮ ਤੌਰ ਤੇ ਉਸ ਬੰਦੇ ਦੇ ਵਿੱਚ ਆ ਜਾਂਦੀ ਹੈ। ਲਾਸ ਆਫ ਬੈਲੈਂਸ, ਕਿਸੇ ਵੀ ਤਰ੍ਹਾਂ ਦਾ ਉਹ ਬੈਲੈਂਸ ਨਹੀਂ ਕਰ ਸਕਦਾ, ਮੁਸ਼ਕਲ ਹੋ ਜਾਂਦਾ, ਡਿੱਗਦਾ ਹੈ। ਜਿਸ ਤਰ੍ਹਾਂ ਜਿਵੇਂ ਸ਼ਰਾਬੀ ਦਾ ਲਫ਼ਜ਼ ਮੈਂ ਇੱਥੇ ਇਸਤੇਮਾਲ ਕੀਤਾ ਸੀਗਾ ਵੀ ਸ਼ਰਾਬੀ ਜਿਹੜੇ ਨੇ ਉਹ ਇਸ ਤਰ੍ਹਾਂ ਹੁੰਦੇ ਨੇ, ਉਹਨਾਂ ਦਾ ਕੰਟਰੋਲ ਆਪਣਾ ਆਪ ਵਿੱਚ ਨਹੀਂ ਹੁੰਦਾ ਤੇ ਜਿਸ ਕਰਕੇ ਉਹ ਡਿੱਗਣੇ ਸ਼ੁਰੂ ਹੋ ਜਾਂਦੇ ਨੇ। ਪਰ ਇਹ ਸ਼ਰਾਬ ਦੀ ਗੱਲ ਨਹੀਂ ਹੋਈ, ਇਹ ਇਸ ਗੱਲ ਦੀ ਹੋਈ ਕਿ ਉਹ ਨਰਵ ਜਿਨ੍ਹਾਂ ਨੇ ਕੰਟਰੋਲ ਕਰਨਾ ਸਟੀਡੀਨੈਸ ਤੁਹਾਡੀ ਜਾਂ ਤੁਹਾਨੂੰ ਸਟੈਂਡ ਕਰਨਾ ਹੈਗਾ ਆ, ਉਹ ਸਾਰੇ ਕੰਮ ਨਹੀਂ ਕਰ ਰਹੇ, ਜਿਸ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ। ਤੇ ਸਪੀਚ ਹੈ, ਹੀਅਰਿੰਗ ਹੈ, ਵਿਜ਼ਨ ਹੈ, ਟੇਸਟ ਹੈ, ਸਮੈਲ ਹੈ, ਇਹ ਸਾਰੀਆਂ ਗੱਲਾਂ ਉਹਦੇ ਵਿੱਚ ਆ ਜਾਂਦੀਆਂ ਨੇ। ਤੇ ਇਹ ਜਿਸ ਜਿਸ ਅੰਗ ਦੇ ਵਿੱਚ ਜਿਸ ਜਿਸ ਥਾਂ ਤੇ ਅੰਦਰ ਕੋਈ ਵਿਕਾਰ ਸ਼ੁਰੂ ਹੋਇਆ ਜਾਂ ਸੱਟ ਲੱਗੀ ਹੈ, ਉਸ ਅੰਗ ਦਾ ਜਿਹੜਾ ਇਹ ਫੰਕਸ਼ਨ ਆ ਉਹ ਲਾਸਟ ਹੋ ਜਾਂਦਾ ਹੈ। ਅਨਕੌਂਸ਼ੀਅਸਨੈਸ ਵੀ ਬੰਦਾ ਹੋ ਸਕਦਾ ਆ, ਸੈਮੀ ਕੌਂਸ਼ੀਅਸਨੈਸ ਵੀ ਬੰਦਾ ਹੋ ਸਕਦਾ ਹੈ, ਡਰਾਉਜ਼ੀ ਪਲਾਓ ਆਵਾਜ਼ ਦੇ ਦਿੱਤੀ ਹੈ ਲੇਕਿਨ ਫਿਰ ਬੇਹੋਸ਼ੀ ਚਲਾ ਗਿਆ, ਫਿਰ ਤੁਸੀਂ ਨਾਂ ਲੈ ਕੇ ਬੁਲਾਉਂਦੇ ਹੋ, ਇਹਨੂੰ ਅਸੀਂ ਫਰੋਜ਼ੀਨੈਸ ਕਹਿੰਦੇ ਹਾਂ। ਔਰ ਜਦੋਂ ਬੁਲਾਓ ਅਦਰਵਾਈਜ਼ ਫਿਰ ਉਹ ਉਸ ਸਟੇਜ ਦੇ ਵਿੱਚ ਪਹੁੰਚ ਜਾਂਦਾ ਹੈਗਾ। ਇਸੇ ਤਰ੍ਹਾਂ ਹੀ ਇਹ ਸਾਰੀਆਂ ਗੱਲਾਂ ਹੀ ਅਲਟੀਮੇਟ ਜੋ ਪੈਦਾ ਕਰ ਰਹੀਆਂ ਨੇ ਅੰਦਰ ਦੀ ਸਥਿਤੀ ਹੈ ਉਹਨੂੰ ਅਸੀਂ ਕਨਫਿਊਜ਼ਨ ਕਹਿੰਦੇ ਹਾਂ। ਕਨਫਿਊਜ਼ਨ ਹੈ ਕਿ ਤੁਸੀਂ ਕੀ ਕਹਿ ਰਹੇ ਹੋ, ਤੁਸੀਂ ਵਾਰ ਵਾਰ ਨਾਂ ਲੈ ਕੇ ਉਹਨੂੰ ਕੁਛ ਕਹਿ ਰਹੇ ਹੋ, ਪਰ ਉਹ ਅਨਕੌਂਸ਼ੀਅਸ ਜਾਂ ਸੈਮੀ ਕੌਂਸ਼ੀਅਸ ਸਟੇਜ ਦੇ ਵਿੱਚ ਹੈਗਾ ਆ, ਉਸ ਹਾਲਾਤ ਦੇ ਵਿੱਚ ਉਹ ਤੁਹਾਡੀ ਗੱਲ ਦਾ ਜਵਾਬ ਨਹੀਂ ਦੇ ਸਕਦਾ ਕਿਉਂਕਿ ਕਨਫਿਊਜ਼ਨ ਹੈ। ਸੁਣ ਤਾਂ ਰਹੇ ਨੇ ਨਾ ਕੰਨ, ਪਰ ਅੰਦਰ ਉਸ ਸੈਂਸ ਨੂੰ ਕ੍ਰੀਏਟ ਕਰਕੇ ਪੰਚਾਂਗ ਔਰ ਧਿਆਨ ਵਾਲੀ ਗੱਲ ਜਿਹੜੀ ਹੈ ਉਹ ਪੂਰੀ ਨਹੀਂ ਹੋ ਰਹੀ। ਸੱਟ ਲੱਗ ਗਈ ਹੈ ਜਾਂ ਗ੍ਰੈਜੂਅਲੀ ਕੋਈ ਟਿਊਮਰ ਵਧਣਾ ਸ਼ੁਰੂ ਹੋ ਗਿਆ ਹੈ ਔਰ ਉਹ ਇਸ ਸਟੇਜ ਤੇ ਪਹੁੰਚ ਗਿਆ ਹੈ ਕਿ ਉੱਥੋਂ ਦਾ ਜਿਹੜਾ ਫੰਕਸ਼ਨ ਹੈ ਉਹ ਪੂਰੀ ਤਰ੍ਹਾਂ ਲਾਸਟ ਹੋ ਗਿਆ ਹੈ। ਬੱਚਿਆਂ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਭਈ ਇੱਕ ਲਗਾਤਾਰ ਕਰਾਈ ਹੁੰਦੀ ਹੈ ਸੈਰੀਬ੍ਰਲ ਕਰਾਈ, ਔਰ ਉਹਦੇ ਵਿੱਚ ਆਮ ਤੌਰ ਤੇ ਬੱਚੇ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ, ਉਹ ਰੋਣੋ ਚੁੱਪ ਨਹੀਂ ਕਰਦਾ, ਕਰਾਈ ਕਰਨਾ ਚੁੱਪ ਨਹੀਂ ਕਰਦਾ, ਔਰ ਉਸੇ ਹਾਲਾਤ ਵਿੱਚ ਨਾ ਉਹ ਖਾਂਦਾ ਹੈ ਨਾ ਉਹ ਪੀਂਦਾ ਹੈਗਾ ਨਾ ਉਹ ਪਲੇ ਕਰਨ ਵਾਲੀ ਤਕਾਦੀ ਬਹੁਤ ਦੂਰ ਦੀ ਰਹਿ ਗਈ ਨਾ। ਭਾਵ ਕੀ ਆ ਉਹਦੇ ਵੀ ਸਾਰੇ ਜਿਹੜੇ ਸਕਿੱਲ ਨੇ ਉਹ ਆਮ ਤੌਰ ਤੇ ਲਾਸਟ ਹੋ ਜਾਂਦੇ ਨੇ। ਤੇ ਇੱਥੇ ਆਪਾਂ ਆ ਕੇ ਬੀਬੀਆਂ ਨੂੰ ਇੱਕ ਹਦਾਇਤ ਕੀਤੀ ਸੀ, ਬੱਚੇ ਕਈ ਵਾਰ ਅਚਨਚੇਤ ਤੁਹਾਡੇ ਬੇਧਿਆਨੀ ਹੋਣ ਦੇ ਨਾਲ ਡਿੱਗ ਪੈਂਦੇ ਨੇ ਕਿਸੇ ਖਾਸ ਤੌਰ ਤੇ। ਵੈਸੇ ਕੁਦਰਤ ਨੇ ਬੱਚਿਆਂ ਦੀ ਫਲੈਕਸੀਬਿਲਿਟੀ ਬੜੀ ਬਣਾਈ ਹੋਈ ਹੈ ਅੰਗਾਂ ਦੇ ਵਿੱਚ, ਜਿਵੇਂ ਜਿਵੇਂ ਅਸੀਂ ਜਵਾਨ ਹੁੰਦੇ ਹਾਂ ਉਵੇਂ ਸਾਡੇ ਮਸਲ ਮਾਸਪੇਸ਼ੀਆਂ ਨਰਵ ਤੰਤੂ ਸਾਰਾ ਕੁਛ ਰਿਜਿਡ ਹੁੰਦਾ ਜਾਂਦਾ, ਪਰ ਪਹਿਲਾਂ ਇਹ ਬੜਾ ਫਲੈਕਸੀਬਲ ਹੁੰਦਾ। ਇਸੇ ਕਰਕੇ ਤੇ ਜਦੋਂ ਡਿਲੀਵਰੀ ਹੁੰਦੀ ਹੈ ਬੱਚੇ ਦੀ ਤੇ ਅਸੀਂ ਕਹਿੰਦੇ ਹਾਂ 10 ਸੈਂਟੀਮੀਟਰ ਡਾਇਮੀਟਰ ਹੈਗਾ ਆ ਮਾਂ ਦੇ ਜਣ ਨੰਗਾ ਦਾ ਆਉਣ ਦਾ, ਤੇ ਜੇ ਸਿਰ ਵੱਡਾ ਹੋਵੇ ਤੇ ਤਾਂ ਵੀ ਫਲੈਕਸੀਬਲ ਹੋ ਕੇ ਉਹਦੇ ਉੱਪਰ ਇੱਕ ਫੋਬੀਆ ਕੈਪੀਟਸ ਬਣਦਾ, ਉਹਦੀ ਗੱਲ ਮੈਂ ਕਰੀ ਸੀਗੀ, ਐਲ ਕਰਕੇ ਤੇ ਸਿਰ ਉਹਦਾ ਬਾਹਰ ਆ ਜਾਂਦਾ ਹੈਗਾ। ਤੇ ਮਤਲਬ ਬੜੀ ਫਲੈਕਸੀਬਿਲਿਟੀ ਹੁੰਦੀ ਹੈ ਸਿਰ ਦੇ ਵਿੱਚ ਜਾਂ ਹੋਰ ਬਾਕੀ ਅੰਗਾਂ ਦੇ ਵਿੱਚ ਵੀ, ਔਰ ਉਸ ਫਲੈਕਸੀਬਿਲਿਟੀ ਦੇ ਕਰਕੇ ਬਹੁਤ ਸਾਰੀਆਂ ਸੱਟਾਂ ਚੋਟਾਂ ਦਾ, ਕਿਉਂਕਿ ਬੱਚੇ ਤੇ ਆਮ ਹੀ ਡਿੱਗਦੇ ਰਹਿੰਦੇ ਨੇ, ਉਹਨਾਂ ਦਾ ਇੰਨਾ ਵੱਡਾ ਇਫੈਕਟ ਨਹੀਂ ਹੁੰਦਾ। ਪਰ ਸਡਨ ਕੋਈ ਬਹੁਤ ਜ਼ਿਆਦਾ ਹੀ ਐਸਾ ਕੁਛ ਹੋ ਗਿਆ ਹੋਵੇ ਤੇ ਉਸ ਹਾਲਾਤ ਦੇ ਵਿੱਚ ਆਮ ਤੌਰ ਤੇ ਬੱਚੇ ਜਿਹੜੇ ਨੇ ਉਹ ਰੋਣੋ ਚੁੱਪ ਨਹੀਂ ਕਰਦੇ, ਖਾਣਾ ਪੀਣਾ ਜਾਂ ਖੇਡਣਾ ਤੇ ਬਹੁਤ ਦੂਰ ਦੀ ਗੱਲ ਹੋ ਜਾਂਦੀ ਹੈ। ਔਰ ਮੈਂ ਯਾਦ ਕਰਾ ਦਿਆਂ ਟੀਚਿੰਗ ਦੇ ਸੰਬੰਧ ਵਿੱਚ, ਟੀਚਿੰਗ ਵੀ ਹਾਲਾਂਕਿ ਇਹ ਨਾਰਮਲ ਫਿਜ਼ੀਓਲੋਜੀਕਲ ਕੰਮ ਹੈ, ਨਾਰਮਲ ਤੌਰ ਤੇ ਵਾਪਰਨ ਵਾਲੀ ਘਟਨਾ ਹੈ ਕਿ ਹਰ ਬੱਚੇ ਨੇ 5-6 ਮਹੀਨੇ ਤੋਂ ਬਾਅਦ ਪਹਿਲਾ ਦੰਦ ਕੱਢਣਾ ਹੀ ਕੱਢਣਾ ਹੈ ਤੇ ਬਾਕੀ 2 ਸਾਲਾਂ ਚ 24 ਦੰਦ 20 ਦੰਦ ਨੇ ਉਹ ਪੂਰੇ ਕਰਨੇ ਹਨ, ਇਹ ਸਾਰਾ ਇੱਕ ਰੁਟੀਨ ਹੈਗਾ। ਪਰ ਕਈ ਵੇਰਾਂ ਇਹ ਇੰਨਾ ਜ਼ਿਆਦਾ ਪੇਨਫੁਲ ਹੁੰਦਾ ਆ, ਇਹ ਵੀ ਬੱਚਿਆਂ ਦੇ ਵਿੱਚ ਇਸ ਟਾਈਪ ਦੀ ਇੱਕ ਇੰਜਰੀ ਟਾਈਪ ਕੰਡੀਸ਼ਨ ਪੈਦਾ ਕਰ ਦਿੰਦਾ ਆ ਕਿ ਉਹ ਇੰਟਰਨਲ ਇੰਜਰੀ ਫੀਲ ਕਰਦੇ ਨੇ। ਉਦੋਂ ਵੀ ਬਹੁਤ ਸਾਰੇ ਬੱਚੇ ਖਾਣਾ ਪੀਣਾ ਛੱਡ ਦਿੰਦੇ ਆ, ਉਦੋਂ ਵੀ ਬਹੁਤ ਸਾਰੇ ਬੱਚੇ ਬਹੁਤ ਰੋਂਦੇ ਨੇ, ਚੁੱਪ ਨਹੀਂ ਕਰਵਾਇਆ ਜਾ ਸਕਦੇ, ਔਰ ਖੇਡਣਾ ਤੇ ਬਹੁਤ ਦੂਰ ਦੀ ਗੱਲ ਹੈ। ਇਸ ਹਾਲਾਤ ਵਿੱਚ ਜਿਹੜੇ ਬੱਚੇ ਨੇ ਉਹ ਖੇਡਣ ਤੋਂ ਮਜਬੂਰ ਹੁੰਦੇ ਨੇ, ਉਹ ਨਹੀਂ ਖੇਡ ਸਕਦੇ। ਤੋ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਬੱਚਿਆਂ ਦੇ ਕੰਡੀਸ਼ਨ ਚ ਵੀ ਹੋ ਸਕਦੀਆਂ ਨੇ ਜੇ ਉਹਨਾਂ ਨੂੰ ਕੋਈ ਸੱਡਣ ਤੇ ਟੋਟ ਸੱਤ ਲੱਗ ਜਾਵੇ। ਪਰ ਮੈਂ ਇਹਦੇ ਸੱਤ ਚੋਟ ਦੇ ਵਿੱਚ ਨਾਲ ਡੈਂਟੀਸ਼ਨ ਨੂੰ ਵੀ ਜੋੜ ਦਿੱਤਾ ਕਿ ਕਈ ਵਾਰਾਂ ਕੰਪਲੀਕੇਟਡ ਡੈਂਟੀਸ਼ਨ ਹੁੰਦੀ ਹੈ, ਉਹਦੇ ਕਾਰਨ ਨੇ ਬਹੁਤ ਸਾਰੇ ਫੈਕਟਰ ਨੇ ਜਿਸ ਕਰਕੇ ਐਸਾ ਹੋ ਸਕਦਾ ਹੈ। ਉਹਦੀ ਗੱਲ ਮੈਂ ਜੇ ਕਰਾਂਗਾ ਤੇ ਲੰਬੀ ਹੋ ਜਾਣੀ ਹੈ, ਕਿਉਂਕਿ ਉਹਦੇ ਜਪੈਰਾ ਥਾਰੇ ਡਿਗਲੈਂਡ ਦਾ ਵੀ ਉਹਦੇ ਚ ਯੋਗਦਾਨ ਹੈ, ਉਹਦੇ ਚ ਹੱਡੀਆਂ ਦਾ ਵੀ ਯੋਗਦਾਨ ਹੈਗਾ, ਤੇ ਉਹ ਮੈਂ ਬਾਅਦ ਚ ਗੱਲ ਕਰਾਂਗਾ। ਜਿਸ ਕਰਕੇ ਕਈ ਵਾਰ ਬੱਚਿਆਂ ਦਾ ਟੀਚਿੰਗ ਪੀਰੀਅਡ ਜਿਹੜਾ ਆ ਉਹ ਬੜਾ ਕੰਪਲੀਕੇਟਡ ਹੋ ਜਾਂਦਾ ਆ, ਔਰ ਉਹ ਵੀ ਇੱਕ ਤਰ੍ਹਾਂ ਦੀ ਬ੍ਰੇਨ ਇੰਜਰੀ ਵਰਗਾ ਹੀ ਕੰਮ ਹੁੰਦਾ, ਤੇ ਉਹ ਸਾਈਨ ਐਂਡ ਸਿੰਪਟਮ ਜਿਹੜੇ ਤੁਹਾਨੂੰ ਮੈਂ ਬ੍ਰੇਨ ਇੰਜਰੀ ਦੇ ਦੱਸੇ ਨੇ ਨਾ ਉਹ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਮੋਟੇ ਤੌਰ ਤੇ ਅਸੀਂ ਲੋਕੋਮੋਟਿਵ ਸਾਰੀਆਂ ਗੱਲਾਂ ਕਰ ਦਿੱਤੀਆਂ, ਸੈਂਸਰੀ ਦੇ ਤੌਰ ਤੇ ਖਾਸ ਤੌਰ ਤੇ ਜਿਹੜੀਆਂ ਸਾਡੀਆਂ 5 ਸੈਂਸਿਸ ਨੇ ਉਹਨਾਂ 5 ਹੀ ਸੈਂਸਿਸ ਦਾ ਜਿਹੜਾ ਫੰਕਸ਼ਨ ਹੈ ਉਹ ਲਾਸਟ ਹੋ ਜਾਂਦਾ ਜਾਂ ਡਿਮਨਿਸ਼ਡ ਹੋ ਜਾਂਦਾ ਆ। ਸੁਣਨਾ, ਕਿਸੇ ਆਵਾਜ਼ ਆਈ ਤੋਂ ਰਿਕੋਗਨਾਈਜ਼ ਕਰਨਾ ਕਿ ਕੌਣ ਬੋਲਦਾ ਤੇ ਕੀ ਕਹਿ ਰਿਹਾ ਹੈਗਾ ਆ, ਹੱਥਾਂ ਦਾ ਕੰਮ, ਅੱਖਾਂ ਦਾ ਕੰਮ, ਉਹ ਸਾਰਾ ਜਿਹੜਾ ਜਿਹੜਾ ਉਹਨਾਂ ਨੇ ਕਰਨਾ ਹੈਗਾ, ਹੋਲਡ ਹੱਥ ਨਾਲ ਕੋਈ ਹੋਲਡ ਕਰਨੀ ਹੈ, ਚੀਜ਼ ਫੜਨੀ ਹੈ, ਕੋਈ ਚੀਜ਼ ਨਹੀਂ ਫੜ ਸਕਦਾ। ਇਸੇ ਤਰ੍ਹਾਂ ਹੀ ਹੱਥਾਂ ਤੇ ਅੱਖਾਂ ਨੂੰ ਵੇਖ ਕੇ ਮੈਂ ਕਿਹੜੀ ਚੀਜ਼ ਕਿੱਥੇ ਪਈ ਹੈ ਮੈਂ ਉਹਨੂੰ ਫੜਨਾ ਹੈਗਾ, ਇਹ ਕੋਆਰਡੀਨੇਸ਼ਨ ਲਾਸਟ ਹੋ ਜਾਂਦਾ ਹੈ ਉਹਦਾ ਆਪਸ ਵਿੱਚ ਕੋਆਰਡੀਨੇਸ਼ਨ। ਜਿਸ ਤਰ੍ਹਾਂ ਮੈਂ ਪ੍ਰਕਿੰਸਨ ਦੀ ਗੱਲ ਕਰਦਿਆਂ ਤੁਹਾਨੂੰ ਕਿਹਾ ਸੀਗਾ, ਅਲਜ਼ਾਈਮਰ ਬ੍ਰੇਨ ਦੀ ਯਾਦਾਸ਼ਤ ਨਾਲ ਸੰਬੰਧ ਸੀ, ਪ੍ਰਕਿੰਸਨ ਜਿਹੜੀ ਹੈ ਇਨਕੋਆਰਡੀਨੇਸ਼ਨ ਸੀਗਾ, ਬ੍ਰੇਨ ਦਾ ਇਨਕੋਆਰਡੀਨੇਸ਼ਨ ਸੀ। ਅੱਖਾਂ ਵੇਖ ਰਹੀਆਂ ਨੇ ਕਿ ਆਹ ਕੱਪ ਪਿਆ ਹੈ ਸਾਹਮਣੇ, ਔਰ ਤੁਸੀਂ ਉਸ ਕੱਪ ਨੂੰ ਫੜਨ ਵਾਸਤੇ ਹੱਥਾਂ ਨੂੰ ਹਦਾਇਤ ਕਰ ਦਿੰਦਾ ਬ੍ਰੇਨ ਕਿ ਆਹ ਫੜੋ, ਲੇਕਿਨ ਹੱਥ ਓਹਨੂੰ ਓਹਦੇ ਮੁਤਾਬਕ ਓਹਦੀ ਸਿਹਤ ਵਿਚ ਜਾ ਕੇ ਨਹੀਂ ਫੜਦੇ ਤੇ ਸਾਡਾ ਚਾਹ ਦਾ ਕੱਪ ਵੀ ਡੁੱਲ ਜਾਂਦਾ ਹੈਗਾ। ਸੋ ਇਹ ਸਾਰੀਆਂ ਗੱਲਾਂ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿਚ ਕੀਤੀਆਂ ਸੀ। ਦੂਸਰੀ ਗੱਲ ਇਹ ਸੀ ਭਾਈ ਆਮ ਤੌਰ ਤੇ ਸਾਡਾ ਅੱਖਾਂ ਦਾ ਸਿਸਟਮ ਕੁਦਰਤ ਨੇ ਇਸ ਤਰ੍ਹਾਂ ਦਾ ਬਣਾਇਆ ਹੋਇਆ ਵੀ ਇਹਦੇ ਵਿਚ ਬਲੈਕ ਸਪੋਟ ਨਹੀਂ ਹੈਗਾ, ਜਿਵੇਂ ਕਿ ਕਾਰਾਂ ਚ ਅਸੀਂ ਵੇਖਦੇ ਹਾਂ ਬਲੈਕ ਸਪੋਟ ਹੁੰਦਾ ਆ। ਇਹ ਕਾਫੀ ਵਾਈਡ ਰੇਂਜ ਹੈ ਜੀ, ਸਾਈਡਾਂ ਤੇ ਵੀ ਅਸੀਂ ਵੇਖਦੇ ਹਾਂ ਤੇ ਸਾਈਡਾਂ ਤੋਂ ਵੀ ਮੈਂ ਆਪਣਾ ਰਾਈਟ ਸਾਈਡ ਦਾ ਦਰਵਾਜ਼ਾ ਹੁਣ ਵੇਖ ਰਿਹਾ ਹਾਂ। ਸੋ ਇਸ ਤਰ੍ਹਾਂ ਘੁਮਾ ਕੇ ਅਸੀਂ ਅੱਖਾਂ ਨੂੰ ਕਾਫੀ ਐਂਗਲ ਤੱਕ ਅਸੀਂ ਇਹਦਾ ਵੇਖ ਸਕਦੇ ਹਾਂ, ਮੋਰ ਦੈਨ 180 ਤੱਕ ਵੀ ਅਸੀਂ ਵੇਖ ਸਕਦੇ ਹਾਂ ਜੀ। ਟੋਟਲ 360 ਡਿਗਰੀ ਸਾਡੇ ਕੋਲ ਐਂਗਲ ਹੋਇਆ ਚਾਰਜ ਫੇਰੇ ਦਾ, 180 ਤੱਕ ਵੀ ਅਸੀਂ ਮੈਕਸੀਮਮ ਇਹਨੂੰ ਚਾਰਜ ਫੇਰੇ ਵੇਖ ਸਕਦੇ ਹਾਂ, ਭਾਵ ਬਲੈਕ ਸਪੋਟ ਹੈ ਨਹੀਂ। ਔਰ ਇਸ ਹਾਲਾਤ ਦੇ ਵਿਚ ਆਮ ਤੌਰ ਤੇ ਬਲੈਕ ਸਪੋਟ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਸੇ ਇੱਕ ਜਾਂ ਦੂਸਰੀ ਸਾਈਡ ਤੇ, ਕਿਸੇ ਇੱਕ ਅੱਖ ਦੇ ਵਿਚ, ਸੱਜੇ ਪਾਸੇ ਤਾਂ ਦਿਖਾਈ ਨਹੀਂ ਦਿੰਦਾ ਜੀ, ਖੱਬੇ ਪਾਸੇ ਤਾਂ ਦਿਖਾਈ ਨਹੀਂ ਦਿੰਦਾ ਜੀ, ਜਾਂ ਕੋਈ ਚੀਜ਼ਾਂ ਦੋ ਦੋ ਡਬਲ ਡਬਲ ਦਿਖਾਈ ਦੇਣੀਆਂ ਸ਼ੁਰੂ ਹੋ ਗਈਆਂ ਨੇ ਜੀ। ਇਹ ਇਸ ਤਰ੍ਹਾਂ ਦੇ ਇਹਨਾਂ ਨੂੰ ਅਸੀਂ ਲੈਂਦੇ ਹਾਂ ਡਿਲੂਜ਼ਨਸ, ਡਿਲੂਜ਼ਨਸ ਹੋਣੇ ਸ਼ੁਰੂ ਹੋ ਜਾਂਦੇ ਨੇ। ਔਰ ਸਾਹਮਣੇ ਰੱਸੀ ਹੈ ਉਹ ਲੱਗਦਾ ਕਿਤੇ ਸੱਪ ਆ, ਹੁਣ ਰਾਤ ਵੇਲੇ ਤੇ ਕਿਸੇ ਨੂੰ ਵੀ ਲੱਗ ਸਕਦਾ, ਪਰ ਜੇ ਦਿਨ ਵੇਲੇ ਕਿਸੇ ਨੂੰ ਲੱਗ ਰਿਹਾ ਆ ਵੀ ਉਹ ਰੱਸੀ ਹੈ ਜਾਂ ਸੱਪ ਹੈ, ਤੇ ਇਹਨਾਂ ਨੂੰ ਅਸੀਂ ਡਿਲੂਜ਼ਨਸ ਵਿਚ ਲੈਂਦੇ ਹਾਂ। ਔਰ ਇਹ ਵੀ ਆਮ ਤੌਰ ਤੇ ਇਹ ਐਕਿਊਟ ਟਾਈਪ ਦੀ ਕੰਡੀਸ਼ਨ ਵੀ ਹੋ ਸਕਦੀ ਹੈ ਕਿ ਸਡਨ ਚੋਟ ਲੱਗੀ ਸੀ ਉਦੋਂ ਬਾਅਦ ਇਹਨੂੰ ਇਸ ਤਰ੍ਹਾਂ ਦੇ ਡਿਲੂਜ਼ਨਸ ਹੋਣੇ ਸ਼ੁਰੂ ਹੋ ਗਏ। ਔਰ ਇਹ ਕਰੋਨਿਕ ਕੰਡੀਸ਼ਨ ਵੀ ਹੋ ਸਕਦੀ ਜਿਹੜੀ ਖਾਸ ਤੌਰ ਤੇ ਬਜ਼ੁਰਗਾਂ ਚ ਪੈਦਾ ਹੁੰਦੀ ਹੈ, 75-80 ਸਾਲ ਦੀ ਉਮਰ ਤੋਂ ਬਾਅਦ ਆਮ ਤੌਰ ਤੇ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਸਾਡੇ ਜਿਹੜੇ ਨਰਵ ਸੈੱਲ ਨੇ ਨਾ ਉਹ ਹੁਣ ਉਹ ਡੈਮੇਜ ਹੋਣੇ ਸ਼ੁਰੂ ਹੋ ਗਏ, ਔਰ ਹੁਣ ਉਹਨਾਂ ਦੀ ਰਿਪੇਅਰ ਜਾਂ ਭਰਪਾਈ ਜਿਹੜੀ ਹੈ ਉਹ ਹੋਣੀ ਬੜੀ ਮੁਸ਼ਕਲ ਹੋ ਗਈ। ਇਸ ਕਰਕੇ ਇਹ ਸਾਡੀ ਯਾਦਾਸ਼ਤ ਜਿਹੜੀ ਹੈ, ਇਹ ਸਾਡੀ ਜਿਹੜੀ ਮੈਮਰੀ ਜਿਹੜੀ ਹੈ, ਇਹ ਲਾਸ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਕੱਲੀ ਮੈਮਰੀ ਹੀ ਲਾਸ ਨਹੀਂ ਹੁੰਦੀ, ਸਾਡੀਆਂ ਸੈਂਸੇਸ਼ਨ ਦੀਆਂ ਸਾਰੀਆਂ ਚੀਜ਼ਾਂ ਸਲੋ, ਤੁਸੀਂ ਵੇਖੋ ਨਾ ਜਵਾਨ ਮੁੰਡਾ ਤੇ ਅੱਜ ਕੱਲ ਤੇ ਵੈਸੇ ਜਵਾਨ ਐਨਕਾਂ ਲਾਈ ਫਿਰਦੇ ਨੇ ਤੇ ਨਜ਼ਰ ਕਮਜ਼ੋਰ ਹੁੰਦੀ ਕੰਪਿਊਟਰ ਵੇਖ ਵੇਖ ਕੇ ਵੇਖ ਵੇਖ ਕੇ, ਜਾਂ ਪਿੱਛੋਂ ਡੈਫੀਸ਼ੀਐਂਸੀ ਖੁਰਾਕਾਂ ਦੀ ਵੀ ਹੋ ਸਕਦੀ। ਪਹਿਲਾਂ ਤਾਂ ਐਸਾ ਨਹੀਂ ਸੀ ਹੁੰਦਾ, ਪਹਿਲਾਂ ਤਾਂ ਕਿਸੇ ਬੁੱਢੇ ਨੂੰ 55-60 ਸਾਲ ਦਾ ਬੰਦਾ ਹੁੰਦਾ ਸੀ ਤੇ ਉਹਦੇ ਹੀ ਵੇਖਦੇ ਸੀ ਜੇ ਐਨਕ ਲੱਗੀ ਹੁੰਦੀ ਸੀ, ਅੱਜ ਹਰੇਕ ਦੀ ਐਨਕ ਲੱਗੀ ਹੋਈ ਹੈ, ਛੋਟੇ ਛੋਟੇ ਬੱਚਿਆਂ ਦੀ ਲੱਗੀ ਹੁੰਦੀ ਹੈ। ਇਨ ਏਬਿਲਿਟੀ ਤਾਂ ਉਹੀ ਹੈ, ਕਮੀ ਪੇਸ਼ੀ ਤਾਂ ਉਹੀ ਹੈ ਕਿ ਸਾਡੀ ਉਹ ਜਿਹੜੀਆਂ ਨਰਵਸ ਨੇ ਜਾਂ ਆਪਟਿਕ ਨਰਵ ਹੈ ਉਹਨੇ ਜਿਹੜਾ ਫੰਕਸ਼ਨ ਕਰਨਾ ਸੀ ਉਹ ਨਾਰਮਲ ਨਹੀਂ ਕਰ ਸਕਦੀ, ਉਹਦੇ ਉੱਪਰ ਕੁਛ ਨਾ ਕੁਛ ਤਾਂ ਹੋਇਆ ਹੈ ਨਾ, ਕੁਛ ਨਾ ਕੁਛ ਤੇ ਕਮੀ ਪੇਸ਼ੀ ਉਹਦੇ ਚ ਆਈ ਹੈ ਨਾ। ਸੋ ਇਸ ਕਰਕੇ ਇਹ ਸਾਰੀਆਂ ਕੰਡੀਸ਼ਨਾਂ ਇਕੱਲੇ ਇੱਕ ਸੈਂਸਰੀ ਪਾਵਰ ਦੀਆਂ ਨਹੀਂ, ਤੀਸ ਡੰਗ ਹੈਗੀ ਹੈ, ਗਲਾਸੋਫਰਿੰਜਲ ਨਰਵ ਹੈਗੀ ਹੈ, ਆਹ ਸਾਡੀ ਆਵਾਜ਼ ਜੋ ਆਉਂਦੀ ਹੈ, ਐਪੀਗਲੋਟਸ ਦਾ ਏਰੀਆ ਹੈ ਜੀਭ ਦੇ ਪਿਛਲੇ ਪਾਸੇ, ਇਹ ਸਾਰੇ ਫੰਕਸ਼ਨ ਹੀ ਲਾਸਟ ਹੋਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਸਾਰੇ ਦੇ ਸਾਰੇ ਹੀ ਨਰਵ ਦੇ ਨਾਲ ਕੰਟਰੋਲ ਕੀਤੇ ਜਾਂਦੇ ਨੇ। ਨਰਵ ਦਾ ਜਿਹੜਾ ਇਸ਼ੂ ਹੁੰਦੀਆਂ ਨਰਵਸ ਉਹ ਬ੍ਰੇਨ ਚ ਹੁੰਦੀਆਂ ਨੇ, ਉਹਦੇ ਬਾਰੇ ਆਪਾਂ ਡਿਟੇਲ ਅੱਗੇ ਇੱਕ ਵਾਰ ਕਰ ਚੁੱਕੇ ਹਾਂ, ਫਿਰ ਕਰਾਂਗੇ ਜਦੋਂ ਸਮਾਂ ਆਏਗਾ। 12 ਪੇਅਰ ਆਫ ਗੈਨੀ ਨਰਵਸ ਦੀ ਮੈਂ ਗੱਲ ਕਰੀ ਸੀ, 12 ਜੋੜੇ ਭਾਵ 24 ਨਰਵਸ ਨੇ, 12 ਸੱਜੇ ਪਾਸੇ 12 ਖੱਬੇ ਪਾਸੇ, ਔਰ ਉਹ ਆਪਸ ਚ ਕ੍ਰਾਸ ਹੋ ਕੇ ਚੱਲਦੀਆਂ ਨੇ, ਸੱਜੇ ਦੀ ਖੱਬੇ ਨੂੰ ਕੰਟਰੋਲ ਕਰਦੀਆਂ ਨੇ, ਖੱਬੇ ਦੀ ਸੱਜੇ ਨੂੰ ਕੰਟਰੋਲ ਕਰਦੀਆਂ ਨੇ, ਔਰ ਸਾਰੇ ਸਰੀਰ ਦਾ ਕੰਟਰੋਲ ਉਹਨਾਂ ਦਾ ਹੁੰਦਾ ਹੈ, ਤੇ ਉਹਦੇ ਵਿਚ ਅਲੱਗ ਅਲੱਗ ਤਰ੍ਹਾਂ ਦੇ ਫਾਇਦੇ ਨੇ। ਹੁਣ ਤੁਸੀਂ ਦੇਖਦੇ ਹੋ ਨਾ ਘਰ ਦੇ ਵਿਚ ਕਮਰੇ ਦੇ ਵਿਚ, ਯਾਰ ਕਿਚਨ ਚ ਲਾਈਟ ਹੈ ਨੀ, ਬਾਕੀ ਤਾਂ ਸਾਰੇ ਥਾਵਾਂ ਤੇ ਲਾਈਟ ਹੈਗੀ ਹੈ, ਇਹਦਾ ਮਤਲਬ ਕੀ ਆ, ਕੋਈ ਖਾਸ ਕੋਈ ਪਾਰਟੀਕਲ ਨਰਵ ਤੰਤੂ ਉਹਦੇ ਵਿਚ ਜਿਹੜੀ ਲਾਈਨ ਜਾ ਰਹੀ ਸੀ ਉਹਦੇ ਵਿਚ ਪਾਰਟੀਕਲ ਟਾਈਪ ਤੇ ਡੈਮੇਜ। ਇੱਕ ਹੋਰ ਐਗਜ਼ਾਮਪਲ ਦਿਆਂ ਤੁਹਾਨੂੰ ਇਸ ਹਾਲਾਤ ਦੇ ਵਿਚ, ਕਿ ਬਾਕੀ ਸਾਰਾ ਸਰੀਰ ਲੱਤਾਂ ਬਾਹਾਂ ਸਾਰਾ ਕੁਛ ਠੀਕ ਕੰਮ ਕਰ ਰਿਹਾ ਹੈਗਾ, ਇੱਕ ਆਦਮੀ ਆ ਕੇ ਕਹਿੰਦਾ ਮੇਰੀ ਤਾਂ ਜੀ ਆਹ ਜਿਹੜੀ ਉਂਗਲ ਹੈ ਨਾ ਇਹ ਬੜੀ ਸਟਿਫ ਹੈ, ਇਹ ਹਿਲਦੀ ਜੁਲਦੀ ਨਹੀਂ ਹੈ, ਜੋ ਮੈਂ ਮੂਵ ਕਰਨੀ ਚਾਹੁੰਦਾ ਤੇ ਮੂਵ ਨਹੀਂ ਹੁੰਦੀ। ਅਸੀਂ ਕੀ ਵੇਖਦੇ ਹਾਂ, ਸਰਵਾਈਕਲ ਪਲੈਕਸਸ ਦੇ ਵਿਚੋਂ ਜਿਹੜੀਆਂ ਨਰਵਸ ਨਿਕਲਦੀਆਂ ਨੇ ਉਹ ਸਾਡੀ ਬਾਂਹ ਨੂੰ ਕੰਟਰੋਲ ਕਰਦੀਆਂ ਨੇ, ਔਰ ਬਾਂਹ ਨੂੰ ਕੰਟਰੋਲ ਕਰਨ ਵਾਲੀਆਂ 7 ਸੱਜੇ ਪਾਸੇ 7 ਖੱਬੇ ਪਾਸੇ, ਔਰ 7 ਦੇ ਵਿਚ ਹੀ ਸੈਂਸਰੀ ਤੇ ਲੋਕੋਮੋਟਰੀ ਫਾਈਬਰ ਕੰਟਰੋਲ ਹੈਗਾ ਹੈਗਾ, ਔਰ ਉਹਨਾਂ ਵਿਚੋਂ ਕਿਹੜੀ ਜਿਹੜੀ ਨਸ ਹੈਗੀ ਹੈ ਪਾਰਟੀਕਲ ਖਾਸ ਤੌਰ ਤੇ ਸਤਾਉਣ ਦੇ ਵਿਚ ਕਿਸੇ ਥਾਂ ਤੇ ਸੱਟ ਵੱਜ ਗਈ, ਕੁਝ ਐਸਾ ਹੋ ਗਿਆ, ਕੋਈ ਚੀਲ ਤੇ ਡਿੱਗ ਪਈ। ਆਮ ਤੌਰ ਤੇ ਤੁਸੀਂ ਵੇਖਦੇ ਹੋ ਕਿ ਜਿਹੜੇ ਲੋਕ ਭਲਵਾਨ ਹੁੰਦੇ ਨੇ, ਘੁਲਣ ਵਾਲੇ ਹੁੰਦੇ ਨੇ, ਕਬੱਡੀ ਖੇਡਦੇ ਤੇ ਧੌਲਾ ਮਾਰਦੇ ਨੇ, ਕਈ ਵਾਰ ਐਸਾ ਹੁੰਦਾ ਉਸ ਵੇਲੇ ਸਰੀਰ ਬੜਾ ਕਾਇਮ ਹੁੰਦਾ, ਸਾਨੂੰ ਮਹਿਸੂਸ ਨਹੀਂ ਹੁੰਦਾ, ਬਾਅਦ ਵਿਚ ਜਾ ਕੇ ਕਈ ਵਾਰ ਐਸਾ ਹੁੰਦਾ ਇਹਨਾਂ ਲੋਕਾਂ ਦੇ, ਤੁਸੀਂ ਵੇਖੋ ਕਿ ਜੋੜ ਗੋਡੇ ਹੱਥ ਉਂਗਲਾਂ ਬਹੁਤ ਸਾਰੀਆਂ ਕੰਮ ਕਰਨ ਤੋਂ ਰਹਿ ਜਾਂਦੀਆਂ ਨੇ। ਉਹਦਾ ਮਤਲਬ ਕੀ ਹੁੰਦਾ ਕਿ ਉਹਨਾਂ ਦੇ ਪਿਛਲੇ ਪਾਸੇ ਉਸ ਟਾਈਪ ਦੇ ਕਲੌਟਸ ਹੋ ਗਏ ਆ ਜਿਹੜੇ ਉਹਨਾਂ ਨਸਾਂ ਦੇ ਉੱਪਰ ਪ੍ਰੈਸ਼ਰ ਪਾ ਰਹੇ ਨੇ ਤੇ ਉਹਨਾਂ ਦਾ ਕੰਮ ਨਾਰਮਲ ਨਹੀਂ ਹੁੰਦਾ। ਬਹੁਤ ਸਾਰੇ ਮਾਲਸ਼ਾਂ ਮੂਲਸ਼ਾਂ ਕਰਕੇ ਤੇ ਸਾਰਾ ਕੁਝ ਉਹਦੇ ਨਾਲ ਠੀਕ ਵੀ ਹੁੰਦੇ ਨੇ, ਐਸਾ ਨਹੀਂ ਕੋਈ ਠੀਕ ਨਹੀਂ ਹੁੰਦੇ, ਪਰ ਇਹ ਡਿਪੈਂਡ ਕਰਦਾ ਕਿ ਤੁਹਾਡੀ ਰਿਪੇਅਰ ਦੀ ਕਪੈਸਿਟੀ, ਤੁਸੀਂ ਕਿਹੜੀ ਉਮਰ ਦੇ ਵਿੱਚ ਹੋ ਤੇ ਰਿਪੇਅਰ ਦੀ ਕਪੈਸਿਟੀ ਮੈਟਾਬੋਲਿਕ ਰੇਟ ਦੇ ਮੁਤਾਬਕ ਕਿੰਨੀ ਹੈਗੀ ਹੈ, ਠੀਕ ਹੋ ਸਕਦੇ ਹੋ ਕਿ ਨਹੀਂ ਹੋ ਸਕਦੇ। ਪਰ ਆਮ ਤੌਰ ਤੇ ਭਲਵਾਨਾਂ ਦਾ ਜਿਹਨਾਂ ਐਕਸਰਸਾਈਜ਼ਾਂ ਛੱਡ ਦਿੱਤੀਆਂ, ਹੁਣ ਐਕਸਰਸਾਈਜ਼ਾਂ ਕਰਦੇ ਸੀ ਬਾਅਦ ਚ ਜਾ ਕੇ ਇਕਦਮ ਟੋਟਲ ਛੱਡ ਦਿੱਤੀਆਂ, ਉਹਨਾਂ ਲੋਕਾਂ ਦਾ ਬਹੁਤ ਜ਼ਿਆਦਾ ਮੰਦਾ ਪਿਛਲੇ ਹਾਲ ਦੇ ਵਿੱਚ ਹੁੰਦਾ ਹੈ, ਕਿਉਂਕਿ ਉਹ ਜਿਹੜੇ ਪਿਛਲੇ ਪਾਸੇ ਜਿਸ ਥਾਂ ਤੇ ਵੀ ਇਹ ਫੰਕਸ਼ਨ ਸ਼ੁਰੂ ਹੁੰਦਾ ਆ ਹੱਥ ਦਾ ਜਾਂ ਲੱਤਾਂ ਦਾ ਸੈਕੁਲਰ ਪਲੈਕਸਸ ਹੈਗਾ ਆ, ਉਹ ਸੱਟਾਂ ਚੋਟਾਂ ਦੇ ਨਾਲ ਉਸ ਥਾਂ ਤੇ ਜਿਵੇਂ ਪਸ਼ੂ ਦੇ ਕੁੱਲਾ ਪੈ ਜਾਂਦਾ ਨਾ ਪੰਜਾਬੀ ਮੋਢ ਰੱਖਣ ਨਾਲ, ਤੇ ਅਲਟੀਮੇਟ ਇਸ ਤਰ੍ਹਾਂ ਦੀ ਕੰਡੀਸ਼ਨ ਬਣ ਗਈ ਹੈ ਜਿਹਨੂੰ ਤੁਸੀਂ ਐਕਟਿਵ ਰੱਖਿਆ ਸੀ ਤੇ ਠੀਕ ਸੀਗਾ, ਜਦੋਂ ਤੁਸੀਂ ਟੋਟਲੀ ਛੱਡ ਦਿੱਤਾ ਤੇ ਹੁਣ ਇਸ ਵੇਲੇ ਉਹਦੀ ਇਹ ਪੋਜੀਸ਼ਨ ਹੈ ਵੀ ਉਹ ਕੰਟਰੋਲ ਨਹੀਂ ਕਰਦਾ, ਉਹਦੇ ਨਸਾਂ ਜਿਹੜੀਆਂ ਅੱਗੇ ਉਹਨਾਂ ਨੂੰ ਕੰਟਰੋਲ ਨਹੀਂ ਕਰਨ ਦੇ ਰਿਹਾ। ਸੋ ਇਸ ਕਰਕੇ ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਨੇ ਲਾਸਟ ਜਿਹੜਾ ਕਹਿ ਦਈਏ ਅਸੀਂ ਚੌਥਾ ਹਿੱਸਾ ਆਖਰੀ ਜੀਵਨ ਦਾ ਜੇ 100 ਸਾਲ ਵੀ ਗਿਣੀਏ ਤੇ ਉਹਦੇ ਵਿੱਚ ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਹਦੇ ਬਾਰੇ ਮੈਂ ਕਿਹਾ ਸੀ ਵੀ ਸਾਡੀਆਂ ਡੀਜਨਰੇਟਿਵ ਚੇਂਜਸ ਜਿਹੜੀਆਂ ਨੇ 3 ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਨੂੰ ਅਸੀਂ ਅਲਜ਼ਾਈਮਰਸ ਕਹਿੰਦੇ ਹਾਂ, ਇੱਕ ਨੂੰ ਅਸੀਂ ਪਾਰਕਿੰਸਨ ਕਹਿੰਦੇ ਹਾਂ, ਔਰ ਇਹਨਾਂ ਦੋਹਾਂ ਤੋਂ ਹੀ ਵੱਧ ਜਾਏ ਤੇ ਫਿਰ ਅਸੀਂ ਡਿਮੈਂਸ਼ੀਆ ਨੂੰ ਕਹਿੰਦੇ ਹਾਂ। ਡਿਮੈਂਸ਼ੀਆ ਦਾ ਲਫ਼ਜ਼ ਦੂਸਰੇ ਲਫ਼ਜ਼ਾਂ ਵਿੱਚ ਅਸੀਂ ਪਾਗਲਪਨ ਵੀ ਕਹਿ ਸਕਦੇ, ਇਕਦਮ ਹੀ ਅਨਹੋਣੀਆਂ ਗੱਲਾਂ ਕਰਨੀਆਂ ਉਹਨੂੰ ਅਸੀਂ ਪਾਗਲਪਨ ਕਹਿੰਦੇ ਹਾਂ ਵੈਸੇ, ਔਰ ਇਹ ਦੋਨਾਂ ਚੀਜ਼ਾਂ ਦਾ ਮਿਕਸਅਪ ਮਿਕਸਚਰ ਅਗਰ ਬਹੁਤ ਜ਼ਿਆਦਾ ਵੱਧ ਜਾਂਦਾ ਆ, ਕੰਟਰੋਲ ਨਹੀਂ ਹੈਗਾ ਕਿਸੇ ਵੀ ਤਰ੍ਹਾਂ, ਤੇ ਉਸ ਨੂੰ ਅਸੀਂ ਡਿਮੈਂਸ਼ੀਆ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਸੋ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਬ੍ਰੇਨ ਦੇ ਇੰਟਰਨਲ ਚੇਂਜਸ ਦੇ ਕਰਕੇ ਬਾਹਰ ਸਾਨੂੰ ਦਿਖਾਈ ਦਿੰਦੀਆਂ ਨੇ, ਜੇ ਪਾਗਲਾ ਮਰਜ਼ੀ ਹਰਕਤਾਂ ਤੋਂ ਕਰਦਾ ਆ ਸਾਨੂੰ ਬਾਹਰ ਪਤਾ ਲੱਗੇਗਾ ਨਾ, ਜੇ ਇਕਦਮ ਸਾਹਮਣੇ ਬੰਦਾ ਕੋਈ ਆ ਜਾਂਦਾ ਤੇ ਦਿਮਾਗ ਚ ਨੀ ਆਉਂਦਾ ਵੀ ਕੌਣ ਹੈਗਾ ਆ, ਉਹ ਤੇ ਤੁਹਾਨੂੰ ਚਾਚਾ ਮਾਮਾ ਕਹਿ ਕੇ ਕੋਈ ਸੰਬੋਧਨ ਕਰ ਰਿਹਾ ਹੈਗਾ, ਪਰ ਤੁਹਾਡੇ ਦਿਮਾਗ ਚ ਨੀ ਆ ਰਿਹਾ ਵੀ ਇਹ ਕੌਣ ਹੈਗਾ, ਕਿਹਦਾ ਮੁੰਡਾ ਹੈ, ਕਿੱਥੋਂ ਆਇਆ ਹੈਗਾ, ਤੁਹਾਡੇ ਦਿਮਾਗ ਚ ਨੀ ਆ ਰਿਹਾ। ਜਦੋਂ ਇਹੋ ਜਿਹੀ ਸਥਿਤੀ ਆ ਜਾਵੇ, ਕਈ ਵੇਰਾਂ ਇੱਕ ਲਫ਼ਜ਼ ਹੋਰ ਇਸਤੇਮਾਲ ਕੀਤਾ ਜਾਂਦਾ ਚੀਮਾ ਸਾਹਿਬ ਦੇ ਵਿੱਚ, ਉਹਨੂੰ ਅਸੀਂ ਕਹਿੰਦੇ ਹਾਂ ਐਬਸੈਂਟ ਮਾਈਂਡਡਨੈਸ। ਮੈਮਰੀ ਦੇ ਵਿੱਚ ਆਮ ਤੌਰ ਤੇ ਅਗਰ ਅਕੋਮੋਡੇਸ਼ਨ ਆਫ ਥਾਟਸ ਹੋ ਜਾਵੇ, ਬਹੁਤ ਸਾਰੀਆਂ ਗੱਲਾਂ ਇਕਦਮ ਸਾਡੇ ਦਿਮਾਗ ਦੇ ਉੱਪਰ ਹਾਵੀ ਹੋ ਜਾਣ, ਤੇ ਸਾਡਾ ਜਿਹੜਾ ਕੋਟਾ ਹੈ ਉਹ ਮੈਂ ਹੁਣੇ ਦੱਸ ਕੇ ਹਟਿਆ, ਜਿਹੜੀ ਹੁਣ ਤੱਕ ਦੀ ਰਿਸਰਚ ਆ ਉਹ ਇਹ ਦੱਸਦੀ ਕਿ 3 ਤੋਂ 5 ਲਫ਼ਜ਼ ਜਾਂ 3 ਤੋਂ 5 ਗੱਲਾਂ ਅਸੀਂ ਇੱਕ ਵਕਤ ਦੇ ਵਿੱਚ ਯਾਦ ਰੱਖ ਸਕਦੇ ਹਾਂ, ਤੇ ਜੇ ਉਸ ਤੋਂ ਵੱਧ ਜੇ ਕਿਸੇ ਦਾ ਹੋ ਗਿਆ ਤੇ ਉਸ ਤੋਂ ਬਾਅਦ ਪਿਛਲੇ ਪਾਸੇ ਦੀ ਕੋਈ ਗੱਲ ਸਾਨੂੰ ਭੁੱਲ ਜੂਗੀ, ਉਸ ਤੋਂ ਬਾਅਦ ਜੇ ਹੋਰ ਨਵੀਂ ਆ ਗਈ ਪਿਛਲੇ ਪਾਸੇ ਦੀ ਗੱਲ ਅਸੀਂ ਭੁੱਲ ਜਾਵਾਂਗੇ, ਕਿਉਂਕਿ ਸਾਡਾ ਲਿਮਿਟਡ ਕੋਟਾ ਹੈ। ਪਰ ਹਾਂ ਇਹ ਮੈਂ ਕਿਹਾ ਇਹ ਸਾਡੀ ਜਿਹੜੀ ਰਿਸਰਚ ਹੈ ਉਹ ਇਹ ਕਹਿੰਦੀ ਹੈ 3 ਤੋਂ 5 ਗੱਲਾਂ, ਹੋ ਸਕਦਾ ਕਿਸੇ ਦਾ ਵੱਧ ਵੀ ਹੋਵੇ ਥੋੜਾ ਬਹੁਤ, ਹੋ ਸਕਦਾ ਕਿਸੇ ਦਾ ਥੋੜਾ ਘੱਟ ਵੀ ਹੋਵੇ, ਤੋ ਇਹ ਡਿਪੈਂਡ ਕਰ ਸਕਦਾ ਉਸ ਗੱਲ ਦੇ ਉੱਪਰ। ਪਰ ਇਹ ਗੱਲਾਂ ਅਲਟੀਮੇਟਲੀ ਜੇ ਅਸੀਂ ਨਵੀਆਂ ਹੋਰ ਐਡ ਕਰਦੇ ਹਾਂ ਤੇ ਪੁਰਾਣੀਆਂ ਭੁੱਲਦੀਆਂ ਜਾਂਦੀਆਂ ਨੇ, ਤੇ ਇਸੇ ਵੇਲੇ ਤੇ ਘਰ ਵਾਲੀ ਲੜ ਪੈਂਦੀ, ਤੁਹਾਨੂੰ ਕਿਹਾ ਸੀ ਕਿ ਬਾਜ਼ਾਰੋਂ ਆਉਂਦਾ ਲੱਗੇ ਸਬਜ਼ੀ ਲੈਂਦੇ ਆਇਓ ਜੀ, ਹਾਂਜੀ ਤੇ ਤੁਸੀਂ ਰੋਜ਼ ਜਿੱਥੇ ਭੁੱਲ ਜਾਂਦਾ ਤੁਹਾਨੂੰ ਸਬਜ਼ੀ ਨਹੀਂ ਲਿਆਉਂਦੇ ਤੁਸੀਂ। ਪਰ ਇਹ ਗੱਲ ਯੰਗ ਏਜ ਦੇ ਵਿੱਚ ਤਾਂ ਹੋ ਗਈ, ਉਹਨੂੰ ਐਬਸੈਂਟ ਮਾਈਂਡਡ ਨਸ ਕਹਿੰਦੇ ਹਾਂ, ਪਰ ਬਜ਼ੁਰਗ ਏਜ ਓਲਡ ਏਜ ਦੇ ਵਿੱਚ ਜਾ ਕੇ ਅਸੀਂ ਇਹਨੂੰ ਇਹ ਨਹੀਂ ਕਹਿ ਸਕਦੇ, ਕਿਉਂਕਿ ਉਹਦੀਆਂ ਲਾਇਬਿਲਿਟੀਆਂ ਤੇ ਹੁਣ ਖਤਮ ਨੇ। ਬਾਵਜੂਦ ਇਸ ਦੇ ਵੀ ਉਹ ਬਹੁਤ ਸਾਰੀਆਂ ਰੁਟੀਨ ਦੀਆਂ ਗੱਲਾਂ, ਜੀਵਨ ਦੀਆਂ ਗੱਲਾਂ ਉਹ ਭੁੱਲ ਜਾਂਦੇ ਆ, ਉਹਨਾਂ ਨੂੰ ਯਾਦ ਨਹੀਂ ਰਹਿੰਦਾ ਜਿਨ੍ਹਾਂ ਨੂੰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਪਰ ਇੱਥੇ ਆ ਕੇ ਮੈਂ ਇਹ ਵੀ ਗੱਲ ਕਹੀ ਸੀ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਜ਼ੁਰਗ ਹੈਗੇ ਨੇ 55-60 ਸਾਲ ਤੋਂ ਬਾਅਦ ਖਾਸ ਤੌਰ ਤੇ, ਉਹਨਾਂ ਨੂੰ ਇਹੋ ਜਿਹੀਆਂ ਨਿਸ਼ਾਨੀਆਂ ਆਮ ਤੌਰ ਤੇ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਨੇ, ਤੇ ਉਹ ਬੜੇ ਖਿੱਚਦੇ ਆ ਆਪਣੇ ਬਜ਼ੁਰਗਾਂ ਦੇ, ਖਿੱਚਦੇ ਆ ਵੀ ਯਾਰ ਮੈਂ ਤੈਨੂੰ ਬਾਪੂ ਇਹ ਕਿਹਾ ਸੀਗਾ, ਚਾਚਾ ਜਾਂ ਮਾਮਾ ਕੁਛ ਵੀ ਤੈਨੂੰ ਵੀ ਇਹ ਗੱਲ ਕਹੀ ਸੀ, ਤੁਸੀਂ ਇਹ ਸਮਝਦੇ ਕਿਉਂ ਨਹੀਂ, ਵਾਰ ਵਾਰ ਤੁਹਾਨੂੰ ਇਹ ਗੱਲ ਜਿਤਾਉਣੇ ਆ ਅਸੀਂ, ਤੁਸੀਂ ਆਉਂਦੇ ਹੋ ਕਮਰੇ ਚ ਤੇ ਦਰਵਾਜ਼ਾ ਬੰਦ ਹੀ ਨੀ ਕਰਕੇ ਆਉਂਦੇ, ਜਾਂ ਤੁਸੀਂ ਆਉਂਦੇ ਹੋ ਤੁਹਾਨੂੰ ਕਿਹਾ ਨਾ ਕਿਚਨ ਚ ਜੁੱਤੀ ਲੈ ਕੇ ਨਹੀਂ ਜਾਣਾ, ਤੁਸੀਂ ਉਵੇਂ ਪੈਰ ਚ ਲੈ ਕੇ ਜੁੱਤੀ, ਮਤਲਬ ਉਹ ਇਹ ਗੱਲ ਨਹੀਂ ਸਮਝ ਸਕਦੇ ਇਸ ਸਥਿਤੀ ਦੇ ਵਿੱਚ, ਉਹਨਾਂ ਤੇ ਇਰੀਟੇਟ ਹੋਣ ਦੀ ਲੋੜ ਨਹੀਂ ਹੈਗੀ। ਅਲਟੀਮੇਟ ਜਿਵੇਂ ਜਿਵੇਂ ਤੁਸੀਂ ਤੇ ਕਹਿੰਦੇ ਹੋ ਸਕਦਾ ਵੀ ਹੁਣ ਕਹਿਤਾ ਤੇ ਸੁਧਾਰ ਆਜੂਗਾ, ਸੁਧਾਰ ਨਹੀਂ ਆ ਸਕਦਾ ਇਹਨਾਂ ਗੱਲਾਂ ਦੇ ਵਿੱਚ, ਕਿਉਂਕਿ ਉਹਨਾਂ ਦੇ ਪਿਛਲੇ ਪਾਸੇ ਜਿਹੜਾ ਇਹਨਾਂ ਗੱਲਾਂ ਨੂੰ ਕੰਟਰੋਲ ਕਰਨ ਵਾਲਾ ਹੈਗਾ ਉਹ ਸਮਝ ਕਰ ਲਓ ਵੀ ਇੰਜਨ ਫੇਲ ਹੋ ਰਿਹਾ, ਉਹ ਨਰਵ ਟਿਸ਼ੂ ਜਿਹੜੇ ਨੇ ਉਹ ਪੂਰਾ ਕੰਮ ਨਹੀਂ ਕਰ ਰਹੇ। ਇਸ ਕਰਕੇ ਤੁਹਾਨੂੰ ਜਿਨ੍ਹਾਂ ਦੇ ਘਰਾਂ ਦੇ ਵਿੱਚ ਵੀ ਵੱਡੇ ਬਜ਼ੁਰਗ ਹੈਗੇ ਨੇ, ਗ੍ਰੈਂਡ ਪੇਰੈਂਟਸ ਦੀ ਉਮਰ ਦੇ ਤੁਸੀਂ ਕਹਿ ਲਓ, ਗ੍ਰੈਂਡ ਪੇਰੈਂਟਸ ਦੀ ਉਮਰ ਤੋਂ ਬਾਅਦ ਤੁਹਾਨੂੰ ਉਹਨਾਂ ਦਾ ਖਿਆਲ ਰੱਖਣ ਦੀ ਲੋੜ ਹੈਗੀ ਹੈ, ਉਹਨਾਂ ਦੀਆਂ ਇਸੇ ਤਰ੍ਹਾਂ ਦੀ ਐਬਸੈਂਟ ਮਾਈਂਡਡਨੈਸ ਜਾਂ ਫਰਗਟ ਫੁਲਨੈਸ ਜਾਂ ਇਸ ਤਰ੍ਹਾਂ ਚੀਜ਼ਾਂ ਡੋਲ ਦੇਣਾ ਜਾਂ ਉਹਨਾਂ ਤੇ ਕੋਈ ਕੱਪੜਿਆਂ ਤੇ ਕੋਈ ਚੀਜ਼ ਪੈ ਜਾਣੀ, ਇਹ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈਗੀ। ਇਹ ਇਸ ਕਰਕੇ ਹੈਗਾ ਕਿ ਪਿਛਲੇ ਪਾਸੇ ਜੋ ਵੀ ਕੁਛ ਮਟੀਰੀਅਲ ਸੀ ਉਹ ਪੂਰਾ ਕੰਮ ਨਹੀਂ ਕਰ ਰਿਹਾ ਤੇ ਤੁਹਾਨੂੰ ਉਹਨਾਂ ਦੇ ਨਾਲ ਕੋਆਪਰੇਟ ਕਰਨ ਦੀ ਲੋੜ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸਾਂ ਵੀ ਇਸ ਸਟੇਜ ਦੇ ਵਿੱਚ ਪਹੁੰਚਣਾ ਹੈਗਾ। ਹੁਣ ਅਗਲੀ ਗੱਲ ਇਹ ਆ ਗਈ ਸੀਗੀ ਸਾਡੀ, ਜਦੋਂ ਵੀ ਕਿਸੇ ਬ੍ਰੇਨ ਦੇ ਕਿਸੇ ਸੈੱਲ ਦਾ ਜਾਂ ਕਿਸੇ ਨਰਵ ਦਾ ਕੋਈ ਫੰਕਸ਼ਨ ਲੋਸ ਹੁੰਦਾ ਹੈ, ਚਾਹੇ ਉਹ ਬਲੀਡਿੰਗ ਦੇ ਕਰਕੇ ਹੋਵੇ, ਚਾਹੇ ਉਹ ਟਿਊਮਰ ਦੇ ਕਰਕੇ ਹੋਵੇ, ਚਾਹੇ ਕੁਛ ਵੀ ਹੋਵੇ, ਜਿਸ ਚੀਜ਼ ਨੂੰ ਉਹ ਸਪਲਾਈ ਕਰ ਰਹੀ, ਜਿਵੇਂ ਮੈਂ ਉਂਗਲਾਂ ਦੀ ਗੱਲ ਹੀ ਕਰੀ ਹੈ ਜਾਂ ਜੋੜਾਂ ਦੀ ਗੱਲ ਹੀ ਕਰੀ ਹੈਗੀ ਹੈ, ਉਹਨਾਂ ਥਾਵਾਂ ਤੇ ਆਮ ਤੌਰ ਤੇ ਪੈਰਾਲਾਈਸਿਸ ਹੋ ਜਾਂਦਾ ਹੈ। ਉਹ ਪੈਰਾਲਾਈਸਿਸ ਅਸੀਂ ਨੂੰ ਕਹਿੰਦੇ ਹਾਂ, ਟੈਂਪਰੇਰੀ ਤੌਰ ਤੇ ਕੁਝ ਇਹੋ ਜਿਹੀਆਂ ਕੰਡੀਸ਼ਨਾਂ ਪੈਦਾ ਹੋ ਜਾਂਦੀਆਂ ਨੇ ਵੀ ਉਹ ਮਹਿਸੂਸ ਨਹੀਂ ਕਰਦਾ। ਖਾਸ ਤੌਰ ਤੇ ਅਸੀਂ ਬ੍ਰੇਨ ਦੀ ਗੱਲ ਕੀਤੀ ਹੈ ਤੇ ਬ੍ਰੇਨ ਦੇ ਵਿੱਚ ਸਭ ਤੋਂ ਪਹਿਲਾ ਇਫੈਕਟ ਸਾਡੇ ਚਿਹਰੇ ਤੇ ਹੁੰਦਾ, ਚਿਹਰੇ ਨੂੰ ਹੱਥ ਲਾਓ ਪਤਾ ਨਹੀਂ ਲੱਗਦਾ, ਕੋਈ ਸੈਂਸੇਸ਼ਨ ਮਹਿਸੂਸ ਨਹੀਂ ਹੁੰਦਾ, ਇਹੋ ਜਿਹੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਜਿਹੜੀਆਂ ਸੈਂਸਰੀ ਹੈ ਉਹ ਸਾਰੀਆਂ ਆਪਾਂ ਵਾਰ ਵਾਰ ਦੁਹਰਾ ਚੁੱਕੇ ਹਾਂ, ਨੱਕ ਦੀ ਹੈ, ਜੀਭ ਦੀ ਹੈਗੀ ਹੈ, ਕੰਨਾਂ ਦੀ ਹੈਗੀ ਹੈ, ਇਹ ਸਾਰੇ ਜਿਹੜੇ ਲਾਸ ਹੋਣੇ ਸ਼ੁਰੂ ਹੋ ਜਾਂਦੇ ਨੇ। ਇਸ ਤੋਂ ਬਾਅਦ ਪੇਸ਼ੈਂਟ ਜਾਂ ਇਸ ਤਰ੍ਹਾਂ ਦਾ ਹਾਲਾਤ ਯੰਗ ਏਜ ਵਿੱਚ ਹੋਇਆ, ਬੁਢਾਪੇ ਚ ਨਹੀਂ, ਬੁਢਾਪੇ ਦੀ ਗੱਲ ਹੁਣ ਰਿਕਵਰੀ ਨਹੀਂ, ਮੇਨਟੇਨੈਂਸ ਹੀ ਹੋ ਸਕਦਾ ਉਹਦਾ, ਉਹਨੂੰ ਤੁਸੀਂ ਮੇਨਟੇਨ ਕਰਕੇ ਥੋੜਾ ਬਹੁਤ ਚਲਾ ਸਕਦੇ ਹੋ, ਚਲਾਓਗੇ, ਜੇ ਰੱਬ ਨਾ ਕਰੇ ਤੇ ਉਹ ਡਿਮੈਂਸ਼ੀਆ, ਚਾਹੇ ਉਹ ਬਲੀਡਿੰਗ ਦੇ ਕਰਕੇ ਹੋਵੇ, ਚਾਹੇ ਉਹ ਟਿਊਮਰ ਦੇ ਕਰਕੇ ਹੋਵੇ, ਚਾਹੇ ਕੁਛ ਵੀ ਹੋਵੇ, ਜਿਸ ਚੀਜ਼ ਨੂੰ ਉਹ ਸਪਲਾਈ ਕਰ ਰਹੀ, ਜਿਵੇਂ ਮੈਂ ਉਂਗਲਾਂ ਦੀ ਗੱਲ ਹੀ ਕਰੀ ਹੈ ਜਾਂ ਜੋੜਾਂ ਦੀ ਗੱਲ ਹੀ ਕਰੀ ਹੈਗੀ ਹੈ, ਉਹਨਾਂ ਥਾਵਾਂ ਤੇ ਆਮ ਤੌਰ ਤੇ ਪੈਰਾਲਾਈਸਿਸ ਹੋ ਜਾਂਦਾ ਹੈ। ਉਹ ਪੈਰਾਲਾਈਸਿਸ ਅਸੀਂ ਨੂੰ ਕਹਿੰਦੇ ਹਾਂ, ਟੈਂਪਰੇਰੀ ਤੌਰ ਤੇ ਕੁਝ ਇਹੋ ਜਿਹੀਆਂ ਕੰਡੀਸ਼ਨਾਂ ਪੈਦਾ ਹੋ ਜਾਂਦੀਆਂ ਨੇ ਵੀ ਉਹ ਮਹਿਸੂਸ ਨਹੀਂ ਕਰਦਾ। ਖਾਸ ਤੌਰ ਤੇ ਅਸੀਂ ਬ੍ਰੇਨ ਦੀ ਗੱਲ ਕੀਤੀ ਹੈ ਤੇ ਬ੍ਰੇਨ ਦੇ ਵਿੱਚ ਸਭ ਤੋਂ ਪਹਿਲਾ ਇਫੈਕਟ ਸਾਡੇ ਚਿਹਰੇ ਤੇ ਹੁੰਦਾ, ਚਿਹਰੇ ਨੂੰ ਹੱਥ ਲਾਓ ਪਤਾ ਨਹੀਂ ਲੱਗਦਾ, ਕੋਈ ਸੈਂਸੇਸ਼ਨ ਮਹਿਸੂਸ ਨਹੀਂ ਹੁੰਦਾ, ਇਹੋ ਜਿਹੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਜਿਹੜੀਆਂ ਸੈਂਸਰੀ ਹੈ ਉਹ ਸਾਰੀਆਂ ਆਪਾਂ ਵਾਰ ਵਾਰ ਦੁਹਰਾ ਚੁੱਕੇ ਹਾਂ, ਨੱਕ ਦੀ ਹੈ, ਜੀਭ ਦੀ ਹੈਗੀ ਹੈ, ਕੰਨਾਂ ਦੀ ਹੈਗੀ ਹੈ, ਇਹ ਸਾਰੇ ਜਿਹੜੇ ਲਾਸ ਹੋਣੇ ਸ਼ੁਰੂ ਹੋ ਜਾਂਦੇ ਨੇ। ਇਸ ਤੋਂ ਬਾਅਦ ਪੇਸ਼ੈਂਟ ਜਾਂ ਇਸ ਤਰ੍ਹਾਂ ਦਾ ਹਾਲਾਤ ਯੰਗ ਏਜ ਵਿੱਚ ਹੋਇਆ, ਬੁਢਾਪੇ ਚ ਨਹੀਂ, ਬੁਢਾਪੇ ਦੀ ਗੱਲ ਹੁਣ ਰਿਕਵਰੀ ਨਹੀਂ, ਮੇਨਟੇਨੈਂਸ ਹੀ ਹੋ ਸਕਦਾ ਉਹਦਾ, ਉਹਨੂੰ ਤੁਸੀਂ ਮੇਨਟੇਨ ਕਰਕੇ ਥੋੜਾ ਬਹੁਤ ਚਲਾ ਸਕਦੇ ਹੋ, ਚਲਾਓਗੇ, ਜੇ ਰੱਬ ਨਾ ਕਰੇ ਤੇ ਉਹ ਡਿਮੈਂਸ਼ੀਆ ਵਿੱਚ ਕਨਵਰਸ਼ਨ ਹੋਵੇ, ਅਲਜ਼ਾਈਮਰ ਤੇ ਪਾਰਕਿੰਸਨ ਦੀ ਸਟੇਜ ਇੱਕ ਇਸ ਤਰ੍ਹਾਂ ਦੀ

ਹੋ ਜਾਂਦਾ ਉਹ ਪਾਰਿਸ਼ਿਸ ਅਸੀਂ ਉਹਨੂੰ ਕਹਿੰਦੇ ਹਾਂ, ਟੈਂਪਰੇਰੀ ਤੌਰ ਤੇ ਕੁਝ ਇਹੋ ਜਿਹੀਆਂ ਕੰਡੀਸ਼ਨਾਂ ਪੈਦਾ ਹੋ ਜਾਂਦੀਆਂ ਨੇ ਵੀ ਉਹ ਮਹਿਸੂਸ ਨਹੀਂ ਕਰਦਾ। ਖਾਸ ਤੌਰ ਤੇ ਅਸੀਂ ਬ੍ਰੇਨ ਦੀ ਗੱਲ ਕੀਤੀ ਹੈ ਤੇ ਬ੍ਰੇਨ ਦੇ ਵਿੱਚ ਸਭ ਤੋਂ ਪਹਿਲਾ ਇਫੈਕਟ ਸਾਡੇ ਚਿਹਰੇ ਤੇ ਹੁੰਦਾ, ਚਿਹਰੇ ਨੂੰ ਹੱਥ ਲਾਓ ਪਤਾ ਨਹੀਂ ਲੱਗਦਾ, ਕੋਈ ਸੈਂਸੇਸ਼ਨ ਮਹਿਸੂਸ ਨਹੀਂ ਹੁੰਦਾ, ਇਹੋ ਜਿਹੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਜਿਹੜੀਆਂ ਸੈਂਸਰੀ ਹੈ ਉਹ ਸਾਰੀਆਂ ਆਪਾਂ ਵਾਰ ਵਾਰ ਦੁਹਰਾ ਚੁੱਕੇ ਹਾਂ, ਨੱਕ ਦੀ ਹੈ, ਜੀਭ ਦੀ ਹੈਗੀ ਹੈ, ਕੰਨਾਂ ਦੀ ਹੈਗੀ ਹੈ, ਇਹ ਸਾਰੇ ਜਿਹੜੇ ਲਾਸ ਹੋਣੇ ਸ਼ੁਰੂ ਹੋ ਜਾਂਦੇ ਨੇ। ਇਸ ਤੋਂ ਬਾਅਦ ਪੇਸ਼ੈਂਟ ਜਾਂ ਇਸ ਤਰ੍ਹਾਂ ਦਾ ਹਾਲਾਤ ਯੰਗ ਏਜ ਵਿੱਚ ਹੋਇਆ, ਬੁਢਾਪੇ ਚ ਨਹੀਂ, ਬੁਢਾਪੇ ਦੀ ਗੱਲ ਹੁਣ ਰਿਕਵਰੀ ਨਹੀਂ, ਮੈਂਟੇਨੈਂਸ ਹੀ ਹੋ ਸਕਦਾ ਉਹਦਾ, ਉਹਨੂੰ ਤੁਸੀਂ ਮੈਂਟੇਨ ਕਰਕੇ ਥੋੜਾ ਬਹੁਤ ਚਲਾ ਸਕਦੇ ਹੋ, ਚਲਾਓਗੇ, ਜੇ ਰੱਬ ਨਾ ਕਰੇ ਕਿ ਉਹ ਡਿਮੈਂਸ਼ੀਆ ਵਿੱਚ ਕਨਵਰਸ਼ਨ ਹੋਵੇ, ਅਲਜ਼ਾਈਮਰ ਤੇ ਪਾਰਕਿੰਸਨ ਦੀ ਸਟੇਜ ਇੱਕ ਇਸ ਤਰ੍ਹਾਂ ਦੀ ਸਟੇਜ ਆ ਜਿਹੜੀ ਹੜ ਵਾਂਗ ਅੱਗੇ ਵੱਧ ਰਹੀ ਹੈ, ਇਹਨੇ ਵਧਣਾ ਹੈ, ਇਹਨੂੰ ਕੰਟਰੋਲ ਕਰਨ ਵਾਸਤੇ ਜੇ ਕੋਈ ਤੁਹਾਡੇ ਕੋਲ ਉਪਰਾਲੇ ਹਨ ਤੇ ਤੁਸੀਂ ਕਰ ਸਕਦੇ ਹੋ, ਤੇ ਹੁੰਦਾ ਕਿਸੇ ਨੂੰ ਫੁੱਤੀ ਵਿੱਚ ਦਰਦ ਹੁੰਦਾ, ਕਿਸੇ ਨੂੰ ਫੋਰਹੈਡ ਮੱਥੇ ਚ ਦਰਦ ਹੁੰਦਾ ਆ, ਰਹਿ ਰਹਿ ਕੇ ਓਕੇਜ਼ਨਲ ਕਦੀ ਕਿਤੇ ਇਹ ਸਿਰ ਦਰਦ ਦੀਆਂ ਸ਼ਿਕਾਇਤਾਂ ਉਹਨਾਂ ਨੂੰ ਆਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ ਉਹ ਜਿਹੜਾ ਸਿਸਟਮ ਪਿੱਛੇ ਰਿਪੇਅਰ ਹੋਇਆ ਸੀਗਾ ਉਹ ਪੂਰੀ ਤਰ੍ਹਾਂ ਰਿਕਵਰ ਨਹੀਂ ਹੋਇਆ। ਦੂਸਰੀ ਗੱਲ ਜਿਹੜੀ ਨੌਸੀਆ ਵੋਮਿਟਿੰਗ ਦੀ ਗੱਲ ਮੈਂ ਕਹੀ ਸੀ, ਜੀ ਕੱਚਾ ਹੁੰਦਾ ਸੀਗਾ, ਉਹ ਰੈਚਿੰਗ ਤੱਕ ਪਹੁੰਚ ਗਿਆ ਸੀਗਾ, ਨਿਕਲਣਾ ਕੁਝ ਵੀ ਨਹੀਂ ਸੀ, ਉਲਟੀਆਂ ਆਉਂਦੀਆਂ ਸੀ। ਦੇਖੋ ਹੁਣ ਕੀ ਆ, ਹੁਣ ਉਹ ਇਸ ਸਟੇਜ ਦੇ ਵਿੱਚ ਆ ਗਿਆ ਆ ਕਿ ਸਵੇਰੇ ਸ਼ਾਮ ਉਲਟੀ ਆਉਂਦੀ ਹੀ ਆਉਂਦੀ ਹੈ, ਉਸ ਬੰਦੇ ਨੂੰ ਖਾਣ ਤੋਂ ਬਾਅਦ ਆ ਜਾਵੇ, ਪੀਣ ਤੋਂ ਬਾਅਦ ਆ ਜਾਵੇ, ਕਿਸੇ ਵੀ ਤਰ੍ਹਾਂ ਇਹ ਉਲਟੀ ਆਉਂਦੀ ਹੀ ਆਉਂਦੀ ਹੈ, ਕਿਉਂਕਿ ਜਿਹੜੀਆਂ ਨਰਵ ਦੀ ਗੱਲ ਕੀਤੀ ਸੀ ਸਟੋਮਿਕ ਨੂੰ ਕੰਟਰੋਲ ਕਰਦੀ ਹੈ, ਉਹਨਾਂ ਦਾ ਕੰਟਰੋਲ ਜਿਹੜਾ ਆ ਉਹ ਪੂਰੀ ਤਰ੍ਹਾਂ ਹਾਲੇ ਪਾਵਰ ਵਿੱਚ ਨਹੀਂ ਆਇਆ, ਨਹੀਂ ਰਿਕਵਰ ਹੋਇਆ, ਜਿਸ ਕਰਕੇ ਜਿਨ੍ਹਾਂ ਨੂੰ ਸਿਰ ਚ ਸੱਟ ਚੋਟ ਲੱਗ ਗਈ ਹੈ, ਸਿਰ ਚ ਬਲੱਡ ਪ੍ਰੈਸ਼ਰ ਸੀਗਾ ਬਹੁਤ ਜ਼ਿਆਦਾ, ਅੰਦਰ ਕੋਈ ਸਰਕਲ ਆਫ ਵਿਲਜ਼ ਦੇ ਵਿੱਚ ਵੇਨ ਫਟ ਗਈ, ਆਰਟਰੀ ਫਟ ਗਈ, ਔਰ ਉਹਦੇ ਕਰਕੇ ਇਹ ਐਸਾ ਕੁਝ ਹੋਣਾ ਸ਼ੁਰੂ ਹੋ ਗਿਆ, ਤੇ ਉਸ ਹਾਲਾਤ ਵਿੱਚ ਰਿਕਵਰੀ ਤੋਂ ਬਾਅਦ ਹੀ ਵਾਲੇ ਇਹ ਸਿਮਟਮ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ ਹਾਂ, ਵੀ ਸਿਰ ਦਰਦ ਆਮ ਰਹਿਣਾ, ਉਲਟੀ ਜੀ ਕੱਚਾ ਹੋਣਾ, ਇਹ ਸਵੇਰੇ ਸ਼ਾਮ ਵਾਲੀ ਕੰਡੀਸ਼ਨ ਆਮ ਰਹਿਣੀ, ਥਕਾਵਟ, ਹੁਣ ਤੰਦਰੁਸਤ ਹੋ ਗਿਆ ਹੈ, ਸਾਰਾ ਕੁਝ ਠੀਕ ਹੈ, ਖਾਂਦਾ ਪੀਂਦਾ ਆ, ਲੇਕਿਨ ਬਾਵਜੂਦ ਇਸ ਦੇ ਵੀ ਜਿਹੜੀ ਥਕਾਵਟ, ਜਿਹੜੀ ਅੱਗੇ ਸਾਰੇ ਉਹ ਕੰਮ ਕਰਦਾ ਸੀ ਤੇ ਨਾਰਮਲ ਸੀਗਾ, ਹੁਣ ਯੰਗ ਏਜ ਹੁੰਦਿਆਂ ਹੋਇਆ ਵੀ, ਕਿਉਂਕਿ ਸੱਟ ਲੱਗੀ ਹੈ, ਯੰਗ ਏਜ ਹੁੰਦਿਆਂ ਹੋਇਆ ਵੀ ਉਹਦੇ ਵਿੱਚ ਫਟੀਕ, ਥਕਾਵਟ, ਛੋਟੀ ਛੋਟੀ ਗੱਲ ਬਸ ਥੱਕ ਜਾਣਾ, ਇਹ ਆਮ ਨਿਸ਼ਾਨੀਆਂ ਮਿਲਦੀਆਂ ਨੇ। ਡਰੋਜ਼ੀਨੈਸ, ਕਈ ਵਾਰਾਂ ਇੱਕ ਗੱਲ ਤੁਸੀਂ ਵਾਰ ਵਾਰ ਕਿਸੇ ਯੰਗ ਬੰਦੇ ਨੂੰ ਵੀ ਕਹਿੰਦੇ ਹੋ ਤੇ ਉਹ ਭੁੱਲ ਜਾਂਦਾ ਆ, ਔਰ ਜੇ ਉਹਦੀ ਹਿਸਟਰੀ ਪਿੱਛੇ ਇਸ ਤਰ੍ਹਾਂ ਦੀ ਕੋਈ ਸੱਟ ਚੋਟ ਵਾਲੀ ਕਹਾਣੀ ਹੈਗੀ ਹੈ ਤੇ ਇਹ ਉਸੇ ਗੱਲ ਦੀ ਹੀ ਨਿਸ਼ਾਨੀ ਹੈਗੀ ਆ, ਇਹ ਇਸ ਕਰਕੇ ਹੋ ਰਿਹਾ ਕਿ ਹਜੇ ਉਹ ਸੈੱਲ, ਹਜੇ ਉਹ ਨਰਵ ਤੰਤੂ ਪੂਰੀ ਤਰ੍ਹਾਂ ਰਿਪੇਅਰ ਨਹੀਂ ਹੋਏ ਤੇ ਕਿਤੇ ਕਿਤੇ ਧੌਲਾ ਪੈਣਾ ਸ਼ੁਰੂ ਹੋ ਜਾਂਦਾ, ਜਿਵੇਂ ਕਿਤੇ ਕਿਤੇ ਬਲੈਕਨੈਸ ਹੋ ਜਾਂਦੀ ਹੈ, ਕਿਸੇ ਥਾਂ ਦੀ ਬਲੈਕਨੈਸ ਹੋ ਗਈ, ਪਤਾ ਨਹੀਂ ਲੱਗਿਆ ਕਿਧਰ ਨੂੰ ਜਾਣਾ ਸੀਗਾ, ਕਿਹੜੀ ਗਲੀ ਚ ਜਾਣਾ ਸੀਗਾ, ਹਾਲਾਂਕਿ ਉਸੇ ਗਲੀ ਚ ਕੁਝ ਲੰਘਦਾ ਹੁੰਦਾ, ਸਾਹਮਣੇ ਆਇਆ ਬੰਦਾ ਆਵਾਜ਼ ਮਾਰ ਕੇ ਤੁਹਾਡਾ ਨਾਂ ਲੈ ਕੇ ਤੁਹਾਨੂੰ ਬੋਲ ਰਿਹਾ ਹੈਗਾ, ਪਰ ਤੁਹਾਡੀ ਸਮਝ ਵਿੱਚ ਨਹੀਂ ਆਉਂਦਾ ਵੀ ਬੰਦਾ ਕਿਹੜਾ ਯਾਰ, ਮੇਰੇ ਨਾਲ ਕੀ ਇਹਦਾ ਰਿਲੇਸ਼ਨ ਕੀ ਹੈ ਮੇਰੇ ਨਾਲ, ਇਹੋ ਜਿਹੀਆਂ ਚੀਜ਼ਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸਪੀਚ ਦੀ ਗੱਲ ਮੈਂ ਤੁਹਾਨੂੰ ਦੱਸ ਦਿੱਤੀ ਵੀ ਯਾਰ, ਅੱਗੇ ਤਾਂ ਬਹੁਤ ਚੰਗਾ ਭਲਾ ਬੋਲਦਾ ਸੀ, ਸਟੈਮਰਿੰਗ ਦਾ ਲਫ਼ਜ਼ ਤੁਸੀਂ ਸੁਣਿਆ ਹੋਣਾ, ਸਥਲਾ ਕੇ ਬੋਲਣਾ, ਹਕਲਾਉਣਾ, ਸਟੈਮਰਿੰਗ ਆਮ ਤੌਰ ਤੇ ਇਸ ਤਰ੍ਹਾਂ ਦੇ ਪੇਸ਼ੈਂਟਾਂ ਵਿੱਚ ਇੱਕ ਨਾਰਮਲ ਗੱਲ ਬਣ ਜਾਂਦੀ, ਪਹਿਲਾਂ ਤਾਂ ਠੀਕ ਠਾਕ ਸੀ, ਜਦੋਂ ਦਾ ਬਿਮਾਰ ਹੋਇਆ ਜਦੋਂ ਠੀਕ ਹੋ ਕੇ ਆ ਗਿਆ, ਬਾਵਜੂਦ ਇਸ ਦੇ ਵੀ ਹੁਣ ਥਥਲਾਉਂਦਾ ਬਹੁਤ ਹੈ, ਜਿਵੇਂ ਕਿਸੇ ਨੂੰ ਚੀਜ਼ੇ ਕੀ ਆ, ਕੁਝ ਐਸਾ ਕੁਝ ਹੁੰਦਾ ਆ, ਉਸ ਕਰਕੇ ਵੀ ਐਸਾ ਹੋ ਸਕਦਾ ਆ, ਪਰ ਇਹ ਅਗਰ ਪਿਛਲੀ ਹਿਸਟਰੀ ਇਹ ਦੱਸਦੀ ਹੈ ਕਿ ਇਹ ਬੰਦੇ ਨੂੰ ਸਿਰ ਚ ਸੱਟ ਲੱਗੀ ਸੀ ਜਾਂ ਇਸ ਬੰਦੇ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ ਸੀ ਤੇ ਉਸ ਤੋਂ ਬਾਅਦ ਸਡਨ ਇਕਦਮ ਬੇਹੋਸ਼ ਹੋ ਗਿਆ, ਤੁਸੀਂ ਹੋਸਪਿਟਲ ਲੈ ਗਏ ਔਰ ਉਥੋਂ ਹੁਣ ਰਿਕਵਰ ਹੋ ਗਏ ਤੇ ਇਹ ਆ ਗਿਆ ਹੈਗਾ ਆ, ਲੇਕਿਨ ਹੁਣ ਨਾ ਲਫ਼ਜ਼ ਸਾਫ਼ ਨਹੀਂ ਬੋਲਦਾ, ਬੋਲੀ ਇਹਦੀ ਸਾਫ਼ ਨਹੀਂ ਹੈਗੀ। ਹੁਣ ਜਿਸਪੋਜ਼ ਬੱਚਿਆਂ ਦੀ ਗੱਲ ਤੁਸੀਂ ਕਰਦੇ ਹੋ ਤੇ ਬੱਚਿਆਂ ਦੇ ਵਿੱਚ ਤੇ ਅਸੀਂ ਉਹਨੂੰ ਅਸੀਂ ਕਹਿੰਦੇ ਹਾਂ ਸਬ ਲਿੰਗੁਅਲ ਲਾਈਗੇਚਰ, ਅਜੀਬ ਤਾਂ ਚੁੱਕੋ ਨਾ ਤੁਸੀਂ ਆਪਣੇ ਮੂੰਹ ਖੋਲ ਕੇ ਤੇ ਉਹਦੇ ਹੇਠਾਂ ਇੱਕ ਤੰਦੀ ਤੁਹਾਨੂੰ ਦਿਖਾਈ ਦਿੰਦੀ ਹੈ, ਜਿਆਦਾ ਸਟ੍ਰੈਚ ਹੋਵੇ। ਮੈਂ ਬਹੁਤ ਸਾਰੇ ਬੱਚਿਆਂ ਦੀ ਕੱਟੀ ਹੈ ਔਰ ਵੇਖਿਆ ਮੈਂ ਕਿ ਅੱਜ ਮੈਂ ਕੱਟੀ ਤੇ ਤੀਸਰੇ ਦਿਨ ਫਸਟ ਕਲਾਸ ਸਾਰਾ ਕੁਝ ਹੋ ਗਿਆ ਔਰ ਨਾਰਮਲ ਸਹੀ ਬੋਲਣਾ ਸ਼ੁਰੂ ਕਰ ਦਿੰਦੇ ਨੇ, ਜਿਹੜੇ ਲਫ਼ਜ਼ ਨਹੀਂ ਬੋਲ ਸਕਦੇ ਤਾਂ ਵੀ ਉਹ ਸਹੀ ਬੋਲਣੇ ਸ਼ੁਰੂ ਕਰ ਦਿੰਦੇ ਨੇ। ਕੁਛ ਹੁੰਦਾ ਫਲੈਬੀ ਟੰਗ ਦੇ ਕਰਕੇ ਹੁੰਦਾ ਹੈਗਾ,

0: ਉਹਦੇ ਪਿੱਛੇ ਹੋਰ ਕਹਾਣੀਆਂ ਹੁੰਦੀਆਂ ਨੇ, ਇਹ ਲੰਬੀ ਸਾਰੀ ਗੱਲ ਹੈਗੀ ਹੈ, ਫਿਰ ਕਦੇ ਇਸ ਨੂੰ ਕਰ ਲਾਂਗੇ। ਪਰ ਹਾਂ, ਬੱਚਿਆਂ ਦੇ ਸੰਬੰਧ ਵਿੱਚ ਬਹੁਤ ਸਾਰੇ ਬੱਚਿਆਂ ਦੇ ਵਿੱਚ ਇਹ ਸਬਲਿੰਗੁਅਲ ਲੈਂਗੁਏਜ ਦੇ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ। ਪਰ ਆਪਾਂ ਤੇ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਸਿਰ ਤੇ ਸੱਟ ਲੱਗੀ ਹੈ, ਜਿਨ੍ਹਾਂ ਨੂੰ ਕੁਝ ਐਸਾ ਹੋਇਆ ਹੋਇਆ, ਉਸ ਹਾਲਾਤ ਦੇ ਵਿੱਚ ਇਹ ਜਿਹੜੀ ਸਪੀਚ ਆ ਉਹਨਾਂ ਦੀ ਸਦਲਾਉਣ ਵਰਗੀ ਜਾਂ ਹਕਲਾਉਣ ਵਰਗੀ ਹੋਏਗੀ, ਜਿਹਨੂੰ ਤੁਸੀਂ ਆਮ ਤੌਰ ਤੇ ਸਮਝ ਨਹੀਂ ਸਕਦੇ। ਤੋ ਮੋਟੀਆਂ ਮੋਟੀਆਂ ਗੱਲਾਂ, ਡਿਪਰੈਸ਼ਨ, ਐਂਗਜ਼ਾਇਟੀ, ਉਸ ਬੰਦੇ ਦੇ ਮੂਡ ਸਵਿੰਗਸ, ਕਦੀ ਖੁਸ਼ ਹੈ ਤੇ ਖੁਸ਼ ਹੈ, ਗੁੱਸੇ ਹੋ ਗਏ ਤੇ ਐਵੇਂ ਨਿੱਕੀ ਜਿਹੀ ਗੱਲ ਤੇ ਗੁੱਸੇ ਹੋ ਗਿਆ। ਆਮ ਤੌਰ ਤੇ ਨੀਂਦਰਾ, ਨੀਂਦ ਸਹੀ ਨਹੀਂ ਆਉਂਦੀ, ਰਾਤਾਂ ਨੂੰ ਉੱਠ ਉੱਠ ਕੇ ਤੁਰੇ ਫਿਰਦੇ ਨੇ, ਕਾਰਨ ਵੀ ਨਹੀਂ ਲੱਭਦਾ। ਉਹਨਾਂ ਪੁੱਛਿਆ ਵੀ ਗੱਲ ਕੀ ਹੈ, ਕੋਈ ਸੋਚ ਰਹੇ ਹੈ, ਕੋਈ ਦਿਮਾਗ ਚ ਪ੍ਰੈਸ਼ਰ ਹੈ ਕਿਸੇ ਗੱਲ ਦਾ? ਨਾ, ਇਹ ਵੀ ਆਮ ਤੌਰ ਤੇ ਸਾਨੂੰ ਹੁੰਦਾ ਨਾ ਵੀ ਕੋਈ ਬਹੁਤ ਜ਼ਿਆਦਾ ਗੱਲ ਘਟਨਾ ਵਾਪਰ ਗਈ ਹੈ ਤੇ ਅਸੀਂ ਉਹ ਸੋਚਦੇ ਹਾਂ, ਨੀਂਦ ਨਹੀਂ ਆ ਰਹੀ, ਫਿਰ ਉਸੇ ਨੂੰ ਸੋਚੀ ਜਾ ਰਹੇ, ਇੰਟਲ ਜਾ ਉਹਦੇ ਵਿੱਚ, ਉਹੀ ਗੱਲ ਨੂੰ ਕਰੀ ਜਾ ਰਹੇ ਹਾਂ, ਇਹਦੇ ਕਰਕੇ ਨੀਂਦ ਨਹੀਂ ਆ ਰਹੀ। ਸਾਡੇ ਰੀਜ਼ਨ ਹੈ, ਇਹ ਰੀਜ਼ਨ ਹੈ ਸਾਡੇ ਪਿੱਛੇ ਇਸ ਗੱਲ ਦਾ ਕਿ ਕਿਸੇ ਚੀਜ਼ ਨੇ ਸਾਡੇ ਬ੍ਰੇਨ ਨੂੰ ਓਵਰ ਪਾਵਰ ਕੀਤਾ ਹੋਇਆ ਤੇ ਉਹੀ ਗੱਲ ਵਾਰ ਵਾਰ ਸਾਡੇ ਰਿਪੀਟ, ਜਿਵੇਂ ਰਿਕਾਰਡ ਚੱਲ ਰਿਹਾ, ਸੂਈ ਅਟਕ ਗਈ ਆ, ਸੂਈ ਅਟਕ ਗਈ ਹੈ ਤੇ ਉਹੀ ਵਾਰ ਵਾਰ ਉਹ ਬੋਲੀ ਜਾ ਰਹੀ ਹੈਗੀ ਹੈ। ਪਰ ਮੈਂ ਇਹ ਗੱਲ ਕਰ ਰਿਹਾ ਹਾਂ ਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਵਿੱਚ ਬੰਦਾ ਹੁੰਦਾ ਆ, ਫਿਰ ਉਹਨੂੰ ਇਹ ਪਤਾ ਹੀ ਨਹੀਂ ਹੈਗਾ ਕਿ ਮੈਂ ਕਾਹਦੇ ਕਰਕੇ ਮੇਰੇ ਦਿਮਾਗ ਵਿੱਚ ਕੀ ਚੱਲ ਰਿਹਾ। ਖਿਆਲ ਕੁਛ ਵੀ ਨਹੀਂ ਚੱਲ ਰਿਹਾ ਦਿਮਾਗ ਦੇ ਵਿੱਚ, ਪੁੱਛੋ ਉਸ ਨੂੰ, ਖਿਆਲ ਕੁਛ ਵੀ ਨਹੀਂ ਚੱਲ ਰਿਹਾ, ਪਰ ਨੀਂਦ ਨਹੀਂ ਆ ਰਹੀ, ਉੱਠ ਕੇ ਤੁਰਿਆ ਫਿਰ ਰਿਹਾ। ਸਰਦੀਆਂ ਵੀ ਹੋਣ, ਗਰਮੀਆਂ ਵੀ ਹੋਣ, ਉਸੇ ਤਰ੍ਹਾਂ ਉੱਠ ਕੇ ਤੁਰਿਆ ਫਿਰ ਰਿਹਾ ਹੈਗਾ, ਮੂਡ ਦੇ ਵਿੱਚ ਚੇਂਜਸ ਜਿਹੜੀਆਂ ਆਣੀਆਂ। ਅੱਛਾ, ਇਸ ਤੋਂ ਬਾਅਦ ਜਿਹੜੀਆਂ ਗੱਲਾਂ ਉਹ ਬੜੇ ਆਮ ਨਾਰਮਲ ਹਾਲਾਤ ਵਿੱਚ ਕਰ ਲੈਂਦਾ ਸੀਗਾ, ਉਹ ਹੁਣ ਉਹਦੇ ਤੋਂ ਨਹੀਂ ਹੁੰਦੀਆਂ। ਇਹਨੂੰ ਅਸੀਂ ਕਹਿੰਦੇ ਹਾਂ ਲਰਨਿੰਗ ਇਨ ਏਬਿਲਿਟੀ, ਰੀਜ਼ਨਿੰਗ ਇਨ ਏਬਿਲਿਟੀ। ਤੁਸੀਂ ਕੋਈ ਗੱਲ ਕਹੀ ਹੈ, ਉਹਦਾ ਕੋਈ ਜਵਾਬ ਦੇਗਾ ਨਾ, ਉਹ ਕੋਈ ਜਵਾਬ ਨਹੀਂ ਦਿੰਦਾ। ਪੰਜਾਬੀ ਚ ਕਹਿੰਦੇ ਡੁੰਨ ਵੱਟਾ ਹੋ ਗਿਆ ਯਾਰ, ਤੈਨੂੰ ਪੁੱਛੀ ਜਾ ਰਹੇ ਗੱਲ ਦਾ, ਤੂੰ ਦੱਸ ਨਹੀਂ ਰਿਹਾ। ਹਾਂਜੀ, ਇਸ ਵਾਰ ਜਿਹੜੀ ਰੀਜ਼ਨਿੰਗ ਹੈ, ਉਸ ਰੀਜ਼ਨਿੰਗ ਦੀ ਇਨ ਏਬਿਲਿਟੀ ਆਮ ਬੰਦਿਆਂ ਦੇ ਹੋ ਜਾਂਦੀ ਹੈ ਸੱਟ ਚੋਟ ਲੱਗਣ ਤੋਂ ਬਾਅਦ, ਜਾਂ ਖਾਸ ਤੌਰ ਤੇ ਮੈਂ ਵਾਰ ਵਾਰ ਇਹ ਕਹਿ ਰਿਹਾ ਹਾਂ ਜਿਨ੍ਹਾਂ ਨੂੰ ਹਾਈਪਰ ਟੈਂਸ਼ਨ ਰਹਿੰਦਾ, ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ, ਕਾਰਨ ਉਹਦਾ ਹਾਰਟ ਹੋ ਸਕਦਾ, ਕਾਰਨ ਉਹਦਾ ਸੀਵੀਐਸ ਬਲੱਡ ਸਰਕੂਲੇਸ਼ਨ ਬਲੱਡ ਦਾ ਹੋ ਸਕਦਾ, ਕਾਰਨ ਉਹਦਾ ਡਾਇਬਟੀ ਹੋ ਸਕਦਾ ਹੈਗਾ, ਔਰ ਕਿਸੇ ਵੀ ਤਰ੍ਹਾਂ ਦੇ ਕਾਰਨ ਹੋਣ ਬਲੱਡ ਪ੍ਰੈਸ਼ਰ ਦੇ, ਔਰ ਉਹਦੇ ਕਰਕੇ ਅਗਰ ਸਰਕਲ ਆਫ ਵਿਲਸ ਦੇ ਵਿੱਚ ਬਲੀਡਿੰਗ ਹੋ ਗਈ ਹੈ, ਤਾਂ ਉਸ ਹਾਲਾਤ ਵਿੱਚ ਅੱਗੇ ਆਉਣ ਵਾਲੀਆਂ ਕੰਡੀਸ਼ਨਾਂ ਦੇ ਵਿੱਚ ਇਹ ਆ ਕਿ ਲਰਨਿੰਗ ਏਬਿਲਿਟੀ, ਰੀਜ਼ਨਿੰਗ ਇਨ ਏਬਿਲਿਟੀ, ਜਜਮੈਂਟ ਨਹੀਂ ਕਰ ਸਕਣੀ, ਜਜਮੈਂਟ ਨਹੀਂ ਕਰ ਸਕਦੇ ਕਿਸੇ ਚੀਜ਼ ਦਾ ਵੀ ਆ ਕਿੰਨਾ ਹੋਏਗਾ, ਆ ਕਿੰਨੇ ਮੀਲ ਹੋਏਗਾ। ਦਿੱਲੀ ਤੇ ਆਹ ਖੜੀ ਹੈ, ਤੇ ਜੇ ਇਹ ਦੱਸਣਾ ਹੋਵੇ ਅੰਦਰ ਬਾਜ਼ਾਰ ਕਿਸੇ ਦੁਕਾਨ ਦਾ ਨਾਂ ਲੈਣ ਤੋਂ ਯਾਰ ਤੋਂ ਬਹੁਤ ਦੂਰ ਹੈ ਜੀ। ਜਜਮੈਂਟ ਡਾਇਮੈਂਸ਼ਨ ਦੀ, ਜਜਮੈਂਟ ਮਈਅਰਮੈਂਟਸ ਦੀ, ਇਹ ਸਾਰੀ ਜਿਹੜੀ ਲੋਸਟ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਨਾਰਮਲ ਗੱਲਾਂ ਹਨ, ਇਹ ਮੈਂ ਇਸ ਕਰਕੇ ਦੱਸਣੀਆਂ ਸ਼ੁਰੂ ਕਰ ਰਿਹਾ, ਇਹਨੂੰ ਆਪਾਂ ਰਿਪੀਟ ਕਰ ਰਹੇ ਹਾਂ ਬੇਸਿਕਲੀ, ਇਹ ਪ੍ਰੋਗਰਾਮ ਤੇ ਹੋ ਚੁੱਕਿਆ ਆ, ਪਰ ਮੈਂ ਰਿਪੀਟ ਇਸ ਕਰਕੇ ਕਰ ਰਿਹਾ ਹਾਂ ਤਾਂ ਕਿ ਤੁਹਾਨੂੰ ਇਹ ਯਾਦ ਰਹੇ ਕਿ ਇਹੋ ਜਿਹੀਆਂ ਗੱਲਾਂ ਆਮ ਸਾਡੇ ਇਸ ਤਰ੍ਹਾਂ ਦੇ ਆਦਮੀਆਂ ਵਿੱਚ ਹੋ ਜਾਂਦੀਆਂ ਨੇ, ਬਜ਼ੁਰਗਾਂ ਵਿੱਚ ਹੋ ਜਾਣੀਆਂ, ਉਹਦਾ ਮੈਂ ਤੁਹਾਨੂੰ ਅਲੱਗ ਕਾਰਨ ਦੱਸ ਦਿੱਤਾ ਹੈਗਾ, ਪਰ ਯੰਗ ਬੰਦਿਆਂ ਦੇ ਵਿੱਚ ਹੋ ਜਾਣੀਆਂ। ਉਹਦੇ ਪਿੱਛੇ ਇਹ ਕਾਰਨ ਜਿਹੜੇ ਨੇ, ਸਡਨ ਕਿਸੇ ਟਿਊਮਰ ਹੋ ਜਾਂਦਾ, ਸਮੇਂ ਤੇ ਬਲੀਡਿੰਗ ਹੋ ਜਾਂਦਾ, ਸਡਨ ਕਿਸੇ ਸੀਐਸਐਫ ਕਾਰਡ ਸੈਰੇਬ੍ਰੋਸਪਾਈਨਲ ਫਲੂਇਡ ਦਾ ਕਿਸੇ ਥਾਂ ਤੇ ਵਹਿ ਜਾਣਾ, ਇਹਦੇ ਕਰਕੇ ਵੀ ਐਸਾ ਹੋ ਸਕਦਾ ਹੈ। ਔਰ ਕਈ ਵਾਰ ਮੈਂ ਇੱਕ ਲਫ਼ਜ਼ ਅੱਗੇ ਵੀ ਕਈ, ਕਿਉਂਕਿ ਹੁਣ ਇੰਨੇ ਸਾਲ ਹੋ ਗਏ ਨੇ ਬੋਲਦਾ, ਹਰੇਕ ਲਫ਼ਜ਼ ਕਿਤੇ ਨਾ ਕਿਤੇ ਤੇ ਬੋਲਿਆ ਹੋਇਆ। ਮੈਡੀਕਲ ਟਰਮ ਦੇ ਵਿੱਚ ਇੱਕ ਲਫ਼ਜ਼ ਹੈ ਇੰਬੋਲਿਜ਼ਮ, ਇੰਬੋਲਿਜ਼ਮ ਮੈਂ ਤੁਹਾਨੂੰ ਜੇ ਐਕਸਪਲੇਨ ਕਰਕੇ ਦੱਸਾਂ, ਤੁਸੀਂ ਬਰਸਾਤਾਂ ਦੇ ਵਿੱਚ ਵੇਖਿਆ ਹੋਣਾ ਆ ਵੀ ਕੁਛ ਇੱਕ ਜੜੀਆਂ ਬੂਟੀਆਂ ਸਾਡੇ ਦਰਿਆਵਾਂ ਦੇ ਕੰਢਿਆਂ ਤੇ ਐਸੀਆਂ ਆਉਂਦੀਆਂ ਨੇ ਜਿਹੜੀਆਂ ਉੱਥੇ ਉੱਗਦੀਆਂ ਨਹੀਂ, ਪਹਾੜਾਂ ਦੇ ਵਿੱਚ ਹੁੰਦੀਆਂ ਨੇ, ਤੇ ਪਹਾੜਾਂ ਤੋਂ ਵਹਿ ਕੇ ਮੀਂਹ ਦੇ ਨਾਲ ਉਹ ਸਾਡੇ ਦਰਿਆਵਾਂ ਦੇ ਕੰਢਿਆਂ ਤੇ ਆ ਜਾਂਦੀਆਂ ਨੇ, ਤੇ ਫਿਰ ਇੱਥੇ ਉਹ ਉੱਗਦੀਆਂ ਨੇ। ਅਲਟੀਮੇਟ ਇੱਥੇ ਉਹਨਾਂ ਦਾ ਉਹ ਮਾਹੌਲ ਨਹੀਂ ਹੁੰਦਾ ਤੇ ਉਹ ਕਈ ਵਾਰ ਸੁੱਕ ਵੀ ਜਾਂਦੀਆਂ ਨੇ, ਫਿਰ ਅਗਲੇ ਸਾਲ ਬਰਸਾਤ ਹੁੰਦੀ ਉਹ ਫਿਰ ਉਹ ਆ ਜਾਂਦੀਆਂ ਨੇ। ਇਸੇ ਤਰ੍ਹਾਂ ਹੀ ਕਿਸੇ ਹੋਰ ਥਾਂ ਤੋਂ, ਕਿਸੇ ਸਰੀਰ ਦੇ ਕਿਸੇ ਵੀ ਅੰਗ ਤੋਂ ਕੋਈ ਐਸਾ ਪਾਰਟੀਕਲ ਬਲੱਡ ਦੇ ਵਿੱਚ, ਕਿਉਂਕਿ ਅਸੀਂ ਕਹਿ ਰਹੇ ਕਿ ਬਲੱਡ ਵਾਪਸ ਲੈ ਕੇ ਜਾ ਰਿਹਾ, ਬੇਸ਼ੱਕ ਕੁਦਰਤ ਨੇ ਇੱਕ ਨਿਯਮ ਬਣਾਇਆ ਹੋਇਆ ਕਿ ਲਿੰਫ ਦਾ ਚੈਨਲ ਹੀ ਵੱਖਰਾ ਉਹਨੇ ਬਣਾ ਦਿੱਤਾ ਕਿ ਜਿਹੜਾ ਕੁਝ ਸੰਘਣਾ ਹੋਵੇ ਉਹ ਇਧਰਲੇ ਪਾਸੇ ਆ ਜਾਵੇ ਤੇ ਬਲੱਡ ਸਰਕੂਲੇਸ਼ਨ ਦੇ ਵਿੱਚ ਹੀ ਰਹਿ ਜਾਵੇ। ਪਰ ਲਿੰਫ ਵੀ ਤਾਂ ਚੱਲਦਾ ਹੈ ਨਾ, ਲਿੰਫ ਨੇ ਵੀ ਤਾਂ ਹਰੇਕ ਥਾਂ ਤੇ ਜਾਣਾ, ਜਿੱਥੇ ਆਰਟਰੀ ਨੇ ਜਾਣਾ ਉੱਥੇ ਵੇਨ ਨੇ ਜਾਣਾ, ਜਿੱਥੇ ਵੇਨ ਨੇ ਜਾਣਾ ਉੱਥੇ ਲਿੰਫ ਨੇ ਜਾਣਾ, ਉਹ ਹਰ ਥਾਂ ਤੇ ਉਸਨੇ, ਔਰ ਉਸਨੇ ਉਹਨਾਂ ਥਾਵਾਂ ਤੇ ਨਰਵਸ ਸਿਸਟਮ ਨੇ ਜਾਣਾ ਹੈਗਾ। ਸੋ ਇਹ ਇੱਕ ਕੰਬੀਨੇਸ਼ਨ ਹੈ ਜਿਹੜਾ ਨਾਲ ਨਾਲ ਚੱਲਦਾ ਹੈਗਾ। ਔਰ ਕਈ ਵੇਰ ਲੱਤ ਤੇ ਸੱਟ ਲੱਗੀ ਸੀਗੀ, ਹੁਣ ਲੱਤ ਤੇ ਸੱਟ ਲੱਗੀ ਤਾਂ ਯਾਦਾਸ਼ਤ ਨਾਲ ਕੀ ਸੰਬੰਧ ਹੈ ਤੁਸੀਂ ਸੋਚ ਸਕਦੇ ਹੋ। ਲੱਤ ਤੇ ਸੱਟ ਲੱਗੀ ਸੀ ਤੇ ਸੁਭਾਅ ਦੇ ਚੇਂਜ ਹੋਣ ਦਾ ਕੀ ਮਤਲਬ ਹੈ ਭਾਈ? ਪਰ ਹੈ ਇਹ ਜਿਹੜਾ ਇੰਬੋਲਿਜ਼ਮ ਦਾ ਲਫ਼ਜ਼ ਆ, ਇਹ ਕਿਸੇ ਥਾਂ ਤੋਂ ਕੋਈ ਕਲੋਟ, ਕੋਈ ਸਪਾਟ, ਕੋਈ ਆਰਟੀਕਲ, ਕੋਈ ਪਾਰਟੀਕਲ, ਛੋਟਾ ਮੋਟਾ ਵੀ, ਛੋਟਾ ਮੋਟਾ ਇਸੇ ਕਰਕੇ ਕਹਿਣਾ ਪੈ ਗਿਆ ਤੇ ਬਲੱਡ ਵਿਚ ਸਰਕੂਲੇਟ ਦਾ ਓਨਾ ਕੀ ਕਰ ਸਕਦਾ ਨਾ, ਜਿੰਨਾ ਇੱਕ ਬਲੱਡ ਦਾ ਡਾਇਮੀਟਰ ਹੈਗਾ ਵਾ ਸਾਡੇ ਬਲੱਡ ਵੈਸਲ ਦਾ, ਉਹਦੇ ਵਿਚ ਸਰਕੂਲੇਟ ਕਰਦਾ ਹੋਇਆ ਅਲਟੀਮੇਟ ਉਹ ਬ੍ਰੇਨ ਤੱਕ ਪਹੁੰਚ ਗਿਆ। ਸਰਕਲ ਆਫ ਵਿਲਸ, ਮੈਂ ਯਾਦ ਕਰਾ ਦਿਆਂ ਕਿ ਲੈਫਟ ਵੈਂਟ੍ਰੀਕਲ ਦੇ ਵਿਚੋਂ ਜਦੋਂ ਏਓਰਟਾ ਨਿਕਲਦੀ ਹੈ ਔਰ ਉਸ ਵਾਰ ਉੱਪਰ ਜਾ ਕੇ ਸਾਡੀ ਧੌਣ ਦੇ ਸਾਹਮਣੇ ਜਿਹੜਾ ਮੈਨੂਬੇਰੀਅਮ ਸਟਰਨਾਈ ਹੈ ਇਹਦੇ ਪਿਛਲੇ ਪਾਸੇ, ਉਹ ਫਿਰ ਹੇਠਾਂ ਨੂੰ ਜਾਂਦੀ ਹੈ, ਪਰ ਹੇਠਾਂ ਜਾਣ ਤੋਂ ਪਹਿਲਾਂ ਉਹਦੇ ਇਸ ਆਰਚ ਬਣਨ ਦੇ ਵਿਚ ਦੋ ਹਿੱਸੇ ਹੋ ਕੇ ਦੋ ਨਾੜੀਆਂ ਬ੍ਰੇਨ ਨੂੰ ਉੱਪਰ ਵਾਲੇ ਪਾਸੇ ਜਾਂਦੀਆਂ ਨੇ, ਜਿਹਨੂੰ ਅਸੀਂ ਕੈਰੋਟਿਡ ਆਰਟਰੀਜ਼ ਕਹਿੰਦੇ ਹਾਂ। ਤੇ ਇਹ ਮੈਂ ਦੱਸ ਚੁੱਕਿਆ ਤੁਹਾਨੂੰ ਕਿ ਹਰੇਕ ਆਰਟਰੀ ਦੇ ਨਾਲ ਇੱਕ ਇੱਕ ਵੇਨ ਜਾ ਰਹੀ ਹੈ, ਔਰ ਇਸੇ ਤਰ੍ਹਾਂ ਹੀ ਇਹ ਲਿੰਫ ਜਾ ਰਿਹਾ, ਨਰਵਸ ਸਿਸਟਮ ਜਾ ਰਿਹਾ, ਸਾਰਿਆਂ ਦੇ ਨਾਲ ਨਾਲ ਜਾ ਰਿਹਾ। ਤੇ ਅਲਟੀਮੇਟ ਉਹ ਪਾਰਟੀਕਲ ਤੁਹਾਡੀ ਲੱਤ ਤੇ ਸੱਟ ਲੱਗੀ ਸੀ, ਫ੍ਰੈਕਚਰ ਹੋ ਗਿਆ ਸੀ ਬੋਨ ਦਾ, ਉਹਦੇ ਵਿਚੋਂ ਇਹ ਚੱਲਿਆ ਔਰ ਜਾਣ ਤੋਂ ਬਾਅਦ ਤੁਹਾਡੇ ਬ੍ਰੇਨ ਚ, ਬ੍ਰੇਨ ਦੇ ਵਿਚ ਜਿੰਨੀਆਂ ਵੀ ਸਾਡੀਆਂ ਬਲੱਡ ਵੈਸਲਸ ਹਨ ਨਾ, ਉਹ ਬਾਕੀ ਸਾਰੇ ਸਰੀਰ ਦੇ ਨਾਲੋਂ ਬਹੁਤ ਜ਼ਿਆਦਾ ਫਾਈਨ ਤੇ ਬਰੀਕ ਹਨ। ਇਸ ਉਹਦਾ ਨਾਂ ਹੈ ਵੱਖਰਾ ਹੈ, ਸਰਕਲ ਆਫ ਵਿਲਸ ਅਸੀਂ ਉਹਨੂੰ ਕਹਿੰਦੇ ਹਾਂ, ਸਰਕਲ ਆਫ ਵਿਲਸ ਨਾਲ ਡਾਕਟਰ ਦੇ ਨਾਂ ਤੇ ਰੱਖ ਦਿੱਤਾ ਗਿਆ। ਵੀ ਇਹ ਬਹੁਤ ਬਰੀਕ ਇੱਕ ਜਾਲ ਵਿਛਿਆ ਹੋਇਆ ਜਿਹੜਾ ਅਲੱਗ ਅਲੱਗ ਥਾਵਾਂ ਤੇ ਖੂਨ ਦੀ ਸਪਲਾਈ ਕਰਦਾ, ਤੇ ਜਦੋਂ ਉਹ ਮੋਟਾ ਪਾਰਟੀਕਲ ਉਹਦੇ ਵਿਚ ਆ ਕੇ ਰੁਕ ਜਾਂਦਾ ਆ, ਤੇ ਜਿਸ ਥਾਂ ਤੇ ਉਹ ਰੁਕ ਜਾਂਦਾ ਆ ਉਸ ਥਾਂ ਦੀਆਂ ਜਿਹੜੀਆਂ ਨਰਵਸ ਨੇ ਉਹਨਾਂ ਦਾ ਆਟੋਮੈਟਿਕਲੀ ਡੈਮੇਜ ਹੋਏਗਾ, ਉਹਨਾਂ ਦਾ ਫੰਕਸ਼ਨ ਤੇ ਪੂਰਾ ਨਹੀਂ ਨਾ ਰਹੇਗਾ। ਔਰ ਇਸੇ ਕਰਕੇ ਆ ਜਿਹੜੀ ਰੀਜ਼ਨਿੰਗ ਇਨੇਬਿਲਿਟੀ, ਯਾਰ ਲੱਤ ਤੇ ਸੱਟ ਲੱਗੀ ਸੀ, ਲੱਤ ਟੁੱਟੀ ਸੀ, ਜਦੋਂ ਦੀ ਇਹਨੂੰ ਇਹ ਲੱਤ ਟੁੱਟੀ ਸੀ ਐਕਸੀਡੈਂਟ ਹੋਇਆ ਸੀਗਾ, ਉਦੋਂ ਬਾਅਦ ਇਹਦੀ ਯਾਦਾਸ਼ਤ ਨਹੀਂ ਰਹਿ ਗਈ ਇੰਨੀ, ਅੱਗੇ ਤਾਂ ਬੜਾ ਠੀਕ ਠਾਕ ਸੀਗਾ, ਹੁਣ ਕੋਈ ਵੀ ਕੰਮ ਪੂਰੀ ਤਰ੍ਹਾਂ ਕਰ ਹੀ ਨਹੀਂ ਸਕਦਾ ਹੈਗਾ। ਤੇ ਅਸੀਂ ਇਹ ਸਮਝ ਸਕਦੇ ਹਾਂ ਯਾਰ ਲੱਤ ਟੁੱਟੀ ਨਾਲ ਇਹ ਯਾਦਾਸ਼ਤ ਦਾ ਕੀ ਸੰਬੰਧ ਹੈਗਾ। ਪਰ ਇਸ ਗੱਲ ਕਰਕੇ ਮੈਂ ਤੁਹਾਨੂੰ ਇਹ ਸਾਬਤ ਕਰਨਾ ਚਾਹੁੰਦਾ ਕਿ ਭਾਈ ਨਹੀਂ, ਇਹਦੇ ਨਾਲ ਇਹਦਾ ਸੰਬੰਧ ਹੈਗਾ ਆ, ਇਹ ਸੰਬੰਧ ਹੈ ਇੰਬੋਲੋਟਿਕ। ਔਰ ਇੰਬੋਲਸ ਜਿਹੜਾ ਹੈ ਕਿਸੇ ਵੀ ਥਾਂ ਤੋਂ ਕੋਈ ਪੀਸ ਚੱਲਿਆ ਹੈਗਾ ਆ ਔਰ ਉਹ ਬ੍ਰੇਨ ਚ ਪਹੁੰਚ ਗਿਆ, ਜਿਹਦੇ ਰਾਹੀਂ ਬਲੋਕੇਜ ਹੋ ਗਈ ਹੈ ਤੇ ਕੋਈ ਨਸ ਦੇ ਉੱਪਰ ਭਾਰ ਪੈ ਗਿਆ, ਤੇ ਜਿਸ ਨਸ ਦਾ ਜੋ ਕੰਟਰੋਲ ਹੈਗਾ ਉਹ ਲੋਸਟ ਹੋ ਗਿਆ। ਇਹਦੇ ਚ ਰੀਜ਼ਨਿੰਗ ਵੀ ਹੋਗੀ, ਇਹਦੇ ਚ ਮੈਮਰੀ ਵੀ ਹੋਗੀ, ਅਟੈਂਸ਼ਨ ਕੰਸਨਟ੍ਰੇਸ਼ਨ ਵੀ ਹੋਗੀ। ਅੱਗੇ ਤਾਂ ਟਿੱਕੇ ਬੈਠਦਾ ਸੀ, ਕੰਮ ਕਰਦਾ ਸੀਗਾ, ਹੁਣ ਤੇ ਟਿੱਕੇ ਨੀ ਬੈਠਦਾ, ਹੁਣ ਹਾਂਜੀ ਹੁਣ ਤੇ ਉਹ ਕੰਮ ਕਰ ਹੀ ਨੀ ਸਕਦਾ ਜਿਹੜਾ ਪਹਿਲਾਂ ਕਰਦਾ ਸੀਗਾ। ਆਰਗੇਨਾਈਜੇਸ਼ਨ ਲਾਸਟ ਹੋ ਗਈ ਹੈ, ਪਲੈਨਿੰਗ ਬਹੁਤ ਸਾਰਾ, ਯਾਰ ਇਹ ਤਾਂ ਬਹੁਤ ਸਿਆਣਾ ਬੰਦਾ ਸੀਗਾ, ਲੋਕਾਂ ਨੂੰ ਸਲਾਹਾਂ ਦੇਣ ਵਾਲਾ ਬੰਦਾ ਸੀਗਾ, ਪਰ ਹੁਣ ਕੀ ਹੈ ਜਦੋਂ ਤੱਕ ਐਕਸੀਡੈਂਟ ਹੋਇਆ ਉਦੋਂ ਬਾਅਦ ਇਹਦੀ ਆਪਦੀ ਸੁਰਤੀ ਨੀ ਪੂਰੀ, ਟਾਈਮ ਹੈਗੀ ਇਹਨੇ ਕਿਸੇ ਨੂੰ ਸਲਾਹ ਕੀ ਦੇਣੀ। ਇਨਡਿਸੀਸਿਵ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਆ, ਇਨਡਿਸੀਸਿਵ ਜਿਹਦਾ ਮਤਲਬ ਇਹ ਆ ਫੈਸਲਾ ਕਰਨ ਯੋਗ ਨਹੀਂ, ਹਰ ਗੱਲ ਦਾ ਫੈਸਲਾ ਲੋਕਾਂ ਵਾਸਤੇ ਕਰਦਾ ਸੀਗਾ, ਅੱਜ ਉਹ ਇਨਡਿਸੀਸਿਵ ਹੋ ਗਿਆ, ਆਪਣੇ ਵਾਸਤੇ ਕੋਈ ਫੈਸਲਾ ਨਹੀਂ ਕਰ ਸਕਦਾ। ਇਨ ਏਬਿਲਿਟੀ ਟੂ ਕਮਿਊਨੀਕੇਟ, ਪਹਿਲਾਂ ਤਾਂ ਯਾਰ ਕਿਸੇ ਦੀ ਗੱਲ ਮੂੰਹ ਚ ਤੋਂ ਨਿਕਲਦੀ ਸੀ ਉਸ ਵੇਲੇ ਫੱਟ ਜਵਾਬ ਦਿੰਦਾ ਸੀਗਾ, ਤੇ ਹੁਣ ਇਹ ਸੋਚਦਾ ਰਹਿੰਦਾ ਵੀ ਇਹਨੇ ਮੈਨੂੰ ਕਿਹਾ ਕੀ ਤੇ ਮੈਂ ਇਹਦਾ ਜਵਾਬ ਕੀ ਦੇਣਾ। ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਨੇ ਆਮ ਤੌਰ ਤੇ ਯੰਗ ਏਜ ਵਿਚ ਵੀ ਆ ਜਾਂਦੀਆਂ ਨੇ, ਪਰ ਇਹ ਸਾਰੀਆਂ ਦੇ ਸਾਰੀਆਂ ਜਿੰਨੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਇਹ ਸਾਰੀਆਂ ਓਲਡ ਏਜ ਦੇ ਵਿਚ ਆਮ ਤੌਰ ਤੇ ਇੱਕ ਨਾਰਮਲ ਹਾਲਾਤ ਹੈ। ਇਹ ਨਾਰਮਲ ਹਾਲਾਤ ਹੋਣਾ ਸ਼ੁਰੂ ਹੋ ਜਾਂਦਾ ਆ ਕਿ ਬਜ਼ੁਰਗ ਨਾ ਤੇ ਪੂਰਾ ਕੰਮ ਕਰ ਸਕਦੇ ਨੇ, ਨਾ ਉਹ ਪੂਰੀ ਤਰ੍ਹਾਂ ਕੰਸਨਟ੍ਰੇਸ਼ਨ ਦੇ ਨਾਲ ਤੁਹਾਨੂੰ ਸਲਾਹ ਦੇ ਸਕਦੇ ਨੇ, ਨਾ ਉਹ ਹਰ ਤਰ੍ਹਾਂ ਆਪਣੇ ਆਪਣਾ ਜਿਹੜਾ ਆਪ ਹੈ ਕਿ ਨਹੀਂ ਆਪਣਾ ਆਪ ਵੀ ਤੁਸੀਂ ਉਹ ਕੰਟਰੋਲ ਨਹੀਂ ਪੂਰਾ ਕਰ ਸਕਦੇ ਜਿਹੜਾ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੈਗੀ ਹੈ। ਜਜਮੈਂਟ ਇਨਐਬਿਲਿਟੀ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅਗਰ ਬਜ਼ੁਰਗਾਂ ਚ ਆਉਂਦੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਫਿਰ ਭਾਈ ਤੁਹਾਨੂੰ ਉਹਦੇ ਨਾਲ ਸਹਿਯੋਗ ਕਰਨ ਦੀ ਲੋੜ ਆ। ਯੰਗ ਏਜ ਵਿਚ ਹੈਗੀਆਂ ਨੇ ਤੇ ਫਿਰ ਤੁਹਾਨੂੰ ਉਹਦਾ ਟ੍ਰੀਟਮੈਂਟ ਕਰਨ ਦੀ ਲੋੜ ਆ। ਦੋਹਾਂ ਦੀ ਡਿਵੀਜ਼ਨ ਮੈਂ ਤੁਹਾਨੂੰ ਦੱਸ ਦਿੱਤੀ, ਇਹ ਤਾਂ ਨਹੀਂ ਹੋ ਸਕਦਾ ਅਸੀਂ ਬਜ਼ੁਰਗਾਂ ਨੂੰ ਕਹੀਏ ਚੰਗਾ ਛੱਡ ਦਿੱਤਾ ਜੋ ਹੋਣਾ ਹੋ ਜਾਵੇ, ਨਹੀਂ ਟ੍ਰੀਟਮੈਂਟ ਤਾਂ ਤੁਹਾਨੂੰ ਉਹਦਾ ਵੀ ਕਰਨ ਦੀ ਲੋੜ ਹੈ। ਪਰ ਯਾਦ ਇਹ ਰੱਖਣਾ ਆ ਕਿ ਇਹਦੀ ਪ੍ਰੋਗਰੈਸ ਦੀ ਉਮੀਦ ਘੱਟ ਆ, ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੋਗਨੋਸਿਸ, ਇੱਕ ਮੈਡੀਕਲ ਦਾ ਲਫ਼ਜ਼ ਆ ਪ੍ਰੋਗਨੋਸਿਸ। ਪ੍ਰੋਗਨੋਸਿਸ ਦਾ ਮਤਲਬ ਹੁੰਦਾ ਆ ਕਿ ਕੋਈ ਵੀ ਬਿਮਾਰੀ ਆਈ ਹੈ ਇਹਦਾ ਆਊਟਕਮ ਕੀ ਹੋਏਗਾ, ਜਾਂ ਕੋਈ ਵੀ ਇਲਾਜ ਅਸੀਂ ਕਰ ਰਹੇ ਹਾਂ ਅਲਟੀਮੇਟ ਇਹਦਾ ਆਊਟਕਮ ਕੀ ਹੋਏਗਾ, ਉਹਨੂੰ ਅਸੀਂ ਪ੍ਰੋਗਨੋਸਿਸ ਕਹਿੰਦੇ ਹਾਂ। ਜੋ ਅਸੀਂ ਪਿਛਲੇ ਬੀਤੇ ਦੇ ਹਾਲਾਤਾਂ ਦੇ ਮੁਤਾਬਕ ਬਈ ਇਸ ਤਰ੍ਹਾਂ ਦਾ ਕੇਸ ਆਇਆ ਸੀ ਉਹਦਾ ਇਲਾਜ ਕੀਤਾ ਗਿਆ ਅਲਟੀਮੇਟ ਆ ਹੋ ਗਿਆ। ਹੁਣ ਜਿਵੇਂ ਕੈਂਸਰ ਦਾ ਨਾਂ ਕੋਈ ਲੈ ਦਿੰਦਾ ਆ ਤੇ ਅਲਟੀਮੇਟ ਡਾਕਟਰ ਪ੍ਰੋਗਨੋਸਿਸ ਦੇ ਵਿੱਚ ਤਾਂ ਇਹੀ ਲਿਖਦੇ ਨੇ ਨਾ ਵੀ ਸੀਵੀਅਰ ਆ, ਪ੍ਰੋਗਨੋਸਿਸ ਬੈਡ ਆ, ਪ੍ਰੋਗਨੋਸਿਸ ਗੁੱਡ ਨਹੀਂ ਹੈ। ਪਰ ਆਮ ਗੱਲਾਂ ਦੇ ਵਿੱਚ ਜਿਹੜੀਆਂ ਸਾਨੂੰ ਪਤਾ ਹੁੰਦਾ ਕਿ ਰੂਟੀਨ ਡੇ ਟੂ ਡੇ ਦੇ ਵਿੱਚ ਰਿਕਵਰੀ ਵਾਲੀਆਂ ਨੇ ਅਸੀਂ ਕਹਿੰਦੇ ਹਾਂ ਪ੍ਰੋਗਨੋਸਿਸ ਗੁੱਡ ਆ, ਠੀਕ ਹੋਜੂਗਾ, ਕੋਈ ਐਸੀ ਗੱਲ ਨਹੀਂ ਹੈਗੀ। ਸੋ ਇਸ ਤਰ੍ਹਾਂ ਕਰਕੇ ਓਲਡ ਏਜ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਲਾਸ ਆਫ ਰੀਜ਼ਨਿੰਗ, ਲਾਸ ਆਫ ਜਜਮੈਂਟ, ਅਟੈਂਸ਼ਨ ਡੈਫੀਸੈਂਸੀ, ਕੰਸੈਂਟ੍ਰੇਸ਼ਨ ਡਿਫੀਕਲਟੀ, ਜਾਂ ਜਿੰਨੇ ਵੀ ਲਫ਼ਜ਼ ਨੇ ਹੁਣ ਇਸਤੇਮਾਲ ਕੀਤੇ ਨੇ ਸਾਰੇ ਦੇ ਸਾਰੇ, ਇਹ ਸਾਰੇ ਅਗਰ ਬਜ਼ੁਰਗਾਂ ਦੇ ਵਿੱਚ ਆਉਂਦੇ ਨੇ ਤੇ ਰਿਕਵਰੀ ਦੇ ਚਾਂਸਿਸ ਬਹੁਤ ਘੱਟ। ਓਲਡ ਏਜ, ਯੰਗ ਏਜ ਦੇ ਵਿੱਚ ਰਿਕਵਰੀ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਨੇ। ਉਹਦੇ ਮੁਤਾਬਕ ਉਹਨਾਂ ਨੂੰ ਸਾਨੂੰ ਸਮਝਣ ਦੀ ਲੋੜ ਹੈਗੀ ਤੇ ਉਹਦੇ ਮੁਤਾਬਕ ਸਾਡੇ ਉਹਦੇ ਪ੍ਰਬੰਧ ਕਰਨ ਦੀ ਲੋੜ ਹੁੰਦੀ ਹੈ। ਔਰ ਇਸ ਮੈਂਟਲ ਹਾਲਾਤ ਦੀਆਂ ਗੱਲਾਂ ਸਨ, ਇਹ ਸਾਰੀਆਂ ਆਪਾਂ ਅੱਜ ਤਕਰੀਬਨ ਸਾਮਾਪ ਕਰ ਲਈਆਂ ਨੇ। ਪਰ ਉਸ ਤੋਂ ਬਾਅਦ ਕਰਨਾ ਕੀ ਹੈ, ਕਰਨ ਵਾਸਤੇ ਥੋੜੇ ਜਿਹੇ ਲਫ਼ਜ਼ਾਂ ਦੇ ਵਿੱਚ ਆਪਣੇ ਕੋਲ ਕੁਛ ਮਿੰਟ ਜੇ ਬਾਕੀ ਹੈਗੇ ਨੇ ਤੇ ਮੈਂ ਉਹਦੇ ਚ ਤੁਹਾਨੂੰ ਦੱਸ ਦਿਆਂ ਵੀ ਇੱਕ ਤਾਂ ਇਹ ਆ ਵੀ ਜੇ ਭਾਵੇਂ ਯੰਗ ਏਜ ਹੈ ਤੇ ਭਾਵੇਂ ਓਲਡ ਏਜ। ਹੁਣ ਤੁਸੀਂ ਯੰਗ ਏਜ ਨੂੰ ਵੀ ਇਹੀ ਸਮਝਣਾ ਵੀ ਉਹ ਮਰੀਜ਼ ਹੈ, ਜਦੋਂ ਤੁਸੀਂ ਵੇਖੋ ਵੀ ਪਹਿਲਾਂ ਤੇ ਹੁਣ ਦੇ ਨਾਲੋਂ ਇਹਦਾ ਫਰਕ ਕੀ ਪੈ ਗਿਆ। ਪਹਿਲਾਂ ਇਹ ਲੋਕਾਂ ਨੂੰ ਮਤਾਂ ਦੇਣ ਵਾਲਾ ਸੀ, ਅੱਜ ਇਹ ਵਿਚਾਰਾ ਆਪ ਵੀ ਮਤ ਨਹੀਂ ਲੈ ਸਕਦਾ ਤੇ ਉਹਦੇ ਮੁਤਾਬਕ ਕੰਮ ਨਹੀਂ ਕਰ ਸਕਦਾ। ਇਸ ਗੱਲ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ ਯੰਗ ਏਜ ਦੇ ਵਿੱਚ। ਔਰ ਉਹਦੇ ਵਿੱਚ ਅਸੀਂ ਆਮ ਜਦੋਂ ਉਹਨੂੰ ਟਰਾਂਸਪੋਰਟੇਸ਼ਨ ਕਰਦੇ ਹਾਂ ਤੇ ਅਸੀਂ ਰਿਕਮੈਂਡ ਕਰਦੇ ਹਾਂ, ਵੈਸੇ ਤੇ ਹੁਣ ਅਮਰੀਕਾ ਦੇ ਵਿੱਚ ਤਾਂ ਸਾਰਿਆਂ ਵਾਸਤੇ ਇਹ ਬੈਲਟ ਲਾਉਣੀ ਬੜੀ ਜ਼ਰੂਰੀ ਹੈ, ਈਵਨ ਬੈਕ ਸੀਟ ਤੇ ਵੀ ਬੈਠੋ ਤੇ ਤਾਂ ਵੀ ਬੈਲਟ ਲਾਉਣੀ ਬੜੀ ਜ਼ਰੂਰੀ ਹੈ। ਪਰ ਇਸ ਤਰ੍ਹਾਂ ਦੇ ਮਰੀਜ਼ਾਂ ਵਾਸਤੇ ਇਹ ਰਿਕਮੈਂਡਡ ਹੈਗਾ ਆ ਵੀ ਹਰ ਹਾਲਤ ਵਿੱਚ ਜਿਹੜੀ ਉਹ ਬੈਲਟ ਲਾਉਣੀ ਬਹੁਤ ਜ਼ਰੂਰੀ ਹੈ। ਬਜ਼ੁਰਗਾਂ ਨੇ ਤਾਂ ਹੁਣ ਸ਼ਰਾਬ ਗਿਰ ਪੀਣੀ ਹੈਗੀ ਹੈ, ਪਰ ਯੰਗ ਏਜ ਵਾਲੇ ਜਿਹੜੇ ਨੇ ਉਹ ਸ਼ਰਾਬ ਪੀਣ ਵਾਲੀ ਕੋਈ ਗੱਲ ਹੁੰਦੀ ਹੈ ਤੇ ਟੋਟਲੀ ਬੈਨ ਆ। ਕੋਈ ਨਾਰਕੋਟਿਕਸ, ਕੋਈ ਅਲਕੋਹਲ, ਕੋਈ ਤੰਬਾਕੂ, ਕੋਈ ਕਿਸੇ ਤਰ੍ਹਾਂ ਦਾ ਡਰੱਗ ਇਸ ਤਰ੍ਹਾਂ ਦਾ ਜਿਹੜਾ ਮਾਇੰਡ ਨੂੰ ਸਟਿਮੂਲੇਟ ਕਰਦਾ, ਕਿਉਂਕਿ ਮਾਇੰਡ ਨੂੰ ਸਟਿਮੂਲੇਟ ਕਰੋਗੇ ਤੁਸੀਂ ਜੋ ਜ਼ਬਰਦਸਤੀ ਉਹਨੂੰ ਚਲਾਓਗੇ ਤੇ ਕਲੌਟ ਜੇ ਫੜ ਗਿਆ, ਪ੍ਰੈਸ਼ਰ ਜੇ ਵੱਧ ਗਿਆ, ਕਿਉਂਕਿ ਮੈਂ ਕਈ ਵਾਰ ਦੱਸਿਆ ਕਿ ਨਾਰਮਲ ਸਰੀਰ ਨੂੰ ਚੱਲਣ ਵਾਸਤੇ ਹਰੇਕ ਸੈੱਲ ਵਿੱਚ ਐਨਰਜੀ ਪਹੁੰਚਾਉਣ ਵਾਸਤੇ ਸਾਨੂੰ ਚਾਹੀਦੀ ਹੈ 1700 ਕੈਲੋਰੀ ਪਰ ਆਵਰ ਹੀਟ ਦੀ ਪੈਦਾ ਹੋਣੀ ਚਾਹੀਦੀ ਹੈ, ਜਿਹੜੀ ਮਰਜ਼ੀ ਖੁਰਾਕ ਖਾਓ। ਬਹੁਤ ਹੀ ਆਲੂ ਖਾਓਗੇ ਥੋੜੀ ਐਨਰਜੀ ਪੈਦਾ ਹੋਏਗੀ, ਬਹੁਤਾ ਪ੍ਰੋਟੀਨ ਖਾਓਗੇ, ਮੀਟ ਖਾਓ ਜਾਂ ਅੰਡਾ ਖਾਓਗੇ, ਥੋੜੀ ਖੁਰਾਕ ਖਾਓਗੇ, ਜ਼ਿਆਦਾ ਐਨਰਜੀ ਪੈਦਾ ਹੋਏਗੀ। ਪਰ ਜਦੋਂ ਤੁਸੀਂ ਸ਼ਰਾਬ ਪੀਂਦੇ ਹੋ, ਨਸ਼ਾ ਕਰਦੇ ਹੋ ਤੇ ਤੁਸੀਂ ਇਹ ਮਹਿਸੂਸ ਕਰਦੇ ਹੋ ਵੀ ਯਾਰ ਸਰੂਰ ਜਿਹਾ ਆ ਗਿਆ ਹੈਗਾ, ਤਾਂ ਉਦੋਂ ਇਹ ਸਮਝੋ ਕਿ 5000 ਕੈਲੋਰੀ ਹੀਟ ਦੀਆਂ ਪੈਦਾ ਹੋ ਰਹੀਆਂ ਨੇ, ਕਿੱਥੇ 1700 ਕੈਲੋਰੀ ਤੇ ਕਿੱਥੇ 5000 ਕੈਲੋਰੀ, ਸਾਰਾ ਕੁਝ ਸਾੜ ਕੇ ਤਬਾਹ ਕਰਨ ਵਾਲੀ ਗੱਲ ਹੈ। ਡੈਮੇਜ ਹੋ ਸਕਦੀ ਹੈ, ਬਲੱਡ ਵੈਸਲਸ ਦੀ ਡੈਮੇਜ ਵੀ ਹੋ ਸਕਦੀ ਹੈ, ਫੇਰ ਉਹਦੇ ਵਿੱਚੋਂ ਹੈਮਰੇਜ ਹੋ ਸਕਦਾ, ਫੇਰ ਉਹਦੇ ਵਿੱਚੋਂ ਬਲੀਡਿੰਗ ਹੋ ਸਕਦੀ ਹੈ। ਤੇ ਇਸ ਕਰਕੇ ਜਿੰਨੇ ਵੀ ਨਾਰਕੋਟਿਕਸ ਨੇ ਉਹ ਟੋਟਲੀ ਬੈਨ ਹੋਣਗੇ। ਬੈਲਟ ਦੀ ਗੱਲ ਮੈਂ ਕਰ ਦਿੱਤੀ ਹੈ, ਉਸ ਤੋਂ ਬਾਅਦ ਆਮ ਤੌਰ ਤੇ ਜੇ ਉਹ ਕੱਲੇ ਡਰਾਈਵ ਕਰਦੇ ਨੇ, ਹਾਲਾਂਕਿ ਇੰਸਟਰਕਸ਼ਨ ਨਹੀਂ ਹੁੰਦੀ ਕਿ ਤੁਸੀਂ ਉਸ ਨੂੰ ਕੱਲੇ ਡਰਾਈਵ ਕਰਨ ਦਿਓ, ਜੇ ਉਹਦੇ ਵਿੱਚ ਆਹ ਕੰਸੈਂਟ੍ਰੇਸ਼ਨ ਵਾਲੀਆਂ ਯਾਦਾਸ਼ਤ ਭੁੱਲਣ ਵਾਲੀਆਂ ਜਾਂ ਇਹੋ ਜਿਹੀਆਂ ਗੱਲਾਂ ਹੋਣੀਆਂ ਸ਼ੁਰੂ ਹੋਈਆਂ ਨੇ, ਤੇ ਉਹਨੂੰ ਕੱਲੇ ਡਰਾਈਵ ਕਰਨ ਦਾ ਤਾਂ ਕਿਸੇ ਵੀ ਤਰ੍ਹਾਂ ਮੈਂ ਸਮਝਣਾ ਸ਼ਾਇਦ ਡੀਐਮ ਵੀ ਪਰਮਿਸ਼ਨ ਨਹੀਂ ਦਊਗੀ, ਤੇ ਤੁਸੀਂ ਵੀ ਉਹਦੇ ਭਲੇ ਵਾਸਤੇ ਇਹਨੂੰ ਕੱਲੇ ਨਹੀਂ ਜਾਣ ਦੇਣਾ। ਪਰ ਜੇ ਐਸਾ ਕੁਛ ਹੋਵੇ, ਤੁਸੀਂ ਲੈ ਕੇ ਵੀ ਜਾ ਰਹੇ ਹੋ ਤੇ ਹੈਲਮਟ ਜਿਹੜਾ ਆ ਉਹ ਬਹੁਤ ਜ਼ਰੂਰੀ ਹੈਗਾ ਆ, ਕਿਉਂਕਿ ਕਿਸੇ ਵੀ ਹਾਲਾਤ ਵਿੱਚ ਕੁਝ ਵੀ ਐਸਾ ਹੋ ਗਿਆ ਤੇ ਹੈਲਮਟ ਨੇ ਤੁਹਾਡੀ ਸੇਵ ਕਰਨੀ ਹੈ, ਤੁਸੀਂ ਜਾਨ ਬਚਾਉਣੀ ਹੈ, ਇਹ ਬਹੁਤ ਜ਼ਰੂਰੀ ਚੀਜ਼ ਹੈਗੀ ਹੈ। ਸੋ ਆਮ ਤੌਰ ਤੇ ਜਿਹੜਾ ਵੀ ਇਸ ਤਰ੍ਹਾਂ ਦਾ ਮਰੀਜ਼ ਹੈ ਉਹਦੇ ਘਰ ਦੇ ਹਾਲਾਤ ਦੇ ਵਿੱਚ ਇਹ ਇੰਸਟਰਕਸ਼ਨ ਦਿੱਤੀ ਗਈ ਹੈ ਬਈ ਕੋਈ ਵੀ ਤਿੱਖੀ ਚੀਜ਼, ਕੋਈ ਵੀ ਚਾਕੂ ਵਰਗੀ ਚੀਜ਼ ਤੁਸੀਂ ਨਹੀਂ ਰੱਖਣੀ ਉਹਦੇ ਕਮਰੇ ਦੇ ਵਿੱਚ, ਕੋਈ ਵੀ ਮੋਮਬੱਤੀ ਜਾਂ ਮਾਚਿਸ ਵਰਗੀ ਚੀਜ਼ ਜਾਂ ਲਾਈਟਰ ਵਰਗੀ ਚੀਜ਼, ਜਿਹੜੇ ਸਿਗਰਟ ਪੀਣ ਵਾਲੇ ਨੇ ਰੂਟੀਨ ਦੇ ਵਿੱਚ ਲਾਈਟਰ ਤਾਂ ਉਹਨਾਂ ਦਾ ਹੁੰਦਾ ਹੀ ਹੁੰਦਾ ਹੈਗਾ, ਪਰ ਹੁਣ ਉਹਦੀ ਸੋਝੀ ਨੂੰ ਉਹਦੇ ਮੁਤਾਬਕ ਤੁਸੀਂ ਲੈਣਾ ਹੈਗਾ। ਜੇ ਸਿਰ ਦੀ ਸੱਟ ਚੋੜ ਤੋਂ ਜਾਂ ਉਹ ਹਾਈਪਰ ਟੈਂਸ਼ਨ ਤੋਂ ਬਾਅਦ ਬਲੱਡ ਵੈਸਲ ਖੂਨ ਵਗਣ ਤੋਂ ਬਾਅਦ ਹੋਇਆ ਹੈਗਾ ਆ, ਬ੍ਰੇਨ ਹੈਮਰੇਜ ਹੋਣ ਤੋਂ ਬਾਅਦ ਐਸੀ ਕੰਡੀਸ਼ਨ ਹੋਈ ਹੈ, ਤੇ ਹੁਣ ਤੁਸੀਂ ਉਹਨੂੰ ਉਹਦੇ ਉੱਪਰ ਨਾ ਛੱਡੋ ਇਸ ਕਰਕੇ ਇਸ ਗੱਲ ਦਾ ਪੂਰਾ ਪ੍ਰਬੰਧ ਰੱਖੋ ਕਿ ਭਾਈ ਉਹਦੇ ਕਮਰੇ ਦੇ ਵਿੱਚ ਕੋਈ ਬਿਜਲੀ ਵਰਗੀ ਲਾਈਟ ਵਰਗੀ ਚੀਜ਼, ਨੰਗੀ ਤਾਰ ਵਰਗੀ ਚੀਜ਼, ਕੋਈ ਚਾਕੂ ਵਰਗੀ ਚੀਜ਼ ਨਹੀਂ ਰਹਿਣੀ ਚਾਹੀਦੀ ਔਰ ਉਹਦੇ ਕਮਰੇ ਵਿਚ ਦਿਨ ਤੇ ਰਾਤ ਲਾਈਟ ਰਹਿਣੀ ਚਾਹੀਦੀ ਹੈ। ਲਾਈਟ ਬੁਝਾ ਕੇ ਨਾ ਸੋਵਿਆ ਜਾਏ ਕਿ ਕੋਈ ਐਸਾ ਖਤਰਾ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋ ਜਾਵੇ। ਸੋ ਇਹ ਸਾਰੇ ਪ੍ਰੀਕੋਸ਼ਨ ਸਨ ਇਸ ਹਾਲਾਤ ਦੇ ਵਿਚ ਔਰ ਅੱਗੇ ਅਸੀਂ ਫਿਰ ਸ਼ੁਰੂ ਕਰਾਂਗੇ ਅਗਲਾ ਨਵਾਂ ਚੈਪਟਰ ਔਰ ਉਹਦੇ ਵਿਚ ਉਹ ਤੋਂ ਪਹਿਲਾਂ ਇੱਕ ਸਵਾਲ ਜਿਹੜਾ ਸੀ ਉਹ ਵਾਰ ਵਾਰ ਆਪਾਂ ਇਹਦੇ ਵਿਚ ਵੀ ਆਇਆ ਸੀਗਾ ਕਿ ਬਿਮਾਰੀਆਂ ਦੇ ਕਾਜ਼ ਦੇ ਫੈਕਟਰ ਆਮ ਤੌਰ ਤੇ ਲੋਕ ਇਹ ਸਮਝਦੇ ਨੇ ਵੀ ਸ਼ਾਇਦ ਬੈਕਟੀਰੀਆ ਨੇ ਮਟੀਰੀਅਲ। ਕਦੋਂ ਅਸੀਂ ਕਨਵਰਟ ਹੋ ਗਏ ਆ ਇਹ ਮਟੀਰੀਅਲ ਤੋਂ ਮਟੀਰੀਅਲ ਵਾਲੇ ਪਾਸੇ, ਮੈਂ ਇਸ ਦੀ ਗੱਲ ਕਰਾਂਗਾ ਤੇ ਫਿਰ ਅੱਗੇ ਅਸੀਂ ਚੱਲਾਂਗੇ। ਨੈਕ ਜਿਹੜੀ ਸਾਡੀ ਟੌਣ ਆ ਇਹਦੇ ਵਿਚ ਵੀ ਬਹੁਤ ਸਾਰੇ ਐਸੇ ਅੰਗ ਹੈਗੇ ਨੇ ਪਰ ਜ਼ਰੂਰੀ ਅੰਗ ਨੇ ਔਰ ਉਹਨਾਂ ਵਿਚ ਜਦੋਂ ਕੋਈ ਵਿਕਾਰ ਪੈਦਾ ਹੋ ਜਾਵੇ ਤੇ ਫਿਰ ਤੁਹਾਨੂੰ ਬਾਹਰੋਂ ਕਿਵੇਂ ਪਤਾ ਲੱਗੇ ਵੀ ਵਿਕਾਰ ਟੌਣ ਦੇ ਵਿਚ ਆ। ਗਲੇ ਦੇ ਵਿਚ ਜਿਹੜੇ ਵੀ ਅੰਗ ਹੈਗੇ ਨੇ ਸਾਡੇ ਉਹਨਾਂ ਦੇ ਵਿਚ ਵਿਕਾਰ ਹੈਗਾ ਆ, ਸਾਨੂੰ ਉੱਥੇ ਇਹਦੀ ਖੋਜ ਪਾਲ ਕਰਨੀ ਚਾਹੀਦੀ ਹੈ। ਇਸ ਸਬੰਧ ਦੇ ਵਿਚ ਆਪਣਾ ਅਗਲਾ ਲੈਕਚਰ ਹੋਏਗਾ ਔਰ ਕੱਲ ਨੂੰ ਉਹ ਲੈਕਚਰ ਸਟਾਰਟ ਹੋਏਗਾ। ਆਲਰੇਡੀ ਮੈਂ ਅੰਗਰੇਜ਼ੀ ਚ ਕੱਲ ਲੈਕਚਰ ਕਰ ਚੁੱਕਿਆ ਹਾਂ ਔਰ ਮੈਂ ਕੱਲ ਨੂੰ ਇਹ ਲੈਕਚਰ ਹਿੰਦੀ ਦੇ ਵਿਚ ਕਰਾਂਗਾ। ਉਸ ਤੋਂ ਬਾਅਦ ਫਿਰ ਪੰਜਾਬੀ ਦੀ ਵਾਰੀ ਆ ਜਾਏਗੀ ਤੇ ਫਿਰ ਅਸੀਂ ਇਹ ਕਰਾਂਗੇ ਵੀ ਨੈਕ ਦੇ ਵਿਚ ਧੋਣ ਦੇ ਵਿਚ ਅਗਰ ਕਿਸੇ ਵੀ ਤਰ੍ਹਾਂ ਦਾ ਵਿਕਾਰ ਹੋ ਗਿਆ, ਹੁਣ ਥਾਇਰਾਇਡ ਉੱਤੇ ਆ, ਪੈਰਾਥਾਇਰਾਇਡ ਉੱਤੇ ਆ, ਹਾਈਅਰ ਬੋਨ ਉੱਤੇ ਆ, ਲੈਰਿੰਗਸ ਤੋਂ ਲੰਘ ਰਹੀ ਹੈ, ਈਸੋਫੇਗਸ ਤੋਂ ਜਿਹੜੀ ਹੈ ਫੈਰਿੰਗਸ ਹੱਡੀ ਤੋਂ ਲੰਘ ਰਹੀ ਹੈ, ਪਿਛਲੇ ਪਾਸੇ ਤੋਂ ਸਾਡੀ ਰੀੜ ਦੀ ਹੱਡੀ ਜਿਹੜੀ ਹੈ ਸਰਵਾਈਕਲ ਏਰੀਆ ਲੰਘ ਰਿਹਾ, ਇੰਨੀਆਂ ਚੀਜ਼ਾਂ ਤੇ ਇੱਥੋਂ ਲੰਘ ਰਹੀਆਂ ਨੇ, ਕੈਰੋਟਿਡ ਆਰਟਰੀ ਤੋਂ ਲੰਘ ਰਹੀ ਹੈ, ਇੰਨਾ ਮਟੀਰੀਅਲ ਸਾਡੀ ਇੰਨੀ ਨੈਕ ਦੇ ਵਿਚੋਂ ਇਹ ਬਾਈਪਾਸ ਆ, ਇਹ ਬਾਈਪਾਸ ਦੇ ਵਿਚੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੰਘ ਰਹੀਆਂ ਨੇ, ਇਹਨਾਂ ਸਾਰੀਆਂ ਦੇ ਵਿਚ ਜਦੋਂ ਵੀ ਕੋਈ ਨੁਕਸ ਪਊਗਾ ਸਾਨੂੰ ਬਾਹਰੋਂ ਕਿਵੇਂ ਪਤਾ ਲੱਗੇ ਕਿ ਭਾਈ ਇਹਦੇ ਵਿਚ ਆਹ ਨੁਕਸ ਆ ਗਿਆ ਹੈਗਾ ਤੇ ਕਿਹੜੀ ਥਾਂ ਤੇ ਆਇਆ, ਪ੍ਰਾਗ ਵਾਲੀ ਨਾਲੀ ਚ ਆਇਆ ਆ ਕਿ ਸਰਕੂਲੇਸ਼ਨ ਦੇ ਵਿਚ ਆਇਆ ਹੈਗਾ ਆ ਕਿ ਵੋਕਲ ਕਾਰਡ ਦੇ ਵਿਚ ਜਿਹੜੀ ਬੋਲਣ ਵਾਲੀ ਤੁਹਾਡੀ ਸਾਹ ਵਾਲੀ ਨਾਲੀ ਉਹਦੇ ਵਿਚ ਆਇਆ ਹੈਗਾ ਆ। ਇਹ ਸਾਰੀਆਂ ਗੱਲਾਂ ਨੂੰ ਜਾਣਨ ਵਾਸਤੇ ਅਗਲਾ ਲੈਕਚਰ ਜ਼ਰੂਰ ਸੁਣਿਓ ਤੇ ਕੱਲ ਨੂੰ ਇਹ ਲੈਕਚਰ ਜਿਹੜਾ ਆ ਉਹ ਹਿੰਦੀ ਵਿਚ ਹੋਏਗਾ, ਸਟਾਰਟਿੰਗ ਹੋਏਗੀ ਇਸ ਨਵੇਂ ਚੈਪਟਰ ਦੀ ਕਿ ਪ੍ਰੋਬਲਮ ਨੈਕ ਦੀਆਂ ਜਿਹੜੀਆਂ ਨੇ ਅਗਰ ਅੰਦਰ ਹੋਣ ਤੇ ਬਾਹਰ ਤੁਹਾਨੂੰ ਕਿਵੇਂ ਪਤਾ ਲੱਗੇਗਾ ਵੀ ਨੈਕ ਦੇ ਵਿਚ ਕਿਹੜੇ ਅੰਗ ਦੇ ਵਿਚ ਕਿਹੜੀ ਥਾਂ ਤੇ ਕੀ ਨੁਕਸ ਹੋ ਸਕਦਾ ਹੈ। ਬੜਾ ਇੰਪੋਰਟੈਂਟ ਲੈਕਚਰ ਹੋਏਗਾ, ਉਮੀਦ ਕਰਦਾ ਕਿ ਸਾਰੇ ਸੁਣਨ ਵਾਲੇ ਸਰੋਤੇ ਅਟੈਂਟਿਵ ਰਹਿਣਗੇ ਔਰ ਕੱਲ ਦੇ ਇਸ ਪ੍ਰੋਗਰਾਮ ਨੂੰ ਜ਼ਰੂਰ ਸੁਣਨਗੇ। ਔਰ ਹਮੇਸ਼ਾ ਇਹ ਰਿਕੁਐਸਟ ਕਰਦੇ ਹਾਂ ਸਾਰਿਆਂ ਨੂੰ ਕਿ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਵਿਚ ਤੁਹਾਨੂੰ ਕੋਈ ਬਹੁਤ ਲਾਹੇਵੰਦ ਦੀਆਂ ਗੱਲਾਂ ਮਿਲ ਰਹੀਆਂ ਨੇ, ਸਰੀਰ ਦੇ ਸਬੰਧੀ ਜਾਣਕਾਰੀ ਮਿਲ ਰਹੀ ਹੈ ਔਰ ਉਹਦੇ ਨਾਲ ਤੁਹਾਡਾ ਬਹੁਤ ਵੱਡਾ ਕੋਈ ਫਾਇਦਾ ਹੋ ਸਕਦਾ ਹੈ, ਤਾਂ ਫਿਰ ਇਹ ਗੱਲ ਆਪਣੇ ਹੋਰ ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ, ਸਬੰਧੀਆਂ ਨੂੰ ਵੀ ਦੱਸੋ ਕਿ ਉਹ ਵੀ ਸਾਬਰੰਗ ਰੇਡੀਓ ਸਟੇਸ਼ਨ ਦੇ ਨਾਲ ਜੁੜਨ। ਯੂਟਿਊਬ, ਮੇਰਾ ਯੂਟਿਊਬ ਚੈਨਲ ਹੈ ਹੋਮਿਓਪੈਥਿਕ ਡਾਕਟਰ ਗੁਰਦੀਪ ਸਿੰਘ ਦਾ, ਉਹਦੇ ਨਾਲ ਜੁੜ ਸਕਦੇ ਹੋ। ਫੇਸਬੁੱਕ ਤੇ ਮੇਰੇ ਨਾਲ ਜੁੜ ਸਕਦੇ ਹੋ। ਰੇਡੀਓ ਪ੍ਰਵਾਸ, ਤੁਸੀਂ ਸਮਝਦੇ ਹੋ ਕਿ ਰੇਡੀਓ ਪ੍ਰਵਾਸ ਨਿਊ ਜਰਸੀ ਤੋਂ ਚੱਲਦਾ ਰੇਡੀਓ ਸਟੇਸ਼ਨ ਹੈ ਔਰ ਉਹ ਇਸ ਗੱਲ ਵਾਸਤੇ ਸਾਡੇ ਨਾਲ ਬਹੁਤ ਜ਼ਿਆਦਾ ਕੋਆਪਰੇਟ ਕਰਦੇ, ਮੈਂ ਧੰਨਵਾਦੀ ਹਾਂ ਉਹਨਾਂ ਦਾ। ਉਹਨਾਂ ਨਾਲ ਜੁੜ ਸਕਦੇ ਹੋ ਕਿਸੇ ਵੀ ਤਰ੍ਹਾਂ, ਕਿਸੇ ਵੀ ਮੀਡੀਆ ਦੇ ਨਾਲ ਜੁੜ ਕੇ ਤੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ ਔਰ ਇਹਦੇ ਤੋਂ ਫਾਇਦਾ ਉਠਾ ਸਕਦੇ ਹੋ। ਤੁਹਾਨੂੰ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਰੱਬ ਕਰੇ ਸਾਰੇ ਤੰਦਰੁਸਤ ਰਹਿਣ, ਪਰ ਇਹ ਸੰਸਾਰ ਬਣਿਆ ਹੈ ਨਾ, ਇਹ ਸੰਸਾਰ ਦੇ ਵਿਚ ਚੱਲਦੇ ਹੋਏ ਇਸ ਤਰ੍ਹਾਂ ਦੀਆਂ ਵਿਆਧੀਆਂ, ਉਪਾਧੀਆਂ ਹੋ ਸਕਦੀਆਂ ਨੇ, ਬਿਮਾਰੀਆਂ ਹੋ ਸਕਦੀਆਂ ਨੇ ਔਰ ਹੋ ਸਕਦੀਆਂ ਨੇ ਤੇ ਉਹਨਾਂ ਦੇ ਕਾਰਨ ਕੀ ਹੈ, ਉਹਨਾਂ ਦਾ ਬਚਾਓ ਕਿਵੇਂ ਕਰਨਾ ਹੈਗਾ ਆ, ਜੇ ਹੋ ਹੀ ਗਈਆਂ ਨੇ ਤੇ ਫਿਰ ਪ੍ਰਬੰਧ ਕੀ ਕਰਨਾ ਹੈਗਾ ਆ। ਇਹ ਸਾਰੀਆਂ ਗੱਲਾਂ ਦੀ ਜਾਣਕਾਰੀ ਤੁਹਾਨੂੰ ਇਹਨਾਂ ਪ੍ਰੋਗਰਾਮ ਚ ਮਿਲਦੀ ਹੈ। ਉਮੀਦ ਕਰਦਾ ਕਿ ਤੁਸੀਂ ਇਹਨਾਂ ਸਾਰੀਆਂ ਗੱਲਾਂ ਕਰਕੇ ਇਹਨਾਂ ਰੇਡੀਓ ਸਟੇਸ਼ਨਾਂ ਦਾ, ਯੂਟਿਊਬ ਦਾ, ਫੇਸਬੁੱਕ ਦਾ ਸਹਿਯੋਗ ਕਰੋਗੇ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਕਾਕ ਸਾਹਿਬ ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ ਜੀ, ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਥੈਂਕ ਯੂ ਸੋ ਮਚ, ਸਰੋਤਿਓ ਤੁਹਾਡਾ ਵੀ ਧੰਨਵਾਦ, ਮਿਲਦੇ ਹਾਂ ਜੀ ਪਰਸੋਂ ਨੂੰ ਫੇਰ, ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ।

ਦੋਸਤੋ, ਸਤਿ ਸ੍ਰੀ ਅਕਾਲ, ਨਮਸਤੇ, ਆਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਦੇ ਉੱਪਰ, ਨਿਊਯਾਰਕ ਸਟੂਡੀਓ ਤੋਂ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ, ਤੁਹਾਨੂੰ ਪਤਾ ਹੈ ਕਿ ਇੱਕ ਦਿਨ ਛੱਡ ਕੇ ਤੇ ਦੂਸਰੇ ਦਿਨ ਅਸੀਂ ਪ੍ਰੋਗਰਾਮ ਕੱਲ ਨਹੀਂ ਸੀ ਕੀਤਾ, ਅੱਜ ਕੀਤਾ, ਕੱਲ ਨੂੰ ਫੇਰ ਨਹੀਂ ਕਰਾਂਗੇ, ਪਰਸੋਂ ਨੂੰ ਫੇਰ ਕਰਾਂਗੇ। ਸੋ ਇਹ ਪ੍ਰੋਗਰਾਮ ਤੁਸੀਂ ਪਸੰਦ ਕਰਦੇ ਹੋ, ਸੁਣਦੇ ਹੋ ਮੇਰੇ ਵੀਰੋ ਤੇ ਭੈਣੋ ਭਰਾਵੋ, ਤੇ ਸ਼ੁਕਰੀਆ ਤੁਹਾਡਾ, ਧੰਨਵਾਦ, ਬਹੁਤ ਮਿਹਰਬਾਨੀ। ਤੇ ਅੱਜ ਆਪਾਂ ਤਕਰੀਬਨ ਇਸ ਵੇਲੇ ਟਾਈਮ ਹੋ ਗਿਆ ਜੀ 7:06, ਤੇ ਸੈਚਰਡੇ ਦਾ ਦਿਨ ਹੈ ਅੱਜ। ਅਸੀਂ ਵਿਸਾਖੀ ਦਾ ਬਹੁਤ ਵਧੀਆ ਮੇਲਾ ਲੱਗਦਾ ਗੁਰਦੁਆਰਾ ਸਾਹਿਬ ਦੇ ਵਿਚ, ਕੀਰਤਨ ਵੀ ਹੁੰਦੇ ਆ, ਕਥਾਵਾਂ ਵੀ ਹੁੰਦੀਆਂ, ਬਾਹਰ ਬਹੁਤ ਸਟਾਲ ਲੱਗਦੇ ਆ, ਹਜ਼ਾਰਾਂ ਦੁਨੀਆਂ ਪਤਾ ਨੀ ਸਾਡੇ ਸਰੋਤੇ ਤੇ ਸਾਡੇ ਵੀਰ ਭੈਣ ਭਰਾ ਤੇ ਉੱਥੇ ਪਹੁੰਚਦੇ ਆ, ਬਹੁਤਿਆਂ ਨਾਲ ਮੁਲਾਕਾਤਾਂ ਵੀ ਹੋਈਆਂ, ਬਹੁਤ ਪਿਆਰਾ ਲੱਗਾ। ਸੋ ਇਹ ਹੈ ਜੀ ਬ੍ਰਿਜੂ ਆਪਣਾ ਗੁਰਦੁਆਰਾ ਸਾਹਿਬ ਕਾਰਟਰੇਡ ਦਾ ਨਿਊ ਜਰਸੀ, ਜਿੱਥੇ ਅਸੀਂ ਤਕਰੀਬਨ ਆਪਣੇ 15-16 ਸਾਲ ਪਹਿਲਾਂ ਉੱਥੇ ਰਹੇ। ਸੋ ਦੋਸਤੋ, ਇਹ ਦਿਨ ਤਿਆਰ ਆਉਂਦੇ ਆ। ਸੋ ਅਗਲੇ ਕੁਛ ਦਿਨਾਂ ਬਾਅਦ ਵੱਡੀ ਪਰੇਡ ਵੀ ਜਿਹੜੀ ਹੈ ਨਿਊਯਾਰਕ ਸਿਟੀ ਦੇ ਵਿਚ ਹੋ ਰਹੀ ਹੈ ਵਿਸਾਖੀ ਦੀ, ਤੇ ਉੱਥੇ ਵੀ ਰੌਣਕਾਂ ਲੱਗਣਗੀਆਂ ਜੀ। ਉਸ ਤੋਂ ਬਾਅਦ ਕਾਰਟਰੇਡ ਦੇ ਵਿਚ ਵੀ ਲੱਗਣੀ ਹੈ ਕਾਫੀ ਕੁਛ। ਵਿਸਾਖੀ ਦਾ ਬਹੁਤ ਅੱਛਾ ਦਿਨ ਜਿਹੜੇ ਨਾ ਉਹ ਅਮਰੀਕਾ ਦੇ ਹਰ ਸ਼ਹਿਰਾਂ ਦੇ ਵਿਚ, ਵੱਡੇ ਵੱਡੇ ਸ਼ਹਿਰਾਂ ਚ, ਕੈਨੇਡਾ ਚ, ਦੁਨੀਆਂ ਚ, ਜਿੱਥੇ ਵੀ ਸਿੱਖ ਵਸਦੇ ਆ, ਉਹ ਇਹ ਦਿਨ ਮਨਾਉਂਦੇ ਆ, ਖੁਸ਼ੀਆਂ ਦੇ ਭਰੇ ਦਿਨ ਹੈ। ਸੋ ਲਓ ਆਪਾਂ ਕੁਛ ਗੀਤ ਸੁਣਦੇ ਹਾਂ, 4-5 ਗੀਤ ਲਵਾਂਗਾ ਜੀ। ਮਨਕੀਰਤ ਔਲਖ ਦਾ, ਉਸ ਤੋਂ ਬਾਅਦ ਰਣਜੀਤ ਬਾਵਾ ਹੁਣਾਂ ਦਾ ਆਏਗਾ, ਫਿਰ ਰਾਜਵੀਰ ਜਵੰਦਾ ਦਾ, ਤੇ ਕਨਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ। ਇਹ 4-5 ਗੀਤ ਆਪਾਂ ਤੁਹਾਡੇ ਨਾਲ ਅੱਜ ਸਾਂਝੇ ਕਰਨੇ ਆ।

0: تمام ما شاء الله.
1: ਸਾਨੂੰ ਜਿਹੜਾ ਨਾ ਉਹ ਗੁਜ਼ਾਰਾ ਕਰਨਾ ਪੈਂਦਾ। ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਐਸੇ ਗੀਤ ਜਿਹੜੇ ਨਾ ਲਾਏ ਜਾਣ ਜਿਹਨਾਂ ਦਾ ਵਰਗਰ ਗਾਣੇ ਹੋਣ, ਜਿਹਨਾਂ ਦੇ ਵਿੱਚ ਸੱਚਾਈ, ਜਿਹਦੇ ਵਿੱਚ ਸਮਝ ਲਓ ਕਿ ਕੁਛ ਗਲਤ ਬਲਤ ਅੱਜ ਕੱਲ੍ਹ ਚੱਲਦਾ ਬਹੁਤ ਗਾਣਿਆਂ ਦੇ ਵਿੱਚ। ਇੰਨਾ ਕਿਉਂ ਬੋਲ ਰਿਹਾ ਯਾਰ, ਮੈਂ ਕੀ ਕਰਾਂ, ਥੋੜੀ ਥੋੜਾ ਥੋੜਾ ਜਿਹਾ ਅੱਛਾ ਸੈੱਟ ਕਰ ਲਈਏ ਜੀ ਮਸਾ ਥੋੜਾ ਜਿਹਾ। ਨਹੀਂ ਇਹ ਕਹਿੰਦਾ
0: ਅੱਗੇ ਤਾਂ ਕਦੇ ਏਦਾਂ ਹੁੰਦੀ ਨਹੀਂ, ਅੱਜ ਪਹਿਲੀ ਵਾਰੀ ਏਦਾਂ ਦੀ ਆਵਾਜ਼ ਸੁਣੀ ਇਹਦੀ।
1: ਨਹੀਂ ਉਹ ਸੈਟਿੰਗ ਦੇ ਵਿੱਚ ਕਈ ਵਾਰੀ ਹੋ ਜਾਂਦਾ, ਬਟਨ ਬੁਟਨ ਥੋੜੇ ਜਿਹੇ ਜਿਆਦਾ ਚੱਕਦੀ ਨਾ ਗਾਣਿਆਂ ਚ।
0: ਓ ਠੀਕ ਹੈ ਯਾਰ,
1: ਓਕੇ ਵਿੱਚ ਆ ਕੇ ਫਿਰ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ। ਲੋ ਚੀਮਾ ਸਾਹਿਬ ਜੁੜ ਗਿਆ ਜੀ। ਦੋਸਤੋ ਤੁਸੀਂ ਕੁਛ ਗੀਤ ਸੁਣੇ, ਪੰਜ ਛੇ ਗਾਣੇ, ਤੇ ਬਹੁਤ ਵਧੀਆ। ਆਪਣੇ ਨਾਲ ਕੋਸ਼ਿਸ਼ ਹੁੰਦੀ ਕਿ ਤੁਹਾਡੇ ਨਾਲ ਕੋਈ ਵਧੀਆ ਗੀਤ ਜਿਹਨਾਂ ਚ ਵਧੀਆ ਹੋਵੇ ਉਹ ਲਾਏ ਜਾਣ। ਕੋਸ਼ਿਸ਼ ਤੇ ਹੁੰਦੀ, ਕਈ ਵਾਰੀ ਪਤਾ ਨੀ ਹੁੰਦਾ ਲੱਗ ਵੀ ਜਾਂਦਾ ਗਾਣਾ, ਤੇ ਉਹਦੇ ਲਈ ਖਿਮਾ ਦੇ ਜਾਂਚ ਚੱਕਾਂ ਜੀ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਚੀਮਾ ਸਾਹਿਬ ਉਹਨਾਂ ਦੇ ਨਾਲ, ਤੇ ਉਹਨਾਂ ਕੋਲੋਂ ਪੁੱਛਦੇ ਆ ਜੀ ਕੀ ਹੋ ਰਿਹਾ ਦੁਨੀਆਂ ਦੇ ਉੱਪਰ। ਸਾਡੇ ਨਾਲ ਜੁੜ ਗਏ ਨੇ ਲਾਲ ਸਿੰਘ ਚੀਮਾ ਸਾਹਿਬ ਫ੍ਰਿਜਨੋ ਕੈਲੀਫੋਰਨੀਆ ਤੋਂ। ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਆ ਜਾਓ ਜੀ।
0: ਜੀ ਖੱਤ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਜਿਹੜੇ ਸਾਨੂੰ ਸੁਨੇਹੇ ਭੇਜਦੇ ਰਹਿੰਦੇ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਖੱਤ ਸਾਹਿਬ ਜੀ ਵੱਲੋਂ ਵੀ ਤੇ ਬਾਕੀ ਸਾਰੀ ਜਿਹੜੀ ਸਾਡੀ ਸਮੁੱਚੀ ਟੀਮ ਆ ਉਹਨਾਂ ਨੂੰ ਵੀ। ਤੇ ਦੋਸਤੋ ਖਬਰਾਂ ਸਾਰਾ ਆਪਾਂ ਸ਼ੁਰੂ ਕਰਦੇ ਆ। ਤੇ ਖੱਤ ਸਾਹਿਬ ਜੀ, ਗੱਲ ਇਸ ਤਰ੍ਹਾਂ ਕਿ ਆਹ ਇੱਕ ਨਵੀਂ ਘਟਨਾ ਜਿਹੜੀ ਹੋਈ ਆ ਇਹ ਮੇਰੇ ਹਿਸਾਬ ਦੇ ਨਾਲ ਸ਼ਾਇਦ ਮੈਨੂੰ ਯਾਦ ਨਹੀਂ ਕਿ ਪਹਿਲਾਂ ਵੀ ਇਹ ਇਹ ਕਿਸੇ ਤਰ੍ਹਾਂ ਏਦਾਂ ਹੋਇਆ ਹੋਵੇ। ਆਪਾਂ ਸਕੂਲਾਂ ਦੇ ਵਿੱਚ ਖੱਕ ਸਾਹਿਬ ਜੀ ਆ ਜਿਹੜੀ ਮੈਸ ਸ਼ੂਟਿੰਗ ਜਿਹਨੂੰ ਕਹਿੰਦੇ ਆ ਇਹਦੀਆਂ ਖਬਰਾਂ ਤੁਹਾਨੂੰ ਪਤਾ ਪਈ ਆਉਂਦੀਆਂ ਰਹਿੰਦੀਆਂ ਤੇ ਅਮਰੀਕਾ ਦੇ ਹਿੱਸਿਆਂ ਦੇ ਵਿੱਚ। ਤੇ ਆਹ ਜਿਹੜੀ ਘਟਨਾ ਦੀ ਆਪਾਂ ਗੱਲ ਕਰਨ ਲੱਗੇ ਆ ਇਹ ਪਹਿਲੀ ਵਾਰੀ ਜਿਹੜੀ ਆ ਉਹ ਮੇਰੇ ਸੋਚ ਦੇ ਜਿੱਥੋਂ ਤੱਕ ਮੈਨੂੰ ਪਤਾ ਆ ਜਾਂ ਮੈਂ ਜਾਣਦਾ ਆ ਇਹ ਅਮਰੀਕਾ ਦਾ ਜਿਹੜਾ ਲੂਈਜ਼ੀਆਨਾ ਸੂਬਾ ਖੱਕ ਸਾਹਿਬ ਜੀ ਹੈਗਾ ਉੱਥੇ ਦਾ ਇੱਕ ਸ਼ਹਿਰ ਆ ਜਿਹਦਾ ਨਾਂ ਹੈਗਾ ਸ਼੍ਰੈਪਪੋਰਟ। ਉਹ ਸ਼ਹਿਰ ਦੇ ਵਿੱਚ ਖੱਕ ਸਾਹਿਬ ਜੀ 8 ਬੱਚਿਆਂ ਦੀ ਇੱਕ ਰਫਲ ਵਾਲੇ ਨੇ ਗਨ ਵਾਲੇ ਨੇ ਜਿਹੜੀ ਆ ਉਹ ਉਹਨਾਂ ਨੂੰ ਮੌਤ ਦੇ ਘਾਟ ਪਾ ਰਿਹਾ ਜਿਹਦੇ ਵਿੱਚ ਉਹਨੇ 10 ਨਿੱਕੇ ਨਿੱਕੇ ਬੱਚਿਆਂ ਦੇ ਗੋਲੀਆਂ ਜਿਹੜੀਆਂ ਉਹ ਮਾਰੀਆਂ ਸੀਗੀਆਂ ਜਿਹਨਾਂ ਦੇ ਵਿੱਚੋਂ 8 ਦੀਆਂ ਤਾਂ ਉਸ ਵੇਲੇ ਉੱਥੇ ਹੀ ਜਾਨਾਂ ਗਈਆਂ ਤੇ 2 ਜਿਹੜੇ ਸੀਗੇ। ਹਾਂਜੀ ਹਾਂਜੀ
1: ਪੂਰਾ ਵੀ ਸ਼ਰਮ ਜਿਹਾ ਹੈ ਨੀ ਜਾਂ ਇਹਨਾਂ ਦਾ ਦਿਮਾਗ ਨੀ ਕੰਮ ਕਰਦਾ ਜਿਸ ਤਰ੍ਹਾਂ ਇਹ ਬੱਚਿਆਂ ਨੂੰ ਮਾਰਦੇ ਆ। ਕਿੰਨਾ ਮਾਵਾਂ ਦੇ ਨਿੱਕੇ ਨਿੱਕੇ ਲਾੜ ਲੜੀਆਂ ਉਹਨਾਂ ਨੂੰ ਮਾਰ ਕੇ ਮਿੱਟੀ ਕਰ ਦਿੰਦੇ ਆ। ਹਰਾਮ ਜਿਆਦੇ ਲੋਕ ਐਸੇ ਦੁਨੀਆਂ ਤੇ ਵਸਦੇ ਆ ਜੀ ਜਿਹਨਾਂ ਦਾ ਬਿਲਕੁਲ ਦਿਮਾਗ ਖਰਾਬ। ਫਿਰ ਕਮ ਸੇ ਕਮ ਚੀਮਾ ਸਾਹਿਬ ਜਿਹੜੀਆਂ ਗੰਨਾ ਛੰਨਾ ਇੰਨੀ ਪੁਲਿਸ ਤੁਰੀ ਫਿਰਦੀ ਹਰ ਸ਼ਹਿਰ ਦੇ ਵਿੱਚ ਹਰ ਪੁਲਿਸ ਆ ਚੈੱਕ ਕਰਦੇ ਕਿ ਇਹਨੂੰ ਲਾਇਸੈਂਸ ਆ ਇਹਦੇ ਕੋਲ ਕੀ ਆ ਇਹਦੇ ਕੋਲ ਗੱਡੀ ਜੇ ਕਿਸੇ ਨੂੰ ਖੜੀ ਕੀਤੀ ਆ ਉਹਦੀ ਕਮ ਸੇ ਕਮ ਤਲਾਸ਼ੀ ਲਈ ਜਾਵੇ ਕਿ ਇਹਦੇ ਕੋਲ ਗਨਸ਼ੰਤ ਨੀ ਗੱਡੀ ਦੇ ਵਿੱਚ ਨਹੀਂ ਹੋ ਰਿਹਾ।
0: ਬਿਲਕੁਲ
1: ਛੋਟੀ ਜੀ ਨਾ ਇੱਕ ਰਿਕੁਐਸਟ ਆ ਇੱਕ ਵੀਡੀਓ ਆ ਸਾਡੇ ਜਿਹੜਾ ਪੇਜ ਹੈ ਨਾ ਆਪਣਾ ਪ੍ਰਵਾਸ ਰੇਡੀਓ ਗਰੁੱਪ ਉਹਦੇ ਵਿੱਚ ਪਤਾ ਲੱਗਾ ਹੋਣਾ ਕਿ ਕੁਛ ਪੰਜਾਬ ਸਰਕਾਰ ਨੇ ਕੁਝ ਫੈਸਲੇ ਕੀਤੇ ਆ ਕਿ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਨੁਕਸਾਨ ਪਹੁੰਚਾਉਂਦੇ ਆ ਬੇਅਦਬੀ ਕਰਦੇ ਆ ਉਹਦੇ ਲਈ ਇੱਕ ਜਿਹੜਾ ਕੀ ਹੋਇਆ ਕਿ ਅਸੈਂਬਲੀ ਦੇ ਵਿੱਚ ਮਤਾ ਪਾਸ ਹੋ ਗਿਆ ਕਿ ਹੁਣ ਕਰਨੀ ਬੜੀ ਔਖੀ ਹੋਏਗੀ। ਇੱਕ ਗੱਲ ਹੋਰ ਵੀ ਹੋਈ ਆ ਪਰਸੋਂ ਦੀ ਗੱਲ ਆ ਜੀ ਹਰਿਮੰਦਰ ਸਾਹਿਬ ਦੇ ਵਿੱਚ ਗੋਲਡ ਆਪਣੇ ਕਿਸੇ ਬੰਦੇ ਨੇ ਤੁਰਿਆ ਜਾਂਦਾ ਖਲੋਤਾ ਵਾ ਆਰਾਮ ਦੇ ਨਾਲ ਵਿੱਚ ਛਾਲ ਮਾਰਤੀ ਭੱਜ ਕੇ ਜ਼ੋਰ ਨਾਲ ਫੜਨ ਦੀ ਕੋਸ਼ਿਸ਼ ਕੀਤੀ ਤੇ ਉਹ ਥੱਲੇ ਡੂੰਘੇ ਜਾ ਕੇ ਉਹਦੀ ਡੈਥ ਹੋ ਗਈ। ਪਤਾ ਨੀ ਲੋਕ ਕਿੱਧਰ ਨੂੰ ਦਿਮਾਗ ਤੁਰ ਪਿਆ। ਲੋ ਮੈਂ ਥੋੜੀ ਜਿਹੀ ਵੀਡੀਓ ਲਾਉਣਾ ਇਹਦੇ ਕੁਛ ਸਾਨੂੰ ਪਤਾ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਕੈਪਟਨ ਸੇਵਾ ਸਿੰਘ ਬੜਿਆਲ ਚੇਅਰਮੈਨ ਐਕਸ ਆਰਮੀ ਵੈਲਫੇਅਰ ਕਮੇਟੀ ਪੰਜਾਬ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਾਰੇ ਜੋ ਬਿੱਲ ਪਾਸ ਹੋ ਗਿਆ ਉਹਦੇ ਵਾਸਤੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਨੂੰ ਮੈਂ ਮੁਬਾਰਕਬਾਦ ਦਿੰਦਾ ਔਰ ਨਾਲ ਦਾ ਨਾਲ ਉਹ ਜਥੇਬੰਦੀਆਂ ਜਿਨ੍ਹਾਂ ਨੇ ਉਹਦੇ ਵਿੱਚ ਹਿੱਸਾ ਲਿਆ ਔਰ ਗੌਰਮੈਂਟ ਨੂੰ ਮਜਬੂਰ ਕੀਤਾ, ਜਿਹੜਾ ਕਿ ਪਹਿਲਾਂ ਕੋਈ ਵਿਚਾਰ ਐਸਾ ਨਹੀਂ ਸੀ 18 ਮਹੀਨਿਆਂ ਤੋਂ ਲੈ ਕੇ, ਦੇਰ ਆਏ ਦਰੁਸਤ ਆਏ, ਬਹੁਤ ਬਹੁਤ ਵਧਾਈ ਉਹ ਗੌਰਮੈਂਟ ਨੂੰ, ਆਮ ਆਦਮੀ ਪਾਰਟੀ ਦੀ ਗੌਰਮੈਂਟ ਨੂੰ, ਨਾਲ ਦਾ ਨਾਲ ਜਿਹਨਾਂ ਲੋਕਾਂ ਨੇ ਹਿੱਸਾ ਲਿਆ, ਇੱਕ ਇੱਕ ਇੰਡੀਵਿਜੁਅਲ ਨੂੰ ਔਰ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਨੂੰ, ਐਕਸ ਸਰਵਿਸਮੈਨ ਜਥੇਬੰਦੀਆਂ ਨੂੰ ਔਰ ਸਾਡੀ ਜਥੇਬੰਦੀ ਐਕਸ ਆਰਮੀ ਵੈਲਫੇਅਰ ਕਮੇਟੀ ਪੰਜਾਬ ਵੱਲੋਂ ਔਰ ਸੰਯੁਕਤ ਜਵਾਨ ਮੋਰਚਾ ਪੰਜਾਬ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਲੇਕਿਨ ਬਹੁਤ ਚੰਗੀ ਗੱਲ ਹੋਈ ਹੈ, ਲੇਕਿਨ ਇੱਕ ਸਵਾਲ ਇੱਥੇ ਖੜਾ ਹੁੰਦਾ ਆ ਕਿ ਇਹ ਬਿੱਲ, ਇਹਦੇ ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਲਾਗੂ ਹੋ ਜਾਏਗਾ, ਲੇਕਿਨ ਇਹ ਵੀ ਆਵਾਜ਼ਾਂ ਸੁਣਨ ਦੇ ਵਿੱਚ ਆਈਆਂ ਆ ਕਿ ਬਾਕੀ ਸੂਬਿਆਂ ਦੇ ਵਿੱਚ ਕਿਸ ਤਰ੍ਹਾਂ ਹੋਏਗਾ, ਕਿ ਬਾਕੀ ਜਿਹੜੇ ਪੰਜਾਬ ਤੋਂ ਬਾਹਰ ਗੁਰਦੁਆਰਾ ਸਾਹਿਬ ਹੈਗੇ ਆ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਦੇ ਕੀ ਪ੍ਰਬੰਧ ਕੀਤੇ ਜਾਣਗੇ, ਇਹਦੇ ਬਾਰੇ ਵੀ ਵਿਚਾਰ ਕਰਨ ਦੀ ਲੋੜ ਹੈ। ਇਹਦੇ ਵਾਸਤੇ ਮੈਂ ਸੈਂਟਰਲ ਗੌਰਮੈਂਟ, ਬੀਜੇਪੀ ਗੌਰਮੈਂਟ ਨੂੰ ਅਪੀਲ ਕਰਾਂਗਾ, ਬੇਨਤੀ ਕਰਾਂਗਾ ਕਿ ਇਹ ਸਾਰੇ ਸੂਬਿਆਂ ਦੇ

0: ਸਤਿ ਸ੍ਰੀ ਅਕਾਲ, ਗੁੱਡ ਮੋਰਨਿੰਗ, ਰਾਮ ਰਾਮ। ਉਮੀਦ ਹੈ ਕਿ ਆਪ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅੱਜ ਫਿਰ ਉਸ ਪਰਮਾਤਮਾ ਨੇ ਭਾਗਾਂ ਭਰਿਆ ਦਿਨ ਬਖਸ਼ਿਸ਼ ਕੀਤਾ ਹੈ ਤੇ ਅੰਮ੍ਰਿਤ ਵੇਲੇ ਉਸ ਪਰਮਾਤਮਾ ਦੇ ਅੱਗੇ ਇਹੋ ਅਰਦਾਸ ਕਰਦਾ ਹਾਂ ਕਿ ਹੇ ਪਰਮਾਤਮਾ, ਸਭਨਾ ਦੇ ਸਿਰਾਂ ਤੇ ਮਿਹਰ ਦੀਆਂ ਚਾਦਰਾਂ ਤਾਣ ਕੇ ਰੱਖਣੀਆਂ, ਸਭਨਾ ਦੇ ਅੰਗ ਸੰਗ ਸਹਾਈ ਹੋਣਾ, ਸਭ ਦੇ ਕਾਰਜ ਰਾਸ ਕਰਨੇ, ਸਭ ਨੂੰ ਤੰਦਰੁਸਤੀ, ਖੁਸ਼ੀਆਂ, ਖੇੜੇ, ਕਾਮਯਾਬੀ, ਤਰੱਕੀ ਬਖਸ਼ਿਸ਼ ਕਰਨੀ।
1: ਸਾਡੇ ਬਹੁਤ ਸਤਿਕਾਰਯੋਗ ਸਾਡੇ ਗਰੁੱਪ ਦੇ ਵਿੱਚ ਬਹੁਤ ਸੇਵਾ ਸਿੰਘ ਹੋਣਾ ਦਾ ਪਹਿਲਾ ਮੈਸੇਜ ਅਸੀਂ ਜਿਹੜਾ ਉਹ ਪਲੇ ਕੀਤਾ ਸੀ। ਦੂਜਾ ਗੁਰਦੀਪ ਸਿੰਘ ਦਾਨੀ ਸਾਹਿਬ ਤਕਰੀਬਨ ਮੈਨੂੰ ਮੈਂ ਤੇ 3:30 ਵਜੇ ਸਵੇਰੇ ਉੱਠ ਪੈਂਦੇ ਆ ਜੀ ਚੀਮਾ ਸਾਹਿਬ, ਤੇ ਇਹ ਫਿਰ ਮੈਸੇਜ ਕਰਦੇ ਆ ਹਰ ਰੋਜ਼, ਲਿਖਦੇ ਵੀ ਬਹੁਤ ਵਧੀਆ। ਪੁਲਿਸ ਰਿਟਾਇਰ ਹੋਏ ਆ ਜੀ ਦਾਨੀ ਸਾਹਿਬ, ਥੈਂਕ ਯੂ ਤੁਹਾਡਾ। ਸੇਵਾ ਸਿੰਘ ਜੀ ਹੋਰ ਵੀ ਬਹੁਤ ਆ, ਪਰ ਹੁਣ ਜੀ ਸਾਡਾ ਟਾਈਮ ਹੀ ਸਾਰਾ, ਬਹੁਤ ਸਾਰੇ ਸੱਜਣ ਹੈ, ਬੂਟਾ ਗੁਲਾਮੀ ਵਾਲਾ ਹੈਗਾ, ਉਹ ਬਹੁਤ ਸੋਹਣਾ ਲਿਖਦੇ ਆ। ਸੇਵਾ ਸਿੰਘ ਭੰਡਾਲ ਹੋਣੀ ਦੀ ਤੁਸੀਂ ਸੁਣ ਲਈ ਆ, ਤੇ ਵੀਰ ਬਹੁਤ ਜ਼ਿਆਦਾ ਹੈ ਜਿਹੜੇ ਸਾਡੇ ਨਾਲ ਇਸ ਗਰੁੱਪ ਤੇ ਜੁੜੇ ਹੋਏ ਆ ਪ੍ਰਵਾਸ ਰੇਡੀਓ ਗਰੁੱਪ ਦੇ ਨਾਲ, ਉਹਨਾਂ ਦਾ ਵੀ ਧੰਨਵਾਦ, ਸ਼ੁਕਰੀਆ ਸਾਰਿਆਂ ਦਾ। ਤੇ ਅਸੀਂ ਇਸੇ ਤਰ੍ਹਾਂ ਕੋਸ਼ਿਸ਼ ਕਰਦੇ ਰਹਾਂਗੇ ਕਦੇ ਕਦੀ ਤੁਹਾਡੇ ਜਿਹੜੇ ਮੈਸੇਜ ਹੈ ਨਾ ਉਹ ਵੀ ਪਲੇ ਕਰਦੇ ਰਹੀਏ। ਬੜੀ ਮਿਹਰਬਾਨੀ ਹੈ ਉਹ ਚੀਮਾ ਸਾਹਿਬ
2: ਜੀ। ਗੱਪ ਸਾਹਿਬ ਜੀ, ਹੁਣ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਉਹ ਅਮਰੀਕਾ ਦਾ ਜਿਹੜਾ ਲੁਈਜ਼ੀਆਨਾ ਸੂਬਾ ਹੈਗਾ, ਉੱਥੇ ਦਾ ਜਿਹੜਾ ਸ਼ਰੈਪੋਰਟ ਜਿਹੜਾ ਸ਼ਹਿਰ ਦਾ ਨਾਂ ਆ, ਉੱਥੇ ਗੱਪ ਸਾਹਿਬ ਜੀ ਇੱਕ ਗਨਮੈਨ ਜਿਹਨੂੰ ਆਪਾਂ ਰਫਲ ਵਾਲਾ ਕਹਿ ਦਿੰਦੇ ਆ, ਉਹਨੇ 10 ਨਿੱਕੇ ਨਿੱਕੇ ਬੱਚੇ ਗੱਪ ਸਾਹਿਬ ਜੀ ਜਿਹੜੇ 14 ਸਾਲ ਤੋਂ ਸਾਰੇ ਦੇ ਸਾਰੇ ਥੱਲੇ ਸੀ, ਤੇ ਉਹਨਾਂ ਦੇ ਵਿੱਚੋਂ 8 ਆ ਜਿਹੜੇ ਉਹਨਾਂ ਦੀਆਂ ਜਾਨਾਂ ਉੱਥੇ ਹੀ ਚਲੀਆਂ ਗਈਆਂ। ਜਿਹੜੇ 2 ਸੀਗੇ ਗੱਪ ਸਾਹਿਬ ਜੀ ਉਹ ਹਾਸਪਿਟਲ ਦੇ ਵਿੱਚ ਐਡਮਿਟ ਆ, ਤੇ ਉਹਨਾਂ ਨੂੰ ਖੱਕ ਸਾਹਿਬ ਜੀ ਦੇਖੋ ਇਹਦੇ ਵਿੱਚ ਜਿਹੜਾ ਸਭ ਤੋਂ ਛੋਟਾ ਬੱਚਾ ਸੀ ਉਹ ਸਿਰਫ 1 ਸਾਲ ਦਾ ਸੀ, ਸਿਰਫ 1 ਸਾਲ, ਤੇ ਜਿਹੜਾ ਸਭ ਤੋਂ ਵੱਡਾ ਸੀ ਉਹ 14 ਸਾਲ ਦਾ ਸੀਗਾ। ਉਹ ਇਹ ਜਿਹੜੀ ਘਟਨਾ ਵਾਪਰੀ ਆ ਖੱਕ ਸਾਹਿਬ ਜੀ, ਇਹ ਕਿਸੇ ਸਕੂਲ ਚ ਜਾਂ ਕਿਸੇ ਇਸ ਤਰ੍ਹਾਂ ਦੇ ਜਿੱਥੇ ਆਮ ਕਰਕੇ ਪਰਜਾ ਇਕੱਠੀ ਹੁੰਦੀ ਉੱਥੇ ਨਹੀਂ ਹੋਈ। ਇਹ ਇੱਕ ਸਟਰੀਟ ਦੇ ਉੱਤੇ 3 ਵੱਖਰੇ ਵੱਖਰੇ ਘਰਾਂ ਦੇ ਵਿੱਚ ਘਰਾਂ ਦੇ ਮਤਲਬ ਜਗ੍ਹਾ ਦੇ ਉੱਤੇ ਹੋਈ ਆ, ਤੇ ਇਹਦੇ ਬਾਰੇ ਚ ਹੁਣ ਖਬਰ ਆ ਜਿਹੜੀ ਉਹ ਅਜੇ ਅੰਡਰ ਇਨਵੈਸਟੀਗੇਸ਼ਨ ਹੈ ਕਿਉਂਕਿ ਅਜੇ ਹੋਇਆ ਹੀ ਆ। ਪਰ ਇਹਨਾਂ ਨੇ ਇੱਥੇ ਤੱਕ ਦੱਸਿਆ ਕਿ ਐਤਵਾਰ ਜਿਹੜਾ ਸੀਗਾ ਉਸ ਦਿਨ ਪੁਲਿਸ ਮਹਿਕਮੇ ਦੇ ਜਿਹੜੇ ਕਰਮਚਾਰੀ ਸੀਗੇ ਉਹਨਾਂ ਨੇ ਜਿਹੜਾ 300 ਬਲਾਕ ਆ 79ਵੀਂ ਸਟਰੀਟ ਦਾ ਉੱਥੇ ਇਹ ਘਟਨਾ ਹੋਈ ਆ, ਤੇ ਸਵੇਰ ਦੇ 6 ਵਜੇ ਸੀ ਹਜੇ। ਸੋ ਸਵੇਰੇ 6 ਵਜੇ ਕਿਹੜੀ ਪੈਪਾ ਲੋਕ ਤਾਂ ਅਜੇ ਉਹ ਸੁੱਤੇ ਪਏ ਹੁੰਦੇ ਆ ਖਾਲਸਾ ਜੀ ਉਸ ਵੇਲੇ, ਇਹਨਾਂ ਇਹ ਕਿੱਦਾਂ ਹੋ ਗਿਆ? ਸਵੇਰ ਦੇ 6 ਵਜੇ ਦੀ ਇਹ ਗੱਲਬਾਤ ਹੈਗੀ ਆ, ਤੇ ਉੱਥੇ ਜਿਹੜਾ ਉਹ ਗੋਲੀਆਂ ਚਲਾਉਣ ਵਾਲਾ ਸੀ ਉਹਨੇ ਗੋਲੀਆਂ ਮਾਰ ਕੇ ਖਾਕ ਸਾਹਿਬ ਜੀ, ਤੇ ਫਿਰ ਉਹਨੇ ਕਿਸੇ ਦੀ ਕਾਰ ਸੀ ਜਿਹੜੀ ਉਹ ਖੋਹ ਕੇ ਜਿਹਨੂੰ ਹਾਈਜੈਕ ਕਹਿ ਦਿੰਦੇ ਆ ਕਰ ਲਈ, ਤੇ ਉਹ ਕਾਰ ਦੇ ਵਿੱਚ ਬੈਠ ਕੇ ਫਿਰ ਉਹ ਦੌੜ ਗਿਆ, ਤੇ ਫਿਰ ਪੁਲਿਸ ਵਾਲਿਆਂ ਨੇ ਉਹਦੇ ਮਗਰ ਆਪਣੀਆਂ ਗੱਡੀਆਂ ਲਾਈਆਂ, ਤੇ ਫਿਰ ਉਹਦੇ ਜਿਹੜੀ ਗੋਲੀਆਂ ਵੱਜੀਆਂ, ਤੇ ਫਿਰ ਉਹਦੀ ਵੀ ਜਿਹੜੀ ਸੀ ਉਹ ਡੈਥ ਹੋ ਗਈ ਆ। ਤੇ ਇਹਦੇ ਵਿੱਚ ਖਬਰਾਂ ਜਾਂ ਨਾ, ਕਿਉਂਕਿ ਉਹ 14 ਸਾਲ ਤੋਂ ਥੱਲੇ ਵਾਲੇ ਬੱਚੇ ਉਹਨਾਂ ਦੇ ਨਾਂ ਤਾਂ ਮੇਰਾ ਖਿਆਲ ਨੀ, ਸ਼ਾਇਦ ਮਗਰੋਂ ਨੀ, ਭਾਵੇਂ ਸਾਲ ਦੋ
1: ਨਹੀਂ ਆਉਣਗੇ ਜੀ, ਉਹਨਾਂ ਦੇ ਦੇਣੇ ਵੀ ਨਹੀਂ ਚਾਹੀਦੇ ਕਿਉਂਕਿ
2: ਹਾਂਜੀ ਬਿਲਕੁਲ ਉਹ ਨਾ ਨੀ ਬਿਲਕੁਲ 14-18 ਸਾਲ ਤੋਂ ਥੱਲੇ ਵਾਲੇ ਬੱਚਿਆਂ ਦਾ ਨਾਮ ਕਰਕੇ ਜਿਹੜੀ ਪੁਲਿਸ ਡਿਪਾਰਟਮੈਂਟ ਹੈ ਉਹ ਹਰੀ ਹਾਂਜੀ ਇਹਦੇ ਵਿਚ ਖੱਕ ਸਾਹਿਬ ਜੀ ਇਹ ਵੀ ਕਿਹਾ ਗਿਆ ਕਿ ਇਹ ਹੋਇਆ ਜਿਹੜਾ ਬਹੁਤ ਕੁਝ ਇਹਦੇ ਵਿਚ ਹਜੇ ਤੈਨੂੰ ਦੱਸਿਆ ਨੀ ਗਿਆ, ਪਰ ਪੁਲਿਸ ਵੱਲੋਂ ਪੀੜਤਾਂ ਨਾਲ ਹਮਦਰਦੀ ਆ ਜਿਹੜੀ ਉਹਦੇ ਤੌਰ ਤੇ ਕਰਦਾਸ ਜ਼ਰੂਰ ਕੀਤੀ ਗਈ ਆ। ਇੰਨੀ ਕੋਈ ਖਬਰ ਅਜੇ ਬਾਹਰ ਆਈ ਆ, ਤੇ ਕਿਉਂਕਿ ਅੱਜ ਸਵੇਰ ਦੀ ਉਹ ਖਬਰ ਆ ਉਹ ਤੁਹਾਨੂੰ ਪਤਾ ਵੀ ਇਨਵੈਸਟੀਗੇਸ਼ਨ ਹੋਊਗਾ ਤੇ ਅੱਗੇ ਉਹ ਗੱਲਬਾਤ ਮੇਰੀ ਸਾਹਮਣੇ ਆਊਗੀ। ਤੇ ਅਗਲੀ ਖਬਰ ਖੱਕ ਸਾਹਿਬ ਜਿਹੜੀ ਹੈਗੀ ਆ ਉਹ ਟਰੰਪ ਸਾਹਿਬ ਹਮੇਸ਼ਾ ਦੀ ਤਰ੍ਹਾਂ ਜਿਹੜੇ ਆ ਇਰਾਨ ਨੂੰ ਧਮਕੀਆਂ ਦੇ ਰਹੇ ਆ, ਅਤੇ ਦੂਜੇ ਪਾਸੇ ਆਪਣੇ ਸ਼ਾਂਤੀ ਦੇ ਸੌਦਾਗਰਾਂ ਨੂੰ ਇਰਾਨ ਭੇਜ ਰਹੇ ਆ।

0: ਤਾਂ ਕਿ ਉਹ ਇਰਾਨ ਨਾਲ ਸੌਦਾ ਤੈਅ ਕਰ ਸਕਣ। ਤੇ ਖਾਤਾ ਵੀ ਤੁਹਾਨੂੰ ਪਤਾ ਵੀ ਹਜੇ ਪਰਸੋਂ ਦੀ ਗੱਲ ਆ, ਉਹ ਸਭ ਕੁਛ ਫੈਸਲਾ ਹੋ ਗਿਆ ਸੀ, ਸਾਈਨ ਵੀ ਹੋਣ ਸਾਈਨ ਹੀ ਸਿਰਫ ਹੋਣ ਵਾਲੇ ਸੀ, ਤੇ ਫੇਰ ਨਾ ਤਾਂ ਇਜ਼ਰਾਇਲ ਉਤੇ ਹਮਲੇ ਕਰਨ ਹਟਿਆ ਆਪਣੇ ਲਿਬਨਾਨ ਦੇ ਉੱਤੇ, ਤੇ ਇਧਰ ਤੇ ਟਰੰਪ ਸਾਹਿਬ ਨੇ ਉਹ ਇਰਾਨ ਨੇ ਉਹ ਖੋ ਦਿੱਤੀ ਸੀ ਸਟੇਟ ਆਫ ਹੋਰਮੁਜ਼, ਤੇ ਟਰੰਪ ਸਾਹਿਬ ਕਹਿੰਦੇ ਵੀ ਮੈਂ ਇੱਥੋਂ ਆ ਜਿਹੜੇ ਇਰਾਨ ਦੀਆਂ ਪੋਰਟਾਂ ਤੋਂ ਜਿਹੜੇ ਇਰਾਨ ਦੀਆਂ ਬੰਦਰਗਾਹਾਂ ਤੋਂ ਜਹਾਜ਼ ਆ ਰਹੇ ਆ ਉਹਨਾਂ ਨੂੰ ਵੀ ਮੈਂ ਨੰਬਰ ਦੇਣਾ, ਬਾਕੀ ਜਿਹੜਾ ਮਰਜ਼ੀ ਆਵੇ। ਤੇ ਪਰ ਇਰਾਨ ਨੇ ਫਿਰ ਕਹਿੰਦਾ ਵੀ ਚੰਗਾ ਏਦਾਂ ਤੇ ਏਦਾਂ ਸਹੀ, ਤੂੰ ਮੇਰਿਆਂ ਨੂੰ ਨੰਗਣ ਦੇਣਾ, ਮੈਂ ਸਾਰਿਆਂ ਦੇ ਨੂੰ ਨੰਗਣ ਦੇਣਾ। ਤੇ ਉਹਨਾਂ ਨੇ ਫੇਰ ਮੁੜ ਕੇ ਉੱਥੇ ਜਿਹੜੀ ਸੀ ਉਹ ਪਾਬੰਦੀ ਲਾ ਦਿੱਤੀ ਆ। ਤੇ ਇਹਦੇ ਵਿੱਚ ਆਪਾਂ ਅੱਗੇ ਜਾ ਕੇ ਖਬਰ ਕਰਾਂਗੇ ਕਿ ਇੰਡੀਆ ਦੇ ਭਾਰਤ ਦੇ ਦੋ ਜਹਾਜ਼ ਜਿਹੜੇ ਸੀਗੇ ਉਹਨਾਂ ਤੇ ਥੋੜੀ ਗੋਲਾਬਾਰੀ ਵੀ ਹੋਈ ਆ। ਹਾਂਜੀ, ਤੇ ਉਹ ਅੱਗੇ ਵੱਖਰੀ ਖਬਰ ਆਪਣੇ ਕੋਲ ਹੈਗੀ ਜਾ ਕੇ। ਪਾਸੇ ਦਾ ਸਮਝੌਤਾ ਹੋਣ ਜਾ ਰਿਹਾ ਤੇ ਦੂਸਰੇ ਪਾਸੇ ਜਿਹੜਾ ਆ ਉਹ ਟਰੰਪ ਸਾਹਿਬ ਆ ਜਿਹੜੇ ਉਹ ਆਪਣੀ ਜਿਹੜੀ ਆ ਜਿਹਨੂੰ ਕਹਿੰਦੇ ਹੁੰਦੇ ਆ ਕਿ ਮੈਂ ਜਿਹੜਾ ਆ ਉਹ ਰੌਲਾ ਰੱਪਾ ਰੱਖਣਾ ਆ, ਰੌਲਾ ਅਸਲ ਚ ਇਸੇ ਗੱਲ ਦਾ ਆ, ਤੇ ਬਾਕੀ ਹੋਰ ਸਾਰਾ ਜੋ ਕੁਛ ਹੋਣਾ ਉਹ ਤਾਂ ਹੋ ਚੁੱਕਿਆ, ਤੇ ਜਿਹੜਾ ਥੋੜਾ ਬਹੁਤਾ ਹੋਰ ਹੋਣਾ ਹੋ ਗਿਆ। ਤੇ ਇਜ਼ਰਾਇਲ ਆ ਜਿਹੜਾ ਉਹ ਵੀ ਹਟਦਾ ਨੀ, ਪਰ ਉਹਦੇ ਉੱਤੇ ਵੀ ਜਿਹੜੇ ਦੁਨੀਆਂ ਦੇ ਦੇਸ਼ ਆ ਸਾਰੇ ਉਹ ਦੇਖੋ ਜਿਹੜਾ ਲਿਬਨਾਨ ਹੈਗਾ ਖਾਕ ਸਾਹਿਬ ਜੀ ਉਹਦਾ ਜਿਹੜਾ ਤੁਹਾਨੂੰ ਪਤਾ ਨਾ ਉੱਥੇ ਉਹ ਜਿਹੜਾ ਆਪਣੇ ਹੈਗਾ ਉੱਥੇ ਦਾ ਪ੍ਰੈਜੀਡੈਂਟ ਕਹਿ ਲਓ ਜਾਂ ਰਾਜਾ ਕਹਿ ਲਓ ਜੋ ਕੁਛ ਵੀ ਹੈਗਾ ਉੱਥੇ ਰਾਜ ਆ ਜਿਹੜਾ ਉਹ, ਤੇ ਜਿਹੜੀ ਹਿਜ਼ਬੁੱਲਾ ਆ ਇਹ ਵੱਖਰੇ ਵੱਖਰੇ ਇੰਡੀਪੈਂਡੈਂਟ ਆ, ਉਹਦੀ ਵੀ ਆਪਣੀ ਫੌਜ ਹੈਗੀ ਆ ਜਿਹੜੀ ਆ ਉੱਥੇ ਦੀ ਰਾਜ ਰੂਲਿੰਗ ਪਾਰਟੀ ਆ, ਹਿਜ਼ਬੁੱਲਾ ਜਿਹੜਾ ਉਹ ਤੋਂ ਵੱਖਰਾ ਆ। ਤੇ ਅੱਗੇ ਕਦੇ ਵੀ ਉਹ ਜਿਹੜਾ ਉਹ ਹਿਜ਼ਬੁੱਲਾ ਦੇ ਹੱਕ ਦੇ ਵਿੱਚ ਨਹੀਂ ਬੋਲਿਆ, ਨਾ ਹੀ ਉਹ ਇਰਾਨ ਦੇ ਸੋਰੀ ਇਜ਼ਰਾਇਲ ਦੇ ਖਿਲਾਫ਼ ਵੀ ਨਹੀਂ ਬੋਲਿਆ ਬਹੁਤਾ, ਪਰ ਇਸ ਵਾਰੀ ਉਹਨੇ ਵੀ ਜੋ ਕੁਛ ਇਜ਼ਰਾਇਲ ਕਰ ਰਹੇ ਨੇ ਉੱਥੇ ਖਾਕ ਸਾਹਿਬ ਜੀ ਉਹਨੇ ਵੀ ਰੌਲਾ ਪਾ ਲਿਆ। ਤੇ ਇਹਦੇ ਨਾਲ ਹੁਣ ਕੱਲਾ ਇੱਥੇ ਗੱਲ ਨਹੀਂ ਮੁੱਕਦੀ, ਗੱਲ ਜਿਹੜੀ ਆ ਉਹ ਸਾਰੀ ਦੁਨੀਆ ਆ ਜਿਹੜੀ ਉਹ ਇਜ਼ਰਾਇਲ ਦੇ ਖਿਲਾਫ਼ ਹੋ ਗਈ ਆ, ਸਾਰਾ ਯੂਰਪ ਦੇ ਕਈ ਕੰਟਰੀ ਆ ਜਿਹੜੇ ਉਹ ਤਾਂ ਬਹੁਤ ਸ਼ਬਦਾਵਲੀ ਉਹ ਸਖ਼ਤ ਵਰਤ ਰਹੇ ਆ ਇਜ਼ਰਾਇਲ ਦੇ ਖਿਲਾਫ਼, ਕਿਉਂਕਿ ਇਜ਼ਰਾਇਲ ਆ ਜਿਹੜਾ ਉਹਨੇ ਜੋ ਕੁਛ ਗਾਜ਼ਾ ਦੇ ਵਿੱਚ ਕੀਤਾ ਸੀਗਾ ਖਾਕ ਸਾਹਿਬ ਜੀ, ਗਾਜ਼ਾ ਦੀ ਅੱਧੀ 50% ਜਿਹੜਾ 14x10 ਮੀਲ ਤਾਂ ਉਹ ਪਹਿਲਾਂ ਹੀ ਆ, 14x10 ਕਿਲੋਮੀਟਰ ਆ ਸਾਰੀ ਉਹਦੀ ਟੈਰੀਟੋਰੀ ਆ, 14x140 ਸਕੁਏਅਰ ਕਿਲੋਮੀਟਰ ਆ ਜਿਹਨੂੰ ਆਪਾਂ ਵਰਗ ਕਿਲੋਮੀਟਰ ਕਹਿੰਦੇ
1: ਹਾਂ ਏਰੀਆ,
0: ਗਾਜ਼ਾ ਪੱਟੀ ਦੀ ਸਿਰਫ 14x10 ਕਿਲੋਮੀਟਰ ਦੀ ਹੈਗੀ ਆ ਉਹ ਸਾਰਾ 140 ਸਕੁਏਅਰ ਕਿਲੋਮੀਟਰ ਉਹ ਬਣਦਾ ਆ ਜਗ੍ਹਾ, ਉਨੀ ਵਿਚਾਰੇ ਹੈਗੀ ਆ ਤੇ ਉੱਥੇ 23 ਲੱਖ ਲੋਕ ਜਿਹੜੇ ਉਹ ਰਹਿੰਦੇ ਸੀਗੇ, ਤੇ ਉਹਦੇ ਚੋਂ ਉਹਨਾਂ ਨੇ ਅੱਧੇ ਚੋਂ ਇਜ਼ਰਾਇਲ ਨੇ ਆਪਣੀ ਉਹ ਕਹਿੰਦਾ ਜੀ ਯੈਲੋ ਲਾਈਨ ਆ ਮੇਰਾ ਇਹ ਸੇਫਟੀ ਹੋਇਆ ਜੇ ਆ ਉਹ ਆ ਤੇ ਉਹ ਦੱਬੀ ਬੈਠਾ ਉਹ। ਤੇ ਇਸੇ ਤਰ੍ਹਾਂ ਇਹ ਜਿਹੜਾ ਹੈਗਾ ਲਿਬਨਾਨ ਦਾ ਇਲਾਕਾ ਇਹਦੇ ਵਿਚ ਵੀ ਕਈ ਜਗ੍ਹਾ ਤੇ ਉਹਨੇ 10 ਕਿਲੋਮੀਟਰ ਅੰਦਰ ਤੱਕ ਜਾਣੀ ਕਿ ਉਹ ਜਿਹੜਾ ਲਿਟਰੀ ਨਾਂ ਦਾ ਰਿਵਰ ਆ ਉਦੋਂ ਜਿਹੜਾ ਸਾਊਥ ਵੱਲ ਦਾ ਦੱਖਣ ਵੱਲ ਦਾ ਪਾਸਾ ਆ ਉਹ ਇਜ਼ਰਾਇਲ ਦੱਬ ਕੇ ਕਹਿੰਦਾ ਇਹ ਮੇਰਾ ਸੇਫਟੀ ਜੋਨ ਆ ਇਦੂ ਅੱਗੇ ਨੀ ਤੁਸੀਂ ਆ ਸਕਦੇ, ਤੇ ਗੋਲਾਬਾਰੀ ਉਹ ਅੱਗੇ ਕਰ ਰਹੇ ਹਨ। ਸੋ ਇਹਦੇ ਕਰਕੇ ਜਿਹੜਾ ਆ ਉਹ ਲੜਾਈ ਬੰਦ ਹੁੰਦੀ ਨੀ ਲੱਗਦੀ ਕਿਉਂਕਿ ਇਜ਼ਰਾਇਲ ਨੇ ਬੰਦ ਕੀਤੀ ਨੀ।
1: ਚਲੋ ਇਹ ਤਾਂ ਹੋ ਗਈਆਂ ਖਬਰਾਂ, ਮੈਂ ਪੁੱਛਦਾ ਕਿ ਕਦੀ ਹੋ ਸਕਦਾ ਕਿ ਸ਼ਾਂਤੀ ਹੋ ਜਾਏ, ਲੋਕ ਪਿਆਰ ਮੁਹੱਬਤ ਨਾਲ ਵੱਸ ਸਕਣ, ਕਦੀ ਇਹ ਕਦੀ ਸੋਚਦੇ ਆਪਾਂ ਕਦੀ ਹੋ ਸਕਦਾ ਹੈ?
0: ਹਾਂਜੀ, ਕੋਈ ਵੀ ਗੱਲ ਆ ਜਿਹੜੀ ਉਹ ਅਸੰਭਵ ਨੀ ਹੁੰਦੀ, ਹਰੇਕ ਗੱਲ ਅਸੰਭਵ ਹੁੰਦੀ ਪਰ ਉਹਦੇ ਤੇ ਸ਼ਰਤਾਂ ਹੁੰਦੀਆਂ, ਖਾਕ ਸਾਹਿਬ ਜੀ ਜਦੋਂ ਸ਼ਰਤ ਪੂਰੀ ਕਰ ਦਿਓਗੇ ਤੇ ਉਹ ਹੋ ਜਾਊਗਾ। ਹਰੇਕ ਜਿਹੜੀ ਜੋ ਕੁਛ ਵੀ ਇਸ ਦੁਨੀਆਂ ਚ ਹੁੰਦਾ ਆ ਉਹ ਸ਼ਰਤੀਆ ਹੁੰਦਾ ਆ, ਹਰੇਕ ਚੀਜ਼ ਤੇ ਸ਼ਰਤ ਹੁੰਦੀ ਆ ਕਿ ਜੇ ਤੁਸੀਂ ਏਦਾਂ ਕਰੋਗੇ ਤਾਂ ਆ ਹੋਊਗਾ, ਜੇ ਏਦਾਂ ਕਰੋਗੇ ਤਾਂ ਆ ਹੋਊਗਾ, ਜੇ ਏਦਾਂ ਕਰੋਗੇ ਤਾਂ ਆ ਹੋਗਾ। ਸੋ ਕੋਈ ਵੀ ਚੀਜ਼ ਇਹਦੀ ਸ਼ਰਤ ਤੋਂ ਬਗੈਰ ਨੀ ਹੈਗੀ, ਉਹ ਸ਼ਰਤਾਂ ਪੂਰੀਆਂ ਕਰਨਗੇ ਉਹ ਇਜ਼ਰਾਇਲ ਆ ਜਿਹੜਾ
1: ਸਿੱਧੀ ਇਸਰਾਇਲ ਦੀ ਤੇ ਸਿੱਧੀ ਬਦਮਾਸ਼ੀ ਹੈ ਨਾ ਕਿ ਉਹ
0: ਬਦਮਾਸ਼ੀ ਬਿਲਕੁਲ।
1: ਹਾਂਜੀ, ਲਿਬਨਾਨ ਵਾਲੇ ਆਪਣੇ ਆਰਾਮ ਨਾਲ ਬੈਠੇ ਆ, ਜਦੋਂ ਤੁਸੀਂ
0: ਬਿਲਕੁਲ ਬਿਲਕੁਲ ਬਿਲਕੁਲ
1: ਤਾਂ ਉਹ ਅੱਗੋਂ ਤੁਹਾਡੇ ਨਾਲ ਆਕੜਦੇ ਆ, ਤੇ ਇਹੀ ਸੇਮ ਹੀ ਫਲਸਤੀਨੀ ਵਾਲੇ ਉਹਨਾਂ ਦੇ ਨਾਲ ਤੁਸੀਂ ਪੰਗਾ ਲੈਂਦੇ ਹੋ ਤੇ ਫਿਰ ਉਹ ਮਰਦੇ ਬੰਦੇ ਕੀ ਕਰਨ? ਇਹ ਤਾਂ ਇਸਰਾਇਲ ਦੀ ਬਦਮਾਸ਼ੀ ਹੈ ਟੋਟਲ,
0: ਇਸਰਾਇਲ ਤੋਂ ਕੀ ਬਦਮਾਸ਼ੀ ਆ ਜੀ ਉਹ ਜਿਹੜਾ ਹੈਗਾ ਆਪਣੇ ਦੇਖੋ ਉਹ ਜਿਹੜੇ ਸੈਟਲਰ ਆ ਉਹਨਾਂ ਦੇ ਬਦਮਾਸ਼ ਜਿਹੜੇ ਆਪਾਂ ਹੁਣ ਇਹ ਸੈਟਲਰ ਨਾਮ ਵੱਖਰਾ ਦਿੰਦੇ ਪਰ ਹੈ ਤਾਂ ਉਹ ਬਦਮਾਸ਼ ਆ, ਡਾਕੂ ਆ, ਉਹ ਜਾ ਕੇ ਉਹਨਾਂ ਦੇ ਖੇਤਾਂ ਚ ਉਹਨਾਂ ਦੇ ਗੋਲੀਆਂ ਗਾਲੀਆਂ ਮਾਰ ਕੇ ਕੁੱਟ ਕੇ ਭਜਾ ਦਿੰਦੇ ਆ, ਫਿਰ ਉਹ ਆਪਣੀ ਉੱਥੇ ਆਪਣਾ ਬਣਾ ਕੇ ਤੇ ਉੱਥੇ ਵੱਡੀਆਂ ਵੱਡੀਆਂ ਇਮਾਰਤਾਂ ਲਾ ਕੇ ਫਿਰ ਯਹੂਦੀਆਂ ਨੂੰ ਹੋਰ ਦੂਸਰੇ ਦੇਸ਼ਾਂ ਚ ਲਿਆ ਕੇ ਉੱਥੇ ਵਸਾਉਂਦੇ ਆ, ਮਕਸਦ ਆ ਜਿਹੜਾ ਉਹਨਾਂ ਦਾ
1: ਹੋ ਰਿਹਾ ਨਾ ਜੋ ਪਿਛਲੇ ਸਮੇਂ ਦੇ ਵਿੱਚ 1700-1600 ਦੇ ਵਿੱਚ ਜੋ ਕੁਛ ਮੁਗਲ ਕਰਦੇ ਸੀ ਉਹੀ ਕੁਛ ਹੁਣ ਹੋ ਰਿਹਾ, ਇਹ ਚੇਂਜ ਤਾਂ ਹੋਈ ਨੀ ਉੱਥੇ ਦੀ ਉੱਥੇ
0: ਐਗਜੈਕਟਲੀ ਉਹੀ ਹੋ ਰਿਹਾ ਖਾਕ ਸਾਹਿਬ ਜੀ ਜੋ ਕੁਛ ਇੱਥੇ ਅਮਰੀਕਾ ਦੇ ਵਿੱਚ ਹੋਇਆ ਸੀ ਜਦੋਂ ਕੋਲੰਬਸ ਆਇਆ 1498 ਚ ਆਇਆ ਇੱਥੇ ਉਸ ਤੋਂ ਬਾਅਦ ਯੂਰੋਪੀਆਂ ਨੇ ਆ ਕੇ ਇੱਥੇ ਦੇ ਸਾਰੇ ਲੋਕ ਖਤਮ ਕਰ ਦਿੱਤੇ ਉਹੀ ਕੁਛ ਉਹ ਕਰ ਰਹੇ ਆ ਉਹੀ ਕੁਛ ਉੱਥੇ ਹੋ ਰਿਹਾ ਇਜ਼ਰਾਇਲ ਦੇ ਕੁਛ ਕਰ ਰਹੇ ਉਹ ਅਰਬਾਂ ਦੀ ਧਰਤੀ ਖੋ ਕੇ ਉਹ ਆਪਣਾ ਉੱਥੇ ਬਣਾਉਣਾ ਚਾਹੁੰਦਾ ਫਿਰ ਹੌਲੀ ਹੌਲੀ ਉਹਨਾਂ ਨੂੰ ਹਥਿਆਰ ਨੀ ਬਣਾਉਣ ਦੇਣੇ ਕਿਸੇ ਦੇ ਉੱਤੇ ਕੁਛ ਲਾਇਆ ਜਿੱਦਾਂ ਹੁਣ ਉਹ ਜਿਹੜਾ ਕਟਰ ਵਗੈਰਾ ਜਾਂ ਉੱਥੇ ਅਮਰੀਕਾ ਦੇ ਬੇਸ ਆ ਉਹ ਬੇਸਿਕਲੀ ਹੈ ਤਾਂ ਉਹ ਇਜ਼ਰਾਇਲ ਦੇ ਹੀ ਆ ਜਿਹੜੀ ਉਹਨਾਂ ਦੇ ਜਿਸਕੀ ਲਾਠੀ ਉਸਕੀ ਬਹਿਸ ਉਹ ਸਾਰਾ ਕੁਛ ਇਹਨਾਂ ਦੇ ਹੀ ਹੱਕ ਦੇ ਵਿੱਚ ਆ ਹੈ ਹੀ ਇਹਨਾਂ ਦੀ ਆ ਹਾਂਜੀ ਉਹ ਹੈ ਹੀ ਜਿਹੜੇ ਪਾਵਰਫੁਲ ਬੰਦੇ ਆ ਜਿਹੜੇ ਅਮਰੀਕਾ ਤੇ ਰਾਜ ਕਰਦੇ ਆ ਜਿਹੜੇ ਉਹ ਉਹਨਾਂ ਦੀ ਆ ਉਹ ਸਾਰਾ ਕੁਛ ਉਹਨਾਂ ਨੇ ਉਹਨਾਂ ਦੇ ਹੱਥ ਚ ਕਹਿਣਾ ਸਦਮ ਹੁਸੈਨ ਹੁਣਿਆਂ ਨੂੰ ਚੱਕ ਕੇ ਉੱਥੇ ਲਿਜਾ ਕੇ ਫਾਂਸੀ ਦੇ ਦਿੱਤੀ ਉਹ ਲੀਬੀਆ ਵਾਲੇ ਨੂੰ ਮਰਵਾ ਤਾ ਤੇ ਜਿਹੜੇ ਇੱਥੇ ਟਰੰਪ ਵਰਗੇ ਉਹ ਸਾਰੀ ਦੁਨੀਆਂ ਨੂੰ ਜਾ ਕੇ ਲੁੱਟਦੇ ਆ ਮਾਰਦੇ ਔਰ ਪਤਾ ਵੀ ਨੀ ਜੋ ਕੁਛ ਉੱਥੇ ਅਫਰੀਕਨ ਕੰਟਰੀਆਂ ਦੇ ਵਿੱਚ ਦੇਖੋ ਕੀ ਹੋ ਰਿਹਾ ਅਫਰੀਕਨ ਕੰਟਰੀਆਂ ਦੇ ਵਿੱਚ ਕੀ ਉਹਨਾਂ ਨੂੰ ਵੀ ਉਹਨਾਂ ਦੀ ਜਨਰੇਸ਼ਨ ਹੈ ਜਿਹੜੀਆਂ ਪੀੜੀਆਂ ਖਤਮ ਕਰਕੇ ਉੱਥੇ ਜਾ ਕੇ ਆਪਣੇ ਵਸਣ ਦਾ ਉਹ ਸਾਰੀ ਪਲਾਨ ਉਹੀ ਆ ਹਾਂਜੀ ਤੇ ਉਹ ਫਿਰ ਜਿੰਨਾ ਚਿਰ ਹੁਣ ਇੱਕ ਆਪਾਂ ਅੱਗੇ ਜਾ ਕੇ ਹੋਰ ਵੀ ਖਬਰ ਕਰ ਰਹੀ ਹੈ ਉਹ ਵੀ ਦੇਖਿਓ ਕੀ ਹੋ ਰਿਹਾ ਉਹ ਆਪਾਂ ਡਿਸਕਸ ਕਰਾਂ
1: ਛੋਟੀਆਂ ਕਰ ਲੋ
0: ਨਾ ਹਾਂਜੀ ਤੇ ਹੁਣ ਖਾਕ ਸਾਹਿਬ ਜੀ ਟਰੰਪ ਸਾਹਿਬ ਹੈਗੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਪੋਸਟ ਪਾਈ ਆ ਉਹਦੇ ਵਿੱਚ ਇਰਾਨ ਨਾਲ ਸਹਿਮਤ ਨਹੀਂ ਹੈ ਉਹ ਕਹਿੰਦੇ ਅਸੀਂ ਤੇ ਪਰ ਉੱਥੇ ਉਹ ਹੁਣ ਫੇਰ ਟੀਮ ਭੇਜੀ ਆ ਤਿੰਨਾਂ ਦੀ ਜਿਹਦੇ ਵਿੱਚੋਂ ਖਾਕ ਸਾਹਿਬ ਜੀ ਇੱਕ ਉਹ ਜੇਡੀ ਵੈਂਸ ਆ ਤੇ ਇੱਕ ਜੈਰਡ ਕੁਸ਼ਨਰ ਆ ਤੇ ਦੂਸਰਾ ਉਹ ਵਿਟਕੋਫ ਆ ਉਹ ਜਿਹੜੇ ਦੋਨੇ ਹੀ ਆ ਕੁਸ਼ਨਰ ਤੇ ਉਹ ਆਪਣੇ ਵਿਟਕੋਫ ਆ ਉਹ ਦੋਨੇ ਯਹੂਦੀ ਆ ਸੋ ਜਿੱਥੇ ਵੀ ਫੈਸਲਾ ਕਰਨ ਉਹ ਇਰਾਨ ਦੇ ਨਾਲ ਭੇਜਦੇ ਆ ਉਹੀ ਜਾਂਦੇ ਆ ਸੋ ਉੱਥੇ ਹੁਣ ਆਪਾਂ ਨੂੰ ਪਤਾ ਹੀ ਆ ਭਾਈ ਹੋਣਾ ਕੀ ਆ ਉਹਨਾਂ ਨੇ ਇਜ਼ਰਾਇਲ ਦੇ ਹੱਕ ਦੇ ਵਿੱਚ ਮੰਗਣੇ ਆ ਉਹਨਾਂ ਤੋਂ ਤੇ ਆਹ ਤੁਸੀਂ ਕਰ ਲਿਓ ਉਹਨਾਂ ਨੇ ਦੇਣੇ ਨੀ ਇਰਾਨ ਨੇ ਤੇ ਉੱਥੇ ਫੇਰ ਰੌਲਾ ਪੈਣਾ ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਹੈ ਜਿਹੜੀ ਉੱਥੇ ਪੈਦਾ ਹੋਈ ਆ ਤੇ ਅਗਲੀ ਜਿਹੜੀ ਖਬਰ ਹੈਗੀ ਆ ਸਾਖ ਸਾਹਿਬ ਜੀ ਉਹ 2024 ਦੀ ਚੋਣ ਨੂੰ 2 ਸਾਲ ਹੋ ਗਏ ਆ ਦੇਖੋ ਪਰ ਉਦੋਂ ਦੀ ਜਿਹੜੀ ਉੱਥੋਂ ਜਿਹੜਾ ਹੈਗਾ ਸਟੇਟ ਆ ਉਹ ਉੱਥੋਂ ਦੀ ਜਿਹੜੀ ਵੇਨ ਕਾਉਂਟੀ ਆ ਉਹਦੇ ਖਾਕ ਸਾਹਿਬ ਜੀ ਵੋਟਾਂ ਦਾ ਅਜੇ ਵੀ ਰੌਲਾ ਪੈ ਰਿਹਾ ਆ ਤੇ ਇਹ ਖਤਮ ਨਹੀਂ ਹੋਣਾ ਤੇ ਹੁਣ ਕੀ ਆ ਕੇ ਜਿਹੜੇ ਅਸਿਸਟੈਂਟ ਜਨਰਲ ਸੈਕਟਰੀ ਆ ਹੈਗੇ ਆ ਹਰਮੀਤ ਢਿੱਲੋਂ ਉਹਨਾਂ ਦਾ ਨਾਂ ਆ ਉਹਨਾਂ ਵੱਲੋਂ ਖਾਕ ਸਾਹਿਬ ਜੀ ਵੇਨ ਕਾਉਂਟੀ ਆ ਜਿਹੜੀ ਉਹਦੇ ਕਾਉਂਟੀ ਕਲਰਕ ਜਿਹੜੀ ਆ ਕੈਥੀ ਗੈਰਟ ਉਹਦਾ ਨਾਂ ਹੈਗਾ ਉਹਨੂੰ ਪਿਛਲੀ ਚੋਣ ਜਿਹੜੀ ਹੋਈ ਸੀ 2024 ਦੇ ਵਿੱਚ ਉਦੋਂ ਦੇ ਜਿਹੜੇ ਖਾਕ ਸਾਹਿਬ ਜੀ ਬੈਲਟ ਹੁੰਦੇ ਆ ਨਾ ਬੈਲਟ ਜਿਹੜੇ ਆਪਾਂ ਭਰ ਕੇ ਵੋਟ ਪਾਈ ਦੀ ਜਿਹਦੇ ਉੱਤੇ ਉਹ ਤੇ ਉਹਨਾਂ ਦੇ ਜਿਹੜੇ ਲਿਫਾਫੇ ਜਿਹੜੇ ਬਾਈ ਮੇਲ ਲੋਕ ਭੇਜਦੇ ਆ ਉਹ ਲਿਫਾਫੇ ਦੇ ਵਿੱਚ ਜਿਹੜੀ ਹੁੰਦੀ ਆ ਉਹ ਵੀ ਕਹਿੰਦੇ ਸਾਨੂੰ ਨਾਲ ਪ੍ਰੋਡਿਊਸ ਕਰਕੇ ਸਾਨੂੰ ਭੇਜੋ ਉਹ ਉਹਨਾਂ ਦੀ ਮੰਗ ਉਹਨਾਂ ਨੇ ਕੀਤੀ ਆ ਤੇ ਇਹ ਚਿੱਠੀ ਆ ਜਿਹੜੀ ਇਹਦੇ ਵਿੱਚ ਮਿਸਟਰ ਢਿੱਲੋਂ ਸਾਹਿਬ ਜਿਹੜੇ ਹੈਗੇ ਆ ਉਹਨਾਂ ਵੱਲੋਂ 2024 ਦੇ ਬੈਲਟਸ ਅਤੇ ਲਿਫਾਫੇ ਫੈਡਰਲ ਗਵਰਨਮੈਂਟ ਨੂੰ ਭੇਜਣ ਦੀ ਮੰਗ ਕੀਤੀ ਗਈ ਆ ਤੇ ਜਿਹਨੇ ਰਿਪਬਲਿਕਨ ਜਿਹੜੀ ਪਾਰਟੀ ਹੈਗੀ ਆ ਇਹ ਪਤਾ ਲਗਾਉਣਾ ਚਾਹੁੰਦੇ ਆ ਕਿ ਇਹ ਵਾਕਿਆ ਜਿਹੜੇ ਡੈਮੋਕਰੇਟ ਆ ਉਥੋਂ ਜਿੱਤੇ ਸੀਗੇ ਕਿ ਜਾਂ ਇਹਦੇ ਵਿੱਚ ਹੇਰਾਫੇਰੀ ਹੋਈ ਆ ਹੁਣ ਦੇਖੋ 2 ਸਾਲ ਲੰਘ ਵੀ ਗਏ ਆ ਤੇ ਹਜੇ ਤੀਕਰ ਵੀ ਉਹ ਜਿਹੜਾ ਮਸਲਾ ਉਸੇ ਤਰ੍ਹਾਂ ਹੈਗਾ ਹਾਂਜੀ ਹਾਂਜੀ ਤੇ ਅਗਲੀ ਖਬਰ ਜਿਹੜੀ ਆਪਣੇ ਕੋਲ ਖਾਕ ਸਾਹਿਬ ਦੀ ਹੈਗੀ ਆ ਉਹ ਹੈਗੀ ਆ ਆਪਣੇ ਕੋਲ ਜਿਹੜੀ ਆ 2 ਭਾਰਤੀ ਝੰਡੇ ਵਾਲੇ ਸਮੁੰਦਰੀ ਜਹਾਜ਼ ਜਿਹੜੇ ਸੀਗੇ ਉਹ ਕੱਚੇ ਤੇਲ ਨਾਲ ਲੱਦੇ ਹੋਏ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਦੀ ਲੰਘ ਰਹੇ ਸੀ ਜਿਨ੍ਹਾਂ ਦੇ ਉੱਪਰ ਇਰਾਨ ਦੇ ਫੌਜੀਆਂ ਦੁਆਰਾ ਹਮਲੇ ਕੀਤੇ ਗਏ ਆ ਭਾਰਤ ਦੀ ਜਿਹੜੀ ਆ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਹੁੰਦੀ ਆ ਉਹਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਆ ਹਾਂ ਇਹ ਇਸ ਤਰ੍ਹਾਂ ਹੋਇਆ ਤੇ ਇਰਾਨ ਦੇ ਅੰਬੈਸਡਰ ਨੂੰ ਜਿਨ੍ਹਾਂ ਦਾ ਨਾਂ ਹੈਗਾ ਮੁਹੰਮਦ ਫਲਾਰੀ ਉਹਨਾਂ ਦਾ ਨਾਂ ਆ ਤੇ ਉਹਨਾਂ ਨੂੰ ਫਿਰ ਜਿਹੜੀ ਫੋਰਨ ਸੈਕਟਰੀ ਵਿਕਰਮ ਮਿਸਰੀ ਉਹਨਾਂ ਦਾ ਨਾਂ ਆ ਉਹਨਾਂ ਦੁਆਰਾ ਉਹਨਾਂ ਨੂੰ ਉੱਥੇ ਸੱਦਿਆ ਗਿਆ ਸੀਗਾ ਤੇ ਉਹਨਾਂ ਨੇ ਆਪਣੀ ਚਿੰਤਾ ਪ੍ਰਗਟ ਉਹਨਾਂ ਦੇ ਨਾਲ ਕੀਤੀ ਤੇ ਮਿਸਰੀ ਦੁਆਰਾ ਇਰਾਨੀ ਅੰਬੈਸਡਰ ਨੂੰ ਤਕਲੀਫ ਕੀਤੀ ਗਈ ਕਿ ਉਹਦੀ ਸੁਨੇਹਾ ਜਿਹੜਾ ਹੈ ਛੇਤੀ ਤੋਂ ਛੇਤੀ ਆਪਣੀ ਗੌਰਮੈਂਟ ਨੂੰ ਦੇ ਦੇਣ ਤਾਂ ਕਿ ਉਹ ਜਿਹੜਾ ਮਸਲਾ ਆ ਉਹ ਸੁਲਝਾਇਆ ਜਾ ਸਕੇ ਤੇ ਇਹ ਸੀ ਇੰਡੀਆ ਦੀ ਖ਼ਬਰ ਤੇ ਅਗਲੀ ਖ਼ਬਰ ਕੱਖ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਰੂਸ ਦੀ ਇੱਕ ਉਹ ਜਿਹੜੀਆਂ ਬਲੌਗਰ ਵਗੈਰਾ ਹੁੰਦੀਆਂ ਨਾ ਤੇ ਉਹਨੇ ਖਾਕ ਸਾਹਿਬ ਜੀ ਨਾਂ ਉਹਦਾ ਹੈਗਾ ਵਿਕਟੋਰੀਆ ਬੋਨੀਆ ਤੇ ਉਹ ਬਲੌਗਰ ਹੈਗੀ ਆ ਤੇ ਓਹਦਾ ਜਿਹੜੇ ਉਹ ਖਬਰ ਜਿਥੋਂ ਮੈਂ ਪੜ੍ਹੀ ਆ ਓਹਦੇ ਉੱਤੇ ਜੇ ਤੁਸੀਂ ਓਹਦੇ ਕੱਪੜੇ ਦੇਖੋਗੇ ਤਾਂ ਓਹਦੇ ਤੋਂ ਤਾਂ ਸਾਫ਼ ਪਤਾ ਲੱਗਦਾ ਬਈ ਗੱਲ ਓਹਦੀ ਮੰਨੀ ਆ ਲੋਕਾਂ ਨੇ ਤੇ ਕਿਉਂਕਿ ਜੋ ਕੁਛ ਓਹਨੇ ਪਾਇਆ ਉਹ ਅੱਧ ਨੰਗੀ ਹੈਗੀ ਆ ਤੇ ਉਹ ਫਿਰ ਤੁਹਾਨੂੰ ਪਤਾ ਜਦੋਂ ਇਸ ਤਰ੍ਹਾਂ ਦੀਆਂ ਔਰਤਾਂ ਮੂਹਰੇ ਆਉਂਦੀਆਂ ਫਿਰ ਉਹ ਪਰਜਾ ਜਿਹੜੀ ਆ ਉਹਨੂੰ ਦੇਖਦੀ ਆ ਤੇ ਓਹਦੀ ਆਪਾਂ ਗੱਲ ਕਰਨ ਲੱਗੇ ਆ ਤੇ ਉਹ ਖੱਤ ਸਾਹਿਬ ਜੀ ਓਹਦੇ ਦੁਆਰਾ ਸੁਨੇਹਾ ਜਿਹਦੇ ਵਿਚ ਓਹਨੇ ਪਿਊਟਨ ਦੇ ਬਾਰੇ ਵਿਚ ਟਿੱਪਣੀ ਕਰਦੇ ਕਰਦੀ ਨੇ ਕਿਹਾ ਆ ਕਿ ਲੋਕ ਤੇਰੇ ਕੋਲੋਂ ਡਰਦੇ ਆ, ਕਲਾਕਾਰ ਤੇਰੇ ਕੋਲੋਂ ਡਰਦੇ ਆ, ਗਵਰਨਰ ਤੇਰੇ ਕੋਲੋਂ ਡਰਦੇ ਆ। ਤੇ ਇਸ ਵੀਡੀਓ ਨੂੰ ਓਹਨੇ ਇੰਸਟਾਗ੍ਰਾਮ ਤੇ ਬਣਾ ਕੇ ਖੱਤ ਸਾਹਿਬ ਜੀ 18 ਮਿੰਟ ਦੀ ਵੀਡੀਓ ਓਹਨੇ ਪਾ ਦਿੱਤੀ ਤੇ ਉਹ ਜਦੋਂ ਪੋਸਟ ਹੋ ਗਈ ਤੇ ਓਹਨੂੰ ਖੱਤ ਸਾਹਿਬ ਜੀ 26 ਮਿਲੀਅਨ ਵਿਊ ਮਿਲੇ ਤੇ 1.3 ਮਿਲੀਅਨ ਲਾਈਕ। ਹਾਂਜੀ ਅੱਛਾ, ਇਹ ਜਿਹੜੀ ਔਰਤ ਹੈਗੀ ਆ ਇਹ 206 ਵਿਚ ਰੂਸ ਪ੍ਰਸਿੱਧ ਹੋਈ ਸੀਗੀ ਤੇ ਉਹ ਰੂਸ ਵਿਚ ਬੱਚਾ ਜਿਹੜਾ ਓਹਦਾ ਨਾਂ ਜਾਣਦਾ ਜਿਹਨੂੰ ਆਪਾਂ ਕਹਿ ਦਿੰਦੇ ਆ ਮਤਲਬ ਐਕਟਰ ਆਪਣੇ ਹੁੰਦੇ ਇੰਡੀਆ ਦੇ, ਤੁਹਾਨੂੰ ਪਤਾ ਵੀ ਉਹ ਸਾਰੇ ਇਸੇ ਤਰ੍ਹਾਂ ਦੀ ਓਹਦੀ ਹੈਗੀ ਸੀ ਗੱਲਬਾਤ ਤੇ ਓਹਨੇ ਪਿਊਟਨ ਦੇ ਜਿਹੜੇ ਪੋਲ ਸੀਗੇ ਖੱਤ ਸਾਹਿਬ ਜੀ ਉਹ ਪਿਛਲੇ 6 ਹਫ਼ਤਿਆਂ ਤੋਂ ਲਗਾਤਾਰ ਜਿਹੜੇ ਥੱਲੇ ਨੂੰ ਜਾ ਰਹੇ ਆ ਓਹਦੇ ਵੀਡੀਓ ਪਾਉਣ ਕਾਰਨ। ਤੇ ਇਹ ਜਿਹੜੀ ਵਿਕਟੋਰੀਆ ਬੁਨੀਆ ਹੈਗੀ ਆ ਇਹਨੇ ਖੱਤ ਸਾਹਿਬ ਜੀ ਹੋਰ ਮੁੱਦੇ ਵੀ ਸਾਹਮਣੇ ਲਿਆਂਦੇ ਆ ਜਿਨ੍ਹਾਂ ਵਿਚ ਕਿਹਾ ਕਿ ਦਾਗਿਸਤਾਨ ਇੱਕ ਉੱਥੇ ਦਾ ਖੱਤ ਸਾਹਿਬ ਜੀ ਰੂਸ ਦੀ ਇਹ ਬੜੀ ਮਸ਼ਹੂਰ ਜਗ੍ਹਾ ਆ ਉਹ ਮੇਰਾ ਦਾਗਿਸਤਾਨ ਇੱਕ ਉੱਥੇ ਦੇ ਰਾਈਟਰ ਸੀਗਾ ਬਹੁਤ ਪੁਰਾਣੇ ਜਮੇ ਦੀ ਗੱਲ ਆ ਉਹਨੇ ਲਿਖਿਆ ਸੀਗਾ ਜਿਹੜੇ ਲੋਕ ਕਾਮਰੇਡ ਰਹੇ ਆ ਉਹਨਾਂ ਨੂੰ ਇਹਦੇ ਬਾਰੇ ਪੂਰਾ ਪਤਾ ਆ ਕਿ ਦਾਗਿਸਤਾਨ ਦੀ ਕੀ ਕਹਾਣੀ ਆ ਤੇ ਉਹਨੇ ਖੱਤ ਸਾਹਿਬ ਜੀ ਉੱਥੇ ਦੇ ਬਾਰੇ ਚ ਉਹਨੇ ਗੱਲ ਕੀਤੀ ਆ ਇਸ ਜਿਹੜੀ ਹੈਗੀ ਔਰਤ ਕਿ ਉੱਥੇ ਜਿਹੜਾ ਹੈਗਾ ਆਪਣੇ
1: ਡੇਢ ਰਹਿ ਗਿਆ ਗੱਲ ਦਾ ਮਜ਼ਾ ਤਾਂ ਆਉਂਦਾ ਜੀ ਗੱਲ ਨਿਬੜ ਜਾਏ।
0: ਹਾਂਜੀ ਤੇ ਫੇਰ ਓਹਨੇ ਕਿਹਾ ਕਿ ਲਾਈਵ ਸਟੋਕ ਤੇ ਸਾਇਬੇਰੀਆ ਵਿਚ ਦੇ ਉਹ ਸਾਰਾ ਕੁਛ ਓਹਨੇ ਜਿਹੜਾ ਦੱਸਿਆ ਆ ਜਿਹਦੇ ਕਾਰਨ ਪੁਟਿਨ ਸਾਹਿਬ ਦੇ ਜਿਹੜੇ ਉਹ ਪੋਲ ਆ ਉਹ ਥੱਲੇ ਜਾਣੇ ਸ਼ੁਰੂ ਹੋ ਗਿਆ ਜਿਹਦੇ ਨਾਲ ਥੋੜੀ ਫਿਕਰਮੰਦੀ ਵਾਲੀ ਗੱਲ ਹੈਗੀ ਆ ਤੇ ਚਲੋ ਕੋਈ ਨੀ ਦੇਖਦੇ ਆ। ਤੇ ਅਗਲੀ ਖਬਰ ਆ ਜੀ
1: ਸਾਹਿਬ ਅਗਲੀ ਖਬਰ ਤੇ ਆਪਣੇ ਕੋਲ ਹੋਣੀ ਨੀ ਤੇ ਮੈਂ ਆਪਾਂ ਇੱਕ ਮਿੰਟ ਰਹਿ ਗਿਆ ਆਪਾਂ ਇਹ ਚ ਗੱਲ ਕਰ ਲੈਂਦੇ ਆ ਓਹਦਾ ਵਿਚਾਰੀ ਦਾ ਕੀ ਬਣੇਗਾ ਜੀ ਫਿਰ ਉੱਥੇ ਓਹਨੂੰ ਤੋਂ ਮਾਰ ਮੂਰ ਨਾ ਦਿੱਤਾ ਜਾਵੇ
0: ਕਿਵੇਂ ਜੀ
1: ਜਿਹੜੀ ਜਨਾਨੀ ਨੇ ਲਿਖਿਆ ਵਾ
0: ਨਹੀਂ ਉਹ ਰੂਸ ਚ ਨੀ ਹੈਗੀ ਉਹ ਬਾਹਰ ਰਹਿੰਦੀ ਆ ਰਹਿੰਦੀ ਬਾਹਰ ਆ
1: ਫੇਰ ਤਾਂ ਬੰਦਾ ਜ਼ੁਰਤ ਕਰ ਸਕਦਾ
0: ਹਾਂਜੀ ਹਾਂਜੀ ਹਾਂਜੀ ਉਹ ਰਹਿੰਦੀ ਬਾਹਰ ਆ
1: ਉੱਥੇ ਬਹਿ ਕੇ ਕਰਨੀ ਕੋਈ ਸੌਖਾ ਕੰਮ ਤੇ ਨਹੀਂ ਹੈਗਾ ਕਿਉਂਕਿ ਉਹ ਸਰਕਾਰਾਂ ਥੋੜੇ ਹੁੰਦੀਆਂ ਇਸ ਹੁਣ ਪੁਤਨ ਨੇ ਵੀ ਧੱਕੇ ਨਹੀਂ ਸੰਭਾਲਿਆ ਨਾ ਸਾਰਾ ਕੁਝ
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਭਾਵੇਂ ਵੋਟਾਂ ਪੈਣੀਆਂ ਆ ਪਰ ਫਿਰ ਵੀ ਉਹ
1: ਚੀਮਾ ਸਾਹਿਬ ਥੈਂਕ ਯੂ
0: ਜੀ।
1: ਲੋ ਜੀ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਤੇ ਉਹਨਾਂ ਦਾ ਵੀ ਵੈਲਕਮ ਜੀ ਆਇਆਂ ਨੂੰ ਮੈਂ ਫਿਰ ਬੇਨਤੀ ਕਰ ਦਿੰਦਾ ਕਿ ਡਾਕਟਰ ਸਾਹਿਬ ਬਹੁਤ ਵੱਡੀਆਂ ਜਾਣਕਾਰੀਆਂ ਸਾਡੇ ਤੱਕ ਲੈ ਕੇ ਪਹੁੰਚਦੇ ਆ ਹਮੇਸ਼ਾ ਦੀ ਤਰ੍ਹਾਂ ਔਰ ਇਹ ਸਰੀਰ ਦੇ ਸੰਬੰਧੀ ਜਾਣਕਾਰੀਆਂ ਇੰਨੀਆਂ ਗੂੜੀਆਂ ਤੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਜਦੋਂ ਉਹ ਕੱਲੀ ਕੱਲੀ ਹੱਡੀ ਕੱਲੀ ਕੱਲੀ ਨਾੜ ਸਰੀਰ ਦੇ ਵਿੱਚ ਕਿੱਥੇ ਕੀ ਕੰਮ ਕਰਦਾ ਉਹਦੇ ਬਾਰੇ ਜਾਣਕਾਰੀਆਂ ਦਿੰਦੇ ਨਾ ਤੇ ਬਿਲੀਵ ਕਰੋ ਕਿ ਜੇ ਤੁਸੀਂ ਇਹ ਸਾਰੇ ਪ੍ਰੋਗਰਾਮ ਸੁਣ ਲਓ ਔਰ ਤੁਹਾਨੂੰ ਡਾਕਟਰਾਂ ਕੋਲ ਜਾਣ ਦੀ ਲੋੜ ਹੀ ਨਾ ਪਵੇ ਬੜੇ ਜ਼ਰੂਰੀ ਹੈ ਸੁਣਿਆ ਕਰੋ ਇਹ ਪ੍ਰੋਗਰਾਮ ਬੜੇ ਇੰਪੋਰਟੈਂਟਸ ਲੈਕਚਰ ਹੁੰਦਾ ਡਾਕਟਰ ਸਾਹਿਬ ਦਾ ਕੋਈ ਉਹਨਾਂ ਦਾ ਮਫਾਦ ਨਹੀਂ ਹੈ ਕੋਈ ਕੁਛ ਨਹੀਂ ਬਸ ਉਹਦੇ ਤਿੰਨ ਤਿੰਨ ਸ਼ੋਅ ਰੋਜ਼ ਕਰਦੇ ਉਹ ਕਹਿੰਦੇ ਆ ਕਿ ਬਈ ਜਿੰਨੀ ਕੁ ਜ਼ਿੰਦਗੀ ਬਚੀ ਆ ਉਹ ਮੈਂ ਲੋਕਾਂ ਦੇ ਆਪਣੇ ਲੋਕਾਂ ਦੇ ਜਿਹੜੀ ਆ ਉਹਨਾਂ ਨੂੰ ਦੇ ਜਾਵਾਂ ਸੋ ਬੜੀ ਮਿਹਰਬਾਨੀ ਇਹਨਾਂ ਦੀ ਬਹੁਤ ਧੰਨਵਾਦ ਇਹਨਾਂ ਦਾ ਜਿਹੜਾ ਇੰਨਾ ਹੀ ਮਿਹਨਤ ਕਰਕੇ ਪ੍ਰੋਗਰਾਮਾਂ ਨੂੰ ਕਰਦੇ ਆ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਘੀ ਸਤਿ ਸ੍ਰੀ ਅਕਾਲ
0: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ। ਸੋ ਮੈਂ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਵਾਸਤੇ ਤੇ ਅੱਜ ਦਾ ਪ੍ਰੋਗਰਾਮ ਸਾਡਾ ਪੰਜਾਬੀ ਚ ਹੋਏਗਾ ਔਰ ਇਹਦੇ ਨਾਲ ਦੇ ਬਾਕੀ ਸਾਰੇ ਪ੍ਰੋਗਰਾਮ ਅੰਗਰੇਜ਼ੀ ਤੇ ਹਿੰਦੀ ਦੇ ਵਿਚ ਹੋ ਚੁੱਕੇ ਆ। ਅਸੀਂ ਮੁੱਢਲੇ ਤੌਰ ਤੇ ਛਾਤੀ ਦੇ ਵਿਚ ਹੋਣ ਵਾਲੀਆਂ ਜਿੰਨੀਆਂ ਵੀ ਪ੍ਰੋਬਲਮ ਨੇ ਤੇ ਉਹਨਾਂ ਦੀਆਂ ਜਿਹੜੀਆਂ ਬਾਹਰ ਸਾਨੂੰ ਨਿਸ਼ਾਨੀਆਂ ਦਿਖਾਈ ਦਿੰਦੀਆਂ ਨੇ ਉਹਨਾਂ ਬਾਰੇ ਮੋਟੇ ਤੌਰ ਤੇ ਸਾਰੀਆਂ ਗੱਲਾਂ ਦਾ ਵਿਸਥਾਰ ਅਸੀਂ ਦੇ ਚੁੱਕੇ ਹਾਂ ਤੇ ਹੁਣ ਅਸੀਂ ਖਾਸ ਤੌਰ ਤੇ ਪਾਰਟੀਕੁਲਰ ਗੱਲਾਂ ਵਾਸਤੇ ਪਾਰਟੀਕੁਲਰ ਦਾ ਮਤਲਬ ਇਹ ਆ ਕਿ ਹੁਣ ਅਸੀਂ ਇਹ ਜਾਣ ਲਿਆ ਹੈ ਵੀ ਸਾਡੀ ਛਾਤੀ ਦੇ ਵਿਚ ਅੰਗ ਕਿਹੜੇ ਕਿਹੜੇ ਹਨ ਔਰ ਜੇ ਉਹਨਾਂ ਅੰਗਾਂ ਵਿਚੋਂ ਕਿਹੜੇ ਅੰਗ ਦੇ ਵਿਚ ਕੋਈ ਨੁਕਸ ਪੈ ਜਾਵੇ ਤੇ ਸਾਨੂੰ ਬਾਹਰ ਨਿਸ਼ਾਨੀਆਂ ਕੀ ਦਿਖਾਈ ਦੇਣਗੀਆਂ। ਇਹਨੂੰ ਅਸੀਂ ਕਹਿੰਦੇ ਹਾਂ ਡਿਫਰੈਂਸ਼ੀਅਲ ਡਾਇਗਨੋਸਿਸ ਕਿ ਵੱਖਰੇ ਕਰਕੇ ਵੇਖਣਾ। ਹੁਣ ਦਰਦ ਤਾਂ ਹੁੰਦੀ ਹੈ ਛਾਤੀ ਚ ਦਰਦ ਹੁੰਦੀ ਹੈ ਹੁਣ ਛਾਤੀ ਦਰਦ ਕਿਉਂ ਹੋ ਰਹੀ ਹੈ ਸੋ ਸਾਹ ਔਖਾ ਹੋ ਰਿਹਾ ਆ ਹੁਣ ਸਾਹ ਫੇਫੜਿਆਂ ਦੇ ਕਰਕੇ ਔਖਾ ਹੋ ਰਿਹਾ ਕਿ ਉਹਦਾ ਕੋਈ ਹੋਰ ਮਕਸਦ ਨੀ ਹੋ ਸਕਦਾ ਹੈਗਾ ਇਸ ਤਰ੍ਹਾਂ ਕਰਕੇ ਜਿੰਨੇ ਵੀ ਸਿਮਟਮ ਜਿਸ ਤਰ੍ਹਾਂ ਮੈਂ ਫਿਰ ਦੁਬਾਰਾ ਦੇਖੋਗੇ ਮਾਮੂਲੀ ਜੀ ਗੱਲ ਹੈ ਕੁਛ ਲਫ਼ਜ਼ਾਂ ਦੇ ਵਿਚ ਮੈਂ ਉਤਰ ਆ ਰਿਹਾ ਵੀ ਅਸੀਂ ਇਹ ਕਿਹਾ ਸੀ ਵੀ ਜਦੋਂ ਵੀ ਛਾਤੀ ਚ ਨੁਕਸ ਪੈ ਜਾਵੇ ਨਾ ਪਹਿਲੀਆਂ ਨਿਸ਼ਾਨੀਆਂ ਜਿਹੜੀਆਂ ਹੁੰਦੀਆਂ ਨੇ ਉਹ ਦਰਦ ਹੁੰਦੀ ਹੈ ਦਰਦ ਇੱਕ ਛੋਟੇ ਤੋਂ ਛੋਟਾ ਲਫ਼ਜ਼ ਹੈ ਸਾਡਾ ਬਿਮਾਰੀ ਨੂੰ ਬਿਆਨ ਕਰਨ ਦਾ ਫੇਰ ਇਸ ਦਰਦ ਦਾ ਐਕਸਪਲੇਨੇਸ਼ਨ ਹੁੰਦਾ ਹੈ ਇਹ ਦਰਦ ਕਿਉਂ ਹੋ ਰਿਹਾ ਕਦੋਂ ਹੁੰਦਾ ਕਿਵੇਂ ਹੁੰਦਾ ਕਿੱਧਰ ਨੂੰ ਜਾਂਦਾ ਰੇਡੀਏਟ ਕੀ ਕਰਦਾ ਹੈ ਇਹ ਸਾਰੀਆਂ ਗੱਲਾਂ ਇਹ ਅੱਗੇ ਉਸ ਦਾ ਬਿਆਨ ਹੁੰਦਾ ਹੈ ਵੀ ਉਹ ਦਰਦ ਕਿਵੇਂ ਦਾ ਹੈਗਾ ਤੇ ਕਿਹੜੇ ਗੱਲ ਕਰਕੇ ਹੋ ਰਿਹਾ ਹੋਊਗਾ ਪਰ ਸਧਾਰਨ ਤੌਰ ਤੇ ਆਪਾਂ ਇਹ ਗੱਲ ਕਹੀ ਸੀ ਵੀ ਦਰਦ ਹੋਵੇ ਇਹ ਪਹਿਲੀ ਗੱਲ ਆ ਦੂਸਰਾ ਛਾਤੀ ਚ ਪ੍ਰੈਸ਼ਰ ਮਹਿਸੂਸ ਹੋਵੇ ਦੂਜੀ ਗੱਲ ਆ ਟਾਈਟਨੈਸ ਹੋਵੇ ਭਾਰਾ ਪਾਣੀ ਹੋ ਗਈ ਅੰਦਰੋਂ ਪੂਰੀ ਚੀਜ਼ ਭਰਿਆ ਹੋਵੇ ਤੇ ਫਿਰ ਛਾਤੀ ਤਾਂ ਪਸਲੀਆਂ ਚ ਬੰਨੀ ਹੋਈ ਹੈ ਨਾ ਤੇ ਪਸਲੀਆਂ ਤਾਂ ਟਾਈਟ ਹੋ ਜਾਣਗੀਆਂ ਢਿੱਡ ਵਾਂਗੂ ਬਹੁਤ ਜ਼ਿਆਦਾ ਫੈਲ ਨਹੀਂ ਸਕਦਾ ਤੇ ਇਸ ਤਰ੍ਹਾਂ ਕਰਕੇ ਟਾਈਟਨੈਸ ਹੋਏਗੀ ਸ਼ਾਰਟਨੈਸ ਆਫ ਬ੍ਰੈਥ ਦੀ ਗੱਲ ਮੈਂ ਕਰਕੇ ਕਰੀ ਸੀ ਵੀ ਸਾਹ ਔਖਾ ਹੋਣਾ ਸਾਹ ਔਖਾ ਹੋਣਾ ਸ਼ੁਰੂ ਹੋ ਜਾਂਦਾ ਜਾਂ ਕਈ ਵੇਰਾਂ ਲੱਤਾਂ ਜਾਂ ਬਾਹਾਂ ਦੇ ਉੱਪਰ ਜਿਹੜੇ ਡਿਸਟਲ ਪਾਰਟ ਨੇ ਬਾਡੀ ਦੇ ਜਿਹੜੇ ਦੂਰ ਦੇ ਹਿੱਸੇ ਨੇ ਦਿਲ ਤੋਂ ਅਸੀਂ ਦਿਲ ਨੂੰ ਸੈਂਟਰ ਮੰਨਦੇ ਹਾਂ ਜਦੋਂ ਕਹਿੰਦੇ ਨੇ ਫਲਾਣੇ ਸ਼ਹਿਰ ਤੋਂ ਫਲਾਣਾ ਸ਼ਹਿਰ ਇੰਨੀ ਦੂਰ ਆ ਉਹਦਾ ਮਤਲਬ ਹੈ ਉਹਦਾ ਸਿਟੀ ਹਾਲ ਕਿੱਥੇ ਹੈਗਾ ਇਹ ਆਮ ਤੌਰ ਤੇ ਮਿੰਤੀ ਉਸ ਥਾਂ ਤੋਂ ਹੁੰਦੀ ਆ ਕਿੰਨੇ ਮੀਲ ਰਹਿ ਗਏ ਫਲਾਣਾ ਸ਼ਹਿਰ ਤੁਸੀਂ ਨੇੜੇ ਵੀ ਜਾਣਾ ਹੋ ਸਕਦਾ ਤੁਸੀਂ ਦੂਰ ਵੀ ਜਾਣਾ ਹੋ ਸਕਦਾ ਪਰ ਸਿਟੀ ਹਾਲ ਤੱਕ ਦੀ ਡਿਸਟੈਂਸ ਸਾਡਾ ਇਹ ਹੁੰਦਾ
0: ਬਿਲਕੁਲ ਸੈਂਟਰ ਟੂ ਸੈਂਟਰ ਆਫ ਦਾ ਸਿਟੀ ਹੁੰਦਾ ਹੈ ਜੀ ਤੇ ਕਈ ਵਾਰੀ ਤੁਸੀਂ ਆ ਜਿਹੜੇ ਉਹ ਸੈਂਟਰ ਤੋਂ 10 ਮੀਲ ਉਰੇ ਹੁੰਦੇ ਆ ਵੀ ਤੁਹਾਨੂੰ ਐਂ ਲੱਗਦਾ ਵੀ ਯਾਰ ਹਜੇ ਤਾਂ 10 ਮੀਲ ਰਹਿੰਦੇ ਆ ਪਰ ਤੁਸੀਂ ਪਹੁੰਚ ਗਏ ਹੁੰਦੇ ਆ ਜੀ
2: ਪਹੁੰਚ ਗਏ ਹੁੰਦੇ ਆ ਠੀਕ ਹੈ ਸੋ ਇਸ ਤਰ੍ਹਾਂ ਕਰਕੇ ਜਿਹੜੇ ਡਿਸਟ੍ਰਿਕਟ ਪੋਰਸ਼ਨ ਨੇ ਦੂਰ ਵਾਲੇ ਹਿੱਸੇ ਨੇ ਉਹਨਾਂ ਦੇ ਵਿੱਚ ਸੋਜ ਵਗੈਰਾ ਵੀ ਆ ਸਕਦੀ ਹੈਗੀ ਹੈ ਔਰ ਇਸੇ ਤਰ੍ਹਾਂ ਹੀ ਜੇ ਇਹ ਸਾਰੀਆਂ ਗੱਲਾਂ ਹੋਣਗੀਆਂ ਖਾਸ ਤੌਰ ਤੇ ਹੁਣ ਲਾਤੀਆਂ ਬਾਂਹ ਚ ਦਰਦ ਹੁੰਦੀ ਹੋਵੇ ਨਾ ਤੇ ਬੇਹੋਸ਼ੀ ਬਹੁਤੀ ਆਉਣੀ ਜਾਂ ਫਤੀਗ ਆਉਣੀ ਇਸ ਤਰ੍ਹਾਂ ਦੀ ਕੋਈ ਗੱਲ ਆਮ ਨਹੀਂ ਹੁੰਦੀ ਕੋਈ ਖਾਸ ਹੀ ਗੱਲ ਹੋ ਜਾਈ ਹੋਵੇ ਤੇ ਬੇਸ਼ੱਕ ਆ ਜਾਵੇ ਅਦਰਵਾਈਜ਼ ਫਟੀਗ ਨਹੀਂ ਹੁੰਦੀ ਪਰ ਮੈਂ ਛਾਤੀ ਦੇ ਨਾਲ ਇਹ ਗੱਲ ਕਹੀ ਸੀ ਬਈ ਜੇ ਇਹਦੇ ਵਿੱਚ ਕੋਈ ਨੁਕਸ ਪੈ ਗਿਆ ਤੇ ਉਸ ਵੇਲੇ ਫਟੀਗ ਹੋ ਜਾਣ ਦੀ ਸੰਭਾਵਨਾ ਥਕਾਵਟ ਚਲਦੇ ਚਲਦੇ ਐਵੇਂ ਹੀ ਨਹੀਂ ਵੀ ਮੈਂ ਤਾਂ ਤੁਰ ਨਹੀਂ ਸਕਦਾ ਬਹਿ ਗਿਆ ਇਕਦਮ ਹੀ ਬੰਦਾ ਸੋ ਇਸ ਤਰ੍ਹਾਂ ਦੀ ਗੱਲਾਂ ਨੂੰ ਅਸੀਂ ਫਟੀਗ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਬੇਸਿਕਲੀ ਚੀਮਾ ਸਾਹਿਬ ਫਟੀਗ ਦਾ ਐਕਸਪਲੇਨੇਸ਼ਨ ਇਹ ਆ ਕਿ ਸਾਡੇ ਸੈੱਲਾਂ ਦੇ ਵਿੱਚ ਹਰੇਕ ਚੀਜ਼ ਨਿਯਮ ਬੱਧ ਲੋੜ ਅਨੁਸਾਰ ਫਿਕਸ ਕੀਤੀ ਹੋਈ ਹੈ ਆਕਸੀਜਨ ਵੀ ਜਿਹੜੀ ਹੈ ਉਹ ਫਿਕਸ ਕੀਤੀ ਹੋਈ ਹੈ ਔਰ ਜੇ ਆਕਸੀਜਨ ਸਭ ਤੋਂ ਪਹਿਲਾਂ ਜੇ ਉਹਦੇ ਵਿੱਚ ਕੋਈ ਚੀਜ਼ ਆ ਜਾਵੇ ਕਾਰਬਨ ਹੀ ਵੱਧਦੀ ਆ ਆਕਸੀਜਨ ਘਟੇਗੀ ਸਭ ਤੋਂ ਪਹਿਲਾਂ ਆਕਸੀਜਨ ਬਾਹਰ ਨਿਕਲੇਗੀ ਔਰ ਇਸ ਕਰਕੇ ਆਮ ਤੌਰ ਤੇ ਇਹ ਫਟੀਗ ਹੋਣੀ ਉਸ ਚੀਜ਼ ਦੀ ਨਿਸ਼ਾਨੀ ਆ ਕਿ ਸਰੀਰ ਦੇ ਵਿੱਚ ਕਿਸੇ ਵੀ ਕਾਰਨ ਖੂਨ ਹੀ ਬਹੁਤ ਜ਼ਿਆਦਾ ਵੱਧ ਗਿਆ ਆਕਸੀਜਨ ਦੀ ਪਰਸੈਂਟੇਜ ਘੱਟ ਗਈ ਹੈ ਸੋ ਇਸ ਤਰ੍ਹਾਂ ਕਰਕੇ ਫਟੀਗ ਦਾ ਮਤਲਬ ਇਹ ਆ ਕਿ ਸਰੀਰ ਦੇ ਵਿੱਚ ਲੋੜੀਂਦੀ ਆਕਸੀਜਨ ਨਹੀਂ ਹੈਗੀ ਚਾਹੇ ਉਹ ਘੁੱਟ ਕੇ ਘੋਲਣਾ ਤਾਂ ਬਾਂਹ ਬੰਨੀ ਗਈ ਹੈ ਚਾਹੇ ਲੱਤ ਬਾਂਹ ਕਿਤੇ ਵੱਢੀ ਗਈ ਹੈ ਜਾਂ ਫੇਫੜਿਆਂ ਦੇ ਵਿੱਚ ਨੁਕਸ ਹੋ ਗਿਆ ਹੈ ਜਾਂ ਇਹਦਾ ਖੂਨ ਦੀ ਸਪਲਾਈ ਨਹੀਂ ਕੁਛ ਵੀ ਹੋਵੇ ਤੇ ਜਦੋਂ ਫਟੀਗ ਦਾ ਮਤਲਬ ਇਹ ਆ ਕਿ ਆਕਸੀਜਨ ਦੀ ਸ਼ਾਰਟੇਜ ਹੋ ਗਈ ਐਸਾ ਹੋ ਸਕਦਾ ਹੈ ਸਾਡੀ ਛਾਤੀ ਦੇ ਵਿੱਚ ਰੈਪਿਡ ਇਰੈਗੂਲਰ ਪਲਸ ਅਸੀਂ ਹਾਰਟ ਦੇ ਨਾਲ ਜੋੜ ਕੇ ਵੇਖੀ ਸੀ ਵੀ ਜੇ ਹਾਰਟ ਦੇ ਵਿੱਚ ਨੁਕਸ ਹੋਇਆ ਤੇ ਪਲਸ ਬੜੀ ਤੇਜ਼ ਤੇਜ਼ ਚੱਲਣੀ ਸ਼ੁਰੂ ਹੋਈ ਜੀ ਉਹਦਾ ਵੀ ਆਪਾਂ ਐਕਸਪਲੇਨੇਸ਼ਨ ਦੇ ਦਿੱਤਾ ਸੀ ਕਿ ਭਾਈ ਸਮਾਨ ਪਿੱਛੋਂ ਘੱਟ ਸਪਲਾਈ ਹੋਵੇ ਤੇ ਦਿਲ ਨੇ ਉਹ ਸਾਰੀ ਚੀਜ਼ ਨੂੰ ਅੱਗੇ ਪੂਰਾ ਕਰਨਾ ਹੋਵੇ ਤੇ ਜਿੱਥੇ ਉਹ 72 ਤੋਂ 80 ਵਾਰ ਇੱਕ ਮਿੰਟ ਚ ਧੜਕਦਾ ਸੀ ਉਹਨੂੰ 140 ਦੇਣਾ ਵੀ ਧੜਕਣਾ ਪੈ ਸਕਦਾ ਵੱਧ ਵੇਰਾ ਵੀ ਧੜਕਣਾ ਪੈ ਸਕਦਾ ਔਰ ਇਸੇ ਚੀਜ਼ ਦਾ ਨਾਂ ਹੈ ਪੈਲਪੀਟੇਸ਼ਨ ਔਰ ਇਹ ਪੈਲਪੀਟੇਸ਼ਨ ਹੋ ਜਾਂਦਾ ਹੈ ਪਰ ਜਦੋਂ ਬਹੁਤਾ ਤੇਜ਼ ਤੇਜ਼ ਤੁਰਦਾ ਪੈਰ ਉਖੜ ਵੀ ਤਾਂ ਸਕਦੇ ਆ ਨਾ ਜਿਹਨੂੰ ਅਸੀਂ ਕਹਿੰਦੇ ਇਰੈਗੂਲਰ ਪਲਸ ਵੀ ਹੋ ਸਕਦਾ ਇਰੈਗੂਲਰ ਹਾਰਟ ਬੀਟ ਵੀ ਹੋ ਸਕਦੀ ਹੈ ਚਲਦਿਆਂ ਚਲਦਿਆਂ ਕਈ ਹਾਰਟ ਬੀਟਸ ਰੁਕ ਜਾਂਦੀਆਂ ਨੇ ਹੁਣ ਇਹ ਜਿਹੜੇ ਹਾਰਟ ਬੀਟ ਰੁਕ ਜਾਣ ਦਾ ਐਕਸਪਲੇਨੇਸ਼ਨ ਚੀਮਾ ਸਾਹਿਬ ਇਹ ਆ ਕਿ ਇਹ ਹਾਰਟ ਦੀਆਂ ਵੱਖ ਵੱਖ ਟੋਨਸ ਹਨ ਨੋਇਸਿਸ ਹਨ ਆਵਾਜ਼ਾਂ ਹਨ
0: ਜੀ
2: ਉਹ ਆਵਾਜ਼ਾਂ ਅਸੀਂ ਇਸ ਤਰ੍ਹਾਂ ਜਾਣਦੇ ਹਾਂ ਮੈਂ ਇਹਦੇ ਬਾਰੇ ਫਿਰ ਦੁਬਾਰਾ ਐਕਸਪਲੇਨੇਸ਼ਨ ਦਿਆਂਗਾ ਕਿ ਸਰੀਰ ਦੇ ਵਿੱਚ ਪਲਮੋਨਰੀ ਆਰਟਰੀ ਦਾ ਵਾਲਵ ਕਿੱਥੇ ਹੈਗਾ ਆ ਉਹ ਹੈਗਾ ਪਲਸ ਸਾਡੀ ਜਿਹੜੀ ਉੱਪਰ ਕਲੈਵੀਕਲ ਦੀ ਹੱਡੀ ਹੈ ਉਹਦੇ ਤੋਂ ਹੇਠਾਂ ਇੱਕ ਪਹਿਲੀ ਪਸਲੀ ਹੈ ਤੇ ਦੂਜੀ ਪਸਲੀ ਹੈ ਦੂਜੀ ਪਸਲੀ ਦੇ ਵਿਕਾਰ ਸੱਜੇ ਪਾਸੇ ਹੈਗਾ ਆ ਉਹਦਾ ਪਲਮੋਨਰੀ ਆਰਟਰੀ ਦਾ ਤੇ ਅਸੀਂ ਉੱਥੋਂ ਗਿਣਨਾ ਸ਼ੁਰੂ ਪੀ ਉਹਨੂੰ ਕਹਿੰਦਾ AMPT ਇਹ ਅਸੀਂ ਇੱਕ ਲਫ਼ਜ਼ ਬਣਾਏ ਹੁੰਦੇ ਨੇ ਯਾਦ ਰੱਖਣ ਵਾਸਤੇ ਪਲਮੋਨਰੀ ਆਰਟਰੀ ਦਾ ਵਾਲਵ ਕਿੱਥੇ ਹੈ ਐਓਰਟਿਕ ਵਾਲਵ ਕਿੱਥੇ ਹੈ ਮਾਈਟਰ ਵਾਲਵ ਕਿੱਥੇ ਹੈ ਇਹ ਸਾਰੇ ਕਹੇ ਅਸੀਂ ਮੈਂ ਤੁਹਾਨੂੰ ਦੱਸਾਂਗਾ ਕਿ ਸਰਫੇਸ ਅਨਾਟਮੀ ਤੋਂ ਅਗਰ ਤੁਸੀਂ ਲੱਭਣਾ ਹੋਵੇ ਤੇ ਛਾਤੀ ਤੋਂ ਕਿਵੇਂ ਲੱਭ ਸਕਦੇ ਹੋ ਕਿ ਸਰੀਰ ਦੇ ਕਿਹੜੇ ਵਲ ਵਿਚ ਨੁਕਸ ਪੈ ਗਿਆ? ਭਾਵ ਇਥੋਂ ਖੂਨ ਗਾਂ ਨਹੀਂ ਜਾ ਰਿਹਾ। ਜੇ ਪਲਮੋਨਰੀ ਆਰਟਰੀ ਫੇਫੜਿਆਂ ਨੂੰ ਖੂਨ ਸਪਲਾਈ ਨਹੀਂ ਕਰਦੀ ਹਾਰਟ ਤੋਂ, ਤੇ ਉਹ ਜਿਹੜਾ ਸੈਮੀਲੂਨਰ ਵਲਵ ਆ ਉਹ ਕਿੱਥੇ ਹੋਊਗਾ? ਤੇ ਜੇ ਉਸ ਥਾਂ ਤੇ ਸਟੈਥੋਸਕੋਪ ਲਾ ਕੇ ਵੇਖਾਂਗੇ ਤੇ ਉਹਦੀ ਇਹ ਰੈਗੂਲੈਰਿਟੀ ਹੈਗੀ ਹੈ, ਇਹ ਸਾਰੀ ਸਾਨੂੰ ਦੱਸੇਗੀ ਵੀ ਨੁਕਸ ਤੇ ਫਲਾਣੀ ਥਾਂ ਤੇ ਹੈਗਾ। ਤੇ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਜਿਹੜੀਆਂ ਹੁੰਦੀਆਂ ਨੇ, ਇਹ ਮੋਟੀਆਂ ਮੋਟੀਆਂ ਗੱਲਾਂ ਮੈਂ ਦੱਸੀਆਂ ਸੀ, ਜਾਂ ਸਰੀਰ ਦੇ ਅੰਦਰ ਵਾਪਰਦੀ ਜਿਵੇਂ ਕੋਲੈਸਟਰੋਲ ਦੀ ਗੱਲ ਮੈਂ ਦੱਸੀ ਸੀ, ਕੋਲੈਸਟਰੋਲ ਵੱਧ ਜਾਂਦਾ ਆ ਤੇ ਸਰੀਰ ਦੇ ਉੱਪਰ ਪੀਲੇ ਪੀਲੇ ਰੰਗ ਦੇ ਧੱਬੇ ਜੇ ਬਣਨੇ ਸ਼ੁਰੂ ਹੋ ਜਾਂਦੇ, ਜਿਵੇਂ ਫੈਟ ਡਿਪੋਜ਼ੀਸ਼ਨ ਇਕੱਠਾ ਹੋ ਗਿਆ ਹੁੰਦਾ ਹੈ। ਕਈ ਵਾਰ ਤੁਸੀਂ ਲੱਸੀ ਤੋਂ ਮੱਖਣ ਲਾ ਲਓ ਨਾ, ਤੇ ਲੱਸੀ ਦੀ ਚਾਟੀ ਦੇ ਵਿੱਚ ਲੱਸੀ ਦੇ ਉੱਤੇ ਫਿਰ ਵੀ ਥੋੜਾ ਥੋੜਾ ਥੋੜਾ ਥੋੜਾ ਮੱਖਣ ਤਰਿਆ ਕਰਦਾ ਦਿੱਤਾ।
0: ਬਿਲਕੁਲ ਬਿਲਕੁਲ ਜੀ,
2: ਦਿਸਦਾ ਨਾ, ਜੇ ਤੁਹਾਨੂੰ ਪਤਾ ਹੋਏਗਾ ਤਾਂ ਸੁਣਨ ਵਾਲਿਆਂ ਨੂੰ ਵੀ ਇਹ ਗੱਲ ਪਤਾ ਹੋਏਗੀ। ਔਰ ਇਸੇ ਤਰ੍ਹਾਂ ਛੋਟੇ ਛੋਟੇ ਕਿਣਕੇ, ਇਹ ਸਾਡੇ ਕੋਲੈਸਟਰੋਲ ਦੇ, ਫੈਟ ਦੇ, ਲਿਪਿਡ ਅਸੀਂ ਇਹਨੂੰ ਕਹਿੰਦੇ ਹਾਂ, ਲਿਪਿਡ ਦੇ ਸਾਡੀ ਸਕਿਨ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਆ ਕੇ ਡਿਪੋਜ਼ਿਟ ਹੋ ਜਾਂਦੇ ਨੇ, ਗਾਂ ਨਹੀਂ ਤੁਰਦੇ, ਤੇ ਇਹਦਾ ਰੰਗ ਹੁੰਦਾ ਪੀਲਾ
0: ਜੀ,
2: ਕਰੀਮ ਦਾ ਰੰਗ ਪੀਲਾ ਹੁੰਦਾ ਆ। ਇਸ ਕਰਕੇ ਉਹ ਪੀਲੇ ਪੀਲੇ ਜੇ ਧੱਬੇ ਸਾਨੂੰ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਨੇ, ਤੇ ਖਾਸ ਤੌਰ ਸਾਹਮਣੇ ਚਿਹਰੇ ਦੇ ਉੱਪਰ ਅੱਖਾਂ ਦੇ ਨਾ ਹੋਣ, ਤੇ ਅਸੀਂ ਕਹਿੰਦੇ ਹਾਂ ਭਈ ਇਹਦਾ ਕੋਲੈਸਟਰੋਲ ਵੱਧ ਹੋ ਗਿਆ। ਫਿਰ ਇਹਨਾਂ ਸਾਰੀਆਂ ਹੀ ਗੱਲਾਂ ਦੇ ਚੱਲਦਿਆਂ ਹੋਇਆ ਅਸੀਂ ਇਹ ਕਿਹਾ ਸੀ ਵੀ ਇਹ ਸਾਰਾ ਦਾਰੋ ਮਦਾਰ ਇੱਕ ਬੜੀ ਖਾਸ ਨਰਵ ਦੇ ਉੱਪਰ ਡਿਪੈਂਡ ਕਰਦਾ ਹੈ, ਜਿਹਨੂੰ ਅਸੀਂ ਕਿਹਾ ਸੀ 10th ਕਰੇਨੀਅਲ ਨਰਵ, ਵੇਗਸ ਨਰਵ। ਹਾਂਜੀ, ਵੇਗਸ ਨਰਵ ਬੜੀ ਇੰਪੋਰਟੈਂਟ ਨਰਵ ਹੈਗੀ ਹੈ, ਬਹੁਤ ਲੰਬਾ ਚੌੜਾ ਇਹਦਾ ਦਾਇਰਾ ਹੈਗਾ, ਬਹੁਤ ਲੰਬੇ ਚੌੜੇ ਕੰਮ ਹੈ ਇਹਦੇ, ਜ਼ਿੰਮੇਵਾਰੀਆਂ ਦੇ ਵਿੱਚ ਜਿਵੇਂ ਇੱਕ ਮਿਨਿਸਟਰ ਨੂੰ ਕਈ ਕਈ ਕੰਮ ਪੋਰਟਫੋਲੀਓ ਦੇ ਦਿੱਤੇ ਜਾਂਦੇ ਆ। ਸੋ ਉਹਦੇ ਬਾਰੇ ਮੈਂ ਦੱਸਿਆ ਸੀ ਕਈ ਹਾਰਟ ਨੂੰ ਵੀ ਸਪਲਾਈ ਕਰਦੀ ਹੈ, ਕੰਟਰੋਲ ਕਰਦੀ ਹੈ, ਸਟੋਮਿਕ ਨੂੰ ਵੀ ਕੰਟਰੋਲ ਕਰਦੀ ਹੈ, ਆਂਤੜੀਆਂ ਨੂੰ ਵੀ ਕੰਟਰੋਲ ਕਰ, ਇੰਨਾ ਕੁਛ ਕੰਟਰੋਲ ਕਰਦੀ। ਅਪੈਂਡਿਕਸ ਹੁੰਦਾ ਨਾ ਸੱਜੇ ਪਾਸੇ ਜਾ ਕੇ ਆਂਤੜੀਆਂ ਦੇ ਵਿੱਚ, ਅਖੀਰ ਦੇ ਜਿਹੜੇ ਛੋਟੀ ਆਂਤੜੀ ਖੱਬੀ ਆਂਤੜੀ ਦੇ ਨਾਲ ਮਿਲਦੀ ਹੈ, ਸੱਜੇ ਪਾਸੇ ਜਿਹੜੇ ਅਸੀਂ ਪਿੰਡ ਬਣਨੇ ਆ ਟੂਬਲੇ ਦੇ, ਉੱਥੋਂ ਤੱਕ ਇਸ ਦਾ ਕੰਟਰੋਲ ਹੈਗਾ ਆ। ਤੇ ਜਦੋਂ ਇਸ ਦਾ ਕੰਟਰੋਲ ਲਾਸਟ ਹੋ ਜਾਂਦਾ ਆ ਤੇ ਉਦੋਂ ਜਿਹੜੀਆਂ ਪਹਿਲੀਆਂ ਨਿਸ਼ਾਨੀਆਂ ਦਰਦ ਦੇ ਨਾਲ, ਦਰਦ ਅਸੀਂ ਕਹਿ ਦਿੱਤੀ ਆ, ਦਰਦ ਦੇ ਨਾਲ ਜਿਹੜੀਆਂ ਹੋਰ ਨਿਸ਼ਾਨੀਆਂ ਸ਼ੁਰੂ ਹੁੰਦੀਆਂ ਨੇ ਉਹ ਸਾਡੀਆਂ ਇਸ ਚੀਜ਼ ਦੀਆਂ ਹੁੰਦੀਆਂ ਨੇ, ਜੀ ਕੱਚਾ ਹੋਣਾ, ਉਲਟੀ ਆਉਣ ਨੂੰ ਜੀ ਕਰਨਾ। ਔਰ ਇਸੇ ਤਰ੍ਹਾਂ ਅਸੀਂ ਇਹ ਲੱਭ ਸਕਦੇ ਹਾਂ ਵੀ ਇਹ ਹੁਣ ਇਸ ਵੇਲੇ ਕੰਡੀਸ਼ਨ ਕਿਹੜੀ ਦੇ ਵਿੱਚ ਹੈਗਾ, ਜਿਹੜੀ ਦਰਦ ਹੈਗੀ ਆ ਉਹ ਕਿਹੜੀ ਕੰਡੀਸ਼ਨ ਦੀ ਹੈ। ਜਿਵੇਂ ਕੋਲੈਸਟਰੋਲ ਦੀ ਗੱਲ ਦੱਸੀ, ਫਿੰਗਰ ਦੀ ਉਂਗਲੀਆਂ ਦੀ ਜਿਹੜੇ ਦੋਂ ਸੀ ਸਾਡੇ, ਮੈਂ ਇਹਦੇ ਬਾਰੇ ਦੱਸਿਆ ਸੀਗਾ ਵੀ ਜੇ ਕੌਲੀ ਮੂਧੀ ਮਾਰੀ ਹੋਵੇ ਤੇ ਉਹਨੂੰ ਅਸੀਂ ਕਹਿੰਦੇ ਕਲਬਿੰਗ ਨੇਲਸ। ਕਲਬਿੰਗ ਨੇਲ ਵੈਸੇ ਕਈ ਤਰ੍ਹਾਂ ਦੇ ਹੁੰਦੇ ਨੇ, ਪਰ ਮੋਟੇ ਤੌਰ ਤੇ ਕਲਬਿੰਗ ਨੇਲ ਅਗਰ ਇਸ ਤਰ੍ਹਾਂ ਦੇ ਹੋਣ ਕਿ ਕੌਲੀ ਮੂਧੀ ਮਾਰੀ ਹੋਵੇ, ਸੋ ਉਹ ਇਸ ਗੱਲ ਦੀ ਨਿਸ਼ਾਨੀ ਹੈ ਵੀ ਇਹਦੀ ਛਾਤੀ ਦੇ ਵਿੱਚ ਕਿਤੇ ਨਾ ਕਿਤੇ ਨੁਕਸ ਹੈ। ਜਮਾਂਦਰੂ ਵੀ ਹੋ ਸਕਦਾ, ਕੰਜੈਨੀਟਲ ਵੀ ਹੋ ਸਕਦਾ ਹੈਗਾ, ਐਕਵਾਇਰਡ ਵੀ ਹੋ ਸਕਦਾ। ਐਕਵਾਇਰਡ ਦਾ ਮਤਲਬ ਹੁੰਦਾ ਵੀ ਇਹ ਤੁਹਾਡੇ ਆਪਣੇ ਕੀਤੇ ਕੰਮਾਂ ਦੇ ਕਰਕੇ ਐਸਾ ਹੋ ਗਿਆ, ਤੁਹਾਡੀਆਂ ਗਲਤੀਆਂ ਕਰਕੇ ਹੋ ਗਿਆ। ਕੰਜੈਨੀਟਲ ਇਹ ਹੁੰਦਾ ਵੀ ਨਹੀਂ, ਅੱਗੇ ਮਾਂ ਬਾਪ ਵੱਲੋਂ ਆਇਆ ਹੋਇਆ ਨੁਕਸ ਹੈਗਾ ਜਿਹੜਾ ਤੇਰੇ ਵਿੱਚ ਡਿਵੈਲਪ ਹੋ ਗਿਆ। ਸੋ ਮਤਲਬ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਲੰਬੇ ਸਮੇਂ ਵਾਸਤੇ ਛਾਤੀ ਚੱਲਦੀਆਂ ਰਹਿੰਦੀਆਂ ਨੇ ਨਾ, ਉਹਨਾਂ ਦੇ ਵਿੱਚ ਆਮ ਤੌਰ ਤੇ ਨੋਹਾਂ ਦੇ ਵਿੱਚ ਇਸ ਤਰ੍ਹਾਂ ਦੀ ਤਬਦੀਲੀ ਆ ਜਾਂਦੀ ਹੈ ਕਿ ਉਹ ਇਨਵਰਟਿਡ ਸਾਊਸਰ ਨੂੰ ਕਹਿੰਦੇ ਆ, ਅੰਗਰੇਜ਼ੀ ਦੇ ਟਰਮ ਇਹ ਆ ਇਨਵਰ, ਭਾਵੇਂ ਕੌਲੀ ਮੂਧੀ ਮਾਰੀ ਹੋਵੇ ਪੰਜਾਬੀ ਚ, ਤੁਸੀਂ ਇਹਨੂੰ ਇਹ ਸਮਝ ਸਕਦੇ ਹੋ ਵੀ ਕੌਲੀ ਮੂਧੀ ਮਾਰੀ ਵਰਗਾ ਉਹਦਾ ਇਹ ਹੁੰਦਾ ਹੈਗਾ। ਔਰ ਇਸੇ ਤਰ੍ਹਾਂ ਹੀ ਜੇ ਭਾਈ ਕੌਲੀ ਸਿੱਧੀ ਰੱਖੀ ਹੋਵੇ, ਨੋ ਟੋਏ ਵਰਗੇ ਬਣ ਗਏ ਹੁਣ, ਜਿਵੇਂ ਨੋ ਟੋਇਆ ਪਿਆ ਹੁੰਦਾ ਹੈਗਾ, ਨੋਹਾਂ ਦੇ ਜਿਹੜੇ ਪੋਤੇ ਆ ਉਹਨਾਂ ਦੇ ਬਾਹਰੀ ਕਿਨਾਰੇ ਉੱਪਰ ਨੂੰ ਉਭਰੇ ਹੋਏ ਹੋਣ ਤੇ ਨੋ ਥੱਲੇ ਬੈਠਿਆ ਹੋਵੇ, ਤੇ ਇਹ ਇਸ ਗੱਲ ਦੀ ਇੰਡੀਕੇਸ਼ਨ ਹੈਗੀ ਆ ਵੀ ਇਹਦਾ ਲਿਵਰ ਨਾਰਮਲ ਕੰਮ ਨਹੀਂ ਕਰਦਾ, ਇਹਦੇ ਸਰੀਰ ਦੇ ਵਿੱਚ ਆਇਰਨ ਘੱਟ ਹੈਗਾ ਆ। ਇਹ ਸਾਰੀਆਂ ਨਿਸ਼ਾਨੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਨੋਹਾਂ ਦੇ ਉੱਪਰ ਕ੍ਰੈਕ ਆਣੇ ਸ਼ੁਰੂ ਹੋਏ, ਲੰਮੀ ਲੰਮੀ ਲਾਈਨਾਂ ਉੱਪਰ ਤੋਂ ਹੇਠਾਂ ਤੱਕ ਕਾਲੀਆਂ ਹੋਣ, ਤੇ ਇਹਦਾ ਮਤਲਬ ਇਹ ਆ ਕਿ ਇਹਦਾ ਲਿਵਰ ਕੰਮ ਨਹੀਂ ਕਰਦਾ। ਸੋ ਮਤਲਬ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਆਪਾਂ ਵਾਰ ਵਾਰ ਸਮੇਂ ਸਮੇਂ ਗੱਲ ਕਰਦੇ ਰਹੇ ਹਾਂ ਵੀ ਇਹ ਹੋਣ, ਤੇ ਇਹਦਾ ਮਤਲਬ ਇਹ ਆ ਕਿ ਇਸ ਉੱਪਰ ਵਾਲੇ ਹਿੱਸੇ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਨਿਸ਼ਾਨੀ ਹੈ। ਇਹ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਡੇ ਨਾਲ ਦੱਸ ਰਿਹਾ ਸਾਂ ਵੀ ਛਾਤੀ ਦੀਆਂ ਨਿਸ਼ਾਨੀਆਂ ਦੇ ਮੁਤਾਬਕ ਬਾਹਰੀ ਨਿਸ਼ਾਨੀਆਂ ਹੋਰ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਸਾਨੂੰ ਇਹ ਦੱਸਦੀਆਂ ਨੇ। ਫਿਰ ਜਦੋਂ ਕਿਸੇ ਵੀ ਬੰਦੇ ਨੂੰ ਕੋਈ ਤਕਲੀਫ਼ ਹੁੰਦੀ ਹੈ ਜੀ ਮਸਾਬ, ਉਸ ਵੇਲੇ ਸੁਭਾਅ ਉਹ ਨਹੀਂ ਰਹਿੰਦਾ।
0: ਬਿਲਕੁਲ,
2: ਬੜਾ ਪਿਆਰਾ ਬੱਚਾ ਹੋਵੇ, ਬਹੁਤ ਪਿਆਰਾ ਆਦਮੀ ਹੋਵੇ, ਤੇ ਜੇ ਉਹਨੂੰ ਤਾਂ ਢਿੱਡ ਪੀੜ ਹੁੰਦੀ ਹੈ ਤੇ ਤੁਸੀਂ ਉਹਨੂੰ ਪੁੱਛ ਲਓ ਵੀ ਅੱਜ ਕੰਮ ਕਿਵੇਂ ਕਰਨਾ ਤੇ ਕੀ ਕਰਨਾ, ਉਹਦਾ ਯਾਰ ਯਾ ਛੱਡ ਮੈਂ ਤੇ ਮਰਨ ਡਿਆ, ਤੂੰ ਕੰਮ ਨਹੀਂ ਲਈ ਸਕਦਾ ਹੈਗਾ।
0: ਬਿਲਕੁਲ ਬਿਲਕੁਲ,
2: ਇਹ ਕੰਮ ਇਹ ਗੱਲ ਕਹਿਣ ਤੋਂ ਭਾਵ ਮੇਰਾ ਕੀ ਹੈ ਵੀ ਉਹਦੇ ਬਿਹੇਵੀਅਰ ਵਿੱਚ ਅੰਤਰ ਆ ਜਾਂਦਾ।
0: ਜੀ
2: ਔਰ ਇਹ ਬਿਹੇਵੀਅਰ ਵਿਚ ਅੰਤਰ ਖਾਸ ਤੌਰ ਤੇ ਜਦੋਂ ਛਾਤੀ ਦੇ ਵਿਚ ਇਸ ਤਰ੍ਹਾਂ ਦੀ ਨੁਕਸ ਹੋਣ ਉਸ ਵੇਲੇ ਜ਼ਿਆਦਾਤਰ ਸਾਨੂੰ ਦਿਖਾਈ ਦਿੰਦਾ ਠੀਕ ਹੈ ਸਡਨ ਅਚਾਨਕ ਭਾਰ ਦਾ ਵਧਣਾ ਭਾਵ ਕੀ ਹੈ ਕਿ ਜਿਹੜੀ ਜਿਹੜੀ ਚੀਜ਼ ਦਾ ਨਿਕਾਸ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਰਿਹਾ ਸਰੀਰ ਦੇ ਵਿਚ ਡਿਪੋਜ਼ੀਸ਼ਨ ਹੋ ਰਹੀ ਹੈ ਔਰ ਭਾਰ ਵਧਣਾ ਸ਼ੁਰੂ ਹੋ ਜਾਏਗਾ ਜੇ ਭਾਰ ਵਧ ਗਿਆ ਇਹਦਾ ਮਤਲਬ ਸੈੱਲਾਂ ਦੇ ਵਿਚ ਐਕਸਟਰਾ ਡਿਪੋਜ਼ੀਸ਼ਨ ਹੋ ਗਈ ਹੈ ਐਕਸਟਰਾ ਡਿਪੋਜ਼ੀਸ਼ਨ ਹੋ ਗਈ ਤੇ ਆਕਸੀਜਨ ਘਟ ਗਈ ਹੈ ਆਕਸੀਜਨ ਘਟ ਗਈ ਤੇ ਸਾਹ ਚੜਨਾ ਸ਼ੁਰੂ ਹੋ ਜਾਏਗਾ ਸਾਹ ਚੜਨਾ ਸ਼ੁਰੂ ਹੋ ਗਿਆ ਤੇ ਆਕਸੀਜਨ ਪੂਰੀ ਨਹੀਂ ਹੋਈ ਤੇ ਸਾਡਾ ਜਿਹੜਾ ਉਹ ਸਾਇਨੋਸਿਸ ਫੇਸ ਦੇ ਵਿਚ ਬੁੱਲਾਂ ਦੇ ਵਿਚ ਨੱਕ ਦੇ ਵਿਚ ਅੱਖਾਂ ਦੇ ਹੇਠਾਂ ਸਾਨੂੰ ਆਕਸੀਜਨ ਦੀਆਂ ਕਮੀ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਦਿਖਾਈ ਦੇਣੀਆਂ ਸ਼ੁਰੂ ਕਰ ਦੇਣਗੀਆਂ ਸੋ ਇਸ ਤਰ੍ਹਾਂ ਕਰਕੇ ਸ਼ਾਰਟਨੈਸ ਆਫ ਬ੍ਰੈਥ ਨੂੰ ਮੋਟੇ ਤੌਰ ਤੇ ਅਸੀਂ ਦੋ ਗੱਲਾਂ ਨਾਲ ਜੋੜ ਕੇ ਵੇਖਦੇ ਹਾਂ ਇੱਕ ਹਾਰਟ ਤੇ ਇੱਕ ਫੇਫੜਿਆਂ ਦੇ ਨਾਲ ਇਸੇ ਤਰ੍ਹਾਂ ਹੀ ਤੁਰ ਨਹੀਂ ਸਕਦਾ ਵੀਕਨੈਸ ਹੋ ਗਈ ਕਿਉਂਕਿ ਠੀਕ ਠਾਕ ਸੀ ਉਹਨੇ ਕੰਮ ਕਰਦਾ ਆਇਆ ਸੀ ਹੁਣ ਮੰਜੇ ਤੋਂ ਉੱਠਣ ਨੂੰ ਮਨ ਹੀ ਨਹੀਂ ਕਰਦਾ ਹੈਗਾ ਸਡਨ ਇਸ ਤਰ੍ਹਾਂ ਦੀ ਗੱਲ ਆ ਗਈ ਸਰਕੂਲੇਸ਼ਨ ਸਲੋ ਹੋ ਗਿਆ ਔਰ ਉਹਦੇ ਵਿਚ ਉਹਦੀ ਆਕਸੀਜਨ ਪੂਰੀ ਨਹੀਂ ਹੋ ਗਈ ਇਸ ਕਰਕੇ ਇਹੋ ਜਿਹੀਆਂ ਨਿਸ਼ਾਨੀਆਂ ਆਮ ਤੌਰ ਤੇ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ ਇਸੇ ਤਰ੍ਹਾਂ ਹੀ ਅਸਾਂ ਮੇਨ ਜਿਹੜਾ ਫੰਕਸ਼ਨ ਸੀ ਨਾ ਮੇਨ ਫੰਕਸ਼ਨ ਦਿਲ ਦਾ ਇਹ ਦੱਸਿਆ ਸੀ ਭਈ ਖੂਨ ਬਾਹਰੋਂ ਸਾਰੇ ਸਰੀਰ ਚੋਂ ਇਕੱਠਾ ਹੋ ਕੇ ਆਉਂਦਾ ਆ ਤੇ ਬਾਕੀ ਉਹ ਫੇਫੜਿਆਂ ਨੂੰ ਭੇਜਦਾ ਆ ਫੇਫੜਿਆਂ ਦੇ ਵਿਚ ਇਹਨਾਂ ਦੀ ਸਫਾਈ ਹੁੰਦੀ ਹੈ ਸਫਾਈ ਦਾ ਮਤਲਬ ਕੀ ਹੋਇਆ ਭੀ ਜਿੰਨੀ ਕਾਰਬਨ ਡਾਈਆਕਸਾਈਡ ਜਾਂ ਜਿੰਨੀਆਂ ਹੋਰ ਸਰੀਰ ਜਿਸ ਤਰ੍ਹਾਂ ਦੀਆਂ ਗੈਸਾਂ ਨੇ ਉਹ ਫੇਫੜਿਆਂ ਦੇ ਵਿਚੋਂ ਨਿਕਲ ਜਾਂਦੀਆਂ ਨੇ ਔਰ ਉਹ ਬਾਹਰ ਨਿਕਲ ਜਾਂਦੀਆਂ ਨੇ ਆਕਸੀਜਨ ਕਿਉਂਕਿ ਭਾਰੀ ਹੁੰਦੀ ਹੈ ਜਿਹੜੀ ਸਾਹ ਰਾਹੀਂ ਅੰਦਰ ਆ ਰਹੀ ਹੈ ਉਹ ਫੇਫੜਿਆਂ ਦੇ ਰਾਹੀਂ ਇਸ ਖੂਨ ਦੇ ਵਿਚ ਜਿਹਨੂੰ ਅਸੀਂ ਐਲਵਲਾਈਜ ਦੇ ਵਿਚ ਡਿਪੋਜ਼ਿਸ਼ਨ ਕਹਿੰਦੇ ਐਲਵਲਾਈਜ ਖੂਨ ਦੀ ਡਿਪੋਜ਼ਿਸ਼ਨ ਹੋਈ ਔਰ ਇਹਦੇ ਵਿਚ ਉਹ ਆ ਕੇ ਆਕਸੀਜਨ ਆਟੋਮੈਟਿਕਲੀ ਹੀ ਵੱਧ ਜਾਂਦੀ ਹੈ ਕਾਰਬਨ ਡਾਈਆਕਸਾਈਡ ਦਾ ਹਿੱਸਾ ਰਹਿਣਾ ਵੀ ਜ਼ਰੂਰੀ ਹੈ ਕਿਉਂਕਿ ਜੇ ਇਹ ਡਾਇਲਟ ਨਹੀਂ ਹੋਣਗੇ ਮੂੰਹ ਹੀ ਬੰਦ ਹੋਊਗਾ ਜੇ ਤੁਸੀਂ ਘਰ ਦਾ ਦਰਵਾਜ਼ਾ ਹੀ ਪੇਟ ਬੰਦ ਕਰ ਲਿਆ ਤੇ ਕੋਈ ਅੰਦਰ ਤੇ ਆ ਨਹੀਂ ਸਕੂਗਾ ਨਾ ਐਲਵਲਾਈਜ ਨੂੰ ਖੁੱਲਾ ਰੱਖਣ ਵਾਸਤੇ ਐਲਵਲਾਈਜ ਦਾ ਮੂੰਹ ਖੁੱਲਾ ਰਵੇ ਇਸ ਕਰਕੇ ਕੁਦਰਤ ਨੇ ਨਿਯਮ ਬਣਾਇਆ ਜਿਹਨੂੰ ਆਪਾਂ ਪਿਛਲੇ ਤੋਂ ਪਿਛਲੇ ਪ੍ਰੋਗਰਾਮ ਚ ਮੈਨੂੰ ਯਾਦ ਹੈ ਮੈਂ ਦੱਸਿਆ ਸੀਗਾ ਭਈ ਫੇਫੜਿਆਂ ਦੇ ਕੰਮ ਕਰਨ ਦਾ ਜਿਹੜਾ ਢੰਗ ਆ ਉਹਨੂੰ ਅਸੀਂ ਸਭ ਤੋਂ ਪਹਿਲਾਂ ਕਹਿੰਦੇ ਹਾਂ ਕਿ ਟੋਟਲ ਲੰਗ ਵਾਲਿਊਮ ਫੇਫੜਿਆਂ ਦੇ ਵਿਚ ਕਿਸੇ ਦੇ ਸਰੀਰ ਦੇ ਵਿਚ ਵੱਧ ਤੋਂ ਵੱਧ ਕਿੰਨੀ ਆਕਸੀਜਨ ਜਾ ਸਕਦੀ ਹੈ ਇੰਸਪੀਰੇਸ਼ਨ ਅੰਦਰ ਨੂੰ ਸਾਹ ਖਿੱਚਿਆ ਵੱਧ ਤੋਂ ਵੱਧ ਆਕਸੀਜਨ ਕਿੰਨੀ ਜਾ ਸਕਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਟੋਟਲ ਲੰਗ ਵਾਲਿਊਮ ਇਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਰੈਜੀਡੂਅਲ ਏਅਰ ਇਹ ਕਹਿੰਦੇ ਹਾਂ ਅਸੀਂ ਟਾਈਡਲ ਏਅਰ ਸੋ ਟਾਈਡਲ ਏਅਰ ਉਹ ਰੈਜੀਡੂਅਲ ਏਅਰ ਤੇ ਟੋਟਲ ਲੰਗ ਵਾਲਿਊਮ ਦੇ ਵਿਚਕਾਰ ਦਾ ਇੱਕ ਐਸਾ ਆਕਸੀਜਨ ਦਾ ਕਹਿ ਲੋ ਜਾਂ ਹਵਾ ਦਾ ਕਹਿ ਲੋ ਐਸਾ ਕੰਟੈਂਟ ਹੈਗਾ ਆ ਜਿਹੜਾ ਕਿ ਆਮ ਤੌਰ ਤੇ ਅਸੀਂ ਪਲੇ ਕਰਦੇ ਹਾਂ ਬਈ ਮੈਂ $5 ਦੇ ਉਦੋਂ ਚਾਰ ਆ ਵੀ ਗਏ ਚਾਰ ਚਲੇ ਗਏ ਪੰਜ ਆ ਵੀ ਗਏ ਸਾਹ ਦੀ ਕਿਰਿਆ ਦੇ ਮੁਤਾਬਕ ਇਹ ਸਾਰੀ ਕਿਰਿਆ ਚੱਲਦੀ ਰਹੀ ਜਿੰਨਾ ਇੰਸਪਾਇਰੇਸ਼ਨ ਦੇ ਨਾਲ ਅਸੀਂ ਸਾਹ ਅੰਦਰ ਖਿੱਚਦੇ ਹਾਂ ਜਿੰਨਾ ਐਕਸਪਾਇਰੇਸ਼ਨ ਦੇ ਨਾਲ ਅਸੀਂ ਸਾਹ ਬਾਹਰ ਕੱਢਦੇ ਹਾਂ ਇਸ ਦੋਹਾਂ ਦੀ ਕਿਰਿਆ ਨੂੰ ਮਿਲਾ ਕੇ ਅਸੀਂ ਕਹਿੰਦੇ ਟਾਈਡਲ ਲੰਗ ਵਾਲਿਊਮ
0: ਜੀ
2: ਟਾਈਡਲ ਲੰਗ ਵਾਲਿਊਮ ਹੈਗਾ ਆ ਹੁਣ ਅੱਜ ਕੱਲ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਨਾ ਇਹਨਾਂ ਨੂੰ ਮਿਲਣ ਵਾਸਤੇ ਸਾਡੇ ਕੋਲ ਬਹੁਤ ਸਾਰੇ ਤਰੀਕਾਕਾਰ ਆ ਗਏ
0: ਜੀ
2: ਔਰ ਉਸ ਤੋਂ ਬਾਅਦ ਕੁਦਰਤ ਨੇ ਆਖਿਆ ਵੀ ਭਾਵੇਂ ਤੂੰ ਟਾਈਡਲ ਏਅਰ ਦੇ ਮੁਤਾਬਕ ਵੱਧ ਤੋਂ ਵੱਧ ਐਕਸਪਾਇਰੇਸ਼ਨ ਕਰ ਦੇਵੇਂ ਵੱਧ ਤੋਂ ਵੱਧ ਫੇਫੜਿਆਂ ਚੋਂ ਹਵਾ ਕੱਢ ਵੀ ਦੇਵੇਂ ਕਿਤੇ ਕਿਸੇ ਯੋਗੀ ਦੇ ਸਾਹ ਦੀ ਕਿਰਿਆ ਕਰਨ ਦੇ ਮੁਤਾਬਕ ਬਹੁਤਾ ਸਾਹ ਤੂੰ ਕੱਢ ਵੀ ਦੇਵੇਂ ਫੇਰ ਵੀ ਕੁਝ ਨਾ ਕੁਝ ਇਸ ਹਵਾ ਦਾ ਹਿੱਸਾ ਫੇਫੜਿਆਂ ਦੇ ਵਿਚ ਰਹਿ ਜਾਂਦਾ ਹੈ ਕੁਦਰਤ ਦਾ ਨਿਯਮ ਆ ਔਰ ਇਸ ਕਰਕੇ ਜਾਂਦਾ ਆ ਵੀ ਜੇ ਇਹ ਸਾਰਾ ਹੀ ਨਿਕਲ ਗਿਆ ਤੇ ਫੇਫੜੇ ਤਾਂ ਫਿਰ ਪਿਚਕ ਜਾਣਗੇ ਅੰਗ ਨੂੰ ਦਬਾ ਦੇਣਗੇ ਤੇ ਫੇਰ ਇਹਦੇ ਚ ਹੋਰ ਆਕਸੀਜਨ ਪੈ ਨਹੀਂ ਸਕੇਗੀ ਪਰ ਕੁਦਰਤ ਨੇ ਨਿਯਮ ਬਣਾਇਆ ਕਿ ਨਹੀਂ ਸਾਰੀ ਆਕਸੀਜਨ ਨਹੀਂ ਜਾਊਗੀ ਥੋੜੀ ਜੀ ਆਕਸੀਜਨ ਬਚ ਜਾਊਗੀ ਜਿਹਦੇ ਕਰਕੇ ਇਹ ਲੰਗਸ ਦੀਆਂ ਐਲਵੋਲਾਈਟਸ ਨੇ ਉਹ ਖੁੱਲੀਆਂ ਰਹਿ ਜਾਣਗੀਆਂ ਔਰ ਇਹਦੇ ਵਿਚ ਬਾਹਰੀ ਹਵਾ ਆ ਸਕਣ ਦਾ ਤੇ ਇਹਦੇ ਵਿਚ ਡਿੱਗ ਪੈਣ ਦਾ ਡਿੱਗ ਪੈਣ ਵਾਲੀ ਗੱਲ ਨੀ ਕਿਉਂਕਿ ਆਕਸੀਜਨ ਭਾਰੀ ਹੈ
0: ਡਿੱਗ
2: ਪੈਣ ਦਾ ਸਾਧਨ ਬਣਿਆ ਰਹੇਗਾ ਇਸ ਕਰਕੇ ਰੈਜੀਡੂਅਲ ਵਾਲਿਊਮ ਵੀ ਹੁੰਦਾ ਹੈ ਅਦਰਵਾਈਜ਼ ਇਹਨਾਂ ਨੇ ਪਿਛਕ ਜਾਣਾ ਸੀ ਆਪਸ ਵਿਚ ਸਾਰੀ ਆਕਸੀਜਨ ਬਾਹਰ ਨਿਕਲ ਜਾਂਦੀ ਤਾਂ ਸੋ ਇਹ ਤਿੰਨ ਚੀਜ਼ਾਂ ਅਸੀਂ ਆਮ ਤੌਰ ਤੇ ਵੇਖਦੇ ਹਾਂ ਜਦੋਂ ਵੀ ਫੇਫੜਿਆਂ ਨਾਲ ਸੰਬੰਧਿਤ ਗੱਲ ਕੋਈ ਹੁੰਦੀ ਹੈ
3: डॉक्टर साहब एक सवाल छोटा जिहा मेरे पैदा हो गया दिमाग दे विच, ओह मैं थोनू पुछ लेना, ओह इह आ कि जदों बच्चा मां दे गर्भ दे विच हुंदा उदों ओह फेफड़े जिहड़े तुसीं गल करदे एल्वोलाई दी, ओह उदों पिछकियां हुंदियां
2: ने। मैं तुसी सवाल पुछ ही रहा ते मैं इहदी डिटेल पिछले प्रोग्राम च कर चुकिया हां, मैं फिर तुहानू दस दिना। बड़ा अजीबो गरीब तरीका हैगा, सारे ही मेरे सज्जन मित्र जिहड़े प्रोग्राम सुनदे ने उहनां नूं इह पता आ कि जिन्नियां भी नाड़ियां फ्रैश खून लै के जांदियां ने दिल तों बाहर जांदियां ने उहनां नूं असीं आर्टरियां कहने आ
3: जी।
2: आर्टरियां जीटी रोड वर्गियां हुंदियां ने ते इहनां च रस्ते च रुकावट नहीं, कोई ट्रैफिक नहीं हुंदी। जिहड़ियां वेन्स हुंदियां ने ਉਹ ਆਮ ਤੌਰ ਤੇ ਬਾਹਰੀ ਸ਼ਰੀਰ ਤੋਂ ਖੂਨ ਇਕੱਠਾ ਕਰਕੇ ਦਿਲ ਨੂੰ ਵਾਪਸ ਲੈ ਕੇ ਆ ਰਹੀਆਂ ਹੁੰਦੀਆਂ ਨੇ, ਔਰ ਉਹਨਾਂ ਨੂੰ ਅਸੀਂ ਵੇਨਸ ਕਹਿੰਦੇ ਹਾਂ, ਔਰ ਉਹਨਾਂ ਦੇ ਵਿੱਚ ਥਾਂ ਥਾਂ ਤੇ ਰੁਕਾਵਟਾਂ ਹੁੰਦੀਆਂ ਨੇ, ਔਰ ਉਹ ਰੁਕਾਵਟਾਂ ਦੇ ਵਿੱਚ ਵਾਲਵ ਲੱਗੇ ਨੇ, ਜਿਵੇਂ ਸਾਡੀ ਨਲਕੇ ਦੀ ਬੋਕੀ ਹੁੰਦੀ ਹੈ ਨਾ, ਜੇ ਨਲਕਾ ਗੇੜਦੇ ਆ ਤੇ ਬੋਕੀ ਨਾਲ ਪਾਣੀ ਬਾਹਰ ਆਉਂਦਾ, ਤੇ ਜੇ ਬੋਕੀ ਲੀਕ ਕਰਦੀ ਹੋਵੇ ਤੇ ਪਾਣੀ ਹੇਠਾਂ ਲੀਕ ਕਰ ਜਾਊਗਾ
3: ਜੀ।
2: ਇਸੇ ਕਰਕੇ ਹੀ ਕਈ ਲੋਕਾਂ ਦੇ ਪੈਰਾਂ ਤੇ ਹੱਥਾਂ ਤੇ ਗਿੱਟਿਆਂ ਤੇ ਸੋਜ ਪੈਣੀ ਸ਼ੁਰੂ ਹੋ ਜਾਂਦੀ ਆ, ਕਿਉਂਕਿ ਉਹ ਵਾਲਵ ਲੀਕ ਹੋ ਗਿਆ, ਬੈਕਵਰਡ ਪ੍ਰੈਸ਼ਰ ਜਿਹੜਾ ਜ਼ਿਆਦਾ ਵੱਧ ਗਿਆ ਹੋ ਗਿਆ। ਹੁਣ ਤੁਸੀਂ ਜਿਹੜਾ ਸਵਾਲ ਬੱਚਿਆਂ ਦੇ ਸੰਬੰਧ ਵਿੱਚ ਕਰਿਆ ਆ, ਆਪਾਂ ਇਹ ਗੱਲ ਕੀਤੀ ਆ ਬਈ 30 ਹਫ਼ਤਿਆਂ ਤੱਕ 20 ਹਫ਼ਤੇ ਜਿਹਨੂੰ ਅਸੀਂ 5 ਮਹੀਨੇ ਕਹਿੰਦੇ ਆ, 20 ਹਫ਼ਤਿਆਂ ਦੇ ਵਿੱਚ ਸਾਰੇ ਅੰਗ ਬੱਚੇ ਦੇ ਬਣ ਚੁੱਕੇ ਹੁੰਦੇ ਨੇ, 30 ਹਫ਼ਤਿਆਂ ਦੇ ਵਿੱਚ ਸਾਰੇ ਅੰਗ ਇਸ ਕਾਬਲ ਹੁੰਦੇ ਨੇ ਕਿ ਹੁਣ ਇਹ ਕੰਮ ਕਰ ਸਕਣ। 32 ਹਫ਼ਤਿਆਂ ਦੇ ਵਿੱਚ ਉਹਨਾਂ ਦੀ ਓਰੀਐਂਟੇਸ਼ਨ ਹੋ ਚੁੱਕੀ ਹੁੰਦੀ ਹੈ ਭਾਈ ਹੁਣੇ ਟ੍ਰੇਨ ਹੋ ਗਿਆ, ਇਹ ਕੰਮ ਕਰ ਸਕਦੇ ਨੇ, ਜੇ ਮਾਂ ਤੋਂ ਇਹਨਾਂ ਨੂੰ ਬਾਹਰ ਵੀ ਕੱਢਣਾ ਰਹਿਣਾ ਪੈ ਜਾਵੇ ਕਿਸੇ ਵੀ ਕੰਡੀਸ਼ਨ ਦੇ ਵਿੱਚ ਤੇ ਜਿਉਂ ਸਕਦਾ ਹੈਗਾ। ਹੁਣ ਇੱਥੇ ਜਿਹੜੀ ਗੱਲ ਮੈਂ ਹੁਣੇ ਕਰਕੇ ਹਟਿਆ ਭਾਈ, ਜਿੰਨੀਆਂ ਵੀ ਨਾੜੀਆਂ ਖੂਨ ਦਿਲ ਤੋਂ ਲੈ ਕੇ ਬਾਹਰ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਆਰਟਰੀ ਕਹਿੰਦੇ ਹਾਂ। ਜਾਂ ਇੰਜ ਕਹੋ ਕਿ ਫਰੈਸ਼ ਖੂਨ ਜਿਹੜਾ ਹੈ ਉਹ ਆਰਟਰੀਆਂ ਵਿੱਚ ਰਹਿੰਦਾ ਆ, ਤੇ ਜਿਹੜਾ ਵਰਤਿਆ ਹੋਇਆ ਖੂਨ ਹੈ ਉਹ ਵੇਨ ਚ ਵਿੱਚ ਰਹਿੰਦਾ ਹੈਗਾ। ਪਰ ਅਸਾਂ ਇੱਕ ਜੇ ਫਰਕ ਪਾ ਲਿਆ ਕਿ ਜਿਹੜਾ ਮਾਂ ਵਾਲੇ ਪਾਸਿਓਂ ਖੂਨ ਆ ਰਿਹਾ ਬੱਚੇ ਨੂੰ ਮਾਂ ਦੇ ਪੇਟ ਵਿੱਚ ਰਹਿੰਦਿਆਂ ਹੋਇਆ ਪਲੇਸੈਂਟਾ ਦੇ ਵਿੱਚੋਂ, ਉਸ ਨੂੰ ਅਸੀਂ ਵੇਨ ਕਹਿੰਦੇ ਹਾਂ, ਅੰਬਲਾਈਕਲ ਵੇਨ ਕਹਿੰਦੇ ਹਾਂ ਅਸੀਂ, ਠੀਕ ਆ। ਉਹ ਆ ਰਹੀ ਹੈ ਔਲ ਦੇ ਵਿੱਚੋਂ, ਪਲੇਸੈਂਟੇ ਦੇ ਵਿੱਚੋਂ ਆ ਰਹੀ ਹੈਗੀ ਹੈ, ਫਰੈਸ਼ ਖੂਨ ਲੈ ਕੇ ਆ ਰਹੀ ਹੈ। ਪਰ ਕਿਉਂ? ਕਿਉਂਕਿ ਉਹ ਹਾਰਟ ਨੂੰ ਤਾਂ, ਬੱਚੇ ਦੇ ਹਾਰਟ ਨੂੰ ਤਾਂ ਲੈ ਕੇ ਹੀ ਜਾ ਰਹੀ ਹੈ ਨਾ, ਬਾਹਰੋਂ ਲੈ ਕੇ ਜਾ ਰਹੀ ਹੈ ਨਾ, ਇਸ ਕਰਕੇ ਅਸੀਂ ਉਹਦਾ ਨਾਂ ਵੇਨ ਰੱਖਿਆ। ਦੂਸਰੀ ਇੱਕ ਹੋਰ ਵੀ ਗੱਲ ਹੈ ਇਹਦੇ ਪਿੱਛੇ, ਕੁਦਰਤ ਦਾ ਨਿਯਮ ਇਹ ਵੀ ਕੰਮ ਕਰਦਾ ਆ ਕਿ ਅਸੀਂ ਆਖਿਆ ਵੀ ਵੇਨਸ ਦੇ ਵਿੱਚ ਥਾਂ ਥਾਂ ਰੁਕਾਵਟ ਹੁੰਦੀ ਹੈ। ਹੁਣ ਪਤਾ ਨੀ ਮਾਂ ਨੂੰ ਕੋਈ ਪ੍ਰੋਬਲਮ ਐਸੀ ਹੋਵੇ, ਹਾਈਪਰ ਟੈਂਸ਼ਨ ਬਹੁਤ ਜ਼ਿਆਦਾ ਉਹਦਾ ਵੱਧ ਗਿਆ ਹੋਵੇ, ਕਈ ਕਲੰਸ਼ੀਆ ਵਗੈਰਾ ਦੀ ਕੰਡੀਸ਼ਨ ਹੋਵੇ, ਉਸ ਹਾਲਾਤ ਦੇ ਵਿੱਚ ਜਾਂ ਮਾਂ ਨੇ ਕੁਝ ਐਸੀਆਂ ਦਵਾਈਆਂ ਦੇਣੀਆਂ ਪੈ ਗਈਆਂ ਡਾਕਟਰਾਂ ਨੂੰ, ਉਹ ਦੇ ਦਿੱਤੀਆਂ ਹੋਣ ਜਿਹੜੀਆਂ ਬੱਚੇ ਵਾਸਤੇ ਨੁਕਸਾਨਦੇਹ ਹੁੰਦੀਆਂ ਹੋਣ, ਔਰ ਉਹਨਾਂ ਨੇ ਮਾਂ ਦੇ ਖੂਨ ਵਿੱਚ ਸਰਕੂਲੇਟ ਕਰਨਾ ਹੈਗਾ ਆ, ਪਲੇਸੈਂਟਾ ਵਿੱਚ ਜਾਣਾ ਆ, ਮਾਂ ਵਾਲੇ ਪਾਸਿਓਂ ਪਲੇਸੈਂਟਾ ਵੀ ਇੱਕ ਕਸਟਮ ਡਿਪਾਰਟਮੈਂਟ ਆ, ਔਰ ਇਸ ਕਸਟਮ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਚੀਜ਼ਾਂ ਬੱਚੇ ਨੂੰ ਨੁਕਸਾਨਦੇਹ ਨੇ ਉਹ ਇੱਥੇ ਫਿਲਟਰ ਹੋ ਜਾਣਗੀਆਂ, ਨਹੀਂ ਜਾਣਗੀਆਂ। ਦੂਸਰੀ ਗੱਲ ਇਹ ਆ ਕਿ ਇਕਦਮ ਮਾਂ ਦੇ ਵਧੇ ਹੋਏ ਪ੍ਰੈਸ਼ਰ ਦੇ ਨਾਲ ਕਿਤੇ ਐ ਨਾ ਹੋਵੇ ਵੀ ਬੱਚੇ ਦਾ ਜਿਹੜਾ ਸੋਫਟ ਨਰਮ ਢਾਂਚਾ ਆ ਉਹ ਰੈਪਚਰ ਹੋ ਜਾਵੇ, ਖਰਾਬ ਹੋ ਜਾਵੇ। ਇਸ ਕਰਕੇ ਇਹਨੂੰ ਵੇਨ ਦੇ ਰਾਹੀਂ ਉਹਨੇ ਭੇਜਿਆ, ਰੁਕਾਵਟ ਕਰਕੇ ਬੱਚੇ ਨੂੰ ਬੱਚੇ ਵਾਲੇ ਪਾਸੇ ਭੇਜਿਆ, ਤੂੰ ਨੀਂਦ ਵਿੱਚ ਪਹੁੰਚਣ ਤੱਕ ਇਹਦੇ ਵਿੱਚ ਰੁਕਾਵਟਾਂ ਹੈਗੀਆਂ ਨੇ, ਹੌਲੀ ਹੌਲੀ ਵੱਧਦਾ ਆ, ਪਲੱਸ ਤੂੰ ਨੀਂਦ ਤੋਂ ਅਗਲੇ ਪਾਸੇ ਜਿਹੜੀ ਵੇਨ ਇਸ ਨੂੰ ਲੈ ਕੇ ਜਾ ਰਹੀ ਹੈ ਉਹ ਦਿਲ ਨੂੰ ਨੀ ਲੈ ਕੇ ਜਾ ਰਹੀ, ਦਿਲ ਨੂੰ ਨਹੀਂ ਲੈ ਕੇ ਜਾ ਰਹੀ, ਉਹ ਲੈ ਕੇ ਜਾ ਰਹੀ ਹੈ ਲਿਵਰ ਨੂੰ, ਔਰ ਇਹ ਉਸ ਪਾਰਟ ਦਾ ਹਿੱਸਾ ਬਣਦੀ ਹੈ ਜਿਹਨੂੰ ਬਾਅਦ, ਜਿਵੇਂ ਹੁਣ ਸਾਡੇ ਸਰੀਰ ਦੇ ਵਿੱਚ ਹੈਗਾ, ਸਾਡੇ ਸਰੀਰ ਦੇ ਵਿੱਚ ਇੱਕ ਪੋਰਟਲ ਸਿਸਟਮ ਹੈ, ਪੋਰਟਲ ਸਿਸਟਮ ਹੈ ਉਹ ਇਹ ਆ ਜਿਹੜਾ ਬਾਕੀ ਰੂਲ ਨੂੰ ਤੋੜਦਾ ਆ, ਬਾਕੀ ਰੂਲ ਤੇ ਆਪਾਂ ਦੱਸਤਾ ਨਾ ਕਿ ਦਿਲ ਚੋਂ ਖੂਨ ਵਾਪਸ ਗਿਆ ਕਿਸੇ ਅੰਗਾਂ ਨੂੰ ਗਿਆ, ਉਹਨਾਂ ਤੋਂ ਜਦੋਂ ਵਾਪਸ ਆਇਆ ਉਹ ਵੇਨ ਦੇ ਰਾਹੀਂ ਸਿੱਧਾ ਦਿਲ ਦੇ ਵਿੱਚ ਗਿਆ, ਕੰਮ ਤੇ ਇੰਨਾ ਹੀ ਹੈ। ਪਰ ਜਿਹੜਾ ਸਾਡਾ ਆਂਤਰੀਆਂ ਦਾ ਖੂਨ ਹੈ ਨਾ, ਉਹ ਆਂਤਰੀਆਂ ਦਾ ਖੂਨ ਇਕੱਠਾ ਹੋ ਕੇ ਜਿਹੜਾ ਵਾਪਸੀ ਜਾਣ ਵਾਲਾ ਹੈਗਾ, ਉਹ ਖੂਨ ਇਕੱਠਾ ਹੋ ਕੇ ਲਿਵਰ ਵਿੱਚ ਜਾਂਦਾ ਹੈਗਾ, ਪਰ ਉਹ ਸਿਸਟਮ ਨੂੰ ਅਸੀਂ ਕਹਿੰਦੇ ਹਾਂ ਪੋਰਟਲ ਸਿਸਟਮ, ਤੇ ਹੁਣ ਜਿਹੜਾ ਮਾਂ ਵਾਲੇ ਪਾਸਿਓਂ ਆਇਆ ਸੀ ਨਾ, ਇਹ ਵੀ ਲਿਵਰ ਵਿੱਚ ਜਾਂਦਾ ਹੈਗਾ ਆ, ਜਿਹੜਾ ਬੱਚੇ ਦੇ ਸਰੀਰ ਚੋਂ ਮਾਂ ਦੇ ਪੇਟ ਚ ਰਹਿੰਦਿਆਂ ਹੋਇਆਂ ਸਰਕੂਲੇਟ ਕਰਕੇ ਆਂਤੜੀਆਂ ਦੇ ਵਿੱਚੋਂ ਖੂਨ ਵਾਪਸ ਜਾਣਾ ਸੀ, ਉਹ ਵੀ ਇਸ ਰਸਤੇ ਚ ਗਿਆ ਜਿਹਨੂੰ ਅਸੀਂ ਪੋਰਟਲ ਸਿਸਟਮ ਕਹਿੰਦੇ ਹਾਂ, ਔਰ ਇਹ ਫਿਰ ਗਿਆ ਲਿਵਰ ਦੇ ਵਿੱਚ। ਲਿਵਰ ਫਿਰ ਸਾਡਾ ਉਸੇ ਤਰ੍ਹਾਂ ਜਿਵੇਂ ਮੈਂ ਕਬਾੜੀ ਦੀ ਦੁਕਾਨ ਦੱਸਿਆ ਹੈਗਾ, ਜਾਂ ਇੰਝ ਕਹਿ ਲਓ ਵੀ ਕਸਟਮ ਡਿਪਾਰਟਮੈਂਟ ਆ, ਇਹਨੇ ਸਾਰੀਆਂ ਚੀਜ਼ਾਂ ਖਿਲਾਰ ਕੇ ਵੱਖ ਵੱਖ ਕਰ ਦੇਣੀਆਂ ਨੇ ਭਾਈ ਕਿੰਨੀ ਕਿੰਨੀ ਦੀ ਚੀਜ਼ ਦੀ ਅੱਗੇ ਲੋੜ ਹੈ, ਪਰ ਉਸ ਵੇਲੇ ਤਾਂ ਬੱਚੇ ਦੀ ਲੋੜ ਹੀ ਬਹੁਤ ਘੱਟ ਆ। ਪਰ ਅਸੀਂ ਇਹ ਵੇਖ ਰਹੇ ਹਾਂ ਵੀ ਜਿਹੜਾ ਪੋਰਟਲ ਸਿਸਟਮ ਰਾਹੀਂ ਬੱਚੇ ਦੇ ਆਂਤੜੀਆਂ ਦੇ ਵਿੱਚੋਂ ਖੂਨ ਆ ਰਿਹਾ ਹੈਗਾ ਆ, ਉਹਦੇ ਵਿੱਚੋਂ ਤੇ ਆਕਸੀਜਨ ਚੂਸ ਲਈ ਗਈ ਹੈ, ਉਹਦੇ ਵਿੱਚੋਂ ਤੋਂ ਖੁਰਾਕ ਜਿੰਨੀ ਕੁ ਚਾਹੀਦੀ ਸੀ ਆਂਤੜੀਆਂ ਨੂੰ ਉਹਨੇ ਲੈ ਲਈ ਹੈਗੀ ਆ। ਪਰ ਜਿਹੜਾ ਮਾਂ ਵੱਲੋਂ ਖੂਨ ਆ ਕੇ ਇਹਦੇ ਵਿੱਚ ਮਿਕਸ ਹੋਇਆ ਹੈ, ਲਿਵਰ ਦੇ ਵਿੱਚ ਆ ਕੇ ਮਿਕਸ ਹੋ ਗਿਆ ਸਾਰਾ ਕੁਝ ਪੋਰਟਲ ਸਿਸਟਮ ਰਾਹੀਂ, ਉਹਦੇ ਵਿੱਚ ਤੇ ਆਕਸੀਜਨ ਪੂਰੀ ਮਾਂ ਨੇ ਬਣਾ ਕੇ ਭੇਜੀ ਹੈ, ਉਹਦੇ ਵਿੱਚ ਤੋਂ ਖੁਰਾਕ ਮਾਂ ਨੇ ਬਣਾ ਕੇ ਭੇਜੀ ਹੈ, ਪਰ ਬੱਚੇ ਦੀ ਲੋੜ ਹੀ ਉਸ ਵੇਲੇ ਇੰਨੀ ਕੁ ਹੁੰਦੀ ਹੈ ਜਿਸ ਨਾਲ ਬੱਚੇ ਦਾ ਮਾਂ ਦੇ ਪੇਟ ਵਿੱਚ ਕੰਮ ਚੱਲਣਾ ਸ਼ੁਰੂ ਹੋ ਜਾਂਦਾ ਹੈ ਕਿ ਨਾਰਮਲ ਹੈ, ਠੀਕ ਹੈ। ਸੋ ਇਸ ਤੋਂ ਬਾਅਦ ਕੀ ਹੈ ਕਿ ਸਾਡਾ ਇਹ ਸਾਰਾ ਇਕੱਠਾ ਖੂਨ ਸਿਰ ਵਾਲੇ ਪਾਸਿਓਂ ਵੀ ਆ ਗਿਆ, ਅੱਜ ਆਂਤੜੀਆਂ ਦਾ ਖੂਨ ਪੋਰਟਲ ਸਿਸਟਮ ਚੋਂ ਵੀ ਆ ਗਿਆ, ਬਾਕੀ ਸਾਰੇ ਸਰੀਰ ਦਾ ਖੂਨ ਜਿਹੜਾ ਹੈ ਇਨਫੀਰੀਅਰ ਵੇਨਾ ਕੇਵਾ ਦੇ ਰਾਹੀਂ ਉਹ ਵੀ ਆ ਗਿਆ। ਇਹ ਸਾਰੀਆਂ ਨਾਲੀਆਂ ਇਕੱਠੀਆਂ ਹੋ ਕੇ ਹਾਰਟ ਦੇ ਸੱਜੇ ਖਾਨੇ ਵਿੱਚ ਪੈ ਰਹੀਆਂ ਨੇ, ਹਾਰਟ ਦੇ ਸੱਜੇ ਖਾਨੇ ਚ ਜਦੋਂ ਇਹ ਪੈ ਰਹੀਆਂ ਨੇ, ਤੇ ਹੁਣ ਮਾਂ ਦੇ ਪੇਟ ਵਿਚ ਰਹਿੰਦੇ ਅਸੀਂ ਇਹ ਸਮਝਦੇ ਹਾਂ ਵੀ ਬਾਕੀ ਤਾਂ ਚਾਰਜ ਫੇਰੋਂ ਜਿਹੜਾ ਵੀ ਖੂਨ ਆਇਆ ਹੈ ਉਹਦੇ ਚ ਖੁਰਾਕ ਵੀ ਘੱਟ ਆ, ਉਹਦੇ ਚ ਆਕਸੀਜਨ ਵੀ ਚੂਸ ਲਈ ਗਈ ਹੈ, ਤੇ ਆਕਸੀਜਨ ਤਾਂ ਇੰਨੀ ਕੁ ਸੀ ਨਾ ਜਿਹੜੀ ਬਾਂਹ ਵਾਲੇ ਪਾਸਿਓਂ ਆ ਰਹੀ ਸੀ, ਇੰਨੇ ਨਾਲ ਹੀ ਉਹਦਾ ਕੰਮ ਚੱਲ ਰਿਹਾ ਹੈਗਾ। ਔਰ ਦੂਸਰਾ ਅਸਾਂ ਇਹ ਕਿਹਾ ਸੀਗਾ ਵੀ ਨਿਯਮਤ ਤੌਰ ਤੇ ਜਿਵੇਂ ਸਾਡੇ ਸਰੀਰ ਦੇ ਵਿਚ ਸੱਜੇ ਖਾਨੇ ਚੋਂ ਖੂਨ ਹੇਠਾਂ ਸੱਜੇ ਖਾਨੇ ਜਿਹੜੇ ਵੈਂਟਰੀਕਲ ਚ ਜਾਂਦਾ ਹੈ, ਵੈਂਟਰੀਕਲ ਚੋਂ ਇਹ ਖੂਨ ਇੱਕ ਨਾੜੀ ਜਿਹੜੀ ਇਹਨੂੰ ਅਸੀਂ ਪਲਮੋਨਰੀ ਆਰਟਰੀ ਕਹਿੰਦੇ ਹਾਂ, ਹਾਲਾਂਕਿ ਡੀਆਕਸੀਜਨੇਟਡ ਬਲੱਡ ਹੈ, ਇਹ ਆਰਟਰੀ ਕਹਿੰਦੇ ਹਾਂ, ਇਹ ਖੂਨ ਫੇਫੜਿਆਂ ਨੂੰ ਲੈ ਕੇ ਜਾਂਦੀ ਹੈ ਕਿਉਂਕਿ ਸਾਡੇ ਤਾਂ ਫੇਫੜੇ ਖੁੱਲੇ ਆ, ਔਰ ਉਹਨਾਂ ਫੇਫੜਿਆਂ ਦੀਆਂ ਐਲਵਲਾਈਜ਼ ਦੇ ਵਿਚ ਕਾਰਬਨ ਡਾਈਆਕਸਾਈਡ ਛੱਡਦੀ ਹੈ, ਆਕਸੀਜਨ ਲੈ ਲੈਂਦੀ ਹੈ, ਇਹ ਖੂਨ ਫਿਰ ਵਾਪਸ ਹਾਰਟ ਦੇ ਵਿਚ ਆ ਜਾਂਦਾ ਹੈਗਾ। ਪਰ ਬੱਚੇ ਦੇ ਸਰੀਰ ਵਿਚ ਕਿਉਂਕਿ ਫੇਫੜੇ ਜਿਹੜੇ ਨੇ ਬੰਦ ਨੇ, ਇਹਨੂੰ ਅਸੀਂ ਬੰਦ ਕਰੀ ਕਹਿ ਸਕਦੇ ਵੀ ਇਹ ਬੰਦ ਕਰੀਏ ਵੀ ਇਧਰ ਨੀ ਟ੍ਰੈਫਿਕ ਜਾ ਸਕਦੀ, ਤੇ ਹੁਣ ਜੇ ਹੇਠਾਂ ਵਾਲੀ ਬਾਲਟੀ ਭਰੀ ਹੋਊਗੀ ਔਰ ਹੇਠਾਂ ਵਾਲੀ ਬਾਲਟੀ ਦਾ ਹੇਠਾਂ ਕੋਈ ਨਿਕਾਸ ਨਹੀਂ ਹੈਗਾ, ਅਗਲੇ ਪਾਸੇ ਨਹੀਂ ਜਾ ਰਹੀ, ਤੇ ਇਹਦਾ ਮਤਲਬ ਜਿਹੜਾ ਸੱਜੇ ਖਾਨੇ ਚ ਖੂਨ ਆਇਆ, ਸਮਝਣ ਦੀ ਕੋਸ਼ਿਸ਼ ਕਰੋ ਕਿ ਸੱਜੇ ਖਾਨੇ ਚ ਚਾਰਜ ਫੇਰਿਓਂ ਬਾਹਰੋਂ ਇਕੱਠਾ ਹੋ ਕੇ ਖੂਨ ਆਇਆ, ਉਹਦੇ ਵਾਸਤੇ ਕੁਦਰਤ ਨੇ ਨਿਯਮ ਬਣਾਇਆ ਕਿ ਸੱਜੇ ਤੇ ਖੱਬੇ ਖਾਨਾ ਜਿਹੜੇ ਉੱਪਰ ਵਾਲੇ ਹਨ ਔਰ ਸੱਜੇ ਤੇ ਖੱਬੇ ਖਾਨੇ ਜਿਹੜੇ ਹੇਠਾਂ ਵਾਲੇ ਹਨ, ਇਹਨਾਂ ਦੇ ਵਿਚ ਇੱਕ ਦੀਵਾਰ ਕੀਤੀ ਹੋਈ ਹੈ, ਇੰਟਰ ਆਰਟਰੀਅਮ ਔਰ ਇੰਟਰ ਵੈਂਟਰੀਕਲ ਇੱਕ ਸੈਪਟਮ ਹੈਗੀ ਹੈ, ਇੱਕ ਦੀਵਾਰ ਖੜੀ ਕੀਤੀ ਹੈ ਕਿ ਸੱਜਾ ਪਾਸਾ ਅਲੱਗ ਰਹਿ ਜਾਂਦਾ ਹੈ ਤੇ ਖੱਬਾ ਪਾਸਾ ਅਲੱਗ ਰਹਿ ਜਾਂਦਾ ਹੈ, ਸੱਜੇ ਪਾਸੇ ਦੇ ਦੋ ਹਿੱਸੇ ਰਾਈਟ ਐਟਰੀਅਮ ਤੇ ਰਾਈਟ ਵੈਂਟਰੀਕਲ ਹੁੰਦਾ ਹੈ, ਖੱਬੇ ਪਾਸੇ ਦੇ ਦੋ ਹਿੱਸੇ ਲੈਫਟ ਐਟਰੀਅਮ ਤੇ ਲੈਫਟ ਵੈਂਟਰੀਕਲ ਹੁੰਦਾ ਹੈ, ਇਹਨਾਂ ਦੇ ਵਿਚ ਬਾਅਦ ਵਿਚ ਕੋਈ ਸਾਂਝ ਨਹੀਂ, ਸਾਡੇ ਸਰੀਰ ਵਿਚ ਇਹਨਾਂ ਦੀ ਕੋਈ ਸਾਂਝ ਨਹੀਂ ਹੈਗੀ। ਪਰ ਬੱਚੇ ਦੇ ਸਰੀਰ ਵਿਚ ਕੁਦਰਤ ਨੇ ਆਖਿਆ ਵੀ ਉਹ ਰਸਤਾ ਤਾਂ ਬੰਦ ਆ ਤੇ ਹੁਣ ਆਲਟਰਨੇਟਿਵ ਕੀ ਕਰੋ, ਆਲਟਰਨੇਟ ਉਹਨੇ ਜਿਹੜੇ ਉੱਪਰ ਵਾਲੇ ਦੋ ਖਾਨੇ ਸੀ ਰਾਈਟ ਐਟਰੀਅਮ ਤੇ ਲੈਫਟ ਐਟਰੀਅਮ ਉਹਦੇ ਵਿਚ ਇੱਕ ਸੁਰਾਖ ਕਰ ਦਿੱਤਾ ਜਿਹਨੂੰ ਅਸੀਂ ਕਹਿੰਦੇ ਹਾਂ ਫੋਰਾਮਿਨ ਓਵਲ, ਔਰ ਉਸ ਫੋਰਾਮਿਨ ਓਵਲ ਦੇ ਵਿਚੋਂ ਕਿਉਂਕਿ ਹੇਠਾਂ ਜਾ ਹੀ ਨਹੀਂ ਰਿਹਾ, ਬਾਲਟੀ ਉੱਪਰੋਂ ਉੱਛਲ ਰਹੀ ਹੈ, ਉੱਪਰ ਵਾਲੀ ਬਾਲਟੀ ਉੱਛਲ ਰਹੀ ਹੈ, ਉਹਦੇ ਹੇਠਾਂ ਸੁਰਾਖ ਨਹੀਂ ਹੈਗਾ, ਇਸ ਕਰਕੇ ਉੱਛਲਿਆ ਹੋਇਆ ਜਿਹੜਾ ਖੂਨ ਆ ਉਹ ਦੂਸਰੇ ਪਾਸੇ ਖੱਬੇ ਪਾਸੇ ਆਟੋਮੈਟਿਕਲੀ ਫੋਰਾਮਿਨ ਓਵਲ ਦੇ ਰਾਹੀਂ ਜਾ ਰਿਹਾ। ਤੇ ਹੁਣ ਇਸ ਦੇ ਵਿਚ ਤਿੰਨ ਤਰ੍ਹਾਂ ਦਾ ਖੂਨ ਤਾਂ ਰਲ ਗਿਆ, ਉਹ ਜਿਹਦੇ ਚ ਆਕਸੀਜਨ ਘੱਟ ਸੀ, ਸਿਰਫ ਇੱਕ ਤਰ੍ਹਾਂ ਦਾ ਹੀ ਖੂਨ ਉਹ ਸੀ ਜਿਹੜਾ ਮਾਂ ਵੱਲੋਂ ਆਇਆ ਸੀ, ਜਿਹਦੇ ਚ ਖੁਰਾਕ ਵੀ ਸੀ, ਜਿਹਦੇ ਚ ਆਕਸੀਜਨ ਵੀ ਸੀ। ਇਸੇ ਕਰਕੇ ਨਾ ਮਾਂ ਦੀਆਂ ਖੁਰਾਕ ਦੀਆਂ ਕਮੀਆਂ ਪੇਸ਼ੀਆਂ ਬੱਚੇ ਦੇ ਸਰੀਰ ਚੋਂ, ਬੱਚੇ ਦੀ ਧੜਕਣ ਤੋਂ, ਬੱਚੇ ਦੀ ਮੂਵਮੈਂਟ ਤੋਂ ਅਸੀਂ ਅੰਦਾਜ਼ਾ ਲਗਾ ਲੈਂਦੇ ਹਾਂ ਕਿ ਮਾਂ ਦੇ ਪੇਟ ਵਿਚ ਰਹਿੰਦੇ ਹੋਇਆ ਬੱਚੇ ਨੂੰ ਜੇ ਕੋਈ ਤਕਲੀਫ ਹੁੰਦੀ ਹੈ ਤੇ ਉਹ ਅਸੀਂ ਮਾਂ ਦਾ ਖੂਨ ਚੈੱਕ ਕਰਕੇ ਜਾਂ ਉਹ ਸਲਾਦ ਨੂੰ ਚੈੱਕ ਕਰਕੇ ਦੇਖ ਲੈਂਦੇ ਹਾਂ, ਪਤਾ ਕਰ ਲੈਂਦੇ ਹਾਂ ਵੀ ਕਿਤੇ ਨੁਕਸੇਗਾ। ਹੁਣ ਜਿਹੜਾ ਸਵਾਲ ਸੀਗਾ ਤੁਹਾਡਾ, ਫੇਫੜੇ ਜਿਹੜੇ ਜਾਮ ਹੁੰਦੇ ਆ, ਫੇਫੜੇ ਜਾਮ ਤੇ ਫੇਫੜੇ ਖੁੱਲਣ ਦਾ ਜਿਹੜਾ ਕੁਦਰਤ ਦਾ ਨਿਯਮ ਹੈ ਉਹ ਆਟੋਮੈਟਿਕਲ ਹੈ, ਆਟੋਮੈਟਿਕਲ ਕੀ ਆ ਕਿ ਪੇਟ ਵਿਚ ਰਹਿੰਦਿਆਂ ਹੋਇਆ ਪੇਟ ਦੀਆਂ ਤਿੰਨ ਮਸਲਸ ਐਬਡੋਮੀਨਲ ਓਬਲੀਕ ਐਬਡੋਮੀਨਲ ਟ੍ਰਾਂਸਵਰਸ ਐਬਡੋਮੀਨਲ ਵਰਟੀਕਲ ਰੈਕਟਸ ਮਸਲ ਜਿਹੜਾ ਤਿੰਨ ਤਰ੍ਹਾਂ ਦੇ ਸਾਡੇ ਮਸਲਸ ਨੇ ਔਰ ਐਕਸਟਰਨਲ ਤੇ ਇੰਟਰਨਲ ਇਹਨਾਂ ਦੀਆਂ ਬ੍ਰਾਂਚਾਂ ਕਹਿ ਲੋ ਜਾਂ ਲੇਅਰ ਹੈ ਇਹਨਾਂ ਦੇ ਨਾਲ ਸਾਡਾ ਪੇਟ ਬਣਿਆ ਹੋਇਆ ਇਹਨਾਂ ਤਿੰਨ ਮਸਲ ਦੇ ਹੇਠਾਂ ਇੱਕ ਸਾਡਾ ਮੈਂਬਰੇਨ ਲੱਗਿਆ ਜਿਹਨੂੰ ਅਸੀਂ ਪੇਰੀਟੋਨੀਅਮ ਕਹਿੰਦੇ ਹਾਂ ਪੇਰੀਟੋਨੀਅਮ ਦੇ ਹੇਠਾਂ ਅਸੀਂ ਬੱਚੇਦਾਨੀ ਦੀ ਗੱਲ ਕਰਨੀ ਹੈ ਬਾਕੀ ਛੱਡ ਦਿਓ ਬੱਚੇਦਾਨੀ ਦੀ ਜਿਹੜੇ ਨੇ ਇਹਦੇ ਉੱਪਰ ਇੱਕ ਲੇਅਰ ਚੜਿਆ ਹੋਇਆ ਜਿਹਨੂੰ ਅਸੀਂ ਕਹਿੰਦੇ ਹਾਂ ਬਰੋਡ ਲਿਗਾਮੈਂਟ ਦੇ ਹੇਠਾਂ ਮਸਕੂਲ ਲੇਅਰ ਹੈ ਬੱਚੇਦਾਨੀ ਦਾ ਜਿਹਨੂੰ ਅਸੀਂ ਕਹਿੰਦੇ ਹਾਂ ਮਾਇਓਮੈਟ੍ਰੀਅਮ ਦੇ ਹੇਠਾਂ ਜਿਹੜਾ ਲੇਅਰ ਹੈਗਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਇੰਡੋਮੈਟ੍ਰੀਅਮ ਔਰ ਇੰਡੋਮੈਟ੍ਰੀਅਮ ਦੇ ਵਿੱਚ ਇੱਕ ਗਲਾਫ ਚ ਲਪੇਟਿਆ ਹੋਇਆ ਬੱਚਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਐਮਨੀਓਨ ਉਸ ਐਮਨੀਓਨ ਦੇ ਵਿੱਚ ਲਪੇਟਿਆ ਹੋਇਆ ਬੱਚਾ ਹੈ ਤੇ ਉਸ ਐਮਨੀਓਨ ਦੇ ਵਿੱਚ ਹੀ ਉਹ ਨਾੜੀ ਜਾ ਰਹੀ ਹੈ ਜਿਹੜੀ ਮਾਂ ਵੱਲੋਂ ਖੂਨ ਲੈ ਕੇ ਆ ਰਹੀ ਤੇ ਉਸਨੂੰ ਦੇ ਰਹੀ ਹੈ ਉਸ ਐਮਨੀਓਨ ਦੇ ਵਿੱਚ ਹੀ ਉਹ ਨਾੜੀ ਹੈਗੀ ਹੈ ਜਿਹੜੀ ਬੱਚੇ ਦਾ ਵਾਪਸੀ ਆਇਆ ਖੂਨ ਜਿਹਨੂੰ ਅਸੀਂ ਆਰਟਰੀਆਂ ਕਹਿੰਦੇ ਹਾਂ ਦੋ ਹੁੰਦੀਆਂ ਨੇ ਉਹ ਬੱਚੇ ਨੂੰ ਉਹ ਮਾਂ ਨੂੰ ਵਾਪਸ ਲੈ ਕੇ ਜਾ ਰਹੀ ਹੈਗੀ ਹੈ ਹੁਣ ਇੰਨਾ ਸਾਰਾ ਕੁਝ ਅਡੰਬਰ ਹੋਣ ਕਰਕੇ ਸਾਡੇ ਇਨਵਾਇਰਨਮੈਂਟ ਦਾ ਜਿਹੜਾ ਪ੍ਰੈਸ਼ਰ 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਸਾਡੇ ਉੱਪਰ ਹਮੇਸ਼ਾ ਰਹਿੰਦਾ ਮੱਛੀ ਪਾਣੀ ਰਹਿੰਦੀ ਹੈ ਨਾ ਤੇ ਉਹਦਾ ਇਨਵਾਇਰਮੈਂਟ ਉਹ ਹੈ ਉਹਦੇ ਚ ਜਿਉਂ ਸਕਦੀ ਹੈ ਅਸੀਂ ਪਾਣੀ ਵਿਚ ਬਹੁਤੀ ਦੇਰ ਨਹੀਂ ਜਿਉਂ ਸਕਦੇ ਸਾਨੂੰ ਉਥੋਂ ਓਨੀ ਆਕਸੀਜਨ ਨਹੀਂ ਮਿਲ ਸਕਦੀ ਜਿੰਨੀ ਚਾਹੀਦੀ ਹੈਗੀ ਅਸੀਂ ਇਸ ਇਨਵਾਇਰਮੈਂਟ ਚ ਜਿਉਂ ਸਕਦੇ ਹਾਂ ਤੇ ਹੁਣ ਬੱਚੇ ਨੂੰ ਉਹ ਇਨਵਾਇਰਮੈਂਟ ਦਾ ਪ੍ਰੈਸ਼ਰ ਨਹੀਂ ਸੀ ਪੈ ਰਿਹਾ ਉਸ ਹਾਲਾਤ ਵਿਚ ਉਹ ਸਿਰਫ ਮਾਂ ਦੇ ਆਸਰੇ ਤੇ ਸੀਗਾ ਜਦੋਂ ਹੀ ਬੱਚਾ ਬਾਹਰ ਆਉਂਦਾ ਆ ਜਦੋਂ ਹੀ ਇਹ ਪ੍ਰੈਸ਼ਰ ਉਹਦੇ ਉੱਪਰ ਪੈਂਦਾ ਹੈ ਬੱਚਾ ਉਸੇ ਵੇਲੇ ਚੀਕਦਾ ਹੈ ਪ੍ਰੈਸ਼ਰ ਇਕਦਮ ਸਡਨ ਝਟਕਾ ਲੱਗਿਆ ਔਰ ਉਹਦੇ ਚੀਕਣ ਦੇ ਨਾਲ ਬਾਹਰੀ ਪ੍ਰੈਸ਼ਰ ਦੀ ਹੈ ਆਕਸੀਜਨ ਜਿਹੜੀ ਹੈ ਉਹਦੇ ਅੰਦਰ ਜਾਂਦੀ ਹੈ ਔਰ ਉਹ ਫੇਫੜਿਆਂ ਵਿਚ ਵੜ ਜਾਂਦੀ ਜਦੋਂ ਉਹ ਫੇਫੜਿਆਂ ਚ ਵੜਦੀ ਹੈ ਫੇਫੜੇ ਖੁੱਲ ਜਾਂਦੇ ਨੇ ਬਲੈਡਰ ਚ ਇੱਕ ਵਾਰ ਫੂਕ ਮਾਰੀ ਖੁੱਲ ਗਿਆ ਔਰ ਉਹ ਇੱਕ ਸਿਸਟਮ ਜਿਹੜਾ ਚਾਲੂ ਹੋ ਜਾਂਦਾ ਔਰ ਉਹ ਸਿਸਟਮ ਦੇ ਚਾਲੂ ਹੋਣ ਨਾਲ ਦਿਲ ਦੇ ਵਿਚ ਤਾਂ ਆਲਰੇਡੀ ਹੀ ਰਸਤਾ ਪਲਮੋਨਰੀ ਆਰਟਰੀ ਦਾ ਬਣਿਆ ਹੋਇਆ ਸੀਗਾ ਜਿਹੜਾ ਵਿਚਾਰਾ ਬੰਦ ਸੀ ਕਿਉਂਕਿ ਉਹਦਾ ਅੱਗੇ ਕੰਮ ਨੀ ਉਹ ਬੰਦ ਗਲੀ ਸੀ ਫੇਫੜਿਆਂ ਨੂੰ ਜਾ ਨੀ ਸੀ ਸਕਦਾ ਉਹ ਬੰਦ ਲੱਗਾ ਸੀ ਨਹੀਂ ਕਈ ਇੱਧਰ ਨੀ ਜਾ ਸਕਦਾ ਅੱਗੇ ਰਸਤਾ ਹੈ ਨੀ ਪਰ ਹੁਣ ਕੀ ਹੋਇਆ ਉਹਨੂੰ ਰਸਤਾ ਖੁੱਲ ਗਿਆ ਜਦੋਂ ਰਸਤਾ ਖੁੱਲ ਗਿਆ ਤੇ ਆਟੋਮੈਟਿਕਲੀ ਉਹ ਜਿਹੜਾ ਖੂਨ ਹੈ ਉਧਰ ਜਾਣਾ ਸ਼ੁਰੂ ਹੋ ਗਿਆ ਇਹਨੂੰ ਵੇਖੋ ਪਲਮੋਨਰੀ ਆਰਟਰੀ ਜਿਹੜੀ ਰਾਈਟ ਵੈਂਟ੍ਰੀਕਲ ਦੇ ਵਿਚੋਂ ਖੂਨ ਲੈ ਕੇ ਫੇਫੜਿਆਂ ਨੂੰ ਪਹੁੰਚਾਉਂਦੀ ਹੈ ਪਹਿਲਾਂ ਬੰਦ ਸੀ ਕਿਉਂਕਿ ਫੇਫੜੇ ਬੰਦ ਸੀ ਔਰ ਉਸ ਤੋਂ ਬਾਅਦ ਉਹਦੇ ਹੇਠਾਂ ਇੱਕ ਵਾਲਵ ਲੱਗਿਆ ਹੋਇਆ ਜਿਹਨੂੰ ਅਸੀਂ ਸੈਮੀ ਲੂਨਰ ਵਾਲਵ ਕਹਿੰਦੇ ਹਾਂ ਫੇਰ ਉਹਦੇ ਹੇਠਾਂ ਰਾਈਟ ਵੈਂਟ੍ਰੀਕਲ ਸੀਗਾ ਰਾਈਟ ਵੈਂਟ੍ਰੀਕਲ ਉੱਪਰ ਤਿੰਨ ਪੜਾ ਜਿਵੇਂ ਪੁੜ ਹੁੰਦੇ ਨੇ ਦਰਵਾਜੇ ਦੇ ਦੋ ਪੱਲੇ ਹੁੰਦੇ ਨੇ ਕਿਸੇ ਦੇ ਤਿੰਨ ਪੱਲੇ ਹੁੰਦੇ ਨੇ ਤਿੰਨ ਪੱਲਾਂ ਵਾਲਾ ਦਰਵਾਜਾ ਸੀਗਾ ਜਿਹੜਾ ਉੱਪਰ ਵਾਲੇ ਰਾਈਟ ਐਟੀਐਮ ਤੇ ਲੈਫਟ ਰਾਈਟ ਵੈਂਟ੍ਰੀਕਲ ਨੂੰ ਆਪਸ ਚ ਮਿਲਾਉਂਦਾ ਸੀ ਪਰ ਬੰਦ ਪਿਆ ਸੀਗਾ ਭਰਿਆ ਹੋਇਆ ਸੀਗਾ ਕਿਉਂਕਿ ਉਹਦੇ ਚ ਅਗਾਂਹ ਜਾਣ ਵਾਲਾ ਰਸਤਾ ਹੀ ਹੈ ਨੀ ਸੀਗਾ ਖੂਨ ਉਥੋਂ ਤੱਕ ਭਰਿਆ ਸੀ ਤੇ ਐਕਸਟਰਾ ਖੂਨ ਡੁੱਲ ਕੇ ਉੱਪਰੋਂ ਤੇ ਤੁਸੀਂ ਇਹ ਕਹਿ ਲੋ ਵੀ ਇੱਕ ਪੂਰੀ ਬਾਲਟੀ ਬਣ ਗਈ ਸੀ ਇਹ ਡੁੱਲ ਕੇ ਖੱਬੇ ਪਾਸੇ ਜਾ ਰਿਹਾ ਸੀ ਉਹਦੇ ਨਾਲ ਬੱਚੇ ਦਾ ਕੰਮ ਚੱਲ ਰਿਹਾ ਸੀਗਾ ਤੇ ਹੁਣ ਕੀ ਹੋਇਆ ਹੁਣ ਇਹ ਖੂਨ ਜਾਣਾ ਸ਼ੁਰੂ ਹੋ ਗਿਆ ਤੇ ਜੇ ਕਿਸੇ ਬਾਲਟੀ ਦੇ ਤੁਸੀਂ ਹੇਠਾਂ ਥੱਲੇ ਨੂੰ ਸੁਰਾਖ ਕਰਦੇ ਹੋ ਤੇ ਆਟੋਮੈਟਿਕਲੀ ਜਿਹੜਾ ਬਾਲਟੀ ਚੋਂ ਬਾਹਰ ਡੁੱਲ ਰਿਹਾ ਸੀ ਉਹ ਨਹੀਂ ਡੁੱਲੇਗਾ ਨਾ ਅਲਟੀਮੇਟਲੀ ਉਹ ਜਿਹੜਾ ਫੋਰਾਮਿਨ ਓਵਲ ਹੈਗਾ ਹੈ ਉਹ ਆਮ ਤੌਰ ਤੇ ਬੰਦ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਕੁਦਰਤ ਨੇ ਸਾਡੀ ਬਾਡੀ ਦੇ ਵਿਚ ਇੱਕ ਕੰਟ੍ਰੈਕਸ਼ਨ ਸਿਸਟਮ ਆਟੋਮੈਟਿਕ ਪਾਇਆ ਹੋਇਆ ਸਾਡੇ ਹੱਥ ਚ ਮਾਂ ਦੇ ਪੇਟ ਚ ਰਹਿੰਦੇ ਆ ਐਂ ਇਕੱਠੇ ਹੋਏ ਹੁੰਦੇ ਨੇ ਹਰ ਚੀਜ਼ ਫਲੈਕਸ਼ਨ ਦੇ ਵਿਚ ਰਹਿੰਦੀ ਹੈ ਹਰ ਮਸਲ ਜਿਹੜਾ ਹੈ ਕੰਟ੍ਰੈਕਸ਼ਨ ਦੇ ਵਿਚ ਰਹਿੰਦਾ ਹੈਗਾ ਆ ਔਰ ਇਸੇ ਕਰਕੇ ਹੀ ਉਹ ਜਿਹੜਾ ਫੋਰਾਮਿਨ ਓਵਲ ਹੈ ਉਹ ਜਿਹੜੀ ਦੀਵਾਰ ਹੈਗੀ ਹੈ ਐਟਰੀਓ ਵੈਂਟ੍ਰੀਕੁਲਰ ਸੈਪਟਮ ਵੀ ਦੋਹਾਂ ਆਰਟਰੀਆਂ ਨੂੰ ਵੱਖਰੇ ਕਰਦੀ ਆਰਟਰੀਅਮ ਨੂੰ ਵੀ ਔਰ ਦੋਹਾਂ ਵੈਂਟ੍ਰੀਕਲ ਨੂੰ ਵੀ ਵੱਖਰੇ ਕਰਦੀ ਇੱਕ ਸਾਂਝੀ ਦੀਵਾਰ ਹੈਗੀ ਹੈ ਉਸ ਦੀਵਾਰ ਚ ਜਿਹੜਾ ਸੁਰਾਖ ਸੀਗਾ ਉਹਦਾ ਹੁਣ ਕੰਮ ਨਹੀਂ ਰਹਿ ਗਿਆ ਉਹ ਹੌਲੀ ਹੌਲੀ ਬੰਦ ਕੰਟਰੈਕਟ ਹੋਣਾ ਸ਼ੁਰੂ ਹੋ ਜਾਂਦਾ ਤੇ ਫਿਰ ਬੰਦ ਹੋ ਜਾਂਦਾ ਨਿਯਮਤ ਸਮੇਂ ਦੇ ਵਿਚ ਉਹਨੂੰ ਅਸੀਂ ਕਹਿੰਦੇ ਹਾਂ ਵੀ 6 ਮਹੀਨੇ ਚ ਬੰਦ ਹੋ ਜਾਂਦਾ ਕਈਆਂ ਦੇ 18 ਮੰਥਸ ਤੱਕ ਵੀ ਬੰਦ ਨਹੀਂ ਹੁੰਦਾ ਕਈਆਂ ਵਾਸਤੇ ਅੱਜ ਕੱਲ ਸਾਨੂੰ ਸਰਜਰੀ ਦੀ ਲੋੜ ਪੈਂਦੀ ਹੈ ਕਿਉਂਕਿ ਹੁਣ ਬੱਚੇ ਦੀ ਲੋੜ ਆਕਸੀਜਨ ਦੀ ਵੱਧ ਗਈ ਬੱਚੇ ਦੀ ਲੋੜ ਖੁਰਾਕ ਤਾਂ ਬਾਹਰ ਉਹਨੂੰ ਆਣੀ ਸ਼ੁਰੂ ਹੋ ਗਈ ਦੁੱਧ ਹੋਰ ਜੋ ਵੀ ਕੁਛ ਅਸੀਂ ਦੇਣਾ ਸ਼ੁਰੂ ਕਰਤਾ ਪਰ ਆਕਸੀਜਨ ਦੀ ਲੋੜ ਉਹਦੀ ਪੂਰੀ ਨਹੀਂ ਹੋ ਰਹੀ ਕਿਉਂਕਿ ਇਸ ਪਾਸਿਓ ਜਿਹੜਾ ਮਿਕਸ ਖੂਨ ਆ ਰਿਹਾ ਹੈਗਾ ਆ ਆਂਤੜੀਆਂ ਚੋਂ ਇਕੱਠਾ ਹੋ ਕੇ ਉਹ ਲਿਵਰ ਚ ਜਾ ਰਿਹਾ ਸੀਗਾ, ਉਹ ਫਿਰ ਹੁਣ ਐਟਰੀਅਮ ਚ ਆ ਰਿਹਾ ਸੀਗਾ, ਬਾਕੀ ਸਰੀਰ ਚੋਂ ਵੀ ਇਕੱਠਾ ਹੋਇਆ ਸੀ। ਇਹ ਮਿਕਸਡ ਹੋਇਆ ਖੂਨ ਹਜੇ ਵੀ ਖੱਬੇ ਪਾਸੇ ਜਾ ਰਿਹਾ ਹੈਗਾ, ਤੇ ਜਦੋਂ ਐਸਾ ਮਿਕਸ ਹੋਣਾ ਸ਼ੁਰੂ ਹੋ ਜਾਂਦਾ ਆ, ਆਟੋਮੈਟਿਕਲੀ ਜਿਹੜੀ ਅਸੀਂ ਸਪਲਾਈ ਕਰਨੇ ਆ ਉਹ ਤਾਂ ਵੀ ਅਡਲਟਰੇਸ਼ਨ ਹੋ ਗਈ ਨਾ। ਹਾਂਜੀ, ਖੰਡ ਦੇ ਵਿੱਚ ਕੁਛ ਹੋਰ ਮਿਲਾ ਕੇ ਤੁਸੀਂ ਭੇਜ ਰਹੇ ਹੋ, ਹਲਦੀ ਦੇ ਵਿੱਚ ਤੁਸੀਂ ਕੁਛ ਹੋਰ ਮਿਲਾ ਕੇ ਭੇਜ ਰਹੇ ਹੋ, ਤੇ ਉਹਨੇ ਫਿਰ ਉਹ ਕੰਮ ਤੇ ਨਹੀਂ ਨਾ ਕਰਨਾ। ਸੋ ਇਸੇ ਕਰਕੇ ਇਹ ਬੱਚੇ ਜਿਹੜੇ ਇਸ ਟਾਈਪ ਦੇ ਹੁੰਦੇ ਨੇ ਉਹ ਵੀਕ ਹੁੰਦੇ ਨੇ, ਔਰ ਖਾਸ ਤੌਰ ਤੇ ਇਹਨੂੰ ਅਸੀਂ ਕਹਿੰਦੇ ਹਾਂ ਕੰਜੈਨੀਟਲ ਹਾਰਟ ਡਿਜ਼ੀਜ਼, ਬਚਪਨ ਤੋਂ ਲੈ ਕੇ ਹੀ ਜਿਹੜਾ ਡਿਫੈਕਟ ਸੀ ਉਹ ਰਹਿ ਗਿਆ। ਔਰ ਇਸ ਤਰ੍ਹਾਂ ਦੇ ਬੱਚਿਆਂ ਦੇ ਵਿੱਚ ਆਮ ਤੌਰ ਤੇ ਤੁਸੀਂ ਵੇਖੋਗੇ, ਅੱਜ ਦੀ ਮਕਲਾ ਭਾਈ ਨੇ ਉਹਦੀ ਗੱਲ ਕਰੀ ਸੀ ਨਾ ਕਿ ਜਿਵੇਂ ਤੁਹਾਡੀ ਮੂੰਹ ਦੀ ਬਾਰੀ ਹੁੰਦੀ ਆ, ਇਹ ਤੁਹਾਡੀ ਮੂੰਹ ਦੀ ਮਾਰੀ ਵਰਗੇ ਉਹਦੇ ਨਹੁੰ ਹੋਣਗੇ, ਨਹੁੰ ਨੀਲੇ ਹੋਣਗੇ, ਬੁੱਲ ਨੀਲੇ ਹੋਣਗੇ, ਜੇ ਬੁੱਟ ਤੁਸੀਂ ਉਹਦੇ ਐ ਲਿਪਸ ਹੋਣ ਪਾਸੇ ਕਰਕੇ ਵੇਖੋਗੇ ਤੇ ਉਹ ਵੀ ਕਾਲੇ ਹੋਣਗੇ, ਅੱਖਾਂ ਦੇ ਹੇਠਾਂ ਵੀ ਉਹਦੇ ਕਾਲੇ ਘੇਰੇ ਹੋਣਗੇ, ਕਿਉਂਕਿ ਆਕਸੀਜਨ ਪੂਰੀ ਨਹੀਂ ਹੋ ਰਹੀ ਥਾਂ ਥਾਂ ਤੇ ਜਿਹੜੇ ਵਿਜੀਬਲ ਥਾਂ ਹੈਗੇ ਨੇ ਉਥੋਂ ਅਸੀਂ ਇਹ ਵੇਖ ਸਕਦੇ ਹਾਂ ਵੀ ਇਸ ਬੱਚੇ ਦੀ ਆਕਸੀਜਨ ਪੂਰੀ ਨਹੀਂ ਹੋ ਰਹੀ। ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਥਕਾਵਟ ਆ, ਆਕਸੀਜਨ ਪੂਰੀ ਨਹੀਂ ਹੋ ਰਹੀ ਫਿਰ ਭੁੱਖ ਵੀ ਉਹਦੀ ਨਹੀਂ ਲੱਗਦੀ, ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਜਿਹੜੀ ਉਹਦੀ ਡਿਵੈਲਪਮੈਂਟ ਹੋਣੀ ਚਾਹੀਦੀ ਉਹ ਪੂਰੀ ਨਹੀਂ ਹੋ ਰਹੀ। ਤੇ ਇਸ ਕਰਕੇ ਇਹ ਸਾਰੇ ਦਾ ਸਾਰਾ ਸਿਸਟਮ ਹੈ ਉਸ ਵੇਲੇ ਇਸ ਚੀਜ਼ ਦੀ ਮੰਗ ਕਰਦਾ ਆ ਭਾਈ ਇਹਦਾ ਅਸੀਂ ਡਾਇਗਨੋਸ ਕਰੀਏ, ਜਾਣੇ ਵੀ ਕੀ ਹੈ ਜੋ ਦੀਆਂ ਨਿਸ਼ਾਨੀਆਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ ਕਿਹਾ ਭਾਈ ਨੇਲ ਵਾਲੀ, ਔਰ ਇਹਨੂੰ ਅਸੀਂ ਕੰਜੈਨੀਟਲ ਡਿਫੈਕਟ ਕਹਿੰਦੇ। ਔਰ ਇਹ ਕੰਜੈਨੀਟਲ ਡਿਫੈਕਟ ਆਮ ਤੌਰ ਤੇ ਬੱਚਿਆਂ ਦੇ ਵਿੱਚ ਹੁੰਦਾ ਹੈ, ਪਰ ਇਹ ਨਹੀਂ ਹੈਗਾ ਕਿ ਬੰਦਿਆਂ ਚ ਹੁੰਦਾ ਨਹੀਂ ਗਾ, ਬੰਦਿਆਂ ਚ ਵੀ ਹੋ ਸਕਦਾ ਹੈ, ਕਿਸੇ ਹੋਰ ਕਾਰਨ ਵੀ ਰੈਪਚਰ ਹੋ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਉਸ ਵੇਲੇ ਚੱਲਦਾ ਚੱਲਦਾ, ਕਿਉਂਕਿ ਅੱਜ ਤਾਂ ਹੁਣ ਮੈਡੀਕਲ ਸਾਇੰਸ ਇੰਨੀ ਡਿਵੈਲਪ ਹੋ ਗਈ ਹੈ ਨਾ, ਪਹਿਲਾਂ ਤੇ ਐਸੀ ਨਹੀਂ ਸੀ ਨਾ, ਅੱਜ ਕੱਲ ਤਾਂ ਹਰ ਅੰਗ ਸਰੀਰ ਦਾ ਅਸੀਂ ਖੋਲ ਕੇ ਠੀਕ ਕਰਨਾ ਸ਼ੁਰੂ ਕਰ ਦਿੱਤਾ ਹੈਗਾ, ਔਰ ਨਹੀਂ ਸੀ ਤੇ ਉਸ ਵੇਲੇ ਵੱਡਿਆਂ ਦੇ ਵਿੱਚ ਵੀ ਇਹੀ ਗੱਲ ਹੋਣੀ ਸ਼ੁਰੂ ਹੋ ਜਾਂਦੀ ਸੀ, ਔਰ ਫੇਰ ਉਹਦੇ ਨਾਲ ਜਿਹੜਾ ਬਲੱਡ ਹੁਣ ਦੂਸਰੇ ਪਾਸੇ ਫੇਫੜਿਆਂ ਦੇ ਵਿੱਚ ਜਾਂਦਾ ਸੀ ਤੇ ਆ ਰਿਹਾ ਹੈ, ਜਾਂਦਾ ਸੀ ਤੇ ਆ ਰਿਹਾ ਹੈ, ਉਹ ਹੁਣ ਉਨੀ ਆਕਸੀਜਨ ਨਹੀਂ ਲੈ ਕੇ ਆ ਰਿਹਾ ਕਿਉਂਕਿ ਸਾਰਾ ਜਾ ਹੀ ਨਹੀਂ ਰਿਹਾ, ਗਿਣਤੀ ਦਾ ਬਲੱਡ ਉਹਦੇ ਚ ਜਾ ਰਿਹਾ ਹੈਗਾ ਤੇ ਉਹਨਾਂ ਕੀ ਆਕਸੀਜਨ ਲੈ ਕੇ ਆ ਰਿਹਾ, ਬਾਕੀ ਸਾਰੇ ਸਰੀਰ ਚ ਰਲਿਆ ਮੇਰਾ ਖੂਨ ਇਹਦੇ ਚ ਮਿਕਸ ਹੋ ਰਿਹਾ, ਸੋ ਲੋੜ ਪੂਰੀ ਨਹੀਂ ਕਰਦਾ, ਜਿਸ ਕਰਕੇ ਆਮ ਤੌਰ ਤੇ ਇੱਕ ਹੋਰ ਸਿਮਟਮ ਪੈਦਾ ਹੁੰਦਾ ਸ਼ਾਰਟ ਡਰਾਈ ਕਫ, ਇਹੋ ਜਿਹੇ ਲੋਕਾਂ ਨੂੰ ਆਮ ਤੌਰ ਤੇ ਸ਼ਾਰਟ ਡਰਾਈ ਕਫ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਜੇ ਆਕਸੀਜਨ, ਆਕਸੀਜਨ ਦਾ ਮਤਲਬ ਕੀ ਹੈ ਕਿ ਜੇ ਸਰੀਰ ਸਾਡੀ ਆਕਸੀਜਨ ਤੇ ਜਿਮਾ ਸਾਹਿਬ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਤੇ ਹੋਰ ਜਿੰਨੀਆਂ ਵੀ ਗੈਸਾਂ ਨੇ ਨਾ ਸਾਡੇ ਸਰੀਰ ਚ ਇੱਕ ਰੇਸ਼ੋ ਹੈਗੀ, ਜਦੋਂ ਉਹ ਰੇਸ਼ੋ ਆਕਸੀਜਨ ਘਟਣੀ ਸ਼ੁਰੂ ਹੋ ਜਾਂਦੀ ਹੈ ਅਸੀਂ ਟਾਇਰਡ ਫੀਲ ਕਰ ਲਿਆ ਤੇ ਫਿਰ ਅਸੀਂ ਸੌ ਜਾਂਦੇ ਹਾਂ, ਰਿਲੈਕਸ ਹੋ ਜਾਂਦਾ, ਜੇ ਹੋਰ ਕੋਈ ਬਿਮਾਰੀ ਨਹੀਂ ਤੇ ਰਿਲੈਕਸ ਹੋ ਜਾਂਦਾ, ਤੇ ਜਦੋਂ ਅਸੀਂ ਪੂਰੀ ਤਰ੍ਹਾਂ ਨੀਂਦ ਸੌ ਲੈਂਦੇ ਹਾਂ ਤੇ ਉਸ ਤੋਂ ਬਾਅਦ ਉੱਠਦੇ ਹਾਂ ਤੇ ਅਸੀਂ ਫਰੈਸ਼ ਹੁੰਦੇ ਹਾਂ, ਕਿਉਂਕਿ ਉਸ ਵੇਲੇ ਕਾਰਵਾਈ ਘੱਟ ਹੋ ਰਹੀ ਹੈ, ਉਸ ਵੇਲੇ ਆਕਸੀਜਨ ਦੀ ਘੱਟ ਲੋੜ ਹੁੰਦੀ ਹੈ, ਤੇ ਚਲੋ ਜਿੰਨੀ ਵੀ ਸੀ ਉਹਦੇ ਨਾਲ ਸਾਡਾ ਕੰਮ ਚੱਲਦਾ ਸੀਗਾ ਤੇ ਅਸੀਂ ਇੱਕ ਵਾਰ ਠੀਕ ਮਹਿਸੂਸ ਕਰਨੇ ਆ, ਪਰ ਮੰਜੇ ਤੋਂ ਉੱਠੇ ਆ, ਥੋੜਾ ਬਹੁਤ ਚੱਲੇ ਆ, ਬਰੱਸ਼ ਕੀਤਾ, ਥਕਾਵਟ ਹੋ ਗਈ ਹੈ, ਹੋਰ ਕੰਮ ਕੀਤੇ ਨੇ, ਥਕਾਵਟ ਹੋ ਗਈ ਹੈ, ਵੱਡੇ ਬੰਦਿਆਂ ਨੂੰ ਵੀ ਅਗਰ ਇਹ ਫੋਰਾਮਿਨ ਓਵਲ ਬੰਦ ਨਹੀਂ ਹੋਇਆ ਤੇ ਇਹਨੂੰ ਅਸੀਂ ਕੰਜੈਨੀਟਲ ਡਿਫੈਕਟ ਕਹਿੰਦੇ ਆ, ਉਸ ਹਾਲਾਤ ਦੇ ਵਿੱਚ ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰ ਸਕਦੇ, ਉਸ ਹਾਲਾਤ ਵਿੱਚ ਉਹਨਾਂ ਦੀ ਬਾਡੀ ਡਿਵੈਲਪਮੈਂਟ ਨਹੀਂ ਹੁੰਦੀ, ਤੇ ਬਾਡੀ ਡਿਵੈਲਪਮੈਂਟ ਜਦੋਂ ਮੈਂ ਇੱਕ ਲਫ਼ਜ਼ ਕਹਿ ਦਿੱਤਾ ਇਹਦਾ ਮਤਲਬ ਇਹ ਨਹੀਂ ਕਿ ਕੋਈ ਇੱਕ ਹੀ ਕੰਮ ਨਹੀਂ, ਨੌ ਸਿਸਟਮ ਨੇ ਤੇ ਨਵਾਂ ਸਿਸਟਮਾਂ ਦੇ ਵੱਖਰੇ ਵੱਖਰੇ ਕੰਮ ਨੇ, ਸਾਰੇ ਕੰਮ ਹੀ ਸਲੋ ਹੋ
0: ਜਾਣਗੇ।
2: ਇਸ ਕਰਕੇ ਇਹ ਜਿਹੜਾ ਤੁਹਾਡਾ ਸਵਾਲ ਸੀਗਾ ਜਿਹੜਾ ਫੇਫੜਿਆਂ ਵਾਲਾ ਸੀਗਾ, ਇਹ ਕਈ ਵਾਰ ਐਸਾ ਹੁੰਦਾ ਕਿ ਕਈ ਇੱਕ ਐਸੀਆਂ ਬਿਮਾਰੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਐਲਵਲਾਈਜ ਖੁੱਲਦੀ ਹੀ ਨਹੀਂ, ਕਈ ਐਸੇ ਪ੍ਰੋਗਰਾਮ ਹੈਗੇ ਨੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਇੱਕ ਸੈਮੀਲੂਨਰ ਵਾਲਵ ਦੱਸਿਆ ਜਿਹੜਾ ਰਾਈਟ ਵੈਂਟਰੀਕਲ ਜੋ ਖੂਨ ਪਲਮੋਨਰੀ ਆਰਟਰੀ ਨੂੰ ਦਿੰਦਾ ਆ ਤੇ ਪਲਮੋਨਰੀ ਆਰਟਰੀ ਫਿਰ ਦੋ ਫੇਫੜਿਆਂ ਨੂੰ ਦੋ ਹਿੱਸਿਆਂ ਚ ਵੰਡ ਕੇ ਸਪਲਾਈ ਕਰਦੀ ਹੈ, ਔਰ ਉਹ ਵਾਲਵ ਹੀ ਨਹੀਂ ਖੁੱਲਦਾ। ਹਾਂਜੀ, ਜੰਗ ਲੱਗ ਗਿਆ ਫਿਰ ਤੇ ਖੁੱਲਿਆ ਨੀ ਗਾ, ਜੰਗ ਲੱਗ ਗਿਆ ਹੁਣ ਖੋਲਿਆ ਨੀ ਜਾ ਸਕਦਾ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਬੱਚੇ ਦੇ ਸਰੀਰ ਵਿੱਚ ਵਾਪਰਦੀਆਂ ਨੇ ਤੇ ਸਿਮਟਮ ਉਹਦੇ ਮੈਂ ਤੁਹਾਨੂੰ ਦੱਸ ਦਿੱਤੇ ਨੇ, ਔਰ ਇਸ ਤਰ੍ਹਾਂ ਦੇ ਜਿਹੜੇ ਬੱਚੇ ਨੇ ਕੰਮ ਨਹੀਂ ਕਰ ਸਕਦੇ, ਥਕਾਵਟ ਹੁੰਦੀ ਹੈ, ਐਕਸਰਸਾਈਜ਼ ਨਹੀਂ ਕਰ ਸਕਦੇ, ਤੇ ਪਲਸ ਉਹਨਾਂ ਦੀ ਜਿਹੜੀ ਹੈ ਜ਼ਿਆਦਾਤਰ ਆਮ ਤੌਰ ਤੇ 70-80 ਨਹੀਂ ਹੋਏਗੀ, 90-100 ਦੇ ਨੇੜੇ ਚੱਲਦੀ ਹੋਏਗੀ, ਸੁਭਾਅ ਉਹਨਾਂ ਦਾ ਚਿੜਚਿੜਾ ਹੋਏਗਾ, ਔਰ ਹਾਰਟ ਬੀਟ ਜਿਹੜੀ ਉਹ ਜ਼ਿਆਦਾ ਹੋਏਗੀ, ਆਮ ਤੌਰ ਤੇ ਇਹੋ ਜਿਹੇ ਲੋਕਾਂ ਨੂੰ ਵਾਪਸੀ ਵਾਲਾ ਖੂਨ ਵੀ ਪੂਰਾ ਨਹੀਂ ਜਾ ਸਕੇਗਾ, ਜਿਸ ਕਰਕੇ ਲੱਤਾਂ ਤੇ ਪੈਰਾਂ ਤੇ ਗਿੱਟਿਆਂ ਤੇ ਸੋਜ ਹੋਣੀ ਆਮ ਤੌਰ ਤੇ ਸੁਭਾਵਿਕ ਜਿਹੀ ਗੱਲ ਹੈਗੀ ਹੈ, ਇਹ ਐਸਾ ਹੋਣਾ ਸ਼ੁਰੂ ਹੋ ਜਾਏਗਾ। ਸੋ ਇਹ ਉਸ ਗੱਲ ਦੀਆਂ ਨਿਸ਼ਾਨੀਆਂ ਨੇ। ਵੈਸੇ ਮੈਂ ਇਹਨੂੰ ਅੱਗੇ ਚੱਲ ਕੇ ਦੱਸਣਾ ਸੀਗਾ, ਕਿਉਂਕਿ ਮੈਂ ਪਹਿਲਾਂ ਇਹ ਦੱਸਣਾ ਸੀਗਾ ਵੀ ਹਾਰਟ ਦਾ ਅਟੈਕ ਜਿਹੜਾ ਹੁੰਦਾ ਅਸੀਂ ਉਹਨੂੰ ਕੀ ਕਹਿੰਦੇ ਹਾਂ ਜੀ, ਕਾਰਨ ਕੀ ਹੁੰਦੇ ਨੇ, ਤੇ ਫਿਰ ਮੈਂ ਦੱਸਣਾ ਸੀ ਵੀ ਖੱਬੇ ਪਾਸੇ ਹਾਰਟ ਅਟੈਕ ਹੋ ਸਕਦਾ, ਖੱਬੇ ਪਾਸੇ ਦਾ ਹਾਰਟ ਫੇਲੀਅਰ ਹੁੰਦਾ, ਸੱਜੇ ਪਾਸੇ ਦਾ ਹਾਰਟ ਫੇਲੀਅਰ, ਅਸੀਂ ਵੱਖ ਵੱਖ ਕਿਉਂ ਕਰਕੇ ਵੇਖਦੇ ਹਾਂ। ਪਹਿਲਾਂ ਤਾਂ ਮੈਂ ਸਾਰੇ ਸਿਮਟਮ ਉਹ ਦੱਸਦੇ ਨੇ ਨਾ, ਹਾਰਟ ਫੇਲ ਹੋ ਗਿਆ ਜੀ ਜਾਂ ਫੇਫੜਿਆਂ ਚ ਕੁਛ ਵੀ ਹੋ ਗਿਆ, ਸਧਾਰਨ ਸਿਮਟਮ ਕੀ ਹੋਣੇ ਆ। ਫੇਰ ਆਪਾਂ ਪਹੁੰਚ ਗਏ ਤੁਹਾਡੇ ਸਵਾਲ ਕਰਕੇ ਸਿੱਧੇ ਹੀ ਹਾਰਟ ਦੇ ਪਹੁੰਚ ਗਏ, ਔਰ ਉਹ ਬੱਚੇ ਦੀ ਕੰਡੀਸ਼ਨ ਮੈਂ ਤੁਹਾਡੇ ਸਾਹਮਣੇ ਕਲੀਅਰ ਕਰ ਦਿੱਤੀ ਵੀ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ, ਜਿਸ ਕਰਕੇ ਬੱਚਿਆਂ ਦੇ ਫੇਫੜੇ ਜਿਹੜੇ ਨੇ ਉਹ ਖੁੱਲੇ ਨਹੀਂ ਹੁੰਦੇ, ਬਾਹਰ ਖੁੱਲ ਜਾਂਦੇ ਨੇ, ਤੇ ਫਿਰ ਉਹਦੇ ਵਿੱਚ ਰੈਜ਼ੀਡਿਊਅਲ ਏਅਰ ਕੁਝ ਨਾ ਕੁਝ ਰਹਿ ਹੀ ਜਾਂਦੀ ਹੈ, ਤਾਂ ਕਿ ਉਹ ਪਕਾਨਾ ਫੁੱਲਣ ਯੋਗ ਹੋਵੇ, ਉਹਦਾ ਮੂੰਹ ਖੁੱਲਿਆ ਰਹਿ ਜਾਵੇ ਤੇ ਬਾਹਰੋਂ ਜਦੋਂ ਹੈਵੀ ਆਕਸੀਜਨ ਡਿੱਗੇ ਇਹਦੇ ਮੂੰਹ ਵਿੱਚ ਚਲੀ ਜਾਵੇ।
0: ਠੀਕ
2: ਹੈ, ਸੋ ਇਸ ਕਰਕੇ ਇਹ ਪਰਪਸ ਜਿਹੜਾ ਇਸ ਤਰ੍ਹਾਂ ਇਸਦਾ ਸੋਲਵ ਹੁੰਦਾ ਰਹਿੰਦਾ ਹੈਗਾ। ਔਰ ਇਸ ਹਾਲਾਤ ਦੇ ਵਿੱਚ ਆਮ ਤੌਰ ਤੇ ਤੁਸੀਂ ਬੱਚੇ ਵੀਕ ਹੁੰਦੇ ਨੇ, ਬੱਚਿਆਂ ਦੀ ਡਿਵੈਲਪਮੈਂਟ ਜਿਹੜੀ ਆਮ ਲੋਕਾਂ ਦੇ ਮੁਤਾਬਕ ਹੁੰਦੀ ਭਾਵੇਂ ਵੱਡਾ ਵੀ ਹੋ ਗਿਆ ਹੋਵੇ, ਔਰ ਇਸ ਦੇ ਵਿੱਚ ਜਿਹੜੇ ਬਹੁਤ ਲੋਕਾਂ ਦੀ ਏਜ ਹੈ ਨਾ, ਹੁਣ ਜਿਵੇਂ ਆਮ ਸਾਡੀ ਐਵਰੇਜ ਏਜ ਜਿਹੜੀ ਉਹ 70 ਸਾਲ ਦੀ ਪਹੁੰਚ ਹੀ ਗਈ ਹੈ ਨਾ, ਲੇਕਿਨ ਇਹ ਬੱਚੇ ਆਮ ਤੌਰ ਤੇ 40-50 ਦੇ ਅੰਦਰ ਅੰਦਰ ਇਹਨਾਂ ਦੀ ਡੈਥ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ, ਕਿਉਂਕਿ ਉਸ ਵੇਲੇ ਐਗਜ਼ਰਸ਼ਨ ਨੂੰ ਪੂਰਾ ਕਰ ਹੀ ਨਹੀਂ ਰਿਹਾ, ਜਿੰਨਾ ਕੰਮ ਹੋਣਾ ਚਾਹੀਦਾ ਹੋ ਹੀ ਨਹੀਂ ਰਿਹਾ, ਜਿੰਨੀ ਡਿਮਾਂਡ ਹੈ ਉਹਦੀ ਹੋਣੀ, ਆਕਸੀਜਨ ਮਿਲ ਹੀ ਨਹੀਂ ਰਹੀ ਹੈਗੀ, ਔਰ ਚਲਦੇ ਚਲਦੇ ਡੈਫੀਸ਼ੀਐਂਸੀ ਪੈਦਾ ਹੁੰਦਿਆਂ ਅਲਟੀਮੇਟਲੀ ਉਹ ਇੰਨੀ ਕਮੀ ਪੈਦਾ ਹੋ ਜਾਂਦੀ ਹੈ ਕਿ ਉਹਨਾਂ ਦਾ ਸਰੀਰ ਉਸ ਨੂੰ ਜਵਾਬ ਦੇ ਜਾਂਦਾ। ਸੋ ਇਹ ਸਾਰੀਆਂ ਕੋਲਡ ਸਵੈਟਿੰਗ ਵਗੈਰਾ ਹੋਣੀ, ਰੇਲੀਆਂ ਆਉਣੀਆਂ, ਮੂੰਹ ਸੁੱਕਣਾ, ਨੋਹਾਂ ਦੀ ਗੱਲ ਮੈਂ ਦੱਸਦੀ, ਅੱਖਾਂ ਦੀ ਗੱਲ ਦੱਸਦੀ, ਲਿਪਸ ਦੀ ਗੱਲ ਦੱਸਦੀ, ਇਹ ਸਾਰੀ ਗੱਲ ਜਿਹੜੀ ਆਮ ਤੌਰ ਤੇ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਹਨੂੰ ਅਸੀਂ ਕਹਿੰਦੇ ਕੰਜੈਨੀਟਲ ਹਾਰਟ ਡਿਫੈਕਟ, ਰਹਿ ਗਿਆ ਸੀ। ਪਰ ਹੁਣ ਇੱਕ ਹੁੰਦਾ ਆ ਕੰਜੈਸਟਿਵ ਹਾਰਟ ਫੇਲੀਅਰ, ਹੁਣ ਕੰਜੈਸ਼ਨ ਦਾ ਮਤਲਬ ਹੀ ਸਹੀ ਸਮਝੇ ਵੀ ਬਹੁਤ ਇਕੱਠ ਹੋ ਗਿਆ ਕਿਸੇ ਥਾਂ,
0: ਬਿਲਕੁਲ ਜਾਮ ਲੱਗ ਗਿਆ ਜਿਹਨੂੰ ਕਹਿੰਦੇ ਆਪਾਂ, ਟ੍ਰੈਫਿਕ ਜਾਮ ਲੱਗ ਗਿਆ,
2: ਟ੍ਰੈਫਿਕ ਜਾਮ ਲੱਗ ਗਈ। ਹੁਣ ਟ੍ਰੈਫਿਕ ਜਾਮ ਲੱਗ ਗਈ ਤਾਂ ਮਤਲਬ ਸਾਡੇ ਸਾਹਮਣੇ ਦੋ ਹੈ, ਇੱਕ ਤਾਂ ਇਹ ਆ ਭਾਈ ਜਿਹੜਾ ਖੂਨ ਵਾਪਸੀ ਵਾਲਾ ਆ ਰਿਹਾ ਸੀ ਉਹ ਨਹੀਂ ਆ ਰਿਹਾ
0: ਜੀ,
2: ਉਹਨੂੰ ਕਿਤੇ ਜਾਮ ਲੱਗ ਗਿਆ ਜਿਹਦੇ ਕਰਕੇ ਹਾਰਟ ਨੂੰ ਖੂਨ ਸਪਲਾਈ ਨਹੀਂ ਹੋ ਰਿਹਾ, ਤੇ ਜਿਹਨੂੰ ਕਹਾਂਗੇ ਰਾਈਟ ਸਾਈਡਡ ਹਾਰਟ ਫੇਲੀਅਰ। ਠੀਕ ਹੈ, ਦੂਸਰਾ ਇਹ ਆ ਭਾਈ ਹਾਰਟ ਦੇ ਸਰਕੂਲੇਸ਼ਨ ਚ ਚੱਲ ਕੇ ਖੂਨ ਖੱਬੇ ਪਾਸੇ ਜਾਣਾ ਸੀ, ਉਹ ਪਲਮੋਨਰੀ ਆਰਟਰੀ ਨੇ ਲੈ ਕੇ ਜਾਣਾ ਸੀ ਤੇ ਉੱਥੇ ਸੈਮੀਲੂਨਰ ਵਾਲਵ ਲੱਗਾ ਹੋਇਆ, ਉਹਦੇ ਵਿੱਚ ਕੋਈ ਡਿਫੈਕਟ ਸੀ ਤੇ ਉਹ ਫੇਫੜਿਆਂ ਨੂੰ ਖੂਨ ਜਾਣ ਹੀ ਨਹੀਂ ਦਿੰਦਾ, ਸਖਤ ਹੋ ਗਿਆ ਦਰਵਾਜਾ, ਸਖਤ ਹੋ ਗਿਆ, ਖੁੱਲਦਾ ਨੀ ਛੇਤੀ
0: ਜੀ,
2: ਛੇਤੀ ਖੁੱਲਦਾ ਨੀ, ਛੇਤੀ ਬੰਦ ਨਹੀਂ ਹੁੰਦਾ, ਜਿਹਦੇ ਕਰਕੇ ਫੇਫੜਿਆਂ ਨੂੰ ਖੂਨ ਨਹੀਂ ਜਾ ਰਿਹਾ। ਤੇ ਜਦੋਂ ਇਹੋ ਜਿਹੀ ਕੰਡੀਸ਼ਨ ਹੁੰਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਪਲਮੋਨਰੀ ਹਾਈਪਰ ਟੈਂਸ਼ਨ, ਕਿ ਉਹ ਰਸਤਾ ਜਿਹੜਾ ਰਾਈਟ ਵੈਂਟ੍ਰੀਕਲ ਤੋਂ ਫੇਫੜਿਆਂ ਨੂੰ ਖੂਨ ਲੈ ਕੇ ਜਾ ਰਿਹਾ ਹੈਗਾ ਆ, ਉਹ ਨਾਲੀ ਉਹਦਾ ਨਾਂ ਹੈ ਪਲਮੋਨਰੀ ਆਰਟਰੀ, ਇਸ ਕਰਕੇ ਕਹਿੰਦੇ ਕਿ ਖੂਨ ਦਿਲ ਤੋਂ ਬਾਹਰ ਜਾ ਰਹੀ ਹੈ, ਜਿੰਨੀਆਂ ਵੀ ਚੀਜ਼ਾਂ ਦਿਲ ਤੋਂ ਬਾਹਰ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਆਰਟਰੀ ਕਹਿੰਦੇ ਹਾਂ, ਜਿੰਨੀਆਂ ਦਿਲ ਦੇ ਵਿੱਚ ਵਾਪਸ ਆਉਂਦੀਆਂ ਨੇ ਉਦੋਂ ਉਹਨੂੰ ਅਸੀਂ ਵੇਨਸ ਕਹਿੰਦੇ ਹਾਂ, ਭਾਵੇਂ ਕਿ ਉਹ ਫਰੈਸ਼ ਖੂਨ, ਕਿਉਂਕਿ ਜਿਹੜੀਆਂ ਫੇਫੜਿਆਂ ਵਿੱਚੋਂ ਖੂਨ ਲੈ ਕੇ ਵਾਪਸ ਆ ਰਹੀਆਂ ਨੇ, ਚਾਰ ਨਾਲੀਆਂ ਹੁੰਦੀਆਂ ਨੇ ਜਿਹੜੀਆਂ ਲੈਫਟ ਆਰਟਰੀ ਚ ਪੈਂਦੀਆਂ ਨੇ, ਉਹ ਲੈ ਕੇ ਤਾਂ ਹੁਣ ਫਰੈਸ਼ ਖੂਨ ਹੋ ਗਿਆ ਨਾ, ਆਕਸੀਜਨ ਆ ਗਈ ਨਾ ਉਹਦੇ ਨਾਲ, ਪਰ ਅਸੀਂ ਫਿਰ ਵੀ ਉਹਨੂੰ ਵੇਖ ਹੀ ਕਹਿੰਦੇ ਹਾਂ, ਕਿਉਂ? ਕਿਉਂਕਿ ਇੱਥੇ ਅਸੀਂ ਇਹ ਰੂਲ ਅਪਲਾਈ ਕਰਦੇ ਹਾਂ ਕਿ ਬਾਹਰੋਂ ਆਉਣ ਵਾਲੀਆਂ ਜਿੰਨੀਆਂ ਵੀ ਨਾੜੀਆਂ ਹਨ ਖੂਨ ਚ ਦਾਖਲ ਹੋਣ, ਹਾਰਟ ਚ ਦਾਖਲ ਹੋਣ ਵਾਲੀਆਂ, ਉਹ ਸਾਰੀਆਂ ਵੇਨਸ ਹਨ, ਔਰ ਜਿੰਨੀਆਂ ਵੀ ਹਾਰਟ ਚੋਂ ਰਿਲੀਜ਼ ਹੋ ਕੇ ਬਾਹਰ ਜਾਣ ਵਾਲੀਆਂ ਨੇ, ਭਾਵੇਂ ਇਹ ਪਲਮੋਨਰੀ ਆਰਟਰੀ ਡੀ ਆਕਸੀਜਨੇਟਡ ਬਲੱਡ ਲੈ ਕੇ ਜਾ ਰਹੀ ਹੈ, ਪਰ ਕਹਾਂਗੇ ਇਹਨੂੰ ਅਸੀਂ ਆਰਟਰੀ ਹੀ। ਸੋ ਇਸ ਆਰਟਰੀ ਦੇ ਵਿੱਚ ਬਲੋਕੇਜ ਕਿੱਥੋਂ ਹੋ ਸਕਦੀ ਹੈ? ਸਾਡਾ ਉਹ ਜਿਹੜਾ ਸੈਮੀਲੂਨਰ ਵਾਲਵ ਆ ਉਹਦੇ ਚ ਡਿਫੈਕਟ ਹੋ ਸਕਦਾ ਹੈ, ਜਾਂ ਉਹ ਜਿਹੜੀ ਚੀਜ਼ ਜਿਹੜੀ ਅੱਗੇ ਦੋ ਫੇਫੜਿਆਂ ਨੂੰ ਬਾਈਫਰਕੇਟ ਹੋ ਗਏ ਤੇ ਸਪਲਾਈ ਕਰ ਰਹੀ ਹੈ, ਹੁਣ ਅੱਗੇ ਫੇਫੜਿਆਂ ਦੇ ਵਿੱਚ ਨਮੂਨੀਆ ਹੋ ਗਿਆ, ਅੱਗੇ ਫੇਫੜਿਆਂ ਦੇ ਵਿੱਚ ਇੱਕ ਇੰਫਾਈਸੇਮਾ ਦੀ ਕੰਡੀਸ਼ਨ ਹੁੰਦੀ ਹੈ, ਇੰਪਾਈਮਾ ਦੀ ਕੰਡੀਸ਼ਨ ਹੁੰਦੀ ਹੈ, ਬ੍ਰੌਂਕੀਐਕਟੇਸਿਸ ਦੀ ਕੰਡੀਸ਼ਨ ਹੁੰਦੀ ਹੈ, ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸੂਗਾ। ਸਧਾਰਨ ਤੌਰ ਤੇ ਤੁਸੀਂ ਇਹ ਸਮਝ ਲਓ ਬਈ ਫੇਫੜਿਆਂ ਦੇ ਕਿਸੇ ਏਰੀਏ ਦੇ ਵਿੱਚ ਉਹਦਾ ਕਨੈਕਸ਼ਨ ਦੂਸਰੇ ਏਰੀਏ ਨਾਲੋਂ ਕੱਟ ਗਿਆ। ਜਿਵੇਂ ਜਦੋਂ ਬਲੂ ਸਟਾਰ ਐਕਸ਼ਨ ਹੋਇਆ ਸੀ ਨਾ, ਤੇ ਉਸ ਵੇਲੇ ਪੰਜਾਬ ਦਾ ਜਿਹੜਾ ਸੀ ਸਾਰੀ ਦੁਨੀਆਂ ਨਾਲੋਂ ਕਨੈਕਸ਼ਨ ਕੱਟਿਆ ਗਿਆ ਸੀਗਾ
0: ਜੀ।
2: ਕਿਸੇ ਨੂੰ ਦੁਨੀਆਂ ਨੂੰ ਨਹੀਂ ਸੀ ਪਤਾ ਲੱਗਦਾ ਵੀ ਅੰਮ੍ਰਿਤਸਰ ਕੀ ਹੋ ਰਿਹਾ, ਵਾਪਰ ਲਿਆ ਪੰਜਾਬ ਦੇ ਵਿਚ, ਸਾਰੀ ਦੁਨੀਆਂ ਨੂੰ ਨਹੀਂ ਸੀ ਪਤਾ ਲੱਗ ਰਿਹਾ। ਠੀਕ ਇਸੇ ਤਰ੍ਹਾਂ ਹੀ ਫੇਫੜਿਆਂ ਦੇ ਵਿਚ ਇਕ ਐਸੀ ਕੰਡੀਸ਼ਨ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਇਮਫਾਈਸੇਮਾ। ਉਹਦਾ ਮਤਲਬ ਇਹ ਆ ਕਿ ਇੱਕ ਏਰੀਏ ਦੀਆਂ ਜਿਹੜੀਆਂ ਐਲਬੋਲਾਈਜ ਨੇ, ਜਿੱਥੇ ਖੂਨ ਵੀ ਆਉਂਦਾ ਤੇ ਆਕਸੀਜਨ ਵੀ ਆਉਂਦੀ ਹੈ, ਜਿੱਥੇ ਐਕਸਚੇਂਜ ਹੁੰਦੀ ਹੈ ਕਾਰਬਨ ਡਾਈਆਕਸਾਈਡ ਖੂਨ ਚੋਂ ਬਾਹਰ ਨਿਕਲਦੀ ਹੈ ਤੇ ਆਕਸੀਜਨ ਖੂਨ ਦੇ ਵਿਚ ਐਂਟਰ ਕਰਦੀ ਹੈਗੀ ਹੈ, ਉਸ ਖਾਨਿਆਂ ਨੂੰ ਅਸੀਂ ਕਹਿੰਦੇ ਐਲਬੋਲਾਈ ਫੇਫੜਿਆਂ ਦੇ। ਪਰ ਐਲਬੋਲਾਈਜ ਦਾ ਕੁਝ ਇੱਕ ਹਿੱਸਾ ਸੀ, ਸਮਝੇ ਨਾ, ਜਿਹੜਾ ਖੱਬਾ ਫੇਫੜਾ ਹੈਗਾ ਉਹਦੇ ਦੋ ਲੋਬ ਨੇ, ਸੱਜਾ ਫੇਫੜਾ ਉਹਦੇ ਤਿੰਨ ਲੋਬ ਨੇ। ਪਰ ਜੇ ਲੋਹ ਵੀ ਨਾ ਬੰਦ ਹੋ ਗਿਆ ਹੋਵੇ ਜਾਂ ਕਿਸੇ ਲੋਹ ਦਾ ਕੋਈ ਇੱਕ ਹਿੱਸਾ ਹੀ ਜਿਹੜਾ ਉਹ ਬੰਦ ਹੋ ਗਿਆ, ਕਨੈਕਸ਼ਨ ਉਹਦਾ ਰਸਤੇ ਚੋਂ ਬੰਦ ਹੋ ਗਿਆ, ਔਰ ਜਿਹਦੇ ਕਰਕੇ ਉਥੋਂ ਦੀ ਹਵਾ ਉਥੇ ਹੀ ਰੁਕ ਗਈ, ਉਥੋਂ ਦੀ ਹਵਾ ਉਥੇ ਹੀ ਰੁਕ ਗਈ, ਉਥੋਂ ਦਾ ਖੂਨ ਉਥੇ ਹੀ ਰੁਕ ਗਿਆ, ਔਰ ਉਸ ਹਾਲਾਤ ਦੇ ਵਿਚ ਜਿਹੜੀ ਉਥੇ ਆਕਸੀਜਨ ਹੋਏਗੀ ਉਹ ਉਥੋਂ ਦੇ ਟਿਸ਼ੂਸ ਨੇ ਸੱਕ ਕਰ ਲੈਣੀ ਹੈ, ਤੇ ਬਾਕੀ ਰਹਿ ਗਿਆ ਕੀ ਰੂੜੀ, ਰੂੜੀ ਰਹਿ ਗਈ, ਔਰ ਰੂੜੀ ਦੇ ਵਿਚ ਜਿਹੜਾ ਹੈ ਬਦਬੂ ਵੀ ਫੈਲਣੀ, ਗਾਰਬੇਜ ਵੀ ਹੋਣੀ, ਗਲਨ ਸੜਨ ਵੀ ਹੋਣੀ ਹੈ, ਸਾਰਾ ਕੁਛ ਹੋਣਾ, ਔਰ ਇਹ ਇੱਕ ਬਹੁਤ ਵੱਡੀ ਸੀਰੀਅਸ ਕੰਡੀਸ਼ਨ ਬਣ ਜਾਂਦੀ ਹੈ। ਇੱਕ ਏਰੀਏ ਦੀਆਂ ਜਿਹੜੀਆਂ ਐਲਬੋਲਾਈਜ ਨੇ, ਜਿੱਥੇ ਖੂਨ ਵੀ ਆਉਂਦਾ ਤੇ ਆਕਸੀਜਨ ਵੀ ਆਉਂਦੀ ਹੈ, ਜਿੱਥੇ ਐਕਸਚੇਂਜ ਹੁੰਦੀ ਹੈ ਕਾਰਬਨ ਡਾਈਆਕਸਾਈਡ ਖੂਨ ਚੋਂ ਬਾਹਰ ਨਿਕਲਦੀ ਹੈ ਤੇ ਆਕਸੀਜਨ ਖੂਨ ਦੇ ਵਿਚ ਐਂਟਰ ਕਰਦੀ ਹੈਗੀ ਹੈ, ਉਸ ਖਾਨਿਆਂ ਨੂੰ ਅਸੀਂ ਕਹਿੰਦੇ ਐਲਬੋਲਾਈ ਫੇਫੜਿਆਂ ਦੇ। ਪਰ ਐਲਬੋਲਾਈਜ ਦਾ ਕੁਝ ਇੱਕ ਹਿੱਸਾ ਸੀ, ਸਮਝੇ ਨਾ, ਜਿਹੜਾ ਖੱਬਾ ਫੇਫੜਾ ਹੈਗਾ ਉਹਦੇ ਦੋ ਲੋਬ ਨੇ, ਸੱਜਾ ਫੇਫੜਾ ਉਹਦੇ ਤਿੰਨ ਲੋਬ ਨੇ। ਪਰ ਜੇ ਲੋਹ ਵੀ ਨਾ ਬੰਦ ਹੋ ਗਿਆ ਹੋਵੇ ਜਾਂ ਕਿਸੇ ਲੋਹ ਦਾ ਕੋਈ ਇੱਕ ਹਿੱਸਾ ਹੀ ਜਿਹੜਾ ਉਹ ਬੰਦ ਹੋ ਗਿਆ, ਕਨੈਕਸ਼ਨ ਉਹਦਾ ਰਸਤੇ ਚੋਂ ਬੰਦ ਹੋ ਗਿਆ, ਔਰ ਜਿਹਦੇ ਕਰਕੇ ਉਥੋਂ ਦੀ ਹਵਾ ਉਥੇ ਹੀ ਰੁਕ ਗਈ, ਉਥੋਂ ਦੀ ਹਵਾ ਉਥੇ ਹੀ ਰੁਕ ਗਈ, ਉਥੋਂ ਦਾ ਖੂਨ ਉਥੇ ਹੀ ਰੁਕ ਗਿਆ, ਔਰ ਉਸ ਹਾਲਾਤ ਦੇ ਵਿਚ ਜਿਹੜੀ ਉਥੇ ਆਕਸੀਜਨ ਹੋਏਗੀ ਉਹ ਉਥੋਂ ਦੇ ਟਿਸ਼ੂਸ ਨੇ ਸੱਕ ਕਰ ਲੈਣੀ ਹੈ, ਤੇ ਬਾਕੀ ਰਹਿ ਗਿਆ ਕੀ ਰੂੜੀ, ਰੂੜੀ ਰਹਿ ਗਈ, ਔਰ ਰੂੜੀ ਦੇ ਵਿਚ ਜਿਹੜਾ ਹੈ ਬਦਬੂ ਵੀ ਫੈਲਣੀ, ਗਾਰਬੇਜ ਵੀ ਹੋਣੀ, ਗਲਨ ਸੜਨ ਵੀ ਹੋਣੀ ਹੈ, ਸਾਰਾ ਕੁਛ ਹੋਣਾ, ਔਰ ਇਹ ਇੱਕ ਬਹੁਤ ਵੱਡੀ ਸੀਰੀਅਸ ਕੰਡੀਸ਼ਨ ਬਣ ਜਾਂਦੀ ਹੈ ਰਾਈਟ ਸਾਈਡ ਲੈਫਟ ਸਾਈਡ ਦੀ।

0: ਹਵਾ ਉੱਥੇ ਹੀ ਰੁਕ ਗਈ, ਉੱਥੋਂ ਦਾ ਖੂਨ ਉੱਥੇ ਹੀ ਰੁਕ ਗਿਆ, ਔਰ ਉਸ ਹਾਲਾਤ ਦੇ ਵਿੱਚ ਜਿਹੜੀ ਉੱਥੇ ਆਕਸੀਜਨ ਹੋਏਗੀ ਉਹ ਉੱਥੋਂ ਦੇ ਟਿਸ਼ੂਸ ਨੇ ਸੱਕ ਕਰ ਲੈਣੀ ਹੈ, ਤੇ ਬਾਕੀ ਰਹਿ ਗਿਆ ਕੀ ਰੂੜੀ, ਰੂੜੀ ਰਹਿ ਗਈ, ਔਰ ਰੂੜੀ ਦੇ ਵਿੱਚ ਜਿਹੜਾ ਹੈ ਬਦਬੂ ਵੀ ਫੈਲਣੀ, ਗਾਰਬੇਜ ਵੀ ਹੋਣੀ, ਗਲਨ ਸੜਨੀ ਹੋਣੀ, ਸਾਰਾ ਕੁਛ ਹੋਣਾ, ਔਰ ਇਹ ਇੱਕ ਬਹੁਤ ਵੱਡੀ ਸੀਰੀਅਸ ਕੰਡੀਸ਼ਨ ਬਣ ਜਾਂਦੀ ਹੈ ਰਾਈਟ ਸਾਈਡ ਲੈਫਟ ਸਾਈਡ ਦੀ, ਕਿਸੇ ਵੀ ਥਾਂ ਦੀ, ਕਿਸੇ ਵੀ ਪੋਰਸ਼ਨ ਦੀ, ਔਰ ਉਹਨੂੰ ਅਸੀਂ ਕਹਿੰਦੇ ਹਾਂ ਐਮਫਾਈਸੇਮਾ। ਤੇ ਜਦੋਂ ਇਸ ਐਮਫਾਈਸੇਮਾ ਵਾਲੀ ਕੰਡੀਸ਼ਨ ਦੇ ਵਿੱਚ ਪਲਸ ਫਾਰਮੇਸ਼ਨ ਰੇਸ਼ਾ ਪੈਣਾ ਸ਼ੁਰੂ ਹੋ ਗਿਆ, ਕਨੈਕਸ਼ਨ ਹੀ ਕੱਟਿਆ ਗਿਆ, ਕਨੈਕਸ਼ਨ ਆ ਹੀ ਨਹੀਂ ਰਹੀ, ਤੇ ਉਹਨੂੰ ਅਸੀਂ ਕਹਿੰਦੇ ਹਾਂ ਐਮਫਾਈਮਾ। ਠੀਕ ਹੈ, ਵੀ ਹੁਣ ਤਾਂ ਰੇਸ਼ਾ ਪੈ ਗਿਆ। ਇਹ ਕੰਡੀਸ਼ਨ ਅਗਰ ਸੱਜੇ ਪਾਸੇ ਦੇ ਹਾਰਟ ਦੇ ਵਿੱਚ ਹੋ ਰਹੀ ਹੈ ਤਾਂ ਉਸ ਵੇਲੇ ਦੇ ਮੁਤਾਬਕ ਸਾਡੇ ਕੋਲ ਬੈਕਵਰਡ ਸਵੈਲ, ਹੁਣ ਕੀ ਹੋਊਗਾ ਬੈਕਵਰਡ ਲੌਕ ਲੱਗੇਗਾ ਨਾ, ਕੋਈ ਚੀਜ਼ ਲੈ ਨਹੀਂ ਰਿਹਾ, ਜਿੰਨੀ ਅੱਗੇ ਜਾਣੀ ਚਾਹੀਦੀ ਲੈ ਨਹੀਂ ਰਿਹਾ, ਤੇ ਪਲਮੋਨਰੀ ਆਰਟਰੀ ਦੇ ਵਿੱਚ ਕੰਜੈਸ਼ਨ ਹੋਏਗਾ, ਉਸ ਤੋਂ ਬਾਅਦ ਰਾਈਟ ਵੈਂਟ੍ਰੀਕਲ ਚ ਕੰਜੈਸ਼ਨ ਹੋਏਗਾ, ਉਸ ਤੋਂ ਬਾਅਦ ਜਿਹੜਾ ਉੱਪਰ ਵਾਲਾ ਹੈ ਵਾਲਵ ਉਹਦੇ ਵਿੱਚ ਉਹ ਉੱਪਰ ਨੂੰ ਉਬਲ ਉਬਲ ਕੇ ਜਿਸ ਕੋਈ ਚੀਜ਼ ਸੁੱਟਦੀ ਉਹ ਕਰੇਗਾ, ਲੇਕਿਨ ਉਹ ਉੱਪਰ ਨੂੰ ਜਾਂਦਿਆਂ ਕੁਦਰਤ ਦਾ ਨਿਯਮ ਹੈ, ਬੰਦ ਕਰ ਦਿੰਦਾ ਉਹ। ਸੈਮੀ ਲੂਨਰ ਵਾਲਵ ਦੇ ਵਿੱਚ ਪਲਮੋਨਰੀ ਆਰਟਰੀ ਚ ਜਿੰਨਾ ਵੀ ਖੂਨ ਅੱਗੇ ਚਲਾ ਗਿਆ ਉਹਨੇ ਵਾਪਸ ਆ ਕੇ ਰਾਈਟ ਵੈਂਟ੍ਰੀਕਲ ਚ ਨਹੀਂ ਪੈਣਾ, ਕਿਉਂ ਉਹ ਬੰਦ ਹੋ ਜਾਂਦਾ, ਦਰਵਾਜ਼ਾ ਹੀ ਬੰਦ ਹੋ ਜਾਂਦਾ। ਇਹਨੂੰ ਇੱਕ ਪਾਸੇ ਰਸਤਾ ਕੁਦਰਤ ਨੇ ਰੱਖਿਆ ਹੈ ਵੀ ਇਹ ਸੱਜੇ ਤੋਂ ਬਾਹਰ ਹੀ ਕੱਢ ਸਕਦਾ, ਅੰਦਰ ਨਹੀਂ ਲੈ ਸਕਦਾ। ਇਸੇ ਤਰ੍ਹਾਂ ਹੀ ਜਿਹੜੇ ਉੱਪਰ ਵਾਲੇ ਵਾਲਵ ਨੇ ਉਹ ਉੱਪਰੋਂ ਹੇਠਾਂ ਨੂੰ ਖੁੱਲਦੇ ਨੇ, ਸੱਜੇ ਨੂੰ ਨਹੀਂ ਖੁੱਲ, ਉੱਪਰੋਂ ਉੱਪਰ ਨੂੰ ਨਹੀਂ ਖੁੱਲਦੇ। ਸੋ ਕੀ ਹੋਏਗਾ ਉਸ ਵੇਲੇ ਜਿਹੜੀ ਸਾਡੀ ਕੰਡੀਸ਼ਨ ਹੈਗੀ ਹੈ ਉਹਨੂੰ ਅਸੀਂ ਕਹਾਂਗੇ ਹਾਈਪਰ ਟੈਂਸ਼ਨ ਵਾਲੀ, ਔਰ ਹਾਈਪਰ ਟੈਂਸ਼ਨ ਦੇ ਨਾਲ ਇੰਫਾਈਸੇਮਾ ਇੱਕ ਤੇ ਆਕਸੀਜਨ ਜਾ ਨਹੀਂ ਰਹੀ, ਆਕਸੀਜਨ ਪੂਰੀ ਨਹੀਂ ਹੋ ਰਹੀ, ਸਾਇਨੋਸਿਸ ਵਾਲੀਆਂ ਕੰਡੀਸ਼ਨਾਂ ਹੋਣਗੀਆਂ, ਪਲਸ ਨੂੰ ਅਸੀਂ ਕਹਿੰਦੇ ਹਾਂ ਫਲੈਟਰਿੰਗ ਹਾਰਟ ਬੀਟ ਹੋਣੀ ਸ਼ੁਰੂ ਹੋ ਜਾਂਦੀ ਹੈ, ਪਲਸ ਰੇਟ ਜਿਹੜਾ ਇਹ ਰੈਗੂਲਰ ਚੱਲਣਾ ਸ਼ੁਰੂ ਹੋ ਜਾਂਦਾ, ਔਰ ਇਸ ਪਲਸ ਰੇਟ ਦੇ ਨਾਲ ਨਾਲ ਹੀ ਇਹ ਰੈਗੂਲੈਰਿਟੀ ਆਫ ਦੀ ਪਲਸ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਭੁੱਖ ਭੱਖ ਦਾ ਤਾਂ ਸਵਾਲ ਹੀ ਨਹੀਂ, ਇਹ ਤਾਂ ਅਸੀਂ ਸਿਮਟਮ ਨਾਲ ਵੈਸੇ ਹੀ ਜੋੜ ਦਿੰਦੇ ਹਾਂ, ਜਦੋਂ ਅੰਦਰ ਕੰਡੀਸ਼ਨ ਇਹੋ ਜਿਹੀ ਹੋ ਗਈ ਹੋਵੇ ਉਸ ਵੇਲੇ ਭੁੱਖ ਕਿੱਥੇ ਲੱਗਦੀ ਹੈ, ਭੁੱਖ ਲੱਗਣਾ ਤਾਂ ਸਵਾਲ ਹੀ ਨਹੀਂ। ਔਰ ਕਿਉਂਕਿ ਬੈਕਲੌਗ ਲੱਗ ਗਿਆ ਹੈ, ਕਿਉਂਕਿ ਸਰੀਰ ਦੇ ਵਿੱਚ ਤਾਂ ਖੂਨ ਸਰਕੂਲੇਟ ਕਰ ਹੀ ਰਿਹਾ ਹੈਗਾ ਨਾ, ਹੁਣ ਜੇ ਨਹੀਂ ਹਾਲ ਚ ਜਾ ਰਿਹਾ ਤੇ ਪਿੱਛੇ ਪਿੱਛੇ ਤਾਂ ਸਾਰਾ ਕੁਛ ਚੱਲ ਹੀ ਰਿਹਾ ਨਾ, ਤੇ ਫਿਰ ਕੁਦਰਤ ਕਹਿੰਦੀ ਆ ਵੀ ਇਹ ਜਿਹੜਾ ਇੰਨਾ ਸਾਰਾ ਪ੍ਰੈਸ਼ਰ ਬਣ ਗਿਆ ਇਹਨੂੰ ਮੈਂ ਰਿਲੀਜ਼ ਕਿਵੇਂ ਕਰਾਂ, ਤੇ ਉਹਦੇ ਕੋਲ ਇੱਕ ਹੀ ਤਰੀਕਾ ਹੁੰਦਾ ਆ, ਠੰਡੀਆਂ ਤਰੇਲੀਆਂ ਲਿਆਉਣੀਆਂ ਜਾਂ ਪਿਸ਼ਾਬ ਜ਼ਿਆਦਾ ਲਿਆਉਣਾ। ਸਮਝਣ ਵਾਲੀ ਗੱਲ ਆ, ਠੰਡੀਆਂ ਤਰੇਲੀਆਂ ਆਉਣਗੀਆਂ ਪਰ ਪਸੀਨੇ ਰਾਹੀਂ ਕੁਛ ਨਾ ਕੁਛ ਮੈਂ ਬਾਹਰ ਕੱਢਣਾ, ਜਿਹੜੀ ਉਹ ਸੈਪਟਿਕ ਹੋ ਗਈ ਫੇਫੜਿਆਂ ਦੇ ਵਿੱਚ, ਉਹਦੇ ਚ ਪਸ ਬਣ ਗਈ ਹੈ, ਗਾਰਬੇਜ ਬਣ ਗਿਆ ਆ, ਉਹ ਸਾਰਾ ਖਰਾਬ ਹੋ ਗਿਆ ਕੰਮ, ਤੇ ਉਹ ਬੈਕਵਰਡ ਦੇ ਤੌਰ ਤੇ ਜਿਹੜਾ ਬਾਕੀ ਸਰੀਰ ਦੇ ਵਿੱਚ ਖੂਨ ਰੁਕਿਆ ਆ ਜਿਹੜਾ ਕਿਡਨੀ ਨੂੰ ਜਾ ਰਿਹਾ, ਉਹਨੂੰ ਕਹਿੰਦੇ ਤੂੰ ਫਟਾਫਟ ਕੱਢ, ਤੂੰ ਫਟਾਫਟ ਇਹਦੇ ਚੋਂ ਗਾਰਬੇਜ ਕੱਢ ਦੇ, ਪਿਸ਼ਾਬ ਵਾਰ ਵਾਰ ਆਉਣਾ, ਪੈਲਪੀਟੇਸ਼ਨ ਹੋਣਾ, ਉਲਟੀ ਜੀ ਕੱਚਾ ਹੋਣਾ। ਹੁਣ ਆਮ ਤੌਰ ਤੇ ਉਲਟੀ ਨੂੰ ਜੀ ਕੱਚਾ ਹੋਣਾ ਨੂੰ ਅਸੀਂ ਇਹਦੇ ਨਾਲ ਜੋੜਨੇ ਆ ਡਾਈਜੈਸਟਰ ਸਿਸਟਮ ਦੇ ਨਾਲ, ਵੀ ਪੇਟ ਚ ਕੋਈ ਖਰਾਬੀ ਹੋਊਗੀ। ਪਰ ਹੁਣ ਸਾਡੇ ਸਾਹਮਣੇ ਇਹ ਕੰਡੀਸ਼ਨ ਆ ਗਈ ਹੈ ਵੀ ਪੇਟ ਚ ਖਰਾਬੀ ਵਾਲੀ ਤਾਂ ਕੋਈ ਗੱਲ ਹੀ ਨਹੀਂ, ਇਹਨੇ ਤੇ ਕੱਲ ਦੀ ਰੋਟੀ ਨਹੀਂ ਖਾਧੀ, ਇਸ ਕੰਡੀਸ਼ਨ ਹੋਈ ਹੈ, ਰੋਟੀ ਨਹੀਂ ਖਾਧੀ, ਉਲਟੀ ਖਾਧੀ, ਪਰ ਜੀ ਕੱਚਾ ਹੋਈ ਜਾ ਰਿਹਾ। ਉਹਨੂੰ ਕਹਿੰਦੇ ਰੈਚਿੰਗ, ਉਹਦੇ ਵਾਸਤੇ ਇਕੱਲਾ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਜਿਹਨੂੰ ਅਸੀਂ ਕਹਿੰਦੇ ਰੈਚਿੰਗ, ਉਹ ਰੈਚਿੰਗ ਹੋ ਰਹੀ ਹੈ ਵਾਰ ਵਾਰ, ਕਿਉਂਕਿ ਮੈਂ ਇੱਕ ਗੱਲ ਚੀਮਾ ਸਾਹਿਬ ਸਾਨੂੰ ਯਾਦ ਹੋਊਗੀ, ਇੱਕ ਮੈਂ ਕਿਹਾ ਸੀ ਇੰਡੋ ਟੋਕਸਿਨ ਤੇ ਇੱਕ ਕਿਹਾ ਸੀ ਮੈਂ ਐਗਜ਼ੋ ਟੋਕਸਿਨ, ਦੋ ਲਫ਼ਜ਼ ਇਸਤੇਮਾਲ,
1: ਜੀ ਜੀ, ਇੰਡੋ ਅੰਦਰ ਵਾਲਾ ਤੇ ਜਿਹੜਾ ਦੂਸਰਾ
0: ਸਰਕਾਰ ਵਿੱਚ ਪੈਦਾ ਹੋ ਰਿਹਾ ਹੈ ਉਹਨੂੰ ਅਸੀਂ ਇੰਡੋ ਟੋਕਸਿਨ ਕਹਿੰਦੇ ਹਾਂ। ਐਗਜ਼ੋ ਟੋਕਸਿਨ ਹੈ ਜੇ ਅਸੀਂ ਖਾਦ ਖਾਦ ਪੀਤ ਜੋ ਵੀ ਕੁਛ ਕੀਤਾ ਉਹਦੇ ਰਾਹੀਂ ਅੰਦਰ ਟੋਕਸਿਨ ਗਿਆ ਹੈ, ਤੇ ਹੁਣ ਅੰਦਰੋਂ ਬਾਹਰੋਂ ਤਾਂ ਅੰਦਰ ਗਿਆ ਹੀ ਨੀ, ਰੋਟੀ ਤੋਂ ਖਾ ਨੀ ਰਿਹਾ, ਉਦੋਂ ਲੰਘਦੀ ਨੀ ਗੀ, ਅੰਦਰ ਵਾਲਾ ਹੀ ਹੈਗਾ, ਤੇ ਇਹ ਇੰਡੋ ਟੋਕਸਿਨ ਆ, ਔਰ ਇਹ ਹੁਣ ਇੰਡੋ ਟੋਕਸਿਨ ਰੈਗੂਲਰਲੀ ਹੀ ਤੁਹਾਨੂੰ ਖਰਾਬ ਕਰ ਰਿਹਾ ਹੈਗਾ ਆ, ਜਦ ਤੱਕ ਇਹ ਠੀਕ ਨੀ ਹੁੰਦਾ ਤਦ ਤੱਕ ਵਾਰ ਵਾਰ ਉਲਟੀ ਆਉਣੀ, ਤਦ ਤੱਕ ਵਾਰ ਵਾਰ ਚਿਹਰਾ ਪੀਲਾ ਹੁੰਦਾ ਜਾਣਾ, ਆਕਸੀਜਨ ਦਾ ਕੱਢਣਾ, ਦਿਲ ਦਾ ਜ਼ਿਆਦਾ ਧੜਕਣਾ, ਵਾਰ ਪਿਸ਼ਾਬ ਜਿਹਾ ਮੈਂ ਦੱਸਿਆ ਤੁਹਾਨੂੰ ਕਿ ਵਾਰ ਵਾਰ ਆਉਣਾ, ਇਹ ਆਮ ਤੌਰ ਤੇ ਇਹੋ ਜਿਹੀਆਂ, ਔਰ ਰੈਸਟਲੈਸਨੈਸ ਇਹ ਇੱਕ ਇੰਪੋਰਟੈਂਟ ਸਿਮਟਮ ਆ, ਕਿ ਕਿਤੇ ਚੈਨ ਨਹੀਂ ਉਹਨੂੰ ਮਿਲਦਾ, ਉਸ ਬੰਦੇ ਨੂੰ ਇਸ ਹਾਲਾਤ ਦੇ ਵਿੱਚ ਚੈਨ ਨਹੀਂ ਮਿਲਦਾ। ਔਰ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਕਹਿੰਦੇ ਹਾਂ ਰਾਈਟ ਸਾਈਡਿਡ ਹਾਰਟ ਫੇਲੀਅਰ। ਠੀਕ ਹੈ, ਸੋ ਸਾਨੂੰ ਪਤਾ ਇਹ ਲੱਗਦਾ ਇਹਨਾਂ ਸਿਮਟਮ ਦੇ ਨਾਲ ਭਈ ਨੁਕਸ ਕਿਹੜੇ ਪਾਸੇ ਆ, ਕਿੱਥੇ ਹੈਗਾ, ਹਾਂਜੀ। ਸੋ ਫਿਰ ਅਸੀਂ ਉਹਦੇ ਮੁਤਾਬਕ ਉਹਦੀ

0: ਦਾਖਲ ਕਰਦੇ ਹਾਂ ਔਰ ਓਹਦੇ ਮੁਤਾਬਿਕ ਫਿਰ ਓਹਦਾ ਕੀ ਅਸੀਂ ਟ੍ਰੀਟਮੈਂਟ ਕਰਨਾ ਸ਼ੁਰੂ ਕਰਦੇ ਹਾਂ। ਅੱਜ ਮੈਂ ਇਹ ਦੋ ਤਿੰਨ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੇ ਨੇ। ਇੱਕ ਤਾਂ ਜਨਰਲ ਸਿਮਟਮ ਮੈਂ ਰਿਪੀਟ ਕਰ ਦਿੱਤਾ ਸੀ, ਮੈਂ ਬਹੁਤ ਐਨਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੈਂ ਹੁਣ ਲੈਫਟ ਸਾਈਡ ਤੇ ਰਹਿ ਗਿਆ ਤੇ ਮੈਂ ਲੈਫਟ ਸਾਈਡ ਵੀ ਕਰਨਾ ਸ਼ੁਰੂ ਕਰਦੇ ਹਾਂ ਜਾਂ ਕੰਜੈਸਟਿਵ ਹਾਰਟ ਫੇਲਰ ਵੀ, ਉਹ ਫਿਰ ਇੰਨਾ ਯਾਦ ਰੱਖਣਾ ਬੜਾ ਮੁਸ਼ਕਲ ਹੋ ਜਾਏਗਾ। ਮੈਂ ਸਿਰਫ ਇਸ ਗੱਲ ਨੂੰ ਰਿਪੀਟ ਕਰਦਾ ਵੀ ਇੱਕ ਤਾਂ ਮੈਂ ਇਹ ਗੱਲਾਂ ਕਰੀਆਂ ਨੇ ਕਿ ਜੇ ਛਾਤੀ ਦੇ ਵਿੱਚ ਕੋਈ ਨੁਕਸ ਹੋਵੇ ਤੇ ਬਹੁਤੇ ਵਧੀਆ ਸਿਮਟਮ ਜਿਹੜੇ ਆਮ ਪ੍ਰੋਮੀਨੈਂਟ ਹੋ ਕੇ ਆਉਂਦੇ ਨੇ ਉਹ ਦਰਦ ਹੈ, ਪ੍ਰੈਸ਼ਰ ਹੈ, ਟਾਈਟਨੈਸ ਹੈ, ਸ਼ਾਰਟਨੈਸ ਆਫ ਬ੍ਰੈਥ ਹੈਗੀ ਹੈ, ਸਵੈਲਿੰਗ ਐਂਕਲਸ ਦੇ ਪੈਰਾਂ ਤੇ ਹੱਥਾਂ ਤੇ ਜਾਂ ਡਿਸਟਰਿਕਟ ਪਾਰਟ ਆਫ ਦੀ ਬਾਡੀ ਜਿਹੜੇ ਦੂਰ ਦੇ ਪਾਰਟਸ ਨੇ, ਹੱਥ ਸਾਡੇ ਦੂਰ ਨੇ ਦਿਲ ਤੋਂ, ਪੈਰ ਦੂਰ ਨੇ ਸਾਡੇ ਦਿਲ ਤੋਂ, ਇਹਨਾਂ ਥਾਵਾਂ ਤੇ ਆਮ ਤੌਰ ਤੇ ਸੋਜ ਹੋਣੀ ਸ਼ੁਰੂ ਹੋ ਜਾਂਦੀ। ਉੱਪਰ ਨੂੰ ਖੂਨ ਭੇਜਣਾ ਆਟੋਮੈਟਿਕਲੀ ਔਖਾ ਤੇ ਕੀ ਹੋਊਗਾ, ਚਿਹਰੇ ਤੇ ਹੀ ਸੋਜ ਆਊਗੀ। ਹਾਂਜੀ, ਇਹ ਤਾਂ ਦੂਰ ਦਾ ਪਾਰਟ ਹੋ ਗਿਆ ਨਾ, ਪਤਾ ਖੂਨ ਭੇਜਣਾ ਔਖਾ ਹੋਊਗਾ, ਸੋ ਇਹਦੇ ਤੇ ਵੀ ਸੋਜ ਆ ਜਾਏਗੀ। ਔਰ ਇਸੇ ਕਰਕੇ ਹੀ ਡਿਜ਼ੀਨੈਸ, ਵੀਕਨੈਸ, ਹਾਜੀ ਕੱਚਾ ਹੋਣ ਵਾਲੀ ਕੰਡੀਸ਼ਨ, ਕਿਉਂਕਿ ਭੁੱਖੇ ਨਹੀਂ ਲੱਗਦੀ, ਪੇਟ ਵਾਲੀ ਤੇ ਗੱਲ ਹੀ ਨਹੀਂ। ਇੰਡੋਟੌਕਸਿਨ ਅੰਦਰ ਤੋਂ ਪੈਦਾ ਹੋ ਰਿਹਾ, ਅੰਦਰ ਤੋਂ ਜ਼ਹਿਰੀਲਾ ਮਾਦਾ ਬਣ ਰਿਹਾ, ਕੁਦਰਤ ਉਹਨੂੰ ਬਾਹਰ ਕੱਢਣਾ ਚਾਹੁੰਦੀ ਹੈ, ਤੇ ਜਦ ਤੱਕ ਉਹ ਸਾਰਾ ਰਿਲੀਜ਼ ਨਹੀਂ ਹੁੰਦਾ ਤਦ ਤੱਕ ਇਹ ਸਾਰੀ ਗੱਲ ਹੁੰਦੀ ਰਹੇਗੀ। ਫਿਜ਼ੀਕਲ ਸਾਈਨ ਮੈਂ ਨੌਹਾਂ ਦੇ ਦੱਸ ਦਿੱਤੇ ਆ, ਫਿਜ਼ੀਕਲ ਸਾਈਨ ਨੇ ਬਾਕੀ ਸਰੀਰ ਦੇ ਵਿੱਚ ਜਿਹੜੇ ਪੈਦਾ ਹੁੰਦੇ ਨੇ ਉਹ ਦੱਸ ਦਿੱਤੇ ਨੇ, ਸਾਹ ਦੀ ਕੰਡੀਸ਼ਨ ਮੈਂ ਦੱਸ ਦਿੱਤੀ, ਬਿਹੇਵੀਅਰ ਇਕਦਮ ਚੇਂਜ ਹੋ ਜਾਂਦਾ ਹੈਗਾ, ਇਹ ਗੱਲਾਂ ਦੱਸ ਦੀਆਂ ਨੇ। ਇਹ ਉਹ ਜਨਰਲ ਸਾਈਨ ਨੇ ਜਿਹੜੇ ਆਮ ਹਰੇਕ ਪੇਸ਼ੈਂਟ ਦੇ ਵਿੱਚ ਪੈਦਾ ਹੁੰਦੇ ਹੀ ਹੁੰਦੇ ਨੇ। ਤੇ ਫੇਰ ਆਪਾਂ ਜਿਹੜਾ ਤੁਹਾਡਾ ਸਵਾਲ ਦਾ ਹੱਲ ਕੀਤਾ ਹੈਗਾ ਵੀ ਫੇਫੜੇ ਖੁੱਲਦੇ ਕਦੋਂ ਨੇ ਤੇ ਫੇਫੜੇ ਸਾਹ ਲੈਣਾ ਕਿਵੇਂ ਸ਼ੁਰੂ ਕਰ ਦਿੰਦੇ ਨੇ, ਤੇ ਲੈਂਦਿਆਂ ਲੈਂਦਿਆਂ ਸਾਹ ਵੀ ਆ ਜਿਹੜੀ ਇੰਫਾਈਸੇਮਾ ਦੀ ਗੱਲ ਮੈਂ ਤੁਹਾਨੂੰ ਦੱਸੀ ਹੈ, ਇਹ ਵੀ ਸਰੀਰ ਦੇ ਵਿੱਚ ਵਾਪਰ ਸਕਦੀ ਹੈ। ਇਹਦੇ ਰਾਹੀਂ ਇੰਡੋਟੌਕਸਿਨ ਵਾਲੀ ਗੱਲ, ਅੰਦਰ ਤੋਂ ਪੈਦਾ ਹੋਣ ਵਾਲੇ ਗਾਰਬੇਜ ਦੀ ਗੱਲ, ਰੂੜੀ ਬਣਨੀ, ਗਲਨ ਸੜਨ ਹੋਣੀ, ਬਦਬੂ ਫੈਲਣੀ, ਅੰਦਰੋਂ ਅੰਦਰ ਹੀ ਫੈਲਣੀ, ਔਰ ਆਮ ਤੌਰ ਤੇ ਜਿੰਨੀਆਂ ਸੈਪਟਿਕ ਦੀਆਂ ਕੰਡੀਸ਼ਨਾਂ ਨੇ ਨਾ ਸੀਮਾ ਸਾਹਿਬ, ਉਹ ਹੋਰ ਗੱਲ ਜਿਹੜੀ ਮੈਂ ਆਮ ਅੱਗੇ ਵੀ ਦੱਸੀ ਸੀਗੀ ਉਹ ਇਹ ਦੱਸੀ ਸੀ ਕਿ ਸਾਡਾ ਟੈਂਪਰੇਚਰ ਅਗਰ 1 ਡਿਗਰੀ ਵੱਧਦਾ ਹੈਗਾ ਆ, ਸਾਹ ਦੀ ਕਿਰਿਆ 2 ਵੱਧ ਜਾਂਦੀ ਹੈ, ਪਲਸ ਰੇਟ ਸਾਡਾ 3 ਵੱਧ ਜਾਂਦਾ ਹੈ। ਯਾਦ ਰੱਖਿਓ ਪਲਸ ਰੇਟ 72 ਤੋਂ 80 ਵਾਰ ਚੱਲਦਾ ਆ, ਤੇ 80 ਦੀ ਥਾਂ ਤੇ ਜੇ ਇਹ 90 ਹੋ ਗਿਆ, ਭਾਵ 10 ਵੱਧ ਗਿਆ, ਤੇ ਇਹਦਾ ਮਤਲਬ 1 ਡਿਗਰੀ ਟੈਂਪਰੇਚਰ ਵੱਧ ਗਿਆ। ਪਰ ਜੇ 1 ਡਿਗਰੀ ਟੈਂਪਰੇਚਰ ਬੁਖਾਰ ਹੋ ਗਿਆ 98.4 ਤੋਂ 99 ਜਾਂ 100 ਹੋ ਗਿਆ ਆ, ਤੇ ਦੂਸਰੇ ਪਾਸੇ ਸਾਹ ਦੀ ਜਿਹੜੀ ਕਿਰਿਆ ਸਾਡੀ ਉਹ ਨਾਰਮਲ 14 ਤੋਂ 16 ਵਾਰ ਹੈਗੀ ਹੈ, ਔਰ 14 ਤੋਂ 16 ਦੀ ਥਾਂ ਤੇ ਉਹ 20 ਹੋ ਸਕਦੀ ਹੈ। ਹਾਂਜੀ, ਤੋ 2 ਡਿਗਰੀ 2 ਨੰਬਰ ਰੈਸਪੀਰੇਸ਼ਨ ਦਾ ਵਧਣਾ, 1 ਡਿਗਰੀ ਬੁਖਾਰ ਦਾ ਵਧਣਾ, ਇਹ ਇੱਕ ਨਾਰਮਲ ਰੇਸ਼ੋ ਹੈਗੀ ਆ। ਜੋ ਮੈਂ ਕਹਿਣਾ ਚਾਹੁੰਦਾ ਹਾਂ ਅੱਗੇ ਸੁਣਿਓ, ਭਈ ਇਹ ਇੱਕ ਨਾਰਮਲ ਰੇਸ਼ੋ ਹੈਗੀ ਹੈ, ਪਲਸ ਰੇਟ ਦਾ 10 ਵਧਣਾ ਨਾਰਮਲ ਰੇਸ਼ੋ ਹੈਗੀ ਹੈ, ਇੱਕ ਰੇਸ਼ੋ ਹੋ ਗਈ ਨਾ, 2 ਪਲਸ ਰੇਟ, 10 ਪਲਸ ਰੇਟ ਹੋ ਗਿਆ, 2 ਰੈਸਪੀਰੇਸ਼ਨ ਹੋ ਗਿਆ, ਟੈਂਪਰੇਚਰ 1 ਡਿਗਰੀ ਹੋ ਗਿਆ, ਇੱਕ ਰੇਸ਼ੋ ਹੋ ਗਈ। ਪਰ ਜਦੋਂ ਆ ਇੰਫਾਈਸੇਮਾ ਵਰਗੀ ਕੰਡੀਸ਼ਨ ਜਾਂ ਜਦੋਂ ਕੋਈ ਇੰਡੋਟੌਕਸਿਨ ਵਰਗੀ ਕੰਡੀਸ਼ਨ ਕਿ ਸਰੀਰ ਦੇ ਅੰਦਰ ਹੀ ਕਿਤੇ ਜ਼ਹਿਰ ਪੈਦਾ ਹੋ ਰਿਹਾ ਹੈ, ਸਰੀਰ ਦੇ ਅੰਦਰ ਕੋਈ ਗਾਰਬੇਜ ਰੁਕ ਗਿਆ ਹੈ, ਉਤੋਂ ਹੀ ਇੰਡੋਟੌਕਸਿਨ ਪੈਦਾ ਹੋ ਰਿਹਾ, ਜਿਹੜਾ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਪੈਦਾ ਕਰ ਰਿਹਾ ਉਹ ਸੈਪਟਿਕ ਕਿਤੇ ਵੀ ਹੋ ਰਹੀ ਹੈ। ਮਤਲਬ ਆਪਾਂ ਤੇ ਗੱਲ ਕਰ ਰਹੇ ਛਾਤੀ ਦੀ, ਛਾਤੀ ਦੇ ਵਿੱਚ ਕਿਹਨੂੰ ਪੈਦਾ ਹੋ ਸਕਦਾ ਆ, ਜਾਂ ਤਾਂ ਟਿਊਬਰਕਲੋਸਿਸ ਹੋ ਰਹੇ, ਜ਼ਖਮ ਹੋ ਜਾਣ ਉਹਨਾਂ ਦੇ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ, ਔਰ ਸਟ੍ਰਿਕਚਰ ਉਹਨੂੰ ਕਹਿੰਦੇ ਅਸੀਂ, ਸਟ੍ਰਿਕਚਰ ਹੋ ਜਾਂਦੀ ਵੀ ਐਲਵਲਾਈਜ਼ ਆਪਸ ਚ ਜੁੜ ਗਈਆਂ ਨੇ, ਆਉਣਾ ਜਾਣਾ ਬੰਦ। ਇੰਫਾਈਸੇਮਾ ਮੈਂ ਕਿਹਾ ਹੈਗਾ ਆ ਕਿ ਇੱਕ ਥਾਂ ਦੀ ਇੱਕ ਹਿੱਸੇ ਦੀ ਇੱਕ ਬਲਾਕ ਦੀ ਆਵਾਜਾਈ ਬੰਦ ਹੋ ਗਈ ਹੈ, ਉਸ ਹਾਲਾਤ ਦੇ ਵਿੱਚ ਉਹ ਸਾਰਾ ਕੁਝ ਅੰਦਰ ਹੈਗਾ ਸੀ ਜਿਹੜਾ ਉਹ ਗਲਨ ਸੜਨ ਲੱਗ ਜਾਂਦਾ ਆ, ਔਰ ਇਸ ਕਰਕੇ ਇੰਡੋਟੌਕਸਿਨ ਅੰਦਰੋਂ ਅੰਦਰ ਪੈਦਾ ਸ਼ੁਰੂ ਹੋਣਾ ਹੋ ਗਿਆ, ਤੇ ਉਹਦੇ ਕਰਕੇ ਆਹ ਜਿਹੜੀ ਰੇਸ਼ੋ ਹੈ ਇਹ ਬਦਲ ਜਾਏਗੀ। ਠੀਕ ਹੈ, ਸਾਹ ਦੀ ਕਿਰਿਆ, ਜਿਹੜਾ ਸਾਡਾ ਟੈਂਪਰੇਚਰ ਦੀ ਕਿਰਿਆ, ਸਾਡਾ ਬੁਖਾਰ ਦੀ ਕਿਰਿਆ, ਇਹ ਜਿਹੜੀ ਹੈ ਪਲਸ ਰੇਟ ਦੀ ਕਿਰਿਆ, ਇਹ ਬਦਲ ਜਾਏਗੀ, ਇਹ ਰੇਸ਼ੋ ਨਹੀਂ ਰਹੇਗੀ। ਤੇ ਜਦੋਂ ਇਹ ਰੇਸ਼ੋ ਨਾ ਰਵੇ ਉਦੋਂ ਇਹ ਸਮਝੋ ਕਿ ਸੈਪਟਿਕ ਦੀਆਂ ਕੰਡੀਸ਼ਨਾਂ ਨੇ, ਔਰ ਅੰਦਰੋਂ ਕੋਈ ਟੌਕਸਿਨ ਪੈਦਾ ਹੋ ਰਿਹਾ, ਬਾਹਰ ਪੇਸ਼ੈਂਟ ਦੇ ਹਾਲਾਤ ਦਿਖਾਈ ਨਹੀਂ ਰਿਹਾ ਹੈਗਾ। ਠੀਕ ਹੈ, ਸੋ ਇਹ ਮੋਟੀਆਂ ਮੋਟੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸੀਆਂ ਨੇ, ਰਾਈਟ ਸਾਈਡਡ ਹਾਰਟ ਫੇਲਰ ਦੀਆਂ, ਕੰਜੈਸਟਿਵ ਹਾਰਟ ਫੇਲਰ ਦੀਆਂ, ਔਰ ਕੰਜੈਨੀਟਲ ਹਾਰਟ ਫੇਲਰ ਦੀਆਂ, ਔਰ ਕੰਜੈਨੀਟਲ ਹਾਰਟ ਫੇਲਰ ਦੇ ਸਬੰਧ ਵਿੱਚ ਫਿਰ ਆਪਾਂ ਉਹ ਮਾਂ ਵਾਲੀ ਕੰਡੀਸ਼ਨ ਜਿਹੜੀ ਤੁਹਾਡੇ ਸਾਹਮਣੇ ਰੱਖੀ ਸੀ, ਮੈਂ ਸਮਝਦਾ ਵੀ ਇੰਨਾ ਬਹੁਤ ਜ਼ਿਆਦਾ ਆ, ਤੇ ਅਗਲੇ ਪ੍ਰੋਗਰਾਮ ਦੇ ਵਿਚ ਆਪਾਂ ਫਿਰ ਗੱਲ ਕਰਾਂਗੇ ਜੇ ਖੱਬਾ ਪਾਸਾ ਫੇਰ ਹੋ ਜਾਏ ਫੇਰ ਹੁਣ ਖੱਬੇ ਪਾਸੇ ਦਾ ਤਾਂ ਕੰਮ ਇਹ ਆ ਵੀ ਡਿਪੂ ਦੇ ਖੰਡ ਆ ਗਈ ਹਾਂਜੀ ਤੇ ਹੁਣ ਤਾਂ ਡਿਪੂ ਵਾਲੇ ਨੇ ਵਰਤਾਉਣੀ ਹੈ ਉਹ ਵਰਤਾ ਨਹੀਂ ਰਿਹਾ ਹਾਂਜੀ ਡਿਪੂ ਵਾਲੇ ਜੇ ਖੰਡ ਨਾ ਵੰਡੇ ਤੇ ਉਹਨੇ ਤਾਂ ਸਾਰੇ ਲੋਕਾਂ ਨੂੰ ਸਾਰੇ ਮਹੱਲੇ ਨੂੰ ਖੰਡ ਦੇਣੀ ਸੀ ਇਹਦਾ ਮਤਲਬ ਕਿ ਸਾਰੇ ਘਰਾਂ ਦੀ ਚਾਹ ਫਿੱਕੀ ਹੋ ਜੂਗੀ
1: ਜੀ
0: ਸਾਰੇ ਘਰਾਂ ਦੀ ਚਾਹ ਫਿੱਕੀ ਹੋ ਜੂਗੀ ਕਿਉਂਕਿ ਡਿਪੂ ਤੋਂ ਖੰਡ ਨਹੀਂ ਮਿਲੀ ਤਾਂ ਡੱਬੇ ਸਾਡੇ ਖਾਲੀ ਹਾਂਜੀ ਸੋ ਲੈਫਟ ਸਾਈਡ ਦਾ ਹਾਰਟ ਫੇਲਿਅਰ ਮੈਂ ਹੁਣ ਸਾਰਾ ਨਾ ਦੱਸਾਂ ਮੈਂ ਇਹਨਾਂ ਕਾ ਪਰ ਰੱਖ ਲਈਏ ਜਿਹੜਾ ਕਿ ਆਪਾਂ ਅਗਲੇ ਪ੍ਰੋਗਰਾਮ ਦੇ ਚਾਲੂ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਫੇਫੜਿਆਂ ਕੱਲਿਆਂ ਦੀ ਗੱਲ ਹੋਏਗੀ ਫਿਰ ਉਸ ਤੋਂ ਬਾਅਦ ਜਿਹੜਾ ਮੀਡੀਆ ਸਟੈਂਡਨ ਦੇ ਵਿੱਚ ਕਿਹੜੇ ਕਿਹੜੇ ਅੰਗ ਨੇ ਉਹਨਾਂ ਦੀ ਗੱਲ ਹੋਏਗੀ ਸੋ ਇਹ ਬੜਾ ਡਿਟੇਲ ਬਹੁਤ ਇੰਪੋਰਟੈਂਟ ਚੈਪਟਰ ਹੈ ਸਾਡਾ ਛਾਤੀ ਦਾ ਕਿ ਛਾਤੀ ਚ ਕਿਹੜੇ ਕਿਹੜੇ ਅੰਗ ਨੇ ਉਹਨਾਂ ਚ ਨੁਕਸ ਪੈ ਜਾਵੇ ਤੇ ਸਾਂਝਾ ਨੁਕਸ ਮੈਂ ਦੱਸ ਦਿੱਤਾ ਆ ਸਿਮਟਮ ਤਾਂ ਉਹਦੇ ਵਿੱਚ ਹੀ ਹੋਣੇ ਨੇ ਸਿਮਟਮ ਤਾਂ ਉਹਦੇ ਵਿੱਚ ਹੀ ਹੋਣੇ ਨੇ ਪਰ ਉਹਦੇ ਵਿੱਚੋਂ ਅਸੀਂ ਪਿੱਕ ਐਂਡ ਚੂਜ਼ ਕਰਨਾ ਆ ਜੇ ਈਸੋਫੇਗਸ ਦੀ ਗੱਲ ਹੋਈ ਤੇ ਕਿਹੜੇ ਕਿਹੜੇ ਸਿਮਟਮ ਹੋਣਗੇ ਉਹਨੂੰ ਕਿਵੇਂ ਆਈਡੈਂਟੀਫਾਈ ਕਰਨਾ ਹੈ ਜੇ ਰਾਈਟ ਸਾਈਡ ਹਾਰਟ ਫੇਲਿਅਰ ਹੋਇਆ ਤੇ ਅਸੀਂ ਕਿਵੇਂ ਜੱਜ ਕੀਤਾ ਹੈਗਾ ਆ ਜੇ ਲੈਫਟ ਸਾਈਡ ਹਾਰਟ ਫੇਲਿਅਰ ਹੋਇਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਡਿਪੂ ਤੇ ਖੰਡ ਤੇ ਆਈ ਹੈ ਡਿਪੂ ਵਾਲਾ ਖੰਡ ਬੰਦ ਕਰਕੇ ਚਲਾ ਗਿਆ ਕਹਿੰਦਾ ਨੀ ਜੀ ਮੈਂ ਤੇ ਨਹੀਂ ਦਿੰਦਾ ਹਾਂਜੀ
1: ਬਿਲਕੁਲ
0: ਸਧਾਰਨ ਲੈਂਗੁਏਜ ਦੇ ਨਾਲ ਇਹ ਬਹੁਤ ਕੰਪਲੀਕੇਟਿਡ ਗੱਲਾਂ ਮੈਂ ਤੁਹਾਡੇ ਸਾਹਮਣੇ ਰੱਖਣੀਆਂ ਨੇ ਤਾਂ ਕਿ ਆਉਣ ਵਾਲੇ ਜਿਹੜੇ ਸਾਡੇ ਸੱਜਣ ਵਿੱਚ ਮੈਨੂੰ ਪਤਾ ਹੈ ਨਾ ਕਿ ਮੇਰੇ ਨਾਲ ਸਾਹਮਣੇ ਜਿਹੜੇ ਬੈਠੇ ਲੋਕ ਸੁਣ ਰਹੇ ਹੋਣਗੇ 30-35-40 ਲੋਕ ਐਵਰੇਜ ਸੁਣ ਰਹੇ ਹੁੰਦੇ ਆ ਉਹ ਮੈਡੀਕਲ ਨਾਲ ਸੰਬੰਧਿਤ ਨਹੀਂ ਹਨ ਹਾਲਾਂਕਿ ਬਹੁਤ ਸਾਰੀਆਂ ਬੱਚੀਆਂ ਨਰਸਿੰਗ ਦੇ ਵਿੱਚ ਹੈਗੀਆਂ ਨੇ ਇੱਕ ਦੋ ਡਾਕਟਰ ਨੇ ਜਾਂ ਇਸ ਤਰ੍ਹਾਂ ਹੋਮਿਓਪੈਥੀ ਮੈਡੀਕਲ ਕਾਲਜਾਂ ਦੇ ਕੁਝ ਸਟੂਡੈਂਟ ਨੇ ਇੰਡੀਆ ਤੋਂ ਉਹਨਾਂ ਦਾ ਵੀ ਮੈਸੇਜ ਮੈਨੂੰ ਕਈ ਵਾਰ ਆਏ ਨੇ ਉਹ ਪ੍ਰੋਗਰਾਮ ਸੁਣ ਰਹੇ ਹੁੰਦੇ ਨੇ ਕਾਰਨ ਇਹ ਹੁੰਦਾ ਕਿ ਮੈਡੀਕਲ ਕਾਲਜਾਂ ਵਿੱਚ ਪ੍ਰੋਫੈਸਰਾਂ ਨੇ ਜੋ ਪੜ੍ਹਾ ਕੇ ਦੱਸ ਕੇ ਅਸੀਂ ਕਰਦੇ ਹੀ ਰਹੇ ਨਾ ਪਰ ਮੇਰੀ ਕੰਡੀਸ਼ਨ ਹੋਰ ਹੁੰਦੀ ਸੀ ਮੇਰੀ ਕੰਡੀਸ਼ਨ ਇਹ ਹੁੰਦੀ ਸੀ ਮੇਰੇ ਹੁਣ ਵੀ ਸਟੂਡੈਂਟ ਕਈ ਸੁਣ ਰਹੇ ਹੋਣਗੇ ਮੇਰੀ ਕੰਡੀਸ਼ਨ ਇਹ ਹੁੰਦੀ ਸੀ ਵੀ ਜਦੋਂ ਮੈਂ ਕਲਾਸ ਵਿੱਚ ਜਾਂਦਾ ਸੀ ਨਾ ਉਸ ਵੇਲੇ ਸਭ ਤੋਂ ਪਹਿਲਾਂ ਚੀਮਾ ਸਾਹਿਬ ਉਹਨਾਂ ਨੇ ਮੈਨੂੰ ਸਵਾਲ ਉਹ ਕਰਨੇ ਆ ਜਿਹੜੇ ਪਹਿਲੀਆਂ ਕਲਾਸਾਂ ਵਾਲੇ ਪ੍ਰੋਫੈਸਰਾਂ ਤੋਂ ਰਹਿ ਗਏ ਆ ਤੇ ਸੈਟਿਸਫਾਈਡ ਨਹੀਂ ਹੋਏ ਪ੍ਰੋਫੈਸਰ ਨੂੰ ਤੇ ਆਉਂਦਾ ਆ ਪ੍ਰੋਫੈਸਰ ਬਣਿਆ ਹੀ ਹੈ ਉਹਨੂੰ ਤੇ ਪਤਾ ਹੀ ਹੈ ਪਰ ਯੈਸ ਹੀ ਇਜ਼ ਅਨਏਬਲ ਟੂ ਐਕਸਪਲੇਨ ਉਹ ਇਸ ਲੈਵਲ ਤੇ ਆ ਕੇ ਕਿ ਇਹ ਬੱਚੇ ਸਾਹਮਣੇ ਬੱਚੇ ਸਮਝ ਸਕਣ ਉਸ ਲੈਵਲ ਤੇ ਆ ਕੇ ਉਹਨਾਂ ਨੂੰ ਸਮਝਾ ਨਹੀਂ ਸਕਿਆ ਹੁੰਦਾ
1: ਬਿਲਕੁਲ ਜੀ
0: ਪਹਿਲਾਂ ਇਹ ਆਮ ਤੌਰ ਤੇ ਰੁਟੀਨ ਸੀ ਮੇਰੇ ਕਲਾਸਾਂ ਦੇ ਵਿਚ ਸਭ ਤੋਂ ਪਹਿਲਾਂ ਜਾਂਦਿਆਂ ਉਹਨਾਂ ਨੇ ਮੈਨੂੰ ਉਹ ਕੁਸਚਨ ਕਰਨੇ ਆ ਕਿ ਆਹ ਗੱਲ ਜਿਹੜਾ ਸਾਡੇ ਸਾਹਮਣੇ ਕਰੋ ਇਹਨਾਂ ਦਾ ਸਾਨੂੰ ਐਕਸਪਲੇਨੇਸ਼ਨ ਦਿਓ ਤੇ ਫਿਰ ਆਪਦਾ ਚੈਪਟਰ ਸ਼ੁਰੂ ਕਰ ਲਿਓ ਸੋ ਆਮ ਤੌਰ ਤੇ ਪਹਿਲਾਂ ਮੈਂ ਉਹ ਸਵਾਲ ਹੱਲ ਕਰਦਾ ਸੀਗਾ ਤੇ ਆਮ ਤੌਰ ਤੇ ਕਈ ਵਾਰ ਜੇ ਮੂਡ ਨਹੀਂ ਵੀ ਨਾ ਵੀ ਅੱਜ ਕਲਾਸ ਨਹੀਂ ਕਰਨੀ ਜਾਂ ਕੋਈ ਗੱਲ ਹੋ ਗਈ ਤੇ ਮੇਰੇ ਸਟੂਡੈਂਟ ਉਹਨਾਂ ਨੇ ਕਹਿੰਦੇ ਡਾਕਟਰ ਸਾਹਿਬ ਪਹਿਲਾਂ ਐਂ ਕਰਿਓ ਤੁਸੀਂ ਅੱਜ ਪੜ੍ਹਾਇਓ ਨਾ ਚੈਪਟਰ ਨਾ ਪੜ੍ਹਾਇਓ ਪਰ ਯਾਰ ਕੁਛ ਗੱਲਾਂ ਹੀ ਦੱਸ ਦਿਆ ਕਰੋ ਸਾਨੂੰ ਆ ਗਏ ਹਾਂਜੀ ਉਹ ਮੇਰੀ ਗੱਲਾਂ ਹੀ ਸੁਣਨਾ ਚਾਹੁੰਦੇ ਸੀ ਸੋ ਇਸ
1: ਬਿਲਕੁਲ
0: ਇਸ ਤਰ੍ਹਾਂ ਵੀ ਜਲਦੀ ਆ ਕਿ ਵੈਸੇ ਕਾਲਜ ਬੰਦ ਆ ਜਾਂ ਵੈਸੇ ਕੋਈ ਕਲਾਸਾਂ ਨਹੀਂ ਹੋ ਰਹੀਆਂ ਮੇਰੀ ਕਲਾਸ ਫਿਰ ਵੀ ਹੁੰਦੀ ਹੈ ਮੇਰੇ ਸਾਹਮਣੇ ਸਟੂਡੈਂਟ ਫਿਰ ਵੀ ਆ ਕੇ ਘੇਰਾ ਬਣ ਕੇ ਬਹਿ ਜਾਂਦੇ ਸੀ ਸੋ ਬੜੀ ਕਿਰਪਾ ਰਹੀ ਹੈ ਅਕਾਲਪੁਰਖ ਦੀ ਬਹੁਤ ਵੱਡਾ ਮਾਣ ਮੈਨੂੰ ਮੇਰੇ ਸਟੂਡੈਂਟਾਂ ਨੇ ਦਿੱਤਾ ਪਰ ਸਟੂਡੈਂਟ ਮੈਨੂੰ ਉਸ ਵੇਲੇ ਇਨਸਾਈਕਲੋਪੀਡੀਆ ਕਹਿੰਦੇ ਹੁੰਦੇ ਸੀ ਹੁਣ ਵੀ ਕਹਿੰਦੇ ਆ ਜੇ ਓਹਾਇਓ ਬੈਠੇ ਹੋਏ ਨੇ ਇੱਥੇ ਆਪਣੇ ਬੇ ਏਰੀਏ ਚ ਬੈਠੇ ਹੋਏ ਨੇ ਕਈ ਥਾਵਾਂ ਤੇ ਅਲੱਗ ਅਲੱਗ ਥਾਵਾਂ ਤੇ ਮੇਰੇ ਸਟੂਡੈਂਟ ਜਿਹੜੇ ਬੈਠੇ ਨੇ ਇਹ ਉਹੀ ਨੇ ਜਿਹੜੇ ਉਦੋਂ ਵੀ ਮੈਨੂੰ ਕਹਿੰਦੇ ਹੁੰਦੇ ਸੀ ਕਿ ਇਹ ਇਨਸਾਈਕਲੋਪੀਡੀਆ ਹਾਂਜੀ ਸੋ ਬੜੀ ਕਿਰਪਾ ਰਹੀ ਹੈ ਉਸ ਵੇਲੇ ਵੀ ਕਿਉਂਕਿ ਮੈਂ ਯੂਨੀਵਰਸਿਟੀ ਦਾ ਗੋਲਡ ਮੈਡਲਿਸਟ ਹਾਂ ਜਿਸ ਦਿਨ ਮੈਂ ਵੈਸੇ ਤੇ 19 ਮਹੀਨੇ ਪੜ੍ਹਾਇਆ ਉੱਥੇ ਕਾਲਜ ਦੇ ਵਿਚ ਜਿੱਥੇ ਮੈਂ ਸੀਗਾ ਆਪ ਸਟੂਡੈਂਟ ਸੀ ਉਸੇ ਕਾਲਜ ਦੇ ਵਿਚ ਮੈਂ 19 ਮਹੀਨੇ ਲਗਾਤਾਰ ਉੱਥੇ ਪੜ੍ਹਾਇਆ ਫੇਰ ਜਦ ਪੰਜਾਬ ਦੇ ਵਿਚ ਆ ਕੇ ਪਹਿਲਾ ਕਾਲਜ ਸ਼ੁਰੂ ਕੀਤਾ ਚੰਡੀਗੜ੍ਹ ਜਿਹੜਾ ਹੁਣ 26 ਸੈਕਟਰ ਚ ਚੱਲਦਾ ਕਾਲਜ ਉਹ ਮੇਰੀ ਪਹਿਲੀ ਸ਼ੁਰੂਆਤ ਹੈ ਪੰਜਾਬ ਦੇ ਵਿਚ ਮੈਂ ਪਹਿਲਾ ਲੈਕਚਰ ਹਾਂ ਤੇ ਉਹਦੇ ਡਾਇਰੈਕਟਰ ਸੀ ਡਾਕਟਰ ਕੈਸਟਰੋ ਡਾਕਟਰ ਕੈਸਟਰੋ ਮੈਨੂੰ ਅਜੇ ਸਾਰੀ 24 ਸਾਲ ਦੀ ਤੇ ਮੇਰੀ ਉਮਰ ਸੀਗੀ
1: ਡਾਕਟਰ ਕੈਸਟਰੋ ਤਾਂ ਫਿਰ ਕਿਊਬਾ ਦੇ ਹੋਏ ਡਾਕਟਰ ਸਾਹਿਬ ਉਹਨਾਂ ਦੇ ਕਾਸਟਰੋ ਤਾਂ ਉਹਨਾਂ ਦੇ ਇਹਨਾਂ ਦੇ ਨਾਂ ਹੁੰਦੇ ਸਪੈਨਿਸ਼ ਡਾਕਟਰ
0: ਕੇਰਲਾ ਦਾ ਸੀ ਉਹਨੇ ਨਾਂ ਆਪਣਾ ਕੈਸਟਰੋ ਕੁਸਟੋ ਰੱਖਿਆ ਸੀ
1: ਅੱਛਾ ਅੱਛਾ ਉਹ ਫਿਰ ਉਹ ਇਹਨਾਂ ਦਾ ਹੀ ਹੋਣਾ ਨਾ ਕਿਉਂਕਿ ਸਪੈਨਿਸ਼ ਕਲੋਨੀ ਸੀ ਨਾ ਉੱਥੇ ਇੰਡੀਆ ਦੇ ਵਿਚ ਉਸ ਵੇਲੇ ਉਹਨਾਂ ਦੇ ਉਹ ਹੋਣੀਆਂ ਨਾ ਹਾਂਜੀ
0: 32 ਸੈਕਟਰ ਦੀ ਕਲੀਨਿਕ ਹੁੰਦੀ ਸੀਗੀ ਉਹ ਡਾਇਰੈਕਟਰ ਸੀਗਾ ਉਸ ਬੋਰਡ ਦਾ ਮੈਨੂੰ ਉਹ ਕਹਿੰਦਾ ਜੀ ਡਾਕਟਰ ਸਾਹਿਬ ਤੁਸੀਂ ਇੰਜ ਕਰੋ ਪੀ ਜੋ ਤੁਸੀਂ ਬੋਲਣਾ ਹੈ ਨਾ ਕਲਾਸ ਚ ਜਾ ਕੇ ਤੁਸੀਂ ਲਿਖ ਲਓ ਉਹਦੇ ਪੁਆਇੰਟ ਲਿਖ ਲਓ ਹਾਂਜੀ ਤੇ ਕਿਉਂਕਿ ਅੱਗੇ ਬਹੁਤ ਸਾਰੇ ਕਾਰਨ ਇਹ ਸੀ ਵੀ ਅੱਗੇ ਜਿਹੜੇ ਪ੍ਰੋਫੈਸਰ ਵਗੈਰਾ ਚੈੱਕ ਕਰਦੇ ਸੀ ਨਾ ਉਹ ਵਿਚਾਰੇ ਸਟੂਡੈਂਟ ਟੈਕਨ ਨਹੀਂ ਦਿੰਦੇ ਉਹਨਾਂ ਨੂੰ ਮੈਂ ਕਿਹਾ ਭਾਈ ਡਾਕਟਰ ਸਾਹਿਬ ਜੇ ਮੈਂ ਆਪ ਖੁਦ ਹੀ ਨਹੀਂ ਸੀ ਸਮਝਦਾ ਤੇ ਮੈਂ ਇਹਨਾਂ ਨੂੰ ਸਮਝਾਉਂਗਾ ਜੀ
1: ਬਿਲਕੁਲ
0: ਮੈਂ ਜੋ ਕੁਛ ਉੱਥੇ ਪੜਾਉਣਾ ਆ ਮੈਨੂੰ ਮਾਣ ਹੈ ਉਸ ਗੱਲ ਤੇ ਮੈਂ ਉਹਨੂੰ ਐਕਸਪਲੇਨ ਵੀ ਕਰ ਸਕਦਾ ਔਰ ਇਹ ਦੇਖ ਲੋ ਵੀ ਹਰ ਥਾਂ ਤੇ ਹੀ ਜਿੱਥੇ ਜਿੱਥੇ ਵੀ ਮੈਂ ਪੜਾਇਆ ਹਰ ਥਾਂ ਤੇ ਇੰਨਾ ਮਾਣ ਮਿਲਿਆ ਵੀ ਬਹੁਤ ਜ਼ਿਆਦਾ ਔਰ ਹੁਣ ਵੀ ਮੈਂ ਬੜਾ ਧੰਨਵਾਦੀ ਹਾਂ ਕਿ ਤੁਹਾਡੇ ਰੇਡੀਓ ਦੇ ਨਾਲ ਜਾਂ ਹੋਰ ਸਭ ਰੇਡੀਓਜ਼ ਦੇ ਨਾਲ ਜਾਂ ਮੇਰੇ ਰੇਡੀਓ ਤੋਂ ਤਕਰੀਬਨ ਮੇਰਾ ਹਰੇਕ ਲੈਕਚਰ 60-70 ਲੋਕ ਤਕਰੀਬਨ ਸੁਣ ਚੁੱਕੇ ਹੁੰਦੇ ਉਸ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਚਲੋ ਠੀਕ ਹੈ ਕਮ ਸੇ ਕਮ ਕੁਝ ਲੋਕਾਂ ਤੱਕ ਤੇ ਨਾਲੇਜ ਪਹੁੰਚਿਆ ਨਾ
1: ਬਿਲਕੁਲ
0: ਲੋਕਾਂ ਤੱਕ ਪਹੁੰਚਿਆ ਤੇ ਕੋਸ਼ਿਸ਼ ਇਹ ਹੈ ਵੀ ਜਿੰਨਾ ਵੱਧ ਤੋਂ ਵੱਧ ਲੋਕ ਇਸ ਨੂੰ ਸੁਣਨ ਇਸ ਦੀ ਜਾਣਕਾਰੀ ਹਾਸਲ ਕਰਨ ਤੇ ਉਹਦਾ ਫਾਇਦਾ ਹੋਏ ਪਬਲਿਕ ਨੂੰ
1: ਡਾਕਟਰ ਸਾਹਿਬ ਆਪਣੇ ਕੋਲ ਥੋੜੇ ਜਿਹਾ ਸੈਕਿੰਡ ਰਹਿ ਗਏ ਆ ਅਗਲਾ ਲੈਕਚਰ ਜਿਹੜਾ ਸਾਡਾ ਹੋਣਾ ਨਾ ਉਹਦੇ ਵਿੱਚ ਆਪਾਂ ਗੱਲ ਕਰਨੀ ਆ ਲਿੰਫੋਮਾ ਦੇ ਉੱਤੇ
0: ਹਾਂਜੀ
1: ਲਿੰਫੋਮਾ ਹਾਂਜੀ
0: ਲਾਈਫੋਮਾ
1: ਉਹਦੇ ਤੇ ਜਿਹੜਾ ਅਗਲਾ ਲੈਕਚਰ ਹੈ ਯਾਦ ਰੱਖਿਓ ਆਪਾਂ ਇਹਦੇ ਬਾਰੇ ਚ ਗੱਲ ਕਰਨੀ ਆ
0: ਬਹੁਤ ਵਧੀਆ ਗੱਲ ਮੇਰੇ ਕੋਲ ਇੱਕ ਪੇਸ਼ੈਂਟਸ ਵੀ ਨੇ ਮੈਂ ਹੁਣੇ ਉਸ ਤੋਂ ਬਾਅਦ ਉਹਨਾਂ ਦੀ ਅਪੁਆਇੰਟਮੈਂਟ ਵੀ ਹੈ ਮੇਰੇ ਕੋਲ ਕੈਂਸਰ ਦਾ ਪੇਸ਼ੈਂਟ ਆ ਔਰ ਮੈਂ ਉਹਦੇ ਡਿਟੇਲ ਦੇ ਵਿੱਚ ਮੈਂ ਗੱਲ ਕਰਾਂਗਾ ਠੀਕ ਹੈ ਕੋਈ ਗੱਲ ਨਹੀਂ ਨੈਕਸਟ ਚੈਕਰ ਆਪਣਾ ਸ਼ੁਰੂ ਹੋ ਚੁੱਕਾ ਹੋਰ
1: ਦੋਸਤ
0: ਮਿਹਰਬਾਨੀ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਪਰਾਖਾ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦੇ ਹਾਂ ਔਰ ਇਹ ਤਾਂ ਬੇਨਤੀ ਕਰ ਹੀ ਚੁੱਕੇ ਹਾਂ ਵੀ ਭਾਈ ਹੋਰ ਸੱਜਣਾ ਮਿੱਤਰਾਂ ਨੂੰ ਵੀ ਦੱਸੋ ਵੀ ਸੁਣ ਲੈਣ ਤੇ ਉਹ ਵੀ ਇਸ ਗੱਲ ਤੋਂ ਲਾਭ ਉਠਾ ਲੈਣ ਤੁਹਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਹੈ ਇਲਾਜ ਕਰਾਉਂਦੇ ਥੱਕ ਗਏ ਹੋ ਜਾਂ ਕੋਈ ਟ੍ਰੀਟਮੈਂਟ ਕਾਮਯਾਬ ਨਹੀਂ ਹੋ ਰਿਹਾ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਮੈਨੂੰ ਕਾਲ ਕਰ ਸਕਦੇ ਹੋ 4086871899 ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਜੀ ਡਾਕਟਰ ਸਾਹਿਬ ਥੈਂਕ ਯੂ ਸੋ ਮਚ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਥੈਂਕ ਯੂ ਦੇ ਭੈਣੋ ਭਰਾਵੋ ਸਰੋਤਿਓ ਤੁਹਾਡਾ ਵੀ ਧੰਨਵਾਦ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਕੋਸ਼ਿਸ਼ ਕਰਿਆ ਕਰੋ ਆਪਣੇ ਯਾਰਾਂ ਦੋਸਤਾਂ ਕਿਉਂਕਿ ਮੁੱਢਲੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਕੀਮਤੀ ਚੀਜ਼ਾਂ ਜਿਹੜੀਆਂ ਸੁਣਾਈਆਂ ਜਾਂਦੀਆਂ ਇਹਦਾ ਫਾਇਦਾ ਉਠਾਓ ਬੜੀ ਮਿਹਰਬਾਨੀ ਡਾਕਟਰ ਸਾਹਿਬ ਬੜੀ ਮਿਹਰਬਾਨੀ ਚੀਮਾ ਸਾਹਿਬ ਥੈਂਕ ਯੂ ਜੀ
0: ਬਹੁਤ ਸ਼ੁਕਰੀਆ
1: ਜੀ ਥੈਂਕ ਯੂ

0: ਦੀ ਸ਼ੁਰੂਆਤ ਕਰਦੇ ਜੀ, ਖਬਰਾਂ ਵੱਲ ਚੱਲਦੇ ਆ। ਲਾਲ ਸਿੰਘ ਚੀਮਾ ਹੋਣਾ ਦੇ ਨਾਲ ਮਿਲਦੇ ਆ ਜੀ, ਕੀ ਕਹਿੰਦੇ ਆ। ਲਓ ਜੀ, ਲਾਲ ਸਿੰਘ ਚੀਮਾ ਹੋਣੀ ਚੀਮਾ ਸਾਹਿਬ।
1: ਹਾਂਜੀ,
0: ਸਤਿ ਸ੍ਰੀ ਅਕਾਲ ਜੀ, ਵੈਲਕਮ ਜੀ, ਇਹਨੂੰ ਠੀਕ ਹੋ ਗਿਆ ਜੀ?
1: ਜੀ ਖਾਕ ਸਾਹਿਬ ਜੀ, ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ। ਖੋਲੋ ਜੀ ਕੰਪਿਊਟਰ ਨਾਲ ਹੀ ਚੀਮਾ ਸਾਹਿਬ
1: ਜੀ। ਜੀ ਬਿਲਕੁਲ,
0: ਓਕੇ ਠੀਕ, ਮੈਂ ਕੱਟਿਆ ਨਾ ਗਿਆ। ਆਪਣੇ ਕੋਲ ਮਿੰਟ ਸਾਰੇ 15 ਕੀ ਰਹਿ ਗਏ, 16 ਮਿੰਟ
1: ਕੋਈ ਨੀ, ਆਪਾਂ ਮੁੱਟ ਮੁੱਟੀਆਂ ਕਰ ਦਿੰਦੇ
0: ਹਾਂ। ਦੋਸਤੋ, ਚੀਮਾ ਸਾਹਿਬ ਜੁੜ ਗਏ ਜੀ ਸਾਡੇ ਨਾਲ, ਤੇ ਖਬਰਾਂ ਵੱਲ ਥੋੜਾ ਜਿਹਾ ਲੈਪਟਾਪ ਨੂੰ ਨਿਗਾਹ ਮਾਰ ਰਿਹਾ ਤੇ ਆ ਜਾਂਦੇ ਆ, ਤੇ ਆਪਾਂ ਮੋਟੀਆਂ ਮੋਟੀਆਂ ਖਬਰਾਂ ਜਿਹੜੀਆਂ ਉਹ ਅੱਜ ਕਰ ਲਾਂਗੇ, ਕਿਉਂਕਿ ਕੁਛ ਡਿਫੀਕਲਟੀ ਸਾਡੇ ਸਿਸਟਮ ਚ ਪੈ ਗਈ ਸੀ ਤੇ ਪਤਾ ਨੀ, ਮੈਂ ਤੇ ਆਰਾਮ ਨਾਲ ਗਾਣੇ ਲਾ ਕੇ ਬੈਠਾ ਸੀ, ਉਹ ਇਕਦਮ ਨਿਗਾਹ ਪਈ ਨਹੀਂ ਚੱਲ ਰਿਹਾ ਸੀ। ਸੋ ਪ੍ਰਭ ਜੋ ਥੈਂਕ ਯੂ, ਬੇਟੇ ਮੇਰੇ ਦਾ ਉਹਨੇ ਆ ਕੇ ਸੈੱਟ ਕਰ ਦਿੱਤਾ। ਸੋ ਹੁਣ ਪ੍ਰੋਗਰਾਮ ਜਿਹੜਾ ਉਹ ਠੀਕ ਹੋ ਗਿਆ, ਤੇ ਇਸ ਤੋਂ ਬਾਅਦ ਡਾਕਟਰ ਸਾਹਿਬ ਨੇ ਵੀ ਆਉਣਾ, ਚੀਮਾ ਸਾਹਿਬ ਕੁਝ ਸਾਰੇ ਮਨੋਮਤ 15 ਕੁ ਮਿੰਟ ਹੀ ਆ, 15 ਕੁ ਮਿੰਟਾਂ ਚ ਦੇਖਦੇ ਕਿੰਨੀ ਕਵਰੀ ਹੋ ਸਕਦੀ ਆ। ਨਾਲ ਹੀ ਚੀਮਾ ਸਾਹਿਬ
1: ਜੀ। ਜੀ ਬਿਲਕੁਲ,
0: ਓਕੇ ਠੀਕ, ਮੈਂ ਕੱਟਿਆ ਨਾ ਗਿਆ। ਆਪਣੇ ਕੋਲ ਮਿੰਟ ਸਾਰੇ 15 ਕੀ ਰਹਿ ਗਏ, 16 ਮਿੰਟ
1: ਕੋਈ ਨੀ, ਆਪਾਂ ਮੁੱਟ ਮੁੱਟੀਆਂ ਕਰ ਦਿੰਦੇ ਹਾਂ।
0: ਦੋਸਤੋ, ਚੀਮਾ ਸਾਹਿਬ ਜੁੜ ਗਏ ਜੀ ਸਾਡੇ ਨਾਲ, ਤੇ ਖਬਰਾਂ ਵੱਲ ਥੋੜਾ ਜਿਹਾ ਲੈਪਟਾਪ ਨੂੰ ਨਿਗਾਹ ਮਾਰ ਰਿਹਾ ਤੇ ਆ ਜਾਂਦੇ ਆ, ਤੇ ਆਪਾਂ ਮੋਟੀਆਂ ਮੋਟੀਆਂ ਖਬਰਾਂ ਜਿਹੜੀਆਂ ਉਹ ਅੱਜ ਕਰ ਲਾਂਗੇ, ਕਿਉਂਕਿ ਕੁਛ ਡਿਫੀਕਲਟੀ ਸਾਡੇ ਸਿਸਟਮ ਚ ਪੈ ਗਈ ਸੀ ਤੇ ਪਤਾ ਨੀ, ਮੈਂ ਤੇ ਆਰਾਮ ਨਾਲ ਗਾਣੇ ਲਾ ਕੇ ਬੈਠਾ ਸੀ, ਉਹ ਇਕਦਮ ਨਿਗਾਹ ਪਈ ਨਹੀਂ ਚੱਲ ਰਿਹਾ ਸੀ। ਸੋ ਪ੍ਰਭ ਜੋ ਥੈਂਕ ਯੂ, ਬੇਟੇ ਮੇਰੇ ਦਾ ਉਹਨੇ ਆ ਕੇ ਸੈੱਟ ਕਰ ਦਿੱਤਾ। ਸੋ ਹੁਣ ਪ੍ਰੋਗਰਾਮ ਜਿਹੜਾ ਉਹ ਠੀਕ ਹੋ ਗਿਆ, ਤੇ ਇਸ ਤੋਂ ਬਾਅਦ ਡਾਕਟਰ ਸਾਹਿਬ ਨੇ ਵੀ ਆਉਣਾ, ਚੀਮਾ ਸਾਹਿਬ ਕੁਝ ਸਾਰੇ ਮਨੋਮਤ 15 ਕੁ ਮਿੰਟ ਹੀ ਆ, 15 ਕੁ ਮਿੰਟਾਂ ਚ ਦੇਖਦੇ ਕਿੰਨੀ ਕਵਰੀ ਹੋ ਸਕਦੀ ਆ, ਉਹਨੀ ਕੋਸ਼ਿਸ਼ ਕਰਦੇ ਆ ਜੀ ਤੁਹਾਡੇ ਨਾਲ ਜੀ। ਚੀਮਾ ਸਾਹਿਬ

0: ਤੇ ਪਤਾ ਨੀ ਮੈਂ ਤੇ ਆਰਾਮ ਨਾਲ ਗਾਣੇ ਲਾ ਕੇ ਬੈਠਾ ਸੀ, ਉਹ ਇਕਦਮ ਨਿਗਾਹ ਪਈ ਨਹੀਂ ਚੱਲ ਰਿਹਾ ਸੀ। ਸੋ ਪ੍ਰਭ ਜੋ ਥੈਂਕ ਯੂ ਬੇਟੇ ਮੇਰੇ ਦਾ, ਉਹਨੇ ਆ ਕੇ ਸੈੱਟ ਕਰ ਦਿੱਤਾ ਹੈ। ਸੋ ਹੁਣ ਪ੍ਰੋਗਰਾਮ ਜਿਹੜਾ ਉਹ ਠੀਕ ਹੋ ਗਿਆ, ਤੇ ਇਸ ਤੋਂ ਬਾਅਦ ਡਾਕਟਰ ਸਾਹਿਬ ਨੇ ਵੀ ਆਉਣਾ, ਚੀਮਾ ਸਾਹਿਬ ਖੁਦ ਸਾਰੇ ਮਨੁਮਤ 15 ਮਿੰਟ ਹੀ ਆ, ਤੇ 15 ਮਿੰਟਾਂ ਹੀ ਦੇਖਦੇ ਕਿੰਨੀ ਕਵਰੀ ਹੋ ਸਕਦੀ ਆ, ਉਨੀ ਕੋਸ਼ਿਸ਼ ਕਰਦੇ ਆ ਜੀ ਤੁਹਾਡੇ ਨਾਲ। ਜੀ ਚੀਮਾ ਸਾਹਿਬ
1: ਜੀ, ਕਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸਰੋਤੇ ਵੀਰਾਂ ਨੂੰ, ਸਾਡੀ ਟੀਮ ਦੇ ਮੈਂਬਰਾਂ ਨੂੰ ਤੇ ਖਬਰਾਂ ਸਾਰਾ ਕਾਕ ਸਾਹਿਬ ਜੀ। ਅੱਜ ਕੋਲ ਟਾਈਮ ਆਪਣੇ ਕੋਲ ਥੋੜਾ ਆਇਆ, ਆਪਾਂ ਦੁਬਾਰਾ ਕਾਲੀ ਕਾਲੀ ਕਰ ਦੇਣੀ ਆ, ਜਿਹਦੇ ਵਿੱਚ ਕਾਕ ਸਾਹਿਬ ਜੀ ਅੱਜ ਟਰੰਪ ਸਾਹਿਬ ਨੇ, ਤੁਹਾਨੂੰ ਪਤਾ ਪਈ ਉਹ ਸਾਲ ਬਾਅਦ ਜਿਹੜੀ ਹੁੰਦੀ ਆ ਉਹ ਆਪਣੇ ਦੇਸ਼ ਦੀ ਜਿਹੜੀ ਹਾਲਾਤ ਉਹ ਦੱਸ ਦਿੰਦੇ ਆ ਕਿ ਮੈਂ ਇੰਨੀ ਕੁ ਤਰੱਕੀ ਕਰ ਲਈ, ਇੰਨਾ ਕੁ ਪਿੱਛੇ ਨੂੰ ਮੁੜ ਗਿਆ। ਤੇ ਇਹਦੇ ਵਿੱਚ ਜਿਹੜੀ ਆ ਟਰੰਪ ਸਾਹਿਬ ਨੇ ਅੱਜ ਦੀ ਰਿਪੋਰਟ ਦੇ ਵਿੱਚ ਕਿਹਾ, ਟੀਵੀ ਦੇ ਉੱਤੇ ਉਹਨਾਂ ਨੇ ਨਜ਼ਰ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਆਪਣੀ ਪਿੱਠ ਥਾਪੜੀ ਤੇ ਕਿਹਾ ਕਿ ਮੈਂ ਆਹ ਵੀ ਕਰਤਾ, ਮੈਂ ਉਹ ਵੀ ਕਰਤਾ, ਯੂਕਰੇਨ ਦੀ ਲੜਾਈ ਬੰਦ ਕਰਾ ਦਿਆਂਗਾ, ਇਹ ਕਰ ਦਿਆਂ, ਇਸ ਤਰ੍ਹਾਂ ਦੀਆਂ ਗੱਲਾਂ ਬਾਤ ਕਰਕੇ ਫਿਰ ਅਖੀਰ ਦੇ ਵਿੱਚ ਉਹ ਕਹਿੰਦੇ ਪਏ ਇਜ਼ਰਾਇਲ ਦੇ ਜਿਹੜੇ ਆ ਅਖੀਰਲਾ ਕੈਦੀ, ਭਾਵੇਂ ਉਹਦੀ ਲਾਸ਼ ਹੀ ਵਾਪਸ ਗਈ ਆ ਇਜ਼ਰਾਇਲ ਨੂੰ, ਪਰ ਉਹ ਅਖੀਰਲਾ ਜਿਹੜਾ ਕੈਦੀ ਸੀਗਾ ਉਹਨਾਂ ਨੇ ਬਣਾਇਆ, ਉਹ ਵੀ ਛਡਾ ਲਿਆ ਆ ਅੱਜ। ਤੇ ਇਹਦੇ ਨਾਲ ਖਾਕ ਸਾਹਿਬ ਦੀ ਜਿਹੜੀ ਗੱਲ ਜ਼ਿਆਦਾ ਉਭਰ ਕੇ ਆਪਣੇ ਸਾਹਮਣੇ ਆਈ ਆ, ਉਹ ਟਰੰਪ ਸਾਹਿਬ ਨੇ ਜਿਹੜੀ ਆਪਾਂ ਉਹ ਗੱਲ ਕਰਦੇ ਸੀ ਨਾ ਕਾਫੀ ਦੇਰ ਤੋਂ, ਤਕਰੀਬਨ 2 ਮਹੀਨਿਆਂ ਤੋਂ, ਕਿ ਇਹਦੀਆਂ ਅੱਖਾਂ ਪਹਿਲਾਂ ਉਹ ਸੱਜੀ ਅੱਖ ਨਹੀਂ ਸੀ ਉਗੜਦੀ ਹੁੰਦੀ, ਫਿਰ ਦੋਨੇ ਅੱਖਾਂ ਉਗੜਨ ਹਟ ਗਈਆਂ, ਤੇ ਅੱਜ ਫਿਰ ਉਹਨਾਂ ਨੇ ਉਹ ਕਹਿ ਹੀ ਦਿੱਤੀ ਗੱਲ, ਕਹਿੰਦੇ ਵੀ ਲੋਕ ਕਹਿੰਦੇ ਆ ਵੀ ਮੈਂ ਮੇਰੀਆਂ ਅੱਖਾਂ ਨੀ ਖੁੱਲਦੀਆਂ, ਕਹਿੰਦਾ ਨਹੀਂ ਖੁੱਲਦੀ ਉਹ ਮੈਂ ਜਾਣ ਕੇ ਮੀਟ ਲੈਣਾ।
0: ਟਰੰਪ ਸਾਹਿਬ ਜਿੱਦਾਂ ਕਮੇਡੀਅਨ ਵੀ ਹੈਗੇ ਆ,
1: ਹਾਂਜੀ ਹਾਂਜੀ ਹਾਂਜੀ ਹਾਂਜੀ। ਸੋ ਇਹ ਸੀ ਉਹਨਾਂ ਦੀ ਮੋਟੀ ਮੋਟੀ ਖਬਰ, ਤੇ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਖਾਕ ਸਾਹਿਬ ਜੀ, ਟਰੰਪ ਸਾਹਿਬ ਦੇ ਨਾਲ ਜੁੜੀ ਇਹ ਆ, ਟਰੰਪ ਸਾਹਿਬ ਕਹਿੰਦੇ ਸੀ ਕਿ ਇਰਾਨ ਉਪਰ ਹਮਲਾ ਕਰਨ ਦੀ ਤਿਆਰੀ ਵਿਚ ਹੈਗਾ ਆ ਉਹ, ਤੇ ਕਈ ਅਮਰੀਕੀ ਜਹਾਜ਼ ਆ ਜਿਹੜੇ ਉਹਨੇ ਉਥੇ ਲੈ ਗਿਆ ਆ, ਉਧਰਲੇ ਪਾਸੇ ਨੂੰ ਕੁਛ ਪਹੁੰਚ ਗਏ ਆ ਤੇ ਕੁਛ ਅਜੇ ਰਾਹ ਤੇ ਆ, ਪਰ ਅਜੇ ਤੱਕ ਕੋਈ ਮੁੱਦਾ ਜਿਹੜਾ ਉਹ ਤਿਆਰ ਨਹੀਂ ਕੀਤਾ ਗਿਆ ਕਿ ਮੈਂ ਕਾਰਨ ਜਿਹਨੂੰ ਆਪਾਂ ਕਹਿੰਦੇ ਆ ਕਿ ਜਿਹਦੇ ਜਿਹਨੂੰ ਕਾਰਨ ਜਾਂ ਬਹਾਨਾ ਬਣਾ ਕੇ ਉਹ ਉਹਨਾਂ ਤੇ ਹਮਲਾ ਕਰ ਸਕੇ, ਤੇ ਬਹਾਨਾ ਜਿਹੜਾ ਉਹ ਸਮੇਂ ਤੋਂ ਤੁਹਾਨੂੰ ਪਤਾ ਵੀ ਸਮੇਂ ਸਮੇਂ ਬਦਲਦਾ ਰਹਿੰਦਾ, ਅਸਲੀ ਤਾਂ ਮੁੱਦਾ ਜਿਹੜਾ ਹੁੰਦਾ ਉਹ ਤੇਲ ਦਾ ਜਾਂ ਕਿਸੇ ਕੋਲ ਜਿਹੜੇ ਕੋਲ ਹੋਰ ਖਣਿਜ ਪਦਾਰਥ ਵਗੈਰਾ ਹੁੰਦੇ ਆ, ਮੁੱਦਾ ਤਾਂ ਸਾਰਾ ਉਹ ਲੁੱਟਣ ਦਾ ਹੁੰਦਾ ਆ, ਤੇ ਪਰ ਉਹਦੇ ਨਾਲ ਫਿਰ ਉਹ ਮੁੱਦਾ ਨੀ ਨਾ ਸਾਹਮਣੇ ਲਿਆਂਦਾ ਜਾਂਦਾ, ਪਬਲਿਕ ਤੋਂ ਲੁਕੋ ਰੱਖਿਆ ਜਾਂਦਾ, ਉਹਨੂੰ ਕਿਸੇ ਤਰ੍ਹਾਂ ਦੇ ਹੋਰ ਬਹਾਨੇ ਬਣਾ ਕੇ ਜਿਹੜਾ ਉਹਦੇ ਤੇ ਹਮਲਾ ਕਰਕੇ ਉਹ ਮਾਲ ਲੁੱਟਿਆ ਜਾਂਦਾ। ਤੇ 2 ਜਨਵਰੀ ਵਾਲੇ ਦਿਨ ਖਾਕ ਸਾਹਿਬ ਜਿੱਦਣ ਇਰਾਨ ਦੇ ਵਿੱਚ ਤੁਹਾਨੂੰ ਪਤਾ ਵੀ ਲੋਕ ਬਹੁਤ ਸਾਰੇ ਸੜਕਾਂ ਤੇ ਆ ਗਏ ਸੀਗੇ ਵੱਡੀ ਗਿਣਤੀ ਦੇ ਵਿੱਚ, ਤੇ ਉਹ ਜਿਹੜੇ ਵੱਡੀ ਗਿਣਤੀ ਦੇ ਲੋਕ ਸੀਗੇ ਫਿਰ ਗੌਰਮੈਂਟ ਨੇ ਉੱਥੇ ਵੀ ਤੁਹਾਨੂੰ ਪਤਾ ਵੀ ਉਹਨਾਂ ਨੇ ਕਾਬੂ ਪਾ ਲਿਆ, ਤੇ ਇਰਾਨ ਨੇ ਵੀ ਟਰੰਪ ਨੂੰ ਥੋੜਾ ਜਿਹਾ ਉਹ ਜਿਹੜਾ ਕਹਿਤਾ ਸੀਗਾ ਵੀ ਅਸੀਂ ਘੱਟ ਨਹੀਂ ਕਰਨੀ, ਕਿਉਂਕਿ ਖਾਕ ਸਾਹਿਬ ਜੀ ਜਿਹੜਾ ਸਾਊਦੀ ਅਰਬ ਤੇ ਇਜ਼ਰਾਈਲ ਆ ਤੇ ਉਹ ਕਟਰ ਵਗੈਰਾ ਹੈਗਾ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੀ ਆ ਆਪਣੀ ਅਮਰੀਕਾ ਦੇ ਕਾਫੀ ਜਿਹੜੇ ਬੇਸ ਹੈਗੇ ਆ ਮਿਲਟਰੀ ਦੇ, ਸੋ ਉੱਥੇ ਇੱਕ ਚੱਕਰ ਉਹ ਮਤਲਬ ਜਿਹੜੀ ਆ ਉਹਦੀ ਇਰਾਨ ਦੀ ਪਹੁੰਚ ਹੈਗੀ ਆ, ਤੁਹਾਨੂੰ ਪਤਾ ਵੀ ਜੇ ਤਕੜਾ 5-7 ਮਾਰੇ ਤਾਂ ਮੋਹਰੇ ਮਾੜਾ ਇੱਕ ਅੱਧਾ ਵੀ ਮਾਰ ਦੇਵੇ ਤਾਂ ਉਹਦੇ ਨਾਲ ਫਿਰ ਨੱਕ ਨੂੰ ਕਈ ਵਾਰੀ ਜਿਹੜਾ ਉਹ ਕਹਿੰਦਾ ਹੁੰਦਾ ਬੇਇੱਜ਼ਤੀ ਹੋ ਜਾਂਦੀ ਹੁੰਦੀ ਆ। ਸੋ ਇਹ ਅਜੇ ਤੀਕਰ ਜਿਹੜੀ ਆ ਗੱਲਬਾਤ ਸੌਗ ਰਹੀ ਆ, ਤੇ ਤੁਹਾਨੂੰ ਪਤਾ ਪਈ ਉਹ ਜੇ ਇਰਾਨ ਇਹ ਵੀ ਕਹਿ ਦਿੰਦਾ ਪੀ ਜੇ ਤੂੰ ਮੇਰੇ ਪੱਥਰ ਮਾਰੇਗਾ ਇੱਟ ਮਾਰੇਗਾ ਤਾਂ ਮੈਂ ਪੱਥਰ ਤਾਂ ਸ਼ਾਇਦ ਨਾ ਮਾਰ ਸਕਾਂ ਪਰ ਰੋੜੇ ਰਾੜੇ ਤਾਂ ਮੋਹਰਿਓ ਮਾਰੂੰਗਾ ਹੀ। ਸੋ ਇਸ ਤਰ੍ਹਾਂ ਜਿਹੜਾ ਆ ਉਹ ਇੱਥੇ ਕਈ ਗੱਲਬਾਤ ਹੈਗੀ ਆ, ਤੇ ਪਹਿਲਾਂ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ ਉਦੋਂ ਜਦੋਂ ਸਟ੍ਰਾਈਕ 2 ਜਨਵਰੀ ਨੂੰ ਹੋਈ ਸੀ ਇਰਾਨ ਦੇ ਵਿੱਚ ਉਦੋਂ ਇਹ ਵੀ ਕਿਹਾ ਸੀਗਾ ਕਿ ਵੀ ਆਰ ਲੌਕਡ ਐਂਡ ਲੋਡਡ ਐਂਡ ਰੈਡੀ ਟੂ ਗੋ। ਇਥੋਂ ਤੱਕ ਧਮਕੀ ਆ ਜਿਹੜੀ ਇਰਾਨ ਨੂੰ ਦੇ ਦਿੱਤੀ ਸੀਗੀ ਟਰੰਪ ਸਾਹਿਬ ਨੇ, ਤੇ ਫੇਰ ਪਤਾ ਨੀ ਠੰਡਾ ਹੋ ਗਿਆ ਕੰਮ, ਇਹ ਠੰਡਾ ਪਤਾ ਨੀ ਕਿਉਂ ਹੋ ਗਿਆ ਸੀਗਾ, ਜਾਂ ਤਾਂ ਮੋਹਰਿਓ ਫਿਰ ਉਹ ਤੁਹਾਨੂੰ ਪਤਾ ਉਹਨਾਂ ਦੇ ਜਵਾਬ ਜਿਹੜੇ ਆ ਉਹ ਟਰੰਪ ਦੇ ਮੀਟ ਨਹੀਂ ਆਏ ਹੋਣੇ ਤੇ ਉਹਨੇ
0: ਪਹੁੰਚ ਗਿਆ।
1: ਹਾਂਜੀ ਹਾਂਜੀ ਉਹ ਵੀ ਗੱਲ ਤੁਹਾਡੀ ਠੀਕ ਆ, ਉਹ ਗ੍ਰੀਨਲੈਂਡ ਨਾਲ ਵੀ ਰੌਲਾ ਪਾ ਲਿਆ ਸੀਗਾ। ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਆ ਖਾਕ ਸਾਹਿਬ ਜੀ, 30 ਜਨਵਰੀ ਵਾਲੇ ਦਿਨ ਅਮਰੀਕਾ ਵਿਚ ਜਿਹੜਾ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਸਟ੍ਰਾਈਕ ਆ ਉਹ ਲੀਕੀ ਜਾ ਰਹੀ ਆ।
0: ਚੀਮਾ ਇੱਕ ਮੈਨੂੰ ਦੱਸਿਓ ਗੱਲ ਨੂੰ, ਟਰੰਪ ਸਾਹਿਬ ਆਪਣੀ ਮਰਜ਼ੀ ਦੇ ਫੈਸਲੇ ਆਪਣੀ ਮਰਜ਼ੀ ਦੇ ਲੈ ਸਕਦੇ, ਲੋੜ ਨੀ ਕਾਂਗਰਸ ਜਾਂ ਸੈਨੇਟਰ ਨੂੰ ਪੁੱਛਣ ਦੀ ਹੁੰਦੀ ਕਿ ਜੇ ਮਤਾ ਪਾਸ ਕੀਤਾ ਜਾਵੇ ਤੇ ਅਟੈਕ ਕਰਨਾ ਜਾਂ ਨਹੀਂ ਕਰਨਾ, ਕੋਈ ਲੋੜ ਨਹੀਂ ਹੁੰਦੀ
1: ਨਹੀਂ ਹੁੰਦੀ ਆ ਜੀ, ਪਰ ਉਹ ਟਰੰਪ ਸਾਹਿਬ ਤੁਹਾਨੂੰ ਪਤਾ ਮੰਨਦੇ ਮੁੰਦੇ ਨੀ, ਉਹ ਲੋੜ ਤਾਂ ਹੁੰਦੀ ਆ ਜਦੋਂ ਤੁਸੀਂ ਵਾਰ ਡਿਕਲੇਅਰ ਕਰਦੇ ਆ

0: ਸਾਥੀਓ ਦੇ ਬਹੁਤ ਜਿਹਨੂੰ ਲੂਪ ਹੋਲ ਕਹਿੰਦੇ ਆ ਨਾ, ਬਹੁਤ ਚੋਰ ਬੋਰੀਆਂ ਜਿਹਨੂੰ ਕਹਿ ਦਿੰਦੇ ਉਹ ਹੈਗੀਆਂ
1: ਕਾਨੂੰਨ ਦੇ ਵਿੱਚ ਹੈਗੀਆਂ।
0: ਹਾਂਜੀ ਕਾਨੂੰਨ ਦੇ ਵਿੱਚ ਹੈਗੀਆਂ, ਪਰ ਤੁਹਾਨੂੰ ਪਤਾ ਵੀ ਕਾਨੂੰਨ ਕੌਣ ਮੰਨਦਾ, ਜਿਹਦੇ ਕੋਲ ਪਾਪ ਹੁੰਦੀ ਆ ਉਹ ਨਹੀਂ ਮੰਨਦੇ। ਤੇ ਬਾਕੀ ਤੁਹਾਨੂੰ ਪਤਾ ਵੀ ਜਿਹੜੇ ਸਰਮਾਏਦਾਰ ਆ ਉਹਨਾਂ ਦਾ ਰਾਜ ਆ ਅਮਰੀਕਾ ਦੇ ਵਿੱਚ, ਤੇ ਉਹ ਸਾਰਿਆਂ ਦੇ ਕਿਸੇ ਨੇ ਉੱਥੋਂ ਜਾ ਕੇ ਤੇਲ ਲੁੱਟਣਾ, ਕਿਸੇ ਨੇ ਕੁਛ ਲੁੱਟਣਾ, ਕਿਸੇ ਨੇ ਉਹਨਾਂ ਦੇ ਮਿਊਜ਼ੀਅਮ ਚੋਂ ਸਮਾਨ ਚੱਕ ਕੇ ਲਿਆਉਣਾ ਕੁਛ ਹੋਣਾ। ਸੋ ਹਰੇਕ ਨੂੰ ਉਹ ਮਾੜੀ ਮੋਟੀ ਆ ਜਿਹੜੀ ਉਹ ਫੁੱਲੀਆਂ ਪੈ ਜਾਂਦੀਆਂ, ਤੇ ਫਿਰ ਉਹ ਚੁੱਪ ਕਰਕੇ ਕਹਿੰਦੇ ਕੋਈ ਨੀ ਯਾਰ, ਜੇ ਨਹੀਂ ਵੀ ਇਹਨੇ ਕਾਂਗਰਸ ਤੋਂ ਲਈ ਪਰਮਿਸ਼ਨ ਕੋਈ ਗੱਲ ਨੀ, ਤੇ ਆਪਾਂ ਮਾਲ ਲੁੱਟਣਾ ਸੀ ਉਹ ਆਪਾਂ ਨੂੰ ਮਿਲ ਗਿਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੈਗੀਆਂ। ਤੇ ਤੀਹ ਹੁਣ ਜਿਹੜੀ ਉਹ ਖਾਕ ਸਾਹਿਬ ਜੀ 30 ਜਨਵਰੀ ਨੂੰ ਇੱਕ ਜਿੱਦਾਂ ਆਪਣੇ ਮਿਨੀਸੋਟਾ ਸੂਬੇ ਦੇ ਵਿੱਚ ਸਟ੍ਰਾਈਕ ਨਹੀਂ ਹੋਈ ਸੀਗੀ, ਉੱਥੇ ਆ ਪਿਛਲੇ ਫ੍ਰਾਈਡੇ ਹੋਈ ਸੀ, ਜਿਹਦੇ ਵਿੱਚ ਉੱਥੋਂ ਦੇ ਲੋਕਾਂ ਨੇ ਜਿਹੜੇ ਆਪਣੇ ਬਿਜ਼ਨਸ ਆਪੇ ਬੰਦ ਕਰ ਦਿੱਤੇ ਸੀਗੇ, ਅਸੀਂ ਕੁਛ ਵੇਚਣਾ ਹੀ ਨਹੀਂ, ਤੇ ਉਹ ਸਾਰੇ ਬੰਦ ਕਰ ਦਿੱਤੇ ਸੀਗੇ ਉੱਥੇ। ਤੇ ਹੁਣ ਖਾਕ ਸਾਹਿਬ ਜਿਹੜੀ ਹੈ 30 ਜਨਵਰੀ ਨੂੰ ਆ ਰਿਹਾ ਫ੍ਰਾਈਡੇ ਕੱਲ ਨੂੰ ਆ, ਉਹਦੇ ਵਿੱਚ ਸਾਰੇ ਦੇਸ਼ ਦੇ ਵਿੱਚ ਸਾਰੇ ਅਮਰੀਕਾ ਦੇ ਵਿੱਚ ਇਹਨੂੰ ਕਿਹਾ ਗਿਆ ਇਕਨੋਮਿਕ ਬਲੈਕ ਆਊਟ। ਇਹ ਨਾ ਇਹਨੂੰ ਦਿੱਤਾ ਰਿਹਾ, ਤੇ ਇਹ ਹੁਣ ਜੇ ਉਸ ਹਿਸਾਬ ਨਾਲ ਹੋਊਗੀ ਤੇ ਖਾਕ ਸਾਹਿਬ ਜੀ ਇਹ ਸਾਰਾ ਜਿਹੜਾ ਮਸਲਾ ਤਾਂ ਖਾਕ ਸਾਹਿਬ ਜੀ ਇਹ ਆਇਸ਼ ਦਾ ਹੀ ਆ, ਜਿਹੜੇ ਆਇਸ਼ ਕਰਮ ਕਰ ਰਿਹਾ ਉਹਦੇ ਵਿਰੋਧ ਦੇ ਵਿੱਚ ਇਹ ਸਟ੍ਰਾਈਕ ਹੋਣੀ ਆ। ਪਰ ਖਾਕ ਸਾਹਿਬ ਜੀ ਇੱਥੇ ਆਪਾਂ ਨਿਊਜ਼ ਤੇ ਨਾ ਕਾਲੀ ਕਾਲੀ ਪੜ੍ਹਦੀ, ਫਿਰ ਜੇ ਟਾਈਮ ਬਚਿਆ ਤਾਂ ਆਪਣੇ ਕੋਲ ਉਹ ਫਿਰ ਗੱਲ ਕਰ ਲਵਾਂਗੇ। ਇਹ ਜਿਹੜੀ ਹੁਣ ਸਟ੍ਰਾਈਕ ਹੋਣ ਜਾ ਰਹੀ ਹੈ ਖਾਕ ਸਾਹਿਬ ਜੀ ਕੱਲ ਨੂੰ, ਇਹਦੇ ਵਿੱਚ ਜਿਹੜੇ ਸੈਲੀਬ੍ਰਿਟੀ ਆ, ਇੱਕ ਤਾਂ ਹਾਨਾ ਆਇਨ ਬਾਈਂਡਰ ਆ, ਤੇ ਦੂਸਰਾ ਹੈਗਾ ਪੇਡਰੋ ਪੈਸਕਲ। ਇਹ ਦੋ ਵੱਡੇ ਚੰਗੇ ਕਲਾਕਾਰ ਹੈਗੇ ਆ ਫਿਲਮ ਦੁਨੀਆਂ ਦੇ ਵਿੱਚ ਵੀ, ਤੇ ਇਹ ਜੁੜੇ ਹੋਏ ਉਹਦੇ ਨਾਲ, ਤੇ ਪਿਛਲੇ ਸ਼ੁੱਕਰਵਾਰ ਜਿਹੜੀ ਮਿਨੀਸੋਟਾ ਦੇ ਵਿੱਚ ਹੋਈ ਸੀ ਗੱਲਬਾਤ, ਉਹਦੇ ਤੋਂ ਹੀ ਆਈਡੀਆ ਲੈ ਕੇ ਇਹ ਜਿਹੜੀ ਆ ਸਾਰੇ ਅਮਰੀਕਾ ਵਿੱਚ ਇੱਕ ਸਟ੍ਰਾਈਕ, ਜਿਹੜੀ ਜਨਰਲ ਸਟ੍ਰਾਈਕ ਕਹਿੰਦੇ ਆ, ਜਾਣੀ ਕਿ ਕਿਸੇ ਇੱਕ ਇੰਡਸਟਰੀ ਦੇ ਨਾਲ ਨੀ, ਜਿੱਦਾਂ ਕਦੇ ਰੇਲਵੇ ਦੀ ਹੋਵੇ, ਕਦੇ ਕਿਸੇ ਦੀ ਹੋਵੇ, ਉਹ ਨੀ, ਉਹ ਕਹਿੰਦੇ ਸਾਰੇ ਮਹਿਕਮੇ ਆ ਜਿਹੜੇ ਉਹ ਰਲ ਕੇ ਇਹ ਸਟ੍ਰਾਈਕ ਕਰਨਗੇ। ਖਾਕ ਸਾਹਿਬ ਜੀ ਹੁਣ ਮਸਲਾ ਇੱਥੇ ਇਸ ਗੱਲ ਦਾ, ਇਹ ਜਿਹੜੀਆਂ ਸਟ੍ਰਾਈਕਾਂ ਖਾਕ ਸਾਹਿਬ ਜੀ ਇਹਦੇ ਵਿੱਚ ਲੱਖਾਂ ਡਾਲਰਾਂ ਦਾ, ਲੱਖਾਂ ਕਰੋੜਾਂ ਡਾਲਰਾਂ ਦਾ ਜਿਹੜਾ ਉਹ ਨੁਕਸਾਨ ਹੋ ਜਾਂਦਾ ਇੱਕ ਦਿਨ ਦੇ ਵਿੱਚ ਗਵਰਨਮੈਂਟ ਨੂੰ ਟੈਕਸ। ਦੇਖੋ ਤੁਸੀਂ ਕਿੰਨੇ ਦੀ ਸਾਰੇ ਅਮਰੀਕਾ ਵਿੱਚ ਮਾਲ ਕਿੰਨਾ ਵਿਕਦਾ ਹੋਊਗਾ ਸਟੋਰਾਂ ਦੇ ਵਿੱਚ,
1: ਬਿਲਕੁਲ ਬਿਲਕੁਲ,
0: ਤੇ ਉਹਦੇ ਉੱਤੇ ਜਿਹੜਾ ਸੇਲਸ ਟੈਕਸ ਹੈ ਉਹ ਗਵਰਨਮੈਂਟ ਨੂੰ ਜਾਂਦਾ ਨਾ,
1: ਬਿਲਕੁਲ
0: ਹਾਂ। ਤੇ ਫਿਰ ਜਿਹੜੀ ਲੋਕਾਂ ਨੂੰ ਤਨਖਾਹਾਂ ਮਿਲਣੀਆਂ, ਜਿੰਨੇ ਬਿਜ਼ਨਸ ਬੰਦ ਹੋ ਗਏ ਉਹਨਾਂ ਸਾਰੀਆਂ ਤਨਖਾਹਾਂ ਦੇ ਵਿੱਚੋਂ ਵੀ ਗਵਰਨਮੈਂਟ ਨੂੰ ਜਾਂਦਾ ਨਾ, ਜਦੋਂ ਆਪਾਂ ਇੰਪਲੋਈ ਨੂੰ ਤਨਖਾਹ ਦਿੰਦੇ ਹਾਂ ਉਹਦੇ ਵਿੱਚੋਂ ਵੀ ਫੈਡਰਲ ਗਵਰਨਮੈਂਟ ਕੱਟ ਲਾਉਂਦੀ ਹੈ ਨਾ।
1: ਜੀ ਜੀ,
0: ਸੋ ਬਹੁਤ ਵੱਡਾ ਨੁਕਸਾਨ ਇਹਦੇ ਨਾਲ ਹੋ ਸਕਦਾ ਆ, ਰੱਬ ਕਰੇ ਇਹ ਮੁਸੀਬਤ ਹੈ ਜਿਹੜੀ ਖਾਕ ਸਾਹਿਬ ਜੀ ਢਲ ਜਾਵੇ।
1: ਬਿਲਕੁਲ, ਅਗਲੀ ਉਹਦੇ ਲਈ ਜਿਹੜੇ ਬੰਦੇ ਨੇ ਗੋਲੀ ਮਾਰੀ ਸੀ ਲੇਡੀ ਨੂੰ, ਉਹਦੇ ਲਈ ਫੰਡ ਰੇਜ਼ਿੰਗ ਇਕੱਠਾ ਹੋ ਰਿਹਾ ਜੀ, ਉਧਰੋਂ ਜਿਹਦੇ ਵੱਜੀ ਸੀ ਉਹਦੇ ਲਈ ਬਹੁਤ ਮਿਲੀਅਨ, ਕਿੰਨੇ ਮਿਲੀਅਨ ਇਕੱਠਾ ਹੋ ਗਿਆ, ਅੱਜ ਮੈਂ ਦੇਖ ਰਿਹਾ ਸੀ ਖਬਰ, ਉਹਦੇ ਲਈ ਵੀ ਫੰਡ ਇਕੱਠਾ ਹੋ ਰਿਹਾ ਜੀ। ਦੇਖੋ ਗੱਲ
0: ਖਾਕ ਸਾਹਿਬ ਜੀ, ਹੁਣ ਜਿਹੜੀ ਗਵਰਨਮੈਂਟ ਦੀਆਂ ਏਜੰਸੀਆਂ ਇਹਨਾਂ ਕੋਲ ਤਾਂ ਪਹਿਲਾਂ ਹੀ ਹੁੰਦੇ ਫੰਡ, ਤੇ ਉਤੋਂ ਹੀ ਹੋਰ ਇਕੱਠੇ ਕਰ ਲੈਣੇ ਆ, ਉਹਨੇ ਕਹਿਣਾ ਸਾਡਾ ਇਹ ਦੂਜਾ ਉਹ ਸੀਗਾ, ਸਾਡਾ ਅਫਸਰ ਸੀ ਇਹ ਚੰਗਾ ਸੀ, ਇਹ ਤੁਹਾਨੂੰ ਪਤਾ ਹੀ ਆ ਵੀ ਕਿੱਦਾਂ ਉਹਨਾਂ ਨੇ ਪਹਿਲੇ ਦਿਨ ਤੋਂ ਹੀ, ਹਜੇ ਉਹ ਕੋਈ ਵੀ ਇਨਵੈਸਟੀਗੇਸ਼ਨ ਨਹੀਂ ਹੋਈ ਸੀਗੀ, ਉਦੋਂ ਹੀ ਉਹ ਸਾਰੀ ਤੋਹਮ ਤੇ ਆ ਜਿਹੜੀ ਉਹ ਜਿਹੜੇ ਗੋਲੀ ਵੱਜੀ ਮਰਿਆ ਵਿਚਾਰਾ ਉਹਦੇ ਸਿਰੇ ਉਹ ਸਾਰਾ ਕੁਝ ਥੱਪਣ ਲੱਗ ਪਏ ਸੀਗੇ ਨਾ,
1: ਨਾਟ ਗਿਲਟੀ ਕਰਤਾ ਸੀ ਲੋਕ ਉਹਨੇ ਸਰਕਾਰ ਨੇ ਤੁਹਾਨੂੰ ਰਾਈਟ ਵੇ ਜੀ।
0: ਹਾਂਜੀ, ਉਹ ਪਹਿਲਾਂ ਹੀ ਕਰ ਦਿੰਦੇ ਆ ਉਹ ਤਿਆਰੀ ਆਪਣੀ, ਪਹਿਲਾਂ ਉਹ ਸਾਰਾ ਪ੍ਰੋਗਰਾਮ ਹੈ ਜਿਹੜਾ ਬਣਾ ਲੈਂਦੇ ਆ। ਤੇ ਇਹਦੇ ਨਾਲ ਖਾਕ ਸਾਹਿਬ ਜੀ ਜਿਹੜਾ ਮੇਨ ਸੂਬਾ ਹੈਗਾ ਆ ਉਹਦੀ ਜਿਹੜੀ ਸੈਨੇਟਰ ਆ ਸੁਜ਼ਨ ਕੋਲਿੰਸ, ਇਹ ਵੀ ਕਾਫੀ ਸੁਰਖੀਆਂ ਦੇ ਵਿੱਚ ਰਹਿੰਦੀ ਆ, ਚੰਗੀ ਲੱਗਦੀ ਮੈਨੂੰ। ਤੇ ਇਹਦੇ ਵਿੱਚ ਇਹਦੇ ਵੱਲੋਂ ਦੱਸਿਆ ਗਿਆ ਕਿ ਉਹ ਸੂਬੇ ਵਿੱਚ ਆਇਸ ਵੱਲੋਂ ਵੱਡੇ ਪੈਮਾਨੇ ਦੀਆਂ ਜਿਹੜੀਆਂ ਗਤੀਵਿਧੀਆਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ, ਪਰ ਲੱਗਦਾ ਨੀ। ਹਾਂਜੀ, ਪਰ ਜਿਹੜਾ ਹੈਡ ਆਫ ਦੀ ਮੇਨ ਜਿਹੜਾ ਹੈਗਾ ਉਹ ਸੂਬਾ ਇਮੀਗ੍ਰੇਸ਼ਨ ਰਾਈਟਸ ਦੇ ਜਿਹੜੇ ਉਹ ਕੋਲੀਸ਼ਨ ਹੈਗਾ ਜਿਹੜਾ ਉਹਨਾਂ ਦੇ ਖਿਲਾਫ਼ ਮਤਲਬ ਬੋਲਦੇ ਆ, ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਭੰਬੜ ਭੂਸਾ ਨਜ਼ਰ ਆ ਰਿਹਾ ਵੀ ਇੱਦਾਂ ਦੀ ਕੋਈ ਗੱਲ ਨੀ ਹੋਈ, ਉਹਨਾਂ ਨੇ ਕੋਈ ਬੰਦ ਨਹੀਂ ਕੀਤਾ। ਤੇ ਉਥੋਂ ਦੇ ਵਸਨੀਕਾਂ ਨੂੰ ਚਕੰਨੇ ਰਹਿਣ ਲਈ ਉਹਨੇ ਖਬਰਦਾਰ ਕਰ ਦਿੱਤਾ ਵੀ ਭਾਈ ਇਹਨੂੰ ਨਾ ਸੁਣੋ ਤੇ ਤੁਸੀਂ ਚਕੰਨੇ ਰਹੋ। ਅਤੇ ਜਿਹੜੇ ਡੈਮੋਕ੍ਰੇਟ ਆ ਉਹਨਾਂ ਦੇ ਆਗੂਆਂ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਇੰਡੀਪੈਂਡੈਂਟ ਜ਼ਰੀਏ ਰਾਹੀਂ ਇਸ ਗੱਲ ਦੀ ਪੁਸ਼ਟੀ ਨਹੀਂ ਮਿਲ ਸਕੀ ਕਿ ਵਾਕਿਆ ਉਹ ਇਮੀਗ੍ਰੇਸ਼ਨ ਵਾਲੇ ਉਥੋਂ ਨਿਕਲ ਗਿਆ ਜਾਂ ਨਹੀਂ। ਉਹਨੇ ਕਿਹਾ ਵੀ ਸਾਡੇ ਕੋਲ ਇੰਡੀਪੈਂਡੈਂਟ ਖਬਰ ਕੋਈ ਨਹੀਂ ਹੈਗੀ, ਤੇ ਇਹ ਕਹਿੰਦੀ ਆ ਤਾਂ ਇਹਨੂੰ ਪਤਾ ਹੋਊ ਵੀ ਅਸੀਂ ਤਾਂ ਸਹਿਮਤ ਨਹੀਂ ਇਸ ਗੱਲ ਦੇ ਨਾਲ। ਤੇ ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਆ ਜਿਹੜੀ ਉਹਦੇ ਵੱਲੋਂ ਇਹ ਗੱਲ ਦੀ ਜਿਹੜੀ ਸਹੀ ਆ ਉਹ ਨਹੀਂ ਪਾਈ ਗਈ। ਸੋ ਕਹਿਣ ਦਾ ਮਤਲਬ ਉਹ ਹਜੇ ਹਨੇਰੇ ਚ ਆ। ਤੇ ਇਹਦੇ ਨਾਲ ਦੀ ਅਗਲੀ ਜਿਹੜੀ ਖਬਰ ਹੈਗੀ ਆ ਖਾਕ ਸਾਹਿਬ ਜੀ ਉਹ ਹੈਗੀ ਆ, ਪਿਛਲੇ 3-4 ਸਾਲਾਂ ਤੋਂ ਜਿਹੜਾ ਆ ਉਹ ਇਹ ਕਾਫੀ ਵੱਧ ਰਿਹਾ ਜਿਹੜਾ ਕਾਰੋਬਾਰ ਹੈਗਾ ਉਹ ਇਹ ਆ ਖਾਕਸਾ ਜੀ ਅਮਰੀਕਾ ਦੀ ਜਿਹੜੀ ਕੈਪੀਟਲ ਪੁਲਿਸ ਆ ਜਿਹੜੀ ਇਹ ਉੱਥੇ ਖਾਕਸਾ ਜੀ ਹੁੰਦੀ ਕੈਪੀਟਲ ਹਿੱਲ ਦੇ ਉੱਤੇ ਜਿਹੜੇ ਉੱਥੇ ਜਿੱਥੇ ਸਾਰੇ ਇਕੱਠੇ ਹੁੰਦੇ ਕੈਪੀਟਲ ਹਿੱਲ ਜਿਹਨੂੰ ਕਹਿੰਦੇ ਆ ਉੱਥੇ ਉਹਨਾਂ ਦੀ ਆਪਣੀ ਪੁਲਿਸ ਹੁੰਦੀ ਆ ਕੈਪੀਟਲ ਪੁਲਿਸ ਹੁੰਦੀ ਆ ਉੱਥੇ ਜਿਹੜੇ ਨੁਮਾਇੰਦੇ ਜਾਂਦੇ ਆ ਸੈਨੇਟਰ ਜਾਂਦੇ ਆ ਜਾਂ ਉਹ ਦੂਸਰੇ ਕਾਂਗਰਸਮੈਨ ਰਿਪ੍ਰੈਜੈਂਟੇਟਿਵ ਜਾਂਦੇ ਆ ਉਹਨਾਂ ਦੀ ਰੱਖਿਆ ਜਿਹੜੀ ਆ ਉੱਥੋਂ ਦੀ ਪੁਲਿਸ ਕਰਦੀ ਆ ਤੇ ਪਰ ਇਹਦੇ ਵਿੱਚ ਹੁਣ ਮਸਲਾ ਖਾਕਸਾ ਜੀ ਇਹ ਖੜਾ ਹੋ ਗਿਆ ਇੱਥੇ ਕਿ ਅਮਰੀਕਾ ਦੀ ਜਿਹੜੀ ਕੈਪੀਟਲ ਪੁਲਿਸ ਆ ਉਹਦੇ ਵੱਲੋਂ ਕੀਤੀ ਗਈ ਛਾਣਬੀਣ ਆ ਜਿਹੜੀ ਉਹਦੇ ਉਪਰੰਤ ਦੱਸਿਆ ਗਿਆ ਕਿ ਅਮਰੀਕਾ ਵਿੱਚ ਕਾਂਗਰਸ ਦੇ ਮੈਂਬਰ ਆ ਜਿਹੜੇ ਨਾ ਉਹਨਾਂ ਵਿਰੁੱਧ ਧਮਕੀਆਂ ਜਾਂ ਉਹਨਾਂ ਤੇ ਹਮਲੇ ਆ ਜਿਹੜੇ ਉਹਨਾਂ ਦੇ ਵਿੱਚ ਜਿਹੜੇ ਆ ਬਹੁਤ ਜ਼ਿਆਦਾ ਵਾਧਾ ਹੋਇਆ ਡਰਾਵੇ ਵੀ ਦਿੱਤੇ ਜਾਂਦੇ ਉਹਨਾਂ ਨੂੰ ਤੇ ਹਮਲੇ ਵੀ ਹੋਏ ਆ ਹੁੰਦੇ ਰਹਿੰਦੇ ਤੁਹਾਨੂੰ ਪਤਾ ਤੇ ਇਹਨਾਂ ਵਿੱਚ ਖਾਕਸਾ ਜੀ ਧਮਕੀਆਂ ਦੇ ਵਿਰੁੱਧ ਉਹਨਾਂ ਨੇ ਕਿਹਾ ਕਿ ਕਰਮਚਾਰੀਆਂ ਨੂੰ ਡਰਾਵੇ ਜਿਹੜੇ ਦਿੱਤੇ ਜਾਂਦੇ ਆ ਜਿਹਨਾਂ ਦੀ ਗਿਣਤੀ ਪਿਛਲੇ ਸਾਲ 2025 ਵਿੱਚ ਸੀਗੀ 15,000 ਤੇ ਇਸ ਤੋਂ ਪਹਿਲਾਂ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਪਹਿਲੇ ਇਸ ਤੋਂ ਪਹਿਲਾਂ ਜਿਹੜਾ ਸਾਲ ਸੀਗਾ 25 ਤੋਂ 2024 ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ 9,400 ਤੇ 74 ਜਿਹੜੇ ਹੋਏ ਸੀਗੇ ਤੇ 2030 ਵਿਚ ਜਿਹੜਾ ਸੀਗਾ 8,000 ਤੇ 8 ਤੇ 2022 ਵਿਚ ਜਿਹੜਾ 7,501 ਹਮਲਾ ਜਿਹੜਾ ਹੁਣ ਹਮਲੇ ਦੇ ਵਿਚ ਕਰਤਾ ਵੀ ਕਿਸੇ ਨੇ ਸਪਰੇ ਕਰਤੀ ਜਾਂ ਉਹ ਕਰਤਾ ਇੱਦਾਂ ਦੇ ਨਿੱਕੇ ਮੋਟਿਆਂ ਦੀ ਗੱਲ ਕਰ ਰਹੇ ਹਾਂ ਆਪਾਂ ਪਰ ਉਹ ਤੁਹਾਨੂੰ ਪਤਾ ਵੱਡੇ ਵੀ ਹੋਈ ਜਾਂਦੇ ਆ ਤੇ ਇਸ ਤਰ੍ਹਾਂ ਇਹ ਜਿਹੜੇ ਪਿਛਲੇ ਸਾਲਾਂ ਦਾ ਸੀਗਾ ਤੇ US ਦੀ ਜਿਹੜੇ ਹੈਗੇ ਆ ਚੀਫ USCP ਦੇ ਚੀਫ ਹੈਗੇ ਆ ਮਾਈਕਲ ਸੁਲੀਵੈਨ ਉਹਨਾਂ ਦਾ ਨਾਂ ਆ ਉਹਨਾਂ ਨੇ ਦੱਸਿਆ ਕਿ ਜਦੋਂ ਮਿਨੀਸੋਟਾ ਦੀ ਡੈਮੋਕ੍ਰੈਟ ਰਿਪ੍ਰੈਜੈਂਟੇਟਿਵ ਜਿਹੜੀ ਹੈਗੀ ਆ ਨਾ ਉਹ ਖਾਕਸਾ ਜੀ ਉੱਥੋਂ ਦੀ ਆ ਸਮਾਲੀਆ ਦੀ ਆ ਮੇਰਾ ਖਿਆਲ ਉਹ ਜਿਹੜੀ ਹਾਂਜੀ ਐਨ ਓਮਾਰ ਜਿਹਦਾ ਨਾਂ ਹੈ ਤੇ ਉਹਦੇ ਉੱਪਰ ਵੀ ਟਾਊਨ ਹਾਲ ਮੀਟਿੰਗ ਦੇ ਸਮੇਂ ਮੰਗਲਵਾਰ ਜਿਹੜਾ ਲੰਘ ਕੇ ਗਿਆ ਉਹ ਦਿਨ ਕਿਸੇ ਨੇ ਉਹ ਕੋਈ ਜ਼ਹਿਰੀਲਾ ਪਦਾਰਥ ਜਿਹੜਾ ਉਹ ਉਹਦੇ ਉੱਤੇ ਸਿੱਟ ਦਿੱਤਾ ਸੀਗਾ ਤੇ ਉਹਦੇ ਵਿੱਚ ਮਗਰਵਾਣੀ ਪੂਰੀ ਖਬਰ ਨਹੀਂ ਆਈ ਪਰ ਮਾੜੀ ਜਿਹੀ ਖਬਰ ਆਈ ਸੀ ਕਿ ਉਹ ਵਿਨਾਗਰ ਦੇ ਵਿੱਚ ਹੋਰ ਕੋਈ ਉਹਨਾਂ ਨੇ ਮਿਕਸ ਕੀਤਾ ਸੀਗਾ ਉਹ ਇੰਨਾ ਡੇਂਜਰਸ ਨਹੀਂ ਸੀ ਪਰ ਹੁਣ ਹੈ ਤਾਂ
1: ਅਰੈਸਟ ਹੋ ਗਿਆ ਸੀ ਬੰਦਾ ਉਹਨੂੰ ਅਰੈਸਟ ਕਰਕੇ ਲਿਆ
0: ਹਾਂਜੀ ਅਰੈਸਟ ਹੋ ਗਿਆ ਬਿਲਕੁਲ ਉਹ ਅਰੈਸਟ ਹੋ ਗਿਆ ਤੇ ਗਵਰਨਮੈਂਟ ਵੱਲੋਂ ਇਸ ਮਾਮਲੇ ਦਾ ਜਿਹੜਾ ਹੱਲ ਲੱਭਣ ਵਾਸਤੇ ਉਹ ਤਕਨੀਕਾਂ ਜਿਹੜੀਆਂ ਉਹ ਤਿਆਰ ਕੀਤੀਆਂ ਜਾ ਰਹੀਆਂ ਉਹ ਜਦੋਂ ਕੈਪੀਟਲ ਹਿੱਲਿਆ ਜਿਹੜੀ ਉਹ ਤੋਂ ਬਾਹਰ ਜਦੋਂ ਜਾਂਦੇ ਜਦੋਂ ਆਪਣੇ ਇਲਾਕੇ ਦੇ ਵਿੱਚ ਉਹਨਾਂ ਦੇ ਉਹਨਾਂ ਦੀ ਰੱਖਿਆ ਵਾਸਤੇ ਵੀ ਕੋਈ ਨਾ ਕੋਈ ਨਵੀਆਂ ਜਿਹੜੀਆਂ ਯੋਜਨਾਵਾਂ ਉਹ ਖਾਕਸਾ ਵੀ ਤਿਆਰ ਕੀਤੀਆਂ ਜਾਣਗੀਆਂ ਜਿਹਦੇ ਨਾਲ ਸੈਨੇਟਰ ਤੇ ਰਿਪ੍ਰੈਜੈਂਟੇਟਿਵ ਜਿਹੜੇ ਆ ਉਹ ਆਪਣੇ ਫਰੀਲੀ ਤੁਹਾਨੂੰ ਪਤਾ ਵੀ ਇੰਡੀਆ ਤਾਂ ਪਹਿਲਾਂ ਹੀ ਉਹਨਾਂ ਦੇ ਨਾਲ ਕਿੰਨੀ ਗਾਰਡ ਹੁੰਦੀ ਹੈ ਜਦੋਂ ਜਾਂਦੇ
1: 15 ਗੱਡੀਆਂ ਨਾਲ ਘੁੰਮਦੀਆਂ ਹਾਂਜੀ ਇੱਥੇ ਤੇ ਮੈਂ ਦੇਖਿਆ ਜੀ ਆਪ ਦੇਖਿਆ ਆਪਣੇ ਸੈਨੇਟਰ ਮੈਂ ਦੇਖਿਆ ਨਿਊਯਾਰਕ ਦੇ ਵਿਚ ਗੱਡੀ ਚ ਬਹਿ ਕੇ ਏਅਰਪੋਰਟ ਤੇ ਜਾ ਰਿਹਾ ਕੋਈ ਬਹੁਤਾ ਨੀ ਕੌਣ ਪਤਾ ਬਾਅਦ ਚ ਲੱਗਾ ਮੈਂ ਕਿ ਸੈਨੇਟਰ ਆ
0: ਹਾਂਜੀ ਹਾਂਜੀ ਬਿਲਕੁਲ ਇੱਥੇ ਵੀ ਉਹ ਗਵਰਨਰ ਕੈਲੀਫੋਰਨੀਆ ਦਾ ਜਿਹੜਾ ਹੈਗਾ ਨਿਊਸਮ ਉਹਦੀ ਇੱਥੇ ਟਾਊਨ ਹਾਲ ਹੋਈ ਸੀ ਕਿਤੇ ਮੈਂ ਵੀ ਗਿਆ ਸੀਗਾ ਉੱਥੇ ਤੇ ਉਹ ਖਾਕਸਾ ਜੀ ਕੋਈ ਨੀ ਚੁੱਪ ਕਰਕੇ ਉਹ ਬੱਸ ਚ ਉਹਨਾਂ ਦੇ ਨਾਲ ਸਾਰਾ ਕਰੂ ਹੁੰਦਾ ਟਿਊਬੀ ਜੋ ਵੀ ਹੁੰਦੇ ਆ ਬੱਸ ਦੇ ਵਿਚ ਆਏ ਆ ਕੇ ਉੱਥੇ ਵੜ ਗਏ ਤੇ ਅੰਦਰ ਉਹਨਾਂ ਦੀ ਵਾਈਫ ਸੀ ਮਿਸਿਸ ਸੀਗੀ ਉਹ ਹਰੇਕ ਨਾਲ ਗੱਲਾਂ ਬਾਤਾਂ ਕਰਦੇ ਉਹ ਫੋਟੋਆਂ ਫਾਟੋਆਂ ਵੀ ਮੇਰੇ ਮੈਂ ਵੀ ਖਿਚਾਈਆਂ ਸੀ ਉਹਦੇ ਨਾਲ ਇੱਕ ਦੋ ਤੇ ਉਹ ਇੱਥੇ ਕੋਈ ਓਦਾਂ ਦੀ ਗੱਲ ਨਹੀਂ ਹੈਗੀ ਪਰ ਉਹ ਜਿਹੜਾ ਦੂਸਰੇ ਮੁਲਕ ਆ ਉੱਥੇ ਹੈਗੀ ਆ
1: ਹੁਣ ਚੇਂਜ ਹੋ ਗਿਆ ਜੀ ਚੀਮਾ ਸਾਹਿਬ ਇੱਥੇ ਪਹਿਲਾਂ ਨਹੀਂ ਸੀ ਹੈਗਾ ਹੁਣ ਥੋੜਾ ਜਿਹਾ ਡਰ ਲੱਗਣ ਲੱਗ ਪਿਆ ਹੋਇਆ
0: ਥੋੜਾ ਜਿਹਾ ਬਿਲਕੁਲ ਹਾਂਜੀ ਹਾਂਜੀ ਹੋਣ ਲੱਗ ਪਿਆ ਨਾ ਅਟੈਕ ਤੇ ਇਹਦੇ ਨਾਲ ਅਗਲੀ ਖਬਰ ਖਾਕ ਸਾਹਿਬ ਜੀ ਆਪਣੇ ਉਹ ਥੋੜੀ ਜਿਹੀ ਲੰਮੀ ਆ ਜਿਹੜੀ ਆਪਾਂ ਪੜ ਸਕਦੇ ਉਨੀ ਕੇ ਪੜ ਲੈਂਦੇ ਆ ਬਾਕੀ ਜੀ ਫਿਰ ਰਹਿਣ ਦੇਵਾਂਗੇ ਇਹ ਖਬਰ
1: ਪੜ ਦਿਓ ਨਾ ਮੇਨ ਪੜ ਦਿਓ
0: ਉਹ ਤਾਂ ਮੈਂ ਪੜ੍ਹਦੀ ਹਾਂ ਇਹਦੇ ਚੋਂ ਪੜ੍ਹ ਦਿੰਦੇ ਚਲੋ ਆ ਵੀ ਜਿਹੜੀ ਹੈਗੀ ਸਮਾਂ ਵੀ ਆਪਣੇ ਕੋਲ ਉਨਾ ਗਈ ਆ ਇਹਦੇ ਵਿਚ ਮਿਨੀਸਟਰ ਸੂਬਾ ਦੇ ਸ਼ਹਿਰ ਵਿਚ ਜਿਹਦਾ ਨਾਂ ਖਾਕਸਾ ਜੀ ਮਿਨਿਆ ਪੁਲਿਸ ਹੈਗਾ ਉੱਥੇ ਆਈਸ ਨਾਂ ਦੀ ਏਜੰਸੀ ਆ ਜਿਹੜੀ ਜਿਹੜਾ ਵਾਤਾਵਰਨ ਉਹ ਉੱਥੇ ਕਾਰਿਆਕਰਮ ਕਰ ਰਹੀ ਆ ਉਹ ਬੜਾ ਤਰਸਯੋਗ ਆ ਖਾਕਸਾ ਜੀ ਪਰ ਪਰਜਾ ਜਿਹੜੀ ਆ ਉਹ ਜਿਹੜੀ ਆਈਸ ਹੈਗੀ ਆ ਜਾਂ ਵਾਟਰ ਪੈਟਰੋਲ ਜਾਂ ਹੋਰ ਫੈਡਰਲ ਏਜੰਸੀਆਂ ਹੈਗੀਆਂ ਜਿਹੜੀਆਂ ਉੱਥੇ ਲੋਕਾਂ ਨੂੰ
1: ਤੁਸੀਂ ਨਿਬੇੜ ਨੀ ਹੋਈ ਤੇ ਨਿਬੇੜ ਲਿਓ ਇੱਕ ਮਿੰਟ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਵੈਲਕਮ ਐਂਡ ਵੈਰੀ ਹੈਪੀ ਬਰਥਡੇ ਜੀ ਚੀਮਾ ਸਾਹਿਬ ਤੁਸੀਂ
2: ਥੈਂਕ ਯੂ ਜੀ
0: ਡਾਕਟਰ ਸਾਹਿਬ ਹੈਪੀ ਬਰਥਡੇ
2: ਥੈਂਕ ਯੂ ਜੀ ਥੈਂਕ ਯੂ
1: ਡਾਕਟਰ ਸਾਹਿਬ ਅੱਜ ਸਾਡੀ ਵੀ ਮੀਆਂ ਬੀਬੀ ਦੀ ਐਨਵਰਸਰੀ ਆ ਜੀ ਤੇ ਉਹਦੀਆਂ ਵੀ ਮੁਬਾਰਕਾਂ ਤੁਸੀਂ ਦੇ ਦਿਓ ਤੇ ਤੁਹਾਡੇ ਬਰਥਡੇ ਦੀਆਂ ਮੈਂ
0: ਪਹਿਲਾਂ
1: ਦੇ ਚੁੱਕਿਆ ਜੀ ਤੁਹਾਡੇ ਬਰਥਡੇ ਦੀਆਂ
2: ਰਸਤੇ ਚ ਟਕਰਾ ਤੇ ਨੀ
0: ਜਾਣਗੀਆਂ
2: ਬਹੁਤ ਬਹੁਤ ਮੁਬਾਰਕਾਂ ਜੀ ਖੱਗ ਸਾਹਿਬ ਬਹੁਤ ਬਹੁਤ ਮੁਬਾਰਕਾਂ
1: ਥੈਂਕ ਯੂ ਸ਼ੁਕਰੀਆ ਜੀ ਆਹੋ ਜੀ ਅੱਜ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਅੱਜ 70 ਸਾਲ ਦੇ ਹੋ ਗਏ ਜੀ ਇਸ ਉਮਰ ਦੇ ਵਿਚ ਵੀ ਉਹ ਤਿੰਨ ਸ਼ੋਅ ਰੋਜ਼ ਕਰਦੇ ਆ ਬਹੁਤ ਵੱਡੀ ਗੱਲ ਆ ਫਿਰ ਕਾਰੋਬਾਰ ਵੀ ਦੇਖਣਾ ਇਹ ਵੀ ਦੇਖਣਾ ਫਿਰ ਬਾਗ ਜਾ ਕੇ ਵੀ ਦੇਖਣੇ ਬਹੁਤ ਵੱਡਾ ਕਾਰੋਬਾਰ ਦੇ ਨਾਲ ਨਾਲ ਆਪਣਾ ਪੂਰਾ ਟਾਈਮ ਜਿਹੜਾ ਉਹ ਤੁਹਾਡੇ ਤੱਕ ਵੀ ਦਿੰਦੇ ਆ ਸੋ ਮੇਰੀ ਬੇਨਤੀ ਇਹੀ ਹੈ ਕਿ ਇਹਨਾਂ ਦਾ ਫੇਸਬੁੱਕ ਦੇ ਉਪਰ ਵੀ ਇਹ ਸ਼ੋਅ ਆਉਂਦਾ ਵਾ ਤੇ ਉਹਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਔਰ ਦੱਸਿਆ ਕਰੋ ਕਿ ਡਾਕਟਰ ਸਾਹਿਬ ਨੂੰ ਇੰਨਾ ਹੌਸਲਾ ਮਿਲਦਾ ਕਿਉਂਕਿ ਇੰਨਾ ਵੱਡਾ ਕੰਮ ਕਰਨ ਦੇ ਬਾਵਜੂਦ ਵੀ ਆਪਾਂ ਵਸੇਲੇ ਕੀ ਕਹਿੰਦੇ ਹੁੰਦੇ ਜੀ ਉਹ ਵੇਸਲੇ ਨਾ ਹੋਈਏ ਤੇ ਆਪਾਂ ਵੇਸਲੇ ਨਾ ਹੋਈਏ ਆਪਾਂ ਕਮੈਂਟ ਤੇ ਲਾਈਕ ਕਰਕੇ ਉਹਨਾਂ ਦਾ ਹੌਸਲਾ ਹਮੇਸ਼ਾ ਜਿਹੜਾ ਬੁਲੰਦ ਰੱਖੀਏ ਤਾਂ ਕਿ ਸਾਡੇ ਲਈ ਹੋਰ ਵੀ ਵੱਧ ਤੋਂ ਵੱਧ ਜਿਹੜੀਆਂ ਤੁਹਾਡੇ ਸਰੀਰ
2: ਸੰਬੰਧੀ ਗੱਲਾਂ ਕਰਦੇ ਖਾਕ ਸਾਹਿਬ ਜੋ ਕੁਛ ਹੈ ਹਰ ਦਿਨ ਮੈਂ ਨਵਾਂ ਪਰੋਸ ਰਿਹਾ ਹਾਂ
1: ਜੀ
2: ਜਦ ਨਹੀਂ ਰਹਾਂਗਾ ਉਦੋਂ ਫਿਰ ਤੁਹਾਨੂੰ ਬੇਹਾ ਹੀ ਛਕਣਾ ਪੈਣਾ ਹੈ ਬੇਹਾ ਹੀ ਸੁਣਨਾ ਪੈਣਾ
1: ਹੈ
2: ਜੋ ਕੁਛ ਮੈਂ ਬੋਲ ਗਿਆ ਹੋਵਾਂਗਾ ਉਹੀ ਸੁਣਨਾ ਪੈਣਾ ਹੈ
1: ਜੀ ਵਾਹਿਗੁਰੂ ਮੇਹਰ ਰੱਖੇ ਜੀ ਜੀ
2: ਸੋ ਅਸੀਂ ਪ੍ਰੋਗਰਾਮ ਦਾ ਸਿਲਸਿਲਾ ਅੱਗੇ ਤੋਰ ਰਹੇ ਹਾਂ ਪਰ ਪਰਸੋਂ ਇੱਕ ਕੁਸਚਨ ਆ ਗਿਆ ਸੀ ਜਿਹਦਾ ਮੈਂ ਕੱਲ ਜਵਾਬ ਦਿੱਤਾ ਸੀਗਾ ਅੰਗਰੇਜ਼ੀ ਦੇ ਵਿਚ ਤੇ ਅੱਜ ਮੈਂ ਉਸੇ ਗੱਲ ਨੂੰ ਪੰਜਾਬੀ ਦੇ ਵਿਚ ਵੀ ਦੁਹਰਾ ਦੇਣਾ ਚਾਹੁੰਦਾ ਹਾਂ ਤਾਂ ਕਿ ਉਸ ਤੋਂ ਬਾਅਦ ਫਿਰ ਅਸੀਂ ਇਸ ਸਰੀਰ ਦੀ ਸੰਰਚਨਾ ਜੋ ਹੈ ਕਿਵੇਂ ਰਚਨਾ ਬਣੀ ਹੈ ਕਿਵੇਂ ਕਿਵੇਂ ਅੰਗ ਬਣੇ ਹਨ ਕੀ ਸਾਰਾ ਕੁਛ ਹੋਇਆ ਆ ਉਸ ਸੰਬੰਧ ਦੇ ਵਿਚ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਔਰ ਇੱਕ ਇੱਕ ਅੰਗ ਦੇ ਵਿਚ ਕਿੰਨੇ ਕਿੰਨੇ ਤਰ੍ਹਾਂ ਦੇ ਚੀਜ਼ਾਂ ਹੈਗੀਆਂ ਨੇ ਔਰ ਉਹਨਾਂ ਦੀ ਸ਼ਕਲ ਕੀ ਹੈਗੀ ਆ ਉਹਨਾਂ ਵਿਚ ਬਿਮਾਰੀਆਂ ਕੀ ਪੈਦਾ ਹੋ ਸਕਦੀਆਂ ਹੈਗੀਆਂ ਨੇ ਤੇ ਕਿਉਂ ਪੈਦਾ ਹੋ ਸਕਦੀਆਂ ਨੇ ਇਹਦਾ ਵੇਰਵਾ ਮੈਂ ਸਿਰ ਤੋਂ ਲੈ ਕੇ ਪੈਰਾਂ ਤੱਕ ਸ਼ੁਰੂ ਕਰਨਾ ਬਹੁਤ ਵੱਡਾ ਸਿਲਸਿਲਾ ਹੋਵੇਗਾ ਬੜੇ ਲੰਬੇ ਸਮੇਂ ਤੱਕ ਚੱਲਣ ਵਾਲਾ ਹੋਏਗਾ ਇਸ ਵਿਚ ਜਿਹੜੇ ਵੀ ਸੱਜਣਾਂ ਦੇ ਸਵਾਲ ਹੋਣਗੇ ਉਹਨਾਂ ਨੂੰ ਵੀ ਆਪਾਂ ਹੱਲ ਕਰਦੇ ਰਹਾਂਗੇ ਪਰ ਉਸ ਤੋਂ ਪਹਿਲਾਂ ਇਹ ਜਿਹੜਾ ਕੁਸਚਨ ਵਿਚ ਆ ਗਿਆ ਕਿਉਂਕਿ ਆਪਾਂ ਇਹ ਕਿਹਾ ਹੋਇਆ ਕਿ ਅਗਰ ਤੁਹਾਡਾ ਕੋਈ ਕੁਸਚਨ ਹੋਏਗਾ ਤੇ ਮੈਂ ਉਸ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜਿੰਨੀ ਕੁ ਮੇਰੀ ਸਮਰੱਥਾ ਜਾਂ ਮੇਰਾ ਨੌਲੇਜ ਹੈਗਾ
1: ਜੀ ਬਿਲਕੁਲ
2: ਸੋ ਆਮ ਹੀ ਤੌਰ ਤੇ ਪੁੱਛਿਆ ਜਾ ਸਕਦਾ ਆ ਤੇ ਪੁੱਛਦੇ ਆ ਲੋਕ ਜਿਹੜਾ ਕਿ ਹੁਣ ਪੁੱਛਿਆ ਗਿਆ ਮੈਨੂੰ ਡਾਕਟਰ ਸਾਹਿਬ ਇੰਨੀਆਂ ਸਾਰੀਆਂ ਮੈਡੀਕਲ ਸਾਇੰਸਿਸ ਹੋ ਗਈਆਂ ਨੇ ਅਲੱਗ ਅਲੱਗ ਲੋਕ ਆਪਣੇ ਆਪਣੇ ਤਰੀਕੇ ਨਾਲ ਅਸਲ ਮਕਸਦ ਤਾਂ ਸਾਰਿਆਂ ਦਾ ਸਰੀਰ ਨੂੰ ਠੀਕ ਕਰਨਾ ਹੀ ਹੈ ਨਾ ਤੇ ਫੇਰ ਇਹ ਆ ਜਿਹੜੇ ਆਯੁਰਵੈਦਿਕ ਐਲੋਪੈਥਿਕ ਹੋਮਿਓਪੈਥਿਕ ਇਹ ਸਾਰਾ ਬਖੇੜਾ ਜਿਹਾ ਕਿਉਂ ਹੈ
1: ਜੀ
2: ਸੋ ਇਹ ਕੁਸਚਨ ਸੀਗਾ ਤੇ ਜਿਹਦਾ ਹੱਲ ਮੈਂ ਜੋ ਅੰਗਰੇਜ਼ੀ ਵਿਚ ਦੱਸਿਆ ਉਹਨੂੰ ਹੁਣ ਮੈਂ ਪੰਜਾਬੀ ਦੇ ਵਿਚ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਹਰ ਚੀਜ਼ ਦਾ ਆਪਣਾ ਇੱਕ ਇੰਡੀਵਿਜੁਅਲ ਕਰੈਕਟਰ ਹੈ ਔਰ ਉਸ ਇੰਡੀਵਿਜੁਅਲ ਕਰੈਕਟਰ ਦੇ ਮੁਤਾਬਕ ਅਸੀਂ ਉਹਦੀ ਆਈਡੈਂਟੀਫਿਕੇਸ਼ਨ ਕਰਦੇ ਹਾਂ ਜਦੋਂ ਕੋਈ ਸਿਧਾਂਤ ਕਿਸੇ ਤਰ੍ਹਾਂ ਦਾ ਸੈੱਟ ਹੋ ਜਾਂਦਾ ਆ ਉਹਦੇ ਕੁਝ ਅਸੂਲ ਹੋ ਜਾਂਦੇ ਨੇ ਆਹ ਅਸੂਲ ਹਨ ਕਿਸੇ ਨੇ ਸਿੱਖ ਬਣਨਾ ਹੈ ਤਾਂ ਜੇ ਕਿਸੇ ਨੇ ਅੰਮ੍ਰਿਤ ਛਕ ਕੇ ਅੰਮ੍ਰਿਤਧਾਰੀ ਹੋਣਾ ਹੈ ਤਾਂ ਇੱਕ ਅਸੂਲ ਹੋ ਜਾਂਦੇ ਨੇ ਕੋਈ ਬੈਪਟਾਈਜ਼ਡ ਹੋ ਜਾਂਦਾ ਹੈ ਕ੍ਰਿਸਚਨ ਬਣ ਜਾਂਦਾ ਹੈ ਤਾਂ ਕੁਝ ਅਸੂਲਾਂ ਚ ਬੰਨਿਆ ਹੋਇਆ ਮਾਨਸਿਕਤਾ ਬਦਲਦੀ ਆਈ ਹੈ ਲੋਕਾਂ ਦੀ ਵਿਚਾਰ ਲੋਕਾਂ ਦੀ ਸੋਚ ਦੇ ਮੁਤਾਬਕ ਬਹੁਤ ਸਾਰੀਆਂ ਤਬਦੀਲੀਆਂ ਹੁੰਦੀਆਂ ਆਈਆਂ ਨੇ ਔਰ ਉਹਨਾਂ ਤਬਦੀਲੀਆਂ ਦੇ ਮੁਤਾਬਕ ਜਦੋਂ ਆਲਰੇਡੀ ਸੈੱਟ ਪੈਟਰਨ ਜੋ ਪੈਟਰਨ ਆਲਰੇਡੀ ਸੈੱਟ ਹੋ ਚੁੱਕਾ ਹੈ ਜਦੋਂ ਉਹ ਹੋਣ ਵਾਲੀਆਂ ਨਵੀਆਂ ਤਬਦੀਲੀਆਂ ਨੂੰ ਪ੍ਰਵਾਨ ਨਹੀਂ ਕਰਦਾ ਨਾ ਤੇ ਉਸ ਵੇਲੇ ਫਿਰ ਇੱਕ ਨਵਾਂ ਸੈਕਟ ਇੱਕ ਨਵਾਂ ਵਿਸ਼ਾ ਇੱਕ ਨਵਾਂ ਸਿਧਾਂਤ ਸੈਟਅਪ ਹੋ ਜਾਂਦਾ ਹੈ ਔਰ ਵਿਚਾਰਵਾਨ ਜਿਹੜੇ ਨੇ ਉਹ ਕਹਿੰਦੇ ਨੇ ਚੰਗਾ ਬਾਈ ਤੁਸੀਂ ਇਹ ਨਹੀਂ ਮੰਨਦੇ ਤੇ ਚਲੋ ਅਸੀਂ ਇੱਕ ਵੱਖਰਾ ਘਰ ਬਣਾ ਲੈਂਦੇ ਹਾਂ ਤੇ ਵੱਖਰੀ ਤਰ੍ਹਾਂ ਇਸ ਨੂੰ ਚਲਾਉਣਾ ਸ਼ੁਰੂ ਕਰ ਦਿੰਦੇ ਹਾਂ
0: ਜੀ ਡਾਕਟਰ ਸਾਹਿਬ
2: 11 ਸਾਲਾਂ ਤੋਂ ਚੱਲੀ ਆਉਂਦੀ ਸਾਡੀ ਮੈਡੀਕਲ ਸਾਇੰਸ ਸਭ ਤੋਂ ਪਹਿਲਾਂ ਯੂਨਾਨ ਦੇ ਵਿਚ ਸ਼ੁਰੂ ਹੋਈ ਔਰ ਉਹਦੇ ਬਾਰੇ ਮੈਂ ਬਹੁਤ ਵਾਰਾਂ ਵੇਰਵਾ ਦੇ ਚੁੱਕਿਆ ਹਾਂ ਕਿ ਉੱਥੇ ਇੱਕ ਐਸਕੁਲਪੀਅਸ ਨਾਂ ਦਾ ਦੇਵਤਾ ਹੁੰਦਾ ਸੀ ਔਰ ਉਸ ਦੇਵਤੇ ਦੀ ਲੋਕ ਪੂਜਾ ਕਰਦੇ ਸੀ ਬਿਮਾਰੀ ਹੋ ਜਾਵੇ ਤਾਂ ਹੌਲੀ ਹੌਲੀ ਲੋਕ ਹੋਰ ਸਿਆਣੇ ਹੋ ਗਏ ਉਹਨਾਂ ਕਿਹਾ ਯਾਰ ਇੰਨੀ ਵੱਡੀ ਦੁਨੀਆਂ ਹੈਗੀ ਹੈ ਇੱਕੋ ਹੀ ਦੇਵਤਾ ਹੈਗਾ ਆ ਔਰ ਉਹ ਸਾਰੀਆਂ ਬਿਮਾਰੀਆਂ ਦਾ ਸਾਰੇ ਲੋਕਾਂ ਦਾ ਕਿਵੇਂ ਖਿਆਲ ਰੱਖ ਸਕਦਾ ਆ? ਤੇ ਫੇਰ ਐਸਾ ਹੋਇਆ ਵੀ ਹਰੇਕ ਅਲੱਗ ਅਲੱਗ ਬਿਮਾਰੀ ਵਾਸਤੇ ਅਲੱਗ ਅਲੱਗ ਤਰ੍ਹਾਂ ਦੇ ਦੇਵਤੇ ਕ੍ਰੀਏਟ ਕਰ ਲਏ ਗਏ। ਜਿਵੇਂ ਸੱਪ ਕੱਟੇ ਤੋਂ ਹੁੱਦਾ ਕਰਾਉਣੇ ਆ, ਹਲਕਾ ਤੋਂ ਐਵੇਂ ਦਮ ਝਾੜਾ ਕਰਵਾਉਣੇ ਆ, ਜਾਂ ਇਸੇ ਤਰ੍ਹਾਂ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ਤਰ੍ਹਾਂ ਦੇ ਖਤਰਾ, ਮਾਤਾ ਨਿਕਲਦੀ ਤੇ ਮਾਤਾ ਦੀ ਪੂਜਾ ਕਰਵਾਉਣੇ ਆ, ਇਸ ਤਰ੍ਹਾਂ ਦੇ ਬਹੁਤ ਸਾਰੇ ਵਿਧਾਨ ਤੇ ਬੜੇ ਸਾਰੇ ਦੇਵਤਾ ਜਿਹੜੇ ਅਸਾਂ ਕ੍ਰੀਏਟ ਕਰ ਲਏ। ਪਰ ਬੀਜ ਕਿਸੇ ਚੀਜ਼ ਦਾ ਨਾਸ ਨਹੀਂ ਹੁੰਦਾ। ਜਿਹੜੀ ਚੀਜ਼ ਇੱਕ ਵਾਰ ਕ੍ਰੀਏਟ ਹੋ ਗਈ ਹੈ ਨਾ, ਇਹ ਠੀਕ ਹੈ ਕਿ ਉਹਦਾ ਉਹ ਦਬਦਬਾ, ਉਹਦਾ ਉਹ ਪ੍ਰਭਾਵ ਆਉਣ ਵਾਲੇ ਸਮੇਂ ਦੇ ਵਿੱਚ, ਉਹਦੀ ਓਥੈਂਟਿਕੇਸੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਨਾ ਰਹੇ, ਐਸਾ ਤੇ ਸੰਭਵ ਹੋ ਸਕਦਾ ਹੈ। ਜਾਂ ਇੰਜ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਨਵੀਆਂ ਪਦਤੀਆਂ ਤੇ ਨਵਾਂ ਹੋਰ ਤਰੀਕਾਕਾਰ ਅਪਣਾਇਆ ਜਾ ਰਿਹਾ ਹੈਗਾ, ਉਹ ਇਹਦੇ ਨਾਲ ਥੋੜਾ ਹੋਰ ਸਰਵੋਤਮ ਹੋਵੇ ਤੇ ਪਿੱਛੇ ਰਹਿ ਜਾਂਦਾ ਹੈਗਾ। ਵਿਚਾਰ ਇਹ ਆਇਆ ਕਿ ਭਾਈ ਬਿਮਾਰ ਤਾਂ ਸਰੀਰ ਆ, ਦੇਵਤਾ ਇੱਥੇ ਕੀ ਕਰੂਗਾ? ਉਹਦਾ ਸੰਬੰਧ ਸਾਡੀ ਮਾਨਸਿਕਤਾ ਨਾਲ ਸੀ, ਬੇਸ਼ਕ ਸੀ, ਅੱਜ ਵੀ ਹੈ, ਪਰ ਸਰੀਰ ਬਿਮਾਰ ਹੈ ਤੇ ਫਿਰ ਇਸ ਸਰੀਰ ਨੂੰ ਕੁਝ ਨਾ ਕੁਝ ਦੇਣ ਦਾ ਤਰੀਕਾਕਾਰ ਸ਼ੁਰੂ ਹੋਇਆ, ਜਿਹੜਾ ਕਿ ਯੂਨਾਨ ਤੋਂ ਸ਼ੁਰੂ ਹੋਇਆ। ਯੂਨਾਨ ਤੋਂ ਹੀ ਉਹ ਦੇਵਤੇ ਵਾਲੀ ਗੱਲ ਸ਼ੁਰੂ ਹੋਈ ਸੀ ਤੇ ਯੂਨਾਨ ਤੋਂ ਹੀ ਸ਼ੁਰੂ ਇਹ ਹੋਇਆ ਸੀਗਾ। ਅਲਟੀਮੇਟ ਸਾਡੇ ਦੇਸ਼ ਦੀ ਇੱਕ ਹਜ਼ਾਰਾਂ ਸਾਲ ਪੁਰਾਣੀ ਆਯੁਰਵੈਦਿਕ ਸਾਇੰਸ ਦੇ ਤੌਰ ਤੇ, ਆਯੁਰ ਦਾ ਮਤਲਬ ਹੈ ਲਾਈਫ, ਠੀਕ ਹੈ, ਉਸ ਤਰੀਕਾਕਾਰ ਦੇ ਮੁਤਾਬਕ ਜੋ ਅਸੀਂ ਸਮਝਦੇ ਵੀ ਜੋ ਕੁਦਰਤ ਨੇ ਜੋ ਵੀ ਚੀਜ਼ ਕ੍ਰੀਏਟ ਕੀਤੀ ਹੈ ਉਹਦੇ ਨੁਕਸਾਂ ਨੂੰ ਠੀਕ ਕਰਨ ਵਾਸਤੇ ਔਰ ਉਹਨੂੰ ਸਹੀ ਸਲਾਮਤ ਚੱਲਦਾ ਰੱਖਣ ਵਾਸਤੇ ਉਸੇ ਤਰ੍ਹਾਂ ਦੀਆਂ ਹੀ ਉਹਨੇ ਜੜੀਆਂ ਬੂਟੀਆਂ ਪੈਦਾ ਕੀਤੀਆਂ ਨੇ।
3: ਬਿਲਕੁਲ,
2: ਔਰ ਸਿਰਫ ਸਾਡੇ ਗਿਆਨ ਦੀ ਕਮੀ ਹੈ ਤੇ ਅਸੀਂ ਉਸ ਪਾਸੇ ਡਿਵੈਲਪ ਨਹੀਂ ਕੀਤਾ। ਇਸੇ ਤਰ੍ਹਾਂ ਧਨੰਤਰ ਵਰਗੇ ਵੈਦ ਤੇ ਹੋਰ ਸਾਰੇ ਇਸ ਤਰ੍ਹਾਂ ਦੇ ਬਹੁਤ ਪੁਰਾਣੇ ਵੈਦ ਹਕੀਮ ਜਿਨ੍ਹਾਂ ਦੇ ਦਾਰੁਲ ਸ਼ਿਫਾ ਅਸੀਂ ਹੁਣ ਵੀ ਪੜ੍ਹਦੇ ਹਾਂ, ਉਰਦੂ ਚ ਲਿਖੇ ਨੇ ਬਹੁਤ ਪੁਰਾਣੇ, ਕਈਆਂ ਦੀ ਟਰਾਂਸਲੇਸ਼ਨ ਵੀ ਕੀਤੀ ਗਈ ਹੈ। ਸੋ ਉਹਨਾਂ ਨੇ ਇਹ ਤਰੀਕਾਕਾਰ ਸ਼ੁਰੂ ਕੀਤਾ ਵੀ ਕੁਦਰਤ ਨੇ ਸਾਡੀਆਂ ਜਿੰਨੀਆਂ ਵੀ ਤਕਲੀਫਾਂ ਹਨ ਇੱਕ ਦੂਜੇ ਦੀਆਂ, ਅਸੀਂ ਇੱਕ ਦੂਜੇ ਦਾ ਸਹਿਯੋਗ ਮੰਗਦੇ ਹਾਂ ਨਾ ਕੰਮ ਕਰਨ ਵਾਸਤੇ, ਤੁਹਾਨੂੰ ਮੈਂ ਸਹਿਯੋਗ ਕਰ ਰਿਹਾ, ਤੁਸੀਂ ਮੈਨੂੰ ਸਹਿਯੋਗ ਕਰ ਰਹੇ ਹੋ, ਤੇ ਜੋ ਕੁਛ ਕੁਦਰਤ ਨੇ ਕਰਿਆ ਆ ਉਹ ਇੱਕ ਦੂਸਰੇ ਦੇ ਸਹਿਯੋਗ ਵਾਸਤੇ ਕਰਿਆ, ਸਹਿਯੋਗ ਵਾਸਤੇ ਕਰਿਆ ਆ। ਤੇ ਫਿਰ ਅਸੀਂ ਇਹ ਵੇਖਦੇ ਹਾਂ ਭਾਈ ਅਸੀਂ ਕਾਰਬਨ ਡਾਈਆਕਸਾਈਡ ਛੱਡਦੇ ਹਾਂ ਤੇ ਕਾਰਬਨ ਡਾਈਆਕਸਾਈਡ ਬਨਸਪਤੀ ਦਾ ਜੀਵਨ ਆ, ਬਨਸਪਤੀ ਆਕਸੀਜਨ ਛੱਡਦੀ ਹੈ ਤੇ ਉਹ ਸਾਡਾ ਜੀਵਨ ਆ, ਲੈਣ ਦੇਣ ਤਾਂ ਹੈਗਾ ਨਾ, ਸਾਨੂੰ ਪਤਾ ਨਹੀਂ ਸੀ। ਇਸੇ ਤਰ੍ਹਾਂ ਹੀ ਇਸੇ ਚੀਜ਼ ਨੂੰ ਹੀ ਨਾਲ ਲੈਂਦਿਆਂ ਹੋਇਆ ਸਾਇੰਸ ਨੂੰ ਇਸ ਪਾਸੇ ਮੋੜਾ ਦੇ ਦਿੱਤਾ ਗਿਆ ਕਿ ਇਹਨਾਂ ਬਨਸਪਤੀ ਦੀਆਂ ਬਣਾਈਆਂ ਹੋਈਆਂ ਦਵਾਈਆਂ ਦੇ ਤੌਰ ਨੂੰ, ਦਵਾਈ ਕਹਿ ਲੋ, ਦਵਾਈਆਂ ਦੇ ਤੌਰ ਤੇ ਜਦੋਂ ਅਸੀਂ ਇਹਨਾਂ ਨੂੰ ਇਸਤੇਮਾਲ ਕਰਾਂਗੇ ਤੇ ਸਾਡੀਆਂ ਬਿਮਾਰੀਆਂ ਨੂੰ ਵੀ ਰਾਹਤ ਦੇਗੀ। ਔਰ ਉਸ ਵੇਲੇ ਇਹ ਆਯੁਰਵੈਦਿਕ ਪਦਤੀ ਦਾ ਚਲਣ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਜਦੋਂ ਕਿ ਸਾਡੇ ਐਲੋਪੈਥਿਕ ਸਿਧਾਂਤ ਘੜਿਆ ਗਿਆ, ਇਹ ਤੇ ਬਹੁਤ ਪਹਿਲਾਂ ਪੁਰਾਣਾ ਸੀਗਾ, ਚੱਲਦਾ ਆਉਂਦਾ ਸੀ ਬਾਕੀ ਵੈਸਟਰਨ ਕੰਟਰੀ ਦੇ ਵਿੱਚ, ਤੇ ਜਦੋਂ ਅੰਗਰੇਜ਼ਾਂ ਨੇ ਸਾਡੇ ਤੇ ਰਾਜ ਕੀਤਾ ਸਾਡੇ ਤੇ ਵੀ ਇਹ ਹਾਵੀ ਹੋ ਗਏ, ਆਯੁਰਵੈਦਿਕ ਨੂੰ ਦਬਾ ਕੇ ਰੱਖ ਦਿੱਤਾ। ਜੇ ਅਸੀਂ ਵੇਖਦੇ ਹਾਂ ਵੀ ਇਹਨਾਂ ਦੇ ਅੰਦਰ ਇੱਕ ਸਾਂਝ ਕਿਹੜੀ ਹੈ, ਅਸੀਂ ਉਸ ਸਾਂਝ ਨੂੰ ਲੱਭਣ ਦੀ ਕੋਸ਼ਿਸ਼ ਕਰਦਿਆਂ ਹੋਇਆ ਇਹ ਵੇਖਦੇ ਹਾਂ ਕਿ ਹਰੇਕ ਸਬਸਟਾਂਸ ਜਿਹੜਾ ਇਸ ਯੂਨੀਵਰਸ ਤੇ ਪੈਦਾ ਹੋਇਆ ਆ, ਜਾਂ ਇੰਜ ਕਹੋ ਕਿ ਜਿੰਨੇ ਵੀ ਸਬਸਟਾਂਸ ਇਸ ਯੂਨੀਵਰਸ ਦੇ ਹੈ ਨੇ ਤੇ ਜਿਨ੍ਹਾਂ ਦਾ ਨੌਲੇਜ ਹਿਊਮਨ ਬੀਇੰਗ ਨੂੰ ਹੈ, ਮੁੱਖ ਨੁਕਤਾ ਨੂੰ ਇਹ ਉਹਨਾਂ ਦਾ ਨੌਲੇਜ ਹੈ, ਤਾਂ ਉਹ ਨੌਲੇਜ ਇਸ ਕਿਸਮ ਦੇ ਵਿੱਚ ਹੈਗਾ ਆ। ਜਿਵੇਂ ਫਾਰਮੂਲਾ ਦੇ ਤੌਰ ਤੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਾਣਦੇ ਹਾਂ, ਫਿਜਿਕਸ ਦੇ ਤੌਰ ਤੇ ਜਾਣਦੇ ਹਾਂ, ਕੈਮਿਸਟਰੀ ਦੇ ਤੌਰ ਤੇ ਜਾਣਦੇ ਹਾਂ, ਫਾਰਮੂਲੇ ਨੇ ਕਿਸੇ ਚੀਜ਼ ਨੂੰ ਜਾਣਨ ਦੇ, ਮੈਥਮੈਟਿਕਸ ਦੇ ਤੌਰ ਤੇ ਜਾਣਦੇ ਹਾਂ। ਸੋ ਕਿਸੇ ਚੀਜ਼ ਨੂੰ ਜਾਣਨ ਦਾ ਇੱਕ ਤਰੀਕਾਕਾਰ ਹੈ, ਔਰ ਉਸ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਅਸੀਂ ਹਰ ਇੱਕ ਦੀ ਆਇਡੈਂਟੀਫਿਕੇਸ਼ਨ ਇਸ ਤਰ੍ਹਾਂ ਕਰੀਏ, ਸੁਹਾਗਾ ਹੈ, ਪਰਖੜੀ ਹੈ, ਖੰਡ ਹੈ, ਕਿੰਨੀਆਂ ਸਾਰੀਆਂ ਲੂਣ ਹੈ, ਕਿੰਨੀਆਂ ਸਾਰੀਆਂ ਚੀਜ਼ਾਂ ਨੇ, ਜੇ ਇਹਨਾਂ ਨੂੰ ਪੀ ਦਿੱਤਾ ਜਾਵੇ ਤੇ ਇੱਕੋ ਜਿਹੀਆਂ ਦਿਸਦੀਆਂ ਨੇ, ਵੱਖ ਕਰਨਾ ਬੜਾ ਮੁਸ਼ਕਲ ਹੈਗਾ ਆ। ਤੇ ਹੁਣ ਅਸੀਂ ਛੋਟੀ ਕਲਾਸਾਂ ਦੇ ਵਿੱਚ ਲੋਹ ਚੂਨ ਦਾ ਮਿਸ਼ਰਣ ਤੇ ਅਲੱਗ ਕਰਦੇ ਹੀ ਆਏ ਆ ਨਾ, ਸਾਇੰਸ ਦੀਆਂ ਕਲਾਸਾਂ ਵਿੱਚ ਛੋਟੀਆਂ ਕਲਾਸਾਂ ਚ ਲੋਹੇ ਤੇ ਚੂਨੇ ਦਾ ਤੇ ਰੇਤ ਦਾ ਮਿਸ਼ਰਣ ਬਣਾ ਕੇ ਤੇ ਐਕਸਪੈਰੀਮੈਂਟ ਕਰਾਉਂਦੇ ਸੀ ਵੀ ਕਿਵੇਂ ਕਿਵੇਂ ਅਲੱਗ ਕਰਨਾ ਹੈਗਾ, ਇਹ ਸਧਾਰਨ ਦੀਆਂ ਗੱਲਾਂ ਸੀਗੀਆਂ। ਇਸੇ ਤਰ੍ਹਾਂ ਹੀ ਇਸ ਤੋਂ ਬਾਅਦ ਵੀ ਕੁਝ ਐਸਾ ਬਚ ਜਾਂਦਾ ਹੈ ਜਿਹੜਾ ਅਜੇ ਵੀ ਮੰਗ ਕਰਦਾ ਆ ਕਿ ਬਹੁਤ ਸਾਰੀਆਂ ਚੀਜ਼ਾਂ ਤਾਂ ਇੱਕੋ ਜਿਹੀਆਂ ਰੇਤ ਵਰਗੀਆਂ ਹੋਣਗੀਆਂ, ਬਹੁਤ ਸਾਰੀਆਂ ਲੋਹੇ ਵਰਗੀਆਂ ਮੈਟਲ ਹੋਰ ਵੀ ਹੋਣਗੀਆਂ, ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹੋਣਗੀਆਂ ਤੇ ਫਿਰ ਉਹਨਾਂ ਦਾ ਪਤਾ ਕਿਵੇਂ ਲੱਗੇ। ਜਿਹੜੀ ਹੋਰ ਬਰੀਕੀ ਵਾਲੀ ਗੱਲ ਸੀ ਤਾਂ ਉਹ ਅਲਟੀਮੇਟਲੀ ਇੱਕ ਸਿਧਾਂਤ ਵਿਕਸਿਤ ਹੋਇਆ ਔਰ ਉਸ ਸਿਧਾਂਤ ਵਿਕਸਿਤ ਹੋ ਕੇ ਅਸੀਂ ਇਹ ਜਾਣਿਆ ਵੀ ਭਾਈ ਕੋਈ ਵੀ ਚੀਜ਼ ਸਾਡੇ ਹਿਊਮਨ ਸਰੀਰ ਨੂੰ ਕਿਵੇਂ ਇਫੈਕਟ ਕਰਦੀ ਆ, ਉਹਦਾ ਕਿਵੇਂ ਅਸਰ ਹੁੰਦਾ ਹੈ, ਉਸ ਨੂੰ ਅਸੀਂ ਇੱਕ ਹੋਰ ਤਰੀਕਾਕਾਰ ਇੱਕ ਹੋਰ ਲੇਬਲ ਦੇ ਦਿੱਤਾ। ਫਿਜ਼ੀਕਲ ਸਿਧਾਂਤ ਦੇ ਤੌਰ ਤੇ ਅਸੀਂ ਚੀਜ਼ਾਂ ਨੂੰ ਵੱਖ ਕਰਕੇ ਵੇਖਦੇ ਹਾਂ, ਕੈਮੀਕਲ ਸਿਧਾਂਤ ਦੇ ਤੌਰ ਤੇ ਅਸੀਂ ਚੀਜ਼ਾਂ ਨੂੰ ਵੱਖ ਕਰਕੇ ਵੇਖਦੇ ਹਾਂ, ਔਰ ਇਸੇ ਤਰ੍ਹਾਂ ਇੱਕ ਹੋਰ ਸਿਧਾਂਤ ਸੈਟਅਪ ਹੋ ਗਿਆ ਕਿ ਕੋਈ ਵੀ ਚੀਜ਼ ਹਿਊਮਨ ਸਰੀਰ ਨੂੰ ਕਿਵੇਂ ਇਫੈਕਟ ਕਰਦੀ ਹੈ ਉਹ ਇੱਕ ਵੱਖਰਾ ਹੈ। ਜੇ ਲੂਣ ਖਾਓਗੇ ਤੇ ਉਹਦੇ ਸਰੀਰ ਨੂੰ ਵੱਖਰੀ ਤਰ੍ਹਾਂ ਅਸਰ ਕਰਨਾ ਹੈਗਾ, ਖੰਡ ਖਾਓਗੇ ਉਹਨੇ ਸਰੀਰ ਨੂੰ ਵੱਖਰੀ ਤਰ੍ਹਾਂ ਅਸਰ ਕਰਨਾ ਹੈਗਾ, ਸੁਹਾਗਾ ਖਾਓਗੇ ਜਾਂ ਫਰਕਰੀ ਖਾਓਗੇ ਤੇ ਇਹਨਾਂ ਸਾਰਿਆਂ ਨੇ ਹੀ ਵੱਖ ਵੱਖ ਤਰ੍ਹਾਂ ਸਾਡੇ ਸਰੀਰ ਨੇ ਇਹਦਾ ਰਿਸਪੋਂਸ ਦੇਣਾ ਆ, ਔਰ ਇਸ ਦਾ ਨਾਂ ਰੱਖ ਦਿੱਤਾ ਗਿਆ ਥੈਰਾਪਿਊਟਿਕ ਵੇ ਆਫ ਆਈਡੈਂਟੀਫਿਕੇਸ਼ਨ। ਕਿਸੇ ਵੀ ਚੀਜ਼ ਦੀ ਆਈਡੈਂਟੀਫਿਕੇਸ਼ਨ, ਕਿਸੇ ਵੀ ਚੀਜ਼ ਦੀ ਜਾਣਕਾਰੀ ਦਾ ਕਿ ਆਹ ਮੇਰਾ ਮਾਮਾ ਆ, ਕਿਵੇਂ ਮਾਮਾ ਹੈ ਭਾਈ, ਮੇਰੀ ਮਾਂ ਦਾ ਭਰਾ ਆ, ਆਈਡੈਂਟੀਫਿਕੇਸ਼ਨ ਟੀਕਾਕਾਰ ਹੈ ਨਾ, ਜਾਣਨ ਦੀ ਵਿਵਸਥਾ ਹੈ ਨਾ, ਇਹ ਜਿਹੜਾ ਬੰਦਾ ਖੜਾ ਹੈ ਇਹ ਮੇਰਾ ਕੀ ਰਿਸ਼ਤੇਦਾਰ ਆ, ਕਿਵੇਂ। ਇਸੇ ਤਰ੍ਹਾਂ ਆਹ ਜਿਹੜਾ ਸਬਸਟਾਂਸ ਹੈਗਾ ਆ ਇਹਦੀ ਹੋਰ ਕੀ ਆਈਡੈਂਟੀਫਿਕੇਸ਼ਨ ਹੋ ਗਈ ਹੈ, ਜਿਹੜੀ ਮਨੁੱਖਤਾ ਦੇ ਨਾਲ ਸਾਂਝ ਵਾਲੀ ਹੈਗੀ ਆ, ਉਸ ਨੂੰ ਅਸੀਂ ਕਹਿੰਦੇ ਹਾਂ ਥੈਰਾਪਿਊਟਿਕ ਵੇ ਆਫ ਆਈਡੈਂਟੀਫਿਕੇਸ਼ਨ। ਇੱਕ ਹੋਰ ਵਿਧਾਨ ਸ਼ੁਰੂ ਹੋ ਗਿਆ ਤੇ ਹੁਣ ਜਿੰਨੇ ਵੀ ਸਬਸਟਾਂਸ ਅਸੀਂ ਆਪਣੇ ਸਿਸਟਮ ਦੇ ਵਿੱਚ ਅਜਮਾ ਲਏ ਕਿ ਇਹਦਾ ਵੀ ਸਾਨੂੰ ਪਤਾ ਲੱਗ ਗਿਆ, ਇਹਦਾ ਵੀ ਸਾਨੂੰ ਪਤਾ ਲੱਗ ਗਿਆ, ਇਹਦਾ ਵੀ ਸਾਨੂੰ ਪਤਾ ਲੱਗ ਗਿਆ, ਇਹਦਾ ਭਾਵ ਇਹ ਆ ਕਿ ਅਸੀਂ ਇਹ ਜਾਣ ਲਿਆ ਕਿ ਇਹ ਸਬਸਟਾਂਸ ਅਗਰ ਸਾਡੇ ਸਰੀਰ ਨਾਲ ਵਿਵਸਥਾ ਹੋਣ, ਰਗੜੇ ਜਾਣ, ਖਾਏ ਜਾਣ, ਪੀਏ ਜਾਣ, ਤਾਂ ਇਹ ਸਾਡੇ ਸਰੀਰ ਦੇ ਉੱਪਰ ਸਾਡੇ ਆਮ ਰੂਟੀਨ ਚੱਲਣ ਨੂੰ ਕਿਵੇਂ ਚੇਂਜ ਕਰਦੇ ਆ, ਕਿਵੇਂ ਬਦਲਦੇ ਆ, ਠੀਕ ਆ। ਸੋ ਇਹਦਾ ਨਾਂ ਅਸੀਂ ਰੱਖ ਦਿੱਤਾ ਥੈਰਾਪਿਊਟਿਕ ਆਈਡੈਂਟੀਫਿਕੇਸ਼ਨ। ਔਰ ਇਹ ਜਿਹੜੀ ਥੈਰਾਪਿਊਟਿਕ ਆਈਡੈਂਟੀਫਿਕੇਸ਼ਨ ਆ ਇਹ ਇੰਨੀ ਯੂਨੀਕ ਹੈ ਚੀਮਾ ਸਾਹਿਬ, ਇੱਕ ਚੀਜ਼ ਦੀ ਦੂਜੀ ਚੀਜ਼ ਨਾਲ ਰਲਦੀ ਨਹੀਂ
0: ਜੀ,
2: ਇੰਡੀਵਿਜੁਅਲ, ਇਹਨੂੰ ਕਹਿੰਦੇ ਅਸੀਂ ਇੰਡੀਵਿਜੁਅਲ, ਬਿਲਕੁਲ ਵੱਖਰੀ। ਔਰ ਇਸੇ ਤਰ੍ਹਾਂ ਹੀ ਅਸੀਂ ਬਿਮਾਰੀਆਂ ਦੇ ਸਬੰਧ ਵਿੱਚ ਵੀ ਇਹ ਜਾਣਿਆ, ਸਾਨੂੰ ਹੁਣ ਕਰੈਕਟਰ ਤੇ ਪਤਾ ਲੱਗ ਗਿਆ ਨਾ, ਹਰੇਕ ਸਬਸਟਾਂਸ ਜਿਹੜਾ ਅਸੀਂ ਦਵਾਈ ਦੇ ਤੌਰ ਤੇ ਵਰਤਦੇ ਹਾਂ ਉਸ ਸਾਰਿਆਂ ਦੇ ਕਰੈਕਟਰ ਅਲੱਗ ਅਲੱਗ ਨੇ ਕਿ ਉਹ ਕਿਵੇਂ ਸਾਡੇ ਸਰੀਰ ਨੂੰ ਇਫੈਕਟ ਕਰਦੇ ਨੇ, ਉਹਦੀਆਂ ਕੀ ਪ੍ਰਾਪਰਟੀਆਂ, ਉਹਦੇ ਕੀ ਗੁਣ ਨੇ, ਕਿਵੇਂ ਸਾਡੇ ਸਰੀਰ ਨੂੰ ਬਦਲਦੇ ਨੇ, ਤਬਦੀਲ ਕਰਦੇ ਨੇ, ਔਰ ਉਹਦਾ ਬਦਲਣਾ ਅਸੀਂ ਕਿਵੇਂ ਇਸਤੇਮਾਲ ਕਰਦੇ ਹਾਂ, ਕਿਸੇ ਦੇ ਗੁੱਸੇ ਨੂੰ ਕਿਸੇ ਇਸਤੇਮਾਲ ਕਰਦੇ ਹਾਂ, ਕਿਸੇ ਦੀ ਹਮਦਰਦੀ ਨੂੰ ਅਸੀਂ ਕਿਵੇਂ ਇਸਤੇਮਾਲ ਕਰਦੇ ਹਾਂ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ। ਬੁਰਾ ਤਾਂ ਕੁਛ ਵੀ ਨਹੀਂ, ਗੁੱਸਾ ਵੀ ਸਮੇਂ ਸਿਰ ਜ਼ਰੂਰਤ ਉਹਦੀ ਹੈਗੀ ਹੈ, ਔਰ ਹਮਦਰਦੀ ਦੀ ਵੀ ਕਿਸੇ ਸਮੇਂ ਜ਼ਰੂਰਤ ਉਹਦੀ ਹੈਗੀ ਹੈ। ਸੋ ਹਰ ਚੀਜ਼ ਨੂੰ ਅਸੀਂ ਕਿਵੇਂ ਇਸਤੇਮਾਲ ਕਰਦੇ ਹਾਂ ਇਹਦੇ ਉੱਪਰ ਹੀ ਸਾਡੀਆਂ ਆਹ ਸਿਧਾਂਤਕ ਮੈਡੀਕਲ ਸਾਇੰਸ ਜਿਹੜੀਆਂ ਨੇ ਡਿਪੈਂਡ ਕਰਦੀਆਂ ਨੇ। ਮੈਂ ਐਗਜ਼ਾਮਪਲ ਦਿਆਂ ਇਸ ਸੰਬੰਧੀ ਕਿ ਉਲਟੀ ਆਉਂਦੀ ਹੈ, ਇਸ ਸਰੀਰ ਦੇ ਵਿੱਚ ਕੁਝ ਅਸੀਂ ਐਸਾ ਖਾ ਲਿਆ ਜਿਹੜਾ ਸਰੀਰ ਨੂੰ ਬਰਦਾਸ਼ਤ ਨਹੀਂ ਹੈ, ਸਰੀਰ ਉਹਦੇ ਤੋਂ ਬਾਹਰ ਕੱਢਣਾ ਚਾਹੁੰਦਾ ਆ, ਉਲਟੀ ਲਿਆਉਣਾ ਚਾਹੁੰਦਾ ਆ। ਹੁਣ ਸਾਡੇ ਕੋਲ ਐਸੇ ਸਬਸਟਾਂਸ ਨੇ ਜਿਹੜੇ ਉਲਟੀ ਪੈਦਾ ਕਰ ਸਕਦੇ ਨੇ, ਹੁਣ ਸੋਚਣਾ ਅਸੀਂ ਆ ਕਿ ਅਸੀਂ ਉਲਟੀ ਲਿਆਉਣੀ ਹੈ ਤੇ ਅਸੀਂ ਉਹਨੂੰ ਬੰਦ ਕਰਨਾ ਆ, ਸਰੀਰ ਉਹਨੂੰ ਪਸੰਦ ਨਹੀਂ ਕਰਦਾ ਇਸੇ ਕਰਕੇ ਉਲਟੀ ਆ ਰਹੀ ਹੈ, ਔਰ ਅਸੀਂ ਜ਼ਬਰਦਸਤੀ ਇਸਤੇਮਾਲ ਕਰਦੇ ਹਾਂ ਬੰਦ ਕਰਦੇ ਹਾਂ ਉਲਟੀ ਨੂੰ, ਭਾਵੇਂ ਕੁਛ ਵੀ ਹੋਵੇ ਜੀ ਅਸੀਂ ਉਲਟੀ ਬੰਦ ਕਰਨੀ ਹੈ ਜੀ, ਕਰ ਦਿਓ ਭਾਈ ਤੁਸੀਂ ਉਲਟੀ ਬੰਦ ਕਰੋਗੇ, ਪਰ ਨੇਚਰ ਸਰੀਰ ਇਹ ਚਾਹੁੰਦਾ ਹੈ ਕਿ ਨਹੀਂ ਮੈਂ ਇਹਨੂੰ ਬਰਦਾਸ਼ਤ ਨਹੀਂ ਕਰਦਾ, ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੇਗੀ, ਉਹ ਟੱਟੀ ਦਾ ਰਸਤਾ ਅਪਣਾ ਲੇਗੀ, ਘਬਰਾਹਟ ਜਦ ਤੱਕ ਇਹ ਟੱਟੀ ਦੇ ਰਸਤੇ ਨਹੀਂ ਨਿਕਲਦਾ ਤਦ ਤੱਕ ਘਬਰਾਹਟ ਹੋਣੀ ਸ਼ੁਰੂ ਹੋ ਜਾਏਗੀ, ਇਸੇ ਕਰਕੇ ਅਸੀਂ ਆਉਂਦੇ ਹਾਂ ਵੀ ਦਵਾਈ ਲਈ ਸੀ ਉਹਦੇ ਤੋਂ ਬਾਅਦ ਘਬਰਾਹਟ ਹੋਣੀ ਸ਼ੁਰੂ ਹੋਗੀ, ਇਹਦਾ ਇਹ ਇੰਡੀਕੇਸ਼ਨ ਆ ਕਿ ਜੋ ਵੀ ਕੁਝ ਤੁਸੀਂ ਦੇ ਰਹੇ ਹੋ ਦਵਾਈ ਦੇ ਤੌਰ ਤੇ ਉਹ ਸਰੀਰ ਬਰਦਾਸ਼ਤ ਨਹੀਂ ਕਰਦਾ, ਉਹ ਸਰੀਰ ਉਹਨੂੰ ਵੀ ਪਸੰਦ ਨਹੀਂ ਕਰਦਾ, ਜੋ ਤੁਸੀਂ ਤਰੀਕਾਕਾਰ ਅਪਣਾਇਆ ਆ ਉਹ ਵੀ ਇਹਦੇ ਸੂਟ ਨਹੀਂ ਬੈਠ ਰਿਹਾ, ਇਸੇ ਕਰਕੇ ਕਿਸੇ ਵੀ ਚੀਜ਼ ਨੂੰ ਖਾਣ ਤੋਂ ਬਾਅਦ ਦਵਾਈ ਦੇ ਤੌਰ ਤੇ ਖਾਣ ਤੋਂ ਬਾਅਦ ਲੈਣ ਤੋਂ ਬਾਅਦ ਸਾਨੂੰ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ, ਇੰਡੀਕੇਸ਼ਨ ਇਹ ਹੈ ਕਿ ਸਰੀਰ ਉਹਨੂੰ ਬਰਦਾਸ਼ਤ ਨਹੀਂ ਕਰ ਰਿਹਾ। ਹੁਣ ਇਸੇ ਹੀ ਬੇਸ ਤੇ ਇਹ ਦੋ ਗੁਣ ਹੋ ਗਏ, ਇੱਕ ਹੋ ਗਿਆ ਕਿ ਤੁਹਾਡੇ ਨਾਲ ਸਹਿਮਤੀ ਵਾਲਾ, ਇੱਕ ਹੋ ਗਿਆ ਤੁਹਾਡੇ ਉਲਟ ਵਾਲਾ, ਸੋ ਇਹ ਗੁਣ ਹਨ ਹਰੇਕ ਸਬਸਟਾਂਸ ਦੇ ਹਰੇਕ ਪ੍ਰਾਪਰਟੀ ਦੇ, ਔਰ ਉਹਦੇ ਮੁਤਾਬਕ ਹੀ ਅਸੀਂ ਇਹਨਾਂ ਸਾਇੰਸਿਸ ਦੇ ਵਿੱਚ ਕਿਸੇ ਸਬਸਟਾਂਸ ਨੂੰ ਵਰਤਦੇ ਹਾਂ। ਹੁਣ ਖਾਸ ਗੱਲ ਤਾਂ ਇਹ ਆ ਕਿ ਦਵਾਈਆਂ ਬਣਾਉਣ ਦੇ ਜਿਹੜੇ ਵੀ ਸੋਰਸਿਸ ਹਨ ਕੁਦਰਤ ਨੇ ਸਾਨੂੰ ਬਖਸ਼ੇ ਉਹ ਉਹੀ ਹਨ, ਉਹ ਇੱਕੋ ਹੀ ਹਨ, ਚਾਹੇ ਉਹ ਐਲੋਪੈਥਿਕ ਹੋਵੇ, ਚਾਹੇ ਉਹ ਹੋਮਿਓਪੈਥਿਕ ਹੋਵੇ, ਚਾਹੇ ਆਯੁਰਵੈਦਿਕ ਹੋਵੇ, ਸਾਰਿਆਂ ਦੇ ਵਿੱਚ ਭੰਡਾਰ ਕੁਦਰਤ ਵੱਲੋਂ ਬਖਸ਼ਿਆ ਹੋਇਆ ਉਹੀ ਹੈ ਜਿਹਦੇ ਵਿੱਚੋਂ ਅਸੀਂ ਦਵਾਈਆਂ ਬਣਾਉਣੇ ਆ, ਔਰ ਅਸੀਂ ਉਹਦੇ ਅਲੱਗ ਅਲੱਗ ਗਰੁੱਪ ਕਰ ਦਿੱਤੇ ਹੋਏ ਆ। ਕਿਸ ਤਰ੍ਹਾਂ ਦੇ ਚੀਮਾ ਸਾਹਿਬ, ਜਿੰਨੀਆਂ ਵੀ ਪਲਾਂਟਸ ਤੋਂ ਦਵਾਈਆਂ ਬਣਦੀਆਂ ਨੇ
0: ਜੀ,
2: ਸਾਰੀਆਂ ਨੂੰ ਅਸੀਂ ਰੱਖ ਲਿਆ ਵੈਜੀਟੇਬਲ ਗਰੁੱਪ ਦੇ ਵਿੱਚ। ਇਹ ਭਾਈ ਵੈਜੀਟੇਬਲ ਗਰੁੱਪ ਹੈ, ਪਲਾਂਟਸ ਵਿੱਚੋਂ ਬਣੀਆਂ ਹੋਈਆਂ ਦਵਾਈਆਂ ਨੂੰ ਅਸੀਂ ਵੈਜੀਟੇਬਲ ਗਰੁੱਪ ਕਹਿ ਦਿੱਤਾ। ਉਸ ਤੋਂ ਬਾਅਦ ਜਿੰਨੇ ਵੀ ਮਿਨਰਲ ਹਨ, ਜਿੰਨੇ ਵੀ ਇਸ ਤਰ੍ਹਾਂ ਦੇ ਪਦਾਰਥ ਹਨ, ਸੋਲਿਡ ਟਾਈਪ ਦੇ ਪਦਾਰਥ ਹਨ ਜਿਨ੍ਹਾਂ ਨੂੰ ਅਸੀਂ ਨਾਨ ਲਿਵਿੰਗ ਚ ਲੈਂਦੇ ਹਾਂ, ਇਫੈਕਟ ਤਾਂ ਉਹ ਵੀ ਸਾਡੀ ਬਾਡੀ ਨੂੰ ਕਰਦੇ ਨੇ। ਇਹਦਾ ਮਤਲਬ ਕੀ ਹੋਇਆ ਕਿ ਅਸੀਂ ਜਿੰਨੀਆਂ ਵੀ ਦਵਾਈਆਂ ਇਸ ਤਰ੍ਹਾਂ ਦੇ ਸਬਸਟਾਂਸਿਸ ਤੋਂ ਬਣਾਉਣੇ ਆ ਜਿਨ੍ਹਾਂ ਨੂੰ ਅਸੀਂ ਬੇਸਿਕਲੀ ਨਾਨ ਲਿਵਿੰਗ ਸਮਝਦੇ ਹਾਂ, ਉਹਨਾਂ ਦਾ ਇਫੈਕਟ ਸਰੀਰ ਦੇ ਨੋਟ ਕਰਕੇ ਤੇ ਅਸੀਂ ਉਹਨਾਂ ਸਾਰਿਆਂ ਨੂੰ ਕਹਿੰਦੇ ਹਾਂ ਮਿਨਰਲ
0: ਜੀ।
2: ਵੈਜੀਟੇਬਲ ਕਿੰਗਡਮ, ਮਿਨਰਲ ਕਿੰਗਡਮ, ਤੇ ਫੇਰ ਸਾਇੰਸ ਨੇ ਹੋਰ ਤਰੱਕੀ ਕੀਤੀ ਕਿ ਬਹੁਤ ਸਾਰੀਆਂ ਗੱਲਾਂ ਸਾਨੂੰ ਵੈਜੀਟੇਬਲ ਦੇ ਵਿੱਚੋਂ ਨਹੀਂ ਮਿਲ ਰਹੀਆਂ, ਬਹੁਤ ਸਾਰੀਆਂ ਗੱਲਾਂ ਸਾਨੂੰ ਕੁਦਰਤ ਦੇ ਭੰਡਾਰ ਦੇ ਵਿੱਚੋਂ ਨਹੀਂ ਮਿਲ ਰਹੀਆਂ, ਤੇ ਅਸੀਂ ਹੁਣ ਫਿਰ ਕੀ ਕਰੇ? ਹੋਰ ਤਰੀਕਾ, ਟਾਈਮ ਟੂ ਟਾਈਮ ਮਨੁੱਖ ਸੋਚਦਾ ਹੀ ਆਇਆ ਨਾ, ਤੇ ਉਸੇ ਤਰ੍ਹਾਂ ਉਸਨੇ ਇਹ ਸੋਚਣਾ ਕੀਤਾ ਕਿ ਭਾਈ ਆਹ ਜਿਹੜੀ ਸਾਡੇ ਸਰੀਰ ਦੇ ਅੰਦਰ ਚਲਨ ਹੈ ਨਾ, ਇਸ ਚਲਨ ਨੂੰ ਹੀ ਇਸਤੇਮਾਲ ਕੀਤਾ ਜਾਵੇ। ਚਲਨ ਤੋਂ ਭਾਵ ਕੀ ਆ ਕਿ ਬਾਡੀ ਦੇ ਸੀਰਮ, ਬਾਡੀ ਦੀ ਜਿਹੜੀ ਹੈ, ਇੱਕ ਹੁੰਦਾ ਸਿਕਰੀਸ਼ਨ ਤੇ ਹੁੰਦਾ ਐਕਸਕ੍ਰੀਸ਼ਨ। ਸਿਕਰੀਸ਼ਨ ਉਹ ਹੁੰਦਾ ਜਿਹੜਾ ਬਾਡੀ ਦੇ ਅੰਦਰ ਅੰਦਰ ਸਰਕੂਲੇਟ ਕਰਦਾ ਆ, ਐਕਸਕ੍ਰੀਸ਼ਨ ਉਹ ਹੁੰਦਾ ਜਿਹੜਾ ਬਾਡੀ ਤੋਂ ਬਾਹਰ ਕੱਢ ਦਿੱਤਾ ਸਰੀਰ ਨੇ ਕਿ ਨਹੀਂ ਇਹ ਨੀ ਚਾਹੀਦਾ। ਹੁਣ ਨਹੀਂ ਚਾਹੀਦਾ ਤੇ ਇਹਦਾ ਮਤਲਬ ਉਹਦੇ ਵਿੱਚ ਵੇਸਟ ਪਦਾਰਥ ਉਹਦੇ ਨਿਕਲ ਰਹੇ ਨੇ। ਸੋ ਅਸੀਂ ਮੈਡੀਕਲ ਸਾਇੰਸ ਨੇ ਸਭ ਤੋਂ ਪਹਿਲਾਂ ਸਰੀਰ ਦੇ ਅੰਦਰ ਸਰਕੂਲੇਟ ਕਰਨ ਵਾਲੇ ਉਹ ਸੀਰਮ ਇਸਤੇਮਾਲ ਕਰਨੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦੇ ਵਿੱਚ ਇਹ ਕੁਵਤ ਹੈ, ਇਹ ਪਾਵਰ ਹੈ ਕਿ ਉਹ ਸਰੀਰ ਦੇ ਚਲਨ ਨੂੰ ਬਦਲ ਸਕਦੇ ਆ। ਹੁਣ ਉਹਨਾਂ ਦਾ ਚਲਨ ਅਸੀਂ ਜਦ ਜਾਣ ਲਿਆ ਕਿ ਪਿਚੋਟੀ ਗਲੈਂਡ ਕੀ ਕਰਦਾ ਵੀ ਇਹਦੇ ਚੋਂ ਸੈਕ੍ਰੀਸ਼ਨ ਪਿਚੋਟੀ ਦਾ ਨਿਕਲਦਾ ਹੈਗਾ, ਅਡਰੇਨਾਲੀਨ ਗਲੈਂਡ ਕੀ ਕਰਦਾ ਜੀ, ਅਡਰੇਨਾਲੀਨ ਗਲੈਂਡ ਦਾ ਹਾਰਮੋਨ ਉਹਦੇ ਵਿੱਚੋਂ ਨਿਕਲਦਾ ਹੈ ਜੀ, ਥਾਇਰਾਇਡ ਕੀ ਕਰਦਾ ਹੈ ਜੀ, ਥਾਇਰਾਇਡ ਦਾ ਹਾਰਮੋਨ ਉਹਦੇ ਵਿੱਚੋਂ ਨਿਕਲਦਾ ਜੀ, ਔਰ ਅਸੀਂ ਉਹਨਾਂ ਦੀ ਐਕਟੀਵਿਟੀ ਨੋਟ ਕਰ ਲਈ ਵੀ ਉਹਦੇ ਨਾਲ ਕੀ ਹੁੰਦਾ ਹੈ ਸਰੀਰ ਦੇ ਵਿੱਚ, ਉਹਦੇ ਉਹ ਜਿਹੜੇ ਗੁਣ ਨੇ, ਜੇ ਘੱਟ ਜਾਵੇ ਤੇ ਐਂ ਹੋਊਗਾ, ਜੇ ਵੱਧ ਜਾਵੇ ਤੇ ਐਂ ਹੋਊਗਾ, ਭਾਵ ਕਿ ਦੋਵੇਂ ਤਰ੍ਹਾਂ ਦੇ ਇਫੈਕਟ ਅਸੀਂ ਨੋਟ ਕਰਨੇ ਸ਼ੁਰੂ ਕਰ ਦਿੱਤੇ। ਤੇ ਫੇਰ ਮਨੁੱਖ ਨੇ ਦਵਾਈਆਂ ਇਸ ਤਰ੍ਹਾਂ ਦੇ ਬਾਡੀ ਦੇ ਵਿੱਚ ਸਰਕੂਲੇਟ ਕਰਨ ਵਾਲੇ ਜਿਹੜੇ ਸੀਰਮ ਸੀਗੇ, ਸਿਕਰੀਸ਼ਨ ਸੀਗੇ, ਉਹਨਾਂ ਤੋਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਔਰ ਉਹਦਾ ਨਾਮ ਮਨੁੱਖ ਨੇ ਰੱਖ ਦਿੱਤਾ ਸਾਰਕੋਡ। ਉਸ ਤੋਂ ਬਾਅਦ ਹੋਰ ਤਰੱਕੀ ਕੀਤੀ ਸਾਇੰਸ ਨੇ, ਬਈ ਕਈ ਇੱਕ ਚੀਜ਼ਾਂ ਸਾਨੂੰ ਇਸ ਗਰੁੱਪ ਵਿੱਚੋਂ ਵੀ ਨਹੀਂ ਮਿਲ ਰਹੀਆਂ, ਕਈ ਇੱਕ ਗੱਲਾਂ ਐਸੀਆਂ ਨੇ, ਔਰ ਇੱਕ ਸਿਧਾਂਤ ਜੀ ਨੂੰ ਜ਼ਹਿਰ ਨੂੰ ਜ਼ਹਿਰ ਮਾਰਦਾ ਹੈਗਾ। ਔਰ ਇਸੇ ਤਰ੍ਹਾਂ ਹੀ ਜਿਹੜੇ ਸਾਡੇ ਸੀਕ੍ਰੀਸ਼ਨਸ ਹਨ ਉਹਨਾਂ ਨੂੰ ਤਾਂ ਅਸੀਂ ਇਸਤੇਮਾਲ ਕਰ ਲਿਆ ਸਾਰਕੋਡ ਦੇ ਤੌਰ ਤੇ, ਜਿਹੜੇ ਸਾਡੇ ਐਕਸਕ੍ਰੀਸ਼ਨ ਹਨ, ਸਾਡੀ ਥੁੱਕ, ਸਾਡਾ ਪਿਸ਼ਾਬ ਜਾਂ ਇਸ ਤਰ੍ਹਾਂ ਦੇ ਜਿੰਨੇ ਵੀ ਵੇਸਟ ਪ੍ਰੋਡਕਟਸ ਹਨ, ਉਹਨਾਂ ਨੂੰ ਇਸਤੇਮਾਲ ਕਰਕੇ ਦਵਾਈਆਂ ਬਣਨੀਆਂ ਸ਼ੁਰੂ ਹੋ ਗਈਆਂ। ਖਾਸ ਤੌਰ ਤੇ ਬਿਮਾਰੀ ਦੇ ਪ੍ਰੋਡਕਟਸ, ਟੀਬੀ ਦੀ ਜਰਾਸੀਮ ਨੇ ਉਹਦੇ ਥੁੱਕ ਦੇ ਵਿੱਚ ਨਿਕਲਦੇ ਨੇ, ਔਰ ਉਸ ਤੋਂ ਦਵਾਈ ਬਣਾਉਣੀ ਸ਼ੁਰੂ ਕਰ ਦਿੱਤੀ। ਇਹਨਾਂ ਨੂੰ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ ਨੋਜ਼ੋਰਸ। ਨੋਜ਼ੋਰਸ ਦੇ ਆ ਕੇ ਵੀ ਚੀਮਾ ਸਾਹਿਬ ਗੱਲ ਰੁਕੀ ਨਹੀਂ, ਨੋਜ਼ੋਰਸ ਦੇ ਵੀ ਗੱਲ ਆ ਕੇ ਰੁਕੀ ਨਹੀਂ, ਔਰ ਇਹ ਸਾਰੀਆਂ ਗੱਲਾਂ ਕਿਉਂ ਰੁਕੀਆਂ ਨੇ ਮੈਂ ਅੱਗੇ ਆ ਕੇ ਐਕਸਪਲੇਨ ਕਰ ਰਿਹਾ ਹਾਂ। ਨਹੀਂ ਰੁਕੀ ਤਾਂ ਅਲਟੀਮੇਟ ਮਨੁੱਖ ਨੇ ਇਹ ਦੇਖਿਆ ਕਿ ਜਿੰਨੀਆਂ ਵੀ ਪਾਵਰਸ ਹਨ, ਜਿਵੇਂ ਸੂਰਜ ਦੀ ਕਿਰਨਾਂ ਹੈਗੀਆਂ ਨੇ, ਜਿਵੇਂ ਚੰਦਰਮਾ ਦੀਆਂ ਲੂਨਰਸ ਕਿਰਨਾਂ ਹੈਗੀਆਂ ਨੇ, ਜਿਵੇਂ ਹੁਣ ਐਕਸਰੇ ਅੱਜ ਕੱਲ ਆ ਗਿਆ ਹੈਗਾ, ਤੇ ਐਕਸਰੇ ਦੇ ਇਫੈਕਟ ਵੀ ਸਾਡੇ ਸਰੀਰ ਦੇ ਉੱਪਰ ਪੈਂਦੇ ਨੇ, ਉਹ ਕਿਹੜੀਆਂ ਚੇਂਜਸ ਪੈਦਾ ਕਰਦੇ ਨੇ ਸਾਡੇ ਸਰੀਰ ਦੇ ਵਿੱਚ, ਰੇਡੀਏਸ਼ਨ ਜਿਹੜੀ ਵੀ ਹੈਗੀ ਆ ਉਹ ਸਾਡੇ ਸਰੀਰ ਤੇ ਕੀ ਇਫੈਕਟ ਕਰਦੀ ਹੈ, ਉਹਨੂੰ ਅਸੀਂ ਨੋਟ ਕਰਨਾ ਸ਼ੁਰੂ ਕਰ ਦਿੱਤਾ। ਤੇ ਅਸਾਂ ਐਂ ਕਰਨਾ ਸ਼ੁਰੂ ਕਰਤਾ ਕਿ ਜੇ ਸਰੀਰ ਦੇ ਵਿੱਚ ਰੇਡੀਏਸ਼ਨ ਪਾਸ ਕਰਦੇ ਆ ਤਾਂ ਸਰੀਰ ਚ ਕੀ ਤਬਦੀਲੀਆਂ ਆ ਜਾਂਦੀਆਂ ਨੇ, ਕਿੰਨੇ ਜੀਵ ਮਰਦੇ ਨੇ, ਕਿੰਨਾ ਕੀ ਕੁਝ ਹੁੰਦਾ ਆ। ਜੇ ਅਸੀਂ ਵਾਰ ਵਾਰ ਐਕਸਰੇ ਕਰ ਰਹੇ ਹਾਂ ਤਾਂ ਸਰੀਰ ਦੇ ਹੱਡੀਆਂ ਦੇ ਵਿੱਚ ਕੀ ਤਬਦੀਲੀ ਆ ਜਾਂਦੀ ਹੈ, ਉਹ ਨੋਟ ਕਰਨਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਹੀ ਸੂਰਜ ਦੀ ਕਿਰਨਾਂ ਵੀ ਤਾਂ ਸਾਡੇ ਸਰੀਰ ਤੇ ਪਾਸ ਹੁੰਦੀਆਂ ਨੇ, ਅਸੀਂ ਜਾਣਦੇ ਹਾਂ ਨਾ ਵਿਟਾਮਿਨ ਡੀ ਉਹਦੇ ਚ ਮਿਲਦਾ ਸਾਨੂੰ। ਇਸੇ ਤਰ੍ਹਾਂ ਹੀ ਚੰਦਰਮਾ ਦੀਆਂ ਕਿਰਨਾਂ ਵੀ ਸਾਡੇ ਸਰੀਰ ਚ ਪਾਸ ਕਰਦੀਆਂ ਨੇ, ਤੇ ਜੇ ਅਸੀਂ ਇਹਨਾਂ ਨੂੰ ਜਿਵੇਂ ਬਿਜਲੀ ਪ੍ਰਜ਼ਰਵ ਕਰਦੇ ਹਾਂ ਨਾ, ਬਿਜਲੀ ਪ੍ਰਜ਼ਰਵ ਕਰਕੇ ਰੱਖ ਲੈਂਦੇ ਹਾਂ ਫਿਰ ਇਸਤੇਮਾਲ ਕਰਾਂਗੇ। ਇਸੇ ਤਰ੍ਹਾਂ ਹੀ ਜੇ ਇਹਨਾਂ ਪਾਵਰਾਂ ਨੂੰ ਕਿਸੇ ਹੋਰ ਸਬਸਟਾਂਸ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਇਨਰਟ ਸਬਸਟਾਂਸ, ਇਨਰਟ ਦਾ ਮਤਲਬ ਹੁੰਦਾ ਜਿਹੜੇ ਡਾਇਰੈਕਟਲੀ ਸਾਡੇ ਸਰੀਰ ਤੇ ਕੋਈ ਬਹੁਤਾ ਵੱਡਾ ਇਫੈਕਟ ਪੈਦਾ ਨਹੀਂ ਕਰਦੇ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਇਨਰਟ ਸਬਸਟਾਂਸ। ਔਰ ਉਹ ਇਨਰਟ ਸਬਸਟਾਂਸ ਦੇ ਵਿੱਚ ਅਗਰ ਅਸੀਂ ਇਹ ਰੇਡੀਏਸ਼ਨ, ਇਹ ਐਕਸਰੇ ਦੀ ਪਾਵਰ, ਇਹ ਚੰਦਰਮਾ ਦੀ ਕਿਰਨਾਂ ਦੀ ਪਾਵਰ, ਇਹ ਸੂਰਜ ਦੀਆਂ ਕਿਰਨਾਂ ਦੀ ਪਾਵਰ ਅਗਰ ਪ੍ਰਜ਼ਰਵ ਕਰ ਲਈਏ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਇਸਤੇਮਾਲ ਕਰ ਸਕਦੇ ਹਾਂ ਦਵਾਈ ਦੇ ਤੌਰ ਤੇ। ਔਰ ਇਹਦਾ ਨਾਂ ਰੱਖਿਆ ਗਿਆ ਇੰਪਾਉਂਡੇਰਾਬਿਲੀਆ। ਇੰਨੇ ਹੋ ਸਕਦਾ ਹੋਰ ਨਵੇਂ ਨਵੇਂ ਗਰੁੱਪ ਬਣਦੇ ਹੋਣ, ਪਰ ਹਜੇ ਤੱਕ ਅਸੀਂ ਇੰਨੇ ਕੁ ਗਰੁੱਪ ਡਰਾਈਵ ਕਰ ਰਹੇ ਹਾਂ ਜਿਨ੍ਹਾਂ ਤੋਂ ਦਵਾਈਆਂ ਬਣਦੀਆਂ ਹਨ। ਹੁਣ ਅਗਲੀ ਗੱਲ ਕਿ ਸੋਰਸ ਅਸੀਂ ਆਖਿਆ ਵੀ ਕੁਦਰਤ ਦਾ ਹੈ, ਜਿੰਨੇ ਵੀ ਚੀਜ਼ਾਂ ਹਨ ਸੋਰਸ, ਸੋਰਸ ਨੂੰ ਲੈ ਕੇ ਹੀ ਅਸੀਂ ਵੇਖਿਆ ਕਿ ਜਿੰਨੀਆਂ ਵੀ ਮੈਡੀਕਲ ਸਾਇੰਸਿਸ ਨੇ ਦਵਾਈਆਂ ਤੇ ਉਹਦੇ ਵਿੱਚੋਂ ਹੀ ਬਣਾਉਂਦੀਆਂ ਨੇ। ਇਹਦਾ ਮਤਲਬ ਅੰਦਰੋਂ ਤਾਂ ਉਹ ਇੱਕ ਹੀ ਨੇ ਤੇ ਫਿਰ ਇਸਤੇਮਾਲ ਉਹ ਕੀ ਕਰਦੀਆਂ ਨੇ, ਇਸਤੇਮਾਲ ਕੀ ਕਰਦੀਆਂ ਨੇ ਜਿਸ ਉਹਦੇ ਕਹਿੰਦੇ ਆ ਕਿਸੇ ਵੀ ਸਬਸਟਾਂਸ ਦੇ ਐਕਟਿਵ ਕੰਸਟੀਚੁਐਂਟਸ। ਐਕਟਿਵ ਕੰਸਟੀਚੁਐਂਟਸ ਦਾ ਮਤਲਬ ਹੁੰਦਾ ਹੈ ਕਿ ਗੁਰਦੀਪ ਸਿੰਘ ਦੇ ਵਿੱਚ ਕੀ ਖਾਸੀਅਤ ਹੈਗੀ ਜੀ, ਤੁਸੀਂ ਉਸਨੂੰ ਪਿਆਰ ਕਰਦੇ ਹੋ ਜਾਂ ਤੁਸੀਂ ਉਹਨੂੰ ਸੁਣਦੇ ਹੋ, ਨੌਲੇਜ ਉਹਦਾ ਗੁਣ ਉਹ ਤੁਹਾਨੂੰ ਕਿਵੇਂ ਅਸਰ ਕਰਦਾ ਹੈਗਾ, ਤੁਹਾਡੇ ਮਨ ਤੇ ਕੀ ਅਸਰ ਉਹਦਾ ਹੁੰਦਾ, ਇਸੇ ਕਰਕੇ ਗੁਰਦੀਪ ਸਿੰਘ ਨੂੰ ਪਸੰਦ ਕਰਦੇ ਹੋ ਨਾ। ਇਸੇ ਤਰ੍ਹਾਂ ਹੀ ਕਿਸੇ ਵੀ ਸਬਸਟਾਂਸ ਦਾ ਇਸਤੇਮਾਲ ਉਹਦੇ ਅੰਦਰ ਕੁਦਰਤ ਵੱਲੋਂ ਦਿੱਤੇ ਹੋਏ ਉਸ ਗੁਣ ਦੇ ਉੱਪਰ ਨਿਰਭਰ ਕਰਦਾ ਆ ਜੋ ਇੱਕ ਇੰਡੀਵਿਜੁਅਲ ਕਰੈਕਟਰ ਹੈ ਉਹਦਾ, ਜੋ ਗੁਰਦੀਪ ਸਿੰਘ ਕਰ ਸਕਦਾ ਉਹ ਚੀਮਾ ਸਾਹਿਬ ਨੇ ਨਹੀਂ ਕਰਨਾ, ਤੇ ਜੋ ਚੀਮਾ ਸਾਹਿਬ ਕਰ ਸਕਦੇ ਨੇ ਉਹ ਖਾਕ ਸਾਹਿਬ ਨੇ ਨਹੀਂ ਕਰਨਾ, ਤੇ ਜੋ ਖਾਕ ਸਾਹਿਬ ਕਰ ਸਕਦੇ ਉਹ ਗੁਰਦੀਪ ਸਿੰਘ ਤੇ ਚੀਮਾ ਸਾਹਿਬ ਦੋਵਾਂ ਨਹੀਂ ਕਰ ਸਕਣਾ। ਹਰ ਆਦਮੀ ਦਾ ਆਪਣਾ ਇੱਕ ਇੰਡੀਵਿਜੁਅਲ ਗੁਣ ਹੈ ਔਰ ਹਰ ਸਬਸਟਾਂਸ ਦਾ ਇਸ ਯੂਨੀਵਰਸ ਦੇ ਵਿੱਚ ਪੈਦਾ ਹੋਣ ਦਾ ਆਪਣਾ ਇੱਕ ਗੁਣ ਹੈ ਔਰ ਉਹ ਗੁਣ ਨੂੰ ਅਸੀਂ ਕਹਿੰਦੇ ਹਾਂ ਐਕਟਿਵ ਕੰਸਟੀਚੁਐਂਟਸ। ਮਤਲਬ ਕੀ ਹੋਇਆ, ਸਾਰੀਆਂ ਹੀ ਸਾਇੰਸਾਂ, ਜਿੰਨੀਆਂ ਵੀ ਸਾਇੰਸਾਂ ਹਨ, ਇਹ ਜਿਹੜੇ ਪੰਜ ਗਰੁੱਪ ਮੈਂ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ, ਇਹਨਾਂ ਪੰਜਾਂ ਗਰੁੱਪਾਂ ਦੇ ਵਿੱਚੋਂ ਹੀ ਮੈਡੀਸਨ ਤਿਆਰ ਕਰਦੀਆਂ ਨੇ ਔਰ ਮੈਡੀਸਨ ਤਿਆਰ ਕਰਨ ਦਾ ਮਤਲਬ ਕੀ ਹੋਇਆ, ਉਹਨਾਂ ਦੇ ਐਕਟਿਵ ਕੰਸਟੀਚੁਐਂਟਸ ਨੂੰ ਇਸਤੇਮਾਲ ਕਰਦੀਆਂ ਨੇ। ਮਿਸਾਲ ਇੱਕ ਹੋਰ ਦੇ ਦਿਆਂ, ਇਹਨੂੰ ਹੋਰ ਸਪਸ਼ਟ ਕਰਾਂ, ਅਸੀਂ ਪੋਸਟ ਖਾਂਦੇ ਹਾਂ, ਪੋਸਟ ਜਦੋਂ ਵਰਤਦੇ ਹਾਂ ਜਾਂ ਅਫੀਮ ਦੇ ਤੌਰ ਤੇ ਜਦੋਂ ਅਸੀਂ ਵਰਤਦੇ ਹਾਂ, ਹੈ ਤਾਂ ਪੋਸਟ ਹੀ ਹੈ ਨਾ, ਉਹਦੇ ਵਿੱਚ ਹੁੰਦੀ ਹੈ ਨਾ, ਤਾਂ ਅਲਟੀਮੇਟ ਅਸੀਂ ਇਹਨੂੰ ਕਹਿੰਦੇ ਜੇ ਤਾਂ ਜੀ ਆਯੁਰਵੈਦਿਕ ਰਾ ਮਟੀਰੀਅਲ ਨੈਚੁਰਲ ਫਾਰਮ ਦੇ ਵਿੱਚ ਕੁਦਰਤੀ ਤੌਰ ਤੇ, ਕਿਉਂਕਿ ਪੋਸਟ ਦੇ ਵਿੱਚੋਂ ਅਫੀਮ ਨਿਕਲ ਕੇ ਆ ਗਈ ਹੈ, ਛਿਲਿਆ ਤੇ ਉਹਦੇ ਰਸ ਵਗਿਆ, ਗੂੰਦ ਵਗੀ, ਉਹ ਅਸੀਂ ਲੈ ਲਿਆ ਰੇਸ਼ਮ ਜੋ ਵੀ ਕੁਛ ਹੋਇਆ, ਤਾਂ ਅਲਟੀਮੇਟ ਅਸੀਂ ਕਹਿੰਦੇ ਹਾਂ ਨੈਚੁਰਲ ਫਾਰਮ ਹੈ। ਤੇ ਜਦੋਂ ਵੀ ਕਿਸੇ ਚੀਜ਼ ਨੂੰ ਨੈਚੁਰਲ ਫਾਰਮ ਦੇ ਵਿੱਚ ਇਸਤੇਮਾਲ ਕਰ ਰਿਹਾ ਅਸੀਂ, ਤੇ ਅਸੀਂ ਉਹ ਕਹਿੰਦੇ ਹਾਂ ਆਯੁਰਵੈਦਿਕ ਹੋ ਗਿਆ। ਇਸੇ ਨੈਚੁਰਲ ਫਾਰਮ ਦੇ ਵਿੱਚੋਂ ਕਿਸੇ ਵੀ ਸਬਸਟੈਂਸ, ਜੇ ਮੈਂ ਇਸੇ ਐਗਜ਼ਾਮਪਲ ਦੇ ਰਿਹਾ, ਅਸੀਂ ਪੋਸਟ ਦੇ ਵਿੱਚੋਂ ਅਫੀਮ ਨੂੰ ਨੈਚੁਰਲ ਸਮਝਿਆ, ਤੇ ਇਸ ਅਫੀਮ ਦੇ ਵਿੱਚੋਂ ਅਗਰ ਅਸੀਂ ਪੈਥੇਡੀਨ ਤੇ ਮੋਰਫੀਨ ਕੱਢ ਲਈ, ਮੋਰਫੀਨ ਤੇ ਪੈਥੇਡੀਨ ਕੱਢ ਲਈ, ਤੇ ਅਸੀਂ ਕਹਿੰਦੇ ਜੀ ਐਲੋਪੈਥਿਕ ਆ। ਪੋਸਟ ਵੱਧ ਵੀ ਕੀਤਾ ਜਾਵੇ ਥੋੜਾ ਜਿਹਾ ਤੇ ਕੋਈ ਗੱਲ ਨੀ, ਕੋਈ ਬਹੁਤਾ ਨੁਕਸਾਨ ਨੀ ਹੁੰਦਾ, ਬਚਾਅ ਹੋ ਸਕਦਾ। ਅਫੀਮ ਉਹਦੇ ਵਿੱਚੋਂ ਨਿਕਲ ਆਈ ਹੈ ਤੇ ਥੋੜੀ ਵੱਧ ਖਾਧੀ ਜਾਊਗੀ ਤੇ ਨੁਕਸਾਨ ਵੱਧ ਹੋ ਜਾਣ ਦੀ ਸੰਭਾਵਨਾ ਹੈਗੀ ਹੈ, ਪਰ ਮੋਰਫੀਨ ਤੇ ਪੈਥੇਡੀਨ ਕੱਢ ਕੇ ਜਦੋਂ ਤੁਸੀਂ ਉਹਦੇ ਵਿੱਚੋਂ ਦਿੰਦੇ ਹੋ, ਤੇ ਉਹਦੇ ਵਾਸਤੇ ਤੁਹਾਨੂੰ ਹੋਰ ਐਕਸਪਰਟੀ ਚਾਹੀਦੀ ਹੈ, ਹੋਰ ਐਕਸਪਰਟ ਨੌਲੇਜ ਚਾਹੀਦਾ, ਹੋਰ ਵੱਡੀ ਡਿਗਰੀ ਚਾਹੀਦੀ ਹੈ। ਹੁੰਦਾ ਨਾ ਡਾਕਟਰ ਨੂੰ ਕਹਿੰਦੇ ਜੀ ਮੈਂ ਤੇ ਆਹ ਦਵਾਈ ਇੱਥੋਂ ਤੱਕ ਹੀ ਲਿਖ ਸਕਦਾ ਹਾਂ, ਇਸ ਤੋਂ ਵੱਧ ਜੇ ਦਵਾਈ ਮਿਲੀਗ੍ਰਾਮ ਦੇ ਵਿੱਚ ਲਿਖਣੀ ਤੇ ਫਲਾਣਾ ਫਲਾਣਾ ਡਾਕਟਰ ਫਲਾਣੀ ਡਿਗਰੀ ਵੱਲ ਲਿਖੇਗਾ। ਹੋਰ ਐਕਸਪਰਟੀ ਦੀ ਲੋੜ ਹੈਗੀ ਤੇ ਅਸੀਂ ਉਹਨਾਂ ਨੂੰ ਇਸਤੇਮਾਲ ਕਰਦੇ ਹਾਂ, ਪਰ ਅਸਲ ਕੀ ਹੈ, ਜਦੋਂ ਪੋਸਟ ਤੁਸੀਂ ਇਸਤੇਮਾਲ ਕੀਤਾ ਸੀ ਜਾਂ ਅਫੀਮ ਇਸਤੇਮਾਲ ਕੀਤੀ ਸੀ, ਤੁਸੀਂ ਕੀਤਾ ਤਾਂ ਐਕਟਿਵ ਕੰਸਟੀਚੁਐਂਟਸ ਨੂੰ ਇਸਤੇਮਾਲ ਸੀਗਾ, ਉਸ ਦੀ ਅੰਦਰ ਦੀ ਜਿਹੜੀ ਪਾਵਰ ਸੀ ਐਕਟਿਵ ਕੰਸਟੀਚੁਐਂਟ ਸੀ, ਜੋ ਉਹਦੀ ਪ੍ਰਾਪਰਟੀ ਸੀ, ਭਾਵ ਜੋ ਉਹਦੀ ਪ੍ਰਾਪਰਟੀ ਸੀ ਜੋ ਸਾਡੇ ਸਰੀਰ ਨੂੰ ਇਫੈਕਟ ਕਰਦੀ ਹੈ, ਉਹ ਉਹੀ ਸੀਗੀ ਪੋਸ ਵਿੱਚ ਵੀ, ਅਫੀਮ ਵਿੱਚ ਵੀ, ਪੈਥੇਡੀਨ ਜਾਂ ਮਾਰਫੀਨ ਦੇ ਵਿੱਚ ਵੀ। ਤੋ ਇਸੇ ਤਰ੍ਹਾਂ ਹੀ ਜਿੰਨੇ ਵੀ ਸਬਸਟਾਂਸ ਸਾਰੇ ਪੰਜਾਂ ਗਰੁੱਪਾਂ ਦੇ ਵਿੱਚੋਂ, ਵੈਜੀਟੇਬਲ, ਮਿਨਰਲ, ਸਾਰਕੋਡ, ਨੋਸੋਡ, ਇੰਪਾਉਂਡੇਰਾਬਿਲੀਆ, ਪੰਜਾਂ ਗਰੁੱਪਾਂ ਦੇ ਵਿੱਚੋਂ ਜਿੰਨੇ ਵੀ ਸਬਸਟਾਂਸ ਅਸੀਂ ਦਵਾਈ ਦੇ ਤੌਰ ਤੇ ਇਸਤੇਮਾਲ ਕਰਦੇ ਹਾਂ, ਉਹਨਾਂ ਦੇ ਅੰਦਰ ਜੋ ਅਸੀਂ ਇਸਤੇਮਾਲ ਕਰ ਰਹੇ ਹਾਂ, ਜਿਸ ਕਰਕੇ ਉਹਨੂੰ ਇਸਤੇਮਾਲ ਕਰ ਰਹੇ ਹਾਂ, ਉਹਨੂੰ ਅਸੀਂ ਕਹਿੰਦੇ ਹਾਂ ਐਕਟਿਵ ਕੰਸਟੀਚੁਐਂਟਸ। ਕਰਕੇ ਹੀ ਯੂਨੀਵਰਸ ਦੇ ਵਿੱਚ ਅਸੀਂ ਵੱਖ ਵੱਖ ਪਦਾਰਥਾਂ ਨੂੰ ਇਸਤੇਮਾਲ ਕਰਦੇ ਹਾਂ, ਪਰ ਸਾਡੀ ਆਪਣੀ ਵਿਡੰਬਨਾ ਹੈ ਕਿ ਅਸੀਂ ਆਪਣੇ ਆਪਣੇ ਸਿਧਾਂਤ ਬਣਾ ਲਏ ਨੇ ਔਰ ਉਸ ਸਿਧਾਂਤ ਦੇ ਮੁਤਾਬਕ ਜੇ ਅਸੀਂ ਰਾ ਮਟੀਰੀਅਲ ਇਸਤੇਮਾਲ ਕੀਤਾ, ਰਾ ਮਟੀਰੀਅਲ ਮਤਲਬ ਜਿਵੇਂ ਉਹਨੂੰ ਕੁਦਰਤ ਨੇ ਪੈਦਾ ਕੀਤਾ, ਆਪਣੇ ਆਪ ਕੁਦਰਤ ਦੇ ਵਿਚ ਪੈਦਾ ਹੋਈ ਹੈ ਤੇ ਅਸੀਂ ਇਹਨੂੰ ਕਹਿਤਾ ਇਹ ਆਯੁਰਵੈਦਿਕ ਹੈ, ਲਾਈਫ ਫੋਰਸ ਦੇ ਮੁਤਾਬਕ ਹੀ ਨਿਕਲ ਕੇ ਆਈ ਹੈ ਗੂੰਦ, ਲਾਈਫ ਫੋਰਸ ਦੇ ਮੁਤਾਬਕ ਹੀ ਅਫੀਮ ਬਣ ਗਈ ਹੈ। ਪਰ ਜਦੋਂ ਤੁਸੀਂ ਕੁਛ ਕਿਰਿਆ ਕੀਤੀ ਹੈ ਉਹਦੇ ਉੱਪਰ ਤੇ ਫਿਰ ਉਹਦੇ ਚ ਕੁਛ ਹੋਰ ਕੱਢ ਲਿਆ, ਮੋਰਫੀਨ ਜਾਂ ਪੈਸੇ ਦਿੰਦੇ ਐਕਟਿਵ ਕੰਸਟੀਚੁਐਂਟਸ ਨੇ, ਇਹਦੇ ਅੰਦਰ ਕੰਮ ਕਿਹੜਾ ਕਰਦਾ ਯਾਰ? ਯਾਰ ਕਿਹੜੀ ਚੀਜ਼ ਹੈ ਜਿਹੜੀ ਡਰਾਈਨੈਸ ਪੈਦਾ ਕਰਦੀ ਹੈ, ਕਿਹੜੀ ਚੀਜ਼ ਹੈ ਜਿਹੜੀ ਸਰੀਰ ਚ ਚੁਸਤੀ ਫੁਰਤੀ ਪੈਦਾ ਕਰ ਦਿੰਦੀ ਹੈ? ਤੇ ਉਹ ਅਸੀਂ ਫਾਇੰਡ ਆਊਟ ਕਰ ਦਿੱਤਾ, ਮੋਰਫੀਨ ਹੈ, ਪੈਸੇਡੀਨ ਹੈ, ਇਸੇ ਤਰ੍ਹਾਂ ਬਹੁਤ ਬਹੁਤ ਐਕਟਿਵ ਕੰਸਟੀਚੁਐਂਟਸ ਇੱਕ ਇੱਕ ਪਦਾਰਥ ਦੇ ਵਿੱਚ ਹੈਗੇ ਨੇ ਤੇ ਅਸੀਂ ਉਹਨਾਂ ਨੂੰ ਅਲੱਗ ਅਲੱਗ ਕਰਕੇ ਤੇ ਇਸਤੇਮਾਲ ਕਰਦੇ ਹਾਂ, ਉਹਦਾ ਅਸੀਂ ਨਾਂ ਐਲੋਪੈਥਿਕ ਰੱਖ ਦਿੱਤਾ।
0: ਜੀ ਡਾਕਟਰ ਸਾਹਿਬ, ਇੱਕ ਇੱਥੇ ਹੋਰ ਵੀ ਜਿਹੜਾ ਫੈਕਟਰ ਆ ਉਹਦੇ ਬਾਰੇ ਵੀ ਤੁਸੀਂ ਪਾਇਓ ਥੋੜਾ ਜਿਹਾ ਜਾਣਨ ਕਿ ਜਿਹੜੀਆਂ ਦੇਖੋ ਇੱਕ ਹੋਰ ਵੀ ਇੱਥੇ ਫੈਕਟਰ ਪਲੇ ਕਰਦਾ ਕਿ ਜਿਹੜਾ ਹਿਊਮਨ ਬੀਇੰਗ ਦੀ ਡਾਇਟ ਬਹੁਤ ਬਦਲ ਗਈ, ਉਹਦੇ ਨਾਲ ਕਈ ਜਿਹੜੀਆਂ ਪੁਰਾਣੀਆਂ ਚੀਜ਼ਾਂ ਉਹ ਅਸਰ ਕਰਨ ਨੂੰ ਹਟ ਗਈਆਂ,
2: ਚੇਂਜ ਹੁੰਦੀਆਂ ਨੇ ਸਮੇਂ ਸਮੇਂ, ਇਫੈਕਟ ਜਿਹੜੇ ਨੇ ਚੇਂਜ ਹੁੰਦੇ ਰਹਿੰਦੇ। ਹੁਣ ਤੁਸੀਂ ਸਧਾਰਨ ਦੀ ਗੱਲ ਹੈ, ਤੁਹਾਡੀ ਗੱਲ ਦਾ ਜਵਾਬ ਆ, ਤੁਸੀਂ ਧੁੱਪ ਚ ਜਾਂਦੇ ਹੋ ਨਾ, ਸਨਸਕ੍ਰੀਨ ਪ੍ਰੋਟੈਕਸ਼ਨ ਕਰੀਮ ਲਗਾ ਲੈਂਦੇ ਹੋ, ਉਹਦਾ ਉਹਦੇ ਤੇ ਨਹੀਂ ਹੁੰਦਾ। ਤੁਸੀਂ ਚੀਜ਼ਾਂ ਹੋਰ ਖਾ ਲਈਆਂ ਨੇ, ਦੁੱਧ ਦੱਧ ਪੀ ਲਿਆ ਹੈ, ਤੁਹਾਡੀ ਜੇ ਇਸ ਤਰ੍ਹਾਂ ਦੀ ਖਾਧੀ ਹੋਈ ਕੋਈ ਜ਼ਹਿਰੀਲੀ ਜਾਂ ਤੇਜ਼ ਅਸਰ ਦਵਾਈ ਹੈ, ਉਹਦਾ ਬੁਰਾ ਅਸਰ ਇੰਨਾ ਨਹੀਂ ਹੋਏਗਾ, ਹਾਂਜੀ, ਜਿੰਨਾ ਨਿਰਣੇ ਕਲੇਜੇ ਵਿੱਚ ਹੋਊਗਾ। ਸੋ ਮੇਰੇ ਕਹਿਣ ਤੋਂ ਭਾਵ ਹੈ ਵੀ ਇਫੈਕਟ ਬਦਲਦੇ ਆਏ ਆ, ਉਹਨਾਂ ਨੂੰ ਲੋਡ ਕਰਦੇ ਆਏ ਆ, ਪਰ ਜਿਹੜੀ ਅਸਲ ਪ੍ਰਾਪਰਟੀ ਕੁਦਰਤ ਨੇ ਉਸਨੂੰ ਦਿੱਤੀ ਹੈ, ਆਈਡੈਂਟੀਫਿਕੇਸ਼ਨ ਕੁਦਰਤ ਨੂੰ ਉਸਨੇ ਦਿੱਤੀ ਆ, ਉਹ ਇੰਡੀਵਿਜੁਅਲ ਹੈ ਹਰ ਇੱਕ ਸਬਸਟਾਂਸ ਦੀ, ਪਰ ਅਸੀਂ ਸਿਧਾਂਤ ਵਿੱਚ ਬੱਝੇ ਹੋਏ ਲੋਕ ਨਾ, ਜੇ ਤੇ ਤੂੰ ਮੋਰਫੀਨ ਇਸਤੇਮਾਲ ਕਰਦੀ ਤੇ ਤੂੰ ਹੋਮਿਓਪੈਥਿਕ ਡਾਕਟਰ ਨਹੀਂ ਹੈਗਾ, ਐਲੋਪੈਥਿਕ ਡਾਕਟਰ ਆ, ਤੇ ਜੇ ਤੂੰ ਪੋਸਟ ਦਾ ਰਿਕਮੈਂਡ ਕਰਦਾ ਆ ਤੇ ਫਿਰ ਤੂੰ ਆਯੁਰਵੈਦਿਕ ਡਾਕਟਰ, ਤੂੰ ਹੋਮਿਓਪੈਥਿਕ ਡਾਕਟਰ ਨਹੀਂ ਹੈਗਾ। ਕੁਦਰਤ ਨੇ ਨਹੀਂ ਕਿਹਾ, ਕੁਦਰਤ ਦੇ ਉਹਦੇ ਵਿੱਚ ਜਿਹੜਾ ਗੁਣ ਪਾਇਆ ਆ ਐਕਟਿਵ ਕੰਸਟੀਚੁਐਂਟ, ਹਰੇਕ ਮੈਂ ਹਰੇਕ ਦਵਾਈ ਦੀ ਗੱਲ ਕਰ ਰਿਹਾ ਹਾਂ, ਪੈਂਸਲੀਨ ਲੈ ਲਓ ਚਾਹੇ ਟੈਟਰਾਸਾਈਕਲਿਨ ਲੈ ਲਓ ਚਾਹੇ ਕੁਛ ਵੀ ਲੈ ਲਓ, ਇਹ ਸਾਰੇ ਨੈਚੁਰਲੀ ਓਰਿਜਿਨੇਟ ਹੋਈਆਂ ਚੀਜ਼ਾਂ ਤੋਂ ਬਣੇ ਹੋਏ ਪਦਾਰਥ ਨੇ, ਉਹਨਾਂ ਨੂੰ ਅਸੀਂ ਸਿੰਥੇਸਾਈਜ਼ ਕਰਕੇ ਵਰਤਨ ਯੋਗ ਬਣਾ ਦਿੱਤਾ। ਹੁਣ ਵਰਤਨ ਯੋਗ ਤੋਂ ਗੱਲ ਮੇਰੇ ਦਿਮਾਗ ਚ ਇੱਕ ਗੱਲ ਹੋਰ ਆ ਗਈ, ਭਾਈ ਆਪਾਂ ਬਾਜ਼ਾਰ ਚ ਜਾਂਦੇ ਹਾਂ ਨਾ, ਗੰਦਾ ਖਰੀਦ ਲਿਆ ਉਹਨੇ, ਗੰਦਾ ਕੀ ਹੈ, ਗੰਦੇ ਨੂੰ ਬੜੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈਗਾ, ਪਰ ਅਸੀਂ ਉਹਨੂੰ ਕਹਿੰਦੇ ਹਾਂ ਇਹ ਗੰਦਾ ਆ। ਜਦੋਂ ਅਸੀਂ ਇਸ ਗੰਦੇ ਨੂੰ ਲੈਬਾਰਟਰੀ ਚ ਲੈ ਗਏ ਤੇ ਇਹਦੇ ਤੋਂ ਦਵਾਈ ਬਣਾਉਣ ਵਾਸਤੇ ਕੋਸ਼ਿਸ਼ ਕੀਤੀ ਤੇ ਅਸੀਂ ਉਹਨੂੰ ਕਹਿੰਦੇ ਹਾਂ ਮੈਡੀਸੀਨਲ ਸਬਸਟਾਂਸ, ਔਰ ਜਦੋਂ ਉਹਦੇ ਤੋਂ ਇੱਕ ਮੈਡੀਸਿਨ ਬਣਾ ਦਿੱਤੀ, ਉਹਨੂੰ ਮੈਡੀਸਿਨ ਕੀ ਹੈ, ਮੈਡੀਸਿਨ ਇਹ ਹੈ ਕਿਸੇ ਵੀ ਸਬਸਟਾਂਸ ਦਾ ਐਕਟਿਵ ਕੰਸਟੀਚੁਐਂਟਸ ਕੀ ਹੈ, ਭਾਵ ਕੁਦਰਤ ਵੱਲੋਂ ਦਿੱਤੀ ਹੋਈ ਇਹਨੂੰ ਪ੍ਰਾਪਰਟੀ ਕੀ ਹੈ ਜਿਹੜੀ ਹਿਊਮਨ ਬੀਇੰਗ ਨੂੰ ਅਸਰ ਕਰਦੀ ਹੈਗੀ ਹੈ, ਤੇ ਫੇਰ ਅਸੀਂ ਇਹਨੂੰ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹ ਮੈਡੀਸਿਨ ਹੈ
0: ਜੀ।
2: ਔਰ ਜਦੋਂ ਇਹਦੀ ਪ੍ਰਾਪਰਟੀ ਕਿਸੇ ਬਿਮਾਰੀ ਵਾਲੇ ਮਰੀਜ਼ ਨੂੰ ਮੈਚ ਕਰਦੀ ਹੋਵੇ ਅਪੋਜ਼ਿਟ ਜਾਂ ਡਾਇਰੈਕਟ, ਜਾਂ ਤਾਂ ਸਿੱਧਾ ਉਹ ਜਿਵੇਂ ਨੱਕ ਚੋਂ ਪਾਣੀ ਵਗੈਰਾ, ਅੱਖਾਂ ਚੋਂ ਪਾਣੀ ਆਉਣਾ, ਇਹਦੀ ਐਕਟਿਵ ਕੰਸਟੀਚੁਐਂਟ ਦੀਆਂ ਪ੍ਰਾਪਰਟੀਆਂ ਨੇ ਨਾ, ਹੁਣ ਅਸੀਂ ਇਹ ਪਾਣੀ ਵਗਾਉਣ ਵਾਸਤੇ ਵੀ ਇਸਤੇਮਾਲ ਕਰ ਸਕਦੇ ਹਾਂ ਔਰ ਇਹ ਪਾਣੀ ਬੰਦ ਕਰਨ ਵਾਸਤੇ ਵੀ ਇਸਤੇਮਾਲ ਕਰ ਸਕਦੇ ਹਾਂ, ਕਿਉਂਕਿ ਉਹਦੀ ਅਲੱਗ ਅਲੱਗ ਗਰੁੱਪਾਂ ਦੇ ਵਿੱਚ ਅਲੱਗ ਅਲੱਗ ਸਟੇਜਾਂ ਦੇ ਵਿੱਚ ਉਹਦੇ ਇਫੈਕਟ ਜਿਹੜੇ ਨੇ ਵੱਖਰੇ ਵੱਖਰੇ। ਹਾਂਜੀ, ਕਿਸੇ ਪਾਸੇ ਸੂਰਜ ਸਾਨੂੰ ਵਿਟਾਮਿਨ ਡੀ ਦੇ ਰਿਹਾ ਤੇ ਕਿਸੇ ਪਾਸੇ ਸਾਡੀ ਚਮੜੀ ਸਾੜ ਵੀ ਰਿਹਾ
0: ਜੀ,
2: ਅਲੱਗ ਅਲੱਗ ਗੁਣ ਹਰੇਕ ਚੀਜ਼ ਦੇ ਵਿੱਚ ਹੈਗੇ ਨੇ, ਔਰ ਕਿਸੇ ਦਾ ਗੁੱਸਾ ਕਿਸੇ ਵੇਲੇ ਸਾਨੂੰ ਫਾਇਦਾ ਵੀ ਦੇ ਸਕਦਾ ਹੈਗਾ ਆ, ਹੈ ਸਾਡੇ ਦੁਸ਼ਮਣਾਂ ਨੂੰ ਡਰਾ ਵੀ ਸਕਦਾ ਹੈ ਤੇ ਕਿਸੇ ਵੇਲੇ ਉਹਦਾ ਗੁੱਸਾ ਜਿਹੜਾ ਸਾਡਾ ਆਪਣਾ ਵੀ ਸੱਤਿਆਨਾਸ਼ ਕਰ ਸਕਦਾ
0: ਜੀ।
2: ਮੇਰੇ ਕਹਿਣ ਤੋਂ ਭਾਵ ਇਹ ਆ ਕਿ ਮੈਡੀਸੀਨਲ ਸਬਸਟਾਂਸ ਜਿਹੜੇ ਨੇ ਉਹਨਾਂ ਦਾ ਇੰਡੀਵਿਜੁਅਲ ਕਰੈਕਟਰ ਜਿਹੜਾ ਆ ਅਸਲ ਦੇ ਵਿੱਚ ਅਸੀਂ ਉਹ ਇਸਤੇਮਾਲ ਕਰਦੇ ਹਾਂ। ਹੁਣ ਭਾਈ ਇੰਡੀਵਿਜੁਅਲ ਕਰੈਕਟਰ ਮੈਡੀਸਨ ਦਾ ਤਾਂ ਮੈਂ ਦੱਸਦਾ ਵੀ ਇਹ ਮੈਡੀਸਨ ਦਾ ਇੰਡੀਵਿਜੁਅਲ ਕਰੈਕਟਰ ਹੈ, ਪਰ ਮਨੁੱਖਾਂ ਦੇ ਵਿੱਚ ਸਾਰਿਆਂ ਦੇ ਵਿੱਚ ਤੁਸੀਂ ਹੁਣ ਕਹਿੰਦੇ ਜੀ ਕੁਝ ਗਰੁੱਪ ਸਿਮਟਮ ਦੇ ਲੈ ਲਏ ਤੇ ਅਸੀਂ ਨਾ ਕਹਿਤੇ ਤਿੰਨ ਤੇ ਹੈਜਾ ਹੋ ਗਿਆ ਜੀ, ਕੁਛ ਹੋਰ ਸਿਮਟਮ ਅਲੱਗ ਅਲੱਗ ਲੈ ਰਹੇ, ਇਹ ਟੀਬੀ ਦਾ ਮਰੀਜ਼ ਹੈ ਜੀ। ਅਸੀਂ ਗਰੁੱਪ ਆਫ ਸਿਮਟਮਸ ਦਾ ਵੱਖਰਾ ਵੱਖਰਾ ਨਾਂ ਰੱਖਣਾ ਸ਼ੁਰੂ ਕਰ ਦਿੱਤਾ, ਔਰ ਇਸੇ ਤਰ੍ਹਾਂ ਹੀ ਉਸ ਮਨੁੱਖ ਦੇ ਇੰਡੀਵਿਜੁਅਲ ਕਰੈਕਟਰ ਬਦਲਨੇ ਸ਼ੁਰੂ ਹੋ ਜਾਂਦੇ ਨੇ, ਜਿਵੇਂ ਕਿਸੇ ਦਵਾਈ ਤੋਂ ਬਾਅਦ, ਜਿਵੇਂ ਕਿਸੇ ਖੁਰਾਕ ਤੋਂ ਬਾਅਦ ਮਨੁੱਖ ਦੀ ਤਬੀਅਤ ਵਿੱਚ ਚੇਂਜਸ ਆਉਂਦੀਆਂ ਨੇ, ਮਾਨਸਿਕ ਤੌਰ ਤੇ ਚੇਂਜਸ ਆਉਂਦੀਆਂ ਨੇ ਉਹਦੇ ਫਿਜ਼ੀਕਲ ਚੱਲਣ ਦੇ ਵਿੱਚ, ਮਾਰਕੀਟ ਚ ਚੀਜ਼ ਹੋਣ ਲੱਗ ਗਈ ਤੇ ਗੈਸ ਬਣਨੀ ਸ਼ੁਰੂ ਹੋ ਗਈ। ਇਹ ਉਸੇ ਸਬਸਟਾਂਸ ਦਾ ਅਸਰ ਹੈ ਨਾ, ਤੇ ਕੋਈ ਇਹੋ ਜਿਹੀ ਦਵਾਈ ਖਾਈ ਉਸ ਤੋਂ ਬਾਅਦ ਗੈਸ ਖਤਮ ਹੋ ਗਈ। ਤੋ ਮੇਰੇ ਕਹਿਣ ਤੋਂ ਭਾਵ ਆ ਕਿ ਹਰੇਕ ਸਬਸਟਾਂਸ ਦੇ ਇਸ ਤਰ੍ਹਾਂ ਦੇ ਇਫੈਕਟ ਹਨ ਦੋਵੇਂ ਤਰ੍ਹਾਂ ਦੇ, ਤੇ ਅਸੀਂ ਉਹ ਹਰੇਕ ਸਬਸਟਾਂਸ ਜਿਹਨੂੰ ਅਸੀਂ ਦਵਾਈ ਦੇ ਤੌਰ ਤੇ ਇਸਤੇਮਾਲ ਕਰ ਰਹੇ ਹਾਂ ਜਾਂ ਜਿਹਦੇ ਤੋਂ ਦਵਾਈਆਂ ਬਣਾ ਰਹੇ ਹਾਂ, ਅਸੀਂ ਉਹਦਾ ਐਕਟਿਵ ਕੰਸਟੀਚੁਐਂਟਸ ਦੀ ਪ੍ਰਾਪਰਟੀ ਕੀ ਹੈ, ਉਹਦੇ ਅਸਲ ਉਹ ਗੁਣ ਕੀ ਹਨ ਜਿਹੜੇ ਕੁਦਰਤ ਨੂੰ ਇਹਨੂੰ ਦੇ ਕੇ ਭੇਜੇ ਆ, ਤਾਂ ਕਿ ਇਹਦਾ ਵੱਖਰਾ ਨਾਂ ਹੈ। ਇਹ ਅਸੀਂ ਲਸਣ ਨਹੀਂ ਇਹਨੂੰ ਡੰਡਾ ਰਹੇ ਹਾਂ, ਐਲੀਅਮ ਸੇਪਾ ਹੈਗਾ ਆ ਹਾਂਜੀ। ਸੋ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਨਾਂ ਹਰੇਕ ਚੀਜ਼ ਦੇ ਮਿਲਦੀਆਂ ਜੁਲਦੀਆਂ ਚੀਜ਼ਾਂ ਦੇ ਫਰਕ ਵੀ ਅਲੱਗ ਕਿਉਂ ਹੈ, ਦੂਜਾ ਅਲੱਗ ਕਿਉਂ ਹੈ, ਸੁਹਾਗਾ ਅਲੱਗ ਕਿਉਂ ਹੈ, ਕਿਉਂਕਿ ਇਹ ਸਰੀਰ ਦੇ ਉੱਪਰ ਹਿਊਮਨ ਬੀਂਗ ਨਾਲ ਕੀ ਰਿਲੇਸ਼ਨ ਹੈ। ਹਿਊਮਨ ਬੀਂਗ ਨਾਲ ਰਿਲੇਸ਼ਨ ਇਹ ਆ ਕਿ ਇਹ ਸਰੀਰ ਨੂੰ ਵੱਖਰੀ ਤਰ੍ਹਾਂ ਕਿਵੇਂ ਤਬਦੀਲ ਕਰ ਸਕਦੇ ਨੇ, ਔਰ ਇਸੇ ਦੇ ਕਰਕੇ ਹੀ ਅਸੀਂ ਸਬਸਟਾਂਸ ਇਸਤੇਮਾਲ ਕਰਦੇ ਹਾਂ। ਹੁਣ ਗੱਲ ਆਈ ਇੰਡੀਵਿਜੁਅਲਾਈਜੇਸ਼ਨ, ਇੰਡੀਵਿਜੁਅਲ ਦੇ ਤੌਰ ਤੇ ਹੁਣ ਬਿਮਾਰੀਆਂ ਨੂੰ ਤਾਂ ਅਸੀਂ ਗਰੁੱਪਾਂ ਦੇ ਤੌਰ ਤੇ ਸਿਮਟਮ ਦੇ ਤੌਰ ਤੇ ਕਹਿ ਦਿੱਤਾ ਵੀ ਨਹੀਂ ਇਹ ਬ੍ਰੌਂਕਾਇਟਿਸ ਹੈ, ਨਮੂਨੀਆ ਨੇ, ਇਹ ਨਮੂਨੀਆ ਦੀ ਟਿਊਬਰਕਲੋਸਿਸ ਆ, ਔਰ ਇਹ ਅਲੱਗ ਅਲੱਗ ਬਿਮਾਰੀਆਂ ਦੇ ਅਸੀਂ ਨਾਂ ਇਹਦੇ ਮੁਤਾਬਕ ਸਿਮਟਮ ਦੀ ਚੇਂਜ ਹੈ। ਇੰਡੀਵਿਜੁਅਲ ਕਰੈਕਟਰ ਉਹਦੇ ਵਿੱਚ ਵੱਖਰਾ ਇੰਡੀਵਿਜੁਅਲ ਕਰੈਕਟਰ ਪੈਦਾ ਹੋਇਆ ਆ, ਜਿਸ ਕਰਕੇ ਉਹਦਾ ਅਸੀਂ ਵੱਖਰਾ ਨਾਂ ਰੱਖ ਦਿੱਤਾ। ਹੁਣ ਇਹਦਾ ਮਤਲਬ ਇਹ ਹੋਇਆ ਕਿ ਸਾਨੂੰ ਕੋਈ ਦਵਾਈ ਇੰਡੀਵਿਜੁਅਲ ਕਰੈਕਟਰ ਵਾਲੀ ਹੀ ਚਾਹੀਦੀ ਹੈ ਜਿਹੜੀ ਇਸ ਨੂੰ ਇਫੈਕਟ ਕਰੇ, ਤਾਂ ਹੀ ਅਸੀਂ ਉਸ ਨੂੰ ਇਸਤੇਮਾਲ ਕਰਾਂਗੇ। ਉਹਦੀ ਇੱਕ ਛੋਟੀ ਜਿਹੀ ਹੋਰ ਐਗਜ਼ਾਮਪਲ ਮੈਂ ਤੁਹਾਡੇ ਸਾਹਮਣੇ ਰੱਖਾਂ। 5-6 ਕੱਪ ਤੁਸੀਂ ਅਲੱਗ ਅਲੱਗ ਰੰਗਾਂ ਵਾਲੇ ਲੈ ਲਏ, ਅਲੱਗ ਅਲੱਗ ਰੰਗ ਹਨ 5-6 ਕੱਪਾਂ ਦੇ ਵਿੱਚ। ਹੁਣ ਤੁਸੀਂ ਇੱਕ ਹੋਰ ਰੰਗ ਲੈ ਲਿਆ ਔਰ ਉਹ ਰੰਗ ਇੱਕ ਇੱਕ ਚਮਚਾ ਇਹਨਾਂ ਸਾਰੇ 5 ਕੱਪਾਂ ਵਾਲੇ ਰੰਗਾਂ ਵਾਲੇ ਕੱਪਾਂ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ। ਹੁਣ ਤੁਸੀਂ ਇਹ ਵੇਖੋਗੇ ਭਈ ਸਾਰੇ 5 ਕੱਪਾਂ ਦੇ ਵਿੱਚ ਇੱਕ ਰੰਗ ਨਹੀਂ ਬਣਿਆ, ਵੱਖਰਾ ਵੱਖਰਾ ਬਣਿਆ। ਮੇਰੇ ਕਹਿਣ ਤੋਂ ਭਾਵ ਇਹ ਆ ਕਿ ਜਦੋਂ ਇੱਕ ਹੀ ਦਵਾਈ 5 ਬੰਦਿਆਂ ਨੂੰ ਦਿੱਤੀ ਜਾਊਗੀ ਤੇ ਉਹਨਾਂ ਦੇ ਸਿਮਟਮਸ ਵੱਖਰੇ ਵੱਖਰੇ ਹੋਣਗੇ, ਭਾਵ ਉਹ ਵੱਖਰੀ ਤਰ੍ਹਾਂ ਉਹਨੂੰ ਇਫੈਕਟ ਕਰੇਗੀ। ਇੱਕ ਹੀ ਬਿਮਾਰੀ ਜਦੋਂ ਵੱਖ ਵੱਖ ਬੰਦਿਆਂ ਦੇ ਉੱਪਰ ਇਫੈਕਟ ਕਰੇਗੀ ਉਹਦੇ ਵਿੱਚ ਕੁਝ ਉਹਦੇ ਬਿਮਾਰੀ ਤੋਂ ਇਲਾਵਾ ਵੱਖਰੇ ਕਰੈਕਟਰ ਵੀ ਪੈਦਾ ਹੋਣਗੇ, ਕਿਉਂਕਿ ਉਹਦਾ ਆਪਣੇ ਵਿੱਚ ਕਰੈਕਟਰ ਸੀ ਨਾ, ਉਹਦਾ ਆਪਣਾ ਵੀ ਕਰੈਕਟਰ ਸੀ ਜਾਂ ਰੰਗ ਸੀ ਕੱਪਾਂ ਦੇ ਵਿੱਚ ਪਾਇਆ ਹੋਇਆ ਵੱਖਰਾ। ਪਹਿਲਾਂ ਉਹਦੇ ਵਿੱਚ ਤੁਸੀਂ ਮਲੇਰੀਆ ਸਾਰਿਆਂ ਨੂੰ ਵੱਢਿਆ, ਹੋਰ ਆਸਾਨ ਕਰਦਿਆਂ ਮੈਂ 5 ਬੰਦੇ ਆ 5 ਬੰਦਿਆਂ ਨੂੰ ਮਲੇਰੀਆ ਵੱਢਿਆ। ਹੁਣ ਮਲੇਰੀਆ ਦਾ ਕਰੈਕਟਰ ਰਿਸਟ੍ਰਿਕਟ ਅਸੀਂ ਕਰ ਦਿੱਤਾ, ਬਈ ਠੰਡ ਲੱਗ ਕੇ ਬੁਖਾਰ ਚੜਿਆ, ਤੇਜ਼ ਬੁਖਾਰ ਹੋ ਗਿਆ, ਪਸੀਨਾ ਆ ਗਿਆ, ਬੁਖਾਰ ਉਤਰ ਗਿਆ, ਕਦੀ ਇੱਕ ਦਿਨ ਗੈਪ ਆ ਗਿਆ, ਉਸ ਤੋਂ ਬਾਅਦ ਫਿਰ ਚੜ ਗਿਆ। ਇਹ ਚੀਜ਼ ਜਿਹੜੀ ਅਸੀਂ ਇਸਤੇਮਾਲ ਕਰਦੇ ਹਾਂ ਤਾਂ ਇਹਦਾ ਮਤਲਬ ਕੀ ਹੋਇਆ, ਅਸੀਂ ਉਹਦਾ ਇੰਡੀਵਿਜੁਅਲ ਕਰੈਕਟਰ ਵੇਖ ਰਹੇ ਹਾਂ। ਇੰਡੀਵਿਜੁਅਲ ਤੌਰ ਤੇ ਇਹ ਕਰੈਕਟਰ ਕਿਹਦਾ ਆ, ਮਲੇਰੀਏ ਦਾ।
0: ਚਾਲ ਚੱਲਣ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਡਾਕਟਰ ਸਾਹਿਬ, ਚਾਲ ਚੱਲਣ ਉਹਦਾ ਕੀ ਆ?
2: ਹਾਂਜੀ, ਸੋ ਇਸੇ ਤਰ੍ਹਾਂ ਹੀ ਜਦੋਂ ਮਨੁੱਖ ਹੈ ਤੇ ਹਰੇਕ ਮਨੁੱਖ ਦਾ ਆਪਣਾ ਕਰੈਕਟਰਿਸਟਿਕ ਹੈ, ਆਪਾਂ ਹੁਣ ਸਾਬਤ ਕਰ ਚੁੱਕੇ ਹਾਂ ਇਸ ਗੱਲ ਨੂੰ, ਮਨੁੱਖ ਦਾ ਆਪਣਾ ਕਰੈਕਟਰਿਸਟਿਕ ਹੈ, ਔਰ ਉਹਦੇ ਵਿੱਚ ਜਦੋਂ ਇਹ ਮਲੇਰੀਆ ਵਾਲਾ ਕਰੈਕਟਰਿਸਟਿਕ ਐਡ ਹੋਣਾ ਆ ਤਾਂ ਹਰੇਕ ਬੰਦੇ ਦੇ ਵਿੱਚ ਵੱਖਰਾ ਵੱਖਰਾ ਰੰਗ ਆਏਗਾ ਨਾ, ਹਰੇਕ ਬੰਦੇ ਦੇ ਵਿੱਚ ਵੱਖਰੇ ਵੱਖਰੇ ਸਿਮਟਮ ਆਣਗੇ ਨਾ। ਜਿੱਥੋਂ ਤੱਕ ਮਲੇਰੀਆ ਦੀ ਗੱਲ ਆ, ਉਹ ਕਰੈਕਟਰਾਈਜ਼ ਹੋਏਗਾ ਉਹਦੇ ਨਾਲ ਹੀ, ਲੇਕਿਨ ਇਸ ਤੋਂ ਇਲਾਵਾ ਵੀ ਕੁਝ ਐਸੇ ਗੱਲਾਂ ਹੋਣਗੀਆਂ ਜਿਹੜੀਆਂ ਉਸ ਵੱਖਰੇ ਵੱਖਰੇ ਪੌਟ ਵਾਲੇ ਰੰਗਾਂ ਨਾਲ ਜਾਂ ਵੱਖਰੇ ਵੱਖਰੇ ਬੰਦਿਆਂ ਦੇ ਨਾਲ ਜਿਨ੍ਹਾਂ ਨੂੰ ਮਲੇਰੀਆ ਕੱਟਿਆ ਆ ਉਹ ਹੋਣਗੀਆਂ। ਅਸੀਂ ਆਮ ਤੌਰ ਤੇ ਆਮ ਟ੍ਰੀਟਮੈਂਟ ਕਰਦਿਆਂ ਹੋਇਆ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ। ਹੁਣ ਇਸ ਸਰੀਰ ਦੇ ਵਿੱਚ ਜਿੰਦਾ ਕੀ ਹੈ, ਇਨਵਿਜ਼ੀਬਲ, ਜੋ ਸਾਨੂੰ ਦਿਖਾਈ ਨਹੀਂ ਦਿੰਦਾ। ਜਦੋਂ ਬੰਦਾ ਮਰ ਜਾਂਦਾ ਉਹ ਸਰੀਰ ਚੋਂ ਨਿਕਲ ਜਾਂਦੀ ਹੈ ਚੀਜ਼, ਭਾਰ ਓਨਾ ਹੀ ਰਹਿੰਦਾ, ਅੱਖਾਂ ਨੱਕ ਕੰਨ ਸਾਰਾ ਕੁਝ ਓਨਾ ਹੀ ਰਹਿੰਦਾ ਆ, ਪਰ ਉਹ ਕੰਮ ਨਹੀਂ ਕਰਦੇ। ਇਹਦਾ ਮਤਲਬ ਇਨਵਿਜ਼ੀਬਲ ਪਾਵਰ ਕੋਈ ਸੀ ਇਹਦੇ ਵਿੱਚ ਨਿਕਲ ਗਈ। ਇਹਦਾ ਮਤਲਬ ਇਸ ਸਰੀਰ ਦੇ ਚੰਗੇ ਜਾਂ ਮਾੜੇ ਕੰਮਾਂ ਵਾਸਤੇ ਉਹ ਪਾਵਰ ਹੀ ਇਸਤੇਮਾਲ ਹੁੰਦੀ ਸੀ, ਉਹ ਪਾਵਰ ਹੀ ਜ਼ਿੰਮੇਵਾਰ ਸੀ, ਚਾਹੇ ਚੰਗੇ ਕੰਮ ਹੋਣ ਚਾਹੇ ਮਾੜੇ ਕੰਮ ਹੋਣ, ਉਹਨਾਂ ਵਾਸਤੇ ਇਹੀ ਜ਼ਿੰਮੇਵਾਰ ਸੀਗੀ। ਔਰ ਇਹਦਾ ਮਤਲਬ ਕੀ ਹੋਇਆ, ਜੇ ਇਹਨੂੰ ਮਲੇਰੀਆ ਹੋਇਆ ਤਾਂ ਵੀ ਇਸ ਸਰੀਰ ਦੇ ਥਰੂ ਇਫੈਕਟ ਉਸ ਪਾਵਰ ਤੇ ਹੋਇਆ। ਜੇ ਅਸੀਂ ਕੋਈ ਦਵਾਈ ਦਿੱਤੀ ਹੈ ਉਹਦਾ ਵੀ ਸੰਬੰਧ, ਚਾਹੇ ਮੂੰਹ ਰਾਹੀਂ ਖਾਧੀ ਹੈ ਚਾਹੇ ਟੀਕੇ ਰਾਹੀਂ ਦਿੱਤੀ ਹੈ, ਇਹਦਾ ਵੀ ਅਲਟੀਮੇਟ ਇਫੈਕਟ ਜਿਹੜਾ ਆ ਉਹ ਉਸ ਪਾਵਰ ਤੇ ਹੋਇਆ। ਵਰਨਾ ਕੀ ਹੋਏਗਾ, ਵਰਨਾ ਇਹ ਹੋਏਗਾ ਕਿ ਉਹ ਸ਼ਕਤੀ ਵੈਸੇ ਤਾਂ ਆਪਣੇ ਤੌਰ ਤੇ ਉਸ ਬਿਮਾਰੀ ਨੂੰ ਇਰੈਡੀਕੇਟ ਕਰਨ ਵਾਸਤੇ ਠੀਕ ਕੋਸ਼ਿਸ਼ ਕਰ ਹੀ ਰਹੀ ਹੈ, ਪਰ ਅਸੀਂ ਜਿਹੜੀ ਦਵਾਈ ਦਿੱਤੀ ਜਿਹਦਾ ਇਫੈਕਟ ਹੋਇਆ, ਜਿਹਦਾ ਅਸਰ ਉਸ ਵਾਇਟਲਿਟੀ ਉਸ ਪਾਵਰ ਦੇ ਉੱਪਰ ਹੋਇਆ ਤੇ ਉਹਨੂੰ ਸਹਿਯੋਗ ਮਿਲ ਗਿਆ, ਯਾਰ ਮੇਰੇ ਨਾਲ ਇੱਕ ਬੰਦਾ ਹੋਰ ਆ ਗਿਆ ਕੰਮ ਕਰਨ ਵਾਸਤੇ, ਹਾਂਜੀ। ਸੋ ਉਹ ਇਸ ਨੂੰ ਇਰੈਡੀਕੇਟ ਕਰ ਦਿੰਦੇ ਨੇ। ਹਾਂ, ਇਸ ਦਾ ਹੋਰ ਇੱਕ ਮੈਂ ਐਗਜ਼ਾਮਪਲ ਤੁਹਾਨੂੰ ਦੇ ਸਕਦਾ ਕਿ ਜਦੋਂ ਦਵਾਈਆਂ ਨਹੀਂ ਸੀ, ਜਦੋਂ ਡਾਕਟਰ ਨਹੀਂ ਸੀ, ਲੋਕਾਂ ਨੂੰ ਬਿਮਾਰੀਆਂ ਤਾਂ ਉਦੋਂ ਵੀ ਹੁੰਦੀਆਂ ਸੀ, ਲੋਕ ਉਦੋਂ ਵੀ ਠੀਕ ਹੁੰਦੇ ਸੀਗੇ। ਜਿਵੇਂ ਹੁਣੇ ਤੁਸੀਂ ਕੋਵਿਡ-19 ਦੀ ਗੱਲ ਕਰੋ ਤੇ ਕੋਵਿਡ-19 ਹੋਇਆ, ਸਾਰੇ ਲੋਕਾਂ ਨੇ ਵੈਕਸੀਨੇਸ਼ਨ ਤਾਂ ਨੀ ਲਵਾਏ, ਸਾਰੇ ਮਾਸਕ ਨਹੀਂ ਨਾ ਗਏ, ਕਿਉਂ? ਕਿਉਂਕਿ ਉਸ ਪਾਵਰ ਦੀ ਆਪਣੀ ਇੱਕ ਕੁਆਲਿਟੀ ਹੈ ਕਿ ਉਹ ਹਰ ਬਿਮਾਰੀ ਨੂੰ, ਹਰ ਵਬਾ ਨੂੰ ਜਿਹੜੀ ਇਸ ਸਰੀਰ ਜਾਂ ਜਿਹੜੀ ਇਸ ਜੀਵਨ ਨਾਲ ਸੰਬੰਧਿਤ ਹੁੰਦੀ ਹੈ, ਉਹਨਾਂ ਨੂੰ ਠੀਕ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦੀ ਰਹਿੰਦੀ ਹੈ, ਸੈਲਫ ਰੈਜ਼ਿਸਟੈਂਟ ਹੈ, ਆਪਣੇ ਆਪ ਉਹ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ, ਇਸੇ ਕਰਕੇ ਸਰਵਾਈਵ ਕਰ ਰਿਹਾ। ਨਹੀਂ ਤਾਂ ਹਜ਼ਾਰਾਂ ਤਰ੍ਹਾਂ ਦੇ ਜਰਾਸੀਮ ਜਿਹੜੇ ਨੇ ਹਵਾ ਵਿਚ ਸਾਡੇ ਫੈਲ ਰਹੇ ਨੇ, ਸਾਰੀਆਂ ਬਿਮਾਰੀਆਂ ਤਾਂ ਸਾਨੂੰ ਨਹੀਂ ਨਾ ਹੁੰਦੀਆਂ, ਕਿਉਂਕਿ ਅਸੀਂ ਸੈਲਫ ਰੈਜ਼ਿਸਟੈਂਟ ਪਾਵਰ ਵਾਲੇ ਹੈਗੇ ਆ, ਠੀਕ ਹੁੰਦੀਆਂ ਰਹਿੰਦੀਆਂ ਨੇ। ਔਰ ਇਸੇ ਤਰ੍ਹਾਂ ਹੀ ਜਿੰਨੀਆਂ ਵੀ ਬਿਮਾਰੀਆਂ ਆਉਂਦੀਆਂ ਨੇ, ਜੇ ਤੇ ਅਸੀਂ ਕੋਈ ਦਵਾਈ ਇਸ ਤਰ੍ਹਾਂ ਦੀ ਦੇ ਦਿੱਤੀ ਜਿਹੜੀ ਕਿ ਕੁਦਰਤ ਸਾਡੀ ਵਾਇਟਲਿਟੀ ਦੀ ਡਿਮਾਂਡ ਸੀ, ਤਾਂ ਉਹ ਉਸ ਨੂੰ ਹੈਲਪ ਕਰੇਗੀ, ਭਾਵ ਕੁਦਰਤ ਚਾਹੁੰਦੀ। ਜਿਵੇਂ ਪਹਿਲਾਂ ਫਿਰ ਪੁਰਾਣੀ ਗੱਲ ਤੇ ਮੈਂ ਆ ਜਾਵਾਂ ਕਿ ਕੋਈ ਚੀਜ਼ ਖਾ ਲਈ ਤੇ ਮਨ ਕਰਦਾ ਵੀ ਉਲਟੀ ਆ ਜਾਵੇ, ਭਾਵ ਸਰੀਰ ਉਹਨੂੰ ਅਕਸੈਪਟ ਨਹੀਂ ਕਰ ਰਿਹਾ, ਸਰੀਰ ਦੇ ਰਾਹੀਂ ਉਹ ਵਾਇਟਲਿਟੀ ਉਹਨੂੰ ਅਕਸੈਪਟ ਨਹੀਂ ਕਰ ਰਹੀ, ਉਹਨੂੰ ਬਾਹਰ ਕੱਢਣਾ ਚਾਹੁੰਦੀ ਹੈ। ਤੇ ਜੇ ਤਾਂ ਤੁਸੀਂ ਉਹਦੇ ਮੁਤਾਬਕ ਕੋਸ਼ਿਸ਼ ਕਰਕੇ ਤੇ ਉਸ ਨੂੰ ਬਾਹਰ ਕੱਢਣ ਚ ਮਦਦ ਕੀਤੀ ਤੇ ਉਹ ਜਲਦੀ ਇਸ ਤੋਂ ਓਵਰਕਮ ਕਰ ਲੇਗੀ, ਜਲਦੀ ਉਸ ਤੇ ਕਾਬੂ ਪਾ ਲੇਗੀ ਔਰ ਬੰਦਾ ਠੀਕ ਹੋ ਜਾਏਗਾ। ਪਰ ਜੇ ਤੁਸੀਂ ਜਬਰਦਸਤੀ ਉਸ ਦਵਾਈ ਦੇ ਦੂਜੇ ਇਫੈਕਟ, ਉਸ ਤੋਂ ਉਲਟ ਵਾਲੇ ਗੁੱਸੇ ਵਾਲੇ ਇਫੈਕਟ ਜੇ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਤੇ ਤੁਸੀਂ ਉਹ ਉਲਟੀ ਜਬਰਦਸਤੀ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਅਲਟੀਮੇਟ ਕੀ ਹੋਏਗਾ ਵੀ ਕੁਦਰਤ ਨੂੰ ਦੋ ਕੰਮ ਕਰਨੇ ਪੈ ਰਹੇ, ਇੱਕ ਤਾਂ ਉਹ ਜਿਹੜੀ ਅੰਦਰ ਚੀਜ਼ ਗਈ ਹੈ ਉਹਨੂੰ ਬਾਹਰ ਕੱਢਣ ਦੀ ਜਾਂ ਉਹਨੂੰ ਨਿਊਟਰਲਾਈਜ਼ ਕਰਨ ਦੀ ਉਹ ਕੋਸ਼ਿਸ਼ ਕਰ ਰਹੀ ਹੈ, ਦੂਜਾ ਇਹ ਜਿਹੜਾ ਜਬਰਦਸਤੀ ਤੁਸੀਂ ਉਹਦੇ ਉੱਪਰ ਠੋਸ ਦਿੱਤਾ ਹੈਗਾ ਆ ਇਸ ਨੂੰ ਉਲਟੀ ਨੂੰ ਬੰਦ ਕਰਨ ਦਾ, ਇਸ ਦਾ ਵੀ ਉਹ ਮੁਕਾਬਲਾ ਕਰ ਰਹੀ ਹੈ, ਇਹਨੂੰ ਵੀ ਉਹਨੇ ਬਾਹਰ ਕੱਢਣਾ ਹਰ ਹਾਲਤ ਕੱਢਣਾ ਹੀ, ਚਾਹੇ ਟੀਕਾ ਲਵਾ ਲਓ ਚਾਹੇ ਦਵਾਈ ਖਾ ਲਓ ਚਾਹੇ ਕੈਪਸੂਲ ਖਾ ਲਓ, ਇਹਨੂੰ ਵੀ ਉਹਨੇ ਬਾਹਰ ਕੱਢਣਾ ਹੀ ਕੱਢਣਾ ਹੈਗਾ ਆ, ਇਹਦਾ ਮਤਲਬ ਉਹਨੂੰ ਡਬਲ ਕੰਮ ਕਰਨਾ ਪੈ ਰਿਹਾ। ਔਰ ਇਸੇ ਕਰਕੇ ਦਵਾਈਆਂ ਖਾਣ ਤੋਂ ਬਾਅਦ ਸਾਨੂੰ ਬਹੁਤ ਘਬਰਾਹਟ ਤੇ ਬਹੁਤ ਐਸਾ ਕੁਛ ਹੋਣਾ ਸ਼ੁਰੂ ਹੋ ਜਾਂਦਾ ਜਿਹੜੀਆਂ ਦਵਾਈਆਂ ਸਾਨੂੰ ਸੈੱਟ ਨਹੀਂ ਬੈਠਦੀਆਂ, ਤੇ ਅਲਟੀਮੇਟ ਡਬਲ ਕੰਮ ਉਸ ਵਾਇਟਲਿਟੀ ਨੂੰ ਕਰਨਾ ਪੈ ਰਿਹਾ ਹੈ, ਪਰ ਉਹ ਆਪਣੇ ਆਪ ਸਭ ਸਮਰੱਥ ਹੈਗੀ। ਹਾਂ, ਕੁਝ ਚੀਜ਼ਾਂ ਬਾਹਰੀ ਤੌਰ ਤੇ ਆਉਂਦੀਆਂ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਐਗਜ਼ੋਟੌਕਸਿਨ, ਬਾਹਰ ਤੋਂ ਕੋਈ ਵੀ ਸਰੀਰ ਦੇ ਵਿੱਚ ਚੀਜ਼ ਦਿੱਤੀ ਗਈ ਜਿਹਦੇ ਕਰਕੇ ਕੋਈ ਬਿਮਾਰੀ ਪੈਦਾ ਹੋਈ ਤੇ ਉਹਨੂੰ ਕਹਿੰਦੇ ਹਾਂ ਅਸੀਂ ਐਗਜ਼ੋਟੌਕਸਿਨ ਦੇ ਕਰਕੇ ਬਿਮਾਰੀ ਪੈਦਾ ਹੋਈ। ਟੌਕਸਿਨ ਤਾਂ ਲਫ਼ਜ਼ ਮੈਂ ਇਸ ਵਾਸਤੇ ਇਸਤੇਮਾਲ ਕਰ ਰਿਹਾ, ਇਹ ਮਟੀਰੀਅਲ ਨਹੀਂ ਹੈ, ਇਹ ਵਬਾਹ ਹੈ, ਇਹ ਅਹਿਸਾਸ ਹੈ, ਇਹ ਫੀਲਿੰਗ ਹੈ, ਜਿਵੇਂ ਸਾਡੀ ਫੀਲਿੰਗ ਮਨ ਦੇ ਵਿੱਚ ਪੈਦਾ ਹੁੰਦੀ ਹੈ ਉਹਦਾ ਸਰੀਰ ਦੇ ਇਫੈਕਟ ਹੁੰਦਾ ਆ, ਉਹਦੇ ਮੁਤਾਬਕ ਸਰੀਰ ਐਕਟ ਕਰਦਾ ਹੈਗਾ ਸਾਡੀ ਫੀਲਿੰਗ ਦੇ ਮੁਤਾਬਕ, ਲੇਕਿਨ ਇਹਦੀ ਜ਼ਿੰਮੇਵਾਰ ਸਾਡੀ ਵਾਇਟਲਿਟੀ ਹੈ। ਸੋ ਉਸ ਫੀਲਿੰਗ ਦੇ ਮੁਤਾਬਕ ਕੋਈ ਵੀ ਬਿਮਾਰੀ ਇਸ ਸਰੀਰ ਦੇ ਵਿੱਚ ਬਾਹਰੀ ਤੌਰ ਤੇ ਵੀ ਪੈਦਾ ਹੁੰਦੀ ਹੈ, ਪਰ ਇਹੋ ਜਿਹੀ ਚੀਜ਼ ਹੁਣ ਉਲਟੀਆਂ ਦੀ ਗੱਲ ਹੀ ਆਪਾਂ ਕਰੀ ਹੈ ਤੇ ਮੈਂ ਇਹਨੂੰ ਕਹਿ ਦਿਆਂ ਇੰਡੋਟੌਕਸਿਨ ਦੇ ਕਰਕੇ ਵੀ ਤਾਂ ਉਲਟੀਆਂ ਪੈਦਾ ਹੋ ਸਕਦੀਆਂ ਨੇ। ਅੰਦਰ ਬਿਮਾਰੀ ਦੇ ਵਿੱਚ ਕੋਈ ਸਰੀਰ ਦੇ ਵਿੱਚ ਇਸ ਤਰ੍ਹਾਂ ਦੀ ਤਬਦੀਲੀ ਆ ਚੁੱਕੀ ਹੈ, ਆ ਰਹੀ ਕਿਡਨੀ ਫੇਲ ਹੋ ਗਈ ਹੈ ਔਰ ਟੌਕਸਿਨ ਜ਼ਹਿਰੀਲਾ ਮਾਦਾ ਅੰਦਰ ਹੀ ਰਹਿ ਗਿਆ, ਉਹਨਾਂ ਲੋਕਾਂ ਨੂੰ ਵੀ ਤਾਂ ਉਲਟੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ, ਹਾਰਟ ਜਾਂ ਲੰਗ ਕੰਜੈਸ਼ਨ ਆ ਗਿਆ ਹੈਗਾ, ਨਹੀਂ ਕਲੀਅਰ ਕਰ ਸਕੇ ਆਪਣਾ ਜਿੰਨਾ ਵੀ ਓਵਰਲੋਡ ਹੈਗਾ ਆ, ਉਲਟੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਨਾ। ਸੋ ਮਤਲਬ ਇੰਡੋਟੌਕਸਿਨ ਤੇ ਐਗਜ਼ੋਟੌਕਸਿਨ ਦੋ ਇੱਕ ਤਰ੍ਹਾਂ ਦੀਆਂ ਗੱਲਾਂ ਹਨ, ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਕੋਈ ਵੀ ਦਵਾਈ ਦੇਣ ਤੋਂ ਪਹਿਲਾਂ, ਤਾਂ ਕਿ ਅਸੀਂ ਉਹਨੂੰ ਇੰਡੀਵਿਜੁਅਲਾਈਜ਼ ਕਰ ਸਕੀਏ, ਵੱਖਰੇ ਤੌਰ ਤੇ ਵੇਖ ਸਕੀਏ ਕਿ ਸਾਡੀ ਵਾਇਟਲਿਟੀ ਜਾਂ ਇਸ ਸਰੀਰ ਦੇ ਅੰਦਰ ਜੋ ਵੀ ਕੁਝ ਜਿੰਦਾ ਹੈਗੀ ਹੈ ਉਹਦੀ ਡਿਮਾਂਡ ਕੀ ਹੈ, ਉਹ ਡਿਮਾਂਡ ਆਪਣੀ ਸਰੀਰ ਦੇ ਰਾਹੀਂ ਪ੍ਰਗਟ ਕਰ ਰਹੀ ਹੈ, ਔਰ ਉਸ ਪ੍ਰਗਟ ਕਰਨ ਵਾਲੀ ਚੀਜ਼ ਦਾ ਨਾਂ ਹੈ ਵਾਇਟਲਿਟੀ, ਔਰ ਐਕਸਪ੍ਰੈਸ ਕਰ ਰਹੀ ਹੈ ਉਹ ਆਪਣੇ ਆਪ ਨੂੰ ਸਿਮਟਮ ਦੇ ਤੌਰ ਤੇ, ਜੀ ਕਿੱਥੇ ਹੋ ਰਿਹਾ ਉਲਟੀ ਆ ਰਹੀ ਹੈ। ਔਰ ਜੇ ਤੁਸੀਂ ਆਪਣੇ ਆਪ ਵੀ, ਕਈ ਵਾਰ ਲੋਕ ਕੁਛ ਖਾ ਲੈਂਦੇ ਨੇ ਨਾ ਤੇ ਆਪਣੇ ਆਪ ਵੀ ਉਲਟੀ ਕਰ ਦਿੰਦੇ ਨੇ ਤੇ ਬੈਟਰ ਫੀਲ ਕਰਦੇ ਨੇ, ਚੀਜ਼ ਨਿਕਲ ਗਈ ਯਾਰ ਸਰੀਰ ਚ ਚੰਗਾ ਹੋ ਗਿਆ ਆਰਾਮ ਜਿਹਾ ਆ ਗਿਆ, ਜਾਂ ਕਿਸੇ ਨੂੰ ਇੱਕ ਦੋ ਪੇਟ ਖਰਾਬ ਹੋ ਗਿਆ ਪਾਰਟੀ ਤੇ ਗਏ ਸੀ ਵਾਹ ਵਾਹ ਕੁਛ ਖਾ ਲਿਆ, ਅਗਲੇ ਦਿਨ ਇੱਕ ਦੋ ਟੱਟੀਆਂ ਆ ਗਈਆਂ, ਫਿਰ ਵੀ ਉਹ ਰਿਲੈਕਸ ਫੀਲ ਕਰਦੇ ਹੈਗੇ ਨੇ। ਸੋ ਮਤਲਬ ਕੀ ਆ, ਕੁਦਰਤ ਆਪਣੇ ਆਪ ਪ੍ਰੋਸੈਸ ਕਰ ਰਹੀ ਹੁੰਦੀ ਹੈ, ਤੇ ਜੇ ਤੁਸੀਂ ਕੁਦਰਤ ਨੂੰ ਹੈਲਪ ਕਰਨੀ ਹੈ ਤੇ ਹੈਲਪ ਉਸ ਲਫ਼ਜ਼ਾਂ ਦੇ ਵਿੱਚ ਹੋਣੀ ਚਾਹੀਦੀ ਹੈ। ਇੱਕ ਤਾਂ ਇਹ ਹੋਣਾ ਚਾਹੀਦਾ ਹੈ ਕਿ ਉਹ ਤਰੀਕਾਕਾਰ ਸੇਫ ਹੋਵੇ, ਦੂਜਾ ਇਹ ਹੋਣਾ ਚਾਹੀਦਾ ਆ ਕਿ ਉਹ ਅਕਾਰਡਿੰਗ ਟੂ ਡਿਮਾਂਡ ਹੋਣਾ ਚਾਹੀਦਾ। ਮੈਨੂੰ ਤਾਂ ਚਾਹੀਦੀ ਆ ਲੂਣ ਮੇਰੀ ਸਬਜ਼ੀ ਚ ਘੱਟ ਹੈ ਤੇ ਤੁਸੀਂ ਮੈਨੂੰ ਮਿਰਚਾਂ ਦੇਈ ਜਾਓ ਤੇ ਕੀ ਹੋਏਗਾ? ਜਬਰਦਸਤੀ ਉਹ ਚੀਜ਼, ਇੱਕ ਤਾਂ ਲੂਣ ਘੱਟ ਸੀਗਾ, ਇੱਕ ਮਿਰਚਾਂ ਵੱਧ ਆ ਗਈਆਂ, ਉਹ ਹੋਰ ਪ੍ਰੋਬਲਮ ਖੜੀ ਹੋ ਜਾਏਗੀ। ਸੋ ਮਤਲਬ ਡਿਮਾਂਡ, ਤੇ ਡਿਮਾਂਡ ਕਿਵੇਂ ਹੁੰਦੀ ਹੈ? ਸਾਡੀ ਉਹ ਵਾਇਟਲਿਟੀ ਸਰੀਰ ਦੇ ਰਾਹੀਂ ਆਪਣੇ ਆਪ ਨੂੰ ਐਕਸਪ੍ਰੈਸ ਕਰਦੀ ਹੈ। ਇਸ ਕਰਕੇ ਹੀ ਸਾਨੂੰ ਆਮ ਤੌਰ ਤੇ ਉਹੋ ਜਿਹਾ ਕੁਝ ਕਰਨ ਦੀ ਲੋੜ ਹੁੰਦੀ ਹੈ ਜਿਹੜੀ ਸਰੀਰ ਦੀ ਡਿਮਾਂਡ ਹੈ। ਪਰ ਜੇ ਅਸੀਂ ਉਹਦੇ ਉਲਟ ਕਾਰਵਾਈ ਕਰਨੇ ਆ, ਤਾਂ ਬਈ ਉਲਟੀ ਬੰਦ ਕਰਨੀ, ਅਲੱਗ ਗੋਲੀ ਹੁਣੇ ਉਲਟੀ ਬੰਦ ਹੋ ਜੂਗੀ, ਤੁਸੀਂ ਇਹੋ ਜਿਹੀ ਕਾਰਵਾਈ ਕਰਦੇ ਹੋ ਤਾਂ ਇਹਦਾ ਮਤਲਬ ਕੀ ਆ ਕਿ ਤੁਸੀਂ ਉਸ ਦੀ ਡਿਮਾਂਡ ਦੇ ਖਿਲਾਫ਼ ਜਾ ਰਹੇ ਹੋ। ਔਰ ਜਦੋਂ ਖਿਲਾਫ਼ ਜਾ ਰਹੇ ਹੋ ਤੇ ਇਸ ਚੀਜ਼ ਦੇ ਨਾਲ ਜਾਂ ਤਾਂ ਘਬਰਾਹਟ ਪੈਦਾ ਹੋਏਗੀ, ਜਾਂ ਉਸ ਤੋਂ ਬਾਅਦ ਜਿੰਨਾ ਚਿਰ ਇਸ ਦਵਾਈ ਦਾ ਅਸਰ ਰਹੇਗਾ ਉਹ ਘਬਰਾਹਟ ਵੀ ਰਹੇਗੀ ਤੇ ਉਹ ਉਲਟੀ ਬੰਦ ਵੀ ਰਹੇਗੀ। ਪਰ ਅਲਟੀਮੇਟ ਜੇ ਤਾਂ ਉਹ ਸਿਸਟਮ ਜਿਸ ਕਰਕੇ ਉਹਨੂੰ ਜੀ ਕੱਚਾ ਹੋ ਰਿਹਾ ਸੀ, ਉਲਟੀ ਹੋ ਰਹੀ ਸੀ, ਉਹਨੇ ਦਵਾਈ ਦੇ ਇਫੈਕਟ, ਕਿਉਂਕਿ ਦਵਾਈ ਦਾ ਇੱਕ ਲਿਮਿਟਡ ਇਫੈਕਟ ਹੈਗਾ ਆ, ਇਹਨੂੰ ਉਹਨੇ ਬਾਹਰ ਕੱਢ ਹੀ ਦੇਣਾ ਹੈਗਾ। ਕੋਈ ਕਹਿੰਦੇ ਨਾ ਵੀ ਆਹ ਟੀਕਾ ਜਾਂ ਆਹ ਕੈਪਸੂਲ 6 ਘੰਟੇ ਬਾਅਦ ਖਾਣਾ, ਭਾਵ ਕੀ ਹੁੰਦਾ ਆ ਕਿ ਇਸ ਦਵਾਈ ਦਾ ਤਜਰਬਾ ਹੋ ਚੁੱਕਾ ਆ ਕਿ ਕੁਦਰਤ ਨੇ ਇਸ ਨੂੰ ਇਸ ਸਰੀਰ ਦੇ ਵਿੱਚੋਂ 6 ਘੰਟੇ ਚ ਬਾਹਰ ਕੱਢ ਦੇਣਾ, ਫਿਰ ਕੌਣ ਸੇਫਟੀ ਕਰੇਗਾ ਤੁਹਾਡੀ? ਇਸ ਲਈ ਫਿਰ ਕੈਪਸੂਲ ਖਾਓ। ਸੋ ਜਦ ਤੱਕ ਇਸ ਨੂੰ ਸਰੀਰ ਨੇ ਬਾਹਰ ਕੱਢ ਦੇਣਾ ਆ, ਤੇ ਕੱਢ ਦਿੱਤਾ ਤਾਂ ਉਦੋਂ ਬਾਅਦ ਤੁਸੀਂ ਰਿਲੀਫ ਵੀ ਕਰਨਾ, ਔਰ ਤੁਸੀਂ ਕ੍ਰੈਡਿਟ ਕਿਹਨੂੰ ਦੇਣਾ ਆ? ਉਸ ਦਵਾਈ ਨੂੰ, ਵੀ ਆਹ ਦਵਾਈ ਖਾਧੀ ਸੀ ਯਾਰ, ਉਦੋਂ ਬਾਅਦ ਆਰਾਮ ਆ ਗਿਆ ਤੇ ਬਸ ਮੈਂ ਠੀਕ ਹੋ ਗਿਆ। ਤੁਸੀਂ ਕ੍ਰੈਡਿਟ ਉਸ ਦਵਾਈ ਨੂੰ ਦਿੰਦੇ ਹੋ ਜਿਹਨੇ ਤੁਹਾਡੀ ਵਾਇਟਲਿਟੀ ਦੇ ਅਗੇਂਸਟ ਵੀ ਕੰਮ ਕੀਤਾ ਸੀ, ਉਹਨੂੰ ਵੀ ਕ੍ਰੈਡਿਟ ਦਿੰਦੇ ਹੋ। ਲੇਕਿਨ ਜੇ ਤੁਸੀਂ ਉਹਦੇ ਮੁਤਾਬਕ ਇਫੈਕਟ ਕੀਤਾ ਹੁੰਦਾ ਤੇ ਫਿਰ ਇਸ ਚੀਜ਼ ਨੇ ਇਕਦਮ ਜਲਦੀ ਰਿਕਵਰ ਹੋਣਾ ਸੀਗਾ। ਨਹੀਂ, ਹੁਣ ਦੂਸਰੀ ਗੱਲ ਮੰਨ ਲਿਆ ਜਾਏ ਸਰੀਰ ਦੇ ਅੰਦਰ ਕੈਂਸਰ ਆ, ਕਿਸੇ ਵੀ ਤਰ੍ਹਾਂ ਦੀ ਦਰਦ ਹੈਗੀ ਹੈ, ਦਰਦ ਵਾਸਤੇ ਤੁਸੀਂ ਕੋਈ ਵੀ ਦਵਾਈ ਖਾ ਰਹੇ ਹੋ ਤੇ ਹੁਣ ਉਹ ਦਰਦ ਦਾ ਉਸ ਦਵਾਈ ਦਾ ਤਾਂ ਇਫੈਕਟ ਉਹੀ ਕੈਪਸੂਲ ਦੇ ਮੁਤਾਬਕ 5-6 ਘੰਟੇ 8 ਘੰਟੇ ਦਾ ਹੈ ਨਾ। ਅਲਟੀਮੇਟ ਕੁਦਰਤ ਨੇ ਸਰੀਰ ਨੇ ਇਸ ਨੂੰ ਬਾਹਰੋਂ, ਕਿਉਂਕਿ ਅਨਵਾਂਟਡ ਆ, ਬਾਹਰ ਕੱਢ ਦੇਣਾ ਹੈ। ਉਸ ਤੋਂ ਬਾਅਦ ਫਿਰ ਕੀ ਹੋਊਗਾ? ਤੁਹਾਡੀ ਦਰਦ ਫਿਰ ਸ਼ੁਰੂ ਹੋ ਜਾਏਗੀ, ਤੁਸੀਂ ਫਿਰ ਉਹ ਦਵਾਈ ਖਾਓਗੇ। ਅਲਟੀਮੇਟ ਤੁਹਾਡੀ ਸਹਿਣ ਦੀ ਸਮਰੱਥਾ ਵੱਧ ਜਾਏਗੀ ਉਸ ਦਵਾਈ ਨੂੰ, ਤੇ ਅਲਟੀਮੇਟ ਤੁਹਾਨੂੰ ਉਹਦੀ ਡੋਜ਼ ਵਧਾਉਣੀ ਪਏਗੀ। ਸੋ ਇਹੀ ਕਾਰਜਕ੍ਰਮ ਅੱਜ ਕੱਲ ਮੈਡੀਕਲ ਸਾਇੰਸ ਦੇ ਵਿੱਚ ਚੱਲ ਰਿਹਾ ਹੈਗਾ ਆ, ਔਰ ਅਸੀਂ ਇਹੋ ਜਿਹੀਆਂ ਦਵਾਈਆਂ ਦੀ ਡੋਜ਼ ਵਧਾ ਰਹੇ ਹਾਂ। ਕਾਰਨ ਕੀ ਹੈ ਕਿ ਅਸਲ ਅੰਡਰਲਾਈਨ ਜਿਹੜੇ ਕਾਰਨ ਹਨ, ਜਿਹੜੇ ਇੰਡੋਟੌਕਸਿਨ ਹਨ, ਅੰਦਰ ਕੈਂਸਰ ਹੈ, ਅੰਦਰ ਡਿਵੈਲਪਮੈਂਟ ਹੋ ਗਈ ਕਿਸੇ ਤਰ੍ਹਾਂ ਦੀ ਟਿਸ਼ੂਆਂ ਦੇ ਵਿੱਚ, ਉਹ ਲਗਾਤਾਰ ਕੈਂਸਰ ਜਿਹੜੀ ਟੌਕਸਿਨ ਪੈਦਾ ਕਰ ਰਹੇ ਹਨ, ਔਰ ਉਸ ਟੌਕਸਿਨ ਦੇ ਕਰਕੇ ਜਿਹੜੀ ਦਰਦ ਤਕਲੀਫ ਵੱਧ ਰਹੀ ਹੈਗੀ ਹੈ, ਉਹਨੂੰ ਤੁਸੀਂ ਟੈਂਪਰੇਰੀ ਦਵਾਈਆਂ ਨਾਲ ਟੈਂਪਰੇਰੀ ਹੀ ਠੀਕ ਕਰ ਸਕਦੇ ਹੋ, ਬਲਕਿ ਉਹਦਾ ਕੰਮ ਹੋਰ ਵਧਾ ਰਹੇ। ਇਸ ਕਰਕੇ ਹੁਣ ਅਗਲੀ ਤੀਸਰੀ ਗੱਲ ਜੋ ਸਾਡੇ ਸਾਹਮਣੇ ਆ ਗਈ, ਅਸੀਂ ਇਹ ਵਿਧਾਨ ਕਰਦੇ ਹਾਂ ਕਿ ਬਿਮਾਰੀ ਨੂੰ ਠੀਕ ਕਰਨ, ਬੰਦਾ ਤੇ ਅੱਗੇ ਚੜਕਦਾ ਪਿਆ ਯਾਰ, ਬਿਮਾਰੀ ਨੂੰ ਠੀਕ ਕਰਨ ਵਾਸਤੇ ਕੋਈ ਨਾ ਕੋਈ ਸਿਧਾਂਤ ਚਾਹੀਦਾ ਨਾ ਯਾਰ। ਸਿਧਾਂਤ ਕੀ ਆ ਕਿ ਬਿਮਾਰੀ ਦਾ ਨਿਵਾਰਨ, ਕਿਸੇ ਵੀ ਤਕਲੀਫ ਦਾ ਨਿਵਾਰਨ ਛੇਤੀ ਤੋਂ ਛੇਤੀ ਹੋਣਾ ਚਾਹੀਦਾ, ਤੁਸੀਂ ਸਾਰੇ ਸਮਝੋ, ਔਰ ਉਸੇ ਨੂੰ ਸਿਧਾਂਤ ਦੇ ਤੌਰ ਤੇ ਕਲਮਬੱਧ ਕੀਤਾ ਗਿਆ ਕਿ ਜਿਹੜਾ ਕਿਓਰ ਹੈ ਨਾ, ਕਿਓਰ ਦਾ ਮਤਲਬ ਇਹ ਆ ਕਿ ਤੁਸੀਂ ਤੰਦਰੁਸਤ ਸੀ, ਹੁਣ ਤੁਸੀਂ ਬਿਮਾਰ ਹੋ ਗਏ, ਹੁਣ ਤੁਹਾਡੀ ਤੰਦਰੁਸਤੀ ਨੂੰ ਫਿਰ ਵਾਪਸ ਲਿਆਉਣਾ, ਬਿਮਾਰੀ ਨੂੰ ਬਾਹਰ ਕੱਢਣਾ, ਇਹਨੂੰ ਕਿਓਰ ਕਹਿੰਦੇ ਆ। ਕਿਓਰ ਹੋਣਾ ਕਿਵੇਂ ਚਾਹੀਦਾ ਹੈ? ਜੋ ਆਮ ਸਾਡੇ ਵਿਧਾਨ ਦੇ ਵਿੱਚ ਲਿਖਿਆ ਹੋਇਆ ਆ ਉਹ ਹੈ ਰੈਪਿਡ ਜੈਂਟਲ। ਪਹਿਲੀ ਗੱਲ ਤਾਂ ਤੇਜ਼ ਛੇਤੀ ਦੀ ਛੇਤੀ ਆ, ਜਿੰਨੀ ਛੇਤੀ ਰਿਲੀਵ ਹੋ ਜਾਏ ਤੇ ਉਹਨੂੰ ਕਰ ਦੇਣਾ ਚਾਹੀਦਾ। ਹੁਣ ਛੇਤੀ ਤੋਂ ਛੇਤੀ ਦਾ ਮਤਲਬ ਇਹ ਨਹੀਂ ਜਿਵੇਂ ਮੈਂ ਉਲਟੀ ਬੰਦ ਕਰਨ ਵਾਲੀ ਗੱਲ ਤੁਹਾਨੂੰ ਸੁਣਾਈ ਹੈ, ਕਿਉਂਕਿ ਉਹ ਇੱਕ ਓਵਰ ਬਰਡਨ ਹੈਗਾ। ਹਾਂ, ਪਰ ਜਿਸ ਵੇਲੇ ਸਾਨੂੰ ਸਮਾਂ ਨਹੀਂ ਦੇ ਰਹੀ, ਜ਼ਿੰਦਗੀ ਸਮਾਂ ਨਹੀਂ ਦੇ ਰਹੀ, ਹਾਲਾਤ ਇਸ ਤਰ੍ਹਾਂ ਦੇ ਹੈਗੇ ਨੇ, ਉਸ ਵੇਲੇ ਤੁਸੀਂ ਦੁਨੀਆਂ ਦਾ ਜਾਨਾ ਮਾਨਾ ਕੋਈ ਵੀ ਤਰੀਕਾਕਾਰ ਵਰਤ ਕੇ ਅਗਰ ਜ਼ਿੰਦਗੀ ਲਮਕਾ ਲੈਂਦੇ ਹੋ ਤਾਂ ਇਟਸ ਅ ਗੁੱਡ ਥਿੰਗ। ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਹੋ ਸਕਦਾ ਹੈਗਾ। ਹੁਣ ਬੰਦਾ ਖੂਹ ਚੋਂ ਡੁੱਬ ਗਿਆ ਤੇ ਤੁਸੀਂ ਉੱਥੇ ਸੋਚੀ ਜਾਓ ਯਾਰ ਮੈਂ ਤਾਂ ਹੋਮਿਓਪੈਥਿਕ ਡਾਕਟਰ ਹਾਂ, ਯਾਰ ਮੈਂ ਆਯੁਰਵੈਦਿਕ ਡਾਕਟਰ ਹਾਂ, ਨਹੀਂ, ਪਹਿਲਾ ਕੰਮ ਉਹ ਸਾਹ ਚਾਲੂ ਕਰਨਾ ਹੈਗਾ। ਸੋ ਦੁਨੀਆਂ ਦੀ ਕੋਈ ਵੀ ਸਾਇੰਸ ਕਿਸੇ ਵੀ ਐਸੇ ਤਰੀਕਾਕਾਰ ਦੇ ਵਿੱਚ ਜਦੋਂ ਸਾਨੂੰ ਪਤਾ ਹੋਵੇ ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਹੋ ਰਹੀ, ਕੁਝ ਨਹੀਂ ਹੋ ਸਕਦਾ ਹੈਗਾ, ਤੇ ਤੁਸੀਂ ਕੁਝ ਵੀ ਕਰਕੇ ਉਸਨੂੰ ਸਰਵਾਈਵ ਕਰਨਾ ਹੈ, ਉੱਥੇ ਕਿਸੇ ਸਿਧਾਂਤ ਪੱਧਤੀ ਦੀ ਗੱਲ ਨਹੀਂ ਰਹਿ ਜਾਂਦੀ। ਉਸ ਤੋਂ ਬਾਅਦ ਜਿਹੜੀ ਗੱਲ ਮੈਂ ਕਰ ਰਿਹਾ ਹਾਂ ਰੈਪਿਡ ਜੈਂਟਲ ਪਰਮਾਨੈਂਟ। ਹੁਣ ਰੈਪਿਡ ਦਾ ਕੀ ਆ, ਛੇਤੀ ਤੋਂ ਛੇਤੀ ਨਿਵਾਰਨ ਜਿੰਨੀ ਤਰੱਕੀ ਹੋ ਗਈ। ਹੁਣ ਜੇ ਤੁਸੀਂ ਜਬਰਦਸਤੀ ਕਿਸੇ ਉਲਟੀ ਨੂੰ ਬੰਦ, ਮੈਂ ਉਲਟੀ ਇਸ ਕਰਕੇ ਕਹਿ ਰਿਹਾ ਵੀ ਆਪਾਂ ਐਗਜ਼ਾਮਪਲ ਲੈ ਚੁੱਕੇ ਹਾਂ, ਜਦੋਂ ਕਿਸੇ ਵੀ ਉਲਟੀ ਨੂੰ ਜਬਰਦਸਤੀ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਤੁਸੀਂ ਵਕਤੀ ਤੌਰ ਤੇ ਉਲਟੀ ਤਾਂ ਬੰਦ ਕਰ ਦਿੱਤੀ ਪਰ ਹੋਰ ਵੀ ਬਹੁਤ ਕੁਝ ਨਾਲ ਸਹੇੜ ਲਿਆ, ਘਬਰਾਹਟ ਪਰੇਸ਼ਾਨੀ ਸਹੇੜ ਰਹੀ ਹੈ। ਤੇ ਹੁਣ ਜੇ ਵਕਤੀ ਤੌਰ ਤੇ ਅੰਦਰ ਦਾ ਨਿਜ਼ਾਮ ਜੋ ਡਾਈਜੈਸ਼ਨ ਜਾਂ ਇਨਡਾਈਜੈਸ਼ਨ ਦੇ ਕਰਕੇ ਸੀ ਉਹ ਸੈੱਟ ਹੋ ਗਿਆ ਆ ਤੇ ਤੁਸੀਂ ਕ੍ਰੈਡਿਟ ਉਹਨੂੰ ਦੇ ਰਹੇ ਹੋ, ਲੇਕਿਨ ਅਸਲ ਕ੍ਰੈਡਿਟ ਉਹਦਾ ਹੈ ਨਹੀਂ। ਉਹਨੇ ਤਾਂ ਦਰਵਾਜ਼ੇ ਬੰਦ ਕੀਤੇ ਸੀ, ਉਹਨੇ ਤਾਂ ਨਰਵਸ ਸਿਸਟਮ ਦਾ ਟੈਲੀਫੋਨ ਲਾਈਨ ਸੀ ਜਿੱਥੇ ਤਕਲੀਰ ਸੀ ਉਹਦੀ ਟੈਲੀਫੋਨ ਲਾਈਨ ਕੱਟ ਦਿੰਦੇ ਸੀ ਵੀ ਬ੍ਰੇਨ ਨੂੰ ਪਤਾ ਹੀ ਨਾ ਲੱਗਦੇ ਕੀ ਹੋ ਰਿਹਾ, ਦੁੱਖ ਚ ਤਕਲੀਫ ਚ ਕਿਸ ਤਰ੍ਹਾਂ ਹੈਗਾ। ਸੋ ਐਸਾ ਅਸੀਂ ਕਰ ਦਿੱਤਾ ਸੀ। ਔਰ ਉਹੀ ਗੱਲ ਮੈਂ ਕੈਂਸਰ ਦੀ ਕਰੀ ਸੀਗੀ ਵੀ ਜੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਜਿਹੜੀਆਂ ਵਕਤੀ ਤੌਰ ਤੇ ਠੀਕ ਹੋਣ ਵਾਲੀਆਂ ਨਹੀਂ ਹੈਗੀਆਂ, ਜਿਹਨਾਂ ਨੂੰ ਸਮਾਂ ਲੱਗਣਾ ਹੈਗਾ ਆ, ਔਰ ਅਗਰ ਇਸ ਤਰ੍ਹਾਂ ਦੀ ਗੱਲ ਹੋਈ ਤੇ ਫਿਰ ਵਾਰ ਵਾਰ ਤੁਹਾਨੂੰ ਉਹੀ ਕੰਮ ਕਰਨਾ ਪਏਗਾ। ਔਰ ਜਦੋਂ ਤੁਸੀਂ ਵਾਰ ਵਾਰ ਕੋਈ ਵੀ ਕੰਮ ਕਰਦੇ ਹੋ ਨਾ, ਅਲਟੀਮੇਟ ਤੁਹਾਨੂੰ ਫਿਰ ਪੇ ਬੈਕ ਕਰਨਾ ਪੈਂਦਾ, ਉਹਦੇ ਵਾਸਤੇ ਕੁਝ ਨਾ ਕੁਝ ਦੇਣਾ ਪੈਂਦਾ ਤੁਹਾਨੂੰ। ਹਾਂਜੀ, ਕਿਸੇ ਦੇ $5 ਕੱਟ ਕੇ ਤੁਸੀਂ ਅੱਜ ਦੇ ਤੇ, ਕੱਲ ਨੂੰ ਫਿਰ ਕੱਟ ਕੇ, ਕੱਲ ਨੂੰ ਫਿਰ 5 ਦੇਤੇ, ਤੇ ਅਲਟੀਮੇਟ ਉਹਦੀ ਜੀ ਆਪਣੀ ਡਿਮਾਂਡ ਹੋਵੇਗੀ। ਕੋਈ ਐਵੇਂ ਐਲੋਪੈਥਿਕ ਦਵਾਈਆਂ ਦੇ ਬਾਅਦ ਇੱਕ ਦਵਾਈ ਤੋਂ ਬਾਅਦ ਦੂਸਰੀ ਦਵਾਈ, ਅੱਛਾ ਜੀ ਇਹਦੇ ਸਾਈਡ ਇਫੈਕਟ ਹੋਏ ਨੇ, ਚੰਗਾ ਹੁਣ ਆਹ ਦਵਾਈ ਲੈ ਲਓ ਨਾਲ, ਹੁਣ ਆਹ ਦਵਾਈ ਲੈ ਲਓ ਨਾਲ, ਇਹ ਕੁਝ ਹੋ ਰਿਹਾ ਕਿਉਂਕਿ ਅਸੀਂ ਸਿਧਾਂਤ ਤੋਂ ਉਲਟ ਚੱਲ ਰਹੇ ਹਾਂ। ਦੂਸਰੀ ਗੱਲ ਰੈਪਿਡ ਵਾਲੀ ਗੱਲ ਹੋ ਗਈ, ਰੈਪਿਡ ਨੂੰ ਅਸੀਂ ਉਹਨਾਂ ਤਰੀਕਿਆਂ ਦੇ ਵਿੱਚ ਹੀ ਅਜ਼ਮਾਉਣਾ ਹੈ ਜਿਹਦੇ ਰਾਹੀਂ ਸਾਨੂੰ ਇਹ ਪਤਾ ਹੋਵੇ ਵੀ ਅਸੀਂ ਕਾਰਨਾਂ ਨੂੰ ਜਾਣਦੇ ਹਾਂ ਤੇ ਕਾਰਨ ਦੂਰ ਕਰਕੇ ਇਸ ਕੀਤੇ ਸੀ। ਉਹਨੇ ਤਾਂ ਨਰਵਸ ਸਿਸਟਮ ਦਾ ਟੈਲੀਫੋਨ ਲਾਈਨ ਸੀ ਜਿੱਥੇ ਤਕਲੀਰ ਸੀ ਉਹਦੀ ਟੈਲੀਫੋਨ ਲਾਈਨ ਕੱਟ ਦਿੰਦੇ ਸੀ ਵੀ ਬ੍ਰੇਨ ਨੂੰ ਪਤਾ ਹੀ ਨਾ ਲੱਗਦੇ ਕੀ ਹੋ ਰਿਹਾ, ਦੁੱਖ ਚ ਤਕਲੀਫ ਚ ਕਿਸ ਤਰ੍ਹਾਂ ਹੈਗਾ। ਸੋ ਐਸਾ ਅਸੀਂ ਕਰ ਦਿੱਤਾ ਸੀ। ਔਰ ਉਹੀ ਗੱਲ ਮੈਂ ਕੈਂਸਰ ਦੀ ਕਰੀ ਸੀਗੀ ਵੀ ਜੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਜਿਹੜੀਆਂ ਵਕਤੀ ਤੌਰ ਤੇ ਠੀਕ ਹੋਣ ਵਾਲੀਆਂ ਨਹੀਂ ਹੈਗੀਆਂ, ਜਿਹਨਾਂ ਨੂੰ ਸਮਾਂ ਲੱਗਣਾ ਹੈਗਾ ਆ, ਔਰ ਅਗਰ ਇਸ ਤਰ੍ਹਾਂ ਦੀ ਗੱਲ ਹੋਈ ਤੇ ਫਿਰ ਵਾਰ ਵਾਰ ਤੁਹਾਨੂੰ ਉਹੀ ਕੰਮ ਕਰਨਾ ਪਏਗਾ। ਔਰ ਜਦੋਂ ਤੁਸੀਂ ਵਾਰ ਵਾਰ ਕੋਈ ਵੀ ਕੰਮ ਕਰਦੇ ਹੋ ਨਾ, ਅਲਟੀਮੇਟ ਤੁਹਾਨੂੰ ਫਿਰ ਪੇ ਬੈਕ ਕਰਨਾ ਪੈਂਦਾ, ਉਹਦੇ ਵਾਸਤੇ ਕੁਝ ਨਾ ਕੁਝ ਦੇਣਾ ਪੈਂਦਾ ਤੁਹਾਨੂੰ। ਹਾਂਜੀ, ਕਿਸੇ ਦੇ $5 ਕੱਟ ਕੇ ਤੁਸੀਂ ਅੱਜ ਦੇ ਤੇ, ਕੱਲ ਨੂੰ ਫਿਰ ਕੱਟ ਕੇ, ਕੱਲ ਨੂੰ ਫਿਰ 5 ਦੇ ਤੇ, ਤੇ ਅਲਟੀਮੇਟ ਉਹਦੀ ਜੀ ਆਪਣੀ ਡਿਮਾਂਡ ਹੋਵੇਗੀ। ਕੋਈ ਐਵੇਂ ਐਲੋਪੈਥਿਕ ਦਵਾਈਆਂ ਦੇ ਬਾਅਦ ਇੱਕ ਦਵਾਈ ਤੋਂ ਬਾਅਦ ਦੂਸਰੀ ਦਵਾਈ, ਅੱਛਾ ਜੀ ਇਹਦੇ ਸਾਈਡ ਇਫੈਕਟ ਹੋਏ ਨੇ, ਚੰਗਾ ਹੁਣ ਆਹ ਦਵਾਈ ਲੈ ਲਓ ਨਾਲ, ਹੁਣ ਆਹ ਦਵਾਈ ਲੈ ਲਓ ਨਾਲ, ਇਹ ਕੁਝ ਹੋ ਰਿਹਾ ਕਿਉਂਕਿ ਅਸੀਂ ਸਿਧਾਂਤ ਤੋਂ ਉਲਟ ਚੱਲ ਰਹੇ ਹਾਂ। ਦੂਸਰੀ ਗੱਲ ਰੈਪਿਡ ਵਾਲੀ ਗੱਲ ਹੋ ਗਈ, ਰੈਪਿਡ ਨੂੰ ਅਸੀਂ ਉਹਨਾਂ ਤਰੀਕਿਆਂ ਦੇ ਵਿੱਚ ਹੀ ਅਜ਼ਮਾਉਣਾ ਹੈ ਜਿਹਦੇ ਰਾਹੀਂ ਸਾਨੂੰ ਇਹ ਪਤਾ ਹੋਵੇ ਵੀ ਅਸੀਂ ਕਾਰਨਾਂ ਨੂੰ ਜਾਣਦੇ ਹਾਂ ਤੇ ਕਾਰਨ ਦੂਰ ਕਰਕੇ ਇਸ ਦਾ ਨਿਵਾਰਨ ਕੀਤਾ ਜਾ ਸਕਦਾ ਆ, ਪਰ ਵਕਤੀ ਤੌਰ ਤੇ ਸਾਨੂੰ ਹੈਲਪ ਚਾਹੀਦੀ ਹੈ।

ਜਦੋਂ ਇਸ ਤਰ੍ਹਾਂ ਦੀ ਕੋਈ ਤਕਲੀਫ ਹੋ ਰਹੀ ਹੈ, ਉਸ ਵੇਲੇ ਦੁਨੀਆਂ ਦੀ ਕੋਈ ਵੀ ਤਰੀਕਾਕਾਰ ਅਪਣਾ ਕੇ ਤੁਸੀਂ ਉਸ ਚੀਜ਼ ਨੂੰ ਰਿਲੀਫ ਦਿੰਦੇ ਹੋ ਤਾਂ ਇਹ ਬੈਨ ਨਹੀਂ ਹੈ। ਇਹ ਹਰੇਕ ਬੰਦਾ ਇਸਤੇਮਾਲ ਕਰ ਸਕਦਾ ਆ। ਉਸ ਤੋਂ ਬਾਅਦ ਫਿਰ ਸੋਚਣ ਵਾਲੀ ਗੱਲ ਆ ਵੀ ਇਸ ਬੰਦੇ ਨੂੰ ਰੋਜ਼ ਹੀ ਸਾਹ ਕਿਉਂ ਔਖਾ ਹੋ ਰਿਹਾ, ਇਸ ਬੰਦੇ ਨੂੰ ਰੋਜ਼ ਹੀ ਕਿਉਂ ਬਿਮਾਰੀਆਂ ਆ ਰਹੀਆਂ ਨੇ, ਰੋਜ਼ ਹੀ ਇਸੇ ਤਰ੍ਹਾਂ ਦੇ ਸਿਮਟਮ ਲੈ ਕੇ ਕਿਉਂ ਆ ਰਿਹਾ ਹੈਗਾ ਆ, ਰੋਜ਼ ਹੀ ਇੱਕ ਦਵਾਈ ਇਹਨੂੰ ਕਿਉਂ ਰਿਪੀਟ ਕਰਨੀ ਪੈ ਰਹੀ ਹੈ। ਸਾਨੂੰ ਉਸ ਚੀਜ਼ ਦਾ ਹੱਲ ਕਰਨਾ ਚਾਹੀਦਾ, ਔਰ ਉਹਦੇ ਵਾਸਤੇ ਤਰੀਕਾਕਾਰ ਕੀ ਹੋਵੇ, ਦਵਾਈ ਦਾ ਤਰੀਕਾਕਾਰ ਤਾਂ ਦਵਾਈ ਹੈ ਨਾ, ਤੇ ਦਵਾਈ ਦੀ ਗੱਲ ਆਪਾਂ ਕਰ ਰਹੇ ਹਾਂ। ਇੰਡੀਵਿਜੁਅਲ ਕਰੈਕਟਰ ਅਸੀਂ ਲੱਭਣੇ ਨੇ, ਕਿਉਂਕਿ ਬਿਮਾਰ ਅੰਦਰ ਉਹ ਚੀਜ਼ ਹੈ ਜਿਹੜੀ ਇਨਵਿਜ਼ੀਬਲ ਹੈਗੀ ਹੈ, ਔਰ ਹੋਮਿਓਪੈਥਿਕ ਤਰੀਕਾਕਾਰ ਇਹਨਾਂ ਸਿਧਾਂਤਾਂ ਦੇ ਵਿੱਚ ਸਭ ਤੋਂ ਵਧੀਆ ਆ। ਅਫੀਮ, ਮਾਰਫੀਨ, ਪੈਥੇਡੀਨ, ਵਟ ਐਵਰ ਜੋ ਵੀ ਅਸੀਂ ਗਿਣਿਆ ਹੈਗਾ, ਇਹਨਾਂ ਦੇ ਅੰਦਰ ਉਹ ਕਿਹੜੀ ਪ੍ਰਾਪਰਟੀ ਹੈ ਜਿਹੜੀ ਸਾਡੇ ਸਰੀਰ ਨੂੰ ਇਫੈਕਟ ਕਰਦੀ ਹੈ। ਹੁਣ ਜੇ ਗੁੜ ਦਿੱਤਿਆਂ ਕੋਈ ਮਰ ਸਕਦਾ ਹੈ ਤਾਂ ਜ਼ਹਿਰ ਜ਼ਰੂਰ ਦੇਣ ਦੀ ਲੋੜ ਹੈ। ਜੇ ਥੋੜੀ ਮਾਤਰਾ ਨਾਲ ਉਹੀ ਇਫੈਕਟ ਲੈ ਜਾ ਸਕਦੇ ਨੇ ਤੇ ਫਿਰ ਵੱਧ ਮਾਤਰਾ ਦੇਣ ਦਾ ਕੀ ਫਾਇਦਾ ਹੈਗਾ। ਜੇ ਅਸੀਂ ਅਫੀਮ ਦਿੰਦੇ ਆ ਰਹੇ ਹਾਂ ਤੇ ਹੁਣ ਅਸੀਂ ਮਾਰਫੀਨ ਤੱਕ ਪਹੁੰਚ ਗਏ ਹਾਂ, ਪਰ ਜੇ ਅਸੀਂ ਹੋਮਿਓਪੈਥਿਕ, ਕਿਉਂਕਿ ਹੁਣ ਐਕਸਪੈਰੀਮੈਂਟ, ਜਦ ਤੱਕ ਅਸੀਂ ਕਿਸੇ ਚੀਜ਼ ਦਾ ਐਕਸਪੈਰੀਮੈਂਟ ਨਹੀਂ ਨਾ ਕਰਦੇ ਜੀਵਾ ਸਾਹਿਬ, ਤਦ ਤੱਕ ਅਸੀਂ ਕਿਸੇ ਚੀਜ਼ ਨੂੰ ਮੰਨਦੇ ਨਹੀਂ ਯਾਰ ਇਹ ਮਿੱਠੀਆਂ ਮਿੱਠੀਆਂ ਗੋਲੀਆਂ ਕੀ ਕਰ ਸਕਦੀਆਂ ਨੇ ਜਾਂ ਇਹ ਹੋਮਿਓਪੈਥਿਕ ਦੀਆਂ ਦਵਾਈਆਂ ਕੀ ਕਰ ਸਕਦੀਆਂ ਨੇ। ਪਰ ਸਾਡੇ ਸਰੀਰ ਅੰਦਰ ਜੋ ਲਿਵਿੰਗ ਬੀਂਗ ਜੋ ਵੀ ਕੁਛ ਹੈਗਾ ਆ ਉਹ ਤੇ ਇਨਵਿਜ਼ੀਬਲ ਆ। ਜੇ ਅਸੀਂ, ਮੈਂ ਇੱਕ ਹੋਰ ਐਗਜ਼ਾਮਪਲ ਦੇ ਰਿਹਾ, ਜੇ ਅਸੀਂ ਕਿਸੇ ਨੂੰ ਕਹੀਏ ਭਾਈ ਚੀਮਾ ਸਾਹਿਬ ਹਵਾ ਚ ਲੂਣ ਘੋਲ ਦਿਓ, ਤੁਸੀਂ ਕਹਿੰਦੇ ਪਾਗਲ ਹੋ ਗਿਆ, ਇਹਨੂੰ ਪਾਗਲਖਾਨੇ ਦਾਖਲ ਕਰਾਓ। ਹਵਾ ਚ ਲੂਣ ਕਿਤੇ ਘੋਲਿਆ ਜਾ ਸਕਦਾ ਯਾਰ? ਪਰ ਜੇ ਅਸੀਂ ਅਮੋਨੀਆ ਗੈਸ ਨੂੰ ਸੁੰਘਦੇ ਹਾਂ ਤੇ ਉਹਦੇ ਚ ਅਮੋਨੀਆ ਸਾਲਟ ਦੀ ਗੰਧ ਆਉਂਦੀ ਹੈ ਤੇ ਕੀ ਸਾਬਤ ਕਰਦੀ ਹੈ? ਉਹ ਇਹੀ ਸਾਬਤ ਕਰਦੀ ਹੈ ਵੀ ਇਹਦੇ ਵਿੱਚ ਅਮੋਨੀਆ ਸਾਲਟ ਮਿਲ ਗਿਆ ਹੈ। ਮਿਲਿਆ ਕਦੋਂ ਹੈ? ਜਦੋਂ ਉਹ ਇਸੇ ਰੂਪ ਵਿੱਚ ਆ ਗਿਆ। ਤੇ ਹੁਣ ਅਸੀਂ ਇਹ ਪਹਿਲਾਂ ਗੱਲ ਕਰ ਲਈ ਸ਼ੁਰੂਆਤੀ ਦੌਰ ਦੇ ਵਿੱਚ ਵੀ ਇਸ ਸਰੀਰ ਦਾ ਜ਼ਿੰਮੇਵਾਰ ਕੌਣ ਹੈ? ਉਹ ਲਿਵਿੰਗ ਪਾਵਰ, ਉਹ ਜਿਹੜੀ ਅਹਿਸਾਸ ਤੇ ਫੀਲਿੰਗ ਦੀ ਪਾਵਰ ਹੈਗੀ ਹੈ। ਔਰ ਇਸੇ ਤਰ੍ਹਾਂ ਹੀ ਹਰੇਕ ਸਬਸਟਾਂਸ ਦਾ ਐਕਟਿਵ ਕੰਸਟੀਚੁਐਂਟਸ ਕੀ ਹੈ? ਐਕਟਿਵ ਕੰਸਟੀਚੁਐਂਟਸ ਉਹ ਹੈ ਜਿਹੜਾ ਇਸ ਵਾਈਟਲ ਪਾਵਰ ਨੂੰ ਇਫੈਕਟ ਕਰਦਾ ਹੈਗਾ, ਔਰ ਉਹਦੇ ਰਾਹੀਂ ਸਰੀਰ ਤੇ ਸਿਮਟਮ ਪੈਦਾ ਕਰਦਾ ਹੈਗਾ। ਔਰ ਇਸੇ ਤਰ੍ਹਾਂ ਹੀ ਅਗਰ ਉਹ ਵਾਈਟਲ ਪਾਵਰ ਹੈਗੀ ਹੈ ਤਾਂ ਉਹਨੂੰ ਵੀ ਅਸੀਂ ਹੋਰ ਮਟੀਰੀਅਲ, ਜਦੋਂ ਵੀ ਅਸੀਂ ਮਟੀਰੀਅਲ ਲੈਵਲ ਤੇ ਰਹਿੰਦੇ ਹਾਂ ਨਾ, ਉਦੋਂ ਮਤਲਬ ਅਸੀਂ ਬਾਡੀ ਨਾਲ ਡੀਲ ਕਰ ਰਹੇ ਹਾਂ। ਜਦੋਂ ਅਸੀਂ ਇਹਦੇ ਹੋਰ ਮਾਈਨਿਊਟ ਇਹ ਮਟੀਰੀਅਲ ਲੈਵਲ ਤੇ ਪਹੁੰਚਦੇ ਨਾ, ਜਿਵੇਂ ਅਮੋਨੀਆ ਗੈਸ ਦੇ ਵਿੱਚ ਅਮੋਨੀਆ ਸਾਲਟ ਦਾ ਮਿਕਸਅਪ ਕਰਨਾ ਇੱਕ ਸਟੇਜ ਹੈ, ਅਸੀਂ ਜਦੋਂ ਅਸੀਂ ਇਹਨੂੰ ਮਿਕਸਅਪ ਕਰ ਦਿੱਤਾ ਤੇ ਅਮੋਨੀਆ ਦੇ ਗੈਸ ਦੇ ਵਿੱਚੋਂ ਸਾਨੂੰ ਅਮੋਨੀਆ ਦੀ ਸਮੈਲ ਆਣੀ ਸ਼ੁਰੂ ਹੋ ਗਈ। ਔਰ ਇਸੇ ਤਰ੍ਹਾਂ ਹੀ ਜੋ ਹੋਮਿਓਪੈਥਿਕ ਦਾ ਤਰੀਕਾਕਾਰ 1790 ਦੇ ਵਿੱਚ ਸਟਾਰਟ ਹੋਇਆ, ਡਾਕਟਰ ਸੈਮੁਅਲ ਹੈਨੀਮੈਨ ਨੇ ਸਟਾਰਟ ਕੀਤਾ, ਔਰ ਉਹਨੇ ਇਹ ਵੇਖਿਆ ਯਾਰ ਮੈਂ ਆ ਕੁਨੀਨ ਦੀ ਕੌੜੀ ਕੌੜੀ ਗੋਲੀ ਜੋ ਦੇ ਰਿਹਾ, ਲੋਕ ਕਈ ਖਾਂਦੇ ਨਹੀਂ ਆ, ਉਦੋਂ ਕੁਨੀਨ ਦਾ ਕਾੜਾ ਪਿਆ ਜਾਂਦਾ ਸੀਗਾ, ਕਿ ਜੇ ਇਹਦਾ ਐਕਟਿਵ ਕੰਸਟੀਚੁਐਂਟਸ ਹੀ ਦਿੱਤਾ ਜਾਵੇ, ਔਰ ਉਹ ਵੀ ਘੱਟ ਤੋਂ ਘੱਟ ਡੋਜ਼ ਵਿੱਚ ਦਿੱਤਾ ਜਾਵੇ। ਉਹਨੇ ਆਪਣੀ ਜ਼ਿੰਦਗੀ ਚ ਐਕਸਪੈਰੀਮੈਂਟ ਕੀਤੇ, ਆਪਣੇ ਆਪ ਉੱਪਰ ਕੀਤੇ, ਆਪਣੇ ਹੋਰ ਫਰੈਂਡਸ ਦੇ ਉੱਪਰ ਕੀਤੇ, ਤੇ ਅਲਟੀਮੇਟ ਇਹ ਸਾਬਤ ਕੀਤਾ ਕਿ ਨਹੀਂ ਉਹ ਜਿਹੜੇ ਇਫੈਕਟ ਨੇ, ਜੇ ਤਾਂ ਤੁਸੀਂ ਮਟੀਰੀਅਲ ਬਾਡੀ ਨੂੰ ਡੀਲ ਕਰਨਾ ਆ, ਯੈਸ ਮਟੀਰੀਅਲ ਡੋਜ਼ਾਂ ਦੀ ਲੋੜ ਹੈ, ਕੈਪਸੂਲਾਂ ਦੀ ਲੋੜ ਹੈ, ਟੀਕਿਆਂ ਦੀ ਲੋੜ ਹੈ, ਸਾਰਾ ਕੁਝ ਦੀ ਲੋੜ ਹੈਗੀ, ਪਰ ਜੇ ਤੁਸੀਂ ਉਸ ਵਾਈਟਲ ਪ੍ਰਿੰਸੀਪਲ ਨੂੰ ਡੀਲ ਕਰਨਾ ਹੈ ਜਿਹੜਾ ਇਸ ਸਰੀਰ ਦੀਆਂ ਸਾਰੀਆਂ ਐਕਟੀਵਿਟੀਆਂ ਦਾ ਜ਼ਿੰਮੇਵਾਰ ਹੈਗਾ ਆ, ਤੇ ਫਿਰ ਤੁਹਾਨੂੰ ਉਸ ਰੂਪ ਵਿੱਚ ਜਾਣਾ ਪਏਗਾ, ਫਿਰ ਤੁਹਾਨੂੰ ਹਵਾ ਘੋਲਣ ਵਾਸਤੇ ਲੂਣ ਨੂੰ ਉਸ ਸ਼ੇਪ ਵਿੱਚ ਜਾਣਾ ਪਏਗਾ। ਇਹਦਾ ਮਤਲਬ ਕੀ ਆ ਕਿ ਜਿਸ ਤੱਤ ਨੂੰ ਵੀ ਤੁਸੀਂ ਦਵਾਈ ਦੇ ਰੂਪ ਵਿੱਚ ਵਰਤ ਰਹੇ ਹੋ, ਉਸ ਤੱਤ ਦੀ ਕਨਵਰਸ਼ਨ, ਉਸ ਤੱਤ ਦਾ ਰੂਪ ਉਹ ਹੋਣਾ ਚਾਹੀਦਾ ਜਿਹੜਾ ਉਸ ਵਾਈਟਲਿਟੀ ਦਾ ਰੂਪ ਹੈਗਾ, ਸਬ ਡਿਵਾਈਡ ਕਰਕੇ। ਤਾਂ ਅਲਟੀਮੇਟ ਉਹਨਾਂ ਨੇ ਇਹ ਜਿਹੜੇ ਪੋਟੈਂਟਾਈਜੇਸ਼ਨ ਦਾ ਤਰੀਕਾ ਹੈ ਹੋਮਿਓਪੈਥਿਕ ਦਾ, ਕਿ ਇਹ ਸਭ ਤੋਂ ਪਹਿਲਾਂ ਯੂਨਾਨੀ ਦੇ ਸ਼ੁਰੂ ਹੋਇਆ ਸੀਗਾ। ਮੈਂ ਤੁਹਾਨੂੰ ਦੱਸਿਆ ਨਾ ਯੂਨਾਨੀ ਚ ਭਸਮਾਂ ਵਗੈਰਾ ਤੇ ਹੋਰ ਸਾਰਾ ਕੁਝ ਚੀਜ਼ਾਂ ਨੂੰ ਸਾੜ ਕੇ ਉਹਦੇ ਐਕਟਿਵ ਕੰਸਟੀਚੁਐਂਟ ਤਾਂ ਫਿਰ ਉਹਦੇ ਵਿੱਚ ਰਹਿ ਜਾਂਦੇ ਆ ਨਾ, ਤੇ ਉਹਨਾਂ ਨੂੰ ਇਸਤੇਮਾਲ ਕੀਤਾ ਜਾਂਦਾ ਸੀ ਥੋੜੀ ਮਾਤਰਾ ਦੇ ਐਕਟਿਵ ਕੰਸਟੀਚੁਐਂਟ ਦੇ। ਔਰ ਇਸੇ ਸਿਧਾਂਤ ਦੇ ਉੱਪਰ ਅੱਗੇ ਚੱਲ ਕੇ ਜਿਹੜਾ ਹੋਮਿਓਪੈਥਿਕ ਦਾ ਸਿਧਾਂਤ ਆ, ਉਹ ਵੀ ਇਹ ਕਹਿੰਦਾ ਵੀ ਭਸਮਾਂ ਚ ਸਾੜ ਕੇ ਇਧਰ ਉਧਰ ਕਰਨ ਦੀ ਕੀ ਲੋੜ ਆ, ਅਸੀਂ ਆਸਾਨੀ ਨਾਲ ਹੀ ਐਕਟਿਵ ਕੰਸਟੀਚੁਐਂਟ ਬਾਹਰ ਕੱਢ ਸਕਦੇ ਹਾਂ। ਔਰ ਉਹ ਟ੍ਰਾਈਕੁਰੇਸ਼ਨ ਦਾ ਤਰੀਕਾਕਾਰ ਜਾਂ ਉਹ ਪੋਟੈਂਟਾਈਜੇਸ਼ਨ ਦਾ ਤਰੀਕਾਕਾਰ ਜਿਹੜਾ ਵੀ ਅਪਣਾਇਆ ਗਿਆ ਹੈ, ਔਰ ਉਹ ਇੱਕ ਲੰਬੀ ਫਾਰਮੇਸੀ ਦੀ ਫਿਰ ਹੋਰ ਅੱਗੇ ਵਾਲੀ ਗੱਲ ਸ਼ੁਰੂ ਹੋ ਜਾਂਦੀ ਹੈ, ਮੈਂ ਉਸ ਨੂੰ ਨਾ ਸ਼ੁਰੂ ਕਰਾਂ। ਮੈਂ ਕੇਵਲ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਹੋਮਿਓਪੈਥਿਕ ਦਾ ਤਰੀਕਾਕਾਰ ਆ ਜਾਂ ਜਿਹੜਾ ਯੂਨਾਨੀ ਦਾ ਸਭ ਤੋਂ ਸ਼ੁਰੂਆਤੀ ਦੌਰ ਦੇ ਵਿੱਚ ਤਰੀਕਾਕਾਰ ਸੀ, ਉਹ ਇਹੀ ਸੀ ਕਿ ਐਕਟਿਵ ਕੰਸਟੀਚੁਐਂਟਸ ਜਿੰਨੇ ਵੀ ਕਿਸੇ ਵੀ ਸਬਸਟਾਂਸ ਦੇ ਹਨ, ਉਹ ਹਰ ਦਵਾਈ ਦੇ ਇੰਡੀਵਿਜੁਅਲ ਹਨ।

0: ਹਰ ਮਨੁੱਖ ਦਾ ਆਪਣਾ ਇੱਕ ਇੰਡੀਵਿਜੁਅਲ ਕਰੈਕਟਰਿਸਟਿਕ ਹੈ, ਜੇ ਉਸ ਇੰਡੀਵਿਜੁਅਲ ਕਰੈਕਟਰਿਸਟਿਕਸ ਦੇ ਨਾਲ ਮਿਲਦੀ ਹੋਈ ਕੋਈ ਕਿਸੇ ਦਵਾਈ ਦਾ ਐਕਟਿਵ ਕੰਸਟੀਚੁਐਂਟਸ ਤੁਹਾਨੂੰ ਮਿਲਦਾ ਆ ਤੇ ਉਹ ਡਾਇਰੈਕਟ ਹੈਲਪ ਹੋਏਗੀ ਉਸ ਵਾਇਟਲਿਟੀ ਨੂੰ, ਤੇ ਜੋ ਵਾਇਟਲਿਟੀ ਕਰਨਾ ਚਾਹੁੰਦੀ ਹੈ ਉਹਦੇ ਮੁਤਾਬਕ ਉਹ ਕੰਮ ਛੇਤੀ ਤੋਂ ਛੇਤੀ ਹੋਏਗਾ, ਔਰ ਜਿਹਨੂੰ ਅਸੀਂ ਕਹਿੰਦੇ ਰੈਪਿਡ, ਛੇਤੀ ਤੋਂ ਛੇਤੀ। ਟੀਕਾ ਵੀ ਇੰਨੀ ਛੇਤੀ ਅਸਰ ਨਹੀਂ ਕਰਦਾ। ਕਈ ਵਾਰ ਮੈਂ ਆਪਣੀ ਕਲੀਨਿਕ ਦੇ ਵਿਚ ਬਹੁਤ ਸਾਰੇ ਐਕਸਪੈਰੀਮੈਂਟ ਇਸ ਤਰ੍ਹਾਂ ਦੇ ਕੀਤੇ ਆ, ਔਰ ਤੁਸੀਂ ਮੈਂ ਯਾਦ ਕਰਾ ਰਿਹਾ, ਜਾਂਦੇ ਜਾਂਦੇ 2 ਮਿੰਟ ਰਹਿ ਗਏ ਸਾਡੇ ਕੋਲ, ਇੱਕ ਬੀਬੀ ਬੱਚੇ ਨੂੰ ਲੈ ਕੇ ਆ ਗਈ ਮੇਰੇ ਕੋਲ ਲਾਈਨ ਸੀਗੀ ਉਸ ਵੇਲੇ ਪੇਸ਼ੈਂਟ ਦੀ, ਮੈਂ ਮਾਨਵ ਕੇਂਦਰ ਦੇ ਵਿਚ ਸੀਗਾ ਉਸ ਵੇਲੇ, ਔਰ ਬੱਚਾ ਬਹੁਤ ਰੋ ਰਿਹਾ ਹੈ, ਬੱਚਾ ਬਹੁਤ ਰੋ ਰਿਹਾ, ਮਾਂ ਦੇ ਬਾਲ ਵੀ ਖਿੱਚ ਰਿਹਾ, ਸਭ ਕੁਝ ਕਰ ਰਿਹਾ। ਔਰ ਮੈਂ ਆਪਣੇ ਜੋ ਅਸਿਸਟੈਂਟ ਸੀ, ਕਿਉਂਕਿ ਜ਼ਿਆਦਾ ਸਟੂਡੈਂਟ ਹੀ ਹੁੰਦੇ ਸੀ, ਮੈਂ ਉਹਨਾਂ ਨੂੰ ਕਿਹਾ ਵੀ ਇਹ ਦਵਾਈ ਜਿਹੜੀ ਇੱਕ ਇਹਦੇ ਮੂੰਹ ਚ ਪਾ ਕੇ ਆਓ, ਉਹ ਦਵਾਈ ਉਸਨੇ ਉਹਦੇ ਮੂੰਹ ਚ ਪਾਈ, ਔਰ ਟੂ ਮਾਈ ਗ੍ਰੇਟ ਸਰਪ੍ਰਾਈਜ਼ ਤੁਸੀਂ ਦੇਖੋ, ਮੈਨੂੰ ਤੇ ਪਤਾ ਹੀ ਸੀਗਾ, ਪਰ ਸਟੂਡੈਂਟਸ ਮੇਰਿਆਂ ਨੂੰ ਪਤਾ ਉਦਣ ਲੱਗਿਆ ਭਾਈ, ਉਹ ਜਦੋਂ ਇੱਕ ਬੂੰਦ ਉਹਦੇ ਬੱਚੇ ਦੇ ਮੂੰਹ ਤੇ ਰੱਖੀ ਗਈ ਇੱਕ ਗੋਲੀ, ਤੇ ਅਲਟੀਮੇਟ ਬੱਚਾ ਸ਼ਾਂਤ ਹੋ ਗਿਆ, ਠੀਕ ਠਾਕ ਹੋ ਗਿਆ। ਔਰ ਇਸੇ ਤਰ੍ਹਾਂ ਦੀ ਇੱਥੇ ਹੁਣ ਮੇਰੇ ਥਰਡ ਸੋਰੀ ਡਬਲਨ ਦੇ ਵਿਚ ਮੇਰੇ ਇੱਕ ਸੱਜਣ ਸ਼ਾਇਦ ਸੁਣਦੇ ਹੁਣ ਪੰਜਾਬ ਰੇਡੀਓ ਵਾਲੇ ਸ਼ਾਇਦ ਸੁਣ ਰਹੇ ਹੋਣ, ਇਸ ਵੇਲੇ ਮੇਰੇ ਕੋਲ ਇੱਕ ਪੇਸ਼ੈਂਟ ਲੈ ਕੇ ਆਏ, ਕਹਿੰਦੇ ਜੀ ਆਹ ਪੇਸ਼ੈਂਟ ਆ ਤੇ ਮੈਂ ਤੇ ਇਸ ਨੂੰ ਐਮਰਜੈਂਸੀ ਚ ਲੈ ਕੇ ਜਾ ਰਿਹਾ ਸੀਗਾ, ਔਰ ਆਹ ਹਾਲਾਤ ਹੈ ਤੇ ਮੈਂ ਸੋਚਿਆ ਚਲੋ ਪਹਿਲਾਂ ਤੁਹਾਡੇ ਨਾਲ ਗੱਲ ਕਰ ਲੈਂਦੇ ਹਾਂ। ਔਰ ਮੇਰੇ ਕੋਲ ਲੈ ਕੇ ਆ ਉਹ ਬੇਟੀ, ਇਹਨੂੰ ਕੁਛ ਉਹਦੀ ਅੰਦਰੂਨੀ ਪ੍ਰੋਬਲਮ ਸੀ ਔਰ ਬਹੁਤ ਤੜਫ ਰਹੀ ਸੀ, ਬੜੀ ਤਕਲੀਫ ਦੇ ਵਿੱਚ ਸੀ। ਮੈਂ ਇਸੇ ਤਰ੍ਹਾਂ ਹੀ ਜੋ ਮੈਂ ਸਮਝ ਰਿਹਾ ਸੀ ਉਸ ਵੇਲੇ ਉਹਦੀ ਪਰੇਸ਼ਾਨੀ ਨੂੰ, ਮਾਨਸਿਕ ਉਹ ਜਿਹੜੀ ਉਹਦੀ ਵਾਇਟਲਿਟੀ ਸੀ ਉਹ ਮੈਨੂੰ ਕੀ ਦੱਸ ਰਹੀ ਸੀ, ਉਹਦੇ ਮੁਤਾਬਕ ਜਿਹੜੀ ਮੈਡੀਸਿਨ ਮੈਚ ਕਰਦੀ ਮੈਨੂੰ ਲੱਗਦੀ ਸੀ, ਮੈਂ ਉਹਦੇ ਡ੍ਰੌਪ ਉਹਦੇ ਮੂੰਹ ਚ ਪਾਇਆ, ਔਰ ਵਿਦ ਇਨ 2 ਮਿੰਟਸ ਉਹ ਸ਼ਾਂਤ ਸੀ ਬਿਲਕੁਲ। ਅਰੇ ਦੋਵੇਂ ਜਿੰਦਾ ਜਾਗਦੇ ਸਬੂਤ ਇਸ ਵੇਲੇ ਮੇਰੇ ਸਾਹਮਣੇ ਹੈਗੇ ਨੇ, ਪੰਜਾਬ ਰੇਡੀਓ ਵਾਲੇ ਸਾਡੇ ਕੋਲ ਹੈਗੇ ਨੇ, ਔਰ ਉਹਨਾਂ ਦਾ ਪੇਸ਼ੈਂਟ ਵੀ ਅਜੇ ਠੀਕ ਠਾਕ ਉਸੇ ਤਰ੍ਹਾਂ ਹੈਗਾ, ਔਰ ਉਸ ਤੋਂ ਬਾਅਦ ਉਹ ਠੀਕ ਠਾਕ ਕੋਈ ਪ੍ਰੋਬਲਮ ਨਹੀਂ ਹੈਗੀ। ਮੇਰੇ ਕਹਿਣ ਤੋਂ ਭਾਵ ਹੈ ਕਿ ਬਹੁਤ ਸਾਰੇ ਮੈਜਿਕ ਵੀ ਇਸ ਤਰ੍ਹਾਂ ਦੇ ਹੁੰਦੇ ਨੇ, ਜਦੋਂ ਤੁਸੀਂ ਵਾਇਟਲਿਟੀ ਨੂੰ ਵਾਇਟਲਿਟੀ ਦੇ ਨਾਲ ਮੈਚ ਕਰਕੇ ਹੈਲਪ ਕਰਦੇ ਹੋ, ਸਾਨੂੰ ਲੱਗਦਾ ਯਾਰ ਇਹ ਕਿਵੇਂ ਹੋ ਸਕਦਾ, ਏਡੀ ਏਡੀ ਵੱਡੀ ਬਿਮਾਰੀ ਹੈ, ਲੋਕ ਇੰਨੇ ਇੰਨੇ ਡਾਕਟਰਾਂ ਕੋਲ ਜਾਂਦੇ ਨੇ, ਏਡੇ ਅਡੰਬਰ ਰਚੇ ਗਏ ਨੇ, ਸਭ ਕੁਝ ਕੀਤਾ ਗਿਆ ਹੈ, ਪਰ ਉਹ ਸਾਰੇ ਅਡੰਬਰ ਇਲਾਜ ਨਹੀਂ ਹਨ, ਉਹ ਸਾਰੇ ਅਡੰਬਰ ਬਿਮਾਰੀ ਤੱਕ ਪਹੁੰਚਣ ਦਾ ਤਰੀਕਾਕਾਰ ਹਨ। ਔਰ ਸਾਨੂੰ ਲੱਗਦਾ ਉਹ ਬੜੇ ਉਹ ਡਾਕਟਰ ਦੇ ਬੜੇ ਟੈਸਟ ਕਰਵਾਏ ਆ, ਡਾਕਟਰ ਦੇ ਬੜੇ ਐਕਸਰੇ ਕੀਤੇ ਨੇ, ਡਾਕਟਰ ਨੇ ਫਲਾਣਾ ਐ ਕੀਤਾ, ਪਰ ਅਸੀਂ ਉਸ ਸਾਇੰਸ ਨੂੰ ਪਿੱਛੇ ਛੱਡ ਆਏ ਆ, ਜਿਹੜੀ ਸਾਇੰਸ ਸਾਨੂੰ ਇਹ ਦੱਸਦੀ ਸੀ ਕਿ ਅੰਦਰ ਕੋਈ ਵੀ ਵਿਕਾਰ ਪੈਦਾ ਹੁੰਦਾ ਹੈ ਤੇ ਉਹ ਵਿਕਾਰ ਜਿਹੜਾ ਆ ਬਾਹਰੀ ਨਿਸ਼ਾਨੀਆਂ ਦੇ ਤੌਰ ਤੇ ਸਾਡੇ ਸਾਹਮਣੇ ਪ੍ਰਗਟ ਹੁੰਦਾ ਹੈ। ਬੱਚਾ ਰੋਂਦਾ ਹੈ ਨਾ ਤੇ ਮਾਂ ਨੂੰ ਪਤਾ ਲੱਗਦਾ ਆ, ਉਹ ਮਾਂ ਉਹਦੀ ਜਾਣਦੀ ਕਿ ਇਹ ਕਿਉਂ ਰੋ ਰਿਹਾ, ਇਹਨੇ ਪੋਟੀ ਕਰਨੀ ਆ, ਇਹਨੇ ਦੁੱਧ ਪੀਣਾ ਹੈ, ਜਾਂ ਇਹਨੇ ਹੁਣ ਸੌਣਾ ਹੈ, ਉਹ ਮਾਂ ਉਹਦੇ ਰੋਣ ਤੋਂ ਸਮਝਦੀ ਹੈ, ਤਾਂ ਰੋਣੀ ਹੈ ਨਾ, ਸਿਆਣੀ ਮਾਂ ਤੇ ਸਮਝ ਆਉਂਦੀ, ਤੇ ਕਲੀਆਂ ਮਾਵਾਂ ਦੇ ਬੱਚੇ ਵਿੱਚ ਹੀ ਪੋਟੀ ਕਰੀ ਜਾਂਦੇ ਨੇ, ਪੋਤਲੇ ਲਿਬੜੀ ਜਾਂਦੇ ਨੇ। ਤੇ ਮੇਰੇ ਕਹਿਣ ਤੋਂ ਭਾਵ ਹੈ ਵੀ ਇਹੋ ਜਿਹੀਆਂ ਗੱਲਾਂ, ਇਹੋ ਜਿਹੇ ਅਹਿਸਾਸ ਸਾਨੂੰ ਜਾਣਨ ਦੀ ਲੋੜ ਹੈ ਜਿਹਨੂੰ ਅਸੀਂ ਪਿੱਛੇ ਛੱਡ ਆਏ ਹਾਂ। ਇਹ ਨਹੀਂ ਵੀ ਨਹੀਂ, ਸਾਡੇ ਪਹਿਲੇ ਵਿਧਾਨ ਦੇ ਵਿੱਚ ਵੀ ਇਹ ਸੀ, ਲੋਕ ਮੈਂ ਹਕੀਮ ਅਜਮਲ ਖਾਨ ਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਕਈ ਵਾਰ ਦੇ ਚੁੱਕਿਆ ਹਾਂ ਕਿ ਅਸੀਂ ਉਹ ਤਰੀਕਾਕਾਰ ਜਿਹੜਾ ਵਾਇਟਲਿਟੀ ਤੱਕ ਪਹੁੰਚਣ ਦਾ ਸਾਡਾ ਪਹਿਲਾ ਤਰੀਕਾਕਾਰ ਸੀ ਉਸ ਨੂੰ ਛੱਡ ਆਏ, ਕਿ ਵਾਇਟਲਿਟੀ ਕੀ ਕਹਿ ਰਹੀ ਹੈ, ਉਹ ਸਾਡੇ ਅਹਿਸਾਸ ਫੀਲਿੰਗ ਦੇ ਰਾਹੀਂ, ਉਹ ਸਾਡੀਆਂ ਸਰੀਰ ਦੀਆਂ ਐਕਟੀਵਿਟੀਆਂ ਦੇ ਰਾਹੀਂ ਸਾਨੂੰ ਐਕਸਪ੍ਰੈਸ ਕਰ ਰਹੀ ਹੈ ਕਿ ਮੇਰੇ ਵਿੱਚ ਕੀ ਹੋ ਰਿਹਾ ਹੈ, ਮੈਨੂੰ ਕੀ ਚਾਹੀਦਾ ਹੈਗਾ, ਉਹ ਦੱਸ ਰਹੀ ਹੈ। ਜੇ ਅਸੀਂ ਨਹੀਂ ਸਮਝੇ, ਅਸੀਂ ਚੰਗੀ ਮਾਂ ਨਹੀਂ ਬਣ ਸਕੇ, ਤੇ ਫਿਰ ਸਾਡੀ ਕਮੀ ਹੈ ਨਾ। ਇਸ ਕਰਕੇ ਸਾਨੂੰ ਜਾਣਨ ਦੀ ਇਹ ਜ਼ਰੂਰਤ ਹੈ, ਬਹੁਤੀਆਂ ਵੱਡੀਆਂ ਵੱਡੀਆਂ ਦਵਾਈਆਂ ਨਾਲੋਂ ਸਾਡੀਆਂ ਮਾਈਨਿਊਟ ਡੋਜ਼ਿਸ ਜਿਹੜੀਆਂ ਉਸ ਵਾਇਟਲਿਟੀ ਨੂੰ ਇਫੈਕਟ ਕਰਨਗੀਆਂ। ਜੇ ਵਾਇਟਲਿਟੀ ਇਫੈਕਟ ਠੀਕ ਹੋਊਗੀ ਤੇ ਆਪਣਾ ਵਿਧਾਨ ਆਪਣੇ ਆਪ ਠੀਕ ਕਰ ਲੇਗੀ। ਇਹ ਕੋਈ ਕੰਧ ਤੇ ਸਰੀਰ ਸਾਡਾ, ਜੀਵਨ ਸਾਡਾ, ਇਹ ਕੰਧ ਥੋੜੀ ਹੈ ਵੀ ਬਾਹਰੋਂ ਤੁਸੀਂ ਛੋਪਾ ਲਾਓਗੇ ਤਾਂ ਠੀਕ ਹੋ ਜਾਏਗੀ। ਇਹਦੀ ਜਿੰਨੀ ਵੀ ਰੀਜਨਰੇਸ਼ਨ ਹੋਣੀ ਹੈ ਉਹ ਇੰਟਰਨਲ ਹੋਣੀ ਹੈ। ਤੁਸੀਂ ਕਹਿੰਦੇ ਜੀ ਜ਼ਖਮ ਹੋ ਗਿਆ ਤੇ ਫਿਰ ਬਾਹਰੋਂ ਪੱਟੀਆਂ ਕਿਉਂ ਕਰਦੇ ਆ? ਨਹੀਂ, ਪੱਟੀ ਇਸ ਕਰਕੇ ਕਰਦੇ ਆ, ਦਵਾਈ ਇਸ ਕਰਕੇ ਲਾਉਂਦੇ ਆ ਕਿ ਬਾਹਰ ਆਬੋ ਹਵਾ ਦੇ ਵਿੱਚ ਹਜ਼ਾਰਾਂ ਤਰ੍ਹਾਂ ਦੇ ਜਰਾਸੀਮ ਕਰਦੇ ਨੇ, ਇਹ ਬਾਹਰੋਂ ਹੋਰ ਉਸ ਨੂੰ ਕੰਪਲੀਕੇਟ ਨਾ ਕਰਨ। ਰੀਜਨਰੇਸ਼ਨ ਸਾਡੀ ਬਾਡੀ, ਅਸੀਂ ਪਹਾੜ ਵੀ ਨਹੀਂ ਹਾਂ, ਰੀਜਨਰੇਸ਼ਨ ਸਾਡੀ ਬਾਡੀ ਦੀ ਜਿਹੜੀ ਆ ਉਹ ਇੰਟਰਨਲ ਹੈਗੀ ਆ, ਔਰ ਇੰਟਰਨਲ ਤੌਰ ਤੇ ਹੀ ਰਿਪੇਅਰ ਹੋਣੀ, ਉਹਦਾ ਇੱਕ ਆਪਣਾ ਪ੍ਰੋਸੈਸ ਹੈ, ਉਹ ਅਸੀਂ ਪੜਾਉਣੇ ਆ ਫਿਜ਼ੀਓਲੋਜੀ ਦੇ ਵਿੱਚ, ਪੈਥੋਲੋਜੀ ਦੇ ਵਿੱਚ, ਕਿ ਕਿਵੇਂ ਇਸ ਬਾਡੀ ਦੀ ਰਿਪੇਅਰ ਹੁੰਦੀ ਹੈ। ਬਾਹਰੀ ਪ੍ਰੋਟੈਕਸ਼ਨ ਤੇ ਹੋ ਸਕਦੀ ਹੈ, ਰਿਪੇਅਰ ਇੰਟਰਨਲੀ ਹੋਣੀ ਹੈ, ਤੇ ਬਿਮਾਰੀ ਕੋਈ ਵੀ ਹੋਵੇ ਉਹਦੇ ਵਿੱਚ ਅਗਰ ਅਸੀਂ ਉਸ ਵਾਇਟਲਿਟੀ ਦੀ ਬੋਲੀ ਨੂੰ ਸਮਝ ਗਏ, ਉਹਦੇ ਮੁਤਾਬਕ ਅਸੀਂ ਉਹਨੂੰ ਜੋ ਚਾਹੀਦਾ ਉਹ ਦੇ ਦਿੱਤਾ ਤੇ ਉਹਨੇ ਸ਼ਾਂਤ ਹੋ ਜਾਣਾ, ਉਸੇ ਵੇਲੇ ਠੀਕ ਹੋ ਜਾਣਾ। ਜਾਂ ਇੰਜ ਕਹਿ ਲਓ ਜੇ ਲੌਂਗ ਟਰਮ ਪ੍ਰੋਸੈਸ ਹੈ, ਤੇ ਓਹਨੇ ਓਦੋ ਹੀ ਆਪਣੇ ਰਸਤੇ ਤੇ ਵਾਪਸੀ ਵਾਲੇ ਤੇ ਚਲਣਾ ਸ਼ੁਰੂ ਹੋ ਜਾਣਾ। ਰੈਪਿਡ ਜੈਂਟਲ ਪਰਮਾਨੈਂਟ ਹੋਏਗਾ, ਜੋ ਵੀ ਕੁਛ ਹੋਏਗਾ ਪਰਮਾਨੈਂਟ। ਇਨਹੇਲੇਸ਼ਨ ਆਫ ਦੀ ਡਿਜ਼ੀਜ਼ ਇਨ ਇਸ ਹੋਲ ਐਕਸਟੈਂਟ, ਐਜ ਏ ਹੋਲ ਠੀਕ ਹੋਏਗੀ, ਫਿਰ ਪਾਰਸ਼ਲੀ ਨਹੀਂ ਹੋਗੀ। ਕਹਿੰਦਾ ਜੀ ਆਹ ਤਾਂ ਮੈਂ ਕਰਦਾ, ਮੈਂ ਕਿਤੇ ਗਾਲ ਬਲੈਡਰ ਦਾ ਤੇਰਾ ਕੱਢ ਦਿੱਤਾ, ਇੱਥੇ ਤੇ ਪੱਥਰੀ ਸੀਗੀ। ਉਹ ਭਲਿਆ ਗਾਲ ਬਲੈਡਰ ਉੱਥੇ ਜਿਹੜੇ ਪੱਥਰੀ ਬਣੀ ਸੀ, ਉਹ ਜਿਹੜੀਆਂ ਚੀਜ਼ਾਂ ਕੰਸਨਟ੍ਰੇਟਡ ਉੱਥੇ ਹੋ ਕੇ ਆਈਆਂ ਸੀ, ਉਹ ਹੁਣ ਬਲੱਡ ਚ ਸ਼ਾਮਿਲ ਹੋਣਗੀਆਂ, ਕੰਮ ਹੋ ਰਹੀਆਂ ਸੀ। ਤੁਸੀਂ ਇਹਦਾ ਰਸਤਾ ਬੰਦ ਕਰ ਦਿੱਤਾ ਹੈਗਾ। ਕਿਡਨੀ ਦੀ ਪੱਥਰੀ ਤਾਂ ਤੁਸੀਂ ਕੱਢ ਦਿੱਤੀ ਹੈਗੀ ਆ, ਪਰ ਕਿਡਨੀ ਚ ਪੱਥਰੀ ਬਣ ਕਿਉਂ ਰਹੀ ਹੈ? ਫਿਰ ਵਾਰ ਵਾਰ ਡਾਕਟਰਾਂ ਕੋਲ ਜਾਂਦੇ ਨੇ ਲੋਕ, ਵੀ ਪੱਥਰੀ ਸੀ ਪਹਿਲਾਂ ਡਾਕਟਰ ਨੇ ਇਸ ਤਰ੍ਹਾਂ ਸਰਜਰੀ ਕੀਤੀ ਸੀ, ਜਾਂ ਅੱਜ ਕੱਲ ਲੀਥੋਟ੍ਰਿਪਸੀ ਆ ਗਈ, ਲੀਥੋਟ੍ਰਿਪਸੀ ਨਾਲ ਉਹ ਰੇਤ ਪਾ ਪਾ ਕੇ ਉਸਨੂੰ ਗਾਲਦੇ ਨੇ, ਫਿਰ ਰੇਤ ਤਾਂ ਕਿਡਨੀ ਤੇ ਇਫੈਕਟ ਨਹੀਂ ਹੁੰਦਾ, ਹੋਏਗਾ ਨਾ ਭਾਈ? ਟੀਕਾ ਤਾਂ ਚੱਲੇ, ਇਲਾਜ ਤਾਂ ਨਹੀਂ ਨਾ, ਇੱਥੇ ਪ੍ਰਬੰਧ ਨੇ। ਅਸਲ ਚੀਜ਼ ਇਹ ਆ ਕਿ ਅਸੀਂ ਉਸ ਸਿਸਟਮ ਦੇ ਵਿੱਚ ਆ ਗਈ ਖਰਾਬੀ, ਜਿਹੜੀ ਸਾਡੇ ਬਲੱਡ ਦੇ ਵਿੱਚ ਇਸ ਤਰ੍ਹਾਂ ਦੇ ਕਲੋਟ ਕਰ ਰਹੀ ਹੈ, ਜਿਹੜੀ ਸਾਡੀ ਸੈੱਲਾਂ ਚ ਇਸ ਤਰ੍ਹਾਂ ਦੀ ਚੀਜ਼ ਪੈਦਾ ਕਰ ਰਹੀ ਹੈ, ਜਿਹਦੇ ਕਰਕੇ ਪੱਥਰੀ ਬਣ ਰਹੀ ਹੈ, ਅਸੀਂ ਉਸ ਨੂੰ ਠੀਕ ਕਰਨਾ ਹੈ। ਔਰ ਉਹ ਬੋਲੀ ਬੋਲ ਕੇ ਸਾਡੀ ਵਾਇਟਲਿਟੀ ਸਾਨੂੰ ਦੱਸ ਰਹੀ ਹੁੰਦੀ ਹੈ, ਸਾਡੀ ਵਾਇਟਲਿਟੀ ਸਾਨੂੰ ਦੱਸ ਰਹੀ ਹੁੰਦੀ ਹੈ, ਸਿਰਫ ਅਸੀਂ ਹੀ ਕਮਲੀ ਮਾਂ ਹਾਂ, ਸਾਡੀ ਸਮਝ ਨਹੀਂ ਰਹੇ, ਔਰ ਉਹਦੇ ਮੁਤਾਬਕ ਉਹਦਾ ਨਿਵਾਰਨ ਨਹੀਂ ਕਰ ਰਹੇ। ਜੇ ਉਹਨੂੰ ਪੋਟੀ ਕਰਨੀ ਤੇ ਤੁਸੀਂ ਉਹਦੀ ਦੁੱਧ ਦੀ ਬੋਤਲ ਮੂੰਹ ਚ ਦੇਈ ਜਾਓਗੇ ਤੇ ਜੋ ਇਫੈਕਟ ਹੋਣਗੇ ਉਹ ਹੀ ਹੋਣ। ਤੋ ਇਹੀ ਕੁਛ ਐਸਾ ਅੱਜ ਕੱਲ ਚੱਲ ਰਿਹਾ। ਮੈਂ ਸਮਝਦਾ ਉਹ ਸੱਜਣ ਜਿਨ੍ਹਾਂ ਦਾ ਵੀ ਨਾਂ ਲਾਇਆ ਨੇ ਇਹਨਾਂ ਪ੍ਰੋਗਰਾਮਾਂ ਦੇ ਵਿਚ, ਉਹ ਸੁਣ ਰਹੇ ਹੋਣਗੇ, ਔਰ ਉਹਨਾਂ ਨੇ ਵੀ ਇਸ ਗੱਲ ਦੀ ਸ਼ਿਸ਼ਾ ਦੀ ਜ਼ਰੂਰ ਭਰਨਗੇ ਇਸ ਗੱਲ ਦੀ ਕਿ ਇਹੋ ਜਿਹੀ ਐਗਜ਼ਾਮਪਲਾਂ, ਇਹੋ ਜਿਹੇ ਜਾਦੂ, ਇਹੋ ਜਿਹੀ ਕ੍ਰਿਸ਼ਮੇ ਵੀ ਹੋਮਿਓਪੈਥਿਕ ਮੈਡੀਸਨ ਦੇ ਨਾਲ ਹੁੰਦੇ ਨੇ। ਅਗਰ ਕਿਸੇ ਨੂੰ ਸੱਜਣ ਨੂੰ ਕਿਸੇ ਤਰ੍ਹਾਂ ਮੇਰੀ ਰਾਏ ਦੀ ਜ਼ਰੂਰਤ ਹੈ ਕਿਸੇ ਵੀ ਬਿਮਾਰੀ ਦੇ ਸਬੰਧ ਵਿਚ, ਤੇ ਉਹ ਮੈਨੂੰ ਕਾਲ ਕਰ ਸਕਦਾ 4086881899। ਇਲਾਜ ਕਰਾਉਂਦੇ ਕਰਾਉਂਦੇ ਅਗਰ ਥੱਕ ਗਏ ਹੋ ਤੇ ਤੁਸੀਂ ਸੈਕਿੰਡ ਓਪੀਨੀਅਨ ਲੈਣ ਵਾਸਤੇ ਵੀ, ਉਹਦੇ ਵਾਸਤੇ ਕੋਈ ਫੀਸ ਨਹੀਂ, ਕੋਈ ਕੁਛ ਨਹੀਂ, ਸੈਕਿੰਡ ਓਪੀਨੀਅਨ ਵਾਸਤੇ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਕੱਲ ਨੂੰ ਫੇਰ ਮਿਲਾਂਗੇ ਇਸੇ ਪ੍ਰੋਗਰਾਮ ਦੇ ਵਿਚ, ਤੇ ਕੱਲ ਦਾ ਪ੍ਰੋਗਰਾਮ ਕਿਉਂਕਿ ਇਹੀ ਪ੍ਰੋਗਰਾਮ ਅੰਗਰੇਜ਼ੀ ਚ ਹੋ ਚੁੱਕਿਆ, ਪੰਜਾਬੀ ਚ ਅੱਜ ਹੋ ਗਿਆ, ਕੱਲ ਨੂੰ ਵਾਰੀ ਹਿੰਦੀ ਦੀ ਹੈ, ਹਿੰਦੀ ਵਾਲੇ ਵੀ ਨਾਰਾਜ਼ ਨਾ ਹੋ ਜਾਣ ਕਿਉਂਕਿ ਪਿੱਛੇ ਵੀ ਹਿੰਦੀ ਦਾ ਪ੍ਰੋਗਰਾਮ ਮਿਸ ਹੋ ਗਿਆ। ਸੋ ਹਿੰਦੀ ਦੇ ਵਿਚ ਪ੍ਰੋਗਰਾਮ ਹੋਏਗਾ, ਔਰ ਉਸ ਤੋਂ ਬਾਅਦ ਫਿਰ ਆਪਾਂ ਸਿਲਸਿਲੇਵਾਰ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਹੈ, ਇਸ ਸਰੀਰ ਦੀ ਰਚਨਾ ਬਣ ਚੁੱਕੀ ਹੈ, ਅਡਲਟ ਏਜ ਤੱਕ ਪਹੁੰਚ ਚੁੱਕੀ ਹੈ, ਅਡਲਟ ਏਜ ਤੱਕ ਪਹੁੰਚਣ ਤੋਂ ਬਾਅਦ ਹੁਣ ਅਸੀਂ ਵੱਡੇ ਰੂਪ, ਛੋਟੇ ਤਾਂ ਨਹੀਂ ਪਤਾ ਲੱਗਿਆ ਨਾ, ਹੁਣ ਵੱਡਾ ਸਰੀਰ ਹੋ ਗਿਆ, ਤੇ ਇਸ ਸਰੀਰ ਨੂੰ ਅਸੀਂ ਸਿਰ ਤੋਂ ਪੈਰਾਂ ਤੱਕ ਵਾਚ ਕਰਨਾ ਆ ਕਿ ਕੀ ਬਣਿਆ ਹੋਇਆ, ਕਿੱਥੇ ਕਿੱਥੇ ਬਣਿਆ ਹੋਇਆ ਤੇ ਕਿਵੇਂ ਕਿਵੇਂ ਬਣਿਆ ਹੋਇਆ, ਤੇ ਜੇ ਇਹ ਬਿਮਾਰ ਹੁੰਦਾ ਆ ਤੇ ਕੀ ਤਬਦੀਲੀਆਂ ਆਉਣਗੀਆਂ ਤੇ ਕਿਉਂ ਆਉਣਗੀਆਂ, ਔਰ ਉਹਨਾਂ ਨੂੰ ਦਰੁਸਤ ਕਰਨ ਦਾ ਰਸਤਾ ਕੀ ਹੋ ਸਕਦਾ ਆ। ਮੈਂ ਸਿਧਾਂਤਿਕ ਤੌਰ ਜਿੰਨੀਆਂ ਵੀ ਗੱਲਾਂ ਮੈਂ ਕਰਨੀਆਂ, ਸਾਰੇ ਡਾਕਟਰ ਕਾਬਲ ਨੇ, ਸਾਰੀਆਂ ਸਾਇੰਸਾਂ ਆਪਣੀ ਆਪਣੀ ਥਾਂ ਤੇ ਬਹੁਤ ਵੱਡਾ ਯੋਗਦਾਨ ਪਾ ਰਹੀਆਂ ਨੇ, ਬੜੀਆਂ ਐਮਰਜੈਂਸੀਆਂ ਨੂੰ ਕਵਰ ਕਰਨ ਵਾਸਤੇ ਬੜੇ ਵੱਡੇ ਵੱਡੇ ਹਸਪੀਟਲ ਬਹੁਤ ਯੋਗਦਾਨ ਪਾ ਰਹੇ ਨੇ, ਪਰ ਅਸੀਂ ਇੰਜ ਲੱਗਦਾ ਜਿਵੇਂ ਰਸਤੇ ਤੋਂ ਖੁੰਝੇ ਹੋਏ ਆ ਤੇ ਹੁਣ ਇਧਰ ਉਧਰ ਗਲੀਆਂ ਲੱਭਦੇ ਫਿਰਦੇ ਆ, ਕਿਉਂਕਿ ਸਹੀ ਰਸਤਾ ਅਸੀਂ ਭੁੱਲ ਚੁੱਕੇ ਹਾਂ। ਸੋ ਮੈਂ ਸਮਝਦਾ ਹਾਂ ਕਿ ਜਿਹੜੇ ਵੀ ਸੱਜਣ ਸੁਣ ਰਹੇ ਨੇ ਉਹ ਜ਼ਰੂਰ ਕੋਸ਼ਿਸ਼ ਕਰਨ ਕਿ ਇਸ ਤਰ੍ਹਾਂ ਦਾ ਸਿਧਾਂਤਿਕ ਤਰੀਕਾਕਾਰ ਆਪਣੀ ਬਿਮਾਰੀ ਨੂੰ ਠੀਕ ਕਰਨ ਦਾ ਅਪਣਾਉਣ, ਉਹ ਆਵਾਜ਼ ਸੁਣਨ ਦੀ ਕੋਸ਼ਿਸ਼ ਕਰਨ ਵੀ ਇਹ ਵਾਇਟਲਿਟੀ ਸਰੀਰ ਦੇ ਰਾਹੀਂ ਸਾਨੂੰ ਬੋਲ ਕੇ ਕੀ ਦੱਸ ਰਹੀ ਹੈ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ, ਥੈਂਕ ਯੂ।
2: ਥੈਂਕ ਯੂ ਜੀ, ਥੈਂਕ ਯੂ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਸਾਰੇ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਦਿਲ ਦੀ ਆਵਾਜ਼ ਲੈ ਕੇ ਪ੍ਰੋਗਰਾਮ ਤੁਹਾਡੇ ਨਾਲ ਰੂਬਰੂ ਹੋ ਰਿਹਾ। ਤੁਸੀਂ ਸੁਣ ਰਹੇ ਹੋ ਪ੍ਰਵਾਜ਼ ਰੇਡੀਓ ਫਰੈਂਕਫੁਰਟ ਜਰਮਨੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਅਸੀਂ ਤੁਹਾਡੇ ਤੱਕ ਸੇਮ ਕੁਝ ਗਾਣੇ, ਕੁਝ ਖਬਰਾਂ ਤੇ ਉਸ ਤੋਂ ਬਾਅਦ ਡਾਕਟਰ ਸਾਹਿਬ, ਇਹ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਚ ਅਸੀਂ ਹਾਜ਼ਰ ਹੁੰਦੇ ਹਾਂ। ਤਾਂ ਲੋ ਬਹੁਤ ਪਿਆਰੇ ਪਿਆਰੇ ਗੀਤ ਸੁਣਦੇ, ਗੁਰਦਾਸ ਮਾਨ ਦਾ ਗੀਤ ਸੁਣਦੇ ਹਾਂ ਤੇ ਐਲੋ ਜੀ।

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਧੰਨਵਾਦ ਮੇਰੇ ਸਾਰੇ ਹੀ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ ਬੱਚਿਆਂ ਦਾ ਵੀ ਬਜੁਰਗਾਂ ਦਾ ਵੀ ਜਿੰਨੇ ਵੀ ਪ੍ਰੋਗਰਾਮ ਦੇ ਨਾਲ ਜੁੜਦੇ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਵੈਲਕਮ ਜੀ ਹਨ ਤੇ ਇਹਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਖਬਰਾਂ ਵੱਲ ਚੱਲਦੇ ਆ ਜੀ ਤੇ ਲਾਲ ਸਿੰਘ ਚੀਮਾ ਸਾਹਿਬ ਫ੍ਰਿਜਨੋ ਕੈਲੀਫੋਰਨੀਆ ਤੋਂ ਜੁੜ ਗਏ ਜੀ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਕੋਲ ਪੁੱਛਦੇ ਆ ਕੀ ਸਿਚੁਏਸ਼ਨ ਹੈ ਦੁਨੀਆਂ ਦੀ ਆਓ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ
1: ਮੇਰੇ ਵੱਲੋਂ ਨਿੱਕੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਜਿਹੜੇ ਮੈਂਬਰ ਹੈਗੇ ਆ ਅੱਗੇ ਵੀ ਤੇ ਪਿੱਛੇ ਵੀ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਨਿੱਕੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਰੇ ਸੱਜਣਾਂ ਦਾ ਇਸ ਪ੍ਰੋਗਰਾਮ ਦੇ ਸਵਾਗਤ ਆ ਹਮੇਸ਼ਾ ਹੀ ਤਰ੍ਹਾਂ ਤੇ ਖਬਰਾਂ ਸਾਰਾ ਖਾਤ ਸਾਹਿਬ ਜੀ ਅੱਜ ਕੱਲ ਬੜੀਆਂ ਗਰਮ ਆ ਤੁਹਾਨੂੰ ਪਤਾ ਵੀ ਸਾਰੀ ਦੁਨੀਆਂ ਚ ਜਿਹੜਾ ਤਾਪਮਾਨ ਆ ਉਹ ਵਧੀਆ ਵਧਿਆ ਹੋਇਆ ਭਾਵੇਂ ਮਹੀਨੇ ਤਾਂ ਇਹ ਠੰਡਦੇ ਆ ਪਰ ਜਿਹੜਾ ਕੱਲੇ ਕੱਲੇ ਬੰਦੇ ਦਾ ਤਾਪਮਾਨ ਆ ਉਹ ਤੁਹਾਨੂੰ ਪਤਾ ਹੀ ਆ ਭਾਈ ਸਾਰੀ ਦੁਨੀਆਂ ਦੇ ਵਿੱਚ ਇਹ ਥੋੜਾ ਗਰਮ ਆ ਤੇ ਉਹਨਾਂ ਦੇ ਵਿੱਚੋਂ ਆਪਾਂ ਖਬਰਾਂ ਸਾਰਾ ਸਤਿ ਸ੍ਰੀ ਅਕਾਲ ਵੀ ਇਕੱਠੀਆਂ ਕਰਦੇ ਆ ਤੇ ਆਪਣੇ ਕੋਲ ਇੱਕ ਛੋਟਾ ਜਿਹਾ ਸੁਨੇਹਾ ਜਿਹੜਾ ਹੈਗਾ ਉਹ ਆਪਾਂ ਸਭ ਤੋਂ ਪਹਿਲਾਂ ਸਾਂਝੀ ਕਰਨਾ ਆ ਆਪਣੇ ਸਰੋਤਿਆਂ ਦੇ ਨਾਲ ਤੇ ਇਹ ਸੁਨੇਹਾ ਖਾਤ ਸਾਹਿਬ ਜੀ ਇਸ ਤਰ੍ਹਾਂ ਕਿਹਾ ਜਾਂਦਾ ਕਿ ਭਾਣਾ ਜਿਹਨੂੰ ਆਪਾਂ ਕਹਿ ਦਿੰਦੇ ਭਾਣਾ ਮੰਨਿਆ ਮੰਨ ਲਓ ਤੇ ਉਹ ਕਹਿੰਦੇ ਆ ਕਿ ਭਾਣਾ ਸਿਆਣਾ ਆਦਿ ਸ਼ਬਦ ਮਨੁੱਖ ਦੀ ਜ਼ਿੰਦਗੀ ਵਿੱਚ ਤਸੱਲੀ ਲਈ ਹੁੰਦੇ ਹਨ
0: ਬਿਲਕੁਲ ਹੁੰਦਾ ਇਹੀ ਸਹੀ ਕਹਿ ਰਹੇ
1: ਹਾਂਜੀ ਹਾਲ ਵਾਸਤੇ ਨੀ ਜਦੋਂ ਬੰਦਾ ਡਿਗਿਆ ਹੁੰਦਾ ਤੇ ਉਹਨੂੰ ਯਾਰ ਉਹਦੇ ਨਾਲ ਵੀ ਏਦਾਂ ਹੋਇਆ ਸੀ ਉਹਦੇ ਨਾਲ ਵੀ ਏਦਾਂ ਸੀ ਰੱਬ ਦਾ ਭਾਣਾ ਮੰਨ ਲਓ ਉਹ ਸਾਡੇ ਮਨ ਨੂੰ ਸਿਰਫ ਪਰਿਭਾਸ਼ਾ ਦੇਣ ਵਾਸਤੇ ਉਹ ਗੱਲਾਂ ਕੀਤੀਆਂ ਜਾਂਦੀਆਂ ਪਰ ਉਹ ਫਾਇਦਾ ਵੀ ਕਰਦੀਆਂ ਐਸੀ ਗੱਲ ਨੀ ਜਦੋਂ ਡਿੱਗੇ ਹੋਏ ਮਨ ਨੂੰ ਕਹਿੰਦੇ ਹੁੰਦੇ ਤਿਣਕੇ ਦਾ ਸਹਾਰਾ ਮਿਲ ਜਾਂਦਾ ਤੇ ਉਹ ਫਿਰ ਮੁੜ ਕੇ ਫਿਰ ਜੀਵਤ ਜਿਹੜਾ ਵੀ ਹੋ ਜਾਂਦਾ ਐਸੀ ਗੱਲ ਨੀ ਹੈਗੀ ਪਰ ਇਹ ਇੱਕ ਕਿਸਮ ਦੇ ਜਿਹਨੂੰ ਫਾਲਸ ਹੋਪਸ ਕਹਿੰਦੇ ਆ ਉਹ ਵੀ ਹੁੰਦੀਆਂ ਆ ਤੇ ਇਹਦੇ ਨਾਲ ਸਤਿ ਸ੍ਰੀ ਅਕਾਲ ਹੱਲ ਹੁੱਲ ਨਹੀਂ ਹੁੰਦਾ ਥੋੜਾ ਜਿਹਾ ਮਨ ਨੂੰ ਜਿਹੜਾ ਤਰਵਾਸਾ ਹੋ ਜਾਂਦਾ ਜਿਵੇਂ ਅੱਜ ਕੱਲ ਅਸੀਂ ਅੰਗਰੇਜ਼ੀ ਦਵਾਈਆਂ ਖਾਂਦੇ ਆ
0: ਬਿਲਕੁਲ
1: ਦੇਖੋ ਗੱਲ ਕਿੱਧਰ ਨੂੰ ਜਿਹੜੇ ਲਿਖਣ ਵਾਲੇ ਸੱਜਣੇ ਆ ਉਹ ਕਿਹਦੇ ਨਾਲ ਕਿੱਧਰੋਂ ਤੁਰਦੇ ਆ ਤੇ ਕਿੱਧਰ ਨੂੰ ਫਿਰ ਗੱਲ ਉਹ ਜੋੜ ਲੈਂਦੇ ਕਿਹਦੇ ਨਾਲ ਅੰਗਰੇਜ਼ੀ ਦਵਾਈਆਂ ਵੀ ਜਿਹੜੀਆਂ ਇਸੇ ਤਰ੍ਹਾਂ ਦੀਆਂ ਸਤਿ ਸ੍ਰੀ ਅਕਾਲ ਵੀ ਦੇਖਿਆ ਤੇ ਨੀ ਕੋਈ ਬੰਦਾ ਭਾਈ ਉਹਨੂੰ ਠੀਕ ਆ ਮਾੜਾ ਮੋਟਾ ਮਲੇਰੀਆ ਮਲੂਰੀਆ ਆਈ ਤੇ ਉਧਰੋਂ ਹੋ ਗਿਆ ਉਹ ਤਾਂ ਉੱਤਰ ਜਾਂਦਾ ਕਨੈਨ ਕਾਨੂੰਨ ਦੇ ਨਾਲ ਪਰ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ ਸਤਿ ਸਾਹਿਬ ਜੀ ਉਹ ਮੈਂ ਕਦੇ ਕਿਸੇ ਦੀ ਚੀਕਤਾ ਹੁੰਦੀ ਦੇਖੀ ਨੀ ਉਹ ਗੋਲੀਆਂ ਇੱਕ ਡਾਕਟਰ ਦੇ ਦਿੰਦਾ ਦੂਜੇ ਕੋ ਚਲ ਜਾਓ ਉਹ ਦੇ ਦਿੰਦਾ ਸੀ ਜੇ ਕੋ ਉਹ ਫਿਰ 70-75 ਸਾਲ ਦੀ ਉਮਰ ਤੱਕ ਏਦਾਂ ਲੜਕਾ ਲੁਟਕਾ ਲੈ ਜਾਂਦੇ ਆ ਤੇ ਦਵਾਈਆਂ ਤੁਹਾਨੂੰ ਵੇਚੀ ਜਾਂਦੇ ਤੇ ਪੈਸੇ ਤੁਹਾਡੇ ਜਿਹੜੇ ਆ ਉਹ ਖਿੱਚ ਹੋਈ ਜਾਂਦੇ ਆ ਤੇ ਬਹੁਤ ਬਿਮਾਰੀਆਂ ਨੂੰ ਮੁਕਾਉਂਦੀਆਂ ਨਹੀਂ ਸਿਰਫ ਬਿਮਾਰੀ ਰੋਕਦੀਆਂ ਹਨ ਬਿਮਾਰੀ ਨੂੰ ਰੋਕਣਾ ਜਾਂ ਕਾਬੂ ਕਰਨਾ ਹੱਲ ਨਹੀਂ ਹੁੰਦਾ
0: ਬਿਲਕੁਲ
1: ਸਗੋਂ ਦੂਜੀ ਲਈ ਰਾਸਤਾ ਬਣਾਉਣਾ ਹੁੰਦਾ ਜਿਸ ਨੂੰ ਸਾਈਡ ਇਫੈਕਟ ਕਿਹਾ ਜਾਂਦਾ ਦਾ ਨਾਮਕਰਨ ਕੀਤਾ ਜਾਂਦਾ ਫਾਰਮਾਸੂਟੀਕਲ ਅਦਾਰੇ ਆ ਜਿਹੜੇ ਫਾਰਮਾਸੂਟੀਕਲ ਇੰਡਸਟਰੀ ਇਹਨੂੰ ਆਪਾਂ ਕਹਿੰਦੇ ਹਾਂ ਅੰਗਰੇਜ਼ੀ ਭਾਸ਼ਾ ਦੇ ਵਿੱਚ ਬਹੁਤ ਤੇਜ਼ ਤਰਾਰ ਹਨ ਜੋ ਸਧਾਰਨ ਜਨਤਾ ਦੀ ਲੁੱਟ ਕਰਨ ਲਈ ਨਵੇਂ ਨਵੇਂ ਤਰੀਕਿਆਂ ਨਾਲ ਮਨੁੱਖ ਦੀ ਸਿਹਤ ਸੁਰੱਖਿਆ ਦੀ ਮੰਗ ਨੂੰ ਬੇਧਿਆਨ ਜਾਂ ਬੇਅਸਰ ਕਰਨ ਲਈ ਗੁਰੂ ਸਾਹਿਬਾਂ ਦੀ ਬਾਣੀ ਵਿਚ ਮਿਲਾਵਟ ਕਰ ਰਹੇ ਹਨ ਇਹੋ ਜਿਹੇ ਹੋਰ ਵੀ ਮਹਿਕਮੇ ਹਨ ਜਿਨ੍ਹਾਂ ਦਾ ਵਿਸਥਾਰ ਕੀਤਾ ਜਾ ਸਕਦਾ ਹੈ ਤਸੱਲੀ ਲਈ ਮਨੁੱਖ ਜੋ ਵੀ ਕਹੇ ਜਾਂ ਸੋਚੇ ਪਰ ਅਸਲੀ ਸੁੱਖ ਤਸੱਲੀ ਸੰਘਰਸ਼ ਕਰਨ ਨਾਲ ਹੀ ਪ੍ਰਾਪਤ ਹੋਣਾ ਹੈ ਸੋ ਮਿਹਨਤ ਕਰੋਗੇ ਲੜੋਗੇ ਰੋਗੀ ਕਮਾਓਗੇ ਉਹਦੇ ਨਾਲ ਹੀ ਹੱਲ ਹੋਣਾ ਆ ਅਰਦਾਸਾਂ ਕਰਨ ਦੇ ਨਾਲ ਖਾਕ ਸਾਹਿਬ ਜੀ ਜਿੱਥੇ ਮਰਜ਼ੀ ਦੇਖੋ ਪਹਿਲਾਂ ਹਜ਼ਾਰਾਂ ਸਾਲਾਂ ਤੋਂ ਪੰਡਿਤ ਲੋਕਾਂ ਨੂੰ ਲੁੱਟਦੇ ਰਹੇ ਫਿਰ ਬੁੱਧ ਧਰਮ ਆ ਗਿਆ ਉਹਦੇ ਵਿਚ ਖੈਰ ਲੁੱਟ ਥੋੜੀ ਜਿਹੀ ਘੱਟ ਸੀਗੀ ਤੇ ਉਸ ਤੋਂ ਬਾਅਦ ਫਿਰ ਦੇਖੋ ਭਾਈ ਆਪਣੇ ਸਿੱਖ ਧਰਮ ਆ ਗਿਆ ਉਹਦੇ ਵਿਚ ਵੀ ਪਹਿਲਾਂ ਬੜਾ ਸੱਚਾ ਸੁੱਚਾ ਧਰਮ ਸੀਗਾ ਬਹੁਤ ਲੋਕਾਂ ਦਾ ਇਹ ਅੱਜ ਤੱਕ ਵੀ ਵਿਸ਼ਵਾਸ ਆ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਆ ਉਹਦੇ ਵਿਚ ਸਭ ਕੁਝ ਸੱਚ ਲਿਖਿਆ ਆ ਪਰ ਖਾਕ ਸਾਹਿਬ ਜੀ ਜਦੋਂ ਆਪਾਂ ਪੜ੍ਹਦੇ ਹਾਂ ਉਹਦੇ ਵਿਚ ਵੀ ਜਿਹੜੀ ਆ ਮੈਨੂੰ ਇਹ ਲੱਗ ਰਿਹਾ ਕਿ ਮਿਲਾਵਟ ਆ ਜਿਹੜੀ ਸ਼ਬਦਾਂ ਦਾ ਹੇਰ ਫੇਰ ਜਿਹੜਾ ਉਹ ਕਾਫੀ ਹੱਦ ਤੱਕ ਜਿਹੜਾ ਹੋ ਚੁੱਕਿਆ ਆ ਜਿਹੜਾ ਪਰਜਾ ਦੀ ਸਮਝ ਤੋਂ ਬਾਹਰ ਦੀਆਂ ਗੱਲਾਂ ਪਾਈਆਂ ਜਾਂਦੀਆਂ ਖਾਕ ਸਾਹਿਬ ਜੀ ਜਦੋਂ ਵੀ ਮੈਂ ਕਿਸੇ ਸ਼ਬਦ ਨੂੰ ਪੜ੍ਹਦਾ ਆ ਕਿਉਂਕਿ ਬਹੁਤ ਸੱਜਣ ਜਿਹੜੇ ਆਪਾਂ ਨੂੰ ਜੁੜਦੇ ਆ ਉਹ ਰੋਜ਼ਾਨਾ ਆਪਾਂ ਨੂੰ ਸਵੇਰੇ ਜਿਹੜੇ ਆ ਉਹ ਦੋ ਚਾਰ ਪੰਕਤੀਆਂ ਕੋਈ ਸ਼ਬਦ ਇੱਥੋਂ ਆ ਜਾਂਦਾ ਕੋਈ ਹੋਰ ਭੇਜ ਦਿੰਦਾ ਜਿਨ੍ਹਾਂ ਦੇ ਅਰਥ ਬੜੇ ਡੂੰਘੇ ਹੁੰਦੇ ਆ ਪਰ ਉਹਨਾਂ ਦੇ ਜਿਹੜੇ ਸਹੀ ਅਰਥ ਆ ਉਹ ਨਹੀਂ ਕੀਤੇ ਜਾਂਦੇ ਹਰ ਇੱਕ ਪੰਕਤੀ ਦੇ ਵਿੱਚ ਤਕਰੀਬਨ ਹਰ ਗੱਲ ਆ ਜਿਹੜੀ ਹਾਲਾਂਕਿ ਉਸ ਪੰਕਤੀ ਦੇ ਵਿੱਚ ਤਖ ਸਾਹਿਬ ਜੀ ਰੱਬ ਨੀ ਨਾਂ ਦਾ ਕੋਈ ਸ਼ਬਦ ਨਹੀਂ ਹੁੰਦਾ ਤੇ ਨਾ ਹੀ ਕੋਈ ਐਸਾ ਸ਼ਬਦ ਹੁੰਦਾ ਜਿਹਦੇ ਅਰਥ ਰੱਬ ਹੋਣ, ਪਰ ਹਰ ਪੰਕਤੀ ਦੇ ਅਰਥ ਆ ਜਿਹੜੇ ਉਹਦੇ ਵਿਚ ਇੱਕ ਰੱਬ ਸ਼ਬਦ ਆ ਜਿਹੜਾ ਉਹ ਕੋਈ ਜੋੜ ਦਿੱਤਾ ਜਾਂਦਾ ਤੇ ਸਮਝ ਨੀ ਆਉਂਦੀ ਪਈ ਇਹ ਕੌਣ ਇੱਦਾਂ ਕਰ ਰਿਹਾ। ਰੋਜ਼ਾਨਾ ਨਵੀਆਂ ਨਵੀਆਂ ਗੱਲਾਂ ਅਸੀਂ ਉਹਦੇ ਵਿਚ ਐਡ ਕਰਦੇ ਸੁਣਦੇ ਆ ਤੇ ਇਸ ਤਰ੍ਹਾਂ ਜਿਹੜਾ ਮਿਲਾਵਟ ਆ ਜਿਹੜੀ ਹੁੰਦੀ ਰਹਿੰਦੀ। ਤੇ ਇਹੋ ਜਿਹੇ ਹੋਰ ਵੀ ਮਹਿਕਮੇ ਹਨ ਜਿਨ੍ਹਾਂ ਵਿਚ ਵਿਸਥਾਰ ਕੀਤਾ ਜਾ ਸਕਦਾ ਹੈ ਤਸੱਲੀ ਲਈ ਮਨੁੱਖ ਜੋ ਵੀ ਕਹੇ ਜਾਂ ਸੋਚੇ, ਪਰ ਅਸਲੀ ਸੁੱਖ ਜਿਹੜਾ ਉਹ ਤਸੱਲੀ ਸੰਘਰਸ਼ ਨਾਲ ਹੀ ਪ੍ਰਾਪਤ ਹੁੰਦਾ ਹੈ, ਜਿਸ ਦੇ ਲਈ ਇੱਕ ਜੁੱਟਤਾ ਤਖ਼ਤ ਸਾਹਿਬ ਜੀ ਜਿੰਨਾ ਚਿਰ ਪਰਜਾ ਇੱਕ ਜੁੱਟ ਨਹੀਂ ਹੁੰਦੀ ਉਹਨਾਂ ਚਿਰ ਜਿਹੜੀ ਆ ਇਹਨਾਂ ਦੇ ਵਿਚ ਕੋਈ ਸੁਧਾਰ ਨਹੀਂ ਹੋਣਾ, ਕਿਉਂਕਿ ਵੰਡ ਕੇ ਤੁਹਾਨੂੰ ਜਿਹੜਾ ਜਿਹਨੂੰ ਕਹਿੰਦੇ ਆ ਲੀਰਾਂ ਲੀਰਾਂ ਕਰਕੇ ਹੀ ਸਮਾਜ ਨੂੰ ਜਿਹੜਾ ਆ ਉਹ ਲੁੱਟਣ ਦਾ ਜਿਹੜਾ ਉਹ ਸਕੀਮਾਂ ਗਾਹਾਂ ਦੀ ਗਾਹਾਂ ਬਣਾਈ ਜਾਂਦੀ ਆ। ਦੇਖੋ ਆਪਾਂ ਦੇ ਅੱਖਾਂ ਦੇ ਸਾਹਮਣੇ ਕਿੰਨੇ ਦੇਸ਼ ਤਖ਼ਤ ਸਾਹਿਬ ਜੀ ਨਵੇਂ ਆ ਗਏ ਆ, ਉਹ ਯੂਗੋਸਲਾਵੀਆ ਇੱਕ ਦੇਸ਼ ਦਾ ਸੀ ਉਹਦੇ ਚ ਮੇਰਾ ਖਿਆਲ 5-6 ਬਣ ਗਏ ਉਹ। ਭਾਰਤ ਦੇਖੋ ਇੱਕ ਦੇਸ਼ ਸੀ ਬਹੁਤ ਵੱਡਾ, ਉਹਦੇ ਚੋਂ ਦੇਖੋ ਉਧਰ ਬੰਗਲਾਦੇਸ਼ ਬਣ ਗਿਆ, ਉਧਰ ਪਾਕਿਸਤਾਨ ਬਣ ਗਿਆ, ਨਾਲ ਤਿੱਬਤ ਵਗੈਰਾ ਹੋਰ ਪਤਾ ਨੀ ਕਿੰਨੇ ਕਿੰਨੇ ਉਹਦੇ ਚੋਂ ਨਿਕਲ ਚੁੱਕੇ ਦੇਸ਼ ਹੈਗੇ ਆ। ਕੋਈ ਐਸਾ ਸਮਾਂ ਸੀ ਜਦੋਂ ਸਾਰਾ ਇੱਕੋ ਹੀ ਸੀ, ਬਰਮਾ ਟਿੱਕਰ ਲਾ ਕੇ ਅੱਗੇ ਉਹ ਸਾਰਾ ਇੱਕੋ ਹੀ ਸੀ ਜਿਹਨੂੰ ਅੱਜ ਕੱਲ ਆਪਾਂ ਕਹਿੰਦੇ ਆ। ਸੋ ਦੋਸਤੋ ਇਹ ਜਿਹੜੀਆਂ ਸਾਰੀਆਂ ਕੋਸ਼ਾਂ ਆ ਇਹਨਾਂ ਦੇ ਨਾਲ ਆ ਜਿਹੜਾ ਤੁਹਾਨੂੰ ਬਹੁਤਾ ਕੁਛ ਥੋੜੇ ਵਾਸਤੇ ਮਨ ਨੂੰ ਜਿਹੜੀ ਤਸੱਲੀ ਜ਼ਰੂਰ ਮਿਲ ਜਾਂਦੀ ਆ, ਪਰ ਹੋਣਾ ਜਿਹੜਾ ਅਸਲ ਦੇ ਵਿਚ ਉਹ ਕਿਹੜੀ ਚੀਜ਼ ਦੇ ਨਾਲ ਹੋਣਾ। ਮੇਰੇ ਸੱਜਣ ਨੇ ਜਿਸ ਨੇ ਲਿਖਿਆ ਦੇਖੋ ਉਹਨਾਂ ਨੇ ਸ਼ਬਦ ਖਾਕਸਾ ਵੀ 3 ਹੀ ਵਰਤੇ ਆ, ਪਰ ਸਭ ਕੁਛ ਕਹਿ ਗਿਆ ਆ। ਉਹਨਾਂ ਨੇ ਅਖੀਰ ਵਿਚ ਲਿਖਿਆ ਕਹਿੰਦੇ ਹੀਲੇ ਨਾਲ ਵਸੀਲਾ ਹੋਣਾ, ਤੁਹਾਨੂੰ ਕੁਛ ਨਾ ਕੁਛ ਆ ਜਿਹੜਾ ਉਹ ਕਰਨਾ ਪੈਣਾ ਆ। ਤੇ ਅਗਲਾ ਨਿੱਕਾ ਜਿਹਾ ਸੁਨੇਹਾ ਉਹ ਆਪਾਂ ਇਹਦੇ ਨਾਲ ਜੋੜ ਦੇਣਾ, ਤੁਹਾਨੂੰ ਪਰਿਵਾਰ ਅਤੇ ਤੁਹਾਡੇ ਦੋਸਤਾਂ ਸਮੇਤ ਸ਼ੁਭ ਸਵੇਰ ਦੀਆਂ ਸ਼ੁਭ ਕਾਮਨਾਵਾਂ। ਜਿਹੜੇ ਲੋਕ ਭਾਰਤ ਵਿਚ ਆ ਹੁਣ ਜਾਗੇ ਹੋਣੇ ਆ ਤੇ ਉਹਨਾਂ ਵਾਸਤੇ ਇਹ ਹੈਗਾ ਤੇ ਆਪਾਂ ਕੱਲ ਨੂੰ ਸਵੇਰੇ ਜਾਗਣੇ ਆ ਤੇ ਆਪਣੇ ਵਾਸਤੇ ਇਹ ਹੋਣਾ ਜਾਂ ਅੱਜ ਸਵੇਰੇ ਜਦੋਂ ਜਾਗੇ ਸੀ ਉਹ ਸੀਗਾ ਚੜ੍ਹਦੀ ਕਲਾ ਹੋਵੇ ਦੀ ਕਾਮਨਾ ਕਰਦੇ ਹਾਂ। ਮਨਮੋਹਨ ਪੁਨੀ ਨੂੰ ਯਾਦ ਸਾਡੇ ਬਹੁਤ ਸਿਆਣੇ ਸੁੜੇ ਹੋਏ ਜਿਹੜੇ ਸੱਜਣ ਹੈਗੇ ਆ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਲਿਖਦੇ ਰਹਿੰਦੇ ਆ। ਤੇ ਗਾਹਾਂ ਉਹਨਾਂ ਨੇ ਜਾ ਕੇ ਅੰਗਰੇਜ਼ੀ ਵਿਚ ਵੀ ਲਿਖਿਆ ਕਹਿੰਦੇ ਵਿਸ਼ਿੰਗ ਗੁੱਡ ਮਾਰਨਿੰਗ ਐਂਡ ਗੁੱਡ ਡੇ ਟੂ ਯੂ ਆਲ ਮਨਮੋਹਨ ਪੁਨੀ ਨਿਊਯਾਰਕ ਤੋਂ ਉਹਨਾਂ ਨੇ ਸੁਨੇਹਾ ਭੇਜਿਆ। ਡਾਕਟਰ ਸਾਹਿਬ ਜੀ ਬਹੁਤ ਹੀ ਵਧੀਆ ਸੁਨੇਹਾ ਆ। ਅੱਗੇ ਆਪਾਂ ਖੱਖ ਸਾਹਿਬ ਜੀ ਖਬਰਾਂ ਵੱਲ ਨੂੰ ਤੁਰਦੇ ਆ। ਖਬਰਾਂ ਖੱਖ ਸਾਹਿਬ ਜੀ ਜਿਹੜੀ ਵੀ ਦੇਖੋ ਫੋਨਾਂ ਦੇ ਉੱਤੇ ਉਹ ਬਹੁਤ ਵੱਖਰੇ ਵੱਖਰੇ ਜਿਹੜੇ ਅਦਾਰੇ ਉਹ ਆਪਣੀਆਂ ਆਪਣੀਆਂ ਨਿਊਜ਼ਾਂ ਵਾਸ਼ਿੰਗਟਨ ਕੀ ਤੇ ਏਪੀ ਕੀ ਤੇ ਉਹ ਜਿੰਨੇ ਵੀ ਹੈਗੇ ਉਹ ਸਾਰੇ ਐਪਲ ਨਿਊਜ਼ ਕੀ ਸਾਰੇ ਭੇਜਦੇ ਰਹਿੰਦੇ ਆ ਤੇ ਆਪਾਂ ਫਿਰ ਉਹਨਾਂ ਦੇ ਵਿਚੋਂ ਚੁਣ ਲਈਦੇ ਆ। ਤੇ ਪਰ ਜਿਹੜਾ ਇਸ ਵੇਲੇ ਇਮੀਗ੍ਰੇਸ਼ਨ ਦਾ ਮਸਲਾ ਅਮਰੀਕਾ ਦੇ ਵਿਚ ਬਣਿਆ ਹੋਇਆ ਖੱਖ ਸਾਹਿਬ ਜੀ ਤੇ ਦੂਸਰਾ ਇਰਾਨ ਦਾ ਉਧਰ ਮਸਲਾ ਆ, ਇਹਨਾਂ ਦੇ ਜਿਹੜਾ ਰੋਜ਼ਾਨਾ ਕੋਈ ਨਾ ਕੋਈ ਖਬਰ ਆਉਂਦੀ ਰਹਿੰਦੀ ਆ। ਤੇ ਜਿਹੜਾ ਹੈਗਾ ਮਿਨੀਸੋਟਾ ਸੂਬਾ ਖੱਖ ਸਾਹਿਬ ਜੀ ਉੱਥੋਂ ਦੇ ਗਵਰਨਰ ਉੱਥੋਂ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਖੱਖ ਸਾਹਿਬ ਜੀ ਅਦਾਲਤ ਵਿਚ ਟਰੰਪ ਦੀ ਫੌਜ ਵੱਲੋਂ ਪਰਜਾ ਜਿਹੜੀ ਪਰਜਾ ਨਾਲ ਕੀਤੀਆਂ ਜਾਂਦੀਆਂ ਜਿਹੜੀਆਂ ਵਧੀਕੀਆਂ ਉਸ ਸੂਬੇ ਦੇ ਵਿਚ ਉਹਦੇ ਰੋਕ ਲਾਉਣ ਦੀ ਜਿਹੜੀ ਆ ਉਹ ਇਮੀਗ੍ਰੇਸ਼ਨ ਦੀਆਂ ਕਾਰਵਾਈਆਂ ਰੋਕਣ ਵਾਸਤੇ ਉਹਨਾਂ ਨੇ ਬੇਨਤੀ ਕੀਤੀ ਸੀ ਜੱਜ ਦੇ ਸਾਹਮਣੇ ਕਿ ਇਹਨਾਂ ਦੇ ਉੱਪਰ ਜਿਹੜੀ ਆ ਉਹ ਥੋੜਾ ਜਿਹਾ ਦਬਾਅ ਪਾ ਕੇ ਜੋ ਕੁਛ ਉੱਥੇ ਹੋ ਰਿਹਾ ਉਹਨੂੰ ਕੰਟਰੋਲ ਥੱਲੇ ਲਿਆਂਦਾ ਜਾਵੇ, ਪਰ ਪਰਜਾ ਦੀ ਕਿਸੇ ਨੂੰ ਪਰਵਾਹ ਨਹੀਂ। ਤੇ ਜਿੰਨੇ ਵੀ ਉੱਥੇ ਦੇ ਅਫਸਰ ਵਰਗ ਆ ਜਿਹੜਾ ਖੱਖ ਸਾਹਿਬ ਜੀ ਕਿਹਾ ਜਾਂਦਾ ਸੀ ਕਿ ਟਰੰਪ ਦੀ ਐਡਮਿਨਿਸਟ੍ਰੇਸ਼ਨ ਆ ਜਿਹੜੀ ਉਹ ਸੂਬੇ ਦੀ ਪਰਜਾ ਨੂੰ ਸੁਰੱਖਿਅਤ ਨੂੰ ਖਤਰਾ ਹੈ, ਇਹ ਜੱਜ ਸਾਹਿਬ ਨੇ ਕਿਹਾ। ਇਸ ਗੱਲ ਦੇ ਨਾਲ ਜੱਜ ਸਾਹਿਬ ਨੇ ਸਹਿਮਤੀ ਆ ਜਿਹੜੀ ਉਹ ਪ੍ਰਗਟ ਕੀਤੀ ਆ। ਤੇ ਪਰ ਜੱਜ ਸਾਹਿਬ ਟਰੰਪ ਦਾ ਪੱਖ ਉਹਨਾਂ ਨੇ ਫੇਰ ਵੀ ਪੂਰਿਆ, ਉਹ ਕਹਿੰਦੇ ਗਵਰਨਮੈਂਟ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਉਸ ਸੂਬੇ ਦੀ ਜਿਹੜੀ ਪ੍ਰਭਤਾ ਜਿਹਨੂੰ ਆਪਾਂ ਖੱਖ ਸਾਹਿਬ ਜੀ ਸੋਵਰਨਟੀ ਕਹਿੰਦੇ ਆ ਅੰਗਰੇਜ਼ੀ ਦੇ ਵਿਚ ਉਹਨੂੰ ਠੇਸ ਤਾਂ ਜ਼ਰੂਰ ਪਹੁੰਚ ਰਹੀ ਆ ਜੱਜ ਸਾਹਿਬ ਦੇ ਕਹਿਣ ਦੇ ਸ਼ਬਦ ਆ ਇਹ। ਭਾਵੇਂ ਜੱਜ ਸਾਹਿਬ ਨੇ ਇਸ ਗੱਲ ਨਾਲ ਸਹਿਮਤੀ ਤਾਂ ਪ੍ਰਗਟ ਕੀਤੀ ਆ ਕਿ ਇਮੀਗ੍ਰੇਸ਼ਨ ਏਜੰਟ ਆ ਜਿਹੜੇ ਪਰਜਾ ਦੇ ਵਿਚ ਜਿਹੜੇ ਰੰਗਦਾਰ ਲੋਕ ਆ, ਕਹਿਣ ਦਾ ਮਤਲਬ ਜਿਹੜੇ ਆਪਣੇ ਵਰਗੇ ਸਾਥੀ ਰੰਗ ਦੇ ਆ, ਬਰਾਊਨ ਰੰਗ ਦੇ ਆ ਜਾਂ ਥੋੜੇ ਕਾਲੇ ਰੰਗ ਦੇ ਆ, ਇਹਨਾਂ ਲੋਕਾਂ ਦੇ ਨਾਲ ਬਿਤਕਰਾ ਤਾਂ ਜੱਜ ਨੇ ਕਹਿ ਤਾ ਵੀ ਉਹ ਤਾਂ ਹੁੰਦਾ ਆ ਮੈਨੂੰ ਨਜ਼ਰ ਆ ਰਿਹਾ। ਤੇ ਢੋਕਵੀ ਲੋਕ ਤੋਂ ਜਿੰਨਾ ਕਹਿੰਦੇ ਆ ਉਹਨਾਂ ਦੇ ਨਾਲ ਜਿਹੜਾ ਵਰਤੀਰਾ ਹੋ ਰਿਹਾ ਉਹ ਹੈ ਗਲਤ ਆ, ਜਿਹੜਾ ਆ ਹਰ ਪੱਖ ਤੋਂ ਗਲਤ ਆ, ਚਾਹੇ ਉਹ ਰੰਗ ਦੇ ਪੱਖ ਤੋਂ, ਚਾਹੇ ਉਹ ਜਿਹੜਾ ਹੈਗਾ ਆਪਣੇ ਤੁਹਾਨੂੰ ਪਤਾ ਵੀ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਪੱਖ ਤੋਂ ਸਾਰਾ ਕੁਛ ਤਾਂ ਕਹਿੰਦੇ ਮੈਨੂੰ ਸਮਝ ਆਉਂਦੀ ਜੱਜ ਸਾਹਿਬ, ਪਰ ਉਹਨਾਂ ਨੇ ਜਿਹੜਾ ਆ ਉਹਨਾਂ ਨੇ ਇਹ ਵੀ ਨਾਲ ਕਹਿ ਦਿੱਤਾ ਕਿ ਇਹ ਸਾਰਾ ਕੁਛ ਜੋ ਕੁਛ ਹੋ ਰਿਹਾ ਇਹ ਪਰਜਾ ਵੱਲੋਂ ਟਰੰਪ ਅੱਗੇ ਗੋਡੇ ਟੇਕ ਕੇ ਉਹਨਾਂ ਤੋਂ ਦਿਆਲਤਾ ਦੀ ਭੀਖ ਮੰਗਣ ਦਾ ਜਿਹੜਾ ਸਿਲਸਿਲਾ ਹੈਗਾ ਭਾਈ, ਤੁਸੀਂ ਉਹ ਤੋਂ ਭਾਈ ਮੰਗੋ, ਉਹਦੇ ਅੱਗੇ ਤੁਸੀਂ ਮੰਗਤੇ ਵਾਂ ਕੇ ਟਰੰਪ ਨੂੰ ਕਹੋ ਕਿ ਸਾਨੂੰ ਯਾਰ ਬਖਸ਼ ਦੇ ਕੁਛ, ਪਰ ਉਹ ਹੋਰ ਉਹਨਾਂ ਨੇ ਕੋਈ ਐਸਾ ਬਹੁਤਾ ਵੱਡਾ ਜਿਹੜਾ ਹੈਗਾ ਉਹਦੇ ਬਾਰੇ ਕੋਈ ਫੈਸਲਾ ਨਹੀਂ ਦਿੱਤਾ। ਸੋ ਕੋਸ਼ਿਸ਼ਾਂ ਹੋ ਰਹੀਆਂ ਆ, ਪਰ ਤੁਹਾਨੂੰ ਪਤਾ ਵੀ ਤਕੜੇ ਦਾ ਕਹਿੰਦੇ ਹੁੰਦੇ ਸੱਤੀ ਵੀ ਸਵਾ ਹੁੰਦਾ। ਤੇ ਇਹਦੇ ਨਾਲ ਦੀ ਅਗਲੀ ਜਿਹੜੀ ਖਬਰ ਹੈਗੀ ਆ ਖਾਕ ਸਾਹਿਬ ਜੀ, ਉਹ ਮਿਨੀਸੋਟਾ ਸੂਬੇ ਵਿਚ, ਦੇਖੋ 5 ਸਾਲ ਦਾ ਬੱਚਾ ਜਿਹਦਾ ਨਾਂ ਲਿਆਮ ਕੋਨੇਖੋ ਰਾਮੋਸ ਅਤੇ ਉਹਦਾ ਪਿਤਾ ਜਿਹੜਾ ਸੀਗਾ, ਇਹਨਾਂ ਦੋਨਾਂ ਨੂੰ ਇਮੀਗ੍ਰੇਸ਼ਨ ਨੇ ਫੜ ਕੇ ਉਥੋਂ ਟੈਕਸਾਸ ਸੂਬੇ ਦੀ ਜਿਹੜੀ ਆਈਸ ਡਿਟੈਨਸ਼ਨ ਸੈਂਟਰ ਆ ਉਥੇ ਬੰਦ ਕਰ ਦਿੱਤਾ ਲਿਜਾ ਕੇ। ਦੇਖੋ ਇਹਦੇ ਬਾਰੇ ਮੈਨੂੰ ਸਮਝ ਨਹੀਂ ਆ ਰਹੀ ਕਿ ਜਿਹਨੂੰ ਵੀ ਉਹ ਫੜਦੇ ਮਿਨੀਸੋਟਾ ਚੋਂ ਉਹ ਲਿਜਾਂਦੇ ਟੈਕਸਾਸ ਦੇ ਆ, ਉੱਥੇ ਜਾ ਕੇ ਉਹ ਡਿਟੈਨਸ਼ਨ ਸੈਂਟਰ ਚ ਉਹਨੂੰ ਦੇ ਦਿੰਦੇ ਆ। ਹਾਂਜੀ, ਪਹਿਲਾਂ ਵੀ ਇਹ ਇੱਕ ਕੇਸ ਹੋਇਆ ਸੀਗਾ, ਉਦੋਂ ਵੀ ਜੱਜ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਤੇਰੀ ਛੱਡ ਕੇ ਮੁੜ ਕੇ ਵਾਪਸ ਲਿਆਓ ਉਹਨੂੰ, ਤੇ ਇਸ ਵਾਰੀ ਜਿਹੜਾ ਆਇਆ ਹੈਗਾ ਇਹ ਜੱਜ ਸਾਹਿਬ ਨੇ ਇਮੀਗ੍ਰੇਸ਼ਨ ਨੂੰ ਹੁਕਮ ਦੇ ਦਿੱਤਾ ਕਿ ਉਹ ਇਸ ਪਿਓ ਪੁੱਤਰ ਨੂੰ ਮੰਗਲਵਾਰ ਤੱਕ ਆਜ਼ਾਦ ਕਰ ਦੇਣ, ਤੇ ਇਹ ਜਿਹੜੀ ਹੈਗੀ ਆ ਫੈਡਰਲ ਜੱਜ ਸਾਹਿਬ ਨੇ ਅੱਜ ਸ਼ਨਿਚਰਵਾਰ ਨੂੰ ਜਿਹੜਾ ਇਹ ਟਰੰਪ ਉੱਪਰ ਗੰਭੀਰ ਟਿੱਪਣੀ ਕੀਤੀ ਕਿ ਲਿਆਮ ਕੋਨੇਖੋ ਰਾਮੋਸ ਜਿਹੜਾ 5 ਸਾਲ ਦਾ ਬੱਚਾ ਆ ਉਹਨੇ ਖਾਕ ਸਾਹਿਬ ਜੀ ਉਹ ਜਿਹੜਾ ਬਨੀ ਨੀ ਹੁੰਦਾ ਬਨੀ ਹੈਟ ਉਹਦੇ ਪਹਿਨਿਆ ਹੋਇਆ ਸੀਗਾ ਤੇ ਸਪਾਈਡਰਮੈਨ ਦੀ ਤਸਵੀਰ ਵਾਲਾ ਬੈਕ ਪੈਕ ਜਿਹੜਾ ਉਹਦਾ ਚੁੱਕਿਆ ਹੋਇਆ ਸੀ, ਤੇ ਇਮੀਗ੍ਰੇਸ਼ਨ ਦੇ ਅਫਸਰਾਂ ਦੁਆਰਾ ਪਾਏ ਘੇਰੇ ਵਿਚ ਸੀਗਾ। ਦੇਖੋ 5-4 ਨੇ ਉਹਨਾਂ ਦੋਨਾਂ ਨੂੰ ਘੇਰ ਲਿਆ, ਜਿਸ ਕਾਰਨ ਪਰਜਾ ਵਿਚ ਰੋਸ ਹੈ ਜਿਹੜਾ ਉਹ ਹੋਰ ਵੀ ਵੱਧ ਗਿਆ। ਤੇ ਇਹਦੇ ਨਾਲ US ਡਿਸਟ੍ਰਿਕਟ ਜੱਜ ਫਰੈਡ ਬੀਅਰੀ ਜਿਹੜੇ ਸੀਗੇ ਟੈਕਸਾਸ ਦੇ ਸਨ ਐਂਟੋਨੀਓ, ਜਿਹੜਾ ਟੈਕਸਾਸ ਤੁਹਾਨੂੰ ਪਤਾ ਵੀ ਜਾਣਿਆ ਪਛਾਣਿਆ ਸ਼ਹਿਰ ਆ ਉਥੋਂ ਦਾ ਸਨ ਐਂਟੋਨੀਓ, ਵਿਚ ਸਾਬਕਾ ਪ੍ਰੈਜੀਡੈਂਟ ਬਿਲ ਕਲਿੰਟਨ ਵੱਲੋਂ ਨਿਯੁਕਤ ਕੀਤੇ ਗਏ ਹੈਗੇ ਆ ਇਹ ਜੱਜ ਸਾਹਿਬ ਜਿਹੜੇ ਹੈਗੇ ਖਾਕ ਸਾਹਿਬ ਜੀ। ਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਟਰੰਪ ਦੀ ਨੀਤੀ ਆ ਜਿਸ ਵਿਚ ਕਿਹਾ ਗਿਆ ਸੀ ਕਿ ਆਈਸ ਅਤੇ ਬਾਰਡਰ ਪੈਟਰੋਲ ਦੇ ਨਾਲ ਨਾਲ ਹੋਮਲੈਂਡ ਸਿਕਿਉਰਿਟੀ ਆ ਜਿਹੜੀ ਉਹਨਾਂ ਨੂੰ 3,000 ਵਿਅਕਤੀ ਰੋਜ਼ਾਨਾ ਹਿਰਾਸ ਵਿਚ ਲੈਣ ਦੇ ਚੱਕਰ ਵਿਚਲਾ ਟੀਚਾ ਪੂਰਾ ਕਰਨ ਦਾ ਮਤਲਬ ਇਹ ਤਾਂ ਨਹੀਂ ਹੈ ਕਿ ਜਿਹੜਾ ਅੱਗੇ ਤੁਹਾਡੀ ਨਜ਼ਰ ਚ ਆ ਗਿਆ ਪਿਆ ਕਾਲਾ ਜਿਹਾ ਬਰਾਊਨ ਜਿਹਾ ਖਾਕੀ ਜਿਹਾ ਹੈਗਾ ਇਹਨੂੰ ਫੜ ਲਓ, ਉਹਦਾ ਮਤਲਬ ਜੱਜ ਸਾਹਿਬ ਨੇ ਕਲੀਅਰ ਕਰ ਦਿੱਤਾ ਕਿ ਇਹਦਾ ਮਤਲਬ ਇਹ ਨਹੀਂ ਹੈਗਾ ਤੁਸੀਂ ਹੁਣ 3,000 ਦਾ ਕੋਟਾ ਪੂਰਾ ਕਰਨਾ ਤੇ ਤੁਸੀਂ ਜਿਹੜਾ ਵੀ ਆ ਗਿਆ ਮੂਹਰੇ ਚਾਹੇ ਹੋ ਸਿਟੀ ਜਾਣੇ ਆ ਉਹਦੇ ਕੋਲ ਡਾਕੂਮੈਂਟ ਵੀ ਹੈ ਹਰੇਕ ਨੂੰ ਜਿਹੜਾ ਆਉਂਦਾ ਤੁਸੀਂ ਚੱਕ ਕੇ ਅੰਦਰ ਦੇ ਦਿਓ। ਉਹ ਕਹਿੰਦੇ ਇਸ ਗੱਲ ਦੇ ਨਾਲ ਮੈਂ ਸਹਿਮਤ ਹੈਗਾ ਆ ਜਿਸ ਵਿਚ ਛੋਟੇ ਬੱਚਿਆਂ ਦੀ ਸੋਚ ਉਪਰ ਬੱਜੀ ਸਾਤਿਆ। ਦੇਖੋ ਖਾਕ ਸਾਹਿਬ ਜਿਹੜਾ ਛੋਟਾ ਬੱਚਾ ਹੁੰਦਾ ਨਾ 5 ਸਾਲ ਤੱਕ ਖਾਕ ਸਾਹਿਬ ਜੀ ਉਹ ਵੀ
0: ਜਿਹੜੀ ਚੀਜ਼ ਲੱਗ ਗਈ ਨਾ ਉਹ ਸਾਰੀ ਉਮਰ ਰਹਿਣੀ ਹੈ ਜੀ,
1: ਸਾਰੀ ਉਮਰ ਰਹਿਣੀ ਆ। ਬਸ ਉਹਨੂੰ ਜਿਹੜਾ ਸਦਮਾ ਜਿਹਨੂੰ ਕਹਿੰਦੇ ਦਿਮਾਗੀ ਪਰੇਸ਼ਾਨੀ ਆ ਜਿਹੜੀ ਉਹਦੇ ਅੰਦਰ ਪੈਦਾ ਹੋ ਜਾਣੀ ਆ ਖਾਕ ਸਾਹਿਬ ਜੀ, ਜਿਹਨੂੰ ਆਪਣੀ ਪੰਜਾਬੀ ਭਾਸ਼ਾ ਦੇ ਵਿਚ ਕਹਿੰਦੇ ਬੱਚੇ ਨੂੰ ਜ਼ੋਰ ਨਾਲ ਝਿੜਕਾ ਨੀ ਮਾਰਨਾ ਚਾਹੀਦਾ, ਉਹ ਸਹਿਮ ਜਾਂਦਾ ਹੁੰਦਾ। ਸੋ ਉਹ ਜਿਹੜਾ ਸਹਿਮਣਾ ਸ਼ਬਦ ਆ ਉਹੀ ਇਹ ਸ਼ਬਦ ਹੈਗਾ ਆ। ਪਰ ਉਹ ਜਿਹੜੀ ਇਮੀਗ੍ਰੇਸ਼ਨ ਆ ਦੇ ਡੋਂਟ ਕੇਅਰ, ਉਹਨਾਂ ਨੂੰ ਇਹੀ ਆ ਵੀ ਅਸੀਂ ਤਾਂ ਆਪਣਾ 3,000 ਦਾ ਕੋਟਾ ਪੂਰਾ ਕਰਨਾ, ਚਾਹੇ ਕੋਈ ਬੱਚਾ ਹੋਵੇ ਚਾਹੇ ਉਹ ਜੋ ਮਰਜ਼ੀ ਹੋਵੇ।
0: ਸਰਕਾਰ ਫੇਰ ਸ਼ਟਡਾਊਨ ਹੋ ਗਈ ਹੈ ਜੀ ਇਹਨਾਂ ਦੀ ਜਿਹੜੀ।
1: ਹਾਂਜੀ ਹਾਂਜੀ ਹਾਂਜੀ, ਉਹਦੇ ਉੱਤੇ ਵੀ ਆਪਾਂ ਗੱਲ ਕਰਦੇ ਹਾਂ ਅੱਗੇ ਜਾ ਕੇ ਜੀ। ਤੇ ਉਹ ਫਿਰ ਸਾਰੀ ਉਮਰ ਦਾ ਜਿਹੜਾ ਉਹਨਾਂ ਨੂੰ ਪਛਤਾਵਾ ਜਿਹੜਾ ਉਹ ਲੱਗਿਆ ਰਹਿੰਦਾ। ਤੇ ਅਗਲੀ ਖਬਰ ਜਿਹੜੀ ਹੈਗੀ ਆ ਕਾਕ ਸਾਹਿਬ ਜੀ, ਇਟਲੀ ਦੇ ਵਿਚ ਮਿਲਾਨ ਜਿਹੜਾ ਉੱਥੋਂ ਦਾ ਸ਼ਹਿਰ ਹੈਗਾ, ਉੱਥੇ ਆਪਣੀਆਂ ਜਿਹਨੂੰ ਵਿੰਟਰ ਓਲੰਪਿਕ ਕਹਿੰਦੇ ਆ ਉਹ ਹੋਣ ਜਾ ਰਹੀਆਂ, ਤੇ ਉਥੋਂ ਦੇ ਖਾਕ ਸਾਹਿਬ ਸ਼ਹਿਰ ਵਿਚ ਜਿਹੜੀਆਂ ਇਹ ਓਲੰਪਿਕ ਹੋਣ ਜਾ ਰਹੀਆਂ ਇਹਦੇ ਵਿਚ ਖਾਕ ਸਾਹਿਬ ਜੀ ਦੇਖੋ ਹੁਣ ਇਹ ਕੀ ਹੋ ਕੀ ਰਿਹਾ ਦੁਨੀਆਂ ਦੇ ਵਿਚ। ਉਥੇ ਖਾਕ ਸਾਹਿਬ ਜੀ ਜਿਹੜੀ ਅਮਰੀਕਨ ਏਜੰਸੀ ਹੈਗੀ ਆਇਸ ਜਿਹਨੂੰ ਕਹਿੰਦੇ ਆ, ਇਹਦੇ ਏਜੰਟ ਉਥੇ ਵੀ ਪਹੁੰਚ ਗਏ।
0: ਅੱਛਾ ਜੀ,
1: ਅਮਰੀਕਨ ਟੀਮ ਆ ਜਿਹੜੀ ਉਹਦੇ ਕਹਿੰਦੇ ਅਸੀਂ ਰੱਖਿਆ ਕਰਨੀ ਆ ਉਹਨੂੰ ਬਚਾਉਣ ਵਾਸਤੇ। ਤੇ ਇਹ ਭਾਵੇਂ ਖਾਕ ਸਾਹਿਬ ਜੀ ਇਹ ਜਿਹੜੇ ਏਜੰਟ ਉੱਥੇ ਤੈਨਾਤ ਕੀਤੇ ਗਏ ਆ, ਇਹਨਾਂ ਨੇ ਕਹਿੰਦੇ ਆ ਸੜਕਾਂ ਉੱਪਰ ਤਾਂ ਇਹ ਨਹੀਂ ਦਿਖਣਗੇ ਤੁਹਾਨੂੰ, ਪਰ ਇਹਨਾਂ ਨੇ ਉੱਥੇ ਕੋਈ ਆਪਣਾ ਬਣਾ ਲਿਆ ਹੋਣਾ ਕੋਈ ਦਫ਼ਤਰ ਛੋਟਾ ਮੋਟਾ ਕਿਤੇ ਨਾ ਕਿਤੇ ਕਿਰਾਏ ਕਰੂਏ ਤੇ ਲੈ ਕੇ, ਤੇ ਜਿਹਨੂੰ ਉਹ ਕਹਿੰਦੇ ਆ ਇਹਨੂੰ ਕੰਟਰੋਲ ਰੂਮ ਉਹਦਾ ਨਾਂ ਰੱਖ ਲਿਆ ਉਹਨਾਂ ਨੇ।
0: ਅੱਛਾ ਜੀ,
1: ਉਹ ਕੰਟਰੋਲ ਰੂਮ ਚੋ ਪਤਾ ਨੀ ਡਰੋਨਾਂ ਰਾਹੀਂ ਜਾਂ ਜੋ ਵੀ ਪਤਾ ਨੀ ਉਹਨਾਂ ਨੇ ਹੁਣ ਕੀ ਕਰਨਾ, ਇਹ ਤਾਂ ਆਪਾਂ ਨੂੰ ਬਾਅਦ ਚ ਪਤਾ ਲੱਗੂਗਾ ਜਦੋਂ ਸਾਰਾ ਕੁਛ ਹੋਊਗਾ। ਪਰ ਉਹਨਾਂ ਨੇ ਕਿਹਾ ਕਿ ਇਹ ਕੰਟਰੋਲ ਰੂਮ ਦੇ ਵਿੱਚ ਰਹਿਣਗੇ, ਪਰ ਉਥੋਂ ਦੀ ਪਰਜਾ ਹੈ ਜਿਹੜੀ ਖਾਕ ਸਾਹਿਬ ਜੀ, ਉਹਨਾਂ ਨੇ ਇਸ ਗੱਲ ਦੀ ਪਰਵਾਹ ਨਾ ਕਰਦੇ ਹੋਏ ਵੀ ਉਹ ਕਹਿੰਦੇ ਸਾਨੂੰ ਕੋਈ ਪਰਵਾਹ ਨੀ ਪਈ, ਇਹ ਚਾਹੇ ਉੱਥੇ ਭੋਰਾ ਪੱਟ ਕੇ ਪਏ ਰਹਿਣ, ਪਰ ਇੱਥੇ ਆਏ ਕਿਉਂ ਆਏ? ਤੇ ਉੱਥੇ ਖਾਕ ਸਾਹਿਬ ਜੀ ਇੱਕ ਜਿਹਨੂੰ ਨਾ ਆਪਾਂ ਕਹਿੰਦੇ ਹੁੰਦੇ ਆ ਉਹ ਸਕੁਏਅਰ ਕਹਿ ਲਓ ਜਾਂ ਚੌਂਕ ਕਹਿ ਲਓ ਆਪਾਂ ਕਹਿ ਲੈਂਦੇ ਪੰਜਾਬੀ ਦੇ ਵਿੱਚ, ਤੇ ਉਸ ਤਰ੍ਹਾਂ ਦਾ ਇੱਕ ਉੱਥੇ ਸਕੁਏਅਰ ਹੈਗਾ, ਉਹਦਾ ਨਾਂ ਹੈਗਾ ਪਿਆਜ਼ਾ 25 ਅਬਰੀਲੇ ਸਕੁਏਅਰ ਉਹਦਾ ਨਾਂ ਹੈਗਾ। ਇਹਦਾ ਮਤਲਬ ਜਿਹੜਾ ਪਿਆਜ਼ਾ ਆਇਆ ਹੈਗਾ ਖਾਕ ਸਾਹਿਬ ਜੀ, ਇਹ ਕਹਿੰਦੇ ਆ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਪਲਾਜ਼ਾ, ਪਲਾਜ਼ਾ ਨੀ ਹੁੰਦਾ ਸ਼ਬਦ ਜਿੱਥੇ ਆਪਣੇ ਪਾਰਕ ਨੂੰ ਆਪਾਂ ਕਹਿ ਦਿੰਦੇ ਪਲਾਜ਼ਾ, ਤੇ 25-25 ਤੇ ਅਪ੍ਰੈਲੇ ਜਿਹਨੂੰ ਅਪ੍ਰੈਲ ਕਹਿੰਦੇ ਆ ਸਕੁਏਅਰ ਆ ਜਿਹੜਾ ਉਹ ਖਾਕ ਸਾਹਿਬ ਜੀ ਉਹ ਬਣਿਆ ਹੀ ਉਦੋਂ 25 ਅਪ੍ਰੈਲ ਜਿਹੜਾ 1945 ਨੂੰ ਇਹ ਜਿਹੜਾ ਸਥਾਪਿਤ ਮਤਲਬ ਹੋਇਆ ਤਾਂ ਬਾਅਦ ਚ ਆ, ਪਰ ਉਦੋਂ ਖਾਕ ਸਾਹਿਬ ਜੀ ਜਿਹੜੇ ਸੀਗੇ ਨਾਸੀ ਫਾਸਿਜ਼ਮ ਜਿਹੜਾ ਸੀਗਾ 1945 ਦੇ ਵਿੱਚ ਉਹਦੇ ਤੋਂ ਜਿਹੜਾ ਇਟਲੀ ਸੀਗਾ ਦੇਸ਼ ਇਹਨੇ ਛੁਟਕਾਰਾ ਪਾਇਆ ਸੀਗਾ, ਕਹਿਣ ਦਾ ਮਤਲਬ ਉਹ ਜਿਹੜਾ ਆ ਕਿ ਆਜ਼ਾਦ ਹੋ ਗਏ ਸੀਗੇ ਉਦੋਂ, ਤੇ ਲੜਾਈ ਆ ਜਿਹੜੀ ਉਹ ਸੈਕੰਡ ਵਰਲਡ ਵਾਰ ਆ ਜਿਹੜਾ ਉਹ ਉਸ ਵੇਲੇ ਬੰਦ ਹੋ ਗਈ ਸੀ, ਖਤਮ ਹੋ ਗਈ ਸੀਗੀ। ਤੇ ਇਹਦੇ ਵਿੱਚ ਜਿਹੜੇ ਇੱਕ ਖੱਬੇ ਪੱਖੀ ਜਿਹੜੀ ਪਾਰਟੀ ਆ ਉਹਦਾ ਨਾਂ ਹੈਗਾ TGIL ਤੇ ਟ੍ਰੇਡ ਯੂਨੀਅਨ ਆ ਇਹ, ਅਤੇ ANPI ਵਰਗੇ ਸੰਗਠਨਾਂ ਨਾਲ ਜੁੜੇ ਲੋਕ ਜਿਹੜੇ ਆ ਉਹਨਾਂ ਨੇ ਉਹ ਉੱਥੇ ਸ਼ਾਮਲ ਸੀਗੇ, ਤੇ ਜਿਹੜੇ ਖਾਕ ਸਾਹਿਬ ਜੀ ਵਰਲਡ ਵਾਰ ਸੈਕੰਡ ਨਾਲ ਸੰਬੰਧਿਤ ਲੋਕ ਸੀਗੇ ਉਹ ਵੀ ਉੱਥੇ ਉਹਨਾਂ ਨੇ ਇਹਦੇ ਖਿਲਾਫ਼ ਜਿਹੜੀ ਅਮਰੀਕਾ ਦੀ ਆਇਸ ਹੈਗੀ ਆ ਅਦਾਰਾ ਇਹਦੇ ਖਿਲਾਫ਼ ਉਹਨਾਂ ਨੇ ਆਵਾਜ਼ ਜਿਹੜੀ ਆ ਉਠਾਈ ਆ ਕਿ ਭਾਈ ਇਹ ਤੁਸੀਂ ਠੀਕ ਨਹੀਂ ਕਰ ਰਹੇ।
0: ਸਰਕਾਰ ਨੇ ਜੇ ਇਟਲੀ ਦੀ ਸਰਕਾਰ ਨੇ ਉਹਨੂੰ ਪਰਮਿਸ਼ਨ ਦਿੱਤੀ ਹੋਏਗੀ ਤਾਂ ਹੀ ਪਹੁੰਚੇ ਨਾ ਉੱਥੇ, ਕੋਈ ਦਿੱਤੀ ਕਿਉਂ ਇਹਦਾ ਵੀ ਕੋਈ ਹਿਸਾਬ ਕਿਤਾਬ ਹੋਏਗਾ ਨਾ?
1: ਪਤਾ ਨੀ ਜੀ, ਕੁਛ ਨਾ ਕੁਛ ਤਾਂ ਹੋਣਾ ਹੀ ਆ, ਐਨੀ ਸਰ ਜਾ ਕੇ ਬੈਠ ਨਹੀਂ ਸਕਦੇ, ਪਰ ਫੇਰ ਵੀ ਖਾਕ ਸਾਹਿਬ ਜੀ ਕਹਿੰਦੇ 70-100 ਤਕੜੇ ਲੱਗਦਾ ਦਨੀਆਂ ਗੱਲਾਂ ਬਾਤਾਂ ਵੀ ਹੁੰਦੀਆਂ ਆ, ਤੇ ਪਰ ਕੋਈ ਨੀ ਉਹ ਹੌਲੀ ਹੌਲੀ ਸਾਹਮਣੇ ਆ ਜਾਣੀਆਂ ਖ਼ਬਰਾਂ ਇਦਾਂ ਦੀਆਂ ਖਾਕ ਸਾਹਿਬ ਜੀ, ਉਹ ਥੋੜੀ ਦੇਰ ਬਾਅਦ ਫਿਰ ਪਤਾ ਲੱਗ ਜਾਂਦਾ ਉਹਨਾਂ ਤੇ ਕੌਣ ਕਰ ਰਿਹਾ।
0: ਇਹਨਾਂ ਨੂੰ ਹੋਵੇ ਇਟਲੀ ਚ ਜਾ ਕੇ ਉੱਥੇ ਦੇ ਜਿਹੜੇ ਵਾਧੂ ਤੁਰੇ ਫਿਰਦੇ ਉਹਨਾਂ ਨੂੰ ਚੱਕੀ ਜਾਣ, ਚਲੋ ਵਾਪਸ
1: ਕੋਈ ਪਤਾ ਨੀ ਜੀ, ਕੋਈ ਪਤਾ ਨੀ। ਦੇਖੋ ਵੈਨਜ਼ੂਏਲਾ ਦੇ ਵਿੱਚ ਕੀ ਹੋਇਆ, ਹੁਣ ਕਿਊਬਾ ਦੇ ਵਿੱਚ ਕੀ ਹੋ ਰਿਹਾ, ਇਹ ਖਾਕ ਸਾਹਿਬ ਜੀ ਕਿਊਬਾ ਦੇ ਵਿੱਚ ਵੀ ਮੈਨੂੰ ਲੱਗ ਰਿਹਾ ਜੋ ਕੁਛ ਉੱਥੇ ਸ਼ੁਰੂ ਹੋ ਗਿਆ ਕਿਊਬਾ ਦੇ ਵਿੱਚ ਵੀ ਇਹਨਾਂ ਨੇ ਉਹਦੇ ਵਾਲਾ ਕਰਨਾ ਹੈ ਜਿਹੜਾ ਆਪਣੇ ਸੀਗਾ।
0: ਬਹੁਤ ਜ਼ਿਆਦਾ ਨੀ ਹੋ ਰਿਹਾ ਚੀਮਾ ਸਾਹਿਬ, ਟੂ ਮਚ?
1: ਬਹੁਤ ਜ਼ਿਆਦਾ ਹੋ ਗਿਆ ਜੀ, ਬਹੁਤ ਜ਼ਿਆਦਾ ਹੋ ਗਿਆ। ਇਹ ਤਾਂ ਉਹ ਹੋ ਗਿਆ ਕਈ ਦੋ ਹੀ ਦੇਸ਼ ਬਚਣਗੇ ਦੁਨੀਆਂ ਤੇ ਰਾਜ ਕਰਨਗੇ, ਇੱਕ ਰੂਸ ਤੇ ਦੂਜਾ ਅਮਰੀਕਾ, ਤੇ ਚੀਨ ਆ ਜਿਹੜਾ ਉਹ ਫਿਰ ਪਾਵਰਫੁਲ ਤਾਂ ਚੀਨ ਵੀ ਕਹਿੰਦੇ ਬਹੁਤ ਆ, ਪਰ ਉਹ ਲੜਦਾ ਨੀ, ਬਾਅਦ ਦੇ ਦੇਸ਼ਾਂ ਦੇ ਨਾਲ ਲੜੂਗਾ ਉਹ, ਫਿਰ ਜਿਹੜਾ ਸਾਕਸ਼ਾ ਵੀ ਚੀਨ ਇੱਦਾਂ ਕਰਿਆ ਕਰੂਗਾ ਵੀ ਜੇ ਉਹਨੂੰ ਅਮਰੀਕਾ ਵੱਲੋਂ ਫਾਇਦਾ ਹੁੰਦਾ ਤਾਂ ਉਹਦੇ ਨਾਲ ਰਲ ਜਾ ਕਰੂਗਾ, ਜੇ ਰੂਸ ਵੱਲੋਂ ਹੁੰਦਾ ਤਾਂ ਉਹਦੇ ਨਾਲ ਰਲ ਜਾ ਕਰੂਗਾ, ਤੇ ਬਾਕੀ ਦੇ ਆ ਜਿਹੜੇ ਇੰਡੀਆ ਵਰਗੇ ਜਾਂ ਦੂਜੇ ਉਹ ਫਿਰ ਇੱਧਰ ਉੱਧਰ ਇੱਦਾਂ ਭੜਕਦੇ ਫਿਰਦੇ ਰਹਿਣਗੇ। ਸੋ ਅਲੱਗ ਇੱਦਾਂ ਰਿਹਾ ਵੀ ਦੁਨੀਆਂ ਚ ਦੋ ਹੀ ਪਾਵਰਾਂ ਫਿਰ ਵੱਡੀਆਂ ਹੋ ਜਾਣੀਆਂ। ਆਪਾਂ ਅੱਗੇ ਗੱਲ ਬਹੁਤ ਵਾਰੀ ਕਰ ਹਟੇ ਆ ਸਾਹਿਬ ਜੀ, ਵੀ ਜਦੋਂ ਤੋਂ ਦੁਨੀਆਂ ਬਣੀਆਂ ਤਕਰੀਬਨ ਦੋ ਵੱਡੀਆਂ ਪਾਵਰਾਂ ਦਾ ਮੁਕਾਬਲਾ ਰਿਹਾ, ਪਹਿਲਾਂ ਅਰਬ ਸੀਗੇ ਤੇ ਉਹ ਯਹੂਦੀ ਸੀਗੇ, ਫਿਰ ਉਹ ਪਰਸ਼ੀਅਨ ਆ ਗਏ ਉਹਨਾਂ ਦੇ ਖਿਲਾਫ਼, ਉਹ ਅਰਬੀ ਆ ਗਏ, ਫਿਰ ਉਹ ਰੋਮਨ ਅੰਪਾਇਰ ਆ ਗਏ ਉਹਦੇ ਖਿਲਾਫ਼ ਅਰਬੀ ਆ ਗਏ, ਫਿਰ ਉਹ ਪਰਸ਼ੀਅਨ ਜਿਹੜੇ ਸੀਗੇ ਤੇ ਉਹਨਾਂ ਦੇ ਖਿਲਾਫ਼, ਬਾਕੀ ਦਾ ਸਾਰਾ ਯੂਰਪ ਆ ਗਿਆ, ਫਿਰ ਚੰਗੇਜ਼ ਖਾਨ ਆ ਗਿਆ ਉਹ ਸਾਰੀ ਦੁਨੀਆਂ ਨੂੰ ਦੱਬੀ ਬੈਠਾ ਸੀਗਾ, ਤੇ ਫਿਰ ਇਹ ਜਿਹੜੇ ਸੀਗੇ ਲੇਟਲੀ ਥੋੜੇ ਸਾਲ ਪਹਿਲਾਂ ਫਿਰ ਇੱਕ ਪਾਸੇ ਫਰਾਂਸ ਹੋ ਗਿਆ ਤੇ ਦੂਸਰੇ ਪਾਸੇ ਜਿਹੜਾ
0: ਲੋਕਾਂ ਨੂੰ ਆਰਾਮ ਨਾਲ ਜੀਣਾ ਕਿਉਂ ਨੀ ਦੇ ਰਹੇ ਜੀ? ਆਰਾਮ ਦੇ ਨਾਲ ਲੋਕ ਆਪਣਾ ਗੁਜ਼ਾਰਾ ਪੱਤੀ ਕਰਦੇ ਆ, ਜਦੋਂ ਲੜਾਈਆਂ ਲੱਗਦੀਆਂ ਚੀਮਾ ਸਾਹਿਬ ਉਦੋਂ ਆਮ ਲੋਕ ਬਹੁਤ ਮਾਰੇ ਜਾਂਦੇ ਆ, ਉਹਨਾਂ ਵਿਚਾਰਿਆਂ ਦਾ ਕੀ ਲੈਣ ਦੇਣ ਹੁੰਦਾ ਕਿਸੇ ਦੇ ਨਾਲ ਲੈਣਾ ਜਾਂ ਉਹ ਕੰਟਰੀ ਨਾਲ ਕੀ ਲੈਣਾ ਹੁੰਦਾ? ਇਹ ਲੜਾਈਆਂ ਜਿਹੜੀਆਂ ਹੈਗੀਆਂ ਇਹਨੂੰ ਕੋਈ ਚਲੋ ਕੋਈ ਮਫਾਦ ਹੋਵੇ ਜਾਂ ਕੋਈ ਉਹਨਾਂ ਨੇ ਤੁਹਾਡੇ ਤੇ ਅਟੈਕ ਕੀਤਾ ਤੇ ਫਿਰ ਅਟੈਕ ਬਣਦਾ, ਪਰ ਕੀਤਾ ਹੀ ਨਹੀਂ ਤੇ ਜਾ ਕੇ ਫਿਰ ਇੱਦਾਂ ਕਰਨਾ ਤੇ ਉਹ ਤੇ ਮਾੜੀ ਗੱਲ ਆ ਨਾ।
1: ਇਹ ਤਾਂ ਲੜਾਈ ਦੇਖੋ ਖਾਕ ਸਾਹਿਬ ਜੀ, ਹੁਣ ਇਜ਼ਰਾਇਲ ਨੇ ਇਜ਼ਰਾਇਲ ਕੀ ਕਰ ਲਿਆ ਉੱਥੇ, ਉਹ ਅਜੇ ਤਿੱਕਰ ਨਹੀਂ ਹਟ ਰਿਹਾ, ਉਹ ਜਾ ਕੇ ਉਹ ਜਿੱਥੇ ਮਰਜ਼ੀ ਜਾ ਕੇ ਉਹ ਜਿਨ੍ਹਾਂ ਨੂੰ ਉਹ ਸੈਟਲਰ ਕਹਿੰਦੇ ਉਹਨਾਂ ਕੋਲ ਗੰਨਾ ਆ ਰਫਲਾ ਆ, ਉਹ ਜਿੱਥੇ ਮਰਜ਼ੀ ਜਾ ਕੇ 25-30 ਏਕੜ ਦਾ ਏਰੀਆ ਜਿੱਥੇ ਹੈਗਾ ਉਹਨਾਂ ਨੂੰ ਉੱਥੋਂ ਭਜਾ ਦਿੰਦੇ ਆ, ਤੇ ਉਹ ਵਿਚਾਰੇ ਕੁਛ ਨਹੀਂ ਕਰ ਸਕਦੇ, ਨਾ ਉਹਨਾਂ ਦੇ ਕੋਲ ਕੋਈ ਹਥਿਆਰ ਆ, ਨਾ ਲੈਣੇ ਆ ਨਾ ਦੇਣੇ ਆ, ਤੇ ਉਹਨਾਂ ਦੇ ਘਰ ਸਾਂਭ ਕੇ ਢਾਹ ਕੇ ਤੇ ਮਗਰ ਉੱਥੇ ਵੱਡੀ ਸਾਰੀ ਇਮਾਰਤ ਦੁਆ ਕਰਕੇ ਆਪਣੇ ਯਹੂਦੀਆਂ ਨੂੰ ਵਿਖਾਈ ਜਾਂਦੇ ਆ। ਦੇਖੋ ਪਹਿਲਾਂ ਖਾਕ ਸਾਹਿਬ ਜੀ ਜਦੋਂ ਇਹ ਯਹੂਦੀ ਉੱਥੇ ਗਏ ਆ 1947 ਦੇ ਵਿੱਚ ਜਦੋਂ ਇਹ ਕੰਟਰੀ ਬਣਾਇਆ, ਉਦੋਂ ਤਾਂ ਉਹ ਪਾਲਸਤੀਨ ਦਾ ਦੇਸ਼ ਸੀਗਾ, ਉਹ ਪਾਲਸਤੀਨੀਆਂ ਦਾ ਸੀਗਾ,
0: ਇਹਨਾਂ ਨੇ ਉਹਨਾਂ ਦੀ ਵੇਚਿਆ ਨਾ, ਇਹਨਾਂ ਨੂੰ ਗਲਤੀ ਬਹੁਤ ਵੱਡੀ ਕੀਤੀ ਹੈ ਵੇਚ ਕੇ।
1: ਉਹੀ ਯੂਰਪੀਅਨ ਜਿਹੜੇ ਸੀਗੇ ਲੋਕ ਇਹਨਾਂ ਨੇ ਉਹਨਾਂ ਨੂੰ ਪਤਿਆ ਲਿਆ ਵੀ ਯਾਰ ਤੁਹਾਡੇ ਕੋਲ ਵੀ ਹੈਗੀ ਆ, ਇਹ ਚੱਲ ਇੱਥੇ ਹੀ ਪਹਿਲਾਂ ਇਹ ਵੀ ਇੱਥੇ ਸੀਗੇ, ਤੁਸੀਂ ਇਕੱਠੇ ਰਹਿੰਦੇ, ਇਹਨੂੰ ਥੋੜੀ ਜਿਹੀ ਜਗ੍ਹਾ ਦੇ ਦਿਓ, ਉਹ ਥੋੜੀ ਜਿਆਦਾ ਦੇ ਕੇ ਉੱਥੇ ਆਪਣਾ ਅੱਡਾ ਬਣਾ ਕੇ ਤੇ ਹੁਣ ਹੌਲੀ ਹੌਲੀ ਜਿਹੜਾ ਆ ਅਸਲ ਦੇ ਵਿੱਚ ਖਾਕ ਸਾਹਿਬ ਦੀ ਨੀਤੀ ਉਹੀ ਆ ਜਿਹੜੀ ਆਪਾਂ ਉਹ ਪ੍ਰੋਫੈਸਰ ਕਲੋਟੀ ਸਾਹਿਬ ਦੀ ਕਿਤਾਬ ਦੇ ਵਿੱਚ ਪੜ੍ਹੀ ਸੀਗੀ ਕਿ ਇਹ ਜਿਹੜੀ ਆ ਨੀਤੀ ਆ ਉੱਥੇ ਨੂੰ ਜਾ ਰਹੀ ਆ ਜਿੱਥੇ ਇਹਨਾਂ ਦੇ ਦੁਨੀਆਂ ਦੇ ਵਿੱਚ ਇੱਕੋ ਰੰਗ ਦੇ ਲੋਕ ਹੋਣਗੇ, ਇੱਕੋ ਬੋਲੀ ਬੋਲਦੇ ਹੋਣਗੇ ਤੇ ਇੱਕੋ ਹੀ ਸੰਵਿਧਾਨ ਹੋਊਗਾ, ਸਾਰੇ ਇੱਕੋ ਹੀ ਹੋਣਗੇ।
0: ਇਹ ਹਾਂਜੀ ਉਹੀ ਕਰਵਾ ਰਹੇ, ਸਾਰਾ ਕੁਝ
1: ਉਹੀ ਕਰਵਾ ਰਹੇ ਆ, ਇਹਦੇ ਚ ਕੋਈ ਸ਼ੱਕ ਨਹੀਂ ਹੈ, ਉਹੀ ਕਰਵਾ ਰਹੇ ਆ, ਉੱਥੇ ਇਜ਼ਰਾਇਲ ਚ ਵੀ ਉਹੀ ਕਰਵਾ ਰਹੇ ਆ, ਕਾਰਜ ਯੂਕਰੇਨ ਚ ਵੀ ਉਹੀ ਰਹੇ ਆ,
0: ਬਿਲਕੁਲ।
1: ਤੇ ਸਾਰੀ ਦੁਨੀਆਂ ਦਾ ਹੌਲੀ ਹੌਲੀ ਉਹ ਲੱਗ ਰਿਹਾ ਪੇ ਉਧਰ ਨੂੰ, ਹੁਣ ਜਿਹੜਾ ਭੱਖ ਗਿਆ ਜਾਣੀ ਕਿ ਜਿਆਦਾ ਗਰਮੋ ਗਰਮੀ ਹੋ ਗਈ ਆ,
0: ਬਿਲਕੁਲ।
1: ਤੇ ਇਹਦੇ ਨਾਲ ਖੱਖ ਸਾਹਿਬ ਜੀ ਅਗਲੀ ਜਿਹੜੀ ਆਪਣੇ ਕੋਲ ਖਬਰ ਹੈਗੀ ਆ ਉਹ ਵੀ ਖਬਰ ਖੱਖ ਸਾਹਿਬ ਜੀ ਰੋਜ਼ਾਨਾ ਇਹ ਸੁਰਖੀਆਂ ਦੇ ਵਿਚ ਰਹਿੰਦੀ ਆ ਤੇ ਨਵੇਂ ਜਿਹੜੇ ਕਾਗਜ਼ਾਤ ਬਾਹਰ ਆ ਰਹੇ ਆ, ਥੋੜਾ ਜਿਹਾ ਰੋਜ਼ ਆ ਜਾਂਦਾ ਥੋੜਾ ਜਿਹਾ ਰੋਜ਼ ਆ ਜਾਂਦਾ, ਇਹਨਾਂ ਕਾਗਜ਼ਾਤਾਂ ਅਨੁਸਾਰ ਖੱਖ ਸਾਹਿਬ ਜੀ ਜੈਫਰੀ ਐਪਸਟੀਨ ਜਿਹੜਾ ਹੈਗਾ ਆ ਉਹਦੀ ਜਿਹੜੀ ਉਹ ਜਿੱਦਾਂ ਉਹ ਲਕਸ਼ਮਣ ਨੇ ਪੀੜੀ ਨਹੀਂ ਸੀ ਬਾਹ ਗਿਆ ਸੀਤਾ ਦੇ ਦੁਆਲੇ ਪਈ, ਪੀੜੀ ਤੋਂ ਬਾਹਰ ਨਾ ਨਿਕਲੀ, ਜੇ ਤੂੰ ਬਾਹਰ ਨਿਕਲੀ ਤਾਂ ਫੇਰ ਅਸੀਂ ਜ਼ਿੰਮੇਵਾਰ ਨਹੀਂ, ਲਕਸ਼ਮਣ ਰੇਖਾ ਕਹਿੰਦੇ ਆ ਹਾਂਜੀ। ਤੇ ਇਹ ਜਿਹੜੀ ਜੈਫਰੀ ਐਪਸਟੀਨ ਦੀ ਜਿਹੜੀ ਲਕਸ਼ਮਣ ਰੇਖਾ ਆ ਖੱਖ ਸਾਹਿਬ ਜੀ ਇਹਦੇ ਵਿੱਚ ਵੀ ਕਿਹੜੇ ਕਿਹੜੇ ਲੋਕ ਇਹਦੇ ਵਿੱਚ ਲਪੇਟੇ ਗਏ ਆ ਖੱਖ ਸਾਹਿਬ ਜੀ,
0: ਮੋਦੀ ਸਾਹਿਬ ਵਿੱਚ ਇਹਦੇ ਚ ਆ ਗਏ ਆ ਜੀ।
1: ਹਾਂਜੀ ਹਾਂਜੀ ਇਹਦੇ ਵਿੱਚ ਜਿਹੜੇ ਆ ਉਹ ਨਾਂ ਤਾਂ ਅਣਗਿਣਤ ਆ, ਹੁਣ ਆਪਾਂ ਨੂੰ ਯਾਦ ਨੀ ਰਹਿੰਦੇ ਉਹ, ਪਰ ਇਹਦੇ ਵਿੱਚ ਆਹ ਨਾਂ ਆ ਜਿਹੜਾ ਇੱਕ ਇਹ ਮੈਂ ਪਹਿਲੀ ਵਾਰੀ ਸੁਣਿਆ, ਪਹਿਲਾਂ ਸ਼ਾਇਦ ਖਬਰਾਂ ਦੇ ਵਿੱਚੋਂ ਮੈਂ ਮਿਸ ਕਰ ਗਿਆ ਹੋਵਾਂ, ਇਹ ਨਾਂ ਆ ਜਿਹੜਾ ਖੱਖ ਸਾਹਿਬ ਜੀ ਇਹਦੇ ਵਿੱਚ ਰੋਜ਼ਾਨਾ ਦਾਇਰਾ ਇਹ ਵੱਡਾ ਹੁੰਦੀ ਬੜੀ ਹੁੰਦੀ ਜਾਂਦੀ ਆ ਜਿਹੜੀ ਲਕਸ਼ਮਣ ਰੇਖਾ ਆ। ਤੇ ਕੱਲ ਜਿਹੜਾ ਦਿਨ ਲੰਘ ਕੇ ਗਿਆ ਸ਼ੁੱਕਰਵਾਰ, ਅਮਰੀਕਾ ਦੀ ਜਸਟਿਸ ਡਿਪਾਰਟਮੈਂਟ ਵੱਲੋਂ ਖੱਖ ਸਾਹਿਬ ਜੀ ਨਵੇਂ ਕਾਗਜ਼ਾਤ ਜਿਹੜੇ ਆ ਉਹਨਾਂ ਤੋਂ ਪਤਾ ਲੱਗ ਰਿਹਾ ਕਿ ਕਿੰਨੇ ਸ਼ਕਤੀਸ਼ਾਲੀ ਲੋਕ ਆ ਜਿਹੜੇ ਇਸ ਲਪੇਟ ਦੇ ਵਿੱਚ ਆ ਜਿਹੜੇ ਉਹ ਲਿਪਟੇ ਹੋਏ ਸਨ। ਇਹਦੇ ਵਿੱਚ ਖੱਖ ਸਾਹਿਬ ਜੀ ਰਾਜਨੀਤਿਕ ਆਗੂਆਂ ਦਾ ਤਾਂ ਪਤਾ ਹੀ ਨਹੀਂ ਅਜੇ ਤੱਕ, ਪੂਰੇ ਨਾਂ ਤਾਂ ਬਾਹਰ ਨਹੀਂ ਆਏ ਕਿੰਨੇ ਉਹਦੇ ਵਿੱਚ ਸੀਗੇ। ਤੇ ਇਹਦੇ ਵਿੱਚ ਜਿਹੜੇ ਟੈਕ ਇੰਡਸਟਰੀ ਦੇ ਨਾਲ ਜੁੜੇ ਹੋਏ ਆ ਵੱਡੇ ਵੱਡੇ ਲੋਕ, ਜਿੱਦਾਂ ਆਪਣੇ ਕਹਿ ਲਓ ਆਹ ਇਲਨ ਮਸਕ ਦਾ ਵੀ ਨਾਂ ਆ ਗਿਆ ਸਾਹਮਣੇ।
0: ਅੱਛਾ ਜੀ।
1: ਹਾਂਜੀ ਤੇ ਗਲੋਬਲ ਜਿਹੜੇ ਫੇਰ ਮਤਲਬ ਵੱਡੇ ਵੱਡੀਆਂ ਫਰਮਾਂ ਦੇ CEO ਆ ਜਾਂ ਹੋਰ ਆ ਜਾਂ ਗਵਰਨਮੈਂਟਾਂ ਦੇ ਨਾਲ ਜੁੜੇ ਹੋਏ ਲੋਕ ਆ, ਉਹ ਬਹੁਤ ਲੋਕਾਂ ਦਾ ਜਿਹੜਾ ਆ ਇੱਥੇ ਇਹਦੇ ਨਾਲ ਜੁੜੇ ਹੋਏ ਆ ਤੇ ਉਹਨਾਂ ਦੇ ਨਾਂ ਆ ਜਿਹੜੇ ਹੌਲੀ ਹੌਲੀ ਬਾਹਰ ਆ ਰਹੇ ਆ। ਔਰ ਮੈਨੂੰ ਖੱਖ ਸਾਹਿਬ ਜੀ ਇਸ ਗੱਲ ਤੇ ਵੀ ਜਿਹੜੀ ਆ ਉਹ ਸ਼ੱਕ ਜਿਹੀ ਪੈਦਾ ਹੁੰਦੀ ਜਾਂਦੀ ਆ ਕਿ ਉਹਨੂੰ ਮਰਵਾ ਵੀ ਤਾਂ ਹੀ ਦਿੱਤਾ ਜੇਲ੍ਹ ਦੇ ਵਿੱਚ, ਉਹਨੇ ਸੁਸਾਈਡ ਨਹੀਂ
0: ਕੀਤੀ।
1: ਤੇ ਪਰ ਉਹ ਕਾਗਜ਼ ਆ ਜਿਹੜੇ ਉਹ ਹੁਣ ਖੱਖ ਸਾਹਿਬ ਜੀ ਉਹ ਮਰਵਾ ਤਾਂ ਦਿੱਤਾ, ਪਰ ਕਾਗਜ਼ ਤਾਂ ਹੈਗੇ ਆ ਨਾ, ਉਹ ਗਵਰਨਮੈਂਟ ਦੇ ਚਾਹੇ ਦੱਬੇ ਹੋਏ ਉਹ ਤਾਂ ਹੌਲੀ ਹੌਲੀ ਇੱਕ ਦਿਨ ਆਉਣੇ ਹੀ ਆ ਬਾਹਰ।
0: ਕਾਫੀ ਆ ਰਿਹਾ ਸੁਣਿਆ ਕੋਰਟ ਉਹਨਾਂ ਕੱਢ ਰਿਹਾ ਹੌਲੀ ਹੌਲੀ ਹੌਲੀ।
1: ਹਾਂਜੀ ਹਾਂਜੀ ਉਹ ਹੌਲੀ ਹੌਲੀ ਬਾਹਰ ਆ ਰਹੇ ਆ ਤੇ ਪਰ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਆ, ਜਿੱਦਾਂ ਹੁਣ ਟਰੰਪ ਦਾ ਵੀ ਨਾਮ ਵਿੱਚ ਆ ਗਿਆ, ਪਰ ਉਹ ਟਰੰਪ ਦਾ ਜਿੰਨਾ ਚਿਰ ਰਾਜ ਆ ਉਹਨੇ ਹੁੱਕ ਐਂਡ ਕਰੋਕ ਟਰਾਈ ਤਾਂ ਕਰਨੀ, ਉਹਨੇ ਕੋਸ਼ਿਸ਼ ਕਰਨੀ ਆ ਵੀ ਨਾ ਬਾਹਰ ਨਿਕਲਣ, ਜਿੰਨਾ ਚਿਰ ਮਗਰੋਂ ਆਣੀ ਉਹਦੇ ਮਰੇ ਤੋਂ ਨਿਕਲਿਆ, ਹੁਣ ਤੇ ਤੁਹਾਨੂੰ ਪਤਾ ਭਾਈ ਆਪ ਮਰੇ ਜੱਗ ਪੜ ਲੋ, ਬਾਕੀ ਨੂੰ ਫਿਰ ਜੋ ਮਰਜ਼ੀ ਹੋਈ ਜਾਵੇ। ਤੇ ਇਹਨਾਂ ਦੇ ਵਿੱਚ ਖੱਖ ਸਾਹਿਬ ਜੀ ਜਿਹੜੇ ਅਫੈਂਡਰ ਆ ਉਹ ਹੋਰ ਜਾਣੇ ਪਛਾਣੇ ਲੋਕ ਆ ਜਿਹੜੇ ਇਹਦੇ ਵਿੱਚ, ਹੁਣ ਸਟੀਵ ਬੈਨਨ ਦਾ ਨਾਮ ਮੈਂ ਨੀ ਅੱਗੇ ਸੁਣਿਆ ਸੀਗਾ, ਸਟੀਵ ਬੈਨਨ ਦਾ ਤੁਹਾਨੂੰ ਪਤਾ ਹੀ ਹੋਣਾ ਉਹ ਜਿਹੜਾ ਉੱਥੇ 6 ਜਨਵਰੀ ਆ 2020 ਦੇ ਵਿੱਚ ਤੁਹਾਨੂੰ ਪਤਾ ਵੀ ਉਹ ਲੈਕਚਰ ਦਿੰਦਾ ਸੀਗਾ ਆਪਣੀ ਟੀਵੀ ਦੇ ਉੱਤੇ, ਕਹਿੰਦਾ ਸੀਗਾ ਕਹਿੰਦਾ ਸੀ ਕੱਲ ਨੂੰ ਉਹਨੇ ਇਹ ਕਿਹਾ ਸੀਗਾ ਨਾ, ਕਹਿੰਦਾ ਸੀ ਟੁਮੋਰੋ ਦਾ ਹੋਲ ਹੈਲ ਇਜ਼ ਗੋਇੰਗ ਟੂ ਬ੍ਰੇਕ ਲੂਸ, ਉਹਦਾ ਕਹਿਣ ਦਾ ਮਤਲਬ ਇਹੀ ਹੁੰਦਾ ਇੱਥੇ ਪਰਲੋ ਆ ਜਾਣੀ ਕੱਲ ਨੂੰ, ਉਹਨੇ ਪਹਿਲਾਂ ਹੀ ਲੋਕਾਂ ਨੂੰ ਭੜਕਾ ਦਿੱਤਾ ਸੀਗਾ ਇੱਕ ਦਿਨ ਪਹਿਲਾਂ ਤੇ ਕੱਲ ਨੂੰ ਆ ਹੋਣਾ, ਉੱਥੇ ਚਲੇ ਜਾਓ ਉੱਥੇ ਇਕੱਠੇ ਹੋਵੋ ਜਾ ਕੇ, ਹਾਂ ਤੁਸੀਂ ਤਿਆਰੀ ਪੂਰੀ ਕਰ ਲਓ, ਉਹਦਾ ਮਕਸਦ ਇਹੀ ਸੀ ਕਹਿਣ ਦਾ। ਤੇ ਉਹ ਜਿਹੜੇ ਲੋਕ ਉਹਨੂੰ ਸਮਝਦੇ ਸੀਗੇ ਉਹ ਫਿਰ ਉੱਥੇ ਚਲੇ ਗਏ ਵੀ ਇਹ ਕਹਿੰਦਾ ਕੀ ਆ, ਸਾਡੇ ਵਰਗੇ ਕਹਿੰਦੇ ਸੀ ਇਹ ਐਵੇਂ ਮਾਰੀ ਜਾਂਦਾ। ਤੇ ਇਹਦੇ ਵਿੱਚ ਸਟੀਵ ਬੈਨਨ ਦਾ ਨਾਂ ਤੇ ਐਲਨ ਮਸਕ ਤੇ ਹੋਰ ਅਨੇਕਾਂ ਲੋਕ ਆ ਖੱਖ ਸਾਹਿਬ ਜੀ ਜਿਹੜੇ ਆ ਉਹਨਾਂ ਦੇ ਨਾਂ ਆ ਜਿਹੜੇ ਉਹ ਰੋਜ਼ਾਨਾ ਸਾਹਮਣੇ ਆਈ ਜਾਂਦੇ ਆ। ਤੇ ਇਹ ਤੋਂ ਇਹ ਵੀ ਪਤਾ ਲੱਗਦਾ ਵੀ ਜੈਫਰੀ ਐਪਸਟੀਨ ਦਾ ਦਾਇਰਾ ਖੱਖ ਸਾਹਿਬ ਜੀ ਕਿੰਨਾ ਤਾਕਤਵਰ ਸੀ,
0: ਬਹੁਤ ਵੱਡਾ ਸੀ। ਦੇਖੋ ਹੈਰਾਨਗੀ ਦੀ ਗੱਲ ਹੈ, ਇੱਕ ਨਿਕਾ ਜਿਹਾ ਬੰਦਾ ਛੋਟੀ ਜੀ ਜਗ੍ਹਾ ਦੇ ਉੱਪਰ ਬਣਾ ਕੇ ਤੇ ਅੱਡਾ ਉੱਥੇ ਲੋਕੀ ਉਹਦੇ ਮੱਥਾ ਟੇਕਣ ਤੁਰੇ ਜਾਂਦੇ ਜਿੱਦਾਂ ਬਾਬਾ ਹੁੰਦਾ।
1: ਬਿਲਕੁਲ ਬਿਲਕੁਲ ਇੱਦਾਂ ਹੀ ਜਾਂਦੇ ਸੀ ਖੱਖ ਸਾਹਿਬ ਜੀ। ਤੇ ਉਹ ਕਰ ਕੀ ਸੀ ਉੱਥੇ ਛੋਟੀਆਂ ਛੋਟੀਆਂ ਬੱਚੀਆਂ 13 ਸਾਲ ਦੀਆਂ 14 ਸਾਲ ਦੀਆਂ 18 ਸਾਲ ਤੋਂ ਥੱਲੇ ਥੱਲੇ ਦੀਆਂ ਜਿਹੜੀਆਂ ਲੜਕੀਆਂ ਸੀਗੀਆਂ ਉਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਸ਼ਕਤੀਸ਼ਾਲੀ ਲੋਕ ਸਰਮਾਏਦਾਰ ਸੀਗੇ ਉਹਨਾਂ ਦੀ ਭੇਟ ਚੜਾਇਆ ਜਾਂਦਾ ਸੀਗਾ।
0: ਉੱਥੇ ਸਿਆਸਤ ਵੀ ਹੁੰਦੀ ਸੀ ਨਾ, ਉੱਥੇ ਦੂਜੇ ਮੁਲਕ?
1: ਹਾਂਜੀ ਬਿਲਕੁਲ, ਉੱਥੇ ਸਾਰੀ ਪਲੈਨਿੰਗ ਉੱਥੇ ਹੁੰਦੀ ਸੀ। ਹਾਂਜੀ ਬਿਲਕੁਲ ਬਿਲਕੁਲ, ਉਹ ਤਾਂ ਫਿਰ ਸ਼ਰਾਬ ਤੇ ਕਬਾਬ ਉੱਥੇ ਜਾਂਦਾ ਸੀ ਨਾ।
0: ਬਿਲਕੁਲ
1: ਹਾਂਜੀ, ਸ਼ਰਾਬ ਤੇ ਸ਼ਵਾਬ ਤੇ ਸ਼ਰਾਬ ਸੋਰੀ ਸ਼ਰਾਬ ਸਵਾਬ ਤੇ ਕਬਾਬ, ਤਿੰਨੇ ਚੀਜ਼ਾਂ ਉੱਥੇ ਫਿਰ ਜਿਹੜੀਆਂ ਉਹ ਮਿਲਦੀਆਂ ਸੀਗੀਆਂ। ਤੇ ਇਹਨਾਂ ਨੂੰ ਫਿਰ ਖਾਕ ਸਾਹਿਬ ਜੀ, ਉਹ ਜਿਹੜੀਆਂ ਲੜਕੀਆਂ ਸੀ ਜੰਗ, ਉਹਨਾਂ ਨੂੰ ਤੁਹਾਨੂੰ ਪਤਾ ਵੀ 13-14 ਸਾਲ ਦੇ ਨਿਆਣੇ ਨੂੰ ਕੀ ਪਤਾ ਹੁੰਦਾ ਵੀ ਮੇਰੇ ਨਾਲ ਕੀ ਹੋ ਰਿਹਾ। ਉਹਨਾਂ ਨੂੰ ਉੱਥੇ ਲਿਜਾ ਕੇ ਤੇ ਉਹਨਾਂ ਨੂੰ ਜਿਹੜੇ ਉਹਨਾਂ ਦੀ ਭੇਟ ਚੜਾਇਆ ਜਾਂਦਾ ਸੀਗਾ, ਤੇ ਉਹਨਾਂ ਨੂੰ ਵੱਡੇ ਵੱਡੇ ਝਾਂਸੇ ਦਿੱਤੇ ਜਾਂਦੇ ਸੀਗੇ ਕਿ ਅਸੀਂ ਤੈਨੂੰ ਏਦਾਂ ਦੀ ਵੱਡੀ ਨੌਕਰੀ ਤੇ ਲਾ ਦਿਆਂਗੇ, ਆਹ ਕਰ ਦਿਆਂਗੇ, ਆਹ ਕਰ ਦਿਆਂਗੇ। ਇਹ ਸਾਰਾ ਕੁਛ ਆ ਜਿਹੜਾ ਇਸ ਤਰ੍ਹਾਂ ਦਾ ਉਹਨਾਂ ਨੂੰ ਉਹ ਜਾਲ ਦੇ ਵਿੱਚ ਫਸਾ ਲਿਆ ਜਾਂਦਾ ਸੀਗਾ। ਤੇ ਫਿਰ ਇੱਕ ਦੋ ਰਾਤਾਂ ਵਰਤ ਕੇ ਉਹਨਾਂ ਨੂੰ ਫਿਰ ਕੌਣ ਪੁੱਛਦਾ ਸੀ ਕਿ
0: ਤੈਨੂੰ ਡਰੀ ਹੈ ਨਹੀਂ ਸੀ ਜੀ, ਉੱਥੇ ਕਿਸੇ ਨੂੰ ਕੋਈ ਹੈ ਹੀ ਨਹੀਂ ਸੀ ਕਿ ਪਰਵਾਹ ਹੀ ਕੋਈ ਨਹੀਂ। ਨਿੱਕੀ ਨਿੱਕੀਆਂ ਕੁੜੀਆਂ ਸਕੂਲਾਂ ਦੀਆਂ ਬੱਚਿਆਂ ਨੂੰ ਉੱਥੇ ਬੁਲਾ ਕੇ ਤੇ ਲੈ ਜਾਂਦੇ ਸੀ, ਤੇ ਉਹਨਾਂ ਨੂੰ ਪੈਸੇ ਦੇ ਲਾਲਚ ਦੇ ਵਿੱਚ ਜਿੱਦਾਂ ਪੋਰਨ ਮੂਵੀਆਂ ਦੇ ਵਿੱਚ ਬੱਚਿਆਂ ਨੂੰ ਲੈ ਜਾਂਦੇ। ਚਲੋ ਇੱਥੇ ਤਾਂ ਫਿਰ ਵੀ 18 ਸਾਲ ਤੋਂ ਉੱਪਰ ਦੀ ਹੈ, ਪਰ ਕੁਛ ਹੀ ਹੁੰਦਾ ਰਿਹਾ ਨਾ ਉੱਥੇ।
1: ਇਹੀ ਕੁਛ ਬਿਲਕੁਲ ਇਹੀ ਕੁਛ ਹੁੰਦਾ ਰਿਹਾ ਖੱਕ ਸਾਹਿਬ ਜੀ। ਔਰ ਇਹ ਜਿਹੜਾ ਆ ਜਦੋਂ ਤੋਂ ਦੁਨੀਆਂ ਬਣੀ ਆ ਖੱਕ ਸਾਹਿਬ ਜੀ, ਦੇਖੋ ਆਪਣੇ ਭਾਰਤ ਵਿੱਚ ਵੀ ਇਹ ਜਿਹੜਾ ਆ ਸਾਰਾ ਕੁਛ ਹੁੰਦਾ ਰਿਹਾ। ਚਲੋ ਆਪਾਂ ਆਪ ਖਬਰ ਪਹਿਲਾਂ ਖਤਮ ਕਰ ਲੈਂਦੇ ਹਾਂ। ਤੇ ਇਹਦੇ ਵਿੱਚ ਖੱਕ ਸਾਹਿਬ ਜੀ, ਬਿਲ ਕਲਿੰਟਨ ਯੂਕੇ ਦੇ ਤੁਹਾਨੂੰ ਪਤਾ ਪਿਓ, ਜਿਹੜੇ ਰਾਜੇ ਦੇ ਛੋਟੇ ਭਰਾ ਸੀਗੇ, ਉਹ ਵੀ ਇੱਥੇ ਖੇ ਖਾ ਕੇ ਗਏ ਸੀਗੇ। ਤੇ ਉਹਨਾਂ ਤੋਂ ਖੱਕ ਸਾਹਿਬ ਜੀ ਤੁਹਾਨੂੰ ਪਤਾ ਉਹਨਾਂ ਦੇ ਹਾਲਾਤ ਕੀ ਹੋਏ ਆ। ਜਿਹੜੇ ਯੂਕੇ ਦੀ ਗਵਰਨਮੈਂਟ ਆ ਬਾਦਸ਼ਾਹ ਜਿਹੜਾ ਉੱਥੇ ਦਾ ਇਸ ਵੇਲੇ, ਉਹਨੇ ਉਦੋਂ ਤੋਂ ਸਾਰੀਆਂ ਅਥਾਰਟੀਆਂ ਜਿਹੜੀਆਂ ਖੋਲ ਲਈਆਂ। ਤੇ ਉਹ ਇਸ ਵੇਲੇ ਪਹਿਲਾਂ ਉਹਨੂੰ ਉਹ ਰਾਜਕੁਮਾਰ ਦਾ ਹਸਪਤਾਲ ਸੀਗਾ ਨਾ, ਉਹਦੇ ਕੋਲ ਤੇ ਹੋਰ ਕਈ ਉਹਦੇ ਉਹਦੀ ਮਤਲਬ ਛਤਰ ਛਾਇਆ ਥੱਲੇ ਕਈ ਹੋਰ ਛੋਟੇ ਛੋਟੇ ਅਦਾਰੇ ਚੱਲਦੇ ਸੀਗੇ। ਤੇ ਪਰ ਹੁਣ ਉਹਨਾਂ ਨੇ ਉਹਦੇ ਤੋਂ ਹਰ ਚੀਜ਼ ਖੋਲੀ ਕਿ ਉਹ ਇੱਕ ਨਾਰਮਲ ਸਿਟੀਜ਼ਨ ਜਿੱਦਾਂ ਹੁੰਦਾ ਉਸ ਤਰ੍ਹਾਂ ਦਾ ਜਿਹੜਾ ਉਹ ਬਣ
0: ਸਕਦਾ। ਟਾਈਮ 4 ਮਿੰਟ ਰਹਿ ਗਿਆ, ਜਿਹੜੀ ਮੈਂ ਖਬਰ ਦੀ ਗੱਲ ਕੀਤੀ ਸੀ ਉਹਨੂੰ ਕਰ ਦੇ ਛੱਡ ਆਉਣ ਵਾਲੀ।
1: ਸ਼ਟਡਾਊਨ ਵਾਲੀ ਖਬਰ ਜਿਹੜੀ ਸੀਗੀ ਖੱਕ ਸਾਹਿਬ ਜੀ, ਉਹ ਇਹ ਆ, ਉਹ ਪਾਰਸ਼ਲ ਸ਼ਟਡਾਊਨ ਆ।
0: ਅੱਛਾ
1: ਹਾਂ, ਉਹ ਸਾਰੀ ਗਵਰਨਮੈਂਟ ਸ਼ਟਡਾਊਨ ਨਹੀਂ ਹੈਗੀ ਉਹ, ਹਾਂ ਉਹਦਾ ਇੱਕ ਹਿੱਸਾ ਆ ਜਿਹੜਾ ਉਹ ਸ਼ਟਡਾਊਨ ਆ, ਜਿਹੜਾ ਡੈਮੋਕਰੇਟ ਕਹਿੰਦੇ ਆ ਅਸੀਂ ਤੁਹਾਡਾ ਇਹ ਚੱਲਣ ਨਹੀਂ ਦੇਣਾ, ਇਹ ਜਿਹੜਾ ਪੋਰਸ਼ਨ ਆ ਉਹਦਾ, ਜਿਹੜੀ ਖਾਸ ਕਰਕੇ ਆਹ ਜਿਹੜੀਆਂ ਏਜੰਸੀਆਂ ਨਾ ਦੋ ਤਿੰਨ ਹੋਮਲੈਂਡ ਸਿਕਿਉਰਿਟੀ ਦੇ ਡੀਜੀ, ਇਹਨਾਂ ਦੇ ਫੰਡ ਆ ਜਿਹੜੇ
0: ਉਹਨਾਂ ਨੂੰ ਰੋਕਣੇ,
1: ਹਾਂ ਉਹਨਾਂ ਨੇ ਉਹ ਰੋਕ ਦੇਣੇ ਆ। ਇਸੇ ਕਰਕੇ ਉਹਨੂੰ ਨਾ ਆ ਜਿਹੜਾ ਪਾਰਸ਼ੀਅਲ ਸ਼ਟਡਾਊਨ, ਤਾਂ ਹੀ ਕਿਹਾ ਗਿਆ ਕਿ ਉਹ ਪੂਰੀ ਸ਼ਟਡਾਊਨ ਨਹੀਂ ਹੈਗੀ, ਪਰ ਉਹ ਆ ਜਿਹੜਾ ਇਹ ਗਵਰਨਮੈਂਟ ਦੀ ਇੱਕ ਬ੍ਰਾਂਚ ਆ ਜਿਹੜੀ ਉਹਨੂੰ ਸ਼ਟਡਾਊਨ ਕਰ ਦੇਣਾ। ਉਹਨਾਂ ਨੇ ਉਹ ਡੈਮੋਕਰੇਟ ਕਹਿੰਦੇ ਆ ਵੀ ਅਸੀਂ ਦੇਣੇ ਨੀ, ਇਹਦੇ ਵਾਸਤੇ ਅਸੀਂ ਜਿਹੜੇ ਫੰਡ ਆ ਉਹ ਅਸੀਂ ਐਲੋਕੇਟ ਨਹੀਂ ਕਰਨੇ, ਕਹਿਣ ਦਾ ਮਤਲਬ ਫੰਡ ਕ੍ਰੀਏਟ ਨਹੀਂ ਕਰਨੇ, ਅਸੀਂ ਨਹੀਂ ਦੇਣੇ। ਤੇ ਉਹਦੇ ਵਿੱਚ ਹੁਣ ਦੇਖੋ ਬਣਦਾ ਕੀ ਆ ਕਿ ਟਰੰਪ ਦੱਬਦਾ ਆ ਕਿ ਉਹ ਦੱਬਦੇ ਆ, ਪਰ ਜਿੱਥੋਂ ਤੱਕ ਲੱਗ ਰਿਹਾ ਵੀ ਉਹਨਾਂ ਨੇ ਹੁਣ ਪੇਸ਼ ਨਹੀਂ ਜਾਣ ਦੇਣੀ ਟਰੰਪ ਦੀ, ਕਿਉਂਕਿ ਜਿਹੜੇ ਮੇਰਾ ਖਿਆਲ ਆ ਵੀ ਕਈ ਡੈਮੋ ਜਿਹੜੇ ਸੋਰੀ ਰਿਪਬਲਿਕਨ ਪਾਰਟੀ ਹੈਗੀ ਆ ਉਹਦੇ ਵੀ ਕਈ ਮੈਂਬਰ ਆ ਜਿਹੜੇ ਉਹ ਵੀ ਟਰੰਪ ਤੋਂ
0: ਜੀ। ਉਹ 8-10 ਮਹੀਨੇ 9 ਰਹਿ ਗਏ ਆ, ਕੱਲ ਨੂੰ ਉਹਨਾਂ ਨੇ ਵੀ ਇਲੈਕਸ਼ਨਾਂ ਲੜਨੀਆਂ, ਉਹ ਕਿੱਥੇ ਜਾਣਗੇ ਮੁੜ ਕੇ? ਉਹਨਾਂ ਨੂੰ ਕਹਿੰਦੇ ਪੁੱਛਣਾ, ਵੰਡ ਕਹਿੰਦੇ ਦੇਣਾ, ਜਿੱਥੇ ਲਾਲ ਲਾਲ ਹੁੰਦਾ ਉੱਥੇ ਸਾਰਾ ਹਰਾ ਹਰਾ ਹੋ ਜਾਣਾ।
1: ਬਿਲਕੁਲ ਬਿਲਕੁਲ ਬਿਲਕੁਲ, ਉਹ ਨੀਲਾ ਜਿਹੜਾ ਉਹ ਹੋ ਜਾਣਾ, ਡੈਮੋਕਰੇਟਾਂ ਦੀ ਜਿਹੜੀ ਮੈਜੋਰਿਟੀ ਵੱਧ ਜਾਣੀ ਆ, ਤੇ ਉਹਦੇ ਨਾਲ ਫਿਰ ਆ ਜਿਹੜਾ ਟਰੰਪ ਸਾਹਿਬ ਨੂੰ ਮੇਰਾ ਖਿਆਲ ਆ ਵੀ ਧੋਖਾ ਜਿਹੜਾ ਉਹ ਖਾਣਾ ਪਊਗਾ। ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਆ ਖੱਕ ਸਾਹਿਬ ਜੀ ਆਪਣੇ ਕੋਲ, ਉਹ ਆਪਾਂ ਏਦਾਂ ਕਰ ਲੈਂਦੇ ਆ ਕਿ ਜਿਹੜੇ ਕ੍ਰਿਮੀਨਲ ਹੈਗਾ ਜਿਹੜਾ ਰੂਸ ਦੀ ਆ, ਉਹ ਹੈਗੀ ਆ ਇਮਾਰਤ ਜਿੱਦਾਂ ਆਪਣੇ ਵਾਈਟ ਹਾਊਸ ਆ ਉਹਨਾਂ ਦੇ ਜਿਹੜੀ ਉਹ ਇਮਾਰਤ ਆ ਉਹਨੂੰ ਕ੍ਰਿਮੀਨਲ ਕਹਿ ਦਿੰਦੇ ਆ। ਤੇ ਉਹਦੇ ਵਿੱਚੋਂ ਜਿਹੜੀ ਉਹ ਕਹਿ ਰਹੇ ਆ ਨਾ ਕਿ ਜਿਹੜੀ ਟੈਰੀਟੋਰੀ ਆ ਉਹਨਾਂ ਦੀ ਜਿਹੜਾ ਯੂਕਰੇਨ ਦਾ ਹਿੱਸਾ ਆ, ਉਹ ਕਈ ਵਾਰੀ ਖੱਕ ਸਾਹਿਬ ਜੀ ਉਹ ਥੋੜੀ ਜਿਹੀ ਲਕੀਰ ਇੱਧਰ ਨੂੰ ਕਰ ਲੈਂਦੇ, ਕਈ ਵਾਰੀ ਉਧਰ ਨੂੰ ਕਰ ਲੈਂਦੇ ਆ। ਤੇ ਉਹ ਬੇਸਿਕਲੀ ਇਹ ਆ ਕਿ ਜਿਹੜਾ ਰੂਸ ਆ ਉਹ ਡਨੀਪਰੋ ਰਿਵਰ ਦਾ ਜਿਹੜਾ ਚੜ੍ਹਦੇ ਵਲਦੇ ਦਾ ਪਾਸਾ, ਉਹ ਸਾਰਾ ਉਹ ਕਹਿੰਦੇ ਆ ਵੀ ਅਸੀਂ ਲੈਣਾ, ਇਹ ਸਾਡਾ ਹੈਗਾ ਆ। ਤੇ ਤੁਹਾਨੂੰ ਪਤਾ ਵੀ 4 ਸਾਲ ਤਾਂ ਹੋ ਗਿਆ ਹੁਣ ਲੜਾਈ ਲੱਗੀ ਨੂੰ, ਤੇ 4 ਸਾਲ ਤੋਂ ਬਾਅਦ ਵੀ ਆ ਜਿਹੜਾ ਉਹ ਮਸਲਾ ਅਜੇ ਉੱਥੇ ਦਾ ਉੱਥੇ ਹੀ ਆ।
0: ਉੱਥੇ ਹੀ ਆ, ਚੀਮਾ ਸਾਹਿਬ ਡਾਕਟਰ ਸਾਹਿਬ ਆ ਗਏ, ਫੇਰ ਕਰਦੇ ਆ ਜੀ ਇਹਨੂੰ ਨਿਬੇੜਦੇ ਆ। ਲਓ ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਤੁਹਾਡਾ, ਸਤਿ ਸ੍ਰੀ ਅਕਾਲ ਅਗੇਨ। ਤੇ ਡਾਕਟਰ ਸਾਹਿਬ ਪਹੁੰਚ ਗਏ ਜੀ। ਦੋਸਤੋ ਮੈਂ ਹਰ ਵਾਰੀ ਬੇਨਤੀ ਕਰਦਾ ਹੁੰਦਾ ਕਿ ਪ੍ਰੋਗਰਾਮ ਨੂੰ ਬਹੁਤ ਨੇੜੇ ਹੋ ਕੇ ਸੁਣਿਆ ਕਰੋ, ਡਾਕਟਰ ਸਾਹਿਬ ਦਾ ਪ੍ਰੋਗਰਾਮ ਬਹੁਤ ਲਾਹੇਵੰਦ ਆ ਔਰ ਇਹ ਬੜਾ ਜ਼ਰੂਰੀ। ਫੇਸਬੁੱਕ ਤੇ ਵੀ ਲਾਈਵ ਹੁੰਦੇ ਆ, ਤੁਸੀਂ ਪਲੀਜ਼ ਕਮੈਂਟ ਲਾਈਕ ਕਰਿਆ ਕਰੋ ਤਾਂ ਕਿ ਉਹਨਾਂ ਨੂੰ ਪਤਾ ਲੱਗਦਾ ਰਹੇ ਕਿੰਨੇ ਕੁ ਲੋਕ ਜਿਹੜੇ ਆ ਉਹਨਾਂ ਨੂੰ ਸੁਣਦੇ ਆ। ਬੜੀ ਮਿਹਰਬਾਨੀ ਡਾਕਟਰ ਸਾਹਿਬ, ਆਓ ਜੀ। ਸਤਿ ਸ੍ਰੀ ਅਕਾਲ, ਚੀਮਾ ਸਾਹਿਬ ਵੀ ਨਾਲ ਨੇ ਜੀ।
2: ਹਾਂਜੀ
1: ਡਾਕਟਰ ਸਾਹਿਬ ਜੀ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ ਖੱਕ ਸਾਹਿਬ, ਸਤਿ ਸ੍ਰੀ ਅਕਾਲ ਚੀਮਾ ਸਾਹਿਬ
1: ਜੀ,
2: ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਘੀ ਸਤਿ ਸ੍ਰੀ ਅਕਾਲ। ਪਰ ਅੱਜ ਦਾ ਪ੍ਰੋਗਰਾਮ ਮੇਰਾ ਹਿੰਦੀ ਦੇ ਵਿੱਚ ਹੈ, ਮੈਂ ਕੱਲ ਪ੍ਰੋਗਰਾਮ ਹਿੰਦੀ ਚ ਕਰਨਾ ਸੀ, ਨਹੀਂ ਕਰ ਸਕਿਆ।
0: ਕੋਈ ਗੱਲ ਨਹੀਂ,
2: ਸੋ ਹਿੰਦੀ ਸੁਣਨੇ ਵਾਲੇ ਤਮਾਮ ਸ਼ਰੋਤਾਓਂ ਕੋ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਕੀ ਓਰ ਸੇ ਬੜੇ ਪਿਆਰ ਔਰ ਸਤਿਕਾਰ ਸੇ ਸਤਿ ਸ਼੍ਰੀ ਅਕਾਲ। ਮੈਂ ਹਾਜ਼ਰ ਹੂੰ ਆਪਕਾ ਰੋਜ਼ਾਨਾ ਕਾ ਸ਼ੋ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੇਕਰ। ਐਸਾ ਕਿ ਆਪ ਜਾਣਤੇ ਹੈ ਕਿ ਇਸ ਸੀਰੀਜ਼ ਮੇ ਹਮ ਲੋਗ ਜੀਵਨ ਸੇ ਜੀਵਨ ਕੀ ਉਤਪਤੀ ਕੈਸੇ ਹੋਈ, ਕੈਸੇ ਕੈਸੇ ਯੇ ਜੀਵਨ ਚਲਾ, ਕੌਣ ਕੌਣ ਸੀ ਮੁਸੀਬਤੇ, ਕੌਣ ਕੌਣ ਸੀ ਬਿਮਾਰੀਆਂ, ਕੌਣ ਕੌਣ ਸੇ ਹਰਡਲ ਇਸ ਜੀਵਨ ਕੇ ਰਸਤੇ ਮੇ ਆਏ, ਕੈਸੇ ਯੇ ਬਣਾ ਥਾ, ਕੈਸੇ ਮਾਂ ਕੇ ਪੇਟ ਮੇ ਰਹਾ ਥਾ, ਕਿਤਨੀ ਦੇਰ ਰਹਾ ਥਾ, ਔਰ ਉਸਮੇ ਕਿਆ ਕਿਆ ਡਿਵੈਲਪਮੈਂਟ ਹੋਈ ਥੀ, ਕਿਆ ਕਿਆ ਪ੍ਰੋਬਲਮਸ ਆਈ ਥੀ, ਫਿਰ ਕੈਸੇ ਯੇ ਮਾਂ ਕੇ ਪੇਟ ਸੇ ਬਾਹਰ ਆਇਆ, ਜਿਸਕੋ ਹਮਨੇ ਲੇਬਰ ਕਹਾ ਥਾ, ਉਸਕੇ ਬਾਰੇ ਮੇ ਪੂਰੀ ਜਾਣਕਾਰੀ ਮੈਨੇ ਆਪਕੋ ਦੀ। ਉਸਕੇ ਬਾਅਦ ਨਵਜੀਵਨ ਕੀ ਯਾਤਰਾ ਸ਼ੁਰੂ ਹੋਈ, ਔਰ ਨਵਜੀਵਨ ਕੀ ਯਾਤਰਾ ਹਮਨੇ ਇੱਕ ਸਾਲ ਤੱਕ ਚਾਲੂ ਰੱਖੀ, ਔਰ ਉਸਕੇ ਬਾਅਦ ਇਸ ਇੱਕ ਸਾਲ ਮੇ ਕਿਆ ਕਿਆ ਡਿਵੈਲਪਮੈਂਟ ਹੋਈ ਜੀਵਨ ਮੇ ਵੋ ਪੂਰੀ ਮੈਨੇ ਆਪ ਸਭ ਲੋਕੋ ਬਤਾਈ ਥੀ, ਔਰ ਕਿਆ ਹਮੇ ਕਰਨਾ ਹੈ, ਕੈਸੇ ਇਸਕਾ ਬਚਾਓ ਕਰਨਾ ਹੈ, ਕਿਆ ਕਿਆ ਵੈਕਸੀਨੇਸ਼ਨ ਕਾ ਪ੍ਰੋਸੈਸ ਕੈਸੇ ਕੈਸੇ ਚਲਾ, ਯੇ ਸਭ ਚੀਜ਼ੇ ਇਨ ਪ੍ਰੋਗਰਾਮੋ ਮੇ ਹਮ ਆਪਕੇ ਸਾਹਮਣੇ ਰੱਖਤੇ ਆਏ ਹਾਂ। ਔਰ ਉਸਕੇ ਬਾਅਦ ਹਮਨੇ ਯੇ ਕਹਾ ਕਿ ਇੱਕ ਸਾਲ ਕੇ ਬਾਅਦ ਇੱਕ ਟਾਈਟਲ ਬਦਲ ਗਿਆ, ਔਰ ਉਸ ਟਾਈਟਲ ਕੋ ਹਮਨੇ ਨਾਮ ਦਿਆ ਥਾ ਟੋਡਲਰਸ। ਟੋਡਲਰਸ ਏਜ ਕੋ ਹਮਨੇ ਇੱਕ ਸੇ ਬਾਅਦ ਪਾਂਚ ਸਾਲ ਤੱਕ ਚਾਲੂ ਰੱਖਾ, ਔਰ ਉਸਕੇ ਬਾਅਦ ਇਸ ਟੋਡਲਰ ਏਜ ਮੇ ਵੀ ਬਹੁਤ ਸਾਰੀ ਵਹੀ ਮੁਸੀਬਤੇ, ਵਹੀ ਬਿਮਾਰੀਆਂ ਕੰਟੀਨਿਊ ਰਹੀ ਜੋ ਨਵਜੀਵਨ ਕੇ ਸਮੇਂ ਮੇ ਇਸ ਜੀਵਨ ਕੇ ਸਾਥ ਘਟੀ ਥੀ, ਔਰ ਉਨਕਾ ਕਿਆ ਕਿਆ ਉਪਚਾਰ ਉਪਰਾਲਾ ਹਮ ਲੋਗ ਕਰ ਰਹੇ ਥੇ ਵੋ ਅਭੀ ਚਾਲੂ ਥਾ। ਔਰ ਉਸਕੇ ਬਾਅਦ ਔਰ ਬਹੁਤ ਸੀ ਨਈ ਪ੍ਰੋਬਲਮਸ ਇਸ ਮੇ ਸ਼ਾਮਲ ਹੋ ਜਾਤੀ ਹੈ, ਉਨਕੇ ਬਾਰੇ ਮੇ ਪੂਰਾ ਵੇਰਵਾ ਮੈਨੇ ਆਪ ਸਭ ਲੋਕੋ ਬਤਾਇਆ ਥਾ, ਔਰ ਮੈਨੇ ਯੇ ਕਹਾ ਥਾ ਕਿ ਯੇ ਜੋ ਪ੍ਰੋਟੈਕਸ਼ਨ ਵਾਲਾ ਪ੍ਰੋਗਰਾਮ ਥਾ ਹਮਾਰਾ, ਜਿਸਕੋ ਹਮਨੇ ਵੈਕਸੀਨੇਸ਼ਨ ਕਹਾ, ਉਸ ਪ੍ਰੋਟੈਕਸ਼ਨ ਵਾਲੇ ਪ੍ਰੋਗਰਾਮ ਕੋ ਹਮਨੇ 14 ਸਾਲ ਤੱਕ ਕੰਟੀਨਿਊ ਕੀਆ, ਜਿਸਕੋ ਹਮ ਲੋਗ ਬੋਲਤੇ ਹੈ ਬੂਸਟਰ ਡੋਜ਼। ਤੋ ਬੂਸਟਰ ਡੋਜ਼ ਦੇਣੇ ਕੇ ਬਾਅਦ ਹਮ ਲੋਗ ਥੋੜਾ ਸੰਤੁਸ਼ਟ ਹੋ ਜਾਤੇ ਹੈ, ਯਾ ਯੂੰ ਕਹੇ ਕਿ ਹਮ ਲੋਗ ਯੇ ਸਮਝਤੇ ਹੈ ਕਿ ਯੇ ਬਿਮਾਰੀਆਂ, ਕੋਈ ਬਹੁਤ ਸੀ ਬਿਮਾਰੀਆਂ ਐਸੀ ਹੈ ਨਾ ਜੋ ਉਮਰ ਕੇ ਹਿਸਾਬ ਸੇ ਆਤੀ। ਅਬ ਛੋਟੇ ਬੱਚੋ ਕੋ ਪ੍ਰੋਸਟੇਟ ਕੀ ਬਿਮਾਰੀ ਤੋ ਨਹੀਂ ਹੋਗੀ ਨਾ, ਬੜੋ ਕੋ ਹੀ ਹੋਗੀ ਨਾ, ਇਸੀ ਤਰ੍ਹਾਂ ਹੀ ਬਹੁਤ ਸੀ ਬਿਮਾਰੀਆਂ ਐਸੀ ਹੈ ਜੋ ਉਮਰ ਕੇ ਹਿਸਾਬ ਸੇ ਹੈ, ਔਰ ਉਸਕਾ ਵੀ ਵੇਰਵਾ ਮੈਨੇ ਏਕ ਪ੍ਰੋਗਰਾਮ ਮੇ ਆਪ ਸਭ ਲੋਗੋਂ ਕੋ ਦਿਆ ਥਾ ਕਿ ਕੁਛ ਕੇ ਬਿਮਾਰੀਆਂ ਏਜ ਕੇ ਸਾਥ ਬਦੀ ਹੋਈ ਹੈ ਵਹੀ ਪਰ ਰਹਿਤੀ ਹੈ। ਤੋ 14 ਸਾਲ ਕਹਿਣੇ ਕਾ ਮੇਰਾ ਮਤਲਬ ਯੇ ਥਾ ਕਿ ਇੱਕ ਤੋ ਹਮ ਯੇ ਸਮਝਤੇ ਹੈ ਕਿ ਕੁਛ ਕੇ ਬਿਮਾਰੀਆਂ ਜੋ ਜੀਵਨ ਸੇ ਬਚਪਨ ਸੇ ਰਿਲੇਟਡ ਹੈ, ਉਨਕਾ ਵੋ ਦੌਰ ਖਤਮ ਹੋ ਗਿਆ, ਉਨਕਾ ਵੋ ਸਮਾਂ ਖਤਮ ਹੋ ਗਿਆ, ਇਸ ਲਈ ਹਮ ਸੋਚਤੇ ਹੈ ਕਿ ਅਬ ਇਨ ਵੈਕਸੀਨੇਸ਼ਨ ਕੀ ਜ਼ਰੂਰਤ ਨਹੀਂ ਹੈ। ਦੂਸਰੀ ਬਾਤ ਯੇ ਕਿ ਯਹਾਂ ਤੱਕ ਪਹੁੰਚਦੇ ਪਹੁੰਚਦੇ ਵੋ ਹਮਾਰਾ ਉਮਰ ਕਾ ਫੇਜ਼ ਨਿਕਲ ਗਿਆ, ਔਰ ਇਸਕੇ ਬਾਅਦ ਯੇ ਜੋ ਬੂਸਟਰ ਡੋਜ਼ ਹਮ ਲਗਾਤੇ ਹੈ, ਹਮ ਯੇ ਸਮਝਤੇ ਹੈ ਕਿ ਇਸਕੀ ਕੰਸਨਟ੍ਰੇਸ਼ਨ ਯਾ ਇਸਕੀ ਪ੍ਰੋਟੈਕਸ਼ਨ ਇਸ ਜੀਵਨ ਕੇ ਲਈ ਅਬ ਆਗੇ ਜਾਣੇ ਵਾਲੇ ਕਾਫੀ ਸਮੇਂ ਲੰਬੇ ਤੱਕ ਰਹੇਗੀ। ਹਾਂ ਉਸਮੇ ਮੈਨੇ ਯੇ ਵੀ ਬਤਾਇਆ ਥਾ ਕਿ ਕੁਛ ਕਿਸ ਤਰ੍ਹਾਂ ਕੀ ਬਿਮਾਰੀਆਂ ਵੀ ਹੈ ਜੋ ਜੀਵਨ ਮੇ ਦੁਬਾਰਾ ਵੀ ਆ ਜਾਤੀ ਹੈ, ਲੇਕਿਨ ਹਮ ਲੋਗ ਯੇ ਸਮਝਤੇ ਹੈ ਦੁਬਾਰਾ ਆ ਜਾਣੇ ਕਹਿਣੇ ਸੇ ਮਤਲਬ ਯੇ ਹੈ ਕਿ ਜੋ ਕਾਜ਼ੇਟਿਵ ਫੈਕਟਰ ਹਮ ਸਮਝਤੇ ਹੈ ਮਟੀਰੀਅਲਿਸਟਿਕ ਹੋਤੇ ਹੋਏ, ਮਟੀਰੀਅਲਿਸਟਿਕ ਕਹਿਣੇ ਸੇ ਮਤਲਬ ਕਿ ਮਾਡਰਨ ਮੈਡੀਕਲ ਸਾਇੰਸ ਯੇ ਸਮਝਤੀ ਹੈ ਕਿ ਬਿਮਾਰੀਓ ਕੇ ਕਾਰਨ ਮਟੀਰੀਅਲ ਹੈ ਜੋ ਹਮ ਨਹੀਂ ਸਮਝਤੇ, ਹੋਮਿਓਪੈਥਿਕ ਕੇ ਤੌਰ ਪਰ ਹਮ ਨਹੀਂ ਸਮਝਤੇ ਇਸ ਚੀਜ਼ ਕੋ, ਲੇਕਿਨ ਹਮ ਜੋ ਮਾਡਰਨ ਮੈਡੀਕਲ ਸਾਇੰਸ ਕੇ ਆਧਾਰ ਪਰ ਹਮ ਸਮਝਤੇ ਹੈ ਕਿ ਬਿਮਾਰੀਆਂ ਪੈਦਾ ਕਰਨੇ ਵਾਲੇ ਜੋ ਕਾਰਨ ਹੈ ਨਾ ਵੋ ਮਟੀਰੀਅਲ ਹੈ। ਤੋ ਵੋ ਮਟੀਰੀਅਲ ਕਾਰਨ ਜੋ ਹੈ ਹਮ ਯੇ ਸਮਝਤੇ ਹੈ ਕਿ ਕਈ ਬਾਰ ਏਕ ਬਾਰ ਜੀਵਨ ਮੇ ਆਨੇ ਕੇ ਬਾਅਦ ਸ਼ਰੀਰ ਮੇ ਲੇਟੈਂਟ ਸਟੇਜ ਮੇ ਪੜੇ ਰਹਤੇ ਹੈ, ਔਰ ਫਿਰ ਕਭੀ ਜ਼ਿੰਦਗੀ ਮੇ ਦੁਬਾਰਾ ਉਸੀ ਤਰ੍ਹਾਂ ਕਾ ਐਕਸਪੋਜ਼ਰ ਹੋ ਗਿਆ ਤੋ ਫਿਰ ਦੁਬਾਰਾ ਕਈ ਬਾਰ ਉਸੀ ਤਰ੍ਹਾਂ ਕੀ ਪ੍ਰੋਬਲਮ ਜੋ ਹੈ ਉਸਮੇ ਆ ਸਕਤੀ ਹੈ, ਔਰ ਯੇ ਹਮਨੇ ਆਪ ਸੇ ਕਹਾ ਥਾ, ਔਰ ਉਸਕਾ ਹਮਨੇ ਕਹਾ ਕਿ ਜਬ ਐਸਾ ਹੋਤਾ ਹੈ ਤੋ ਫਿਰ ਹਮ ਉਸਕਾ ਨਾਮ ਬਦਲ ਦੇਤੇ ਹੈ, ਹਮ ਕਹਤੇ ਹੈ ਕਿ ਭਾਈ ਨਹੀਂ ਇਸਕਾ ਨਾਮ ਅਬ ਮੀਜ਼ਲਸ ਨਹੀਂ ਰਹਾ, ਇਸਕਾ ਨਾਮ ਪੌਕਸ ਨਹੀਂ ਰਹਾ, ਇਸਕਾ ਨਾਮ ਵੈਰੀਸੇਲਾ ਨਹੀਂ ਰਹਾ, ਹਮ ਕਹਤੇ ਹੈ ਕਿ ਯੇ ਸ਼ਿੰਗਲਸ ਹੋ ਗਈ ਹੈ। ਤੋ ਇਸ ਤਰ੍ਹਾਂ ਬਹੁਤ ਸੀ ਬਿਮਾਰੀਆਂ ਐਸੀ ਵੀ ਹੈ ਜੋ ਆਪਣਾ ਨਾਮ ਉਸਕਾ ਹਮ ਚੇਂਜ ਕਰ ਦੇਤੇ ਹੈ, ਲੇਕਿਨ ਉਸਕੇ ਜੋ ਕਾਜ਼ੇਟਿਵ ਮਟੀਰੀਅਲ ਫੈਕਟਰ ਹੈ ਨਾ ਉਹ ਵਹੀ ਰਹਤੇ ਹੈ। ਮੈਡੀਕਲ ਸਾਇੰਸ ਯੇ ਸਮਝਤੀ ਹੈ ਕਿ ਬਿਮਾਰੀਓ ਕੇ ਕਾਰਨ ਮਟੀਰੀਅਲ ਹੈ ਜੋ ਹਮ ਨਹੀਂ ਸਮਝਤੇ, ਹੋਮਿਓਪੈਥਿਕ ਕੇ ਤੌਰ ਪਰ ਹਮ ਨਹੀਂ ਸਮਝਤੇ ਇਸ ਚੀਜ਼ ਕੋ, ਲੇਕਿਨ ਹਮ ਜੋ ਮਾਡਰਨ ਮੈਡੀਕਲ ਸਾਇੰਸ ਕੇ ਆਧਾਰ ਪਰ ਹਮ ਸਮਝਤੇ ਹੈ ਕਿ ਬਿਮਾਰੀਆਂ ਪੈਦਾ ਕਰਨੇ ਵਾਲੇ ਜੋ ਕਾਰਨ ਹੈ ਨਾ ਵੋ ਮਟੀਰੀਅਲ ਹੈ। ਤੋ ਵੋ ਮਟੀਰੀਅਲ ਕਾਰਨ ਜੋ ਹੈ ਹਮ ਯੇ ਸਮਝਤੇ ਹੈ ਕਿ ਕਈ ਬਾਰ ਏਕ ਬਾਰ ਜੀਵਨ ਮੇ ਆਨੇ ਕੇ ਬਾਅਦ ਸ਼ਰੀਰ ਮੇ ਲੇਟੈਂਟ ਸਟੇਜ ਮੇ ਪੜੇ ਰਹਤੇ ਹੈ, ਔਰ ਫਿਰ ਕਭੀ ਜ਼ਿੰਦਗੀ ਮੇ ਦੁਬਾਰਾ ਉਸੀ ਤਰ੍ਹਾਂ ਕਾ ਐਕਸਪੋਜ਼ਰ ਹੋ ਗਿਆ ਤੋ ਫਿਰ ਦੁਬਾਰਾ ਕਈ ਬਾਰ ਉਸੀ ਤਰ੍ਹਾਂ ਕੀ ਪ੍ਰੋਬਲਮ ਜੋ ਹੈ ਉਸਮੇ आ सकती हैं, और ये हमने आपसे कहा, और उसका हमने कहा कि जब ऐसा होता है तो फिर हम उसका नाम बदल देते हैं। हम कहते हैं कि भाई नहीं, इसका नाम अब मीजल्स नहीं रहा, इसका नाम पॉक्स नहीं रहा, इसका नाम वेरिसेला नहीं रहा, हम कहते हैं कि ये शिंगल्स हो गई है। तो इस तरह बहुत सी बीमारियां ऐसी भी हैं जो अपना नाम उसका हम चेंज कर देते हैं, लेकिन उसके जो कॉजेटिव मटेरियल फैक्टर है ना, वो वही रहते हैं। तो इस तरह की बातें भी मैंने आप सब के सामने की थी।

ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਦੋਸਤੋ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਕੱਖ, ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ। ਸੋ ਇੱਕ ਗੀਤ ਦੇ ਨਾਲ ਸ਼ੁਰੂਆਤ ਕਰਦੇ ਹਾਂ, ਅੱਜ ਪ੍ਰੋਗਰਾਮ ਥੋੜਾ ਜਿਹਾ ਲੇਟ ਹੋਇਆ। ਤੇ ਪਹਿਲਾ ਗੀਤ ਆਪਾਂ ਲਾਉਂਦੇ ਹਾਂ ਜੀ, ਮਾਨਕ ਸਾਹਿਬ ਦਾ ਲਾਉਂਦੇ ਹਾਂ। ਲਓ ਜੀ।

ਦੋਸਤੋ ਸਤ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਨਿਊਜਰਸੀ ਸਟੂਡੀਓ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਹੱਕ ਪ੍ਰਵਾਸ ਰੇਡੀਓ ਫਰੈਂਕਫਰਟ ਜਰਮਨੀ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਕੁਛ ਗਾਣਿਆਂ ਨਾਲ ਤੇ ਕੁਛ ਟਾਈਮ ਆਪਾਂ ਗੀਤ ਗਾਣੇ ਸੁਣਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਵਰਲਡ ਦੀਆਂ ਦੁਨੀਆਂ ਦੀਆਂ ਖ਼ਬਰਾਂ ਵੱਲ ਚੱਲਾਂਗੇ ਅੱਧਾ ਘੰਟਾ ਤੇ ਇੱਕ ਘੰਟੇ ਦਾ ਸ਼ੋਅ ਜਿਹੜਾ ਹੁੰਦਾ ਉਹ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਸਰੀਰ ਸੰਬੰਧੀ ਜਾਣਕਾਰੀਆਂ ਦਿੰਦੇ ਨੇ ਲੜੀਵਾਰ ਇੱਕ ਪ੍ਰੋਗਰਾਮ ਉਹਨਾਂ ਨੇ ਚਾਲੂ ਕੀਤਾ ਹੋਇਆ ਉਹ ਜਿੱਥੋਂ ਜਿੱਥੋਂ ਲੰਘ ਰਹੇ ਨੇ ਉਹਦੇ ਬਾਰੇ ਸਾਰੀਆਂ ਜਾਣਕਾਰੀਆਂ ਹੁੰਦੀਆਂ ਤੇ ਉਹ ਪ੍ਰੋਗਰਾਮ ਹੋਏਗਾ ਤੇ ਪਹਿਲਾਂ ਆਪਾਂ ਪਿਆਰੇ ਪਿਆਰੇ ਇੱਕ ਦੋ ਗੀਤ ਸੁਣਦੇ ਹਾਂ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਅਗਲਾ ਪ੍ਰੋਗਰਾਮ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਪਹਿਲਾ ਜਿਹੜਾ ਕੁਆਲੀ ਆ ਗੀਤ ਆ ਉਹ ਤੁਹਾਡੇ ਨਾਲ

ਦੋਸਤੋ ਅਗਲਾ ਗੀਤ ਆਪਾਂ ਸੁਣਦੇ ਹਾਂ ਜੀ, ਦਿਲ ਹੀ ਉਦਾਸ ਹੈ ਬਾਕੀ ਸਭ ਖੈਰ ਹੈ। ਕਲਾਕਾਰ ਦਾ ਨਾਂ ਤੁਸੀਂ ਸਮਝ ਗਏ ਹੋ, ਬਹੁਤ ਵੱਡਾ ਨਾਂ ਹੈ ਹੰਸਰਾਜ ਜੀ ਹੰਸ।

ਦੋਸਤੋ ਲਾਸਟ ਗੀਤ ਫਿਰ ਆਪਾਂ ਚੱਲਾਂਗੇ ਜੀ ਖਬਰਾਂ ਵੱਲ। ਲਾਸਟ ਗੀਤ ਹੈਗਾ ਬਹੁਤ ਸਤਿਕਾਰਯੋਗ ਸਵਰਗਵਾਸੀ ਸਰਦੂਲ ਸਿਕੰਦਰ ਸਾਹਿਬ, ਠੋਕਰਾਂ।

0: ਲੋ ਦੋਸਤੋ ਮਿੱਤਰੋ ਪਿਆਰਿਓ ਸਾਥੀਓ ਸਤਿ ਸ਼੍ਰੀ ਅਕਾਲ ਅਗੇਨ ਸ਼ੁਕਰੀਆ ਲੋ ਜੀ ਆਪਾਂ ਟਾਈਮ ਹੋ ਗਿਆ ਮਿੰਟ ਉੱਪਰ ਹੀ ਹੋ ਗਏ ਪੰਜ ਅਸੀਂ ਗਾਣੇ ਏਡੇ ਪਿਆਰੇ ਲੱਗੇ ਸੋ ਲੋ ਆਪਾਂ ਖਬਰਾਂ ਵੱਲ ਚੱਲਦੇ ਜੀ ਸਾਡੇ ਨਾਲ ਬੜੇ ਸਤਿਕਾਰਯੋਗ ਸਾਡੇ ਵੱਡੇ ਵੀਰ ਜੁੜ ਗਏ ਨੇ ਜੀ ਲਾਲ ਸਿੰਘ ਚੀਮਾ ਸਾਹਿਬ ਫਰਿਜ਼ਨੋ ਕੈਲੀਫੋਰਨੀਆ ਤੋਂ ਤੇ ਉਹਨਾਂ ਦੇ ਨਾਲ ਆਪਾਂ ਅੱਜ ਦੀ ਗੱਲਬਾਤ ਕਰਦੇ ਹਾਂ ਉਹਨਾਂ ਕੋਲੋਂ ਪੁੱਛਦੇ ਹਾਂ ਜੀ ਕੀ ਹੋ ਰਿਹਾ ਦੁਨੀਆਂ ਦੇ ਵਿੱਚ ਜਿਸ ਤਰ੍ਹਾਂ ਹਰ ਰੋਜ਼ ਜਦੋਂ ਵੀ ਪ੍ਰੋਗਰਾਮ ਕਰੀਦਾ ਉਹਨਾਂ ਦਾ ਯੋਗਦਾਨ ਬਹੁਤ ਵੱਡਾ ਹੁੰਦਾ ਖਬਰਾਂ ਦੀ ਤਿਆਰੀ ਕਰਦੇ ਨੇ ਤੇ ਉਸ ਤੋਂ ਬਾਅਦ ਡਾਕਟਰ ਸਾਹਿਬ ਚੀਮਾ ਸਾਹਿਬ ਆਜੋ ਜੀ ਸਤਿ ਸ੍ਰੀ ਅਕਾਲ ਵੈਲਕਮ ਜੀ ਆਇਆਂ ਨੂੰ
1: ਜੀ ਖਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰਾਂ ਨੂੰ ਤੇ ਆਪਣੇ ਖਾਸ ਜਿਹੜੇ ਬਹੁਤ ਵਧੀਆ ਪ੍ਰੋਗਰਾਮ ਜਿਹਦੇ ਕਰਕੇ ਸਾਡਾ ਬੜਾ ਤਰੱਕੀ ਕਰ ਰਿਹਾ ਡਾਕਟਰ ਸਾਹਿਬ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਉਹਨਾਂ ਦਾ ਵੀ ਮੈਂ ਸ਼ੁਕਰੀਆ ਵੀ ਅਦਾ ਕਰਦਾ ਤੇ ਉਹਨਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਆਉਣ ਦਾ ਸਵਾਗਤ ਵੀ ਹੈ ਤੇ ਗੱਲਬਾਤ ਖਕ ਸਾਹਿਬ ਜੀ ਇਸ ਤਰ੍ਹਾਂ ਹੈ ਕਿ ਹਰ ਤਕਰੀਬਨ ਹਰ ਇੱਕ ਦੁਨੀਆਂ ਦਾ ਦੇਸ਼ ਹੈ ਜਿਹੜਾ ਉੱਥੇ ਜਿਹੜੀ ਹੇਰਾ ਫੇਰੀ ਹੈ ਠੱਗੀ ਧੋਖਾ ਇਹ ਮੇਰਾ ਖਿਆਲ ਆ ਵੀ ਸ਼ਾਇਦ ਹੀ ਇਸ ਧਰਤੀ ਉੱਤੇ ਕੋਈ ਦੇਸ਼ ਐਸਾ ਹੋਵੇ ਜਿੱਥੇ ਨਾ ਹੁੰਦਾ ਹੋਵੇ ਕਿਤੇ ਥੋੜਾ ਤੇ ਕਿਤੇ ਬਹੁਤਾ
0: ਕੁਛ ਕੰਟਰੀਆਂ ਤੇ ਐਸੀਆਂ ਵਾ ਕਿ ਜਿੱਥੇ ਕਰੋੜਾਂ ਅਰਬਾਂ ਰੁਪਈਆ ਲਾ ਕੇ ਚੀਮਾ ਸਾਹਿਬ ਉਹ ਬਣਦੇ ਆ ਚੌਧਰੀ ਲੀਡਰ ਬਣਦੇ ਆ ਜਾਂ ਜੋ ਵੀ ਵੱਡੇ ਲੀਡਰ ਬਣਦੇ ਸਰਕਾਰਾਂ ਚਲਾਉਂਦੇ ਆ ਜਿਹਨਾਂ ਕਰੋੜਾਂ ਰੁਪਈਆ ਦਿੱਤਾ ਹੋਵੇ ਹੁਣ ਉਹ ਦੇਖਿਆ ਹੋਣਾ ਕਿ ਤੁਸੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ 7-6 ਜਾਣੇ ਜਿਹੜੇ ਹੈਗੇ ਆ ਉਹ ਸਾਰੇ ਮਿਲੀਅਨੇਅਰ ਸੀ ਜੀ
1: ਬਿਲਕੁਲ
0: ਉਹ ਸਾਰੇ ਦੇ ਸਾਰੇ ਚੀਮਾ ਸਾਹਿਬ ਹੁਣ ਜਦੋਂ ਉਹਨਾਂ ਦੇਖਿਆ ਕਿ ਆਮ ਆਦਮੀ ਪਾਰਟੀ ਦਾ ਤੇ ਬੇੜਾ ਡੁੱਬ ਰਿਹਾ ਪਹਿਲਾਂ ਛਾਲ ਮਾਰ ਜੋ ਡੁੱਬਣ ਤੋਂ ਪਹਿਲਾਂ ਤੇ ਉਹ ਭੱਜ ਕੇ ਜਾ ਕੇ
1: ਦੂਜੀਆਂ ਪਾਰਟੀਆਂ ਦੇ ਨਾਲ ਜਾਂਦੇ ਆ
0: ਬਿਲਕੁਲ ਜਾ ਰਲੇ ਪਹਿਲਾਂ ਉਹਨਾਂ ਨੇ ਹੁਣ ਪਤਾ ਨੀ ਕਿੰਨਾ ਕੁ ਪੈਸਾ ਉਹਨਾਂ ਦੇ ਕੋਲੋਂ ਨਿਚੋੜਿਆ ਹੋਇਆ ਸੀਟਾਂ ਦੇਣ ਲਈ ਰਾਜ ਸਭਾ ਦੀਆਂ ਸੀਟਾਂ ਤੇ ਮੁਫ਼ਤ ਦੇ ਵਿਚ ਤੇ ਜੇ ਕਰਨੇ ਹੁੰਦੇ ਚਾਹੀਦਾ ਤੇ ਇਹ ਸੀ ਜੀਮਾ ਸਾਹਿਬ ਇਹਨਾਂ ਨੂੰ ਕਿ ਆਪਣੇ ਵਲੰਟੀਅਰ ਜਿਹੜੇ ਵਿਚਾਰੇ ਕਈਆਂ ਸਾਲਾਂ ਤੋਂ ਦਰੀਆਂ ਵਿਛਾਉਂਦੇ ਫਿਰਦੇ ਤੁਹਾਡੇ ਲਈ
1: ਉਹਨਾਂ
0: ਨੂੰ ਚਾਂਸ ਦਿੱਤਾ ਜਾਂਦਾ ਪਰ ਚੱਕਰ ਤੁਹਾਡੇ ਵਾਲੀ ਗੱਲ ਸਹੀ ਹੈ ਕਿ ਸਾਰੀ ਖੇਲ ਹੀ ਜੇ ਇਹ ਪੈਸੇ ਦੀ ਹੈ ਜੀ
1: ਬਿਲਕੁਲ ਬਿਲਕੁਲ ਤੇ ਇਸੇ ਤਰ੍ਹਾਂ ਦੀ ਗੱਲਬਾਤ ਖਕ ਸਾਹਿਬ ਜੀ ਆ ਹੰਗਰੀ ਮੁਲਕ ਆ ਦੇਖੋ ਉਹ ਕਾਫੀ ਰੂਸ ਪੱਖੀ ਸੀਗਾ ਤੇ ਉਹਦੇ ਵਿਚ ਜਿਹੜੀ ਪਹਿਲੀ ਗੌਰਮੈਂਟ ਸੀਗੀ ਨਾ ਉਹਨੇ ਜਿਹੜਾ ਤੁਹਾਨੂੰ ਪਤਾ ਵੀ ਯੂਕਰੇਨ ਦੇ ਵਿਚ ਵੀ ਕਰਪਸ਼ਨ ਦਾ ਬਹੁਤ ਰੌਲਾ ਪੈ ਰਿਹਾ ਉਦੋਂ ਤੋਂ ਹੀ ਜਿਹੜਾ ਇਧਰੋਂ ਬਾਹਰੋਂ ਦੇਸ਼ਾਂ ਚ ਪੈਸਾ ਜਾਂਦਾ ਉਹ ਫਿਰ ਤੁਹਾਨੂੰ ਪਤਾ ਵੀ ਲੋਕ ਆਪਣੀਆਂ ਜੇਬਾਂ ਭਰਨ ਲੱਗ ਜਾਂਦੇ ਨਾ ਤੇ ਉਸ ਮਸਲੇ ਦੇ ਵਿਚ ਖਕ ਸਾਹਿਬ ਜਿਹੜੀ ਪਹਿਲੀ ਗੌਰਮੈਂਟ ਸੀ ਨਾ ਹੰਗਰੀ ਦੀ ਉਹ ਸੀ ਰੂਸ ਪੱਖੀ ਗੌਰਮੈਂਟ ਤੇ ਉਹਨਾਂ ਨੇ ਇਨ੍ਹਾਂ ਦਾ ਪੈਸਾ ਕੋਈ 82 ਮਿਲੀਅਨ ਡਾਲਰ ਤੇ ਸੋਨਾ ਆ ਜਿਹੜਾ ਉਹ ਦੱਸਿਆ ਨਹੀਂ ਗਿਆ ਇਹ ਜਿਹੜਾ ਉਹਨਾਂ ਨੇ ਸੀਜ਼ ਕਰ ਲਿਆ ਸੀਗਾ ਬੈਂਕ ਚੋਂ ਉਹ ਬੈਂਕ ਦਾ ਨਾਂ ਹੈਗਾ ਔਸ਼ਾ ਬੈਂਕ ਔਸ਼ਾਦ ਬੈਂਕ ਉਹਦਾ ਨਾਂ ਹੈਗਾ ਬੈਂਕ ਦਾ ਤੇ ਉਹਦੇ ਵਿਚੋਂ ਹੰਗਰੀ ਦੀ ਗਵਰਨਮੈਂਟ ਆ ਜਿਹੜੀ ਉਹਨਾਂ ਨੇ ਦੇਖਿਆ ਵੀ ਪੈਸਾ ਅਮਰੀਕਾ ਵੱਲੋਂ ਜਾਂ ਜਿਹੜੇ ਯੂਰੋਪੀਅਨ ਦੂਸਰੇ ਕੰਟਰੀ ਹੈਗੇ ਆ ਉਹਨਾਂ ਵੱਲੋਂ ਜਰਮਨ ਵਗੈਰਾ ਇੰਗਲੈਂਡ ਜਾਂ ਜਿੰਨੇ ਜਿੱਦੋਂ ਵੀ ਪੈਸਾ ਜਾਂਦਾ ਸੀਗਾ ਤੇ ਉਹ ਯੂਕਰੇਨ ਦੇ ਵਿਚ ਕਰਪਸ਼ਨ ਬਹੁਤ ਹੋਣ ਲੱਗ ਪਈ ਸੀ ਤੇ ਫੇਰ ਇਹ ਜਿਹੜੀ ਹੰਗਰੀ ਦੀ ਪਹਿਲੀ ਗਵਰਨਮੈਂਟ ਸੀ ਉਹਨਾਂ ਨੇ ਇਹ ਪੈਸਾ ਟਰੇਸ ਕਰਕੇ 82 ਮਿਲੀਅਨ ਡਾਲਰ ਜਿਹੜੇ ਸੀਗੇ ਉਹ ਕੈਸ਼ ਤੇ ਉਹਦੇ ਨਾਲ ਸੋਨਾ ਜਿਹੜਾ ਆ ਉਹ ਹੜੱਪ ਲਿਆ ਸੀਗਾ ਉਹਨਾਂ ਨੇ ਤੇ ਉਹ ਹੁਣ ਗਵਰਨਮੈਂਟ ਸੀ ਜਿਹੜੀ ਔਰਬਾਨ ਉਹਨੇ ਮੇਰਾ ਖਿਆਲ 15-16 ਸਾਲ ਉੱਥੇ ਦਾ ਰਿਹਾ ਪ੍ਰੈਜੀਡੈਂਟ ਉਹ ਹੀ ਫਿਰ ਇਸ ਵਾਰੀ ਹਾਰ ਹੋ ਗਈ ਤੇ ਉਹ ਜਿਹੜਾ ਨਵਾਂ ਹੁਣ ਪ੍ਰੈਜੀਡੈਂਟ ਆਇਆ ਉਥੋਂ ਦੀ ਗੌਰਮੈਂਟ ਨੇ ਇਹ ਜਿਹੜਾ ਉਹਨਾਂ ਦਾ ਸੋਨਾ ਸੀਗਾ ਯੂਕਰੇਨ ਦਾ ਤੇ ਜਿਹੜੇ ਉਹ 82 ਮਿਲੀਅਨ ਡਾਲਰ ਸੀਗਾ ਉਹ ਉਹਨਾਂ ਨੂੰ ਮੋੜ ਦਿੱਤਾ ਤੇ ਹੁਣ ਸ਼ਾਇਦ ਇਹਨਾਂ ਦੇ ਦੋਨਾਂ ਦੇਸ਼ਾਂ ਦੇ ਜਿਹੜੇ ਆਪਸ ਵਿਚ ਸੰਬੰਧ ਆ ਉਹ ਸ਼ਾਇਦ ਠੀਕ ਹੋ ਜਾਣ ਇਹਦੇ ਬਾਰੇ ਆਪਾਂ ਬਹੁਤਾ ਕਹਿ ਨਹੀਂ ਸਕਦੇ ਕਿਉਂਕਿ ਹਾਲਚਾਲ ਬਹੁਤ ਹੋ ਰਹੀ ਆ ਖਕ ਸਾਹਿਬ ਜੀ ਆਪਣੇ ਕੋਲ ਨਵੀਆਂ ਖਬਰਾਂ ਜਿਹੜੀਆਂ ਉਹ ਕਾਫੀ ਹੈਗੀਆਂ ਤੇ ਇਹਦੇ ਵਿਚ ਖਕ ਸਾਹਿਬ ਜੀ ਜਿਹੜਾ ਅਮਰੀਕਾ ਦੇ ਅਮਰੀਕਨ ਲੋਕ ਆ ਜਿਹੜੇ ਇਹ ਖਕ ਸਾਹਿਬ ਜੀ ਪੈਸੇ ਕਮਾਉਂਦੇ ਕਰਜ਼ਾ ਤੇ ਖਰਚ ਜ਼ਿਆਦਾ ਕਰਦੇ ਆ ਫਿਰ ਉਹ ਕਰਜ਼ੇ ਲੈਂਦੇ ਆ ਘਰ ਦਾ ਘਰ ਤੇ ਕਰਜ਼ਾ ਕਾਰ ਤੇ ਕਰਜ਼ਾ ਸਾਰਾ ਕੁਛ ਕਰਜ਼ੇ ਇਸ ਤਰ੍ਹਾਂ ਦੇ ਹੁੰਦੇ ਆ ਸੋ ਇਹ ਖਰਚਾ ਵੀ ਲੋਕਾਂ ਤੱਕ ਉਹ ਵੀ ਇਹੀ ਕੁਛ ਕਰ ਰਹੇ ਆ ਇਹਨੇ ਜਿਹੜੀ ਇਹਦੇ ਅੰਕੜੇ ਅੱਜ ਦੇ ਅੰਕੜਿਆਂ ਦੇ ਮੁਤਾਬਕ ਖਕ ਸਾਹਿਬ ਜੀ ਇਹ ਜਿਹੜਾ ਕਰਜ਼ਾ ਆ ਹੁਣ 37-38 ਟ੍ਰਿਲੀਅਨ ਡਾਲਰ ਅਮਰੀਕਾ ਦੀ ਗੌਰਮੈਂਟ ਦੇ ਵਿਚ ਸਿਰ ਤੇ ਇਹ ਕਰਜ਼ਾ ਚੜ ਗਿਆ ਹੁਣ ਖਕ ਸਾਹਿਬ ਜੀ ਅੱਜ ਦੀਆਂ ਜਿਹੜੀਆਂ ਖਬਰਾਂ ਆ ਉਹਦੇ ਮੁਤਾਬਕ ਜਿਹੜੀ ਖਬਰ ਬਾਹਰ ਆ ਰਹੀ ਆ ਉਹ ਕਹਿੰਦੇ ਕਿ ਇਹ ਕਰਜ਼ਾ ਅਮਰੀਕਾ ਤੋਂ ਮੁੜਨਾ ਹੀ ਨਹੀਂ ਮੁੜ ਹੀ ਨਹੀਂ ਸਕਦਾ। ਇਹ ਪਿਛਲੇ 10 ਸਾਲ ਪਹਿਲਾਂ ਵੀ ਰੌਲਾ ਪਿਆ ਸੀਗਾ ਇਹਨਾਂ ਦੀ ਸਟੇਟਾਂ ਇੱਕ ਦੁਖਰਿਆ ਜੋ ਜੀ ਉਹ ਕਹਿੰਦੇ ਸੀ ਵੀ ਜੇ ਸਟੇਟ ਸਾਰੀ ਕਿਸਾਨ ਹੀ ਕਰਜ਼ਾ ਹੋਊਗਾ, ਪਰ ਹੁਣ ਜਿਹੜਾ ਕਰਜ਼ਾ ਆ ਇਹ ਬਹੁਤ ਜ਼ਿਆਦਾ ਵੱਧ ਗਿਆ ਅਸਲੀ। ਇਹਦੇ ਤਕਰੀਬਨ 1889-80 ਤੋਂ ਜਦੋਂ ਤੇ ਮੁਲਕ 1788-80 ਤੋਂ ਇੱਥੇ ਦੀਆਂ ਗੱਲਾਂ ਉਹ ਕਈ ਵਾਰੀ ਤੁਹਾਨੂੰ ਅੰਕੜੇ ਜਿਹੜੇ ਪੂਰੇ ਯਾਦ ਨਹੀਂ ਰਹਿੰਦੇ ਸਾਲਾਂ ਦੇ, ਪਰ ਉਦੋਂ ਤੋਂ ਕਹਿੰਦੇ ਆ ਜਿਹੜਾ ਇਹ ਕਰਜ਼ਾ ਵੱਧਦਾ ਜਾ ਰਿਹਾ। ਤੇ ਲੇਟਲੀ ਆ ਜਿਹੜੇ ਪਿਛਲੇ 10-15-20 ਸਾਲ ਆ ਇਹਨਾਂ ਦੇ ਵਿੱਚ ਕਹਿੰਦੇ ਆ ਕਿ ਹਰ ਸਾਲ ਬਾਅਦ ਖੱਖ ਸਾਹਿਬ ਜੀ ਕਈ ਸਾਲਾਂ ਦੇ ਵਿੱਚ ਦੁੱਗਣਾ ਤੇ ਕਈ ਸਾਲਾਂ ਦੇ ਵਿੱਚ ਤਿੰਗਣਾ ਵੀ ਉਹ ਵੱਧ ਜਾਂਦਾ। ਤੇ ਇਹ ਹੁਣ ਜਿਹੜਾ ਕਰਜ਼ਾ 37-30 ਟ੍ਰਿਲੀਅਨ ਡਾਲਰ ਆ, ਇਹ ਕਹਿੰਦੇ ਅਮਰੀਕਾ ਦੀ ਗੌਰਮੈਂਟ ਦੇ ਬੱਸ ਦੀ ਗੱਲ ਨੀ ਕਿ ਇਹਨੂੰ ਉਹ ਮੋੜ ਸਕੇ। ਤੇ ਉਹਦੇ ਨਾਲ ਹੁਣ ਪਿਛਲੇ ਥੋੜੇ ਜਿਹੇ ਸਾਲਾਂ ਚ 8-10 ਸਾਲਾਂ ਤੁਹਾਨੂੰ ਪਤਾ ਵੀ ਪਹਿਲਾਂ ਅਮਰੀਕਾ ਦਾ ਜਿਹੜਾ ਕ੍ਰੈਡਿਟ ਇਹ ਹੁੰਦਾ ਸੀਗਾ, ਫਿਰ ਉਹੀ ਉਹ ਡੀਗ੍ਰੇਡ ਵੀ ਕਰ ਦਿੱਤਾ ਸੀਗਾ, ਉਹਦੇ ਨਾਲ ਤੁਹਾਡੇ ਤੇ ਵਿਆਜ ਆ ਜਿਹੜਾ ਉਹ ਜ਼ਿਆਦਾ ਲੱਗਦਾ। ਸੋ ਇਹ ਸੰਕਟ ਆ ਜਿਹੜਾ ਅਮਰੀਕਾ ਦੇ ਵਿੱਚ ਬੜੀ ਬੁਰੀ ਤਰ੍ਹਾਂ ਜਿਹੜੀ ਆ ਅਮਰੀਕਾ ਦੀ ਰਾਜਨੀਤੀ ਆ ਉਹਨੂੰ ਇਹਨੇ ਜਕੜਿਆ ਹੋਇਆ। ਤੇ ਹੁੰਦਾ ਤਾਂ ਇਹ ਖਾਲਸਾ ਸਾਹਿਬ ਜੀ ਅਕਸਰ ਪਰਜਾ ਸੇ ਰਹੀ ਆ ਕਰਜ਼ਾ ਗਵਰਨਮੈਂਟ ਦਾ ਕਾਹਲਾ ਹੁੰਦਾ ਉਹ ਤਾਂ
0: ਦੇਖੋ ਜੀ, ਇਹ ਹੁਣ ਇੰਨਾ ਕੁ ਮਹਿੰਗਾਈ ਆ, ਇੰਨਾ ਕੁ ਬੁਰਾ ਹਾਲ ਆ, ਤੇ ਗੈਸ ਦੇ ਪ੍ਰਾਈਸ ਕਿੱਥੇ ਚੱਲ ਗਏ, ਹਰ ਚੀਜ਼ ਜਿਹੜੀ ਆ ਉਹ ਮਹਿੰਗੀ ਹੋ ਰਹੀ ਆ ਅਮਰੀਕਾ ਦੇ ਵਿੱਚ। ਗਰੋਸਰੀ ਲੈ
1: ਬਿਲਕੁਲ
0: $100 ਦੇ ਵਿੱਚ ਉਹ ਇੱਕ ਨਿਕਾ ਜਿਹਾ ਬੈਗ ਨੀ ਹੁੰਦਾ ਇਹਨਾਂ ਸਟੋਰ ਵਾਲਿਆਂ ਦਾ, ਉਹਦੇ ਚ ਆ ਜਾਂਦਾ ਜੀ ਛੋਟੇ ਜਿਹੇ ਬੈਗ ਦੇ ਵਿੱਚ ਇੱਕ ਡਾਲਰ।
1: ਬਿਲਕੁਲ ਬਿਲਕੁਲ,
0: ਬੈਗ ਦਾ ਵੀ ਡਾਲਰ ਲੈਂਦੇ ਆ,
1: ਬੈਗ ਦਾ ਵੀ ਡਾਲਰ ਲੈਂਦੇ ਬਿਲਕੁਲ।
0: ਫਿਰ ਮੈਨੂੰ ਇਹ ਦੱਸੋ ਕਿ ਹੁਣ ਟੈਕਸ ਲੋਕਾਂ ਦੇ ਉੱਪਰ ਲਾ ਕੇ ਲੋਕਾਂ ਦਾ ਕੰਜ਼ਿਊਮਰ ਕੱਢਣਗੇ, ਹੋਰ ਕੀ ਹੋ ਸਕਦਾ?
1: ਟੈਕਸ
0: ਕਿੱਥੋਂ ਲਾਉਣਾ
1: ਖਾਕ ਸਾਹਿਬ ਜੀ? ਕਾਰਪੋਰੇਸ਼ਨ ਤੇ ਟੈਕਸ ਲਾਉਣਾ ਨੀ ਉਹਨਾਂ ਨੇ, ਲੱਗਣਾ ਤਾਂ ਤੁਹਾਡੇ ਮੇਰੇ ਅਰਜ਼ੀਆਂ ਤੇ ਆ। ਤੇ ਟੈਕਸ ਆ ਜਿਹੜਾ ਉਹ ਜਦੋਂ ਜਾਇਜ਼ ਹੁੰਦੀ ਉਹ ਵੀ ਇੱਥੇ ਹੁੰਦਾ, ਟੈਕਸ ਹੀ ਹੁੰਦਾ,
0: ਲੋਕੀ ਭੱਜਣਗੇ ਇੱਥੋਂ, ਫਿਰ ਹੋਰ ਕੀ ਹੋਏਗਾ?
1: ਹਾਂ ਇਹੀ ਹੋਣਾ, ਇਹੀ ਹੋਣਾ। ਤੇ ਅਗਲੀ ਖਬਰ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਟੈਡ ਟਰਨਰ, ਤੁਹਾਨੂੰ ਪਤਾ ਹੋਣਾ ਇਹ ਬੜਾ ਨਾਂ ਆ ਖਾਕ ਸਾਹਿਬ ਜੀ, ਇਹ ਜਿਹੜਾ ਟੈਡ ਟਰਨਰ ਨਾਂ ਦਾ ਇਨਸਾਨ ਹੈਗਾ ਇਹ 1980 ਦੇ ਵਿੱਚ ਜਿਹੜੀ CNN ਆ ਨਾ ਜਿਵੇਂ ਕੇਬਲ ਨਿਊਜ਼ ਨੈਟਵਰਕ ਇਹਦਾ ਪੂਰਾ ਫੁੱਲ ਨਾਂ ਹੈਗਾ ਆ, 1980 ਦੇ ਵਿੱਚ ਇਸ ਬੰਦੇ ਨੇ ਸ਼ੁਰੂ ਕੀਤੀ ਸੀ ਇਹਨੂੰ ਜਿਹੜਾ ਆ ਉਹ CNN ਦਾ ਬਾਪੂ ਵੀ ਜੇ ਕਹਿ ਦਿੱਤਾ ਜਾਵੇ ਤਾਂ ਢੁੱਕਦਾ ਸ਼ਬਦ ਹੈਗਾ। ਤੇ ਇਹਦੇ ਨਾਲ ਖਾਕ ਸਾਹਿਬ ਜੀ ਜਿਹੜਾ ਇਹ ਇਨਸਾਨ ਹੈਗਾ ਇਹਦੇ ਨਾਲ CNN ਜਿਹੜੀ ਉਹਨੂੰ ਇਹਨੇ ਏਡੇ ਵੱਡੇ ਪੱਧਰ ਤੇ ਲਿਆਂਦਾ ਕਿ ਸਾਰੀ ਦੁਨੀਆਂ ਵਿੱਚ ਖਾਕ ਸਾਹਿਬ ਜੀ ਇੰਡੀਆ ਵਰਗੇ ਦੇਸ਼ਾਂ ਦੇ ਵਿੱਚ ਵੀ ਦੂਸਰੇ ਦੇਸ਼ਾਂ ਦੇ ਵਿੱਚ ਵੀ CNN ਆ ਜਿਹੜਾ, ਮੈਂ ਤਾਂ ਜਦੋਂ ਕਦਾ ਮੈਂ 82 ਚ ਇੱਥੇ ਆਇਆ ਸੀਗਾ ਉਦੋਂ ਦੀ ਇਹ ਚੜ੍ਹਦੀ ਮਤਲਬ ਰੋਜ਼ਾਨਾ ਇਹ ਤਰੱਕੀ ਤੇ ਹੁੰਦੀ ਆ, ਕਦੇ
0: ਖਬਰਾਂ ਦੇ ਵਿੱਚ ਸਭ ਤੋਂ ਵੱਡਾ ਨਾਂ ਸੁਣਿਆ ਜਾਂਦਾ CNN।
1: ਹਾਂਜੀ ਹਾਂਜੀ, ਸਾਰੀ ਦੁਨੀਆਂ ਚ ਆ ਤਕਰੀਬਨ ਇਹ, ਔਰ ਜਿਹੜੇ ਬਾਹਰਲੇ ਦੇਸ਼ਾਂ ਦੇ ਲੋਕ ਆ ਉਹ ਵੀ ਇਹਦੇ ਤੇ ਜੇ ਕਿਤੇ ਉਹਨਾਂ ਨੂੰ ਚਾਂਸ ਮਿਲਦਾ ਤਾਂ ਉਹ ਕਤਰਾਉਂਦੇ ਨੀ ਗੇ, ਉਹ ਮਤਲਬ ਇੱਦਾਂ ਹੁੰਦਾ ਵੀ ਹਾਂ ਮੈਨੂੰ ਹੁਣ ਵੀ ਜਿਹੜਾ ਆ CNN ਤੇ ਜਾਣ ਦੀ ਜਿਹੜੀ ਮਿਲ ਗਈ ਆ ਤੇ ਮੈਂ ਹੁਣ ਬਹੁਤ ਵੱਡਾ ਬੰਦਾ ਬਣ ਜਾਣਾ। ਤੇ ਇਹਦੇ ਵਿੱਚ ਖਾਕ ਸਾਹਿਬ ਜੀ ਜਿਹੜੇ ਇਹਨਾਂ ਦੇ ਉਹ ਫਾਊਂਡਰ ਆ ਇਹਨਾਂ ਦੇ ਜਿਹੜੇ ਬਾਪ ਆ ਉਹ ਟੈਡ ਟਰਨਰ ਜੀ, ਉਹ ਅੱਜ ਸਵੇਰੇ ਦੀ ਖਬਰ ਦੇ ਮੁਤਾਬਕ ਉਹ 87 ਸਾਲ ਦੀ ਉਮਰ ਭੋਗ ਕੇ ਇਸ ਦੁਨੀਆਂ ਨੂੰ ਛੱਡ ਕੇ ਚਲੇ ਗਏ ਆ। ਤੇ ਇਹ ਦੇਖੋ ਖਾਕ ਸਾਹਿਬ ਜੀ, ਇਹ ਜਿਹੜਾ ਇਨਸਾਨ ਸੀਗਾ ਟੈਡ ਟਰਨਰ, ਇਹ ਦੇ ਦਿਲ ਪਤਾ ਨਹੀਂ ਕਿੰਨਾ ਕੁ ਵੱਡਾ ਹੋਊਗਾ, ਇਹਦੀ ਸੰਪਤੀ ਆ ਜਿਹੜੀ ਉਹਦੇ ਬਾਰੇ ਤਾਂ ਆਪਣੇ ਕੋਲ ਅਜੇ ਤਿਕਰ ਉਹ ਕੋਈ ਹੈ ਨੀ ਜੀ ਫਿਗਰ ਕਿ ਇਹਦੇ ਕੋਲ ਕਿੰਨੇ ਪੈਸੇ ਹੈਗੇ ਆ ਟੋਟਲ, ਪਰ ਇਸ ਬੰਦੇ ਨੇ ਖਾਕ ਸਾਹਿਬ ਜੀ ਜਿਹੜੀ ਆਹ ਹੈਗੀ ਆ ਯੂਨਾਈਟਿਡ ਨੇਸ਼ਨ ਫਾਊਂਡੇਸ਼ਨ ਆ ਇਹਨੂੰ $1 billion ਆ ਜਿਹੜਾ ਉਹ ਇਨਾਮ ਦਿੱਤਾ, ਮਤਲਬ ਇਹਨਾਂ ਨੂੰ ਡੋਨੇਸ਼ਨ ਦਿੱਤੀ ਸੀ, ਇਹਨੂੰ ਕਹਿੰਦੇ ਆ ਡੋਨੇਸ਼ਨ ਦਿੱਤੀ ਸੀ। ਹਾਂਜੀ, $1 billion ਬਹੁਤ ਹੁੰਦਾ ਖਾਕ ਸਾਹਿਬ ਜੀ, ਹੁਣ ਅੰਦਾਜ਼ਾ ਲਾਓ ਜਿਹਨੇ $1 billion ਆ ਜਿਹੜੀ ਉਹ ਡੋਨੇਸ਼ਨ ਦੇ ਦਿੱਤੀ ਉਹਨੂੰ ਤੇ ਉਹਦੇ ਕੋਲ ਹੋਰ ਕਿੰਨੇ ਕੁ ਪੈਸੇ ਹੋਣਗੇ ਤੇ ਉਹਦਾ ਦਿਲ ਵੀ ਕਿੰਨਾ ਵੱਡਾ ਹੋਊਗਾ ਖਾਕ ਸਾਹਿਬ ਜੀ। ਜਿਹੜੇ ਆਮ ਕਰਕੇ ਅਮੀਰ ਲੋਕ ਹੁੰਦੇ ਆ ਉਹ ਪੈਸਾ ਛੱਡਦੇ ਨੀ ਹੁੰਦੇ, ਉਹ ਕਹਿੰਦੇ ਹੁੰਦੇ ਆ ਸ਼ੇਰ ਆ ਜਿਹੜਾ ਮੁੱਛਦਾ ਬਾਲ ਨੀ ਦਿੰਦਾ ਤੇ ਜਿਹੜਾ ਕੰਜੂਸ ਆ ਉਹ ਪੈਸਾ ਨੀ ਛੱਡਦਾ। ਤੇ ਅਗਲੀ ਖਬਰ ਖਾਕ ਸਾਹਿਬ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਕਿ ਇਰਾਨ ਤੇ ਅਮਰੀਕਾ ਨੇ ਜਿਹੜੀ ਆ ਜੰਗ ਬੰਦ ਕਰਨ ਦੇ ਮਾਮਲੇ ਵਿੱਚ ਅੱਜ ਖਾਕ ਸਾਹਿਬ ਜੀ ਅਮਰੀਕਾ ਦੁਆਰਾ ਦਿੱਤੀਆਂ ਗਈਆਂ ਸ਼ਰਤਾਂ ਨੂੰ ਘੋਖ ਰਿਹਾ ਇਸ ਵੇਲੇ ਦੁਬਾਰਾ, ਜਿਹੜੀਆਂ ਨਵੀਆਂ ਸ਼ਰਤਾਂ ਹੈਗੀਆਂ ਆ ਤੇ ਉਹਦੇ ਤੇ ਦੇਖੋ ਫੈਸਲਾ ਉਹ ਕੀ ਲੈਂਦੇ ਆ, ਜਿਹੜੀਆਂ ਅਮਰੀਕਾ ਦੀਆਂ ਮੰਗਾਂ ਜਿਹੜੀਆਂ ਹੁਣ ਨਵੇਂ 14 ਉਹਨਾਂ ਨੇ ਪੁਆਇੰਟ ਅਮਰੀਕਾ ਨੇ ਉਹ ਲਿਖ ਦਿੱਤੇ ਆ, ਉਹਨਾਂ ਦੇ ਵਿੱਚੋਂ ਕਿਹਨੂੰ ਕਿਹਨੂੰ ਉਹ ਇਰਾਨ ਸਵੀਕਾਰ ਕਰਦਾ ਜਾਂ ਨਹੀਂ ਉਹ ਬਸ ਆਪਣੇ ਇੱਕ ਦੋ ਦਿਨਾਂ ਸਾਹਮਣੇ ਆ ਜਾਣੀ ਆ ਗੱਲਬਾਤ। ਤੇ ਦੂਸਰੇ ਪਾਸੇ ਟਰੰਪ ਸਾਹਿਬ ਵੀ ਕਾਫੀ ਗਰਮ ਸੀਗੇ ਪਹਿਲਾਂ, ਤੇ ਦੋ ਕੁ ਦਿਨਾਂ ਦੀ ਲੜਾਈ ਜਿਹੜੀ ਉਹ ਪਹਿਲਾਂ ਤੁਹਾਨੂੰ ਪਤਾ ਪਹਿਲਾਂ ਉਹ ਦੋ ਕੁ ਦਿਨ ਲਈ ਬੰਦ ਹੋਈ ਸੀ ਨਾ, ਫਿਰ ਟਰੰਪ ਸਾਹਿਬ ਨੇ ਜਾ ਕੇ ਉੱਥੇ ਉਹ ਕਹਿੰਦੇ ਵੀ ਚੰਗਾ ਤੁਸੀਂ ਇੱਥੋਂ ਨਾ ਲੰਘਣ ਦਿਓ ਤੇ ਮੈਂ ਬਾਹਰੋਂ ਤੁਹਾਡੇ ਨਹੀਂ ਲੰਘਣ ਦੇਣੇ, ਉਹ ਬਾਹਰ ਸਮੁੰਦਰ ਚ ਖੁੱਲੇ ਚ ਖੜ ਗਏ ਸੀਗੇ ਜਾ ਕੇ। ਤੇ ਹੁਣ ਡਾਕਟਰ ਸਾਹਿਬ ਜਿਹੜੀ ਅੱਜ ਦੀ ਖਬਰ ਆ ਇਹਦੇ ਮੁਤਾਬਕ ਆ ਜਿਹੜੇ ਉਹ ਟਰੰਪ ਸਾਹਿਬ ਕਹਿੰਦੇ ਵੀ ਉਹਨਾਂ ਨੇ ਤੁਹਾਨੂੰ ਪਤਾ ਪਈ ਟਰੰਪ ਨੇ ਉਹ ਲਾਤੀ ਸੀ ਉੱਥੇ ਆਪਣੀ ਨੇਵੀ ਤੇ ਇਰਾਨ ਨੇ ਫਿਰ ਖਤ ਸਾਹਿਬ ਜੀ ਉਹਦੇ ਉੱਤੇ ਫਿਰ ਹਮਲਾ ਕਰ ਦਿੱਤਾ ਜਿਹੜੇ ਰਿਫਾਇਨਰੀਆਂ ਅਰਬਾਂ ਦੇ ਕੰਟਰੀਆਂ ਦੇ ਵਿੱਚ ਦੀਆਂ ਉਹਦੇ ਤੇ ਫਿਰ ਹਮਲਾ ਕਰ ਦਿੱਤਾ ਤੇ ਫਿਰ ਉਹ ਇੱਕੋ ਦਿਨ ਟਰੰਪ ਸਾਹਿਬ ਨੇ ਕਿਹਾ ਤੇ ਅੱਜ ਦੀ ਸਵੇਰ ਦੀ ਖਬਰ ਮੁਤਾਬਕ ਟਰੰਪ ਕਹਿੰਦਾ ਵੀ ਕੋਈ ਨਾ ਤੁਸੀਂ ਇਹ ਮੈਂ ਤੁਹਾਡੇ ਇਹਨਾਂ ਨੂੰ ਰੋਕਦਾ ਨੀ ਇਹਨਾਂ ਨੂੰ ਨਗਾਓ ਕੋਈ ਗੱਲ ਨੀ। ਤੇ ਹੁਣ ਆ ਜਿਹੜਾ ਇਹ ਦੇਖੋ ਇੱਕ ਦੋ ਦਿਨ ਦੇ ਵਿੱਚ ਮੇਰਾ ਖਿਆਲ ਆ ਭਾਈ ਜਿਹੜਾ ਫੈਸਲਾ ਉਹ ਹੋਣ ਵਾਲਾ ਆ ਤੇ ਬਾਕੀ ਜਿਹੜੀ ਅੜਚਣ ਆ ਉਹ ਫੈਸਲੇ ਦੇ ਵਿੱਚ ਉਹ ਕਾਕ ਸਾਹਿਬ ਜੀ ਇੱਕੋ ਹੀ ਆ ਜ਼ਿਆਦਾ ਕਿ ਉਹ ਕਹਿੰਦੇ ਆ ਭਾਈ ਦੋ ਕਹਿ ਲਓ ਆਪਾਂ ਕਹਿ ਸਕਦੇ ਹਾਂ ਇੱਕ ਤਾਂ ਜਿਹੜਾ ਹੈਗਾ ਐਟਮ ਬੰਬ ਨੀ ਤੈਨੂੰ ਬਣਾਉਣ ਦੇਣਾ ਅਸੀਂ ਰਿਸਰਚ ਨੀ ਕਰਨ ਦੇਣੀ ਖੋਜ ਨੀ ਕਰਨ ਦੇਣੀ ਉਹਦੇ ਉੱਤੇ ਐਟਮਿਕ ਐਨਰਜੀ ਦੇ ਉੱਤੇ ਪਹਿਲਾਂ ਇਰਾਨ ਤਾਂ ਪਹਿਲਾਂ ਵੀ ਕਹਿ ਰਿਹਾ ਪਹਿਲਾਂ ਵੀ ਅੱਗੇ ਖਤ ਸਾਹਿਬ ਜੀ ਉਹਦੇ ਨਾਲ ਸਮਝੌਤਾ ਹੋਇਆ ਸੀਗਾ ਇਰਾਨ ਦੇ ਨਾਲ ਕਿ ਉਹ ਐਟਮ ਬੰਬ ਨਹੀਂ ਬਣਾਏਗਾ ਉਹ ਸਿਰਫ ਜਿਹੜੇ ਪੀਸਫੁਲ ਐਨਰਜੀ ਪ੍ਰੋਡਿਊਸ ਕਰਨ ਵਾਲੇ ਸਿਲਸਿਲੇ ਹੈਗੇ ਉਹਨਾਂ ਦੇ ਵਿੱਚ ਉਹ ਰਿਸਰਚ ਕਰ ਰਿਹਾ ਸੀਗਾ ਤੇ ਪਰ ਫਿਰ ਟਰੰਪ ਜਦੋਂ ਪਿਛਲੀ ਵਾਰੀ ਪ੍ਰੈਜੀਡੈਂਟ ਬਣਿਆ ਇਹਨਾਂ ਨੇ ਉਹ ਸਾਰਾ ਕੁਝ ਚੱਕ ਕੇ ਭੋਰੇ ਮਾਰਿਆ ਕਹਿੰਦਾ ਮੈਂ ਨੀ ਇਹਨਾਂ ਨੂੰ ਮੰਨਦਾ ਤੇ ਅਸੀਂ ਇਹ ਨੀ ਕਰਨਾ ਇਹ ਕਰਨਾ ਤੇ ਫਿਰ ਉਹ ਇਰਾਨ ਨੇ ਜਿਹੜਾ ਉਹ ਬਣਾਉਣਾ ਸ਼ੁਰੂ ਕਰ ਦਿੱਤਾ ਸੀਗਾ ਤੇ ਹੁਣ ਫਿਰ ਇਹ ਜਿਹੜੇ ਦੋ ਪੁਆਇੰਟ ਆ ਇੱਕ ਤਾਂ ਜਿਹੜੀਆਂ ਲੌਂਗ ਰੇਂਜ ਮਿਸਲਾਂ ਦੇ ਕੋਲ ਹੈਗੀਆਂ ਇਰਾਨ ਕੋਲ ਉਹ ਕਹਿੰਦੇ ਵੀ ਤੂੰ ਬਣਾਉਣੀਆਂ ਬੰਦ ਕਰ ਦੇ ਤੇ ਦੂਸਰਾ ਜਿਹੜਾ ਹੈਗਾ ਉਹ ਯੂਰੇਨੀਅਮ ਦੀ ਪਿਊਰੀਫਿਕੇਸ਼ਨ ਆ ਉਹਨੂੰ ਕਰਨਾ ਬੰਦ ਕਰ ਦੇ ਪਰ ਮੈਨੂੰ ਜਿੱਥੋਂ ਤੱਕ ਲੱਗ ਗਿਆ ਵੀ ਇਰਾਨ ਨੇ ਇਹਨਾਂ ਦੋਹਾਂ ਗੱਲਾਂ ਨੂੰ ਨਹੀਂ ਮੰਨਣਾ ਕਿਉਂਕਿ ਇਜ਼ਰਾਇਲ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਭਈ ਅਮਰੀਕਾ ਆ ਜਿਹੜਾ ਉਹ ਜਿਹਦੇ ਕੋਲ ਵੱਡੇ ਹਥਿਆਰ ਆ ਉਹਦੇ ਨਾਲ ਹੀ ਸਮਝੌਤਾ ਕਰਕੇ ਰੱਖਦਾ ਜਿਹਦੇ ਕੋਲ ਛੋਟੇ ਆ ਉਹਨੂੰ ਫਿਰ ਅਮਰੀਕਾ ਜਾ ਕੇ ਢਾਈ ਲੈਂਦਾ ਚਾਹੇ 25 ਸਾਲੀ ਚਾਹੇ 30 ਸਾਲੀ ਚਾਹੇ 20 ਸਾਲੀ ਸੋ ਇੱਥੇ ਆ ਕੇ ਜਿਹੜਾ ਇਹ ਮਸਲਾ ਜਿਹੜਾ ਉਹ ਅਟਕਿਆ ਹੋਇਆ ਤੇ ਇਹਦੇ ਨਾਲ ਅਗਲੀ ਗੱਲਬਾਤ ਜਿਹੜੀ ਹੈਗੀ ਆ ਉਹ ਹੈਗੀ ਆ ਇਜ਼ਰਾਇਲ ਆ ਜਿਹੜਾ ਉਹ ਲਿਬਨਾਨ ਉੱਪਰ ਤੁਹਾਨੂੰ ਪਤਾ ਵੀ ਬੰਬਾਰੀ ਉਹ ਕਰਨ ਨੂੰ ਹਟਿਆ ਹੀ ਨਹੀਂ ਉਦੋਂ ਦਾ ਹਾਲਾਂਕਿ ਉਹਨਾਂ ਦਾ ਸਮਝੌਤਾ ਹੋਇਆ ਆ ਕਿ ਇਹ ਜਿਹੜਾ ਇਰਾਨ ਆ ਖਤ ਸਾਹਿਬ ਜੀ ਉਹਨੇ ਇਹਦੇ ਵਿੱਚ ਜਿਹੜਾ ਇਹਨਾਂ ਦਾ ਸਮਝੌਤਾ ਹੋ ਰਿਹਾ ਸੀਗਾ ਉਹਦੇ ਵਿੱਚ ਇਹ ਕਿਹਾ ਸੀਗਾ ਕਿ ਲਿਬਨਾਨ ਆ ਜਿਹੜਾ ਉਹ ਮੇਰੇ ਨਾਲ ਆ ਜੇ ਤੁਸੀਂ ਮੇਰੇ ਨਾਲ ਫੈਸਲਾ ਕਰਨਾ ਤਾਂ ਉਹਦੇ ਤੇ ਵੀ ਬੰਦ ਜਿਹੜੀ ਆ ਉਹਨੂੰ ਕਰਨਾ ਪਊਗਾ ਤੁਹਾਨੂੰ ਤੇ ਇਹਦੇ ਵਿੱਚ ਹੁਣ ਮੈਨੂੰ ਮਸਲਾ ਇਹ ਲੱਗਦਾ ਆ ਕਿ ਟਰੰਪ ਸਾਹਿਬ ਨੇ ਜਾਂ ਅਮਰੀਕਨ ਜਿਹੜੀ ਰਾਜਨੀਤੀ ਹੈਗੀ ਆ ਇਹਨਾਂ ਨੇ ਉਹ ਉਧਰ ਇਰਾਨ ਦੇ ਨਾਲ ਉਹ ਪਾ ਲਿਆ ਪੰਗਾ ਭਾਈ ਕੋਈ ਨਾ ਇਹਨੂੰ ਏਦਾਂ ਲਟਕਾਈ ਜਾਓ ਥੋੜੇ ਚਿਹਰੇ ਚ 10-15-20 ਦਿਨ ਹੋਰ ਏਦਾਂ ਹੀ ਕੱਢ ਦਿਓ ਤੇ ਉਧਰ ਜਿਹੜਾ ਇਜ਼ਰਾਇਲ ਹੈਗਾ ਉਹ ਲਿਬਨਾਨ ਦਾ ਜਿਹੜਾ ਉਹ ਸਾਊਥ ਦੱਖਣ ਪਾਸਾ ਜਿਹੜਾ ਉਹਦੇ ਨਾਲ ਲੱਗਦਾ ਰਹਿ ਦੇ ਉਹਨੂੰ ਉਨੇ ਚਿਰਾਂ ਚ ਦੱਬ ਲਊਗਾ 10-15 ਦਿਨ ਫਿਰ ਵੀ ਸਮਝੌਤਾ ਕਰ ਲਵਾਂਗੇ ਮੈਨੂੰ ਏਦਾਂ ਲੱਗ ਰਿਹਾ ਭਾਈ ਇਹ ਕੁਛ ਇੱਥੇ ਜਿਹੜੀ ਆ ਉਹ ਰਾਜਨੀਤੀ
0: ਹੁੰਦੇ ਨੇ ਜੀ ਚੀਮਾ ਸਾਹਿਬ ਜਿੱਦਾਂ ਤੁਸੀਂ ਕਹਿ ਰਹੇ ਹੋ ਨਾ ਏਦਾਂ ਦੱਬ ਲਿਆ ਤੇ ਫਿਰ ਸਮਝੌਤੇ ਚ ਇਹ ਵੀ ਗੱਲ ਆਜੂਗੀ ਉਹਨਾਂ ਦਾ
1: ਬਿਲਕੁਲ ਹੁੰਦਾ ਤਾਂ ਹੈਗਾ
0: ਸਮਝੌਤੇ ਤੇ ਫਿਰ ਬੈਠ ਕੇ ਦੋਨੇ ਧਿਰਾਂ ਦੀ ਗੱਲਬਾਤ ਦੇ ਨਾਲ ਕੁਛ ਸ਼ਰਤਾਂ ਮੰਨੀਆਂ ਜਾਂਦੀਆਂ ਕੁਛ ਨਹੀਂ ਮੰਨੇ ਦੋਨਾਂ ਬੰਨੇ ਹੋਏ ਹੁੰਦਾ ਜੀ
1: ਹੁੰਦਾ ਹੈਗਾ ਪਰ ਖਾਕ ਸਾਹਿਬ ਜੀ ਜਿਹੜਾ ਇਜ਼ਰਾਇਲ ਆ ਉਹ ਕਿਸੇ ਦੀ ਨਹੀਂ ਮੰਨਦਾ ਉਹਦੇ ਕੋਲ ਬਹੁਤ ਸਰਮਾਇਆ ਤੇ ਉਹਦੇ ਕੋਲ ਹਥਿਆਰ ਬਹੁਤ ਆ ਅਮਰੀਕਾ ਹਥਿਆਰ ਉਹਨੂੰ ਦਿੰਦਾ ਆ ਤੇ ਉਹਦੀ ਨੀਤੀ ਆ ਜਿਹੜੀ ਇਜ਼ਰਾਇਲ ਦੀ ਹੁਣ ਤਾਂ ਉਹ ਮੈਂ ਤਾਂ ਬਹੁਤ ਚੇਤੋ ਇਹ ਕਹਿਣਾ ਖਾਕ ਸਾਹਿਬ ਜੀ ਹੁਣ ਤਾਂ ਜਿਹੜੇ ਲੋਕ ਆ ਬਹੁਤ ਜ਼ਿਆਦਾ ਹੋਰ ਵੀ ਇਜ਼ਰਾਇਲੀ ਵੀ ਕਹਿਣ ਲੱਗ ਪਿਆ ਕਿ ਉਹ ਜਿਹੜਾ ਇਜ਼ਰਾਇਲ ਦੀ ਪਾਲਿਸੀ ਇਹ ਹੈ ਕਿ ਮੈਂ ਆਸੇ ਪਾਸੇ ਦੇ ਦੇਸ਼ਾਂ ਨੂੰ ਜਿਹੜਾ ਜਿੱਦਾਂ ਗਾਜ਼ਾ ਆਇਆ ਪਹਿਲਾਂ ਉਹਨੇ ਪਾਲਸਤੀਨ ਦੇ ਦੇਖੋ 3 ਹਿੱਸੇ ਵੰਡ ਤੇ ਫਿਰ ਉਹਦੇ ਚੋਂ ਇੱਕ ਨੂੰ ਆਪਣੇ ਨਾਲ ਰਲਾ ਲਿਆ ਦੂਜੇ ਨੂੰ ਰਲਾਉਣ ਲੱਗ ਪਿਆ ਉਹਦਾ ਜਿਹੜਾ ਪੁਆਇੰਟ ਜਿਹੜਾ ਉਹਦਾ ਟੀਚਾ ਆ ਉਹ ਇਹ ਹੈ ਕਿ ਮੈਂ ਆਸੇ ਪਾਸੇ ਤੋਂ ਧਰਤੀ ਹੌਲੀ ਹੌਲੀ 5-10 ਸਾਲ ਬਾਅਦ ਅਟੈਕ ਕਰ ਦਿਓ 5-10-20 ਪਿੰਡ ਢਾ ਦਿਓ ਜਾ ਕੇ ਢਾ ਕੇ ਆਪਣੇ ਨਾਲ ਰਲਾ ਲਓ ਬੋਲ ਕੇ 5-10 ਸਾਲੀ ਜਦੋਂ ਪਹਿਲੀ ਜਨਰੇਸ਼ਨ ਹੁੰਦੀ ਆ ਪੀੜੀ ਹੁੰਦੀ ਆ ਉਹ ਬਦਲ ਜਾਂਦੀ ਆ ਗਾਹਾਂ ਦੀ ਪੀੜੀ ਆ ਜਾਂਦੀ ਫਿਰ 10-20 ਆਸੇ ਪਾਸੇ ਹੋਰ ਉਹਦੀ ਨੀਤੀ ਜਿਹੜੀ ਇਹ ਆ ਅਸਲ ਦੇ ਵਿੱਚ
0: ਹੈਗੀ ਆ ਪਰ ਇਹ ਆ ਕਿ ਫਿਰ ਇਹ ਚੀਮਾ ਸਾਹਿਬ ਕਿੰਨੇ ਸਾਲ ਹੋ ਗਏ ਕਿੰਨੀ ਹੁਣ 25-30-40 ਸਾਲ ਹੋ ਗਏ ਉੱਥੇ ਲੜਾਈ ਲੱਗੀ ਨੂੰ ਉਥੋਂ ਉਧਰੋਂ ਉਹ ਲੜੀ ਜਾਂਦੇ ਉਧਰੋਂ ਫਿਰ ਲੜਾਈ ਦੇ ਨਾ ਬੰਦ ਹੋਈ ਫਿਰ ਹਰ ਵੇਲੇ
1: ਨਹੀਂ ਉਹ ਬੰਦ ਨਹੀਂ ਹੋਣੀ ਦੋਨੇ ਬੰਦ ਹੋਣੀ ਹਾਂਜੀ ਹਾਂਜੀ
0: ਤਰੀਕੇ ਦੇ ਨਾਲ ਇਹ ਨਹੀਂ ਕਿ ਜਿੰਨੀ ਕਿਤੇ ਕੋਈ ਜਗ੍ਹਾ ਤੇ ਕੋਈ ਹੈਗੀ ਆ ਤੂੰ ਉਹਨੂੰ ਸੰਭਾਲ ਉਹਦੀ ਵਧੀਆ ਰਾਖੀ ਕਰ ਕਹਿੰਦੇ ਨਾ ਨੇਬਰ ਦੇ ਨਾਲ ਬਣਾ ਕੇ ਰੱਖਣੀ ਚਾਹੀਦੀ ਕਦੀ ਵੀ ਕੰਮ
1: ਹਾਂਜੀ ਹਾਂਜੀ
0: ਨੇਬਰ ਨਾਲ ਇਸਰਾਇਲ ਬਣਾ ਨਹੀਂ ਰਿਹਾ ਕਿਸੇ ਦੇ ਨਾਲ
1: ਨਹੀਂ ਬਣਾ ਨਹੀਂ ਰਿਹਾ ਖਾਕ ਸਾਹਿਬ ਜੀ ਖਾਕ ਸਾਹਿਬ ਜੀ ਦੇਖੋ ਸਿਆਣੇ ਕਹਿੰਦੇ ਹੁੰਦੇ ਆ ਹੱਥਾਂ ਆਵਾਜ਼ ਕਰਾ ਰਿਹਾ ਦੁਸ਼ਮਣ ਮਿੱਤ ਨਾ ਹੋਏ ਹੱਥਾਂ ਆਵਾਜ਼ ਕਰਾ ਰਿਹਾ ਦੁਸ਼ਮਣ ਮਿੱਤ ਨਾ ਹੋਏ ਉਹ ਕਹਿੰਦੇ ਵੀ ਜਿੰਨਾ ਚਿਰ ਤੁਹਾਡੇ ਕੋਲ ਥੱਪੜ ਵੀ ਨਾ ਵੱਡਾ ਤੇ ਉਨਾ ਚਿਰ ਤੁਸੀਂ ਕਹੀ ਜਾਓ ਯਾਰ ਮੈਂ ਸ਼ਾਂਤੀ ਚਾਹੁੰਦੀ ਅਗਲਾ ਕਹਿੰਦਾ ਯਾਰ ਸ਼ਾਂਤੀ ਦਾ ਹੋਵੇ ਤਾਂ ਮਾਰਦਾ ਡੋਲ ਫੇੜੇ ਸੋ ਇਸ ਕਰਕੇ ਜਿਹੜਾ ਇਰਾਨ ਆ ਉਹ ਸਮਝਦਾ ਤਾਂ ਪਹਿਲਾਂ ਤੋਂ ਸੀਗਾ ਪਰ ਹੁਣ ਉਹ ਇਸ ਗੱਲ ਤੇ ਅੜ ਗਿਆ, ਉਹਨੂੰ ਪੂਰੀ ਸਮਝ ਆ ਗਈ ਆ ਕਿ ਮੈਂ ਨਿਊਕਲੀਅਰ ਹਥਿਆਰ ਆ ਜਿਹੜੇ ਉਹ ਬਣਾਉਣੇ ਹੀ ਬਣਾਉਣੇ ਆ, ਇਹਦੇ ਤੋਂ ਮੈਂ ਨਹੀਂ ਰੁਕਣਾ। ਤੇ ਦੂਸਰਾ ਜਿਹੜਾ ਆ ਇੱਕ ਇਹ ਨਿਊਕਲੀਅਰ ਦਾ ਪੰਗਾ ਤੇ ਦੂਸਰਾ ਉਹ ਮਿਸਲਾਂ ਦਾ ਜਿਹੜੀਆਂ ਲੌਂਗ ਰੇਂਜ ਮਿਸਲ ਹੈਗੀਆਂ। ਕਹਿਣ ਦਾ ਮਤਲਬ ਅਮਰੀਕਾ
0: ਬੈਠ ਹੀ ਗਿਆ ਵਾ ਜਿਹੜੀ ਲੜਾਈ ਦੇ ਵਿਚ ਲੱਗੇ ਸੀ ਕੁਛ, ਇਹ ਥੋੜੋ ਕਿ ਉਹ ਕੁਛ ਬੰਦਿਆਂ ਨੇ ਬਣਾਉਣੀ, ਜਿਹੜੇ ਬੰਦੇ ਉਸ ਕੰਮ ਨੂੰ ਲੱਗੇ ਆ ਉਹ ਬਣਾਈ ਜਾਂਦੇ ਹੋਣਗੇ, ਹੋ ਸਕਦਾ
1: ਉਹ ਤਾਂ ਆਪਣਾ ਕੰਮ ਕਰਦੇ ਹੀ ਆ। ਹਾਂਜੀ ਉਹ ਆਪਣਾ ਤਾਂ
0: ਬਣਾ ਲਈਆਂ, ਹੁਣ ਕੀ ਪਤਾ,
1: ਇਹਦਾ ਕੋਈ ਪਤਾ ਨੀਗਾ, ਇਹਦਾ ਇਹਦੇ ਬਾਰੇ ਕੋਈ ਆਪਾਂ ਕਹਿ ਨੀ ਸਕਦੇ, ਕੋਈ ਪਤਾ ਨੀ। ਹੋ ਸਕਦਾ ਉਹਨਾਂ ਨੇ ਉਹ ਪੈਸੇ ਗਏ, ਉਹ ਨੇੜੇ ਹੀ ਆ, ਉਹ ਕਹਿੰਦੇ ਆ ਵੀ 80% ਤੀਕਰ ਜਿਹੜਾ ਯੂਰੇਨੀਅਮ ਆ ਉਹ ਪਿਊਰੀਫਿਕੇਸ਼ਨ ਦੀ ਲੋੜ ਹੁੰਦੀ ਆ, ਤੇ ਉਹ 60% ਤੀਕਰ ਉਹਨਾਂ ਨੇ ਕੀਤਾ ਹੋਇਆ। ਪਰ ਇਹ ਬਾਹਰਲੀਆਂ ਖ਼ਬਰਾਂ ਆ, ਹੋ ਸਕਦਾ ਇਹ ਤੋਂ ਜ਼ਿਆਦਾ ਵੀ ਪਿਊਰੀਫਿਕੇਸ਼ਨ ਉਹਨਾਂ ਨੇ ਕਰ ਲਈ ਹੋਵੇ ਕਿ ਉਹ ਐਟਮ ਬੰਬ ਬਣਾਉਣ ਦੇ ਨੇੜੇ ਪਹੁੰਚ ਗਏ ਹੋਣ। ਇਹ ਤੁਹਾਨੂੰ ਪਤਾ ਪਿਛਲੀ ਕ੍ਰਿਸ਼ੀਆਂ ਹੁੰਦੀਆਂ, ਤੇ ਇਹਦੇ ਵਿੱਚ ਉਹਨਾਂ ਨੇ ਕੁਛ ਇੱਦਾਂ ਵੀ ਕਿਹਾ ਸੀਗਾ ਕਿ ਉਹ ਜਿਹੜਾ ਉਹਨਾਂ ਦਾ ਉਹ ਸੀਗਾ ਨਾ ਜਿੱਥੇ ਉਹ ਪਿਊਰੀਫਾਈਡ ਯੂਰੇਨੀਅਮ ਰੱਖਿਆ ਹੋਇਆ, ਤੇ ਉਹ ਜਿੱਥੇ ਉਹ ਪਿਊਰੀਫਿਕੇਸ਼ਨ ਹੁੰਦੀ ਆ ਉਹਨੂੰ ਇਹ ਜਦੋਂ ਪਹਿਲਾਂ ਪਿਛਲੇ ਸਾਲ 2025 ਦੇ ਜੂਨ ਦੇ ਵਿੱਚ ਅਮਰੀਕਾ ਨੇ ਤੇ ਇਜ਼ਰਾਈਲ ਨੇ ਹਮਲਾ ਕੀਤਾ ਸੀਗਾ ਨਾ ਉਹਦੇ ਉੱਤੇ ਆਪਣੇ ਇਰਾਨ ਦੇ ਉੱਤੇ, ਉਦੋਂ ਉਹ ਜਿਹੜੀ ਆ ਹੈਗਾ ਸੀ ਉਹ ਫੈਸਿਲਿਟੀ ਉਹ ਅੰਡਰਗਰਾਉਂਡ ਹੈਗੀ ਆ, ਤੇ ਉਹਦੇ ਮੂਹਰੇ ਜਿੱਥੇ ਅੰਦਰ ਨੂੰ ਰਾਹ ਜਾਂਦਾ ਸੀਗਾ ਉੱਥੇ ਇਹ ਬੰਬ ਬੁੰਬ ਮਾਰ ਕੇ, ਤੇ ਉਹ ਕਹਿੰਦੇ ਸੀ ਥੱਲੇ ਸਾਰਾ ਕੁਝ ਦੱਬ ਦਿੱਤਾ ਆ। ਤੇ ਉਹ ਇਰਾਨ ਨੇ ਆਪ ਵੀ ਪਿਛਲੇ 2-3 ਮਹੀਨਿਆਂ ਦੀ ਗੱਲ ਆ, ਉਹਨਾਂ ਨੇ ਕਿਹਾ ਸੀਗਾ ਭਈ ਉਹ ਸਾਡਾ ਜਿਹੜਾ ਯੂਰੇਨੀਅਮ ਹੈਗਾ ਉਹ ਤਾਂ ਧਰਤੀ ਥੱਲੇ ਦੱਬਿਆ ਪਿਆ, ਜਦੋਂ ਸਾਨੂੰ ਲੋੜ ਪਊਗੀ ਅਸੀਂ ਕੱਢ ਲਵਾਂਗੇ, ਐਸੀ ਗੱਲ ਨਹੀਂ ਹੈਗੀ। ਸੋ ਉਹ ਹੈਗਾ ਉੱਥੇ ਹੀ। ਤੇ ਅਗਲੀ ਖਬਰ ਖਤ ਸਾਹਿਬ ਜਿਹੜੀ ਹੈਗੀ ਆ ਉਹ ਹੈਗੀ ਆ ਬੀਬੀਸੀ ਦੀ ਖਬਰ ਅਨੁਸਾਰ ਜਿਹੜੀ ਬਾਹਰ ਆਈ ਆ ਰੂਸ ਤੇ ਅਮਰੀਕਾ। ਅਕਸ਼ਾ ਜੀ ਗੱਲ ਥੋੜੀ ਜਿਹੀ ਤਵੱਜੋ ਮੰਗਦੀ ਆ, ਇਹ ਰੂਸ ਤੇ ਅਮਰੀਕਾ ਦੋਨੋਂ ਜਿਹੜੇ ਦੇਸ਼ ਆ ਇਹਨਾਂ ਦੀ ਕੋਸ਼ਿਸ਼ ਅਕਸ਼ਾ ਜੀ ਕੈਨੇਡਾ ਨੂੰ ਖਿਲਾਰਨ ਦੀ ਹੈਗੀ ਆ।
0: ਅੱਛਾ ਜੀ।
1: ਹਾਂਜੀ, ਇਹਦੇ ਵਿਚ ਕਿਹਾ ਇਹ ਗਿਆ ਕਿ ਇਸ ਦੀ ਰਿਪੋਰਟ ਵਿਚ ਕਿਹਾ ਗਿਆ ਕਿ ਕੈਨੇਡਾ ਦੇ ਜਿਹੜੇ ਅਲਬਰਟਾ ਦੇ ਲੋਕ ਹੈਗੇ ਆ ਨਾ, ਅਲਬਰਟਾ ਜਿਹੜਾ ਹੈਗਾ ਉਥੋਂ ਦੇ ਲੋਕ ਆ ਜਿਹੜੇ ਉਹ ਵੱਖਵਾਦੀਆਂ ਨੂੰ ਹੱਲਾਸ਼ੇਰੀ ਅਮਰੀਕਾ ਵੀ ਦੇ ਰਿਹਾ ਤੇ ਰੂਸ ਵੀ ਦੇ ਰਿਹਾ।
0: ਹਰ ਮੁਲਖ ਜੀ ਚੱਲਦਾ ਜੀ ਕਿ ਸਿਆਸਤ ਹਰ ਮੁਲਖ ਜਿੰਦਗੀ ਕੇ ਪਾੜ ਕੇ ਰੱਖੋ।
1: ਹਾਂਜੀ, ਤੇ ਇਹ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਕਿ ਅਗਰ ਇਹ ਜਿਹੜੀ ਆ ਗੱਲਬਾਤ ਆ ਜਿਹੜੀ ਮਤਲਬ ਜੇ ਗਰਮ ਹੁੰਦੀ ਗਈ, ਆਪ ਵੀ ਪਿਛਲੇ 2-3 ਮਹੀਨਿਆਂ ਦੀ ਗੱਲ ਆ ਉਹਨਾਂ ਨੇ ਕਿਹਾ ਸੀਗਾ ਭਈ ਉਹ ਸਾਡਾ ਜਿਹੜਾ ਯੂਰੇਨੀਅਮ ਹੈਗਾ ਉਹ ਤਾਂ ਧਰਤੀ ਥੱਲੇ ਦੱਬਿਆ ਪਿਆ, ਜਦੋਂ ਸਾਨੂੰ ਲੋੜ ਪਊਗੀ ਅਸੀਂ ਕੱਢ ਲਵਾਂਗੇ, ਐਸੀ ਗੱਲ ਨਹੀਂ ਹੈਗੀ। ਸੋ ਉਹ ਹੈਗਾ ਉੱਥੇ ਹੀ। ਤੇ ਅਗਲੀ ਖਬਰ ਖਤ ਸਾਹਿਬ ਜਿਹੜੀ ਹੈਗੀ ਆ ਉਹ ਹੈਗੀ ਆ ਬੀਬੀਸੀ ਦੀ ਖਬਰ ਅਨੁਸਾਰ ਜਿਹੜੀ ਬਾਹਰ ਆਈ ਆ ਰੂਸ ਤੇ ਅਮਰੀਕਾ। ਖਤ ਸਾਹਿਬ ਜੀ ਗੱਲ ਥੋੜੀ ਜਿਹੀ ਤਵੱਜੋ ਮੰਗਦੀ ਆ, ਇਹ ਰੂਸ ਤੇ ਅਮਰੀਕਾ ਦੋਨੋਂ ਜਿਹੜੇ ਦੇਸ਼ ਆ ਇਹਨਾਂ ਦੀ ਕੋਸ਼ਿਸ਼ ਖਤ ਸਾਹਿਬ ਜੀ ਕੈਨੇਡਾ ਨੂੰ ਖਿਲਾਰਨ ਦੀ ਹੈਗੀ ਆ।
0: ਅੱਛਾ ਜੀ।
1: ਹਾਂਜੀ, ਇਹਦੇ ਵਿਚ ਕਿਹਾ ਇਹ ਗਿਆ ਕਿ ਇਸ ਦੀ ਰਿਪੋਰਟ ਵਿਚ ਕਿਹਾ ਗਿਆ ਕਿ ਕੈਨੇਡਾ ਦੇ ਜਿਹੜੇ ਅਲਬਰਟਾ ਦੇ ਲੋਕ ਹੈਗੇ ਆ ਨਾ, ਅਲਬਰਟਾ ਜਿਹੜਾ ਹੈਗਾ ਉਥੋਂ ਦੇ ਲੋਕ ਆ ਜਿਹੜੇ ਉਹ ਵੱਖਵਾਦੀਆਂ ਨੂੰ ਹੱਲਾਸ਼ੇਰੀ ਅਮਰੀਕਾ ਵੀ ਦੇ ਰਿਹਾ ਤੇ ਰੂਸ ਵੀ ਦੇ ਰਿਹਾ।
0: ਹਰ ਮੁਲਖ ਜੀ ਚੱਲਦਾ ਜੀ ਕਿ ਸਿਆਸਤ ਹਰ ਮੁਲਖ ਜ਼ਿੰਦਗੀ ਪਾੜ ਕੇ ਰੱਖੋ।
1: ਹਾਂਜੀ, ਤੇ ਇਹ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਕਿ ਅਗਰ ਇਹ ਜਿਹੜੀ ਆ ਗੱਲਬਾਤ ਆ ਜਿਹੜੀ ਮਤਲਬ ਜੇ ਗਰਮ ਹੁੰਦੀ ਗਈ ਤਾਂ ਇਹ ਜੇ ਕਾਮਯਾਬ ਹੋ ਗਿਆ ਇਹਦੇ

0: ਅਲਬਰਟਾ ਦੇ ਲੋਕ ਹੈਗੇ ਆ ਨਾ, ਅਲਬਰਟਾ ਜਿਹੜਾ ਹੈਗਾ ਉਥੋਂ ਦੇ ਲੋਕ ਆ ਜਿਹੜੇ ਉਹ ਵੱਖਵਾਦੀਆਂ ਨੂੰ ਹੱਲਾ ਫੇਰੀ ਅਮਰੀਕਾ ਵੀ ਦੇ ਰਿਹਾ ਤੇ ਰੂਸ ਵੀ ਦੇ ਰਿਹਾ।
1: ਇਹ ਤੇ ਹਰ ਮੁਲਖ ਜੀ ਚੱਲਦਾ ਜੀ ਕਿ ਸਿਆਸਤ ਹਰ ਮੁਲਖ ਜਿੰਦਗੀ ਕੇ ਪਾੜ ਕੇ ਰੱਖੋ।
0: ਹਾਂਜੀ, ਤੇ ਇਹ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਕਿ ਅਗਰ ਇਹ ਜਿਹੜੀ ਆ ਗੱਲਬਾਤ ਆ ਜਿਹੜੀ ਮਤਲਬ ਜੇ ਗਰਮ ਹੁੰਦੀ ਗਈ ਤਾਂ ਇਹ ਜੇ ਕਾਮਯਾਬ ਹੋ ਗਿਆ ਇਹਦੇ ਵਿਚ ਤਾਂ ਜਿਹੜਾ ਹੈਗਾ ਆਪਣੇ ਡੈਮੋਕ੍ਰੇਟਿਕ ਉਥੋਂ ਦੀ ਗੱਲ ਕੇ ਕਹਿਣ ਦਾ ਮਤਲਬ ਜੇ ਦੋਨੇ ਕਾਮਯਾਬ ਹੋ ਗਏ ਇਹਦੇ ਵਿਚ ਉਥੋਂ ਦੀ ਡੈਮੋਕ੍ਰੇਸੀ ਆ ਜਿਹੜੀ ਡੈਮੋਕ੍ਰੇਟਿਕ ਪ੍ਰਬੰਧ ਆ ਉਹ ਖਾਸ ਖਤਰੇ ਦੇ ਵਿਚ ਪੈ ਸਕਦੀ ਆ, ਸੰਕਟ ਪੈਦਾ ਕੈਨੇਡਾ ਦੇ ਵਿਚ ਹੋ ਸਕਦਾ ਆ। ਸੋ ਇਹਦੇ ਨਾਲ ਉਹ ਇਹ ਵੀ ਕਿਹਾ ਗਿਆ ਕਿ ਰਿਪੋਰਟ ਆ ਜਿਹੜੀ ਉਹਦੇ ਅਨੁਸਾਰ ਕੈਨੇਡਾ ਵਿਚ ਆ ਰਹੀ ਪੱਤਝੜ ਆ ਜਿਹੜੀ ਨਾ ਹੁਣ ਅੱਗੇ ਆਉਣੀ ਆ ਜਦੋਂ ਪੱਤੇ ਡਿਗਣ ਲੱਗਣੇ ਆ ਦਰਖਤਾਂ ਦੇ ਤੇ ਉਦੋਂ ਕਹਿੰਦੇ ਆ ਵੀ ਕੈਨੇਡਾ ਜਿਹੜਾ ਉਹਦੇ ਪੱਛਮੀ ਪ੍ਰੋਵਿੰਸ ਆ ਜਿਹੜੇ ਆਹ ਸਰੀ ਵਗੈਰਾ ਦਾ ਇਧਰਲਾ ਏਰੀਆ ਇਹ ਪੱਛਮ ਦੇ ਵਿਚ ਆਉਂਦੇ ਆ ਤੇ ਇਹਦੇ ਵਿਚ ਜਿਹੜੀਆਂ ਵੋਟਾਂ ਪੈ ਕੇ ਰੈਫਰੈਂਡਮ ਕਰਾਇਆ ਜਾ ਰਿਹਾ ਆ।
1: ਅੱਛਾ ਜੀ।
0: ਹਾਂਜੀ, ਜੇ ਉਹ ਰੈਫਰੈਂਡਮ ਹੋਇਆ ਤੇ ਉਹਦੇ ਵਿਚ ਫਿਰ ਇਨ੍ਹਾਂ ਨੇ ਪਾਰਟੀਆਂ, ਕਿਉਂਕਿ ਕਾਕ ਸਾਹਿਬ ਜੀ ਦੇਖੋ ਗੱਲ ਇਸ ਤਰ੍ਹਾਂ ਹੁੰਦੀ ਆ ਕਿ ਜਿਹੜਾ ਜਦੋਂ ਹੁਣ ਇਹ ਜਿਹੜਾ ਪੱਛਮੀ ਹੈਗਾ ਨਾ ਕੈਨੇਡਾ ਦੇ ਇਹ ਸ਼ਹਿਰ ਹੈਗੇ ਇਧਰਲੇ ਪਾਸੇ ਸਰੀ ਵਗੈਰਾ ਵੈਨਕੂਵਰ ਵਗੈਰਾ ਇਹ ਜਿਆਦਾ ਪ੍ਰੋਡਕਟਿਵ ਹੈਗੇ ਆ, ਇੱਥੇ ਹੀ ਜਿਆਦਾ ਜਿਹੜੀ ਇੰਡਸਟਰੀ ਹੈਗੀ ਆ, ਹੈਗੀ ਹੋਰ ਪਾਸੇ ਵੀ ਆ ਪਰ ਉੱਥੇ ਬਰਫ ਬੁਰਫ ਜਿਆਦਾ ਪੈਣ ਕਰਕੇ ਉੱਥੇ ਘੱਟ ਆ। ਸੋ ਇੱਥੇ ਹੀ ਰੌਲਾ ਪੈ ਰਿਹਾ। ਇਹਦੇ ਵਿਚ ਜਿਹੜੇ ਉਹ ਅਲਬਰਟਾ ਵਗੈਰਾ ਵਾਲੇ ਹੈਗੇ ਆ ਨਾ ਉਹਨਾਂ ਦੇ ਵਿਚ ਇਹਨੂੰ ਕਹਿੰਦੇ ਵੈਸਟਰਨ ਪੱਛਮੀ ਇਲਾਕਾ ਜਿਹੜਾ ਹੈਗਾ ਨਾ ਇੱਥੇ ਦਾ, ਇਹਨਾਂ ਦੇ ਨਾਲ ਉਹ ਅੰਦਰੋਂ ਜਿੱਦਾਂ ਕਈ ਦੇਸ਼ਾਂ ਦੇ ਵਿਚ ਹੁੰਦੀ ਕਿ ਨਹੀਂ ਖਹਿਬਾ ਜੀ ਉਹ ਕਿਸੇ ਉਹ ਫਰਾਂਸ ਤੋਂ ਆਏ ਹੋਣਗੇ ਜਾਂ ਹੋਰ ਕਿਤੇ ਆਏ ਹੋਣਗੇ ਹੋਰਨਾਂ ਦੇਸ਼ਾਂ ਤੋਂ, ਇਸ ਤਰ੍ਹਾਂ ਦਾ ਉੱਥੇ ਜਿਹੜਾ ਸਿਲਸਿਲਾ ਮਾੜਾ ਮੋਟਾ ਜਿਹੜਾ ਏਲੀਏਨੇਸ਼ਨ ਉਹਨੂੰ ਕਹਿੰਦੇ ਆ, ਵੈਸਟਰਨ ਏਲੀਏਨੇਸ਼ਨ ਦਾ ਉਹਦਾ ਨਾਂ ਦਿੱਤਾ ਹੋਇਆ। ਤੇ ਇਹਦੇ ਵਿਚ ਉਹ ਕਹਿੰਦੇ ਆ ਵੀ ਜਿਹੜਾ ਓਟਾਵਾ ਆ ਜਾਣੀ ਕਿ ਜਿਹੜੀ ਕੈਨੇਡਾ ਦੀ ਰਾਜਧਾਨੀ ਆ ਉਹ ਹਮੇਸ਼ਾ ਵਾਸਤੇ ਇਹਨਾਂ ਦਾ ਪੱਖ ਕਰਦੀ ਆ ਜਿਹੜੇ ਪੱਛਮ ਵੱਲ ਦੇ ਤੱਟ ਦੇ ਉੱਤੇ ਹੈਗੇ ਆ ਸ਼ਹਿਰ ਕੈਨੇਡਾ ਦੇ। ਸੋ ਇਹਨਾਂ ਦੇ ਵਿਚ ਤੇ ਜਿਹੜਾ ਅਲਬਰਟਾ ਆ ਉਹਨਾਂ ਦੇ ਵਿਚ ਥੋੜਾ ਉਹ ਆਪਸ ਵਿਚ ਹੀ ਕਸਮ ਕਸੀ ਜਾਈ ਕਿ ਉਹ ਚੱਲਦੀ ਆ ਤੇ ਉਹ ਤੁਹਾਨੂੰ ਪਤਾ ਵੀ ਜਦ ਧੁਖਦੀ ਹੁੰਦੀ ਆ ਤੇ ਉੱਤੇ ਬਾਲਣ ਪਾ ਦੇ ਉਹ ਭਰਾਂਬੜ ਤਾਂ ਜਿਹੜਾ ਉਹ ਲੱਗਣਾ ਹੀ ਹੁੰਦਾ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਉਸੇ ਏਰੀਏ ਦੇ ਵਿਚ ਜਿਆਦਾ ਬਸ, ਬਾਕੀ ਆ ਜਿਹੜਾ ਉੱਥੇ ਜਿਹੜੀ ਆ ਉਹ ਬਰਫ ਬਹੁਤ ਜਿਆਦਾ ਪੈਂਦੀ।
1: ਛੱਡ ਦੋ ਮਿਸੀ ਸਾਗਾ ਨੂੰ ਛੱਡ ਦਿਓ ਤੇ ਬਾਕੀ ਤੇ ਖਾਲੀ ਪਿਆ ਸਾਰਾ ਕੁਝ,
0: ਖਾਲੀ ਪਿਆ ਬਿਲਕੁਲ ਬਿਲਕੁਲ। ਤੇ ਇਸ ਤੋਂ ਅਗਲੀ ਖਬਰ ਕਾਕ ਸਾਹਿਬ ਜਿਹੜੀ ਹੈਗੀ ਆ ਉਹ ਬ੍ਰਾਜ਼ੀਲ ਦੇ ਪ੍ਰੈਜੀਡੈਂਟ ਜਿਹੜੇ ਹੁੰਦੇ ਆ ਇਸ ਵੇਲੇ ਜਿਹੜੇ ਮੌਜੂਦਾ ਪ੍ਰੈਜੀਡੈਂਟ ਹੈਗੇ ਲੂਲਾ, ਉਹ ਕਾਕ ਸਾਹਿਬ ਜੀ ਦੇਸ਼ ਦੀ ਮਾਲੀ ਹਾਲਤ ਆ ਜਿਹੜੀ ਉੱਥੋਂ ਦੀ ਇਕਾਨਮੀ ਆ ਕਹਿਣ ਦਾ ਮਤਲਬ ਉਹਦੇ ਬਾਰੇ ਦੇ ਵਿਚ ਜਿਹੜੀ ਆ ਵਾਈਟ ਹਾਊਸ ਦੇ ਵਿਚ ਗੱਲਬਾਤ ਜਿਹੜੀ ਆ ਕਰਨ ਜਾ ਰਹੇ ਆ। ਤੇ ਇਹਦੇ ਵਿਚ ਕਾਕ ਸਾਹਿਬ ਜੀ ਹੋਇਆ ਕੀ ਆ ਕਿ ਟੈਰਿਫ ਆ ਜਿਹੜੇ ਉਹ ਕਾਕ ਸਾਹਿਬ ਜੀ ਟਰੰਪ ਸਾਹਿਬ ਨੇ ਪਹਿਲਾਂ 40% ਟੈਕਸ ਲਾਇਆ ਸੀਗਾ ਉਹਦੇ ਉੱਤੇ ਤੇ ਫਿਰ ਉਹਦੇ ਉੱਪਰ ਦੀ 10% ਆ ਟੈਕਸ ਨੀ ਸੋਰੀ ਟੈਰਿਫ ਜਿਹਨੂੰ ਆਪਾਂ ਕਹਿੰਦੇ ਆ ਉਹ ਲਾਇਆ ਸੀਗਾ, ਫਿਰ ਉਹਦੇ ਉੱਪਰ ਦੀ 10% ਆ ਜਿਹੜਾ ਹੋਰ ਲਾਤਾ ਸੀਗਾ। ਤੇ ਇਹ ਜਿਹੜਾ ਟੈਰਿਫ ਹੁਣ 50% ਹੋ ਗਿਆ, ਸੋ ਚੀਜ਼ਾਂ ਮਹਿੰਗੀਆਂ ਹੋ ਗਈਆਂ। ਉਹ ਕੰਟਰੀ ਆ ਜਿਹੜਾ ਤੁਹਾਨੂੰ ਪਤਾ ਵੀ ਸਾਊਥ ਅਮਰੀਕਾ ਦਾ ਸਭ ਤੋਂ ਵੱਡਾ ਕੰਟਰੀ ਉਹੀ ਆ ਡਾਕਟਰ ਸਾਹਿਬ ਜੀ।
1: ਮੇਰੇ ਕੋਲ ਇੱਕ ਗੱਲ ਵੈਸੇ ਵੀ ਮੈਂ ਤੁਹਾਨੂੰ ਜਿਹੜੀ ਮੇਰੇ ਮਨ ਚ ਆ ਰਹੀ ਹੈ ਕਿ ਟਰੰਪ ਸਾਹਿਬ ਨੇ ਟੈਰਿਫ ਲਾ ਕੇ ਕੋਈ ਮਾੜਾ ਕੰਮ ਨਹੀਂ ਕੀਤਾ, ਉਹਦਾ ਰੀਜ਼ਨ ਮੈਂ ਦੱਸ ਦਿੰਦਾ ਕੀ ਹੈ। ਮੁਲਕ ਜਿਹੜੇ ਨਾ ਮੁਖ ਦੇ ਵਿਚ ਸਮਾਨ ਇੱਥੇ ਵੰਡੀ ਜਾਂਦੇ ਸੀ ਤੇ ਜਦੋਂ ਇਹਨਾਂ ਦੇ ਮੁਲਕ ਜਾਂਦਾ ਸੀ ਤੇ ਉੱਥੇ ਉਹਦੇ ਤੇ ਟੈਰਿਫ ਲਾਉਂਦੇ ਸੀ ਠੋਕ ਕੇ, ਤੇ ਉਹਦੀ ਵਜ੍ਹਾ ਦੇ ਨਾਲ ਇਹ ਹੈ ਕਲੈਕਸ਼ਨ ਤੇ ਅਮਰੀਕਾ ਨੇ ਕੀਤੀ ਨਾ ਟਰੰਪ ਸਾਹਿਬ ਨੇ, ਇਹਦੇ ਵਿਚ ਕੋਈ ਸ਼ੱਕ ਨਹੀਂ ਹੈ। ਪਰ ਕੈਨੇਡਾ ਜੋ ਸਮਾਨ ਆਉਂਦਾ ਸੀ ਇੱਦਾਂ ਸੀ ਜਿੱਦਾਂ ਨਾਲ ਦੇ ਸੂਬੇ ਚੋਂ ਆ ਰਿਹਾ ਸਾਰਾ ਕੁਛ,
0: ਬਿਲਕੁਲ।
1: ਪਰ ਇਹ ਠੀਕ ਆ ਕਿ ਤੁਸੀਂ ਆਪਣੀ ਕੰਟਰੀ ਹੋ ਜੋ ਤੁਸੀਂ ਲਾ ਰਹੇ ਹੋ ਤੇ ਉਹਦੇ ਬਰਾਬਰ ਦਾ ਦਿਓ ਨਾ ਸਾਨੂੰ ਵੀ।
0: ਹਾਂਜੀ ਕਾਕ ਸਾਹਿਬ ਜੀ, ਤੁਹਾਡੀ ਗੱਲ ਵੀ ਸਹੀ ਆ। ਇਹਦਾ ਦੂਸਰਾ ਪੱਖ ਕਾਕ ਸਾਹਿਬ ਜੀ ਇਹ ਆ ਕਿ ਜਿਹੜੀ ਅਮਰੀਕਾ ਦੇ ਵਿਚ ਚੀਜ਼ ਪ੍ਰੋਡਿਊਸ ਹੁੰਦੀ ਆ ਉਹਦੇ ਤੇ ਖਰਚ ਬਹੁਤ ਆਉਂਦਾ ਆ।
1: ਹਾਂਜੀ, ਲੇਬਰ ਮਹਿੰਗੀ ਆ,
0: ਲੇਬਰ ਮਹਿੰਗੀ ਆ ਨਾ। ਸੋ ਇੱਥੇ ਆ ਜਿਹੜਾ ਖਰਚ ਜ਼ਿਆਦਾ ਆਉਂਦਾ ਆ ਉਹ ਜਿਹੜੀ ਇੰਟਰਨੈਸ਼ਨਲ ਮਾਰਕੀਟ ਆ ਉਹਦੇ ਵਿਚ ਮਾਲ ਵਿਕਦਾ ਨੀ, ਕਿਉਂਕਿ ਉਹ ਮਹਿੰਗਾ ਹੁੰਦਾ, ਜਿਹੜੀ ਆਮ ਪਰਜਾ ਆ ਉਹਨੂੰ ਖਰੀਦ ਸਕਣ ਦੀ ਸਮਰੱਥਾ ਨੀ ਹੁੰਦੀ ਉੱਥੇ। ਇਸ ਕਰਕੇ ਜਿਹੜੇ ਅਮਰੀਕਾ ਵਰਗੇ ਜਾਂ ਯੂਰੋਪੀਅਨ ਕੰਟਰੀ ਇਹਨਾਂ ਦਾ ਮਾਲ ਆ ਜਿਹੜਾ ਉਹ ਘੱਟ ਵਿਕਦਾ ਦੂਸਰੇ ਮੁਲਕਾਂ ਦੇ ਵਿਚ, ਉਹਨਾਂ ਦਾ ਇਹਨਾਂ ਕੰਟਰੀਆਂ ਦੇ ਵਿਚ ਆ ਕੇ ਜ਼ਿਆਦਾ ਵਿਕ ਜਾਂਦਾ, ਇਸ ਕਰਕੇ ਫਿਰ ਹਾਂ। ਸੋ ਇਸ ਕਰਕੇ ਇਹਨਾਂ ਨੂੰ ਉਹ ਡਰ ਰਹਿੰਦਾ ਭਈ ਉਹ ਮੁਲਕ ਆ ਜਿਹੜੇ ਉਹ ਜ਼ਿਆਦਾ ਪੈਸਾ ਨਾ ਖਿੱਚਣ। ਬਾਕੀ ਤੁਹਾਨੂੰ ਪਤਾ ਕਰ ਸਕਦਾ ਜੀ ਪੋਲੀਟੀਸ਼ੀਅਨ ਆ ਜਿਹੜੇ ਉਹਨਾਂ ਦਾ ਪਤਾ ਨੀ ਕੀ ਕਰਦੇ, ਆਪਾਂ ਨੂੰ ਉਹਨਾਂ ਗੱਲਾਂ ਦਾ ਨੀ ਪਤਾ ਹੁੰਦਾ।
1: ਸ਼ਰੇਆਮ ਖੁੱਲ ਕੇ ਆਏ ਨਾ ਸਾਹਮਣੇ, ਇੰਡੀਆ ਦੇ ਨਾਲ ਵੀ ਖੁੱਲ ਕੇ ਆਏ ਬਈ ਇੰਨੇ ਪਰਸੈਂਟ।
0: ਹਾਂਜੀ ਹਾਂਜੀ ਹਾਂਜੀ,
1: ਤੁਸੀਂ ਆਪਣੇ ਸ਼ਿਪ ਭੇਜੀ ਜਾ ਰਹੇ ਹੋ ਭਰ ਭਰ ਕੇ, ਸਾਨੂੰ ਕੁਛ ਦਿੰਦੇ ਨੀ, ਸਾਡਾ ਜਾਂਦਾ ਸਮਾਨ ਤੇ ਤੁਸੀਂ ਉਹਦੇ ਤੇ ਠੋਕੇ ਲਾ ਦਿੰਦੇ ਆ। ਇਹ ਚੀਜ਼ਾਂ ਤੇ ਹੈ ਨਾ ਫਿਰ ਕੰਟਰੀ ਨੂੰ ਟਰੰਪ, ਇਸ ਗੱਲੋਂ ਤੇ ਮੈਂ ਟਰੰਪ ਸਾਹਿਬ ਦੀ ਸਲਾਹਾਂ ਕਰਦਾ ਕਿ ਉਹਨਾਂ ਨੇ

0: ਟੈਰਿਫ ਲਾ ਕੇ ਕੰਟਰੀ ਲਈ ਚੰਗਾ ਕੀਤਾ।
1: ਹਾਂਜੀ, ਤੇ ਟਰੰਪ ਨੇ ਪਿਛਲੇ ਸਾਲ ਬ੍ਰਾਜ਼ੀਲ ਦੇ ਜਿਹੜੇ ਸਾਬਕਾ ਪ੍ਰੈਜੀਡੈਂਟ ਹੈ ਉਹਦੇ ਉੱਪਰ 7 ਸਾਲ ਜਿਹੜੇ ਵੱਡੀ ਖੋਰੀ ਦੇ ਕੇਸ ਚੱਲਦੇ ਸੀਗੇ ਉਹਨੂੰ 27 ਸਾਲ ਦੀ ਕੈਦ ਹੋ ਗਈ ਸੀ ਬੋਲਸੋਨੇਰੋ ਨੂੰ। ਤੇ ਫੇਰ ਟਰੰਪ ਸਾਹਿਬ ਨੇ ਇਹ ਜਿਹੜੇ ਹੁਣ ਨਵੇਂ ਉੱਥੋਂ ਦੇ ਪ੍ਰੈਜੀਡੈਂਟ ਹੈਗੇ ਆ ਇਹਨੂੰ ਬੇਨਤੀ ਕੀਤੀ ਆ, ਗੱਲਬਾਤ ਕੀਤੀ ਆ। ਬੇਨਤੀ ਕਾਹਦੀ ਹੁੰਦੀ ਆ, ਉਹ ਦਬਕਾ ਮਾਰਨਾ ਹੁੰਦਾ ਮਾੜਾ ਜਿਹਾ, ਤੇ ਆਪਾਂ ਬੇਨਤੀ ਕਹਿ ਦਿੰਦੇ ਆ ਕਿ ਉਹ ਜਿਹੜੀ ਆ ਉਹਦੀ ਕੈਦ ਆ 27 ਸਾਲ ਦੀ, ਉਹਨੂੰ ਤੂੰ ਭਰਾਵਾ ਮਾਫ਼ ਕਰ ਦੇ, ਉਹਨੂੰ ਛੱਡ ਦੇ ਜੇਲ੍ਹ ਚੋਂ। ਇਸ ਤਰ੍ਹਾਂ ਦੀ ਗੱਲਬਾਤ ਹੈ ਜਿਹੜੀ ਇਹ ਹੋ ਰਹੀ ਆ ਇੱਥੇ ਅਮਰੀਕਾ ਦੇ ਵਿੱਚ। ਤੇ ਅਗਲੀ ਖਬਰ ਖੱਕ ਸਾਹਿਬ ਜਿਹੜੀ ਹੈਗੀ ਆ ਆਪਣੇ ਕੋਲ ਉਹ ਹੈਗੀ ਆ ਰੂਸ ਵਿੱਚੋਂ ਖਬਰ ਆ ਰਹੀ ਆ ਕਿ ਉੱਥੋਂ ਦੇ ਪ੍ਰੈਜੀਡੈਂਟ ਪੁਟਿਨ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੂੰ ਅਸੈਸੀਨੇਸ਼ਨ ਦਾ ਖਤਰਾ ਹੋ ਗਿਆ ਖੱਕ ਸਾਹਿਬ ਜੀ, ਉਹਨਾਂ ਦਾ ਕਤਲ ਕਰਨ ਦਾ ਜਿਹੜਾ ਉਹ ਮੁੱਦਾ ਸਾਹਮਣੇ ਆਇਆ। ਤੇ ਜਿਹਦੇ ਕਾਰਨ ਖੱਕ ਸਾਹਿਬ ਜੀ ਉੱਥੋਂ ਦੀ ਜਿਹੜੀ ਹੈਗੀ ਆ ਸਿਕਿਉਰਿਟੀ ਆ ਉਹਨੂੰ ਪੂਰੀ ਹੋਰ ਟਾਈਟ ਕਰ ਦਿੱਤਾ ਗਿਆ, ਜਿਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਉਹਨਾਂ ਦੇ ਜਿਹੜੇ ਜਿੱਦਾਂ ਉਹ ਪਹਿਲਾਂ ਆਪਣੀ ਪੂਰੀ ਖੁੱਲ ਦੇ ਨਾਲ ਉਹ ਆਪਣੇ ਜਿਹੜੇ ਉਹਦੇ ਘਰ ਹੋਣਗੇ ਜਾਂ ਜਿੱਥੇ ਜਾ ਕੇ ਰਹਿੰਦੇ ਹੋਣਗੇ ਉਹਨਾਂ ਦੇ ਉੱਤੇ ਉਹ ਜਾਂਦੇ ਆਉਂਦੇ ਸੀਗੇ, ਤੇ ਹੁਣ ਥੋੜਾ ਜਿਹਾ ਕਹਿੰਦੇ ਆ ਵੀ ਉਹਨਾਂ ਨੂੰ ਜ਼ਿਆਦਾ ਸਖਤੀ ਆ ਜਿਹੜੀ, ਜ਼ਿਆਦਾ ਸਿਕਿਉਰਿਟੀ ਜਿਹੜੀ ਟਾਈਟ ਕਰ ਦਿੱਤੀ ਗਈ ਆ, ਕਿਉਂਕਿ ਉਹਨਾਂ ਦੀ ਜਾਨ ਨੂੰ ਜਿਹੜਾ ਉਹ ਖਤਰਾ ਸੀਗਾ ਕਿ ਉਹਨਾਂ ਨੂੰ ਕੋਈ ਅਸੈਸੀਨੇਟ ਨਾ ਕਰ ਦੇਵੇ। ਇਹ ਸੀਗੀ ਰੂਸ ਦੀ ਖ਼ਬਰ। ਤੇ ਇਹਦੇ ਨਾਲ ਅਗਲੀ ਖ਼ਬਰ ਖਾਕਸਾ ਜੀ ਹੈਗੀ ਆ ਜਿਹੜੀ ਰੋਮਾਨੀਆ ਜਿਹੜਾ ਦੇਸ਼ ਹੈਗਾ ਉੱਥੇ ਉਹ EU ਦਾ ਮੈਂਬਰ ਆ, ਤੇ ਮੈਂ ਉੱਥੇ ਘੁੰਮਦਾ ਫਿਰਦਾ ਰਿਹਾ ਜਾਂਦਾ ਰਿਹਾ। ਤੇ ਇਹਦੇ ਵਿੱਚ ਖੱਕ ਸਾਹਿਬ ਜੀ ਇਹ ਜਦੋਂ ਸੋਵੀਅਤ ਯੂਨੀਅਨ ਟੁੱਟੀ ਆ ਤੇ ਇਹ ਸਾਰੇ ਦੇਸ਼ ਸੀ ਜਿਹੜੇ ਖਿਲਰ ਗਏ ਸੀਗੇ, ਤੇ ਇਹ ਰੋਮਾਨੀਆ ਵੀ ਆ ਜਿਹੜਾ ਇਹ ਵੀ ਜਿਹੜਾ ਸੀਗਾ ਇਹ ਯੂਰਪੀਅਨ ਯੂਨੀਅਨ ਦੇ ਵਿੱਚ ਵੀ ਆ ਗਿਆ ਤੇ ਨੇਟੋ ਦੇ ਵਿੱਚ ਵੀ ਆ ਗਿਆ, ਦੋਨਾਂ ਦਾ ਮੈਂਬਰ ਸੀਗਾ ਇਹ। ਪਰ ਅੱਜ ਦੀ ਖ਼ਬਰ ਹੈ ਜਿਹੜੀ ਇਹਦੇ ਮੁਤਾਬਕ ਖੱਕ ਸਾਹਿਬ ਜੀ ਏਦਾਂ ਲੱਗ ਰਿਹਾ ਤੇ ਰੋਮਾਨੀਆ ਜਿਹੜਾ ਉਹ ਮੁੜ ਕੇ ਫੇਰ ਯੂਰਪੀਅਨ ਯੂਨੀਅਨ ਦੀ ਤੇ ਨੇਟੋ ਤੋਂ ਵੀ ਸ਼ਾਇਦ ਉਹ ਬਾਹਰ ਨਿਕਲਣ ਦੀ ਜਿਹੜੀ ਉਹਦੀ ਸੋਚ ਉਸ ਤਰ੍ਹਾਂ ਦੀ ਬਣੀ ਹੋਈ ਆ। ਪਰ ਅਗਰ ਆ ਰਿਹਾ ਸਮਾਂ ਜਿਹੜਾ ਉਹ ਵੀ ਤੋਂ ਆਪਾਂ ਨੂੰ ਪਤਾ ਲੱਗੂਗਾ ਕਿ ਇਹ ਇੱਦਾਂ ਹੁੰਦੀ ਆ ਜਾਂ ਨਹੀਂ। ਪਰ ਜਿਹੜੇ ਹਾਲਾਤ ਬਣਦੇ ਜਾ ਰਹੇ ਆ ਖੱਕ ਸਾਹਿਬ ਜੀ ਉਹਦੇ ਤੋਂ ਇਹ ਲੱਗ ਰਿਹਾ ਕਿ ਯੂਰਪੀਅਨ ਯੂਨੀਅਨ ਜਿਹੜੀ ਇਹਨੇ ਬਹੁਤਾ ਸਮਾਂ ਜਿਹੜਾ ਹੋਰ ਆ ਉਹ ਕੱਟਣਾ ਨੀ, ਇਹ ਖਿਲਰ ਦੀ ਲੱਗਦੀ ਆ ਉਹਦੇ ਵਿੱਚ ਗੱਲਬਾਤ। ਇਸ ਤਰ੍ਹਾਂ ਖੱਕ ਸਾਹਿਬ ਜੀ ਬਹੁਤ ਸਾਰੇ ਯੂਰਪੀਅਨ ਯੂਨੀਅਨ ਦੇ ਜਿਹੜੇ ਕੰਟਰੀ ਆ ਨਾ ਉਹ ਨਿੱਕੇ ਨਿੱਕੇ ਕੰਟਰੀ, ਉਹਨਾਂ ਦੀ ਪੂੰਜੀ ਹੈ ਨੀ, ਤੇ ਜਿਹੜੀ ਵੱਡੀ ਪੂੰਜੀ ਆ ਉਹ ਥੋੜੀ 3-4 ਕੰਟਰੀ ਆ ਖਾਸ,
0: 3-4 ਹੀ ਆ, ਜ਼ਿਆਦਾ ਨਹੀਂ ਹੈਗੀ।
1: ਹਾਂਜੀ, ਇਹ ਕਿ ਯੂਕਰੇਨ ਸੀਗਾ, ਯੂਕਰੇਨ ਤਾਂ ਖੈਰ ਹੈ ਹੀ ਯੂਨੀਅਨ ਤੋਂ ਬਾਹਰ ਹੀ ਆ, ਨੇਟੋ ਤੋਂ ਵੀ ਬਾਹਰ ਆ, ਪਰ ਉਹ ਜਿਹੜਾ ਫਰਾਂਸ ਹੋਇਆ, ਜਰਮਨ ਹੋਇਆ, UK ਹੋਇਆ ਤੇ ਬਾਕੀ ਆ ਸਪੇਨ ਵਗੈਰਾ, ਫਰਾਂਸ ਹੋਇਆ, ਇਹ 5-7 ਕੰਟਰੀ ਆ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਵੀ ਖੱਕ ਸਾਹਿਬ ਜੀ ਦੇਖ ਲਓ ਤੁਸੀਂ ਹੁਣ ਜਿੰਨੇ ਮਰਜ਼ੀ ਲੈ ਲਓ, UK ਲੈ ਲਓ, ਫਰਾਂਸ ਲੈ ਲਓ, ਜਰਮਨ ਲੈ ਲਓ,
0: ਨਿਕਲ ਗਿਆ ਸੀ ਨਾ, UK ਨਿਕਲ ਗਿਆ,
1: UK ਤਾਂ ਨਿਕਲ ਗਿਆ। ਹਾਂਜੀ,
0: ਹੋਰ ਥੋੜੇ ਹੋਰ ਕਰਕੇ ਨਿਕਲ, ਪਰ 4-5 ਕੰਟਰੀ ਵੀ ਵਜੇ ਰਹਿਣ ਨਾ ਜਿਹੜੇ ਯੂਰਪ ਦੇ ਹੈਗੇ ਆ ਆਪਸ ਵਿੱਚ, ਤੇ ਮੈਨੂੰ ਮੈਂ ਸਾਰਿਆਂ ਦੇ ਭਾਰੂ ਆ ਉਹਨਾਂ ਦਾ।
1: ਹਾਂਜੀ ਬਿਲਕੁਲ, ਉਹ ਇਹੀ ਕਾਰਨ ਆ ਜਿਹੜੇ ਬਾਕੀ ਦੇ ਕੰਟਰੀ ਆ ਜਿਹੜੇ ਛੋਟੇ ਛੋਟੇ ਜਿਨ੍ਹਾਂ ਦੀ ਪੂੰਜੀ ਹੈ ਨੀ ਉਹ ਫੇਰ ਉਹਨਾਂ ਨੂੰ ਬਾਰਾ ਨੀ ਨਾ ਖਾਂਦਾ ਉਹ, ਜਿੱਦਾਂ ਹੁਣ ਤੇਲ ਦੇਖੋ ਮਹਿੰਗਾ ਹੋ ਗਿਆ। ਹੁਣ ਜਿਹੜੇ ਜਰਮਨ ਵਰਗੇ ਕੰਟਰੀ ਆ ਜਾਂ ਫਰਾਂਸ ਵਰਗੇ ਉਹ ਤਾਂ ਸਟਾਬਲਿਸ਼ ਆ, ਉਹਨਾਂ ਦੀਆਂ ਕਲੋਨੀਆਂ ਦੂਸਰਿਆਂ ਦੇਸ਼ਾਂ ਤੇ ਵੀ ਕਿੰਨੀਆਂ ਤੇ ਉਹਨਾਂ ਦੇ ਹਜੇ ਤੀਕਰ ਵੀ ਕਲੋਨੀਆਂ ਹੈਗੀਆਂ, ਸੋ ਉਹਨਾਂ ਕੋਲ ਇਨਕਮ ਹੈਗੀ ਆ। ਤੇ ਬਾਕੀ ਇਹ
0: ਚੀਮਾ ਸਾਹਿਬ ਆਪਾਂ ਖਬਰਾਂ ਨੂੰ ਕਰਦੇ ਆ ਜੀ ਖਤਮ, ਤੇ ਸਾਡੇ ਨਾਲ ਡਾਕਟਰ ਸਾਹਿਬ ਜੁੜ ਗਏ ਆ, ਤੇ ਡਾਕਟਰ ਸਾਹਿਬ ਉਹਨਾਂ ਦੇ ਨਾਲ ਆਪਾਂ ਚੀਮਾ ਸਾਹਿਬ ਅਗਲੀ ਗੱਲਬਾਤ ਕਰਦੇ ਆ। ਤੇ ਲਓ ਜੀ ਡਾਕਟਰ ਸਾਹਿਬ ਵੀ ਜੁੜ ਗਏ ਤੇ ਚੀਮਾ ਸਾਹਿਬ ਵੀ ਜੁੜ ਗਏ। ਦੋਸਤੋ, ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਨੇ, ਹਮੇਸ਼ਾ ਬੇਨਤੀ ਕਰਦਾ ਵਾ ਕਿ ਉਹਨਾਂ ਦਾ ਪ੍ਰੋਗਰਾਮ ਬਹੁਤ ਮਿਆਰੀ ਹੁੰਦਾ, ਬਹੁਤ ਵੱਡੀਆਂ ਗੱਲਾਂ ਹੁੰਦੀਆਂ ਇਸ ਸਰੀਰ ਦੇ ਨਾਲ। ਦੇਖੋ ਪੈਸਾ ਸਾਰੀ ਦੁਨੀਆ ਕਮਾਉਂਦੀ ਫਿਰਦੀ ਹੈ, ਪਤਾ ਨਹੀਂ ਦੇਖੋ ਲੱਖਾਂ ਅਰਬਾਂ ਰੁਪਇਆ ਲੋਕ ਛੱਡ ਕੇ ਚਲੇ ਜਾਂਦੇ ਬਿਮਾਰੀਆਂ ਤੋਂ, ਸੋ ਉਹ ਇੱਕ ਐਸੀਆਂ ਚੀਜ਼ਾਂ ਦੱਸਦੇ ਆ ਕਿ ਜਿਹਦੇ ਨਾਲ ਤੁਸੀਂ ਇਹ ਸਰੀਰ ਦੇ ਵਿੱਚ ਕੋਈ ਵੀ ਪ੍ਰੋਬਲਮ ਹੈਗੀ ਉਹਦੀਆਂ ਇਹ ਚੀਜ਼ਾਂ ਹੈਗੀਆਂ ਜਿਹਦੇ ਨਾਲ ਠੀਕ ਹੋ ਸਕਦੀਆਂ। ਤੇ ਡਾਕਟਰ ਸਾਹਿਬ ਆਪ ਵੀ ਜਿਹੜੇ ਹੈਗੇ ਆ ਉਹ ਉਹਨਾਂ ਦੀ ਕਲੀਨਿਕ ਹੈਗੀ ਆ, ਤੁਸੀਂ ਉਹਨਾਂ ਨਾਲ ਵੀ ਰਾਬਤਾ ਕਰ ਸਕਦੇ ਹੋ ਜੇ ਤੁਸੀਂ ਸਮਝਦੇ ਹੋ ਕਿ ਇੱਥੇ ਚੈੱਕ ਕਰਕੇ ਪਤਾ ਕਰਕੇ ਕੋਈ ਆਰਾਮ ਆ ਸਕਦਾ ਤਾਂ ਬਿਲਕੁਲ ਉਹਨਾਂ ਨੂੰ ਵੀ ਮੌਕਾ ਦਿਓ। ਬੜੀ ਮਿਹਰਬਾਨੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
2: ਹਾਂਜੀ, ਖੱਕ ਸਾਹਿਬ, ਕੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ, ਕੀਮਾ ਸਾਹਿਬ, ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹੋ ਗਿਆ ਤੁਹਾਡੇ ਇਸ ਪ੍ਰੋਗਰਾਮ ਦੇ ਵਾਸਤੇ, ਔਰ ਇਸ ਪ੍ਰੋਗਰਾਮ ਦੇ ਵਿਚ ਅਸੀਂ ਲੜੀਵਾਰ ਸਿਲਸਿਲੇ ਬਾਰੇ ਕਥਾ ਰੂਪੀ ਇਸ ਸਰੀਰ ਦੀ ਵਿਆਖਿਆ ਤੁਹਾਡੇ ਨਾਲ ਕਰ ਰਹੇ ਹਾਂ, ਔਰ ਇਸ ਸਰੀਰ ਦੀ ਵਿਆਖਿਆ ਕਰਦਿਆਂ ਹੋਇਆ ਅਸੀਂ ਅਲੱਗ ਅਲੱਗ ਹਿੱਸਿਆਂ ਨੂੰ ਵੰਡ ਕੇ ਉਹਨਾਂ ਵਿਚ ਕਿਹੜੇ ਕਿਹੜੇ ਅੰਗ ਨੇ ਤੇ ਉਹਨਾਂ ਦੇ ਵਿਚ ਅਗਰ ਕੋਈ ਖਰਾਬੀ ਆ ਜਾਂਦੀ ਹੈ ਤੇ ਬਾਹਰ ਬਾਹਰ ਸਾਨੂੰ ਕੀ ਪਤਾ ਲੱਗੇਗਾ ਵੀ ਅੰਦਰ ਕਿਹੜੇ ਅੰਗ ਚ ਕਿੱਥੇ ਖਰਾਬੀ ਹੋ ਗਈ। ਸੋ ਬਹੁਤ ਸਾਰੀਆਂ ਆਸਾਨ ਜਿਹੀਆਂ ਗੱਲਾਂ ਹੁੰਦੀਆਂ ਨੇ, ਕਈ ਗੱਲਾਂ ਜਿਹੜੀਆਂ ਅਸੀਂ ਆਮ ਤੌਰ ਤੇ ਬਾਹਰੋਂ ਵੇਖ ਕੇ ਤੇ ਦੱਸ ਸਕਦੇ ਹਾਂ, ਪਰ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਇਨ੍ਹਾਂ ਪ੍ਰੋਗਰਾਮਾਂ ਨੂੰ ਕਰਨ ਦਾ ਮਕਸਦ ਇਹ ਆ ਕਿ ਅਸੀਂ ਛੋਟੀਆਂ ਛੋਟੀਆਂ ਗੱਲਾਂ ਨੂੰ ਇਗਨੋਰ ਕਰ ਜਾਂਦੇ ਹਾਂ, ਉਹਦੀ ਪਰਵਾਹ ਨਹੀਂ ਕਰਦੇ। ਜਦੋਂ ਉਹਦੀ ਪਰਵਾਹ ਨਹੀਂ ਕਰਦੇ ਫਿਰ ਲੰਬੇ ਵੱਡੇ ਸਕੇਲ ਤੇ ਜਦੋਂ ਸਾਡੇ ਸਾਹਮਣੇ ਪੇਸ਼ ਹੁੰਦੀਆਂ ਨੇ ਤੇ ਫਿਰ ਅਸੀਂ ਇਹ ਕਹਿੰਦੇ ਹਾਂ ਹਾਏ ਹਾਏ ਹੁਣ ਤੇ ਚੰਗਾ ਭਲਾ ਸੀਗਾ ਬਾਹਰੋਂ ਆਇਆ ਸੀਗਾ। ਹਾਂਜੀ, ਜਿਸ ਤਰ੍ਹਾਂ ਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਸਡਨ ਹੀ ਫਲਾਣਾ ਹੋ ਗਿਆ, ਅਚਾਨਕ ਇਹ ਗੱਲ ਹੋ ਗਈ। ਇਹ ਆਪਾਂ ਵਾਰ ਵਾਰ ਗੱਲ ਕਹਿ ਰਹੇ ਹਾਂ ਤੇ ਸੱਜਣਾ ਮਿੱਤਰਾਂ ਨੂੰ ਸੁਣਨ ਵਾਲਿਆਂ ਨੂੰ ਦੁਹਰਾ ਰਹੇ ਹਾਂ, ਉਹ ਭਲੇ ਮਾਨਸੋ ਅਚਾਨਕ ਕੁਝ ਨਹੀਂ ਹੁੰਦਾ। ਗੱਲਾਂ ਪਹਿਲਾਂ ਸ਼ੁਰੂਆਤੀ ਦੌਰ ਦੇ ਵਿਚ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਨੇ ਅਸੀਂ ਉਹਨਾਂ ਦੀ ਪਰਵਾਹ ਨਹੀਂ ਕੀਤੀ। ਜੇ ਅਸੀਂ ਉਹਨਾਂ ਦੀ ਪਰਵਾਹ ਕੀਤੀ ਹੁੰਦੀ ਤੇ ਉਹ ਹਾਏ ਹਾਏ ਵਾਲੀ ਗੱਲ ਜਾਂ ਸੜਨ ਵਾਲੀ ਗੱਲ ਅਸੀਂ ਨਹੀਂ ਸੀ ਕਹਿਣੀ। ਹੈ ਅਚਾਨਕ ਹੀ ਹੋ ਗਿਆ ਕੁਝ, ਹਾਂਜੀ ਅਚਾਨਕ ਹੀ ਹਾਰਟ ਅਟੈਕ ਹੋ ਗਿਆ, ਅਚਾਨਕ ਹੀ ਇਹਨੂੰ ਸਟ੍ਰੋਕ ਹੋ ਗਿਆ। ਸੋ ਅਚਾਨਕ ਕੁਝ ਨਹੀਂ ਹੁੰਦਾ ਤੇ ਉਹ ਅਚਾਨਕ ਕੁਝ ਨਹੀਂ ਹੁੰਦਾ, ਕਿਉਂ ਨਹੀਂ ਹੁੰਦਾ ਅਚਾਨਕ, ਉਹਦਾ ਵੇਰਵਾ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਕਿ ਆਹ ਗੱਲਾਂ ਨੇ। ਜੇ ਤੁਸੀਂ ਇਹਨਾਂ ਇਹਨਾਂ ਗੱਲਾਂ ਦਾ ਧਿਆਨ ਕਰ ਲਿਆ ਤੇ ਫਿਰ ਅਚਾਨਕ ਵਾਲੀ ਗੱਲ ਨਹੀਂ ਹੈਗੀ, ਤੁਸੀਂ ਅਗਾਊ ਪ੍ਰਬੰਧ ਕਰ ਲਏ ਹੋਣਗੇ ਤੇ ਨਿੱਕੀ ਜਿਹੀ ਗੱਲ ਨੂੰ ਉੱਥੇ ਹੀ ਸੰਭਾਲ ਲਿਆ ਹੋਊਗਾ ਕਿ ਉਹ ਵੱਡਾ ਵੇਰਵਾ ਨਾ ਬਣ ਜਾਵੇ ਹਮਾਸ ਵਾਂਗ। ਹਾਂਜੀ, ਹੁਣ ਅਸੀਂ ਇੱਥੇ ਇਸ ਗੱਲਾਂ ਦੇ ਵਿਚ ਚਲਦਿਆਂ ਚਲਦਿਆਂ ਬ੍ਰੇਨ ਦੇ ਸੰਬੰਧ ਵਿਚ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ, ਫਿਰ ਅਸੀਂ ਨੈਕ ਦੇ ਸੰਬੰਧ ਵਿਚ ਤੁਹਾਡੇ ਨਾਲ ਗੱਲਾਂ ਕੀਤੀਆਂ ਸੀਗੀਆਂ, ਫਿਰ ਅਸੀਂ ਚੈਸਟ ਤੇ ਪਹੁੰਚ ਗਏ ਸਾਂ, ਛਾਤੀ ਦੇ ਉੱਪਰ ਪਹੁੰਚ ਗਏ ਸਾਂ। ਔਰ ਛਾਤੀ ਦੇ ਉੱਪਰ ਪਹੁੰਚ ਕੇ ਮੈਂ ਇਹ ਕਿਹਾ ਸੀਗਾ ਵੀ ਛਾਤੀ ਦੀ ਬਣਤਰ ਕੀ ਹੈ, ਪਸਲੀਆਂ ਕਿੰਨੀਆਂ ਹੈਗੀਆਂ ਨੇ, ਕਿਵੇਂ ਕਿਵੇਂ ਅਰੇਂਜਡ ਹੈਗੀਆਂ ਨੇ, ਇਹਨਾਂ ਦੇ ਜੋੜ ਕਿਵੇਂ ਲੱਗਦੇ ਹੈਗੇ ਨੇ, ਸਟਰਨਮ ਦੇ ਨਾਲ ਤੇ ਪਿਛਲੇ ਪਾਸੇ ਰੀੜ ਦੀ ਹੱਡੀ ਦੇ ਨਾਲ ਕਿਵੇਂ ਜੋੜ ਲੱਗਦੇ ਨੇ, ਇਹ ਸਾਰੀਆਂ ਗੱਲਾਂ ਦਾ ਵੇਰਵਾ ਭਾਵ ਇਸ ਛਾਤੀ ਦੀ ਬਣਤਰ ਕਿਵੇਂ ਬਣੀ ਹੋਈ ਹੈ ਤੇ ਇਹ ਬਣਤਰ ਐਬਡੋਮਨ ਨਾਲ ਪੇਟ ਨਾਲ ਵੱਖਰੀ ਕਿਵੇਂ ਆ, ਉਹਦਾ ਵੇਰਵਾ ਮੈਂ ਤੁਹਾਨੂੰ ਦਿੱਤਾ ਸੀਗਾ। ਉਸ ਤੋਂ ਬਾਅਦ ਇਸ ਛਾਤੀ ਦੇ ਵਿਚਲੇ ਜਿਹੜੇ ਅੰਗ ਹਨ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਸੀਗੀ, ਜਿਹਦੇ ਵਿਚੋਂ ਹਾਰਟ ਹੈਗੇ ਨੇ, ਫੇਫੜਾ ਹੈਗੇ ਨੇ, ਮਿਡਿਆਸਟਾਈਨਿਅਮ ਹੈਗਾ। ਮਿਡਿਆਸਟਾਈਨਿਅਮ ਬੇਸਿਕਲੀ ਅੰਗ ਨਹੀਂ ਹੈਗਾ, ਇੱਕ ਮਿਡਿਆਸਟਾਈਨਿਅਮ ਇੱਕ ਰਸਤਾ ਹੈਗਾ, ਇੱਕ ਪਾਥਵੇ ਹੈਗਾ ਆ, ਜਿਹੜਾ ਉੱਪਰ ਵਾਲੇ ਅੰਗਾਂ ਸਿਰ ਤੋਂ ਲੈ ਕੇ ਹੇਠਾਂ ਤੱਕ ਉੱਪਰ ਵਾਲੇ ਅੰਗਾਂ ਨੂੰ ਰਸਤਾ ਦਿੰਦਾ ਹੇਠਾਂ ਜਾਣ ਵਾਸਤੇ, ਹੇਠਾਂ ਵਾਲੀਆਂ ਚੀਜ਼ਾਂ ਨੂੰ ਉੱਪਰ ਜਾਣ ਵਾਸਤੇ ਰਸਤਾ ਦਿੰਦਾ ਆ, ਉਹ ਇੱਕ ਰਸਤਾ ਹੈ, ਪਾਥਵੇ, ਇਹਨੂੰ ਅਸੀਂ ਕਾਮਨ ਪਾਥਵੇ ਕਹਿ ਸਕਦੇ ਹਾਂ। ਜੇ ਛਾਤੀ ਵਿਚ ਜਦੋਂ ਲੱਗਦਾ ਹੈ, ਕਿਉਂਕਿ ਛਾਤੀ ਦੇ ਬਿਲਕੁਲ ਵਿਚਕਾਰ ਹੈਗਾ ਆ, ਇਸ ਕਰਕੇ ਇਹਦਾ ਨਾਂ ਪੈ ਗਿਆ ਮਿਡਿਆਸਟਾਈਨਮ, ਮਿਡ ਦੇ ਵਿਚ ਹੋਣ ਕਰਕੇ। ਔਰ ਇਹ ਮਿਡਿਆਸਟਾਈਨਮ ਦੇ ਬਾਰੇ ਆਪਾਂ ਗੱਲ ਕਰੀ ਸੀ ਵੀ ਇਹ ਮਿਡਿਆਸਟਾਈਨਮ ਜੇ ਬਾਹਰੋਂ ਵੇਖਣਾ ਹੋਵੇ ਤੇ ਜੇ ਦੀਵਾਰ ਕਿਸੇ ਦੀ ਬੇਨਤੀ ਕਰੀ ਦੀ ਹੈ ਨਾ ਤੇ 9 ਇੰਚ ਦੀ ਇੱਟ ਨਾਲ ਦੀਵਾਰ ਕੀਤੀ ਜਾਂਦੀ, ਕੰਧ ਕੀਤੀ ਜਾਂਦੀ ਤੇ ਬੇ 9 ਇੰਚ ਚੌੜੀ ਹੈ ਦੀਵਾਰ, 4 ਇੰਚ ਦੀ ਦੀਵਾਰ ਨਾਲ ਕਰ ਲੈਂਦਾ ਹੈਗਾ। ਇਹ ਦੀਵਾਰ ਹੈ ਜਿਹੜੀ ਸਟਰਨਮ ਤੋਂ ਲੈ ਕੇ ਬੈਕ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਤੱਕ ਜਾਂਦੀ ਹੈ, ਔਰ ਇਹਦੀ ਜਿਹੜੀ ਚੌੜਾਈ ਹੈ ਉਹ ਸਿਰਫ 8 ਸੈਂਟੀਮੀਟਰ ਆ। ਇਸ 8 ਸੈਂਟੀਮੀਟਰ ਦੇ ਵਿਚ ਇੰਨਾ ਜਿਆਦਾ ਖਜ਼ਾਨਾ ਲੁਕਿਆ ਹੋਇਆ, ਇੰਨੀਆਂ ਜਿਆਦਾ ਇੰਪੋਰਟੈਂਟ ਗੱਲਾਂ ਛੁਪੀਆਂ ਹੋਈਆਂ ਨੇ ਵੀ ਜੇ ਅਸੀਂ ਇਹਦੀ ਸੰਭਾਲ ਕਰ ਲਈਏ ਤੇ ਹਰ ਪਾਸੇ ਸਪਲਾਈ ਹੋਈ ਜਾਣੀ, ਹਰ ਪਾਸੇ ਸਾਰਾ ਕੁਝ ਸਹੀ ਹੋਇਆ ਜਾਣਾ ਹੈਗਾ ਆ। ਸੋ ਇਸ ਕਰਕੇ ਇਹਦੀ ਇੰਪੋਰਟੈਂਸ ਦੱਸਦਿਆਂ ਹੋਇਆ ਮੈਂ ਇਹ ਕਿਹਾ ਸੀਗਾ ਕਿ ਇਹਦੇ ਵਿਚੋਂ ਈਸੋਫੇਗਸ ਲੰਘਦਾ ਹੈ ਜਿਹਨੂੰ ਖੁਰਾਕ ਨਲੀ ਕਹਿੰਦੇ ਆ, ਇਹਦੇ ਵਿਚੋਂ ਲੈਰਿੰਗਸ ਲੰਘਦੀ ਹੈ ਜਿਹੜੀ ਇੱਥੇ ਆ ਕੇ ਬਰੌਂਕਸ ਬਣ ਜਾਂਦੀ ਹੈ, ਰਾਈਟ ਤੇ ਲੈਫਟ ਬਰੌਂਕਸ ਹੋ ਜਾਂਦੀ ਹੈ। ਇਹਦੇ ਵਿਚ ਜਿਹੜੇ ਨੇ ਆਇਓਟਾ ਜਿਹੜੀ ਹੈ ਬਲੱਡ ਵੈਸਲ ਜਿਹੜੇ ਹਾਰਟ ਚੋਂ ਰਿਲੀਜ਼ ਹੁੰਦੇ ਨੇ ਤੇ ਸਾਰੇ ਸਰੀਰ ਨੂੰ ਖੂਨ ਦਿੰਦੇ ਨੇ ਉਹ ਲੰਘਦੇ ਨੇ, ਇਹਦੇ ਵਿਚੋਂ ਜਿਹੜੀਆਂ ਖੂਨ ਵਾਪਿਸ ਲਿਆਉਣ ਵਾਲੀਆਂ ਨਾੜੀਆਂ ਨੇ ਸਾਰੇ ਸਰੀਰ ਦੇ ਵਿਚੋਂ ਹਾਰਟ ਨੂੰ ਪਹੁੰਚਾਉਂਦੀਆਂ ਨੇ, ਉਹਨਾਂ ਨੂੰ ਵੇਨਾ ਕੇਵਾ ਕਹਿੰਦੇ ਨੇ, ਉਹ ਸਾਰੀਆਂ ਇਹਦੇ ਵਿਚੋਂ ਲੰਘਦੀਆਂ ਹੈਗੀਆਂ ਨੇ। ਇਹਦੇ ਵਿਚ ਹਾਰਟ ਵੀ ਹੈਗਾ ਆ, ਪਰ ਹਾਰਟ ਜਿਹੜਾ ਆ ਪਾਰਟ ਆਫ ਮਿਡਿਆਸਟਾਈਨਮ ਹੁੰਦਿਆਂ ਹੋਇਆਂ ਵੀ ਇਹਦੇ ਨਾਲੋਂ ਵੱਖਰਾ ਆ। ਹਾਰਟ ਹੈ ਤਾਂ ਮਿਡਿਆਸਟਾਈਨਮ ਦੇ ਵਿਚ ਹੀ ਹੈ, ਤਾਂ ਇਸ 8 ਸੈਂਟੀਮੀਟਰ ਦੇ ਏਰੀਏ ਦੇ ਵਿਚ ਘਿਰਿਆ ਹੋਇਆ, ਪਰ ਇਹ 8 ਸੈਂਟੀਮੀਟਰ ਨੂੰ ਢੱਕ ਕੇ ਜਿਵੇਂ ਥੋੜਾ ਜਿਹਾ ਡਾਇਵਰਸ਼ਨ ਨਹੀਂ ਹੋ ਜਾਂਦਾ ਕਿਸੇ ਚੀਜ਼ ਦਾ, ਉਹ ਡਾਇਵਰਸ਼ਨ ਹੋ ਗਏ ਥੋੜਾ ਜਿਹਾ ਖੱਬੇ ਪਾਸੇ ਹੋ ਗਿਆ, ਪਰ ਇਹਨੂੰ ਕੁਦਰਤ ਨੇ ਅਲੱਗ ਤੌਰ ਤੇ ਆਖਿਆ ਵੀ ਤੇਰੀ ਬਾਉਂਡਰੀ ਹੁਣ ਆਇਆ ਭਾਈ, ਤੂੰ ਮਿਡਿਆਸਟਾਈਨਮ ਦਾ ਹਿੱਸਾ ਤੇ ਹੈਗਾ ਆ, ਲੇਕਿਨ ਬਾਹਰ ਤੱਕ ਤੂੰ ਇੱਥੋਂ ਤੱਕ ਜਾ ਸਕਦਾ, ਫੇਫੜਿਆਂ ਦਾ ਇੰਨਾ ਕੁ ਹਿੱਸਾ ਤੁਸੀਂ ਲੈ ਸਕਦਾ ਹੈਗਾ ਆ। ਉਸ ਦੇ ਮੁਤਾਬਕ ਇਹਦੇ ਉੱਪਰ ਇੱਕ ਕਵਰਿੰਗ ਪਾ ਦਿੱਤਾ ਜਿਹਨੂੰ ਅਸੀਂ ਪੇਰੀਕਾਰਡੀਅਮ ਕਿਹਾ ਸੀਗਾ।
1: ਡਾਕਟਰ ਸਾਹਿਬ ਇੱਕ ਛੋਟਾ ਜਿਹਾ ਸਵਾਲ ਸੀਗਾ, ਉਹ ਇਹ ਹੈ ਕਿ ਜਦੋਂ ਆਪਣੇ ਕਹਿੰਦੇ ਨਾ ਪਿੰਜਰ ਪਿੰਜਰ ਸਰੀਰ ਦਾ ਪਿੰਜਰ ਬੰਦੇ ਦਾ,
3: ਉਹ ਪਿੰਜਰ ਆ ਜਿਹੜਾ ਉਹ ਛਾਤੀ ਨੂੰ ਇਹਦੀਆਂ ਪਸਲੀਆਂ ਨੂੰ ਇਹ ਉੱਪਰਲੇ ਭਾਗ ਨੂੰ ਕਹਿੰਦੇ ਕਿ ਸਾਰੀ ਬਾਡੀ ਨੂੰ ਪਿੰਜਰ ਕਹਿੰਦੇ ਆ।
2: ਨਹੀਂ ਪਿੰਜਰ ਹੈ ਜੇ ਹੋਲ ਜਿਹੜਾ ਬੋਨੀ ਸਟਰਕਚਰ ਹੈ ਨਾ ਸਰੀਰ ਦਾ
3: ਹੋਲ ਬਾਡੀ ਓਕੇ
2: ਸਾਰੇ ਬੋਨੀ ਸਟਰਕਚਰ ਦਾ ਜਿਹੜਾ ਪੰਜਾਬੀ ਚ ਐਕਸਪਲੇਨੇਸ਼ਨ ਹੈ ਉਹ ਪਿੰਜਰ ਆ।
1: ਠੀਕ ਹੈ ਥੈਂਕ ਯੂ।
2: ਹਾਂ ਸੋ ਇਹ ਜਿਹੜਾ ਹਾਰਟ ਹੈਗਾ ਆ ਇਹ ਆਪਣੇ ਗਲਾਫ ਦੇ ਵਿਚ ਲਪੇਟਿਆ ਹੋਇਆ ਭਾਵ ਇਹਨੂੰ ਕੁਦਰਤ ਨੇ ਅਲੱਗ ਇੱਕ ਬਾਉਂਡਰੀ ਦਿੱਤੀ ਹੈ ਵੀ ਤੇਰੀ ਆਹ ਬਾਉਂਡਰੀ ਹੈ ਭਾਈ ਇਹਤੋਂ ਅੱਗੇ ਤੂੰ ਨਹੀਂ ਜਾਣਾ। ਇਸ ਤੋਂ ਅੱਗੇ ਖੱਬੇ ਪਾਸੇ ਫੇਫੜੇ ਹੈਗੇ ਨੇ ਤੇ ਫੇਫੜਿਆਂ ਨੇ ਵੀ ਕਿਹਾ ਵੀ ਨਾ ਤੁਸੀਂ ਬਈ ਹਾਰਟ ਦਾ ਏਰੀਆ ਨਹੀਂ ਕਵਰ ਕਰਨਾ ਤੁਹਾਡਾ ਵੀ ਉੱਤੇ ਗਲਾਫ ਚੜਾਇਆ ਹੋਇਆ ਆ ਜਿਹਨੂੰ ਅਸੀਂ ਪਲਿਓਰਾ ਕਹਿੰਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਵੱਖ ਵੱਖ ਕੀਤੀਆਂ ਹੋਈਆਂ ਨੇ ਹਾਲਾਂਕਿ ਜਦੋਂ ਹਾਰਟ ਦੀ ਬਾਉਂਡਰੀ ਮੈਂ ਦੱਸੀ ਸੀ ਮੈਂ ਕਿਹਾ ਸੀਗਾ ਵੀ ਮਿਡ ਸਟਰਨਮ ਲਾਈਨ ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਆ ਕਿ ਸਟਰਨਮ ਜਿਹੜੀ ਸਾਡੀ ਸਾਹਮਣੇ ਛਾਤੀ ਦੀ ਹੱਡੀ ਹੈ ਉਹਦੇ ਮਿਡਲ ਵਿਚੋਂ ਅਗਰ 1.2 ਸੈਂਟੀਮੀਟਰ ਏਰੀਆ ਅਸੀਂ ਸੱਜੇ ਪਾਸੇ ਫੇਫੜੇ ਦਾ ਲਈਏ ਤੇ ਉਸ ਸੇਧ ਤੱਕ ਇਸ ਹਾਰਟ ਦਾ ਏਰੀਆ ਸੱਜੇ ਪਾਸੇ ਵੀ ਹੈਗਾ ਆ। ਠੀਕ ਆ ਇਸ ਕਰਕੇ ਇਹ ਏਰੀਆ ਤਾਂ ਕਵਰ ਕਰਦਾ ਹੈਗਾ ਆ ਮੀਡੀਆਸਟਾਈਨਮ ਦਾ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਦੇ ਪਿੱਛੋਂ ਲੰਘਦੀਆਂ ਕਿਉਂਕਿ ਇਹ ਦੀਵਾਰ ਰੀੜ੍ਹ ਦੀ ਹੱਡੀ ਤੱਕ ਜਾਂਦੀ ਹੈ 8 ਸੈਂਟੀਮੀਟਰ ਦੀ ਚੌੜੀ ਦੀਵਾਰ ਰੀੜ੍ਹ ਦੀ ਹੱਡੀ ਤੱਕ ਜਾਂਦੀ ਹੈ ਪਿੱਛੇ ਤੱਕ ਜਾਂਦੀ ਹੈਗੀ ਹੈ ਔਰ ਇਹ ਤਕਰੀਬਨ ਏਰੀਆ ਸਾਰੇ ਲੋਕਾਂ ਦੇ ਵਿੱਚ ਅਲੱਗ ਅਲੱਗ ਹੁੰਦਾ ਹੈ 22 ਤੋਂ 35 ਸੈਂਟੀਮੀਟਰ ਤੱਕ ਹੋ ਸਕਦਾ ਹੈਗਾ ਔਰ ਪੁਲਿਸ ਚ ਭਰਤੀ ਕਰਦੇ ਨੇ ਜਾਂ ਮਿਲਟਰੀ ਚ ਭਰਤੀ ਕਰਦੇ ਤੇ ਛਾਤੀ ਮਿਲਦੇ ਆ
1: ਜੀ
2: ਤੇ ਤੇਰੀ ਛਾਤੀ ਵੀ ਬਿਨਾਂ ਫੁੱਲਿਆਂ ਕਿੰਨੀ ਹੈਗੀ 32 ਸੈਂਟੀਮੀਟਰ ਔਰ ਤੇਰੀ 32 ਇੰਚ ਔਰ ਜਿਹੜੀ ਤੇਰੀ ਫਲਾਕ ਹੈ ਉਹ 35 ਇੰਚ ਹੋਣੀ ਚਾਹੀਦੀ ਹੈਗੀ ਤਾਂ ਤੂੰ ਪੁਲਿਸ ਚ ਭਰਤੀ ਹੋ ਸਕਦਾ ਹੈਗਾ ਹੈ ਨਾ। ਸੋ ਇਹ ਬਾਹਰੀ ਏਰੀਆ ਹੈਗਾ ਮੈਂ ਅੰਦਰੂਨੀ ਏਰੀਆ ਦੀ ਗੱਲ ਕਰ ਰਿਹਾ ਹਾਂ ਤੇ ਉਹਦੇ ਮੁਤਾਬਕ ਇਹਦਾ ਫਿਕਸੇਸ਼ਨ ਮੈਂ ਇੱਕ ਤਰ੍ਹਾਂ ਦੱਸ ਰਿਹਾ ਵੀ ਇਹ ਕਿੱਥੇ ਕੁ ਹੈਗਾ ਤੇ ਕਿੰਨਾ ਕੁ ਹੈਗਾ ਆ ਉਸ ਮੁਤਾਬਕ ਅਸੀਂ ਹਾਰਟ ਦੀ ਸਾਰੀਆਂ ਗੱਲਾਂ ਬਾਤਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਬਈ ਹਾਰਟ ਦੇ ਵਿੱਚ ਖੂਨ ਆਉਂਦਾ ਕਿਵੇਂ ਆ ਕਿੱਥੋਂ ਕਿੱਥੋਂ ਆਉਂਦਾ ਹੈਗਾ ਆ ਹਾਰਟ ਅੱਗੇ ਖੂਨ ਕਿੱਧਰ ਭੇਜਦਾ ਹੈਗਾ ਆ ਔਰ ਉਹ ਕਿੱਥੇ ਕਿੱਥੇ ਕਿਵੇਂ ਕਿਵੇਂ ਪਲਮੋਨਰੀ ਆਰਟਰੀ ਜਾਂਦਾ ਹੈਗਾ ਆ ਫੇਫੜਿਆਂ ਤੋਂ ਫਿਰ ਕਿਵੇਂ ਵਾਪਸ ਆਉਂਦਾ ਹੈਗਾ ਆ ਔਰ ਕਿਹੜੇ ਪਾਸੇ ਆਉਂਦਾ ਆ ਸੱਜੇ ਤੇ ਖੱਬੇ ਹਾਰਟ ਦੇ ਹਿੱਸਿਆਂ ਦੇ ਵਿੱਚ ਆਪਸ ਚ ਕੋਈ ਕਨੈਕਸ਼ਨ ਨਹੀਂ ਦੀਵਾਰ ਹੈਗੀ ਆ ਉਹਨਾਂ ਦੇ ਵਿੱਚ ਨਾ ਵੀ ਤੇਰਾ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ ਲੇਕਿਨ ਜਦੋਂ ਮਾਂ ਦੇ ਪੇਟ ਵਿੱਚ ਹੁੰਦਾ ਉਦੋਂ ਲੈਣਾ ਦੇਣਾ ਹੁੰਦਾ ਆ ਔਰ ਉਹ ਫੋਰਮ ਐਂਡ ਓਵਲ ਦੀ ਗੱਲ ਵੀ ਮੈਂ ਤੁਹਾਡੇ ਨਾਲ ਕੀਤੀ ਸੀ ਇਸੇ ਤਰ੍ਹਾਂ ਅਲੱਗ ਅਲੱਗ ਜਿਹੜੇ ਵਾਲਵ ਸੀਗੇ ਹਾਰਟ ਦੇ ਵਿੱਚ ਮੈਂ ਉਹਨਾਂ ਦੇ ਸੰਬੰਧ ਵਿੱਚ ਤੁਹਾਡੇ ਨਾਲ ਗੱਲ ਕੀਤੀ ਸੀਗੀ ਟ੍ਰਾਈਕਸਪਿਡ ਵਾਲਵ ਬਾਈਕਸਪਿਡ ਵਾਲਵ ਸੈਮੀ ਲੂਨਰ ਵਾਲਵ ਪਲਮੋਨਰੀ ਆਰਟਰੀ ਦੇ ਵਿੱਚ ਵੀ ਸੈਮੀ ਲੂਨਰ ਵਾਲਵ ਆ ਤੇ ਜਿਹੜਾ ਐਓਰਟਾ ਦਾ ਹੈਗਾ ਲੈਫਟ ਵੈਂਟ੍ਰੀਕਲ ਦੇ ਵਿੱਚੋਂ ਨਿਕਲਦਾ ਉਹ ਵੀ ਸੈਮੀ ਲੂਨਰ ਵਾਲਵ ਹੈ ਔਰ ਸੈਮੀ ਲੂਨਰ ਵਾਲਵ ਦੀ ਇੱਕ ਖਾਸੀਅਤ ਮੈਂ ਦੱਸੀ ਸੀ ਵੀ ਇਹ ਵਨ ਸਾਈਡ ਓਪਨਿੰਗ ਡੋਰ ਨੇ ਦੂਜੇ ਪਾਸੇ ਨੂੰ ਨਹੀਂ। ਸੋ ਇਸ ਤਰ੍ਹਾਂ ਦਾ ਇਹ ਸਾਰਾ ਸਿਸਟਮ ਸੀ ਹਾਰਟ ਦਾ ਫਿਰ ਇਹਦੇ ਹਾਰਟ ਦੇ ਮਸਲਸ ਦੀ ਆਪਾਂ ਗੱਲ ਕੀਤੀ ਸੀ ਪੈਰੀਕਾਰਡੀਅਮ ਦੀ ਗੱਲ ਕੀਤੀ ਸੀ ਹਾਰਟ ਮਸਲਸ ਦੀ ਗੱਲ ਕੀਤੀ ਸੀ ਹਾਰਟ ਦੀ ਗੱਲ ਕਰਦੇ ਹੋਏ ਆਪਾਂ ਕੋਰੋਨਰੀ ਆਰਟਰੀ ਕਿ ਜਿਹੜੀ ਹਾਰਟ ਨੂੰ ਖੂਨ ਸਪਲਾਈ ਕਰਦੀ ਹੈ ਉਹਦਾ ਨਾਂ ਕੋਰੋਨਰੀ ਆਰਟਰੀ ਹੈ ਤੇ ਉਹਦੀ ਕਿਵੇਂ ਦੀ ਬਣਤਰ ਹੈਗੀ ਹੈ ਕਿਵੇਂ ਦੀ ਡਿਸਟ੍ਰੀਬਿਊਸ਼ਨ ਹੈਗੀ ਹੈ ਔਰ ਉਹਦਾ ਵੀ ਆਪਸ ਵਿੱਚ ਜਾ ਕੇ ਅੱਗੇ ਕੋਈ ਸੰਬੰਧ ਨਹੀਂ ਹੈਗਾ ਜਿਵੇਂ ਕਹਿ ਦੋ ਮੈਂ ਤੀਜੀ ਪੀੜ੍ਹੀ ਤੇ ਜਾ ਕੇ ਲੋਕ ਦਾਦੇ ਤੱਕ ਜਾਂਦਿਆਂ ਤੱਕ ਕਈ ਅਲੱਗ ਅਲੱਗ ਡਿਵੀਜ਼ਨਾਂ ਹੋ ਜਾਂਦੀਆਂ ਚਾਚੇ ਤੋਂ ਲੈ ਕੇ ਤਾਏ ਤੱਕ ਵੱਖਰੀਆਂ ਵੱਖਰੀਆਂ ਤੇ ਫਿਰ ਵੱਖਰੇ ਹੋ ਜਾਂਦੇ ਨੇ ਇਸੇ ਤਰ੍ਹਾਂ ਕੋਰੋਨਰੀ ਆਰਟਰੀ ਹੈ ਇਹ ਕੋਰੋਨਰੀ ਆਰਟਰੀ ਦਾ ਇਸ ਤਰ੍ਹਾਂ ਦਾ ਵੀ ਰਾਈਟ ਕੋਰੋਨਰੀ ਆਰਟਰੀ ਤੇ ਲੈਫਟ ਕੋਰੋਨਰੀ ਆਰਟਰੀ ਆਪਸ ਚ ਮਿਲਦੀਆਂ ਹੀ ਨੇ ਹਾਂਜੀ ਉਹ ਬੜਾ ਔਖਾ ਭਾਵ ਸੀਗਾ ਉਸ ਵੇਲੇ ਇਸ ਗੱਲ ਦਾ ਜਿਹਦੇ ਕਰਕੇ ਮੈਂ ਤੁਹਾਨੂੰ ਡਿਟੇਲ ਦੱਸੀ ਸੀ ਵੀ ਕੁਦਰਤ ਨੇ ਜਾਂ ਤਾਂ ਇਹ ਕਹੋ ਵੀ ਮੌਤ ਆਪਣੇ ਹੱਥ ਰੱਖੀ ਹੈ ਜਾਂ ਕੁਦਰਤ ਤੋਂ ਗਲਤੀ ਰਹਿ ਗਈ ਹੈ ਪਰ ਗਲਤੀ ਕਿਸੇ ਇੱਕ ਥਾਂ ਤੇ ਥੋੜੀ ਰਹਿ ਗਈ ਹੈ ਗਲਤੀਆਂ ਤਾਂ ਸਾਰੇ ਸਰੀਰ ਦੇ ਵਿੱਚ ਅਸੀਂ ਗਿਣਦੇ ਆ ਉਹਦਾ ਅਸੀਂ ਚੈਪਟਰ ਇੱਕ ਮੈਡੀਕਲ ਸਾਇੰਸ ਨੇ ਰੱਗ ਰੱਖ ਦਿੱਤਾ ਉਹਦਾ ਨਾਂ ਕਹਿੰਦੇ ਨੇ ਐਨੋਮਲੀਜ਼ ਐਨੋਮਲੀਜ਼ ਉਹਨਾਂ ਸਾਰੀਆਂ ਗੱਲਾਂ ਦਾ ਵੇਰਵਾ ਦਿਸਦੀ ਹੈ ਜਿੱਥੇ ਜਿੱਥੇ ਨਾਰਮਲ ਰੁਟੀਨ ਨੂੰ ਚੱਲਣ ਵਾਸਤੇ ਆਹ ਕੁਛ ਹੋਣਾ ਚਾਹੀਦਾ ਸੀ ਜਿਹੜਾ ਨਹੀਂ ਹੈਗਾ ਔਰ ਇਸੇ ਤਰ੍ਹਾਂ ਹੀ ਮੈਂ ਬਚਦਾਨੀ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸੀਗੀਆਂ ਇਸੇ ਤਰ੍ਹਾਂ ਹੀ ਪੇਸ਼ਾਬ ਕਰਨ ਦੀ ਨਾਲੀ ਜਿਹੜੀ ਬੱਚਿਆਂ ਆਦਮੀਆਂ ਦੀ ਹੈਗੀ ਹੈ ਉਹਦੇ ਵਿੱਚ ਫਾਈਮੋਸਿਸ ਵਗੈਰਾ ਸੀਗਾ ਇਸੇ ਤਰ੍ਹਾਂ ਹੀ ਰੈਕਟਮ ਦੇ ਵਿੱਚ ਸੀ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਸੀ ਜਿਹੜੀਆਂ ਉਹਦਾ ਅਲੱਗ ਮੈਂ ਚੈਪਟਰ ਡੀਲ ਕਰਾਂਗਾ ਤੁਹਾਡੇ ਨਾਲ ਦੱਸਾਂਗਾ ਮੈਂ ਤੁਹਾਨੂੰ ਕਿ ਕਿੰਨੀਆਂ ਹੈਗੀਆਂ ਪਰ ਕਿਉਂਕਿ ਅਸੀਂ ਇਸ ਵੇਲੇ ਚੈਸਟ ਨਾਲ ਡੀਲ ਕਰ ਰਹੇ ਹਾਂ ਛਾਤੀ ਦੀ ਗੱਲ ਕਰ ਰਹੇ ਹਾਂ ਤੇ ਉਸ ਛਾਤੀ ਦੀ ਗੱਲ ਕਰਦੇ ਹੋਇਆ ਇਹ ਇੱਕ ਐਨੋਮਲੀਜ਼ ਕਹਿ ਲਓ ਰਹਿ ਗਈ ਕੁਦਰਤ ਤੋਂ ਕਿ ਸੱਜੇ ਤੇ ਖੱਬੇ ਪਾਸੇ ਦਾ ਕੋਲੈਟਰਲ ਸਰਕੂਲੇਸ਼ਨ ਉਹਨੇ ਨਹੀਂ ਚਾਲੂ ਕੀਤਾ, ਨਹੀਂ ਸਾਂਝਾ ਬਣਾਇਆ, ਜਿਹਦੇ ਕਰਕੇ ਆਮ ਤੌਰ ਤੇ ਹਾਰਟ ਅਟੈਕ ਦੇ ਵਿੱਚ ਸੜਨ ਵਾਲੀਆਂ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ, ਪਰ ਹੁੰਦੀਆਂ ਸੜਨ ਉਹ ਵੀ ਨਹੀਂ। ਕਿਉਂ? ਕਿਉਂਕਿ ਇਹਦੇ ਪਿੱਛੇ ਜਿਹੜੀ ਕਹਾਣੀ ਸੀ ਕੋਲੈਸਟ੍ਰੋਲ ਦੀ ਉਹ ਜਾਂ ਸ਼ੂਗਰ ਵਾਲੇ ਪੇਸ਼ੈਂਟਾਂ ਦੀ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਸੀ ਭਾਈ। ਜੇ ਉਹਨਾਂ ਨਿਸ਼ਾਨੀਆਂ ਨੂੰ ਅਸੀਂ ਪਹਿਲਾਂ ਤੋਂ ਲੈ ਕੇ ਟੈਕਲ ਕਰ ਲੈਂਦੇ, ਪਹਿਲਾਂ ਤੋਂ ਲੈ ਕੇ ਜੋ ਇਹ ਹੋ ਰਿਹਾ ਹੈ, ਜਦੋਂ ਉਹਦੇ ਚ ਚੇਂਜ ਆਉਂਦੀ ਅਸੀਂ ਉਹ ਲੱਭ ਲੈਂਦੇ ਜਾਂ ਉਹਦਾ ਪ੍ਰਬੰਧ ਕਰ ਲੈਂਦੇ, ਤੇ ਫਿਰ ਐਸੀ ਸੜਨ ਵਾਲੀ ਗੱਲ ਫਿਰ ਵੀ ਨਹੀਂ ਸੀ ਹੋਣੀ, ਚੱਲਦਾ ਰਹਿਣਾ ਸੀ ਕੰਮ। ਕਿਉਂਕਿ ਸਾਨੂੰ ਜੇ ਪਤਾ ਹੁੰਦਾ ਨਾ ਭਾਈ ਡੰਡੀ ਛੋਟੀ ਆ ਤੇ ਇਹਦੇ ਉੱਤੋਂ ਅਸੀਂ ਤੁਰ ਕੇ ਲੰਘਣਾ ਆ ਤੇ ਅਸੀਂ ਬੜੇ ਸੰਭਲ ਕੇ ਲੰਘਦੇ ਆ, ਰਾਹ ਚੌੜਾ ਹੋਵੇ ਨਾ ਤੇ ਅਸੀਂ ਐਵੇਂ ਵਿੰਗੇ ਟੇਡੇ ਇੱਧਰ ਉੱਧਰ ਇੱਧਰ ਉੱਧਰ ਵੱਜਦੇ ਵੀ ਲੰਘ ਕੇ ਤੁਰੇ ਜਾਂਦੇ ਆ। ਪਰ ਜੇ ਡੰਡੀ ਥੋੜੀ ਹੋਵੇ ਛੋਟੀ ਹੋਵੇ ਤੇ ਉਹਦੇ ਉੱਪਰ ਤੁਰਨ ਲੱਗਿਆ ਵੀ ਅਸੀਂ ਬੜੇ ਧਿਆਨ ਨਾਲ ਤੁਰਦੇ ਆ, ਲੰਘ ਤਾਂ ਫਿਰ ਵੀ ਜਾਂਦੇ ਆ ਨਾ। ਜਿੱਥੇ ਸਾਡੇ ਕੋਲ ਗਲਤੀ ਹੋ ਜਾਂਦੀ ਹੈ ਉੱਥੇ ਅਸੀਂ ਫਿਰ ਖੇਤਾਂ ਚ ਡਿੱਗ ਪੈਂਦੇ ਹਾਂ। ਸੋ ਇਸ ਤਰ੍ਹਾਂ ਦੀਆਂ ਗੱਲਾਂ ਆਪਾਂ ਪਹਿਲਾਂ ਕਰ ਚੁੱਕੇ ਹਾਂ ਹਾਰਟ ਦੇ ਸਬੰਧ ਵਿੱਚ। ਅੱਜ ਮੈਂ ਤੁਹਾਡੇ ਨਾਲ ਇਹ ਸਾਂਝਾ ਆਫਰ, ਉਸ ਤੋਂ ਬਾਅਦ ਬਲੱਡ ਜਿਹੜੀਆਂ ਬਲੱਡ ਵੈਸਲ ਸੀ ਆਇਓਟਾ ਦੀਆਂ ਗੱਲਾਂ ਇਹ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ। ਮੈਨੂੰ ਯਾਦ ਹੈ ਸ਼ਾਇਦ ਤੁਹਾਡੇ ਪ੍ਰੋਗਰਾਮ ਚ ਮੈਂ ਤੁਹਾਨੂੰ ਆਇਓਟਾ ਤਾਂ ਵੀਨਾ ਕੇਵਾ ਦੇ ਵਿੱਚ ਆਉਣ ਵਾਲੇ ਡਿਫੈਕਟਾਂ ਦੀ ਗੱਲ ਸਾਂਝੀ ਕੀਤੀ ਹੈ ਜਾਂ ਨਹੀਂ, ਕਿਉਂਕਿ ਕਾਫੀ ਵੇਲੇ ਪ੍ਰੋਗਰਾਮ ਕਰਨੇ ਹੁੰਦੇ ਨੇ, ਕਈ ਵਾਰ ਐਸਾ ਹੁੰਦਾ ਵੀ ਪਤਾ ਨੀ ਉਹ ਤੁਹਾਡੇ ਪ੍ਰੋਗਰਾਮ ਇੱਥੇ ਹੋਇਆ ਜਾਂ ਨਹੀਂ, ਜੇ ਨਾ ਹੋਇਆ ਤੇ ਮੈਂ ਦੁਬਾਰਾ ਵੀ ਕਰ ਦਿਆਂਗਾ, ਕੋਈ ਗੱਲ ਨੀ। ਅੱਜ ਅਸੀਂ ਫੇਫੜੇ ਜਿਹੜੇ ਹੈ ਜਿਹੜਾ ਬੜਾ ਇੰਪੋਰਟੈਂਟ ਅੰਗ ਹੈ ਸਾਡੇ ਛਾਤੀ ਦੇ ਵਿੱਚ ਲੱਗਿਆ ਹੈ ਤੇ ਬੜੀ ਜ਼ਿੰਮੇਵਾਰੀ ਹੈ ਉਹਦੀ। ਜ਼ਿੰਮੇਵਾਰੀ ਇਸ ਤਰ੍ਹਾਂ ਹੈ ਕਿ ਬਾਹਰੋਂ ਰਾਸ਼ਨ ਲੈਣਾ, ਅੰਦਰੋਂ ਅੰਦਰੀ ਹਾਰਟ ਲਈ ਜਾਂਦਾ ਹੈ ਨਾ ਵਿਚਾਰਾ, ਅੰਦਰੋਂ ਅੰਦਰੀ ਤੇ ਜੋ ਵੀ ਕੁਛ ਹੈਗਾ ਬਣਿਆ ਜਾਂਦਾ ਹੈ ਨਾ, ਇਹਨੇ ਤੇ ਬਾਹਰੋਂ ਰਾਸ਼ਨ ਲੈਣਾ ਹੈ ਤੇ ਬਾਹਰੋਂ ਰਾਸ਼ਨ ਭਾਵ ਕੀ ਆਕਸੀਜਨ ਵਗੈਰਾ ਲੈਣੀ ਹੈ ਤੇ ਫੇਰ ਇਹਨੂੰ ਸਰੀਰ ਦੇ ਵਿੱਚ ਜਜ਼ਬ ਕਰਵਾਉਣਾ ਆ ਤਾਂ ਕਿ ਇਹ ਬਾਹਰ ਦਾ ਹਿੱਸਾ ਸਾਡੇ ਇਨਵਾਇਰਮੈਂਟ ਦੇ ਨਾਲ ਵੀ ਅਸੀਂ ਜੁੜੇ ਰਹੀਏ। ਸੋ ਇਹ ਬਹੁਤ ਅੰਗ ਇਸ ਕਰਕੇ ਹੈਗਾ। ਸੋ ਹੁਣ ਅਸੀਂ ਉਹਨਾਂ ਨੂੰ ਫੇਫੜਿਆਂ ਦੀ ਜੇ ਗੱਲ ਕਰੀਏ ਤੇ ਫੇਫੜੇ ਦੋ ਹੈਗੇ ਆ, ਰਾਈਟ ਸਾਈਡ ਤੇ ਲੈਫਟ ਸਾਈਡ। ਇੱਕ ਫੇਫੜਾ ਰਾਈਟ ਹੈ, ਇੱਕ ਲੈਫਟ ਸਾਈਡ ਹੈ, ਔਰ ਇਹ ਆਮ ਤੌਰ ਤੇ ਪਿੰਕ ਕਲਰ ਦੇ ਹੁੰਦੇ ਨੇ ਜੇ ਅਸੀਂ ਇਹਨੂੰ ਵੇਖਣਾ ਹੋਵੇ ਨਾ। ਹਾਲਾਂਕਿ ਇਹ ਗੱਲਾਂ ਦਾ ਬਹੁਤਾ ਤੁਹਾਡੇ ਨਾਲ ਸੰਬੰਧ ਹੈ ਨਹੀਂ ਗਾ, ਇਹ ਸਾਡੇ ਨਾਲ ਸੰਬੰਧ ਹੈ ਡਾਕਟਰਾਂ ਨਾਲ ਜਾਂ ਜਿਹੜੇ ਅਟੋਪਸੀ ਕਰਦੇ ਨੇ, ਜਿਹੜੇ ਬਾਇਓਪਸੀ ਕਰਦੇ ਨੇ ਜਾਂ ਜਿਹੜੇ ਪੈਥੋਲੋਜੀਕਲ ਚੇਂਜਸ ਵੇਖਦੇ ਨੇ, ਉਹਨਾਂ ਵਾਸਤੇ ਦਾ ਸੰਬੰਧ ਹੈਗਾ ਆ ਵੀ ਕਿਵੇਂ ਚੇਂਜਸ ਹੋ ਗਈਆਂ। ਜਿਹੜੇ ਤੰਬਾਕੂ ਪੀਣ ਵਾਲੇ ਨੇ ਉਹਨਾਂ ਦੀ ਅਟੋਪਸੀ ਕਰਦੇ ਨੇ, ਉਹਨਾਂ ਦੇ ਮਰਨ ਤੋਂ ਬਾਅਦ ਕਲਰ ਹੀ ਸਾਰਾ ਕਾਲਾ ਹੋਇਆ ਹੁੰਦਾ ਹੈ। ਸੋ ਉਹਦੇ ਵਾਸਤੇ ਹੈਗਾ। ਪਰ ਹਾਂ, ਕੁਦਰਤ ਨੇ ਜਦੋਂ ਇਸ ਨੂੰ ਬਣਾਇਆ, ਕੁਦਰਤ ਨੇ ਇਸ ਨੂੰ ਪਿੰਕ ਕਲਰ ਦਾ ਬਣਾਇਆ, ਸਾਫਟ ਬਣਾਇਆ, ਸਪੰਜੀ ਬਣਾਇਆ। ਇੱਕ ਲਫ਼ਜ਼ ਆਮ ਤੌਰ ਤੇ ਚੀਮਾ ਸਾਹਿਬ ਇਸਤੇਮਾਲ ਕੀਤਾ ਜਾਂਦਾ ਵੀ ਇਹ ਜੀ ਫੁੱਟਬਾਲ ਦੇ ਬਲੈਡਰ ਵਰਗੇ, ਮੈਂ ਵੀ ਐਵੇਂ ਕਰਦਾ ਹਾਂ ਕਿਉਂਕਿ ਸਮਝਾਉਣ ਵਾਸਤੇ ਸਾਨੂੰ ਉਸ ਲੈਵਲ ਤੇ ਆ ਕੇ ਸਮਝਾਉਣਾ ਪੈਂਦਾ ਆ,
1: ਬਿਲਕੁਲ
2: ਲੈਵਲ ਤੇ ਸਾਹਮਣੇ ਸੁਣਨ ਵਾਲੇ ਲੋਕ ਹੁੰਦੇ ਆ,
1: ਬਿਲਕੁਲ।
2: ਇਸ ਕਰਕੇ ਇਹਨੂੰ ਬਲੈਡਰ ਵਾਂਗ ਕਹਿੰਦੇ। ਬਲੈਡਰ ਦਾ ਤਾਂ ਮਤਲਬ ਇੱਕ ਬਲੈਡਰ ਹੈਗਾ, ਉਹਦੇ ਚ ਹਵਾ ਭਰੋ ਖੁੱਲ ਗਿਆ, ਨਹੀਂ। ਇਹਦੀ ਇੱਕ ਵੱਖਰੀ ਵਿਲੱਖਣਤਾ ਆ ਇਸ ਸਪੰਜੀ ਮੀਡੀਅਮ ਦੀ, ਸਪੰਜੀ ਟਾਈਪ ਦੇ ਸਾਫਟ ਆਰਗਨ ਦੀ, ਜਿਹੜੀ ਮੈਂ ਤੁਹਾਨੂੰ ਹੁਣੇ ਦੱਸਣੀ ਹੈ। ਔਰ ਉਹਦਾ ਇਹ ਹੈ ਵੀ ਇੱਕ ਤਾਂ ਮੈਂ ਕਲਰ ਤੁਹਾਨੂੰ ਦੱਸ ਦਿੱਤਾ, ਇੱਕ ਮੈਂ ਕਹਿ ਦਿੱਤਾ ਵੀ ਦੋ ਫੇਫੜੇ ਹੁੰਦੇ ਨੇ, ਦੂਸਰੀ ਦੋਹਾਂ ਹੀ ਫੇਫੜਿਆਂ ਦੇ ਵਿੱਚ ਆਫਸ ਦੇ ਵਿੱਚ ਇੱਕ ਡਿਫਰੈਂਸ ਹੈਗਾ ਆ। ਜਿਹੜਾ ਸਾਡਾ ਸੱਜੇ ਪਾਸੇ ਦਾ ਫੇਫੜਾ ਹੁੰਦਾ ਆ ਉਹ ਕੱਦ ਵਿੱਚ ਛੋਟਾ ਹੁੰਦਾ ਆ, ਔਰ ਵੈਸੇ ਜੇ ਭਾਰ ਵਿੱਚ ਵੇਖਣਾ ਚਾਹੀਏ ਤੇ ਛਾਤੀ ਚ ਚੌੜਾ ਹੁੰਦਾ, ਵਿਚਕਾਰੋਂ ਚੌੜਾ ਹੁੰਦਾ ਆ, ਤੇ ਵੈਸੇ ਭਾਰ ਵੇਖਣਾ ਹੋਈਏ ਤੇ 3 ਪਾਉਂਡ ਆ ਅਪਰੋਕਸੀਮੇਟਲੀ। ਲੇਕਿਨ ਜੇ ਅਸੀਂ ਖੱਬੇ ਦੀ ਫੇਫੜੇ ਦੀ ਗੱਲ ਕਰਦੇ ਹਾਂ ਤੇ ਉਹ ਲੰਬਾ ਜ਼ਿਆਦਾ ਹੈਗਾ ਆ, ਪਰ ਭਾਰ ਉਹਦਾ ਸਿਰਫ 2 ਪਾਉਂਡ। ਜਿਵੇਂ ਬਹੁਤਾ ਲੰਬਾ ਬੰਦਾ ਹੋਵੇ ਤੇ ਕਹਿੰਦਾ ਯਾਰ ਤੇਰਾ ਭਾਰ ਹੀ ਹੈ, ਖਾਂਦਾ ਪੀਂਦਾ ਨੀ ਤੂੰ ਹੈ, ਤੇ ਛੋਟੇ ਮਧਰੇ ਹੁੰਦੇ ਨੇ ਤੇ ਬਹੁਤ ਮੋਟੇ ਹੁੰਦੇ ਆ, ਹਾਂਜੀ। ਸੋ ਜਿਹੜਾ ਸੱਜੇ ਪਾਸੇ ਦਾ ਫੇਫੜਾ ਹੈ ਨਾ ਚੀਮਾ ਸਾਹਿਬ, ਸੱਜੇ ਪਾਸੇ ਸਾਡਾ ਬਹੁਤ ਵੱਡਾ ਇੱਕ ਅੰਗ ਜਿਹੜਾ ਆ ਉਹਨੂੰ ਅਸੀਂ ਲਿਵਰ ਕਹਿੰਦੇ ਹਾਂ। ਲਿਵਰ ਜਿਹੜਾ ਉਹ ਸੱਜੇ ਪਾਸੇ ਏਰੀਏ ਦੇ ਵਿੱਚ ਹੈਗਾ, ਤੇ ਜਿਸ ਏਰੀਏ ਦੇ ਵਿੱਚ ਸੱਜੇ ਪਾਸੇ ਲਿਵਰ ਹੁੰਦਾ ਹੈ ਉਹਦਾ ਨਾਂ ਹੈ ਰਾਈਟ ਹਾਈਪੋਕੋਂਡ੍ਰਿਕ ਰੀਜ਼ਨ। ਪੇਟ ਦੇ ਨਾ ਮੈਂ ਤੁਹਾਨੂੰ 9 ਹਿੱਸੇ ਕਰਕੇ ਦੱਸੇ ਸੀਗੇ ਜਦੋਂ ਪੇਟ ਦੀਆਂ ਪਹਿਲੇ ਲੈਕਚਰ ਕੀਤੇ ਸੀ, ਹੁਣ ਵੀ ਆਊਗਾ ਤੇ ਮੈਂ ਦੁਬਾਰਾ ਕਰਾਂਗਾ। ਪੇਟ ਦੇ 9 ਹਿੱਸੇ ਵੰਡ ਕੇ ਵੀ ਕਿਹੜੇ ਕਿਹੜੇ ਹਿੱਸੇ ਚ ਕਿਹੜਾ ਕਿਹੜਾ ਅੰਗ ਆਸਾਨੀ ਨਾਲ ਤੁਸੀਂ ਸਮਝ ਸਕਦੇ ਹੋ, ਤੇ ਇਹ ਜਿਹੜਾ ਹੈਗਾ ਰਾਈਟ ਹਾਈਪੋਕੋਂਡ੍ਰਿਕ ਰੀਜ਼ਨ ਦੇ ਵਿੱਚ ਸਾਡਾ ਲਿਵਰ ਹੁੰਦਾ ਜ਼ਿਆਦਾ ਹਿੱਸਾ, ਔਰ ਕੱਪੇ ਹਾਈਪੋਕੋਂਡ੍ਰਿਕ ਦੇ ਵਿੱਚ ਸਾਡੀ ਤੀਹ ਹੁੰਦੀ ਹੈ ਪਰ ਥੋੜੀ ਜਿਹੀ ਛੋਟੀ ਹੁੰਦੀ ਹੈ। ਸੋ ਫਰਕ ਆ, ਸੋ ਸੱਜੇ ਪਾਸੇ ਕਿਉਂਕਿ ਬਹੁਤਾ ਸਾਰਾ ਅੱਛਾ ਨੰਬਰ 2 ਤਿਲੀ ਵੀ ਤੇ ਲਿਵਰ ਵੀ, ਇਹ ਦੋਵੇਂ ਸਾਡੇ ਜਿਹੜੇ ਨੇ ਪੱਸਲੀਆਂ ਦੇ ਹੇਠਾਂ ਹੇਠਾਂ ਰਹਿੰਦੇ ਨੇ। ਇਹਦਾ ਮਤਲਬ ਕੀ ਹੋਇਆ ਵੀ ਪੱਸਲੀਆਂ ਤੱਕ ਦਾ ਏਰੀਆ ਫੇਫੜਿਆਂ ਦਾ ਸੀਗਾ, ਇਹਦਾ ਮਤਲਬ ਇਹਨਾਂ ਨੇ ਪੱਸਲੀਆਂ ਦਾ ਫੇਫੜਿਆਂ ਦਾ ਏਰੀਆ ਕਵਰ ਕੀਤਾ ਹੋਇਆ, ਇਹਦਾ ਮਤਲਬ ਜ਼ਿਆਦਾ ਏਰੀਆ ਲਿਵਰ ਨੇ ਕਵਰ ਕੀਤਾ ਹੋਇਆ ਹੈ, ਤੇ ਕੀ ਹੋਏਗਾ ਸੱਜੇ ਪਾਸੇ ਦਾ ਫੇਫੜਾ ਕੱਦ ਵਿਚ ਛੋਟਾ ਰਹਿ ਜੂਗਾ ਨਾ। ਇਸ ਕਰਕੇ ਸੱਜਾ ਫੇਫੜਾ ਜਿਹੜਾ ਆ ਉਹ ਕੱਦ ਦੇ ਵਿਚ ਥੋੜਾ ਜਾ ਛੋਟਾ ਰਹਿ ਜਾਂਦਾ ਹੈਗਾ, ਤੇ ਜਿਹੜਾ ਖੱਬਾ ਫੇਫੜਾ ਹੈ ਉਹਦੇ ਕੋਲ ਚੀਜ਼ ਛੋਟੀ ਹੈਗੀ ਹੈ, ਔਰ ਉਹ ਇਸ ਕਰਕੇ ਥੋੜਾ ਜਾ ਲੰਬਾ ਆ, ਪਰ ਉਹਨੂੰ ਇੱਕ ਹੋਰ ਮਾਰ ਪੈ ਗਈ ਨਾ ਬਈ ਗੱਲ ਇਹ ਚੀਜ਼ ਆ ਤੇ ਤੂੰ ਲੰਬਾ ਹੈਗਾ ਆ, ਲੇਕਿਨ ਵਿਚਕਾਰੋਂ ਤੈਨੂੰ ਆਹ ਟੋਟਾ ਜਿਹੜਾ ਹੈ ਲਿਵਰ ਨੂੰ ਵੀ ਦੇਣਾ, ਹਾਰਟ ਨੂੰ ਦੇਣਾ ਪੈਣਾ, ਕੁਝ ਹਿੱਸਾ ਜਿਹੜਾ ਇਹ ਖੱਬੇ ਪਾਸੇ ਦਾ ਹੈਗਾ ਫੇਫੜਾ ਉਹਨੂੰ ਹਾਰਟ ਨੂੰ ਦੇਣਾ ਪੈਂਦਾ, ਜਿਸ ਕਰਕੇ ਵਿਚਾਰਾ ਵਿੱਚੋਂ ਪਤਲਾ ਹੋ ਜਾਂਦਾ। ਸੋ ਇਸ ਕਰਕੇ ਅਸੀਂ ਆਮ ਤੌਰ ਤੇ ਜਦੋਂ ਗਿਣਦੇ ਆ ਨਾ ਉਦੋਂ ਇਹ ਹੀ ਗਿਣਦੇ ਆ ਵੀ ਫੇਫੜੇ ਦੋ ਨੇ, ਔਰ ਇਸੇ ਤਰ੍ਹਾਂ ਹੀ ਸੱਜੇ ਫੇਫੜੇ ਦੇ ਅਸੀਂ ਕਹਿੰਦੇ ਹਾਂ ਕਿ ਤਿੰਨ ਲੋਬ ਨੇ, ਤਿੰਨ ਅਲੱਗ ਅਲੱਗ ਹਿੱਸੇ ਨੇ, ਔਰ ਉਹਨਾਂ ਹਿੱਸਿਆਂ ਨੂੰ ਕਹਿਣ ਤੋਂ ਮਤਲਬ ਇਹ ਹੈਗਾ ਕਿ ਫੇਫੜਿਆਂ ਦੇ ਉੱਪਰ ਵਾਲੇ ਪਾਸੇ ਜਿਹੜੇ ਗਲਾਫ ਦੀ ਗੱਲ ਕਰ ਰਿਹਾ ਹਾਂ ਮੈਂ ਉਹਨੂੰ ਕਹਿੰਦੇ ਨੇ ਪਲਿਊਰਾ, ਔਰ ਪਲਿਊਰਾ ਜਿਹੜਾ ਗਲਾਫ ਹੈ ਜਿਹੜਾ ਇਸ ਫੇਫੜਿਆਂ ਨੂੰ ਬਾਕੀ ਸਾਰੇ ਅੰਗਾਂ ਨਾਲੋਂ ਵੱਖਰਾ ਕਰਦਾ ਵੀ ਆਹ ਤੇਰੀ ਬਾਉਂਡਰੀ ਹੈ ਬਈ, ਆਹ ਤੇਰੀ ਵੱਟ ਆ ਗਈ, ਇਦੋਂ ਅੱਗੇ ਨੀ ਤੂੰ ਜਾਣਾ ਤੇ ਜਾਏਗਾ ਤੇ ਬਿਮਾਰੀ ਹੋਊਗੀ। ਸੋ ਉਹ ਜਿਹੜਾ ਮੈਂਬਰੇਨ ਹੈ ਇਹਨੂੰ ਪਸਲੀਆਂ ਦੇ ਨਾਲੋਂ ਅਲੱਗ ਕਰਦਾ ਹੈ, ਉਹ ਜਿਹੜਾ ਮੈਂਬਰੇਨ ਹੈਗਾ ਆ ਉਹ ਇਹਨੂੰ ਬਾਕੀ ਹੋਰ ਲਿਵਰ ਦੇ ਹੇਠਾਂ ਲਿਵਰ ਉਹਦੇ ਨਾਲ ਅਲੱਗ ਕਰਦਾ ਹੈਗਾ ਆ, ਖੱਬੇ ਪਾਸੇ ਇਹਨੂੰ ਹਾਰਟ ਨਾਲੋਂ ਵੱਖਰਾ ਕਰਦਾ ਹੈਗਾ ਆ, ਵਿਚਕਾਰਲੇ ਪਾਸੇ ਦੋਹਾਂ ਹੀ ਫੇਫੜਿਆਂ ਨੂੰ ਮੀਡੀਆਸਟੈਨਿਅਮ ਨਾਲ ਵੱਖਰਾ ਕਰਦਾ ਹੈਗਾ। ਸੋ ਇਹ ਉੱਪਰ ਵਾਲਾ ਹੁੰਦਾ, ਪਰ ਇਹ ਜਿਹੜੇ ਗਲਾਫਾਂ ਦੀ ਗੱਲ ਮੈਂ ਕਰਦਾ ਹਾਂ, ਜਿਹੜੀਆਂ ਬਾਉਂਡਰੀਆਂ ਦੀ ਗੱਲ ਮੈਂ ਕਰਦਾ ਹਾਂ, ਹਰੇਕ ਅੰਗ ਦੇ ਉੱਪਰ ਚੜੀ ਹੋਈ ਹੁੰਦੀ ਹੈ, ਤੇ ਫੇਫੜਿਆਂ ਦੀ ਜਿਹੜੀ ਬਾਉਂਡਰੀ ਆ ਉਹਨੂੰ ਅਸੀਂ ਪਲੂਰਾ ਕਹਿੰਦੇ ਹਾਂ। ਇਹ ਪਲੂਰਾ ਵੀ ਇੱਕ ਗਲਾਫ ਹੈ, ਗਲਾਫ ਹਮੇਸ਼ਾ ਹੀ ਦੋ ਤਰ੍ਹਾਂ ਦਾ ਹੁੰਦਾ, ਜਿਵੇਂ ਲੜਾਈ ਨੂੰ ਗਲਾਫ ਚੜਾਉਣੇ ਤੇ ਦੋ ਤੈਅ ਹੁੰਦੀ ਹੁੰਦੀ, ਦੋ ਪਰਦੇ ਹੁੰਦੇ ਆ, ਵਿਚਕਾਰਲਾ ਪਰਦਾ ਜਿਹੜਾ ਹੈਗਾ ਆ ਉਹਨੂੰ ਅਸੀਂ ਕਹਿੰਦੇ ਹਾਂ ਵਿਸਰਲ ਪਲੂਰਾ, ਵਿਸਰਾ ਦਾ ਮਤਲਬ ਹੁੰਦਾ ਅੰਗ, ਮੈਂ ਨਾਲ ਨਾਲ ਲਫ਼ਜ਼ ਵੀ ਕਲੀਅਰ ਕਰੀ ਜਾ ਰਿਹਾ, ਵਿਸਰਾ ਦਾ ਮਤਲਬ ਹੁੰਦਾ ਅੰਗ, ਜਿਹੜਾ ਉਸ ਪਰਟੀਕੁਲਰ ਖਾਸ ਅੰਗ ਦੇ ਨਾਲ ਚਿੰਬੜਿਆ ਹੋਇਆ ਪਰਦਾ ਹੈ ਉਹਨੂੰ ਅਸੀਂ ਵਿਸਰਲ ਪਲੂਰਾ ਕਹਿ ਦਿੰਦੇ ਹਾਂ, ਜਿਹੜਾ ਬਾਹਰਲੇ ਪਾਸੇ ਉਹਦੀ ਬਾਉਂਡਰੀ ਤੈਅ ਕਰਦਾ ਹੈਗਾ ਉਹਨੂੰ ਅਸੀਂ ਕਹਿੰਦੇ ਹਾਂ ਪੈਰਾਈਟਲ ਪਲੂਰਾ। ਸੋ ਪੈਰਾਈਟਲ ਪਲੂਰਾ ਤੇ ਵਿਸਰਲ ਪਲੂਰਾ ਫੇਫੜੇ ਦੇ ਉੱਪਰ ਚੜੇ ਹੋਏ ਗਲਾਫ ਦੇ ਦੋ ਪਰਦੇ ਨੇ, ਇਹਨਾਂ ਦੋ ਪਰਦਿਆਂ ਦੇ ਵਿਚ ਹੀ ਥੋੜਾ ਜਿਹਾ ਫਲੂਡ ਰਹਿੰਦਾ ਹੈਗਾ ਆ, ਇੰਟਰਸਟੀਸ਼ੀਅਲ ਫਲੂਡ, ਔਰ ਉਸ ਫਲੂਡ ਦਾ ਮਤਲਬ ਇਹ ਆ ਵੀ ਫੇਫੜਿਆਂ ਨੇ ਤੇ ਲਗਾਤਾਰ ਸੁਕੜਨਾ ਫੈਲਣਾ ਸੁਕੜਨਾ ਫੈਲਣਾ, ਤੇ ਉਹਦੇ ਨਾਲ ਕਿਤੇ ਰਗੜ ਨਾ ਪੈਦਾ ਹੋ ਜਾਵੇ, ਕਿਤੇ ਕੋਈ ਤਕਲੀਫ ਨਾ ਹੋ ਜਾਵੇ, ਜਿਵੇਂ ਪਲਿਊਰਸੀ ਦੀ ਗੱਲ ਕਰਦੇ ਹਾਂ ਨਾ, ਤੇ ਮਤਲਬ ਪਾਣੀ ਸੁੱਕ ਗਿਆ, ਜੇ ਪਾਣੀ ਜ਼ਿਆਦਾ ਹੋ ਗਿਆ ਤਾਂ ਉਹਨੂੰ ਆਖਿਆ ਵੈਟ ਪਲਿਊਰਸੀ, ਤੇ ਜੇ ਸੁੱਕ ਗਿਆ ਤਾਂ ਕਹਿੰਦੇ ਡਰਾਈ ਪਲਿਊਰਸੀ, ਹਾਂਜੀ। ਸੋ ਮਤਲਬ ਅੱਗੇ ਚੱਲ ਕੇ ਮੈਂ ਗੱਲ ਦੱਸਾਂਗਾ ਇਸ ਮਾਮਲੇ ਵਿਚ। ਸੋ ਮਤਲਬ ਇਹ ਫੇਫੜਿਆਂ ਦੇ ਵਿਚ ਜਿਹੜਾ ਪਾਣੀ ਭਰਿਆ ਪਲਿਊਰਾ ਦੇ ਵਿਚ ਪਾਣੀ ਭਰਿਆ ਹੁੰਦਾ ਆ, ਉਹਦਾ ਮਕਸਦ ਹੁੰਦਾ ਫੇਫੜਿਆਂ ਨੂੰ ਈਜ਼ੀ ਮੂਵਮੈਂਟ ਦੇਣਾ ਤਾਂ ਕਿ ਉਹ ਚੱਲਦੇ ਫਿਰਦੇ ਰਹਿ। ਇੱਕ ਹੋਰ ਗੱਲ ਪਲਿਊਰੇ ਦੇ ਸੰਬੰਧ ਵਿਚ ਮੈਂ ਕਹਿਣੀ ਚਾਹਾਂਗਾ ਕਿ ਜਿਹੜਾ ਵਿਸਰਲ ਪਲਿਊਰਾ ਹੈ ਉਹ ਤਾਂ ਵਿਸਰਾ ਦੇ ਨਾਲ ਹੈ, ਹੁਣ ਵਿਸਰਾ ਦੇ ਵਿਚ ਮੈਂ ਕਹਿ ਦਿੱਤਾ ਵੀ ਸੱਜੇ ਪਾਸੇ ਫੇਫੜੇ ਦੇ ਹਿੱਸੇ ਤਿੰਨ ਨੇ, ਲੋਭ ਨੇ ਜਿਹਨਾਂ ਨੂੰ ਕਹਿੰਦੇ ਅਸੀਂ, ਤਿੰਨ ਲੋਭ ਨੇ, ਇਹਦਾ ਮਤਲਬ ਕੀ ਹੋਇਆ ਕਿ ਜਿਹੜਾ ਅੰਦਰ ਵਾਲਾ ਲੇਅਰ ਹੈ, ਇੱਕ ਤਾਂ ਬਾਹਰੋਂ ਬਾਉਂਡਰੀ ਹੋ ਗਈ, ਇੱਕ ਜਿਹੜੀ ਅੰਦਰ ਵਾਲੀ ਬਾਉਂਡਰੀ ਹੈ ਇਹ ਲੋਬਸ ਦੇ ਅੰਦਰ ਤੱਕ ਜਾਂਦੀ ਹੈ, ਤਾਂ ਕਿ ਸੱਜੇ ਉੱਪਰ ਵਾਲੇ ਲੋਭ ਨੂੰ ਵਿਚਕਾਰਲੇ ਨਾਲੋਂ, ਵਿਚਕਾਰਲੇ ਵਾਲੇ ਲੋਭ ਨੂੰ ਹੇਠਾਂ ਵਾਲੇ ਲੋਭ ਨਾਲੋਂ ਵੱਖਰਾ ਕੀਤਾ ਜਾ ਸਕੇ, ਜਾਂ ਇੰਜ ਕਹਿ ਲੋ ਕੁਦਰਤ ਨੇ ਕੁਝ ਇਸ ਤਰ੍ਹਾਂ ਦੀ ਪ੍ਰੋਟੈਕਸ਼ਨ ਕੀਤੀ ਆ ਵੀ ਜੇ ਫੇਫੜਿਆਂ ਦੇ ਕਿਸੇ ਇੱਕ ਲੋਭ ਦੇ ਵਿਚ ਕੋਈ ਪ੍ਰੋਬਲਮ ਆ ਜਾਵੇ ਤੇ ਕੋਸ਼ਿਸ਼ ਇਹ ਕੀਤੀ ਆ ਵੀ ਦੂਜੇ ਲੋਭ ਚ ਨਾ ਹੋਵੇ। ਹਾਲਾਂਕਿ ਜਿਹੜਾ ਬ੍ਰੌਂਕਸ ਦਾ ਸਿਸਟਮ ਆ, ਬ੍ਰੌਂਕਸ ਦੇ ਵਿਚੋਂ ਅੱਗੇ ਜਿਹੜਾ ਟ੍ਰੀ ਉਹਦੀ ਮੈਂ ਹੁਣੇ ਗੱਲ ਕਰਦਾ ਦੱਸਦਾ ਆ, ਉਹਨੇ ਤਾਂ ਅੱਗੇ ਪਿਛਲੇ ਪਾਸਿਓ ਆਉਣਾ ਆ ਤੇ ਸਾਰੇ ਫੇਫੜਿਆਂ ਦੇ ਵਿਚ ਜਾਣਾ ਹੈ, ਸਾਰੇ ਲੋਭਾਂ ਵਿਚ ਤਿੰਨ ਲੋਭ ਸੱਜੇ ਪਾਸੇ, ਦੋ ਲੋਭ ਖੱਬੇ ਪਾਸੇ, ਸਾਰੇ ਲੋਭ ਦੇ ਵਿਚ ਜਾਣਾ ਹੈਗਾ ਆ। ਸੋ ਇਸ ਕਰਕੇ ਅੰਦਰ ਤੋਂ ਕੋਈ ਵੀ ਐਸੀ ਚੀਜ਼ ਜਿਹੜੀ ਹੈ ਉਹ ਬਿਮਾਰੀ ਦੇ ਤੌਰ ਤੇ ਇੱਕ ਦੂਜੇ ਦੇ ਨਾਲ ਛੂਤ ਵਾਂਗੂ ਨਾ ਲੱਗ ਜਾਵੇ, ਇਸ ਕਰਕੇ ਕੁਦਰਤ ਨੇ ਜਿਹੜਾ ਵਿਸਰਲ ਪਲਿਊਰਾ ਹੈਗਾ ਆ ਉਹ ਇਹਨਾਂ ਲੋਬਸ ਦੇ ਵਿਚ ਤੱਕ ਵੀ ਜਾਂਦਾ ਹੈਗਾ, ਠੀਕ ਹੈ। ਸੋ ਇਹ ਗੱਲ ਇੱਕ ਤੇ ਹੋ ਗਈ ਫੇਫੜਿਆਂ ਦੇ ਸੰਬੰਧ, ਦੂਸਰੀ ਗੱਲ ਇਹ ਹੈਗੀ ਹੈ ਕਿ ਲੋਭ ਸੱਜੇ ਪਾਸੇ ਦੇ ਤਿੰਨ ਨੇ, ਖੱਬੇ ਪਾਸੇ ਦੇ ਦੋ ਨੇ, ਪਰ ਦੋ ਦੇ ਨਾਲ ਇੱਕ ਹੋਰ ਐਡੀਸ਼ਨਲ ਗੱਲ ਹੈਗੀ ਆ, ਉੱਪਰ ਵਾਲਾ ਲੋਭ ਤੇ ਹੇਠਾਂ ਵਾਲਾ ਲੋਭ, ਜੇ ਹਿੱਸੇ ਕਹਿ ਲੋ ਉਹਨਾਂ ਨੂੰ, ਉਹਨਾਂ ਦੇ ਉੱਪਰ ਵਾਲੇ ਲੋਭ ਦੇ ਨਾਲੋਂ ਇੱਕ ਛੋਟੀ ਜੀ ਹੋਰ ਜੀਭ, ਜੀਭ ਜਿਵੇਂ ਸਾਡੀ ਜੀਭ ਹੁੰਦੀ, ਜੀਭ ਮੂੰਹ ਤੋਂ ਨਿਕਲ ਗਿਆ ਤੇ ਜੀਭ ਸਮਝੋ, ਬਾਹਰ ਨੂੰ ਵਧਿਆ ਹੋਇਆ ਇੱਕ ਹੋਰ ਛੋਟਾ ਜਿਹਾ ਹਿੱਸਾ ਹੁੰਦਾ ਹੈ, ਉਹਨੂੰ ਅਸੀਂ ਲਿੰਗੁਏਲਾ ਕਹਿੰਦੇ ਹਾਂ, ਲਿੰਗੁਲ ਕਹਿੰਦੇ ਨੇ ਜੀਭ ਨੂੰ। ਸੋ ਮੈਂ ਇਸੇ ਕਰਕੇ ਜੀਭ ਵੀ ਮੂੰਹ ਤੋਂ ਨਿਕਲ ਗਿਆ ਤੇ ਠੀਕ ਆ, ਜੀਭ ਵਾਂਗੂ ਇੱਕ ਵਧਿਆ ਹੋਇਆ ਹਿੱਸਾ ਹੁੰਦਾ ਆ, ਖੱਬੇ ਫੇਫੜੇ ਦਾ ਉੱਪਰ ਵਾਲੇ ਲੋਬ ਦਾ ਕੁਝ ਹਿੱਸਾ ਵਧਿਆ ਹੋਇਆ ਹੁੰਦਾ ਆ, ਜਿਹੜਾ ਕਿ ਹਾਰਟ ਦੇ ਬਾਹਰਲੇ ਪਾਸੇ ਨੂੰ ਕਵਰ ਕਰਦਾ ਆ, ਤਾਂ ਕਿ ਅਗਰ ਹਾਰਟ ਵਿਚ ਕੋਈ ਪ੍ਰੋਬਲਮ ਜਾਂ ਕੁਝ ਐਸਾ ਹੋਵੇ ਵੀ, ਤਾਂ ਵੀ ਫੇਫੜਿਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ, ਜਾਂ ਜੇ ਫੇਫੜਿਆਂ ਨੂੰ ਕੋਈ ਪ੍ਰੋਬਲਮ, ਖਾਸ ਤੌਰ ਤੇ ਜ਼ਿਆਦਾਤਰ ਪ੍ਰੋਬਲਮ, ਕਿਉਂਕਿ ਫੇਫੜਿਆਂ ਦਾ ਕਨੈਕਟ ਤਾਂ ਬਾਹਰਲਾ ਹੋਇਆ ਨਾ, ਹਾਰਟ ਦਾ ਕਨੈਕਟ ਤਾਂ ਬਾਹਰ ਹੈ ਨੀਗਾ, ਅੰਦਰੋਂ ਅੰਦਰ ਹੀ ਕਨੈਕਟ ਕੀਆ ਗਿਆ, ਤਾਂ ਫੇਫੜਿਆਂ ਦਾ ਕਨੈਕਟ ਬਾਹਰ ਜੋ ਹੈਗਾ ਆ, ਇਸ ਕਰਕੇ ਉਹਦੇ ਬਾਹਰੋਂ ਆਉਣ ਵਾਲੀਆਂ ਕੋਈ ਚੀਜ਼ਾਂ ਸਿੱਧਾ ਇਹਨੂੰ ਅਫੈਕਟ ਨਾ ਕਰਨ। ਕੁਦਰਤ ਨੇ ਆਖਿਆ ਵੀ ਆ ਇੱਕ ਦੀਵਾਰ ਛੋਟੀ ਜੀ ਹੋਰ, ਹਾਲਾਂਕਿ ਹੈ ਡੋ ਵੀ ਹੈ, ਉਹ ਫੇਫੜਿਆਂ ਵਰਗਾ ਹੀ, ਉਹਦਾ ਸਟਰਕਚਰ ਫੇਫੜਿਆਂ ਵਰਗਾ, ਜਿਹੜਾ ਮੈਂ ਹੁਣ ਤੁਹਾਨੂੰ ਦੱਸਣ ਲੱਗਿਆ, ਔਰ ਉਹ ਉਹਨੂੰ ਕੁਦਰਤ ਨੇ ਸੈਪਰੇਟ ਕਰਨ ਵਾਸਤੇ ਉਹ ਅਲੱਗ ਹਿੱਸਾ ਬਣਾ ਦਿੱਤਾ ਆ, ਭਾਵ ਲੋਭ ਤਿੰਨ ਨਹੀਂ ਬਣਾਏ, ਇੱਕ ਜੀਬ ਜੀ ਇੱਕ ਪਰਦਾ ਜਿਹਾ ਵੱਖਰਾ ਕਰ ਦਿੱਤਾ ਜਿਹਨੂੰ ਅਸੀਂ ਕਹਿੰਦੇ ਲਿੰਗੁਏਲਾ, ਠੀਕ ਆ। ਸੋ ਇਹ ਇਹਦੀ ਬਣਤਰ ਦੇ ਹਿਸਾਬ ਤੇ। ਦੂਸਰੀ ਗੱਲ, ਫੇਫੜੇ ਜਿਹੜੇ ਦੋਵੇਂ ਹਨ ਨਾ, ਉਹ ਪਿਰਾਮਿਡ ਵਰਗੇ ਹਨ। ਪਿਰਾਮਿਡ ਬਾਰੇ ਤੁਸੀਂ ਮੇਰੇ ਨਾਲ ਜ਼ਿਆਦਾ ਜਾਣਦੇ ਹੋ ਜੀ, ਮਸਾ ਪਿਰਾਮਿਡ ਕੀ ਹੁੰਦੇ ਆ
1: ਜੀ? ਜੀ ਬਿਲਕੁਲ,
2: ਪਿਰਾਮਿਡ ਵਰਗੇ ਹੈਗੇ ਆ, ਭਾਵ ਕੀ ਉੱਪਰ ਇੱਕ ਚੋਟੀ ਹੈ, ਹੇਠਾਂ ਬੇਸ ਆ, ਹਾਂਜੀ, ਔਰ ਇਸ ਸ਼ਕਲ ਦੇ ਪਿਰਾਮਿਡ ਹੈਗੇ ਨੇ। ਪਰ ਪਿਰਾਮਿਡ ਦਾ ਵੀ ਹਾਲਾਤ ਇਹ ਆ ਕਿ ਜਿਹੜਾ ਇਹ ਹੇਠਾਂ ਬੇਸ ਆ ਇਹਨਾਂ ਦਾ, ਉਹ ਬੇਸ ਡੋਮ ਸ਼ੇਪ ਆ। ਡੋਮ ਸ਼ੇਪ ਅਸੀਂ ਕਹਿੰਦੇ ਹਾਂ, ਅੱਜ ਮੈਂ ਗੁਰਦੁਆਰਿਆਂ ਦੇ ਉੱਪਰ, ਮਸੀਤਾਂ ਦੇ ਉੱਪਰ ਗੁੰਬਦ ਨਹੀਂ ਬਣਿਆ ਹੁੰਦਾ,
1: ਬਿਲਕੁਲ ਬਿਲਕੁਲ ਜੀ,
2: ਉਹਨੂੰ ਅਸੀਂ ਕਹਿੰਦੇ ਡੋਮ ਸ਼ੇਪ। ਸੋ ਜਿਹੜੇ ਫੇਫੜੇ ਨੇ, ਕਿਉਂਕਿ ਇਹਦੇ ਹੇਠਾਂ ਲਿਵਰ ਆ, ਦੂਜੇ ਪਾਸੇ ਕਿਲੀ ਆ, ਇਸ ਕਰਕੇ ਇਹ ਹੇਠਾਂ ਡੋਮ ਸ਼ੇਪ ਬੇਸ ਹੈਗਾ ਇਹਨਾਂ ਦਾ, ਠੀਕ ਹੈ ਜੀ। ਸੋ ਇਹ ਭਾਰ ਦੀ ਗੱਲ ਮੈਂ ਦੱਸ ਦਿੱਤੀ ਆ। ਖੱਬਾ ਜਿਹੜਾ ਫੇਫੜਾ ਹੈਗਾ ਆ, ਉਹ 2 ਕੁ ਪਾਉਂਡ ਦਾ ਹੁੰਦਾ, ਸੱਜਾ ਜਿਹੜਾ ਵੱਡਾ ਹੋਣ ਕਰਕੇ ਜਿਹੜਾ ਉਹ 3 ਪਾਉਂਡ ਦਾ ਹੈਗਾ, ਭਾਵੇਂ ਉਹਦਾ ਜਿਹੜਾ ਕੱਦ ਆ ਛੋਟਾ ਹੈਗਾ ਆ ਦੂਸਰੇ ਨਾਲੋਂ, ਪਰ ਦੂਸਰਾ ਵਿਸਾਰਾ ਵੈਸੇ ਪਤਲਾ ਹੈਗਾ, ਕਿਉਂਕਿ ਹਾਰਟ ਦਾ ਹਿੱਸਾ ਉਹਦੇ ਚ ਆ ਜਾਂਦਾ ਹੈਗਾ। ਕੋਨ ਵਰਗੀ ਸ਼ੇਪ ਹੋ ਗਈ, ਇਹਦਾ ਮਤਲਬ ਜਦੋਂ ਅਸੀਂ ਪਿਰਾਮਿਡ ਕਹਿੰਦੇ ਆ, ਉਹਦਾ ਮਤਲਬ ਇਹਦੀ ਸ਼ੇਪ ਜਿਹੜੀ ਹੈ ਕੋਨ ਵਰਗੀ ਹੋ ਗਈ, ਠੀਕ ਆ। ਸੋ ਇਹ ਦੋਵੇਂ ਪਾਸਿਓਂ ਆਮ ਤੌਰ ਤੇ ਛਾਤੀ ਦੇ ਵਿਚ ਵਿਚ ਕਵਰ ਹੁੰਦੇ ਨੇ, ਵਿਚਕਾਰ ਜਾ ਕੇ ਇੱਕ ਹਿੱਸਾ ਇਹਨਾਂ ਨੇ ਛੱਡ ਦਿੱਤਾ, ਜਿਹਨੂੰ ਅਸੀਂ ਕਾਮਨ ਪਾਥਵੇ ਆਖਿਆ ਆ, ਮੀਡੀਆਸਟਾਈਨਮ ਅਸੀਂ ਉਸ ਨੂੰ ਕਿਹਾ ਹੈਗਾ। ਔਰ ਉਸ ਤੋਂ ਬਾਅਦ ਇਸ ਮੀਡੀਆਸਟਾਈਨਮ ਦੇ ਵਿਚੋਂ ਫੇਫੜਿਆਂ ਨੂੰ ਜਾਣ ਵਾਸਤੇ ਜਿਹੜੀ ਸਾਹ ਦੀ ਨਲੀ, ਕਿਉਂਕਿ ਇਹ ਸਾਹ ਦਾ ਮੇਨ ਅੰਗ ਹੈਗਾ ਆ, ਨੱਕ ਤੋਂ ਲੈ ਕੇ ਹੇਠਾਂ ਲੈਰਿੰਗਸ ਹੁੰਦੀ ਹੈ, ਲੈਰਿੰਗਸ ਜਦੋਂ ਐਪੀਗਲੋਟਿਸ ਚ ਪਹੁੰਚਦੀ ਹੈ ਤੇ ਆਪਣਾ ਰਸਤਾ ਬਦਲ ਲੈਂਦੀ ਹੈ। ਮੂੰਹ ਦੀ ਨਾਲੀ ਜਿਹੜੀ ਫੈਰਿੰਗਸ ਹੁੰਦੀ ਹੈ ਮੂੰਹ ਤੋਂ ਬਾਅਦ, ਖੁਰਾਕ ਨਲੀ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਵੀ ਐਪੀਗਲੋਟਿਸ ਜਾ ਕੇ ਆਪਣਾ ਰਸਤਾ ਬਦਲ ਲੈਂਦੀ ਹੈ। ਇਸ ਐਪੀਗਲੋਟਿਸ ਨੂੰ ਬਾਹਰਲੇ ਪਾਸੋਂ ਅਗਰ ਚਮੜੀ ਤੋਂ ਵੇਖਣਾ ਹੋਵੇ, ਆ ਜਿਹੜੀ ਨਰਗਟ ਜੀ ਨੀ ਕਹਿੰਦੇ ਲੋਕ, ਇਹਨੂੰ ਅਸੀਂ ਟ੍ਰੇਕੀਆ ਕਹਿੰਦੇ ਹਾਂ, ਇਸ ਟ੍ਰੇਕੀਆ ਦੇ ਰਾਹੀਂ ਇਹ ਸਾਰੇ ਜੰਕਸ਼ਨ ਜਿੱਥੇ ਲੈਰਿੰਗਸ ਤੇ ਜਿੱਥੇ ਫੈਰਿੰਗਸ ਆ ਕੇ ਆਪਣਾ ਰਸਤਾ ਬਦਲ ਰਹੀਆਂ ਨੇ, ਭਾਵ ਜਿਹੜੀ ਲੈਰਿੰਗਸ ਉਹ ਅੱਗੇ ਆ ਰਹੀ ਹੈ ਸਾਹ ਵਾਲੀ ਨਾਲੀ, ਕਿਉਂਕਿ ਫੇਫੜੇ ਪਹੁੰਚ ਗਏ, ਤੇਰਾ ਅੱਡਾ ਆ ਗਿਆ ਬਈ ਤੂੰ ਉਤਰਨਾ ਹੁਣ, ਹਾਂਜੀ ਖਿੜਕੀ ਕੋਲੇ ਆ ਜਾਓ। ਸੋ ਉਹ ਜਿਹੜੀ ਹੈ ਉਹ ਅਗਲੇ ਪਾਸੇ ਆ ਜਾਂਦੀ ਹੈ। ਖੁਰਾਕ ਨਲੀ, ਕਿਉਂਕਿ ਇਹਨੇ ਅਜੇ ਲੰਬਾ ਸਫ਼ਰ ਤੈਅ ਕਰਨਾ, ਹੇਠਾਂ ਮੇਧੇ ਤੱਕ ਜਾਣਾ ਹੈਗਾ, ਇਹ ਪਿੱਛੇ ਹੋ ਜਾਂਦੀ ਹੈ। ਔਰ ਇਹ ਏਡਾ ਇੰਪੋਰਟੈਂਟ ਜੰਕਸ਼ਨ ਹੈ, ਇਹਦੇ ਵਿੱਚ ਇੱਕ ਆਟੋਮੈਟਿਕ ਟਾਈਪ ਦਾ ਵਾਲਵ ਲੱਗਿਆ ਹੋਇਆ, ਜਦੋਂ ਖੁਰਾਕ ਖਾਣੇ ਆ ਤੇ ਖੁਰਾਕ ਵਾਲਾ ਹਿੱਸਾ ਖੁੱਲਦਾ, ਜਦੋਂ ਅਸੀਂ ਸਾਹ ਲੈ ਰਹੇ ਹਾਂ ਲਗਾਤਾਰ, ਔਰ ਉਹ ਹਿੱਸਾ ਖੁੱਲਿਆ ਰਹਿੰਦਾ। ਪਰ ਕਿਸੇ ਵੇਲੇ ਜੇ ਪ੍ਰੋਬਲਮ ਨਰਵਸ ਸਿਸਟਮ ਦੀ ਹੋ ਗਈ ਤੇ ਲੋਕ ਚੌਕਿੰਗ ਵੀ ਹੋ ਜਾਂਦੀ, ਪਲਸ ਜਾਂਦੇ ਨੇ, ਇਹੋ ਜਿਹੀ ਖਰਾਬੀ ਹੁੰਦੀ। ਖੈਰ ਇਹ ਆਪਣਾ ਅਗਲਾ ਵਿਸ਼ਾ ਹੈਗਾ ਆ, ਇਹ ਮੀਡੀਆ ਸਟੈਂਡਮੈਂਟ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ। ਹੁਣ ਜਦੋਂ ਟ੍ਰੇਕੀਆ ਤੋਂ ਅੱਗੇ ਇਹ ਸਾਹ ਨਲੀ ਫੇਫੜਿਆਂ ਵਾਲੇ ਪਾਸੇ ਜਾਣਾ ਸ਼ੁਰੂ ਹੁੰਦੀ ਹੈ, ਆਪਣੇ ਚੈਪਟਰ ਵਾਲੇ ਆ ਜਾਓ, ਫਿਰ ਫੇਫੜਿਆਂ ਵਾਲੇ ਪਾਸੇ, ਜਦੋਂ ਟ੍ਰੇਕੀਆ ਤੋਂ ਅੱਗੇ ਸਾਹ ਵਾਲੀ ਨਲੀ ਬਾਹਰ ਨਿਕਲਦੀ ਹੈ ਤੇ ਦੋ ਹਿੱਸਿਆਂ ਚ ਵੰਡੀ ਜਾਂਦੀ ਹੈ, ਇੱਕ ਨੂੰ ਅਸੀਂ ਕਹਿੰਦੇ ਹਾਂ ਰਾਈਟ ਬਰੌਂਕਸ, ਦੂਸਰੇ ਨੂੰ ਅਸੀਂ ਕਹਿੰਦੇ ਹਾਂ ਲੈਫਟ ਬਰੌਂਕਸ। ਰਾਈਟ ਬਰੌਂਕਸ ਤੇ ਲੈਫਟ ਬਰੌਂਕਸ ਤੇ ਜਿਹੜੀਆਂ ਮਾਸਪੇਸ਼ੀਆਂ ਹਨ, ਇਹ ਵੈਸੇ ਅੱਜ ਦਾ ਇਹ ਚੈਪਟਰ ਨਹੀਂ ਹੈਗਾ, ਪਰ ਮੈਂ ਥੋੜਾ ਜਿਹਾ ਫਿਰ ਵੀ ਦੱਸ ਦਿਆਂ ਬਈ ਇਹਦੇ ਮਾਸਪੇਸ਼ੀਆਂ ਜਿਹੜੀਆਂ ਨੇ ਸਪਰਿੰਗ ਵਰਗੀਆਂ ਲੱਗੀਆਂ ਹੋਈਆਂ, ਜਿਵੇਂ ਸਪਰਿੰਗ ਹੁੰਦਾ ਹੈ ਨਾ ਬਾਹਰ, ਇਸ ਤਰ੍ਹਾਂ ਦੀ ਅੰਦਰ ਤੋਂ ਬਣੀਆਂ ਹੁੰਦੀਆਂ ਨੇ। ਇਹਦੇ ਅੰਦਰ ਵਾਲੇ ਪਾਸੇ ਮਿਊਕਸ ਦੀ ਝਿੱਲੀ ਹੈ, ਇਹਦੇ ਬਾਹਰਲੇ ਪਾਸੇ ਕਨੈਕਟਿਵ ਟਿਸ਼ੂ ਦਾ ਲੇਅਰ ਆ, ਠੀਕ ਹੈ। ਇਹ ਮੈਂ ਫਿਰ ਬਣਤਰ ਤੁਹਾਨੂੰ ਦੱਸੂਗਾ ਮੈਂ ਜਦੋਂ ਅਸੀਂ ਅਗਲੀ ਗੱਲ ਕਰਨੀ ਫੇਫੜਿਆਂ ਤੋਂ ਬਾਅਦ ਦੀ, ਪਰ ਮੈਂ ਸਿਰਫ ਬਰੌਂਕਸ ਦੀ ਗੱਲ ਕਰ ਰਿਹਾ ਹਾਂ ਕਿ ਬਰੌਂਕਸ ਨਿਕਲਦੀ ਹੈ ਤੇ ਇੱਕ ਸੱਜੇ ਫੇਫੜੇ ਨੂੰ ਜਾਂਦੀ ਆ, ਇੱਕ ਖੱਬੇ ਫੇਫੜੇ ਨੂੰ ਜਾਂਦੀ ਹੈ। ਪਰ ਇਹਦੀ ਬਣਤਰ ਦੇ ਵਿੱਚ ਵੀ ਕੁਦਰਤ ਤੋਂ ਥੋੜਾ ਜਿਹਾ ਫਰਕ ਰਹਿ ਗਿਆ, ਜਿਵੇਂ ਮੈਂ ਹੁਣੇ ਐਨੋਮਲੀ ਦੀ ਗੱਲ ਕਰਕੇ ਹਟਿਆ, ਇੱਥੇ ਵੀ ਜਿਵੇਂ ਜਿਵੇਂ ਗੱਲ ਯਾਦ ਆਉਂਦੀ ਦਿਮਾਗ ਦੇ ਵਿੱਚ, ਜਿਹੜਾ ਬਰੌਂਕਸ ਦਾ ਟ੍ਰੇਕਿਆ ਤੋਂ ਨਿਕਲ ਕੇ ਐਪੀਗਲੋਟਸ ਵਾਲੇ ਏਰੀਏ ਚੋਂ ਨਿਕਲ ਕੇ ਸੱਜੇ ਪਾਸੇ ਨੂੰ ਬਰੌਂਕਸ ਜਾਂਦੀ ਹੈ ਨਾ, ਉਹਦਾ ਐਂਗਲ ਹੈ 120 ਡਿਗਰੀ ਦਾ। ਔਰ ਜਿਹੜਾ ਬਰੌਂਕਸ ਇਸ ਥਾਂ ਤੋਂ ਨਿਕਲ ਕੇ ਖੱਬੇ ਫੇਫੜੇ ਨੂੰ ਜਾਂਦੀ ਹੈ, ਉਹਦਾ ਐਂਗਲ ਹੈ ਲੈਸ ਦੈਨ 120, ਠੀਕ ਹੈ। 90 ਡਿਗਰੀ ਵੀ ਨਹੀਂ ਹੈਗਾ, ਉਹਦੇ ਤੋਂ ਘੱਟ ਹੈ, ਜਿਵੇਂ ਉਹਨੂੰ ਅਸੀਂ ਅਕਿਊਟ ਐਂਗਲ ਕਹਿੰਦੇ ਹਾਂ, ਠੀਕ ਹੈ। ਸੋ ਅਕਿਊਟ ਐਂਗਲ ਦੇ ਤੌਰ ਤੇ ਹੁਣ ਕੀ ਹੋਇਆ ਵੀ ਜੇ ਬਹੁਤਾ ਵੱਡਾ ਮੋੜ ਹੋਵੇ ਤੇ ਸਪੀਡ ਸਲੋ ਹੋ ਜੂਗੀ ਨਾ, ਚਿਮਲ ਗੱਲ
1: ਬਿਲਕੁਲ,
2: ਜੇ ਮੋੜ ਘੱਟ ਆ ਤੇ ਫਿਰ ਅਸੀਂ ਤੇਜ਼ ਤੇਜ਼ ਲੰਘ ਜਾ ਕੇ ਜਾ ਰਹੇ ਹਾਂ। ਦੱਸਣ ਤੋਂ ਮੇਰਾ ਭਾਵ ਇਹ ਆ, ਸਮਝਾਉਣ ਤੋਂ ਮੇਰਾ ਭਾਵ ਇਹ ਆ ਭਾਈ, ਨੱਕ ਰਾਹੀਂ ਜਾਂਦੇ ਜਰਾਸੀਮ, ਨੱਕ ਰਾਹੀਂ ਜਾਂਦੀਆਂ ਬਹੁਤੀਆਂ ਬਿਮਾਰੀਆਂ, ਜੋ ਵੀ ਕੁਛ ਹੈਗਾ ਸਾਹ ਚੜ ਕੇ ਜਾ ਰਿਹਾ, ਉਹਨਾਂ ਦਾ ਜ਼ਿਆਦਾਤਰ ਇਫੈਕਟ ਜਿਹੜਾ ਆ ਉਹ ਫੇਫੜਿਆ ਸੱਜੇ ਫੇਫੜੇ ਨੂੰ ਹੁੰਦਾ
1: ਜੀ,
2: ਰਸਤਾ ਸਿੱਧਾ ਹੈਗਾ ਹਾਂਜੀ, ਪਰ ਖੱਬੇ ਫੇਫੜੇ ਨੂੰ ਜਾਣ ਵਾਸਤੇ ਐਕਿਊਟ ਐਂਗਲ ਮੋੜ ਜ਼ਿਆਦਾ ਆ ਭਾਈ, ਇੱਥੇ ਸਪੀਡ ਘੱਟ ਕਰਕੇ ਜਾਣਾ ਹੈ। ਸੋ ਇਹ ਇਸ ਦੇ ਵਿੱਚ ਇਹਨਾਂ ਇਸ ਗੱਲ ਦਾ ਵੀ ਫਰਕ ਹੈਗਾ। ਸੋ ਦੂਸਰੀ ਗੱਲ ਇਹ ਆ ਕਿ ਫੇਫੜਿਆਂ ਦੇ ਮੀਡੀਅਲ ਸਾਈਡ, ਇੱਕ ਨੂੰ ਅਸੀਂ ਕਹਿੰਦੇ ਹਾਂ ਲੈਟਰਲ ਸਾਈਡ, ਦੂਜੇ ਨੂੰ ਕਹਿੰਦੇ ਹਾਂ ਮੀਡੀਅਲ। ਲੈਟਰਲ ਅਸੀਂ ਉਹਨੂੰ ਕਹਿੰਦੇ ਹਾਂ ਜਿਹੜੀ ਸਰੀਰ ਦੇ ਸੈਂਟਰ ਤੋਂ ਦੂਰ ਵਾਲੇ ਪਾਸੇ, ਨੇੜੇ ਵਾਲੇ ਪਾਸੇ ਹੋਵੇ ਉਹਨੂੰ ਅਸੀਂ ਮੀਡੀਅਲ ਕਹਿੰਦੇ ਹਾਂ, ਜਿਹੜੀ ਦੂਰ ਹੋਵੇ ਉਹਨੂੰ ਅਸੀਂ ਡਿਸਟਲ ਕਹਿੰਦੇ ਹਾਂ। ਜਿਵੇਂ ਸਾਡੀਆਂ ਉਂਗਲਾਂ ਜਾਂ ਹੱਥ ਹੈਗੇ ਨੇ, ਇਹ ਡਿਸਟਲ ਪੋਰਸ਼ਨ ਆਫ ਦੀ ਬਾਡੀ ਹੈ, ਠੀਕ ਹੈ, ਦੂਰ ਵਾਲੀ ਹੈਗੀ ਹੈ। ਔਰ ਜਿਹੜੀ ਨੇੜੇ ਦੀ ਹੈ ਉਹਨੂੰ ਅਸੀਂ ਪ੍ਰੋਕਸੀਮਲ ਕਹਿੰਦੇ, ਠੀਕ ਹੈ। ਸੋ ਇਸ ਤਰ੍ਹਾਂ ਕਰਕੇ ਹਾਰਟ ਜਿਹੜੇ ਫੇਫੜੇ ਨੇ ਉਹਨਾਂ ਦਾ ਜਿਹੜਾ ਬਾਹਰ ਵਾਲਾ ਪਾਸਾ ਪਸਲੀਆਂ ਦੇ ਨਾਲ ਲੱਗਦਾ ਹੈਗਾ ਆ, ਉਹ ਡਿਸਟਲ ਪੋਰਸ਼ਨ ਹੋ ਗਿਆ, ਤੇ ਜਿਹੜਾ ਅੰਦਰ ਵਾਲਾ ਪਾਸਾ ਮੀਡੀਆਸਟਾਈਨਮ ਦੇ ਨੇੜੇ ਵਾਲਾ ਪਾਸਾ ਹੋ ਗਿਆ ਉਹਨੂੰ ਅਸੀਂ ਕਹਿੰਦੇ ਹਾਂ ਮੀਡੀਅਲ ਪੋਰਸ਼ਨ ਆਫ ਲੰਗਸ, ਠੀਕ ਆ। ਸੋ ਸਮਝ ਲੱਗ ਗਈ, ਤੇ ਮੀਡੀਅਲ ਪੋਰਸ਼ਨ ਆਫ ਲੰਗਸ ਦੇ ਵਿੱਚ ਇੱਕ ਹੋਰ ਖੁਰਚਿਆ ਹੋਇਆ ਹਿੱਸਾ ਹੈ, ਉਹਨੂੰ ਜਿਵੇਂ ਚੀਜ਼ ਵਿੱਚੋਂ ਕਿਸੇ ਤੋਂ ਖੁਰਚ ਲਓ ਹਾਂਜੀ, ਖੁਰਚਿਆ ਹੋਇਆ ਹਿੱਸਾ ਹੈ ਜਿਹਨੂੰ ਅਸੀਂ ਨੌਚ ਕਹਿੰਦੇ ਹਾਂ, ਉਸ ਨੂੰ ਅਸੀਂ ਹਾਈਲਮ ਕਹਿੰਦੇ ਹਾਂ। ਹਾਈਲਮ ਖੁਰਚਿਆ ਹੋਇਆ ਹਿੱਸਾ ਹੈ ਜਿਹਦੇ ਵਿੱਚ ਫੇਫੜਿਆਂ ਵਿੱਚ ਜਿੰਨੀ ਵੀ ਆਵਾਜਾਈ ਹੈ, ਚਾਹੇ ਖੂਨ ਦੀ ਸਪਲਾਈ ਹੈ, ਚਾਹੇ ਨਰਵ ਦੀ ਸਪਲਾਈ ਹੈ, ਖੂਨ ਜਾਣ ਤੇ ਖੂਨ ਵਾਪਸ ਆਉਣ ਦੀ ਸਪਲਾਈ ਹੈ, ਸਾਹ ਨਾਲੀ ਜਿਹੜੀ ਉੱਪਰ ਵਾਲੇ ਪਾਸੋਂ ਆ ਰਹੀ ਹੈ ਤੇ ਸਾਹ ਨਾਲੀ ਫੇਫੜਿਆਂ ਨੂੰ ਅੰਦਰ ਦੇ ਰਹੀ ਹੈਗੀ ਹੈ, ਔਰ ਇਹਦੇ ਤੋਂ ਬਾਹਰ ਆਉਣ ਵਾਲੀ ਜਿਹੜੀ ਸਾਹ ਨਾਲੀ ਹੈ, ਕਿਉਂਕਿ ਇੰਸਪਾਇਰੇਸ਼ਨ ਤੇ ਐਕਸਪਾਇਰੇਸ਼ਨ ਉਹ ਇੱਕੇ ਨਾਲੀ ਨਹੀਂ ਹੁੰਦਾ ਹੈਗਾ। ਸੋ ਇਹਦੇ ਵਿੱਚੋਂ ਲੰਘਦੀਆਂ ਨੇ, ਭਾਵ ਉਹ ਛੋਟੇ ਜਿਹੇ ਸੁਰਾਖ ਦੇ ਵਿੱਚੋਂ ਜਿਹੜਾ ਹਾਈਲਮ ਆ, ਉਹ ਹਾਈਲਮ ਸੱਜੇ ਫੇਫੜੇ ਚ ਵੀ ਆ, ਖੱਬੇ ਫੇਫੜੇ ਦੇ ਵਿੱਚ ਵੀ ਆ, ਔਰ ਉਹ ਫੇਫੜਿਆਂ ਦੇ ਮੀਡੀਅਲ ਸਾਈਜ਼ ਆ, ਵਿਚਕਾਰ ਵਾਲੇ ਪਾਸੇ ਆ, ਔਰ ਵਿਚਕਾਰੋਂ ਹੀ ਇਹ ਸਾਰੀ ਐਂਟਰੀ ਹੁੰਦੀ ਹੈ। ਹੁਣ ਬਰੌਂਕਸ ਦੀ ਗੱਲ ਆ ਗਈ, ਅਸੀਂ ਬਾਕੀ ਚੀਜ਼ਾਂ ਨੂੰ ਫਿਰ ਛੱਡ ਦਿੰਦੇ ਹਾਂ ਤੇ ਫਿਰ ਬਰੌਂਕਸ ਵਾਲੇ ਪਾਸੇ ਆ ਜਾਂਦੇ ਹਾਂ, ਜਿਹੜੀ ਸਾਹ ਨਾਲ ਸੰਬੰਧਿਤ ਹੈਗੀ ਹੈ। ਹੁਣ ਸਾਹ ਨਾਲ ਸੰਬੰਧਿਤ ਜਿਹੜੀ ਨਾਲੀ ਐਪੀਗਲੋਟਿਸ ਤੋਂ ਨਿਕਲੀ ਸੀ, ਉਹਦੇ ਦੋ ਹਿੱਸੇ ਹੋ ਗਏ ਸੀ, ਸਪਰਿੰਗ ਵਰਗਾ ਉਹਦਾ ਸਟਰਕਚਰ ਸੀਗਾ ਔਰ ਅੰਦਰ ਮਿਊਕਸ ਸੀਗੀ, ਬਾਹਰਲੇ ਪਾਸੇ ਕਨੈਕਟਿਵ ਟਿਸ਼ੂ ਸੀ। ਅੱਗੇ ਜਾ ਕੇ ਜਦੋਂ ਇਹ ਫੇਫੜਿਆਂ ਦੇ ਵਿੱਚ ਦਾਖਲ ਹੁੰਦੀ ਹੈ ਤੇ ਇਹਦੀ ਇੱਕ ਸ਼ਕਲ ਐਸੀ ਬਣ ਜਾਂਦੀ ਹੈ ਜਿਹਨੂੰ ਅਸੀਂ ਆਮ ਮੈਡੀਕਲ ਟਰਮ ਦੇ ਵਿੱਚ ਵੀ ਨਾ ਬ੍ਰੇਕਿਅਲ ਟ੍ਰੀ ਕਹਿੰਦੇ ਹਾਂ, ਠੀਕ ਹੈ। ਔਰ ਇਹ ਸਾਰਾ ਉਹ ਬਰੌਂਕਸ ਦਾ ਟ੍ਰੀ, ਜਿਹੜੀ ਸਾਰੀ ਸਾਹ ਵਾਲੀ ਨਾਲੀ ਹੈ ਉਹਦਾ ਟ੍ਰੀ ਬਣ ਜਾਂਦਾ। ਹੁਣ ਟ੍ਰੀ ਕਹਿਣ ਤੋਂ ਭਾਵ ਤੁਹਾਨੂੰ ਆਸਾਨ ਨਾਲ ਸਮਝਾਉਣ ਦੀ ਗੱਲ ਹੈਗੀ ਆ, ਭਾਈ ਜਿਵੇਂ ਤਣਾ ਹੁੰਦਾ ਆ, ਫਿਰ ਟਾਹਣੀਆਂ ਹੁੰਦੀਆਂ ਨੇ, ਫਿਰ ਬਰੀਕ ਟਾਹਣੀਆਂ ਹੁੰਦੀਆਂ ਨੇ, ਫਿਰ ਅੱਗੇ ਪੱਤੇ ਹੁੰਦੇ ਨੇ, ਚੌੜੇ ਹੁੰਦੇ ਨੇ, ਹਾਂਜੀ, ਟਾਹਣੀਆਂ ਨਾਲੋਂ ਪੱਤੇ ਚੌੜੇ ਹੁੰਦੇ ਨੇ ਨਾ। ਇਸੇ ਤਰ੍ਹਾਂ ਹੀ ਇਹ ਜਿਹੜੀਆਂ ਅੰਦਰ ਦੀਆਂ ਬਰੌਂਕਸ ਨੇ, ਜਦੋਂ ਇਸ ਹਾਈਲਮ ਤੋਂ ਅੰਦਰ ਜਾਂਦੀਆਂ ਨੇ, ਇਸ ਸੈਂਟਰ ਵਾਲੇ ਪੋਰਸ਼ਨ ਤੋਂ ਅੰਦਰ ਜਾਂਦੀਆਂ ਨੇ, ਤੇ ਅੰਦਰ ਜਾ ਕੇ ਬ੍ਰਾਂਚਾਂ ਵਿੱਚ ਵੰਡਣੀਆਂ ਸ਼ੁਰੂ ਹੋ ਜਾਂਦੀਆਂ
1: ਜੀ।
2: ਬਰੌਂਕਾਈ ਜਿਹੜੀ ਸਰ ਬਰੌਂਕਸ, ਰਾਈਟ ਬਰੌਂਕਸ ਤੇ ਲੈਫਟ ਬਰੌਂਕਸ ਹੋ ਗਈ, ਉਸ ਤੋਂ ਹੇਠਾਂ ਬਰੌਂਕੀਓਲਸ ਅਸੀਂ ਉਹਨੂੰ ਕਹਿੰਦੇ ਹਾਂ, ਜਿਹੜੀਆਂ ਹੋਰ ਬਰੀਕ ਹੋ ਰਹੀਆਂ, ਤਣੇ ਚੋਂ ਅੱਗੋਂ ਟਾਹਣੇ ਨਿਕਲ ਗਏ, ਟਾਹਣਿਆਂ ਚੋਂ ਅੱਗੇ ਫਿਰ ਛੋਟੀਆਂ ਛੋਟੀਆਂ ਹੋਰ ਬ੍ਰਾਂਚਿਸ ਨਿਕਲ ਗਈਆਂ। ਸੋ ਇਸ ਤਰ੍ਹਾਂ ਕਰਕੇ ਇਹ ਬ੍ਰਾਂਚਿੰਗ ਹੁੰਦੀ ਜਾਂਦੀ ਹੈ, ਪਰ ਇਹ ਅੰਦਰੋਂ ਪਾਈਪ ਵਰਗੀ ਹੈ, ਕਿਉਂਕਿ ਇਹਦੇ ਅੰਦਰ ਹਵਾ ਜਾ ਰਹੀ ਹੈ। ਅੰਦਰੋਂ ਸਾਡੀਆਂ ਜਿਹੜੀਆਂ ਦਰਖਤਾਂ ਦੀਆਂ ਟਾਹਣੀਆਂ ਨੇ ਉਹ ਤਾਂ ਸੋਲਿਡ ਹੁੰਦੀਆਂ ਨੇ ਨਾ, ਪਰ ਇਹ ਜਿਹੜੀਆਂ ਬ੍ਰੌਂਕਸ ਦੀਆਂ ਬ੍ਰਾਂਚਾਂ ਅਸੀਂ ਕਹਿ ਰਹੇ ਹਾਂ, ਇਹ ਅੰਦਰੋਂ ਪੋਪਲੀਆਂ ਹੁੰਦੀਆਂ ਨੇ, ਪਾਈਪ ਵਰਗੀਆਂ ਹੁੰਦੀਆਂ ਨੇ, ਤਾਂ ਕਿ ਇਹਦੇ ਚ ਹਵਾ ਆਉਂਦੀ ਜਾਂਦੀ ਰਹੇ। ਔਰ ਇਹਨਾਂ ਦਾ ਅਖੀਰ ਸਿਰਾ ਜਿਵੇਂ ਟਾਹਣੀਆਂ ਨੂੰ ਪੱਤੇ ਲੱਗੇ ਹੁੰਦੇ ਤੇ ਪੱਤੇ ਟਾਹਣੀ ਨਾਲੋਂ ਚੌੜੇ ਹੁੰਦੇ ਹਨ, ਇਸ ਤਰ੍ਹਾਂ ਹੀ ਇਹਦੇ ਅਗਲੇ ਪਾਸੇ ਛੋਟੀਆਂ ਛੋਟੀਆਂ ਜਿਹੜੀਆਂ ਨੇ ਪੁਕਾਨੇ ਲੱਗੇ ਨੇ, ਪੰਜਾਬੀ ਚ ਕਹਿ ਲੋ ਵੀ ਪੁਕਾਨੇ ਲੱਗੇ ਹੋਏ, ਔਰ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਐਲਵੋਲਾਈ। ਐਲਵੋਲਾਈ ਵਰਗੇ ਪੁਕਾਨੇ ਲੱਗੇ ਹੋਏ ਨੇ, ਔਰ ਉਹਨਾਂ ਦਾ ਸੰਬੰਧ ਡਾਇਰੈਕਟ ਹੈਗਾ ਆ ਉਸ ਖੂਨ ਦੀ ਨਾਲੀ ਦੇ ਨਾਲ ਜਿਹੜੀ ਹਾਰਟ ਵੱਲੋਂ ਆ ਰਹੀ। ਮੈਂ ਫਿਰ ਯਾਦ ਕਰਵਾ ਦਿਆਂ ਇੱਕ ਵਾਰ, ਜਦੋਂ ਸਾਰਾ ਖੂਨ ਬਾਕੀ ਸਰੀਰ ਦੇ ਵਿੱਚੋਂ ਇਕੱਠਾ ਹੋ ਕੇ ਵਾਪਸ ਆ ਰਿਹਾ ਸੀ, ਉਹ ਰਾਈਟ ਐਟਰੀਅਮ ਚ ਗਿਆ ਸੀ, ਹਾਰਟ ਦੇ ਸੱਜੇ ਖਾਨੇ ਮੇਂ ਉੱਪਰ ਵਾਲੇ ਖਾਨੇ ਚ ਗਿਆ ਸੀ, ਉਸ ਉੱਪਰ ਵਾਲੇ ਖਾਨੇ ਚੋਂ ਫਿਰ ਹੇਠਾਂ ਵਾਲੇ ਖਾਨੇ ਵਿੱਚ ਗਿਆ ਸੀ, ਨਾਰਮਲ ਹਾਲਾਤ ਵਿੱਚ ਨਾਲ ਹੇਠਾਂ ਗਿਆ ਸੀਗਾ, ਹੇਠਾਂ ਵਾਲੇ ਖਾਨੇ ਤੋਂ ਫਿਰ ਇੱਕ ਸੈਮੀ ਲੂਨਰ ਵਾਲਵ ਜਿਹਦੀ ਮੈਂ ਗੱਲ ਕੀਤੀ, ਇੱਕ ਪਾਸੇ ਖੁੱਲਦਾ ਦਰਵਾਜ਼ਾ, ਇਹਦੇ ਰਾਹੀਂ ਪੁਸ਼ ਹੋ ਗਿਆ ਸੀਗਾ ਤੇ ਫੇਫੜਿਆਂ ਨੂੰ ਗਿਆ ਸੀ। ਉਹਨੂੰ ਅਸੀਂ ਪਲਮੋਨਰੀ ਆਰਟਰੀ ਕਿਹਾ ਸੀਗਾ। ਪਲਮੋਨਰੀ ਆਰਟਰੀ ਦੇ ਅੱਗੇ ਦੋ ਹਿੱਸੇ ਹੋ ਜਾਂਦੇ ਆ, ਇੱਕ ਸੱਜੇ ਫੇਫੜੇ ਨੂੰ ਜਾਂਦੀ ਤੇ ਖੱਬੇ ਫੇਫੜੇ ਨੂੰ ਜਾਂਦੀ ਹੈ। ਉਹਦੇ ਵੀ ਇਸ ਤਰ੍ਹਾਂ ਆਰਟਰੀ ਆਰਟਰੀ ਤੋਂ ਆਰਟਰੀਓਲਸ ਬਣਦੀਆਂ ਨੇ, ਭਾਵ ਛੋਟੀਆਂ ਛੋਟੀਆਂ ਬ੍ਰਾਂਚਾਂ ਹੋ ਜਾਂਦੀਆਂ ਨੇ, ਔਰ ਇਸੇ ਤਰ੍ਹਾਂ ਆਰਟਰੀਓਲਸ ਤੋਂ ਅੱਗੇ ਇਹ ਐਲਵੋਲਾਈ ਦੇ ਵਿੱਚ ਅਟੈਚ ਹੁੰਦੀਆਂ ਨੇ। ਠੀਕ ਹੈ, ਭਾਵ ਕੀ ਹੋਇਆ ਕਿ ਇਹ ਜਿਹੜਾ ਖੂਨ ਜਿਹਦੇ ਵਿੱਚੋਂ ਆਕਸੀਜਨ ਘੱਟ ਗਈ ਸੀ, ਸਾਰੇ ਸਰੀਰ ਨੇ ਵਰਤ ਲਿਆ ਸੀਗਾ, ਉਹ ਐਲਵੋਲਾਈ ਚ ਦਾਖਲ ਹੋ ਗਿਆ, ਔਰ ਇਹਦੇ ਵਿੱਚ ਸੈੱਲਾਂ ਦਾ ਸਾਰੇ ਸਰੀਰ ਦਾ ਇਕੱਠਾ ਕੀਤਾ ਹੋਇਆ ਗਾਰਬੇਜ ਨਾਲ। ਹੁਣ ਜਿਹੜਾ ਗਾਰਬੇਜ ਇਸ ਖੂਨ ਦੇ ਵਿੱਚ ਕਹਿ ਲੋ ਵੀ ਹਵਾ ਦੀ ਸ਼ਕਲ ਗਿਆ, ਜਿਵੇਂ ਆਕਸੀਜਨ ਹੈਗੀ ਹੈ, ਇਵੇਂ ਨਾਈਟ੍ਰੋਜਨ, ਕਾਰਬਨ ਡਾਈਆਕਸਾਈਡ ਤੇ ਹੋਰ ਸਾਰੀਆਂ ਗੈਸਾਂ ਨੇ ਜਿਹੜੀਆਂ ਗਾਰਬੇਜ ਦੇ ਤੌਰ ਤੇ ਗੈਸੀਅਸ ਰੂਪ ਦੇ ਵਿੱਚ ਇਸ ਖੂਨ ਦੇ ਵਿੱਚ ਰਲ ਕੇ ਫੇਫੜਿਆਂ ਵਿੱਚ ਦਾਖਲ ਹੋ ਗਈ ਹੈ। ਹੁਣ ਇਹਨਾਂ ਦਾ ਐਕਸਚੇਂਜ ਜਿਹੜਾ ਹੁੰਦਾ ਆ ਉਹ ਇਹਨਾਂ ਐਲਵੋਲਾਈ ਵਾਲੇ ਪੋਰਸ਼ਨ ਚ ਹੁੰਦਾ ਹੈ, ਸਮਝ ਗਏ? ਇਹ ਪੁਕਾਨੇ ਜਿਹੜੇ ਬਣੇ ਹੋਏ ਨੇ ਅਗਲੇ ਪਾਸੇ, ਇਹਨਾਂ ਐਲਵੋਲਾਈ ਦੇ ਵਿੱਚ ਦੋ ਚੀਜ਼ਾਂ, ਇੱਕ ਪਾਸੇ ਬ੍ਰੌਂਕਸ ਦਾ ਕਨੈਕਸ਼ਨ ਹੈ, ਦੂਜੇ ਪਾਸੇ ਇਸ ਆਰਟਰੀ ਦਾ ਕਨੈਕਸ਼ਨ ਹੈਗਾ। ਪਲਮੋਨਰੀ ਨੂੰ ਅਸੀਂ ਆਰਟਰੀ ਕਹਿੰਦੇ ਹਾਂ, ਹਾਲਾਂਕਿ ਗਲਤ, ਇਹਦੀ ਗਲਤ ਪਰਿਭਾਸ਼ਾ ਹੈ, ਕਿਉਂਕਿ ਡੀ ਆਕਸੀਜਨੇਟਡ ਬਲੱਡ ਲੱਗੇ ਜਾ ਰਹੀ ਹੈ, ਪਰ ਇੱਥੇ ਡਿਫਰੈਂਸ ਹੈਗਾ ਲਾ ਦੇ ਵਿੱਚ, ਉਹਦੇ ਮੁਤਾਬਕ ਇਹਦੇ ਵਿੱਚ ਆਕਸੀਜਨ ਨਹੀਂ ਹੈਗੀ, ਹੋਰ ਗੈਸਾਂ ਹੈਗੀਆਂ ਨੇ। ਤੇ ਹੁਣ ਕੀ ਹੋਇਆ, ਇੱਥੇ ਬੜਾ ਚਮਤਕਾਰੀ ਹੋਇਆ ਸੀ, ਸਮਝਦਾ ਪਤਾ ਨੀ ਕੀ ਹੋ ਗਿਆ, ਜਿਹਨਾਂ ਚੀਜ਼ਾਂ ਦੀ ਸਾਨੂੰ ਨਹੀਂ ਪਤਾ ਸਮਝ ਹੁੰਦੀ ਨਾ ਕੀ ਮਤਲਬ, ਅਸੀਂ ਤੁਹਾਨੂੰ ਕਹਿੰਦੇ ਬੜਾ ਚਮਤਕਾਰ ਹੋ ਗਿਆ ਜੀ ਇਹਦਾ, ਜਦੋਂ ਸਾਨੂੰ ਪਤਾ ਲੱਗ ਜਾਂਦਾ ਉਦੋਂ ਫਿਰ ਸਾਨੂੰ ਪਤਾ ਲੱਗਦਾ ਨਹੀਂ ਇਹ ਤਾਂ ਇਸ ਤਰ੍ਹਾਂ ਹੁੰਦਾ ਆ। ਹਾਂਜੀ, ਬੱਚੇ ਦਾ ਜੰਮਣਾ ਬੜਾ ਵੱਡੀ ਚਮਤਕਾਰ ਵਾਲੀ ਗੱਲ ਹੈ, ਕੁਦਰਤ ਦਾ ਕ੍ਰਿਸ਼ਮਾ ਹੈਗਾ। ਤੇ ਹੁਣ ਸਾਇੰਸ ਇਥੋਂ ਤੱਕ ਪਹੁੰਚ ਗਈ ਕਿ ਟੈਸਟ ਟਿਊਬ ਵਿੱਚ ਹੀ ਬੇਬੀ ਪੈਦਾ ਕਰੀ ਜਾਂਦੇ
1: ਨੇ, ਬਿਲਕੁਲ
2: ਮਾਂ ਦੀ ਲੋੜ ਹੀ ਨਹੀਂ। ਤੇ ਹੁਣ ਆਉਣ ਵਾਲਾ ਸਮਾਂ ਐਸਾ ਆ ਰਿਹਾ ਜੀਵਾ ਸਾਹਿਬ ਕਿ ਤੁਹਾਡੀ ਇੱਕ ਬੂੰਦ ਵਿੱਚੋਂ 5000 ਜੀਵਾ ਸਾਹਿਬ ਪੈਦਾ ਕੀਤੇ ਜਾ ਸਕਦੇ ਆ।
1: ਹਾਂਜੀ,
2: ਸੋ ਸਾਇੰਸ ਇਸ ਤਰ੍ਹਾਂ ਵੱਧ ਰਹੀ ਹੈ। ਖੈਰ, ਮੈਂ ਫਿਰ ਆਵਾਂ ਆਪਣੇ ਉਸ ਪ੍ਰੋਗਰਾਮ ਵਾਲੇ ਪਾਸੇ, ਮੈਂ ਇਹ ਦੱਸਣਾ ਚਾਹੁੰਦਾ ਵੀ ਉਹ ਜਿਹੜੇ ਪੱਤੇ ਦੱਸੇ ਆ ਜਿਹਨੂੰ ਅਸੀਂ ਐਲਵੋਲਾਈ ਕਹਿ ਰਹੇ ਹਾਂ, ਕਿਉਂਕਿ ਬ੍ਰੌਂਕਿਲ ਟ੍ਰੀ ਕਿਹਾ ਹੈ ਨਾ, ਇਹਨੂੰ ਅਸੀਂ ਬ੍ਰੌਂਕਿਲ ਟ੍ਰੀ ਕਹਿੰਦੇ ਹਾਂ। ਸੋ ਇਹ ਇਹਨਾਂ ਥਾਵਾਂ ਤੇ ਫੇਫੜਿਆਂ ਹਾਰਟ ਵੱਲੋਂ ਆਇਆ ਹੋਇਆ ਖੂਨ, ਜਿਹਦੇ ਚ ਕਾਰਬਨ ਡਾਈਆਕਸਾਈਡ ਵਰਗੀਆਂ ਗੈਸਾਂ ਤਾਂ ਹੈਗੀਆਂ ਨੇ ਪਰ ਆਕਸੀਜਨ ਘੱਟ ਆ। ਹੁਣ ਕੀ ਹੋਇਆ, ਨੱਕ ਰਾਹੀਂ ਜਿਹੜੀ ਆਕਸੀਜਨ ਹੇਠਾਂ ਜਾ ਰਹੀ ਹੈ, ਨੱਕ ਤੋਂ ਲੈਰਿੰਗਸ, ਲੈਰਿੰਗਸ ਤੋਂ ਅੱਗੇ ਜਾ ਕੇ ਬ੍ਰੌਂਕਸ, ਔਰ ਬ੍ਰੌਂਕਸ ਦੇ ਰਾਹੀਂ ਇਹਨਾਂ ਫੇਫੜਿਆਂ ਤੇ ਫੇਫੜਿਆਂ ਤੋਂ ਬਣਦੀ ਬਣਦੀ ਉਹ ਬ੍ਰੌਂਕਿਓਲਸ ਤੋਂ ਹੁੰਦੀ ਹੋਈ ਹੇਠਾਂ ਇਹਨਾਂ ਚ ਐਲਵੋਲਾਈ ਚ ਪਹੁੰਚ ਗਈ ਹੈ। ਹੁਣ ਇਸ ਐਲਵੋਲਾਈ ਦੇ ਵਿੱਚ ਕੀ ਹੋਇਆ, ਮਿਕਸਚਰ ਹੋ ਗਿਆ ਇਹਨਾਂ ਦਾ, ਮਿਕਸਚਰ ਵੀ ਇਸ ਤਰ੍ਹਾਂ ਦਾ ਹੋ ਗਿਆ ਭਾਈ ਜਿਹੜਾ ਭਾਰਾ ਪਨ ਹੈਗਾ ਆ, ਭਾਰੀ ਚੀਜ਼ ਹੈ ਉਹ ਥੱਲੇ ਬੈਠੂਗੀ, ਨਾਰਮਲ ਗੱਲ ਹੈ ਨਾ
1: ਜੀ।
2: ਅਸੀਂ ਗੈਸਾਂ ਦਾ ਕਨਵਰਸ਼ਨ ਛੋਟੇ ਹੁੰਦੇ ਆ ਸਕੂਲ ਚ ਪੜ੍ਹਦੇ ਆਏ ਆ, ਤੁਹਾਨੂੰ ਯਾਦ ਹੋਊਗਾ ਸਿਲੰਡਰ ਦੇ ਵਿੱਚ ਇੱਕ ਹੌਲੀ ਗਿਆ ਸੀ, ਇੱਕ ਭਾਰੀ ਗਿਆ ਸੀ, ਤੇ ਫਿਰ ਅਸੀਂ ਉਹਨੂੰ ਸਿਲੰਡਰ ਨੂੰ ਮਿਲਾ ਕੇ ਤੇ ਫਿਰ ਖੜਾ ਕਰਦੇ ਸਾਂ, ਤੇ ਕਹਿੰਦੇ ਸੀ ਜਿਹੜੀ ਹੇਠਾਂ ਵਾਲੀ ਗੈਸ ਸੀ ਉਹ ਉੱਪਰ ਚਲੀ ਗਈ, ਅੱਗ ਬਾਲ ਕੇ ਵੇਖਦੇ ਸੀ, ਸ਼ਾਇਦ ਤੁਸੀਂ ਸ਼ਾਇਦ ਪਤਾ ਨੀ ਸਾਇੰਸ ਉੱਥੋਂ ਤੱਕ ਪੜ੍ਹੀ ਨਹੀਂ, ਪਰ ਹਾਂ ਇਹ ਅਸੀਂ ਆਮ ਤੌਰ ਤੇ ਛੋਟੇ ਸਕੂਲਾਂ ਵਿੱਚ ਐਕਸਪੈਰੀਮੈਂਟ ਕਰਦੇ ਹੁੰਦੇ ਸੀ, ਜਿਹਦੇ ਨਾਲ ਪਤਾ ਲੱਗਦਾ ਸੀ ਵੀ ਹੌਲੀ ਗੈਸ ਜਿਹੜੀ ਉੱਪਰ ਨੂੰ ਚੜ੍ਹਦੀ ਹੈ, ਭਾਰੀ ਗੈਸ ਜਿਹੜੀ ਹੇਠਾਂ ਹੋ ਜਾਂਦੀ ਹੈ। ਭਾਵੇਂ ਕਿ ਭਾਰੀ ਵਾਲਾ ਸਿਲੰਡਰ ਅਸੀਂ ਉੱਤੇ ਰੱਖਿਆ ਹੁੰਦਾ ਸੀਗਾ। ਇਸੇ ਤਰ੍ਹਾਂ ਇਹੀ ਕ੍ਰਿਸ਼ਮਾ ਜਿਹੜਾ ਆ, ਜੇ ਅਸੀਂ ਉਹ ਪੜ੍ਹਿਆ ਤੇ ਸਾਨੂੰ ਪਤਾ ਲੱਗੂਗਾ ਵੀ ਫੇਫੜਿਆਂ ਚ ਕੀ ਹੋ ਰਿਹਾ। ਫੇਫੜਿਆਂ ਦੇ ਵਿੱਚ ਵੀ ਇਹੀ ਕੁਛ ਹੀ ਹੋ ਰਿਹਾ ਆ। ਦਿਲ ਵਲੋਂ ਆਏ ਖੂਨ ਦੇ ਵਿੱਚ ਕਾਰਬਨ ਡਾਈਆਕਸਾਈਡ ਤੇ ਇਸ ਤਰ੍ਹਾਂ ਦੀਆਂ ਗੈਸਾਂ ਨੇ, ਬਾਹਰੋਂ ਹਵਾ ਰਾਹੀਂ ਜਿਹੜਾ ਨੱਕ ਰਾਹੀਂ ਜਿਹੜਾ ਹਵਾ ਜਾ ਰਹੀ ਹੈ ਉਹਦੇ ਚ ਆਕਸੀਜਨ ਦੀ ਮਾਤਰਾ ਜ਼ਿਆਦਾ ਹੈਗੀ ਹੈ। ਔਰ ਜਦੋਂ ਉਹ ਆਕਸੀਜਨ ਦੀ ਮਾਤਰਾ ਭਾਰੀ ਹੈਗੀ ਹੈ, ਆਕਸੀਜਨ ਭਾਰੀ ਹੈ ਕਾਰਬਨ ਡਾਈਆਕਸਾਈਡ ਨਾਲੋਂ, ਇਹ ਹੇਠਾਂ ਬੈਠ ਜਾਂਦੀ ਹੈ ਤੇ ਜਿਹੜਾ ਕਾਰਬਨ ਡਾਈਆਕਸਾਈਡ ਹੈ ਉੱਤੇ ਆ ਜਾਂਦੀ ਹੈ, ਉਹ ਸਾਵੇਂ ਫਿਰ ਬਾਹਰ ਨਿਕਲ ਜਾਂਦਾ। ਬੜਾ ਆਸਾਨ ਜਿਹਾ ਪ੍ਰੋਸੈਸ ਕੁਦਰਤ ਨੇ ਬਣਾਇਆ ਹੋਇਆ, ਬਹੁਤ ਹੀ ਵੱਡੀ ਇਹ ਗੱਲ ਨੀ। ਹੁਣ ਸਾਡੀ ਸਮਝ ਚ ਆ ਗਈ, ਪਹਿਲਾਂ ਸਾਨੂੰ ਲੱਗਦਾ ਹੋਊਗਾ ਪਤਾ ਨੀ ਕੁਦਰਤ ਬਈ ਕਿਵੇਂ ਇਹ ਸਾਰਾ ਕੁਛ ਕਰੀ ਜਾ ਰਹੀ ਹੈਗੀ, ਪਰ ਸਾਡੀ ਸਮਝ ਚ ਆ ਗਿਆ ਬਈ ਇਹ ਤਾਂ ਸਧਾਰਨ ਜੀ ਗੱਲ ਆ। ਸਾਨੂੰ ਤਾਂ ਸਕੂਲਾਂ ਦੇ ਵਿੱਚ ਮਾਸਟਰ ਹਰਨਾਮ ਸਿੰਘ ਹੋਰੀ ਪੜ੍ਹਾਉਂਦੇ ਰਹੇ ਨੇ
1: ਹਾਂਜੀ ਹਾਂਜੀ।
2: ਮੇਰੇ ਕਹਿਣ ਤੋਂ ਭਾਵ ਇਹ ਆ ਵੀ ਬਹੁਤ ਸਾਰੀਆਂ ਗੱਲਾਂ ਜਿਵੇਂ ਜਿਵੇਂ ਮਨੁੱਖ ਨੂੰ ਪਤਾ ਲੱਗਦਾ ਹੈ ਨਾ, ਸਮਝਦਾ ਵੀ ਚਮਤਕਾਰ ਨਹੀਂ ਹੈਗਾ ਕੁਛ ਵੀ, ਕੁਛ ਵੀ ਐਸਾ ਨੀ ਕੀਤਾ ਹੋਇਆ ਨਾ। ਜੋ ਕੁਛ ਪਾਇਆ ਸੋ ਇੱਕ ਵਾਰ ਉਹਨੇ ਇੱਕ ਵਾਰ ਕਰ ਦਿੱਤਾ ਹੈਗਾ, ਜਿਵੇਂ ਜਿਵੇਂ ਸਾਡੀ ਸਮਝ ਚ ਆਉਂਦਾ ਜਾਂਦਾ ਹੈਗਾ ਆ, ਉਵੇਂ ਅਸੀਂ ਕਹਿੰਦੇ ਯਾਰ ਇਹ ਤਾਂ ਸਧਾਰਨ ਜੀ ਗੱਲ ਸੀਗੀ।
1: ਬਿਲਕੁਲ ਡਾਕਟਰ ਸਾਹਿਬ ਜਿਹੜੀ ਆ ਉਹ ਕਹਿੰਦੇ ਨਾ ਬਾਣੀ ਦੇ ਵਿੱਚ ਵੀ ਪੰਕਤੀ ਆਉਂਦੀ ਆ, ਉਹ ਕਹਿੰਦੇ ਆਪ ਆਪਣੀ ਬੁੱਧ ਹੈ ਜੇਤੀ ਤੁਸੀਂ ਭਿੰਟਨ ਵੰਡ ਚੇਤੀ। ਉਹ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹਦੇ ਨਾਲ ਹੀ ਜੋੜਦਾ, ਪਿੰਡੂ ਬੰਦਾ ਸੀਗਾ ਤੇ ਦੂਜਾ ਸੀ ਸ਼ਹਿਰੀ, ਤੇ ਉਹ ਜਿਹੜਾ ਸ਼ਹਿਰੀ ਸੀਗਾ ਉਹ ਪੜਿਆ ਲਿਖਿਆ ਸੀਗਾ, ਉਹ ਏਅਰਫੋਰਸ ਦੇ ਵਿੱਚ ਪਾਇਲਟ ਸੀਗਾ, ਇੰਡੀਆ ਦੀ ਗੱਲ ਹੈ ਇਹ। ਤੇ ਉਹ ਪਿੰਡ ਵਾਲੇ ਨੂੰ ਆ ਕੇ ਦੱਸਦਾ ਵੀ ਉਹ ਉਹਨੂੰ ਪੁੱਛਦੇ ਆ ਪਿਆ ਵੀ ਯਾਰ ਉੱਥੇ ਤੁਸੀਂ ਕਿੱਦਾਂ ਰਹਿੰਦੇ, ਕਹਿੰਦਾ ਮੈਨੂੰ ਗੌਰਮੈਂਟ ਨੇ ਫਲੈਟ ਦਿੱਤਾ ਆ ਤੇ ਉਹਦੇ ਵਿੱਚ ਆਹ ਕਮਰਾ ਆ, ਆਹ ਕਮਰਾ ਆ, ਆਹ ਕਮਰਾ ਆ, ਤੇ ਆਹ ਕਹਿੰਦਾ ਜਿਹੜੀ ਟੂਟੀ ਲੱਗੀ ਹੋ ਆ ਇਹਦੇ ਵਿੱਚ ਦੀ ਗਰਮ ਪਾਣੀ ਵੀ ਆਉਂਦਾ ਤੇ ਠੰਡਾ ਪਾਣੀ ਵੀ ਆਉਂਦਾ। ਤੇ ਉਹ ਜਿਹੜਾ ਵਿਚਾਰਾ ਪਿੰਡੂ ਸੀਗਾ ਉਹ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਵੀ ਇੱਕੋ ਟੂਟੀ ਦੇ ਵਿੱਚ ਦੋ ਪਾਣੀ ਆ ਕਿੱਦਾਂ ਚਾਹੀਦੀ। ਇਸ ਤਰ੍ਹਾਂ ਗੱਲਾਂ ਬਾਤਾਂ ਜਿਹੜੀਆਂ ਆ ਉਹ ਜਦੋਂ ਆਪਾਂ ਜਿੱਦਾਂ ਵਾਤਾਵਰਨ ਦੇ ਵਿੱਚ ਰਹਿੰਦੇ ਹਾਂ, ਜੇ ਉਸ ਤੋਂ ਕੋਈ ਡਿਫਰੈਂਟ ਜਿਹਾ ਵਾਤਾਵਰਨ ਜਾਣੇ ਆ, ਕਈ ਗੱਲਾਂ ਆਪਾਂ ਨੂੰ ਥੋੜਾ ਸਮਾਂ ਪਾ ਕੇ ਜਾਂ ਅੱਖੀਂ ਦੇਖ ਕੇ ਪਤਾ ਲੱਗਦਾ ਵੀ ਏਦਾਂ ਫੰਕਸ਼ਨ ਕਰਦਾ, ਉਹਦੇ ਫੰਕਸ਼ਨ ਦਾ ਪਤਾ ਲੱਗ ਜਾਂਦਾ
2: ਜਿਵੇਂ ਜਿਵੇਂ ਸਾਨੂੰ ਪਤਾ ਲੱਗਦਾ ਰਹਿੰਦਾ ਹੈ ਨਾ।
1: ਹਾਂਜੀ,
2: ਜੋ ਜਿਹੜੀ ਗੱਲ ਨੂੰ ਅੱਜ ਸਾਨੂੰ ਪਤਾ ਲੱਗਿਆ ਉਹਨੂੰ ਅਸੀਂ ਕਹਿੰਦੇ ਹਾਂ ਰੀਸਰਚ।
1: ਰੀਸਰਚ ਬਿਲਕੁਲ,
2: ਦੁਬਾਰਾ
1: ਬਿਲਕੁਲ,
2: ਮਤਲਬ ਉਹ ਗੱਲ ਐਗਜ਼ਿਸਟ ਕਰਦੀ ਸੀ, ਕੁਦਰਤ
1: ਕਰਦੀ ਆ,
2: ਗੱਲ ਪਹਿਲਾਂ ਵਾਪਰ ਰਹੀ ਸੀ।
1: ਬਿਲਕੁਲ ਬਿਲਕੁਲ,
2: ਅਕਲ ਆਈ
1: ਸਾਨੂੰ ਹੁਣ ਅਕਲ ਆਈ। ਬਿਲਕੁਲ, ਇਸੇ ਤਰ੍ਹਾਂ
2: ਉਹਨੇ ਤਾਂ ਇੱਕ ਵਾਰ ਪਾਉਣਾ ਸੀ ਜੋ ਪਾ ਦਿੱਤਾ, ਜੋ ਕਿਸ ਪਾਸ ਇੱਕ ਵਾਰ ਜੀ।
1: ਬਿਲਕੁਲ,
2: ਸੋ ਇਹ ਜਿਹੜੀਆਂ ਚੀਜ਼ਾਂ ਨੇ ਉਹਦੇ ਮੁਤਾਬਕ ਇਹ ਸਾਰਾ ਕਾਰ ਵਿਹਾਰ ਜਿਹੜਾ ਹੈ ਉਸ ਵੇਲੇ ਫੇਫੜਿਆਂ ਦੇ ਵਿੱਚੋਂ ਚੱਲਦਾ ਰਹਿੰਦਾ। ਬਹੁਤਾ ਕੈਮੀਕਲ ਵਾਲਾ ਪ੍ਰੋਸੈਸ ਐਸਾ ਨਹੀਂ ਹੈਗਾ ਬਈ ਯਾਰ ਆਕਸੀਜਨ ਕਿਵੇਂ ਅੰਦਰ ਚਲੀ ਜਾਂਦੀ ਤੇ ਕਾਰਬਨ ਡਾਈਆਕਸਾਈਡ ਬਾਹਰ ਨਿਕਲ ਜਾਂਦੀ, ਹੌਲੇ ਤੇ ਭਾਰੇ ਦੇ ਕਰਕੇ ਸਧਾਰਨ ਤੌਰ ਤੇ ਜਿਹੜੀ ਆ ਉਹ ਬਾਹਰ ਜਾਈ ਜਾਂਦੀ। ਪਰ ਜੇ ਬਾਹਰ ਦੀ ਆਕਸੀਜਨ ਜਿਹੜੀ ਸਾਹ ਰਹੀ ਅੰਦਰ ਜਾ ਰਹੀ ਹੈ ਤੇ ਜੇ ਉਹਦੇ ਵਿੱਚ ਵੀ ਆਕਸੀਜਨ ਘੱਟ ਹੋਵੇ ਤੇ ਫਿਰ ਸਾਹ ਔਖਾ ਹੋਣਾ ਸ਼ੁਰੂ ਹੋ ਜਾਂਦਾ ਨਾ। ਪਹਾੜਾਂ ਤੇ ਜਾਂਦੇ ਹੋ ਤੇ ਪਹਾੜਾਂ ਤੇ ਚੜ੍ਹਦੇ ਸਾਹ ਔਖਾ ਹੋ ਜਾਂਦਾ ਨਾ, ਉਚਾਈ ਤੇ ਜਾਓਗੇ ਸਾਹ ਔਖਾ ਹੋ ਜਾਏਗਾ ਨਾ, ਕਿਉਂਕਿ ਉੱਥੇ ਆਕਸੀਜਨ ਘੱਟ ਹੈਗੀ ਹੈ ਜੀ। ਸੋ ਇਸ ਤਰ੍ਹਾਂ ਕਰਕੇ ਇਹ ਬੜੀਆਂ ਸਧਾਰਨ ਜਿਹੀਆਂ ਗੱਲਾਂ ਨੇ ਜਿਹੜੀ ਅਸੀਂ ਥੋੜਾ ਜਿਹਾ ਬਾਤ ਕਰੀਏ, ਥੋੜਾ ਜਿਹਾ ਧਿਆਨ ਨਾਲ ਅੱਖਾਂ ਖੋਲ ਕੇ ਜੀਏ ਨਾ ਤੇ ਬਹੁਤ ਸਾਰੀਆਂ ਗੱਲਾਂ ਸਾਨੂੰ ਪਤਾ ਲੱਗਦਾ ਜਿਹੜੀ ਆਮ ਆਦਮੀ ਨਹੀਂ ਜਾਣਦਾ।
1: ਬਿਲਕੁਲ,
2: ਤੇ ਅੱਖਾਂ ਖੋਲ ਕੇ ਚੱਲਣ ਨਾਲ ਬੜਾ ਕੁਝ ਸਾਨੂੰ ਪਤਾ ਲੱਗਦਾ ਰਹਿੰਦਾ ਹੈਗਾ। ਸੋ ਇਹ ਫੇਫੜਿਆਂ ਦੀ ਜਿਹੜੀ ਡਿਸਕ੍ਰਿਪਸ਼ਨ ਸੀਗੀ ਉਹ ਡਿਸਕ੍ਰਿਪਸ਼ਨ ਤਾਂ ਹੈਗੀ ਆ ਇਸ ਟਾਈਪ ਦੀ ਹਾਂਜੀ। ਸੋ ਇਹਦਾ ਜੇ ਫੰਕਸ਼ਨ ਹੈਗਾ, ਮੇਨ ਫੰਕਸ਼ਨ ਤਾਂ ਆਪਾਂ ਦੱਸ ਹੀ ਦਿੱਤਾ ਬਈ ਇਸ ਨੇ ਬਾਹਰੋਂ ਹਵਾ ਲੈਣੀ ਹੈ, ਉਹਨੂੰ ਫਿਲਟਰ ਕਰਕੇ ਉਹਦੇ ਵਿੱਚੋਂ ਆਕਸੀਜਨ ਕੱਢ ਰਹਿਣੀ ਹੈ ਤੇ ਜਿਹੜੀਆਂ ਹੋਰ ਬਾਕੀ ਗੈਸਾਂ ਇਹਦੇ ਵਿੱਚ ਵੀ ਰਲੀਆਂ ਹੋਈਆਂ ਨੇ। ਆ ਸਿਗਰਟ ਪੀਂਦੇ ਨੇ ਤੇ ਬਾਹਰ ਕੱਢਦੇ ਨੇ ਧੂੰਆਂ ਤੇ ਕਾਰਬਨ ਨਿਕਲਦੀ ਹੈ ਨਾ, ਵੀ ਇਹ ਅੰਦਰ ਨੀ ਲੈ ਸਕਦੇ ਤੁਸੀਂ, ਇਹ ਬਾਹਰ ਜਾਣੀ, ਇਹਦੀ ਅੰਦਰ ਨੀ ਲੋੜ ਹੈਗੀ। ਕਰਕੇ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਚਾਹੀਦੀਆਂ ਅੰਦਰ ਉਹਨਾਂ ਨੂੰ ਬਾਹਰ ਕੱਢਣ ਦਾ ਇਹ ਇੱਕ ਨਾਰਮਲ ਰਸਤਾ ਹੈਗਾ ਆ, ਤੇ ਲੋੜੀਂਦੀ ਆਕਸੀਜਨ ਜਿਹੜੀ ਹੈ ਉਹ ਅੰਦਰ ਪਹੁੰਚਾਉਣ ਦਾ ਇਹ ਤਰੀਕਾਕਾਰ ਕੁਦਰਤ ਨੇ ਨਿਯਤ ਕੀਤਾ ਹੋਇਆ, ਇਹਦੇ ਮੁਤਾਬਕ ਇਹ ਫੇਫੜੇ ਜਿਹੜੇ ਨੇ ਉਹ ਕੰਮ ਕਰਦੇ ਨੇ। ਹੁਣ ਇਹਦੀ ਉੱਪਰ ਵਾਲੀ ਤੇ ਹੇਠਾਂ ਵਾਲੀ ਉਚਾਈ ਜਿਵੇਂ ਆਪਾਂ ਆਈਸੋਫੇਗਸ ਦੀ ਦੱਸੀ ਸੀ ਨਾ, ਉੱਪਰ ਘੁੱਟਣ ਹੈਗੀ, ਹੇਠਾਂ ਵੀ ਘੁੱਟਣ ਹੈਗੀ ਆ, ਉਹ ਘੁੱਟਣ ਦੇ ਵਿਚਕਾਰ ਦਾ ਜਿਹੜਾ ਏਰੀਆ ਹੈਗਾ ਆ ਉਹ 25 ਸੈਂਟੀਮੀਟਰ ਦਾ ਹੈਗਾ। ਇਸ ਤਰ੍ਹਾਂ ਕਰਕੇ ਇਹ ਜਿਹੜੇ ਫੇਫੜੇ ਹੈਗੇ ਨੇ ਇਹ ਉੱਪਰ ਵਾਲੇ ਪਾਸੇ ਜਿਹੜੇ ਨੇ ਚੁੰਜ ਬਣੀ ਹੋਈ ਹੈ ਕਿਉਂਕਿ ਪਿਰਾਮਿਡ ਦੇ ਵਰਗੇ ਹੈਗੇ ਨੇ ਹਾਂਜੀ। ਹੇਠਾਂ ਵਾਲੇ ਪਾਸੇ ਜਿਹੜਾ ਹੈ ਉੱਪਰ ਵਾਲਾ ਪਾਸਾ ਜਿਹੜਾ ਇਹਦਾ ਜਿੱਥੇ ਸਾਡੀ ਕਲੈਵੀਕਲ ਦੀ ਹੱਡੀ ਹੈ ਨਾ, ਉਸ ਲੈਵਲ ਤੇ ਬੈਕ ਸਾਈਡ ਤੇ ਇਹ ਉਸ ਲੈਵਲ ਤੱਕ ਇਹਦੀ ਚੁੰਜ ਜਾਂਦੀ ਆ। ਔਰ ਕਈ ਵਾਰਾਂ ਤੁਸੀਂ ਵੇਖਿਆ ਹੋਣਾ ਡਾਕਟਰ ਲੋਕ ਜੋ ਚੈੱਕ ਕਰਦੇ ਆ ਨਾ, ਬਹੁਤੀਆਂ ਸਾਰੀਆਂ ਬਿਮਾਰੀਆਂ ਜਿਸ ਨੂੰ ਅਸੀਂ ਕਹਿੰਦੇ ਹਾਂ ਇਮਫਾਈਮਾ ਜਾਂ ਇਮਫਾਈਸੇਮਾ, ਭਾਈਸੇਵਾ ਹੁੰਦਾ ਆ ਬਈ ਕਿਸੇ ਥਾਂ ਦੇ ਲੋਕਾਂ ਨੂੰ ਉਸੇ ਥਾਂ ਤੇ ਬਲੌਕ ਕਰ ਦੇਣਾ ਬਈ ਤੁਸੀਂ ਬਈ ਇਥੋਂ ਬਾਹਰ ਨਹੀਂ ਜਾ ਸਕਦੇ ਤੇ ਨਾ ਕੋਈ ਬਾਹਰੋਂ ਤੁਹਾਡੇ ਵਿਚ ਦਾਖਲ ਹੋ ਸਕਦਾ
1: ਜੀ।
2: ਫੇਫੜਿਆਂ ਦੇ ਵਿਚ ਜਾਂ ਕਿਸੇ ਅੰਗ ਦੇ ਵਿਚ ਹਵਾ ਦਾ ਕਿਸੇ ਇਕ ਥਾਂ ਤੇ ਰੁਕ ਜਾਣਾ ਔਰ ਜਦੋਂ ਉਹ ਬੰਨਾ ਬਾਹਰ ਦੀ ਹਵਾ ਅੰਦਰ ਦਾਖਲ ਹੋ ਸਕੇ ਤੇ ਨਾ ਇਹ ਬਾਹਰ ਜਾ ਸਕੇ ਤੇ ਉਸ ਤਰ੍ਹਾਂ ਦੀ ਕੰਡੀਸ਼ਨ ਜਦੋਂ ਫੇਫੜਿਆਂ ਚ ਵਾਪਰਦੀ ਹੈ ਤੇ ਉਹਨੂੰ ਅਸੀਂ ਕਹਿੰਦੇ ਹਾਂ ਇੰਫਾਈਸੇਮਾ। ਜ਼ਿਆਦਾਤਰ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਜਿਹੜੀਆਂ ਨੇ ਬਿਮਾਰੀਆਂ ਨੇ ਉਹ ਆਮ ਤੌਰ ਤੇ ਅਪਰ ਪੋਰਸ਼ਨ ਦੇ ਵਿਚ ਜਿਹਨੂੰ ਅਸੀਂ ਚੋਟੀ ਕਿਹਾ ਅਪੈਕਸ ਕਿਹਾ ਹੈਗਾ ਠੀਕ ਹੈ ਉਸ ਏਰੀਏ ਦੇ ਵਿਚ ਆਮ ਤੌਰ ਤੇ ਜਿਹੜੀਆਂ ਬਹੁਤੀਆਂ ਨਟੋਰੀਅਸ ਗੈਸਿਸ ਨੇ ਨਾਈਟ੍ਰੋਜਨ ਵਗੈਰਾ ਕਾਰਬਨ ਡਾਈਆਕਸਾਈਡ ਵਗੈਰਾ ਹੈਗਾ ਉਹ ਜ਼ਿਆਦਾ ਹਲਕੀਆਂ ਨੇ ਉੱਪਰ ਜਾਣਗੀਆਂ ਤੇ ਬਰੌਂਕਸ ਜਾਣ ਦੀ ਥਾਂ ਤੇ ਜੇ ਇਧਰ ਚਲੇਗੀਆਂ ਤਾਂ ਉੱਥੇ ਬਲੌਕ ਹੋ ਗਈਆਂ। ਆਮ ਤੌਰ ਤੇ ਇਹੋ ਜਿਹੀਆਂ ਬਿਮਾਰੀਆਂ ਠੰਡ ਠੁੰਡ ਲੱਗਣ ਨਾਲ ਜਾਂ ਇਸ ਤਰ੍ਹਾਂ ਲੱਗਣ ਨਾਲ ਸਾਡੀ ਇਹ ਜਿਹੜੀ ਅਪੈਕਸ ਹੈ ਫੇਫੜਿਆਂ ਵਾਲੀ ਇਹਦੇ ਵਿਚ ਜ਼ਿਆਦਾਤਰ ਪ੍ਰੋਬਲਮ ਹੁੰਦੀਆਂ ਨੇ ਔਰ ਉਹਦੇ ਵਿਚੋਂ ਵੀ ਜਿਵੇਂ ਮੈਂ ਇਹ ਕਿਹਾ ਕਿ ਬਰੌਂਕਸ ਦਾ ਐਂਗਲ ਰਾਈਟ ਸਾਈਡ ਜਿਹੜਾ 120 ਡਿਗਰੀ ਦਾ ਹੈਗਾ ਆ ਬਹੁਤੀਆਂ ਬਿਮਾਰੀਆਂ ਸਾਹ ਬਾਹਰ ਨਿਕਲ ਗਏ ਗੈਸੀ ਹਵਾ ਚ ਤਕਲੀਫ ਹੋ ਗਈ ਤੇ ਤੁਸੀਂ ਇਹ ਹੁਣ ਤੋਂ ਬਾਅਦ ਅੰਦਾਜ਼ਾ ਲਾ ਕੇ ਦੇਖਿਓ ਬਹੁਤੀ ਪ੍ਰੋਬਲਮ ਜਿਹੜੀ ਹੈ ਉਹ ਤੁਹਾਨੂੰ ਫੇਫੜਿਆਂ ਦੀ ਸੱਜੇ ਪਾਸੇ ਹੋਵੇ। ਪਰਸੈਂਟੇਜ ਦੇ ਤੌਰ ਤੇ ਬਹੁਤੇ ਲੋਕ ਸੱਜੇ ਪਾਸੇ ਦੀ ਪ੍ਰੋਬਲਮ ਨਾਲ ਸਫਰ ਹੁੰਦੇ ਨੇ ਇਹਦਾ ਮਤਲਬ ਕੀ ਹੈ ਕਿ ਬਾਹਰ ਦੇ ਇਨਵਾਇਰਮੈਂਟ ਦੇ ਕਰਕੇ ਹੋਣ ਵਾਲੀਆਂ ਬਿਮਾਰੀਆਂ ਜਿਹੜੀਆਂ ਨੇ ਫੇਫੜਿਆਂ ਦੀਆਂ ਉਹ ਸੱਜੇ ਪਾਸੇ ਜ਼ਿਆਦਾ ਹੋਣਗੀਆਂ ਅੰਦਰ ਵਾਲੇ ਪਾਸੇ ਹੋਣ ਵਾਲੀਆਂ ਤੇ ਕਿਸੇ ਚ ਵੀ ਹੋ ਸਕਦੀਆਂ ਨੇ ਠੀਕ ਹੈ। ਸੋ ਇਹ ਇਸ ਗੱਲ ਦਾ ਵੇਰਵਾ ਸਾਨੂੰ ਪਤਾ ਲੱਗ ਗਿਆ ਕਿਉਂਕਿ ਐਂਗਲ 120 ਡਿਗਰੀ ਦਾ ਰਸਤਾ ਸਿੱਧਾ ਦੌੜ ਕੇ ਚਲੇ ਜਾਓ ਹਾਂਜੀ ਤੇ ਜਿਹੜਾ ਕਿ ਬੈਂਡ ਬਹੁਤ ਜ਼ਿਆਦਾ ਹੈਗਾ ਖੱਬੇ ਪਾਸੇ ਨੂੰ ਉੱਥੇ ਘੱਟ ਹੈਗਾ ਆ। ਸੋ ਇਹ ਤੇ ਦੂਸਰਾ ਜਿਹੜਾ ਆਪਾਂ ਇਹ ਦੱਸਿਆ ਵੀ ਹੇਠਾਂ ਵਾਲਾ ਪਾਸਾ ਜਿਹੜਾ ਆ ਉਹਦੀ ਬਾਉਂਡਰੀ ਹੈ ਡਾਇਆਫਰਾਮ ਡਾਇਆਫਰਾਮ ਇੱਕ ਮੈਂਬਰੇਨ ਹੈਗਾ ਆ ਉਹ ਮੈਂਬਰੇਨ ਮਾਸ ਦਾ ਮੈਂਬਰੇਨ ਦਾ ਮਤਲਬ ਮਾਸਪੇਸ਼ੀ ਦਾ ਬਣਿਆ ਹੋਇਆ ਹੈਗਾ ਆ ਜਿਹਦੇ ਵਿਚ ਡਿਫਰੈਂਟ 7 ਓਪਨਿੰਗ ਨੇ ਉਹ 7 ਓਪਨਿੰਗ 7 ਦਰਵਾਜ਼ੇ ਜਾਂ 7 ਸੁਰਾਖ ਕਹਿ ਲਓ ਉਹਨਾਂ 7 ਸੁਰਾਖਾਂ ਦਾ ਮਤਲਬ ਇਹ ਆ ਉੱਪਰ ਤੋਂ ਜਾਣ ਵਾਲੀਆਂ ਚੀਜ਼ਾਂ ਹੇਠਾਂ ਇਸ ਰਸਤੇ ਤੇ ਚਲੇਗੀਆਂ ਹੇਠਾਂ ਤੋਂ ਜਾਣ ਵਾਲੀਆਂ ਚੀਜ਼ਾਂ ਉੱਪਰ ਇਸ ਰਸਤੇ ਤੇ ਚਲੇ ਜਾਣ ਪਰ ਇਹ ਆਵਾਜਾਈ ਜਿਹੜੀ ਹੈ ਇਹਦੇ ਵਿਚ ਰੁਕਾਵਟ ਨਾ ਪਵੇ। ਹਾਲਾਂਕਿ ਲਿਡਿਆਸਟਾਈਨਮ ਦੇ ਵਿਚ ਵੀ ਇਹ ਜਿਵੇਂ ਮੈਂ ਫੂਡ ਪਾਈਪ ਦੀ ਗੱਲ ਕੀਤੀ ਹੈ ਜਿਵੇਂ ਮੈਂ ਬਰੌਂਕਸ ਦੀ ਗੱਲ ਕੀਤੀ ਹੈ ਜਿਵੇਂ ਵੀਨਾ ਕਵੇ ਨੇ ਕਹਿਵਾ ਤੇ ਜਾਂ ਅਯੋਟਾ ਦੀ ਗੱਲ ਕੀਤੀ ਹੈ ਇਹ ਸਾਰੀਆਂ ਚੀਜ਼ਾਂ ਆਪਣੇ ਆਪਣੇ ਮਿਊਕਸ ਮੈਂਬਰੇਨ ਦੇ ਵਿਚ ਜਿਹੜਾ ਕਿ ਬਾਹਰਲਾ ਲੇਅਰ ਹੈ ਕਨੈਕਟਿਵ ਟਿਸ਼ੂ ਦਾ ਬਣਿਆ ਹੋਇਆ ਉਹਦੇ ਚ ਲਪੇਟੀਆਂ ਹੋਈਆਂ ਨੇ ਭਾਵ ਕੀ ਦੇ ਰਸਤਾ ਉਹਨਾਂ ਦਾ ਵੱਖਰਾ ਵੱਖਰਾ ਲੱਗਦਾ ਹੈਗਾ ਪਰ ਇਥੋਂ ਆ ਕੇ ਜਦੋਂ ਇਹਨਾਂ ਛਾਤੀ ਦੀਆਂ ਗੱਲਾਂ ਨੇ ਪੇਟ ਜਾਣਾ ਪੇਟ ਦੀਆਂ ਗੱਲਾਂ ਨੇ ਛਾਤੀ ਚ ਜਾਣਾ ਇਹ ਸਾਰੀਆਂ ਦੀਆਂ ਸਾਰੀਆਂ ਲਾਈਨ ਅਪ ਹੋ ਕੇ ਰੀੜ੍ਹ ਦੀ ਹੱਡੀ ਦੇ ਨਾਲ ਜਾਂਦੀਆਂ ਨੇ ਇਹ ਯਾਦ ਰੱਖਣ ਵਾਲੀ ਗੱਲ ਠੀਕ ਆ ਇਹ ਰੀੜ੍ਹ ਦੀ ਹੱਡੀ ਦੇ ਨਾਲ ਨਾਲ ਜਾਂਦੀਆਂ ਨੇ ਔਰ ਕਿਉਂ ਕਿਉਂਕਿ ਕੁਦਰਤ ਨੇ ਆਖਿਆ ਯਾਰ ਪਿਛਲੇ ਪਾਸੇ ਹੱਡੀ ਹੈ ਤੁਹਾਡੀ ਪ੍ਰੋਟੈਕਸ਼ਨ ਹੈਗੀ ਹੈ ਬਾਹਰਲੇ ਪਾਸੇ ਦਾ ਢਿੱਡ ਹੈ ਸਾਫ਼ ਹੈਗਾ ਮੁੱਕੀ ਮਾਰੀ ਦੇ ਤਾਂ ਵੀ ਇਹਨੂੰ ਅਸਰ ਹੋ ਸਕਦਾ ਹੈ ਤੈਨੂੰ ਬਚਾਇਆ ਉਸਨੇ ਹੈਨਾ ਇਹ ਔਰ ਉਹ ਸੁਰਾਖ ਨਿਕਲਦੇ ਤੇ ਅਲੱਗ ਅਲੱਗ ਨੇ ਲੇਕਿਨ ਇਥੋਂ ਇਹਨਾਂ ਦੇ ਵਿਚ ਇੱਕ ਬੈਂਡ ਹੈ ਕਹਿ ਲੋ ਬੈਂਡ ਹੋਣ ਕਰਕੇ ਇਹ ਪਿਛਲੇ ਪਾਸੇ ਰੀੜ ਦੀ ਹੱਡੀ ਦੇ ਨਾਲ ਨਾਲ ਹੇਠਾਂ ਵਾਲੇ ਪਾਸੇ ਜਾਣੇ ਸ਼ੁਰੂ ਹੋ ਜਾਂਦੇ ਨੇ ਤਾਂ ਕਿ ਇਹਨਾਂ ਚ ਆਪਸ ਚ ਵੀ ਲੜਾਈ ਨਾ ਹੋਵੇ ਜਾਂ ਮੈਂ ਜਾਣਾ ਆ ਮੇਰਾ ਰਸਤਾ ਤੇਰਾ ਰਸਤਾ ਹੈਗਾ ਆ ਇਹ ਸੈਪਰੇਟ ਹੋ ਜਾਂਦੇ ਉਸ ਤੋਂ ਬਾਅਦ ਸੋ ਇਸ ਸਟਰਕਚਰ ਦੀ ਗੱਲ ਮੈਂ ਤੁਹਾਨੂੰ ਦੱਸ ਦਿੱਤੀ ਬਣਤਰ ਦੀ ਗੱਲ ਮੈਂ ਤੁਹਾਨੂੰ ਦੱਸ ਦਿੱਤੀ ਦੋ ਫੇਫੜੇ ਤੇ ਉਹਨਾਂ ਦੇ ਅਲੱਗ ਅਲੱਗ ਜਿਹੜੇ ਵੇਟ ਨੇ ਔਰ ਅਲੱਗ ਅਲੱਗ ਸਾਈਜ਼ ਹੈਗਾ ਆ ਉਹ ਵੀ ਮੈਂ ਤੁਹਾਨੂੰ ਦੱਸ ਦਿੱਤਾ ਹੈਗਾ ਆ ਔਰ ਕਿਉਂ ਕੋਈ ਛੋਟਾ ਹੈ ਤੇ ਕਿਉਂ ਕੋਈ ਲੰਬਾ ਹੈਗਾ ਇਹ ਸਾਰਾ ਵੀ ਆਪਾਂ ਵੇਰਵਾ ਤਕਰੀਬਨ ਕਰ ਲਿਆ ਹੁਣ ਤੁਹਾਨੂੰ ਯਾਦ ਹੀ ਹੋ ਗਿਆ ਹੋਊਗਾ ਵੀ ਮੈਂ ਜੋ ਗੱਲ ਕਹਿ ਰਿਹਾ ਹਾਂ ਕਵਰੀ ਜਿਹੜੀ ਇਹਦੀ ਪਲੂਰਾ ਦੀ ਉਹ ਵੀ ਮੈਂ ਦੱਸਦੀ ਵੀ ਦੋ ਲੇਅਰ ਨੇ ਪਰ ਦੋ ਲੇਅਰ ਵੀ ਜਿਹੜੇ ਨੇ ਇੱਕ ਤਾਂ ਬਾਹਰਲਾ ਬਾਹਰਲਾ ਉਹਨੇ ਤਾਂ ਬਾਹਰੋਂ ਕਮਰ ਕਰਨਾ ਅੰਦਰ ਵਾਲਾ ਲੇਅਰ ਹੈ ਗਲੋਬ ਦੇ ਅੰਦਰ ਤੱਕ ਜਾਂਦਾ ਹੈ ਜੇ 3 ਲੋਬ ਨੇ ਤੇ 3 ਲੋਬ ਦੇ ਅੰਦਰ ਉਹਨੇ ਵੜਨਾ ਹੈਗਾ ਜੇ 2 ਲੋਬ ਨੇ ਤੇ 2 ਲੋਬ ਦੇ ਅੰਦਰ ਹੀ ਉਸਨੇ ਵੜਨਾ ਹੈਗਾ ਤਾਂ ਕਿ ਲੋਬਸ ਵੀ ਆਪਸ ਵਿਚ ਉਹਨਾਂ ਦਾ ਡਾਇਰੈਕਟ ਸੰਬੰਧ ਨਾ ਰਹੇ ਜੇ ਕੋਈ ਸੰਬੰਧ ਉਹਨਾਂ ਦਾ ਹੈਗਾ ਆ ਤੇ ਬਾਹਰਲੇ ਪਾਸਿਓਂ ਬਰੌਂਕਸ ਰਾਹੀਂ ਹੈਗਾ ਆ ਠੀਕ ਆ ਔਰ ਉਹ ਬਰੌਂਕਸ ਜਿਹੜੀ ਹੈ ਉਹ ਜਦੋਂ ਟ੍ਰੇਕਿਆ ਤੋਂ ਰਿਲੀਜ਼ ਹੁੰਦੀ ਹੈ ਦੋ ਭਾਗਾਂ ਚ ਵੰਡੀ ਜਾਂਦੀ ਹੈ ਦੋ ਭਾਗਾਂ ਚ ਵੰਡ ਕੇ ਫੇਫੜਿਆਂ ਦੇ ਹਾਈਲਮ ਵਿਚ ਦਾਖਲ ਹੁੰਦੀ ਹੈ ਉਹ ਹਾਈਲਮ ਜਿਹੜੀ ਹੈ ਉਹ ਰਾਜਮਾਂਹ ਦਾ ਦਾਣਾ ਹੁੰਦਾ ਨਾ ਰਾਜਮਾਂਹ ਦੇ ਦਾਣੇ ਵਰਗੀ ਹੈਗੀ ਆ ਠੀਕ ਆ ਔਰ ਉਹਦੇ ਵਿਚ ਆ ਸਾਰੀਆਂ ਚੀਜ਼ਾਂ ਖੂਨ ਦੇ ਸਪਲਾਈ ਵਾਲੀ ਕਰਨ ਵਾਲੀ ਖੂਨ ਵਾਪਸ ਲਿਜਾਣ ਵਾਲੀ ਸਾਹ ਬਾਹਰ ਕੱਢਣ ਵਾਲੀ ਨਾਲੀ ਔਰ ਇਹ ਸਾਰੀਆਂ ਚੀਜ਼ਾਂ ਨਰਵਸ ਸਿਸਟਮ ਇਹ ਸਾਰਾ ਉੱਥੋਂ ਹੀ ਪਾਸ ਕਰਦਾ ਹੈਗਾ। ਔਰ ਉਸ ਤੋਂ ਬਾਅਦ ਆਪਾਂ ਇਹ ਗੱਲ ਕਰੀ ਫੇਫੜਿਆਂ ਦੇ ਸੰਬੰਧ ਵਿਚ ਕਿ ਫੇਫੜੇ ਦਾ ਰੰਗ ਕੀ ਹੈਗਾ ਆ। ਆਮ ਤੌਰ ਤੇ ਜੇ ਸਟਰਕਚਰ ਇਹ ਕੰਮ ਜ਼ਿਆਦਾਤਰ ਅਟੋਪਸੀ ਵਾਲਾ ਹੈਗਾ, ਡੈਡ ਬਾਡੀ ਦਾ ਜਿਹੜਾ ਡਿਸੈਕਸ਼ਨ ਕਰਦੇ ਨੇ ਨਾ ਅਟੋਪਸੀ ਉਹਨੂੰ ਕਹਿੰਦੇ ਅਸੀਂ, ਮੁਰਦਿਆਂ ਦਾ ਜਿਹੜਾ ਪੋਸਟਮਾਰਟਮ ਪੰਜਾਬੀ ਚ ਗੱਲ ਪੋਸਟਮਾਰਟਮ ਜਿਹੜਾ ਕਰਦੇ ਨਾ ਇਹ ਉਹਨਾਂ ਦੇ ਵਾਸਤੇ ਗੱਲ ਹੈ। ਉਹ ਦੱਸਦੇ ਨੇ ਵੀ ਕੀ ਰੰਗ ਸੀ ਕੀ ਕੁਛ ਸੀ। ਨਾਰਮਲ ਇਹ ਆਮ ਤੌਰ ਤੇ ਪਿੰਕ ਕਲਰ ਦਾ ਹੁੰਦਾ ਆ ਔਰ ਇਹ ਸੋਫਟ ਹੁੰਦੇ ਨੇ, ਸਪੰਜ ਵਰਗੇ ਹੁੰਦੇ ਨੇ। ਸਪੰਜ ਦਾ ਮਤਲਬ ਵੀ ਇਹਦੇ ਚ ਕੋਈ ਚੀਜ਼ ਆ ਜਾ ਸਕਦੀ ਹੈਗੀ, ਆਉਣ ਜਾਣ ਵਾਲੀ ਗੱਲ ਆ। ਇਸ ਨੂੰ ਅਸੀਂ ਕਹਿੰਦੇ ਆ ਬਰੌਂਕਿਅਲ ਟ੍ਰੀ। ਬਰੌਂਕਿਅਲ ਟ੍ਰੀ ਜਿਹੜਾ ਹੈਗਾ ਆ ਉਹ ਬਰੌਂਕਸ ਤੋਂ ਅੱਗੇ ਬਣਦਾ, ਬ੍ਰਾਂਚਸ ਹੁੰਦੀਆਂ ਨੇ ਉਹਨੂੰ ਬਰੌਂਕਿਓਇਲਸ ਕਹਿੰਦੇ ਨੇ। ਇਹਦੇ ਤੋਂ ਅੱਗੇ ਹੁੰਦੀਆਂ ਐਲਵੋਲਾਈਜ, ਐਲਵੋਲਾਈਜ ਪੁਖਾਨੇ ਵਰਗੀਆਂ ਹੁੰਦੀਆਂ ਨੇ। ਐਲਵੋਲਾਈਜ ਦੇ ਵਿਚ ਦੋ ਚੀਜ਼ਾਂ ਐਂਟਰ ਕਰਦੀਆਂ ਨੇ, ਇੱਕ ਜਿਹੜੀ ਫੇਫੜਿਆਂ ਵੱਲੋਂ ਆ ਰਹੀ ਹੈ ਸਾਹ ਨਾਲੀ ਉਹ ਬਾਹਰੋਂ ਸਾਹ ਲੈ ਕੇ ਆ ਰਹੀ ਹੈ, ਦੂਜੀ ਹਾਰਟ ਵਾਲੇ ਪਾਸੇ ਜਿਹੜਾ ਖੂਨ ਲੈ ਕੇ ਆ ਰਹੀ ਸੀ ਸਰੀਰ ਚ ਵਰਤਿਆ ਹੋਇਆ ਇੱਕ ਉਹ ਇਹਦੇ ਵਿਚ ਵਰਦੀ ਹੈਗੀ ਹੈ। ਔਰ ਤਾਂ ਕਿ ਉੱਥੇ ਇਹਦੇ ਚ ਐਕਸਚੇਂਜ ਹੋਏ। ਹੁਣ ਐਕਸਚੇਂਜ ਹੋਣ ਦੇ ਵਿਚ ਮੈਂ ਇੱਕ ਵਾਰ ਗੱਲ ਫਿਰ ਦੁਹਰਾ ਦਿਆਂ, ਯਾਦ ਸਾਰਿਆਂ ਨੂੰ ਹੋਏਗਾ ਭਾਈ ਆਕਸੀਜਨ ਕਿੱਥੇ ਰਹਿੰਦੀ ਹੈ ਖੂਨ ਦੇ ਵਿਚ, ਲਾਲ ਖੂਨ ਦੇ ਕਣਾਂ ਦੇ ਵਿਚ। ਜਿੰਨੇ ਵੀ ਖੂਨ ਦੇ ਕਣ ਹੈਗੇ ਆ ਨਾ, ਜਿਨ੍ਹਾਂ ਨੂੰ ਅਸੀਂ WBC ਤੇ RBC ਦੇ ਨਾਂ ਨਾਲ ਜਾਣਦੇ ਹਾਂ ਜਾਂ ਪਲੇਟਲੈਟਸ ਦੇ ਨਾਂ ਨਾਲ ਜਾਣਦੇ ਹਾਂ, WBC ਵਾਲੇ ਜਿਹੜੇ ਜਿੰਨੇ ਵੀ ਸੈੱਲ ਨੇ ਨਾ, ਨਿਊਟ੍ਰੋਫਿਲ, ਈਸਟ੍ਰੋਫਿਲ, ਬੇਸੋਫਿਲ, ਮੋਨੋਸਾਈਟ ਵਗੈਰਾ ਵਗੈਰਾ ਵਗੈਰਾ, ਇਹ ਸਾਰੇ ਨਿਊਕਲੀਏਟਡ ਸੈੱਲ ਨੇ। ਜਿਹਨੂੰ ਅਸੀਂ ਨਿਊਕਲੀਏਟਡ ਸੈੱਲ ਕਹਿੰਦੇ ਹਾਂ ਨਾ, ਉਹਦਾ ਮਤਲਬ ਹੁੰਦਾ ਆ ਵੀ ਇਹ ਖੁਦ ਆਪਣੇ ਆਪ ਰੀਜਨਰੇਟ ਹੋ ਹੀ ਜਾਂਦੇ ਨੇ, ਇਹ ਆਪਣੇ ਆਪ ਰਿਪੇਅਰ ਆਪਣੀ ਕਰਨ ਦੇ ਯੋਗ ਹੁੰਦੇ ਨੇ। ਜਿੰਦਾ ਨੇ ਭਾਵ ਜਿੰਦਾ ਹੋਏਗਾ ਇੱਕ ਤਰ੍ਹਾਂ ਨਾਲ, ਹਾਲਾਂਕਿ ਜਿੰਦਾ ਤਾਂ WBC RBC ਵੀ ਆ, ਪਰ ਮਤਲਬ ਜੇ ਇਹਨਾਂ ਨੂੰ ਡਿਫਰੈਂਸੀਏਟ ਕਰਕੇ ਮੈਂ ਦੱਸਣਾ ਹੋਵੇ ਤੇ ਮੇਰੇ ਕੋਲ ਆਸਾਨ ਲਫ਼ਜ਼ ਇਹ ਹੀ ਆ ਵੀ ਇਹਨਾਂ ਦੇ ਅੰਦਰ ਆਪਣੀ ਇੱਕ ਆਪਦੀ ਵੱਖਰੀ ਪਾਵਰ ਹੈਗੀ ਆ ਜੀ।
3: ਉਹਨਾਂ ਦੇ ਅੰਦਰ ਡਾਕਟਰ ਸਾਹਿਬ ਉਹਨਾਂ ਦੇ ਅੰਦਰ ਆਪਣਾ ਕਾਰਖਾਨਾ ਹੈ।
2: ਹਾਂ, ਸੋ ਇਸ ਮੁਤਾਬਕ ਉਹ ਤੇ ਹੈਗੇ ਨੇ WBC ਤੇ ਜਿਹੜੇ RBC ਨੇ ਇਹ ਖਾਲੇ ਟ੍ਰੇਨ ਦੇ ਡੱਬੇ ਆ। ਟ੍ਰੇਨ ਦੇ ਵਿਚ ਜਿਵੇਂ ਸਮਾਨ ਭਰ ਕੇ ਜਾਂਦਾ ਹੈ ਨਾ, ਖਾਲੀ ਕੋਲਾ ਭਰ ਲੋ ਤਾਂ, ਜੇ ਕਣਕ ਭਰ ਲੋ ਤਾਂ, ਜੇ ਚੌਲ ਭਰ ਲੋ ਤਾਂ, ਉਹ ਖਾਲੀ ਡੱਬੇ ਆ। ਔਰ ਇਹ ਜਿਹੜੇ RBC ਇਸ ਖੂਨ ਵਿਚ ਰਲੇ ਹੋਏ ਐਲਵੋਲਾਈ ਚ ਪਹੁੰਚਦੇ ਆ ਤੇ ਇਹਨਾਂ ਵਿਚਾਰਿਆਂ ਦੇ ਵਿਚ ਜਿਹੜੀ ਹੁੰਦੀ ਆ ਆਕਸੀਜਨ। ਅੱਛਾ, ਇੱਕ ਗੱਲ ਹੋਰ ਯਾਦ ਹੋਵੇ ਕਿ ਮੈਂ ਇੱਕ ਲਫ਼ਜ਼ ਇਸਤੇਮਾਲ ਕੀਤਾ ਸੀ ਜਿਹਨੂੰ ਅਸੀਂ ਕਹਿੰਦੇ ਹਾਂ ਪਰਮੀਏਬਿਲਿਟੀ, ਯਾਦ ਆ? ਪਰਮੀਏਬਿਲਿਟੀ ਦਾ ਮਤਲਬ ਇਹ ਹੁੰਦਾ ਆ ਵੀ ਹਰੇਕ ਸੈੱਲ ਤੋਂ, ਇਹ ਵੀ ਸੈੱਲ ਨੇ ਨਾ, ਹਰੇਕ ਸੈੱਲ ਤੋਂ ਦੂਜੇ ਸੈੱਲ ਵਿਚ ਜਦੋਂ ਕੋਈ ਚੀਜ਼ ਜਾਂਦੀ ਹੈ ਉਹਦੇ ਵਾਸਤੇ ਕੋਈ ਸਪੈਸ਼ਲ ਦਰਵਾਜ਼ਾ ਨਹੀਂ। ਜਦੋਂ ਸੈੱਲ ਦੀ ਡਿਸਕ੍ਰਿਪਸ਼ਨ ਮੈਂ ਦਿੱਤੀ ਸੀ ਤੇ ਕਿਹਾ ਸੀ ਨਾ ਇੱਕ ਸੈੱਲ ਮੈਂਬਰ ਹੈਗਾ, ਉਹਦੇ ਬਾਅਦ ਦੀ ਚਾਰ ਦੀਵਾਰੀ ਹੈਗੀ ਹੈ ਔਰ ਉਸ ਚਾਰ ਦੀਵਾਰੀ ਦੇ ਵਿਚ ਆਵਾਜਾਈ ਤਾਂ ਹੋ ਰਹੀ ਹੈ ਪਰ ਦਰਵਾਜ਼ਾ ਕੋਈ ਨੀ ਹੈਗਾ। ਕਿਹਾ ਇਸ ਟਾਈਪ ਦਾ ਆ, ਕੰਮ ਅੰਦਰ ਚੱਲ ਰਿਹਾ, ਫੈਕਟਰੀ ਅੰਦਰ ਚੱਲ ਰਹੀ, ਕੰਮ ਬੜੇ ਹੋ ਰਹੇ ਨੇ ਔਰ ਬਾਹਰੋਂ ਆਵਾਜਾਈ ਵੀ ਹੋ ਰਹੀ ਹੈ, ਲੇਕਿਨ ਉਹਦੇ ਚ ਦਰਵਾਜ਼ਾ ਹੈ ਨੀ। ਇਹ ਕਿਹੜਾ ਇਸ ਟਾਈਪ ਦਾ ਸੀਗਾ? ਤੇ ਫਿਰ ਚੀਜ਼ਾਂ ਜਾਂਦੀਆਂ ਕਿਵੇਂ ਸੀ? ਉਹ ਜਿਹੜਾ ਪ੍ਰੋਸੈਸ ਜਿਹਨੂੰ ਅਸੀਂ ਕਿਹਾ ਸੀਗਾ ਉਹਦਾ ਨਾਂ ਸੀਗਾ ਪਰਮੀਏਬਿਲਿਟੀ, ਪ੍ਰੈਸ਼ਰ ਦਾ ਵੱਧ ਜਾਣਾ। ਬਾਹਰ ਪ੍ਰੈਸ਼ਰ ਵਧਿਆ ਤੇ ਇਹਦੇ ਅੰਦਰ ਜਿਵੇਂ ਲੱਸੀ ਨਿਚੋੜਦੇ ਹਾਂ ਅਸੀਂ ਜਾਂ ਚਾਹ ਨਿਚੋੜਦੇ ਹਾਂ, ਸ਼ਰਦਾਈ ਨਿਚੋੜਦੇ, ਜਿੰਨਾ ਨੂੰ ਦਬਾਓਗੇ ਉਹਨਾਂ ਉਹਦੇ ਚੋਂ ਜੂਸ ਹੇਠਾਂ ਨਿਕਲ ਜਾਏਗਾ। ਔਰ ਇਸੇ ਤਰ੍ਹਾਂ ਹੀ ਜਦੋਂ ਇਹ ਐਲਵੋਲਾਈ ਦੇ ਵਿਚ ਉਹ ਖੂਨ ਪਹੁੰਚਦਾ ਹੈਗਾ ਆ ਤੇ ਇਹਦੇ ਵਿਚ ਜਿਹੜੀ ਉਹ ਅੰਦਰ ਦਾ ਪ੍ਰੈਸ਼ਰ ਕਾਰਬਨ ਡਾਈਆਕਸਾਈਡ ਵਗੈਰਾ ਨੂੰ ਫੈਲਾ ਦਿੱਤਾ ਹੋਇਆ, ਫੁੱਲਿਆ ਹੋਇਆ ਉਹ ਹਿੱਸਾ ਉਹ ਬਾਹਰ ਚਲੇ ਜਾਂਦਾ ਹੈਗਾ। ਤੇ ਇਸੇ ਤਰ੍ਹਾਂ ਹੀ ਜਦੋਂ ਆਕਸੀਜਨ ਭਾਰੀ ਹੈ ਉਹਦੇ ਉੱਪਰ ਡਿੱਗਦੀ ਹੈ ਉਹ ਵਿਚਾਰੀ ਆਟੋਮੈਟਿਕਲੀ ਐਲਵੋਲਾਈ ਚ ਪਹੁੰਚੀ ਜਾਂਦੀ ਹੈ। ਆਟੋਮੈਟਿਕਲ ਜਿਹੜੇ ਸਾਡੇ RBCs ਨੇ ਔਰ ਲਾਲ ਖੂਨ ਦੇ ਕਣ ਨੇ ਇਹਨਾਂ ਵਿਚ ਜਾਈ ਜਾਂਦੀ ਹੈ ਤੇ ਲਾਲ ਖੂਨ ਫਿਰ ਜਦੋਂ ਵਾਪਸ ਜਾਂਦਾ ਹੈਗਾ ਆਟੋਮੈਟਿਕਲੀ ਆਕਸੀਜਨ ਲੈ ਕੇ ਜਾਂਦਾ ਹੈਗਾ। ਸੋ ਇੱਕ ਗੱਲ ਹੋਰ ਹੈ ਚੀਮਾ ਸਾਹਿਬ, ਖੂਨ ਦੀ ਸਫਾਈ ਇੱਥੇ ਹੀ ਇਕੱਲੀ ਨਹੀਂ ਹੁੰਦੀ, ਹਰ ਅੰਗ ਦਾ ਆਪਣਾ ਆਪਣਾ ਕੰਮ ਹੈਗਾ ਆ। ਹੁਣ ਅਸੀਂ ਤੇ ਕਹਿ ਦਿੱਤਾ ਵੀ ਚਲੋ ਜੀ ਆਕਸੀਜਨ ਦੀ ਲੋੜ ਸੀ, ਆਕਸੀਜਨ ਤਾਂ ਫੇਫੜਿਆਂ ਚੋਂ ਮਿਲ ਗਈ ਤੇ ਬਾਕੀ ਹੋਰ ਗਾਰਬੇਜ ਕਿਨੇ ਕੱਢਣਾ ਹੈਗਾ? ਜਦੋਂ ਆਂਤਲੀਆਂ ਚ ਜਾਂਦਾ ਹੈਗਾ ਮਲ, ਜੋ ਵੀ ਕੁਝ ਖੁਰਾਕ ਜਾਂਦੀ ਹੈ ਬਹੁਤਾ ਹਿੱਸਾ ਮਲ ਦੇ ਵਿਚ ਨਿਕਲ ਜਾਂਦਾ ਹੈਗਾ। ਦੂਸਰਾ ਹਿੱਸਾ ਅਸੀਂ ਇਹ ਕਹਿ ਦਿੱਤਾ ਫੇਫੜਿਆਂ ਚ ਆਕਸੀਜਨ ਗਈ ਦੁੱਧ ਚ ਨਿਕਲ ਗਿਆ, ਕੁਝ ਹਿੱਸਾ ਜਦੋਂ ਇਹ ਕਿਡਨੀਆਂ ਵਿੱਚ ਗਿਆ ਤੇ ਕਿਡਨੀਆਂ ਦੇ ਵਿੱਚ ਆਪਣਾ ਆਪ ਫਿਲਟਰ ਲੱਗਾ ਹੋਇਆ ਹੈਗਾ। ਉਹ ਕਹਿੰਦੇ ਨਾ ਬਈ ਮੈਂ ਮੈਨੂੰ ਹੁਕਮ ਹੋਇਆ ਆ ਵੀ ਇੰਨੀ ਕੰਸੈਂਟ੍ਰੇਸ਼ਨ ਬਲੱਡ ਦੀ ਹੋਣੀ ਚਾਹੀਦੀ ਹੈ ਸਰੀਰ ਦੇ ਵਿੱਚ, ਇੰਨੀ ਇੰਨੀ ਆਹ ਚੀਜ਼ ਰਹਿਣੀ ਚਾਹੀਦੀ ਹੈਗੀ ਹੈ, ਯੂਰਿਕ ਐਸਿਡ ਇੰਨਾ, ਕੈਬ ਸੋਡੀਅਮ ਇੰਨਾ, ਮੈਂ ਇਸ ਤੋਂ ਵੱਧ ਨਹੀਂ ਜਾਣ ਦੇਣਾ। ਤੇ ਬਾਕੀ ਫਿਰ ਕੀ ਕਰੇਗਾ ਬਈ, ਇਸ ਤੋਂ ਵੱਧ ਜਿਹੜਾ ਉਹਨੂੰ ਪਿਸ਼ਾਬ ਦੇ ਰਸਤੇ ਕੱਢ ਦੇ, ਪਾਣੀ ਦੇ ਰਸਤੇ ਉਸ ਨੂੰ ਕੱਢ ਦੇ, ਉਹ ਕਿਡਨੀ ਸਫਾਈ ਕਰ ਦਿੰਦੀ ਹੈ। ਹੁਣ ਗਾਰਬੇਜ ਤਾਂ ਫੇਰ ਵੱਧ ਗਿਆ, ਗਾਰਬੇਜ ਫੇਰ ਵੱਧ ਗਿਆ, ਉਹ ਵੀ ਸਰਕੂਲੇਟ ਕਰਦਾ ਰਹਿੰਦਾ ਬਲੱਡ ਦੇ ਵਿੱਚ, ਚਮੜੀ ਤੇ ਪਹੁੰਚ ਗਿਆ। ਚਮੜੀ ਕਹਿੰਦੀ ਚਲੋ ਵੀ ਠੀਕ ਹੈ, ਜਿਹੜਾ ਗਾਰਬੇਜ ਆ ਗਿਆ ਇਸ ਗਾਰਬੇਜ ਨੂੰ ਮੈਂ ਸੰਭਾਲੂ, ਹੈਂ, ਤੇ ਜੇ ਗਾਰਬੇਜ ਮੋਟਾ ਹੋਇਆ ਤੇ ਵੱਡਾ ਹੋਇਆ ਤਗੜਾ ਹੋਇਆ ਫਿਰ ਕੀ ਕਰੇਗਾ। ਚਮੜੀ ਦੇ ਆਮ ਕਰਦੇ ਕਹਿੰਦੇ ਨੇ ਵੀ ਮਸਾਮ ਤਾਂ ਸਭ ਦਿਸਦੇ ਨੀਗੇ, ਪਰ ਮਸਾਮ ਹੈਗੇ ਨੇ, ਅੰਦਰ ਪ੍ਰੈਸ਼ਰ ਵੱਧਦਾ ਹੈ, ਬਾਹਰ ਪਸੀਨਾ ਨਿਕਲਦਾ ਹੈਗਾ। ਔਰ ਜਦ ਸਰਦੀ ਹੁੰਦੀ ਹੈ ਅੰਦਰ ਦੇ ਮਸਾਮ ਬੰਦ ਹੋ ਜਾਂਦੇ ਨੇ, ਬਾਹਰ ਦਾ ਪ੍ਰੈਸ਼ਰ ਜ਼ਿਆਦਾ ਹੁੰਦਾ ਆ, ਔਰ ਇਸ ਕਰਕੇ ਸਾਨੂੰ ਪਸੀਨਾ ਦਿਖਾਈ ਨਹੀਂ ਦਿੰਦਾ ਹੈਗਾ। ਔਰ ਕੁਦਰਤ ਨੇ ਸਕਿਨ ਦੇ ਅੰਦਰ ਮੈਂ ਦੱਸਿਆ ਸੀਗਾ ਵੀ ਇੱਥੇ ਇੱਕ ਗਲੈਂਡ ਲਾਏ ਨੇ ਜਿਹਨੂੰ ਅਸੀਂ ਟੋਕਾ ਕਿਹਾ ਸੀਗਾ, ਐਪੋਕ੍ਰਾਈਨ, ਠੀਕ ਹੈ, ਐਪੋਕ੍ਰਾਈਨ ਟਾਈਪ ਦੇ ਗਲੈਂਡ ਕੁਦਰਤ ਨੇ ਲਗਾਏ ਨੇ ਸਕਿਨ ਦੇ ਵਿੱਚ, ਵੀ ਕੋਈ ਨੀ ਜੇ ਬਹੁਤ ਹੈਗੀ ਹੈ, ਯੂਰਿਕ ਐਸਿਡ ਇੰਨਾ, ਕੈਬ ਸੋਡੀਅਮ ਇੰਨਾ, ਮੈਂ ਇਸ ਤੋਂ ਵੱਧ ਨੀ ਜਾਣ ਦੇਣਾ। ਤੇ ਬਾਕੀ ਫਿਰ ਕੀ ਕਰੇਗਾ ਬਈ, ਇਸ ਤੋਂ ਵੱਧ ਜਿਹੜਾ ਉਹਨੂੰ ਪਿਸ਼ਾਬ ਦੇ ਰਸਤੇ ਕੱਢ ਦੇ, ਪਾਣੀ ਦੇ ਰਸਤੇ ਉਸ ਨੂੰ ਕੱਢ ਦੇ, ਉਹ ਕਿਡਨੀ ਸਫਾਈ ਕਰ ਦਿੰਦੀ ਹੈ। ਹੁਣ ਗਾਰਬੇਜ ਤਾਂ ਫੇਰ ਵੱਧ ਗਿਆ, ਗਾਰਬੇਜ ਫੇਰ ਵੱਧ ਗਿਆ, ਉਹ ਵੀ ਸਰਕੂਲੇਟ ਕਰਦਾ ਰਹਿੰਦਾ ਬਲੱਡ ਦੇ ਵਿੱਚ, ਚਮੜੀ ਤੇ ਪਹੁੰਚ ਗਿਆ। ਚਮੜੀ ਕਹਿੰਦੀ ਚਲੋ ਵੀ ਠੀਕ ਹੈ, ਜਿਹੜਾ ਗਾਰਬੇਜ ਆ ਗਿਆ ਇਸ ਗਾਰਬੇਜ ਨੂੰ ਮੈਂ ਸੰਭਾਲੂ, ਹੈਂ, ਤੇ ਜੇ ਗਾਰਬੇਜ ਮੋਟਾ ਹੋਇਆ ਤੇ ਵੱਡਾ ਹੋਇਆ ਤਗੜਾ ਹੋਇਆ ਫਿਰ ਕੀ ਕਰੇਗਾ। ਚਮੜੀ ਦੇ ਆਮ ਕਰਦੇ ਕਹਿੰਦੇ ਨੇ ਵੀ ਮਸਾਮ ਤਾਂ ਸਭ ਦਿਸਦੇ ਨੀਗੇ, ਪਰ ਮਸਾਮ ਹੈਗੇ ਨੇ, ਅੰਦਰ ਪ੍ਰੈਸ਼ਰ ਵੱਧਦਾ ਹੈ, ਬਾਹਰ ਪਸੀਨਾ ਨਿਕਲਦਾ ਹੈਗਾ। ਔਰ ਜਦ ਸਰਦੀ ਹੁੰਦੀ ਹੈ ਅੰਦਰ ਦੇ ਮਸਾਮ ਬੰਦ ਹੋ ਜਾਂਦੇ ਨੇ, ਬਾਹਰ ਦਾ ਪ੍ਰੈਸ਼ਰ ਜ਼ਿਆਦਾ ਹੁੰਦਾ ਆ, ਔਰ ਇਸ ਕਰਕੇ ਸਾਨੂੰ ਪਸੀਨਾ ਦਿਖਾਈ ਨਹੀਂ ਦਿੰਦਾ ਹੈਗਾ। ਔਰ ਕੁਦਰਤ ਨੇ ਸਕਿਨ ਦੇ ਅੰਦਰ ਮੈਂ ਦੱਸਿਆ ਸੀਗਾ ਵੀ ਇੱਥੇ ਇੱਕ ਗਲੈਂਡ ਲਾਏ ਨੇ ਜਿਹਨੂੰ ਅਸੀਂ ਟੋਕਾ ਕਿਹਾ ਸੀਗਾ, ਐਪੋਕ੍ਰਾਈਨ, ਠੀਕ ਹੈ, ਐਪੋਕ੍ਰਾਈਨ ਟਾਈਪ ਦੇ ਗਲੈਂਡ ਕੁਦਰਤ ਨੇ ਲਗਾਏ ਨੇ ਸਕਿਨ ਦੇ ਵਿੱਚ, ਵੀ ਕੋਈ ਨੀ ਜੇ ਬਹੁਤਾ ਮੋਟਾ ਗਾਰਬੇਜ ਵੀ ਆਜੂਗਾ ਜੇ ਤੇਰੇ ਮਸਾਮਾ ਰਾਹੀਂ ਨਾ ਨਿਕਲੂ

ਔਰ ਜਦ ਸਰਦੀ ਹੁੰਦੀ ਹੈ ਅੰਦਰ ਦੇ ਇਨਸਾਨ ਬੰਦ ਹੋ ਜਾਂਦੇ ਨੇ, ਬਾਹਰ ਦਾ ਪ੍ਰੈਸ਼ਰ ਜ਼ਿਆਦਾ ਹੁੰਦਾ ਆ ਔਰ ਇਸ ਕਰਕੇ ਸਾਨੂੰ ਪਸੀਨਾ ਦਿਖਾਈ ਨਹੀਂ ਦਿੰਦਾ ਹੈਗਾ। ਔਰ ਕੁਦਰਤ ਨੇ ਸਕਿਨ ਦੇ ਅੰਦਰ ਮੈਂ ਦੱਸਿਆ ਸੀਗਾ ਕਿ ਇੱਥੇ ਇੱਕ ਗਲੈਂਡ ਲਾਏ ਨੇ ਜਿਹਨੂੰ ਅਸੀਂ ਟੋਕਾ ਕਿਹਾ ਸੀਗਾ, ਐਪੋਕ੍ਰਾਈਨ, ਠੀਕ ਹੈ, ਐਪੋਕ੍ਰਾਈਨ ਟਾਈਪ ਦੇ ਗਲੈਂਡ ਕੁਦਰਤ ਨੇ ਲਗਾਏ ਨੇ ਸਕਿਨ ਦੇ ਵਿੱਚ। ਵੀ ਕੋਈ ਨੀ, ਜੇ ਬਹੁਤਾ ਮੋਟਾ ਗਾਰਬੇਜ ਵੀ ਆਜੂਗਾ, ਜੇ ਤੇਰੇ ਮਸਾਮਾ ਰਾਹੀਂ ਨਾ ਨਿਕਲੂ ਤੇ ਅਸੀਂ ਕੋਟੇ ਚ ਟੋਕੇ ਚ ਕੁਦਰ ਕੇ ਇਸ ਨੂੰ ਪਸੀਨੇ ਰਾਹੀਂ ਬਾਹਰ ਕੱਢ ਦੇ, ਉਹ ਬਾਹਰ ਕੱਢ ਦੀ। ਇਸੇ ਤਰ੍ਹਾਂ ਜੇ ਹੋਰ ਵੀ ਵੱਧ ਗਿਆ ਯਾਰ, ਜੇ ਨਹੀਂ ਇਹਦੀ ਕੋਈ, ਫਿਰ ਵੀ ਇਹਦੇ ਕੁਛ ਗਾਰਬੇਜ ਰਹਿ ਗਿਆ ਔਰ ਉਹ ਫਿਰ ਸਾਡੇ ਸਾਰੇ ਹੀ ਬਾਹਰ ਨਿਕਲਦਾ ਰਹਿੰਦਾ। ਜਿਨ੍ਹਾਂ ਲੋਕਾਂ ਨੂੰ ਬਹੁਤ ਪੁਰਾਣੀਆਂ ਪੁਰਾਣੀਆਂ ਬਿਮਾਰੀਆਂ ਹੁੰਦੀਆਂ ਨੇ, ਅਗਰ ਉਹਨਾਂ ਦਾ ਭਾਵੇਂ ਉਹਨਾਂ ਬਰਸ਼ ਕੀਤਾ ਵੀ ਹੋਵੇ, ਸੁੰਘ ਕੇ ਵੇਖਿਓ ਉਹਨਾਂ ਦੇ ਮੂੰਹ ਦੇ ਵਿੱਚੋਂ ਸਮੈਲ ਆਊਗੀ, ਸਾਹ ਦੀ ਸਮੈਲ ਆਊਗੀ, ਇਸੇ ਤਰ੍ਹਾਂ ਦੀ। ਤੇ ਮੇਰੇ ਕਹਿਣ ਤੋਂ ਭਾਵ ਹੈ ਕਿ ਬੜੇ ਪ੍ਰੋਸੈਸ, ਬੜੇ ਤਰੀਕੇ ਕੁਦਰਤ ਨੇ ਬਣਾਏ ਹੋਏ ਆ ਵੀ ਜਿਹੜਾ ਵੀ ਗਾਰਬੇਜ ਆਏ ਉਸ ਨੂੰ ਕਿਵੇਂ ਕਿਵੇਂ ਸਾਰੇ ਸਰੀਰ ਤੋਂ ਖਾਰਜ ਕਰਨਾ ਹੈ, ਤੇ ਅਸੀਂ ਫੇਫੜਿਆਂ ਦੀ ਗੱਲ ਕਰ ਰਹੇ ਹਾਂ। ਸੋ ਇਸ ਕਰਕੇ ਇਹ ਫੇਫੜਿਆਂ ਦਾ ਕੰਮ ਹੈ ਵੀ ਮੈਂ ਗੈਸਾਂ ਤਾਂ ਕੱਢ ਦੇਣੀਆਂ, ਨਵੀਂ ਗੈਸ ਪਾ ਦੂੰਗਾ, ਨਵੀਂ ਗੈਸ ਜਿਹੜੀ ਆਜੂਗੀ ਤੇ ਜਿਹੜੀ ਪੁਰਾਣੀ ਗੈਸ ਮੈਂ ਰਸਤਾ ਸਾਫ਼ ਕਰ ਦੂ, ਇਹਨੂੰ ਬਾਹਰ ਕੱਢ ਦੂੰਗਾ। ਇਹਦਾ ਇੰਨਾ ਹੀ ਕੰਮ ਹੈਗਾ ਹੈ ਆਵਾਜਾਈ ਦਾ ਜਿਹੜਾ ਇਹ ਕਰਦੇ ਨੇ। ਪਰ ਇਹ ਬੜੀ ਵੱਡੀ ਗੱਲ ਹੈਗੀ ਹੈ, ਗਾਰਬੇਜ ਬਹੁਤਾ ਜਿਹੜਾ ਕਾਰਬਨ ਡਾਈਆਕਸਾਈਡ ਟਾਈਪ ਦਾ ਗਾਰਬੇਜ ਹੈ ਉਹ ਇਹਦੇ ਰਾਹੀਂ ਹੀ ਰਿਮੂਵ ਹੁੰਦਾ ਹੈਗਾ। ਸੋ ਇਹਦੇ ਜਿਹੜੇ ਖੂਨ ਇਹਨੂੰ ਸਪਲਾਈ, ਇਹਨੂੰ ਭਲਾ ਖੂਨ ਕਿੱਥੋਂ ਸਪਲਾਈ ਹੁੰਦਾ ਯਾਰ, ਇਹ ਨੀ ਹੈਗਾ ਵੀ ਇਹਦੇ ਕੋਲ ਖੂਨ ਆਇਆ। ਆਪਾਂ ਅੱਗੇ ਵੀ ਕਿਸੇ ਦਾ ਗੱਲ ਕੀਤੀ ਹੈ ਹਾਰਟ ਦੇ ਸੰਬੰਧ ਚ ਗੱਲ ਕਰਦੇ ਹਾਂ, ਭਾਈ ਯਾਰ ਹਾਰਟ ਚ ਤਾਂ ਸਾਰਾ ਹੀ ਖੂਨ ਜਾਂਦਾ ਹੈ, ਫਿਰ ਇਹਨੂੰ ਵੱਖਰਾ ਖੂਨ ਲੈਣ ਦੀ ਕੀ ਲੋੜ ਹੈ? ਹੁਣ ਮੱਛੀਆਂ ਜਿਹੜੀਆਂ ਨੇ ਉਹ ਤਾਂ ਪਾਣੀ ਜਿਹੜੇ ਜਿਹਨੇ ਤੇ ਮਤਲਬ ਸਾਰਾ ਪਾਣੀ ਪੀ ਜਾਣਗੀਆਂ, ਨਹੀਂ, ਉਹਨਾਂ ਦਾ ਕੁਦਰਤ ਦਾ ਨਿਯਮ ਆਪਣਾ ਹੈਗਾ, ਜਦੋਂ ਪਾਣੀ ਉਹਨਾਂ ਨੇ ਲੈਣਾ ਹੈਗਾ। ਇਸੇ ਤਰ੍ਹਾਂ ਹਾਰਟ ਦਾ ਜਿਹੜਾ ਹੈਗਾ ਉਹਦਾ ਵੀ ਉਹੀ ਸਿਸਟਮ ਬਣਾਇਆ ਕੁਦਰਤ ਨੇ, ਲਾਂਗਰੀ ਨੇ ਲੰਗਰ ਨੂੰ ਵਰਤਾ ਦੇਣਾ ਹੈਗਾ ਆ, ਬਾਅਦ ਵਿੱਚ ਜਿਹੜਾ ਬਚਿਆ ਹੈ ਉਹਦੇ ਵਿੱਚ ਉਸ ਨੂੰ ਸਪਲਾਈ ਹੋਣੀ ਹੈ, ਇਹੀ ਕੁਦਰਤ ਦਾ ਨਿਯਮ ਹੈ। ਹਾਰਟ ਨੂੰ ਮਿਲਦਾ ਹੈ, ਇਸੇ ਤਰ੍ਹਾਂ ਫੇਫੜਿਆਂ ਨੂੰ ਵੀ ਜਿਹੜਾ ਮਿਲਦਾ ਹੈਗਾ ਉਹਨੂੰ ਅਸੀਂ ਕਹਿੰਦੇ ਹਾਂ ਪਲਮੋਨਰੀ ਆਰਟਰੀ। ਅਸੀਂ ਜਿਹੜਾ ਖੂਨ ਉਧਰੋਂ ਆਇਆ ਸੀਗਾ ਉਹਨੂੰ ਅਸੀਂ ਪਲਮੋਨਰੀ ਆਰਟਰੀ ਕਿਹਾ ਸੀਗਾ, ਇਹਦੇ ਵਿੱਚੋਂ ਕਾਫੀ ਹਿੱਸਾ ਜਿਹੜਾ ਹੈ ਇਹਦੀ ਸਪਲਾਈ ਦੇ ਵਿੱਚ ਨਿਕਲ ਜਾਂਦਾ ਹੈਗਾ ਔਰ ਉਹਦੇ ਵਿੱਚ ਜਿੰਨੀ ਕੁ ਆਕਸੀਜਨ ਹੁੰਦੀ ਫੇਫੜੇ ਇਸਤੇਮਾਲ ਕਰਦੇ ਰਹਿੰਦੇ ਨੇ ਔਰ ਬਾਕੀ ਜਿਹੜੀ ਹੈ ਉਹ ਬਾਹਰ ਕੱਢ ਦਿੱਤੀ ਜਾਂਦੀ ਹੈ। ਔਰ ਇਹ ਆਮ ਤੌਰ ਤੇ ਦਾ ਰੂਟੀਨ ਹੈਗਾ ਆ, ਪਰ ਜਦੋਂ ਇਹ ਆਪਣਾ ਬਾਕੀ ਚੀਜ਼ਾਂ ਮਿਲਾ ਕੇ ਭੇਜਦੀ ਹੈ ਵਿੱਚ, ਉਦੋਂ ਚਾਰ ਵੇਨ ਹੈਗੀਆਂ ਨੇ। ਆਇਆ ਤਾਂ ਸੀਗਾ ਇੱਕ ਪਲਮੋਨਰੀ ਆਰਟਰੀ ਦੇ ਰਾਹੀਂ ਇਹਦੇ ਵਿੱਚ ਖੂਨ, ਔਰ ਅੱਗੇ ਦੋ ਬ੍ਰਾਂਚਾਂ ਹੋ ਗਏ, ਇੱਕ ਸੱਜੇ ਨੂੰ ਚਲੇਗੀ ਇੱਕ ਖੱਬੇ ਨੂੰ। ਪਰ ਜਦੋਂ ਇਹ ਫੇਫੜੇ ਬਾਹਰ ਕੱਢਦੇ ਆ ਫਰੈਸ਼ ਖੂਨ ਨੂੰ ਤੇ ਉਦੋਂ ਚਾਰ ਵੇਨ ਦੇ ਰਾਹੀਂ ਕੱਢਦੇ ਆ ਤੇ ਭੇਜਦੇ ਆ ਖੱਬੇ ਪਾਸੇ, ਸੱਜੇ ਪਾਸੇ ਨਹੀਂ ਭੇਜਦੇ, ਖੱਬੇ ਪਾਸੇ ਭੇਜਦੇ ਆ, ਹਾਂਜੀ। ਸੋ ਇਸ ਤਰ੍ਹਾਂ ਦਾ ਇਹ ਜਿਹੜਾ ਸਾਰਾ ਸਿਸਟਮ ਹੈਗਾ ਆ ਇਹ ਫੇਫੜਿਆਂ ਦਾ ਹੈਗਾ। ਹੁਣ ਇਸ ਤੋਂ ਬਾਅਦ ਜਿਹੜਾ ਆਪਣੀ ਗੱਲ ਹੋਏਗੀ ਉਹ ਹੋਏਗੀ ਵੀ ਇਸ ਦੀਆਂ ਬਿਮਾਰੀਆਂ ਕਿਹੜੀਆਂ ਕਿਹੜੀਆਂ ਹਨ, ਕਿਉਂਕਿ ਫੇਫੜਿਆਂ ਤੋਂ ਬਹੁਤ ਜ਼ਿਆਦਾ ਬਿਮਾਰੀਆਂ ਹੁੰਦੀਆਂ ਨੇ, ਮੈਂ ਉਹਨਾਂ ਦਾ ਵੇਰਵਾ, ਕਿਉਂਕਿ ਅੱਜ ਮੈਨੂੰ ਨਹੀਂ ਲੱਗਦਾ ਕਿਉਂਕਿ ਆਪਣਾ ਤਾਂ ਟਾਈਮ ਹੋ ਗਿਆ, ਹਾਂਜੀ। ਸੋ ਇਸ ਟਾਈਮ ਨੂੰ ਆਪਾਂ ਅਗਲੇ ਪ੍ਰੋਗਰਾਮ ਵਾਸਤੇ ਰੱਖ ਲੈਂਦੇ ਹਾਂ, ਕਿਉਂਕਿ ਦਮਾ, ਬ੍ਰੌਂਕਾਈਟਿਸ ਔਰ ਜਿਹੜੀਆਂ ਪਲਮੋਨਰੀ ਬਹੁਤ ਸਾਰੀਆਂ ਬਿਮਾਰੀਆਂ ਨੇ, ਸੀਓਪੀਡੀ ਵਗੈਰਾ ਹੈਗੀ ਹੈ, ਫਾਈਬਰੋਸਿਸ ਹੈਗਾ, ਕੈਂਸਰ ਹੈਗਾ, ਬੜੀਆਂ ਸਾਰੀਆਂ ਬਿਮਾਰੀਆਂ ਨੇ ਫੇਫੜਿਆਂ ਦੀਆਂ, ਜਿਨ੍ਹਾਂ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ। ਔਰ ਉਹਨਾਂ ਦਾ ਬਰੀਫ ਡਿਟੇਲ ਨਹੀਂ ਹੈ ਜੀ, ਡਿਟੇਲ ਮੈਂ ਉਦੋਂ ਦੇਣੀ ਹੈ ਜਦੋਂ ਮੈਂ ਕੱਲਾ ਦਮਾ ਦੱਸਣਾ ਸ਼ੁਰੂ ਕਰੂੰਗਾ, ਉਦੋਂ ਫਿਰ ਦਮੇ ਦਾ ਅੱਗਾ ਪਿੱਛਾ, ਉਹਦੀ ਏਟੀਆਲੋਜੀ, ਉਹਦੀ ਪੈਥਾਲੋਜੀ, ਕੀ ਕਾਰਨ ਨੇ, ਕਿਵੇਂ ਕਿਵੇਂ ਹੋ ਸਕਦਾ ਨਿਸ਼ਾਨੀ ਹੈ, ਕਿ ਉਹ ਫਿਰ ਇੱਕ ਬਿਮਾਰੀ ਹੀ ਇੱਕ ਚੈਪਟਰ ਵਾਸਤੇ ਹੋਏਗੀ ਉਦੋਂ। ਹੁਣ ਮੈਂ ਸਿਰਫ ਤੁਹਾਨੂੰ ਨਾਂ ਦੱਸਾਂਗਾ ਤੇ ਉਹਨਾਂ ਦੀ ਇੰਪੋਰਟੈਂਟ ਡੈਫੀਨੇਸ਼ਨ, ਕਿ ਤੁਸੀਂ ਜਾਣ ਸਕੋ ਵੀ ਇਹ ਬ੍ਰੌਂਕਾਈਟਿਸ ਨਹੀਂ, ਇਹ ਦਮਾ ਆ, ਦਮਾ ਨਹੀਂ ਹੈ, ਸੀਓਪੀਡੀ ਵਾਲੀ ਗੱਲ ਹੈਗੀ, ਜਾਂ ਇਹ ਸਿਸਟਿਕ ਫਾਈਬਰੋਸਿਸ ਹੈਗਾ, ਜਾਂ ਇੰਫਾਈਸੇਮਾ ਹੈਗਾ, ਮਤਲਬ ਇਸ ਤਰ੍ਹਾਂ ਬਿਮਾਰੀਆਂ ਦਾ ਨਾਂ ਦੱਸ ਕੇ ਤੇ ਉਹਨਾਂ ਦੀ ਜਿਹੜੀ ਇੰਪੋਰਟੈਂਟ ਗੱਲ ਹੈਗੀ ਹੈ ਉਹ ਮੈਂ ਤੁਹਾਡੇ ਸਾਹਮਣੇ ਸਾਂਝੀ ਕਰਾਂਗਾ, ਠੀਕ ਹੈ। ਤੇ ਅਗਲੇ ਪ੍ਰੋਗਰਾਮ ਦੇ ਵਿੱਚ ਸਾਡਾ ਇਹ ਹੋਏਗਾ ਤੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਬਿਮਾਰੀ ਦੇ ਵਾਸਤੇ ਸਾਈਨ ਦੱਸਦੇ ਹਾਂ, ਬਾਹਰ ਤੁਹਾਡੇ ਸਾਈਨ ਕੀ ਪੈਦਾ ਹੋਣਗੇ, ਕਿਉਂਕਿ ਇਹ ਚੈਪਟਰ ਤੇ ਆਪਣਾ ਇਹੀ ਚੱਲ ਰਿਹਾ ਨਾ ਕਿ ਅੰਦਰ ਦੀਆਂ ਬਿਮਾਰੀਆਂ ਦੇ ਬਾਹਰ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਪੈਦਾ ਹੁੰਦੀਆਂ ਨੇ, ਹਰੇਕ ਅੰਗ ਦੀ ਬਿਮਾਰੀ ਦੀਆਂ ਬਾਹਰ ਕਿਹੜੀਆਂ ਕਿਹੜੀਆਂ ਵੱਖਰੀਆਂ ਨਿਸ਼ਾਨੀਆਂ ਪੈਦਾ ਹੁੰਦੀਆਂ ਨੇ, ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣੀ ਹੈ। ਸੋ ਉਹ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ, ਸਾਡਾ ਦੋ ਗੱਲਾਂ ਰਹਿ ਗਈਆਂ, ਇੱਕ ਤਾਂ ਬਿਮਾਰੀਆਂ ਦੇ ਨਾਂ ਦੱਸਾਂਗਾ ਤੇ ਉਹਦੀ ਆਈਡੈਂਟੀਫਿਕੇਸ਼ਨ ਦੱਸਾਂਗਾ, ਦੂਸਰਾ ਉਹਦੇ ਰਾਹੀਂ ਪੈਦਾ ਹੋਣ ਵਾਲੀਆਂ ਜਿਹੜੀਆਂ ਬਾਹਰੀ ਨਿਸ਼ਾਨੀਆਂ ਹਨ ਉਹਦੇ ਬਾਰੇ ਗੱਲ ਹੋਏਗੀ, ਤੇ ਥੋੜਾ ਥੋੜਾ

0: ਇਲਾਜ ਦੇ ਸਬੰਧ ਵਿਚ ਇੱਥੇ ਜ਼ਰੂਰ ਗੱਲ ਹੋਏਗੀ। ਸੋ ਇਹ ਆਪਣਾ ਅਗਲਾ ਪ੍ਰੋਗਰਾਮ ਹੋਏਗਾ। ਅੱਜ ਦਾ ਸਮਾਂ ਸਮਾਪਤ ਹੋ ਗਿਆ। ਮੈਂ ਸਮਝਦਾ ਵੀ ਮੈਂ ਹੁਣ ਤੈਰਾਕੀ ਨਹੀਂ ਕਰ ਸਕਦਾ, ਜਿਹੜੀ ਡਿਟੇਲ ਮੈਂ ਤੁਹਾਡੇ ਨਾਲ ਸਾਹਮਣੇ ਹੁਣ ਸਾਂਝੀ ਕੀਤੀ ਆ, ਫੇਫੜਿਆਂ ਦੀ ਡਿਟੇਲ ਕਾਫੀ ਲੰਬੀ ਹੋ ਗਈ। ਸੋ ਅਗਲੇ ਪ੍ਰੋਗਰਾਮ ਦੇ ਵਿਚ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਫਿਰ ਤੁਹਾਨੂੰ ਦੁਬਾਰਾ ਇਹ ਡਿਟੇਲ ਦੱਸ ਦਿਆਂਗਾ, ਤਾਂ ਕਿ ਤੁਸੀਂ ਫਿਰ ਯਾਦ ਰੱਖ ਸਕੋ ਤੇ ਫਿਰ ਰਿਪੀਟ ਕਰਕੇ ਅੱਗੇ ਆਪਾਂ ਡਿਜ਼ੀਜ਼ ਜਿਹੜੀਆਂ ਨੇ ਇਹਨਾਂ ਦੀ ਆਪਣੀ ਗੱਲ ਅੱਗੇ ਚੱਲੇਗੀ। ਤੁਹਾਡਾ ਸਾਰਿਆਂ ਦਾ ਰੱਬ ਰਾਖਾ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥਿਕ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ, ਡਬਲਨ, ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਸਫ਼ਰ ਕਰ ਰਹੇ ਹੋ, ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਜਾਂ ਹੋਮਿਓਪੈਥਿਕ ਤਰੀਕੇ ਨਾਲ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਔਰ ਜਿਸ ਤਰ੍ਹਾਂ ਖਾਕ ਸਾਹਿਬ ਦੱਸ ਰਹੇ ਸਨ, ਅਗਰ ਕਿਸੇ ਬਿਮਾਰੀ ਦੇ ਸਬੰਧ ਵਿਚ ਸਮਝਣਾ ਵੀ ਚਾਹੁੰਦੇ ਹੋ ਤੇ ਮੈਨੂੰ ਕਾਲ ਕਰ ਸਕਦੇ ਹੋ ਉਸ ਸਬੰਧ ਦੇ ਵਿਚ, ਇਨ੍ਹਾਂ ਚੀਜ਼ਾਂ ਤੋਂ ਫਾਇਦਾ ਉਠਾਓ। ਇਕ ਮੈਨੂੰ ਇਤਰਾਜ਼ ਜ਼ਰੂਰ ਹੈ, ਇਤਰਾਜ਼ ਹੀ ਹੈ ਮੈਨੂੰ ਭਈ ਮੈਂ ਵੇਖਦਾ ਹਾਂ ਕਿ ਜਿੰਨੇ ਵੀ ਲੋਕ ਇਕ ਇਕ ਲੈਕਚਰ ਨੂੰ 60-70 ਸੁਣਦੇ ਆ ਤੇ ਉਨ੍ਹਾਂ ਦੇ ਵਿਚੋਂ ਅਗਰ ਬੀਬੀਆਂ ਦੀ ਗਿਣਤੀ ਮੈਂ ਕਰਾਂ, ਕਿਉਂਕਿ ਬਹੁਤੀਆਂ ਸਾਰੀਆਂ ਬਿਮਾਰੀਆਂ ਅਗਰ ਅਸੀਂ ਪੜ੍ਹਦੇ ਆ ਨਾ ਤੇ ਉਹਦੇ ਵਿਚੋਂ 75-80% ਬਿਮਾਰੀਆਂ ਔਰਤਾਂ ਦੀਆਂ ਨੇ, ਬਾਕੀ ਘੱਟ ਬਿਮਾਰੀਆਂ ਨੇ, ਜਨਰਲ ਬਿਮਾਰੀਆਂ ਨੇ ਜਿਹੜੀਆਂ ਬੰਦਿਆਂ ਨੂੰ ਵੀ ਹੁੰਦੀਆਂ ਨੇ ਤੇ ਔਰਤਾਂ ਨੂੰ ਵੀ ਹੁੰਦੀਆਂ ਨੇ। ਬਹੁਤੀਆਂ ਬਿਮਾਰੀਆਂ ਬੀਬੀਆਂ ਦੀਆਂ ਨੇ, ਪਰ ਬੀਬੀਆਂ ਦੀ ਗਿਣਤੀ ਮੇਰੇ ਲੈਕਚਰ ਸੁਣਨ ਵਾਲੇ ਜਿਹੜੇ ਨੇ ਉਹ ਬਸ 5-7% ਨੇ, ਪਰਸੈਂਟਾਂ ਦੇ ਤੌਰ ਤੇ ਮਿਲਾਵਾਂ ਸਿਰਫ 5-7% ਨੇ ਜਿਹੜੇ 60-70 ਲੋਕ ਸੁਣਦੇ ਨੇ, ਉਹਨਾਂ ਦੇ ਵਿਚੋਂ 5-7% ਬੀਬੀਆਂ ਨੇ। ਹਾਂਜੀ, ਸੋ ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਆ ਕਿ ਲੋਕ ਇਹ ਕਹਿੰਦੇ ਨੇ ਜੇ ਕੁੜੀ ਨੂੰ ਪੜਾਓਗੇ ਨਾ ਤੇ ਸੰਸਾਰ ਪੜ ਜਾਏਗਾ।
1: ਬਿਲਕੁਲ ਬਿਲਕੁਲ
0: ਜਾਣਾ ਹੈਗਾ, ਜੇ ਬੀਬੀਆਂ ਪੜ ਪੁਖਤ ਹੋ ਜਾਣਗੀਆਂ, ਬੀਬੀਆਂ ਸਿਹਤ ਦਾ ਸੰਭਾਲ ਕਰ ਸਕਣਗੀਆਂ ਨਾ ਤੇ ਉਹ ਅੱਗੇ ਆਉਣ ਵਾਲੀ ਜਨਰੇਸ਼ਨ ਦੀ ਬੜੀ ਟੇਕ ਕੇਅਰ ਕਰ ਸਕਦੀਆਂ ਨੇ, ਬੜੇ ਸਧਾਰਨ ਤਰੀਕੇ ਦੇ ਨਾਲ ਸੰਭਾਲ ਸਕਦੀਆਂ ਹੈਗੀਆਂ ਨੇ। ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਭਾਈ ਜਿਹੜੇ ਸੱਜਣ ਵੀ ਸੁਣਦੇ ਨੇ ਨਾ, ਉਹ ਵੀ ਕਮ ਸੇ ਕਮ ਆਪਣੇ ਭੈਣਾਂ ਨੂੰ, ਧੀਆਂ ਨੂੰ, ਮਾਵਾਂ ਨੂੰ, ਸਾਰਿਆਂ ਨੂੰ ਦੱਸ ਸਕਦੇ ਹੋ ਕਿ ਭਾਈ ਤੁਸੀਂ ਵੀ ਸੁਣ ਲਓ, ਤੁਸੀਂ ਸੁਣ ਲਓ ਗਿਆ, ਅਸੀਂ ਤਾਂ ਸੁਣ ਲਿਆ ਤਾਂ ਸਾਡੇ ਕੋਲ ਰਹਿ ਗਿਆ, ਤੁਸੀਂ ਸੁਣ ਲਓ ਕਿ ਬੱਚਿਆਂ ਦਾ ਵੀ ਸੁਧਾਰ ਕਰ ਦੇਣਾ। ਹਾਂਜੀ
1: ਬਿਲਕੁਲ,
0: ਬੇਨਤੀ ਜਾਂ ਇਹ ਮੇਰਾ ਇਤਰਾਜ ਸੀਗਾ ਜਿਹੜਾ ਕਿ ਮੈਂ ਵੇਖਦਾ ਆਂ ਵੀ ਕਿੰਨੀ ਕੁ ਗਿਣਤੀ ਆਉਂਦੀ ਹੈ, ਆਦਮੀ ਸੁਣਦੇ ਨੇ ਕਿੰਨੀ ਕੁ ਗਿਣਤੀ ਬੀਬੀਆਂ ਸੁਣਦੀਆਂ ਨੇ, ਬੀਬੀਆਂ ਤੇ ਮੈਂ 5-7% ਹੀ ਸੁਣਦੀਆਂ ਨੇ, ਬਾਕੀ ਸਾਰੇ ਆਦਮੀਆਂ ਦੀ ਗਿਣਤੀ ਹੁੰਦੀ ਹੈ ਉਹਨਾਂ 60-70 ਬੰਦਿਆਂ ਦੇ ਵਿੱਚੋਂ। ਸੋ ਠੀਕ ਹੈ, ਫਿਰ ਵੀ ਮੈਂ ਤੁਹਾਡਾ ਸ਼ੁਭ ਚਿੰਤਕ ਹਾਂ, ਚਾਹੁੰਦਾ ਕਿ ਤੁਹਾਡੀ ਚੰਗੀ ਸਿਹਤ ਹੋਵੇ ਔਰ ਤੁਹਾਡੀ ਸਿਹਤ ਦਾ ਮੈਂ ਸਮਝਦਾ ਵੀ ਮੇਰੇ ਨਾਲ ਜ਼ਿਆਦਾ ਅਕਾਲ ਪੁਰਖ ਰੱਖਾ ਆ, ਆਪਣੀ ਸੰਭਾਲ ਆਪ ਕਰੋ। ਕੱਲ ਦਾ ਫਿਰ ਪ੍ਰੋਗਰਾਮ ਸਾਡਾ ਸ਼ੁਰੂ ਹੋਏਗਾ, ਇਸੇ ਐਡਰੈਸ ਨੂੰ ਚੱਲਾਂਗੇ। ਮੇਰਾ ਫੋਨ ਨੰਬਰ 4086871899। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ। ਥੈਂਕ ਯੂ,
2: ਬਹੁਤ ਵਧੀਆ ਜਾਣਕਾਰੀ ਹੈ ਡਾਕਟਰ ਸਾਹਿਬ, ਥੈਂਕ ਯੂ ਸੋ ਮਚ। ਬੀਬੀਆਂ ਨੂੰ ਵੀ ਬੇਨਤੀ ਹੈ ਕਿ ਭੈਣ ਭਰਾਵਾਂ ਨੂੰ ਵੀ ਬੇਨਤੀ ਹੈ, ਆਪਣੀਆਂ ਪਤਨੀਆਂ ਨੂੰ ਵੀ ਕਹੋ, ਮੇਰੀ ਵਾਈਫ ਸੁਣਦੀ ਹੈ ਜੀ ਤੁਹਾਡਾ ਪ੍ਰੋਗਰਾਮ ਜਦੋਂ ਵੀ ਉਹਦਾ ਟਾਈਮ ਮਿਲਦਾ।
1: ਉਹਨਾਂ ਨੇ ਚਾਹ ਪਾਣੀ ਵੀ ਕਰਨਾ ਹੁੰਦਾ, ਬੰਦੇ ਨੇ ਤਾਂ ਆ ਕੇ ਕੰਮ ਤੋਂ ਆਰਾਮ ਨਾਲ ਬਹਿ ਜਾਣਾ ਸੋਫੇ ਤੇ, ਉਹਨਾਂ ਨੂੰ ਹੋਰ ਵੀ ਕੰਮ ਹੁੰਦੇ ਆ ਨਾ, ਉਹਨਾਂ ਦੇ ਨਿਆਣੇ ਵੀ ਤਿਆਰ ਕਰਦੇ ਹੁੰਦੇ ਆ, ਕੰਮ ਤੇ ਵੀ ਜਾਣਾ ਹੁੰਦਾ।
2: ਰੇਡੀਓ ਦਾ ਇੱਕ ਇਹੀ ਫਾਇਦਾ ਹੈਗਾ ਕਿ ਤੁਹਾਨੂੰ ਤੁਹਾਡੀਆਂ ਅੱਖਾਂ ਖਰਾਬ ਨਹੀਂ ਹੁੰਦੀਆਂ, ਤੁਸੀਂ ਲਾ ਕੇ ਜਿਸ ਤਰ੍ਹਾਂ ਦਾ ਆਰਾਮ ਨਾਲ ਬੈਠੇ ਸੁਣ ਲਓ, ਬਹੁਤ ਈਜ਼ੀ ਹੈ ਰੇਡੀਓ ਦਾ ਕੰਮ ਤੇ, ਮੱਚ ਬੈਟਰ ਦੈਨ ਟੀਵੀ ਔਰ ਫੋਨ।
1: ਬੜੀ
0: ਮਿਹਰਬਾਨੀ, ਬੀਬੀਆਂ ਨੂੰ ਸਹਿਯੋਗ ਕਰੋ ਬਈ। ਮੈਂ ਬੰਦੇ ਜਿਹੜੇ ਨੇ ਉਹਨਾਂ ਨੂੰ ਇਹ ਬੇਨਤੀ ਕਰੂੰਗਾ ਵੀ ਤੁਸੀਂ ਬੀਬੀਆਂ ਨਾਲ ਹੱਥ ਵਟਾਇਆ ਕਰੋ ਕੱਲਾ।
1: ਹਾਂਜੀ ਹਾਂਜੀ, ਆਹ ਕੀਤੀ ਆ ਕੰਮ ਦੀ ਗੱਲ ਤੁਸੀਂ ਡਾਕਟਰ ਸਾਹਿਬ,
0: ਥੋੜਾ ਜਿਹਾ ਸਮਾਂ ਮਿਲ ਜਾਏ। ਪਰ ਚੀਮਾ ਸਾਹਿਬ, ਵੇਖੋ ਜਿੰਨੇ ਟੀਵੀ ਸੀਰੀਅਲ ਬੀਬੀਆਂ ਵੇਖਦੀਆਂ ਨੇ, ਬੰਦੇ ਤਾਂ ਨੀ ਵੇਖਦੇ ਹੁੰਦੇ,
1: ਬੰਦੇ ਘੱਟ ਦੇਖਦੇ ਆ, ਇਹਦੇ ਚ ਕੋਈ ਸ਼ੱਕ ਨਹੀਂ,
0: ਟੀਵੀ ਸੀਰੀਅਲ ਚ ਕੋਈ ਸ਼ੱਕ
2: ਪ੍ਰੋਗਰਾਮ ਦੇ ਰਹੇ ਹੋ। ਕਦੀ ਇੰਗਲਿਸ਼ ਚ, ਕਦੀ ਹਿੰਦੀ ਚ, ਕਦੀ ਪੰਜਾਬੀ ਚ, ਤਿੰਨ ਤਿੰਨ ਸ਼ੋਅ ਤੁਸੀਂ ਕਰਦੇ, ਸਿਰਫ ਕਿਹਦੇ ਲਈ? ਆਪਣੇ ਲੋਕਾਂ ਲਈ, ਤਾਂ ਕਿ ਉਹਨਾਂ ਨੂੰ ਕੁਝ ਫਾਇਦੇ ਹੋ ਸਕਣ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ, ਚੀਮਾ ਸਾਹਿਬ ਤੁਹਾਡਾ ਵੀ ਧੰਨਵਾਦ ਜੀ।

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦੋਸਤੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫ੍ਰੈਂਕਫਰਟ ਜਰਮਨੀ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਝ ਦਿਨ ਬ੍ਰੇਕ ਲੈਣ ਤੋਂ ਬਾਅਦ। ਸੋ ਅੱਜ ਦੇ ਪ੍ਰੋਗਰਾਮ ਵਿਚ ਕੁਝ ਗੀਤ ਤੇ ਸੇਮ ਥਿੰਗ ਜਿੱਦਾਂ ਪਹਿਲਾਂ ਹੁੰਦਾ ਸੀ, ਲਾਲ ਸਿੰਘ ਚੀਮਾ ਸਾਹਿਬ ਤੇ ਉਸ ਤੋਂ ਬਾਅਦ ਫਿਰ ਆਪਾਂ ਡਾਕਟਰ ਗੁਰਦੀਪ ਸਿੰਘ ਸੰਧੂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ। ਇਹ ਤੇ ਬਹੁਤ ਹੀ ਪਿਆਰੇ ਗਾਣੇ ਦੇ ਨਾਲ ਲੋ ਤੁਹਾਡੀ ਸੇਵਾ ਵਿਚ ਹਾਜ਼ਰ ਹੈ ਜੀ।

0: ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਫਿਰ ਕੈਲੀਫੋਰਨੀਆ ਤੋਂ ਜੁੜ ਗਏ ਨੇ ਜੀ, ਤੇ ਉਹਨਾਂ ਦੇ ਨਾਲ ਅਗਲੀ ਗੱਲਬਾਤ ਆਪਾਂ ਕਰਦੇ ਹਾਂ, ਪੁੱਛਦੇ ਹਾਂ ਕੀ ਹਾਲ ਚਾਲ ਹੈ, ਕੀ ਹੋ ਰਿਹਾ ਜੀ। ਚੀਮਾ ਸਾਹਿਬ, ਚੀਮਾ ਸਾਹਿਬ ਆ ਜਾਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ ਜੀ।
1: ਠੀਕ ਠਾਕ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਵਾਗਤ ਆ ਮੁੱਠੀ ਫੇਰ ਵਿਚਕਾਰ ਵਿੱਚ ਆਉਂਦਾ ਤੇ ਆਪਣੇ ਸਾਰੇ ਸਰੋਤਿਆਂ ਦੇ ਨਾਲ ਖਬਰ ਸਾਂਝੀ ਕਰਾਂ। ਤੁਹਾਡਾ ਜਿਹੜਾ ਲੌਸ ਆ, ਇੰਗਲੈਂਡ ਤੁਸੀਂ ਗਏ ਸੀਗੇ ਤੇ ਉੱਥੇ ਜਿਹੜੀ ਆ ਉਮਰ ਤੋਂ ਪਹਿਲਾਂ ਜਿਹੜੀ ਤੁਹਾਡੇ ਪਰਿਵਾਰ ਦੇ ਜੀ ਦਾ ਇਸ ਦੁਨੀਆਂ ਤੋਂ ਚੱਲੇ ਜਾਣਾ, ਉਹਦੇ ਵਾਸਤੇ ਸਾਰੇ ਪਰਿਵਾਰ ਰੇਡੀਓ ਦੇ ਜਿਹੜੇ ਸਰੋਤੇ ਆ ਉਹ ਤੁਹਾਡੇ ਨਾਲ ਸਹਿਮਤੀ ਪ੍ਰਗਟ ਕਰਦੇ ਆ। ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਖਾਕ ਸਾਹਿਬ ਜੀ, 41-42 ਸਾਲ ਦੀ ਉਮਰ ਤੁਸੀਂ ਦੱਸਦੇ ਸੀ, ਬਹੁਤ ਯੰਗ ਉਮਰ ਦੇ ਵਿੱਚ ਜਿਹੜੇ ਆ ਸਾਡੇ ਪੰਜਾਬ ਦੇ ਲੋਕ ਆ ਇਹਨਾਂ ਦੀ ਡਾਇਟ ਆ ਜਿਹੜਾ ਖਾਣਾ ਪੀਣਾ ਆ ਖਾਕ ਸਾਹਿਬ ਜੀ ਬਹੁਤ ਜ਼ਿਆਦਾ, ਜਿੱਦਾਂ ਤੁਸੀਂ ਦੱਸਦੇ ਆ ਕਿ ਉਹਨੂੰ 20 ਸਾਲ ਤੋਂ ਤੇ ਕਿੰਨੇ ਸਾਲ ਤੋਂ ਉਹਨਾਂ ਨੂੰ ਉਹ ਕਸਰ ਜਿਹੜੀ ਸੀਗੀ ਤੇ ਉਹਦਾ ਕੋਈ ਇਲਾਜ ਨਹੀਂ, ਵੱਡੇ ਵੱਡੇ ਹਸਪੀਟਲ ਆ ਦੇਖੋ, ਪਰ 20 ਸਾਲ ਤੋਂ ਚੱਲ ਰਹੀ ਬਿਮਾਰੀ ਦਾ ਇਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਫਿਰ ਹਸਪੀਟਲਾਂ ਦਾ ਹੁਣ ਆਪਾਂ ਕੀ ਕਹਿਣਾ ਉਹਨਾਂ ਨੂੰ ਤੇ ਆਪਾਂ ਤਾਂ ਗੱਲਬਾਤ ਹੀ ਕਰ ਸਕਦੇ ਹਾਂ। ਤੇ ਖਾਕ ਸਾਹਿਬ ਜੀ, ਅੱਜ ਜਿਹੜੀ ਲੌਸ ਦੇ ਨਾਲ ਨਾਲ ਇੱਕ ਜਿਹੜੀ ਹਾਸੇ ਵਾਲੀ ਖਬਰ ਵੀ ਆ ਉਹ ਆਪਾਂ ਪਹਿਲਾਂ ਹੀ ਕਰ ਦੇਣੀ ਆ, ਕਿਉਂਕਿ ਜਿਹੜੇ ਆਗੂ ਲੋਕ ਹੁੰਦੇ ਆ ਨਾ, ਵੱਡੇ ਵੱਡੇ ਲੀਡਰ ਹੁੰਦੇ ਆ, ਇਹ ਆਮ ਕਰਕੇ ਅਕਲ ਵਾਲੇ ਹੁੰਦੇ ਆ, ਜੇ ਇਹਨਾਂ ਨੂੰ ਕੋਈ ਗਾਲ ਵਗੈਰਾ ਕੱਢ ਦੇਵੇ ਤਾਂ ਉਹ ਕੁਛ ਨੀ ਕਹਿੰਦੇ ਹੁੰਦੇ। ਇਹਦੀ ਉਦਾਹਰਣ ਇੱਕ ਪ੍ਰੈਜੀਡੈਂਟ ਓਬਾਮਾ ਜਦੋਂ ਸੀਗਾ ਉਦੋਂ ਵੀ ਸੀਗੀ ਤੇ ਉਹਨੇ ਕੋਈ ਉਹ ਕੁੜੀ ਸੀਗੀ ਵਾਈਟ ਹਾਊਸ ਦੇ ਵਿੱਚ, ਉਹਨੇ ਉਹਨੂੰ ਓਬਾਮੇ ਨੇ ਉਹਨੂੰ ਟਿਚਰ ਕਰ ਦਿੱਤੀ, ਮਾਹੌਲ ਕਰ ਦਿੱਤਾ। ਉਹ ਜਿਹੜੀ ਸਟੇਟ ਦੀ ਸੀਗੀ ਨਾ, ਉਹ ਸਟੇਟ ਦੇ ਤੁਹਾਨੂੰ ਪਤਾ ਹੀ ਆ ਵੀ ਲੋਕ ਇੱਥੇ ਅਮਰੀਕਾ ਦੇ ਵਿੱਚ ਇੱਕ ਦੂਜੇ ਨੂੰ ਉਹ ਕਹਿੰਦੇ ਆ ਨਾ ਫਲਾਨੀ ਸਟੇਟ ਦੇ ਲੋਕ ਡਾਮੇ ਆਈਏ, ਉਹ ਏਦਾਂ ਉਹਨੂੰ ਕੁਛ ਕਹਿਤਾ ਓਬਾਮਾ ਨੇ, ਉਹਨੇ ਮੋਹਰੇ ਉਹਨੂੰ ਗਾਲ ਕੱਢਤੀ ਕੁੜੀ ਨੇ, ਗਾਲ ਕੱਢਤੀ ਤੇ ਉਹ ਓਬਾਮਾ ਹੱਸ ਕੇ ਸਾਰਤਾ ਉਹਨੇ। ਅੱਜ ਦੀ ਫਿਰ ਜਿਹੜੀ ਗੱਲਬਾਤ ਖਾਕ ਸਾਹਿਬ ਜੀ, ਉਹ ਡੋਨਲਡ ਟਰੰਪ ਉੱਥੇ ਗਏ ਸੀ ਆਪਣੇ ਮਿਸ਼ੀਗਨ ਫੋਰਡ ਦਾ, ਤੁਹਾਨੂੰ ਪਤਾ ਬਹੁਤ ਵੱਡਾ ਪਲੈਟ ਆ ਉੱਥੇ ਜਿੱਥੇ ਫੋਰਡ ਦੀਆਂ ਗੱਡੀਆਂ ਬਣਦੀਆਂ ਵਗੈਰਾ, ਤੇ ਉੱਥੇ ਉਹ ਗਏ ਸੀਗੇ ਤੇ ਖਾਕ ਸਾਹਿਬ ਜੀ ਉੱਥੇ ਇੱਕ ਜਿਹੜਾ ਕਰਮਚਾਰੀ ਸੀਗਾ ਉਹਨੇ ਖਾਕ ਸਾਹਿਬ ਜਦੋਂ ਟਰੰਪ ਟੂਰ ਕਰਦਾ ਸੀਗਾ ਆਸੇ ਪਾਸੇ ਦੇਖਦਾ ਹੁਣ ਅਭਿਆਸ ਤੁਹਾਨੂੰ ਪਤਾ ਵੀ ਉਹ ਹੈਗੀ ਆ ਹਰੇਕ ਨੂੰ ਛੇੜਨ ਦੀ ਜਾਂਦਾ ਕਰਨ ਦੀ, ਤੇ ਉਹਨੇ ਮੋਹਰੇ ਕਹਿਤਾ ਪ੍ਰੋਟੈਕਟਰ ਆਫ ਪੈਰੋਫਾਇਲਸ, ਟਰੰਪ ਨੂੰ ਕਿਹਾ ਤੂੰ ਪ੍ਰੋਟੈਕਟਰ ਆਫ ਪੈਰੋਫਾਇਲ। ਪੈਰੋਫਾਇਲ ਜਿਹੜਾ ਸ਼ਬਦ ਹੈ ਖਾਕ ਸਾਹਿਬ ਜੀ, ਇਹ ਜਿਹੜੇ ਨਾ ਯੰਗ ਉਮਰ ਦੀਆਂ ਕੁੜੀਆਂ ਆਉਂਦੀਆਂ ਉਹਨਾਂ ਨਾਲ ਜਿਹੜੇ ਇੱਦਾਂ ਇਸ ਤਰ੍ਹਾਂ ਦੀਆਂ ਸੈਕਸੁਅਲ ਉਹ ਕਰਦੇ ਆ ਉਹਨੂੰ ਕਿਹਾ ਜਾਂਦਾ, ਤੇ ਉਹਨੇ ਇਹਨੇ ਜਿਹੜਾ ਸੀਗਾ ਉਹ ਬੰਦਾ ਉਹਨੇ ਟਰੰਪ ਨੂੰ ਇਹ ਕਹਿਤਾ ਤੇ ਉਹਨੇ ਮੋਹਰਿਓ ਇੱਕ ਤਾਂ ਉਹ ਗਬਲੀ ਉਂਗਲ ਦਿਖਾ ਦਿੱਤੀ ਤੇ ਨਾਲ 5-7 ਗਾਲਾਂ ਵੀ ਕੱਢ ਦਿੱਤੀਆਂ ਉਹਨੂੰ।
0: ਇਹ ਨਹੀਂ ਸਹੀ, ਟਰੰਪ ਸਾਹਿਬ ਨੇ ਕਿਸੇ ਦੀ ਧੌਣ ਸਹਿੰਦੇ ਜੋ ਮਰਜ਼ੀ ਹੋ ਜਾਵੇ।
1: ਹਾਂਜੀ, ਤੇ ਟਰੰਪ ਨੇ ਗਾਲਾਂ ਗੁਲਾਂ ਕੱਢ ਦਿੱਤੀਆਂ ਤੇ ਹਰ ਸਾਹਿਬ ਜੀ ਫਿਰ ਉਹਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਪਰ ਅਜੇ ਫਾਇਰ ਨਹੀਂ ਕੀਤਾ। ਤੇ ਉਹਨੇ ਖਾਕ ਸਾਹਿਬ ਜੀ ਜਾ ਕੇ ਜਿਹੜਾ ਇਹ ਸੱਜਣ ਸੀਗਾ ਇਹਦਾ ਨਾਂ ਟੀ ਜੇ ਸਬੂਲਾ ਹੈਗਾ, ਇਹਨੇ ਗੋ ਫੰਡ ਵੀ ਉਹ ਜਿਹੜਾ ਬਣਾ ਲਿਆ ਆਪਣਾ, ਤੇ ਉਹਦੇ ਵਿੱਚ ਖਾਕ ਸਾਹਿਬ ਜੀ ਕਹਿੰਦੇ ਆ ਫਿਰ ਡਾਲਰਾਂ ਦਾ ਮੀਂਹ ਪਿਆ ਜਿੱਦਾਂ ਤੇ ਹਜ਼ਾਰਾਂ ਡਾਲਰ ਕਹਿੰਦੇ ਆ ਉਹ ਇਕੱਠੇ ਹੋ ਵੀ ਗਏ ਬਹੁਤ ਜਲਦੀ ਔਰ ਲੋਕਾਂ ਨੇ ਇੰਨਾ ਉਹ ਕੀਤਾ ਕਿ ਦੇਖੋ ਚਲੋ ਉਹਦੀ ਨੌਕਰੀ ਜਾਏਗੀ ਜਾਂ ਨਹੀਂ ਜਾਏਗੀ ਇਹਦੇ ਬਾਰੇ ਕੋਈ ਪਤਾ ਨੀਗਾ। ਓਬਾਮਾ ਨੇ ਉਹ ਵੀ ਇੱਕ ਵਾਰੀ ਇੱਦਾਂ ਕਰਦਾ ਸੀਗਾ ਤੇ ਉਹਨੂੰ ਇੱਕ ਪਲੰਬਰ ਜਿਹੜਾ ਸੀਗਾ ਨਾ ਉਹਨੇ ਉਹਦੀ ਕਾਨਫਰੰਸ ਦੇ ਵਿੱਚ ਕੁਛ ਕਹਿ ਕੂਤਾ ਸੀ ਇੱਦਾਂ ਦੀ ਮਾੜੀ ਗੱਲ, ਤੇ ਓਬਾਮੇ ਨੇ ਫਿਰ ਉਹਨੂੰ ਕੁਛ ਨੀ ਕਿਹਾ ਤੇ ਸਗੋਂ ਉਹਨੂੰ ਵਾਈਟ ਹਾਊਸ ਲਾਨ ਦੇ ਵਿੱਚ ਸੱਦ ਕੇ ਤੇ ਉਹਦੇ ਨਾਲ ਕਹਿੰਦਾ ਸੀਗਾ ਵੀ ਆਪਾਂ ਬੀਅਰ ਸਬਮਿਟ ਕਰਾਂਗੇ। ਸੋ ਓਬਾਮੇ ਨੇ ਉਹਨੂੰ ਉੱਥੇ ਸੱਦ ਕੇ ਵਾਈਟ ਹਾਊਸ ਦੇ ਲਾਨ ਦੇ ਵਿੱਚ ਤੇ ਉਹਦੇ ਨਾਲ ਫਿਰ ਬੀਅਰ ਬੈਠ ਕੇ ਪੀਤੀ ਸੀਗੀ। ਸੋ ਇਸ ਤਰ੍ਹਾਂ ਦਾ ਜਿਹੜੇ ਆਗੂ ਹੁੰਦੇ ਆ ਖਾਕ ਸਾਹਿਬ ਜੀ ਉਹ ਫਿਰ ਉਹਨਾਂ ਨੂੰ ਯਾਦ ਕਰਦੀ ਆ ਹਮੇਸ਼ਾ ਵਾਸਤੇ, ਤੇ ਪਰ ਟਰੰਪ ਤੁਹਾਨੂੰ ਪਤਾ ਵੀ ਉਹ ਕਿਸੇ ਮੂੰਹ ਚੋਂ ਗੱਲ ਨਿਕਲ ਨਹੀਂ ਦਿੰਦਾ ਤੇ ਪਹਿਲੇ ਢਾ ਦਿੰਦਾ।
0: ਚੀਮਾ ਸਾਹਿਬ ਇਹ ਦੋ ਗੱਲਾਂ ਜਿਹੜੀਆਂ ਨਾ ਇਹ ਹੁੰਦੀਆਂ ਲੀਡਰਾਂ, ਤੁਸੀਂ ਕਹਿੰਦੇ ਲੀਡਰ ਹੁਣ ਸਾਡੇ ਪੰਜਾਬ ਦਾ ਲੀਡਰ ਵੀ ਲਾ ਲੋ ਭਗਵੰਤ ਸਿੰਘ ਮਾਨ ਸਾਹਿਬ,
1: ਹਾਂਜੀ
0: ਹੁਣ ਰਿਪੋਰਟਰ ਜਿਹੜੇ ਹੁੰਦੇ ਉਹਨਾਂ ਦਾ ਕੰਮ ਹੁੰਦਾ ਕਿ ਕੋਈ ਗਲਤੀਆਂ ਕਰਨੀਆਂ ਉਹਨਾਂ ਨੇ, ਕੋਈ ਹੈਲੀਕਾਪਟਰ ਜਦੋਂ ਮਾਨ ਸਾਹਿਬ ਉਧਰ ਬਾਹਰ ਗਏ ਸੀ ਨਾ ਹੈਲੀਕਾਪਟਰ ਚੱਲਦਾ ਰਿਹਾ, ਉਹਨਾਂ ਨੇ ਇੱਕ ਆਰਟੀ ਪਾ ਕੇ ਪੁੱਛ ਲਿਆ ਵੀ ਜਦੋਂ ਮਾਨ ਸਾਹਿਬ ਤੇ ਇੱਥੇ ਨੀ ਮੁੱਖ ਮੰਤਰੀ ਦਾ ਹੈਗਾ ਤੇ ਇਹਨੂੰ ਕੌਣ ਚਲਾਉਂਦਾ ਫਿਰਦਾ ਸੀ ਉਹਨਾਂ ਨੇ ਆਰ ਪੀ ਵਾਲੇ ਨੇ ਦੱਸਿਆ ਤੇ ਹੈ ਨੀ ਉਹਨੂੰ ਪਰ ਇਹ ਉਹਨਾਂ ਸੱਤਾ ਅੱਖਾਂ ਦੇ ਕੇਸ ਜਿਹੜੇ ਆ ਉਹ ਪੰਜਾਬ ਪੁਲਿਸ ਨੇ ਦਬਾ ਦਬ ਕਰਦੇ ਕਿ ਵੀ ਇਹਨਾਂ ਨੇ ਹੋਰ ਪੁੱਠੇ ਕੇਸ ਪਾਤੇ ਥੋੜੇ
1: ਸੁਣਾਉਂਦੇ
0: ਚੱਕਤੀ ਜੀ ਉਹ ਰਿਪੋਰਟਰ ਜਿਹੜੇ ਤੁਹਾਨੂੰ ਪਤਾ ਕਿਤੇ ਮੂੰਹ ਚੁੱਪ ਕਰਨ ਵਾਲੇ ਆ ਉਹਨਾਂ ਨੇ ਫਿਰ ਉਹ ਸੁਣਾਈਆਂ ਵਾ ਸੁਣਾ ਰਹੇ ਆ ਕੋਈ ਫੜੋ ਸਾਨੂੰ ਕਰੋ ਅੰਦਰ ਕਿਹੜੇ ਜੁਰਮ ਚ ਕਰ ਰਹੇ ਹੋ ਕਿਹਨੇ ਚਲਾਇਆ ਮੈਂ ਗੱਲ ਹੀ ਕਰਨੀ ਹੁੰਦੀ ਤਰੀਕੇ ਨਾਲ
1: ਹਾਂਜੀ ਹਾਂਜੀ ਬਿਲਕੁਲ ਮਿਕਸ ਨੀਵੀ ਨਾਨਕਾ ਗੁਣ ਚੰਗਿਆਈਆਂ ਸਤਿਖਸ਼ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆਂ ਜਿਹੜੀ ਆ ਉਹਨਾਂ ਨੇ ਗਾਹੀ ਪੈਦਲ ਚੱਲ ਕੇ ਉਹ ਵੀ ਤੇ ਉਹਨਾਂ ਨੇ ਐਵੇਂ ਨੀ ਲਿਖੀਆਂ ਇਹ ਗੱਲਾਂ ਬਾਤਾਂ ਇਹਨਾਂ ਦੇ ਉੱਤੇ ਜਿਹੜਾ ਆ ਉਹ ਅਮਲ ਕਰਨਾ ਚਾਹੀਦਾ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਆ ਜਿਹੜੀ ਸੱਸ ਕੇ ਗੱਲ ਸਾਰ ਦੇਣੀ ਆ ਜਿਹੜੀ ਗੱਤ ਆ ਵੀ ਉਹਦੇ ਨਾਲ ਦੀ ਹੋਰ ਕੋਈ ਦੁਆ ਨਹੀਂ ਹੁੰਦੀ ਤੇ ਚਲੋ ਇਹਦੇ ਨਾਲ ਆਪਣੇ ਕੋਲ ਖ਼ਬਰ ਆ ਜਿਹੜੀ ਖੱਕ ਸਾਹਿਬ ਜੀ ਉਹ ਇਹ ਆ ਕਿ ਜਿਹੜਾ ਅਮਰੀਕਾ ਦੀ ਜਿਹੜੀ ਹੈਗੀ ਆ ਸਟੇਟ ਡਿਪਾਰਟਮੈਂਟ ਆ ਉਹਦੇ ਵੱਲੋਂ ਲਗਭਗ 75 ਦੇਸ਼ਾਂ ਦੇ ਖੱਕ ਸਾਹਿਬ ਜੀ ਨਾਂ ਤਾਂ ਨਹੀਂ ਦੱਸੇ ਗਏ ਨਾਂ ਤਾਂ 3-4 ਦੇ ਦੱਸੇ ਆ ਪਰ 75 ਦੇਸ਼ ਆ ਜਿਹੜੇ ਡੋਨਲਡ ਟਰੰਪ ਸਾਹਿਬ ਨੇ ਉਹਨਾਂ ਦੇ ਜਿਹੜੇ ਪਰਮਾਨੈਂਟ ਵੀਜ਼ੇ ਮਿਲਦੇ ਆ ਇੱਥੇ ਇਮੀਗ੍ਰੇਸ਼ਨ ਪੱਕੇ ਤੌਰ ਤੇ ਆਉਂਦੇ ਆ ਲੋਕ ਦੂਸਰੇ ਕੰਟਰੀਆਂ ਚੋਂ 75 ਕੰਟਰੀਆਂ ਦੇ ਵਿੱਚ ਆ ਰਹੇ ਜਿਹੜੇ ਲੋਕਾਂ ਨੇ ਆਉਣਾ ਸੀਗਾ ਜਿਹਨਾਂ ਦੀ ਐਪਲੀਕੇਸ਼ਨਾਂ ਪ੍ਰੋਸੈਸ ਆ ਟਰੰਪ ਸਾਹਿਬ ਦੇ ਜਿਹੜੇ ਹੈਗੇ ਆ ਆਪਣੇ ਪ੍ਰਬੰਧਕ ਉਹਨਾਂ ਨੇ ਦੁਨੀਆਂ ਦੀਆਂ ਜਿੰਨੀਆਂ ਉਹ 75 ਕੰਟਰੀਆਂ ਦੇ ਵਿੱਚ ਅੰਬੈਸੀਆਂ ਜਾਂ ਕਈ ਕੰਟਰੀਆਂ ਦੇ ਵਿੱਚ ਅੰਬੈਸੀ ਨਹੀਂ ਹੁੰਦੀ ਉੱਥੇ ਸਿਰਫ ਕੌਂਸਲੇਟ ਹੁੰਦੀ ਆ ਉਹਨਾਂ ਨੂੰ ਸਾਰਿਆਂ ਨੂੰ ਚਿੱਠੀਆਂ ਕੱਢ ਦਿੱਤੀਆਂ ਕਿ ਇਹਨਾਂ ਦੇਸ਼ਾਂ ਦੇ ਵਿੱਚੋਂ ਕਿਸੇ ਨੂੰ ਵੀ ਜਿਹੜਾ ਪਰਮਾਨੈਂਟ ਰੈਜੀਡੈਂਸੀ ਦੇ ਕੇ ਇੱਥੇ ਨਾ ਆਉਣ ਦਿੱਤਾ ਜਾਵੇ ਉਹਨਾਂ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਸਾਰੀਆਂ ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਜਾਵੇ ਜਿੱਥੇ ਉਹ ਹੈਗੀਆਂ ਤੇ ਇਹਦੇ ਵਿੱਚ ਖੱਕ ਸਾਹਿਬ ਜੀ ਉਹਨਾਂ ਨੇ ਜਿਹੜੇ ਨਾਂ ਦੱਸੇ ਆ ਉਹ ਜਿਹੜਾ ਅਫਗਾਨਿਸਤਾਨ ਦੱਸਿਆ ਇਰਾਨ ਦੱਸਿਆ ਰਸ਼ੀਆ ਤੇ ਇੱਕ ਸੋਮਾਲੀ ਆ ਜਿਹੜੀ ਸੋਮਾਲੀਆ ਉਹਦੇ ਨਾਂ ਸਾਹਮਣੇ ਲਿਆਉਂਦੇ ਆ ਤੇ ਜਿਹੜੇ ਜਿਹਨਾਂ ਦੇਸ਼ਾਂ ਤੋਂ ਇਹ ਲੋਕ ਇੱਥੇ ਗੌਰਮੈਂਟ ਦੇ ਉੱਪਰ ਆ ਕੇ ਨਾਲ ਉਹਨਾਂ ਨੇ ਮੁੱਦਾ ਇਸ ਗੱਲ ਦਾ ਰੱਖਿਆ ਸਾਹਮਣੇ ਖੱਕ ਸਾਹਿਬ ਜੀ ਕਿ ਜਿਹੜੇ ਦੇਖੋ ਇੰਡੀਆ ਤੋਂ ਜਾਂ ਹੋਰ ਕਈਆਂ ਕੰਟਰੀਆਂ ਤੋਂ ਜਿਹੜੇ ਲੋਕ ਆਉਂਦੇ ਆ ਉਹਨਾਂ ਦੇ ਇੱਥੇ ਰਿਲੇਟਿਵ ਹੁੰਦੇ ਆ ਜਿੱਦਾਂ ਆਪਾਂ ਉਹਨੂੰ ਸਪੋਂਸਰ ਕਰਦੇ ਆ ਵੀ ਇਹਦਾ ਖਰਚਾ ਹੈ ਜਿਹੜਾ ਮੈਂ ਉਹਨਾਂ ਚਿਰ ਸਾਂਭੂਗਾ ਹੁਣ ਤਾਂ ਇਹਨਾਂ ਨੇ 10 ਸਾਲ ਦਾ ਕਰ ਦਿੱਤਾ ਕਿ 10 ਸਾਲ ਵਾਸਤੇ ਜਿਹੜੇ ਬੰਦੇ ਨੂੰ ਤੁਸੀਂ ਸਪੋਂਸਰ ਕਰਦੇ ਆ ਤੁਹਾਡੇ ਭੈਣ ਭਰਾ ਜਾਂ ਪਟੀਸ਼ਨਾਂ ਕਰਦੇ ਆ ਉਹ 10 ਸਾਲ ਕਿਸੇ ਜਿਹੜੀ ਗੌਰਮੈਂਟ ਦੀ ਦੂਜੀ ਉਹਦੇ ਤੇ ਉਹ ਨਿਰਭਰ ਨਹੀਂ ਹੋਣਾ ਚਾਹੀਦਾ ਅਸਿਸਟੈਂਟ ਉਸ ਵਾਸਤੇ ਲੋਕ ਪਾ ਲੈਂਦੇ ਆ ਪਰ ਮੇਰਾ ਖਿਆਲ ਗੌਰ ਗੂਰ ਕੋਈ ਨਹੀਂ ਕਰਦਾ ਸੋ ਇਹ ਜਿਹੜੇ ਇਸ ਤਰ੍ਹਾਂ ਦੇ ਦੂਸਰਿਆਂ ਕੰਟਰੀਆਂ ਚੋਂ ਕਈਆਂ ਚੋਂ ਆਉਂਦੇ ਆ ਜਿੱਦਾਂ ਵੀਅਤਨਾਮ ਸੀਗਾ ਜਾਂ ਇਰਾਕ ਸੀਗਾ ਖੱਕ ਸਾਹਿਬ ਜੀ ਉਹਨਾਂ ਦੇਸ਼ਾਂ ਚੋਂ ਜਿਹੜੇ ਲੋਕ ਆਉਂਦੇ ਉਹਨਾਂ ਨੂੰ ਇੱਥੇ ਦੀ ਬੋਲੀ ਬਾਲੀ ਨਹੀਂ ਆਉਂਦੀ ਹੁੰਦੀ ਉਹ ਜਿਹੜੇ ਆ ਉਹਨਾਂ ਨੂੰ ਫਿਰ ਆ ਕੇ ਗੌਰਮੈਂਟ ਟ੍ਰੇਨਿੰਗ ਵੀ ਦੇ ਦਿੰਦੀ ਆ ਜੋਬਾਂ ਦੀ ਨੌਕਰੀਆਂ ਦੀ ਉਹਨਾਂ ਨੂੰ ਥੋੜਾ ਚਿਰ 2-4-6 ਮਹੀਨੇ ਜਾਂ ਸਾਲ ਜਿੰਨਾ ਚਿਰ ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ ਉਹਨਾਂ ਨੂੰ ਫਿਰ ਇੱਥੇ ਜਿਹੜੇ ਆ ਉਹ ਸਾਂਭਣਾ ਪੈਂਦਾ ਗੌਰਮੈਂਟ ਦੇ ਉੱਤੇ ਜਿਹੜੀ ਬਰਡਨ ਬਣਦੀ ਆ ਇਹ ਬਣਾ ਕੇ ਉਹਨਾਂ ਨੇ ਮੁੱਦਾ ਚੱਕ ਕੇ ਤੇ ਇਹਨਾਂ ਲੋਕਾਂ ਤੋਂ ਜਿਹੜੇ ਉਹ ਸੀਗੇ ਆਉਣ ਦੇਸ਼ਾਂ ਤੋਂ ਜਿਹੜੇ ਲੋਕ ਸੀ ਉਹਨਾਂ ਨੂੰ ਬੰਦ ਕਰ ਦਿੱਤਾ ਇਰਾਨ ਰਸ਼ੀਆ ਸੋਮਾਲੀਆ ਤੇ ਅਫਗਾਨਿਸਤਾਨ ਇਹਨਾਂ 4 ਮੁਲਕਾਂ ਦੇ ਨਾਂ ਦਿੱਤੇ ਆ ਬਾਕੀਆਂ ਦੇ ਨਾਂ ਉਹਨਾਂ ਨੇ ਨਹੀਂ ਦਿੱਤੇ ਪਰ ਗਿਣਤੀ ਆ ਜਿਹੜੀ ਉਹ 75 ਕੰਟਰੀਆਂ ਦੀ ਜਿਹੜੀ ਦੱਸੀ ਆ ਤੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਆ ਜਿਹੜਾ ਉਹਦੇ ਵੱਲੋਂ ਕਿਹਾ ਗਿਆ ਕਿ ਉਸ ਨੇ ਦੁਨੀਆ ਭਰ ਵਿਚ ਲੀਆਂ ਐਮਬੈਸੀ ਅਤੇ ਕੌਂਸਲਰ ਨੂੰ ਹਦਾਇਤਾਂ ਭੇਜ ਦਿੱਤੀਆਂ ਕਿ ਜਿਨ੍ਹਾਂ ਲੋਕਾਂ ਨੂੰ ਇੱਥੇ ਆ ਕੇ ਗਵਰਨਮੈਂਟ ਵੱਲੋਂ ਸਹੂਲਤਾਂ ਦੇਣੀਆਂ ਪੈਂਦੀਆਂ ਉਹਨਾਂ ਦੇ ਪਰਮਾਨੈਂਟ ਵੀਜ਼ੇ ਆ ਜਿਹੜੇ ਉਹਨੂੰ ਬੰਦ ਕਰ ਦਿੱਤਾ ਜਾਵੇ ਇਹ ਮਾਮਲਾ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ ਖੱਕ ਸਾਹਿਬ ਦੀ ਅਸਲ ਦੇ ਵਿੱਚ ਤਾਂ ਜਿਨ੍ਹਾਂ ਵਿੱਚ 40 ਕੰਟਰੀ ਪਹਿਲਾਂ ਵੀ ਤੁਹਾਨੂੰ ਪਤਾ ਰੌਲਾ ਪੈਂਦਾ ਸੀ 2 ਸਾਲ ਪਹਿਲਾਂ ਵੀ ਉਦੋਂ ਵੀ ਜਿਹੜੇ ਆ 40 ਕੰਟਰੀਆਂ ਦੇ ਉੱਤੇ ਜਿਹੜਾ ਉਹ ਇਹਨਾਂ ਨੇ ਉਹ ਲਾ ਦਿੱਤੀ ਸੀ ਪਾਬੰਦੀ ਕਿ ਉੱਥੋਂ ਲੋਕਾਂ ਨੂੰ ਇੱਥੇ ਨਾ ਆਉਣ ਦਿੱਤਾ ਜਾਵੇ ਇਹ ਕਾਨੂੰਨ ਆ ਜਿਹੜਾ ਖੱਕ ਸਾਹਿਬ ਜੀ 21 ਜਨਵਰੀ ਤੋਂ ਲਾਗੂ ਹੋ ਜਾਣਾ ਆ ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਟੂਰਿਸਟ ਵੀਜ਼ੇ ਆ ਜਿਹੜੇ ਜਾਂ ਹੋਰ ਕਿਸਮਾਂ ਦੇ ਵੀਜ਼ੇ ਆ ਉਹਨਾਂ ਦੇ ਉੱਤੇ ਕੋਈ ਜਿਹੜਾ ਇਹਦਾ ਪ੍ਰਭਾਵ ਜਾਂ ਅਸਰ ਕੋਈ ਨਹੀਂ ਪੈਣਾ ਸੋ ਪੈਸਾ ਖੱਕ ਸਾਹਿਬ ਜੀ ਇੱਦਾਂ ਲੱਗ ਰਿਹਾ ਵੀ ਅਮਰੀਕਾ ਜਿੱਦਾਂ ਭੁੱਖ ਨਾਲ ਲੜਨ ਲੱਗ ਪਿਆ ਹੁੰਦਾ ਹਰ ਪਾਸਿਓਂ ਜਿਹੜੇ ਆ ਉਹ ਫੰਡ ਕੱਟੀ ਜਾ ਰਹੇ ਆ ਹਰ ਪਾਸੇ ਤੋਂ ਉਹ ਜਿਹੜੀ ਆਪਣੀ ਸੀਗੀ EPA ਇਨਵਾਇਰਮੈਂਟ ਪ੍ਰੋਟੈਕਸ਼ਨ ਏਜੰਸੀ ਆ ਜਿਹੜੀ ਉਹਦੇ ਵੀ ਫੰਡ ਵਗੈਰਾ ਕੱਟ ਦਿੱਤੇ ਬਹੁਤ ਹੁਣ ਲੋਕਾਂ ਨੂੰ ਉਹ ਕਹਿੰਦੇ ਹਵਾ ਖਰਾਬ ਆ ਕੋਈ ਗੱਲ ਨੀ ਤੇ ਕਿਉਂਕਿ ਉਹ ਕੰਟਰੋਲ ਕਰਦੀ ਨਾ ਗੈਸ ਪੰਪ ਆ ਜਿਹੜੇ ਇਹ ਤੇ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ, ਉਹਨਾਂ ਤੇ ਵੀ ਉਹਨਾਂ ਨੂੰ ਵੀ ਰਾਹ ਦੇ ਦਿੱਤੀ, ਉਹਨਾਂ ਦੇ ਅੰਪਲੋਈ ਕੱਟ ਦਿੱਤੇ ਆ, ਤੇ ਹੋਰ ਬਹੁਤ ਸਾਰੇ ਜਿਹੜੀਆਂ ਇਸ ਤਰ੍ਹਾਂ ਦੀਆਂ ਏਜੰਸੀਆਂ ਆ ਜਿਹੜੀਆਂ ਕੰਟਰੋਲ ਕਰਦੀਆਂ ਸੀ, ਉਹਨਾਂ ਦੇ ਫੰਡ ਖਾਤਾ ਵੀ ਕੱਟੇ ਜਾ ਰਹੇ ਆ। ਸੋ ਇਹਦੇ ਤੋਂ ਇਹ ਲੱਗ ਰਿਹਾ ਵੀ ਪਬਲਿਕ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ, ਜਾਂ ਤਾਂ ਪੈਸੇ ਹੀ ਇੰਨੀ ਤੰਗੀ ਆ ਗਏ ਅਮਰੀਕਾ ਵਿੱਚ ਵੀ, ਤੇ ਇਹਦੀ ਵੀ ਖਿਆਲ ਆ ਵੀ ਜਿਹੜੀ ਇਕਨੋਮਿਕ ਹਾਲਾਤ ਆ ਉਹ ਵਧੀਆ ਨਹੀਂ ਹੈਗੇ। ਤੇ ਅਗਲੀ ਖਬਰ ਸਾਰ ਆਪਣੇ ਕੋਲ ਖਾਕ ਸਾਹਿਬ ਜਿਹੜੀ ਹੈਗੀ ਆ, ਉਹ ਅਮਰੀਕਨ ਪ੍ਰੈਜੀਡੈਂਟ ਟਰੰਪ ਸਾਹਿਬ ਵੱਲੋਂ ਗ੍ਰੀਨਲੈਂਡ ਨਾਂ ਦੇ ਦੇਸ਼ ਨੂੰ ਹੜੱਪਣ ਦੀ ਜਿਹੜੀ ਯੋਜਨਾ ਆ, ਉਹਦੇ ਕਾਰਨ ਖਾਕ ਸਾਹਿਬ ਜਿਹੜੀ EU ਆ ਤੇ ਨੇਟੋ ਆ ਉਹ ਦੋਨੇ ਹੀ ਆ ਜਿਹੜੇ, ਉਹਨਾਂ ਨੂੰ ਹੁਣ ਖਾਕ ਸਾਹਿਬ ਦੀ ਫਿਕਰ ਜਿਹੜਾ ਉਹ ਪੈ ਗਿਆ ਆ। ਤੇ ਫਿਕਰ ਖਾਕ ਸਾਹਿਬ ਜੀ ਹੁਣ ਪੈ ਗਿਆ ਤਾਂ ਜੇ ਤੁਸੀਂ ਕਈ ਵੱਖਰੇ ਵੱਖਰੇ ਪੱਖਾਂ ਤੋਂ ਆਪਾਂ ਦੇਖਦੇ ਆ ਨਾ, ਤੇ ਤੁਹਾਨੂੰ ਏਦਾਂ ਵੀ ਲੱਗਦਾ ਉਹਨਾਂ ਨੂੰ ਫਿਕਰ ਪੈ ਗਿਆ, ਪਰ ਉਹਨਾਂ ਨੇ ਮੁਫ਼ਤ ਵਿਚ ਅਮਰੀਕਾ ਦੀ ਸ਼ੈਲ ਵੀ ਲਾਉਂਦੇ ਰਹੇ ਨਾ, ਲੜਨ ਹਥਿਆਰ ਦੇਣ ਨੂੰ ਅਮਰੀਕਾ ਮੋਹਰੇ, ਤੇ ਲੜਦੇ ਨੂੰ ਉਹ ਮੁਲਕ ਤੇ ਉਹ ਪਿੱਛੇ ਚਟਕਾਰੀਆਂ ਮਾਰਦੇ ਸੀਗੇ, ਤੇ ਹੁਣ ਉਹ ਜਿਹੜੇ ਹਾਲਾਤ ਆ ਉਹ ਜਿਹੜੇ ਬਦਲ ਰਹੇ ਆ, ਤੇ ਉਹਦੇ ਹੁਣ ਜਿਹੜੇ ਮੈਂਬਰ ਦੇਸ਼ ਹੈਗੇ ਆ ਉਹਨਾਂ ਨੇ ਕਕਸ਼ਾ ਵੀ ਹੁਣ ਜਿਹੜੀ ਫਿਕਰਮੰਦੀ ਉਹਨਾਂ ਨੂੰ ਪੈ ਗਈ ਆ। ਗ੍ਰੀਨਲੈਂਡ ਆ ਜਿਹੜਾ ਉਹ ਦੇਖੋ ਉਹ ਕੰਟਰੀ ਆ ਜਿਹੜਾ ਖਾਕ ਸਾਹਿਬ ਜੀ, ਉਹ ਆਪਣਾ ਜਿਹੜਾ ਸਟੇਟ ਆ ਨਾ ਟੈਕਸਾਸ ਅਮਰੀਕਾ ਦੀ, ਇਹਦੇ ਨਾਲ ਉਹ ਤਿੰਨ ਗੁਣਾ ਵੱਡਾ ਦੇਸ਼ ਆ ਉਹ।
2: ਅੱਛਾ, ਵੱਡਾ ਇੰਨਾ ਵੱਡਾ, ਮੈਂ ਸਮਝਦਾ ਛੋਟਾ ਜਿਹਾ ਹੀ ਆ।
1: ਨਹੀਂ ਨਹੀਂ ਖਾਕ ਸਾਹਿਬ ਜੀ, ਉਹ ਬਹੁਤ ਵੱਡਾ ਦੇਸ਼ ਆ ਉੱਥੇ, ਜਿਹੜੀ ਆ ਉਹਦੀ ਆਪਾਂ ਅੱਗੇ ਜਾ ਕੇ ਏਰੀਆ ਵੀ ਦੱਸ ਦੇਣਾ ਕਿ ਕਿੰਨਾ ਆ, ਪਰ ਉੱਥੇ ਪਾਪੂਲੇਸ਼ਨ ਬਹੁਤ ਥੋੜੀ ਆ। ਤੇ ਹੁਣ ਹੈਗਾ ਕੀ ਆ ਉਹ ਕੈਨੇਡਾ ਦੇ ਤਾਂ ਸਮਝ ਲਓ ਨਾਲੇ ਲੱਗ ਜਾਂਦਾ ਆ ਕੇ।
2: ਅੱਛਾ,
1: ਤੇ ਉਹ ਦੁਨੀਆਂ ਦਾ ਸਭ ਤੋਂ ਬੜਾ ਜਿਹਨੂੰ ਆਪਾਂ ਟਾਪੂ ਕਹਿੰਦੇ ਉਹ
2: ਟਾਪੂ ਆ।
1: ਹਾਂਜੀ, ਤੇ ਉੱਥੇ ਹੁਣ ਕੀ ਆ ਕਿ ਇਹ ਜਿਹੜਾ ਦੇਸ਼ ਆ ਉਹ ਜਿਹੜੀ ਜਿਹੜੀ ਫਿਕਰਮੰਦੀ ਜਿਹੜੀ ਉੱਥੇ ਪੈ ਗਈ ਆ, ਗ੍ਰੀਨਲੈਂਡ ਦੀ ਜਿਹੜੀ ਕੁੱਲ ਆਬਾਦੀ ਆ ਉਹ 56,000 ਜਾਂ 57,000 ਦੇ ਮਤਲਬ ਵਿੱਚ ਵਿੱਚ ਆ।
2: ਅੱਛਾ ਜੀ, ਕਦੇ ਬਿਰਲਾ ਬਿਰਲਾ ਘਰ ਆ ਕਦੇ ਘਰ ਇੱਥੇ।
1: ਹਾਂਜੀ, ਸਿਰਫ ਉਹ ਵੀ ਮੇਰਾ ਖਿਆਲ ਆ ਜਿੱਧਰ ਥੋੜਾ ਜਿਹਾ ਮੌਸਮ ਗਰਮ ਰਹਿੰਦਾ ਨਾ, ਕਿਉਂਕਿ ਉੱਥੇ ਆਈਸ ਤਾਂ ਜੰਮੀ ਰਹਿੰਦੀ ਆ ਸਾਰਾ ਸਾਲ, ਪੁਸ਼ਕ ਇਲਾਕਾ ਜਿਹੜਾ ਉੱਥੇ ਉਹ ਮਤਲਬ ਗਰਮ ਹੈਗਾ, ਜਿੱਥੇ ਪਗੜਦੀ ਆ ਬਾਰਪੁਰਬ, ਤੇ ਉੱਥੇ ਉਹਨੇ ਲੋਕ 56,000 ਲੋਕ ਬਹੁਤੇ ਨੀ ਹੁੰਦੇ, 56,000 ਤਾਂ ਮੇਰਾ ਖਿਆਲ ਸਾਡੇ ਸ਼ਹਿਰ ਫਰੈਸ਼ਨੋ ਦੀ ਆਬਾਦੀ ਹੋਗੀ
2: ਤੁਹਾਡੇ। ਇਹਨੇ ਛੋਟੇ ਪਿੰਡ ਲਾ ਲੋ, ਵੱਡਾ ਪਿੰਡ ਲਾ ਲੋ, ਸ਼ਹਿਰ ਛੋਟਾ, ਛੋਟੇ ਸ਼ਹਿਰ ਸ਼ਹਿਰ ਲਾ ਲੋ, ਏਡਾ ਕਿਉਂ।
1: ਹਾਂਜੀ, ਸ਼ਹਿਰ ਕ ਜਿੰਨੀ ਆਬਾਦੀ ਆ, ਤੇ ਉਹਦਾ ਖੇਤਰਫਲ ਆ ਜਿਹੜਾ 8,36,330 ਵਰਗ ਮੀਲ ਜਿਹੜਾ ਉਹਦਾ ਖੇਤਰ ਆ, ਤੇ ਦੁਨੀਆਂ ਦਾ ਸਭ ਤੋਂ ਵੱਡਾ ਟਾਪੂ ਜਿੱਦਾਂ ਆਪਾਂ ਦੱਸ ਕੇ ਗਏ ਆ। ਤੇ ਇਹ ਤਕਰੀਬਨ ਮਿਸਰ ਜਿਹੜਾ ਦੇਸ਼ ਆ ਉਹਦੇ ਜਿੱਡਾ ਇਹ ਇਕੱਲਾ ਹੀ ਹੈਗਾ, ਤੇ ਟੈਕਸਾਸ ਵਰਗੇ ਤਿੰਨ ਸੂਬੇ ਉਹਦੇ ਵਿੱਚ ਜਿਹੜੇ ਆ ਉਹ ਬਣ ਸਕਦੇ ਆ। ਤੇ ਇੱਥੇ ਕਕਸ਼ਾ ਵੀ ਅਮਰੀਕਾ ਦਾ ਇੱਕ ਜਿਹੜਾ ਉਹ ਫੌਜੀ ਅੱਡਾ ਵੀ ਆ ਇਹਦੇ ਵਿੱਚ ਬਣਿਆ ਹੋਇਆ, ਤੇ ਉੱਥੇ 150 ਤੋਂ ਕੋਈ 200 ਜਿਹੜੇ ਆ ਉਹ ਅਮਰੀਕਨ ਫੌਜੀ ਉੱਥੇ ਰਹਿੰਦੇ ਆ ਹਰ ਵੇਲੇ। ਤੇ ਉਹਨਾਂ ਦਾ ਜਿਹੜਾ ਕੰਮ ਕਾਰ ਆ ਉੱਥੇ ਉਹ ਸਿਰਫ ਇਹ ਆ ਕਿ ਉੱਥੇ ਜਿਹੜੀ ਆ ਜੇ ਰੂਸ ਵੱਲੋਂ ਕੋਈ ਮਿਸਲ ਆਉਂਦੀ ਆ ਜਾਂ ਉਧਰੋਂ ਕੋਈ ਇਸ ਤਰ੍ਹਾਂ ਦੀ ਚੀਜ਼ ਆਉਂਦੀ ਆ ਉਹਦੀ ਸਰਵੇਲੈਂਸ ਕਰਨ ਵਾਸਤੇ ਉਹ ਇੰਨਾ ਕੁ ਸਟਾਫ ਉੱਥੇ ਜਿਹੜਾ ਰੱਖਿਆ ਹੋਇਆ। ਤੇ ਟੋਟਲ ਕੁੱਲ ਮਿਲਾ ਕੇ ਜਿੱਦਾਂ ਅਮਰੀਕਾ ਦੇ 150 ਤੋਂ 200 ਦੇ ਕਰੀਬ, ਤੇ ਬਾਕੀ ਜਿਹੜੇ ਦੇਸ਼ਾਂ ਦੇ ਹੋਰ ਵੀ ਜਿਹੜੇ ਅਮਰੀਕਾ ਦੇ ਨਾਲ ਜੁੜੇ ਹੋਏ ਦੇਸ਼ ਆ ਉਹ ਕੁੱਲ ਮਿਲਾ ਕੇ 650 ਫੌਜੀ ਜਿਹੜੇ ਉੱਥੇ ਉਹ ਜਿਹੜਾ ਅੱਡਾ ਉਹਨਾਂ ਦਾ ਹੈਗਾ ਉਹਦੇ ਚ ਹੈਗੇ ਆ। ਤੇ ਇਹ ਹੁਣ ਖਾਕ ਸਾਹਿਬ ਜੀ ਜਿਹੜਾ ਡੈਨਮਾਰਕ ਆ, ਤੁਹਾਨੂੰ ਪਤਾ ਵੀ ਉਹ ਕਿੰਗਡਮ ਆ, ਇਹ ਡੈਨਮਾਰਕ ਦਾ ਜਿਹੜਾ ਨਾ ਤਾਂ ਉਹਨਾਂ ਦਾ ਗੁਲਾਮ ਆ ਇਹ, ਨਾ ਹੀ ਡੈਨਮਾਰਕ ਦਾ ਹਿੱਸਾ ਆ, ਪਰ ਉਥੋਂ ਦੇ ਜਿਹੜਾ ਰਾਜਾ ਆ ਉਹਦੇ ਨਾਲ ਇਹਨਾਂ ਦੀ ਜੋ ਵੀ ਸੰਧੀਆਂ ਹੋਈਆਂ ਆ ਉਹਦੇ ਮੁਤਾਬਕ ਮਤਲਬ ਉਹ ਡੈਨਮਾਰਕ ਆ ਜਿਹੜਾ ਉਹਨੂੰ ਸੁਣਦਾ। ਤੇ ਟਰੰਪ ਨੇ ਹੁਣ ਤੁਹਾਨੂੰ ਪਤਾ ਵੀ ਉਹਨੂੰ ਧਮਕੀ ਦੇ ਦਿੱਤੀ ਕਿ ਮੈਂ ਇਹ ਲੈਣਾ ਆ। ਤੇ ਜਿਹਦੇ ਵਿੱਚ ਹੁਣ ਉਹ ਇੱਥੇ ਆਏ ਆ ਜਿਹੜੇ ਡੈਨਮਾਰਕ ਦੇ ਵਿਦੇਸ਼ ਮੰਤਰੀ ਆ, ਤੇ ਉਹਨਾਂ ਨੇ ਕਕ ਸਾਹਿਬ ਜੀ ਕਿਹਾ ਕਿ ਟਰੰਪ ਦੀ ਨੀਤੀ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਹਾਂ। ਇਹ ਬਿਆਨ ਆ ਜਿਹੜਾ ਇਹ ਵਾਸ਼ਿੰਗਟਨ DC ਵਿੱਚ ਜਿਹੜੀ ਆ ਗੱਲਬਾਤ ਹੋਣ ਤੋਂ ਪਿੱਛੋਂ ਜਿਹੜਾ ਇਹ ਛਾਪਿਆ ਗਿਆ। ਤੇ ਇਹ ਖਿੱਚਾਧੂਈ ਜਿਹੜੀ ਹੋ ਰਹੀ ਹੈ ਇਹਦੇ ਦੌਰਾਨ ਡੈਨਮਾਰਕ ਤੇ ਨੇਟੋ ਐਲਾਈਜ਼ ਆ ਜਿਹੜੇ ਕਕ ਸਾਹਿਬ ਜੀ ਉਹ ਗ੍ਰੀਨਲੈਂਡ ਵਿਚੋਂ ਜਿਹੜੀ ਆ ਫੌਜਾਂ ਦੀ ਗਿਣਤੀ ਉਹ ਉਹਨਾਂ ਨੇ ਵਧਾਉਣੀ ਸ਼ੁਰੂ ਕਰ ਦਿੱਤੀ ਆ।
2: ਅੱਛਾ ਜੀ, ਦੂਜੇ ਨੇਟੋ ਨੇ ਠੀਕ,
1: ਡੈਨਮਾਰਕ ਵੀ ਤੇ ਨੇਟੋ ਵੀ। ਹੁਣ ਕਕ ਸਾਹਿਬ ਜੀ ਨੇਟੋ ਵਿਚ ਤਾਂ ਅਮਰੀਕਾ ਵੀ ਆਉਂਦਾ ਆ
2: ਬਿਲਕੁਲ,
1: ਤੇ ਹੁਣ ਇੱਥੇ ਇਹਨਾਂ ਦਾ ਜਿਹੜਾ ਆਰਟੀਕਲ 5 ਆ ਜਿਹਦੇ ਵਿਚ ਉਹਨਾਂ ਨੇ ਲਿਖਿਆ ਹੋਇਆ ਕਿ ਨੇਟੋ ਦੇ ਇੱਕ ਵੀ ਕੰਟਰੀ ਦੇ ਉੱਤੇ ਜੇ ਕੋਈ ਹਮਲਾ ਕਰੇ ਤਾਂ ਸਾਰੇ ਨੇਟੋ ਕੰਟਰੀ ਆ ਜਿਹੜੇ ਉਹਦੇ ਖਿਲਾਫ ਲੜਨਗੇ ਤੇ ਹੁਣ ਇੱਥੇ ਕਿਸ ਤਰ੍ਹਾਂ ਹੋਊਗੀ ਜੇ ਅਮਰੀਕਾ ਜਾ ਕੇ ਉਹਨੂੰ ਜ਼ਬਰਦਸਤੀ ਦੱਬਦਾ ਆ ਕਿਉਂਕਿ ਉਹ ਵੀ ਨੇਟੋ ਦਾ ਮੈਂਬਰ ਆ ਤੇ ਇੱਥੇ ਹੁਣ ਫਿਰ ਗੁੰਝਲ ਕੀ ਪਊਗੀ ਫਿਰ ਅਮਰੀਕਾ ਨਾਲ ਫਿਰ ਉਹ ਸਾਰੇ ਲੜਨਗੇ ਇੱਕ ਪਾਸੇ ਹੋ ਜਾਣਗੇ ਉਹ ਇਹ ਸਿਚੁਏਸ਼ਨ ਹੈ ਜਿਹੜੀ ਬਹੁਤ ਹੀ ਚੰਗੀ ਜਿਹੜੀ ਆ ਉਹ ਨਜ਼ਰ ਹਕ ਸਾਹਿਬ ਜੀ ਨਹੀਂ ਆ ਰਹੀ ਤੇ ਇਹਦੇ ਵਿਚ ਹੁਣ ਜਿਹੜੀ ਆ ਅਮਰੀਕਾ ਦੇ ਜਿਹੜੇ ਵਾਈਸ ਪ੍ਰੈਜੀਡੈਂਟ ਜੇ ਡੀ ਵੈਂਸ ਹੈਗੇ ਆ ਤੇ ਮਾਰਕੋ ਰੂਬੀਓ ਆ ਉਹਨਾਂ ਦੇ ਦੋਨਾਂ ਦੇ ਨਾਲ ਡੈਨਮਾਰਕ ਦੇ ਵਿਦੇਸ਼ ਮੰਤਰੀ ਲਾਰਸ ਲੋਕਿਨ ਰੈਮੁਸਨ ਉਹਨਾਂ ਦਾ ਨਾਂ ਆ ਇਹਨਾਂ ਦੇ ਵਿਚ ਜਿਹੜੀ ਆ ਉਹ ਗੱਲਬਾਤ ਹੋਈ ਆ ਤੇ ਫੇਰ ਗੱਲਬਾਤ ਹੋਣ ਤੋਂ ਮਗਰੋਂ ਜਿਹੜੀ ਆ ਕਿ ਉਹਨਾਂ ਨੇ ਕਹਿ ਦਿੱਤਾ ਕਿ ਗ੍ਰੀਨਲੈਂਡ ਦੇ ਲੋਕ ਆ ਜਿਹੜੇ ਉਹ ਅਤੇ ਡੈਨਮਾਰਕ ਆ ਜਿਹੜਾ ਉਹ ਇਕੱਠੇ ਹੀ ਰਹਿਣਗੇ ਉਹਨਾਂ ਨੇ ਆਪਸ ਵਿਚ ਨਹੀਂ ਟੁੱਟਣੀ ਕਹਿਣ ਦਾ ਮਤਲਬ ਕਿ ਅਸੀਂ ਅਮਰੀਕਾ ਆ ਜਿਹੜੀ ਉਹਨੂੰ ਇੱਥੇ ਵੈਲਕਮ ਨਹੀਂ ਕਰਨਾ ਠੀਕ ਹੈ ਤੁਹਾਡਾ ਛੋਟਾ ਮੋਟਾ ਅੱਡਾ ਹੈਗਾ ਤੇ ਮਸਲਾ ਖੱਕ ਸਾਹਿਬ ਜੀ ਜਿਹੜਾ ਆ ਉਹ ਦਿਨੋਂ ਦਿਨ ਉਹ ਭਿਆਨਕ ਜਿਹੜਾ ਰੂਪ ਧਾਰ ਰਿਹਾ ਆ ਤੇ ਰੱਬ ਭਲਾ ਕਰੇ ਕਿ ਉਧਰ ਨੂੰ ਜਿਹੜੀ ਆ ਉਹ ਜਿਹੜੇ ਰੱਖੇ ਹੋਏ ਆ ਖੱਕ ਸਾਹਿਬ ਜੀ ਵੱਡੇ ਵੱਡੇ ਤੁਹਾਨੂੰ ਪਤਾ ਐਟਮ ਬੰਬ ਉਹ ਕਹਿੰਦੇ ਆ ਭਾਈ ਰੂਸ ਕੋਲ ਵੀ ਖੱਕ ਸਾਹਿਬ ਜੀ ਉਹ ਕਹਿੰਦੇ ਆ ਭਾਈ ਇੰਨੇ ਉਹ ਪਏ ਆ ਰੂਸ ਦੇ ਕੋਲ ਦੁਨੀਆਂ ਦੇ ਵਿਚ ਸਭ ਤੋਂ ਜਿਆਦਾ ਜਿਹੜੇ ਐਟਮ ਬੰਬ ਜਾਂ ਉਹਨਾਂ ਨੂੰ ਹੈਗੇ ਆ ਉਹ ਕਹਿੰਦੇ ਆ ਭਾਈ ਇਹ ਜਿਹੜੀ ਧਰਤੀ ਆ ਇਹਨੂੰ 10 ਵਾਰੀ ਸਾਰ ਕੇ ਸਵਾਹ ਕਰ ਸਕਦੇ ਆ ਇੰਨਾ ਹਥਿਆਰ ਜਿਹੜਾ ਉੱਥੇ ਪਿਆ ਸੋ ਉਹਨਾਂ ਕੇ ਹੀ ਅਮਰੀਕਾ ਦੇ ਕੋਲ ਵੀ ਆ ਥੋੜੇ ਬਹੁਤ ਘੱਟ ਹੋਣਗੇ ਇਹਨਾਂ ਕੋਲ ਇਹਨਾਂ ਦੇ ਕੋਲ ਹੋਰ ਰਿਸੋਰਸ ਲੈ ਗਏ ਆ ਪਰ ਖੱਕ ਸਾਹਿਬ ਜੀ ਉੱਥੇ ਕਰਨੌਤ ਪਹੁੰਚਦੀ ਆ ਤਾਂ ਫੇਰ ਦੁਨੀਆਂ ਜਿਹੜੀ ਆ ਫਿਰ ਦੁਬਾਰਾ ਤੋਂ ਸ਼ੁਰੂ ਹੋਊਗੀ ਉਹ ਆਊਗੀ ਕਿੱਥੋਂ ਇਹ ਨਹੀਂ ਪਤਾ ਕਿਉਂਕਿ ਹਰ ਚੀਜ਼ ਦਾ ਜਿਹੜਾ ਬੀ ਆ ਉਹ ਤਾਂ ਚਾਹੀਦਾ ਨਾ ਜੇ ਸਾਰਾ ਬੀ ਨਾ ਹੋ ਗਿਆ ਹੁਣ ਖੱਕ ਸਾਹਿਬ ਜੀ ਦੇਖੋ ਜਿਹੜਾ ਪਿੱਛੇ ਚੜ੍ਹਦੀ ਗੱਲ ਆ ਜਿਹੜਾ ਰੂਸ ਹੈ ਨਾ ਉਹਨੇ ਜਿਹੜੇ ਟੈਂਕ ਸੀਗੇ ਨਾ ਟੈਂਕ ਆਪਣੇ ਉਹ ਇੰਨੇ ਜਿਆਦਾ ਬਣਾ ਕੇ ਜਿਹੜਾ ਈਸਟ ਤੇ ਵੈਸਟ ਬਰਲਿਨ ਸੀਗਾ ਜਿਹੜਾ ਉਹਦੇ ਬਾਰਡਰ ਤੇ ਲਿਜਾ ਕੇ ਲਾਤੇ ਸੀਗੇ ਤੇ ਉਹਨੇ ਚੈਲੰਜ ਕਰ ਦਿੱਤਾ ਸੀਗਾ ਕਿ ਮੈਨੂੰ ਇਸ ਵੇਲੇ ਕੋਈ ਰੋਕਣ ਵਾਲਾ ਜੰਮਿਆ ਨਹੀਂ ਹੈਗਾ ਤੇ ਮੈਂ ਜਦੋਂ ਆਰਡਰ ਦੇਣਾ ਆ ਮੇਰੇ ਕੋਲ ਇੰਨੇ ਟੈਂਕ ਜਿਹੜੇ ਬਾਰਡਰ ਤੇ ਲੱਗਿਓ ਆ ਇਹਨਾਂ ਦੇ ਮੂਹਰੇ ਨਾ ਅਮਰੀਕਾ ਨੇ ਇੰਗਲੈਂਡ ਨੇ ਨਾ ਜਰਮਨ ਨੇ ਕਿਸੇ ਨੇ ਨੀ ਖੜਨਾ ਤੇ ਉਸ ਵੇਲੇ ਖੱਕ ਸਾਹਿਬ ਜੀ ਕੀ ਹੋਇਆ ਸੀਗਾ ਅਮਰੀਕਾ ਦਾ ਜਿਹੜਾ ਪ੍ਰੈਜੀਡੈਂਟ ਸੀਗਾ ਉਹਨੇ ਕਿਹਾ ਸੀਗਾ ਕਿ ਇਹ ਇੱਕ ਹਾਈਡਰੋਜਨ ਬੰਬ ਆ ਜਿਹੜਾ ਉਹ ਹੈਗਾ ਇਹਨਾਂ ਦੇ ਕੋਲ ਉਹ ਜਿਹੜਾ ਬੰਬ ਆ ਖੱਕ ਸਾਹਿਬ ਜੀ ਉਹਨੇ ਕੋਈ ਜਿਹੜੀ ਚੀਜ਼ ਹੈ ਨਾ ਜਿਹੜੀ ਉਹਨੂੰ ਜਿਹੜੀ ਜਾਨਦਾਰ ਚੀਜ਼ ਨਹੀਂ ਹੈ ਉਹਦਾ ਨੁਕਸਾਨ ਨਹੀਂ ਕਰਨਾ ਉਹਨੇ ਸਿਰਫ ਜਿਹੜੀਆਂ ਜੀਵਦੀਆਂ ਚੀਜ਼ਾਂ ਆ ਉਹਨਾਂ ਨੂੰ ਹੀ ਖਤਮ ਕਰਨਾ ਸੋ ਕਹਿਣ ਦਾ ਮਕਸਦ ਉਹਨਾਂ ਦਾ ਇਹ ਸੀਗਾ ਅਮਰੀਕਾ ਦਾ ਕਿ ਜੇ ਤੂੰ ਇਹ ਟੈਂਕ ਲਾਏ ਤੇ ਮੈਂ ਫਿਰ ਉਹ ਬੰਬ ਆ ਜਿਹੜਾ ਉਹ ਸਿੱਟੂਗਾ ਜਿਹਦੇ ਨਾਲ ਤੇਰੇ ਟਰੰਕ ਚਲਾਉਣ ਵਾਲੇ ਬੰਦੇ ਆ ਜਿਹੜੇ ਉਹ ਵਿੱਚੇ ਸੁਸਰੀਆਂ ਨੂੰ ਸਵਾ ਦੇਣੇ ਆ ਮੈਂ ਸੋ ਇਸ ਤਰ੍ਹਾਂ ਦੇ ਖਤਰਨਾਕ ਜਿਹੜੇ ਹਥਿਆਰ ਆ ਉਹ ਅੱਗੇ ਤਾਂ ਕੱਲੇ ਅਮਰੀਕਾ ਤੇ ਜਿਹੜਾ ਸੀਗਾ ਰਸ਼ੀਆ ਇਹਦੇ ਕੋਲ ਸੀਗੇ ਖੱਕ ਸਾਹਿਬ ਜੀ ਹੁਣ ਉਧਰ ਚੀਨ ਆ ਜਿਹੜਾ ਉਹ ਵੀ ਬਹੁਤ ਜਿਆਦਾ ਜਿਹੜਾ ਇਧਰ ਨੂੰ ਐਡਵਾਂਸਮੈਂਟ ਉਹਨੇ ਕਰ ਲਈ ਆ ਜਿਹੜਾ ਪਿੱਛੇ ਜਾਏ ਖੱਕ ਸਾਹਿਬ ਜੀ ਜਦੋਂ ਕੋਵਿਡ ਸ਼ੁਰੂ ਹੋਇਆ ਉਹਦੇ ਵਿਚ ਵੀ ਰੌਲਾ ਪੈਣ ਲੱਗ ਪਿਆ ਸੀਗਾ ਭਾਈ ਚੀਨ ਨੇ ਹੀ ਇਹ ਜਿਹੜਾ ਉਹ ਕੋਵਿਡ ਫੈਲਾਇਆ ਪਰ ਉਹ ਆਪਣੀ ਜਿਹੜੀ ਆ ਪਹੁੰਚ ਤੋਂ ਬਾਹਰ ਆ ਕਿ ਅਸਲੀਅਤ ਉਹਦੇ ਵਿਚ ਕੀ ਸੀਗੀ ਇਹਦਾ ਆਪਾਂ ਤਾਂ ਨਿਰਣਾ ਨਹੀਂ ਲੈ ਸਕਦੇ ਕਿਉਂਕਿ ਆਪਣੇ ਕੋਲ ਜਿਹੜੀ ਇਨਫੋਰਮੇਸ਼ਨ ਆ ਉਹ ਇੱਦਾਂ ਦੀ ਪੂਰੀ ਜਿਹੜੀ ਕਦੇ ਆਉਣੀ ਨਹੀਂ ਤੇ ਨਾ ਹੀ ਉਹ ਆ ਸਕਣੀ ਆ ਉਹ ਹੋ ਸਕਦਾ ਅੱਜ ਤੋਂ 100-200 ਸਾਲ ਬਾਅਦ ਜਦੋਂ ਅੱਜ ਦੇ ਲੋਕ ਆ ਜਿਹੜੇ 2-3 ਪੀੜੀਆਂ ਪੈ ਗਈਆਂ ਫੇਰ ਸ਼ਾਇਦ ਕਿਸੇ ਪਾਸਿਓਂ ਉਹ ਜਿਹੜੀ ਆ ਖਬਰ ਉਹ ਨਿਕਲੂਗੀ ਤੇ ਇਹਦੇ ਨਾਲ ਅਗਲੀ
2: ਕੋਵਿਡ ਚ ਰੌਲਾ ਇਹੋ ਹੀ ਪਿਆ ਸੀ ਕਿ ਇਹਨੇ ਚੀਨ ਦੇ ਕੁਛ ਨਾ ਕੁਛ ਉਥੋਂ ਬਣਾ ਰਹੇ ਸੀ ਤੇ ਉਹਦੇ ਉਥੋਂ ਲੀਕ ਹੋਇਆ ਤੇ ਉਥੋਂ ਹੀ ਇਹ ਕੋਵਿਡ ਆਇਆ ਇਹ ਗੱਲ ਵੈਸੇ ਚੀਮਾ ਸਾਹਿਬ ਜੀ ਸੋਚਿਆ ਜਾਵੇ ਕਿ ਇਕਦਮ ਇਹੋ ਜਿਹੀ ਬਿਮਾਰੀ ਜਿਹੜੀ ਆ ਉਹ ਫੈਲੀ ਕਿੱਦਾਂ ਨਾ ਇਹਦੇ ਵਿਚ ਕੋਈ ਨਾ ਕੋਈ ਰੀਜ਼ਨ ਤਾਂ ਹੋਏਗਾ ਨਾ
1: ਹਾਂਜੀ ਰੀਜ਼ਨ ਉਹ ਜਿਹੜੀਆਂ ਦੇਖੋ ਖੱਕ ਸਾਹਿਬ ਜੀ ਆਪਣੇ ਕੋਲ ਸੱਚੀ ਖਬਰ ਤਾਂ ਆਉਣੀ ਨੀ ਕਦੇ ਵੀ ਕਿਉਂਕਿ ਜਦੋਂ ਹਰੇ ਗਵਰਨਮੈਂਟਾਂ ਜਿਹੜੀਆਂ ਲੁਕਾਉਂਦੀਆਂ ਰਹਿੰਦੀਆਂ ਪਰ ਉਹ ਹੋਇਆ ਕਹਿੰਦੇ ਏਦਾਂ ਆ ਕਿ ਉਹ ਜਿਹੜੀ ਸੀਗੀ ਉੱਥੇ ਕਿਸੇ ਆ ਜਿਹੜੀਆਂ ਜਿਹਨਾਂ ਨੂੰ ਉਹ ਚਮਗਿੱਦੜ ਵੀ ਕਹਿੰਦੇ ਆ ਚਾਮਚੜੇ ਕਹਿ ਦਿੰਦੇ ਨਾ ਰਾਤ ਨੂੰ ਉੱਠੀਆਂ ਕੱਢੀਆਂ ਉਹਨਾਂ ਤੋਂ ਕਹਿੰਦੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਉਹ ਬਿਮਾਰੀ ਜਿਹੜੀ ਆ ਉਹ ਇੱਕ ਹਿਊਮਨ ਨੂੰ ਲੱਗ ਗਈ ਆਮ ਕਰਕੇ ਕਈ ਬਿਮਾਰੀਆਂ ਜਿਹੜੀਆਂ ਪਸ਼ੂਆਂ ਨੂੰ ਲੱਗਦੀਆਂ ਉਹ ਬੰਦਿਆਂ ਨੂੰ ਨਹੀਂ ਲੱਗਦੀਆਂ ਪਰ ਕਈ ਵਾਰੀ ਆ ਖੱਕ ਸਾਹਿਬ ਜੀ ਉਹ ਕਹਿੰਦੇ ਆ ਭਾਈ ਏਦਾਂ ਹੋ ਜਾਂਦੀ ਆ ਸੋ ਉਹਦੇ ਤੇ ਜਿਹੜਾ ਐਕਸਪੈਰੀਮੈਂਟ ਕਰਦੇ ਆ ਤੋ ਕਿਸੇ ਨਾ ਕਿਸੇ ਤਰ੍ਹਾਂ ਉਹ ਲੀਕ ਹੋ ਗਈ ਸੀ ਤੇ ਇਹਦਾ ਜਿਹੜਾ ਸਹੀ ਫੈਸਲਾ ਆਪਾਂ ਤਾਂ ਨਹੀਂ ਲੈ ਸਕਦੇ ਉਹ ਜਿਹੜੀਆਂ ਵੀ ਕਵਰ ਦੀਆਂ ਗਵਰਨਮੈਂਟ ਆ ਉਹਨਾਂ ਨੂੰ ਪਤਾ ਹੁੰਦਾ ਤੇ ਇਹਦੇ ਨਾਲ ਅਗਲੀ ਖਬਰ ਹੈ ਜਿਹੜੀ ਖੱਕ ਸਾਹਿਬ ਜੀ ਉਹ ਇਹ ਆ ਕਿ ਅਮਰੀਕਾ ਦੀ ਪਰਜਾ ਆ ਜਿਹੜੀ ਉਹਦੇ ਵਿਚ ਆਈਸ ਜਿਹੜੀ ਆ ਉਹਦੇ ਵਿਚ ਤੇ ਪਰਜਾ ਵਿਚ ਖੱਕ ਸਾਹਿਬ ਜੀ ਕਾਫੀ ਗਰਮਾ ਗਰਮੀ ਆ ਜਿਹੜੀ ਉਹ ਫੈਲ ਚੁੱਕੀ
0: ਬਿਲਕੁਲ
1: ਤੇ ਰੇਨੀ ਨਿਕੋਲ ਗੁੱਡ ਜਿਹੜੀ ਉਹਦਾ ਪੂਰਾ ਨਾਂ ਹੈਗਾ ਆ ਉਹਨੂੰ ਖੱਕ ਸਾਹਿਬ ਜੀ ਆਈਸ ਆਫਿਸਰ ਨੇ ਜਿਹੜੀਆਂ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ ਉਹਦਾ ਜਿਹੜਾ ਵੀਡੀਓ ਖੱਕ ਸਾਹਿਬ ਜੀ ਮੈਂ ਦੇਖੀ ਆ ਉਹਦੇ ਉੱਤੇ ਸਾਫ਼ ਨਜ਼ਰ ਆ ਰਿਹਾ ਕਿ ਉਸ ਔਰਤ ਦਾ ਕੋਈ ਕਸੂਰ ਨਹੀਂ ਹੈਗਾ ਉਹ ਤਾਂ ਉਹ ਜਿਹੜਾ ਸੀਗਾ ਇਹਦਾ ਤੁਹਾਨੂੰ ਪਤਾ ਪਈ ਨਾ ਕਿ ਉਹ ਲੋਡਡ ਤਾਂ ਗੰਨਾ ਹੁੰਦੀਆਂ ਜਿੱਦਾਂ ਬਾਟਰ ਤੇ ਲੰਘ ਗਏ ਹੁੰਦੇ ਆ ਫੁੱਲੀ ਲੋਡਡ ਸਾਰਾ ਹੁੰਦਾ ਉਹ ਤੇ ਉਹ ਅਸਲ ਦੇ ਵਿਚ ਉਹਨੇ ਇਹਨੂੰ ਦੋ ਡਰ ਖੋਲਣ ਨੂੰ ਕਿਹਾ ਤੇ ਉਹਨੇ ਆਪਣਾ ਉਹ ਆਈ ਡੀ ਵਗੈਰਾ ਦਿਖਾ ਦਿੱਤੀ ਤੇ ਉਹ ਫਿਰ ਕਾਰ ਉਹਨੇ ਜਿੱਧਰ ਉਹ ਖੜਾ ਸੀਗਾ ਅਫਸਰ ਉਹਦੀ ਕਾਰ ਦੇ ਡੋਰ ਵਾਲੇ ਪਾਸੇ ਖੜਾ ਸੀਗਾ ਨਾ ਥੋੜਾ ਜਿਹਾ ਜਿੱਦਾਂ ਕਾਰ ਦੇ ਏਦਾਂ ਸੀਗਾ ਵੀ ਕਾਰ ਉਹਦੇ ਵਿਚ ਵੱਜੂਗੀ ਜੇ ਕਾਰ ਸਿੱਧੀ ਚੋਰੀ
0: ਸਾਈਡ ਤੇ ਸੀ
1: ਹੈਨੀ
0: ਉਹ ਸਾਈਡ ਤੇ ਸੀ
1: ਹਾਂਜੀ ਪਰ ਉਹਨੇ ਹੋਰ ਵੀ ਕਾਰ ਦੂਜੇ ਪਾਸੇ ਨੂੰ ਵੱਟ ਲਈ ਸੀ ਤਾਂ ਕਿ ਉਹਦੇ ਵੇਚਣਾ ਲੱਗੇ ਉਹ ਵੱਟ ਕੇ ਜਦੋਂ ਤੁਰਨ ਲੱਗੀ ਤੇ ਉਹਨੇ ਪਿੱਛੋਂ ਉਹਦੇ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਤੇ ਉਹਦੀ ਜਿਹੜੀ ਡੈਥ ਹੋ ਗਈ ਤੇ ਉਹਦੇ ਕਾਰਨ ਖੱਕ ਸਾਹਿਬ ਜਿਹੜਾ ਸੀਗਾ ਇਹ ਰੌਲਾ ਜਿਹੜਾ ਪੈ ਗਿਆ ਫਿਰ ਹੁਣ ਇਹ ਜਿਹੜੀ ਆ ਗੱਲਬਾਤ ਆ ਉਹ ਜਿਹੜੀ ਰੋਜ਼ ਦੀ ਰੋਜ਼ ਆ ਜਿਹੜੀ ਉਹ ਭਖਦੀ ਜਾ ਰਹੀ ਆ ਤੇ ਅਮਰੀਕਾ ਦੀ ਪਰਜਾ ਆ ਜਿਹੜੀ ਉਹ ਥੋੜੀ ਭੈ ਪੀਤ ਵੀ ਹੋਈ ਆ ਖੱਕ ਸਾਹਿਬ ਤੁਹਾਨੂੰ ਪਤਾ ਪਈ ਹੁਣ ਗਵਰਨਮੈਂਟ ਦੇ ਮੂਹਰੇ ਜ਼ੋਰ ਤਾਂ ਹੁੰਦਾ ਨੀ ਕਿਉਂਕਿ ਉਹਨਾਂ ਕੋਲ ਸਾਰੇ ਹਥਿਆਰ ਆ ਉਹਨਾਂ ਕੋਲ ਵਕੀਲ ਆ ਉਹਦੇ ਨਾਲ ਤੁਸੀਂ ਕਦੇ ਵੀ ਨੀ ਲੜ ਸਕਦੇ ਤੇ ਜਿਹੜਾ ਇਹ ਜਿਹੜੀ ਆ ਹੁਣ ਜਿਹੜੇ ਦੂਸਰੇ ਸ਼ਹਿਰ ਆ ਬੋਸਟਨ ਤੇ ਫੀਨਿਕਸ ਆ ਜਿੱਦਾਂ ਇਹਨਾਂ ਦੇ ਵਿਚ ਵੀ ਖੱਕ ਸਾਹਿਬ ਜੀ ਕਹਿੰਦੇ ਆ ਵੀ ਬਾਰਡਰ ਪੈਟਰੋਲ ਆ ਜਿਹੜਾ ਯੂਐਸ ਬਾਰਡਰ ਪੈਟਰੋਲ ਅਤੇ ਇਹਨਾਂ ਦੇ ਨਾਲ ਜਿਹੜੀ ਆਈਸ ਆ ਇਹਨਾਂ ਦੋਨਾਂ ਵੱਲੋਂ ਇਹਨਾਂ ਦੋਨਾਂ ਸ਼ਹਿਰਾਂ ਦੇ ਵਿਚ ਆ ਜਿਹੜੇ ਹੁਣ ਉਹ ਫੌਜੀ ਜਿਹੜੇ ਆ ਉਹ ਭੇਜ ਦਿੱਤੇ ਜਾਣੇ ਤੇ ਇਹਦੇ ਬਾਰੇ ਗੱਲਬਾਤ ਚੱਲ ਰਹੀ ਆ ਤੇ ਪੋਡਕਾਸਟ ਜੋ ਰੋਗਨ ਵੱਲੋਂ ਕਿਹਾ ਗਿਆ ਕਿ ਆਈਸ ਏਜੰਟ ਆ ਜਿਹੜੇ ਇਹ ਪੂਰੀ ਤਰ੍ਹਾਂ ਖੱਕ ਸਾਹਿਬ ਜੀ ਦੇਖੋ ਜਿਹੜੀ ਪੁਲਿਸ ਹੁੰਦੀ ਆ ਨਾ ਜਾਂ ਇਹ ਇੱਕ ਤਾਂ ਹੁੰਦੀ ਮਿਲਟਰੀ ਜਿਹੜੀ ਮਿਲਟਰੀ ਆ ਉਹਨੂੰ ਟ੍ਰੇਨਿੰਗ ਹੋਰ ਤਰ੍ਹਾਂ ਦੀ ਹੁੰਦੀ ਆ ਜਿਹੜੀ ਪੁਲਿਸ ਆ ਉਹਨੂੰ ਟ੍ਰੇਨਿੰਗ ਹੋਰ ਤਰ੍ਹਾਂ ਦੀ ਹੁੰਦੀ ਆ ਜਿਹੜੀ ਪੁਲਿਸ ਆ ਉਹਨੂੰ ਇਹ ਹੁੰਦਾ ਵੀ ਭਾਈ ਤੁਸੀਂ ਪਰਜਾ ਦਿਓ ਮਤਲਬ ਐਵੇਂ ਨੀ ਉਹਨਾਂ ਤੇ ਗੋਲੀਆਂ ਚਲਾਉਣੀਆਂ ਸੋ ਥੋੜਾ ਫਰਕ ਹੁੰਦਾ ਟ੍ਰੇਨਿੰਗ ਦੇ ਵਿਚ ਤੇ ਹੁਣ ਇਹ ਜਿਹੜਾ ਜੋ ਰੋਗਨ ਆ ਪੋਡਕਾਸਟ ਰਿਹਾ ਇਹ ਕਹਿੰਦਾ ਵੀ ਇਹ ਜਿਹੜੇ ਉਹ ਭੇਜ ਰਹੇ ਆ ਉਹਨਾਂ ਨੂੰ ਸਿਵਲ ਸੋਸਾਇਟੀ ਦੇ ਵਿਚ ਤੁਸੀਂ ਕਿੱਦਾਂ ਮਤਲਬ ਇਸਰਨਾ ਆ ਇਹ ਉਹਨਾਂ ਨੂੰ ਪੂਰੀ ਟ੍ਰੇਨਿੰਗ ਨਹੀਂ ਹੁੰਦੀ ਇਸ ਕਰਕੇ ਮਤਲਬ ਉਹਨਾਂ ਨੂੰ ਨਹੀਂ ਭੇਜਣਾ ਚਾਹੀਦਾ ਤੇ ਅਮਰੀਕਨ ਪਰਜਾ ਜਿਹੜੀ ਖੱਕ ਸਾਹਿਬ ਜੀ ਉਹਦੇ ਜਾਇਜ਼ੇ ਅਨੁਸਾਰ 47% ਲੋਕ ਆ ਜਿਹੜੇ ਉਹ ਕਹਿ ਰਹੇ ਆ ਕਿ ਇਹ ਜਿਹੜੇ ਸੱਪ ਏਦਾਂ ਵੱਜ ਰਹੇ ਆ ਆਇਸ ਤੇ ਹੁਣ ਉਹਨਾਂ ਨੇ ਨਾਲ ਦੂਸਰੀਆਂ ਏਜੰਸੀਆਂ ਨੂੰ ਪੁਲਿਸ ਨੂੰ ਵੀ ਰਲਾ ਲਿਆ ਆ ਨਾਲ ਹੋਰ ਏਜੰਸੀਆਂ ਨੂੰ ਰਲਾ ਲਿਆ ਆ ਇਹ 47% ਲੋਕ ਕਹਿੰਦੇ ਆ ਵੀ ਇਹਦੇ ਨਾਲ ਆ ਜਿਹੜੀ ਉਹ ਪਰਜਾ ਹੋਰ ਜ਼ਿਆਦਾ ਸੁਰੱਖਿਅਤ ਨਹੀਂ ਹੈ ਸਿਰਫ 34% ਆ ਜਿਹੜੇ ਉਹ ਕਹਿੰਦੇ ਆ ਵੀ ਇਹ ਜਿਹੜੀ ਗਵਰਨਮੈਂਟ ਇਹ ਕਰ ਰਹੀ ਆ ਇਹਦੇ ਨਾਲ ਪਰਜਾ ਜ਼ਿਆਦਾ ਸੁਰੱਖਿਅਤ ਹੈਗੀ ਆ ਤੇ ਇਹਦੇ ਇਸ ਤੋਂ ਅਗਲੀ ਖਬਰ ਖੱਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਇਹਦੇ ਵੱਲੋਂ ਖੱਕ ਸਾਹਿਬ ਜੀ ਤੁਹਾਨੂੰ ਪਤਾ ਪਈ ਇੱਥੇ ਉਹ ਜਿਹੜੇ ਅਲਕੋਹਲ ਪੀਣ ਲੱਗ ਜਾਂਦੇ ਜਾਂ ਹੋਰ ਨਸ਼ਿਆਂ ਤੇ ਲੋਕ ਲੱਗ ਜਾਂਦੇ ਆ ਅਡਿਕਟ ਹੋ ਜਾਂਦੇ ਆ ਉਹਨਾਂ ਨੂੰ ਜਿਹੜੇ ਫੰਡ ਦਿੱਤੇ ਜਾਂਦੇ ਸੀਗੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਅਡਿਕਸ਼ਨ ਅਤੇ ਮੈਂਟਲ ਹੈਲਥ ਜਿਹੜੇ ਦਿਮਾਗੀ ਤੌਰ ਤੇ ਬਹੁਤ ਸਾਰੇ ਲੋਕ ਖੱਕ ਸਾਹਿਬ ਜਿਹੜੇ ਲੜਾਈਆਂ ਲੜ ਕੇ ਆਉਂਦੇ ਨਾ ਦੂਸਰੇ ਕੰਟਰੀ ਅਮਰੀਕਨ ਫੌਜੀ ਆ ਬੈਠੇ ਆ ਉਹਨਾਂ ਨੂੰ ਇਹ ਦਿਮਾਗੀ ਪਰੇਸ਼ਾਨੀਆਂ ਜਿਹੜੀਆਂ ਹੋ ਜਾਂਦੀਆਂ ਆ
0: ਉਹ ਵਿਚਾਰੇ ਸੜਕਾਂ ਤੇ ਖਲੋ ਕੇ ਮੰਗਦੇ ਵੀ ਉਹੀ ਆ ਜੀ
1: ਬਿਲਕੁਲ ਬਿਲਕੁਲ ਬਿਲਕੁਲ ਤੇ ਇਹਨਾਂ ਵਾਸਤੇ ਜਿਹੜੀਆਂ ਗ੍ਰਾਂਟਾਂ ਸੀਗੀਆਂ ਉਹ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਜਿਹਦੇ ਨਾਲ ਉਹ ਕਹਿੰਦੇ ਆ $2 billion ਆ ਜਿਹੜੇ ਉਹ
0: ਡਾਕਟਰ ਸਾਹਿਬ ਆ ਗਏ ਆ ਮੈਂ ਜੇ ਤੁਸੀਂ ਆਪਣਾ ਫੋਨ ਕੱਟ ਦਿਓ ਫਿਰ ਮੈਂ ਤੁਹਾਨੂੰ ਮੁੜ ਕੇ ਮਿਲਾਉਣਾ ਮਿਲਦਾ ਨੀ ਪਤਾ ਨੀ ਕੀ ਚੱਕਰ ਹੋ ਗਿਆ
1: ਬਿਲਕੁਲ
0: ਓਕੇ ਜੀ ਹੋਲਡ ਕਰਿਓ ਜੀ ਡਾਕਟਰ ਸਾਹਿਬ ਹੋਲਡ ਕਰਿਓ ਜੀ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ ਤੇ ਅਗਲਾ ਪ੍ਰੋਗਰਾਮ ਤੁਹਾਨੂੰ ਪਤਾ ਡਾਕਟਰ ਸਾਹਿਬ ਦਾ ਹੁੰਦਾ ਹੈ ਤੇ ਉਹਨਾਂ ਦੇ ਨਾਲ ਆਪਾਂ ਅਗਲੇ ਪ੍ਰੋਗਰਾਮ ਬਾਰੇ ਗੱਲਬਾਤ ਕਰਦੇ ਹਾਂ ਜੀ ਡਾਕਟਰ ਸਾਹਿਬ ਉਹਨਾਂ ਦੇ ਨਾਲ ਉਹਨਾਂ ਚਿਰ ਮੈਂ ਇੱਕ ਜਿਹੜਾ ਮੈਸੇਜ ਹੈ ਡਾਕਟਰ ਸਾਹਿਬ ਦਾ ਉਹਨੂੰ ਆਪਾਂ ਪਲੇ ਕਰ ਦਿੰਦੇ ਹਾਂ ਤੇ ਫਿਰ ਆਪਾਂ ਨਾਲੋ ਨਾਲ ਉਹਨਾਂ ਦੇ ਨਾਲ ਚੱਲਦੇ ਹਾਂ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਤੇ ਮੈਂ ਲੱਭ ਲਾ ਜੀ ਕਿੱਥੇ ਆ ਡਾਕਟਰ ਸਾਹਿਬ ਹੋਲਡ ਕਰੋ ਸਰ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਪ੍ਰਵਾਸ ਰੇਡੀਓ, ਫਰੈਂਕਫੋਰਟ, ਜਰਮਨੀ। ਸੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਤੇ ਡਾਕਟਰ ਸਾਹਿਬ, ਮੈਨੂੰ ਰੋਕ ਕੇ ਕਰਨਾ ਪਏਗਾ ਜੀ, ਫਿਰ ਤੁਹਾਨੂੰ 2 ਮਿੰਟ ਰੋਕੂਗਾ ਮੈਂ, ਫਿਰ ਮੈਸੇਜ ਪਲੇ ਕਰਦਾ ਜੀ। ਤੇ ਡਾਕਟਰ ਸਾਹਿਬ ਆਓ ਜੀ, ਵੈਲਕਮ ਜੀ, ਆਇਆਂ ਨੂੰ ਸਤਿ ਸ੍ਰੀ ਅਕਾਲ
3: ਜੀ। ਜੀ ਕੋਈ ਗੱਲ ਨੀ, ਪ੍ਰੋਗਰਾਮ ਤੁਸੀਂ ਬਾਅਦ ਚੋ ਕਰ ਸਕਦੇ ਹੋ, ਪ੍ਰੋਗਰਾਮ ਬਾਅਦ ਹੀ ਮੈਸੇਜ ਕਰ ਸਕਦੇ ਹੋ
0: ਜੀ।
3: ਔਰ ਮੈਸੇਜ ਨਾਲੋਂ ਜ਼ਿਆਦਾ ਜੋ ਤੁਸੀਂ ਆਪਣੇ ਆਪ ਬੋਲ ਦਿੰਦੇ ਹੋ ਉਹ ਜ਼ਿਆਦਾ ਵਧੀਆ।
0: ਥੈਂਕ ਯੂ।
3: ਸੋ ਰੇਡੀਓ ਪ੍ਰਵਾਸ, ਰੇਡੀਓ ਸਬਰੰਗ, ਯੂਟਿਊਬ, ਫੇਸਬੁੱਕ ਮੀਡੀਆ ਤੇ ਮੈਨੂੰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਵਾਲਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਸ਼ੋਅ ਲੈ ਕੇ। ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਆਮ ਤੌਰ ਤੇ ਤੁਹਾਡੇ ਵੱਲੋਂ ਕੁਛ ਆ ਰਿਹਾ
0: ਨਹੀਂ ਆ ਗਿਆ ਜੀ, ਆਪਣੇ ਚੀਮਾ ਸਾਹਿਬ ਐਡ ਹੋ ਗਏ।
3: ਓਕੇ ਜੀ, ਚੀਮਾ ਸਾਹਿਬ ਐਡ, ਆਵਾਜ਼ ਪਹੁੰਚ ਰਹੀ ਹੈ
1: ਜੀ? ਜੀ ਬਿਲਕੁਲ।
3: ਓਕੇ, ਮਿਹਰਬਾਨੀ। ਸੋ ਅਸੀਂ ਜੀਵਨ ਨੂੰ ਉਹਦੀ ਅਡਲਟ ਏਜ ਤੱਕ ਲੈ ਗਏ ਸਾਂ, ਤੇ ਅਡਲਟ ਏਜ ਤੋਂ ਬਾਅਦ ਫਿਰ ਅਸੀਂ ਇਹ ਸੋਚਿਆ ਸੀ ਵੀ ਇਸ ਸਾਰੀ ਬਣਤਰ ਦਾ ਅਸਲ ਆਧਾਰ ਕੀ ਆ, ਤੇ ਉਸ ਅਸਲ ਆਧਾਰ ਨੂੰ ਲੱਭਦੇ ਹੋਇਆ ਅਸੀਂ ਸੈੱਲ ਤੇ ਪਹੁੰਚੇ ਸਾਂ ਵੀ ਸਭ ਤੋਂ ਛੋਟੀ ਯੂਨਿਟ ਦੀ ਜਿਹੜੀ ਆ ਉਹ ਸੈੱਲ ਆ, ਤੇ ਸੈੱਲ ਇੱਕ ਇਸ ਤਰ੍ਹਾਂ ਦਾ ਯੂਨਿਟ ਹੈਗੀ ਆ ਜਿਹਦੇ ਵਿੱਚ ਉਹ ਸਾਰੀਆਂ ਕਿਰਿਆਵਾਂ ਹੁੰਦੀਆਂ ਨੇ ਜਿਹੜੀਆਂ ਇੱਕ ਸਰੀਰ ਦੇ ਵਿੱਚ ਕਿਰਿਆਵਾਂ ਹੁੰਦੀਆਂ ਨੇ। ਸੋ ਇਸ ਕਰਕੇ ਫਿਰ ਅਸੀਂ ਉਹਨੂੰ ਫਰੋਲਣਾ ਸ਼ੁਰੂ ਕੀਤਾ ਸੀ ਵੀ ਕਿਹੜੀ ਕਿਹੜੀ ਔਰਗੇਨਲਸ ਜਾਂ ਕਿਹੜਾ ਕਿਹੜਾ ਅੰਗ ਸੈੱਲ ਦੇ ਵਿੱਚ ਹੈਗਾ ਹੈ ਜਿਹਦੇ ਕਰਕੇ ਸਰੀਰ ਦੇ ਵਿੱਚ ਜਿਹੜੇ ਜਿਹੜੇ ਸਿਸਟਮ ਨੇ ਉਹ ਕੰਮ ਕਰਦੇ ਨੇ, ਉਹਨਾਂ ਦੀ ਸ਼ਨਾਖਤ ਅਸੀਂ ਕਰਨੀ ਸ਼ੁਰੂ ਕਰੀ ਸੀ। ਔਰ ਉਹਨਾਂ ਦੀ ਸ਼ਨਾਖਤ ਕਰਦੇ ਹੋਇਆ ਅਸੀਂ ਸੈੱਲ ਮੈਂਬਰੇਨ ਸੈੱਲ ਦੇ ਅੰਦਰ ਦਾਖਲ ਹੋਣ ਵਾਸਤੇ ਸਭ ਤੋਂ ਪਹਿਲਾਂ ਦੀਵਾਰ ਨੂੰ ਲੰਘਣ ਦੀ ਕੋਸ਼ਿਸ਼ ਕੀਤੀ ਸੀ ਜਿਹਨੂੰ ਅਸੀਂ ਸੈੱਲ ਮੈਂਬਰੇਨ ਕਿਹਾ ਸੀਗਾ, ਉਹਦੀ ਡਿਸਕ੍ਰਿਪਸ਼ਨ ਆਪਾਂ ਦਿੱਤੀ ਸੀ, ਤੇ ਉਹਦੀ ਡਿਸਕ੍ਰਿਪਸ਼ਨ ਤੋਂ ਬਾਅਦ ਫਿਰ ਆਪਾਂ ਇਹ ਕਿਹਾ ਸੀਗਾ ਵੀ ਜੇ ਇਹ ਸੈੱਲ ਮੈਂਬਰੇਨ ਖਰਾਬ ਹੋ ਜਾਵੇ, ਟੁੱਟ ਭੱਜ ਜਾਵੇ, ਤੇ ਫਿਰ ਜੇ ਆਵਾਜਾਈ ਆਮ ਅਸੀਂ ਜੀਵਨ ਨੂੰ ਉਹਦੀ ਅਡਲਟ ਏਜ ਤੱਕ ਲੈ ਗਏ ਸਾਂ, ਤੇ ਅਡਲਟ ਏਜ ਤੋਂ ਬਾਅਦ ਫਿਰ ਅਸੀਂ ਇਹ ਸੋਚਿਆ ਸੀ ਵੀ ਇਸ ਸਾਰੀ ਬਣਤਰ ਦਾ ਅਸਲ ਆਧਾਰ ਕੀ ਆ, ਤੇ ਉਸ ਅਸਲ ਆਧਾਰ ਨੂੰ ਲੱਭਦੇ ਹੋਇਆ ਅਸੀਂ ਸੈੱਲ ਤੇ ਪਹੁੰਚੇ ਸਾਂ ਵੀ ਸਭ ਤੋਂ ਛੋਟੀ ਯੂਨਿਟ ਦੀ ਜਿਹੜੀ ਆ ਉਹ ਸੈੱਲ ਆ, ਤੇ ਸੈੱਲ ਇੱਕ ਇਸ ਤਰ੍ਹਾਂ ਦਾ ਯੂਨਿਟ ਹੈਗੀ ਆ ਜਿਹਦੇ ਵਿੱਚ ਉਹ ਸਾਰੀਆਂ ਕਿਰਿਆਵਾਂ ਹੁੰਦੀਆਂ ਨੇ ਜਿਹੜੀਆਂ ਇੱਕ ਸਰੀਰ ਦੇ ਵਿੱਚ ਕਿਰਿਆਵਾਂ ਹੁੰਦੀਆਂ ਨੇ। ਸੋ ਇਸ ਕਰਕੇ ਫਿਰ ਅਸੀਂ ਉਹਨੂੰ ਫਰੋਲਣਾ ਸ਼ੁਰੂ ਕੀਤਾ ਸੀ ਵੀ ਕਿਹੜੀ ਕਿਹੜੀ ਔਰਗੇਨਲਸ ਜਾਂ ਕਿਹੜਾ ਕਿਹੜਾ ਅੰਗ ਸੈੱਲ ਦੇ ਵਿੱਚ ਹੈਗਾ ਹੈ ਜਿਹਦੇ ਕਰਕੇ ਸਰੀਰ ਦੇ ਵਿੱਚ ਜਿਹੜੇ ਜਿਹੜੇ ਸਿਸਟਮ ਨੇ ਉਹ ਕੰਮ ਕਰਦੇ ਨੇ, ਉਹਨਾਂ ਦੀ ਸ਼ਨਾਖਤ ਅਸੀਂ ਕਰਨੀ ਸ਼ੁਰੂ ਕਰੀ ਸੀ। ਔਰ ਉਹਨਾਂ ਦੀ ਸ਼ਨਾਖਤ ਕਰਦੇ ਹੋਇਆ ਅਸੀਂ ਸੈੱਲ ਮੈਂਬਰੇਨ ਸੈੱਲ ਦੇ ਅੰਦਰ ਦਾਖਲ ਹੋਣ ਵਾਸਤੇ ਸਭ ਤੋਂ ਪਹਿਲਾਂ ਦੀਵਾਰ ਨੂੰ ਲੰਘਣ ਦੀ ਕੋਸ਼ਿਸ਼ ਕੀਤੀ ਸੀ ਜਿਹਨੂੰ ਅਸੀਂ ਸੈੱਲ ਮੈਂਬਰੇਨ ਕਿਹਾ ਸੀਗਾ, ਉਹਦੀ ਡਿਸਕ੍ਰਿਪਸ਼ਨ ਆਪਾਂ ਦਿੱਤੀ ਸੀ, ਤੇ ਉਹਦੀ ਡਿਸਕ੍ਰਿਪਸ਼ਨ ਤੋਂ ਬਾਅਦ ਫਿਰ ਆਪਾਂ ਇਹ ਕਿਹਾ ਸੀਗਾ ਵੀ ਜੇ ਇਹ ਸੈੱਲ ਮੈਂਬਰੇਨ ਖਰਾਬ ਹੋ ਜਾਵੇ, ਟੁੱਟ ਭੱਜ ਜਾਵੇ, ਤੇ ਫਿਰ ਜੇ ਆਵਾਜਾਈ ਆਮ ਹੀ ਹੋ ਜਾਏਗੀ, ਕਸਟਮ ਡਿਪਾਰਟਮੈਂਟ ਰੁਕ ਜਾਏਗਾ, ਅਲਟੀਮੇਟਲੀ ਕੀ ਫਿਰ ਹੋ ਸਕਦਾ ਹੈ।

ਕੇ ਸ਼ਰੀਰ ਦੇ ਵਿਚ ਜਿਹੜੇ ਜਿਹੜੇ ਸਿਸਟਮ ਨੇ ਉਹ ਕੰਮ ਕਰਦੇ ਨੇ ਉਹਨਾਂ ਦੀ ਸ਼ਨਾਖਤ ਅਸੀਂ ਕਰਨੀ ਸ਼ੁਰੂ ਕਰੀ ਸੀ ਔਰ ਉਹਨਾਂ ਦੀ ਸ਼ਨਾਖਤ ਕਰਦੇ ਹੋਇਆ ਅਸੀਂ ਸੈੱਲ ਮੈਂਬਰੇਨ ਸੈੱਲ ਦੇ ਅੰਦਰ ਦਾਖਲ ਹੋਣ ਵਾਸਤੇ ਸਭ ਤੋਂ ਪਹਿਲਾਂ ਦੀਵਾਰ ਨੂੰ ਲੰਘਣ ਦੀ ਕੋਸ਼ਿਸ਼ ਕੀਤੀ ਸੀ ਜਿਹਨੂੰ ਅਸੀਂ ਸੈੱਲ ਮੈਂਬਰੇਨ ਕਿਹਾ ਸੀਗਾ ਉਹਦੀ ਡਿਸਕ੍ਰਿਪਸ਼ਨ ਆਪਾਂ ਦਿੱਤੀ ਸੀ ਤੇ ਉਹਦੀ ਡਿਸਕ੍ਰਿਪਸ਼ਨ ਤੋਂ ਬਾਅਦ ਫਿਰ ਆਪਾਂ ਇਹ ਕਿਹਾ ਸੀਗਾ ਭਈ ਜੇ ਇਹ ਸੈੱਲ ਮੈਂਬਰੇਨ ਖਰਾਬ ਹੋ ਜਾਵੇ ਟੁੱਟ ਭੱਜ ਜਾਵੇ ਤੇ ਫਿਰ ਜੇ ਆਵਾਜਾਈ ਆਮ ਹੀ ਹੋ ਜਾਏਗੀ ਕਸਟਮ ਡਿਪਾਰਟਮੈਂਟ ਰੁਕ ਜਾਏਗਾ ਤੇ ਅਲਟੀਮੇਟਲੀ ਕੀ ਫਿਰ ਹੋ ਸਕਦਾ ਆ ਉਹ ਸਾਰੀਆਂ ਗੱਲਾਂ ਉਹ ਨਿਸ਼ਾਨੀਆਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਸਨ ਕਿ ਸੈੱਲ ਮੈਂਬਰੇਨ ਦੇ ਡੈਮੇਜ ਹੋ ਜਾਣ ਦੇ ਨਾਲ ਸਭ ਤੋਂ ਵੱਡਾ ਇਫੈਕਟ ਕੀ ਹੋਏਗਾ ਤੇ ਫਿਰ ਉਹਦਾ ਅਸੀਂ ਹੱਲ ਕੀ ਕਰਨਾ ਹੈ ਇਹ ਆਪਾਂ ਦੱਸ ਸਕਦੇ ਸਨ ਉਸ ਤੋਂ ਬਾਅਦ ਫਿਰ ਅਸੀਂ ਕਿਹਾ ਸੀਗਾ ਕਿ ਸੈਂਟ੍ਰੋਸੋਮ ਸੋਰੀ ਮੇਰੇ ਖਿਆਲ ਸਾਈਟੋਪਲਾਜ਼ਮ ਦੱਸਿਆ ਮੈਂ ਕਿਉਂਕਿ ਕਾਫੀ ਸਾਰੀਆਂ ਚੀਜ਼ਾਂ ਨੇ ਨਾ ਸਾਈਟੋਪਲਾਜ਼ਮ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਈਟੋਪਲਾਜ਼ਮ ਅੰਦਰ ਦਾ ਇਨਵਾਇਰਮੈਂਟ ਹੈਗਾ ਆ ਉਹਦੇ ਬਾਰੇ ਜਿਵੇਂ ਸਾਡਾ ਹਵਾ ਦਾ ਇਨਵਾਇਰਮੈਂਟ ਹੈਗਾ ਆ ਮੱਛੀਆਂ ਵਾਸਤੇ ਪਾਣੀ ਦਾ ਇਨਵਾਇਰਮੈਂਟ ਹੈਗਾ ਆ ਇਸੇ ਤਰ੍ਹਾਂ ਸਾਰੀਆਂ ਚੀਜ਼ਾਂ ਦਾ ਆਪਣਾ ਆਪਣਾ ਇਨਵਾਇਰਮੈਂਟ ਹੈ ਜੀ ਤੇ ਜੋ ਸੇਫਲੀ ਆਰਾਮ ਨਾਲ ਰਹਿ ਸਕਦੇ ਨੇ ਜਿਉਂ ਸਕਦੇ ਨੇ ਉਹ ਉਹਨਾਂ ਦਾ ਇਨਵਾਇਰਮੈਂਟ ਹੁੰਦਾ ਆ ਔਰ ਇਸ ਇਨਵਾਇਰਮੈਂਟ ਦੇ ਮੁਤਾਬਕ ਸੈੱਲ ਦਾ ਆਪਣਾ ਇੱਕ ਇਨਵਾਇਰਮੈਂਟ ਹੈ ਜਿਹੜਾ ਸਾਡੇ ਇਸ ਬਾਹਰੀ ਇਨਵਾਇਰਮੈਂਟ ਦੇ ਨਾਲੋਂ ਥੋੜਾ ਵੱਖਰਾ ਹੈਗਾ ਔਰ ਉਹਦੇ ਬਾਰੇ ਸਾਈਟੋਪਲਾਜ਼ਮ ਦੀ ਸਾਰੀ ਡਿਟੇਲ ਮੈਂ ਦੱਸੀ ਸੀ ਤੇ ਜੇ ਸਾਈਟੋਪਲਾਜ਼ਮ ਖਰਾਬ ਹੋ ਜਾਵੇ ਤੇ ਕਿਵੇਂ ਖਰਾਬ ਹੁੰਦਾ ਤੇ ਕੀ ਉਹਦੇ ਚ ਹੁੰਦਾ ਹੈ ਜਦੋਂ ਐਸਾ ਹੋ ਜਾਵੇ ਤੇ ਫਿਰ ਬਾਕੀ ਕੀ ਪ੍ਰੋਬਲਮ ਸਾਡੇ ਸਾਹਮਣੇ ਆ ਸਕਦੀਆਂ ਨੇ ਉਹਦੇ ਬਾਰੇ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਡਿਟੇਲ ਕਰ ਚੁੱਕੇ ਸੀ ਪਰ ਕੱਲ ਮੈਨੂੰ ਪ੍ਰੋਗਰਾਮ ਤੋਂ ਪਹਿਲਾਂ ਇੱਕ ਮੈਸੇਜ ਆ ਗਿਆ ਮੇਰੇ ਕਿਉਂਕਿ ਕਾਫੀ ਸਾਰੇ ਪੇਸ਼ੈਂਟ ਮੇਰੇ ਕੋਲ ਕੈਂਸਰ ਦੇ ਨੇ ਬ੍ਰੇਨ ਕੈਂਸਰ ਬ੍ਰੇਨ ਟਿਊਮਰ ਬ੍ਰੈਸਟ ਕੈਂਸਰ ਯੂਟ੍ਰੈਨ ਕੈਂਸਰ ਪ੍ਰੋਸਟੇਟ ਕੈਂਸਰ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਿਸ ਹਿਊਮਨ ਸੈੱਲ ਕਾਰਸੀਨੋਮਾ ਤੁਹਾਡੇ ਫ੍ਰਿਜਨੋਂ ਦੇ ਵਿੱਚ ਚੀਮਾ ਸਾਹਿਬ ਇੱਕ ਇੰਟਰਸਟਾਈਨਲ ਕੈਂਸਰ ਦਾ ਵੀ ਕੇਸ ਮੈਂ ਠੀਕ ਕਰਿਆ ਹੈਗਾ ਇਸ ਤਰ੍ਹਾਂ ਕਰਕੇ ਕਾਫੀ ਸਾਰੇ ਕੇਸਿਸ ਕੈਂਸਰ ਦੇ ਹੁਣ ਤੱਕ ਮੇਰੀ ਹਿਸਟਰੀ ਦੇ ਵਿੱਚ ਅਮਰੀਕਾ ਦੇ ਵਿੱਚ ਆਏ ਨੇ ਔਰ ਜਿਹੜੇ ਬੜੀ ਗੁਰੂ ਦੀ ਕਿਰਪਾ ਨਾਲ ਹੀ ਮੈਨੂੰ ਬਲੱਡ ਕੈਂਸਰ ਵੀ ਠੀਕ ਹੋਇਆ ਸੋ ਐਸਾ ਕੱਲ ਜਿਹੜਾ ਕੇਸ ਮੇਰੇ ਕੋਲ ਆਇਆ ਉਹ ਵਲੇਹੋ ਤੋਂ ਸੀ ਔਰ ਵਲੇਹੋ ਤੋਂ ਕੈਂਸਰ ਦਾ ਸੀ ਤੇ ਉਹ ਕਹਿੰਦੇ ਜੀ ਪਹਿਲਾਂ ਕੈਂਸਰ ਦੇ ਸਬੰਧ ਵਿੱਚ ਸਾਰੀ ਗੱਲਬਾਤ ਦੱਸੋ ਤੇ ਮੈਂ ਇਹ ਸੋਚਿਆ ਵੀ ਠੀਕ ਹੈ ਇਹਨਾਂ ਨਾਲ ਤੇ ਹਰ ਪੇਸ਼ੈਂਟ ਨੂੰ ਮੈਨੂੰ ਦੱਸਣਾ ਹੀ ਪੈਂਦਾ ਡਿਟੇਲ ਸਮਝਾਉਣੀ ਪੈਂਦੀ ਜੋ ਉਹਨਾਂ ਦੀ ਬਿਮਾਰੀ ਹੁੰਦੀ ਹੈ ਉਹਦੇ ਮੁਤਾਬਕ ਤੇ ਕਿਉਂ ਨਾ ਇਹ ਜਾਣਕਾਰੀ ਇਸ ਚੱਲ ਤੇ ਹੋਏ ਸੀਰੀਅਲ ਨੂੰ ਰੋਕ ਕੇ ਆਮ ਪਬਲਿਕ ਵਾਸਤੇ ਵੀ ਸਾਂਝੀ ਕੀਤੀ ਜਾਵੇ ਵੀ ਅਸਲ ਦੇ ਵਿੱਚ ਕੈਂਸਰ ਹੈ ਕੀ ਆ ਉਹਨਾਂ ਲੈਂਗੁਏਜ ਉਸ ਲੈਂਗੁਏਜ ਜਿਹੜੀ ਮੈਡੀਕਲ ਟਰਮੀਨੋਲੋਜੀ ਦੀ ਲੈਂਗੁਏਜ ਹੈ ਨਾ ਉਹ ਥੋੜੀ ਜਿਹੀ ਡਿਫਰੈਂਟ ਹੈ ਉਹ ਤੋਂ ਸਾਰਿਆਂ ਨੂੰ ਸਮਝ ਨਹੀਂ ਆਉਂਦੀ ਪਰ ਆਪਾਂ ਜਿਹੜੀ ਗੱਲ ਇੱਥੇ ਕਰਨੀ ਹੈ ਉਹ ਇਸ ਤਰ੍ਹਾਂ ਕਰਨੀ ਕਿ ਆਮ ਲੇਮੈਂਡ ਬੰਦਾ ਜਿਹਦਾ ਮੈਡੀਕਲ ਨਾਲ ਕੋਈ ਸੰਬੰਧ ਨਹੀਂ ਹੈਗਾ ਉਸ ਨੂੰ ਵੀ ਸਮਝ ਆਵੇ ਵੀ ਅਸਲ ਵਿੱਚ ਕੈਂਸਰ ਕੀ ਹੁੰਦਾ ਹੈ ਹੁਣ ਤਾਂ ਕੈਂਸਰ ਦੀਆਂ ਬੜੀਆਂ ਸਾਰੀਆਂ ਫਾਰਮਾਂ ਬਣ ਗਈਆਂ ਨੇ ਬੜੇ ਸਾਰੇ ਟੀਕਾਕਾਰ ਜੇ ਬਲੱਡ ਵਿੱਚ ਕੈਂਸਰ ਹੁੰਦਾ ਹੈ ਤੇ ਉਹਦਾ ਵੱਖਰਾ ਨਾਂ ਹੈ ਜੇ ਲਿੰਫ ਵਿੱਚ ਕੈਂਸਰ ਹੁੰਦਾ ਹੈ ਤੇ ਉਹਦਾ ਵੱਖਰਾ ਨਾਂ ਆ ਕਿਸੇ ਗਲੈਂਡ ਚ ਕੈਂਸਰ ਹੁੰਦਾ ਹੈ ਤੇ ਉਹਦਾ ਵੱਖਰਾ ਨਾਂ ਆ ਇਸੇ ਦਾ ਬੋਨ ਚ ਕੈਂਸਰ ਹੁੰਦਾ ਭਾਵ ਕੀ ਕਿ ਜਿੰਨੇ ਅੰਗ ਨੇ ਉਹਨਾਂ ਦੇ ਵਿੱਚ ਹੋਣ ਵਾਲੇ ਕੈਂਸਰ ਦੀ ਕਿਸਮ ਵੱਖਰੀ ਤੇ ਉਹਦਾ ਨਾਂ ਵੱਖਰਾ ਹੋ ਜਾਂਦਾ ਪਰ ਅਸਲ ਦੇ ਵਿੱਚ ਜਿਹੜਾ ਕੈਂਸਰ ਹੈ ਕੁਛ ਉਹਦੇ ਆਪਣੇ ਸਿਮਟਮ ਕੁਝ ਆਪਣੀਆਂ ਗੱਲਾਂ ਕੁਝ ਆਪਣੇ ਕਰੈਕਟਰ ਹੋਣਗੇ ਜਿਹੜੇ ਅੱਜ ਮੈਂ ਚਾਹੁੰਦਾ ਵੀ ਆਪਾਂ ਇਸ ਪ੍ਰੋਗਰਾਮ ਨੂੰ ਰੋਕ ਕੇ ਤੇ ਤੁਹਾਡੇ ਨਾਲ ਸਾਂਝੇ ਕੀਤੇ ਜਾਣ ਸਾਰੇ ਸੱਜਣੇ ਇਸ ਗੱਲ ਨੂੰ ਸੁਣ ਲੈਣ ਕਿਉਂਕਿ ਇਸ ਵੇਲੇ ਸਾਰੀ ਦੁਨੀਆਂ ਦੇ ਵਿੱਚ ਦੋ ਨੰਬਰ ਤੇ ਹਾਰਟ ਅਟੈਕ ਨੰਬਰ ਇੱਕ ਤੇ ਆ ਦੋ ਨੰਬਰ ਦੇ ਉੱਪਰ ਸਾਡੇ ਕੋਲ ਕੈਂਸਰ ਹੈ ਜਿਹਦੇ ਨਾਲ ਸਭ ਤੋਂ ਜ਼ਿਆਦਾ ਡੈਥ ਸਾਰੀ ਸਾਰੀ ਸ੍ਰਿਸ਼ਟੀ ਦੇ ਵਿੱਚ ਹੋ ਰਹੀਆਂ ਨੇ ਇਹਦਾ ਮਤਲਬ ਇਹ ਵੀ ਬਹੁਤ ਜ਼ਿਆਦਾ ਇਸ ਤਰ੍ਹਾਂ ਦੀ ਬਿਮਾਰੀ ਹੈਗੀ ਜਿਹਦੇ ਨਾਲ ਬਹੁਤੀਆਂ ਮੌਤਾਂ ਮੌਤ ਹੋਣ ਦਾ ਮਤਲਬ ਹੈ ਵੀ ਮਰਨਾ ਤਾਂ ਸਾਰੇ ਹੀ ਹੈ ਪਰ ਉਮਰ ਤੋਂ ਪਹਿਲਾਂ ਜਦੋਂ ਕਿ ਆਮ ਸਾਡੀ ਇੱਕ ਐਕਸਪੈਕਟੇਸ਼ਨ ਹੁੰਦੀ ਹੈ ਕਿ ਆ ਬੰਦਾ ਇੰਨਾ ਚਿਰ ਜੀਏਗਾ ਉਹ ਉਨਾ ਚਿਰ ਨਾ ਜੀਏ ਤੇ ਉਹਦਾ ਕਾਰਨ ਹੋਵੇ ਹਾਰਟ ਅਟੈਕ ਜਾਂ ਉਹਦਾ ਕਾਰਨ ਹੋਵੇ ਕੈਂਸਰ ਤੇ ਫਿਰ ਅਸੀਂ ਉਹਨਾਂ ਬਿਮਾਰੀਆਂ ਦੇ ਨਾਂ ਉਹਦੀ ਡੈਥ ਲਾ ਦਿੰਦੇ ਹਾਂ ਵੀ ਇਹ ਇਸ ਕਰਕੇ ਹੋਇਆ ਕਿਉਂਕਿ ਇਹਨੂੰ ਫਲਾਣੀ ਬਿਮਾਰੀ ਸੀਗੀ ਹਾਂਜੀ ਜਿਸ ਕਰਕੇ ਜਿਹੜਾ ਕੈਂਸਰ ਆ ਇਹਨੂੰ ਕਹਿੰਦੇ ਨੇ ਸੈਕਿੰਡ ਮੋਸਟ ਕਾਮਨ ਡਿਜ਼ੀਜ਼ ਆ ਕਾਮਨ ਕਾਜ਼ ਆ ਡੈਥ ਦਾ ਜਿਹਦੇ ਕਰਕੇ ਲੋਕਾਂ ਦੀ ਡੈਥ ਹੁੰਦੀ ਹੈ ਠੀਕ ਹੈ ਹੁਣ ਆਓ ਆਪਾਂ ਇਹ ਜਾਣੀਏ ਵੀ ਅਸਲ ਦੇ ਵਿੱਚ ਕੈਂਸਰ ਹੈ ਕੀ ਆਮ ਤੌਰ ਤੇ ਕੀ ਹੁੰਦਾ ਆ ਕਿ ਸਿਸਟਮ ਚੱਲਦੇ ਵਿੱਚ ਕੋਈ ਨਾ ਕੋਈ ਖਰਾਬੀ ਤਾਂ ਆ ਹੀ ਸਕਦੀ ਹੈ ਕੋਈ ਨਾ ਕੋਈ ਬਿਮਾਰੀ ਮਸ਼ੀਨਰੀ ਚੱਲਦੀ ਹੈ ਤੇ ਆ ਹੀ ਸਕਦੀ ਹੈ ਲੇਕਿਨ ਜਿਹੜੀ ਵੀ ਖਰਾਬੀ ਸਾਡੇ ਸਰੀਰ ਦੇ ਵਿੱਚ ਆਉਂਦੀ ਹੈ ਨਾ ਉਹਦੀ ਅਸੀਂ ਡਿਵੀਜ਼ਨ ਕੀਤੀ ਹੋਈ ਹੈ ਉਹਦੇ ਅਸੀਂ ਜਿਵੇਂ ਸੈੱਲ ਦੇ ਵਿੱਚ ਕੋਈ ਖਰਾਬੀ ਆ ਜਾਵੇ ਤੇ ਅਸੀਂ ਉਹਨੂੰ ਕਹਿੰਦੇ ਹਾਂ ਇਨਫਲਾਮੇਸ਼ਨ ਕਿਸੇ ਦਾ ਮੁੰਡਾ ਆਹ ਪੀਣ ਲੱਗ ਗਿਆ ਤੇ ਜੇ ਪਹਿਲੀ ਸਟੇਜ ਹਟਾਇਆ ਜਾ ਸਕਦਾ ਹੈ

0: ਪਰ ਜੇ ਸ਼ਰਾਬ ਪੀ ਕੇ ਤੇ ਉਹ ਘਰ ਦੇ ਭਾਂਡੇ ਵੇਚਣੇ ਸ਼ੁਰੂ ਕਰ ਦੇਵੇ ਤੇ ਗੱਲ ਸਟੇਜ ਲੰਘ ਗਈ, ਹੋਰ ਵੱਧ ਗਈ। ਦੂਜੀ ਸਟੇਜ ਸੈੱਲ ਦੀ, ਜਦੋਂ ਸੈੱਲ ਖਰਾਬ ਹੋਣਾ ਸ਼ੁਰੂ ਹੁੰਦਾ, ਪਹਿਲੀ ਸਟੇਜ ਹੋ ਗਈ ਇਨਫਲਾਮੇਸ਼ਨ, ਦੂਜੀ ਸਟੇਜ ਹੋ ਗਈ ਡੀਜਨਰੇਸ਼ਨ, ਤੇ ਡੀਜਨਰੇਸ਼ਨ ਇੰਨੀ ਖਰਾਬ ਹੋ ਗਈ ਕਿ ਉਹਦੇ ਵਿਚ ਅਜੇ ਵੀ ਰਿਵਰਸ ਦੇ ਚਾਂਸਿਸ ਹੁੰਦੇ ਨੇ, ਅਜੇ ਵੀ ਚਾਂਸਿਸ ਹੁੰਦੇ ਨੇ ਕਿ ਸਰੀਰ ਉਹਨੂੰ ਆਪਣੇ ਆਪ ਕੰਟਰੋਲ ਕਰ ਲਵੇ। ਲੇਕਿਨ ਕਈ ਵਾਰ ਐਸਾ ਹੁੰਦਾ ਵੀ ਘਰ ਦੇ ਭਾਂਡੇ ਤਾਂ ਮੁੰਡੇ ਨੇ ਵੇਚ ਦਿੱਤੇ, ਹੁਣ ਗੁਆਂਢੀਆਂ ਦੇ ਵੀ ਭਾਂਡੇ, ਗੁਆਂਢੀਆਂ ਦਾ ਵੀ ਸਮਾਨ ਚੁੱਕ ਕੇ ਵੇਚਣ ਲੱਗ ਗਿਆ, ਸ਼ਰਾਬ ਨਸ਼ੇ ਦੇ ਵਿਚ ਇੱਥੋਂ ਤੱਕ ਪਹੁੰਚ ਗਿਆ। ਤੇ ਜਦੋਂ ਇਹ ਸਟੇਜ ਹੋਵੇ, ਤੀਸਰੀ ਸਟੇਜ ਜਿਹਨੂੰ ਅਸੀਂ ਕਹਿੰਦੇ ਨਿਕਰੋਸਿਸ, ਨਿਕਰੋਸਿਸ ਹੋ ਗਿਆ ਭਾਵ ਹੈ ਵੀ ਹੁਣ ਇਹਦਾ ਹਾਲਾਤ ਬਦਲਣ ਵਾਲਾ ਨਹੀਂ, ਇਹ ਸੁਧਰਨ ਵਾਲਾ ਨਹੀਂ, ਇਹ ਤਾਂ ਇਹਨੂੰ ਅਲੱਗ ਹੀ ਕਰਨਾ ਪੈਣਾ ਆ। ਜਦੋਂ ਇਸ ਤਰ੍ਹਾਂ ਸਥਿਤੀ ਹੋ ਜਾਵੇ ਸੈੱਲਾਂ ਦੀ, ਤੇ ਉਸ ਨੂੰ ਅਸੀਂ ਕਹਿੰਦੇ ਹਾਂ ਨਿਕਰੋਸਿਸ। ਤੇ ਉਸ ਤੋਂ ਬਾਅਦ ਦੀ ਇੱਕ ਹੋਰ ਸਥਿਤੀ ਹੈਗੀ ਆ, ਜਦੋਂ ਉਹ ਵੇਖੋ ਵੀ ਇਹ ਤਾਂ ਯਾਰ ਅਮਲੀਆਂ ਦਾ ਘਰ ਆ ਜੀ, ਉਹ ਕਿਹੜੇ ਪਾਸੇ ਜਾਣਾ ਜੀ, ਤੁਸੀਂ ਦੇ ਘਰੇ ਜਾਣਾ, ਅਮਰੀਆਂ ਦੇ ਮਹੱਲੇ ਜਾਣਾ ਹੈਗੇ ਜੀ। ਮਤਲਬ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਣ, ਭਈ ਉਹ ਆਪਦੇ ਖਾਨਦਾਨ ਨੂੰ ਬਦਨਾਮ ਕਰਦੇ ਵੀ ਇਹ ਸਾਡੇ ਸੋਸਾਇਟੀ ਚ ਚੱਲਣ ਯੋਗ ਨਹੀਂ ਰਹਿ ਗਿਆ, ਤੇ ਉਹਨੂੰ ਅਸੀਂ ਕਹਿੰਦੇ ਹਾਂ ਗੈਂਗਰੀਨ। ਸੋ ਇਹ ਸੈੱਲ ਦੀ ਡਿਟੋਰੇਸ਼ਨ ਦੀਆਂ, ਸੈੱਲ ਦੇ ਖਰਾਬ ਹੋਣ ਦੀਆਂ ਸਟੇਜਾਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ। ਹੁਣ ਆਪਾਂ ਕੈਂਸਰ ਦੀ ਗੱਲ ਕਰ ਰਹੇ ਹਾਂ, ਪਰ ਆਮ ਤੌਰ ਤੇ ਆਹ ਜਿਹੜੀਆਂ ਸਟੇਜਾਂ ਮੈਂ ਤੁਹਾਨੂੰ ਦੱਸੀਆਂ ਨੇ, ਇਹ ਕਿਸੇ ਵੀ ਸਿਸਟਮ ਦੇ ਵਿਚ ਜ਼ਰੂਰੀ ਨਹੀਂ ਕਿ ਇਹ ਕੈਂਸਰ ਹੋਣ। ਕਦੋਂ ਇਹਨਾਂ ਨੇ ਕੈਂਸਰ ਹੋਣਾ ਹੈ ਆਪਾਂ ਉਹ ਜਾਣਨ ਦੀ ਕੋਸ਼ਿਸ਼ ਕਰਨੀ ਹੈ। ਆਮ ਤੌਰ ਤੇ ਹਰੇਕ ਸਿਸਟਮ ਦਾ, ਜਿੰਨੇ ਵੀ ਬਾਡੀ ਚ ਸਿਸਟਮ ਨੇ, ਜਿਵੇਂ ਰੈਸਪੀਰੇਟਰੀ ਸਿਸਟਮ ਹੈ, ਨੱਕ ਤੋਂ ਚੱਲਦਾ ਹੈ ਤੱਕ ਪਹੁੰਚਦਾ ਹੈ, ਸਰਕੂਲੇਟਰੀ ਸਿਸਟਮ ਹੈ, ਹਾਰਟ ਤੋਂ ਸ਼ੁਰੂ ਹੁੰਦਾ ਹੈ ਤੇ ਹਾਰਟ ਤੇ ਫਿਰ ਵਾਪਸ ਆ ਕੇ ਸੈੱਲਾਂ ਤੋਂ ਹੋ ਕੇ ਤੇ ਵਾਪਸ ਆ ਕੇ ਮੁੱਕਦਾ ਹੈਗਾ। ਕਿਡਨੀ ਦਾ ਸਿਸਟਮ ਹੈ, ਯੂਰੀਨਰੀ ਸਿਸਟਮ ਹੈ, ਡਾਇਜੈਸਟਿਵ ਸਿਸਟਮ ਹੈ, ਜਿੰਨੇ ਵੀ ਸਿਸਟਮ ਅਸੀਂ ਗਿਣੇ ਨੇ ਨਾ, ਨੌ ਸਿਸਟਮ, ਉਹਨਾਂ ਸਾਰਿਆਂ ਦਾ ਇੱਕ ਆਪਣਾ ਚਲਨ ਹੈ, ਆਪਣੀ ਇੱਕ ਸ਼ੁਰੂਆਤ ਹੈ ਤੇ ਆਪਣਾ ਇੱਕ ਐਂਡ ਹੈ। ਕਿੱਥੇ ਆ ਕੇ ਸ਼ੁਰੂਆਤ ਹੁੰਦੀ ਹੈ ਤੇ ਕਿੱਥੋਂ ਜਾ ਕੇ ਉਹਨਾਂ ਦੀ ਐਂਡ ਹੁੰਦਾ ਆ, ਉਹ ਸਾਰਾ ਹੈ। ਆਮ ਤੌਰ ਤੇ ਆ ਜਿਹੜੀਆਂ ਕੰਡੀਸ਼ਨਾਂ ਮੈਂ ਤੁਹਾਨੂੰ ਸੈੱਲ ਦੀਆਂ ਦੱਸੀਆਂ ਨੇ ਨਾ, ਇਨਫਲਾਮੇਸ਼ਨ, ਡੀਜਨਰੇਸ਼ਨ, ਨਿਕਰੋਸਿਸ, ਗੈਂਗਰੀਨ, ਇਹ ਉਸ ਚੈਨਲ ਦੇ ਵਿਚ ਜਦੋਂ ਚੱਲਦੀਆਂ ਨੇ ਤੇ ਅਸੀਂ ਫਿਰ ਉਸ ਇੱਕ ਸਿਸਟਮ ਨੂੰ ਲੈ ਕੇ ਹੀ ਉਹਦਾ ਡਾਇਗਨੋਸ ਕਰਦੇ ਹਾਂ, ਉਹਦੇ ਇੱਕ ਸਿਸਟਮ ਦੇ ਵਿਚ ਹੀ ਅਸੀਂ ਸਮਝਦੇ ਹਾਂ ਵੀ ਇਹ ਬਿਮਾਰੀ ਹੈ ਤੇ ਇਸ ਸਿਸਟਮ ਦਾ ਕੋਈ ਹੱਲ ਕਰਨਾ ਚਾਹੀਦਾ। ਠੀਕ ਹੈ, ਹੁਣ ਇਹਦੇ ਨਾਲ ਉਸ ਕੈਂਸਰ ਵੱਖਰਾ ਕਿਵੇਂ, ਗੈਂਗਰੀਨ ਵੀ ਹੋ ਗਿਆ, ਨਿਕਰੋਸਿਸ ਵੀ ਹੋ ਗਿਆ, ਸਾਰਾ ਕੁਝ ਤਾਂ ਖਰਾਬ ਹੋ ਗਿਆ, ਕੰਮ ਤੇ ਕਰਦਾ ਨਹੀਂ ਉਹ ਅੰਗ, ਆਂਤੜੀਆਂ ਹੋ ਗਈਆਂ, ਫੇਫੜੇ ਹੋ ਗਏ, ਕੁਝ ਵੀ ਹੋ ਗਿਆ, ਅੰਗ ਤੋਂ ਕੰਮ ਕਰ ਨਹੀਂ ਰਿਹਾ। ਅਲਟੀਮੇਟ ਇਹਦੇ ਨਾਲੋਂ ਵੱਖਰਾ ਕੈਂਸਰ ਦੀ ਸੈੱਲਾਂ ਦੀ ਨਿਸ਼ਾਨੀ ਇਹ ਹੈ ਕਿ ਜਦੋਂ ਕੋਈ ਬੈਰੀਅਰ ਤੋੜ ਦੇਵੇ, ਜਿਹੜਾ ਇੱਕ ਬੈਰੀਅਰ ਆ ਕਿ ਡਾਇਜੈਸਟਿਵ ਸਿਸਟਮ ਦੇ ਵਿਚ ਸਟੋਮਕ ਚ ਕੋਈ ਪ੍ਰੋਬਲਮ ਆ ਗਈ। ਹੁਣ ਸਟੋਮਕ ਦੀ ਪ੍ਰੋਬਲਮ ਜੇ ਆ ਗਈ, ਜਾਂ ਤਾਂ ਇਹਦੇ ਆਂਤਰੀਆਂ ਦੇ ਉਤਲੇ ਪਾਸੇ ਮੂੰਹ ਤੱਕ ਕੋਈ ਖਰਾਬੀ ਆ ਸਕਦੀ, ਉਲਟੀ ਆ ਗਈ, ਜੀ ਕੱਚਾ ਹੋਣਾ ਸ਼ੁਰੂ ਹੋ ਗਿਆ, ਸੋਜ ਪੈ ਹੋ ਗਿਆ, ਜਾਂ ਇਹਦੇ ਹੇਠਾਂ ਵਾਲੇ ਪਾਸੇ ਟੱਟੀਆਂ ਲੱਗ ਗਈਆਂ, ਖੂਹ ਸ਼ੁਰੂ ਹੋ ਗਿਆ, ਜ਼ਖਮ ਹੋ ਗਏ, ਕੁਛ ਵੀ ਹੋ ਗਏ, ਪਰ ਰਿਹਾ ਇਹ ਸਾਰਾ ਆਂਤੜੀਆਂ ਦੇ ਵਿਚ ਜੀ, ਰਿਹਾ ਇਹ ਸਾਰਾ ਡਾਇਜੈਸਟਿਵ ਸਿਸਟਮ ਦੇ ਵਿਚ ਜੀ। ਸਮਝ ਗਏ ਨਾ ਤੁਸੀਂ ਇਸ ਗੱਲ ਨੂੰ? ਪਰ ਜਦੋਂ ਕੋਈ ਇਸ ਤਰ੍ਹਾਂ ਦੀ ਸੋਜ, ਕੋਈ ਇਸ ਤਰ੍ਹਾਂ ਦਾ ਜ਼ਖਮ, ਕੋਈ ਇਸ ਤਰ੍ਹਾਂ ਦੀ ਡਿਵੈਲਪਮੈਂਟ ਆਪਣਾ ਬੈਰੀਅਰ ਤੋੜ ਦੇ ਗੁਆਂਢੀਆਂ ਦੇ ਪੱਠੇ ਵੱਢਣੇ ਸ਼ੁਰੂ ਕਰ ਦੇਵੇ, ਗੁਆਂਢੀਆਂ ਦਾ ਨੁਕਸਾਨ ਕਰਨਾ ਸ਼ੁਰੂ ਕਰ ਦੇਵੇ, ਤੇ ਉਸ ਵੇਲੇ ਇਹਨੂੰ ਅਸੀਂ ਕਹਿੰਦੇ ਹਾਂ ਕੈਂਸਰ। ਠੀਕ ਹੈ ਜੀ, ਸਭ ਤੋਂ ਪਹਿਲੀ ਤਾਂ ਗੱਲ ਇਹ ਆ, ਸਿਸਟਮ ਦਾ ਬੈਰੀਅਰ ਤੋੜ ਕੇ ਜਦੋਂ ਕੋਈ ਬਿਮਾਰੀ ਗੁਆਂਢ ਵਾਲੇ ਪਾਸੇ ਨੂੰ ਵੀ ਨੁਕਸਾਨ ਕਰੇ, ਤੇ ਉਸ ਵੇਲੇ ਇਹ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਕਿ ਅਸੀਂ ਇਹਨੂੰ ਕਹਿੰਦੇ ਹਾਂ ਵੀ ਕੈਂਸਰ, ਫਿਰ ਅਸੀਂ ਉਹਦੀਆਂ ਡਿਵੀਜ਼ਨਾਂ ਵਗੈਰਾ ਕਰਦੇ ਹਾਂ। ਹਾਂਜੀ, ਦੂਸਰੀ ਗੱਲ ਇਸ ਕੈਂਸਰ ਦੀ ਇਹ ਹੁੰਦੀ ਆ ਕਿ ਇਹਦੀ ਜਿਹੜੀ ਇੱਕ ਜੈਨੇਟਿਕਲੀ ਹਰੇਕ ਅੰਗ ਦੇ ਵਧਣ ਦਾ ਇੱਕ ਸਪੈਸੀਫਿਕ ਲੈਂਥ ਹੈਗੀ ਹੈ, ਇੱਕ ਸਪੈਸੀਫਿਕ ਹਾਈਟ ਹੈਗੀ ਹੈ, ਇੱਕ ਸਪੈਸੀਫਿਕ ਏਰੀਆ ਹੈਗਾ। ਮੈਂ ਐਗਜ਼ਾਮਪਲ ਦਿਆਂ ਆਸਾਨ ਨੂੰ ਸਮਝਣ ਨੂੰ, ਤੁਸੀਂ ਆ ਮੇਰੀਆਂ ਉਂਗਲਾਂ ਵੇਖ ਰਹੇ ਹੋ ਨਾ ਜੀ, ਮੈਂ ਸਾਨੂੰ ਇਹ ਜਿਹੜੀਆਂ ਉਂਗਲਾਂ ਹਨ, ਇਹਨਾਂ ਉਂਗਲਾਂ ਦਾ ਸਾਈਜ਼ ਵੱਖਰਾ ਵੱਖਰਾ ਹੈ, ਔਰ ਮੇਰੇ ਜੈਨੇਟਿਕ ਕਰੈਕਟਰ ਦੇ ਮੁਤਾਬਕ ਮੇਰੀ ਚੀਚੀ ਕਿੰਨੀ ਕੁ ਹੋਣੀ ਚਾਹੀਦੀ ਹੈ, ਮੇਰਾ ਮਿਡਲ ਰਿੰਗ ਫਿੰਗਰ ਕਿੰਨੀ ਕੁ ਹੋਣੀ ਚਾਹੀਦੀ ਹੈ, ਮੇਰੀ ਮਿਡਲ ਫਿੰਗਰ ਜਿਹੜੀ ਹੈ ਉਹਦੇ ਨਾਲ ਰਿੰਗ ਫਿੰਗਰ ਕਿੰਨੀ ਛੋਟੀ ਹੋਣੀ ਚਾਹੀਦੀ ਹੈ, ਮੇਰੀ ਇੰਡੈਕਸ ਫਿੰਗਰ ਜਿਹੜੀ ਹੈ ਉਹ ਮਿਡਲ ਫਿੰਗਰ ਨਾਲ ਕਿੰਨੀ ਹੋਣੀ ਚਾਹੀਦੀ ਹੈ, ਇਹ ਇੱਕ ਮੇਰਾ ਜੈਨੇਟਿਕ ਹੈ। ਇਸ ਜੈਨੇਟਿਕ ਕਰੈਕਟਰ ਦੇ ਮੁਤਾਬਕ ਹਰ ਅੰਗ ਮਨ ਜਖਮ ਵੀ ਹੋ ਗਿਆ, ਕੁਛ ਵੀ ਹੋ ਗਿਆ, ਅਗੁਰ ਟੁੱਟ ਭੱਜ ਵੀ ਗਿਆ, ਤਾਂ ਉਸ ਨੇ ਜਦੋਂ ਡਿਵੈਲਪ ਕਰਨਾ ਹੈ ਤੇ ਉਹਦੀ ਮੈਕਸੀਮਮ ਲਿਮਿਟ ਇਹ ਆ। ਜੇ ਉਹ ਵੱਧ ਸਕਦਾ ਆ ਤੇ ਉਹਦੀ ਮੈਕਸੀਮਮ ਲਿਮਿਟ ਇਹ ਹੈ ਜੈਨੇਟਿਕ ਕਰੈਕਟਰ ਦੇ ਮੁਤਾਬਕ। ਪਰ ਜੇ ਕੋਈ ਬਿਮਾਰੀ ਕਿਸੇ ਹਾਲਾਤ ਦੇ ਵਿਚ ਕਿਸੇ ਅੰਗ ਦੇ ਵਿਚ ਹੋਵੇ ਤੇ ਉਹ ਇਹ ਜੈਨੇਟਿਕ ਕਰੈਕਟਰ ਭੁੱਲ ਜਾਵੇ। ਹੁਣ ਤੁਸੀਂ ਇਗਜ਼ਾਮਪਲ ਇਹਦੀ ਸੁਣਿਓ, ਸਾਨੂੰ ਇਹ ਪਤਾ ਆ ਵੀ ਜਿਹੜਾ ਸਾਡਾ ਲਿਵਰ ਆ ਨਾ ਉਹ ਸੱਜੇ ਪਾਸੇ ਪਸਲੀਆਂ ਦੇ ਥੱਲੇ ਬਹੁਤਾ ਰਹਿੰਦਾ ਹੈ, ਤਾਂ ਖੱਬੇ ਪਾਸੇ ਵੀ ਪਰ ਸੱਜੇ ਪਾਸੇ ਪਸਲੀਆਂ ਦੇ ਥੱਲੇ ਬਹੁਤਾ ਰਹਿੰਦਾ ਤੇ ਸਾਨੂੰ ਪਤਾ ਨਹੀਂ ਲੱਗਦਾ, ਉਹਦਾ ਨਾਰਮਲ ਤੌਰ ਤੇ ਉਹਦਾ ਪਤਾ ਨਹੀਂ ਲੱਗਦਾ ਸਾਨੂੰ। ਔਰ ਤਿਲੀ ਜਿਹੜੀ ਹੈ ਉਹ ਪਸਲੀਆਂ ਦੇ ਥੱਲੇ ਪਸੇ ਰਹਿੰਦੀ ਹੈ, ਨਾਰਮਲ ਤੌਰ ਤੇ ਸਾਨੂੰ ਉਹਦਾ ਪਤਾ ਨਹੀਂ ਲੱਗਦਾ। ਹੁਣ ਜੇ ਲਿਵਰ ਚ ਕੋਈ ਨੁਕਸ ਪੈ ਜਾਵੇ, ਸੁਣ ਰਹੇ ਹੋ ਨਾ ਤੁਸੀਂ, ਜੇ ਲਿਵਰ ਦੇ ਵਿਚ ਕੋਈ ਨੁਕਸ ਪੈ ਜਾਵੇ ਤਾਂ ਫੇਰ ਨੁਕਸ ਗਾਲ ਬਲੈਡਰ ਨੂੰ ਜਾ ਸਕਦਾ ਹੈ, ਇਹਦਾ ਨੁਕਸ ਜਿਹੜਾ ਬਾਇਲ ਡਕਟ ਨੂੰ ਜਾ ਸਕਦਾ ਹੈ, ਇਹਦਾ ਨੁਕਸ ਉਹਦੇ ਤੋਂ ਬਾਇਲ ਡਕਟ ਤੋਂ ਆਂਤੜੀਆਂ ਵਿਚ, ਇੱਕ ਚੈਨਲ ਹੈ ਨਾ ਉਹਦਾ, ਇੱਕ ਨਾਰਮਲ ਚੈਨਲ ਹੈ, ਇਹ ਉਹਦੇ ਮੁਤਾਬਕ ਜਾਏਗਾ। ਪਰ ਜਦੋਂ ਇਹ ਬੈਰੀਅਰ ਟੁੱਟ ਜਾਵੇ, ਹੁਣ ਲਿਵਰ ਦੇ ਨਾਲ ਡਾਇਰੈਕਟਲੀ ਸਾਹਮਣੇ ਹੇਠਾਂ ਕਿੱਡੀ ਹੈਗੀ ਹੈ, ਲਿਵਰ ਦੇ ਉੱਪਰ ਵਾਲੇ ਪਾਸੇ ਸਾਹਮਣੇ ਉੱਪਰ ਫੇਫੜੇ ਹੈਗੇ ਆ। ਹੁਣ ਜਦੋਂ ਲਿਵਰ ਦੀ ਕੋਈ ਵੀ ਬਿਮਾਰੀ ਨਾਰਮਲ ਵੱਧ ਗਿਆ, ਕੋਈ ਗੱਲ ਨੀ, ਨਾਰਮਲ ਉਹਦੇ ਫਰਕ ਪੈ ਗਿਆ, ਉਹਦਾ ਬਾਇਲ ਚ ਵਾਧਾ ਘਾਟਾ ਹੋ ਗਿਆ, ਗਾਲ ਬਲੈਡਰ ਸਟੋਨ ਹੋ ਗਏ ਨੇ ਜਾਂ ਲਿਵਰ ਚ ਸੋਜ ਹੋ ਗਈ ਹੈ, ਕੁਝ ਵੀ ਹੋ ਗਿਆ ਆ, ਤਾਂ ਉਹ ਇੱਕ ਚੈਨਲ ਦੇ ਵਿਚ ਰਹੇਗਾ, ਉਹ ਚੈਨਲ ਦੇ ਵਿਚ ਰਹਿੰਦਾ ਹੈ, ਤਾਂ ਉਸੇ ਸਟੇਜ ਵਿਚ ਜਾ ਰਿਹਾ ਜਿਹਨੂੰ ਅਸੀਂ ਇਨਫਲਾਮੇਸ਼ਨ ਡੀਜਨਰੇਸ਼ਨ ਨੈਕਰੋਸਿਸ ਵਾਲੇ ਪਾਸੇ ਲੈ ਕੇ ਜਾ ਰਿਹਾ। ਬਹੁਤੀ ਸ਼ਰਾਬ ਪੀਤੀ ਤੇ ਲਿਵਰ ਖਰਾਬ ਹੋ ਗਿਆ ਤੇ ਅਸੀਂ ਉਹਨੂੰ ਨਿਕਰੋਸਿਸ ਗੈਂਗਰੀਨ ਤੱਕ ਵੀ ਲੈ ਜਾਂਦੇ ਪੀ ਨਹੀਂ ਭਾਈ ਤੇਰਾ ਠੀਕ ਨਹੀਂ ਹੋਣਾ, ਜੇ ਤੂੰ ਸ਼ਰਾਬ ਪੀਤੀ ਤੇ ਮਰ ਜਾਏਗਾ ਤੇਰਾ ਇੰਨਾ ਖਤਮ ਹੋ ਗਿਆ। ਪਰ ਮੈਂ ਹੁਣ ਇਹ ਕਹਿ ਰਿਹਾ ਹਾਂ ਵੀ ਜਿਹੜੇ ਆਂਢ ਗੁਆਂਢ ਦੇ ਅੰਗ ਹਨ, ਜੇ ਉਹਨਾਂ ਆਂਢ ਗੁਆਂਢ ਦੇ ਅੰਗਾਂ ਨੂੰ ਵੀ ਉਹੀ ਤਕਲੀਫ ਹੋਣੀ ਸ਼ੁਰੂ ਹੋ ਜਾਵੇ, ਜਿਹੜੀ ਚੇਂਜ, ਜਿਹੜੀ ਨਿਕਰੋਸਿਸ, ਜਿਹੜਾ ਗੈਂਗਰੀਨ, ਜਿਹੜੀ ਡੀਜਨਰੇਸ਼ਨ ਇਸ ਇੱਕ ਅੰਗ ਵਿਚ ਹੋਈ ਹੈ, ਉਹਦੇ ਨਾਲ ਦੇ ਅੰਗਾਂ ਦੀ ਤਾਂ ਬਾਉਂਡਰੀ ਵੱਖਰੀ ਹੈ, ਇਸ ਘਰ ਦੀ ਚਾਰਦਵਾਰੀ ਵੱਖਰੀ ਸੀ, ਉਸ ਘਰ ਦੀ ਚਾਰਦਵਾਰੀ ਵੱਖਰੀ ਸੀ, ਹਰੇਕ ਅੰਗ ਜਿਹੜਾ ਹੈ ਇੱਕ ਮੈਂਬਰਨ ਦੇ ਰਾਹੀਂ ਬਲਿਆ ਹੋਇਆ, ਉਹਦੀ ਆਪਣੀ ਬਾਉਂਡਰੀ ਬਣੀ ਹੋਈ ਹੈ। ਸੋ ਜਦੋਂ ਇਹ ਆਪਣਾ ਵਲਗਣ, ਆਪਣੀ ਬਾਉਂਡਰੀ, ਆਪਣੀ ਚਾਰਦਵਾਰੀ ਤੋੜ ਕੇ ਦੂਜੇ ਹੋਰ ਕਿਸੇ ਸਿਸਟਮ ਦੇ, ਕਿਉਂਕਿ ਫੇਫੜਿਆਂ ਤੱਕ ਕਹਿੰਦਾ ਸੰਬੰਧ ਕੀ ਹੈ, ਰੈਸਪੀਰੇਸ਼ਨ ਨਾਲ ਆ, ਲਿਵਰ ਦੇ ਨਾਲ ਤਾਂ ਨਹੀਂ ਸੰਬੰਧ ਹੈਗਾ, ਇਸੇ ਤਰ੍ਹਾਂ ਕਿਡਨੀ ਦਾ ਸੰਬੰਧ ਹੇਠਾਂ ਲਿਵਰ ਦੇ ਨਾਲ ਨਹੀਂ ਹੈਗਾ, ਉਹਦਾ ਤਾਂ ਕੰਮ ਹੀ ਹੋ ਰਿਹਾ ਹੈਗਾ। ਜਦੋਂ ਕੋਈ ਵੀ ਅੰਗ ਆਪਣਾ ਬੈਰੀਅਰ ਤੋੜ ਕੇ ਆਂਢ ਗੁਆਂਢ ਦੇ ਅੰਗਾਂ ਦੇ ਵਿਚ ਉਸੇ ਤਰ੍ਹਾਂ ਦੀ ਹੀ ਚੇਂਜ, ਤਬਦੀਲੀ ਪੈਦਾ ਕਰਨੀ ਸ਼ੁਰੂ ਕਰ ਦੇਵੇ, ਫੰਕਸ਼ਨ ਤਾਂ ਸਧਾਰਨ ਤੌਰ ਤੇ ਵੀ ਹੋ ਜਾਂਦਾ ਹੈ ਨਾ ਕਿ ਭਾਰ ਜ਼ਿਆਦਾ ਹੋ ਗਿਆ ਤੇ ਕਿਡਨੀ ਦਾ ਫੰਕਸ਼ਨ ਜਿਹੜਾ ਕਈ ਵਾਰ ਫੇਲ ਹੋ ਜਾਂਦਾ ਹੈ, ਪਰ ਉਹ ਮਕੈਨੀਕਲ ਪ੍ਰੈਸ਼ਰ ਹੈ ਉਹਦੇ ਕਰਕੇ ਹੈਗਾ। ਥਾਇਰਾਇਡ ਕਿਸੇ ਦਾ ਵੱਧ ਗਿਆ ਤੇ ਥਾਇਰਾਇਡ ਜੇ ਲੰਬਾ ਪੈਂਦਾ ਸੁਣਦਾ ਸਿੱਧਾ ਤੇ ਉਹਦਾ ਸਾਹ ਵਾਲੀ ਨਾਲੀ ਤੇ ਭਾਰ ਪੈਂਦਾ, ਉਹ ਸਾਹ ਔਖਾ ਹੋ ਜਾਂਦਾ, ਪਰ ਉਹ ਸਾਹ ਦੇ ਨਾਲ ਸੰਬੰਧਿਤ ਗੱਲ ਨਹੀਂ ਹੈਗੀ। ਇਹਨਾਂ ਚੀਜ਼ਾਂ ਤੋਂ ਇਲਾਵਾ ਪਾਸੇ ਹੋ ਕੇ ਜਦੋਂ ਹਰ ਹਾਲਾਤ ਦੇ ਵਿਚ ਹੀ ਬਾਕੀ ਕੋਈ ਹੋਰ ਸਿਸਟਮ ਸਰੀਰ ਦਾ ਕੰਮ ਕਰਨਾ ਬੰਦ ਕਰ ਦੇਵੇ, ਕਿਉਂਕਿ ਗੁਆਂਢੀਆਂ ਦੇ ਘਰੇ ਮਰਜ ਹੋ ਗਈ, ਸਾਡੇ ਘਰ ਵੀ ਅਫਸੋਸ ਤਾਂ ਹੋਏਗਾ ਹੀ ਨਾ, ਅਸੀਂ ਗੁਆਂਢ ਚ ਰਹਿੰਦੇ ਹਾਂ, ਉਹਨਾਂ ਉਹਨਾਂ ਦਰਦ ਤਕਲੀਫ ਸਾਰੀ ਗੱਲ ਹੋਏਗੀ ਹੈਗੀ। ਸੋ ਇਸ ਹਿਸਾਬ ਤੇ ਜਦੋਂ ਕੋਈ ਬਿਮਾਰੀ, ਜਦੋਂ ਕੋਈ ਟਿਊਮਰ, ਜਦੋਂ ਕੋਈ ਇਸ ਤਰ੍ਹਾਂ ਦਾ ਹਾਲਾਤ, ਟਿਸ਼ੂ ਚੇਂਜ ਕਹੋਗੇ ਤੁਸੀਂ, ਟਿਸ਼ੂ ਚੇਂਜ ਜਦੋਂ ਇਸ ਸਟੇਜ ਤੇ ਪਹੁੰਚ ਜਾਵੇ ਭਈ ਉਹਦੀ ਬਦਬੂ, ਉਹਦੀ ਗਲਨ ਸੜਨ, ਉਹਦੇ ਘਰ ਲੱਗੀ ਹੋਈ ਅੱਗ ਗੁਆਂਢੀਆਂ ਦੇ ਘਰ ਨੂੰ ਵੀ ਸਾੜਨਾ ਸ਼ੁਰੂ ਕਰ ਦੇਵੇ, ਪੰਜਾਬੀ ਚ ਤੁਸੀਂ ਇਹ ਬਹੁਤ ਵਧੀਆ ਐਗਜ਼ਾਮਪਲ ਹੈਗੀ ਹੈ ਭਈ ਜੇ ਸਾਡੇ ਘਰੇ ਅੱਗ ਲੱਗੀ ਹੈ ਤੇ ਅਸੀਂ ਰਸੋਈ ਚ ਕੰਟਰੋਲ ਕਰ ਲਿਆ ਠੀਕ ਆ, ਤੇ ਜਦੋਂ ਗੁਆਂਢੀਆਂ ਦੇ ਘਰ ਵੀ ਉਹੀ ਅੱਗ ਪਹੁੰਚ ਜਾਵੇ, ਸਰੀਰ ਦੇ ਵਿਚ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰੇ, ਉਦੋਂ ਅਸੀਂ ਇਹਨੂੰ ਕਹਿੰਦੇ ਹਾਂ ਕੈਂਸਰ। ਠੀਕ ਹੈ ਜੀ, ਇਹ ਸਮਝ ਲੱਗ ਗਈ ਇਸ ਗੱਲ ਦੀ ਆਸਾਨੀ ਨਾਲ ਕਿ ਕੈਂਸਰ ਆਮ ਤੌਰ ਤੇ ਸੈੱਲਾਂ ਦੀ ਇਸ ਟਾਈਪ ਦੀ ਚੇਂਜ ਹੈ ਜਿਹੜਾ ਆਪਣਾ ਘਰ ਛੱਡ ਕੇ ਗੁਆਂਢੀਆਂ ਨੂੰ ਵੀ ਸਾੜੇ, ਗੁਆਂਢੀਆਂ ਦੇ ਅੰਗਾਂ ਨੂੰ ਵੀ ਉਸ ਤਰ੍ਹਾਂ ਦਾ ਫਰਕ ਪਾਵੇ। ਠੀਕ ਹੈ, ਦੂਸਰੀ ਗੱਲ ਕਿਸੇ ਵੀ ਅੰਗ ਦਾ ਇੱਕ ਜੈਨੇਟਿਕ ਕਰੈਕਟਰ ਹੈ ਕਿ ਇਹਦਾ ਇੰਨਾ ਸਾਈਜ਼ ਹੋਣਾ ਚਾਹੀਦਾ ਹੈ, ਇੰਨੀ ਲੈਂਥ ਹੋਣੀ ਚਾਹੀਦੀ ਹੈ, ਕੱਦ ਕਿਸੇ ਦਾ 7 ਫੁੱਟ ਹੈ ਤੇ ਕਿਸੇ ਦਾ 5 ਫੁੱਟ ਹੈ ਤੇ ਕਿਸੇ ਦਾ ਕਿੰਨਾ ਹੈਗਾ, ਉਹਦੇ ਮੁਤਾਬਕ ਉਹਨਾਂ ਦਾ ਜੈਨੇਟਿਕ ਕਰੈਕਟਰ ਹੈਗਾ ਆ, ਇਹਦੀਆਂ ਉਂਗਲਾਂ ਏਡੀਆਂ ਏਡੀਆਂ ਹੋਣਗੀਆਂ, ਇਹਦਾ ਲਿਵਰ ਏਡਾ ਏਡਾ ਹੋਏਗਾ, ਇਹਦਾ ਫਲਾਣਾ ਏਡਾ ਏਡਾ ਹੋਏ, ਸਾਰੀਆਂ ਚੀਜ਼ਾਂ ਦੀ ਗਿਣਤੀ ਮਿਣਤੀ ਹੁੰਦੀ ਹੈ। ਸੋ ਉਸ ਗਿਣਤੀ ਮਿਣਤੀ ਦੇ ਮੁਤਾਬਕ ਹੀ ਅਗਰ ਕੋਈ ਇਹ ਬੈਰੀਅਰ ਤੋੜ ਦੇਵੇ ਤੇ ਉਸ ਨੂੰ ਵੀ ਅਸੀਂ ਕੈਂਸਰ ਕਹਿੰਦੇ ਹਾਂ, ਠੀਕ ਹੈ ਜੀ। ਸੋ ਕੈਂਸਰ ਦੀ ਡੈਫੀਨੇਸ਼ਨ ਜਿੰਨੇ ਵੀ ਸੱਜਣ ਸੁਣਦੇ ਨੇ ਉਹ ਇਹ ਸੁਣ ਲੈਣ ਕਿ ਜਦੋਂ ਕੋਈ ਵੀ ਬਿਮਾਰੀ ਇੱਕ ਅੰਗ ਦੇ ਵਿੱਚ ਹੁੰਦਿਆਂ ਹੋਇਆ ਦੂਸਰੇ ਅੰਗਾਂ ਦੇ ਕੰਮ ਨੂੰ ਵੀ ਪ੍ਰਭਾਵਿਤ ਕਰ ਦੇਵੇ, ਤੇ ਕੰਮ ਨੂੰ ਪ੍ਰਭਾਵਿਤ ਕਰਨ ਦਾ ਮਕਸਦ ਹੁੰਦਾ ਫੰਕਸ਼ਨਲ ਤੌਰ ਤੇ, ਫੰਕਸ਼ਨਲ ਤੌਰ ਤੇ ਨਹੀਂ ਸਟ੍ਰਕਚਰਲ ਤੌਰ ਤੇ। ਕੈਂਸਰ ਦੀ ਗੱਲ ਹੋ ਰਹੀ ਹੈ, ਇਹ ਦੋ ਗੱਲਾਂ ਸਮਝਣ ਦੀ ਲੋੜ ਆ। ਫੰਕਸ਼ਨਲ ਦੀ ਗੱਲ ਮੈਂ ਉਹੀ ਜਿਵੇਂ ਥਾਇਰਾਇਡ ਦੀ ਗੱਲ ਦੱਸੀ ਸੀ, ਜੇ ਥਾਇਰਾਇਡ ਗੁਆਇਟਰ ਬਹੁਤਾ ਵੱਧ ਜਾਵੇ ਤੇ ਲੰਮੇ ਪੈਣ ਨਾਲ ਉਹਦਾ ਭਾਰ ਸਾਹ ਨਲੀ ਤੇ ਪਵੇਗਾ ਤੇ ਸਾਹ ਆਉਣਾ ਔਖਾ ਹੋ ਜਾਏਗਾ। ਇਹਨੂੰ ਅਸੀਂ ਕਹਿੰਦੇ ਹਾਂ ਫੰਕਸ਼ਨਲ ਪ੍ਰੋਬਲਮ, ਕਿ ਫੰਕਸ਼ਨ ਦੇ ਕਰਕੇ ਜੋ ਸਿੱਧੇ ਬੈਠ ਜਾਓਗੇ ਸਾਹ ਨਹੀਂ ਔਖਾ ਹੋਏਗਾ। ਇਸੇ ਤਰ੍ਹਾਂ ਹੀ ਲਿਵਰ ਬਹੁਤਾ ਵੱਧ ਗਿਆ, ਉਹਦਾ ਹੇਠਲੇ ਪਾਸੇ ਜਾਂ ਤਾਂ ਆਂਤੜੀਆਂ ਤੇ ਪ੍ਰੈਸ਼ਰ ਪੈ ਗਿਆ ਤੇ ਕਬਜ਼ ਹੋਣੀ ਸ਼ੁਰੂ ਹੋ ਗਈ, ਪੇਟ ਫੁੱਲਣਾ ਸ਼ੁਰੂ ਹੋ ਗਿਆ, ਜਾਂ ਕਿਡਨੀ ਤੇ ਪ੍ਰੈਸ਼ਰ ਪੈ ਗਿਆ ਤੇ ਉਹਦੇ ਪ੍ਰੈਸ਼ਰ ਦੇ ਕਰਕੇ ਇਸ ਤਰ੍ਹਾਂ ਹੋ ਗਿਆ। ਜਾਂ ਬੜੀ ਵਧੀਆ ਐਗਜ਼ਾਮਪਲ ਹੈਗੀ ਹੈ, ਜਦੋਂ ਕਿਸੇ ਬੀਬੀ ਨੂੰ ਪ੍ਰੈਗਨੈਂਸੀ ਹੋ ਜਾਂਦੀ ਹੈ ਤੇ ਉਹਨੂੰ ਡਾਕਟਰ ਕਹਿੰਦੇ ਨੇ ਵੀ ਭਾਈ ਤੈਨੂੰ ਜੈਸਟੇਸ਼ਨਲ ਡਾਇਬੀਟੀਜ਼ ਹੋ ਗਈ, ਐਲਬੋਮੀ ਯੂਰੀਆ ਹੋ ਗਿਆ, ਤੇਰੇ ਪਿਸ਼ਾਬ ਚ ਐਲਬੋਮਿਨ ਬਹੁਤ ਆ ਰਹੀ ਹੈ। ਉਹਦਾ ਮਤਲਬ ਕੀ ਹੋਇਆ ਕਿ ਬੱਚੇਦਾਨੀ ਦਾ ਭਾਰ ਵੱਧ ਗਿਆ, ਉਹ ਕਿਡਨੀ ਦੇ ਉੱਪਰ ਪੈ ਗਿਆ ਜਿਹਦੇ ਕਰਕੇ ਫਿਲਟਰੇਸ਼ਨ ਡਿਫੈਕਟਿਵ ਹੋ ਗਿਆ। ਔਰ ਇਹ ਸਾਰਾ ਕੰਮ ਕੀ ਹੈ, ਮਕੈਨੀਕਲ, ਉਹਦਾ ਫੰਕਸ਼ਨਲ ਕੰਮ ਹੈਗਾ। ਜਦੋਂ ਉਹ ਪ੍ਰੈਗਨੈਂਸੀ ਡਿਲੀਵਰ ਹੋ ਜਾਏਗੀ, ਨਾਰਮਲ ਹੋ ਜਾਏਗੀ, ਤੇ ਸੰਭਾਵਨਾ ਇਹ ਆ ਵੀ ਜਿਹੜੀ ਇਹ ਪ੍ਰੋਬਲਮ ਬਣੀ ਸੀ ਇਹ ਨਾਰਮਲ ਹੋ ਜਾਏਗੀ, ਇਹ ਇਸ ਤਰ੍ਹਾਂ ਦੀ ਨਹੀਂ ਰਹੇਗੀ। ਪਰ ਜੇ ਇਸ ਤਰ੍ਹਾਂ ਦਾ ਕੋਈ ਕਾਰਨ ਨਾ ਦਿਸੇ ਵੀ ਜੇ ਆਹ ਰਿਲੀਵ ਹੋ ਜਾਵੇ ਤੇ ਫਿਰ ਆਹ ਕੰਮ ਜਿਹੜਾ ਠੀਕ ਹੋ ਜਾਊਗਾ, ਜੇ ਆਹ ਪਾਸਾ ਐਂ ਕਰ ਲਈਏ ਤੇ ਫਿਰ ਕੰਮ ਐਂ ਠੀਕ ਹੋ ਜਾਊਗਾ, ਜਦੋਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਨਾ ਦੱਸੇ, ਕੁਝ ਵੀ ਹੋ ਜਾਵੇ, ਹੁਣ ਕੰਮ ਗੁਆਂਢੀਆਂ ਦਾ ਵੀ ਖਰਾਬ ਹੋ ਗਿਆ, ਹੁਣ ਨਾਲ ਲੱਗਦੇ ਅੰਗਾਂ ਦਾ ਵੀ ਕੰਮ ਖਰਾਬ ਹੋ ਗਿਆ, ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਕੈਂਸਰ। ਕਿਸੇ ਵੀ ਬਿਮਾਰੀ ਦੇ ਵਿੱਚ ਜਦੋਂ ਇੱਕ ਸਿਸਟਮ ਨਹੀਂ ਕਿਉਂਕਿ 9 ਸਿਸਟਮ ਨੇ, ਇੱਕ ਸਿਸਟਮ ਨਹੀਂ, ਜਦੋਂ ਇੱਕ ਸਿਸਟਮ ਦੇ ਇਫੈਕਟ ਜਿਹੜੇ ਨੇ ਉਹ ਦੂਸਰੇ ਸਿਸਟਮ ਦੇ ਵਿੱਚ ਵੀ ਦਿਸਣ ਲੱਗ ਜਾਣ, ਉਹਦਾ ਕੰਮ ਵੀ ਇਸ ਤਰ੍ਹਾਂ ਪ੍ਰਭਾਵਿਤ ਹੋਵੇ ਵੀ ਭਾਵੇਂ ਇਹ ਅੰਗ ਕੱਢ ਵੀ ਦਿਓ ਤੇ ਬਾਵਜੂਦ ਇਸ ਦੇ ਵੀ ਉਹ ਦੂਸਰਾ ਅੰਗ ਜਿਹੜਾ ਆ ਉਹ ਖਰਾਬੀ ਰਹੇਗੀ, ਕਿਉਂਕਿ ਉਹ ਵਿਚਾਰਾ ਆਪਣਾ ਹੀ ਗੱਲ ਛੱਡ ਗਿਆ ਹੈਗਾ, ਇਸ ਗੁਆਂਢ ਦੇ ਸੇਕ ਕਰਕੇ ਉਹਨੂੰ ਵੀ ਇੰਨੀ ਪ੍ਰੋਬਲਮ ਆ ਗਈ ਹੈ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਇਸ ਤਰ੍ਹਾਂ ਦੀ ਬਿਮਾਰੀ ਹੈ। ਆਮ ਬਿਮਾਰੀਆਂ ਇੱਕ ਅੰਗ ਇੱਕ ਸਿਸਟਮ ਦੇ ਵਿੱਚ ਚੱਲਣ ਕਰਦੀਆਂ ਨੇ ਫੰਕਸ਼ਨਲ ਤੌਰ ਤੇ, ਔਰ ਅਗਰ ਉਹਨਾਂ ਨੂੰ ਕੋਈ ਬਿਮਾਰੀ ਹੋਵੇ ਵੀ ਤੇ ਉਹ ਬਿਮਾਰੀ ਉਸ ਚੈਨਲ ਦੇ ਵਿੱਚ ਹੀ ਚੱਲਣੀ ਹੈ ਜਿਹੜੀ ਇੱਕ ਸਿਸਟਮ ਦਾ ਚੈਨਲ ਹੁੰਦਾ ਹੈ। ਲੇਕਿਨ ਜਦੋਂ ਕੋਈ ਬਿਮਾਰੀ ਇੱਕ ਅੰਗ ਵਿੱਚ ਹੋ ਗਏ ਬਾਕੀ ਹੋਰ ਸਿਸਟਮਾਂ ਦੇ ਚੈਨਲ ਵੀ ਖਰਾਬ ਕਰ ਦੇਵੇ, ਉਹਨਾਂ ਦਾ ਚਲਨ ਖਰਾਬ ਹੋ ਜਾਵੇ, ਔਰ ਫਿਰ ਇਸ ਸਿਸਟਮ ਦਾ ਹੁਣ ਕਈ ਚੀਜ਼ਾਂ ਅਸੀਂ ਕੱਟ ਵੱਢ ਕੇ ਸਰਜਰੀ ਦੇ ਤੌਰ ਤੇ ਸਿੱਟ ਦਿੰਦੇ ਹਾਂ, ਓਕੇ ਠੀਕ ਹੈ ਯਾਰ ਤੇਰੇ ਇਹਦੇ ਚ ਨੁਕਸ ਆ ਗਿਆ ਸੀਗਾ ਅਸੀਂ ਇਹਨੂੰ ਕੱਟ ਕੇ ਵੱਢ ਸੁੱਟਦਾ ਬਾਹਰ ਸਿੱਟਦਾ। ਹੁਣ ਹੋਣਾ ਕੀ ਚਾਹੀਦਾ ਆ, ਹੁਣ ਗੁਆਂਢੀਆਂ ਤੋਂ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ ਨਾ, ਲਿਵਰ ਵਧਿਆ ਸੀਗਾ, ਲਿਵਰ ਦਾ ਪੀਸ ਕੱਟ ਕੇ ਡਾਕਟਰ ਨੇ ਸੁੱਟ ਦਿੱਤਾ, ਹੁਣ ਹੁਣ ਤਾਂ ਨਹੀਂ ਹੋਣਾ ਚਾਹੀਦਾ ਸੀ। ਲੇਕਿਨ ਨਹੀਂ, ਜੇ ਇਸ ਤਰ੍ਹਾਂ ਦੇ ਕਿਸੇ ਅੰਗ ਨੂੰ ਕੱਟ ਵੱਢ ਕਰਕੇ ਤੇ ਤੁਸੀਂ ਇਹ ਆਖੋ ਵੀ ਉਹ ਜਿਸ ਕਰਕੇ ਪ੍ਰੈਸ਼ਰ ਪੈਂਦਾ ਸੀ ਦੂਜੇ ਅੰਗ ਤੇ ਉਹ ਠੀਕ ਹੋ ਗਿਆ ਤੇ ਉਹ ਠੀਕ ਨਾ ਹੋਵੇ, ਉਹਦਾ ਕੰਮ ਡਿਸਟਰਬ ਹੈਗਾ ਹੀ ਹੈਗਾ ਆ, ਤਾਂ ਉਸ ਨੂੰ ਅਸੀਂ ਕੈਂਸਰ ਕਹਿੰਦੇ ਹੈਗੇ। ਹੁਣ ਦੂਸਰੀ ਗੱਲ, ਕੈਂਸਰ ਦੀਆਂ ਦੋ ਟਾਈਪ ਦੀਆਂ ਕੰਡੀਸ਼ਨਾਂ ਨੇ। ਇੱਕ ਤਾਂ ਕੰਡੀਸ਼ਨ ਹੁੰਦੀ ਹੈ ਕਿ ਟਿਊਮਰ ਫਾਰਮ ਕਰਦਾ ਹੈ, ਗਿਲਟੀਆਂ ਬਣਾਉਂਦਾ ਹੈ। ਇਹਨਾਂ ਗਿਲਤੀਆਂ ਵਿੱਚ ਕੱਲਾ ਗਿਲਤੀਆਂ ਨਾ ਸਮਝੋ, ਲਾਈਕੋਮਾ ਵਗੈਰਾ ਗਿਲਤੀਆਂ ਨਾ ਸਮਝੋ, ਇਹਦੇ ਚ ਮੌਕੇ ਵੀ ਆ ਸਕਦੇ ਨੇ, ਸਕਿਨ ਟੈਗਸ ਵਗੈਰਾ ਵੀ ਆ ਸਕਦੇ ਨੇ, ਇਹਦੇ ਚ ਕਿਸੇ ਬੋਨ ਦੀ ਐਕਸਟਰਾ ਡਿਵੈਲਪਮੈਂਟ ਵੀ ਆ ਸਕਦੀ, ਹੱਡੀ ਦੀ ਕਿਸੇ ਦੀ ਡਿਵੈਲਪਮੈਂਟ ਵੀ ਆ ਸਕਦੀ ਹੈ। ਮਤਲਬ ਕਿਸੇ ਵੀ ਤਰ੍ਹਾਂ ਕਿਸੇ ਅੰਗ ਦਾ ਆਪਣੇ ਜੈਨੇਟਿਕ ਕਰੈਕਟਰ ਨੂੰ ਲੰਘ ਕੇ ਆਮ ਲੋੜ ਨਾਲੋਂ ਵੱਧ ਜਾਣਾ ਜਾਂ ਵਿੰਗੇ ਜਿਹਦੇ। ਦੂਸਰੀ ਗੱਲ ਇਹ ਆ ਕਿ ਆਮ ਤੌਰ ਤੇ ਜਿਹੜੀ ਵੀ ਚੀਜ਼ ਤੁਰਦੀ ਹੈ, ਮੰਨ ਲਾ ਜਦ ਅਸੀਂ ਪਾਣੀ ਲਾ ਰਹੇ ਹਾਂ ਖਾਲੇ ਦੇ ਵਿੱਚ, ਤੇ ਪਾਣੀ ਲਾ ਰਿਹਾ ਤੇ ਖਾਲੇ ਦੇ ਵਿੱਚ ਜਾਣਾ ਚਾਹੀਦਾ ਨਾ ਇਸ ਨੂੰ। ਲੇਕਿਨ ਜਦੋਂ ਕੋਈ ਖਾਲਾ ਉਛਲ ਕੇ ਗੁਆਂਢੀਆਂ ਨੂੰ ਜਿੱਥੇ ਪਾਣੀ ਨਹੀਂ ਪੈਣਾ ਚਾਹੀਦਾ ਉਥੇ ਵੀ ਪਾਣੀ ਪੈਣਾ ਸ਼ੁਰੂ ਹੋ ਜਾਵੇ, ਉਛਲ ਗਈ ਨਹਿਰ ਉਛਲ ਗਈ ਜਾਂ ਖਹਿਰਾ ਉਛਲ ਗਿਆ, ਤੇ ਉਸ ਹਾਲਾਤ ਦੇ ਵਿੱਚ ਜੇ ਤੁਸੀਂ ਪਿੱਛੋਂ ਪਾਣੀ ਬੰਦ ਵੀ ਕਰ ਦਿੱਤਾ, ਲੇਕਿਨ ਜਿੱਥੇ ਤੁਸੀਂ ਸਲਾਬ ਕਰ ਦਿੱਤੀ ਉਹ ਤਾਂ ਸਲਾਬ ਹੈਗੀ ਹੈ ਨਾ, ਉਹਦੀ ਰਿਪੇਅਰ ਤਾਂ ਫਿਰ ਵੱਖਰੀ ਹੋਣੀ ਹੈ ਨਾ। ਤੇ ਜਦੋਂ ਵੀ ਬਿਮਾਰੀ ਦੇ ਤੌਰ ਤੇ ਸਰੀਰ ਦੇ ਵਿੱਚ ਇੱਕ ਅੰਗ ਦੀ ਬਿਮਾਰੀ ਦੇ ਕਰਕੇ ਦੂਜੇ ਅੰਗ ਦੇ ਵਿੱਚ ਖਰਾਬੀ ਹੋਈ ਹੋਵੇ ਤੇ ਉਹ ਖਰਾਬੀ ਪਹਿਲੇ ਅੰਗ ਦੀ ਬਿਮਾਰੀ ਨੂੰ ਕੱਟ ਵੱਢ ਕਰਕੇ ਬਾਹਰ ਸੁੱਟਣ ਦੇ ਮੁਤਾਬਕ ਵੀ ਠੀਕ ਨਾ ਹੋਵੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਕੈਂਸਰ ਹੋ ਗਿਆ ਹੈ। ਸੋ ਇਹ ਇੱਕ ਤਰ੍ਹਾਂ ਇਹਦੀਆਂ ਇਨੋਵੇਸ਼ਨ ਦੀਆਂ ਜਾਂ ਇਹ ਕੰਡੀਸ਼ਨਾਂ ਹਨ। ਅਗਲੀ ਗੱਲ ਇਹ ਆ ਕਿ ਕੈਂਸਰ ਦੇ ਨਾਲ ਜਿੰਨੀ ਵੀ ਅੰਗਾਂ ਦੀ ਡਿਵੈਲਪਮੈਂਟ ਹੁੰਦੀ, ਇੱਕ ਤਾਂ ਇਹ ਆ ਕਿ ਸਪੀਡ ਅਪ ਨਾਰਮਲ ਸੈੱਲਾਂ ਦੀ ਵਧਣ ਦੀ ਇੱਕ ਸਪੀਡ ਆ, ਜਿਹੜੀ ਆਪਾਂ ਆਪਣੇ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਪਹਿਲਾਂ ਕਈ ਵਾਰਾਂ ਗੱਲ ਕਰ ਚੁੱਕੇ ਹਾਂ ਕਿ ਇੱਕ ਸੈੱਲ ਦੀ ਉਮਰ ਕਿੰਨੀ ਹੈ, 120 ਦਿਨ। 120 ਦਿਨਾਂ ਦੇ ਵਿੱਚ ਜਿਹੜੇ 120 ਦਿਨ ਤੋਂ ਪਹਿਲਾਂ ਪੈਦਾ ਹੋਏ ਸੀ ਉਹ ਸੈੱਲ ਮਰ ਜਾਣਗੇ ਔਰ ਉਹਨਾਂ ਦਾ ਆਟੋਲਾਈਸਿਸ ਹੋ ਜਾਏਗਾ, ਦੂਜੇ ਨਵੇਂ ਸੈੱਲ ਉਹਦੀ ਥਾਂ ਤੇ ਰਿਪਲੇਸ ਹੁੰਦੇ ਰਹਿਣਗੇ ਔਰ ਇਹ ਚੱਕਰ ਰੈਗੂਲਰ ਚੱਲਦਾ ਰਹਿੰਦਾ। ਅਰੇ ਬੂਨ ਦਾ ਬੂਨ ਮਹਿਰੋ ਜਿਹੜਾ ਇਹ ਬਣਾਉਂਦਾ ਰਹਿੰਦਾ ਹੈ, ਸੈੱਲ ਟੁੱਟਦੇ ਭੱਜਦੇ ਰਹਿੰਦੇ ਨੇ, ਵੇਸਟ ਹੁੰਦੇ ਰਹਿੰਦੇ ਨੇ, ਨਵੇਂ ਬਣਦੇ ਰਹਿੰਦੇ ਨੇ। ਜਦੋਂ ਉਹ ਵੇਸਟੇਜ ਘੱਟ ਹੋਵੇ ਨਵੇਂ ਜ਼ਿਆਦਾ ਬਣਨ ਤੇ ਬੰਦਾ ਲੰਬਾ ਚੌੜਾ ਜਵਾਨ ਵਗੈਰਾ ਹੋ ਜਾਂਦਾ ਹੈਗਾ ਆ। ਜਦੋਂ ਉਹ ਸੈੱਲ ਜਿਹੜੇ ਨੇ ਜ਼ਿਆਦਾ ਟੁੱਟ ਰਹੇ ਨੇ ਔਰ ਉਸ ਤੋਂ ਬਾਅਦ ਉਹਨੀ ਰਿਪੇਅਰ ਨਹੀਂ ਹੋ ਰਹੀ, ਉਹਨੇ ਨਵੇਂ ਬਣ ਨਹੀਂ ਰਹੇ ਤੇ ਉਦੋਂ ਆਮ ਤੌਰ ਤੇ ਸਾਰੀਆਂ ਚੀਜ਼ਾਂ ਸਾਰੇ ਫੰਕਸ਼ਨ ਜਿਹੜੇ ਨੇ ਉਹ ਸਲੋ ਡਾਊਨ ਹੋ ਜਾਂਦੇ ਨੇ, ਜਿਵੇਂ ਬੁਢਾਪੇ ਦੇ ਵਿੱਚ ਆਮ ਤੌਰ ਤੇ ਹੋ ਜਾਂਦੇ ਨੇ। ਸੋ ਮੈਂ ਇਹ ਕਹਿ ਰਿਹਾ ਹਾਂ ਕਿ ਇਸ ਕੈਂਸਰ ਦਾ ਜਿਹੜਾ ਹੈ ਜਿੰਨੀ ਵੀ ਡਿਵੈਲਪਮੈਂਟ ਹੁੰਦੀ ਹੈ ਉਸ ਡਿਵੈਲਪਮੈਂਟ ਦਾ ਇੱਕ ਸਿਸਟਮ ਹੈ ਕਿ ਇਹ ਸਿਸਟਮ ਇਸ ਤਰ੍ਹਾਂ ਡਿਵੈਲਪ ਕਰ ਗਿਆ। ਤਾਂ ਨਹੀਂ ਹੁੰਦਾ ਵੀ ਜੇ ਬੱਚਾ ਜਵਾਨ ਹੋ ਜਾਏ ਤੇ ਉਹ ਜਿਵੇਂ ਜਿਵੇਂ ਵੱਡਾ ਹੋਇਆ ਬਚਪਨ ਤੋਂ ਜਵਾਨ ਬਣਿਆ ਤੇ ਉਹਦਾ ਲਿਵਰ ਪਸਲੀਆਂ ਤੋਂ ਬਾਹਰ ਆਜੂਗਾ, ਨਹੀਂ। ਜਦੋਂ ਜੰਮਿਆ ਸੀ ਉਹ ਉਦੋਂ ਵੀ ਉਹਦਾ ਲਿਵਰ ਪਸਲੀਆਂ ਦੇ ਅੰਦਰ ਹੀ ਸੀਗਾ, ਜਦੋਂ ਉਹ ਜਵਾਨ ਹੋਇਆ ਉਦੋਂ ਵੀ ਲਿਵਰ ਪਸਲੀਆਂ ਦੇ ਅੰਦਰ ਹੀ ਰਹੇਗਾ, ਕਿਉਂਕਿ ਹਰ ਇੱਕ ਰੇਸ਼ੋ ਦੇ ਮੁਤਾਬਕ ਬਰਾਬਰ ਵਧਣਾ ਹੈ। ਹਰ ਅੰਗ ਨੇ ਉਹਦਾ ਜੋ ਜੈਨੇਟਿਕ ਕਰੈਕਟਰ ਹੈਗਾ ਆ ਮਾਂ ਬਾਪ ਵੱਲੋਂ ਆਇਆ ਹੋਇਆ ਉਸ ਕਰੈਕਟਰ ਦੇ ਅਨੁਸਾਰ ਹੀ ਵਧਣਾ ਹੈ। ਤੇ ਜਦੋਂ ਕੋਈ ਅੰਗ ਇਸ ਤਰ੍ਹਾਂ ਇਸ ਕਰੈਕਟਰ ਨੂੰ ਤੋੜ ਦੇਵੇ, ਬੈਰੀਅਰ ਤੋੜ ਦੇਵੇ, ਮੈਂ ਤਾਂ ਨਹੀਂ ਮੰਨਦਾ ਵੀ ਮੇਰੇ ਖਾਨਦਾਨ ਨੇ ਕੀ ਕੀਤਾ ਜਾਂ ਕਿਸ ਤਰ੍ਹਾਂ ਕੀਤਾ ਸੀਗਾ, ਮੈਂ ਤਾਂ ਆਪਣੀ ਮਰਜ਼ੀ ਮੁਤਾਬਕ ਚੱਲੂੰਗਾ। ਜਦੋਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਆ ਜਾਵੇ ਸਰੀਰ ਦੇ ਵਿੱਚ ਆ ਜਾਵੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਇਹ ਕੈਂਸਰ ਹੋ ਗਿਆ। ਔਰ ਇਹਦੇ ਨਾਲ ਨਾਲ ਕੀ ਹੋਇਆ, ਇਹਦਾ ਦੂਜਾ ਸਪਸ਼ਟੀਕਰਨ ਕੀ ਹੋਇਆ, ਇਰੈਗੂਲੈਰਿਟੀ, ਮਾਂ ਬਾਪ ਦੀ ਗੱਲ ਨੀ ਮੰਨਣੀ ਨਾ, ਇਰੈਗੂਲੈਰਿਟੀ ਹੋ ਗਈ ਔਰ ਅਸੀਂ ਇਸ ਇਰੈਗੂਲੈਰਿਟੀ ਨੂੰ ਜਿਹੜੀ ਕੈਂਸਰ ਦੇ ਤੌਰ ਤੇ ਟਿਊਮਰ ਦੇ ਤੌਰ ਤੇ ਪੈਦਾ ਹੁੰਦੀ ਹੈ ਉਸ ਇਰੈਗੂਲੈਰਿਟੀ ਨੂੰ ਅਸੀਂ ਹੱਥਾਂ ਨਾਲ ਨਾਪ ਕੇ ਟੋ ਕੇ ਵੇਖ ਕੇ ਵੀ ਮਹਿਸੂਸ ਕਰ ਸਕਦੇ ਹਾਂ। ਐਗਜ਼ਾਮਪਲ ਦੇ ਤੌਰ ਤੇ ਕਿਸੇ ਬੱਚੀ ਨੂੰ ਬ੍ਰੈਸਟ ਦੇ ਵਿੱਚ ਟਿਊਮਰ ਹੋ ਗਿਆ, ਆਮ ਤੌਰ ਤੇ ਬੱਚਿਆਂ ਨੂੰ ਦੁੱਧ ਦੱਧ ਪਿਆਉਂਦਿਆਂ ਸਿਰ ਵਾਜੀਗਾ ਕੁਛ ਵਾਜੀਗਾ ਛੋਟੇ ਮੋਟੇ ਇਸ ਤਰ੍ਹਾਂ ਕਰਕੇ ਬਿਲਕੁਲ ਟਿਊਮਰ ਵਗੈਰਾ ਹੁੰਦੇ ਰਹਿੰਦੇ ਨੇ, ਉਹ ਰਿਜ਼ਾਲਵ ਵੀ ਹੁੰਦੇ ਰਹਿੰਦੇ ਨੇ। ਪਰ ਕੋਈ ਐਸਾ ਟਿਊਮਰ ਬਣਿਆ ਜਿਹੜਾ ਰਿਜ਼ਾਲਵ ਨਹੀਂ ਹੋਇਆ, ਤੇ ਜਦੋਂ ਤੁਸੀਂ ਬ੍ਰੈਸਟ ਨੂੰ ਵੇਖੋਗੇ ਇੱਕ ਤਾਂ ਉਹ ਆ ਵੀ ਇੱਕ ਪਾਸੇ ਨੂੰ ਬਾਹਰੀ ਆਮ ਬ੍ਰੈਸਟ ਦੀ ਇੱਕ ਸ਼ੇਪ ਆ ਨਾਰਮਲ ਗੋਲਾਈ ਵਾਲੀ, ਉਹ ਸ਼ੇਪ ਨਹੀਂ ਰਹਿਣੀ ਔਰ ਬ੍ਰੈਸਟ ਕਿਸੇ ਪਾਸੇ ਨੂੰ ਅਲੱਗ ਜਿਵੇਂ ਆਮ ਟਿਊਮਰ ਹੋ ਜਾਂਦਾ ਤੁਸੀਂ ਵੇਖਦੇ ਹੋ, ਗਲੇ ਟਿਊਮਰ ਹੋ ਗਿਆ, ਮੂੰਹ ਤੇ ਟਿਊਮਰ ਹੋ ਗਿਆ, ਲੱਤ ਬਾਂਹ ਤੇ ਟਿਊਮਰ ਹੋ ਗਿਆ, ਉਹ ਲੱਤ ਬਾਂਹ ਤੋਂ ਵੱਖਰਾ ਉੱਪਰ ਨੂੰ ਉੱਠ ਜਾਂਦਾ ਹੈ ਨਾ। ਸੋ ਇਹ ਇੱਕ ਸਧਾਰਨ ਗੱਲ ਆ ਕਿ ਟਿਊਮਰ ਬਾਂਹ ਤੇ ਹੋਇਆ, ਗਿਲਟੀ ਹੋਈ, ਉਹ ਉੱਪਰ ਨੂੰ ਫੁੱਲ ਗਈ ਔਰ ਜੇ ਠੀਕ ਵੀ ਹੋਈ ਤੇ ਉਸੇ ਤਰ੍ਹਾਂ ਠੀਕ ਵੀ ਹੋ ਗਈ, ਜੇ ਨਹੀਂ ਵੀ ਹੋਈ ਤੇ ਉਹ ਜਿਹੜੀ ਗਿਲਟੀ ਬਣੀ ਹੈ ਬਾਂਹ ਤੇ ਲੱਤ ਤੇ ਕਿਸੇ ਵੀ ਅੰਗ ਦੇ ਵਿੱਚ ਬਰਜੀ ਦੀ ਬਾਹਰੋਂ ਸਾਨੂੰ ਦਿਖਾਈ ਦੇ ਰਹੀ ਹੈ ਉਹ ਗੋਲ ਸ਼ੇਪ ਦੇ ਵਿੱਚ ਹੋਏਗੀ, ਗੋਲਾਈ ਦੇ ਵਿੱਚ ਹੋਏਗੀ ਔਰ ਤੁਸੀਂ ਉਹਨੂੰ ਹੱਥ ਲਾ ਕੇ ਢੋ ਕੇ ਜਦੋਂ ਵੇਖਦੇ ਹੋ ਤੇ ਤੁਹਾਨੂੰ ਭਾਵੇਂ ਢਿੱਡ ਚ ਹੋਵੇ, ਭਾਵੇਂ ਬ੍ਰੈਸਟ ਚ ਹੋਵੇ, ਭਾਵੇਂ ਕਿਸੇ ਵੀ ਥਾਂ ਤੇ ਹੋਵੇ, ਉਸ ਟਿਊਮਰ ਨੂੰ ਜਦੋਂ ਤੁਸੀਂ ਹੱਥ ਲਾ ਕੇ ਵੇਖੋਗੇ ਤੇ ਉਹ ਗੋਲ ਦਿਖਾਈ ਦੇਗਾ। ਦੋ ਕੰਡੀਸ਼ਨਾਂ ਉਹਦੀਆਂ ਹੋਣਗੀਆਂ, ਜਾਂ ਤੇ ਉਹ ਪੋਲਾ ਹੋਏਗਾ, ਪਿਲਪਲਾ ਹੋਏਗਾ ਜਿਹਨੂੰ ਅਸੀਂ ਸਿਸਟਿਕ ਟਿਊਮਰ ਕਹਿੰਦੇ ਹਾਂ, ਜਾਂ ਉਹ ਸੰਘਣਾ ਹਾਰਡ ਹੋ ਗਿਆ ਹੋਵੇਗਾ ਔਰ ਉਹਨੂੰ ਅਸੀਂ ਟਿਊਮਰ ਕਹਿੰਦੇ ਹਾਂ। ਪਰ ਟਿਊਮਰ ਸਿਸਟਿਕ ਜ਼ਰੂਰੀ ਨਹੀਂ ਕੈਂਸਰਸ ਹੋਵੇ, ਟਿਊਮਰ ਆਮ ਜਿਹੜਾ ਹਾਰਡ ਹੋ ਗਿਆ ਜ਼ਰੂਰੀ ਨਹੀਂ ਕੈਂਸਰਸ ਹੋਵੇ। ਫਿਰ ਕੈਂਸਰਸ ਹੋਣ ਦੀ ਕੀ ਨਿਸ਼ਾਨੀ ਹੈ, ਉਹਨੇ ਉਹ ਪੈਟਰਨ ਜਿਹੜਾ ਘਰ ਵਾਲਾ ਸੀਗਾ ਉਹ ਨਹੀਂ ਮੰਨਿਆ, ਉਹਨੇ ਕਾਨੂੰਨ ਉਹ ਨਹੀਂ ਮੰਨਿਆ, ਉਹਨੇ ਇਹ ਰੈਗੂਲਰ ਸ਼ੇਪ ਬਣਾ ਲਈ, ਵਿੰਗੀ ਟੇਢੀ ਸ਼ੇਪ ਬਣਾ ਲਈ ਔਰ ਜਦੋਂ ਤੁਸੀਂ ਹੱਥ ਲਾ ਕੇ ਵੇਖਦੇ ਹੋ ਤੇ ਫਿਰ ਐ ਲੱਗਦਾ ਆ ਭਾਈ ਜਿਸ ਤਰ੍ਹਾਂ ਗਰਾਰੀ ਹੁੰਦੀ ਨਾ ਸਾਈਕਲ ਦੀ, ਓਹਦੇ ਦੰਦੇ ਹੁੰਦੇ ਨੇ, ਉਂਗਲਾਂ ਘੁਮਾਓ ਓਹਦੇ ਉਪਰ ਉਪਰ ਤੇ ਤੁਹਾਨੂੰ ਐ ਲੱਗੇਗਾ ਵੀ ਕਿੰਗਲੇ ਜੇ ਦੰਦੇ ਜੇ ਦੰਦਰੇ ਬਣੇ ਹੋਏ ਨੇ, ਇਹ ਸਾਫ ਪਲੇਨ ਨਹੀਂ ਹੈਗਾ। ਸੋ ਜਿਹੜੇ ਨਾਰਮਲ ਸਿਸਟ ਜਾਂ ਨਾਰਮਲ ਟਿਊਮਰ ਕਿਸੇ ਵੀ ਅੰਗ ਦੇ ਵਿਚ ਹੁੰਦੇ ਨੇ ਉਹ ਆਮ ਤੌਰ ਤੇ ਸਾਫ ਤੇ ਗਲੋਬੂਲਰ ਹੁੰਦੇ ਨੇ, ਗੋਲ ਹੁੰਦੇ ਨੇ, ਸਰਕਮਫਰੈਂਸ ਉਹਨਾਂ ਦਾ ਇਰੈਗੂਲਰ ਨਹੀਂ ਹੁੰਦਾ, ਜਿਗ ਜੌਗ ਨਹੀਂ ਹੁੰਦਾ। ਲੇਕਿਨ ਜਿਹੜੇ ਕੈਂਸਰਸ ਟਿਊਮਰ ਹੁੰਦੇ ਨੇ ਉਹ ਆਮ ਤੌਰ ਤੇ ਇਰੈਗੂਲਰ ਹੁੰਦੇ ਨੇ, ਦੂਸਰੀ ਗੱਲ ਉਹ ਪੇਨਫੁਲ ਹੁੰਦੇ ਨੇ, ਤੀਸਰੀ ਗੱਲ ਉਹ ਹਾਰਡ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਇਹ ਆਮ ਤੌਰ ਤੇ ਉਹਨਾਂ ਟਿਊਮਰਾਂ ਦੀਆਂ ਨਿਸ਼ਾਨੀਆਂ ਨੇ ਜਿਹੜੇ ਕੈਂਸਰ ਟਿਊਮਰ ਦੇ ਤੌਰ ਤੇ ਪੈਦਾ ਹੁੰਦੇ ਨੇ। ਇਨਵੇਸ਼ਨ ਦੀ ਗੱਲ ਮੈਂ ਤੁਹਾਨੂੰ ਬੜੀ ਡਿਟੇਲ ਚ ਦੱਸ ਦਿੱਤੀ, ਟਿਊਮਰ ਜਿਹੜੇ ਨੇ ਕੈਂਸਰਸ ਟਿਊਮਰ ਨੇ ਉਹ ਆਮ ਤੌਰ ਤੇ ਆਪਣੇ ਸਿਸਟਮ ਦਾ ਬੈਰੀਅਰ ਲੰਘ ਕੇ ਦੂਜੇ ਨਾਲ ਦੇ ਸਿਸਟਮਾਂ ਦੇ ਵਿਚ ਵੀ ਉਹਦਾ ਇਫੈਕਟ ਉਹਦਾ ਹੁੰਦਾ ਹੈਗਾ। ਹੁਣ ਇਸ ਤੋਂ ਅਗਲੀ ਗੱਲ, ਕੈਂਸਰ ਦਾ ਸਾਨੂੰ ਪਤਾ ਲੱਗ ਗਿਆ ਜਦੋਂ, ਚਾਹੇ ਉਹ ਬੋਨ ਚ ਹੋਵੇ ਤੇ ਚਾਹੇ ਉਹ ਕਿਸੇ ਮਾਸਪੇਸ਼ੀ ਚ ਹੋਵੇ, ਚਾਹੇ ਪੇਟ ਚ ਹੋਵੇ ਤੇ ਚਾਹੇ ਕਿਸੇ ਵੀ ਤਰ੍ਹਾਂ ਦੇ ਸੈੱਲਾਂ ਦੇ ਵਿਚ ਹੋਵੇ, ਮੰਨ ਲਿਆ ਜਾਏ ਸਕਿਊਮਨ ਸੈੱਲ ਜਿਹੜੇ ਸਾਡੇ ਹਨ ਜਾਂ ਐਪੀਥੀਲੀਅਲ ਸੈੱਲ ਹਨ ਸਾਡੇ ਕਨੈਕਟਡ ਟਿਸ਼ੂ ਸੈੱਲ ਹੈਗੇ ਨੇ, ਅਲੱਗ ਅਲੱਗ ਤਰ੍ਹਾਂ ਦੇ ਸਾਡੇ ਜਿਹੜੇ ਨੇ ਉਹ ਜਿਹੜੇ ਹੈਗੇ ਨੇ ਜਿਹੜੇ ਸੈੱਲਾਂ ਦੀ ਬਣੇ ਹੋਏ ਨੇ ਗਰੁੱਪ, ਉਹਨਾਂ ਦੇ ਵਿਚ ਹੋਵੇ ਤੇ ਉਹ ਉਸੇ ਥਾਂ ਤੇ ਹੀ ਰਹੇ ਨਾਰਮਲ ਆ, ਪਰ ਜਦੋਂ ਉਹ ਆਪਣਾ ਬੈਰੀਅਰ ਲੰਘ ਕੇ ਦੂਜੀ ਤਰ੍ਹਾਂ ਦੇ ਸੈੱਲਸ ਨੂੰ ਇਫੈਕਟ ਕਰਨਾ ਸ਼ੁਰੂ ਕਰ ਦੇਵੇ ਤਾਂ ਉਹ ਐਬਨਾਰਮਲ ਹੋ ਜਾਂਦਾ ਹੈ। ਹੁਣ ਇਹ ਬਲੱਡ ਦੇ ਵਿਚ ਹੋ ਸਕਦਾ ਹੈਗਾ, ਇਹ ਲਿੰਫ ਦੇ ਵਿਚ ਹੋ ਸਕਦਾ ਆ, ਮਾਇਲੋਮਾ ਵਗੈਰਾ ਹੋ ਸਕਦਾ ਹੈ, ਔਰ ਲੈਂਫੋਮਾ ਵਗੈਰਾ ਵੀ ਹੋ ਸਕਦਾ ਹੈਗਾ ਆ। ਭਾਵ ਅਸੀਂ ਅਲੱਗ ਅਲੱਗ ਨਾਂ ਰੱਖ ਦਿੱਤੇ ਨੇ, ਪਰ ਉਹਨਾਂ ਦਾ ਜਿਹੜਾ ਉਹ ਕਰੈਕਟਰ ਹੈ ਨਾ ਅੰਦਰ ਦਾ, ਬੰਦ ਨੇ ਟਪੂਸੀ ਮਾਰਨੀ ਹੈ, ਉਹਦਾ ਕਰੈਕਟਰ ਨਹੀਂ ਛੱਡਦਾ ਉਹ, ਭਾਵੇਂ ਉਹਨੂੰ ਪਿੰਜਰੇ ਚ ਬੰਦ ਕਰ ਦੋ ਪਿੰਜਰੇ ਦੀ ਟਪੂਸੀਆਂ ਮਾਰੀ ਜਾਊਗਾ, ਬਾਹਰ ਹੈਗਾ ਤੂੰ ਮਾਰਨੀਆਂ ਨੇ। ਕੈਂਸਰ ਇੱਕ ਐਸਾ ਹੈਗਾ ਆ ਜਿਹੜਾ ਉਹ ਆਪਣੀ ਖਸਰਤ ਨਹੀਂ ਬਦਲਦਾ, ਉਹਦੀ ਜਿਹਦੀ ਨੇਚਰ ਹੈਗੀ ਹੈ ਉਹ ਉਸ ਨੂੰ ਨਹੀਂ ਬਦਲਦਾ, ਉਹਦੀ ਬੈਰੀਅਰ ਤੋੜਨ ਵਾਲੀ, ਉਹਦੀ ਇਰੈਗੂਲਰ ਸ਼ੇਪ ਹੋਣ ਵਾਲੀ, ਉਹਦਾ ਗੁਆਂਢੀਆਂ ਨੂੰ ਤੰਗ ਕਰਨ ਵਾਲੀ ਜਿਹੜੀ ਗੱਲ ਆ ਉਹ ਨਹੀਂ ਬਦਲਦੀ। ਹੁਣ ਅਗਲੀ ਗੱਲ, ਜੇ ਇਹ ਨਹੀਂ ਬਦਲਦੀ ਆਦਤ ਤੇ ਫਿਰ ਇਹ ਟਪੂਸੀਆਂ ਮਾਰਦਾ ਕਿਵੇਂ ਆ, ਇਹ ਕੈਂਸਰ ਕਿਵੇਂ ਇੱਕ ਤੋਂ ਦੂਜੇ ਨੂੰ ਇਫੈਕਟ ਕਰਦਾ ਹੈਗਾ, ਜਾਣਨ ਦੀ ਬੜੀ ਲੋੜ ਹੈਗੀ ਹੈ। ਹੁਣ ਇਹਦੇ ਇਹ ਜਾਣਨ ਦਾ ਤਰੀਕਾਕਾਰ ਸਿਰਫ ਇੱਕ ਆ, ਜਾਂ ਤਾਂ ਇਹ ਬਲੱਡ ਦੇ ਰਾਹੀ ਇੱਕ ਥਾਂ ਤੋਂ ਦੂਜੀ ਥਾਂ ਨੂੰ ਟਰੈਵਲ ਕਰਦਾ ਹੈਗਾ, ਗੁਆਂਢ ਦੇ ਵਿਚ ਤਾਂ ਹੋ ਗਿਆ ਕਿਉਂਕਿ ਹਰੇਕ ਅੰਗ ਜਿਹੜਾ ਹੈ ਉਹ ਮੈਂਬਰੇਨ ਦੇ ਰਾਹੀ ਟੱਕਿਆ ਹੋਇਆ, ਤੇ ਮੈਂ ਆਪਣਾ ਮੈਂਬਰਨ ਤਾਂ ਤੋੜਿਆ, ਆਪਣੀ ਚਾਰ ਦੀਵਾਰੀ ਤਾਂ ਤੋੜ ਦਿੱਤੀ ਆ, ਲੇਕਿਨ ਗੁਆਂਢੀਆਂ ਦੀ ਚਾਰ ਦੀਵਾਰੀ ਵੀ ਤੋੜ ਦਿੱਤੀ ਹੈ। ਹੁਣ ਮੇਰੇ ਪਸ਼ੂ ਡੰਗਰ ਗੁਆਂਢੀਆਂ ਦੇ ਘਰੇ ਵੀ ਜਾ ਰਹੇ ਨੇ, ਔਰ ਕੋਈ ਬੈਰੀਅਰ ਨਹੀਂ ਰਹਿ ਗਿਆ। ਸੋ ਇਸ ਤਰ੍ਹਾਂ ਕਰਕੇ ਇੱਕ ਤਾਂ ਉਹਦਾ ਇਹ ਹੈ, ਡਾਇਰੈਕਟ ਇਨਵੇਸ਼ਨ ਉਹਨੂੰ ਕਹਿੰਦੇ ਆ, ਡਾਇਰੈਕਟ ਇਨਵੇਸ਼ਨ ਇੱਕ ਅੰਗ ਤੋਂ ਦੂਸਰੇ ਅੰਗ ਦੇ ਵਿਚ ਜਦੋਂ ਕੋਈ ਬਿਮਾਰੀ ਜਾਂਦੀ ਹੈ ਇਹ ਕੈਂਸਰਸ ਡਿਵੈਲਪਮੈਂਟ ਹੈਗੀ ਹੈ। ਦੂਸਰੀ ਗੱਲ, ਬਲੱਡ ਦੇ ਰਾਹੀਂ ਅਸੀਂ ਸਾਰੇ ਸਮਝਦੇ ਹਾਂ ਕਿ ਬਲੱਡ ਦਾ ਕੰਮ ਇਹ ਆ ਕਿ ਸਾਰੇ ਸੈੱਲਾਂ ਨੂੰ ਬਾਡੀ ਦੇ ਵਿਚ ਉਂਗਲਾਂ ਦੇ ਟਿਪ ਤੱਕ ਉਹਨਾਂ ਨੂੰ ਖੁਰਾਕ ਪਹੁੰਚਾਉਣੀ ਤੇ ਉਹਨਾਂ ਨੂੰ ਆਕਸੀਜਨ ਪਹੁੰਚਾਉਣੀ ਤੇ ਵਾਪਸੀ ਦੇ ਵਿਚ ਉਹਨਾਂ ਦਾ ਗਾਰਬੇਜ ਇਕੱਠਾ ਕਰਦੇ ਆਉਣਾ, ਔਰ ਗਾਰਬੇਜ ਗੈਸਾਂ ਚ ਵੀ ਹੋ ਸਕਦਾ ਹੈ, ਗਾਰਬੇਜ ਅਲੱਗ ਅਲੱਗ ਤਰ੍ਹਾਂ ਦੇ ਹੋਰ ਟਿਸ਼ੂ ਜਿਹੜੇ ਡੈਮੇਜ ਹੋ ਚੁੱਕੇ ਨੇ ਉੱਥੇ ਉਹ ਵੀ ਹੋ ਸਕਦਾ ਹੈ। ਉਹ ਸਾਰਾ ਡੈਮੇਜ ਹੋਇਆ ਗਾਰਬੇਜ ਉਸਨੇ ਲੈ ਕੇ ਅਲੱਗ ਅਲੱਗ ਥਾਵਾਂ ਤੇ ਜਾਣਾ ਹੈ, ਔਰ ਉਹ ਕਿਸੇ ਵੀ ਥਾਂ ਤੇ ਜਾ ਕੇ ਗਰੋ ਕਰ ਸਕਦਾ। ਇਹਦੀ ਇੱਕ ਹੋਰ ਟਰਮ ਇਸਤੇਮਾਲ ਕੀਤੀ ਜਾਂਦੀ ਹੈ ਮੈਡੀਕਲ ਦੇ ਵਿਚ, ਇਹਨੂੰ ਅਸੀਂ ਕਹਿੰਦੇ ਹਾਂ ਇੰਬੋਲਿਜ਼ਮ, ਕੁਛ ਮਿਲਦੀਆਂ ਜੁਲਦੀਆਂ ਟਰਮਸ ਨੇ, ਇੱਕ ਨੂੰ ਥਰੰਬੋਸਿਸ ਕਹਿੰਦੇ ਆ ਉਹਦਾ ਜਿਹੜਾ ਲੋਕਲ ਕਲੌਟ ਹੋ ਗਿਆ, ਇੱਕ ਹੁੰਦਾ ਇੰਬੋਲਿਜ਼ਮ। ਤੁਸੀਂ ਆਮ ਤੌਰ ਤੇ ਬਰਸਾਤਾਂ ਦੇ ਦਿਨਾਂ ਚ ਵੇਖਿਆ ਹੋਣਾ ਆ ਕਿ ਪਹਾੜਾਂ ਤੇ ਕਈ ਬੂਟੀਆਂ ਹੁੰਦੀਆਂ ਨੇ ਜਿਹੜੀਆਂ ਮੈਦਾਨਾਂ ਚ ਨਹੀਂ ਹੁੰਦੀਆਂ, ਬਰਸਾਤਾਂ ਦੇ ਦਿਨਾਂ ਵਿਚ ਪਹਾੜਾਂ ਦੇ ਵਿਚ ਉਹ ਵਿਚਾਰੀਆਂ ਉਥੋਂ ਟੁੱਟ ਜਾਂਦੀਆਂ ਨੇ, ਬਹੁਤੇ ਮੀਂਹ ਪੈਣ ਦੇ ਨਾਲ ਦਰਿਆਵਾਂ ਚ ਵਗਦੀਆਂ ਆਉਂਦੀਆਂ ਨੇ ਤੇ ਦਰਿਆਵਾਂ ਦੇ ਕੰਢਿਆਂ ਤੇ ਆ ਕੇ ਮੈਦਾਨਾਂ ਦੇ ਵਿਚ ਵੀ ਉੱਗ ਪੈਂਦੀਆਂ ਨੇ, ਉਪਰੀਆਂ ਉਹ ਸਾਨੂੰ ਲੱਗਦਾ ਵੀ ਇੱਥੇ ਨਹੀਂ ਪੈਦਾ ਹੋਈਆਂ, ਇਹ ਬਾਹਰੋਂ ਉੱਪਰ ਆਈਆਂ ਹੋਈਆਂ ਨੇ। ਜਦੋਂ ਕੋਈ ਵੀ ਚੀਜ਼ ਕਿਸੇ ਇੱਕ ਅੰਗ ਦੇ ਵਿਚੋਂ ਬਲੱਡ ਦੇ ਰਾਹੀਂ ਟਰੈਵਲ ਕਰਕੇ, ਖੂਨ ਦੇ ਰਾਹੀਂ ਟਰੈਵਲ ਕਰਕੇ ਕਿਸੇ ਹੋਰ ਥਾਂ ਤੇ ਜਾ ਕੇ ਉਸੇ ਤਰ੍ਹਾਂ ਦੀ ਪ੍ਰੋਡਕਸ਼ਨ ਕਰਨੀ ਸ਼ੁਰੂ ਕਰ ਦੇਵੇ ਤੇ ਅਸੀਂ ਇਹਨੂੰ ਕਹਿ ਸਕਦੇ ਹਾਂ ਵੀ ਇਹ ਕੈਂਸਰਸ ਟਾਈਪ ਦੀ ਡਿਵੈਲਪਮੈਂਟ ਹੈ। ਸੁਚੇਤ ਹੋਣ ਦੀ ਲੋੜ ਹੈ ਕਿ ਭਾਈ ਇਹ ਐਸਾ ਹੋ ਸਕਦਾ ਹੈ, ਇਹਨੂੰ ਇੰਬੋਲਸ ਜਾਂ ਇੰਬੋਲਿਜ਼ਮ ਕਹਿੰਦੇ ਹਾਂ ਅਸੀਂ। ਔਰ ਇੰਬੋਲਿਜ਼ਮ ਤੇ ਜਿਹੜੇ ਨੇ ਆਮ ਤੌਰ ਤੇ ਮਕੈਨੀਕਲ ਇਫੈਕਟ ਹੁੰਦੇ ਨੇ। ਮੰਨ ਲਿਆ ਜਾਏ ਕਿਸੇ ਦੀ ਹੱਡੀ ਟੁੱਟ ਗਈ ਜਾਂ ਕਿਸੇ ਦਾ ਕੋਈ ਜ਼ਖਮ ਹੋ ਗਿਆ, ਉਸ ਜ਼ਖਮ ਤੋਂ ਜਿਹੜਾ ਖੂਨ ਵਾਪਸੀ ਜਾ ਰਿਹਾ ਹੈ ਉਹ ਸਗਣਾ ਖੂਨ ਟਰੈਵਲ ਕਰਦਾ ਕਰਦਾ ਆਪਣਾ ਸਾਰਾ ਸਰਕਲ ਪੂਰਾ ਕਰਦਾ ਕਰਦਾ ਬ੍ਰੇਨ ਚ ਵੀ ਤੇ ਪਹੁੰਚਣਾ ਨਾ ਉਹਨੇ। ਹੁਣ ਬ੍ਰੇਨ ਦੀਆਂ ਜਿਹੜੀਆਂ ਖੂਨ ਦੀਆਂ ਨਾੜੀਆਂ ਜਿਹੜੀਆਂ ਨੇ ਉਹ ਬੜੀਆਂ ਬਰੀਕ ਨੇ, ਉਹਨੂੰ ਅਸੀਂ ਕਹਿੰਦੇ ਹਾਂ ਸਰਕਲ ਆਫ ਵਿਲਸ। ਸਰਕਲ ਆਫ ਵਿਲਸ ਦੇ ਵਿੱਚ ਕੋਈ ਉਹ ਇਸੇ ਤਰ੍ਹਾਂ ਦਾ ਕਿਣਕਾ ਸਖਤ ਚਲਾ ਗਿਆ, ਆਦਾ ਕੈਂਸਰ ਨਹੀਂ ਹੋ, ਸਖਤ ਚਲਾ ਗਿਆ ਤੇ ਉਹ ਉੱਥੇ ਨਾੜੀਆਂ ਬਲੌਕ ਕਰ ਦੇਗਾ, ਨਾੜੀਆਂ ਬਲੌਕ ਕਰ ਦੇਗਾ ਔਰ ਇਕਦਮ ਹੀ ਕੋਈ ਬੰਦਾ ਵੀ ਹੋਸ਼ ਵੀ ਹੋ ਸਕਦਾ, ਇਕਦਮ ਕਿਸੇ ਦਾ ਕੋਈ ਅੰਗ ਵੀ ਮਾਰਿਆ ਜਾ ਸਕਦਾ, ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਵੀ ਹੋ ਸਕਦੀ ਹੈ। ਇਹਨੂੰ ਇੰਬੋਲਿਜ਼ਮ ਨੇ, ਇਹ ਇੰਬੋਲਿਜ਼ਮ ਦੇ ਕਰਕੇ ਐਸਾ ਹੋ ਸਕਦਾ ਹੈ। ਪਰ ਮੈਂ ਕੈਂਸਰ ਦੀ ਕੰਡੀਸ਼ਨ ਇਹ ਕਹਿ ਰਿਹਾ ਵੀ ਇੱਕ ਤਾਂ ਬਲੱਡ ਦੇ ਰਾਹੀਂ ਸਰਕੂਲੇਟ ਉਥੋਂ ਦੇ ਕੈਂਸਰ ਸੈੱਲ ਡਿਵੈਲਪ ਕਰਦੇ ਨੇ ਤੇ ਦੂਜੀ ਥਾਂ ਤੇ ਇਸੇ ਤਰ੍ਹਾਂ ਇੰਬੋਲਿਜ਼ਮ ਦੇ ਤੌਰ ਤੇ ਜਾ ਕੇ ਗਰੋ ਕਰ ਜਾਂਦੇ ਨੇ। ਔਰ ਇਹ ਜ਼ਰੂਰੀ ਨਹੀਂ ਹੈਗਾ ਵੀ ਗੁਆਂਢ ਨੂੰ ਹੋਵੇ। ਮੈਂ ਪਹਿਲਾਂ ਇਹ ਗੱਲ ਕਹਿ ਕੇ ਹਟਿਆ ਕਿ ਜਿਹੜਾ ਬੈਰੀਅਰ ਤੋੜੇ ਕੋਈ ਵੀ ਬਿਮਾਰੀ, ਕੋਈ ਟਿਊਮਰ, ਕੋਈ ਜ਼ਖਮ, ਸੋਜ, ਬੈਰੀਅਰ ਤੋੜ ਕੇ ਤੇ ਦੂਸਰੇ ਗੁਆਂਢੀਆਂ ਨੂੰ ਵੀ ਸੋਜ ਉਸੇ ਤਰ੍ਹਾਂ ਦੀ ਕਰ ਦੇਵੇ, ਉਹਨੂੰ ਅਸੀਂ ਕੈਂਸਰ ਕਹਿੰਦੇ ਹਾਂ। ਦੂਸਰੀ ਆਪਾਂ ਇਹ ਗੱਲ ਕਹੀ ਹੈ ਬਈ ਜੇ ਬਲੱਡ ਦਾ ਸਰਕੂਲੇਸ਼ਨ ਦੇ ਵਿੱਚ ਚੱਲਦਿਆਂ ਹੋਇਆ ਕਿਸੇ ਬਿਮਾਰ ਥਾਂ ਤੋਂ ਕਿਸੇ ਕੈਂਸਰ ਥਾਂ ਤੋਂ, ਨਾ ਬਿਮਾਰ ਥਾਂ ਕੱਲੀ ਆਪਾਂ ਕਹਿਵਾ, ਕੈਂਸਰ ਥਾਂ ਤੋਂ ਉਹਦਾ ਗਾਰਬੇਜ ਖੂਨ ਦੇ ਵਿੱਚ ਵਾਪਸ ਜਾ ਰਿਹਾ ਆ ਔਰ ਉਹ ਕਿਸੇ ਥਾਂ ਤੇ ਹੋਰ ਇੰਪਲਾਂਟ ਹੋ ਗਿਆ ਤੇ ਉਸੇ ਵੀ ਉਥੇ ਵੀ ਉਹੋ ਜਿਹੀ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਵੇ ਤੇ ਫੇਰ ਵੀ ਇਹਨੂੰ ਅਸੀਂ ਕੈਂਸਰ ਕਹਿੰਦੇ ਹਾਂ। ਆਮ ਤੌਰ ਤੇ ਬਹੁਤੇ ਸਾਰੇ ਤੁਸੀਂ ਦੇਖਿਆ ਹੋਣਾ ਸੀਟੀ ਸਕੈਨ ਵਗੈਰਾ ਕਰਦੇ ਆ ਡਾਕਟਰ ਲੋਕ, ਕਿਸੇ ਥਾਂ ਤੇ ਕੈਂਸਰ ਦੀ ਬੱਚੇਦਾਨੀ ਚ ਕੈਂਸਰ ਸੀ ਜਾਂ ਪ੍ਰੋਸਟੇਟ ਕੈਂਸਰ ਦੀ ਹੈ, ਸੀਟੀ ਸਕੈਨ ਕਰਾਓ ਵੀ ਵੇਖਦੇ ਹਾਂ ਅਸੀਂ ਵੀ ਕੀ ਉਥੋਂ ਟਰੈਵਲ ਕਰਦਾ ਕਰਦਾ ਕਰਦਾ ਕਰਦਾ ਇਹ ਫੇਫੜੇ ਤਾਂ ਨਹੀਂ ਪਹੁੰਚ ਗਿਆ, ਹਾਰਟ ਵਾਲੀ ਕਿਸੇ ਥਾਂ ਤੇ ਨਹੀਂ ਪਹੁੰਚ ਗਿਆ। ਇਹ ਸਕੈਨ ਕਰਕੇ ਅਸੀਂ ਉਸਨੂੰ ਦੇਖਦੇ ਹਾਂ ਵੀ ਉਹ ਸਾਰੀ ਉਹ ਬੂਟੀ ਜਿਹੜੀ ਪਹਾੜਾਂ ਤੇ ਸੀਗੀ ਉਹ ਮੈਦਾਨਾਂ ਚ ਆ ਗਈ ਤੇ ਸਾਨੂੰ ਪਤਾ ਲੱਗ ਗਿਆ ਵੀ ਉਥੋਂ ਆਈ ਹੈ। ਇਸੇ ਤਰ੍ਹਾਂ ਹੀ ਅਸੀਂ ਇਸ ਤਰ੍ਹਾਂ ਦੀ ਕੋਈ ਵੀ ਕੰਡੀਸ਼ਨ ਬਲੱਡ ਦੇ ਵਿੱਚ ਸਰਕੂਲੇਟ ਕਰਦੀ ਕਰਦੀ ਕਿਸੇ ਹੋਰ ਅੰਗ ਚ ਵੀ ਜਾ ਸਕਦੀ। ਅਗਲੀ ਗੱਲ ਇਹ ਆ ਲਿੰਫ ਚੈਨਲ, ਆਪਾਂ ਇਹ ਸਾਰੇ ਪੜ ਚੁੱਕੇ ਹਾਂ, ਬੜੀ ਵਾਰ ਵਾਰ ਪੜ ਚੁੱਕੇ ਹਾਂ ਬਈ ਕੁਦਰਤ ਨੇ ਇੱਕ ਨਿਯਮ ਬਣਾਇਆ ਆ ਵੀ ਜਿਹੜਾ ਸੈੱਲਾਂ ਦੇ ਵਿੱਚੋਂ ਗਾਰਬੇਜ ਇਕੱਠਾ ਕਰਕੇ ਖੂਨ ਜਿਹਨੂੰ ਅਸੀਂ ਵੇਨਸ ਖੂਨ ਕਹਿੰਦੇ ਹਾਂ, ਠੀਕ ਹੈ, ਵਾਪਸੀ ਵਾਲਾ ਖੂਨ ਕਹਿੰਦੇ ਹਾਂ, ਵੇਨ ਚ ਜਾ ਰਿਹਾ ਹੈਗਾ ਆ, ਆਰਟਰੀ ਚ ਨਹੀਂ ਜਾ ਰਿਹਾ। ਆਰਟਰੀ ਤਾਂ ਜਿਹਦੀ ਰੋੜ ਹੈ ਤਾਂ ਰੁਕਦੀ ਨਹੀਂ, ਚੱਲੀ ਜਾ ਰਹੀ ਹੈ, ਦਿਲ ਲਲਵਾ ਰਹੀ ਹੈ। ਪਰ ਜਿਹੜਾ ਸੈੱਲਾਂ ਵਿੱਚੋਂ ਗਾਰਬੇਜ ਲੈ ਕੇ ਆ ਰਿਹਾ ਉਹ ਮਾਲ ਗੱਡੀ ਹੈ ਵਿਚਾਰੀ, ਉਹ ਮਾਲ ਗੱਡੀ ਹੈ, ਸਲੋ ਚੱਲਦੀ ਹੈ ਥੋੜੀ ਜੀ ਔਰ ਉਹਦੇ ਵਿੱਚ ਗਾਰਬੇਜ ਇਕੱਠਾ ਹੋ ਕੇ ਜਾ ਰਿਹਾ ਹੈ। ਹੁਣ ਕੁਦਰਤ ਇਹ ਚਾਹੁੰਦੀ ਆ ਬਈ ਇਹਦੇ ਰਾਹੀਂ ਜਿਹੜਾ ਗਾਰਬੇਜ ਜਾਏਗਾ ਜਿੱਥੇ ਜਾਏਗਾ, ਜਿਹਦੀ ਮੈਂ ਹੁਣੇ ਗੱਲ ਕਰਕੇ ਹਟਿਆ, ਇਹ ਉਥੇ ਉਥੇ ਖਰਾਬੀ ਕਰੇਗਾ। ਗੁਰੂ ਨਾਨਕ ਦੀ ਸਾਖੀ ਹੈ ਨਾ ਜੀਮਾ ਸਾਹਿਬ, ਵਾਸੀ ਰਹੋ ਤੇ ਉਜੜ ਜਾਓ ਵਾਲੀ,
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ,
0: ਇਹ ਜਿੱਥੇ ਗਏ ਇਹਨੇ ਉਥੇ ਖਰਾਬੀ ਪੈਦਾ ਕਰਨੀ ਆ। ਉਹਦੇ ਵਾਸਤੇ ਕੁਦਰਤ ਨੇ ਇਹ ਆਖਿਆ ਬਈ ਭਾਈ ਇਹਨੂੰ ਫਿਲਟਰ ਕਰ ਲੋ, ਇਹ ਜਿਹੜੇ ਮਾੜੇ ਲੋਕ ਨੇ ਇਹਨਾਂ ਨੂੰ ਇੱਥੇ ਇੱਥੇ ਨੇੜੇ ਨੇੜੇ ਰਹਿਣ ਦਿਓ, ਕੋਸ਼ਿਸ਼ ਕਰੋ ਵੀ ਇਹ ਬਾਹਰ ਨਾ ਜਾਣ, ਖਰਾਬੀ ਕਰਨਗੇ, ਹਾਂਜੀ, ਵਸਦੇ ਰੋਜਰ ਜਾਣ ਵਾਲੀ ਗੱਲ ਨਾ ਆਵੇ। ਤੇ ਜਦੋਂ ਉਹਨਾਂ ਨੂੰ ਅਸੀਂ ਕੰਟਰੋਲ ਕਰਦੇ ਨੇ ਤੇ ਹਰ ਥਾਂ ਤੇ ਵੱਖ ਵੱਖ ਥਾਵਾਂ ਤੇ ਕੁਦਰਤ ਨੇ ਇਹੋ ਜਿਹੇ ਟੈਂਕ ਬਣਾਏ, ਜੇਲਾਂ ਬਣਾਈਆਂ ਹੋਈਆਂ। ਇਹ ਬਦਮਾਸ਼ ਲੋਕ ਨੇ ਯਾਰ, ਸੋਸਾਇਟੀ ਚ ਰਹਿਣ ਜੋਗੇ ਨੀ, ਇਹਨਾਂ ਨੂੰ ਜੇਲਾਂ ਚ ਭੇਜੋ। ਇਹਨਾਂ ਨੂੰ ਅਸੀਂ ਮੈਡੀਕਲ ਟਰਮ ਦੇ ਵਿਚ ਕਹਿੰਦੇ ਹਾਂ ਲਿੰਫ ਨੋਡਸ, ਜਾਂ ਉਹ ਜਿਹੜੀ ਚੈਨਲ ਹੈ ਫਿਲਟਰ ਹੋ ਕੇ ਤੇ ਖੂਨ ਨੂੰ ਅੱਗੇ ਲਿਜਾ ਰਿਹਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਲਿੰਫ ਚੈਨਲ, ਤੇ ਲਿੰਫ ਚੈਨਲ ਦੇ ਵਿਚੋਂ ਵੀ ਫਿਲਟਰ ਹੋ ਕੇ ਇਹਨਾਂ ਜੇਲਾਂ ਦੇ ਵਿਚ ਉਹਨੂੰ ਬੰਦ ਕਰ ਦਿੰਦੇ ਨੇ। ਔਰ ਲਿੰਫ ਚੈਨਲ ਜਿੰਨਾ ਵੀ, ਇੱਕ ਗੱਲ ਜਾਣਨ ਵਾਲੀ ਗੱਲ ਆ, ਲਿੰਫ ਚੈਨਲ ਜਿੰਨਾ ਵੀ ਹੈ ਇਹ ਸਾਰੇ ਦਾ ਸਾਰਾ ਲਿੰਫ ਦਾ ਬਣਿਆ ਹੋਇਆ ਹੈਗਾ ਆ। ਦੂਜੇ ਲਫ਼ਜ਼ ਚ ਮੈਂ ਇਹ ਕਹਾਂ ਇਹ WBC ਦੀ ਇੱਕ ਕਿਸਮ ਆ, ਵਾਈਟ ਬਲੱਡ ਕਾਰਪਸਲਸ, ਸਾਡੀ ਕੀ ਫੌਜ ਆ। ਜਦੋਂ ਕੋਈ ਖਰਾਬੀ ਬਾਅਦ ਚ ਆ ਜਾਂਦੀ, ਇੱਕ ਇਨਫਲਾਮੇਸ਼ਨ ਹੀ ਹੋ ਜਾਏ ਮਾੜਾ ਜਾ, ਤੇ ਜਦੋਂ ਤੁਸੀਂ ਖੂਨ ਟੈਸਟ ਕਰੋ ਤੇ ਇਹਨਾਂ ਦੀ ਗਿਣਤੀ ਨਾਰਮਲ 4000 ਤੋਂ 6000 ਹੁੰਦੀ ਹੈ, ਤੇ 8000, 9000, 10000, 11000, 12000, ਤੇ ਜਿਹਨੂੰ ਕੈਂਸਰ ਹੁੰਦਾ ਉਹਦੀ 1.5-2 ਸਾਲ ਤੱਕ ਵੀ ਪਹੁੰਚ ਜਾਂਦੀ ਗਿਣਤੀ। ਭਾਵ ਫੌਜ ਹੋਰ ਜ਼ਿਆਦਾ ਚਾਹੀਦੀ ਹੈ, ਹੋਰ ਭਰਤੀ ਕਰੋ ਜੀ। ਤੋ ਮੇਰੇ ਕਹਿਣ ਤੋਂ ਮਤਲਬ ਇਹ ਆ ਵੀ ਕੁਦਰਤ ਨੇ ਨਿਯਮ ਬਣਾਇਆ ਵੀ ਕੈਂਸਰ ਵਾਲੀ ਥਾਂ ਤੋਂ ਜਿਹੜਾ ਖੂਨ ਜਾ ਰਿਹਾ ਆ ਇਹ ਸਾਰੇ ਹੋਰ ਅੰਗਾਂ ਨੂੰ ਖਰਾਬ ਨਾ ਕਰੇ, ਕੋਸ਼ਿਸ਼ ਕਰੋ ਵੀ ਇਹਨੂੰ ਫਿਲਟਰ ਕਰ ਲੋ। ਉਹਨੂੰ ਫਿਲਟਰ ਕਰਕੇ ਤੇ ਇੱਕ ਹੋਰ ਨਾਲਾ ਬਣਾ ਦਿੱਤਾ, ਗੰਦਾ ਨਾਲਾ ਕਹਿ ਲੋ ਜਾਂ ਲਿੰਫ ਚੈਨਲ ਕਹਿ ਲੋ, ਉਹਨੂੰ ਉਹਦੇ ਵਿੱਚ ਪਾ ਦਿਓ ਤੇ ਫਿਰ ਵੀ ਉਹਦੇ ਵਿੱਚੋਂ ਵੀ ਹੋਰ ਫਿਲਟਰ ਕਰਕੇ ਟੈਂਕ ਨੇ ਜਿਹੜੀਆਂ ਜੇਲਾਂ ਨੇ ਉਹਨਾਂ ਚ ਪਾ ਦਿਓ। ਹੁਣ ਉਹਨੇ ਜੇਲਾਂ ਦੇ ਵਿੱਚ ਉਹਨਾਂ ਦੀ ਸਫਾਈ ਹੁੰਦੀ, ਸੁਧਾਰ ਘਰ ਲਿਖਿਆ ਹੁੰਦਾ ਨਾ ਜੇਲਾਂ ਦੇ ਉੱਪਰ
1: ਜੀ,
0: ਜ਼ਿਕਰ ਕਰੀਦਾ ਵੀ ਇਹ ਜਿਹੜੇ ਲਿੰਫ ਚੈਨਲ ਨੇ ਸਾਡੇ, ਇਹ ਜਿੰਨਾ ਵੀ ਗਾਰਬੇਜ ਹੁੰਦਾ ਇਹਨਾਂ ਦਾ ਫੰਕਸ਼ਨ ਹੁੰਦਾ। ਅੰਗਰੇਜ਼ੀ ਚ ਇੱਕ ਟਰਮ ਹੈਗੀ ਫੇਗੋਸਾਈਟਿਕ
1: ਜੀ,
0: ਫੇਗੋਸਾਈਟਿਕ ਦਾ ਮਤਲਬ ਹੁੰਦਾ ਹਜ਼ਮ ਕਰ ਜਾਣਾ, ਖਾ ਜਾਣਾ, ਜਿਹੜੀ ਵੀ ਚੀਜ਼ ਨੂੰ ਖਾ ਕੇ ਹਜ਼ਮ ਕਰ ਦੂੰਗਾ ਗੱਲ ਖਤਮ, ਜਿਹੜੀ ਵੀ ਸੀਗੀ। ਸੋ ਇਹਨਾਂ ਦਾ ਜਿਹੜਾ ਲਿੰਫ ਚੈਨਲਸ ਨੇ ਜਾਂ ਲਿੰਫ ਗਲੈਂਡਸ ਨੇ, ਇਹਨਾਂ ਦਾ ਕੰਮ ਹੈ ਫੇਗੋਸਾਈਟਿਕ। ਇਹ ਉਹ ਜਿੰਨਾ ਵੀ ਟੌਕਸਿਨ, ਜ਼ਹਿਰੀਲਾ, ਗਾਰਬੇਜ, ਯੇ ਵੋ ਸਾਰਾ ਕੁਛ ਆਇਆ ਹੋਇਆ, ਇਹ ਉਸ ਨੂੰ ਹਜ਼ਮ ਕਰਦੇ ਰਹਿੰਦੇ ਨੇ। ਪਰ ਜਦੋਂ ਇਹਨਾਂ ਦੀ ਹਜ਼ਮ ਕਰਨ ਦੀ ਕਪੈਸਿਟੀ, ਅਸੀਂ ਕਈ ਵਾਰ ਮੀਟ ਸੀਟ ਖਾ ਕੇ ਤੇ ਜਦੋਂ ਹੱਡੀਆਂ ਹੁੱਡੀਆਂ ਵੀ ਸੁੱਟਦੇ ਨੇ ਨਾ, ਤੇ ਜਿਹੜੇ ਕੁੱਤੇ ਵਗੈਰਾ ਵਿਚਾਰੇ ਆਮ ਫਿਰਦੇ ਹੁੰਦੇ ਨੇ, ਉਹ ਵੀ ਚੂਸ ਜਾਂਦੇ ਨੇ, ਉਹ ਵੀ ਖਾ ਜਾਂਦੇ ਨੇ। ਇਹੀ ਕੰਮ ਲਿੰਫ ਕਰਦਾ ਆ ਲਿੰਫ ਚੈਨਲ, ਲਿੰਫ ਗਲੈਂਡ ਇਹੀ ਕੰਮ ਕਰਦੇ ਆ ਕਿ ਉਸ ਨੂੰ ਗਾਰਬੇਜ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਔਰ ਜੇ ਨਹੀਂ ਉਹਨਾਂ ਤੋਂ ਹੁੰਦਾ ਤੇ ਵਿਚਾਰੇ ਉਹ ਵੀ ਫੁੱਲ ਜਾਂਦੇ ਨੇ, ਕੰਮ ਜ਼ਿਆਦਾ ਆ ਗਿਆ ਹਾਂਜੀ, ਤੇ ਉਹਨਾਂ ਤੋਂ ਨਿਭਦਾ ਨਹੀਂ ਤੇ ਬੱਲੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਅਸੀਂ ਆਮ ਤੌਰ ਤੇ ਸਭ ਤੋਂ ਪਹਿਲਾਂ ਜਿਸ ਅੰਗ ਤੇ ਸਾਨੂੰ ਸ਼ੱਕ ਹੁੰਦਾ ਆ ਵੀ ਇਹਦੇ ਵਿੱਚ ਕੈਂਸਰ ਹੈ, ਉਸ ਅੰਗ ਦੇ ਨੇੜੇ ਤੇੜੇ ਦੀਆਂ ਲਿੰਫ ਗਿਲਟੀਆਂ ਵੇਖਣੀਆਂ ਸ਼ੁਰੂ ਕਰਨਾ, ਜੇ ਕਿਸੇ ਨੂੰ ਬੱਚੇਦਾਨੀ ਜਾਂ ਪ੍ਰੋਸਟੇਟ ਦਾ ਕੈਂਸਰ ਹੈ, ਅਸੀਂ ਇੰਗਵਾਈਨਲ ਏਰੀਏ ਦੇ ਵਿੱਚ ਲਿੰਫ ਗਿਲਟੀਆਂ ਵੇਖਦੇ ਹਾਂ। ਫਿਰ ਅਸੀਂ ਵੇਖਦੇ ਹਾਂ ਵੀ ਕਿਤੇ ਗਾਂਹ ਤਾਂ ਨੀ ਫੈਲ ਗਿਆ, ਜੇ ਇੱਥੇ ਗਿਲਟੀਆਂ ਹੈਗੀਆਂ ਨੇ ਤੇ ਕਿਤੇ ਗਾਂਹ ਤਾਂ ਨੀ ਫੈਲ ਗਿਆ। ਫਿਰ ਅਸੀਂ ਨੈਕ ਦੇ ਵਿੱਚ, ਐਗਜ਼ੀਲਾ, ਕੱਛਾਂ ਦੇ ਵਿੱਚ, ਹੋਰ ਅਲੱਗ ਅਲੱਗ ਥਾਵਾਂ ਤੇ ਜਿੱਥੇ ਸਾਨੂੰ ਪਤਾ ਕਿ ਵੱਡੇ ਟੈਂਕ ਨੇ, ਵੱਡੀਆਂ ਜੇਲਾਂ ਨੇ, ਸੈਂਟਰਲ ਜੇਲਾਂ ਨੇ, ਉਹਨਾਂ ਥਾਵਾਂ ਤੇ ਲਿੰਫ ਦੇ ਇਸ ਚੈਨਲ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਇਹਨਾਂ ਤੋਂ ਵੀ ਵੱਧ ਜਾਵੇ ਤੇ ਫਿਰ ਇਹਨਾਂ ਦਾ ਵੱਡਾ ਜਿਹੜਾ ਹੈਗੀ ਨਾ ਤਿਹਾੜ ਜੇਲ, ਇਹਨਾਂ ਦੀ ਤਿਲੀ ਆ, ਇਹ ਫਿਰ ਤਿਹਾੜ ਜੇਲ ਦੇ ਕੋਲ ਚਲੇ ਜਾਂਦੇ ਨੇ। ਤੇ ਕਈ ਵਾਰ ਤਿਹਾੜ ਜੇਲ ਦੀ ਵੀ ਕਪੈਸਿਟੀ ਇੰਨੀ ਨਹੀਂ ਹੁੰਦੀ ਵੀ ਸਾਰੇ ਇਹੋ ਜਿਹੇ ਬੰਦਿਆਂ ਨੂੰ ਰੱਖ ਸਕੇ, ਵਿਚਾਰੀ ਤਿਲੀ ਵੀ ਵੱਧ ਜਾਂਦੀ, ਜਿਹਨੂੰ ਅਸੀਂ ਕਹਿੰਦੇ ਹਾਂ ਹੁਡਕਿੰਗ ਡਿਜ਼ੀਜ਼, ਹਾਂਜੀ, ਤਿਲੀ ਵੱਧ ਜਾਂਦੀ ਹੈ। ਸੋ ਮਤਲਬ ਇਸ ਤਰ੍ਹਾਂ ਦੀ ਜਿੰਨੀ ਜਦੋਂ ਵੀ ਕੰਡੀਸ਼ਨਾਂ ਐਸੀਆਂ ਆਉਂਦੀਆਂ ਨੇ, ਇਹ ਲਿੰਫ ਚੈਨਲ ਦੇ ਰਾਹੀਂ ਵੀ ਕੈਂਸਰ ਵੱਧਦਾ ਆ, ਠੀਕ ਹੈ। ਇਹਦਾ ਪਹਿਲਾ ਚੈਨਲ ਸੀ ਗੁਆਂਢ ਦੇ ਵਿੱਚ ਮਾਰ ਕਰਨੀ, ਦੂਜਾ ਚੈਨਲ ਸੀ ਬਲੱਡ ਦੇ ਰਾਹੀਂ, ਤੀਜਾ ਚੈਨਲ ਸੀ ਇਹਦਾ ਲਿੰਫ ਦੇ ਰਾਹੀਂ। ਔਰ ਬਣਦੀਆਂ ਕੀ ਨੇ, ਜਾਂ ਸਿਸਟ ਬਣਦੇ ਨੇ ਜਾਂ ਟਿਊਮਰ ਬਣਦੇ ਨੇ। ਜਿਹੜੇ ਵੀ ਸਿਸਟ ਬਣਦੇ ਨੇ ਜਾਂ ਟਿਊਮਰ ਬਣਦੇ ਨੇ, ਉਹਨਾਂ ਦੀ ਸ਼ੇਪ ਇਰੈਗੂਲਰ ਹੁੰਦੀ, ਗੋਲ ਨਹੀਂ ਹੁੰਦੀ। ਪਕਾਨਾ ਫਲਾਓ ਨਾ, ਹਵਾ ਭਰੋ ਤੇ ਉਹ ਗੋਲ ਹੁੰਦਾ। ਅਜੇ ਵਿਚਾਰਾ ਕਿਸੇ ਥਾਂ ਲੀਕ ਹੋ ਗਿਆ, ਜੇ ਸਾਈਕਲ ਦੀ ਟਿਊਬ ਹੀ ਹੈ, ਜੇ ਕਿਸੇ ਥਾਂ ਤੇ ਕਮਜ਼ੋਰ ਹੋ ਜਾਵੇ, ਹਵਾ ਭਰੋ ਵੈਸੇ ਤਾਂ ਗੁਲਾਈ ਚ ਰਹਿੰਦੀ ਹੈ ਨਾ, ਪਰ ਜੇ ਕਿਸੇ ਥਾਂ ਲੀਕ ਹੋਵੇ ਤੁਸੀਂ ਫੁੱਲ ਜਾਂਦੀ ਹੈ। ਸੋ ਇਹੀ ਕੰਡੀਸ਼ਨ ਆਮ ਤੌਰ ਤੇ ਦੂਜੇ ਅੰਗਾਂ ਦੇ ਵਿੱਚ ਵੀ ਵਾਪਰਨੀ ਸ਼ੁਰੂ ਹੋ ਜਾਂਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕੈਂਸਰ। ਜਦੋਂ ਵੀ ਕੋਈ ਇਰੈਗੂਲਰਿਟੀ ਆਵੇ, ਨਾਰਮਲ ਸ਼ੇਪ ਜਿਹੜੀ ਕੁਦਰਤ ਨੇ ਤੁਹਾਡੇ ਸਰੀਰ ਦੀ, ਤੁਹਾਡੇ ਅੰਗਾਂ ਦੀ ਬਣਾਈ ਹੈ, ਉਸ ਦਾ ਵਿਕ੍ਰਿਤੀ ਆ ਜਾਵੇ, ਉਸ ਦੇ ਵਿੱਚ ਡਿਟੋਰੇਸ਼ਨ ਆ ਜਾਵੇ, ਜਾਂ ਉਹਦਾ ਜਿਹੜਾ ਸਾਈਜ਼ ਆਕਾਰ ਜਿਹੜਾ ਹੈ ਇਰੈਗੂਲਰ ਹੋ ਜਾਵੇ, ਤੇ ਇਹ ਨਿਸ਼ਾਨੀਆਂ ਨੇ ਕੈਂਸਰ ਹੋਣ ਦੀਆਂ, ਠੀਕ ਹੈ ਜੀ। ਸੋਲਿਡ ਹੋ ਸਕਦਾ ਹੈ, ਬਲੱਡ ਕੈਂਸਰ ਹੋ ਸਕਦਾ ਆ, ਲਿੰਫ ਦੇ ਕਹਿਣ ਵਿੱਚ ਕੈਂਸਰ ਹੋ ਸਕਦਾ ਆ। ਇਹ ਸਾਰੀਆਂ ਇਹਦੀਆਂ ਆਮ ਤੌਰ ਤੇ ਕੈਂਸਰ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ, ਟਾਈਪਾਂ ਨੇ, ਇਹ ਟਾਈਪਸ ਨੇ, ਇਸ ਤਰ੍ਹਾਂ ਦੇ ਟਾਈਪ ਦੇ ਕੈਂਸਰ ਆਮ ਤੌਰ ਤੇ ਹੋ ਸਕਦਾ। ਤੇ ਅਸੀਂ ਡਾਕਟਰਾਂ ਨੇ ਨਾ ਅਡੀਨੋ ਕਾਰਸੀਨੋਮਾ ਜੀ, ਹਾਂਜੀ, ਸਾਰਕੋਮਾ ਜੀ, ਕਈ ਕਈ ਨਾਂ ਅਲੱਗ ਅਲੱਗ ਅੰਗਾਂ ਚ ਹੋਣ ਕਰਕੇ ਅਸੀਂ ਰੱਖੇ ਨੇ। ਮੈਂ ਉਸ ਤੁਹਾਡੇ ਮਨ ਤੇ ਇਸ ਗੱਲ ਦਾ ਬੋਝ ਨਹੀਂ ਪਾਉਣਾ ਚਾਹੁੰਦਾ ਵੀ ਸਾਰਕੋਮਾ ਕਿਹਨੂੰ ਕਹਿੰਦੇ ਨੇ ਜੀ, ਅਡੀਨੋ ਕਾਰਸੀਨੋਮਾ ਕਿਹਨੂੰ ਕਹਿੰਦੇ ਨੇ ਜੀ, ਹਾਂਜੀ, ਇਹਨੂੰ ਤੁਸੀਂ ਰਹਿਣ ਦੋ, ਸਿਰਫ ਇਹ ਸਮਝੋ ਵੀ ਅਸਲ ਬੇਸਿਕ ਕੈਂਸਰ ਕੀ ਹੈਗਾ। ਹੁਣ ਆਮ ਤੌਰ ਤੇ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ, ਚੀਮਾ ਸਾਹਿਬ, ਸਰੀਰਕ ਨਿਸ਼ਾਨੀਆਂ ਵੀ ਤਾਂ ਹੋਣਗੀਆਂ।
1: ਬਿਲਕੁਲ ਜੀ,
0: ਕੁਛ ਕਾਰਡੀਨਲ ਸਾਈਨ ਅਸੀਂ ਸਮਝਦੇ ਹਾਂ, ਕਾਰਡੀਨਲ ਸਾਈਨ ਜੇ ਵੀ ਆਹ ਤਾਂ ਹੈਗੇ ਹੀ ਹੈਗੇ ਨਾ। ਉਹਦੇ ਵਿੱਚ ਸਭ ਤੋਂ ਪਹਿਲਾਂ ਆਮ ਬੰਦੇ ਨੂੰ ਨੀ ਪਤਾ ਹੁੰਦਾ ਵੀ ਮੈਨੂੰ ਕੈਂਸਰ ਹੈਗਾ ਕਿ ਨਹੀਂ ਹੈਗਾ, ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੈਗੀ ਕਿ ਨਹੀਂ। ਬਿਨਾਂ ਗੱਲ ਤੋਂ ਭਾਰ ਘਟਣਾ, ਇਹ ਤਾਂ ਅਸੀਂ ਵੇਖ ਹੀ ਸਕਦੇ ਨਾ, ਯਾਰ ਮੈਂ ਖਾਂਦਾ ਪੀਂਦਾ ਠੀਕ ਠਾਕ ਆ, ਕੰਮ ਕਾਰ ਕਰ ਰਿਹਾ, ਪਰ ਮੇਰਾ ਭਾਰ ਜਿਹੜਾ ਘਟਦਾ ਹੀ ਜਾ ਰਿਹਾ। ਅਨਕੰਡੀਸ਼ਨਲ ਭਾਰ ਦਾ ਘਟਣਾ ਨੰਬਰ ਇੱਕ, ਖੂਨ ਦਾ ਘਟਣਾ, ਖੂਨ ਦਾ ਘਟਣਾ ਤੁਹਾਨੂੰ ਕਿਵੇਂ ਪਤਾ ਲੱਗੂਗਾ, ਡਾਕਟਰ ਜਾਊਗੇ ਤੇ ਤਾਂ ਹੀ ਦੱਸੋਗੇ ਨਾ, ਤੁਹਾਨੂੰ ਕੀ ਪਤਾ ਲੱਗੂਗਾ। ਪੈਲਰ ਆਫ ਫੇਸ, ਚਿਹਰਾ ਪੀਲਾ ਪੈ ਗਿਆ, ਤੇਰਾ ਤਾਂ ਰੰਗ ਹੀ ਕਿਵੇਂ ਪੀਲਾ ਜਿਹਾ ਪੈ ਗਿਆ ਹੈ, ਸਾਡੇ ਰੰਗਾਂ ਤੇ ਲਾਲੀ ਹੋਣ ਨਾਲ ਗਲੋ ਹੀ ਹੁੰਦੀ ਹੈ ਨਾ, ਤੇ ਜੇ ਰੰਗ ਪੀਲਾ ਪੈ ਜਾਵੇ ਤੇ ਫੇਰ ਅਸੀਂ ਕਹਾਂਗੇ ਇਹ ਨਿਸ਼ਾਨੀ। ਤੀਸਰੀ ਗੱਲ, ਪੇਨ, ਇੱਥੇ ਦਰਦ ਹੋਗੀ, ਉੱਥੇ ਦਰਦ ਹੋਊਗੀ। ਖਾਸ ਤੌਰ ਤੇ ਜਿਸ ਥਾਂ ਤੇ ਅੰਦਰ ਕਿਤੇ ਕੈਂਸਰ ਡਿਵੈਲਪ ਹੋ ਰਿਹਾ ਹੁੰਦਾ ਹੈ, ਉਸ ਅੰਗ ਦਾ ਫੰਕਸ਼ਨ ਖਤਮ ਹੋ ਗਿਆ ਜਾਂ ਫੰਕਸ਼ਨ ਦੇ ਵਿੱਚ ਡਿਸਟਰਬੈਂਸ, ਮੰਨ ਲੈ ਜਾ ਮੈਂ ਐਗਜ਼ਾਮਪਲ ਦੇ ਦਿਆਂ, ਮੰਨ ਲੈ ਜਾ ਕਿਸੇ ਦੇ ਰੈਕਟਮ ਦੇ ਵਿੱਚ ਕੈਂਸਰ ਹੋ ਗਿਆ, ਟੱਚੀ ਵਾਲੇ ਰਸਤੇ ਚ ਕੈਂਸਰ ਹੋ ਗਿਆ, ਜਿਹੜੇ ਕਿ ਆਮ ਹੀ ਹੋ ਜਾਂਦਾ ਹੈਗਾ, ਹਾਂਜੀ, ਤੇ ਕੀ ਹੋਏਗਾ, ਕਬਜ਼ ਹੋਣੀ ਸ਼ੁਰੂ ਹੋ ਜਾਏਗੀ, ਜ਼ੋਰ ਲਾਉਣਾ ਸ਼ੁਰੂ ਕਰਨਾ ਪੈ ਜਾਏਗਾ, ਟੱਟੀ ਚ ਖੂਨ ਆਉਣਾ ਸ਼ੁਰੂ ਹੋ ਜਾਏਗਾ। ਇਹ ਸਾਰੀ ਨਿਸ਼ਾਨੀਆਂ ਉਸ ਅੰਗ ਦੀਆਂ, ਜਿਸ ਵੀ ਅੰਗ ਦੇ ਵਿੱਚ ਕੈਂਸਰ ਹੈਗਾ, ਜਿਹੜਾ ਵੀ ਉਹਦਾ ਫੰਕਸ਼ਨ ਹੈਗਾ ਆ, ਉਹ ਡਿਸਟਰਬ ਹੋ ਜਾਏਗਾ। ਉਸ ਤੋਂ ਬਾਅਦ ਜਦੋਂ ਇਹ ਆ, ਫਟੀਕ ਹੋ ਗਈ, ਥਕਾਵਟ ਹੋਣੀ ਸ਼ੁਰੂ ਹੋ ਗਈ, ਔਰ ਭੁੱਖ ਘੱਟ ਲੱਗਣੀ ਸ਼ੁਰੂ ਹੋ ਗਈ, ਭਾਰ ਘਟਣਾ ਸ਼ੁਰੂ ਹੋ ਗਿਆ, ਖੂਨ ਜਿਹੜਾ ਹੈ ਉਹ ਘੱਟ ਹੋਣਾ ਸ਼ੁਰੂ ਹੋਗਾ, ਔਰ ਉਸ ਤੋਂ ਬਾਅਦ ਜਿਹੜੇ ਨਾਈਟ ਸਵੈਟਸ, ਹੁਣ ਨਾਈਟ ਸਵੈਟਸ ਤਾਂ ਬਹੁਤ ਸਾਰੀਆਂ ਬਿਮਾਰੀਆਂ ਚ ਆਉਂਦੇ ਨੇ ਨਾ, ਜਿਵੇਂ ਟੀਬੀ ਹੈ ਤਾਂ ਟੀਬੀ ਵਾਲੇ ਨੂੰ ਨਾਈਟ ਸਵੈਟਸ ਆਉਂਦੇ ਹੀ ਆਉਂਦੇ ਨੇ, ਲੇਕਿਨ ਕੈਂਸਰ ਵਾਲੇ ਦਾ ਜਿਹੜਾ ਹੈ ਉਹਦੇ ਨਾਲ ਆਹ ਨਿਸ਼ਾਨੀਆਂ, ਦਰਦ, ਥਕਾਵਟ, ਭਾਰ ਦਾ ਅਨਕੰਡੀਸ਼ਨਲ ਘਟਣਾ, ਚਿਹਰੇ ਦਾ ਪੀਲਾ ਪੈ ਜਾਣਾ, ਇਹ ਸਾਰੀਆਂ ਨਿਸ਼ਾਨੀਆਂ ਦੇ ਨਾਲ ਨਾਲ ਜਦੋਂ ਇਹ ਹੋਵੇ ਤੇ ਫਿਰ ਅਸੀਂ ਕਹਾਂਗੇ ਕਿ ਭਾਈ ਇਹ ਕੰਮ ਕੋਈ ਖਰਾਬ ਆ, ਡਾਕਟਰ ਕੋਲ ਜਾ ਕੇ ਚੈੱਕ ਕਰਵਾਓ। ਔਰ ਜਾਂ ਤੁਸੀਂ ਸਕਿਨ ਦੇ ਉੱਪਰ ਵੇਖੋ ਯਾਰ, ਪਹਿਲਾਂ ਤਾਂ ਮੇਰੇ ਇੰਨੇ ਮੌਕੇ ਨਹੀਂ ਸੀ, ਮੌਕੇ ਬੜੇ ਹੋ ਗਏ ਮੇਰੇ, ਜਾਂ ਪਹਿਲਾਂ ਤਾਂ ਸਕਿਨ ਦੇ ਉੱਪਰ ਅਲੱਗ ਅਲੱਗ ਤਰ੍ਹਾਂ ਦੇ ਟੈਗ ਸੀਗੇ, ਹੈ ਨੀ ਸੀਗੇ, ਹੁਣ ਹੈਗੇ ਹੈਗੇ ਆ। ਜਦੋਂ ਚਮੜੀ ਦੇ ਉੱਪਰ ਇਸੇ ਤਰ੍ਹਾਂ ਦੀ ਅਲੱਗ ਅਲੱਗ ਤਰ੍ਹਾਂ ਦੀ, ਜਾਂ ਡਿਸਕਲਰੇਸ਼ਨ, ਇੱਕ ਡਿਸਕਲਰੇਸ਼ਨ ਲਿਊਕੋਡਰਮਾ ਵੀ ਹੁੰਦਾ ਜਿਹਨੂੰ ਅਸੀਂ ਫੁਲਬੈਰੀ ਕਹਿੰਦੇ ਹਾਂ, ਉਹਦਾ ਇੱਕ ਡਿਫਰੈਂਟ ਸਟਰਕਚਰ ਹੈਗਾ ਆ, ਪਰ ਜੇ ਪੈਚਸ ਹੋਣੇ ਸ਼ੁਰੂ ਹੋ ਜਾਣ ਔਰ ਉਹ ਡਿਸਕਲਰਡ ਨਾ ਹੋਣ, ਜਾਂ ਭਾਵ ਚਿੱਟੇ ਨਾ ਹੋਣ, ਗੂੜੇ ਰੰਗ ਦੇ ਹੋਣੇ, ਸਾਡੀ ਚਮੜੀ ਦਾ ਇੱਕ ਰੰਗ ਹੈ ਨਾ ਚੀਮਾ ਸਾਹਿਬ, ਜੇ ਤਾਂ ਚਿੱਟਾ ਹੋ ਗਿਆ ਤੇ ਅਸੀਂ ਆਖੂਗੀ ਫੁੱਲ ਬੈਰੀ ਹੈ, ਤੈਨੂੰ ਫੁਲਬੈਰੀ ਹੋ ਗਈ ਭਾਈ, ਹਾਂਜੀ, ਡਰਮਾ ਹੋ ਗਿਆ। ਤੇ ਜੇ ਰੰਗ ਇਹੀ ਹੋਵੇ ਤੇ ਹੋਰ ਗੂੜਾ ਹੋ ਜਾਵੇ, ਇਸੇ ਤਰ੍ਹਾਂ ਪੈਚ ਬਣਨੇ ਸ਼ੁਰੂ ਹੋ ਜਾਣ, ਉਸੇ ਸਕਿਨ ਦੇ ਕਲਰ ਦੇ ਥੋੜੇ ਜਿਹੇ ਹੋਰ ਗੂੜੇ ਹੋ ਗਏ, ਤੇ ਇਹ ਵੀ ਕੈਂਸਰ ਦੀ ਨਿਸ਼ਾਨੀ ਹੈਗੀ ਆ। ਠੀਕ ਹੈ, ਵੇਟ ਲਾਸ ਦੀ ਆਪਾਂ ਗੱਲ ਕਰ ਚੁੱਕੀ, ਸਕਿਨ ਦੀ ਆਪਾਂ ਗੱਲ ਕਰ ਦਿੱਤੀ, ਨਾਈਟ ਸਵੈਟ ਦੀ ਆਪਾਂ ਗੱਲ ਕਰ ਦਿੱਤੀ, ਦਰਦ ਦੀ ਆਪਾਂ ਗੱਲ ਕਰ ਦਿੱਤੀ, ਭੁੱਖ ਨਾ ਲੱਗਣੀ ਦੀ ਗੱਲ ਕਰ ਦਿੱਤੀ, ਥਕਾਵਟ ਹੋਣੀ ਅਸੀਂ ਗੱਲ ਕਰ ਦਿੱਤੀ, ਔਰ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਜਦੋਂ ਇਹ ਸਟੇਜ ਅੱਗੇ ਲੰਘਣੀ ਸ਼ੁਰੂ ਹੋ ਜਾਂਦੀ ਹੈ, ਉਦੋਂ ਅੰਦਰ ਦੇ ਅੰਗ, ਨਿਕਰੋਸਿਸ ਵਾਲੀ ਗੱਲ ਜਾਂ ਗੈਂਗਰੀਨ ਵਾਲੀ ਗੱਲ, ਅੰਦਰ ਦੇ ਅੰਗ ਗਲ ਸੜ ਜਾਂਦੇ ਨੇ, ਉਹਨਾਂ ਦੀ ਬਾਉਂਡਰੀ ਗਲ ਸੜ ਜਾਂਦੀ, ਉਹਦੇ ਬਾਹਰ ਮੈਂਬਰੇ ਨੇ ਆ, ਉਹ ਗਲ ਗਿਆ, ਤੇ ਕੀ ਹੋਇਆ, ਅੰਦਰ ਦਾ ਮੁਆਦ ਖੂਨ ਦੇ ਰੂਪ ਵਿੱਚ ਕਿਸੇ ਨਾ ਕਿਸੇ ਥਾਂ ਤੇ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ, ਜਾਂ ਤਾਂ ਬਾਹਰਲੇ ਪਾਸੇ ਹੋਰ ਉਹਦੀ ਡਿਵੈਲਪਮੈਂਟ ਅੰਦਰ ਪੇਟ ਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ, ਅੰਦਰ ਕਿਸੇ ਅੰਗ ਚ ਹੋਣੀ ਸ਼ੁਰੂ ਹੋ ਜਾਂਦੀ ਹੈ, ਜੇ ਉੱਥੋਂ ਨਿਕਾਸ ਉਹਦਾ ਹੋ ਸਕਦਾ ਹੈ ਤੇ ਉਲਟੀ ਦੇ ਰਾਹੀਂ ਖੂਨ ਦੀ ਉਲਟੀ, ਟੱਟੀ ਦੇ ਰਾਹੀਂ ਖੂਨ ਆਉਣਾ, ਠੀਕ ਹੈ, ਔਰ ਜਾਂ ਪਿਸ਼ਾਬ ਦੇ ਰਸਤੇ ਖੂਨ ਆਉਣਾ, ਪਸੀਨੇ ਦੇ ਵਿੱਚੋਂ ਬਹੁਤ ਜ਼ਿਆਦਾ ਬੈਡ ਸਮੈਲ, ਜਿਵੇਂ ਮੁਰਦੇ ਦੀ ਸਮੈਲ ਹੁੰਦੀ ਨਾ ਪੰਜਾਬੀ ਚ ਆਪਾਂ ਕਹਿ ਸਕਦੇ ਹਾਂ, ਡੈਡ ਬਾਡੀ ਦੀ ਸਮੈਲ ਵਰਗੀ ਜਿਹੜੀ ਸਮੈਲ ਆਉਣੀ ਉਹਦੇ ਸਰੀਰ ਦੇ ਵਿੱਚੋਂ, ਇਹੋ ਜਿਹੀਆਂ ਚੀਜ਼ਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਨ੍ਹਾਂ ਨੂੰ ਅਸੀਂ ਇਹ ਕਹਿੰਦੇ ਹਾਂ ਵੀ ਇਹ ਯਾਰ ਨਿਸ਼ਾਨੀਆਂ ਕੈਂਸਰ ਦੀਆਂ ਨੇ। ਪਾ ਅੰਦਰ ਕੁਛ ਮਰ ਗਿਆ, ਅੰਦਰ ਕੁਛ ਮਰ ਗਿਆ, ਜੇ ਉਹ ਜੀ ਮੁਰਦੇ ਚੋਂ ਬੋਹ ਆਉਂਦੀ ਹੈ, ਉਹਦੇ ਪਸੀਨੇ ਵਿੱਚੋਂ, ਉਹਦੇ ਸਾਹ ਵਿੱਚੋਂ ਇਸ ਤਰ੍ਹਾਂ ਦੀ ਬੋਹ ਆਉਣ ਸ਼ੁਰੂ ਹੋ ਗਈ, ਪਰ ਕੱਲੀ ਬੋਹ, ਯਾਰ ਬੁਰਸ਼ ਨੀ ਕੀਤਾ, ਦੰਦ ਸਾਫ਼ ਨੀ ਕੀਤੇ, ਬਰੱਸ਼ ਹੋਇਆ ਨੀ ਗਾ, ਖਾ ਪੀ ਕੇ ਉਸੇ ਤਰ੍ਹਾਂ ਹੀ ਪੈ ਗਏ, ਤੇ ਬੋਹ ਤਾਂ ਫਿਰ ਵੀ ਆ ਸਕਦੀ ਹੈ, ਪਰ ਇਹ ਜਿਹੜੀ ਬੋਹ ਹੈ ਗਲੇ ਸੜੇ ਦੀ ਬੋਹ ਨਹੀਂ ਹੋਊਗੀ। ਆਮ ਤੌਰ ਤੇ ਜਿਨ੍ਹਾਂ ਦੇ ਗਮ ਡਿਜ਼ੀਜ਼ ਹੁੰਦੀ ਹੈ, ਮਸੂੜਿਆਂ ਦੀ ਤਕਲੀਫ਼ ਹੁੰਦੀ ਹੈ ਨਾ, ਜਿੰਜੀਵਾਈਟਿਸ ਵਗੈਰਾ, ਉਹਨਾਂ ਨੂੰ ਆਮ ਤੌਰ ਤੇ ਇਹੋ ਜਿਹੀ ਹੋਣੀ ਸ਼ੁਰੂ ਹੋ ਜਾਂਦੀ ਹੈ, ਪਰ ਮੈਂ ਇਹ ਕਹਿ ਰਿਹਾ ਵੀ ਜਿਹੜੀ ਮੁਰਦੇ ਦੀ ਸਮੈਲ ਹੈ ਨਾ, ਈਵਨ ਸਾਡੇ ਘਰਾਂ ਚ ਮੀਟ ਵਗੈਰਾ ਆਉਂਦਾ ਹੀ ਹੈ ਨਾ, ਮੀਟ ਵਗੈਰਾ ਤੁਸੀਂ ਫ੍ਰਿਜ ਚ ਨਾ ਰੱਖੋ, ਵੈਸੇ ਰੱਖ ਦਿਓ, ਤੇ ਦੂਜੇ ਦਿਨ ਜਿਹੜੀ ਉਹਦੇ ਚੋਂ ਸਮੈਲ ਆਉਣੀ ਸ਼ੁਰੂ ਹੋ ਜਾਂਦੀ, ਇਸ ਤਰ੍ਹਾਂ ਦੀ ਸਮੈਲ ਜਿਹੜੀ ਹੈ ਉਹ ਬੰਦੇ ਕੋਲੋਂ ਆਉਣੀ ਸ਼ੁਰੂ ਹੋ ਜਾਵੇ, ਕੋਲ ਬੈਠਿਆਂ ਵੀ ਉਹਦੇ ਕੋਲ, ਇੱਕ ਤਾਂ ਹੁੰਦੀ ਨਾ ਸਮੈਲ, ਤੁਸੀਂ ਸੁੰਘਿਆ ਨੂੰ ਤਾਂ ਪਤਾ ਆ ਗਈ, ਇੱਕ ਤੁਸੀਂ ਨਾਲ ਉਹਦੇ ਬੈਠੇ ਤੇ ਉਹਦੇ ਕੋਲ ਇਸ ਤਰ੍ਹਾਂ ਦੀ ਸਮੈਲ ਆਉਣੀ ਸ਼ੁਰੂ ਹੋ ਜਾਵੇ, ਤੇ ਤੁਸੀਂ ਇਹ ਸਮਝ ਲਓ ਵੀ ਇਸ ਬੰਦੇ ਦੇ ਵਿੱਚ ਕਿਸੇ ਨਾ ਕਿਸੇ ਟਾਈਪ ਦਾ ਕੈਂਸਰ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਹੈ। ਠੀਕ ਹੈ, ਸੋ ਮੈਂ ਸਮਝਦਾ ਵੀ ਇਹ ਸਾਰੀਆਂ ਕੰਡੀਸ਼ਨਾਂ ਦੇ ਵਿੱਚ ਤੁਸੀਂ ਇਹਨਾਂ ਤੇ ਜਾਣ ਲਿਆ ਬਈ ਕੈਂਸਰ ਹੈ ਕੀ ਆ, ਤੇ ਕੈਂਸਰ ਸਰੀਰ ਚ ਫੈਲਦਾ ਕਿਵੇਂ ਹੈਗਾ ਆ, ਔਰ ਜਦੋਂ ਕਿਸੇ ਵੀ ਥਾਂ ਤੇ ਕੋਈ ਮੌਕਾ, ਕੋਈ ਗਿਲਟੀ ਭਾਵੇਂ ਸਾਲਾਂ ਸਾਲ ਤੁਹਾਡੇ ਸਰੀਰ ਦੇ ਨਾਲ ਰਹੀ ਜਾਵੇ, ਕੋਈ ਪ੍ਰੋਬਲਮ ਨਹੀਂ, ਪਰ ਜੇ ਉਹ ਕਿਸੇ ਵੀ ਸਮੇਂ ਤੇ ਦਰਦ ਕਰਨੀ ਸ਼ੁਰੂ ਕਰ ਦੇਵੇ, ਤਾਂ ਤੁਸੀਂ ਸਮਝੋ ਇਹ ਨਾਰਮਲ ਨਹੀਂ। ਗਿਲਟੀ ਤਾਂ ਬੜੇ ਸਾਲ ਦੀ ਸੀਗੀ, ਬੜਾ ਚਿਰ ਹੋ ਗਿਆ ਸੀ, ਕਦੇ ਨੂੰ ਤਕਲੀਫ਼ ਹੀ ਨਹੀਂ ਹੋਈ ਮੈਨੂੰ, ਹਾਂਜੀ, ਲੇਕਿਨ ਹੁਣ ਇਹ ਹੋਵੇ ਕਿ ਉਹਦੇ ਵਿੱਚ ਤਕਲੀਫ਼ ਹੋਣੀ ਸ਼ੁਰੂ ਹੋ ਗਈ ਹੈ, ਦਰਦ ਹੋਣੀ ਸ਼ੁਰੂ ਹੋ ਗਈ ਹੈ, ਤਾਂ ਇਸ ਨੂੰ ਨਾਰਮਲ ਨਾ ਸਮਝੋ। ਹੁਣ ਆਪਣਾ ਆਖਰੀ ਸਟੈਪ ਆ ਗਿਆ ਇਸ ਗੱਲ ਦਾ ਕੈਂਸਰ ਦਾ, ਤੇ ਫਿਰ ਇਲਾਜ ਕੀ ਹੋਵੇ। ਹੁਣ ਤੁਸੀਂ ਵੇਖਦੇ ਹੋ ਵੀ ਕੈਂਸਰ ਦੇ ਕਿੰਨੇ ਕਿੰਨੇ ਵੱਡੇ ਹਸਪੀਟਲ ਤੇ ਕਈ ਕੁਛ ਕੀਮੋ ਯੇ ਵੋ ਸਾਰਾ ਕੁਛ ਰੇਡੀਏਸ਼ਨ ਕਿੰਨਾ ਕੁਛ ਹੋ ਜਾ ਰਿਹਾ। ਇਹ ਸਾਰੇ ਚੀਜ਼ ਜਿਹੜੇ ਨੇ ਨਾ, ਇਹ ਚੀਮਾ ਸਾਹਿਬ ਪ੍ਰਬੰਧ ਨੇ। ਅਸੀਂ ਪ੍ਰਬੰਧ ਕਰਦੇ ਹਾਂ ਭਾਈ, ਮੰਨ ਲਿਆ ਜਾ ਸਾਡੇ ਫੌਜੀ ਕਿਸੇ ਥਾਂ ਤੇ ਘਿਰ ਗਏ ਆ, ਦੁਸ਼ਮਣ ਦੇ ਫੌਜ ਨੇ ਸਾਨੂੰ ਉਹਨਾਂ ਨੂੰ ਘੇਰ ਲਿਆ ਹੈ, ਹੁਣ ਹੋਰ ਕੋਈ ਹੱਲ ਨਹੀਂ ਨਿਕਲਣ ਦਾ, ਰਸਤਾ ਨਹੀਂ ਰਹਿ ਗਿਆ, ਔਰ ਅਲਟੀਮੇਟ ਉਪਰੋਂ ਬੰਬ ਬਲਾਸਟ ਕਰਦੇ ਹਾਂ। ਜਦੋਂ ਅਸੀਂ ਉਪਰੋਂ ਬੰਬ ਬਲਾਸਟ ਕਰਦੇ ਹਾਂ ਤੇ ਫਿਰ ਇਹ ਨੀ ਹੈਗਾ ਕਿ ਤੁਹਾਡੇ ਹੀ ਫੌਜੀ ਉਹਨਾਂ ਦੇ ਫੌਜੀ ਮਰਨ ਗਏ, ਤੁਹਾਡੇ ਵੀ ਤੇ ਮਰਨੇ ਹੀ ਨੇ। ਠੀਕ ਹੈ, ਤੁਸੀਂ ਉਸ ਏਰੀਏ ਨੂੰ ਉਸ ਤੋਂ ਫ੍ਰੀ ਕਰ ਲਿਆ, ਦੁਸ਼ਮਣ ਤੋਂ ਫ੍ਰੀ ਕਰ ਲਿਆ, ਦੁਸ਼ਮਣ ਨੀ ਮਰ ਗਿਆ, ਤੁਹਾਡੇ ਫੌਜੀ ਵੀ ਮਰ ਗਏ। ਭਾਵ ਕੀ ਹੋਇਆ ਕਿ ਜਿਹੜੇ ਤੁਹਾਡੇ ਹੈਲਦੀ ਸੈੱਲ ਨੇ ਉਹਦੇ ਆਂਢ ਗੁਆਂਢ ਚਾਰ ਚੁਫੇਰੇ ਜਿੰਨੇ ਬਚ ਗਏ, ਜਿੱਥੋਂ ਤੱਕ ਉਹਨੇ ਗਾਲ ਦਿੱਤੇ ਨੇ, ਖਰਾਬ ਕਰ ਦਿੱਤੇ ਨੇ, ਉਹ ਤਾਂ ਮਰ ਹੀ ਗਏ। ਜਿਹੜੇ ਬਾਕੀ ਬਚ ਗਏ ਨੇ ਉਹਨਾਂ ਸੈੱਲਾਂ ਦਾ ਵੀ ਨੁਕਸਾਨ ਹੋ ਜਾਂਦਾ ਹੈ, ਉਹਨਾਂ ਦੀ ਰੀਜਨਰੇਸ਼ਨ ਵੀ ਜਿਹੜੀ ਰੁਕ ਜਾਂਦੀ ਆ। ਨਾਗਾਸਾਕੀ ਤੇ ਹੀਰੋਸ਼ਿਮਾ ਤੇ ਕੀ ਹੋਇਆ? ਹਾਂਜੀ, ਤੁਸੀਂ ਵੇਖਦੇ ਹੋ ਹਜੇ ਤੱਕ ਜਿਹੜੇ ਲੋਕ ਨੇ ਉੱਥੇ ਨਾਰਮਲ ਪੈਦਾ ਨਹੀਂ ਹੁੰਦੇ, ਵਿਕ੍ਰਿਤੀ ਵਾਲੇ ਪੈਦਾ ਹੁੰਦੇ, ਦਿਮਾਗੀ ਜਿਹੜੇ ਡਿਪਰੈਸ ਲੋਕ ਜਿਹੜੇ ਨੇ ਹਜੇ ਪੈਦਾ ਹੁੰਦੇ ਨੇ। ਤਾਂ ਮੇਰੇ ਕਹਿਣ ਤੋਂ ਭਾਵ ਜਿਹੜੀਆਂ ਸਾਡੀਆਂ ਕੀਮੋਸ ਨੇ, ਰੇਡੀਏਸ਼ਨ ਨੇ, ਉਹਨਾਂ ਦਾ ਇਫੈਕਟ ਇਸ ਤਰ੍ਹਾਂ ਦੇ ਬੰਬ ਬਲਾਸਟ ਕਰਨ ਵਰਗਾ ਸਾਡੇ ਸਰੀਰ ਤੇ ਪੈਂਦਾ ਹੈ। ਔਰ ਜੇ ਤਾਂ ਓਲਡ ਏਜ ਹੈਗੀ ਹੈ ਤੇ ਜਿੰਨਾ ਕੁ ਚਿਰ ਉਹਨੇ ਜਿਉਣਾ, ਕੁਛ ਸਾਲ ਲੰਘ ਜਾਂਦੇ ਨੇ ਤੇ ਅਸੀਂ ਕ੍ਰੈਡਿਟ ਦੇ ਦਿੰਦੇ ਹਾਂ ਕੀਮੋ ਨੇ, ਯਾਰ ਰੇਡੀਏਸ਼ਨ ਕੀਤੀ ਸੀ, ਉਦੋਂ ਬਾਅਦ ਉਹਨੂੰ ਤਕਲੀਫ਼ ਹੋਈ ਨੀ, ਉਮਰ 60-65 ਸਾਲ 70 ਸਾਲ ਦੀ ਹੈਗੀ ਸੀ, ਚੱਲ ਹੋਰ ਕਿੰਨਾ ਕੁ ਜਿਉਣਾ ਸੀਗਾ, 5-7 ਸਾਲ ਹੋਰ ਜੀਜੇਗਾ, ਠੀਕ ਹੈ। ਅਸੀਂ ਕਹਿੰਦੇ ਨਹੀਂ ਬਈ ਠੀਕ, ਤਾਂ ਕੈਂਸਰ ਤੋਂ ਤਾਂ ਠੀਕ ਹੋ ਗਿਆ ਸੀਗਾ, ਉਹ ਆਪਣੀ ਉਮਰ ਨਾਲ ਆ ਕੇ ਮਰ ਗਿਆ। ਹਾਂਜੀ, ਲੇਕਿਨ ਜਦੋਂ ਯੰਗ ਏਜ ਦੇ ਵਿੱਚ ਇਹੋ ਜਿਹੀ ਗੱਲ ਹੁੰਦੀ ਹੈ ਤੇ ਤੁਸੀਂ ਇਹ ਵੇਖੋਗੇ ਵੀ ਇਹ ਵਾਰ ਵਾਰ ਮੇਰੇ ਕੋਲ ਜਿਹੜੇ ਪੇਸ਼ੈਂਟ ਕੈਂਸਰ ਵਾਲੇ ਆਉਣ ਵਾਲੇ ਨੇ ਨਾ ਚੀਮਾ ਸਾਹਿਬ, ਉਹ ਸਾਰੇ ਦੇ ਸਾਰੇ ਯੰਗ ਏਜ ਵਾਲੇ ਹੁੰਦੇ ਨੇ, ਅੰਡਰ 50, ਨੀਅਰ 50 ਵਾਲੇ ਹੁੰਦੇ ਨੇ, ਜਿਨ੍ਹਾਂ ਨੂੰ ਹਜੇ ਪਤਾ ਹੈ ਵੀ ਸਮਾਂ ਹੈਗਾ ਤੇ ਬਾਵਜੂਦ ਇਸ ਦੇ ਫਿਰ ਦੁਬਾਰਾ ਰੈਪੀਟੀਸ਼ਨ ਹੋ ਗਿਆ। ਮੈਂ ਬ੍ਰੇਨ ਟਿਊਮਰ ਦੀ ਗੱਲ ਤੁਹਾਨੂੰ ਦੱਸੀ ਸੀ, ਇੱਕ ਬੀਬੀ ਦੀ 2 ਵਾਰ ਸਰਜਰੀ ਹੋ ਚੁੱਕੀ ਸੀ, ਨਰਸ ਸੀ ਓਰੇਗਨ ਦੇ ਵਿੱਚੋਂ, ਪ੍ਰੋਗਰਾਮ ਮੇਰੇ ਉਹ ਵੀ ਸੁਣਦੀ ਸ਼ਾਇਦ ਸੁਣੀ ਰਹੀ ਹੋਵੇ, ਓਰੇਗਨ ਦੇ ਵਿੱਚੋਂ, ਔਰ ਉਸਦੀ 2 ਵਾਰਾਂ ਬ੍ਰੇਨ ਟਿਊਮਰ ਦੀ ਸਰਜਰੀ ਹੋ ਚੁੱਕੀ ਸੀ, ਮਲਿਗਨੈਂਟ ਹੋ ਗਿਆ ਸੀ, ਹਾਲਾਤ ਇਹ ਸੀ, ਔਰ ਅਲਟੀਮੇਟ ਜਦ ਉਹਦਾ ਮੈਂ ਟ੍ਰੀਟਮੈਂਟ ਕੀਤਾ, ਮੈਨੂੰ 2-3 ਸਾਲ ਲਗਾਤਾਰ ਟ੍ਰੀਟਮੈਂਟ ਕੀਤਾ ਆ, ਔਰ ਵਾਰ ਵਾਰ ਉਹਦੀਆਂ ਰਿਪੋਰਟਾਂ ਹੁੰਦੀਆਂ ਰਹਿੰਦੀਆਂ ਸੀ। ਹੁਣ ਮੇਰੇ ਕੋਲ 3-4 ਸਾਲ 3 ਸਾਲ ਹੋ ਗਏ ਨੇ ਉਹਦਾ, ਹੁਣ ਟ੍ਰੀਟਮੈਂਟ ਨਹੀਂ ਕਿ ਬਿਲਕੁਲ ਨਾਰਮਲ ਹੈਗੀ, ਆਪਣੀ ਜੋਬ ਕਰਦੀ ਹੈ, ਠੀਕ ਠਾਕ ਹੈਗੀ, ਇਸੇ ਤਰ੍ਹਾਂ ਇੱਕ ਸਾਲ ਉਹਦੇ ਤੋਂ ਬੀਬੀ ਸੀ। ਤੇ ਮੇਰੇ ਕਹਿਣ ਤੋਂ ਭਾਵੇਂ ਇਸ ਤਰ੍ਹਾਂ ਦੇ ਬੜੇ ਸਾਰੇ ਕੇਸਿਸ ਨੇ ਮੇਰੇ ਰਿਕਾਰਡ ਦੇ ਵਿੱਚ ਜਿਹੜੇ ਠੀਕ ਹੋਏ। ਕਾਰਨ ਕੀ ਆ ਕਿ ਅਸੀਂ ਜਿਹਦੀ ਗੱਲ ਹੁਣ ਮੈਂ ਕਹਿਣ ਲੱਗਿਆ, ਟ੍ਰੀਟਮੈਂਟ ਦੇ ਤੌਰ ਤੇ ਹੋਮਿਓਪੈਥਿਕ ਡਾਕਟਰ ਕਿਸੇ ਨਾਮ ਨਿਹਾਦ ਬਿਮਾਰੀ ਦਾ ਇਲਾਜ ਨਹੀਂ ਕਰਦੇ। ਭਾਵ ਨਾਮ ਜਦੋਂ ਵੀ ਅਸੀਂ ਰੱਖਦੇ ਹਾਂ ਡਾਇਗਨੋਸਿਸ, ਮੇਰੇ ਕਹਿਣ ਤੋਂ ਭਾਵ ਡਾਕਟਰ ਜੀ ਮੈਨੂੰ ਬਿਮਾਰੀ ਕੀ ਹੈ, ਤਾਂ ਉਹਦਾ ਮਤਲਬ ਇਹ ਹੁੰਦਾ ਆ ਵੀ ਜੋ ਵੀ ਕੁਛ ਮੈਂ ਦੱਸ ਰਿਹਾ ਹਾਂ ਇਹਦਾ ਇੱਕ ਨਾਂ ਰੱਖੋ, ਜਵਾਕ ਤਾਂ ਮੇਰਾ ਆ, ਨਾਂ ਤੁਸੀਂ ਰੱਖੋ ਜੀ। ਹਾਂਜੀ, ਗੁਰਦੁਆਰੇ ਨੂੰ ਨਾਂ ਰਖਾਉਣਾ, ਅਸੀਂ ਦੱਸੋ ਜੀ ਬਾਬਾ ਜੀ ਇਹਦਾ ਨਾਂ ਕੀ ਰੱਖੀਏ। ਕੰਡੀਸ਼ਨ ਚੀਮਾ ਸਾਹਿਬ ਐਸੀ ਹੁੰਦੀ ਹੈ, ਬਿਮਾਰੀ ਤਾਂ ਅਸਲ ਉਹ ਹੈ ਜਿਹੜੀ ਤੁਸੀਂ ਜਾ ਕੇ ਡਾਕਟਰ ਨੂੰ ਦੱਸ ਦਿਓ, ਡਾਕਟਰ ਨੇ ਤੇ ਉਹਦਾ ਇੱਕ ਨਾਂ ਰੱਖਣਾ ਹੈਗਾ, ਔਰ ਉਸ ਨਾਂ ਦੇ ਮੁਤਾਬਕ ਹੁਣ ਨਾਂ ਹੀ ਕਈ ਹੋ ਗਏ, ਕਿਸੇ ਹੋਰ ਨਾਂ ਤੇ ਬੁਲਾਏ ਜਾਂਦੇ ਨੇ, ਦਾਦਕੇ ਕਿਸੇ ਹੋਰ ਨਾਂ ਤੇ ਬੁਲਾਏ ਜਾਂਦੇ ਨੇ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਐਸੀਆਂ ਗੱਲਾਂ ਹਨ ਚੀਮਾ ਸਾਹਿਬ, ਜਿਨ੍ਹਾਂ ਨੂੰ ਸਾਨੂੰ ਸਮਝਣ ਦੀ ਜ਼ਰੂਰਤ ਹੈਗੀ ਆ, ਪਰ ਅਸੀਂ ਹੋਮਿਓਪੈਥਿਕ ਤੌਰ ਤੇ ਉਹਨਾਂ ਨੂੰ ਲੱਭ ਛੱਡ ਦਿੰਦੇ ਹਾਂ, ਤੇ ਅਸੀਂ ਵੇਖਦੇ ਹਾਂ ਵੀ ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਟਿਸ਼ੂ ਚੇਂਜਸ, ਸ਼ੁਰੂਆਤ ਇਸ ਲੈਕਚਰ ਦੇ ਸ਼ੁਰੂਆਤ ਚ ਮੈਂ ਤੁਹਾਨੂੰ ਗਿਣਾਈਆਂ ਨਾ ਬਈ, ਇਨਫਲਾਮੇਸ਼ਨ ਹੋ ਗਿਆ, ਡੀਜਨਰੇਸ਼ਨ ਹੋ ਗਿਆ, ਨਿਕਰੋਸਿਸ ਹੋ ਗਿਆ, ਗੈਂਗਰੀਨ ਹੋ ਗਿਆ, ਇਹ ਸਾਰੀਆਂ ਕੰਡੀਸ਼ਨਾਂ ਇਹ ਨੇ ਜਿਹੜੀਆਂ ਇਹ ਦੱਸਦੀਆਂ ਨੇ ਸਟੈਪ ਬਾਈ ਸਟੈਪ ਅੰਦਰ ਖਰਾਬੀ ਕਿਵੇਂ ਪੈਦਾ ਹੋਈ। ਇੱਕ ਸੈੱਲ ਤੋਂ ਚੱਲੀ ਸੀ, ਫਿਰ ਟਿਸ਼ੂ ਖਰਾਬ ਹੋ ਗਿਆ, ਫਿਰ ਟਿਸ਼ੂ ਤੋਂ ਬਾਅਦ ਆਰਗਨ ਖਰਾਬ ਹੋ ਗਿਆ, ਫਿਰ ਆਰਗਨ ਤੋਂ ਬਾਅਦ ਹੋਰ ਸਾਰਾ ਆਲਾ ਦੁਆਲਾ ਖਰਾਬ ਹੋ ਗਿਆ। ਸਾਡੇ ਦਿਮਾਗ ਦੇ ਵਿੱਚ ਇਹ ਹੁੰਦਾ ਆ ਵੀ ਇਹ ਇਸ ਤਰ੍ਹਾਂ ਦੀ ਇੱਕ ਕੰਡੀਸ਼ਨ ਹੈ ਜਿਹੜੀ ਮੈਟਾਬੋਲਿਕ ਰੇਟ ਦੇ ਉੱਪਰ ਡਿਪੈਂਡ ਕਰਦੀ ਹੈ। ਮੈਟਾਬੋਲਿਕ ਰੇਟ ਦਾ ਮਤਲਬ ਹੈ ਕਿ ਐਨਾਬੋਲਿਕ ਰੇਟ ਜਿਹੜੀ ਡਿਵੈਲਪਮੈਂਟ ਹੈ ਸਾਡੀ ਉਹ ਘੱਟ ਗਈ ਹੈ, ਡਿਸਟ੍ਰੈਕਸ਼ਨ ਸਾਡੀ ਵੱਧ ਗਈ ਹੈ, ਤੇ ਜੇ ਸਾਡੀਆਂ ਹੋਮਿਓਪੈਥਿਕ ਮੈਡੀਸਨ ਜਾਂ ਕੋਈ ਇਸ ਤਰ੍ਹਾਂ ਦੀਆਂ ਮੈਡੀਸਨ ਜਿਹੜੀ ਅਸੀਂ ਸਿਲੈਕਟ ਕਰਦੇ ਹਾਂ, ਕਿਉਂਕਿ ਸਰੀਰ ਦੇ ਵਿੱਚ ਅਲੱਗ ਅਲੱਗ ਡਾਇਗਨੋਸਿਸ ਨਹੀਂ ਅਸੀਂ ਕਰਦੇ, ਅਸੀਂ ਐਜ ਏ ਹੋਰ, ਚਾਹੇ ਉਹਨੂੰ ਕੈਂਸਰ ਹੈ, ਚਾਹੇ ਉਹਨੂੰ ਕੋਈ ਹੋਰ ਵੀ ਪ੍ਰੋਬਲਮ ਹੈ, ਚਾਹੇ ਕੋਈ ਹੋਰ ਪ੍ਰੋਬਲਮ ਹੈਗੀਆਂ ਨੇ, ਡਾਕਟਰ ਉਹਦੇ ਵੱਖ ਵੱਖ ਡਾਇਗਨੋਸਿਸ ਕਰਦੇ ਨੇ, ਅਲੱਗ ਅਲੱਗ ਡਿਪਾਰਟਮੈਂਟਾਂ ਦੇ ਡਾਕਟਰ, ਕਿਡਨੀ ਵਾਲਾ ਅਲੱਗ ਕਰੇਗਾ, ਲੰਗਸ ਵਾਲਾ ਅਲੱਗ ਕਰੇਗਾ, ਹਾਰਟ ਵਾਲਾ ਅਲੱਗ ਕਰੇਗਾ, ਵੱਖ ਵੱਖ ਤਰ੍ਹਾਂ ਦੇ ਡਾਇਗਨੋਸਿਸ ਤੇ ਵੱਖ ਵੱਖ ਤਰ੍ਹਾਂ ਦੀਆਂ ਪ੍ਰਸਕ੍ਰਿਪਸ਼ਨਾਂ ਉਹਦੀਆਂ ਹੁੰਦੀਆਂ ਨੇ, ਪਰ ਹੋਮਿਓਪੈਥਿਕ ਤੌਰ ਤੇ ਅਸੀਂ ਐਜ਼ ਏ ਹੋਲ ਉਸਨੂੰ ਪਰਸਨੈਲਿਟੀ ਕਹਿੰਦੇ ਆ। ਪਰਸਨੈਲਿਟੀ ਦਾ ਮਤਲਬ ਹੁੰਦਾ ਮੈਂਟਲ ਤੇ ਫਿਜ਼ੀਕਲ। ਅਸੀਂ ਪਹਿਲਾਂ ਉਹਦੀ ਮੈਂਟਲ ਸਟੇਟ ਕੀ ਹੈਗੀ ਹੈ, ਉਸ ਤੋਂ ਬਾਅਦ ਉਹਦੀ ਫਿਜ਼ੀਕਲ ਸਟੇਟ ਕੀ ਹੈ ਸਿਰ ਤੋਂ ਪੈਰਾਂ ਤੱਕ, ਔਰ ਫਿਰ ਉਹ ਡਿਟੋਰੇਸ਼ਨ ਉਹਦੇ ਵਿੱਚ ਆ ਜਾਂਦੀ ਵੀ ਕਿੰਨੀ ਡਿਟੋਰੇਟ ਹੋਇਆ, ਕਿੰਨਾ ਅੰਦਰ ਦਾ ਅੰਗ ਖਰਾਬ ਹੋਇਆ, ਨਿਕਰੋਸਿਸ ਤੱਕ ਹੈ ਕਿ ਗੈਂਗਰੀਨ ਤੱਕ ਆ, ਗੈਂਗਰੀਨ ਤੱਕ ਹੈ ਕਿ ਅਣਗੁਆਂਢ ਤੱਕ ਹੈਗਾ ਆ, ਉਹਦੇ ਸਿਮਟਮ ਨਿਸ਼ਾਨੀਆਂ ਹੋਣਗੀਆਂ। ਤੇ ਉਹਨਾਂ ਨੂੰ ਠੀਕ ਕਰਨ ਵਾਸਤੇ ਸਾਡੇ ਕੋਲ ਜਿਹੜੀਆਂ ਮੈਡੀਸਨ ਹੁੰਦੀਆਂ ਨੇ ਜਿਹੜੀਆਂ ਪ੍ਰੂਵ ਹੋ ਚੁੱਕੀਆਂ ਨੇ, ਜਦੋਂ ਉਹਨਾਂ ਦੀ ਪ੍ਰੂਵਿੰਗ ਹੋਈ ਸੀ ਉਦੋਂ ਉਹਨਾਂ ਨੇ ਸਾਬਤ ਕੀਤਾ ਵੀ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਤੇ ਟਿਸ਼ੂ ਚੇਂਜ ਜਿਹੜੀ ਹੈ ਉਹ ਇਹਦੇ ਵਿੱਚ ਹੋ ਸਕਦੀ ਹੈ। ਉਹ ਜਿਹੀਆਂ ਮੈਡੀਸਨ ਅਸੀਂ ਸਿਲੈਕਟ ਕਰਕੇ ਉਸ ਪੇਸ਼ੈਂਟ ਨੂੰ ਦਿੰਦੇ ਹਾਂ ਜਿਹਦੇ ਨਾਲ ਉਹਦੀ ਰਿਕਵਰੀ ਹੋਣੀ ਸ਼ੁਰੂ ਹੋ ਜਾਂਦੀ। ਹੁਣ ਵੀ ਮੇਰੇ ਕੋਲ ਬ੍ਰੇਨ ਟਿਊਮਰ ਵਾਲੇ ਪੇਸ਼ੈਂਟ ਚੱਲ ਰਹੇ ਨੇ ਜਿਨ੍ਹਾਂ ਨੂੰ ਬ੍ਰੇਨ ਟਿਊਮਰ ਹੈਗਾ ਆ, ਡਾਕਟਰ ਦਾ ਪਿਚੋਟਿਕ ਗਲੈਂਡ ਤੁਸੀਂ ਸੁਣਿਆ ਹੋਣਾ, ਪਿਚੋਟਿਕ ਗਲੈਂਡ ਸਾਡੇ ਬ੍ਰੇਨ ਚ ਲੱਗਿਆ ਹੋਇਆ ਹੈਗਾ, ਔਰ ਮਾਸਟਰ ਗਲੈਂਡ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੇ ਵਿੱਚ ਵੀ ਟਿਊਮਰ, ਤੇ ਉਹ ਵੀ ਮੇਰਾ ਕੇਸ ਚੱਲ ਰਿਹਾ ਬਿਲਕੁਲ ਠੀਕ ਠਾਕ, ਮੈਂ ਸਮਝਦਾ ਵੀ ਉਹ 100% ਸੁਣ ਠੀਕ ਹੋ ਜਾਣਾ। ਸੋ ਇਸ ਤਰ੍ਹਾਂ ਦੇ ਕੇਸ ਜਿਹੜੇ ਆਉਂਦੇ ਨੇ, ਮੈਂ ਇਹ ਸਮਝਦਾ ਵੀ ਜਿਹੜੇ ਵੀ ਸੱਜਣ ਮਿੱਤਰ ਇਸ ਵੇਲੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ, ਵਾਹਿਗੁਰੂ ਕਰੇ ਉਹ ਸਾਰੇ ਤੰਦਰੁਸਤ ਹੋਣ, ਪਰ ਜੇ ਤੁਹਾਨੂੰ ਲੱਗੇ ਕਿ ਉਹਨਾਂ ਦੇ ਆਂਢ ਗੁਆਂਢ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਹੈਗੀ ਹੈ ਤੇ ਉਹ ਮੇਰੇ ਨਾਲ ਕੰਸਲਟ ਕਰ ਸਕਦੇ ਨੇ, ਟ੍ਰੀਟਮੈਂਟ ਜਿੱਥੋਂ ਮਰਜ਼ੀ ਕਰਵਾਉਣ, ਟ੍ਰੀਟਮੈਂਟ ਜਿੱਥੋਂ ਮਰਜ਼ੀ ਕਰਵਾਉਣ, ਮੈਂ ਉਹਨਾਂ ਨੂੰ ਸੈਕਿੰਡ ਓਪੀਨੀਅਨ ਇਸ ਹਾਲਾਤ ਵਿੱਚ ਦੇ ਸਕਦਾ ਹਾਂ ਕਿ ਭਾਈ ਆਹ ਚੀਜ਼ ਜੇ ਤੁਹਾਡਾ ਇਲਾਜ ਇਹਨਾਂ ਇਹਨਾਂ ਲਾਈਨਾਂ ਦੇ ਵਿੱਚ ਚੱਲ ਰਿਹਾ ਹੈਗਾ ਆ ਤੇ ਠੀਕ ਆ, ਜਿੱਥੇ ਵੀ ਹੈਗੇ ਉੱਥੇ ਹੀ ਕਰਵਾਓ, ਪਰ ਜੇ ਨਹੀਂ ਹੈ ਤੇ ਮੈਂ ਤੁਹਾਨੂੰ ਗਾਈਡ ਕਰ ਸਕਦਾ ਹਾਂ, ਮੈਂ ਤੁਹਾਡੀ ਹੈਲਪ ਕਰ ਸਕਦਾ ਹਾਂ। ਰਹੀ ਗੱਲ ਕੀਮੋ ਦੀ ਜਾਂ ਰੇਡੀਏਸ਼ਨ ਦੀ, ਉਹਦੇ ਸਬੰਧ ਚ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈਗਾ, ਇਹ ਇੱਕ ਤਰ੍ਹਾਂ ਦਾ ਹੀਰੋਸ਼ੀਮਾ ਨਾਗਾਸਾਕੀ ਵਾਲਾ ਬੰਬ ਬਲਾਸਟ ਆ
1: ਜੀ,
0: ਜਿਹਦੇ ਨਾਲ ਸਾਡੇ ਜਿਹੜੇ ਲਿਵਿੰਗ ਟਿਸ਼ੂ ਨੇ ਉਹਨਾਂ ਦਾ ਵੀ ਨੁਕਸਾਨ ਹੁੰਦਾ ਆ, ਤੇ ਫਿਰ ਉਹਨਾਂ ਦੀ ਭਰਪਾਈ ਉਹਨਾਂ ਦੀ ਰਿਪੇਅਰ ਜਿਹੜੀ ਹੈ ਬੁਢਾਪੇ ਦੇ ਵਿੱਚ ਇੰਨੀ ਹੁੰਦੀ ਨਹੀਂ ਜਿਹੜੀ ਜਵਾਨੀ ਦੇ ਵਿੱਚ ਅਸੀਂ ਐਕਸਪੈਕਟ ਕਰਦੇ ਹਾਂ ਤੇ ਹੁੰਦੀ ਨਹੀਂ ਤੇ ਉਹ ਦੁਬਾਰਾ ਫਿਰ ਰੀਗਰੋ ਕਰਦੀ ਹੈ। ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਸਮਝਣ ਦੀ ਜ਼ਰੂਰਤ ਹੈਗੀ ਹੈ। ਇਹ ਕਿਸੇ ਸੱਜਣ ਦਾ ਕੁਐਸਚਨ ਸੀਗਾ ਜਦੋਂ ਮੈਂ ਕੱਲ ਪ੍ਰੋਗਰਾਮ, ਤੁਸੀਂ ਤਾਂ ਨਹੀਂ ਸੀਗੇ, ਕੱਲ ਅੰਗਰੇਜ਼ੀ ਦਾ ਪ੍ਰੋਗਰਾਮ ਸੀਗਾ ਔਰ ਕੱਲ ਦੇ ਪ੍ਰੋਗਰਾਮ ਤੋਂ ਪਹਿਲਾਂ ਉਹ ਮੈਨੂੰ ਇਹ ਸਵਾਲ ਆਇਆ ਸੀ, ਮੈਂ ਕਿਹਾ ਕੋਈ ਗੱਲ ਨੀ ਮੈਂ ਹੁਣੇ ਹੀ ਇਸ ਦਾ ਹੱਲ ਕਰ ਦਿੰਦਾ, ਮੈਂ ਹੁਣੇ ਹੀ ਇਹਦੇ ਬਾਰੇ ਤੁਹਾਡੀ ਡਿਸਕ੍ਰਿਪਸ਼ਨ ਦੇਣਾ ਤੇ ਅੱਜ ਆਪਣਾ ਦੁਹਰਾਈ ਹੋ ਗਈ ਹੈ। ਕੱਲ ਨੂੰ ਮੈਨੂੰ ਇਹੀ ਪ੍ਰੋਗਰਾਮ ਫਿਰ ਹਿੰਦੀ ਚ ਕਰਨਾ ਪਏਗਾ ਕਿ ਜਿਹੜੇ ਲੋਕ ਹਿੰਦੀ ਸਮਝਦੇ ਨੇ ਤਾਂ ਕਿ ਉਹ ਵੀ ਇਸ ਬਾਰੇ ਜਾਣਕਾਰੀ ਲੈ ਸਕਣ ਵੀ ਕੈਂਸਰ ਅਸਲ ਦੇ ਵਿੱਚ ਹੁੰਦਾ ਕੀ ਹੈ, ਡਿਵੈਲਪ ਕਿਵੇਂ ਕਰਦਾ ਆ, ਫੈਲਦਾ ਕਿਵੇਂ ਹੈਗੀ ਹੈ ਔਰ ਇਹਦਾ ਆਊਟਕਮ ਕੀ ਹੈਗਾ, ਇਹਦਾ ਟ੍ਰੀਟਮੈਂਟ ਕੀ ਹੋ ਸਕਦਾ ਹੈਗਾ। ਸੋ ਹੋਮਿਓਪੈਥਿਕ ਤੌਰ ਤੇ ਮੈਂ ਇਹ, ਮੈਨੂੰ ਇਸ ਗੱਲ ਦਾ ਮਾਣ ਹੈ ਕਿ 52 ਸਾਲ ਹੋ ਗਏ ਇਹ ਪ੍ਰੈਕਟਿਸ ਕਰਦੇ ਹੋਇਆ, ਭਈ ਜਿਹੜੀਆਂ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਹਨ ਜਿਨ੍ਹਾਂ ਨੂੰ ਅਸੀਂ ਇਲਾਜ ਕਰਕੇ ਛੱਡ ਦਿੰਦੇ ਹਾਂ, ਉਹਨਾਂ ਵਾਸਤੇ ਵੀ ਬਹੁਤ ਸਾਰਾ ਰਿਕਵਰੀ ਦਾ ਚਾਂਸ ਹੋਮਿਓਪੈਥਿਕ ਟ੍ਰੀਟਮੈਂਟ ਦੇ ਵਿੱਚ ਹੈਗਾ ਆ। ਕਾਬਲ ਹੋਮਿਓਪੈਥਿਕ ਡਾਕਟਰ ਅਗਰ ਤੁਹਾਨੂੰ ਮਿਲ ਜਾਂਦਾ ਕਿਸੇ ਵੀ ਥਾਂ ਤੇ, ਤੇ ਤੁਸੀਂ ਇਹਨਾਂ ਚੀਜ਼ਾਂ ਦਾ ਵੀ ਹੱਲ ਕਰਵਾ ਸਕਦੇ ਹੋ, ਕਰ ਸਕਦੇ ਹੋ। ਸੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਚੀਮਾ ਸਾਹਿਬ, ਮੈਂ ਇੱਥੇ ਸਮਾਪਤ ਕਰਾਂਗਾ
1: ਜੀ। ਡਾਕਟਰ ਸਾਹਿਬ,
0: ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥਿਕ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਵੀ ਬਿਮਾਰੀ ਦੇ ਸੰਬੰਧ ਵਿੱਚ ਅਗਰ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ, ਕੋਈ ਆਪਣਾ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਜਾਂ ਹੋਮਿਓਪੈਥਿਕ ਦੇ ਸਾਇੰਟਿਫਿਕ ਤਰੀਕੇ ਨਾਲ ਇਲਾਜ ਕਰਾਉਣਾ ਚਾਹੁੰਦੇ ਹੋ, ਤੇ ਕਾਲ ਕਰ ਸਕਦੇ ਹੋ 4086871899। ਔਰ ਇੱਕ ਬੇਨਤੀ ਜਿਹੜੀ ਹਮੇਸ਼ਾ ਹੀ ਰੇਡੀਓ ਪ੍ਰਵਾਸ ਵੱਲੋਂ ਵੀ ਤੁਹਾਨੂੰ ਕੀਤੀ ਜਾਂਦੀ ਹੈ, ਮੈਂ ਵੀ ਵਾਰ ਇਹ ਗੱਲ ਕਹਿੰਦਾ ਵੀ ਜੇ ਤੁਹਾਨੂੰ ਲੱਗੇ ਵੀ ਇਹਨਾਂ ਲੈਕਚਰਾਂ ਦੇ ਵਿੱਚ ਕੋਈ ਲਾਹੇਵੰਦੀ ਜਾਣਕਾਰੀ ਤੁਹਾਨੂੰ ਮਿਲ ਰਹੀ ਹੈ, ਤਾਂ ਆਪਣੇ ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ ਨੂੰ, ਨੀਅਰੈਸਟ ਡੀਅਰੈਸਟ ਜਿਹੜੇ ਵੀ ਹੈਗੇ ਨੇ ਉਹਨਾਂ ਨੂੰ ਦੱਸੋ ਤੇ ਉਹ ਵੀ ਇਹ ਪ੍ਰੋਗਰਾਮ ਸੁਣਨ ਤਾਂ ਕਿ ਉਹਨਾਂ ਦੀ ਜਾਣਕਾਰੀ ਵਿੱਚ ਵੀ ਵਾਧਾ ਹੋਵੇ, ਬਹੁਤੀਆਂ ਸਾਰੀਆਂ ਗੱਲਾਂ ਤੋਂ ਭੈਭੀਤ ਨਾ ਹੋਣ ਤੇ ਬਹੁਤੀਆਂ ਸਾਰੀਆਂ ਗੱਲਾਂ ਦਾ ਅਗਾਉ ਹੱਲ ਕਰਨ ਦੇ ਉਹ ਯੋਗ ਹੋਣ। ਜਦੋਂ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਨੇ ਉਹਨੂੰ ਠੀਕ ਕਰ ਲੈਣਾ ਬੜੀ ਆਸਾਨੀ ਗੱਲ ਹੁੰਦੀ ਹੈ, ਜਦੋਂ ਕੋਈ ਚੀਜ਼ ਵੱਧ ਜਾਂਦੀ ਹੈ ਉਸ ਵੇਲੇ ਇੱਕ ਬਹੁਤ ਵੱਡੀ ਸਾਡੇ ਵਾਸਤੇ ਪ੍ਰੋਬਲਮ ਖੜੀ ਹੋ ਜਾਂਦੀ ਹੈ ਤੇ ਉਹ ਐ ਨਾ ਆਵੇ। ਜੇ ਤੁਸੀਂ ਇਹ ਪ੍ਰੋਗਰਾਮ ਸੁਣਦੇ ਹੋਵੋਗੇ ਤੇ ਪਰਹੇਜ਼ ਪ੍ਰਿਕਾਸ਼ਨ ਕਰਨ ਦੇ ਯੋਗ ਹੋਵੋਗੇ, ਸਮੇਂ ਤੋਂ ਪਹਿਲਾਂ ਬਰਸਾਤ ਆਉਣ ਤੋਂ ਪਹਿਲਾਂ ਤੁਸੀਂ ਆਪਣਾ ਲੱਕੜ ਬਾਲਣ ਜਿਹੜਾ ਸਾਂਭ ਕੇ ਰੱਖ ਲਓ ਹਾਂਜੀ। ਸੋ ਕੱਲ ਨੂੰ ਫੇਰ ਮਿਲਾਂਗੇ, ਕੱਲ ਦਾ ਪ੍ਰੋਗਰਾਮ ਮੇਰਾ ਹਿੰਦੀ ਚ ਹੋਣਾ ਆ, ਔਰ ਜੇ ਮੈਨੂੰ ਐ ਲੱਗਦਾ ਕਿ ਕੱਲ ਨੂੰ ਸ਼ਾਇਦ ਮੈਂ ਛੁੱਟੀ ਕਰਨੀ ਪਵੇ, ਮੈਨੂੰ ਕੁਝ ਰੈਲੇਟਿਵ ਆ ਰਹੇ ਨੇ ਇੰਡੀਆ ਤੋਂ ਔਰ ਉਹਨਾਂ ਦੀ ਫਲਾਈਟ 5:30-5:30 ਦੇ ਵਿੱਚ ਹੈ ਤੇ ਉਸੇ ਵੇਲੇ ਮੈਂ ਨਹੀਂ ਇੱਥੇ ਹੋ ਸਕਾਂਗਾ। ਕੱਲ ਦਾ ਪ੍ਰੋਗਰਾਮ ਦੀ ਮੈਂ ਛੁੱਟੀ ਔਰ ਪਰਸੋਂ ਮੈਂ ਹਿੰਦੀ ਦੇ ਵਿੱਚ ਪ੍ਰੋਗਰਾਮ ਕਰਾਂਗਾ।
2: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਇੱਕ ਮਿਹਰਬਾਨੀ ਉਹ ਮੇਰੇ ਕੋਲ
0: ਆਦਾਬ ਨਮਸਕਾਰ
2: ਡਾਕਟਰ ਸਾਹਿਬ, ਮੇਰੀ ਨਾ ਐਡ ਜਿਹੜੀ ਸੀ ਵਿੱਚ ਉਹ ਪਤਾ ਨੀ ਕਿੱਥੇ ਡਿਲੀਟ ਹੋ ਗਿਆ ਜਾਂ ਆਟੋ ਡਿਲੀਟ ਹੋ ਗਿਆ,
0: ਕੋਈ ਗੱਲ ਨੀ,
2: ਮੈਨੂੰ ਇੱਕ ਵਾਰੀ ਫੇਰ ਭੇਜ ਦਿਓ,
0: ਹੁਣ ਤੁਸੀਂ ਹੀ ਬੋਲ ਦਿਆ ਕਰੋ, ਚੀਮਾ ਸਾਹਿਬ ਕਹਿ ਦੇਣ, ਤੁਸੀਂ ਕਹਿ ਦਿਓ, ਉਨਾ ਹੀ ਕਾਫੀ ਹੈ।
2: ਠੀਕ ਹੈ ਜੀ, ਠੀਕ ਹੈ,
0: ਤੁਸੀਂ ਐਡ ਨੂੰ ਛੱਡੋ ਪਿੱਛੇ।
2: ਚਲੋ, ਬੜੀ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਬਹੁਤ ਧੰਨਵਾਦ। ਚੀਮਾ ਸਾਹਿਬ ਥੈਂਕ ਯੂ, ਮਿਲਦੇ ਹਾਂ ਜੀ ਪਰਸੋਂ ਨੂੰ ਫਿਰ, ਥੈਂਕ ਯੂ ਜੀ,
0: ਪਰਸੋਂ ਫਿਰ ਹਿੰਦੀ।
2: ਠੀਕ ਹੈ ਜੀ, ਕੋਈ ਗੱਲ ਨੀ, ਹਿੰਦੀ ਵੀ ਆਪਣੀ ਹੈ ਜੀ। ਓਕੇ, ਥੈਂਕ ਯੂ ਜੀ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ, ਜਰਮਨੀ। ਸੋ ਦੋਸਤੋ, ਤੁਸੀਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਬਹੁਤ ਹੀ ਪਿਆਰਾ ਸ਼ਰਾਬ ਪੀਣਾ ਸਿਖਾ ਦੀ ਹੈ ਸੁਣ ਰਹੇ ਸੀ। ਤੋ ਅਗਲਾ ਆਪਾਂ ਜਿਹੜਾ ਗੀਤ ਹੈ ਉਹ ਆਲਬਲਵਾਲ ਦਾ ਹੀ, ਬੋਲ ਮਿੱਟੀ ਦੇ ਅਭਾਵ ਆ। ਤੇ ਦੋ ਚਾਰ ਗਾਣੇ ਸੁਣਦੇ ਆ ਤੇ ਫਿਰ ਬਾਅਦ ਦੇ ਵਿਚ ਆਪਾਂ ਖ਼ਬਰਾਂ ਵੱਲ ਚੱਲਾਂਗੇ। ਤੇ ਲਓ ਜੀ।

0: ਜੀ ਸਾਡੇ ਨਾਲ ਰਲ ਮਿਲ ਕੇ ਚੀਮਾ ਸਾਹਿਬ ਹੁਣਾਂ ਨੂੰ ਆਪਾਂ ਕਾਲ ਮਿਲਾਉਂਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਖਾਸ ਖਬਰਾਂ ਸਾਡੀਆਂ ਅਮਰੀਕਾ ਦੇ ਉੱਪਰ ਵਰਲਡ ਦੇ ਉੱਪਰ ਇਸ ਵੇਲੇ ਹੁੰਦੀਆਂ ਤੇ ਉਹਦਾ ਰੀਜ਼ਨ ਇਹ ਹੁੰਦਾ ਕਿ ਜਿਹੜੇ ਸਾਡੇ ਸਰੋਤੇ ਆ ਜਾਂ ਇੰਡੀਆ ਚ ਰਹਿੰਦੇ ਜਾਂ ਇੱਥੇ ਰਹਿੰਦੇ ਉਹਨਾਂ ਨੂੰ ਅਮਰੀਕਾ ਦੀਆਂ ਖਬਰਾਂ ਦੀ ਜਾਣਕਾਰੀ ਮਿਲਦੀ ਰਹੇ ਤੇ ਪਤਾ ਲੱਗਦਾ ਰਹੇ ਕਿ ਅਮਰੀਕਾ ਜਾਂ ਦੁਨੀਆਂ ਵਿਚ ਕੀ ਹੋ ਰਿਹਾ। ਉਸੇ ਕਰਕੇ ਚੀਮਾ ਸਾਹਿਬ ਖਬਰਾਂ ਜਿਹੜੀਆਂ ਮੋਸਟ ਤਿਆਰ ਕਰਦੇ ਆ ਕਿ ਆਪਣੇ ਸਰੋਤਿਆਂ ਤੱਕ ਜਾਣਕਾਰੀਆਂ ਜਿਹੜੀਆਂ ਅਸੀਂ ਪਹੁੰਚਾਉਂਦੇ ਰਹੀਏ। ਸੋ ਚੀਮਾ ਸਾਹਿਬ ਜੁੜ ਗਏ ਨੇ ਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਪੁੱਛਦੇ ਆ ਜੀ ਕੀ ਹੋ ਰਿਹਾ ਅਮਰੀਕਾ ਚ ਕੀ ਹੋ ਰਿਹਾ
1: ਜੀ। ਕਾਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਕਾਕ ਸਾਹਿਬ ਜੀ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਆ ਉਹਨਾਂ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਆ। ਤੇ ਦੋ ਦਿਨ ਆਪਾਂ ਨਹੀਂ ਪ੍ਰੋਗਰਾਮ ਕਰ ਸਕੇ, ਇੱਕ ਦਿਨ ਤਾਂ ਵੈਸੇ ਛੁੱਟੀ ਸੀ, ਦੂਸਰੇ ਦਿਨ ਕੁਛ ਜਿਹੜੀ ਆ ਉਹ ਸਿਸਟਮ ਦੇ ਵਿੱਚ ਜਿਹੜੀ ਆ ਡਿਫਿਕਲਟੀ ਆ ਗਈ ਸੀ ਜਿਹਦੇ ਕਾਰਨ ਆਪਾਂ ਕੱਲ ਪ੍ਰੋਗਰਾਮ ਨਹੀਂ ਕਰ ਸਕੇ ਤੇ ਇਹਦੇ ਤੋਂ ਆਪਾਂ ਸਾਡੇ ਸਰੋਤਿਆਂ ਕੋਲ ਜਿਹੜੀ ਉਹ ਮਾਫ਼ੀ ਮੰਗ ਲੈਂਦੇ ਹਾਂ। ਤੇ ਖਬਰਾਂ ਸਾਰਾ ਕਾਕ ਸਾਹਿਬ ਜੀ ਇਸ ਤਰ੍ਹਾਂ ਆ ਕਿ ਸਾਰੀ ਦੁਨੀਆਂ ਜਿਹੜੀ ਆ ਪਿਛਲੇ ਦੋ ਚਾਰ ਦਿਨਾਂ ਤੋਂ ਤੁਸੀਂ ਵੀ ਐਬਸੈਂਟ ਰਹੇ, ਦੋ ਤਿੰਨ ਦਿਨ ਬਾਹਰ ਇੰਗਲੈਂਡ ਚਲੇ ਗਏ ਸੀਗੇ ਤੇ ਜਿਹੜੀ ਦੁਨੀਆਂ ਆ ਕਾਕ ਸਾਹਿਬ ਜੀ ਉਹ ਬਹੁਤ ਤੇਜ਼ੀ ਦੇ ਨਾਲ ਜਿਹੜੀ ਬਦਲ ਗਈ ਆ ਪਿਛਲੇ ਹਫ਼ਤੇ ਦੇ ਵਿਚ ਆਪਾਂ ਕਹਿ ਸਕਦੇ ਹਾਂ
0: ਜੀ ਬਿਲਕੁਲ।
1: ਤੇ ਇਹਦੇ ਨਾਲ ਹੁਣ ਇੱਕ ਤਾਂ ਕਾਕ ਸਾਹਿਬ ਜੀ ਜਿਹੜੇ ਅਮਰੀਕਾ ਦੀ ਇਮੀਗ੍ਰੇਸ਼ਨ ਦਾ ਮਸਲਾ ਆ ਇਹ ਬੜਾ ਗਰਮ ਹੋਇਆ,
0: ਹਾਂਜੀ
1: ਖਾਸ ਕਰਕੇ ਉਹ ਮਿਨੀਸੋਟਾ ਜਿਹੜਾ ਸੂਬਾ ਆ ਅਮਰੀਕਾ ਦਾ ਉਹਦਾ ਉਹ ਜਿਹੜਾ ਸ਼ਹਿਰ ਆ ਮਿਨੀਐਪੋਲਿਸ ਉਥੇ ਕਾਕ ਸਾਹਿਬ ਜੀ ਜਿਹੜੀ ਆ ਬਰੂਟੈਲਿਟੀ ਜਿਹਨੂੰ ਕਹਿੰਦੇ ਆ ਉਥੇ ਪਹਿਲਾਂ ਤਾਂ ਉਹ ਕੱਲੇ ਆਇਸ ਸੀਗੀ ਤੇ ਫੇਰ ਉਹਨਾਂ ਨੇ ਜਿਹੜੀ ਫੌਜ ਆ ਉਹ ਵੀ ਸੱਦ ਲਈ ਤੇ ਜਿਹਦੇ ਕਾਰਨ ਉਥੇ ਬਹੁਤ ਜ਼ਿਆਦਾ ਰੌਲਾ ਰੱਪਾ ਜਿਹੜਾ ਪੈ ਗਿਆ ਆ। ਜਦੋਂ ਤੋਂ ਉਹ ਜਿਹੜੀ ਇੱਕ ਔਰਤ ਸੀਗੀ ਗੋਡੀ ਦਾ ਨਾਂ ਸੀਗਾ ਉਹ ਪੁਲਿਸ ਵਾਲਿਆਂ ਨੇ ਮਾਰ ਦਿੱਤੀ, ਪੁਲਿਸ ਵਾਲਿਆਂ ਨੇ ਨਹੀਂ ਬਲਕਿ ਉਹ ਜਿਹੜੇ ਆਇਸ ਡਿਪਾਰਟਮੈਂਟ ਹੈਗੀ ਆ ਤੇ ਉਹਦੇ ਨਾਲ ਕਾਕ ਸਾਹਿਬ ਜੀ ਹੁਣ ਕੀ ਆ ਕਿ ਤੁਹਾਨੂੰ ਪਤਾ ਵੀ ਜਦੋਂ ਪਹਿਲਾਂ ਸ਼ੁਰੂ ਦੇ ਵਿਚ ਰਿਪੋਰਟ ਆਉਂਦੀ ਉਹਦੇ ਵਿਚ ਬਹੁਤਾ ਕੁਛ ਨਹੀਂ ਦੱਸਿਆ ਜਾਂਦਾ ਤੇ ਮਗਰੋਂ ਦੋ ਤਿੰਨ ਚਾਰ ਦਿਨ ਲਗਾਤਾਰ ਆ ਜਿਹੜੀ ਫਿਰ ਉਹਦੇ ਵਿਚ ਇੰਪਰੂਵਮੈਂਟ ਹੁੰਦੀਆਂ ਰਹਿੰਦੀਆਂ ਤੇ ਜ਼ਿਆਦਾ ਤੋਂ ਜ਼ਿਆਦਾ ਡੇਟਾ ਜਿਹੜਾ ਉਹ ਸਾਹਮਣੇ ਆਉਂਦਾ ਰਹਿੰਦਾ ਆ। ਤੇ ਇਹਦੇ ਵਿਚ ਖਾਕ ਸਾਹਿਬ ਜੀ ਜਿਹੜੀ ਗੱਲਬਾਤ ਆ ਉਹ ਇਸ ਤਰ੍ਹਾਂ ਹੈਗੀ ਆ ਕਿ ਇਹਦੇ ਪਹਿਲੇ ਦਿਨ ਤਾਂ ਜਿਹੜੀ ਆਪਾਂ ਕਵਰ ਕੀਤੀ ਸੀ ਉਹਦੇ ਵਿਚ ਉਹਦੇ ਇੱਕੋ ਗੋਲੀ ਦੱਸਿਆ ਸੀਗਾ ਕਿ ਮਾਰੀ ਗਈ ਆ,
0: ਹਾਂਜੀ,
1: ਪਰ ਅਸਲ ਦੇ ਵਿਚ ਉਹਦੇ ਇੱਕ ਤੋਂ ਵੱਧ ਗੋਲੀਆਂ ਵੱਜੀਆਂ ਜਿਨ੍ਹਾਂ ਦੇ ਵਿਚੋਂ ਤਿੰਨ ਗੋਲੀਆਂ ਦਾ ਤਾਂ ਉਨ੍ਹਾਂ ਨੂੰ ਪ੍ਰੂਫ ਮਿਲ ਗਿਆ ਸੀਗਾ ਜਿਨ੍ਹਾਂ ਦੇ ਵਿਚੋਂ ਇੱਕ ਉਹਦੇ ਸਿਰ ਦੇ ਵਿਚ ਵੱਜੀ ਸੀ ਤੇ ਦੋ ਉਹਦੇ ਬਾਕੀ ਦਾ ਜਿਹੜਾ ਸਰੀਰ ਉਹਦੇ ਵਿਚ ਗੋਲੀਆਂ ਵੱਜੀਆਂ ਸੀਗੀਆਂ ਜਿਨ੍ਹਾਂ ਦੇ ਨਾਲ ਉਹਦੀ ਮੌਤ ਖਾਕ ਸਾਹਿਬ ਜੀ ਹੋਈ ਸੀਗੀ। ਤੇ ਇਹਦੇ ਨਾਲ ਅਗਲੀ ਉਹਦੇ ਪਿੱਛੇ ਰੌਲਾ ਬਹੁਤ ਪੈ ਚੁੱਕਿਆ ਔਰ ਰੋਜ਼ ਦੀ ਰੋਜ਼ ਜਿਹੜਾ ਭੱਖਦਾ ਜਾ ਰਿਹਾ
0: ਬਿਲਕੁਲ।
1: ਤੇ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਉਹ ਜਿਹੜੀ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਖਾਕ ਸਾਹਿਬ ਜੀ ਇਹਦੇ ਵਿਚ ਇਹ ਜਿਹੜੀ 23 ਸਾਲਾਂ ਵਿਚ ਆ ਜਿਹੜਾ ਇਹ ਜਿਹੜੀ ਆ ਹਿਸਟਰੀ ਆ ਜਿਹੜੀ ਆਇਸ ਜਦੋਂ ਮਤਲਬ ਇਹਨਾਂ ਨੇ ਪਹਿਲਾਂ ਹੁੰਦੀ ਨਹੀਂ ਸੀ ਨਾ ਇਹ ਡਿਪਾਰਟਮੈਂਟ ਆਇਸ
0: ਇਮੀਗ੍ਰੇਸ਼ਨ ਹੁੰਦੀ
1: ਹੁੰਦਾ ਨਹੀਂ ਸੀ ਇਮੀਗ੍ਰੇਸ਼ਨ ਹੁੰਦੀ ਸੀਗੀ ਤੇ ਇਹਨੂੰ 23 ਸਾਲ ਹੋ ਗਏ ਇਹ ਨਵੀਂ ਇੱਕ ਡਿਪਾਰਟਮੈਂਟ ਆ ਜਿਹੜੀ ਤਿਆਰ ਕੀਤੀ ਗਈ ਸੀ ਆਇਸ ਤੇ ਇਹਦੇ 23 ਸਾਲ ਦੇ ਇਤਿਹਾਸ ਦੇ ਵਿਚ ਆ ਜਿਹੜਾ ਖਾਕ ਸਾਹਿਬ ਜੀ ਇਸ ਵੇਲੇ ਜਿਹੜੇ ਆ ਉਹ 73,000 ਜਿਹੜੇ ਆ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਆ ਜਾਂ ਜਿਹੜੇ ਇੱਥੋਂ ਦੇ ਸਿਟੀਜ਼ਨ ਵੀ ਆ ਜਾਂ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਹੈਗਾ ਪਰ ਉਹ ਸਿਟੀਜ਼ਨ ਨਹੀਂ ਹੈ ਉਹਨਾਂ ਲੋਕਾਂ ਨੂੰ ਜਿਹੜਾ ਇੱਥੇ ਫੜ ਕੇ ਜਿਹੜਾ ਜੇਲਾਂ ਚ ਦਿੱਤਾ ਗਿਆ। ਤੇ ਇਹ ਦੇਖੋ ਜਦੋਂ ਤੋਂ ਇਹ ਬਣੀ ਆ ਪਿਛਲੇ 23 ਸਾਲਾਂ ਤੋਂ ਉਦੋਂ ਤੋਂ ਇਹ ਪਹਿਲੀ ਵਾਰੀ ਇੱਥੇ ਤੀਕਰ ਹੋਇਆ ਔਰ ਗੱਲ ਖਾਕ ਸਾਹਿਬ ਜੀ ਇੱਥੇ ਨਹੀਂ ਮੁੱਕਦੀ। ਇਹ ਹੁਣ ਦੇਖੋ ਜਿਹੜੀ ਆ ਇਹ ਪਹਿਲਾਂ ਦੇ ਨਾਲੋਂ ਤੁਲਨਾ ਹੈ ਜਿਹੜੀ ਕੁੱਲ 40,000 ਦੇ ਨੇੜੇ ਜਿਹੜੀ ਇਹ ਹੁੰਦੀ ਸੀਗੀ ਤੇ ਉਹਦੇ ਤੋਂ ਵੱਧ ਕੇ ਹੁਣ ਇਹ ਆ ਜਿਹੜੀ 75,000 ਹੋ ਗਈ ਆ ਔਰ ਇੱਥੇ ਵਾਸੀ ਉਹ ਕਹਿੰਦੇ ਆ ਕਿ ਜਿਹੜਾ ਟਰੰਪ ਸਾਹਿਬ ਹੈਗੇ ਆ ਉਹਨਾਂ ਦਾ ਟੀਚਾ ਇਹ ਆ ਕਿ ਤੁਸੀਂ ਘੱਟ ਤੋਂ ਘੱਟ ਜਿਹੜੇ ਆ ਉਹ 1,00,000 ਬੰਦਾ
0: ਰੋਜ਼ ਦਾ ਫੜਨਾ
1: ਹਾਂਜੀ ਮਹੀਨੇ ਦਾ ਮੇਰਾ ਖਿਆਲ ਇਹਨਾਂ ਨੇ ਕਿਹਾ ਉਹ ਫੜਨਾ ਆ। ਤੇ ਇਹ ਜਿਹੜੇ ਹੁਣ 67,000 ਬੰਦਾ ਇਸ ਵਾਰੀ ਜਿਹੜਾ ਫੜਿਆ 75,000 ਫੜਿਆ ਇਹਦੇ ਵਿਚੋਂ 67,000 ਆ ਜਿਹੜਾ ਉਹ ਤਾਂ ਜਿਹੜੇ ਸੀਗੇ ਛੜੇ ਪੁੜੇ ਆ, ਜਿਹੜੇ ਕੁੜੀਆਂ ਮੁੰਡੇ ਆ ਜਾਂਦੇ ਦੂਸਰੇ ਕੰਟਰੀਆਂ ਤੋਂ,
0: ਹੈਨਾ ਜੀ,
1: ਤੇ ਇਹ 60,000 ਸੀਗੇ ਤੇ 6,000 ਉਹ ਆ ਜਿਨ੍ਹਾਂ ਦੇ ਨਾਲ ਪੂਰੀਆਂ ਫੈਮਿਲੀਆਂ ਇੱਥੇ ਰਹਿ ਰਹੀਆਂ ਕਾਫੀ ਸਮੇਂ ਤੋਂ,
0: ਹਾਂਜੀ,
1: ਤੇ ਉਹ ਉਹਨਾਂ ਦੀ ਗਿਣਤੀ ਆ ਜਿਹੜੀ ਉਹ 6,000 ਆ। ਇਹ ਹਿਸਾਬ ਲਾਈਏ ਤਾਂ 47% ਆ ਜਿਹੜੇ ਜਾਂ 34,000 ਲੋਕ ਆ ਜਿਹੜੇ ਉਹ ਜਿਨ੍ਹਾਂ ਨੇ ਕੋਈ ਜੁਰਮ ਨਹੀਂ ਕੀਤਾ ਆ, ਕੋਈ ਬਿਲਕੁਲ ਕੋਈ ਟਿਕਟ ਨਹੀਂ ਕੋਈ ਕੁਛ ਨਹੀਂ ਹੈ, ਉਹਨਾਂ ਦੀ ਗਿਣਤੀ ਆ ਜਿਹੜੀ ਇਹ ਹੱਕ ਸਾਹਿਬ ਜੀ ਇਹਨਾਂ ਨੇ ਦੱਸੀ ਆ। ਤੇ ਅਗਲੀ ਖ਼ਬਰ ਆ ਜਿਹੜੀ ਹੱਕ ਸਾਹਿਬ ਜੀ ਉਹ ਆਪਣੇ ਕੋਲ ਹੈਗੀ ਆ ਨਾਰਵੇ ਆ, ਜਿਹੜਾ ਤੁਹਾਨੂੰ ਪਤਾ ਪਈ ਹਾਲਾਤ ਆ ਜਿਹੜੇ ਜਿੱਦਣ ਦਾ ਨਿਕੋਲਸ ਮਡੂਰੋ ਨੂੰ ਉਥੋਂ ਫੜ ਕੇ ਲਿਆਂਦਾ ਵੈਨਜ਼ੂਏਲਾ ਤੋਂ, ਦੁਨੀਆਂ ਜਿਹੜੀ ਉਹ ਸਾਰੀ ਕੰਬ ਉੱਠੀ ਹੈ, ਜਿਹਦੇ ਵਿਚ ਨਾਰਵੇ ਆ ਹੱਕ ਸਾਹਿਬ ਜੀ ਉਹਦੇ ਵੱਲੋਂ ਕਿਹਾ ਗਿਆ ਕਿ ਉਹ ਤਾਂ ਹੱਕਾ ਬੱਕਾ ਰਹਿ ਗਿਆ ਖ਼ਬਰ ਸੁਣ ਕੇ ਕਿ ਵੈਨਜ਼ੂਏਲਾ ਦੀ ਔਰਤ ਜਿਹੜੀ, ਦੇਖੋ ਗੱਲ ਕਿਧਰ ਨੂੰ ਜਾਂਦੀ ਹੈ ਹੱਕ ਸਾਹਿਬ ਜੀ, ਨਿਕੋਲਸ ਮਡੂਰੋ ਆ ਜਿਹੜੀ ਉਹਦੀ ਵਿਰੋਧੀ ਪਾਰਟੀ ਦੀ ਜਿਹੜੀ ਹੈਗੀ ਆ ਔਰਤ, ਉਹਦਾ ਨਾਂ ਵੀ ਅੱਗੇ ਜਾ ਕੇ ਆਪਾਂ ਦੱਸਦੇ ਹਾਂ, ਜਿਹਨੂੰ ਉਥੋਂ ਨਾਰਵੇ ਚੋਂ ਨੋਬਲ ਪ੍ਰਾਈਜ ਮਿਲਿਆ, ਨੋਬਲ ਪੀਸ ਪ੍ਰਾਈਜ, ਯਾਨੀ ਕਿ ਸ਼ਾਂਤੀ ਦਾ ਜਿਹੜਾ ਨੋਬਲ ਪ੍ਰਾਈਜ ਮਿਲਦਾ ਆ ਉਹ ਉਸ ਔਰਤ ਨੂੰ ਮਿਲਿਆ ਆ, ਉਹ ਹੈਗੀ ਆ ਵੈਨਜ਼ੂਏਲਾ ਦੀ, ਔਰ ਉਹ ਲੁਕੀ ਛਿਪੀ ਸੀਗੀ ਕਿਉਂਕਿ ਉਹ ਨਿਕੋਲਸ ਮਦੂਰੋ ਦੇ ਖਿਲਾਫ ਆ ਜਿਹੜੀ ਉਹ ਬੋਲਦੀ ਵੀ ਸੀ ਤੇ ਉਹ ਸ਼ਾਇਦ ਇਲੈਕਸ਼ਨ ਵੀ ਲੜੀ ਸੀ ਉਹਨੇ, ਸੋ ਉਹਨੂੰ ਉਹਨਾਂ ਨੇ ਨੋਬਲ ਪ੍ਰਾਈਜ ਦੇ ਦਿੱਤਾ। ਦੇਖੋ ਇਹ ਜਿਹੜੇ ਨਾਰਵੇ ਵਾਲੇ ਆ, ਇਹ ਨੋਬਲ ਪ੍ਰਾਈਜ ਜਿਹੜਾ ਕਿਸੇ ਮੁਲਕ ਦੇ ਵਿਚ ਆਪਣੇ ਰੂਲਿੰਗ ਪਾਰਟੀ ਦੇ ਵਿਰੁੱਧ ਬੋਲਦਾ ਉਹਨੂੰ ਫਿਰ ਉਹ ਨੋਬਲ ਪ੍ਰਾਈਜ ਦਿੰਦੇ ਆ, ਤੇ ਉਹ ਭੜਕਾਉਣ ਦਾ ਮਤਲਬ ਹੁੰਦਾ ਲੋਕਾਂ ਦੇ ਵਿਚ ਉਹਦਾ ਨਾਂ ਲਿਆਉਣ ਦਾ, ਤਾਂ ਕਿ ਉਹਨੂੰ ਗਾਹਾਂ ਉਹ ਉਸ ਮੁਲਕ ਦਾ ਲੀਡਰ ਬਣਾ ਸਕਣ, ਜਿਤਾ ਸਕਣ। ਹੋਇਆ ਕੀ ਹੱਕ ਸਾਹਿਬ ਜੀ, ਇਹ ਜਿਹੜਾ ਨੋਬਲ ਪ੍ਰਾਈਜ ਸੀਗਾ ਉਹਨੇ ਅਮਰੀਕਾ ਦੇ ਪ੍ਰੈਜੀਡੈਂਟ ਨੂੰ ਦਾਨ ਕਰ ਦਿੱਤਾ ਡੋਨਲਡ ਟਰੰਪ ਨੂੰ।
0: ਅੱਛਾ ਜੀ,
1: ਹਾਂਜੀ, ਹੁਣ ਡੋਨਲਡ ਟਰੰਪ ਤੁਹਾਨੂੰ ਪਤਾ ਵੀ ਕਿੰਨਾ ਪਹਿਲਾਂ ਜਦੋਂ ਪ੍ਰੈਜੀਡੈਂਟ ਸੀਗਾ ਉਦੋਂ ਵੀ ਰੌਲਾ ਪਾਉਂਦਾ ਸੀਗਾ ਕਿ ਮੈਂ ਇੰਨਾ ਆਹ ਕਰ ਦਿੱਤਾ, ਇੰਨਾ ਆਹ ਕਰ ਦਿੱਤਾ, ਮੈਂ ਨੋਬਲ ਪ੍ਰਾਈਜ ਦਾ ਹੱਕਦਾਰ ਹੈਗਾ ਆ, ਪਰ ਉਹਨੂੰ ਕਿਸੇ ਨੇ ਦਿੱਤਾ ਨੀ। ਤੇ ਹੁਣ ਵੀ ਜਦੋਂ ਦਾ ਵਾਈਟ ਹਾਊਸ ਦੇ ਵਿਚ ਆਇਆ ਉਹ ਬਾਰ ਬਾਰ ਇਹ ਗੱਲ ਆ ਜਿਹੜੀ ਉਹ ਕਹਿ ਰਿਹਾ ਕਿ ਮੈਨੂੰ ਨੋਬਲ ਪ੍ਰਾਈਜ ਮਿਲਣਾ ਚਾਹੀਦਾ ਕਿਉਂਕਿ ਮੈਂ 8 ਦੇਸ਼ਾਂ ਦੇ ਵਿਚ ਆ ਜਿਹੜੀ ਉਹ ਲੜਾਈਆਂ ਬੰਦ ਕਰਾ ਕੇ ਸ਼ਾਂਤੀ ਲੈ ਆਉਂਦੀ ਆ, ਤੇ ਪਰ ਉਹਨੂੰ ਦਿੱਤਾ ਕਿਸੇ ਨੇ ਨੀ। ਤੇ ਫੇਰ ਇਹਨੇ ਕੋਈ ਨਾ ਕੋਈ ਉਹਦੇ ਨਾਲ ਪਾਲਿਆ ਹੋਣਾ, ਕੋਈ ਨਾ ਕੋਈ ਅੰਗਲੀ ਸੰਗਲੀ ਕੱਢ ਲਈ ਹੋਣੀ ਆ, ਤੇ ਉਹਨੇ ਫੇਰ ਟਰੰਪ ਨੂੰ ਜਿਹੜਾ ਉਹ ਨੋਬਲ ਪੀਸ ਪ੍ਰਾਈਜ ਜਿਹੜਾ ਉਹਨੂੰ ਮਿਲਿਆ ਸੀ ਉਹ ਇਹਨੂੰ ਦਾਨ ਕਰ ਦਿੱਤਾ। ਤੇ
0: ਉਹਦਾ ਕੀ ਫਾਇਦਾ ਜਿਹੜਾ ਦਾਨ ਕੀਤਾ ਹੁੰਦਾ ਹੁੰਦਾ ਜਿਹਨੂੰ ਮਿਲਿਆ?
1: ਹਾਂਜੀ ਹਾਂਜੀ ਹਾਂਜੀ, ਉਹੀ ਤਾਂ ਗੱਲ ਆ,
0: ਡਰਦੇ ਮਾਰੇ ਉਹਦਾ ਕੀ ਫਾਇਦਾ?
1: ਬਿਲਕੁਲ। ਤੇ ਪਰ ਉਹ ਜਿਹੜੇ ਹੁਣ ਉੱਥੇ ਨਾਰਵੇ ਵਿਚ ਓਸਲੋ ਯੂਨੀਵਰਸਿਟੀ ਆ, ਉਹਦੇ ਪ੍ਰੋਫੈਸਰ ਨੇ ਇੱਕ ਨੇ ਕਿਹਾ, ਉਹ ਕਹਿੰਦਾ ਭਾਈ ਇਹ ਜਿਹੜਾ ਆ ਹੱਕ ਤਾਂ ਜਿਹਨੂੰ ਦਿੱਤਾ ਜਾਂਦਾ ਉਹਨੂੰ ਦਿੱਤਾ ਜਾਂਦਾ, ਕਹਿੰਦਾ ਭਾਈ ਇਹ ਨਵੀਆਂ ਨਵੀਆਂ ਜਿਹੜੀਆਂ ਦੁਨੀਆਂ ਦੇ ਸਾਹਮਣੇ ਟਰੰਪ ਲਿਆ ਰਿਹਾ ਇਹ ਇਹਨਾਂ ਦਾ ਕੋਈ ਬਹੁਤਾ ਉਹ ਮਹੱਤਵਪੂਰਨ ਨਹੀਂ ਹੈਗਾ ਦੁਨੀਆਂ ਦੇ ਇਤਿਹਾਸ ਦੇ ਵਿਚ। ਤੇ ਪਰ ਹੁਣ ਦੇਖੋ ਜਿਸ ਕੀ ਲਾਠੀ ਉਸਕੀ ਬੈਸ ਹੱਕ ਸਾਹਿਬ ਜੀ ਹੁੰਦੀ ਆ। ਤੇ ਚਲੋ ਅਗਲੀ ਖ਼ਬਰ ਆ ਜਿਹੜੀ ਉਹ ਹੱਕ ਸਾਹਿਬ ਜੀ ਹੈਗੀ ਆ। ਦੇਖੋ ਹੱਕ ਸਾਹਿਬ ਜੀ, ਕਈ ਵਾਰੀ ਏਦਾਂ ਹੁੰਦਾ ਆਪਾਂ ਆਮ ਕਰਕੇ ਖ਼ਬਰਾਂ ਦੇ ਵਿਚ ਸੁਣਦੇ ਰਹਿੰਦੇ ਹਾਂ ਕਿਸੇ ਦਾ ਉਹ, ਸਾਨੂੰ ਪਤਾ ਵੀ ਸਕੂਲ ਦੇ ਵਿਚ ਸ਼ੂਟਿੰਗ ਹੁੰਦੀ ਆ, ਉਹ ਜਿਹੜੇ ਨਿਆਣੇ 10, 11, 12, 13, 18 ਸਾਲ ਤੋਂ ਥੱਲੇ, 16 ਸਾਲ ਤੋਂ ਥੱਲੇ, ਉਹ ਮਾਂ ਪਿਓ ਦੀ ਗੰਨ ਕੱਢ ਚਲੇ ਜਾ ਕੇ ਸ਼ੂਟਿੰਗ ਕਰ ਦਿੰਦੇ ਆ। ਤੇ ਉਹਦੇ ਵਿਚ ਹੱਕ ਸਾਹਿਬ ਜੀ ਇੱਕ ਦੋ ਚਾਂਸ ਏਦਾਂ ਦੇ ਵੀ ਹੋਏ ਆ ਜਿਹਦੇ ਵਿਚ ਮਾਂ ਪਿਓ ਨੂੰ ਹੀ ਉਹ ਕਾਤਲ ਜਿਹੜੇ ਜਿਨ੍ਹਾਂ ਦੇ ਗੋਲੀਆਂ ਮਾਰ ਕੇ ਮਰੇ ਸੀ ਉਹਨਾਂ ਦੀ ਸਜ਼ਾ ਮਾਂ ਪਿਓ ਨੂੰ ਦੇ ਦਿੰਦੇ, ਇਹ ਵੀ ਹੋਈ ਆ, ਪਰ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ। ਪਰ ਜਿਹੜਾ ਹੁਣ ਆਹ ਪੈਨਸਿਲਵੇਨੀਆ ਦੇ ਵਿਚ ਹੋਇਆ, ਇਹ ਹੱਕ ਸਾਹਿਬ ਜੀ 11 ਸਾਲ ਦਾ ਲੜਕਾ ਸੀਗਾ, ਤੇ ਉਹਨੇ ਆਪਣੇ ਜਿਹੜੀ ਸੀ ਉਹਦਾ ਬਰਥਡੇ ਸੀਗਾ, ਜਨਮ ਦਿਨ ਉਹਦਾ ਮਨਾਇਆ, ਤੇ ਉਸ ਤੋਂ ਬਾਅਦ ਹੱਕ ਸਾਹਿਬ ਜੀ ਉਹ ਜਿਹੜਾ ਸੀਗਾ 13 ਜਨਵਰੀ ਦੀ ਗੱਲ ਹੈ ਜਿਹੜਾ ਹੁਣ ਬੀਤਿਆ, ਤੇ ਉਹ ਰਾਤ ਦੇ 12 ਤੋਂ ਉੱਪਰ ਟਾਈਮ ਹੋ ਚੁੱਕਾ ਸੀਗਾ, ਤੇ ਉਹ ਘਰ ਦੇ ਉਹਦੇ ਮਾਂ ਪਿਓ ਕਹਿੰਦੇ ਸੀਗੇ ਵੀ ਤੂੰ ਹੁਣ ਸੌ ਜਾ, ਹੁਣ ਬਥੇਰਾ ਖਰੂ ਪਾ ਲਿਆ ਤੇ ਤੂੰ ਪੈ ਜਾ ਆਰਾਮ ਨਾਲ, ਤੇ ਉਹ ਪਿਆ ਨੀ। ਤੇ ਉਹ ਆਪਣੀ ਉਹ ਨਿਨਟੈਂਡੋ ਗੇਮ ਜਿਹੀ ਜਿਹੜੀ ਹੁੰਦੀ ਆ ਪਸਾਦ ਜੀ ਜਾੜੇ, ਇਹ ਹੱਕ ਸਾਹਿਬ ਜੀ ਗੇਮਾਂ ਹੈਗੀਆਂ, ਤੇ ਉਹ ਉਹਦੇ ਤੇ ਖੇਡਣ ਉਹ ਹਟਦਾ ਨੀ ਸੀਗਾ, ਤਾਂ ਉਹਦਾ ਜਿਹੜਾ ਬਾਪ ਸੀਗਾ ਉਹਨੇ ਉਹ ਲੈ ਕੇ ਉਹ ਤੋਂ ਤੇ ਬੰਦ ਕਰਕੇ ਜਾ ਕੇ ਉਹ ਆਪਣੇ ਬੈਡ ਤੇ ਪੈ ਗਿਆ। ਤੇ ਇਹ ਜਿਹੜਾ 11 ਸਾਲਾਂ ਦਾ ਲੜਕਾ ਸੀਗਾ ਹੱਕ ਸਾਹਿਬ ਜੀ, ਇਹਨੇ ਉਹਦੀ ਅਲਮਾਰੀ ਦੇ ਵਿੱਚੋਂ ਜਿੰਦਾ ਖੋਲ ਕੇ ਚਾਬੀ ਲੱਭ ਕੇ ਉਹਦੀ ਗੰਨ ਕੱਢ ਕੇ ਤੇ ਉਹਨੂੰ ਮਾਰ ਦਿੱਤਾ ਆਪਣੇ ਬਾਪ ਨੂੰ, ਤੇ ਮਾਰ ਕੇ ਤੇ ਫੇਰ ਇਹ ਆਰਾਮ ਨਾਲ ਘਰ ਚ ਤੁਰਦਾ ਫਿਰਦਾ ਰਿਹਾ, ਤੇ ਇਹਦੀ ਮਾਂ ਨੇ ਕਾਕਾ ਕੁੱਕਾ ਸੁਣਿਆ ਤਾਂ ਉਹ ਕਹਿੰਦਾ ਵੀ ਮੈਂ ਤਾਂ ਆਪਣੇ ਭੇਰੇ ਗੋਲੀ ਮਾਰਤੀ। ਤੇ ਮੈਂ ਓਹਨੂੰ ਮਾਰ ਦਿੱਤਾ। ਫਿਰ 3 ਵਜੇ ਜਿਹੜੀ ਆ ਉਹ ਪੁਲਿਸ ਆਈ ਉੱਥੇ ਤੇ ਉਹਨਾਂ ਨੇ ਆ ਕੇ ਦੇਖਿਆ, ਇਹ 3:20 ਤੜਕੇ ਦੀ ਗੱਲ ਆ, ਤੇ ਉਹਨਾਂ ਨੇ ਫਿਰ ਉਹਨੂੰ ਅਰੈਸਟ ਕਰ ਲਿਆ। ਤਾਂ ਹੁਣ ਉਹਦੇ ਉੱਤੇ ਕੇਸ ਆ ਜਿਹੜਾ ਕੱਖ ਸਾਹਿਬ ਜੀ ਚੱਲੂਗਾ। ਤੇ ਦੇਖੋ ਇਹ ਜਿਹੜਾ ਸੈੱਲ ਫੋਨ ਵੀ ਆ, ਇਹ ਗੇਮਾਂ ਨਿਨਟੈਂਡੋ ਯੇ ਵੋ ਰੱਬ ਰਾਏ ਖੱਖ ਸਾਹਿਬ ਜੀ ਪਸਾਦ ਦੀਆਂ ਜਿਹੜਾ ਆ, ਇਹ ਸਮਾਜ ਨੂੰ ਖੱਖ ਸਾਹਿਬ ਜੀ ਪਿੱਛੇ ਬਹੁਤ ਟਾਈਮ ਇਹਨਾਂ ਦੇ ਉੱਤੇ ਖਰਾਬ ਹੁੰਦਾ। ਮੈਂ ਦੇਖਿਆ ਸਿਆਣੇ ਸਿਆਣੇ ਬੰਦੇ ਜਿਹੜੇ 45-50 ਸਾਲ ਦੇ, ਉਹ ਵੀ ਇਹਨੂੰ ਛੱਡਦੇ ਨੀ। ਪਤਾ ਨੀ ਇਹਦੇ ਕੀ ਮਤਲਬ ਉਹਨਾਂ ਨੂੰ ਲੱਭ ਰਿਹਾ ਐਮ ਈ ਓ, ਮੈਂ ਇੰਨੇ ਸਕੋਰ ਕਰਤੇ, ਮੈਂ ਇੰਨੇ ਸਕੋਰ ਕਰਤੇ। ਯਾਰ ਕੋਈ ਕੰਮ ਕਾਰ ਕਰ ਲਓ, ਕੋਈ ਕਿਤਾਬ ਪੜ੍ਹ ਲਓ, ਕੋਈ ਸਾਇੰਸ ਪੜ੍ਹ ਲਓ, ਕਿਸੇ ਪਾਸੇ ਨੂੰ ਹੋਰ ਨੂੰ ਤਰੱਕੀ ਕਰ ਲਓ। ਕਿਉਂ ਆਪਣਾ ਵਕਤ ਖਰਾਬ ਕਰਦੇ ਆ ਤੇ ਦੁਨੀਆਂ ਨੂੰ ਵਿਅਰਥ ਦੱਸੋਣੇ। ਤੇ ਇਹਨਾਂ ਦੇ ਉੱਤੇ ਵੀ ਖਾਤਾ ਵੀ, ਜਿੱਦਾਂ ਦੇਖੋ ਜਿਹੜੀ ਗੰਨ ਆ, ਜੇ ਮਾਂ ਪੇ ਵੀ ਉਹ ਗੰਨ ਲੈ ਕੇ ਤਾਂ ਬੱਚਾ ਮਾਰ ਦਿੰਦਾ, ਉਹਦੇ ਤੇ ਤਾਂ ਉਹ ਕਰ ਦਿੰਦੇ ਆ ਨਾ ਵੀ ਤੂੰ, ਤੇਰੀ ਜ਼ਿੰਮੇਵਾਰੀ ਸੀ ਤੂੰ ਗੰਨ ਸਾਂਭ ਕੇ ਕਿਉਂ ਨੀ ਰੱਖੀ। ਔਰ ਇਸ ਲੜਕੇ ਦੇ ਤਾਂ ਪੂਰੀ ਸਾਂਭ ਕੇ ਰੱਖੀ ਹੋਈ ਸੀ, ਅਲਮਾਰੀ ਦੇ ਜਿੰਦਾ ਲਾਇਆ ਹੋਇਆ ਸੀ, ਲੋਕ ਲਾਇਆ ਹੋਇਆ ਸੀ, ਫੇਰ ਵੀ ਹੋ ਗਿਆ। ਪਰ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਜਿਹੜੇ ਗੇਮਾਂ ਬਣਾਉਂਦੇ ਆ, ਜਿਹਦੇ ਤੇ ਉਹ ਬੱਚੇ ਹਟ ਹੀ ਨਹੀਂ ਸਕਦੇ, ਉਹ ਅਡਿਕਸ਼ਨ ਇਸ ਕਿਸਮ ਦੀ ਵੀ ਜਿੱਦਾਂ ਨਸ਼ੇ ਤੇ ਲੱਗ ਜਾਂਦਾ, ਉਹੀ ਗੱਲ ਹੈ
2: ਚੀਮਾ ਸਾਹਿਬ। ਇੱਕ ਹੋਰ ਵੀ ਗੇਮ ਆਈ ਸੀ ਜਿਹੜੀ ਹੁਣ ਬੰਦ ਹੋਈ ਹੈ, ਚਾਈਨਾ ਦੀ ਸੀ ਜਿਹੜਾ ਕਿੱਥੇ ਦੀ, ਉਹਦੇ ਵਿੱਚ ਉਹ ਇੱਥੋਂ ਤੱਕ ਅਕਸਾ ਦਿੰਦੇ ਸੀ ਬੰਦੇ ਨੂੰ, ਬੱਚਿਆਂ ਨੂੰ, ਕਿ ਤੂੰ ਖੁਦਕਸ਼ੀ ਕਰ ਲੈ। ਬਹੁਤ ਖੁਦਕਸ਼ੀਆਂ ਹੋਈਆਂ, ਉਹ ਮੁਸੀਬਤ ਹੋਈ ਹੈ। ਦੇਖੋ ਗੱਲ ਦਿਮਾਗ ਖਰਾਬ ਕਰਨ ਵਾਲੀ ਗੱਲ ਹੈ ਨਾ ਇਹਦੇ ਵਿੱਚ, ਉਹਨੂੰ ਪਤਾ ਨੀ ਕੀ ਕੀ ਸੁਪਨੇ ਦਿਖਾਏ, ਤਾਂ ਬਸ ਇੱਥੇ ਚਲ ਗਿਆ, ਹੁਣ ਤੂੰ ਇੱਥੇ ਚਲ ਜਾਣਾ, ਹੁਣ ਤੂੰ ਬਸ ਇਹ ਕਰ ਲੈ,
1: ਸਾਰਾ ਕੁਛ ਜਿਹੜੀ ਮਾਇੰਡ ਦੇ ਆਪਣਾ ਦਿਮਾਗ ਹੁੰਦਾ ਉਹਦੀ ਮੈਨੀਪੂਲੇਸ਼ਨ ਕਰਕੇ ਤੁਹਾਨੂੰ ਉਧਰ ਨੂੰ ਸਕੋਰ ਦਿੱਤਾ ਜਾਂਦਾ, ਤੁਸੀਂ ਆਪਣੇ ਆਪ ਨੂੰ ਵੀ ਮਾਰਨ ਦੇ ਜਿਹੜਾ ਉਹ ਡਰਦੇ ਨੀ ਹੈਗੇ।
2: ਬਿਲਕੁਲ।
1: ਤੇ ਇਹ ਸੀਗੀ ਇਹਦੀ ਗੱਲਬਾਤ ਖੱਕ ਸਾਹਿਬ ਜੀ। ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਟਰੰਪ ਸਾਹਿਬ, ਖੱਕ ਸਾਹਿਬ ਜੀ, ਮੈਂ ਕਈ ਵਾਰੀ ਸੋਚਦਾ ਆਪਾਂ ਟਰੰਪ ਸਾਹਿਬ ਨੂੰ ਕਹਿ ਦਿੰਦੇ ਹਾਂ ਵੀ ਉਹ ਬਹੁਤ ਵਧੀਆ ਬੰਦੇ ਨੀਗੇ, ਪਰ ਜੇ ਖੱਕ ਸਾਹਿਬ ਜੀ ਮੈਂ ਹੋਰ ਪਾਸੇ ਸੋਚਦਾ ਸੀਗਾ, ਜੇ ਜਿਹੜੀ ਰਾਜਨੀਤਿਕ ਪੱਖ ਆ, ਜੇ ਉਹਦੇ ਉਸ ਪੱਖ ਤੋਂ ਲਈਏ ਫਿਰ ਤਾਂ ਇਹ ਬਹੁਤ ਵਧੀਆ ਬੰਦਾ, ਕਿਉਂਕਿ ਰਾਜਨੀਤੀ ਦੇ ਵਿੱਚ ਤਾਂ ਹੁੰਦਾ ਹੀ ਝੂਠ ਆ।
2: ਮੈਂ ਦੋ ਗੱਲਾਂ ਚੀਮਾ ਸਾਹਿਬ ਦੇਖਦਾ ਹੁੰਦਾ ਕਿ ਅਸੀਂ ਮੋਦੀ ਸਾਹਿਬ ਨੂੰ ਬੜੀ ਨਫ਼ਰਤ ਕਰਦੇ ਆਂ, ਭਾਵਾਂ ਉਹ ਕਿਸੇ ਤਰੀਕੇ ਨਾਲ ਵੀ ਇਲੈਕਸ਼ਨ ਜਿੱਤਦੇ ਆ, ਉਹ ਤਾਂ ਪਤਾ ਹੀ ਆ ਲੋਕਾਂ ਨੂੰ ਜੋ ਕੁਛ ਵੀ ਆ, ਪਰ ਜਿੱਥੇ ਤੱਕ ਉਹ ਕੰਟਰੀ ਨੂੰ ਲੈ ਗਿਆ, ਇਹਨੂੰ ਲੋਕੀ ਸਾਡਾ ਵੀ ਸਵਾਲ ਕਰਨਗੇ ਤੁਸੀਂ ਜਿਹੜਾ ਉਹਦੀ ਸਪੋਰਟ ਕਰਦੇ ਹੋ। ਮੈਂ ਕਦੀ ਵੀ ਨਹੀਂ ਕੀਤੀ, ਅੱਜ ਤੱਕ ਪਹਿਲੀ ਵਾਰੀ ਕਹਿ ਰਿਹਾ। ਮੋਦੀ ਸਾਹਿਬ ਇਸ ਵੇਲੇ ਤੀਜੀ ਬਿਗ ਇਕਾਨਮੀ ਦੇ ਹੋ ਗਿਆ ਇੰਡੀਆ, ਔਰ ਹਰ ਗੱਲੋਂ ਜਿਹੜਾ ਇੰਡੀਆ ਉਹ ਬਹੁਤ ਜ਼ਿਆਦਾ ਤਰੱਕੀ ਦੀ। ਦੇਖੋ ਅਮਰੀਕਾ ਨੇ ਕੀ ਕੀਤਾ ਕਿ 90 ਕੰਟਰੀਆਂ ਨੂੰ ਜਿਹੜਾ ਬੈਨ ਕਰ ਦਿੱਤਾ, ਜਿਹਦੇ ਵਿੱਚ ਪਾਕਿਸਤਾਨ ਵੀ ਹੈ। ਇੰਡੀਆ ਨੂੰ ਛੇੜਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਉਹਨੂੰ ਪਤਾ ਕਿ ਦੁਨੀਆਂ ਦੀ ਸਭ ਤੋਂ ਵੱਡੀ ਇਕਾਨਮੀ ਇਸ ਵੇਲੇ ਜੇ ਗਰੋ ਹੋ ਰਹੀ ਹੈ ਤਾਂ ਇੰਡੀਆ ਹੋ ਰਿਹਾ। ਤੇ ਟਰੰਪ ਸਾਹਿਬ ਦੇ ਵੀ ਕਈ ਕੰਮ ਐਸੇ ਹੈਗੇ ਆ ਜਿਹਦੇ ਤੇ ਅਸੀਂ ਸਲਾਂਘਾ ਵੀ ਕਰ ਸਕਦੇ ਹਾਂ, ਪਰ ਬਹੁਤੇ ਕੰਮ ਜਿਹੜੇ ਨਾ ਇਹ ਜ਼ਿਆਦਾ ਜਿਹੜਾ ਕੰਮ ਹੋਇਆ ਨਾ, ਬਾਕੀ ਦੇਖੋ ਟੈਰਫ ਲਾਉਣਾ ਇਹ ਕਰਨਾ ਉਹ ਆਪਣੀ ਸਾਡੀ ਅਮਰੀਕਾ ਦੀ ਆਪਣੀ ਰਿਸਪੋਂਸੀਬਿਲਟੀ ਹੈ, ਅਸੀਂ ਕਿਹੜੇ ਤਰੀਕੇ ਨਾਲ ਇਹਨਾਂ ਸਮਾਨ ਬੰਦ ਕਰਨਾ, ਪਰ ਜਿਹੜੀਆਂ ਇਮੀਗ੍ਰੇਸ਼ਨ ਵਾਲੀਆਂ ਚੀਜ਼ਾਂ ਹੋਈਆਂ ਨਾ, ਜਾਂ ਗੋਲੀ ਮਾਰ ਦਿਓ ਉਹ ਫੜ ਲਓ ਇਹਨੂੰ ਫੜ ਲਿਆ, ਇਹਦੇ ਵਿੱਚ ਲੋਕ ਜਿਹੜੇ ਨਾ ਉਹਨਾਂ ਤੋਂ ਦੁਖੀ ਹੈ।
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ। ਦੇਖੋ ਹਾਂ ਦੋਨਾਂ ਪੱਖਿਆਂ ਤੋਂ ਜੇ ਆਪਾਂ ਸੋਚਦੇ ਹਾਂ ਤਾਂ ਫਿਰ ਇਹ ਆਪਣੇ ਵਾਸਤੇ ਤਾਂ ਚੰਗਾ ਹੀ ਆ, ਕਹਿਣ ਦਾ ਮਤਲਬ ਜਿਹੜਾ ਦਾ ਮੁਲਕ ਹੈ ਉਹਨਾਂ ਵਾਸਤੇ ਤਾਂ
2: ਬਿਲਕੁਲ
1: ਮਤਲਬ ਚੰਗਾ ਹੀ ਆ, ਪਰ ਦੂਸਰੇ ਪਾਸੇ ਜਿਹੜੇ ਲੋਕ ਹੁਣ ਥੱਲੇ ਵਾਲੇ ਆ ਉਹਨਾਂ ਨੂੰ ਖੱਕ ਸਾਹਿਬ ਦੀ ਜਿਹੜੀ ਮਹਿੰਗਾਈ ਬਹੁਤ ਹੋ ਗਈ ਆ, ਉਹ ਉਹਨਾਂ ਨੂੰ ਵੀ ਜਿਹੜਾ ਨੁਕਸਾਨ ਇਹਦੇ ਨਾਲ ਪਹੁੰਚ ਰਿਹਾ ਆ ਕੁਛ ਨੀਤੀਆਂ ਜਿਹੜੀਆਂ, ਕਿਉਂਕਿ ਜਦੋਂ ਟੈਰਫ ਲਾਉਂਦੇ ਆ ਚਲੋ ਬਾਹਰੋਂ ਮਾਲ ਤਾਂ ਹੁਣ ਘੱਟਦਾ ਜ਼ਰੂਰ, ਪਰ ਖੱਕ ਸਾਹਿਬ ਦੀ ਜਿਹੜੇ ਕੰਜ਼ੂਮਰ ਆ ਜਿਹੜੇ ਪਰਜਾ ਆ ਉਹਨਾਂ ਨੂੰ ਮਹਿੰਗਾਈ ਆ ਜਿਹੜੀ ਉਹਦੇ ਨਾਲ ਹੁਣ ਜਿਹੜਾ ਲੋਕਾਂ ਦੀਆਂ ਚੀਕਾਂ ਜਿਹਨੂੰ ਕਹਿੰਦੇ ਹੁੰਦੇ ਨਿਕਲੀਆਂ ਪਈਆਂ ਖੱਕ ਸਾਹਿਬ ਜੀ ਇਸ ਦੇਸ਼ ਦੇ ਵਿੱਚ।
2: ਬਿਲਕੁਲ।
1: ਤੇ ਇਹਦੇ ਨਾਲ ਅਗਲੀ ਖਬਰ ਆ ਜਿਹੜੀ ਖੱਕ ਸਾਹਿਬ ਜੀ ਉਹ ਇਹ ਆ ਕਿ ਟਰੰਪ ਸਾਹਿਬ ਨੇ ਜਿਹੜਾ ਤੁਸੀਂ ਮੇਰਾ ਖਿਆਲ ਆ ਆ ਦੋ ਦਿਨ ਸ਼ਾਇਦ ਖਬਰ ਘੱਟ ਦੇਖੀ ਹੋਣੀ ਆ, ਅੱਬਲ ਤਾਂ ਤੁਸੀਂ ਦੇਖਦੇ ਰਹਿੰਦੇ ਆ ਸਾਰਾ ਦਿਨ ਉਹ ਫੋਨ ਤੇ ਤੁਹਾਡੇ ਕੋਲੇ ਹੁੰਦਾ, ਪਰ ਜਿਹੜੇ ਯੂਰੋਪੀਅਨ ਕੰਟਰੀ ਆ ਖੱਕ ਸਾਹਿਬ ਜੀ ਹੁਣ ਜਿਹੜਾ ਟਰੰਪ ਸਾਹਿਬ ਨੇ ਉਹਨੂੰ ਗ੍ਰੀਨਲੈਂਡ ਨੂੰ ਸਿੱਧੇ ਤੌਰ ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਮੈਂ ਗ੍ਰੀਨਲੈਂਡ ਆ ਜਿਹੜਾ ਉਹ ਲੈਣਾ ਹੀ ਲੈਣਾ, ਚਾਹੇ ਮੈਂ ਜ਼ੋਰ ਨਾਲ ਲੈ ਲਵਾਂ, ਜੁੱਤੀ ਨਾਲ ਲੈ ਲਵਾਂ, ਤੇ ਚਾਹੇ ਮੈਂ ਸ਼ਾਂਤੀ ਦੇ ਨਾਲ ਲੈ ਲਵਾਂ, ਤੇ ਉਹ ਮੈਂ
2: ਪੈਸਿਆਂ ਦੀ ਵੀ ਆਫਰ ਕੀਤੀ ਹੈ ਕਿ ਪੈਸੇ ਲੈ ਲਓ।
1: ਹਾਂਜੀ ਹਾਂਜੀ, ਖਰੀਦਣ ਦੀ ਵੀ ਉਹਨੇ ਗੱਲ ਕਹੀ ਆ। ਉਹਦੇ ਵਿੱਚ ਹੁਣ ਕੀ ਹੋਇਆ ਖੱਕ ਸਾਹਿਬ ਜੀ, ਟਰੰਪ ਸਾਹਿਬ ਨੇ ਉਹਨਾਂ ਯੂਰੋਪੀਅਨ ਦੇਸ਼ਾਂ ਉਪਰ 10% ਟੈਰਫ ਆ ਜਿਹੜੀ ਉਹ ਲਗਾਉਣ ਦੀ ਜਿਹੜੀ ਆ ਉਹ ਕਹਿਤਾ ਕਿ ਜਿਹੜੇ ਦੇਸ਼ਾਂ ਨੇ ਜਿਨ੍ਹਾਂ ਦੇ ਵਿੱਚ 7-8 ਕੰਟਰੀ ਆਉਂਦੇ ਆਪਾਂ ਅੱਗੇ ਜਾ ਕੇ ਨਾਮ ਵੀ ਦੱਸਦੇ ਉਹਨਾਂ ਦੇ, ਉਹ ਕਹਿੰਦੇ ਆ ਵੀ ਜਿਨ੍ਹਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ, ਮੈਨੂੰ ਰੋਕਣ ਦੇ ਵਿੱਚ ਅੜਚਣ ਪਾਈ ਆ ਜਿਨ੍ਹਾਂ ਨੇ ਕਿ ਮੈਂ ਗ੍ਰੀਨਲੈਂਡ ਖਰੀਦਣਾ ਆ ਉਹਨਾਂ ਦੇ ਵਿਚੋਂ ਜਿਹੜੇ ਦੇਸ਼ ਆ ਯੂਕੇ ਜਰਮਨੀ ਫਰਾਂਸ ਨਾਰਵੇ ਸਵੀਡਨ ਫਿਨਲੈਂਡ ਤੇ ਨੀਦਰਲੈਂਡ ਆ ਜਿਹੜੇ ਇਹਨਾਂ ਦੇ ਉੱਤੇ ਉਹਨੇ ਕਹਿਤਾ ਕਿ ਮੈਂ ਜਿਹੜਾ 10% ਆ ਤੁਹਾਡੇ ਉੱਤੇ ਉਹ ਜਿਹੜਾ ਟੈਰਿਫ ਆ ਉਹ ਲਾ ਦੇਣਾ ਕਿਉਂਕਿ ਤੁਸੀਂ ਇਹਦੇ ਵਿਚ ਅੜਿੱਕਾ ਪਾ ਰਹੇ ਆ ਕਿ ਮੈਂ ਗ੍ਰੀਨਲੈਂਡ ਨਾ ਖਰੀਦ ਸਕਾਂ ਤੇ ਇਹਦੇ ਉੱਤੇ ਖਾਕ ਸਾਹਿਬ ਜੀ ਟਰੰਪ ਨੇ ਟਰੁੱਥ ਸੋਸ਼ਲ ਆ ਜਿਹੜੀ ਉਹਦਾ ਉਹ ਆਪਣਾ ਮੀਡੀਆ ਦੇਖੋ ਜਿਹੜਾ ਪੈਸਾ ਆ ਖਾਕ ਸਾਹਿਬ ਜੀ ਇਹ ਬੜੀ ਸ਼ੈ ਆ ਦੇਖੋ ਉਹਨਾਂ ਨੇ ਜਦੋਂ ਅੱਗੇ ਟਰੰਪ ਪ੍ਰੈਜੀਡੈਂਟ ਸੀਗਾ ਬੈਨ ਕਰ ਦਿੱਤਾ ਸੀਗਾ ਇਹਦੇ ਤੋਂ ਇਹਨੇ ਆਪਣਾ ਉਹ ਜਿਹੜਾ ਨਵਾਂ ਹੀ ਉਹ ਜਿਹੜਾ ਆਪਣਾ ਪਲੇਟਫਾਰਮ ਜਿਹੜਾ ਸੀਗਾ ਉਹ ਬਣਾ ਲਿਆ ਤੇ ਉਹਦੇ ਉੱਤੇ ਹੁਣ ਇਹਨੂੰ ਰੋਕਣ ਵਾਲਾ ਕੋਈ ਨੀ ਜੋ ਮਰਜ਼ੀ ਉਹਦੇ ਉੱਤੇ ਲਿਖੀ ਜਾ ਸਕਦਾ ਆ ਤੇ ਟਰੰਪ ਨੇ ਆਪਣੇ ਟਰੁੱਥ ਸੋਸ਼ਲ ਜਿਹੜਾ ਹੈਗਾ ਉਹਦੇ ਉੱਪਰ ਫਿਰ ਖਾਕ ਸਾਹਿਬ ਜੀ ਇੱਥੋਂ ਤੱਕ ਕਹਿਤਾ ਕਿ ਡੈਨਮਾਰਕ ਗ੍ਰੀਨਲੈਂਡ ਤਿਆਗਣ ਦਾ ਸਮਾਂ ਆ ਗਿਆ ਕਿ ਡੈਨਮਾਰਕ ਉਹਨੂੰ ਤਿਆਗ ਦੇਵੇ ਤੇ ਮੈਂ ਉਹ ਸਾਂਭਲ ਲਵਾਂ।
2: ਚੀਮਾ ਸਾਹਿਬ ਇੱਕ ਮੈਂ ਵੀ ਤੁਹਾਡੇ ਕੋਲ ਕੁਐਸਚਨ ਹੀ ਹੈ ਕਿ ਜੇ ਗ੍ਰੀਨਲੈਂਡ ਜਿਹੜਾ ਹੈਗਾ ਅਮਰੀਕਾ ਲੈ ਲੈਂਦਾ ਉਹਦੇ ਵਿਚ ਜਿਹੜੀਆਂ ਕੰਟਰੀਆਂ ਲਾਗੇ ਲਾਗੇ ਉਹਨਾਂ ਦੇ ਗ੍ਰੀਨਲੈਂਡ ਦੇ ਲਾਗੇ ਰਹਿੰਦੀਆਂ ਜਿਹੜੀਆਂ ਵਿਰੋਧ ਕਰ ਰਹੀਆਂ ਉਹਦਾ ਕਹਿਣ ਦਾ ਟਰੰਪ ਦਾ ਮਤਲਬ ਇਹੀ ਆ ਕਿ ਵੀ ਉਥੇ ਚਾਈਨਾ ਤੇ ਜਾਂ ਹੋਰ ਰਸ਼ੀਆ ਜਿਹੜਾ ਉਹ ਅਟੈਕ ਕਰੇ ਤੇ ਉਹਨੂੰ ਅਸੀਂ ਰੋਕਣ ਦੇ ਸਮਰਥ ਹੋਈਏ ਕਿਉਂਕਿ ਆਰਮੀ ਥੋੜੀ ਜਿਹੀ ਬੈਠੀ ਵੀ ਹੈ ਅਮਰੀਕਾ ਦੀ
1: 150 ਬੰਦਾ ਇਹਨਾਂ ਦਾ ਹੈਗਾ ਉਹ ਬੇਸਿਕਲੀ ਉਥੇ ਖਾਕ ਸਾਹਿਬ ਜੀ ਜਿਹੜੇ ਆ ਉਹ ਮੋਨੀਟਰਿੰਗ ਕਰਦੇ ਆ ਉਥੇ
2: ਹਾਂ ਪਰ ਕੱਲ ਨੂੰ ਜੇ ਅਟੈਕ ਕਰੇ ਇਹਨਾਂ ਦੇ ਉੱਪਰ ਰਸ਼ੀਆ ਉਧਰਲੇ ਬਣਿਓ ਯੂਰਪ ਦੇ
1: ਹਾਂਜੀ ਹਾਂਜੀ ਉਥੋਂ ਦੇਖਾਂਗੇ ਨਾ ਕਿਧਰੋਂ ਮਿਸਲਾਂ ਜਾਂ ਕੀ ਕੁਛ ਆ ਰਿਹਾ ਮਸਲਾ ਇਸ ਗੱਲ ਦਾ ਆ
2: ਬਿਲਕੁਲ ਪਰ ਉਹਦੇ ਲਈ ਜੇ ਅਮਰੀਕਾ ਉੱਥੇ ਜਾ ਕੇ ਬਹਿ ਜਾਂਦਾ ਤਾਂ ਉਹਦੇ ਲਈ ਉਹਨਾਂ ਦੀ ਹੈਲਪ ਨਹੀਂ ਹੋ ਜਾਂਦੀ ਉਹਨਾਂ ਮੁਲਕਾਂ ਦੀ
1: ਹੋ ਵੀ ਜਾਂਦੀ ਆ ਪਰ ਕੋਈ ਨੀ ਚਾਹੁੰਦਾ ਖਾਕ ਸਾਹਿਬ ਤੁਹਾਨੂੰ ਪਤਾ ਭੇੜੇ ਕੇ ਕਹਿੰਦਾ ਭਗਤ ਸਿੰਘ ਜਿਹੜਾ ਆ ਉਹ ਕਿਸੇ ਹੋਰ ਦੇ ਘਰ ਜੰਮੇ ਸਾਡੇ ਘਰ ਨਾ
2: ਜੰਮੇ ਇਹ ਵੀ ਗੱਲ ਸਹੀ ਹੈ
1: ਤੇ ਹੁਣ ਖਾਕ ਸਾਹਿਬ ਜੀ ਇਹ ਖੋਹ ਆ ਜਿਹੜਾ ਵਿੱਚ ਅਸਲੀ ਮੁੱਦਾ ਕੀ ਆ ਅਸਲੀ ਮੁੱਦਾ ਇਹ ਆ ਖਾਕ ਸਾਹਿਬ ਜੀ ਇਹ ਜਿਹੜੀ ਕੰਟਰੀ ਆ ਇਹ ਲੌਂਗ ਟਰਮ ਸੋਚਦੇ ਆ ਇਹ ਖੋਜਾਂ ਤੇ ਖੋਜਾਂ ਕਰਦੇ ਰਹਿੰਦੇ ਆ ਹੁਣ ਜਿਹੜਾ ਮਸਲਾ ਹੈ ਖਾਕ ਸਾਹਿਬ ਜੀ ਉਹ ਇਹ ਆ ਕਿ ਜਿਹੜਾ ਰੂਸ ਹੈਗਾ ਨਾ ਉਹ ਬਹੁਤ ਵੱਡਾ ਕੰਟਰੀ ਆ ਤੁਹਾਨੂੰ ਪਤਾ ਔਰ ਉਥੋਂ ਜਿਹੜਾ ਬਾਹਰ ਨੂੰ ਮਾਲ ਜਾਂਦਾ ਜਾਂ ਆਉਂਦਾ ਆ ਰੂਸ ਦੇ ਵਿਚੋਂ ਉਹ ਮੈਜੋਰਿਟੀ ਜਿਹੜਾ ਬਹੁ ਗਿਣਤੀ ਦਾ ਮਾਲ ਆ ਜਿਹੜਾ ਉਹ ਆਉਂਦਾ ਉਧਰੋਂ ਜਿਹੜਾ ਇੰਡੀਅਨ ਓਸ਼ਨ ਦੇ ਵਿਚੋਂ ਲੰਘ ਕੇ ਜਿਹੜਾ ਆਪਾਂ ਹਿੰਦ ਮਹਾਸਾਗਰ ਕਹਿੰਦੇ ਆ ਉਹਦੇ ਵਿਚ ਦੀ ਲੰਘ ਕੇ ਜਿਹੜਾ ਲਾਲ ਸਾਗਰ ਆ ਜਿਹਨੂੰ ਰੈੱਡ ਸੀ ਕਹਿੰਦੇ ਉਹਦੇ ਵਿਚ ਦੀ ਲੰਘ ਕੇ ਨਹਿਰ ਸਵੇਜ ਦੇ ਵਿਚ ਦੀ ਲੰਘ ਕੇ ਫਿਰ ਉਹ ਮੈਡੀਟਰੇਨੀਅਨ ਸੀ ਦੇ ਵਿਚ ਵੜਦਾ ਤੇ ਉਥੋਂ ਫਿਰ ਉਹ ਬਲੈਕ ਸੀ ਦੇ ਵਿਚ ਵੀ ਵੜ ਕੇ ਤਾਂ ਰੂਸ ਨੂੰ ਜਾਂਦਾ ਇਹੀ ਰੂਟ ਆ ਜਿਹੜਾ ਉਹਦਾ ਵਾਪਸ ਜਾਣ ਦਾ ਆ ਤੇ ਦੂਸਰਾ ਜਿਹੜਾ ਯੂਰੋਪੀਅਨ ਕੰਟਰੀਆਂ ਨੂੰ ਆਉਂਦਾ ਉਹ ਬਲੈਕ ਸੀ ਤੋਂ ਜਿਹੜੀ ਆ ਉਹ ਬੋਸਫੋਰਸ ਕਨਾਲ ਹੈਗੀ ਉਹਦੇ ਵਿਚ ਦੀ ਲੰਘ ਕੇ ਮੈਡੀਟਰੇਨੀਅਨ ਦੇ ਵਿਚ ਵੜ ਕੇ ਤੇ ਇਧਰ ਫਿਰ ਸਪੇਨ ਪੁਰਤਗਾਲ ਦੇ ਨਾਲ ਹੀ ਉਹ ਇਧਰ ਨੂੰ ਜਾਂਦਾ ਆ ਹੁਣ ਖਤਰਾ ਜੀ ਜਿਹੜੀ ਅਗਲੀ ਗੱਲ ਆ ਇਹ ਆ ਕਿ ਜਿਹੜਾ ਨਾਰਥ ਪੋਲ ਆ ਨਾ ਰਸ਼ੀਆ ਦੇ ਉੱਪਰਲਾ ਪਾਸਾ ਨਾਰਵੇ ਸਵੀਡਨ ਉਧਰਲਾ ਪਾਸਾ ਜਾਂ ਉੱਪਰਲਾ ਉੱਥੇ ਹੁਣ ਇਹ ਕਿਹਾ ਜਾ ਰਿਹਾ ਕਿ ਉੱਥੇ ਬਰਫ਼ ਹੌਲੀ ਹੌਲੀ ਪਗੜ ਰਹੀ ਆ ਤੇ ਉੱਥੋਂ ਦੀ ਜਿਹੜਾ ਸਮਾਨ ਆ ਉਹ ਜਾਣਾ ਯੂਰਪ ਤੋਂ ਚੀਨ ਨੂੰ ਜਾਣਾ ਉੱਪਰ ਦੀ ਉੱਧਰ ਦੀ ਸਿੱਧਾ ਨੇੜੇ ਦੀ ਰਾਹ ਆ
2: ਅੱਛਾ
1: ਉਹ ਰਾਹ ਦੇ ਵਿੱਚ ਹੁਣ ਸ਼ਿਪ ਚੱਲਣੇ ਆ ਅੱਗੇ ਉਹ ਸ਼ਿਪ ਚੱਲਣੇ ਉਹਨਾਂ ਦਾ ਜਿਹੜਾ ਕੰਟਰੋਲ ਆ ਰੌਲਾ ਅਸਲ ਦੇ ਵਿੱਚ ਉਸ ਗੱਲ ਦਾ ਆ ਕਿਉਂਕਿ ਉਹਨਾਂ ਨੂੰ ਸਸਤਾ ਪੈਣਾ ਨਾ ਉੱਧਰ ਦੀ ਜਾਣਾ
2: ਬਿਲਕੁਲ ਟਾਈਮ
1: ਹਾਂਜੀ ਉਹ ਫਿਰ ਜਿਹੜਾ ਉੱਥੇ ਕੰਟਰੋਲ ਹੋਊਗਾ ਜਿਦਾ ਨਹਿਰ ਪਨਾਮਾ ਜਾਂ ਨਹਿਰ ਸਵੇਜ ਆ ਉਹਦੇ ਵਿੱਚ ਸ਼ਿਪ ਲੰਘ ਉਹਨਾਂ ਤੋਂ ਫੀਸ ਵੀ ਲੈਂਦੇ ਆ ਨਾ ਉਹ
2: ਨਹਿਰ ਪਿੱਛੇ ਥੋੜੀ ਜਿਹੀ ਗੱਲ ਮੈਂ ਵੀ ਬੋਲੇ ਨਹਿਰ ਪਨਾਮਾ ਦੀ ਜਿਹੜੀ ਗੱਲ ਪਿੱਛੇ ਚੱਲਦੀ ਸੀ ਕਿ ਅਸੀਂ ਇਹ ਲੈ ਲੈਣਾ ਉਹ ਉੱਥੇ ਦਾ ਉੱਥੇ ਰਹਿ ਗਿਆ ਜਾਂ ਉਹਦਾ ਕੁਝ ਹੋਇਆ
1: ਉੱਥੇ ਦਾ ਉੱਥੇ ਰਹਿ ਗਿਆ ਜੀ ਹਾਂਜੀ ਉਹਦਾ ਹੋਇਆ ਬੜੀ
2: ਅਜੇ ਟਰੰਪ ਸਾਹਿਬ ਨੇ ਉਹਦੇ ਬਾਰੇ ਨਹੀਂ ਗੱਲ ਕੀਤੀ ਹੋ ਸਕਦਾ ਇਧਰ ਨਿਬੇੜ ਕੇ ਗ੍ਰੀਨਲੈਂਡ ਦਾ ਫਿਰ
1: ਹਾਂਜੀ ਹਾਂਜੀ ਹਾਂਜੀ ਇਹ ਵੀ ਹੋ ਸਕਦਾ ਆ ਸੋ ਅਸਲੀ ਰੌਲਾ ਜਿਹੜਾ ਉਸ ਏਰੀਏ ਦਾ ਉੱਥੇ ਉਹ ਮੋਨੀਟਰਿੰਗ ਕਰਨ ਦਾ ਤਾਂ ਕਿ ਉੱਧਰ ਰੂਸ ਆ ਜਿਹੜਾ ਉਹ ਵੀ ਸ਼ਿਪ ਸ਼ੁਪ ਆਪਣੇ ਲੈ ਕੇ ਉੱਧਰ ਹੀ ਲੰਘਣ ਲੱਗ ਪਿਆ ਨਾ ਤੇ ਅਸਲੀ ਗੱਲ ਆ ਜਿਹੜੀ ਉਹਦੇ ਪਿੱਛੇ ਇਹ ਮਾਮਲਾ ਆ ਜਿਹੜਾ ਇਸ ਕਰਕੇ ਉਹ ਉੱਥੇ ਜਾ ਕੇ ਆਪਣਾ ਅੱਡਾ ਜਿਹੜਾ ਬੇਸ ਆ ਉਹ ਬਣਾਉਣਾ ਚਾਹੁੰਦਾ ਆ ਅਮਰੀਕਾ ਤੇ ਪਰ ਅਸਲ ਦੇ ਵਿੱਚ ਉਹ ਅੱਡਾ ਬੇਸ ਤਾਂ ਉਹਦਾ ਪਹਿਲਾਂ ਹੈਗਾ ਪਰ ਉਹ ਆਪਣਾ ਜਿਹੜਾ ਆ ਉਹਨੂੰ ਕਹਿੰਦਾ ਵੀ ਵੀਰਾ ਆ ਮੈਨੂੰ ਹੀ ਮਿਲਣਾ ਚਾਹੀਦਾ ਆ ਤੇ ਇਸ ਕਰਕੇ ਉਹਨੇ ਹੁਣ ਜਿਹੜਾ ਡੈਨਮਾਰਕ ਆ ਤੁਹਾਨੂੰ ਪਤਾ ਵੀ ਉਹ ਵਿਚਾਰਾ ਨਿਕਲ ਜਾ ਤਾਂ ਐਵੇਂ ਕੰਟਰੀ ਆ ਉਹ ਤਾਂ ਉਹ ਜਿਹੜੀ ਗ੍ਰੀਨਲੈਂਡ ਹੈਗੀ ਉਹਦਾ ਮੇਰਾ ਖਿਆਲ ਆ 50 ਕਿੱਸਾ ਮਸੀਂ ਹੋਣਾ ਨਿੱਕਾ ਜਿਹਾ ਹੈਗਾ ਤੇ ਉਹਨੂੰ ਇਹ ਟਰੰਪ ਸਾਹਿਬ ਡਰਾ ਧਮਕਾ ਕੇ ਉਹ ਲੈਂਦੇ ਆ ਪਰ ਹੁਣ ਜਿਹੜੇ ਉਹ ਕੰਟਰੀ ਆ ਯੂਰੋਪੀਅਨ ਉਹ ਕਹਿੰਦੇ ਨਹੀਂ ਬਾਈ ਏਡੀ ਸੌਖੀ ਗੱਲ ਨੀ ਇਹ ਤੇ ਅਸੀਂ
2: ਉਹਦੇ ਵਿਚ ਜਰਮਨ ਫਰਾਂਸ ਵੀ ਹੈਗਾ ਜੀ
1: ਬਿਲਕੁਲ ਜੀ ਉਹਦੇ ਵਿਚ ਆ ਕੰਟਰੀ ਆਪਾਂ ਜਿਹੜੇ ਆ ਯੂਕੇ ਜਰਮਨੀ ਫਰਾਂਸ ਨਾਰਵੇ ਸਵੀਡਨ ਫਿਨਲੈਂਡ ਤੇ ਨੀਦਰਲੈਂਡ ਜਿਹੜੇ ਇਹ ਕੰਟਰੀ ਹੈਗੇ ਆ ਇਹਨਾਂ ਨੇ ਸਾਰਿਆਂ ਨੇ ਜਿਹੜੀ ਆ ਉਹਨਾਂ ਨੇ ਆਲਰੇਡੀ ਜਦੋਂ ਉਦਣ ਦੀ ਗੱਲ ਹੋਈ ਹੈ ਨਾ ਜਿੱਦਣ ਅਸਲ ਦੇ ਵਿੱਚ ਜਿੱਦਣ ਟਰੰਪ ਨੇ ਮਜ਼ਦੂਰਾਂ ਨੂੰ ਫੜ ਕੇ ਲਿਆਂਦਾ ਨਾ ਉਸੇ ਵੇਲੇ ਉਹਨੇ ਤਿਆਰੀ ਕਰ ਲਈ ਸੀਗੀ ਤੇ ਉਹਨਾਂ ਨੇ ਆਪਣੇ ਥੋੜੇ ਥੋੜੇ ਫੌਜੀ ਉੱਥੇ ਭੇਜ ਵੀ ਦਿੱਤੇ ਆ ਗ੍ਰੀਨਲੈਂਡ ਦੇ ਵਿੱਚ ਆਲਰੇਡੀ।
2: ਅੱਛਾ ਜੀ।
1: ਜਿਨ੍ਹਾਂ ਨੇ ਉੱਥੇ ਜਾ ਕੇ ਉੱਥੋਂ ਦੀ ਜਿਹੜੀ ਨਿੱਕੀ ਮੋਟੀ ਫੌਜ ਤਾਂ ਉੱਥੇ ਕਿਹੜੀ ਹੋਣੀ ਆ ਸਰ ਜੀ ਸਾਰੀ 60,000 ਤਾਂ ਉਹਦੀ ਆਬਾਦੀ ਹੈ ਸਾਰੀ।
2: ਪਰ
1: ਕਿੰਨੀ ਕੁ ਫੌਜ ਹੋਣੀ ਆ ਉਹਦੀ ਉਹਦੇ ਕੋਲ ਹੈ ਹੀ ਨਹੀਂ ਫੌਜ ਮੈਨੂੰ ਲੱਗਦਾ।
2: ਚੀਮਾ ਸਾਹਿਬ ਤੁਸੀਂ ਸਮਝਦੇ ਹੋ ਕਿ ਟਰੰਪ ਉਹਦੇ ਤੇ ਅਟੈਕ ਵੀ ਕਰ ਸਕਦਾ?
1: ਜੇ ਯੂਰੋਪੀਅਨ ਯੂਨੀਅਨ ਨਾਲ ਰਲਦੀ ਫੇਰ ਨਹੀਂ ਕਰ ਸਕਦੀ ਮੈਨੂੰ ਨਹੀਂ ਲੱਗਦਾ ਫੇਰ ਕਰੂਗਾ ਟਰੰਪ, ਕਿਉਂਕਿ ਉਹ ਕੰਟਰੀ ਸਾਰੇ ਉਧਰ ਹੋ ਗਏ ਨਾ ਸਾਰੇ ਜਿਹੜੇ ਹੁਣ ਉੱਥੇ ਯੂਰਪ ਦੇ ਆਹੀ ਤਾਂ ਜਿਹੜਾ ਯੂਕੇ ਤੇ ਜਰਮਨੀ ਯੂਕੇ ਤੇ ਫਰਾਂਸ ਹੈ ਇਹਨਾਂ ਦੋਨਾਂ ਕੋਲ ਨਿਊਕਲੀਅਰ ਹਥਿਆਰ ਰਹਿ ਗਿਆ ਬਾਕੀਆਂ ਕੋਲ ਤਾਂ ਹੈ ਹੀ ਨਹੀਂ।
2: ਨਿਊਕਲੀਅਰ ਹਥਿਆਰ ਕਿਹਨੇ ਚਲਾਉਣੇ ਹੁੰਦੇ? ਉਹ ਦੇਖ ਡਰਾਵੇ ਦੇ ਲਿਖੇ ਆ ਉਹ ਬਸ
1: ਡਰਾਵੇ ਲਈ ਹੁੰਦੇ ਆ ਬਿਲਕੁਲ, ਪਰ ਉਹਨਾਂ ਦੀ ਇੰਨੀ ਪੂੰਜੀ ਹੈ ਨਹੀਂ ਖੱਤ ਸਕਦੀ ਨਿੱਕੇ ਨਿੱਕੇ ਕੰਟਰੀ ਆ ਉਹ ਜਰਮਨ ਭਾਵੇਂ ਤਰੱਕੀ ਤੇ ਉਹਨਾਂ ਕੋਲ ਜਦੋਂ ਖੱਤ ਸਕਦੀ ਜਿੱਦਾਂ ਹੁਣ ਰੂਸ ਨੂੰ ਲੜਦੇ ਨੂੰ 4 ਸਾਲ ਹੋ ਗਏ ਨਾ, ਇੱਧਰ ਅਮਰੀਕਾ ਉਹ ਦੇਈ ਜਾਂਦਾ ਹਥਿਆਰ ਤੇ ਉਧਰ ਯੂਕਰੇਨ ਨੂੰ ਵੀ ਦੇਈ ਜਾਂਦਾ ਆ। ਇਹਨਾਂ ਦੇ ਕੋਲ ਆ ਜਿਹੜੀ ਪੂੰਜੀ ਆ ਰਾ ਮਟੀਰੀਅਲ ਜਿਹਨੂੰ ਆਪਾਂ ਕਹਿੰਦੇ ਕੱਚਾ ਮਾਲ ਆ ਜਿਹੜਾ ਉਹ ਬਹੁਤ ਆ, ਕੋਲਾ ਹੋਇਆ ਲੋਹਾ ਹੋਇਆ ਸਾਰਾ ਕੁਛ ਇਹਨਾਂ ਕੋਲ ਹੈਗਾ ਇਹ ਵੱਡੇ ਦੇਸ਼ ਆ, ਪਰ ਉਹ ਜਿਹੜੇ ਯੂਰੋਪੀਅਨ ਨਿੱਕੇ ਨਿੱਕੇ ਕੰਟਰੀ ਉੱਥੇ ਹੈ ਨੀ ਗਾ, ਉਹ ਹਥਿਆਰ ਵੀ ਉਨੀ ਸਪੀਡ ਦੇ ਨਾਲ ਨਹੀਂ ਬਣਾ ਸਕਦੇ ਜਿੰਨੀ ਦੇ ਨਾਲ ਅਮਰੀਕਾ ਜਾਂ ਜਿਹੜਾ ਰੂਸ ਆ ਉਹ ਹਥਿਆਰ ਪੈਦਾ ਕਰ ਸਕਦਾ, ਕਿਉਂਕਿ ਇਹਨਾਂ ਕੋਲ ਅਨਲਿਮਿਟਿਡ ਰਿਸੋਰਸ ਆ, ਫਿਰ ਇਹ ਦੂਸਰੇ ਦੇਸ਼ਾਂ ਤੋਂ ਵੀ ਲੈ ਆਉਂਦੇ ਆ। ਹੁਣ ਇੰਗਲੈਂਡ ਵਿਚਾਰਾ ਜੇ ਉਹਨੂੰ ਘੇਰਾ ਪਿਆ ਜਾਵੇ ਆਸੇ ਪਾਸੇ ਉਹਨੇ ਤਾਂ ਰੋਟੀ ਤਾਂ ਭੁੱਖੇ ਮਰ ਜਾਣਾ, ਆਊਗਾ ਕਿੱਥੋਂ ਮਾਲ ਬਾਹਰੋਂ, ਕੱਚਾ ਮਾਲ ਨਹੀਂ ਆਉਣਾ ਨਾ।
2: ਬਿਲਕੁਲ
1: ਹਾਂ, ਸੋ ਇਹ ਜਿਹੜੇ ਯੂਰੋਪੀਅਨ ਕੰਟਰੀ ਉਹਨਾਂ ਦੀ ਪ੍ਰੋਬਲਮ ਇਹ ਇਸੇ ਕਰਕੇ ਯੂਕਰੇਨ ਦਾ ਜਿਹੜਾ ਪੰਗਾ ਹੈ ਉਹ ਇਸੇ ਕਰਕੇ ਹੈਗਾ, ਕਿਉਂਕਿ ਯੂਕਰੇਨ ਦੇ ਵਿੱਚ ਵੀ ਕੱਚ ਸਕਦੀ ਇੰਡਸਟਰੀ ਬਹੁਤ ਸੀਗੀ ਤੇ ਉਹਦੇ ਵਿੱਚ ਜਿਹੜਾ ਆ ਕੱਚਾ ਮਾਲ ਵੀ ਉਹ ਜਿਹੜਾ ਹੈਗਾ ਆ, ਸੋ ਇਸ ਕਰਕੇ ਹੀ ਜਿਹੜਾ ਉਹਦਾ ਰੌਲਾ ਕੱਚਾ ਵੀ ਹੈਗਾ ਆ। ਤੇ ਇਹਦੇ ਨਾਲ ਹੁਣ ਗੱਲਾਂ ਬਾਤਾਂ ਜਿਹੜੀਆਂ ਆ ਜਿਹੜਾ ਯੂਰਪ ਆ ਉਹ ਹੁਣ ਜਦੋਂ ਦਾ ਮਜ਼ਦੂਰਾਂ ਨੂੰ ਫੜ ਕੇ ਲਿਆਂਦਾ ਉਦੋਂ ਦਾ ਯੂਰਪ ਆ ਜਿਹੜਾ ਉਹ ਬਹੁਤ ਡਰ ਗਿਆ ਤੇ ਸਹਿਮ ਗਿਆ ਆ, ਉਹਨੂੰ ਡਰ ਪੈ ਗਿਆ ਭਈ ਇਹ ਵਾਕਿਆ ਹੀ ਜਿਹੜਾ ਇਹਨੇ ਲੈ ਲੈਣਾ। ਤੇ ਹੁਣ ਗੱਲ ਸਾਹਿਬ ਜੀ ਟਰੰਪ ਸਾਹਿਬ ਨੇ ਨਾਲ ਇਹ ਵੀ ਬਿਆਨ ਦਿੱਤਾ ਆ ਕਿ ਜੇ 10% ਟੈਰਿਫ ਆ ਜਿਹੜਾ ਜਿਨ੍ਹਾਂ ਕੰਟਰੀਆਂ ਨੇ ਉਹ ਨਾ ਕੀਤੀ ਆ ਭਈ ਤੂੰ ਉਹ ਨਹੀਂ ਲੈਣਾ ਗ੍ਰੀਨਲੈਂਡ, ਉਹਨਾਂ ਦੇ ਉੱਤੇ 10% ਆਲਰੇਡੀ ਰਾਤਾ, ਪਰ ਕਹਿੰਦਾ 1 ਜੂਨ ਤੋਂ ਇਹ ਜਿਹੜਾ 10% ਹੈ 1 ਫਰਵਰੀ ਤੋਂ ਲਾਗੂ ਹੋ ਜਾਣਾ 10 ਦਿਨਾਂ ਤੱਕ। ਤੇ ਉਸ ਤੋਂ ਬਾਅਦ ਕਹਿੰਦੇ ਅਜੇ ਫੇਰ ਵੀ ਗੱਲ ਨਾ ਬਣੀ ਤਾਂ 1 ਜੂਨ ਤੋਂ ਮੈਂ 25% ਆ ਜਿਹੜਾ ਉਹ ਇਹਨਾਂ ਦੇ ਉੱਤੇ ਜਿਹੜਾ ਉਹ ਕਰ ਦੇਣ।
2: ਇਹ ਵੱਡਾ ਡਰਾਮਾ ਜੀ ਸਾਡੇ ਕੋਲ, ਵੱਡਾ ਡਰਾਮਾ ਹੈਗਾ ਅਮਰੀਕਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਇਹ ਜਿਹਨੂੰ ਕੈਰੇਕਟਰਿਸਟਿਕ ਕਹਿ ਦਿੰਦੇ ਆ ਉਹ ਕਹਿੰਦੇ ਆ ਮੈਂ ਉਹ ਕਹਿੰਦੇ ਨਾ ਖਰਗੋਸ਼ ਦੀ ਕਹਾਣੀ ਨਾ ਉਹਦੇ ਮੂਹਰੇ ਗਾਜਰ ਕਰ ਦਿਓ ਤੇ ਉਹ ਖਾਣ ਪੈਂਦਾ ਝੜ ਦੇ ਨੀਚੇ ਡੰਡਾ ਰੱਖੋ ਹੱਥ ਚ ਤੇ ਉਹਦੇ ਮਾਰ ਦਿਓ, ਉਸ ਤਰ੍ਹਾਂ ਦੀ ਇਹ ਕਹਾਣੀ ਹੈਗੀ ਆ। ਤੇ ਟਰੰਪ ਨੇ ਹੁਣ ਖੱਕ ਸਾਹਿਬ ਜੀ ਇੱਥੋਂ ਤੱਕ ਕਹਿਤਾ ਵੀ ਗ੍ਰੀਨਲੈਂਡ ਆ ਜਿਹੜਾ ਉਹ ਨਾ ਦਿੱਤਾ ਗਿਆ ਤਾਂ ਸਾਡੇ ਜਿਹੜੇ ਦੇਸ਼ ਦੀ ਸੁਰੱਖਿਆ ਉਹਨੂੰ ਖਤਰਾ ਹੋ ਜਾਣਾ। ਤੇ ਦੂਸਰੇ ਪਾਸੇ ਗੱਲ ਇਹ ਆ ਵੀ 27 ਦੇਸ਼ਾਂ ਦਾ ਇਕੱਠ ਜਿਹਨੂੰ EU ਕਹਿੰਦੇ ਆ ਖੱਕ ਸਾਹਿਬ ਜੀ, ਯੂਰੋਪੀਅਨ ਯੂਨੀਅਨ ਆ ਇਕੱਠ ਮੰਨਿਆ ਜਾਂਦਾ ਕਿ ਹੁਣ ਉਹਨਾਂ ਦੇ ਵਿੱਚ ਮਸਲਾ ਖੱਕ ਸਾਹਿਬ ਜੀ ਇਹ ਆ ਕਿ ਜਿਹੜਾ ਹੁਣ ਟਰੰਪ ਨੇ ਆ 6-7 ਦੇਸ਼ਾਂ ਦੇ ਨਾਂ ਲਏ ਆ ਵੀ ਮੇਰਾ ਇਹਦੇ ਉੱਤੇ ਟੈਰਿਫ ਲਾਉਣਾ ਆ, ਹੁਣ ਖੱਕ ਸਾਹਿਬ ਜੀ ਮਸਲਾ ਉੱਥੇ ਇਸ ਗੱਲ ਦਾ ਆ ਕਿ ਉਹ ਜਿਹੜੇ ਕੰਟਰੀ ਆ 27 ਉਹ ਇੱਕੋ ਜਿਹੜਾ ਆ ਇੱਕ ਬਲਾਕ ਇਕੱਠਾ ਕਰਕੇ ਬਣਿਆ ਹੋਇਆ, ਜੇ ਇੱਕ ਤੇ ਲੱਗਦਾ ਤਾਂ ਸਾਰਿਆਂ ਤੇ ਲੱਗੂਗਾ।
2: ਹਾਂਜੀ,
1: ਜਿੱਦਾਂ ਹੁਣ ਅਮਰੀਕਾ ਸਟੇਟਾਂ ਆ ਨਾ ਜਿਹੜੀਆਂ 50 ਸਟੇਟਾਂ ਆ ਨਾ,
2: ਬਿਲਕੁਲ
1: ਜੇ ਹਾਂ ਇਸੇ ਹੀ ਤਰ੍ਹਾਂ ਉਹ ਜਿਹੜੀ ਯੂਨੀਅਨ ਆ ਉਹਦੇ ਤੇ ਵੀ ਹੋਊਗਾ। ਹੁਣ ਜਦੋਂ ਉਹਨਾਂ ਤੇ ਉਹ ਨਿੱਕੇ ਨਿੱਕੇ ਜਿਹੜੇ ਕੰਟਰੀ ਆ ਛੋਟੇ ਛੋਟੇ ਖੱਕ ਸਾਹਿਬ ਜੀ ਉਹਨਾਂ ਦੇ ਵਿੱਚੋਂ ਕੋਈ ਮਾੜੀ ਮੋਟੀ ਚੀਜ਼ ਕਈਆਂ ਦੇ ਵਿੱਚੋਂ ਜਿੱਦਾਂ ਉਹ ਰੈਡ ਬਾਲ ਵਗੈਰਾ ਜਾਂਦਾ ਇੰਡੀਆ ਦੇ ਉਹਨਾਂ ਵੇਚਣ ਨੂੰ ਕੁਛ ਹੈ ਨਹੀਂ, ਉਹਦੇ ਤੇ ਟੈਰਿਫ ਲਾਉਣਗੇ ਤਾਂ ਫੇਰ ਤੁਹਾਨੂੰ ਪਤਾ ਵੀ ਉਹਨਾਂ ਦਾ ਉਹ ਬੁਰੇ ਹਾਲ ਹੋ ਜਾਣਗੇ ਨਾ।
2: ਬਿਲਕੁਲ ਬਿਲਕੁਲ,
1: ਪੂੰਜੀ ਕਿਉਂਕਿ ਉਹਨਾਂ ਦੀ ਛੋਟੀ ਆ। ਤੇ ਹੁਣ ਅਗਲੀ ਖੱਕ ਸਾਹਿਬ ਜਿਹੜੀ ਗੱਲਬਾਤ ਹੈਗੀ ਆ ਉਹ ਹੈਗੀ ਆ ਰੂਸ ਦੇ ਪ੍ਰੈਜੀਡੈਂਟ ਆ ਜਿਹੜੇ ਉਹਨਾਂ ਨੇ ਆ ਜਿਹੜਾ ਸ਼ੁੱਕਰਵਾਰ ਨਾ ਕੇ ਗਿਆ ਕੱਲ ਉਹਨਾਂ ਨੇ ਜਿਹੜਾ ਇਜ਼ਰਾਈਲ ਆ ਤੇ ਇਰਾਨ ਆ ਉਹਨਾਂ ਦੇ ਦੋਹਾਂ ਦੇ ਆਗੂਆਂ ਦੇ ਨਾਲ ਟੈਲੀਫੋਨ ਦੇ ਉੱਤੇ ਗੱਲਬਾਤ ਕੀਤੀ ਆ ਪੁਤਿਨ ਸਾਹਿਬ ਨੇ। ਤੇ ਉਹ ਕਹਿੰਦੇ ਭਾਈ ਮੈਂ ਤੁਹਾਡਾ ਫੈਸਲਾ ਕਰਾ ਦਿੰਦਾ।
2: ਅੱਛਾ ਜੀ।
1: ਤੇ ਨੇਤਾਨਯਾਹੂ ਨੂੰ ਵੀ ਉਹਨੇ ਫੋਨ ਤੇ ਗੱਲਬਾਤ ਕੀਤੀ ਆ, ਮੈਂ ਤੇਰਾ ਫੈਸਲਾ ਕਰਾ ਦੇਣਾ ਤੂੰ ਇਹ ਬੰਦ ਕਰ ਦੇ ਕੁੱਤ ਖਾਨਾ ਜਿੱਦਾਂ ਵੀ ਕਿਹਾ ਹੋਣਾ। ਤੇ ਉਧਰ ਫੇਰ ਆਰਾਮ ਦੇ ਨਾਲ ਵੀ ਉਹਨੇ ਗੱਲਬਾਤ ਆ ਜਿਹੜੀ ਉਹ ਕੀਤੀ ਆ, ਉਹਨਾਂ ਨੇ ਕਿਹਾ ਵੀ ਮੈਂ ਜਿੱਥੇ ਚੱਕਰ ਵੀ ਮਦਦ ਤੁਹਾਡੀ ਕਰ ਸਕਦਾ ਉਹ ਕਰਾ ਲਊਗਾ। ਇਹਦਾ ਮਤਲਬ ਆ ਹੁਣ ਉਹ ਫੈਸਲਾ ਜਿਹੜਾ ਮੈਨੂੰ ਲੱਗਦਾ ਹੋ ਜਾਣਾ ਆ, ਕਿਉਂਕਿ ਉਹ ਤੁਹਾਨੂੰ ਪਤਾ ਵੀ ਜਿਹੜਾ ਰੂਸ ਦਾ ਪ੍ਰੈਜੀਡੈਂਟ ਆ ਉਹ ਜਿਹੜੀ ਗੱਲ ਕਹਿੰਦਾ ਉਹ ਕਰਕੇ ਆਮ ਕਰਕੇ ਅੜਦਾ ਹੁੰਦਾ। ਤੇ ਜਿਹੜੇ ਆਪਣੇ ਟਰੰਪ ਸਾਹਿਬ ਆ ਇਹ ਵੀ ਕਈ ਵਾਰੀ ਕਰ ਦਿੰਦੇ ਆ, ਪਰ ਕਈ ਵਾਰੀ ਇਹ ਸ਼ੋਸ਼ਾ ਛੱਡ ਕੇ ਦੇਖਦੇ ਆ ਤੇ ਮੋਹਰਿਓ ਜਵਾਬ ਕੀ ਆਉਂਦਾ ਆ, ਜੇ ਦੇਖਿਆ ਮੋਹਰਿਓ ਪੱਥਰ ਆ ਰਿਹਾ ਤਾਂ ਫੇਰ ਇਹ ਕਹਿੰਦੇ ਹੁੰਦੇ ਕੋਈ ਨੀ ਕੋਈ ਨੀ, ਤੇ ਜੇ ਦੇਖਿਆ ਵੀ ਮੋਹਰਲੀ ਝਹਿਰਿਆ ਜਿਹੜੀ ਉਹ ਦੱਬ ਗਈ ਆ ਤਾਂ ਫੇਰ ਇਹ ਉਹਨਾਂ ਦੇ ਉੱਤੇ ਉਹ ਲੋਭ ਆ ਜਿਹੜਾ ਉਹ ਪਾਉਣ ਲੱਗ ਜਾਂਦੇ ਆ, ਤੇ ਕਹਿੰਦੇ ਨੇਤਾ ਜਾਂ ਹੁਣ ਸਾਫ਼ ਸਾਫ਼ ਕਹਿਤਾ ਕਿ ਜੇ ਤੂੰ ਸ਼ਾਂਤੀ ਕਰਨੀ ਚਾਹੁੰਦਾ ਆ ਤਾਂ ਮੈਂ ਤੇਰਾ ਜਿਹੜੀ ਉਹ ਮਦਦ ਕਰ ਦਿੰਦਾ, ਤੇ ਕਿਉਂਕਿ ਕਾਕ ਸਾਹਿਬ ਜੀ ਹੁਣ ਤੁਹਾਨੂੰ ਪਤਾ ਵੀ ਇਰਾਨ ਦੇ ਵਿੱਚ ਪਿਛਲੇ 5-6 ਦਿਨ ਤੋਂ ਖੂਨ ਖਰਾਬਾ ਬਹੁਤ ਹੋਇਆ ਉੱਥੇ ਵੀ,
2: ਬਿਲਕੁਲ
1: ਇਰਾਨ ਦੇ ਵਿੱਚ, ਤੇ ਉਹਦੇ ਵਿੱਚ ਹੁਣ ਕਾਕ ਸਾਹਿਬ ਜੀ ਜਿਹੜਾ ਅੱਜ ਦੇ ਦਿਨ ਦੀ ਨਿਊਜ਼ ਦੇ ਮੁਤਾਬਕ ਆ ਜਿਹੜਾ ਉਹ ਸਿਲਸਿਲਾ ਉਹਨੀ ਦਬਾ ਲਿਆ ਇਰਾਨ ਨੇ, ਉਹਦੇ ਕੰਟਰੋਲ ਥੱਲੇ ਕਰ ਲਿਆ ਉਹਨਾਂ ਨੇ ਸਾਰਾ ਕੁਛ, ਤੇ ਇਸ ਕਰਕੇ ਹੋਇਆ ਜਿਹੜਾ ਉਹ ਫੈਸਲਾ ਜਿਹੜਾ, ਕਿਉਂਕਿ ਜਿਹੜਾ ਇਜ਼ਰਾਇਲ ਹੈਗਾ ਉਹ ਵੀ ਕਾਕ ਸਾਹਿਬ ਜੀ ਤੁਹਾਨੂੰ ਪਤਾ ਵੀ ਉਹ ਇਰਾਨ ਦੇ ਖਿਲਾਫ਼ ਲੜ ਰਿਹਾ, ਤੇ ਉਹਨੇ ਹੁਣ ਦੇਖਿਆ ਹੋਣਾ ਵੀ ਇਹ ਦਬ ਚੱਲਿਆ ਕੰਮ, ਨਹੀਂ ਤਾਂ ਉਹ ਅਮਰੀਕਾ ਤੇ ਜਿਹੜਾ ਇਜ਼ਰਾਇਲ ਸੀਗਾ ਇਹਨਾਂ ਨੇ ਉੱਥੇ ਪਾ ਕੇ ਤੇ ਉਹ ਅਸਲੀ ਜਿਹੜਾ ਤਖ਼ਤਾ ਪਲਟਣਾ ਸੀ ਉੱਥੇ ਦਾ, ਪਰ ਉਹਦੇ ਤੋਂ ਉਹ ਬਚ ਗਏ ਆ ਕਾਕ ਸਾਹਿਬ ਜੀ ਸੋ, ਇਸ ਕਰਕੇ ਹੋ ਸਕਦਾ ਇਜ਼ਰਾਇਲ ਵੀ ਜਿਹੜਾ ਉਹ ਹੋਵੇ, ਤੇ ਦੂਸਰੇ ਪਾਸੇ ਜਿਹੜਾ ਹੁਣ ਰੂਸ ਜਦੋਂ ਇਰਾਨ ਵੱਲ ਖੜ ਗਿਆ, ਕਿਉਂਕਿ ਉਹਨਾਂ ਨੇ ਉਹ ਸੰਧੀਆਂ ਧਾਗੇ ਦੀਆਂ ਪਹਿਲਾਂ ਦੀਆਂ ਕੀਤੀਆਂ ਆ, ਔਰ ਇਰਾਨ ਨੇ ਉਹਦੀ ਮਦਦ ਵੀ ਰੂਸ ਦੀ ਕੀਤੀ ਆ, ਡਰੋਨ ਵਗੈਰਾ ਪਹਿਲਾਂ ਇਰਾਨ ਤੋਂ ਹੀ ਜਾਂਦੇ ਸੀ ਸਾਰੇ ਉੱਥੇ ਨੂੰ, ਤੇ ਉਹ ਆਪਸ ਵਿੱਚ ਜੁੜੇ ਹੋਏ ਹੈਗੇ ਆ ਕੁਛ, ਤੇ ਇਹਦੇ ਨਾਲ ਥੋੜਾ ਜਿਹਾ ਇੱਕ ਹੋਰ ਵੀ ਜਿਹੜੀ ਨਵੀਂ ਗੱਲ ਸਾਹਮਣੇ ਆਈ ਆ ਪਿਛਲੇ 1-2 ਦਿਨ ਤੋਂ ਆ ਰਹੀਆਂ ਖ਼ਬਰਾਂ, ਉਹ ਸੀਰੀਆ ਦੇ ਵਿੱਚੋਂ ਵੀ ਖਾਕ ਸਾਹਿਬ ਜੀ ਉਹ ਜਿਹੜੇ ਉੱਥੇ ਦੋ ਫਾਰ ਹੋਇਆ ਕੰਟਰੀ ਸੀਗਾ ਨਾ, ਉਹ ਵੀ ਇੱਕ ਧਿਰ ਸੀਗੀ ਜਿਹੜੀ ਉਹ ਰੂਲਿੰਗ ਪਾਰਟੀ ਉੱਥੇ ਦੀ ਹੁਣ ਹੈਗੀ ਆ, ਜਿਹੜੇ ਵਧੀਆ ਲੋਕ ਆਪਾਂ ਨੂੰ ਲੱਗਦੇ ਆ ਉਹਨਾਂ ਨੇ ਉਹ ਦੂਸਰਾ ਸੀ ਜਿਹੜਾ ਉਹ ਵੀ ਲੈ ਲਿਆ ਉਹਨਾਂ ਦੇ ਕਬਜ਼ੇ ਥੱਲੇ, ਹੁਣ ਸਾਰਾ ਕੰਟਰੀ ਆ ਜਿਹੜਾ ਉਹ ਡਿਵਾਈਡ ਹੋਣ ਦੀ ਬਜਾਏ ਮਤਲਬ ਬਚ ਗਿਆ ਆ, ਦੋ ਮੁਖ ਬਣਨ ਤੋਂ ਬਚ ਗਿਆ, ਸੋ ਉਹਦੇ ਕਾਰਨ ਵੀ ਹੁਣ ਜਦੋਂ ਉਹ ਇਰਾਨ ਆ, ਤੁਹਾਨੂੰ ਪਤਾ ਵੀ ਇਰਾਨ ਵੀ ਉਹ ਸੀਰੀਆ ਦੇ ਨਾਲ ਕਾਫੀ ਬਣਦੀ ਆ ਉਹਨਾਂ ਦੇ ਉਹਨਾਂ ਦੀ ਆਪਸ ਵਿੱਚ, ਤੇ ਉਹਦੇ ਆਪਣੇ ਫੌਜੀ ਵੀ ਉੱਥੇ ਟ੍ਰੇਨਿੰਗ ਦੇਣ ਨੂੰ ਭੇਜਦੇ ਆ, ਤੇ ਥੋੜੇ ਬਹੁਤੇ ਸ਼ਾਇਦ ਹਥਿਆਰ ਵੀ ਭੇਜਦੇ ਹੋਣਗੇ, ਸੋ ਉੱਥੇ ਵੀ ਮੈਨੂੰ ਲੱਗਦਾ ਭਾਈ ਸ਼ਾਂਤੀ ਆ ਜਿਹੜੀ ਉਹ ਉਸ ਏਰੀਏ ਦੇ ਵਿੱਚ ਅਰਬਾਂ ਦੇ ਵਿੱਚ ਜਿਹੜੀ ਆ ਉਹ ਸ਼ਾਇਦ ਇੱਕ ਥੋੜਾ ਸਮਾਂ ਲੱਗ ਸਕਦਾ ਆ, ਪਰ ਹੋ ਸਕਦਾ ਵੀ ਸ਼ਾਂਤੀ ਉੱਥੇ ਜਿਹੜੀ ਕਾਇਮ ਮੁੜ ਕੇ ਹੋ ਜਾਵੇ, ਤੇ ਇਹ ਸੀਗਾ ਮਸਲਾ ਉੱਥੋਂ ਦਾ, ਤੇ ਹੁਣ ਕਾਕ ਸਾਹਿਬ ਜਿਹੜੀ UN ਸਿਕਿਉਰਿਟੀ ਕੌਂਸਲ ਆ ਜਿਹੜੀ ਉਹਦੇ ਸੈਕਟਰੀ ਸਾਹਿਬ ਜਿਹੜੇ ਹੈਗੇ ਆ ਅੰਤੋਨੀਓ ਗੁਟੇਰੇਸ ਉਹਨਾਂ ਦਾ ਨਾਂ ਆ, ਤੇ ਉਹਨਾਂ ਕੋਲੋਂ ਕਾਕ ਸਾਹਿਬ ਜੀ ਜਿਹੜਾ ਹੈਗਾ ਆ ਬਿਆਨ ਇਧਰੋਂ ਜਾ ਰਿਹਾ ਅਮਰੀਕਾ ਵੱਲੋਂ, ਉਹਦੇ ਤੇ ਉਹ ਜ਼ੋਰ ਪਾਇਆ ਜਾ ਰਿਹਾ ਕਿ ਭਾਈ ਤੂੰ ਜਿਹੜਾ ਰੈੱਡ ਸੀ ਆ ਨਾ ਲਾਲ ਸਾਗਰ ਉਹ ਇੰਡੀਅਨ ਓਸ਼ਨ ਦੇ ਨਾਲ ਲੱਗਦਾ, ਉੱਥੇ ਜਿਹੜੇ ਹੁਤੀ ਲੋਕ ਆ ਉਹ ਸ਼ਿਪਾਂ ਦੇ ਉੱਤੇ ਹਮਲੇ ਕਰ ਰਹੇ ਆ, ਉਹਦੀ ਸਾਨੂੰ ਹਰ ਮਹੀਨੇ ਦੀ ਰਿਪੋਰਟ ਦੇ ਕਿ ਕਿੰਨੇ ਹਮਲੇ ਹੋਏ ਆ, ਤੇ ਹੁਣ ਦੂਸਰੇ ਪਾਸੇ ਫਿਰ ਰੂਸ ਖੜ ਗਿਆ, ਰੂਸ ਮੈਨੂੰ ਲੱਗਦਾ ਉਧਰੋਂ ਯੂਕਰੇਨ ਵੱਲੋਂ ਵਿਹਲਾ ਹੋਣ ਵਾਲਾ ਹੀ ਆ, ਮੈਨੂੰ ਕਿਤੇ ਤੱਕ
2: ਲੱਗ ਰਿਹਾ ਜੀ, ਕਿਉਂਕਿ ਉਹ ਗੋਡੇ ਟੇਕ ਗਿਆ ਲੱਗਦਾ ਮੈਨੂੰ ਲੱਗਦਾ,
1: ਹਾਂ ਮੈਨੂੰ ਵੀ ਇਹੀ ਲੱਗ ਰਿਹਾ, ਸੋ ਇਸ ਕਰਕੇ ਰੂਸ ਉਧਰੋਂ ਵਿਹਲਾ ਹੋ ਕੇ ਤੇ ਹੁਣ ਇਧਰ ਆ ਜਿਹੜਾ ਉਹ ਹਿੱਸਾ ਜਿਹੜਾ ਉਹ ਲੈਣ ਲੱਗ ਪਿਆ, ਮੈਨੂੰ ਇਹ ਚੱਕ ਪੈਂਦੀ ਆ, ਤੁਸੀਂ ਵੀ ਬਿਲਕੁਲ ਉਹ ਗੱਲ ਨੂੰ ਜਿਹੜਾ ਭਾਵ ਗਏ ਆ, ਤੇ ਇਹਦੇ ਵਿੱਚ ਹੁਣ ਕਾਕ ਸਾਹਿਬ ਜੀ ਰੂਸ ਨੇ ਉਸੇ ਵੇਲੇ ਜਦੋਂ ਇਹਨਾਂ ਨੇ ਉਹਨੂੰ ਕਿਹਾ ਨਾ ਉੱਥੇ UN ਅਸੈਂਬਲੀ ਦੇ ਵਿੱਚ ਕਿ ਭਾਈ ਤੂੰ ਉੱਥੋਂ ਸਾਨੂੰ ਰਿਪੋਰਟ ਹਰ ਮਹੀਨੇ ਆਉਣੀ ਚਾਹੀਦੀ ਆ ਕਿ ਕਿੰਨੇ ਸ਼ਿਪਾਂ ਦੇ ਉੱਤੇ ਹਮਲਾ ਹੋਇਆ, ਤੇ ਪਿਊਟਨ ਸਾਹਿਬ ਨੇ ਉਸੇ ਵੇਲੇ ਕਹਿ ਦਿੱਤਾ ਤੇ ਉਹ ਕਹਿੰਦੇ ਭਾਈ ਤੂੰ ਇਹਦੀ ਵਰੀ ਨਾ ਕਰ ਰੈੱਡ ਸੀ ਦੀ, ਤੇ ਕਹਿੰਦੇ ਤੂੰ ਉੱਥੇ ਜਿਹੜਾ ਕਰੀਬੀਅਨ ਆ ਕਰੀਬੀਅਨ ਐਸੇ ਸਮੁੰਦਰ ਨੂੰ ਕਹਿੰਦੇ ਆ ਰਸਤਾ ਵੀ ਜਿੱਥੇ ਆ ਲੱਗਦਾ ਹੈਗਾ ਆਪਣੇ ਜਮਾਇਕਾ ਵਗੈਰਾ ਤੇ ਆਹ ਕਿਊਬਾ ਵੈਨਜ਼ੂਏਲਾ ਲੱਗਦਾ, ਇਹ ਸਾਰਾ ਸਮੁੰਦਰ ਆ ਜਿਹੜਾ ਮੈਕਸੀਕੋ ਤੇ ਇਹਨੂੰ ਕਰੀਬੀਅਨ ਕਹਿੰਦੇ ਆ, ਤੇ ਰੂਸ ਨੇ ਕਹਿਤਾ ਭਾਈ ਕਹਿੰਦਾ ਉਹ ਜਿਹੜਾ ਕਰੀਬੀਅਨ ਆ ਉੱਥੇ ਤੁਸੀਂ ਜਾ ਕੇ ਜਿਹੜੇ ਹਮਲੇ ਹੋ ਰਹੇ ਆ ਉਹਨਾਂ ਦੇ ਉੱਤੇ ਕੰਟਰੋਲ ਕਰੋ ਤਾਂ ਚੰਗੀ ਗੱਲ ਹੋਣੀ ਆ, ਤੇ ਉਹਨੇ ਕਹਿ ਦਿੱਤਾ ਸਾਰਾ ਉਹ ਦੱਸ ਦਿੱਤਾ ਉਹਨੇ ਭਾਈ ਜਿਹੜਾ ਡਿਪਟੀ US ਅੰਬੈਸਡਰ ਆ ਉੱਥੋਂ ਦੀ ਲੇਡੀ ਹੈ ਨਾ FC ਉਹਨੂੰ ਉਹਦਾ ਨਾਂ ਆ ਨੀ, ਉਹਨੇ ਜਿਹੜੇ ਆ ਉਹ 15 ਜਿਹੜੇ ਉਹ ਮੈਂਬਰ ਆ UN ਦੇ ਕਾਕ ਸਾਹਿਬ ਜੀ ਪਰਮਾਨੈਂਟ ਮੈਂਬਰ ਜਿਹੜੇ ਹੈਗੇ ਆ ਉਹਨਾਂ ਨੂੰ ਉਹਨੇ ਕਿਹਾ ਕਿ ਜਿਹੜਾ ਸਪਤੰਬਰ ਮਹੀਨਾ ਆ ਇਹਦੇ ਵਿਚ ਅਮਰੀਕਾ ਨੇ 20 ਦੇ ਕਰੀਬ ਹਮਲੇ ਆ ਜਿਹੜੇ ਉਹ ਇਸੇ ਏਜੰਸੀ ਦੇ ਵਿਚ ਕੀਤੇ ਆ, ਤੇ ਜਿਨ੍ਹਾਂ ਦੇ ਵਿਚ 80 ਲੋਕ ਆ ਜਿਹੜੇ ਉਹ ਮੌਤ ਦੇ ਘਾਟ ਜਿਹੜੇ ਆ ਉਹ ਉਤਾਰੇ ਗਏ ਆ, ਤੇ ਇਹਨਾਂ ਮੌਤਾਂ ਦੇ ਨਾਲ ਨਾਲ ਉਹ ਕਹਿੰਦੇ ਆ ਕਿ 5 ਆਇਲ ਟੈਂਕਰ ਆ ਜਿਹੜੇ ਉਹ ਵੀ ਅਮਰੀਕਾ ਨੇ ਜ਼ਬਤ ਕੀਤੇ ਆ ਤੇਲ ਦੇ ਭਰੇ ਹੋਏ, ਤੇ ਹੁਣ ਇਹ ਖਾਕ ਸਾਹਿਬ ਜਿਹੜੇ ਆਇਲ ਟੈਂਕਰ ਆ ਇੱਥੇ ਉਹਨਾਂ ਨੇ ਕੋਈ ਉਹਨਾਂ ਦਾ ਵੇਰਵਾ ਨਹੀਂ ਦਿੱਤਾ ਕਿ ਉਹਨਾਂ ਦੇ ਵਿੱਚ ਤੇਲ ਕਿੰਨਾ ਕੁ ਸੀਗਾ। ਤੇ ਕਈ ਖੱਖ ਸਾਹਿਬ ਜੀ ਜਿਹੜੇ ਤੇਲ ਹੁੰਦੇ ਆ ਉਹਦੇ ਵਿੱਚ ਪੰਜ ਪੰਜ ਲੱਖ ਟਨ ਦੇ ਸ਼ਿਪ ਹੁੰਦੇ ਆ ਇਹ ਤੇਲ ਦੇ, ਮਤਲਬ ਹਜ਼ਾਰਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਚ ਜਿਹੜੇ ਢੋਲ ਆਪਾਂ ਜਿਹਨੂੰ ਉੱਥੇ ਪੰਜਾਬੀ ਚ ਕਹਿੰਦੇ ਆ ਉਹ ਤੇਲ ਦੇ ਹੁੰਦੇ ਆ ਇੱਕ ਦੇ ਵਿੱਚ। ਜੇ ਹੁਣ ਪੰਜ ਟੈਂਕਰ ਆ ਤਾਂ ਤੁਸੀਂ ਇਮੇਜਿਨ ਕਰ ਲਓ ਕਿ ਉਹ ਜਿਹੜਾ ਇੰਨਾ ਤੇਲ ਸੀਗਾ ਉਹ ਹੁਣ ਅਮਰੀਕਾ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਤੇ ਉਹ ਵੇਚ ਲੈਣਾ ਤੇ ਉਹਦੀ ਜਿਹੜੀ ਆ ਇਕੋਨਮੀ ਫੇਰ ਮਾੜੀ ਹੋਊਗੀ ਤਾਂ ਫੇਰ ਉੱਥੇ ਭੁੱਖ ਪਊਗੀ। ਜਦੋਂ ਪੈਸਾ ਨਹੀਂ ਹੋਣਾ ਲੋਕਾਂ ਕੋਲ ਫੇਰ ਉਹ ਲੋਕ ਆ ਜਿਹੜੇ ਉੱਥੋਂ ਦੀ ਗੌਰਮੈਂਟ ਦੇ ਖਿਲਾਫ਼ ਭੜਕਣਗੇ। ਸੋ ਇਹ ਆ ਜਿਹੜੀ ਇਹ ਵੀ ਇੱਕ ਯੁੱਧ ਹੀ ਹੁੰਦਾ ਕਾਕਸਾ ਜੀ, ਲੜਾਈ ਆ ਕਿਸੇ ਮੁਲਕ ਦਾ ਮਾਲ ਨੀ ਬਾਹਰ ਵਿਕਣ ਦੇਣਾ ਤੇ ਉੱਥੇ ਦੀ ਗੌਰਮੈਂਟ ਆ ਜਿਹੜੀ ਉਹ ਟੁੱਟੂਗੀ ਤੇ ਲੋਕ ਭੁੱਖੇ ਮਰਨਗੇ, ਉਹਨਾਂ ਕੋਲ ਪੈਸੇ ਨਹੀਂ ਹੋਣੇ ਤੇ ਫਿਰ ਲੋਕ ਆ ਜਿਹੜੀ ਆਪਣੀ ਗੌਰਮੈਂਟ ਦੇ ਖਿਲਾਫ਼ ਫਿਰ ਇਹ ਭੜਕਾਉਣਾ ਸ਼ੁਰੂ ਕਰ ਦਿੰਦੇ ਆ ਕਿ ਤੁਹਾਡੀ ਗੌਰਮੈਂਟ ਆ ਨੀ ਕਰਦੀ, ਉਹ ਨੀ ਕਰਦੀ, ਉਹ ਨੀ ਕਰਦੀ। ਇਸੇ ਤਰ੍ਹਾਂ ਜਿਹੜਾ ਦੁਨੀਆਂ ਦੇ ਵਿੱਚ ਪਾਟਕ ਪਾ ਕੇ ਡਿਵਾਈਡ ਐਂਡ ਰੂਲ ਦੀ ਪਾਲਿਸੀ ਆ ਜਿਹੜੀ ਉਹ ਇਸੇ ਤਰ੍ਹਾਂ ਵਰਤੀ ਜਾਂਦੀ ਆ। ਤੇ ਇਹਦੇ ਬਾਰੇ ਵੀ ਉਹਨੇ ਰੂਸ ਨੇ ਖੁੱਲ ਕੇ ਕਹਿਤਾ ਵੀ ਭਾਈ ਤੂੰ ਪਹਿਲਾਂ ਆਪਣੀ ਪੀੜੀ ਥੱਲੇ ਜਿਹੜਾ ਉਹ ਸੁੱਟਾ, ਫੇਰ ਸਾਡੇ ਵੱਲ
2: ਸੀ ਨਾ ਉਹ ਜਿਹੜੇ ਫੜੇ ਆ
1: ਹਾਂਜੀ
2: ਰੂਸ ਦੇ ਟੈਂਕਰ ਸੀ ਨਾ ਜਿਹੜੇ ਤੇਲ ਵਾਲੇ,
1: ਹਾਂਜੀ ਹਾਂਜੀ ਉਹ ਬੇਸਿਕਲੀ ਰੂਸ ਦੇ ਸੀਗੇ ਹਾਂਜੀ, ਦਾ ਫਲੈਗ ਸੀਗਾ ਉਹਨਾਂ ਦੇ ਉੱਤੇ ਲੱਗਿਆ ਹੋਇਆ ਰੂਸ ਦਾ ਝੰਡਾ ਸੀਗਾ। ਇਹ ਤਾਂ ਫਿਰ ਇੱਕ ਕਿਸਮ ਦੀ ਜਿਹਨੂੰ ਉਹ ਅੰਗਰੇਜ਼ੀ ਵਿੱਚ ਸ਼ਬਦ ਇਹ ਵਰਤਿਆ ਪਾਇਰੇਸੀ, ਖੱਖ ਸਾਹਿਬ ਜੀ ਉਹਨੂੰ ਕਹਿੰਦੇ ਆ ਪਾਇਰੇਸੀ, ਜਿਹੜੇ ਹੈ ਨਾ ਉਹ ਡਾਕਾ ਮਾਰਨਾ ਹੁੰਦਾ ਮਾਲ ਕਿਸੇ ਦਾ ਜਾਂਦਾ ਲੁੱਟ ਲੈਣਾ, ਆਮ ਕਰਕੇ ਪਾਇਰੇਸੀ ਆ ਜਿਹਨੂੰ ਇਹ ਸਮੁੰਦਰਾਂ ਦੇ ਵਿੱਚ ਜਿਹੜੇ ਉਹ ਬੇੜਿਆਂ ਨੂੰ ਲੁੱਟਦੇ ਆ ਉਹਨਾਂ ਨੂੰ ਪਾਇਰੇਸੀ ਕਹਿੰਦੇ ਪੈਰਟ, ਹਾਂਜੀ। ਸੋ ਇਹ ਵੀ ਇੱਕ ਕਿਸਮ ਦੀ ਉਹ ਪਾਇਰੇਸੀ ਹੋ ਗਈ ਨਾ, ਫਿਰ ਤੁਸੀਂ ਜਾਂਦੇ ਦਾ ਕਿਸੇ ਦਾ ਜਹਾਜ਼ ਲੁੱਟ ਕੇ ਉਹਨੂੰ ਤੁਸੀਂ ਆਪਣਾ ਮਤਲਬ ਹੜੱਪ ਕੇ ਉਹਨੂੰ ਮਾਲ ਵੇਚ ਲੈਣਾ ਜਿਹਦੀ ਲਾਠੀ ਉਹਦਾ ਬੈਂਸ ਵਾਲੀ ਗੱਲ। ਤੇ ਇਹ ਕਾਕ ਸਾਹਿਬ ਜੀ ਹੁਣ ਜਿਹੜੀ ਸੀ ਉਹਨਾਂ ਨੇ ਕਹਿਤਾ ਤੇ ਹੁਣ ਇਹ ਤੋਂ ਮਗਰੋਂ ਜਿਹੜਾ ਅਮਰੀਕਨ ਅੰਬੈਸਡਰ ਆ ਖਾਕ ਸਾਹਿਬ ਜਦੋਂ ਫਿਰ ਰਸ਼ੀਆ ਨੇ ਉਹ ਕਿਹਾ ਯੂਐਨ ਅਸੈਂਬਲੀ ਦੇ ਵਿੱਚ ਤੇ ਜਿਹੜੀ ਫਿਰ ਰਸ਼ੀਆ ਦੀ ਅੰਬੈਸਡਰ ਦੀ ਵਾਰੀ ਆਈ ਉਹਨੇ ਉਹਦਾ ਨਾਂ ਹੀ ਨਹੀਂ ਲਿਆ, ਉਹਦਾ ਕੋਈ ਜਵਾਬ ਨਹੀਂ ਦਿੱਤਾ ਨਾ ਕੁਛ ਨਹੀਂ ਕਿਹਾ ਤੇ ਆਪਣੇ ਘੋੜੇ ਭਜਾਉਣਾ ਸ਼ੁਰੂ ਕਰ ਦਿੱਤੇ ਉਹਨੇ। ਤੇ ਉਹ ਤੁਹਾਨੂੰ ਪਤਾ ਵੀ ਜਿਹੜੇ ਪੋਲੀਟੀਸ਼ਨ ਹੁੰਦੇ ਜਵਾਬ ਨਹੀਂ ਦਿੰਦੇ ਹੁੰਦੇ ਉਸ ਗੱਲ ਦਾ, ਉਹਦੇ ਬਾਰੇ ਕੁਛ ਨਹੀਂ ਕਹਿੰਦੇ ਹੁੰਦੇ, ਜਿਹਦੇ ਕੋਈ ਉਹਨਾਂ ਦਾ ਜਵਾਬ ਹੋਵੇ ਤੇ ਫਿਰ ਇਹ ਆਪਣਾ ਗਾਹ ਨੀਗਾ ਹੋਰ ਕੋਈ ਨਾ ਕੋਈ ਫੈਸਲਾ ਜਿਹੜਾ ਉਹ ਤੋਰ ਕੇ ਤੇ ਆਪਣਾ ਟਾਈਮ ਆ ਜਿਹੜਾ ਉਹਨੂੰ ਨਿਗਾ ਦਿੰਦੇ ਹੁੰਦੇ ਆ। ਤੇ ਇਸੇ ਤਰ੍ਹਾਂ ਉਹਨਾਂ ਨੇ ਕੀਤੀ ਸੀ ਖਾਕ ਸਾਹਿਬ ਜੀ। ਹੁਣ ਅਗਲੀ ਜਿਹੜੀ ਹੋਰ ਗੱਲ ਆ ਜਿੱਦਾਂ ਪਹਿਲਾਂ ਮੈਂ ਕਹਿ ਕੇ ਗਿਆ ਕਿ ਜੇ ਆਪਾਂ ਰਾਜਨੀਤਿਕ ਪੱਖ ਤੋਂ ਦੇਖੀਏ ਤਾਂ ਟਰੰਪ ਬਹੁਤ ਹੁਸ਼ਿਆਰ ਬੰਦਾ
2: ਬਿਲਕੁਲ,
1: ਤੇ ਹੁਣ ਦੇਖੋ ਇਹਨੇ ਖਾਕ ਸਾਹਿਬ ਜੀ ਇੱਥੇ ਨਾ ਇੱਕ ਸੰਸਥਾ ਹੁੰਦੀ ਆ ਉਹਨੂੰ ਪੀਸ ਬੋਰਡ ਕਹਿੰਦੇ ਆ, ਪੀਸ ਬੋਰਡ।
2: ਅੱਛਾ ਜੀ।
1: ਤੇ ਉਹਦੇ ਵਿੱਚ ਨਾ ਜਿਹੜੇ ਵੱਖਰੇ ਵੱਖਰੇ ਦੇਸ਼ਾਂ ਦੇ ਆ ਉਹਦੇ ਵਿੱਚ ਉਹ ਮੈਂਬਰ ਹੁੰਦੇ ਆ ਉਹਦੇ, ਤੇ ਉਹ ਜਿਹੜੇ ਮੈਂਬਰ ਆ ਉਹਨਾਂ ਨੂੰ ਫਿਰ ਜਿਸ ਮੁਲਕ ਦੇ ਵਿੱਚ ਸ਼ਾਂਤੀ ਹੈਗੀ ਆ ਉਹਨਾਂ ਨੂੰ ਉਹਦੇ ਮੈਂਬਰ ਬਣਾ ਲਿਆ ਜਾਂਦਾ, ਤੇ ਜੇ ਉੱਥੇ ਗੜਬੜ ਹੋਵੇ ਤਾਂ ਫਿਰ ਉਹਨਾਂ ਤੋਂ ਵਾਪਸ ਲੈ ਲਈ ਜਾਂਦੀ ਆ।
2: ਅੱਛਾ।
1: ਤੇ ਹੁਣ ਕੀ ਆ ਟਰੰਪ ਸਾਹਿਬ ਨੇ ਕਹਿਤਾ ਭਾਈ ਜਿਹੜਾ ਵੀ ਉਹਦਾ ਮੈਂਬਰ ਹੈਗਾ ਉਹ ਮੈਨੂੰ $1 billion ਦਊਗਾ।
2: ਅੱਛਾ।
1: $1 billion ਦਊਗਾ ਤਾਂ ਤੂੰ ਉਹਦਾ ਮੈਂਬਰ ਬਣੇਗਾ, ਨਹੀਂ ਤਾਂ ਆਪਣਾ ਚੱਕ ਲਾ ਕੇ $1 billion ਕਹਿੰਦਾ ਦਊਗਾ, $1 billion ਦੇ ਕੇ ਤੁਹਾਨੂੰ 3 ਸਾਲ ਦੀ ਗਰੰਟੀ ਹੋਊਗੀ।
2: ਟਰੰਪ ਸਾਹਿਬ ਪੈਸੇ ਇਕੱਠੇ ਕਰ ਰਹੇ ਅਮਰੀਕਾ ਲਈ ਤੇ ਲੋਕਾਂ ਨੂੰ ਵੀ ਦੇਣਗੇ ਕਿ ਨਹੀਂ? ਉਹ
1: ਨਾ ਨਾ ਲੋਕਾਂ ਨੂੰ, ਖਾਕ ਸਾਹਿਬ ਜੀ ਤੁਹਾਨੂੰ ਪਤਾ ਜਿਹੜਾ ਕੰਜੂਸ ਹੁੰਦਾ ਖਾਕ ਸਾਹਿਬ ਜੀ ਉਹ ਕਹਿੰਦੇ ਆ ਉਹ ਪੈਸਾ ਨੀ ਛੱਡਦਾ ਹੁੰਦਾ, ਉਹ ਆਪਣੀ ਜਾਨ ਜੂਨ ਤਾਂ ਦੇ ਦੋਗਾ ਪਰ ਪੈਸਾ ਨੀ ਛੱਡਦਾ ਹੁੰਦਾ। ਉਹ ਕਹਿੰਦੇ ਨਾ ਸ਼ੇਰ ਮੁਫਸਦਾ ਬਾਲ ਨੀ ਦਿੰਦਾ ਤੇ ਜਿਹੜਾ ਕੰਜੂਸ ਆ ਉਹ ਇੱਕ ਪੈਣੀ ਛੱਡਦਾ ਨੀਗਾ। ਸੋ ਇਹ ਹੁਣ ਟਰੰਪ ਸਾਹਿਬ ਨੇ ਫੇਰ ਉਹ ਕਹਿੰਦੇ ਵੀ $1 billion ਦਿਓਗੇ ਤਾਂ ਤੁਸੀਂ ਇਹਦੇ ਮੈਂਬਰ ਰਹੋਗੇ, ਜੇ ਨਹੀਂ ਦੇ ਇੱਕ ਵਾਰੀ ਦੇ ਕੇ 3 ਸਾਲ ਤੁਸੀਂ ਰਹੋਗੇ ਉਸ ਤੋਂ ਬਾਅਦ ਤੁਹਾਨੂੰ ਫੇਰ ਜਿਹੜਾ $1 billion। ਦੇਖੋ ਹੁਣ ਖਾਕ ਸਾਹਿਬ ਜੀ ਇਹ ਗੱਲਾਂ ਇਸ ਤਰ੍ਹਾਂ ਆ ਭਈ ਜਿਹੜਾ ਵਪਾਰੀ ਬੰਦਾ ਹੁੰਦਾ ਨਾ, ਹੁਣ ਦੇਖੋ ਆਪਣੀ ਸਿਹਤ ਬਾਰੇ ਵੀ ਇਹਦੇ ਵਿੱਚ ਹੀ ਗੱਲ ਆ ਜਾਣੀ ਆ। ਜਿਹੜਾ ਵਪਾਰੀ ਬੰਦਾ ਹੁੰਦਾ ਖਾਕ ਸਾਹਿਬ ਜੀ ਉਹਨੇ ਹੁਣ ਦੇਖੋ ਜੇ ਆਪਣੇ ਸਾਹਮਣੇ ਖਾਕ ਸਾਹਿਬ ਜੀ ਦਾਲ ਬਣਾ ਕੇ ਰੱਖੀ ਹੋਵੇ ਤੇ ਉਹਦੇ ਵਿੱਚ ਨਾ ਲੂਣ ਹੋਵੇ ਨਾ ਮਿਰਚ ਹੋਵੇ ਉਹ ਬੇਸਵਾਦ ਜੇ ਹੋਵੇ ਤੇ ਰੋਟੀਆਂ ਆਪਾਂ ਕਿੰਨੀਆਂ ਖਾ ਲਾਂਗੇ?
2: ਬਿਲਕੁਲ,
1: ਆਪਾਂ ਇੱਕ ਨਾ ਡੂਢ ਖਾ ਲਵਾਂਗੇ ਕਹਿਣਾ ਯਾਰ ਪਰ ਇਹ ਸਵਾਦ ਨੀ ਹੈਗੀ। ਅੱਛਾ, ਉਸੇ ਦਾਲ ਨੂੰ ਤੜਕਾ ਲਾ ਕੇ ਉਹਦੇ ਵਿੱਚ ਪਾ ਕੇ ਸਲਾਦ ਸਲੂਦ ਕੱਟ ਕੇ ਰੱਖ ਕੇ ਸਾਰਾ ਕੁਛ 4 ਗੰਢਾ ਨਾਲ ਰੱਖ ਕੇ ਤਾਂ ਤੁਸੀਂ ਰੋਟੀਆਂ ਜਿਹੜੀਆਂ ਇੱਕ ਖਾਣੀ ਸੀ ਉਹਦੇ ਵੇਲੇ 2.5 ਤਾਂ ਖਾਈ ਜਾਣੀਆਂ।
2: ਬਿਲਕੁਲ।
1: ਅੱਛਾ ਹੁਣ ਕੀ ਹੋਇਆ ਉਹਦੇ ਨਾਲ ਕੀ ਹੋਇਆ, ਜਿਹੜਾ ਵਪਾਰੀ ਆ ਨਾ ਬੰਦਾ ਉਹਨੇ ਇਹ ਸੋਚਣਾ ਪਈ ਯਾਰ ਚੱਲ ਆਪਾਂ ਆਧਾਰ ਦੇ ਤੌਰ ਤੇ ਕਹਿ ਦਿੰਦੇ ਪਹਿਲਾਂ ਤੂੰ 1 ਰੋਟੀ ਖਾਂਦਾ ਸੀ ਤੇ ਹੁਣ ਤੂੰ 2 ਖਾਣ ਲੱਗ ਪਿਆ। ਅੱਛਾ ਉਹਨੇ ਗਿਣਨਾ ਪਈ 1 ਰੋਟੀ ਵੱਧ ਮੈਂ ਇਹਨੂੰ ਸਵੇਰੇ ਖਿਲਾਤੀ, 1 ਦੁਪਹਿਰ ਨੂੰ, 1 ਰਾਤ ਨੂੰ, 3 ਰੋਟੀਆਂ ਦਿਹਾੜੀ ਦੀਆਂ ਮੈਂ ਇਹਨੂੰ ਵਾਧੂ ਖਿਲਾਤੀਆਂ। ਬਾਕੀ ਜਿਹੜਾ ਦਾਲ ਦੇ ਵਿੱਚ ਮਸਾਲਾ ਮਿਰਚ ਲੂਣ ਉਹ ਸਾਰਾ ਕੁਛ ਹੈਗਾ ਉਹ ਵੀ ਵਾਧੂ ਖਿਲਾਤਾ। ਉਹਨੇ ਹੁਣ ਫਰਜ ਕਰ ਲਓ ਜਿਹੜਾ ਵਪਾਰੀ ਆ ਉਹ ਕਹਿੰਦਾ ਵੀ ਅੱਜ ਮੈਂ ਇਸ ਬੰਦੇ ਤੋਂ 10 ਰੁਪਏ ਜਾਂ 100 ਰੁਪਇਆ ਵਾਧੂ ਕਮਾ ਲਿਆ ਇੱਕ ਦਿਨ ਦਾ। ਅੱਛਾ ਫੇਰ ਉਹਨੇ ਵਪਾਰੀ ਨੇ ਕੀ ਕਰਨਾ, ਉਹਨੂੰ ਇੱਥੇ ਨੀ ਰੱਖਦਾ ਹੁੰਦਾ, ਉਹ ਜਿਹੜੇ ਨਾ ਸੇਲਸਮੈਨ ਹੁੰਦੇ ਆ ਨਾ ਜਿਹੜਾ ਨੇ ਗਾਹ ਮਾਲ ਵੇਚਣਾ ਹੁੰਦਾ, ਉਹਨਾਂ ਨੂੰ ਫੇਰ ਬੁਲਾਉਂਦਾ, ਉਹਨਾਂ ਨੂੰ ਉਹ ਜਾਲ ਦੇ ਵਿੱਚ ਫਸਾਉਂਦਾ ਆ। ਉਹਨਾਂ ਨੂੰ ਫੇਰ ਉਹ ਇਹ ਕਹਿੰਦਾ ਵੀ ਤੁਸੀਂ ਜਾ ਕੇ ਇਹ ਦੇਖਣਾ ਆ ਵੀ ਜੇ ਤੂੰ ਇੱਕ ਦਿਨ ਦਾ 100 ਰੁਪਇਆ ਬਣਾ ਲਿਆ ਤੇ ਤੂੰ ਮਹੀਨੇ ਦਾ ਬਣਾ ਲਿਆ 3000 ਤੇ ਸਾਲ ਦਾ ਬਣਾ ਲਿਆ 36000 ਤੇ 100 ਸਾਲ ਨਾਲ ਉਹਨੂੰ ਫੇਰ ਗੁਣਾ ਕਰ ਲਓ, ਤੂੰ ਇੰਨੇ ਪੈਸੇ ਬਣਾ ਲਿਆ। ਉਹ ਝਾਂਸੇ ਜਿਹੇ ਵਿੱਚ ਫਸਾ ਲੈਂਦੇ ਆ ਉਹਨੂੰ ਤੇ ਇੰਨੇ ਸਾਲਾਂ ਦੇ ਵਿੱਚ, ਹਾਲਾਂਕਿ ਉਹ ਵਪਾਰੀ ਨੂੰ ਵੀ ਪਤਾ ਹੁੰਦਾ ਵੀ ਮੈਂ ਤਾਂ 100 ਸਾਲ ਨੂੰ ਇੱਥੇ ਹੋਣਾ ਹੀ ਤੇ ਨਾ ਹੀ ਜਿਹੜਾ ਜਿਹਨੂੰ ਖਲਾਉਣੇ ਆ ਉਹਨੇ ਵੀ ਨੀ ਹੋਣਾ
2: ਬਿਲਕੁਲ।
1: ਸੋ ਅਸਲ ਦੇ ਵਿੱਚ ਇਹ ਜਿਹੜੀ ਆ ਵਪਾਰੀ ਆ ਜਿਹੜਾ ਉਹ ਇਸ ਤਰ੍ਹਾਂ ਗੇਮ ਪਲੇ ਕਰਦਾ, ਇਸੇ ਤਰ੍ਹਾਂ ਇਹ ਕੰਮ ਸਾਹਿਬ ਆ ਇਹ ਵੀ ਇਸੇ ਤਰ੍ਹਾਂ ਜਿਹੜੀ ਆ ਉਹ ਗੇਮ ਪਲੇ ਕਰਦੇ ਆ। ਕੱਖ ਸਾਹਿਬ ਜੀ ਵਪਾਰੀ ਆ ਜਿਹੜਾ ਇਹ ਬਹੁਤ ਸ਼ੈਤਾਨ ਹੁੰਦਾ, ਉਹ ਸ਼ਾਇਦ ਅੱਗੇ ਇੱਕ ਵਾਰੀ ਆਪਾਂ ਗੱਲ ਵੀ ਕੀਤੀ ਸੀ, ਮੇਰਾ ਕਹਿ ਰਿਹਾ ਤੁਹਾਡਾ ਸਮਾਂ ਜਿਹੜਾ ਹੋ ਗਿਆ ਆ ਉਹ ਡਾਕਟਰ ਸਾਹਿਬ ਦਾ ਘੰਟੀ ਵੱਜਣ ਵਾਲਾ ਤੇ ਅਠਾਹਠ ਮਿੰਟ ਹੋ ਗਿਆ ਫੋਨ ਆਇਆ ਲਓ
2: ਤੇ ਚਲੋ ਇਹ ਆ ਜਾਂਦਾ ਆਪਾਂ ਕਰਦੇ ਆ ਤੇ ਉਨ੍ਹਾਂ ਚਿਰ ਆਪਾਂ ਫਿਰ ਮੇਰੇ ਐਡ ਉਹਨਾਂ ਦੀ ਪਤਾ ਨੀ ਕਿੱਥੇ ਗਵਾਚ ਗਈ ਹੈ ਤੇ ਥੋੜਾ ਜਿਹਾ ਆਪਾਂ ਉਹ ਕਹਿੰਦੇ ਤੁਸੀਂ ਬੋਲ ਦਿਆ ਕਰੋ ਜਿੱਦਾਂ ਵੀ ਬੋਲਣਾ ਨਾ ਉਹਦੇ ਨਾਲ ਜ਼ਿਆਦਾ ਵਧੀਆ ਹੋ ਜਾਂਦਾ ਤੇ ਤੁਸੀਂ ਨਾਲ ਹੀ ਹੋ।
1: ਹਾਂਜੀ ਹਾਂਜੀ ਨਾਲ ਹੀ ਮੈਂ
2: ਤੇ ਮੈਨੂੰ ਏਦਾਂ ਫੋਨ ਦੇ ਉੱਪਰ ਪਤਾ ਨੀ ਕੀ ਪ੍ਰੋਬਲਮ ਹੋ ਗਈ ਅੱਗੇ ਤੇ ਐਡ ਹੋ ਜਾਂਦਾ ਹੁੰਦਾ ਸੀ ਬਟਨ ਹੈਗਾ ਸੀ ਹੁਣ ਹੈ ਨੀਗਾ।
1: ਹੋਊਗਾ ਉਹਦੇ ਤੇ ਹੁੰਦਾ ਤਾਂ ਹੈ
2: ਹੁੰਦਾ ਵਾ ਐਡ ਕਰਨ ਵਾਲਾ ਪਰ ਸਮਝ ਮੈਂ ਹੁਣ ਮਿੰਟ ਮੈਂ ਦੇਖਾਂ ਡਾਕਟਰ ਸਾਹਿਬ ਦਾ ਚੀਮਾ ਸਾਹਿਬ ਤੁਸੀਂ ਕਲੋਜ ਹੋ ਜੀ ਮੈਨੂੰ ਦੇਖਣ ਦਿਓ। ਚੀਮਾ ਸਾਹਿਬ ਤੁਸੀਂ ਕੱਟੋ ਫਿਰ ਮੈਂ ਤੁਹਾਨੂੰ ਕੱਟ ਕੇ ਮਿਲਾਉਣਾ।
1: ਓਕੇ
2: ਕੱਟ ਦਿਓ ਡਾਕਟਰ ਸਾਹਿਬ ਹੋਲਡ ਕਰਿਓ ਜੀ। ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਆ ਔਰ ਮੈਂ ਇੱਕ ਇਨਫੋਰਮੇਸ਼ਨ ਦੇ ਦਵਾਂ ਇਨਫੋਰਮੇਸ਼ਨ ਦੇ ਦਵਾਂ ਕਿ ਡਾਕਟਰ ਸਾਹਿਬ ਦਾ ਕਲੀਨਿਕ ਜਿਹੜਾ ਹੈਗਾ ਤੁਸੀਂ ਉੱਥੇ ਵਿਜਿਟ ਕਰ ਸਕਦੇ ਹੋ ਔਰ ਤੁਸੀਂ ਉਹਨਾਂ ਨੂੰ ਫੋਨ ਕਰਕੇ ਜਾਂ ਈਮੇਲ ਕਰਕੇ ਵੀ ਆਪਣੀ ਇਨਫੋਰਮੇਸ਼ਨ ਦੇ ਸਕਦੇ ਹੋ। ਸੋ ਉਹਦੇ ਨਾਲ ਜੇ ਕਿਸੇ ਨੇ ਵੀ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈਗੀ ਬਿਮਾਰੀ ਦੀ ਜਾਂ ਕਿਸੇ ਚੁੱਲਾ ਮੱਠਾ ਹੈਗਾ ਤੇ ਤੁਸੀਂ ਕੀ ਹੋ ਗਿਆ
3: ਡਾਕਟਰ
2: ਗੁਰਦੀਪ ਸਿੰਘ ਡਾਕਟਰ ਸਾਹਿਬ ਹੋਲਡ ਕਰੋ ਮੈਂ ਚੀਮਾ ਸਾਹਿਬ ਨੂੰ ਬੁਲਾ ਲਓ। ਮੋਰ ਪੀਪਲ ਹੈਡ

0: すみません。Tienes algo en audio? Hello? Hello? Hello?
1: No es posible realizar la llamada tal y como se marcó el número.
0: Puede
1: verificar el número y marque.
0: Message 2.
2: US01LV.
0: Oh, God. ਡਾਕਟਰ ਸਾਹਿਬ ਆਓ ਜੀ, ਮੈਂ ਫਿਰ ਕਰਦਾ ਕੋਸ਼ਿਸ਼ ਬਾਅਦ ਦੇ ਵਿੱਚ। ਥੈਂਕ ਯੂ ਸੋ ਮਚ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਡਾਕਟਰ ਸਾਹਿਬ ਸਾਡੇ ਨਾਲ ਜੁੜ ਗਏ ਨੇ, ਬਾਕੀ ਦੀ ਇਨਫੋਰਮੇਸ਼ਨ ਡਾਕਟਰ ਸਾਹਿਬ ਤੁਸੀਂ ਆਪ ਹੀ ਨੰਬਰ ਬਾਅਦ ਚ ਦੇ ਦਿਆ ਕਰੋ ਜੀ ਆਪਣਾ ਸਾਰਾ ਕੁਛ। ਜੀ ਡਾਕਟਰ ਸਾਹਿਬ ਆਓ ਜੀ, ਹੋਲਡ ਕਿਉਂ ਹੋ ਗਿਆ ਜੀ? ਡਾਕਟਰ ਸਾਹਿਬ
3: ਅਡਲਟ ਹੋਣ ਤੱਕ ਲੈ ਆਏ,
0: ਚੀਮਾ ਸਾਹਿਬ, ਚੀਮਾ ਸਾਹਿਬ ਨਾਲ ਹੀ ਹੋ? ਹੈਲੋ,
1: ਨੋ ਇਸ ਪੋਸੀਬਲੇ ਰਿਆਲੀਸਾਰ ਲਾ ਜਾਮਾਦਾ ਤਾਲੀ ਕੋਮੋ ਸੇ ਮਾਰਕੋ ਐਲ ਨੂਮੇਰੋ ਵੇਰੀਫਿਕਾਰ ਐਲ ਨੂਮੇਰੋ ਈ ਮਾਰਕ ਲੋ।
0: ਚੀਮਾ ਸਾਹਿਬ ਨਾਲ ਹੋ?
2: US01LV।
0: ਓ ਗੋਡ, ਡਾਕਟਰ ਸਾਹਿਬ ਆਓ ਜੀ, ਮੈਂ ਫਿਰ ਕਰਦਾ ਕੋਸ਼ਿਸ਼ ਬਾਅਦ ਦੇ ਵਿੱਚ। ਥੈਂਕ ਯੂ ਸੋ ਮਚ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਡਾਕਟਰ ਸਾਹਿਬ ਸਾਡੇ ਨਾਲ ਜੁੜ ਗਏ ਨੇ, ਬਾਕੀ ਦੀ ਇਨਫੋਰਮੇਸ਼ਨ ਡਾਕਟਰ ਸਾਹਿਬ ਤੁਸੀਂ ਆਪ ਹੀ ਨੰਬਰ ਬਾਅਦ ਚ ਦੇ ਦਿਆ ਕਰੋ ਜੀ ਆਪਣਾ ਸਾਰਾ ਕੁਛ। ਜੀ ਡਾਕਟਰ ਸਾਹਿਬ ਆਓ ਜੀ, ਹੋਲਡ ਕਿਉਂ ਹੋ ਗਿਆ ਜੀ? ਡਾਕਟਰ ਸਾਹਿਬ
3: ਅਡਲਟ ਹੋਣ ਤੱਕ ਲੈ ਆਏ, ਔਰ ਉਸ ਅਡਲਟ ਹੋਣ ਤੱਕ ਲੈ ਆਉਣ ਦਾ ਮਤਲਬ ਇਹ ਸੀ

0: ਡਾਕਟਰ ਸਾਹਿਬ ਆਓ ਜੀ, ਮੈਂ ਫਿਰ ਕਰਦਾ ਕੋਸ਼ਿਸ਼ ਬਾਅਦ ਦੇ ਵਿੱਚ। ਥੈਂਕ ਯੂ ਸੋ ਮਚ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਡਾਕਟਰ ਸਾਹਿਬ ਸਾਡੇ ਨਾਲ ਜੁੜ ਗਏ ਨੇ, ਬਾਕੀ ਦੀ ਇਨਫੋਰਮੇਸ਼ਨ ਡਾਕਟਰ ਸਾਹਿਬ ਤੁਸੀਂ ਆਪ ਹੀ ਨੰਬਰ ਬਾਅਦ ਚ ਦੇ ਦਿਆ ਕਰੋ ਜੀ ਆਪਣਾ ਸਾਰਾ ਕੁਛ ਜੀ। ਡਾਕਟਰ ਸਾਹਿਬ ਆਓ ਜੀ, ਹੋਲਡ ਕਿਉਂ ਹੋ ਗਿਆ ਜੀ? ਡਾਕਟਰ ਸਾਹਿਬ
1: ਅਡਲਟ ਹੋਣ ਤੱਕ ਲੈ ਆਏ, ਔਰ ਉਸ ਅਡਲਟ ਹੋਣ ਤੱਕ ਲੈ ਆਉਣ ਦਾ ਮਤਲਬ ਇਹ ਸੀ ਕਿ ਹੁਣ ਅਸੀਂ ਇਹ ਸੋਚਿਆ ਕਿ ਇਹ ਜੀਵਨ ਹੁਣ ਅਡਲਟ ਤੇ ਹੋ ਗਿਆ ਆ, ਪਰ ਹੁਣ ਜਦੋਂ ਇਹਦੀਆਂ ਬਰੀਕੀਆਂ ਦੀ ਗੱਲ ਕਰਦੇ ਹਾਂ, ਕਿਉਂਕਿ ਅਸੀਂ ਆਮ ਤੌਰ ਤੇ ਖੋਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਵੀ ਗੱਲ ਦਾ ਅਸਲ ਬਿੰਦੂ ਕੀ ਹੈ, ਅਸਲ ਛੋਟੀ ਤੋਂ ਛੋਟੀ ਗੱਲ ਕੀ, ਕਾਰਨ ਕੀ ਹੋ ਸਕਦਾ ਹੈ। ਵੱਡਾ ਸਰੀਰ ਸਾਨੂੰ ਦਿਖਾਈ ਦਿੰਦਾ ਹੈ, ਇਸ ਸਬੰਧ ਵਿਚ ਅਸੀਂ ਬਹੁਤ ਸਾਰੀਆਂ ਗੱਲਾਂ ਅੱਗੇ ਕਰ ਚੁੱਕੇ ਹਾਂ ਕਿ ਭਾਈ ਇਹ ਸਰੀਰ ਜਿਹੜਾ ਹੈ ਭਾਵੇਂ ਸਾਨੂੰ
2: Your call cannot be completed as dialed. Please check the number and dial again.
3: No es posible realizar la llamada tal y como se marcó el número. Favor de verificar el número y márquelo de nuevo.
2: Message 2. US01LV.
1: ਸਿੰਗਲ ਯੂਨਿਟ ਜਿੰਨੀ ਵੀ ਸ਼ਨਾਖਤ ਉਹਦੀ ਹੋ ਸਕਦੀ ਸੀ ਉਹ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਿ ਅਸੀਂ ਉਸ ਬਰੀਕੀ ਤੱਕ ਪਹੁੰਚ ਸਕੀਏ ਕਿ ਜੋ ਕੁਝ ਵੀ ਇਸ ਸਰੀਰ ਦੇ ਵਿਚ ਵਾਪਰਦਾ ਸਾਨੂੰ ਵੱਡੇ ਪੈਮਾਨੇ ਤੇ ਦਿਖਾਈ ਦਿੰਦਾ, ਜੋ ਬ੍ਰਹਿਮੰਡੇ ਸੋਈ ਪਿੰਡੇ, ਉਹਦੇ ਵਿਚ ਅਸਲ ਦੇ ਵਿਚ ਕਿਸ ਥਾਂ ਤੇ ਕਿਸ ਬਿੰਦੂ ਤੇ ਕੀ ਤਬਦੀਲੀ ਹੁੰਦੀ ਹੈ, ਜਿਸ ਕਰਕੇ ਵੱਡੇ ਪੈਮਾਨੇ ਤੇ ਸਰੀਰ ਜਿਹੜਾ ਆ ਉਹ ਆਪਣੇ ਕੰਮਕਾਰ ਕਾਰ ਵਿਹਾਰ ਦੇ ਵਿਚ ਜਾਂ ਸਰੀਰ ਆਪਣੀ ਬਣਤਰ ਦੇ ਵਿਚ ਕੋਈ ਤਬਦੀਲੀਆਂ ਮਹਿਸੂਸ ਕਰਦਾ ਹੈ, ਜਿਹੜੀਆਂ ਅਸੀਂ ਡਾਕਟਰ ਲੋਕ ਜਾਣਦੇ ਹਾਂ ਤੇ ਉਹਦਾ ਇੱਕ ਨਾਂ ਰੱਖਦੇ ਨੇ ਵੀ ਇਹ ਇੱਕ ਬਿਮਾਰੀ ਹੈਗੀ ਆ। ਕਿਉਂਕਿ ਸਰੀਰ ਦਾ ਕੰਸੈਪਟ ਫਿਜ਼ੀਕਲ ਹੈ, ਔਰ ਅੱਜ ਕੱਲ ਅਸੀਂ 21ਵੀਂ ਸਦੀ ਦੇ ਵਿਚ ਜਾ ਰਹੇ ਹਾਂ ਤੇ 21ਵੀਂ ਸਦੀ ਦਾ ਮਨੁੱਖ ਇਸ ਚੀਜ਼ ਨੂੰ ਮੰਨਣ ਦਾ ਆਦੀ ਹੋ ਗਿਆ ਆ ਕਿ ਨਹੀਂ ਭਾਈ, ਜੇ ਕੋਈ ਚੀਜ਼ ਦਿਸਦੀ ਨਹੀਂ, ਜੇ ਕਿਸੇ ਦਾ ਕੋਈ ਸਬੂਤ ਸਾਹਮਣੇ ਨਹੀਂ ਤੇ ਅਸੀਂ ਉਹਨੂੰ ਨਹੀਂ ਮੰਨਦੇ, ਲੇਕਿਨ ਦੁਨੀਆ ਦੇ ਉੱਪਰ ਇਸ ਕਾਇਨਾਤ ਦੇ ਵਿਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਵਾਪਰਦੀਆਂ ਨੇ ਜਿਹੜੀਆਂ ਹੁੰਦੀਆਂ ਤੇ ਹਨ, ਪਰ ਕਿਵੇਂ ਹੁੰਦੀਆਂ ਹਨ ਉਹਦਾ ਐਕਸਪਲੇਨੇਸ਼ਨ ਅਸੀਂ ਨਹੀਂ ਦੇ ਸਕਦੇ। ਜਿਵੇਂ ਇਸ ਸਰੀਰ ਦੀ ਗੱਲ ਹੀ ਆਪਾਂ ਕਰਦੇ ਹਾਂ, ਇਸ ਸਰੀਰ ਦੇ ਵਿਚ ਸਾਰੇ ਅੰਗ ਤੇ ਅਸੀਂ ਵੇਖ ਸਕਦੇ ਹਾਂ, ਅੰਗ ਕੰਮ ਤੇ ਇਸ ਸਾਰੇ ਚੱਲਣ ਦਾ ਜ਼ਿੰਮੇਵਾਰ ਕੌਣ ਆ? ਜਦੋਂ ਅਸੀਂ ਉਸ ਜ਼ਿੰਮੇਵਾਰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਨਾ, ਤੇ ਫੇਰ ਅਲਟੀਮੇਟ ਅਸੀਂ ਇੱਕ ਸਥਿਤੀ ਤੇ ਆ ਕੇ ਰੁਕ ਜਾਂਦੇ ਹਾਂ, ਤੇ ਉਹ ਸਥਿਤੀ ਹੈਗੀ ਹੈ ਸੈੱਲ ਦੀ। ਖੋਜ ਇਸ ਤੋਂ ਉੱਪਰ ਦੀ ਹੈ, ਬੇਸ਼ੱਕ ਇਹ ਚੀਜ਼ ਜਿਹੜੀ ਹੈ ਇਹ ਭਾਈ ਫਿਰ ਸੈੱਲ ਕਿਵੇਂ ਕੰਮ ਕਰਦਾ, ਔਰ ਉਸ ਸੈੱਲ ਦੇ ਕੰਮ ਕਰਨ ਦੀ ਸੰਭਾਵਨਾ ਨੂੰ ਤਲਾਸ਼ਣ ਵਾਸਤੇ ਅਸੀਂ ਇੱਕ ਆਮ ਐਗਜ਼ਾਮਪਲ ਦਿੰਦੇ ਹਾਂ ਜਿਹੜੀ ਇਹ ਤੇ ਸਾਬਤ ਕਰਦੀ ਹੈ ਵੀ ਇਸ ਸਰੀਰ ਦਾ ਚੱਲਣ ਕਿਸੇ ਹੋਰ ਦੇ ਹੱਥ ਹੈ, ਕੰਟਰੋਲ ਕਿਸੇ ਹੋਰ ਦੇ ਹੱਥ ਹੈਗਾ, ਔਰ ਉਹ ਇਨਵਿਜ਼ੀਬਲ, ਉਹ ਇੱਕ ਪਾਵਰ ਹੈਗੀ ਹੈ ਜਿਹੜੀ ਇਸ ਸੈੱਲ ਨੂੰ ਵੀ ਚਲਾਉਂਦੀ ਹੈ, ਔਰ ਇਸ ਕਰਕੇ ਜੇ ਉਹ ਪਾਵਰ ਇਸ ਸਰੀਰ ਦੇ ਵਿਚ ਹੈਗੀ ਹੈ ਤੇ ਇਹ ਸਰੀਰ ਕੰਮ ਕਰ ਰਿਹਾ ਹੈ, ਜੇ ਇਸ ਉਹ ਸਰੀਰ ਦੇ ਵਿਚ ਪਾਵਰ ਨਹੀਂ ਹੈਗੀ ਤੇ ਫਿਰ ਇਹ ਸਰੀਰ ਮੁਰਦਾ ਹੈ। ਇਹ ਅੰਗ, ਨੱਕ, ਕੰਨ, ਜਿੰਨੇ ਵੀ ਕੁਛ ਅਸੀਂ ਅੰਗ ਦੇਖ ਰਹੇ ਹਾਂ, ਇਹ ਸਾਰਿਆਂ ਦਾ ਇੱਕ ਕੰਮ ਕਾਰ ਕਰਨ ਦਾ ਤਰੀਕਾ ਕਾਰ ਨਹੀਂ ਹੁੰਦਾ, ਉੱਥੇ ਪਏ ਹੁੰਦੇ ਨਹੀਂ ਹੁੰਦੇ, ਤਾਂ ਮਤਲਬ ਇਹ ਸਾਡੇ ਕੋਲ ਇੱਕ ਐਸੀ ਐਗਜ਼ਾਮਪਲ ਹੈਗੀ ਹੈ ਜਿਹੜੀ ਅਸੀਂ ਸਰੀਰ ਦੇ ਸਬੰਧ ਚ ਸਾਬਤ ਕਰ ਸਕਦੇ ਹਾਂ ਕਿ ਇਸ ਸਰੀਰ ਦਾ ਕੋਈ ਜ਼ਿੰਮੇਵਾਰ ਹੋਰ ਹੈ ਜਿਹੜਾ ਇਹਦੀ ਗਲਤ ਤੇ ਠੀਕ ਹਰ ਤਰ੍ਹਾਂ ਦੀ ਕਾਰਵਾਈ ਵਾਸਤੇ ਜ਼ਿੰਮੇਵਾਰ ਹੈਗਾ। ਤੇ ਮਤਲਬ ਇਹ ਆ ਕਿ ਜੇ ਹਰ ਗਲਤ ਤੇ ਠੀਕ ਕਾਰਵਾਈ ਵਾਸਤੇ ਜ਼ਿੰਮੇਵਾਰ ਕੋਈ ਹੋਰ ਹੈਗਾ ਆ, ਤੇ ਇਹਦਾ ਮਤਲਬ ਜੇ ਕੁਝ ਸਾਡਾ ਲਾਗਾ ਦੇਗਾ ਹੋਣਾ ਚਾਹੀਦਾ, ਜੇ ਕੁਝ ਲੈਣ ਦੇਣ ਸਾਡਾ ਉਹ ਹੋਣਾ ਚਾਹੀਦਾ, ਫਿਰ ਉਹਦੇ ਨਾਲ ਹੋਣਾ ਚਾਹੀਦਾ। ਪਰ ਕਦੇ ਇੱਕ ਜ਼ਮਾਨਾ ਸੀ, ਮੈਂ ਸਮਝਦਾ ਸੁਣਨ ਵਾਲੇ ਸਾਰੇ ਜਾਣਦੇ ਹੋਣਗੇ, ਕੱਲ ਅੰਗਰੇਜ਼ੀ ਦਾ ਪ੍ਰੋਗਰਾਮ ਸੀ ਇਸ ਸਬੰਧ ਦੇ ਵਿਚ, ਸੁਣਨ ਵਾਲੇ ਸਾਰੇ ਹੀ ਜਾਣਦੇ ਹੋਣਗੇ, ਪੁਰਾਣੇ ਜ਼ਮਾਨੇ ਦੇ ਵਿਚ ਸਾਡੇ ਵੈਦ ਲੋਕ ਜਾਂ ਸਾਡੇ ਹਕੀਮ ਲੋਕ

ਜਿਹੜੇ ਹੁੰਦੇ ਸੀ ਨਾ ਉਹ ਉਸ ਦੀ ਬਰੀਕੀ ਤਹਿ ਤੱਕ ਜਾਣਨ ਦੀ ਕੋਸ਼ਿਸ਼ ਕਰਦੇ ਸੀ। ਔਰ ਉਹਦੇ ਕੋਲ ਜਿੰਨੇ ਅੱਜ ਇੰਸਟਰੂਮੈਂਟ ਸਾਡੇ ਕੋਲ ਹੈਗੇ ਨੇ ਕਿਸੇ ਬਿਮਾਰੀ ਨੂੰ ਜਾਣਨ ਦੇ ਜਾਂ ਕਿਸੇ ਸਰੀਰ ਦੇ ਫਿਜ਼ੀਕਲ ਆ ਗਈਆਂ ਚੇਂਜਸ ਨੂੰ ਜਾਣਨ ਦੇ ਉਦੋਂ ਨਹੀਂ ਸੀ ਹੁੰਦੇ। ਔਰ ਉਦੋਂ ਕੀ ਹੁੰਦਾ ਸੀ, ਲੋਕ ਨਬਜ਼ ਦੇਖਦੇ ਸੀ ਤੇ ਨਬਜ਼ ਦੇਖ ਕੇ ਹੀ ਦੱਸ ਦਿੰਦੇ ਸੀ ਤੇਰੇ ਸਰੀਰ ਦੇ ਕਿਹੜੇ ਅੰਗ ਵਿਚ ਕਿੱਥੇ ਨੁਕਸ ਹੈ। ਅੱਖਾਂ ਦਾ ਰੰਗ ਦੇਖਦੇ ਸੀ, ਨੱਕ ਦੀ ਕਰੁੰਬਲੀ ਦੇਖਦੇ ਸੀ, ਚਿਹਰੇ ਦੀ ਰੰਗਤ ਦੇਖਦੇ ਸੀ, ਨੋਹਾਂ ਦਾ ਰੰਗ ਦੇਖਦੇ ਸੀ, ਜੀਭ ਦਾ ਰੰਗ ਦੇਖਦੇ ਸੀ। ਇਹਨਾਂ ਸਾਰੀਆਂ ਗੱਲਾਂ ਤੋਂ ਉਹ ਬਿਮਾਰੀ ਦਾ ਅੰਦਾਜ਼ਾ ਲਗਾਉਂਦੇ ਸੀ। ਕਰੂੰਗਾ ਖਾਸ ਤੌਰ ਤੇ ਸਾਰੇ ਲੋਕ ਸੁਣਨ ਵਾਲੇ ਜਾਣਦੇ ਹੋਣਗੇ ਕਿ ਅੱਜ ਤੋਂ 20-30 ਸਾਲ ਪਹਿਲਾਂ ਸਿਰਫ ਕਰੂਰੇ ਤੇ ਇਲਾਜ ਹੁੰਦਾ ਸੀਗਾ। ਕਰੂਰਾ ਵੇਖਣਾ, ਕਰੂਰਾ ਮਤਲਬ ਪਿਸ਼ਾਬ, ਯੂਰਨ, ਪਿਸ਼ਾਬ ਦੇਖਣਾ। ਔਰ ਪਿਸ਼ਾਬ ਦੀ ਕਿਰਿਆ ਦੇ ਤੌਰ ਤੇ ਮੈਂ ਐਗਜ਼ਾਮਪਲ ਤੁਹਾਨੂੰ ਦਿਆਂ ਕਿ ਆਮ ਤੌਰ ਤੇ ਕੀ ਹੁੰਦਾ ਹੈ। ਅੱਜ ਅਸੀਂ ਕਿਉਂਕਿ ਮਟੀਰੀਅਲਿਸਟਿਕ ਹੋ ਗਏ ਨਾ, ਅੱਜ ਅਸੀਂ ਚਾਹੁੰਦੇ ਹਾਂ ਕਿ ਹਰੇਕ ਚੀਜ਼ ਦਾ ਸਾਨੂੰ ਫਿਜ਼ੀਕਲ ਰੂਪ ਐਕਸਪਲੇਨੇਸ਼ਨ ਮਿਲੇ ਤਾਂ ਮੰਨਾਂਗੇ, ਤਾਂ ਮੰਨਾਂਗੇ ਇਹਨੂੰ ਗਠੀਆ ਹੋ ਗਿਆ ਹੈਗੇ। ਔਰ ਅਸੀਂ ਜਦ ਤੱਕ ਅਸੀਂ ਆਰ ਏ ਟੈਸਟ ਪੌਦੇ ਤੇ ਨਹੀਂ ਵੇਖਦੇ, ਜਦ ਤੱਕ ਅਸੀਂ ਯੂਰਿਕ ਐਸਿਡ ਨੂੰ ਲੈਬਾਰਟਰੀ ਦੇ ਵਿੱਚ ਟੈਸਟ ਕਰਕੇ ਪੌਦੇ ਤੇ ਨਹੀਂ ਪਾ ਲੈਂਦੇ, ਤਦ ਤੱਕ ਅਸੀਂ ਮੰਨਦੇ ਨਹੀਂ ਕਿ ਇਹਨੂੰ ਗਠੀਆ ਹੋ ਗਿਆ। ਲੇਕਿਨ ਉਸ ਜ਼ਮਾਨੇ ਦੇ ਵਿੱਚ ਇੰਨੇ ਤਰੱਦਦ ਕਰਨ ਤੋਂ ਪਹਿਲਾਂ ਵੀ ਸਾਡੇ ਕੋਲ ਸਾਧਨ ਸਨ ਕਿ ਡਾਕਟਰ ਵਕੀਲ ਲੋਕਾਂ ਦੇ ਸੀ, ਅੱਛਾ ਤੂੰ ਕਰੂਰਾ ਲੈ ਕੇ ਆਈ ਆਪਣਾ, ਉਹ ਕਰੂਰਾ ਲੈ ਕੇ ਆਉਂਦੇ ਸੀ ਤੇ ਉਸ ਨੂੰ ਕਿਸੇ ਬਰਤਨ ਚ ਪਾ ਕੇ ਜਦ ਹਕੀਮ ਲੋਕ ਦੇਖਣਾ ਸ਼ੁਰੂ ਕਰਦੇ ਸੀ ਤੇ ਵੇਖਦੇ ਸੀ ਉਹਦੇ ਵਿੱਚ ਐ ਜਿਵੇਂ ਸਮੁੰਦਰ ਦੇ ਵਿੱਚ ਬੇੜੀਆਂ ਚੱਲਦੀਆਂ ਨੇ, ਇਸ ਤਰ੍ਹਾਂ ਦੀਆਂ ਲਹਿਰਾਂ ਹੱਸਦੀਆਂ ਨੇ। ਤਜਰਬਾ ਕੋਈ ਵੀ ਕਰ ਸਕਦਾ, ਜਿਹਦੇ ਦੀ ਹੱਥ ਪਾਉਣ ਗੋਡੇ ਜੁੜੇ ਨੇ, ਦਰਦ ਕਰਦੇ ਨੇ, ਸੋਜਾਂ ਪਈਆਂ ਨੇ, ਉਹ ਆਪਣੇ ਪਿਸ਼ਾਬ ਨੂੰ ਕਿਸੇ ਵੀ ਥਾਲੀ ਦੇ ਵਿੱਚ ਕਿਸੇ ਵੀ ਕੱਚ ਦੇ ਬਰਤਨ ਵਿੱਚ ਪਾ ਕੇ ਰੱਖ ਕੇ ਦੇਖਿਓ, ਉਹਦੇ ਵਿੱਚ ਤੁਹਾਨੂੰ ਐ ਲੱਗੂਗਾ ਜਿਵੇਂ ਲਹਿਰਾਂ ਉੱਠਦੀਆਂ ਤੇ ਕੋਈ ਬਿਜਲੀ ਦਾ ਕਰੰਟ ਤੇ ਨਹੀਂ ਨਲਕਿਆ ਹੋਇਆ, ਕੋਈ ਚੀਜ਼ ਚਲਾ ਰਿਹਾ ਹੈਗਾ, ਉਹਦਾ ਪਿਸ਼ਾਬ ਹੈਗਾ ਆ ਔਰ ਉਹ ਤੁਹਾਡਾ ਕਿਸੇ ਬਰਤਨ ਚ ਪਾਇਆ ਹੋਇਆ ਹੈਗਾ। ਪਰ ਤੁਸੀਂ ਵੇਖੋਗੇ ਆਟੋਮੈਟਿਕਲੀ ਉਹ ਇੱਕ ਕਿਰਿਆ ਉਹਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ, ਜਿਹਨੂੰ ਅਸੀਂ ਕਹਿੰਦੇ ਸਰ ਵੀ ਭਾਈ ਤੈਨੂੰ ਗਠੀਆ ਹੈ ਜਾਂ ਅਗਰ ਸਾਇੰਸ ਸਾਹਮਣੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਤੇਰਾ ਗਠੀਆ ਹੋ ਜਾਏਗਾ। ਇਸੇ ਤਰ੍ਹਾਂ ਦੀ ਗੱਲ ਹੀ ਮੈਂ ਇੱਕ ਹਕੀਮ ਅਜਮਲ ਖਾਨ ਦੀ ਪਹਿਲਾਂ ਤੁਹਾਨੂੰ ਸੁਣਾਈ ਹੋਈ ਹੋਈ ਕਿ ਭਾਈ ਹਕੀਮ ਅਜਮਲ ਖਾਨ ਦਾ ਬੜਾ ਨਾਂ ਸੀਗਾ ਔਰ ਉਹਦੇ ਕੋਲ ਕੁਛ ਅੰਗਰੇਜ਼ ਲੋਕ ਆ ਗਏ, ਉਹਨਾਂ ਨੇ ਆਖਿਆ ਬਈ ਬੜਾ ਨਾਂ ਸੁਣਿਆ ਇਸ ਦਾ, ਔਰ ਉਹ ਡਾਕਟਰ ਲੋਕ ਆ ਕੇ ਵੇਖਣ ਲੱਗ ਗਏ ਵੀ ਇਹ ਤਸ਼ਖੀਸ ਕਿਵੇਂ ਕਰਦਾ, ਡਾਇਗਨੋਸਿਸ ਕਿਵੇਂ ਕਰਦਾ ਹੈ ਔਰ ਕਿਵੇਂ ਇਹ ਇਲਾਜ ਕਰਦਾ ਹੈ। ਅਲਟੀਮੇਟਲੀ ਉਸਨੇ ਇੱਕ ਬੰਦੇ ਨੇ ਆਖਿਆ ਵੀ ਅੱਛਾ ਵੀ ਮੈਂ ਇਲਾਜ ਕਰਵਾਉਣਾ, ਉਹਨੇ ਹਕੀਮ ਅਜਮਲ ਖਾਨ ਨੇ ਸਿਰਫ ਇੱਕ ਹੀ ਉਂਗਲ ਦੱਸੀ ਤੇ ਕਹਿੰਦੇ ਨਾ ਕਿ ਤਿੰਨ ਉਂਗਲੀਆਂ ਰੱਖੋ ਨਬਜ਼ ਦੇ ਉੱਪਰ ਤੇ ਤੁਹਾਨੂੰ ਤਿੰਨ ਕਰ ਕੱਪ ਪਿੱਤ ਵਾਯੂ ਆਯੁਰਵੈਦਿਕ ਵਾਲੇ ਜਿਵੇਂ ਅਸੀਂ ਦੱਸਦੇ ਹਾਂ ਉਹਦੇ ਮੁਤਾਬਕ ਰੱਖ ਕੇ ਦੱਸਦੇ ਹਾਂ, ਤੇ ਉਹਨੇ ਸਿਰਫ ਇੱਕ ਹੀ ਉਂਗਲੀ ਰੱਖੀ ਉਹਦੀ ਨਬਜ਼ ਦੇ ਉੱਪਰ ਤੇ ਅਲਟੀਮੇਟ ਆਪਣੇ ਅਸਿਸਟੈਂਟ ਨੂੰ ਕਿਹਾ ਇਹਨੂੰ ਫਲਾਣੀ ਫਲਾਣੀ ਦਵਾਈ ਦੇ ਦਿਓ ਔਰ ਉਸ ਤੋਂ ਬਾਅਦ ਕਹਿੰਦੇ ਸੀ ਜਾਓ। ਉਹ ਕਹਿੰਦੇ ਯਾਰ ਹਰਦੋ ਗੇਜ ਤਾਂ ਸੋਚਿਆ ਸੀ ਤਾਂ ਬੜਾ ਨਾਂ ਹੈਗਾ ਹਕੀਮ ਅਜਮਲ ਖਾਨ ਦਾ, ਤੇ ਕੱਖ ਵੀ ਨਹੀਂ ਕੁਛ ਵੀ ਨੀ ਇਹਨੂੰ ਪਤਾ, ਮੈਂ ਕੋਈ ਪੁੱਛਿਆ ਨਹੀਂ, ਉਹਨੇ ਕੁਛ ਦੱਸਿਆ ਨਹੀਂ, ਸਿਰਫ ਇੰਨੇ ਤੋਂ ਵੇਖ ਕੇ ਤੇ ਨਬਜ਼ ਤੇ ਸਾਨੂੰ ਕਹਿੰਦਾ ਚੰਗਾ ਜੀ ਦਵਾਈ ਲੈ ਕੇ ਜਾਓ। ਇਹ ਗੱਲ ਕਰਦੇ ਉਹ ਜਾ ਹੀ ਰਹੇ ਸੀ ਤੇ ਕਿਸੇ ਹਕੀਮ ਅਜਮਲ ਖਾਨ ਦੇ ਕਿਸੇ ਬੰਦੇ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਉਹ ਆਹ ਗੱਲਾਂ ਕਰਦੇ ਜਾ ਰਹੇ ਨੇ, ਉਹਨੇ ਕਿਹਾ ਬੁਲਾ ਲਿਆ ਉਹਨਾਂ ਨੂੰ ਵਾਪਸ। ਉਹਨਾਂ ਨੇ ਜਦ ਵਾਪਸ ਬੁਲਾਇਆ ਤੇ ਉਹ ਕਹਿੰਦਾ ਭਾਈ ਤੁਸੀਂ ਕੀ ਜਾਣਨਾ ਚਾਹੁੰਦੇ ਸੀ ਮੇਰੇ ਬਾਰੇ, ਕਹਿੰਦੇ ਜੀ ਤੁਹਾਡਾ ਡਾਇਗਨੋਸਿਸ ਕਰਨ ਦਾ ਕੋਈ ਤਰੀਕਾ ਨੀ, ਤੁਹਾਨੂੰ ਕਿਵੇਂ ਪਤਾ ਲੱਗਿਆ ਮੇਰੀ ਬਿਮਾਰੀ ਕੀ ਹੈਗੀ, ਦਵਾਈ ਤੁਸੀਂ ਮੈਨੂੰ ਕੀ ਦੇ ਰਹੇ ਹੋ, ਕੀ ਫਾਇਦਾ ਹੋਇਆ। ਹਾਂਜੀ ਉਹ ਕਹਿੰਦਾ ਤੈਨੂੰ ਅੱਜ ਤੋਂ ਕੁਛ ਸਾਲ ਪਿੱਛੇ ਸੱਪ ਲੜ ਗਿਆ ਸੀਗਾ, ਉਹਦੀ ਜ਼ਹਿਰ ਅਜੇ ਤੇਰੇ ਅੰਦਰ ਹੈਗੀ ਹੈ ਜਿਹੜੀ ਮੈਨੂੰ ਹੁਣ ਮਹਿਸੂਸ ਹੋ ਰਹੀ ਹੈ ਕਿ ਅਜੇ ਵੀ ਹੈਗੀ ਹੈ, ਔਰ ਉਹਦੇ ਦਵਾਈ ਐਂਟੀਡੋਟ ਦੇ ਤੌਰ ਤੇ ਮੈਂ ਤੈਨੂੰ ਦੇ ਦਿੱਤੀ। ਉਹ ਕਹਿੰਦਾ ਜੀ ਵਾਕਿਆ ਮੈਨੂੰ ਸੱਪ ਤਾਂ ਲੜਿਆ ਸੀਗਾ। ਉਹ ਕਹਿੰਦਾ ਫਿਰ ਇਹ ਉਹ ਜਿਹੜੀ ਲੈਬਾਰਟਰੀ ਵਿੱਚ ਤੁਸੀਂ ਗੱਲਾਂ ਭਾਲਦੇ ਹੋ, ਉਹ ਬਲੱਡ ਦੀ ਆਈਡੈਂਟੀਫਿਕੇਸ਼ਨ ਤੋਂ ਤੁਸੀਂ ਗੱਲਾਂ ਭਾਲਦੇ ਹੋ, WBC RBC ਵਗੈਰਾ ਵਗੈਰਾ ਦੀ ਕੈਲਕੂਲੇਸ਼ਨ ਕਰਦੇ ਹੋ। ਉਸ ਵੇਲੇ ਸਾਡੀ ਸਾਇੰਸ ਇੰਨੀ ਜ਼ਿਆਦਾ ਸੀ ਕਿ ਅਸੀਂ ਇੱਕ ਚੀਜ਼ ਤੋਂ ਹੀ ਅੰਦਾਜ਼ਾ ਲਾਉਂਦੇ ਸਾਂ ਕਿ ਵੱਡੇ ਬ੍ਰਹਿਮੰਡ ਚ ਵੱਡੇ ਥਾਂ ਤੇ ਵੱਡੇ ਸਰੀਰ ਵਿੱਚ ਕੀ ਹੋ ਰਿਹਾ। ਮੇਰੇ ਕਹਿਣ ਤੋਂ ਭਾਵ ਅਸੀਂ ਉਸ ਸਾਇੰਸ ਨੂੰ ਪਿੱਛੇ ਛੱਡ ਗਏ। ਉਹ ਜਿਹੜੀ ਗੱਲ ਜੀਵਨ ਦੀ ਮੈਂ ਤੁਹਾਡੇ ਨਾਲ ਸ਼ੁਰੂਆਤ ਦੇ ਵਿੱਚ ਕੀਤੀ ਹੈ ਬਈ ਸਰੀਰ ਨੂੰ ਚੱਲਦਾ ਤਾਂ ਵੇਖਦੇ ਹਾਂ ਪਰ ਇਹਦੀ ਰਿਸਪੋਂਸੀਬਿਲਿਟੀ ਕੌਣ ਹੈ, ਕਿਹਦੇ ਕੋਲ ਹੈਗੀ ਹੈ, ਉਹ ਲਾਈਫ ਫੋਰਸ ਕੋਲ ਹੈ। ਔਰ ਉਸ ਲਾਈਫ ਫੋਰਸ ਨੂੰ ਅਸੀਂ ਵੇਖ ਨਹੀਂ ਸਕਦੇ, ਮੰਨਾਂਗੇ ਕਿਵੇਂ। ਅੱਜ ਦਾ ਸੰਸਾਰ, ਅੱਜ ਦਾ ਮੈਡੀਕਲ ਯੁੱਗ ਇਸ ਗੱਲ ਨੂੰ ਮੰਨਦਾ ਨਹੀਂ ਕਿ ਭਾਈ ਇਸ ਤਰ੍ਹਾਂ ਦੀ ਕੋਈ ਚੀਜ਼ ਹੋ ਸਕਦੀ ਹੈ। ਪਰ ਸਾਬਤ ਤੇ ਹੁੰਦੀ ਹੈ ਨਾ, ਅੰਗ ਸਾਰੇ ਉੱਥੇ ਹੀ ਰਹਿੰਦੇ ਨੇ, ਕੀ ਨਿਕਲ ਜਾਂਦਾ ਉਹਦੇ ਵਿੱਚੋਂ ਕਿ ਅਸੀਂ ਕਹਿੰਦੇ ਮੁਰਦਾ ਹੋ ਗਿਆ। ਇਸ ਲਿਹਾਜ਼ ਤੇ ਮੈਂ ਉਹਨਾਂ ਹਾਲਾਤਾਂ ਦੇ ਵਿੱਚ ਮੈਂ ਬਹੁਤ ਸਾਰੀਆਂ ਗੱਲਾਂ ਆਮ ਤੌਰ ਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਰਦਾ ਰਹਿੰਦਾ ਜਿਹੜੀ ਸਾਡੀ ਹੋਮਿਓਪੈਥਿਕ ਦੀ ਫਿਲਾਸਫੀ ਹੈਗੀ ਹੈ। ਪਰ ਕਿਉਂਕਿ ਯੁੱਗ ਵਿੱਚ ਅਸੀਂ ਰਹਿ ਰਹੇ ਹਾਂ,
ਜਿਹੜੀ ਭਾਸ਼ਾ ਤੁਸੀਂ ਸਮਝਦੇ ਹੋ, ਜਿਨ੍ਹਾਂ ਗੱਲਾਂ ਨੂੰ ਤੁਸੀਂ ਸਮਝ ਸਕਦੇ ਹੋ, ਤੁਹਾਡੇ ਲੈਵਲ ਤੇ ਉਤਰ ਕੇ, ਤੁਹਾਡੀ ਉਸ ਮਾਨਸਿਕਤਾ ਦੇ ਲੈਵਲ ਤੇ ਉਤਰ ਕੇ ਹੀ ਮੈਂ ਅਗਰ ਕੋਈ ਗੱਲ ਤੁਹਾਨੂੰ ਸਮਝਾਵਾਂਗਾ ਤੇ ਸਮਝ ਲੱਗੇਗੀ। ਅਗਰ ਮੈਂ ਉਹੀ ਪਾਵਰ ਦੀਆਂ ਗੱਲਾਂ ਕਰਦਾ ਰਹਾਂਗਾ ਤੇ ਤੁਸੀਂ ਕਹੋਗੇ ਇਹ ਗੱਪਾਂ ਮਾਰੀ ਜਾਂਦਾ। ਇੱਕ ਜ਼ਮਾਨਾ ਸੀਗਾ ਗੁਰੂ ਨਾਨਕ ਨੇ ਵੀ ਗੱਪਾਂ ਮਾਰੀਆਂ ਸੀ, ਹਾਂਜੀ, ਔਰ ਉਹ ਨਿਕਾ ਸੀ ਧਰਤੀ ਹੋਰ ਪਰੇ ਹੋਰ ਹੋਰ, ਹਾਂਜੀ, ਤੇ ਉਦੋਂ ਵੀ ਲੋਕ ਨੂੰ ਕਮਲਾ ਹੀ ਸਮਝਦੇ ਸੀ, ਹਾਂਜੀ। ਪਰ ਅੱਜ ਕੀ ਹੈ, ਨੀਲ ਆਰਮਸਟਰੋਂਗ ਉੱਥੇ ਪੈਰ ਰੱਖ ਕੇ ਆ ਗਿਆ, ਝੰਡੇ ਗੱਡ ਕੇ ਆ ਗਿਆ, ਹੁਣ ਪਤਾ ਲੱਗਦਾ ਪਿਆ ਵੀ ਇਹ ਨਹੀਂ, ਹੋਰ ਵੀ ਬੜੇ ਪਲੈਨਟ ਸੀ, ਬਾਬਾ ਨਾਨਕ ਉਦੋਂ ਸਹੀ ਕਹਿੰਦਾ ਸੀ। ਉੱਥੇ ਪਹੁੰਚਣ ਤੋਂ ਪਹਿਲਾਂ, ਉੱਥੇ ਪਹੁੰਚਣ ਤੋਂ ਪਹਿਲਾਂ ਸਾਨੂੰ ਇਹ ਸਾਰੀਆਂ ਗੱਲਾਂ ਸਾਬਤ ਕਰਨੀਆਂ ਪੈਣਗੀਆਂ ਉਸ ਭਾਸ਼ਾ ਵਿੱਚ, ਉਸ ਤਰੀਕਾਕਾਰ ਦੇ ਨਾਲ ਜਿਹੜਾ ਤੁਸੀਂ ਸਮਝ ਸਕਦੇ ਹੋ। ਤੇ ਤੁਸੀਂ ਕੀ ਸਮਝਦੇ ਹੋ? ਫਿਜ਼ੀਕਲ। ਅੱਜ ਦਾ ਜ਼ਮਾਨਾ ਮੈਡੀਕਲ ਸਾਇੰਸ ਦਾ ਇਹ ਆ ਕਿ ਹਰ ਗੱਲ ਦਾ ਜਦ ਤੱਕ ਕੋਈ ਪ੍ਰੂਫ ਨਹੀਂ ਮਿਲਦਾ, ਕੋਈ ਬਿਮਾਰੀ ਆ ਜਾਂਦੀ ਹੈ ਤੇ ਸਾਇੰਸਦਾਨ ਲੱਗ ਜਾਂਦੇ ਨੇ ਉਸ ਨੂੰ ਲੱਭਣ ਵਾਸਤੇ ਕਿ ਇਹਦਾ ਕਾਰਨ ਕੀ ਹੋ ਸਕਦਾ ਹੈ, ਔਰ ਉਸ ਕਾਰਨ ਨੂੰ ਲੱਭ ਕੇ ਜਦ ਤੱਕ ਉਹ ਕਾਰਨ ਨਹੀਂ ਲੱਭਦਾ ਕਹਿੰਦੇ ਨੇ ਜੀ ਸਾਨੂੰ ਇਸ ਬਿਮਾਰੀ ਬਾਰੇ ਪਤਾ ਨਹੀਂ ਲੱਗਿਆ। ਤੇ ਜਦੋਂ ਕੋਈ ਫਿਜ਼ੀਕਲ ਕਾਰਨ ਉਹਦੇ ਵਾਸਤੇ ਲੱਭ ਜਾਂਦਾ, ਜਦੋਂ ਸਾਨੂੰ ਉਹਦੇ ਰਾਹੀਂ ਪੈਦਾ ਕੀਤੀਆਂ ਗਈਆਂ ਸਰੀਰ ਦੀਆਂ ਤਬਦੀਲੀਆਂ ਬਾਰੇ ਪਤਾ ਲੱਗ ਜਾਂਦਾ, ਤੇ ਫਿਰ ਅਸੀਂ ਦਾਵਾ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਹਾਂਜੀ ਸਾਨੂੰ ਇਸ ਬਿਮਾਰੀ ਦਾ ਪਤਾ ਲੱਗ ਗਿਆ, ਹੁਣ ਅਸੀਂ ਇਸ ਨੂੰ ਠੀਕ ਕਰ ਲਾਂਗੇ। ਪਰ ਅਫਸੋਸ ਇਹ ਆ ਕਿ ਸਾਡੀ ਦੌੜ ਕਿੱਥੋਂ ਤੱਕ ਸ਼ੁਰੂ ਕਿੱਥੋਂ ਹੋਈ ਸੀ ਤੇ ਦੌੜ ਆ ਕੇ ਫਿਰ ਖਤਮ ਕਿੱਥੇ ਹੋਏਗੀ? ਜੇ ਅਸੀਂ ਜਿਸ ਪੁਆਇੰਟ ਤੋਂ ਸ਼ੁਰੂ ਕੀਤੀ ਸੀ ਉੱਥੇ ਆ ਕੇ ਖਤਮ ਕਰ ਦਿਆਂਗੇ। ਇਹਦਾ ਮਤਲਬ ਕੀ ਆ ਕਿ ਅਸੀਂ ਕੋਈ ਬੈਕਟੀਰੀਆ ਕੋਈ ਜਰਾਸੀਮ ਲੱਭਣ ਤੋਂ ਬਾਅਦ ਕਿਸੇ ਬਿਮਾਰੀ ਦਾ ਨਾਮਾਕਰਨ ਕੀਤਾ ਤੇ ਅਸੀਂ ਆਖਿਆ ਵੀ ਸਾਨੂੰ ਉਹਦੇ ਬਾਰੇ ਪਤਾ ਲੱਗ ਗਿਆ, ਸਾਨੂੰ ਆਈਡੈਂਟੀਫਿਕੇਸ਼ਨ ਹੋ ਗਈ ਹੈ, ਤੇ ਇਹਦਾ ਮਤਲਬ ਕੀ ਆ? ਹੁਣ ਅਸੀਂ ਉਹਨੂੰ ਹੀ ਖਤਮ ਕਰਨ ਵਾਸਤੇ ਸਾਡੀ ਦੌੜ ਹੋਏਗੀ ਨਾ। ਤੇ ਜਦੋਂ ਉਹ ਜਰਾਸੀਮ ਜਦੋਂ ਉਹ ਬੈਕਟੀਰੀਆ ਵਗੈਰਾ ਖਤਮ ਕਰ ਦਿੱਤੇ ਜਾਂਦੇ ਬਾਈ ਹੁੱਕ ਰੁੱਕ ਰੁੱਕ ਬਾਈ ਕਿਸੇ ਵੀ ਦਵਾਈ ਦੇ ਨਾਲ, ਅਸੀਂ ਦਾਵਾ ਕਰਦੇ ਹਾਂ ਕਿ ਅਸੀਂ ਉਹ ਬਿਮਾਰੀ ਠੀਕ ਕਰ ਲਈ। ਪਰ ਹੁੰਦਾ ਕੀ ਹੈ, ਅੱਜ ਦੇ ਇਸ ਗੱਲ ਨੂੰ ਨੈਗੇਟਿਵ ਕਰਨ ਵਾਸਤੇ, ਜੇ ਕਹਿ ਲੋ ਕੌਂਟਰਾ ਇੰਡੀਕੇਟਡ ਗੱਲ ਸਾਬਤ ਕਰਨ ਵਾਸਤੇ, ਅਸੀਂ ਇਹ ਵੇਖਦੇ ਹਾਂ ਕਿ ਲੋਕ ਇੱਕੋ ਹੀ ਤਰ੍ਹਾਂ ਦੀਆਂ ਨਿਸ਼ਾਨੀਆਂ ਲੈ ਕੇ ਵਾਰ ਵਾਰ ਮਹੀਨਿਆਂ ਬਾਅਦ ਵਾਰ ਵਾਰ ਸਾਲਾਂ ਦੇ ਬਾਅਦ ਫਿਰ ਡਾਕਟਰ ਕੋਲੇ ਜਾਂਦੇ ਨੇ, ਜਾਂ ਕਈ ਵਾਰ ਤਾਂ ਲੋਕ ਇਹ ਵੀ ਕਹਿੰਦੇ ਨੇ ਡਾਕਟਰ ਜੀ ਉਹ ਜਿਹੜੇ ਟੀਕੇ ਆ ਉਹ ਜਿਹੜੀ ਦਵਾਈ ਤੁਸੀਂ ਪਿੱਛੇ 6 ਮਹੀਨੇ ਮੈਨੂੰ ਦਿੱਤੀ ਸੀ ਨਾ ਉਹਦੇ ਨਾਲ ਮੈਂ ਠੀਕ ਹੋ ਗਿਆ, ਤੂੰ ਉਹੀ ਮੈਨੂੰ ਫਿਰ ਦੇ ਦਿਓ। ਤਾਂ ਮਤਲਬ ਇਸ ਤਰ੍ਹਾਂ ਦੀ ਮਾਨਸਿਕਤਾ ਹੀ ਐਸੀ ਬਣ ਗਈ ਆ ਕਿ ਜਿਹੜੇ ਦਿਸਦੇ ਭਾਲਦੇ ਸਿਮਟਮਸ ਹਨ ਉਹਨਾਂ ਸਾਰਿਆਂ ਨੂੰ ਖਤਮ ਕੀਤਾ ਜਾਵੇ। ਔਰ ਇਹ ਜਿਹੜੀ ਦੌੜ ਹੈ, ਪਹਿਲਾਂ ਸਭ ਤੋਂ ਪਹਿਲਾਂ ਮੈਂ ਇਸ ਦੌੜ ਦੀ ਸ਼ਨਾਖਤ ਕਰਨ ਵਾਸਤੇ ਇਸ ਸੈੱਲ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਿ ਅਲਟੀਮੇਟ ਅਸੀਂ ਇਸ ਸਰੀਰ ਨੂੰ ਲੱਭਦਿਆਂ ਇਹਦੀ ਸਿੰਗਲ ਯੂਨਿਟ ਤੇ ਪਹੁੰਚ ਗਏ ਹਾਂ। ਔਰ ਇਹਦੀ ਸਿੰਗਲ ਯੂਨਿਟ ਕੀ ਹੈ? ਸੈੱਲ। ਔਰ ਇਸ ਸੈੱਲ ਦੀ ਡਿਸਕ੍ਰਿਪਸ਼ਨ ਤੇ ਸੈੱਲ ਦੀ ਪਰਿਭਾਸ਼ਾ ਦੇਣੀ ਸ਼ੁਰੂ ਕਰ ਦਿੱਤੀ ਔਰ ਉਸ ਦੇ ਵਿੱਚ ਅਸੀਂ ਉਹਦੇ ਬਾਰੇ ਦੱਸਣਾ ਸ਼ੁਰੂ ਕਰਿਆ ਵੀ ਸੈੱਲ ਹੈ ਕੀ ਹੈ, ਕਿਵੇਂ ਦਾ ਬਣਿਆ ਹੋਇਆ ਹੈ, ਔਰ ਇਹਨੂੰ ਬਾਹਰ ਦੀ ਸੰਗਿਆ ਕਿਸ ਤਰ੍ਹਾਂ ਦੀ ਦਿੱਤੀ ਜਾ ਸਕਦੀ, ਜਿਵੇਂ ਫੋਰਟ ਇੱਕ ਕਿਲ੍ਹਾ ਹੁੰਦਾ ਹੈਗਾ, ਕਿਲ੍ਹੇ ਦੀ ਇੱਕ ਚਾਰ ਦੀਵਾਰੀ ਹੁੰਦੀ ਹੈ। ਇਸੇ ਤਰ੍ਹਾਂ ਅਸੀਂ ਸੈੱਲ ਮੈਂਬਰਨ ਦੀ ਗੱਲ ਕੀਤੀ ਸੀ ਔਰ ਇਸੇ ਤਰ੍ਹਾਂ ਇਸ ਸੈੱਲ ਮੈਂਬਰਨ ਦੇ ਵਿੱਚ ਆਏ ਹੋਏ ਵਿਕਾਰਾਂ ਦੀ ਗੱਲ ਕੀਤੀ ਸੀ। ਇਸੇ ਤਰ੍ਹਾਂ ਇਹ ਦੱਸਿਆ ਸੀ ਵੀ ਉਹ ਵਿਕਾਰ ਉਹ ਬਿਮਾਰੀਆਂ ਕਿਸ ਤਰ੍ਹਾਂ ਦੀਆਂ ਹੋ ਸਕਦੀਆਂ ਨੇ ਜਿਹੜੀਆਂ ਸੈੱਲ ਮੈਂਬਰਨ ਦੀ ਖਰਾਬੀ ਦੇ ਕਰਕੇ ਪੈਦਾ ਹੋ ਜਾਂਦੀਆਂ ਨੇ। ਉਸ ਤੋਂ ਬਾਅਦ ਇਸ ਸੈੱਲ ਮੈਂਬਰਨ ਦੀ ਕੁਆਲਿਟੀ ਕੀ ਸੀ, ਕਰੈਕਟਰ ਕੀ ਸੀ, ਇਹਦਾ ਕੋਈ ਦਰਵਾਜ਼ਾ ਵੀ ਹੈਗਾ ਕਿ ਨਹੀਂ ਹੈਗਾ, ਔਰ ਦਰਵਾਜ਼ਾ ਨਹੀਂ ਹੈਗਾ ਤੇ ਇਹਦੇ ਵਿੱਚ ਆਵਾਜਾਈ ਕਿਵੇਂ ਹੁੰਦੀ ਹੈ, ਇਹ ਸਾਰੀਆਂ ਗੱਲਾਂ ਆਪਾਂ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਕਰ ਚੁੱਕੇ ਹਾਂ। ਉਸ ਤੋਂ ਬਾਅਦ ਆਪਾਂ ਇਹ ਗੱਲ ਕਰੀ ਸੀ ਭਈ ਅਸੀਂ ਸੈੱਲ ਦੇ ਅੰਦਰ ਦਾਖਲ ਹੋ ਗਏ, ਇਸ ਦੀਵਾਰ ਤੋਂ ਜਿਹਦੀ ਚਾਰ ਚੁਫੇਰੇ ਕਿਲ੍ਹੇ ਦੀ ਦੀਵਾਰ ਹੈਗੀ ਆ ਉਹਦੇ ਤੋਂ ਅੰਦਰ ਅਸੀਂ ਦਾਖਲ ਹੋ ਗਏ ਹਾਂ, ਤੇ ਹੁਣ ਜੋ ਵੀ ਕੁਛ ਅੰਦਰ ਹੈਗਾ ਆ ਉਹਨੂੰ ਅਸੀਂ ਕਹਿੰਦੇ ਹਾਂ ਸਾਈਟੋਪਲਾਜ਼ਮ। ਔਰ ਸਾਈਟੋਪਲਾਜ਼ਮ ਨੂੰ ਸਮਝਾਉਣ ਵਾਸਤੇ ਮੈਂ ਤੁਹਾਨੂੰ ਇਹ ਦੱਸਿਆ ਸੀ ਵੀ ਜਿਵੇਂ ਸਾਡਾ ਇਨਵਾਇਰਮੈਂਟ ਹੈਗਾ ਆ, ਸਾਡੇ ਇਨਵਾਇਰਮੈਂਟ ਦੇ ਵਿੱਚ ਸਾਡੇ ਉੱਪਰ 480 mm ਮਰਕਰੀ ਦਾ ਪ੍ਰੈਸ਼ਰ ਹਮੇਸ਼ਾ ਹੀ ਬਣਿਆ ਰਹਿੰਦਾ ਹੈ। ਔਰ ਬੱਚੇ ਦੀ ਐਗਜ਼ਾਮਪਲ ਦੇ ਕੇ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਬੱਚੇ ਦੇ ਉੱਪਰ ਇਹ ਪ੍ਰੈਸ਼ਰ ਨਹੀਂ ਹੁੰਦਾ, ਕਿਉਂਕਿ ਮਾਂ ਦੀਆਂ ਪੇਟ ਦੀਆਂ ਮਾਸਪੇਸ਼ੀਆਂ, ਯੂਟਰਸ ਦੀਆਂ ਮਾਸਪੇਸ਼ੀਆਂ ਬੱਚੇ ਦੇ ਉੱਪਰ ਲੱਗਿਆ ਹੋਇਆ ਜਿਹੜਾ ਐਮਨਿਓਟਿਕ ਸੈਕ ਇੱਕ ਕਵਰ ਹੈਗਾ ਆ, ਇੰਨੇ ਸਾਰੇ ਉੱਪਰ ਕਵਰ ਹੈਗੇ ਨੇ ਜਿਨ੍ਹਾਂ ਦੇ ਕਰਕੇ ਬੱਚੇ ਦੇ ਉੱਪਰ ਇਹ ਪ੍ਰੈਸ਼ਰ 480 mm ਮਰਕਰੀ ਦਾ ਜਿਹੜਾ ਸਾਡੇ ਇਨਵਾਇਰਮੈਂਟ ਦਾ ਹੈਗਾ ਉਹਦੇ ਤੇ ਨਹੀਂ ਪੈਂਦਾ, ਉਹਨੂੰ ਇਹਦੀ ਕੋਈ ਪਰਵਾਹ ਨਹੀਂ ਹੁੰਦੀ। ਤੇ ਜਦੋਂ ਹੀ ਬੱਚਾ ਮਾਂ ਤੋਂ ਬਾਹਰ ਆਉਂਦਾ ਆ ਉਸੇ ਵੇਲੇ ਉਹਦੇ ਤੇ ਪ੍ਰੈਸ਼ਰ ਪੈਂਦਾ ਆ, ਔਰ ਪ੍ਰੈਸ਼ਰ ਪੈਣ ਦੇ ਨਾਲ ਉਸੇ ਵੇਲੇ ਉਹ ਹਵਾ ਪ੍ਰੈਸ਼ਰ ਨਾਲ ਉਹਦੇ ਅੰਦਰ ਚਲੀ ਜਾਂਦੀ ਹੈ ਔਰ ਜਿਹੜੇ ਫੇਫੜੇ ਬੰਦ ਪਏ ਸੀ ਉਹ ਖੁੱਲ ਜਾਂਦੇ ਔਰ ਇੱਕ ਆਵਾਜਾਈ ਆਟੋਮੈਟਿਕ ਸ਼ੁਰੂ ਹੋ ਜਾਂਦੀ, ਕਿਉਂਕਿ ਬੰਦ ਪਏ ਸੀ ਫੇਫੜੇ ਖੁੱਲੇ, ਕਿਉਂਕਿ ਪ੍ਰੈਸ਼ਰ ਦੇ ਨਾਲ ਬਾਹਰੀ ਇਨਵਾਇਰਮੈਂਟ ਦੀ ਹਵਾ ਅੰਦਰ ਗਈ, ਹਵਾ ਕਿਉਂਕਿ ਆਕਸੀਜਨ ਜਿਹੜੀ ਹੈ ਉਹ ਭਾਰੀ ਹੈ ਡੈਂਸਿਟੀ ਦੇ ਵਿੱਚ,
ਔਰ ਹੇਠਾਂ ਵਾਲੇ ਪਾਸੇ ਜਿਹੜਾ ਹੁਣ ਤੱਕ ਗਾਰਬੇਜ ਬਣਿਆ ਹੋਇਆ ਹੈ ਉਹ ਸਰੀਰ ਦਾ ਜਿਹੜਾ ਕਿ ਰੂਟੀਨ ਚ ਅੱਗੇ ਮਾਂ ਖਰਚ ਕਰ ਰਹੀ ਸੀ ਉਹੀ ਗਾਰਬੇਜ ਹੁਣ ਜਿਹੜਾ ਆਟੋਮੈਟਿਕਲੀ ਹਲਕਾ ਹੋਣ ਕਰਕੇ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਆਟੋਮੈਟਿਕਲੀ ਨਾ ਚਾਹੁੰਦੇ ਹੋਏ ਇੱਕ ਆਵਾਜਾਈ ਸ਼ੁਰੂ ਹੋ ਜਾਂਦੀ ਪਰ ਅਸੀਂ ਕਹਿੰਦੇ ਜੀਵਨ ਸਟਾਰਟ ਹੋ ਗਿਆ ਸੋ ਇਸ ਤਰ੍ਹਾਂ ਇਹ ਸਾਰੀਆਂ ਗੱਲਾਂ ਅਸੀਂ ਹੁਣ ਤੱਕ ਇਸ ਸਾਈਟੋਪਲਾਜ਼ਮ ਦੇ ਸੰਬੰਧ ਵਿੱਚ ਤੁਹਾਨੂੰ ਦੱਸ ਚੁੱਕੇ ਹਾਂ ਕਿ ਜਿਵੇਂ ਬੱਚੀਆਂ ਦਾ ਸਮੁੰਦਰ ਦਾ ਪਾਣੀ ਇੱਕ ਇਨਵਾਇਰਮੈਂਟ ਹੈ ਉਹਦੇ ਵਿੱਚ ਰਹਿ ਸਕਦੀਆਂ ਨੇ ਅਸੀਂ ਆਪਣੇ ਇਨਵਾਇਰਮੈਂਟ ਦੇ ਵਿੱਚ ਰਹਿ ਸਕਦੇ ਹਾਂ ਜਿਹਦਾ ਆਮ ਤੌਰ ਤੇ ਜਿਹੜਾ 480 mm ਦਾ ਮਰਕਰੀ ਦਾ ਪ੍ਰੈਸ਼ਰ ਹੈਗਾ ਆ ਜਾਂ ਜਿਹਨੂੰ ਸਾਬਤ ਕਰਨ ਵਾਸਤੇ ਮੈਂ ਤੁਹਾਨੂੰ ਕਿਹਾ ਸੀਗਾ ਵੀ ਜੇ ਤੁਸੀਂ ਪਹਾੜਾਂ ਵਾਲੇ ਪਾਸੇ ਚਲੇ ਜਾਓ ਉਚਾਈ ਤੇ ਚਲੇ ਜਾਂਦੇ ਹੋ ਤਾਂ ਸਾਹ ਔਖਾ ਹੋ ਜਾਂਦਾ ਹੈ ਕਿਉਂ ਕਿਉਂਕਿ ਆਕਸੀਜਨ ਪੂਰੀ ਨਹੀਂ ਹੁੰਦੀ ਜ਼ਿਆਦਾ ਧੜਕਦਾ ਹੈ ਕਿਉਂਕਿ ਦਿਲ ਨੇ ਆਕਸੀਜਨ ਪੂਰੀ ਕਰਨੀ ਹੁੰਦੀ ਹੈ ਫੇਫੜਿਆਂ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਕਿ ਵਾਰ ਵਾਰ ਸਾਹ ਲਓ 14 ਤੋਂ 16 ਨਹੀਂ 20-25-24 ਵਾਰ ਵੀ ਲਓ ਤਾਂ ਕਿ ਜਿਹੜੀ ਉਹ ਸਾਹ ਚੜ੍ਹਦਾ ਜਿਹਨੂੰ ਅਸੀਂ ਕਹਿੰਦੇ ਹਾਂ ਬਹੁਤੀ ਹਵਾ ਅੰਦਰ ਜਾਵੇ ਵਾਰ ਵਾਰ ਅੰਦਰ ਜਾਵੇ ਤੇ ਜਿੰਨੀ ਸਰੀਰ ਦੀ ਲੋੜ ਹੈ ਨਾ ਰੋਜ਼ਾਨਾ ਦੀ ਲੋੜ ਆ ਉਹ ਪੂਰੀ ਹੋ ਸਕੇ ਇਸੇ ਕਰਕੇ ਪਹਾੜਾਂ ਤੇ ਜਾ ਕੇ ਸਾਨੂੰ ਚਾਹ ਚੜ੍ਹਦਾ ਸਾਹ ਚੜ੍ਹਦਾ ਕਿਉਂਕਿ ਸਾਡੇ ਇਨਵਾਇਰਮੈਂਟ ਦੇ ਮੁਤਾਬਕ ਜਿਸ ਵਿੱਚ ਅਸੀਂ ਜਿਉਂ ਸਕਦੇ ਹਾਂ ਉੱਥੇ ਓਨੀ ਆਕਸੀਜਨ ਨਹੀਂ ਹੁੰਦੀ ਤੇ ਸੋਸੋ ਇਸ ਸਾਈਟੋਪਲਾਜ਼ਮ ਨੂੰ ਸਮਝਾਉਂਦੇ ਹੋਏ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਭਈ ਇਹਦਾ ਇੱਕ ਆਪਣਾ ਇਨਵਾਇਰਮੈਂਟ ਹੈ ਜਿਹਦੇ ਵਿੱਚ ਰਹਿਣ ਵਾਲੇ ਆਰਗੇਨਸ ਬਹੁਤ ਕੁਛ ਐਸੇ ਨੇ ਕੋਈ ਬਹੁਤ ਸਾਰੇ ਡਿਪਾਰਟਮੈਂਟ ਨੇ ਸੈੱਲ ਦੇ ਅੰਦਰ ਜਿੰਨੇ ਸਰੀਰ ਦੇ ਵਿੱਚ ਡਿਪਾਰਟਮੈਂਟ ਨੇ ਉਨੇ ਹੀ ਸੈੱਲ ਦੇ ਅੰਦਰ ਡਿਪਾਰਟਮੈਂਟ ਨੇ ਜਿਨ੍ਹਾਂ ਦਾ ਆਪਣਾ ਆਪਣਾ ਕੰਮ ਆਪਣੀ ਆਪਣੀ ਜ਼ਿੰਮੇਵਾਰੀ ਛੋਟੇ ਲੈਵਲ ਤੇ ਹੈਗੀ ਆ ਛੋਟੇ ਤੇ ਛੋਟੇ ਲੈਵਲ ਤੇ ਸਾਹ ਕਿਰਿਆ ਦੀ ਹੈ ਰੈਸਪੀਰੇਸ਼ਨ ਦੀ ਐਕਸਕ੍ਰੀਸ਼ਨ ਦੀ ਹੈ ਡਾਈਜੇਸ਼ਨ ਦੀ ਹੈ ਸਿਕ੍ਰੀਸ਼ਨ ਦੀ ਐਕਸਕ੍ਰੀਸ਼ਨ ਦੀ ਹੈ ਜਿੰਨੀਆਂ ਵੀ ਕਾਰਵਾਈਆਂ ਸਾਡੇ ਸਰੀਰ 'ਚ ਹੁੰਦੀਆਂ ਨੇ ਉਹਨਾਂ ਸਾਰੀਆਂ ਕਾਰਵਾਈਆਂ ਦੀ ਜ਼ਿੰਮੇਵਾਰੀ ਜਿਹੜੀ ਹੈ ਸੈੱਲ ਦੇ ਅੰਦਰ ਬੈਠੇ ਹੋਏ ਕਿਸੇ ਨਾ ਕਿਸੇ ਆਫਿਸ ਦੇ ਵਿੱਚ ਹੈਗੀ ਆ ਉਹਨਾਂ ਦੀ ਜ਼ਿੰਮੇਵਾਰੀ ਹੈਗੀ ਹੈ ਔਰ ਇਹ ਤਾਂ ਚੱਲ ਰਹੀ ਹੈ ਜੇ ਸਾਈਟੋਪਲਾਜ਼ਮ ਜੇ ਉਹਦਾ ਇਨਵਾਇਰਮੈਂਟ ਆਮ ਤੌਰ ਤੇ ਸਹੀ ਹੋਵੇ ਤਾਂ ਪਰ ਆਪਾਂ ਇਹ ਦੱਸਿਆ ਸੀ ਵੀ ਜੇ ਸੈੱਲ ਮੈਂਬਰੇਨ ਸਹੀ ਨਾ ਰਿਹਾ ਜੇ ਇਸ ਸਾਈਟੋਪਲਾਜ਼ਮ ਦੇ ਵਿੱਚ ਦਖਲ ਅੰਦਾਜ਼ੀ ਹੋ ਗਈ ਤੇ ਮੈਂ ਤੁਹਾਨੂੰ ਉਹ ਦੁੱਧ ਦੇ ਪਨੀਰ ਬਣਾਉਣ ਵਾਲੀ ਐਗਜ਼ਾਮਪਲ ਦਿੱਤੀ ਸੀ ਔਰ ਦੁੱਧ ਦੇ ਪਨੀਰ ਬਣਾਉਣ ਵਾਲੀ ਐਗਜ਼ਾਮਪਲ ਇਹ ਹੋਈ ਭਈ ਦੁੱਧ ਵਿੱਚ ਤਾਂ ਕੋਈ ਸਰਵਾਈਵ ਕਰ ਸਕਦਾ ਆ ਉਹ ਇਹਦਾ ਇਨਵਾਇਰਮੈਂਟ ਹੈ ਲੇਕਿਨ ਦੁੱਧ ਦਾ ਜਦੋਂ ਫੁੱਟ ਗਿਆ ਤੇ ਉਹਦਾ ਪਨੀਰ ਬਣ ਗਿਆ ਸਿੰਘਣਾ ਪਣ ਇੱਕ ਪਾਸੇ ਹੋ ਗਿਆ ਪਾਣੀ ਵਾਲਾ ਤਰਲ ਇੱਕ ਪਾਸੇ ਹੋ ਗਿਆ ਹੁਣ ਦੋ ਡਿਫਰੈਂਟ ਇਨਵਾਇਰਮੈਂਟ ਹੋ ਗਏ ਹੈ ਇਹੀ ਆ ਪਹਾੜਾਂ ਤੇ ਚਲੇ ਗਏ ਔਰ ਹੇਠਾਂ ਧਰਤੀ ਤੇ ਆ ਗਏ ਦੋਹਾਂ ਚ ਫਰਕ ਪੈ ਗਿਆ ਤੇ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ ਸਾਹ ਵੱਧ ਹੋਣੀ ਸ਼ੁਰੂ ਠੀਕ ਉਸੇ ਤਰ੍ਹਾਂ ਹੀ ਜਿਹੜੇ ਓਰਿਜਨਲ ਇਸ ਸੈੱਲ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਹਾਲਾਤ ਵਿੱਚ ਜਦੋਂ ਸਾਈਟੋਪਲਾਜ਼ਮ ਦਾ ਇਨਵਾਇਰਮੈਂਟ ਬਦਲ ਜਾਂਦਾ ਆ ਉਸ ਵੇਲੇ ਉਹਦੇ ਵਿੱਚ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ ਔਰ ਫਿਰ ਉਹਦੇ ਕਰਕੇ ਹੀ ਜਿਹੜੇ ਜਿਹੜੇ ਅੰਗਾਂ ਦਾ ਕੰਮ ਪ੍ਰਭਾਵਿਤ ਹੁੰਦਾ ਆ ਉਹਦੀਆਂ ਨਿਸ਼ਾਨੀਆਂ ਸਾਨੂੰ ਵੱਡੇ ਪੈਮਾਨੇ ਤੇ ਕਿਉਂਕਿ ਜਦੋਂ ਮੈਂ ਸੈੱਲ ਦੀ ਗੱਲ ਕਰ ਰਿਹਾ ਨਾ ਉਹਦਾ ਮਤਲਬ ਮੈਂ ਇੱਕ ਸੈੱਲ ਦੀ ਨਹੀਂ ਗੱਲ ਕਰ ਰਿਹਾ ਮੈਂ ਟ੍ਰਿਲੀਅਨ ਸੈੱਲ ਜਿਹੜੇ ਅਸੀਂ ਸਰੀਰ ਦੇ ਵਿੱਚ ਹੈਗੇ ਨੇ ਮੈਂ ਉਹਨਾਂ ਸਾਰਿਆਂ ਦੀ ਗੱਲ ਕਰ ਰਿਹਾ ਔਰ ਉਹਨਾਂ ਦਾ ਸਾਰਿਆਂ ਦਾ ਯੋਗ ਫਲ ਅਗਰ ਨਾਰਮਲ ਕੰਮ ਕਰ ਰਹੇ ਨੇ ਤੇ ਫਿਰ ਯੋਗ ਫਲ ਨਾਰਮਲ ਜੀਵਨ ਹੈਗਾ ਆ ਔਰ ਅਗਰ ਉਹਨਾਂ ਵਿੱਚੋਂ ਕੁਝ ਸੈੱਲ ਖਰਾਬ ਹੋ ਜਾਣ ਨਾ ਕੰਮ ਕਰ ਸਕਣ ਕਿਸੇ ਵੀ ਤਰ੍ਹਾਂ ਤੇ ਉਹਨਾਂ ਦਾ ਜਿਹੜਾ ਫੰਕਸ਼ਨ ਜਿਸ ਚੀਜ਼ ਨੂੰ ਅਸਰ ਉਹ ਟੈਕਲ ਕਰ ਰਹੇ ਨੇ ਉਹੀ ਚੀਜ਼ ਜਿਹੜੀ ਹੈ ਵੱਡੇ ਪੈਮਾਨੇ ਤੇ ਸਰੀਰ ਦੇ ਵਿੱਚ ਸਾਨੂੰ ਦਿਖਾਈ ਦੇਵੇਗੀ ਵੀ ਆਹ ਸਰੀਰ ਦਾ ਫੰਕਸ਼ਨ ਜਿਹੜਾ ਆ ਉਹ ਨਾਰਮਲ ਨਹੀਂ ਚੱਲ ਰਿਹਾ ਸੋ ਇਹ ਗੱਲਾਂ ਅਸੀਂ ਆਪਣੇ ਪਹਿਲਾਂ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ ਔਰ ਉਸ ਤੋਂ ਬਾਅਦ ਫਿਰ ਅਸੀਂ ਇੱਕ ਇੱਕ ਸੈੱਲ ਦਾ ਜਿਹੜਾ ਪੀਸ ਹੈਗੇ ਨੇ ਜਾਂ ਆਫਿਸ ਡਿਪਾਰਟਮੈਂਟ ਹੈਗੇ ਨੇ ਸੈੱਲ ਦੇ ਅੰਦਰ ਉਹਨਾਂ ਦੀ ਵਿਆਖਿਆ ਤੁਹਾਡੇ ਨਾਲ ਸ਼ੁਰੂ ਕੀਤੀ ਸੀ ਜਿਨ੍ਹਾਂ ਦੀ ਅਸਲ ਜ਼ਿੰਮੇਵਾਰੀ ਹੈਗੀ ਹੈ ਕਿ ਸਰੀਰ ਦੇ ਅੰਦਰ ਚੱਲਦੇ ਕਿਸੇ ਨਾ ਕਿਸੇ ਫੰਕਸ਼ਨ ਦੀ ਜ਼ਿੰਮੇਵਾਰੀ ਇਹਦੇ ਉੱਪਰ ਆ ਅੱਖ ਜਾਣਾ ਮੰਤਰੀ ਸੀ ਇਹਦਾ ਕੰਮ ਸੀ ਫੰਡ ਰਿਲੀਜ਼ ਕਰਨਾ ਇਹਨੇ ਫੰਡ ਨਹੀਂ ਰਿਲੀਜ਼ ਕੀਤੇ ਜਿਸ ਕਰਕੇ ਆਹ ਚੀਜ਼ ਆ ਗਈ ਠੀਕ ਖੇਡ ਮੰਤਰੀ ਸੀ ਇਹਨੇ ਆਹ ਕੰਮ ਨਹੀਂ ਕੀਤਾ ਜਿਸ ਕਰਕੇ ਆਹ ਕਮੀਆਂ ਪੇਸ਼ੀਆਂ ਆ ਗਈਆਂ ਨੇ ਤੇ ਬੱਚੇ ਜਿਹੜੇ ਨੇ ਵਧੀਆ ਸਪੋਰਟਸਮੈਨ ਬਣ ਕੇ ਨਹੀਂ ਨਿਕਲਦੇ ਇਸੇ ਤਰ੍ਹਾਂ ਜਿਹਨੇ ਸਾਹ ਦੀ ਕਿਰਿਆ ਨੂੰ ਪੂਰਾ ਕਰਨਾ ਹੈਗਾ ਉਹਦੇ ਵਿੱਚ ਖਰਾਬੀ ਆ ਗਈ ਉਹ ਨਹੀਂ ਕੰਮ ਕਰ ਸਕਿਆ ਬਾਹਰ ਦਾ ਜਿਹੜਾ ਸਾਨੂੰ ਇਨਵਾਇਰਮੈਂਟ ਸਾਹ ਦਾ ਉਹ ਦਿਸੇਗਾ ਕਿ ਬਹੁਤ ਔਖਾ ਹੋ ਗਿਆ ਕਿਸੇ ਵੀ ਕਾਰਨ ਹੋਇਆ ਹੋਵੇ ਸੋ ਅਲਟੀਮੇਟ ਜੇ ਬਾਹਰ ਦੇ ਇਨਵਾਇਰਮੈਂਟ ਦਾ ਵੀ ਫਰਕ ਪੈਂਦਾ ਤੇ ਉਸ ਅੰਗ ਤੇ ਸੈੱਲ ਦੇ ਉਸ ਅਸਰ ਪੋਜੀਸ਼ਨ ਦੇ ਉੱਪਰ ਜਾ ਕੇ ਫਰਕ ਪੈਂਦਾ ਆ ਜੇ ਅਸੀਂ ਛੋਟੇ ਤੋਂ ਛੋਟੇ ਲੈਵਲ ਤੇ ਜਾ ਕੇ ਵੇਖਣ ਦੀ ਕੋਸ਼ਿਸ਼ ਕਰੀਏ ਅਸੀਂ ਸਰੀਰ ਤੋਂ ਹੁਣ ਫਿਰ ਅੰਦਰ ਨੂੰ ਜਾਣਾ ਸ਼ੁਰੂ ਕੀਤਾ ਹੈ ਮੈਂ ਪਹਿਲੀ ਗੱਲ ਜਿਹੜੀ ਸ਼ੁਰੂਆਤੀ ਦੌਰ ਵਿੱਚ ਕਹੀ ਸੀ ਕਿ ਸਾਡਾ ਆਯੁਰਵੈਦਿਕ ਯੂਨਾਨੀ ਸਿਸਟਮ ਇਹ ਸੀ ਕਿ ਉਹ ਹੇਠਾਂ ਤੋਂ ਇਮਟੀਰੀਅਲ ਤੋਂ ਇਨਵਿਜ਼ੀਬਲ ਤੋਂ ਉਸ ਪਾਵਰ ਤੋਂ ਸ਼ੁਰੂ ਕਰਦਾ ਸੀ ਮੈਡੀਕਲ ਸਾਇੰਸ ਨੂੰ ਜਿਹੜੀ ਇਨਵਿਜ਼ੀਬਲ ਸੀ ਤੇ ਜਿਹੜੀ ਇਸ ਸਰੀਰ ਨੂੰ ਪੂਰੇ ਨੂੰ ਕੰਟਰੋਲ ਕਰਕੇ ਚੱਲਦੀ ਸੀ
ਔਰ ਉਹਦੀਆਂ ਹੀ ਭਾਵਨਾਵਾਂ ਸਰੀਰ ਦੀਆਂ ਕਿਰਿਆਵਾਂ ਦੇ ਨਾਲ ਜਾਂ ਉਹਦੀਆਂ ਹੀ ਭਾਵਨਾਵਾਂ ਬੰਦੇ ਦੀ ਬੋਡੀ ਦੇ ਨਾਲ ਜਿਹਨੂੰ ਅਸੀਂ ਕਹਿੰਦੇ ਹਾਂ ਸਬਜੈਕਟਿਵ ਸਿਮਟਮ ਵਟ ਦੀ ਪੇਸ਼ੈਂਟ ਸੇ ਇਜ਼ ਮੋਰ ਇੰਪੋਰਟੈਂਟ ਹਾਲੇ ਹੈ ਹੁਣ ਵੀ ਉਹੀ ਗੱਲ ਪਰ ਅਸੀਂ ਇਸ ਨੂੰ ਮੰਨਦੇ ਨਹੀਂ ਕਿਉਂਕਿ ਅਸੀਂ ਫਿਜ਼ੀਕਲ ਲੋਕ ਹੋ ਗਏ ਆ ਨਾ 21ਵੀਂ ਸਦੀ ਦੇ ਵਿਚ ਹਰ ਚੀਜ਼ ਦਾ ਪਰੂਫ ਮੰਗਦੇ ਆ ਨਾ ਤੇ ਪਰੂਫ ਮੰਗਣ ਕਰਕੇ ਮੈਡੀਕਲ ਸਾਇੰਸ ਨੇ ਉਹਨਾਂ ਸਾਰੀਆਂ ਗੱਲਾਂ ਨੂੰ ਪਿੱਛੇ ਛੱਡ ਦਿੱਤਾ ਛੱਡੋ ਯਾਰ ਨਬਜ਼ ਨੂੰ ਬਦਲਾ ਚੱਕਰ ਕੌਣ ਕਰਦਾ ਫਿਰੇਗਾ ਛੱਡੋ ਯਾਰ ਇਹ ਸਾਰੀਆਂ ਚੀਜ਼ਾਂ ਜਿਹੜੀ ਨੇ ਨੱਕ ਦੀ ਕਰੂੰਬਲੀ ਨੂੰ ਹਿਲਦਿਆਂ ਵੇਖਦੇ ਰਹਿ ਜਾਓ ਅੱਖਾਂ ਦਾ ਰੰਗ ਵੇਖਦੇ ਰਹਿ ਜਾਓ ਛੱਡੋ ਇਹਨਾਂ ਗੱਲਾਂ ਨੂੰ ਯਾਰ ਲੈਬੋਰਟਰੀ ਚ ਖੂਨ ਭੇਜੋ ਪਤਾ ਲੱਗ ਜਾਏਗਾ ਕੀ ਹੋਇਆ ਮਤਲਬ ਅਸੀਂ ਇਸ ਤਰ੍ਹਾਂ ਦੀ ਮਿੱਟੀ ਦੇ ਰਿਲਿਸਟਿਕ ਹੋ ਗਏ ਹਾਂ ਤੇ ਉਹ ਚੀਜ਼ਾਂ ਜਿਹੜੀਆਂ ਸਾਨੂੰ ਅਸਲ ਸੈੱਲ ਤੋਂ ਵੀ ਡੀਪ ਲੈ ਕੇ ਜਾ ਰਹੀਆਂ ਸੀ ਸੈੱਲ ਤੋਂ ਵੀ ਡੀਪ ਭਾਵਨਾ ਐਕਸਪ੍ਰੈਸ ਕਰ ਰਹੀਆਂ ਸਨ ਉਹਨਾਂ ਨੂੰ ਅਸੀਂ ਛੱਡ ਦਿੱਤਾ ਤੇ ਹੁਣ ਅਸੀਂ ਜਿਸ ਹਾਲਾਤ ਵਿੱਚ ਆ ਗਏ ਹਾਂ ਉਹਦੇ ਮੁਤਾਬਕ ਹੀ ਮੈਨੂੰ ਤੁਹਾਨੂੰ ਸਮਝਾਉਣਾ ਪੈ ਰਿਹਾ ਆ ਵੀ ਫਿਰ ਅਸੀਂ ਲੈਬ ਟੈਸਟਾਂ ਵਾਲੇ ਪਾਸੇ ਜਾਂਦੇ ਹਾਂ ਤੇ ਜੋ ਲੈਬ ਟੈਸਟ ਕਹਿੰਦੇ ਨੇ ਨਾ ਪੇਸ਼ੈਂਟ ਜੋ ਮਰਜ਼ੀ ਕਹਿੰਦਾ ਰਹੇ ਪਰ ਜੇ ਲੈਬ ਟੈਸਟ ਕਹਿੰਦੇ ਨੇ ਨਾ ਕਹਿੰਦੇ ਨੀ ਤੇਰਾ ਤੇ ਸਾਰਾ ਕੁਝ ਯਾਰ ਠੀਕ ਹੈ ਸਾਰਾ ਕੁਝ ਠੀਕ ਕਹਿਣ ਤੋਂ ਭਾਵੇਂ ਹੁੰਦਾ ਆ ਵੀ ਅਸਾਂ ਇੱਕ ਮੈਡੀਕਲ ਸਟੈਂਡਰਡ ਨਿਰਧਾਰਿਤ ਕੀਤਾ ਹੋਇਆ ਇੰਨਾ ਤੋਂ ਲੈ ਕੇ ਇੰਨਾ ਸਾਹ ਚੱਲਦਾ ਹੋਵੇ ਇੰਨੇ ਤੋਂ ਲੈ ਕੇ ਇੰਨਾ ਬਲੱਡ ਪ੍ਰੈਸ਼ਰ ਹੋਵੇ ਇੰਨੇ ਤੋਂ ਲੈ ਕੇ ਇੰਨੀ ਸ਼ੂਗਰ ਹੁੰਦੀ ਹੋਵੇ ਬਲੱਡ ਦੇ ਵਿੱਚ ਤੇ ਸਾਰਾ ਕੁਝ ਨਾਰਮਲ ਹੈ ਕੋਲੈਸਟ੍ਰੋਲ ਇੰਨਾ ਹੁੰਦਾ ਹੋਵੇ ਤੇ ਸਾਰਾ ਕੁਝ ਨਾਰਮਲ ਹੈ ਸੋ ਅਸੀਂ ਐਜ਼ ਐਨ ਐਵਰੇਜ ਇੱਕ ਮੈਜ਼ਰਮੈਂਟ ਰੱਖ ਲਿਆ ਹੈਗਾ ਤੇ ਉਹਦੇ ਵਿੱਚ ਕਿਸੇ ਦਾ ਘੱਟ ਵੀ ਹੋ ਸਕਦਾ ਕਿਸੇ ਦਾ ਵੱਧ ਵੀ ਹੋ ਸਕਦਾ ਤੇ ਕੋਈ ਉਸ ਘੱਟ ਦੇ ਜਸਟ ਫਾਰ ਐਗਜ਼ਾਮਪਲ ਕੁਝ ਲੋਕ ਜਿਹੜੇ ਨੇ ਉਹਨਾਂ ਦਾ ਬਲੱਡ ਪ੍ਰੈਸ਼ਰ 110 ਹੀ ਰਹਿੰਦਾ ਹੈ ਉਹ ਠੀਕ ਮਹਿਸੂਸ ਕਰਦੇ ਨੇ ਜੇ 120 ਹੋ ਜਾਏ ਤਾਂ ਇਹਨਾਂ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਵੀ ਇਹ ਸਰੀਰ ਠੀਕ ਨਹੀਂ ਹੈਗਾ ਕੁਛ ਲੋਕ ਮੈਂ ਸਮਝਦਾ ਕਈ ਟਰੱਕ ਚਲਾਉਣ ਵਾਲੇ ਇੱਥੇ ਮੇਰੇ ਕੋਲ ਆਉਂਦੇ ਨੇ 150 ਤੋਂ ਵੀ ਉੱਪਰ ਉਹਨਾਂ ਦਾ ਬਲੱਡ ਪ੍ਰੈਸ਼ਰ ਹੁੰਦਾ ਹੈ ਔਰ ਹੇਠਾਂ ਵਾਲਾ 80-90 ਡਿਗਰੀ ਪਹੁੰਚਿਆ ਹੁੰਦਾ ਤਾਂ ਵੀ ਉਹ ਕੰਮ ਕਰ ਰਹੇ ਨੇ ਉਹਨਾਂ ਨੂੰ ਨਾਰਮਲ ਫੀਲ ਹੋ ਰਿਹਾ ਹੈ ਸੋ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਅਸੀਂ ਉਸ ਮੈਡੀਕਲ ਸਟੈਂਡਰਡ ਆਫ ਹੈਲਥ ਜਿਹੜਾ ਅਸੀਂ ਨਿਰਧਾਰਿਤ ਕੀਤਾ ਹੈ ਫਿਜ਼ੀਕਲ ਰੂਪ ਦੇ ਵਿੱਚ ਇਹ ਬਿਮਾਰੀ ਨੂੰ ਫਿਜ਼ੀਕਲ ਤੌਰ ਤੇ ਜਾਣਨ ਵਾਸਤੇ ਅਸੀਂ ਹੁਣ ਉਹਦੇ ਤੇ ਨਿਰਭਰ ਕਰਦੇ ਹਾਂ ਪਰ ਉਹਦੇ ਮੁਤਾਬਕ ਅਸੀਂ ਕਿਸੇ ਨੂੰ ਕਹਿੰਦੇ ਹਾਂ ਵੀ ਤੂੰ ਠੀਕ ਆ ਕਿਸੇ ਨੂੰ ਕਹਿੰਦੇ ਹਾਂ ਤੂੰ ਬਿਮਾਰ ਆ ਉਹਦੇ ਮੁਤਾਬਕ ਹਾਂਜੀ ਸੋ ਇਸ ਹਾਲਾਤ ਦੇ ਮੁਤਾਬਕ ਅਸੀਂ ਜਿਵੇਂ ਵੀ ਚੱਲਣਾ ਸ਼ੁਰੂ ਕੀਤਾ ਤੇ ਅਸੀਂ ਆਹ ਜਿਹੜੀ ਸ਼ਨਾਖਤ ਮੈਂ ਤੁਹਾਡੇ ਸਾਹਮਣੇ ਰੱਖਣੀ ਸ਼ੁਰੂ ਕੀਤੀ ਹੈ ਸੈੱਲ ਦੀ ਇਸ ਕਰਕੇ ਹੀ ਕਰ ਰਹੇ ਹਾਂ ਕਿ ਚਲੋ ਜਿੱਥੋਂ ਤੱਕ ਫਿਜ਼ੀਕਲ ਅਸੀਂ ਵੇਖ ਸਕਦੇ ਹਾਂ ਉਥੋਂ ਤੱਕ ਵੇਖੀਏ ਭਲਾ ਕੀ ਨੁਕਸ ਪੈ ਜਾਂਦਾ ਔਰ ਇਹਦੇ ਸੰਬੰਧ ਦੇ ਵਿੱਚ ਅਸੀਂ ਸੈੱਲ ਦੀ ਜਦੋਂ ਸ਼ਨਾਖਤ ਕਰੀ ਤੇ ਫੇਰ ਅਸੀਂ ਪਹੁੰਚ ਗਏ ਅੰਦਰ ਜਦੋਂ ਵੜੇ ਉਸ ਇਨਵਾਇਰਮੈਂਟ ਦੇ ਵਿੱਚ ਸਾਨੂੰ ਵੀ ਪਤਾ ਲੱਗਿਆ ਵੀ ਇੱਥੇ ਤਾਂ ਬਹੁਤ ਸਾਰੇ ਦਫ਼ਤਰ ਨੇ ਇੱਥੇ ਤਾਂ ਬਹੁਤ ਸਾਰੇ ਕੰਮ ਕਾਰ ਕਿਸ ਤਰ੍ਹਾਂ ਦੇ ਚੱਲ ਰਹੇ ਨੇ ਉਹ ਕੌਣ ਕੌਣ ਚਲਾ ਰਿਹਾ ਹੈ ਉਹਨਾਂ ਦੇ ਸੰਬੰਧ ਚ ਮੈਂ ਤੁਹਾਨੂੰ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਸੀਗੀ ਔਰ ਉਸ ਤੋਂ ਬਾਅਦ ਜੋ ਅਸੀਂ ਜਾ ਕੇ ਵੇਖਦੇ ਹਾਂ ਨਾ ਤੇ ਸਭ ਤੋਂ ਵੱਡਾ ਆਕਾਰ ਸਾਨੂੰ ਦਿਖਾਈ ਦਿੰਦਾ ਉਹ ਸਭ ਤੋਂ ਵੱਡਾ ਆਕਾਰ ਜਿਹੜਾ ਸਾਰੇ ਸੈੱਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਸ ਮਟੀਰੀਅਲ ਉਹ ਜਿਹੜਾ ਜੈਲੀ ਦਾ ਇੱਕ ਸਬਸਟਾਂਸ ਹੈ ਜਿਹਨੂੰ ਸਾਈਟੋਪਲਾਜ਼ਮ ਅਸੀਂ ਕਿਹਾ ਜੈਲੀ ਵਰਗਾ ਸਬਸਟਾਂਸ ਹੈ ਪ੍ਰੋਟੀਨ ਦਾ ਬਣਿਆ ਹੋਇਆ ਉਹਦੇ ਚ ਕੋਈ ਫੈਟ ਲਗਿਆ ਹੋਇਆ ਆ ਇਹ ਸਾਰੇ ਦਾ ਸਾਰਾ ਮੈਟਾਬੋਲਿਜ਼ਮ ਬਾਡੀ ਦਾ ਜਿੰਨਾ ਵੀ ਮੈਟਾਬੋਲਿਜ਼ਮ ਹੈ ਵਾਧਾ ਘਾਟਾ ਉਹ ਸਾਰੇ ਨੂੰ ਕੰਟਰੋਲ ਕਰਨ ਵਾਲਾ ਸਾਰੇ ਨੂੰ ਮੇਨਟੇਨ ਕਰਨ ਵਾਲਾ ਇਹ ਹੈਗਾ ਆ ਔਰ ਇਹਦੇ ਵਿੱਚ ਜਿਹੜੇ ਉਹ ਸੈੱਲ ਸਾਰੇ ਆਰਗੇਨਸ ਆਕਸਿਸ ਸਾਰੇ ਨੇ ਜਿਹੜੇ ਉਹ ਸਾਰੇ ਕੰਮ ਕਰ ਰਹੇ ਨੇ ਤੇ ਉਹਨਾਂ ਵਿੱਚ ਸਭ ਤੋਂ ਵੱਡੀ ਚੀਜ਼ ਸਾਨੂੰ ਜੋ ਦਿਖਾਈ ਦੇ ਰਹੀ ਹੈ ਨਾ ਜਿਵੇਂ ਕਿ ਕਿਸੇ ਥਾਂ ਦੇ ਪਿੰਡ ਹੋਵੇ ਨਾ ਤੇ ਪਿੰਡ ਦੇ ਘਰ ਤਾਂ ਸਾਰੇ ਹੀ ਹੁੰਦੇ ਨੇ ਪਰ ਜਿੱਥੇ ਕਿਤੇ ਨਿਸ਼ਾਨ ਸਾਹਿਬ ਲੱਗਿਆ ਹੋਵੇ ਨਾ ਉਹ ਸਾਨੂੰ ਦੂਰੋਂ ਦਿਸਦਾ ਉਹ ਨਿਸ਼ਾਨ ਸਾਹਿਬ ਹੈ ਯਾਰ ਉੱਥੇ ਕੋਈ ਖਾਸ ਗੱਲ ਆ ਹਾਂਜੀ ਤੇ ਅਸੀਂ ਵੀ ਗੁਰਦੁਆਰੇ ਪਹੁੰਚ ਜਾਂਦੇ ਹਾਂਜੀ ਇਸੇ ਤਰ੍ਹਾਂ ਹੀ ਨਿਊਕਲੀਅਸ ਇੱਕ ਐਸਾ ਸਬਸਟਾਂਸ ਹੈ ਇੱਕ ਐਸਾ ਵੱਡਾ ਉੱਚਾ ਘਰ ਨਿਸ਼ਾਨ ਸਾਹਿਬ ਹੈਗਾ ਆ ਜਿਹੜਾ ਸਾਨੂੰ ਮਾਈਕਰੋਸਕੋਪ ਦੇ ਵਿੱਚ ਸੈੱਲ ਨੂੰ ਵੇਖਦੇ ਹੋਇਆ ਸਭ ਤੋਂ ਪਹਿਲਾਂ ਦਿਖਾਈ ਦਿੰਦਾ ਔਰ ਇਹ ਜਿਹੜਾ ਨਿਊਕਲੀਅਸ ਆ ਇਹ ਇੱਕ ਸੈਲਫ ਫਿਰ ਆਪਣੇ ਆਪ ਉਹ ਜਿਵੇਂ ਬਾਹਰੋਂ ਅਸੀਂ ਸੈੱਲ ਨੂੰ ਵੇਖਿਆ ਸੀ ਨਾ ਤੇ ਸੈੱਲ ਦਾ ਡਬਲ ਲੇਅਰ ਸੀਗਾ ਉਹ ਸੈੱਲ ਦੀ ਦੀਵਾਰ ਸੀਗੀ ਮੈਂਬਰੇਨ ਸੀਗੀ ਉਹ ਡਬਲ ਲੇਅਰ ਸੀ ਮੈਨੂੰ ਇੱਕ ਗੱਲ ਯਾਦ ਆ ਗਈ ਵੈਸੇ 2 ਮਿੰਟ ਸਮਾਂ ਲੱਗਣਾ ਇਸ ਗੱਲ ਨੂੰ ਵੀ ਮੈਂ ਜਦੋਂ ਯੂਨਾਈਟਿਡ ਅਕਾਲੀ ਦਲ ਦਾ ਜਨਰਲ ਸੈਕਟਰੀ ਸੀ ਤਾਂ ਜੇਲ੍ਹਾਂ ਚ ਤੇ ਆਮ ਹੀ ਜਾਣਾ ਪੈਂਦਾ ਸੀਗਾ ਤੇ ਮੈਂ ਆਮ ਤੌਰ ਤੇ ਜੇਲ੍ਹ ਯਾਤਰਾਵਾਂ ਲਿਖਿਆ ਕਰਦਾ ਸੀ ਆਪਣੀਆਂ ਕਾਪੀਆਂ ਦੇ ਉੱਪਰ ਤੋਂ ਇੱਕ ਵਾਰ ਮੈਂ ਲਿਖਿਆ ਵੀ ਮੈਂ ਅੰਦਰ ਕਿੱਥੇ ਬੰਦ ਸਾਂ ਮੈਨੂੰ ਮੇਰੀ ਬੀ ਕਲਾਸ ਹੁੰਦੀ ਸੀ ਔਰ ਮੈਂ ਕਿੱਥੇ ਬੰਦ ਸੀਗਾ ਮੈਂ ਲਿਖਿਆ ਵੀ ਇੱਕ ਤਾਂ ਸੜਕ ਤੋਂ ਬਾਹਰ ਅੰਦਰ ਜੇਲ੍ਹ ਚ ਐਂਟਰ ਕਰਦੇ ਇੱਕ ਦੀਵਾਰ ਆ ਉਸ ਵੱਡੇ ਗੇਟ ਤੋਂ ਉਸ ਤੋਂ ਅੰਦਰ ਆਉਣਾ ਹੈਗਾ ਉਸ ਤੋਂ ਅੱਗੇ ਆ ਕੇ ਫਿਰ ਦਿਉੜੀ ਦਾ ਇੱਕ ਗੇਟ ਹੁੰਦਾ ਆ ਦਿਉੜੀ ਦੇ ਗੇਟ ਤੋਂ ਤੁਸੀਂ ਅੰਦਰ ਜਾਂਦੇ ਹੋ ਤੇ ਉੱਥੇ ਫਿਰ ਉਸ ਜੇਲ੍ਹ ਦਾ ਆਫਿਸ ਹੈਗਾ ਉੱਥੇ ਤੁਹਾਡੀ ਸ਼ਨਾਖਤ ਆਈਡੈਂਟੀਫਿਕੇਸ਼ਨ ਸਾਰਾ ਕੁਝ ਲਿਖਿਆ ਜਾਂਦਾ ਹੈਗਾ ਉੱਥੇ ਤੁਹਾਡੀ ਹੱਥ ਘੜੀ ਖੋਲ ਕੇ ਤੁਹਾਨੂੰ ਜੇਲ੍ਹ ਦੇ ਗਾਂ ਭੇਜਣਾ ਹੁੰਦਾ ਉਸ ਦਿਉੜੀ ਦੇ ਅਗਲੇ ਪਾਸੇ ਫੇਰ ਇੱਕ ਦਰਵਾਜ਼ਾ ਹੁੰਦਾ ਆ
ਉਹ ਦਰਵਾਜ਼ਾ ਖੁੱਲਦਾ ਤੇ ਉਸ ਤੋਂ ਬਾਅਦ ਤੁਸੀਂ ਜੇਲ੍ਹ ਦੇ ਅੰਦਰ ਦਾਖਲ ਹੋ ਜਾਂਦੇ। ਸਾਹਮਣੇ ਇੱਕ ਪੂਰਾ ਰਸਤਾ ਹੁੰਦਾ ਤੇ ਰਸਤਾ ਬਿਲਕੁਲ ਠੀਕ ਜਿਹੜਾ ਸੈਂਟਰ ਜਿਹੜਾ ਹੈਗਾ ਨਾ ਤੁਹਾਡਾ ਆਮ ਤੌਰ ਤੇ ਸੈਂਟਰ ਕੋਲ ਉਸ ਨੂੰ ਤੁਸੀਂ ਕਹਿ ਸਕਦੇ ਹੈਗੇ ਜੀ ਚੱਕਰ ਹੌਲਦਾਰ ਉੱਥੇ ਹੁੰਦਾ ਚੱਕਰ ਦਾ ਇੱਕ ਗੁੰਬਦ ਬਣਿਆ ਹੋਇਆ ਸੈਂਟਰਲ ਏਰੀਆ ਔਰ ਉਹਦੇ ਵਿਚ ਓ ਪੀ ਪੋਸਟ ਹੁੰਦੀ ਜਿਹੜੀ ਚਾਰਟ ਫਿਰ ਉੱਤੇ ਸਫਾਈ ਖਾਲਾ ਨਜ਼ਰ ਰੱਖ ਰਿਹਾ ਸਾਰੀ ਜੇਲ੍ਹ ਦੇ ਵਿਚ ਉਹ ਹੁੰਦੀ ਹੈ। ਉਥੋਂ ਫਿਰ ਖੱਬੇ ਪਾਸੇ ਜਾਓ ਤੇ ਇੱਕ ਰਸਤਾ ਹੈ ਜਿਹੜਾ ਵੀ ਕਲਾਸ ਨੂੰ ਜਾਂਦਾ ਸੱਜੇ ਪਾਸੇ ਨੂੰ ਜਾਓ ਤੇ ਜਿਹੜੀਆਂ ਪੁਰਾਣੀਆਂ ਆਮ ਜੇਲ੍ਹਾਂ ਵਾਲੇ ਲੋਕ ਹੁੰਦੇ ਨੇ ਉਹਨਾਂ ਵਾਸਤੇ ਜਾਂਦਾ ਖੱਬੇ ਪਾਸੇ ਜੀ ਵੀ ਕਲਾਸ ਨੂੰ ਜਾਂਦਾ ਸੀ ਔਰ ਸੱਜੇ ਵੀ ਖੱਬੇ ਪਾਸੇ ਮੁੜਦਿਆਂ ਹੀ ਸੱਜੇ ਹੱਥ ਤੇ ਤੁਹਾਡੇ ਫਾਂਸੀ ਕੋਠੀਆਂ ਹੁੰਦੀਆਂ ਸੀਗੀਆਂ ਔਰ ਉਹਦੇ ਬੈਕ ਸਾਈਡ ਤੇ ਵੀ ਕਲਾਸ ਹੁੰਦੀ ਸੀ। ਮੈਂ ਜਦੋਂ ਇੰਨੇ ਕੁ ਦਰਵਾਜ਼ਿਆਂ ਦਾ ਨਾਂ ਲਿਆ ਤੇ ਉਹ ਬੜੀ ਹੈਰਾਨੀ ਹੋਈ ਵੀ ਹੱਦੋ ਵੀ ਇੰਨੀ ਦੂਰ ਤੱਕ ਵੀ ਕਲਾਸ ਵਾਲਿਆਂ ਨੂੰ ਬੰਦ ਕੀਤਾ ਹੁੰਦਾ ਸੀਗਾ। ਸੋ ਉਹੀ ਮੈਂ ਗੱਲ ਕਰ ਰਿਹਾ ਹਾਂ ਸੈੱਲ ਦੇ ਸਬੰਧ ਦੇ ਵਿਚ ਵੀ ਸਭ ਤੋਂ ਪਹਿਲਾਂ ਤਾਂ ਬਾਹਰ ਮੈਂਬਰੇਨ ਹੈਗਾ ਆ ਮੈਂਬਰੇਨ ਵੀ ਡਬਲ ਲੇਅਰ ਹੈਗਾ ਆ ਉਹਦੇ ਵਿਚੋਂ ਲੰਘ ਕੇ ਫਿਰ ਇਸ ਸਮੁੰਦਰ ਜਿਹੜਾ ਹੈ ਤਰਲ ਪਦਾਰਥ ਵਾਲਾ ਸਾਈਟੋਪਲਾਜ਼ਮ ਦਾ ਇਹਨੂੰ ਲੰਘ ਕੇ ਜਾਓਗੇ ਤੇ ਉਸ ਤੋਂ ਬਾਅਦ ਸਾਨੂੰ ਵੱਡੀ ਚੀਜ਼ ਜਿਹੜੀ ਦੱਸਦੀ ਅਸੀਂ ਉੱਥੇ ਥਾਂ ਤੇ ਪਹੁੰਚੋਗੇ ਔਰ ਉਹ ਤੁਹਾਡਾ ਨਿਊਕਲੀਅਸ ਹੈਗਾ ਆ ਔਰ ਨਿਊਕਲੀਅਸ ਫਿਰ ਇੱਕ ਡਬਲ ਲੇਅਰ ਹੈਗਾ ਨਿਊਕਲੀਅਸ ਜਿਹੜਾ ਆ ਉਹਦਾ ਵੀ ਡਬਲ ਲੇਅਰ ਦੀ ਦੀਵਾਰ ਵੀ ਹੈ ਜੀ ਜਿਵੇਂ ਕੋਈ ਬਹੁਤ ਸਾਡੀ ਸੇਫਟੀ ਵਾਲੀ ਚੀਜ਼ ਹੁੰਦੀ ਹੈ ਨਾ ਤੇ ਉਹਨੂੰ ਅਸੀਂ ਆਮ ਜ਼ਿਆਦਾਤਰ ਪੂਰੀ ਤਰ੍ਹਾਂ ਸੰਭਾਲ ਕੇ ਰੱਖਦੇ ਹਾਂ ਉਹਦੀ ਸਿਕਿਉਰਿਟੀ ਕਰਦੇ ਹਾਂ ਔਰ ਇਸੇ ਤਰ੍ਹਾਂ ਦਾ ਨਿਊਕਲੀਅਸ ਇੱਕ ਐਸੀ ਚੀਜ਼ ਹੈਗੀ ਆ ਜਿਹੜੀ ਡਬਲ ਲੇਅਰਡ ਹੁੰਦੀ ਹੈ ਔਰ ਇਹਦੇ ਅੰਦਰ ਜੋ ਵੀ ਕੁਝ ਕੰਟਰੋਲ ਹੁੰਦਾ ਹੈ ਸਭ ਤੋਂ ਵਿਰਾਸਤੀ ਚੀਜ਼ਾਂ ਸਭ ਤੋਂ ਕੀਮਤੀ ਚੀਜ਼ਾਂ ਇਹਦੇ ਵਿਚ ਸਾਂਭੀਆਂ ਹੋਈਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਕ੍ਰੋਮੋਸੋਮਸ ਕਹਿੰਦੇ ਹਾਂ। ਜਿੰਨਾ ਵੀ ਕਰੈਕਟਰ ਕਿਸੇ ਅਗਲੀ ਪੀੜ੍ਹੀ ਨੂੰ ਟਰਾਂਸਮਿਟ ਹੁੰਦਾ ਹੈ ਜਾਂ ਇੰਜ ਕਹਿ ਲਓ ਜੇ ਪਿਓ ਹਕਲਾਉਂਦਾ ਸੀ ਤੇ ਬੱਚਾ ਵੀ ਹਕਲਾਉਣ ਲੱਗ ਗਿਆ ਜੇ ਪਿਓ ਨੂੰ ਕਿਸੇ ਤਰ੍ਹਾਂ ਦੀ ਸ਼ੂਗਰ ਦੀ ਬਿਮਾਰੀ ਸੀ ਤੇ ਅੱਗੇ ਬੱਚੇ ਨੂੰ ਟਰਾਂਸਮਿਟ ਹੋ ਗਈ ਮਾਂ ਨੂੰ ਜਾਂ ਕਿਸੇ ਨੂੰ ਕੋਈ ਐਸੀ ਬਿਮਾਰੀ ਸੀ ਤੇ ਅੱਗੇ ਧੀ ਜਾਂ ਪੁੱਤ ਨੂੰ ਅੱਗੇ ਟਰਾਂਸਮਿਟ ਹੋ ਗਈ। ਸੋ ਇੱਥੇ ਉਹ ਸਾਰਾ ਰਿਕਾਰਡ ਹੁੰਦਾ ਹੈ ਭਾਈ ਤੇਰੀ ਭਾਈ ਆ ਮਾਲਖਾਨਾ ਹੈ ਤੇ ਜ਼ਮੀਨ ਤੇਰੀ ਇੰਨੀ ਸੀਗੀ ਇੱਥੇ ਪਿੱਛੇ ਲਿਖੀ ਜਦੋਂ ਤੂੰ ਪਾਕਿਸਤਾਨ ਚੋਂ ਆਇਆ ਸੈਂ ਤੇ ਹੁਣ ਜਿਹੜੀ ਜ਼ਮੀਨ ਤੈਨੂੰ ਇੰਨੀ ਅਲਾਟ ਹੋ ਰਹੀ ਹੈ ਔਰ ਇਸ ਕਰਕੇ ਹੋ ਰਹੀ ਕਿਉਂਕਿ ਤੇਰਾ ਪਿੱਛੇ ਰਿਕਾਰਡ ਆ ਸਾਨੂੰ ਦੱਸਦਾ ਹੈਗਾ। ਮੇਰੇ ਕਹਿਣ ਤੋਂ ਭਾਵ ਤੁਹਾਡੀਆਂ ਪਿਛਲੀਆਂ ਜਨਰੇਸ਼ਨ ਦਾ ਜਿੰਨਾ ਵੀ ਰਿਕਾਰਡ ਹੈ ਜੋ ਵੀ ਕੁਝ ਹੈਗਾ ਆ ਉਹ ਸਾਰਾ ਇਹਦੇ ਵਿਚ ਅਲੱਗ ਅਲੱਗ ਥਾਵਾਂ ਤੇ ਪ੍ਰਜ਼ਰਵ ਹੁੰਦਾ ਹੈ ਅਲੱਗ ਅਲੱਗ ਥਾਵਾਂ। ਮੈਂ ਇਸ ਕਰਕੇ ਕਹਿ ਰਿਹਾ ਇਹਦਾ ਇੱਕ ਆਪਣਾ ਇਨਵਾਇਰਮੈਂਟ ਜਿਵੇਂ ਸਾਈਟੋਪਲਾਜ਼ਮ ਦਾ ਇੱਕ ਆਪਣਾ ਇਨਵਾਇਰਮੈਂਟ ਹੈ ਨਾ ਇਸੇ ਤਰ੍ਹਾਂ ਇਸ ਨਿਊਕਲੀਅਸ ਦਾ ਇੱਕ ਆਪਣਾ ਇਨਵਾਇਰਮੈਂਟ ਹੈਗਾ ਆ ਔਰ ਉਹ ਇੱਕ ਗੂੜੇ ਰੰਗ ਦਾ ਆਮ ਨਿਊਕਲੀਅਸ ਦੇ ਸਾਈਟੋਪਲਾਜ਼ਮ ਦੇ ਨਾਲੋਂ ਗੂੜੇ ਰੰਗ ਦਾ ਸਾਈਟੋਪਲਾਜ਼ਮ ਪਲੋਟੋ ਨੂੰ ਅਸੀਂ ਪ੍ਰੋਟੋਪਲਾਜ਼ਮ ਕਹਿੰਦੇ ਹਾਂ। ਉਸ ਪ੍ਰੋਟੋਪਲਾਜ਼ਮ ਦੇ ਵਿਚ ਇਹ ਸਾਰੇ ਆਰਗੇਨਲ ਜਿਹੜੇ ਨੇ ਵੱਖ ਵੱਖ ਥਾਵਾਂ ਤੇ ਰਹਿੰਦੇ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕ੍ਰੋਮੋਸੋਮਸ ਜਾਂ ਇੰਡੋਪਲਾਜ਼ਮਿਕ ਰੈਟੀਕੁਲਮ। ਮੈਂ ਇਹਨਾਂ ਸਾਰਿਆਂ ਬਾਰੇ ਥੋੜੀ ਥੋੜੀ ਤੁਹਾਨੂੰ ਜਿਹੜੀ ਤਫਸੀਲ ਹੈ ਉਹ ਦੇਣੀ ਹੈ ਤਾਂ ਕਿ ਪਤਾ ਲੱਗੇ ਵੀ ਇਹਦੇ ਵਿਚ ਕੀ ਹੈ। ਇੱਕ ਤਾਂ ਮੈਂ ਤੁਹਾਨੂੰ ਇਹ ਦੱਸ ਦਿੱਤਾ ਵੀ ਜਿਹੜੇ ਕ੍ਰੋਮੋਸੋਮਸ ਨੇ ਨਾ ਜਿਹਦੇ ਬਾਰੇ ਆਪਾਂ ਵਾਰ ਵਾਰ ਗੱਲ ਕਰ ਚੁੱਕੇ ਹਾਂ ਕਿ 23 ਪੇਅਰ ਕ੍ਰੋਮੋਸੋਮਸ ਹੁੰਦੇ ਨੇ ਮਾਂ ਵਾਲੇ ਪਾਸਿਓਂ ਆਉਂਦੇ ਨੇ 23 ਪੇਅਰ ਕ੍ਰੋਮੋਸੋਮਸ ਜਿਹੜੇ ਨੇ ਬਾਬਾ ਪਿਓ ਵਾਲੇ ਪਾਸਿਓਂ ਆਉਂਦੇ ਨੇ ਜਦੋਂ ਸਪਰਮ ਤੇ ਓਵਮ ਆਪਸ ਚ ਮਿਲਦੇ ਨੇ ਔਰ ਅਲਟੀਮੇਟ ਜਦੋਂ ਉਹ ਫਿਊਜ਼ ਹੁੰਦੇ ਨੇ। ਮੈਂ ਉਸ ਸਾਰੀ ਕਹਾਣੀ ਨੂੰ ਵਾਰ ਵਾਰ ਕਹਿ ਚੁੱਕਿਆ ਮੈਂ ਲੰਬਾ ਨਾ ਜਾਵਾਂ ਜਦੋਂ ਉਹ ਆਪਸ ਚ ਫਿਊਜ਼ ਹੁੰਦੇ ਨੇ ਤੇ ਉਹ ਫਿਊਜ਼ ਹੋਣ ਤੋਂ ਬਾਅਦ ਜਦੋਂ ਅੰਦਰ ਐਂਟਰ ਹੋਏ ਸੀ ਓਵਮ ਦੇ ਵਿਚ ਉਸ ਵੇਲੇ ਉਹ 46 ਸੀਗੇ। ਫਿਰ ਉਹਨਾਂ ਨੂੰ ਆਖਿਆ ਵੀ ਨਹੀਂ ਇਹ ਕੰਮ ਨਹੀਂ ਚੱਲਣਾ ਇਸ ਘਰ ਦੇ ਵਿਚ ਸਾਨੂੰ ਇਕੱਠੇ ਹੋ ਕੇ ਚੱਲਣਾ ਪੈਣਾ ਤੇ ਚੰਗਾ ਅਸੀਂ ਇਕੱਠੇ ਹੋ ਜਾਂਦੇ ਤੇ ਫਿਊਜ਼ ਹੋ ਜਾਂਦੇ ਔਰ ਉਹ ਫਿਊਜ਼ ਹੋ ਗਏ ਸੀ ਤੇ ਫਿਰ ਉਹ ਦੁਬਾਰਾ 23 ਪੇਅਰ ਬਣ ਗਏ ਸੀ ਔਰ 23 ਪੇਅਰ ਦੇ ਵਿਚੋਂ ਵੀ 22 ਪੇਅਰ ਉਹ ਸਨ ਜਿਨ੍ਹਾਂ ਨੇ ਤੁਹਾਡਾ ਨੱਕ ਮੂੰਹ ਅੱਖ ਯੇ ਵੋ ਸਾਰਾ ਤੇਰੇ ਮਾਂ ਦਾ ਰੰਗ ਇਸ ਤਰ੍ਹਾਂ ਸੀ ਅੱਖਾਂ ਦਾ ਤੇਰਾ ਵੀ ਇਸ ਤਰ੍ਹਾਂ ਦਾ ਹੈ ਤੇਰੇ ਪਿਓ ਦੇ ਵਾਲ ਦਾੜੀ ਦੇ ਇਸ ਤਰ੍ਹਾਂ ਸੀ ਤੇਰੇ ਵੀ ਇਸੇ ਤਰ੍ਹਾਂ ਦੇ ਹੋਣਗੇ। ਕਹਿਣ ਤੋਂ ਭਾਵ ਹੈ ਵੀ ਇਹ ਸਾਰਾ ਕੁਝ ਉਹਨਾਂ ਦੇ ਵੱਸ ਹੁੰਦਾ ਹੈ ਪਰ ਇੱਕ ਜਿਹੜਾ ਜੋੜਾ ਹੁੰਦਾ ਉਹਦੇ ਵਿਚ ਕਰੈਕਟਰਿਸਟਿਕਸ ਹੁੰਦੇ ਨੇ। ਕਰੈਕਟਰਿਸਟਿਕਸ ਨੇ ਆਦਤਾਂ, ਕਰੈਕਟਰਿਸਟਿਕਸ ਨੇ ਬਿਮਾਰੀਆਂ, ਕਰੈਕਟਰਿਸਟਿਕਸ ਨੇ ਕਦ ਕਾਠ, ਕਰੈਕਟਰਿਸਟਿਕਸ ਨੇ ਉਹਦਾ ਚਲਣ ਬਿਹੇਵੀਅਰ, ਇਹ ਸਾਰਾ ਕੁਝ ਉਹਦੇ ਵਿਚ ਹੁੰਦਾ। ਪਰ ਬਿਹੇਵੀਅਰ ਕਈ ਵਾਰ ਚੇਂਜ ਵੀ ਤਾਂ ਹੁੰਦਾ ਹੈ ਨਾ। ਪਿਓ ਨਾਲ ਪੁੱਤਰ ਦਾ ਜਿਹੜਾ ਸ਼ਾਂਤ ਵੀ ਹੋ ਸਕਦਾ, ਪਿਓ ਨਾਲ ਪੁੱਤਰ ਦਾ ਜ਼ਿਆਦਾ ਕ੍ਰੋਧ ਵੀ ਹੋ ਸਕਦਾ ਹੈ। ਹੁਣ ਅਕਬਰ ਤੇ ਵਿਚਾਰਾ ਇਸ ਤਰ੍ਹਾਂ ਦਾ ਨਹੀਂ ਸੀ, ਇਹੋ ਜਿਹਾ ਰੰਗਜੇਬ ਹੋ ਗਿਆ ਜੀ। ਤੋ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਕਰੈਕਟਰ ਜਿਹੜੇ ਚੇਂਜ ਕਿਉਂ ਹੁੰਦੇ ਨੇ, ਕਿਉਂਕਿ ਮਾਂ ਹੋਰ ਹੁੰਦੀ ਹੈ ਔਰ ਉਹਦੇ ਕਰੈਕਟਰ ਵੀ ਉਹਦੇ ਵਿਚ ਸ਼ਾਮਲ ਹੋ ਜਾਂਦੇ ਨੇ, ਜਿਸ ਕਰਕੇ ਇਹ ਸਾਰੀ ਚੀਜ਼ ਜਿੰਨੀ ਮੈਂ ਤੁਹਾਨੂੰ ਦੱਸ ਰਿਹਾ ਨਾ ਇਹ ਸਾਰੀ ਦੀ ਸਾਰੀ ਨਿਊਕਲੀਅਸ ਦੇ ਵਿਚ ਪ੍ਰਿਜ਼ਰਵ ਕੀਤੀ ਹੋਈ ਖਾਸ ਆਈਟਮ ਜਿਹਨੂੰ ਅਸੀਂ ਕ੍ਰੋਮੋਸੋਮਸ ਕਹਿੰਦੇ ਹਾਂ ਇਹ ਉਹਦੇ ਵਿਚ ਹੁੰਦੀ ਹੈ ਔਰ ਕ੍ਰੋਮੋਸੋਮਸ
ਮਾਈਕਰੋਸਕੋਪ ਚ ਅਸੀਂ ਦੇਖਦੇ ਹਾਂ ਤੇ ਐਂ ਜਿਵੇਂ ਪੌੜੀਆਂ ਬਣੀਆਂ ਹੁੰਦੀਆਂ, ਸੀੜੀਆਂ ਬਣੀਆਂ ਹੁੰਦੀਆਂ ਨੇ, ਇਸੇ ਤਰ੍ਹਾਂ ਅਲੱਗ ਅਲੱਗ ਚੀਜ਼ਾਂ ਉਹਦੇ ਚ ਕਰੈਕਟਰ ਜਿਹੜੇ ਸਾਰੇ ਨੇ ਪ੍ਰਜ਼ਰਵ ਕੀਤੇ ਹੁੰਦੇ ਨੇ। ਔਰ ਆਮ ਤੌਰ ਤੇ ਅਸੀਂ ਹੁਣ ਉਹ ਲੱਭਣੇ ਸ਼ੁਰੂ ਕਰ ਦਿੱਤੇ ਨੇ ਕਿ ਇਸ ਜੀਨਸ ਦੇ ਵਿੱਚ ਕੀ ਡਾਕਟਰ ਹਰਗੋਬਿੰਦ ਖੁਰਾਣਾ ਨੇ ਸਭ ਤੋਂ ਪਹਿਲਾਂ ਇਹ ਜੀਨਸ ਦੀ ਸਟੱਡੀ ਸਟਾਰਟ ਕੀਤੀ ਜਿਹੜੀ ਹਜੇ ਤੱਕ ਚੱਲ ਰਹੀ, ਹੁਣ ਵੀ ਹੋਰ ਵੀ ਡਿਵੈਲਪਮੈਂਟ ਕਰ ਰਹੇ ਨੇ ਔਰ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਕਿਸੇ ਜੀਨਸ ਦੇ ਵਿੱਚੋਂ, ਕਿਉਂਕਿ ਹੁਣ ਤੇ ਆਰਟੀਫਿਸ਼ਲ ਇਨਸੈਮੀਨੇਸ਼ਨ ਹੋਣਾ ਸ਼ੁਰੂ ਹੋ ਗਿਆ, ਹੁਣ ਤੇ ਬੰਦੇ ਨੂੰ ਜਨਾਨੀ ਦੀ ਲੋੜ ਨਹੀਂ ਰਹੇਗੀ, ਜਨਾਨੀ ਨੂੰ ਬੰਦੇ ਦੀ ਲੋੜ ਨਹੀਂ ਰਹੇਗੀ, ਹੁਣ ਤਾਂ ਜਨਰੇਸ਼ਨ ਇਸ ਤਰ੍ਹਾਂ ਦੀ ਕਲੋਨਿੰਗ ਨਾਲ ਹੋਣੀ ਸ਼ੁਰੂ ਹੋ ਜਾਣੀ। ਤੇ ਜੇ ਕਲੋਨਿੰਗ ਨਾਲ ਸ਼ੁਰੂ ਹੋ ਜਾਣੀ ਤੇ ਕਿਸੇ ਇੱਕ ਦਾ ਹੀ ਕਰੈਕਟਰ ਲੈ ਕੇ ਇੱਕ ਦਾ ਹੀ ਬਲੱਡ ਲੈ ਕੇ ਤੁਸੀਂ ਉਹਦੇ ਤੋਂ ਕਲੋਨਿੰਗ ਕਰ ਰਹੇ ਹੋ, ਅਗਰ ਇਸ ਗੱਲ ਦੀ ਮਨਜ਼ੂਰੀ ਮਿਲ ਗਈ, ਅਗਰ ਇਸ ਗੱਲ ਆਮ ਹੋ ਗਈ ਤੇ ਫਿਰ ਨਾ ਮਾਂ ਰਹੂਗੀ। ਹੁਣ ਅਸੀਂ ਕਹਿੰਦੇ ਨੇ ਮਾਸੀ ਨੀ ਹੈਗੀ ਜੀ, ਭੂਆ ਨੀ ਹੈਗੀ ਜੀ, ਚਾਚਾ ਨੀ ਹੈਗਾ, ਹੈਂ, ਕਿਸੇ ਦਾ ਕੁਛ ਮਾਮਾ ਨੀ ਹੈਗਾ। ਸੋ ਇਹ ਸਾਰੀਆਂ ਗੱਲਾਂ ਤੇ ਅਗਲੇ ਆਉਣ ਵਾਲਾ ਸਮਾਂ ਐਸਾ ਆ ਰਿਹਾ ਹੈ, ਮੈਨੂੰ ਦਿਸ ਰਿਹਾ ਹੈ ਜਿਸ ਤਰ੍ਹਾਂ ਦੀ ਡਿਵੈਲਪਮੈਂਟ ਮੈਡੀਕਲ ਸਾਇੰਸ ਦੀ ਪੜ੍ਹ ਰਿਹਾ ਹੈ, ਜਿਸ ਤਰ੍ਹਾਂ ਸਰਚ ਹੋ ਰਹੀ ਹੈ, ਵੀ ਮਾਂ ਵੀ ਨੀ ਰਹਿਣੀ ਤੇ ਪਿਓ ਨੀ ਰਹਿਣਾ, ਮਾਂ ਕਿਹਨੂੰ ਕਹੋਗੇ, ਪਿਓ ਕਿਹਨੂੰ ਕਹੋਗੇ ਤੁਸੀਂ, ਹਾਂਜੀ। ਸੋ ਇਸ ਤਰ੍ਹਾਂ ਦਾ ਹਾਲਾਤ ਬਣ ਰਿਹਾ, ਪਰ ਫਿਰ ਵੀ ਇਹ ਸਾਰੀਆਂ ਗੱਲਾਂ ਜਿਹੜੀਆਂ ਕੁਦਰਤ ਦਾ ਨਿਯਮ ਹੈ ਉਹ ਤਾਂ ਉਵੇਂ ਪ੍ਰਜ਼ਰਵ ਰਹਿਣਾ ਹੀ ਆ, ਉਸੇ ਤਰ੍ਹਾਂ ਹੀ ਪ੍ਰਜ਼ਰਵ ਰਹਿਣਾ, ਇਹ ਕ੍ਰੋਮੋਸੋਮ ਉਸੇ ਤਰ੍ਹਾਂ ਹੀ ਕੈਰੀ ਕਰਨਗੇ। ਜਿਹਦਾ ਬਲੱਡ ਆ, ਜਿਹਦਾ ਬਲੱਡ ਆ, ਉਹ ਵੀ ਤਾਂ ਅਸੀਂ ਕਿਸੇ ਮਾਂ ਜਾਂ ਬਾਪ ਵੱਲੋਂ ਆਇਆ ਹੀ ਹੋਏਗਾ ਨਾ, ਔਰ ਉਸ ਬਲੱਡ ਦੇ ਵਿੱਚ ਜੋ ਕੋਈ ਪ੍ਰਿਜ਼ਰਵ ਹੈਗਾ ਆ, ਔਰ ਉਸੇ ਨੂੰ ਹੀ ਨਿਊਟਰਲਾਈਜ਼ ਕਰਨ ਵਾਸਤੇ ਡਾਕਟਰ ਹਰਗੋਬਿੰਦ ਖੁਰਾਣਾ ਨੇ ਖੋਜ ਸ਼ੁਰੂ ਕੀਤੀ ਸੀ, ਜਿਹੜੀ ਹੁਣ ਵੀ ਚੱਲ ਰਹੀ ਹੈ, ਵੀ ਅਸੀਂ ਇਸ ਤਰ੍ਹਾਂ ਦਾ ਸਿੰਥੇਸਿਸ ਕਰ ਦਿੱਤਾ ਜਾਵੇ ਕਿ ਜੇ ਪਿਓ ਨੂੰ ਸ਼ੂਗਰ ਸੀ ਤੇ ਬੱਚੇ ਨੂੰ ਸ਼ੂਗਰ ਨਾ ਟ੍ਰਾਂਸਮਿਟ ਹੋਵੇ, ਜੇ ਕਿਸੇ ਮਾਂ ਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮ ਹੈਗੀਆਂ ਸੀਗੀਆਂ ਪੀਸੀਓ ਵਗੈਰਾ ਦੀਆਂ ਤੇ ਉਹਦੀ ਕੁੜੀ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਆਉਣ। ਸੋ ਇਸ ਤਰ੍ਹਾਂ ਦਾ ਜਿਹੜੀ ਸਟੱਡੀ ਹੈ ਉਹ ਇਸ ਸੰਬੰਧ ਦੇ ਵਿੱਚ ਚੱਲ ਰਹੀ ਹੈ। ਸੋ ਇਹ ਜਿਹੜੇ ਕ੍ਰੋਮੋਸੋਮ ਹਨ ਇਹ ਪਤਲੇ ਪਤਲੇ ਧਾਗਿਆਂ ਵਰਗੇ ਹੁੰਦੇ ਨੇ, ਔਰ ਧਾਗੇ ਵੀ ਦੇਸ਼ ਜਿਵੇਂ ਕੋਈ ਜੇ ਤੁਸੀਂ ਕਿਸੇ ਮੈਗਨੀਫਾਈਡ ਲੈਂਸ ਦੇ ਨਾਲ ਕਿਸੇ ਕੱਪੜੇ ਨੂੰ ਵੇਖੋ ਨਾ, ਤੇ ਤੁਹਾਨੂੰ ਬਰੀਕ ਰੇਸ਼ੇ ਇੱਕ ਦੂਸਰੇ ਦੇ ਨਾਲ ਵਰੇ ਹੋਏ ਦਿਖਾਈ ਦਿੰਦੇ ਨੇ, ਪਿੜੀਆਂ ਬਣੀਆਂ ਹੋਈਆਂ, ਤੇ ਤਾਣੇ ਤੇ ਪੇਟੇ ਦੇ ਜਿਹੜੇ ਰੇਸ਼ੇ ਨੇ ਉਹ ਇਸ ਤਰ੍ਹਾਂ ਦੇ ਸਾਨੂੰ ਦਿਖਾਈ ਦੇਣਗੇ। ਔਰ ਉਹਨਾਂ ਦੇ ਵਿੱਚ ਵੀ ਫਿਰ ਅੱਗੇ ਬਹੁਤ ਹੋਰ ਸਟੱਡੀ ਹੈਗੀ ਹੈ, ਔਰ ਉਹ ਕਿੱਥੇ ਕਿੱਥੇ ਕੀ ਖਰਾਬੀ ਹੈ, ਜਾਂ ਤੁਸੀਂ ਵੇਖਣ ਭਾਈ ਕਿਸੇ ਪਿਓ ਨੂੰ ਤਾਂ ਸ਼ੂਗਰ ਸੀ, ਅਸੀਂ ਵੇਖ ਲਈ, ਉਸ ਤੋਂ ਬਾਅਦ ਜਦੋਂ ਬੱਚਾ ਹੋਇਆ ਉਹਦੇ ਵਿੱਚ 25-30-35 ਸਾਲ ਤੱਕ ਤਾਂ ਸ਼ੂਗਰ ਹੋਈ ਨੀ, ਉਸ ਤੋਂ ਬਾਅਦ ਹੋ ਗਈ ਆ, 50 ਸਾਲ ਤੱਕ ਉਹਦੇ ਸ਼ੂਗਰ ਨਹੀਂ ਹੋਈ, ਹੁਣ ਹੋ ਗਈ ਹੈ। ਔਰ ਇਹ ਸਾਰੀਆਂ ਗੱਲਾਂ ਬੜੀਆਂ ਬਰੀਕੀ ਦੇ ਨਾਲ ਉਹਨਾਂ ਧਾਗਿਆਂ ਰੇਸ਼ਿਆਂ ਦੇ ਵਿੱਚ ਕਿਸ ਕਿਸ ਪੁਆਇੰਟ ਤੇ ਜਾ ਕੇ ਡੈਂਟ ਪਏ ਹੋਏ ਨੇ, ਜਿਹੜੇ ਇਹ ਸਾਬਤ ਕਰਦੇ ਨੇ ਕਿ ਇੰਨੀ ਉਮਰ ਤੱਕ ਜਾਂਦਿਆਂ ਇਸ ਬੰਦੇ ਨੂੰ ਆਹ ਕੁਛ। ਅਜੋਸ਼ੀ ਲੋਕ ਤੁਸੀਂ ਵੇਖਦੇ ਹੋ ਨਾ, ਇਹਨਾਂ ਦੇ ਕੋਲ ਕੋਈ ਐਕਸਪਲੇਨੇਸ਼ਨ ਨਹੀਂ ਹੈਗਾ, ਫਿਜ਼ੀਕਲ ਐਕਸਪਲੇਨੇਸ਼ਨ, ਮੈਂ ਕਹਾਂ ਫਿਜ਼ੀਕਲ ਐਕਸਪਲੇਨੇਸ਼ਨ ਨਹੀਂ ਹੋਊਗਾ, ਲੈ ਵੀ ਤੇਰਾ ਪਿਛੇ ਤੇ ਆਹ ਹੋਇਆ ਸੀਗਾ, ਹੁਣ ਅੱਗੇ ਤੇਰੇ ਐ ਹੋ ਸਕਦਾ, ਹੁਣ ਤੇਰੀ ਉਮਰ ਇੰਨੀ ਹੈਗੀ, ਇੰਨੀ ਉਮਰ ਤੋਂ ਬਾਅਦ ਤੈਨੂੰ ਆਹ ਵੀ ਹੋ ਸਕਦਾ, ਇਹ ਗੱਲਾਂ ਦੱਸਣੀਆਂ ਸ਼ੁਰੂ ਕਰ ਦਿੰਦੇ ਨੇ। ਪਰ ਅਸਲ ਦੇ ਵਿੱਚ ਇਹਦਾ ਫਿਜ਼ੀਕਲ ਐਕਸਪਲੇਨੇਸ਼ਨ ਜਿਹੜਾ ਉਹ ਸਾਡੇ ਇਹਨਾਂ ਜੀਨਸ ਦੇ ਵਿੱਚ ਛੁਪਿਆ ਹੋਇਆ, ਕਿੰਨੀ ਉਮਰ ਦੇ ਵਿੱਚ ਕਿਸ ਬੰਦੇ ਨੂੰ ਅੱਗੇ ਜਾ ਕੇ ਕੀ ਕੁਛ ਹੋ ਜਾਣ ਦੀਆਂ ਸੰਭਾਵਨਾ ਹੈਗੀਆਂ ਨੇ, ਔਰ ਉਹਨਾਂ ਜਿਹੜੀ ਸੰਭਾਵਨਾ ਹੁੰਦੀਆਂ ਨੇ ਨਾ ਉਹ ਹਮੇਸ਼ਾ ਸਾਡੇ ਹੱਥ ਹੁੰਦੀਆਂ ਨੇ, ਜੇ ਅਸੀਂ ਉਹਦੇ ਮੁਤਾਬਕ ਪਰਹੇਜ਼ ਪ੍ਰਕੋਸ਼ਨ ਸਾਨੂੰ ਪਤਾ ਹੋਵੇ ਵੀ ਅੱਗੇ ਬਰਸਾਤ ਹੋਣ ਵਾਲੀ, ਅੱਗੇ ਮੌਸਮ ਇਸ ਤਰ੍ਹਾਂ ਦਾ ਆਉਣ ਵਾਲਾ, ਤੇ ਜੇ ਅਸੀਂ ਪਰਹੇਜ਼ ਪ੍ਰਕੋਸ਼ਨ ਕਰ ਲਈ ਤੇ ਕਿਵੇਂ ਕਹਾਂਗੇ ਵੀ ਭਿੱਜ ਜਾਏਗਾ ਸਾਡਾ ਲੱਕੜ ਬਾਲਣ ਦੇ, ਨਹੀਂ ਨਾ ਭਿੱਜੂਗਾ, ਬਚ ਜਾਏਗਾ ਨਾ। ਸੋ ਇਸੇ ਤਰ੍ਹਾਂ ਹੀ ਇਹ ਜੀਨਸ ਦੀ ਜਿਹੜੀ ਸਟੱਡੀ ਹੈ ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਾਂ ਇਹਨੂੰ ਇਰੈਡੀਕੇਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਜਿਹੜੀਆਂ ਜੈਨੇਟਿਕ ਬਿਮਾਰੀਆਂ ਅਸੀਂ ਕਹਿੰਦੇ ਹਾਂ ਉਹ ਸਾਨੂੰ ਅੱਗੇ ਤੋਂ ਨਾ ਹੋਣ। ਸੋ ਮੈਂ ਇਹ ਦੱਸ ਰਿਹਾ ਹਾਂ ਕਿ ਇਹ ਜਿਹੜੇ ਧਾਗੇ ਹੈਗੇ ਨੇ ਇਹ ਇੱਕ ਤਰ੍ਹਾਂ ਦੇ ਕ੍ਰੋਮੋਸੋਮ ਜਿਹੜੇ ਨੇ ਇਹ ਧਾਗਿਆਂ ਵਰਗੇ ਹੁੰਦੇ ਨੇ, ਔਰ ਇਹ ਇੱਕ ਤਰ੍ਹਾਂ ਦੇ ਸਟੋਰ ਹਾਊਸ ਨੇ, ਧਾਗੇ ਵੀ ਰੂਹ ਦਾ ਸਟੋਰ ਹਾਊਸ ਨੇ, ਜਿੱਥੋਂ ਕਪਾਹ ਆਈ ਸੀ, ਕਿੱਥੋਂ ਉਹ ਰੇਸ਼ੇ ਬਣੇ ਸੀਗੇ, ਕਿੱਥੇ ਕੱਟਿਆ ਗਿਆ ਸੀ, ਕੀ ਸੀ, ਸਾਰਾ ਰਿਕਾਰਡ ਉਹਦੇ ਵਿੱਚ ਦਰਜ ਹੈਗਾ ਆ। ਔਰ ਇਹ ਇਸੇ ਕਰਕੇ ਹੀ ਸਾਰੀਆਂ ਹੀ ਵਿਰਾਸਤੀ ਖੂਬੀਆਂ ਇਹਨਾਂ ਦੇ ਵਿੱਚ ਇਹ ਸਾਂਭੀਆਂ ਹੋਈਆਂ ਹੁੰਦੀਆਂ ਨੇ, ਬੜਾ ਜ਼ਰੂਰੀ ਰਿਕਾਰਡ ਹੈ। ਇਸ ਕਰਕੇ ਇਹ ਸਾਈਟੋਪਲਾਜ਼ਮ ਤੋਂ ਵੀ ਅਲੱਗ, ਸਾਈਟੋਪਲਾਜ਼ਮ ਦੇ ਵਿੱਚ ਇੱਕ ਆਪਣਾ ਵੱਖਰਾ ਘਰ ਬਣਾ ਕੇ ਜਿਹੜਾ ਹੈ ਨਿਊਕਲੀਅਸ ਇਹਦੇ ਵਿੱਚ ਆਮ ਤੌਰ ਤੇ ਰਹਿਣਾ ਸ਼ੁਰੂ ਕਰ ਦਿੰਦਾ, ਔਰ ਅਸੀਂ ਇਹ ਕਹਿ ਰਹੇ ਹਾਂ ਕਿ ਇਹਦਾ ਇੱਕ ਆਪਣਾ ਸਾਈਟੋਪਲਾਜ਼ਮ ਹੈ, ਜਿਹਨੂੰ ਅਸੀਂ ਪ੍ਰੋਟੋਪਲਾਜ਼ਮ ਕਹਿੰਦੇ ਹਾਂ, ਇਹਦਾ ਇੱਕ ਆਪਣਾ ਹੋਲ, ਇੱਕ ਇਨਵਾਇਰਮੈਂਟ ਹੈ ਕਿ ਇਹ ਜਿਹੜੇ ਸੈਲ ਨੇ, ਕਿਉਂਕਿ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਨਾ ਬਹੁਤ ਸਾਰੇ ਵਧੀਆ ਪ੍ਰਿਜ਼ਰਵ ਕੀਤੀਆਂ ਜਾਣ ਤੇ ਤਾਂ ਲੰਬੇ ਸਮੇਂ ਤੱਕ, ਹੁਣ ਤਾਂ ਸਧਾਰਨ ਹੀ ਗੱਲ ਹੀ ਹੈ ਨਾ, ਭਾਈ ਜਿਹੜੀ ਚੀਜ਼ ਨੂੰ ਤੁਸੀਂ ਠੰਡਾ ਰੱਖਣਾ ਚਾਹੁੰਦੇ ਹੋ ਜਾਂ ਜਿਹੜੀ ਚੀਜ਼ ਨੂੰ ਲੰਬੇ ਸਮੇਂ ਤੱਕ ਪ੍ਰਿਜ਼ਰਵ ਕਰਨਾ ਚਾਹੁੰਦੇ ਹੋ ਉਹਨੂੰ ਫਰੀਜ਼ ਕਰ ਦਿੰਦੇ ਨੇ, ਹੁਣ ਬੜੀ ਦੂਰ ਦੂਰ ਦੇ ਬੜੇ ਲੰਬੇ ਲੰਬੇ ਸਮੇਂ ਦੇ ਜਿਹੜੇ ਸਪਰਮਸ ਨੇ ਉਹ ਸਟੋਰ ਕੀਤੇ ਸਾਨੂੰ ਮਿਲਦੇ ਆ, ਖਾਸ ਤੌਰ ਤੇ ਜਿਵੇਂ ਰਸ਼ੀਆ ਵਗੈਰਾ
ਇਸ ਤਰ੍ਹਾਂ ਦੇ ਦੇਸ਼ ਨੇ ਜਾਂ ਜਿੱਥੇ ਲੜਾਈਆਂ ਲੱਗੀਆਂ ਰਹਿੰਦੀਆਂ ਨੇ, ਉੱਥੇ ਕੰਡੀਸ਼ਨ ਆਮ ਤੌਰ ਤੇ ਚੱਲਦੀ ਹੈ ਕਿ ਜਿਹੜੇ ਫੌਜੀ ਜੰਗ ਚ ਜਾਣ ਵਾਲੇ ਨੇ ਉਹਨਾਂ ਦੇ ਜੀਰਸ ਨੂੰ ਪ੍ਰਜ਼ਰਵ ਕਰ ਲਿਆ ਜਾਂਦਾ, ਸਪਰਮ ਨੂੰ ਪ੍ਰਜ਼ਰਵ ਕਰ ਲਿਆ ਜਾਂਦਾ ਕਿ ਇਹ ਐ ਨਾ ਹੋਵੇ ਵੀ ਇਹ ਮਰ ਜਾਣ ਤੇ ਇਹਨਾਂ ਦੀ ਵਿਰਾਸਤ ਨਾ ਅੱਗੇ ਚੱਲੇ, ਉਹ ਪ੍ਰਜ਼ਰਵ ਕੀਤੇ ਜਾਂਦੇ ਨੇ ਤੇ ਅਲਟੀਮੇਟ ਉਹਨਾਂ ਦੇ ਉੱਤੋਂ ਫਿਰ ਦੁਬਾਰਾ ਜੀਨਸ ਤੋਂ ਜਿਹੜੀ ਅੱਗੇ ਆਉਣ ਵਾਲੀ ਜਨਰੇਸ਼ਨ ਜਿਹੜੀ ਤਿਆਰ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਪ੍ਰੋਸੈਸ ਜਿਹੜੇ ਨੇ, ਇਸ ਤਰ੍ਹਾਂ ਦੇ ਐਕਸਪੈਰੀਮੈਂਟ ਜਿਹੜੇ ਨੇ ਆਮ ਦੇਸ਼ਾਂ ਵਿੱਚ ਚੱਲ ਰਹੇ ਹੈਗੇ ਨੇ। ਦੂਸਰੀ ਗੱਲ, ਇਸ ਜਿਹੜਾ ਲੇਅਰ ਹੈਗਾ ਆ, ਇਸ ਲੇਅਰ ਦੇ ਵਿੱਚ ਇਸ ਤਰ੍ਹਾਂ ਦੀ ਖਾਸੀਅਤ ਹੈਗੀ ਆ ਜਿਵੇਂ ਮੈਂਬਰੇਨ ਦੇ ਵਿੱਚ ਖਾਸੀਅਤ ਸੀ ਨਾ ਕਿ ਕਿਸੇ ਚੀਜ਼ ਨੂੰ ਉਹ ਇਜਾਜ਼ਤ ਦੇਵੇ ਅੰਦਰ ਆਉਣ ਦੀ, ਕਿਸੇ ਚੀਜ਼ ਨੂੰ ਇਜਾਜ਼ਤ ਦੇਵੇ ਬਾਹਰ ਜਾਣ ਦੀ, ਤਾਂ ਹੀ ਉਹ ਜਾਂਦੀ ਸੀ। ਇਹਦੇ ਵਿੱਚ ਵੀ ਐਵੇਂ ਹੀ ਆ ਕਿ ਜਿਹੜੇ ਇਹਦੇ ਅੰਦਰ ਦੇ ਸਪੈਸ਼ਲ ਰਿਕਾਰਡ ਪ੍ਰਜ਼ਰਵ ਨੇ, ਹਰ ਕਿਸੇ ਨੂੰ ਇੱਥੇ ਅੰਦਰ ਜਾਣ ਦੀ ਜਿਹੜੀ ਇਜਾਜ਼ਤ ਨਹੀਂ ਹੁੰਦੀ। ਇਹ ਲੇਅਰ ਇਸ ਟਾਈਪ ਦਾ ਕਿ ਸਾਈਟੋਪਲਾਜ਼ਮ ਚ ਭੁਲੀ ਹੋਈ ਕੋਈ ਵੀ ਚੀਜ਼ ਛੇਤੀ ਕੀਤੇ ਜੀਨਸ ਨੂੰ ਖਰਾਬ ਨਹੀਂ ਕਰ ਸਕਦੀ, ਉਹ ਜੀਨਸ ਦਾ ਕਰੈਕਟਰ ਜਿਹੜਾ ਉਸੇ ਤਰ੍ਹਾਂ ਮੇਨਟੇਨ ਰਹਿੰਦਾ ਹੈ। ਅੱਛਾ, ਹੁਣ ਇਹ ਕਰਦਾ ਕੀ ਹੈ ਭਾਈ, ਇਹ ਜਿਹੜਾ ਸਾਡਾ ਹੈਗਾ ਪ੍ਰੋਟੋਪਲਾਜ਼ਮ ਦੇ ਅੰਦਰ ਜਿਹੜੇ ਜੀਨਸ ਰਹਿ ਰਹੇ ਨੇ, ਇਹ ਕਰਦੇ ਕੀ ਨੇ? ਇੱਕ ਤਾਂ ਸਾਡੀ ਗਰੋਥ ਨੂੰ ਮੇਨਟੇਨ ਕਰਦੇ ਨੇ, ਕਿਉਂਕਿ ਜੀਨਸ ਦਾ ਕੰਮ ਹੀ ਹੈ ਪਿਛਲਾ ਪ੍ਰਜ਼ਰਵ ਕੀਤਾ ਹੋਇਆ ਹੈ। ਗਰੋਥ ਕਿ ਇੱਕ ਬੰਦੇ ਦਾ ਕੱਦ ਕਿੰਨਾ ਹੋਏਗਾ, ਅਸੀਂ ਜੈਨੇਟਿਕਲੀ ਆਮ ਤੌਰ ਤੇ ਦੱਸ ਸਕਦੇ ਹਾਂ ਨਾ ਕਿ ਮਾਂ ਦਾ ਕੱਦ ਕਿੰਨਾ ਸੀ, ਪਿਓ ਦਾ ਕੱਦ ਕਿੰਨਾ ਸੀ, ਔਰ ਅਸੀਂ ਉਹਦੇ ਤੋਂ ਅੰਦਾਜ਼ਾ ਲਗਾ ਕੇ ਦੱਸ ਸਕਦੇ ਹਾਂ ਕਿ ਆਹ ਜਿਹੜਾ ਉਹਦਾ ਬੱਚਾ ਹੈ ਉਹਦਾ ਕੱਦ ਇੰਨਾ ਹੋਏਗਾ। ਪਰ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਰਿਹਾ, ਇਹਦੇ ਵਿੱਚ ਐਕਸੈਪਸ਼ਨਾਂ ਆ ਗਈਆਂ ਕਿ ਹੁਣ ਸਾਇੰਸ ਨੇ ਇਸ ਟਾਈਪ ਦੀਆਂ ਚੀਜ਼ਾਂ ਕ੍ਰੀਏਟ ਕਰ ਦਿੱਤੀਆਂ ਨੇ ਕਿ ਇਸ ਬੈਰੀਅਰ ਨੂੰ ਤੋੜ ਦੇਣ। ਤੁਸੀਂ ਵੇਖਿਆ ਹੋਣਾ ਕਿ ਮਾਂ ਬਾਪ ਬਹੁਤ ਛੋਟੇ ਕੱਦ ਦੇ ਸੀਗੇ, ਲੇਕਿਨ ਉਹਨਾਂ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਹਾਰਮੋਨਲ ਇਨਵੇਸ਼ਨ ਕਰ ਦਿੱਤੀ ਗਈ ਕਿ ਬੱਚੇ ਜਿਹੜੇ ਨੇ ਉਹ 6-6 ਫੁੱਟ ਦੇ ਕੱਦੇ ਹੋ ਗਏ। ਬਦਰੇ ਮਾਂ ਬਾਪ ਦੇ ਬੱਚੇ 6-6 ਫੁੱਟ ਕੱਦ ਦੇ ਹੋ ਗਏ। ਹੁਣ ਕੁਛ ਲੋਕ ਇਸ ਨੂੰ ਇਸ ਗੱਲ ਨਾਲ ਕੋਰਿਲੇਟ ਕਰਦੇ ਨੇ ਕਿ ਨਹੀਂ, ਉਹਨਾਂ ਦੇ ਜਿਹੜੇ ਫੋਰ ਫਾਦਰ ਸੀ, ਗ੍ਰੈਂਡ ਫਾਦਰ ਸੀਗੇ, ਉਹਨਾਂ ਦਾ ਕੱਦ ਵੱਧਦਾ ਸੀ। ਪਰ ਅਲਟੀਮੇਟ ਕੀ ਆ ਕਿ ਤੁਸੀਂ ਕਿਸੇ ਵੀ ਪੌਦੇ ਨੂੰ ਉਦੋਂ ਉਗਾ ਸਕਦੇ ਹੋ ਜਾਂ ਉਦੋਂ ਵੱਡਾ ਕਰ ਸਕਦੇ ਹੋ ਜੇ ਤੁਸੀਂ ਉਹਦੇ ਜਿੰਨੀ ਕੱਲ ਬੋਟੈਨੀਕਲ ਖਾਦ ਫਰਟੀਲਾਈਜੇਸ਼ਨ ਉਹਨੂੰ ਚਾਹੀਦੀ ਹੈ, ਜਿੰਨਾ ਪਾਣੀ ਚਾਹੀਦਾ, ਅਗਰ ਤੁਸੀਂ ਉਹਨੂੰ ਉਹਨਾਂ ਦਿੰਦੇ ਰਹੇ ਤੇ ਉਹਦੇ ਮੁਤਾਬਕ ਉਹਦੀ ਡਿਵੈਲਪਮੈਂਟ ਦਾ ਜਿਹੜਾ ਗ੍ਰੇਡ ਆ ਉਹ ਆਮ ਨਾਲੋਂ ਵੱਧ ਜਾਏਗਾ। ਔਰ ਇਸੇ ਤਰ੍ਹਾਂ ਕਈ ਚੀਜ਼ਾਂ ਜਿਹੜੀਆਂ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਨੇ, ਜਾਂ ਪੌਦਿਆਂ ਨੂੰ ਕਈ ਦਵਾਰ ਫਿਲਮ ਬਣਾਉਂਦੇ ਨੇ ਕਿ ਬੋਰਡ ਦਾ ਦਰਖਤ ਤੁਸੀਂ ਵੇਖਦੇ ਹੋ ਕਿੱਡਾ ਵੱਡਾ ਹੁੰਦਾ ਹੈ, ਲੇਕਿਨ ਅੱਜ ਕੱਲ ਤੁਸੀਂ ਵੇਖਿਆ ਹੋਣਾ ਬੋਰਡ ਦਰਖਤ ਨੂੰ ਗਮਲਿਆਂ ਚ ਉਗਾ ਰਿਹਾ ਲੋਕ। ਔਰ ਇਹ ਵੀ ਇੱਕ ਟੈਕਨੀਕ ਹੈ, ਔਰ ਟੈਕਨੀਕ ਹੈ ਜਿਹੜੀ ਜੀਨਸ ਨੂੰ ਸਪਰੈਸ ਕਰਦੀ, ਜੀਨਸ ਦੀ ਉਸ ਗਰੋਥ ਨੂੰ ਕੰਟਰੋਲ ਕਰਦੀ ਹੈ। ਹਾਲਾਂਕਿ ਅਸੀਂ ਵੱਡੇ ਜ਼ਮਾਨੇ ਤੇ ਆਪਾਂ ਕਿੰਨੀ ਵਾਰ ਗੱਲ ਕਰ ਚੁੱਕੇ ਹਾਂ ਥਾਇਰਾਇਡ ਹਾਰਮੋਨ, ਔਰ ਥਾਇਰਾਇਡ ਹਾਰਮੋਨ ਦੀ ਜਿਹੜੀਆਂ ਕ੍ਰਿਆਵਾਂ ਨੇ ਆਪਾਂ ਕਿੰਨੀ ਵਾਰ ਗੱਲ ਕੀਤੀ ਹੈ। ਇੱਕ ਹੈਗੀ ਹੈ ਐਕਰੋਮੇਗਾਲੀ, ਇੱਕ ਹੈਗੀ ਹੈ ਮੈਕਸੋਡੇਮਾ। ਐਕਰੋਮੇਗਾਲੀ ਵਿੱਚ ਕੀ ਹੁੰਦਾ ਆ, ਹੱਡੀਆਂ ਦਾ ਢਾਂਚਾ ਤੇ ਕੱਦ ਬਹੁਤ ਲੰਮਾ, ਮਾਂ ਬਾਪ ਨੇ ਉਹਨਾਂ ਨੂੰ ਕਿਤੇ ਲੰਬਾ ਹੋ ਜਾਂਦਾ। ਮੈਕਸੋਡੀਮਾ ਮਸਕੂਲਰ ਟਾਈਪ ਤੇ ਬਹੁਤ ਜ਼ਿਆਦਾ ਫੈਟੀ ਹੈਵੀ ਬੰਦਾ ਹੋ ਜਾਂਦਾ। ਤੋ ਮੇਰੇ ਇਹ ਗੱਲ ਦੱਸਣ ਤੋਂ ਭਾਵ ਸਿਰਫ ਇੰਨਾ ਹੀ ਆ ਕਿ ਹੁਣ ਅਸੀਂ ਬਹੁਤ ਸਾਰੀਆਂ ਗੱਲਾਂ ਜਾਦੂਗਰੀ ਮੁਤਾਬਕ ਜਾਣਨੀਆਂ ਸ਼ੁਰੂ ਕਰ ਦਿੱਤੀਆਂ ਸਰੀਰ ਦੀਆਂ। ਹਾਰਮੋਨਸ ਨੂੰ ਅਸੀਂ ਜਾਦੂਗਰੀ ਦੇ ਤੌਰ ਤੇ ਵਰਤਣਾ ਸ਼ੁਰੂ ਕਰ ਦਿੱਤਾ ਆ, ਔਰ ਜਿਹੜੀਆਂ ਤਬਦੀਲੀਆਂ ਅਸੀਂ ਮੈਂ ਹੁਣ ਕਹਿ ਰਿਹਾ ਕਿ ਭਾਈ ਜੀਨਸ ਦਾ ਆਹ ਖੂਬੀ ਹੈਗੀ ਆ, ਜੀਨਸ ਨੇ ਇਸ ਤਰ੍ਹਾਂ ਕਰੈਕਟਰ ਨੂੰ ਮੇਨਟੇਨ ਕਰਨਾ ਹੈ ਜਾਂ ਕਰੈਕਟਰ ਨੂੰ ਚੇਂਜ ਕਰ ਦੇਣਾ ਹੈਗਾ। ਔਰ ਕਾਹਦੇ ਨਾਲ ਚੇਂਜ ਕਰਦੇ ਹਾਂ ਅਸੀਂ? ਇਹਨਾਂ ਹਾਰਮੋਨਸ ਦੇ ਨਾਲ ਅਸੀਂ ਚੇਂਜ ਕਰਦੇ ਹਾਂ। ਸੋ ਹਾਰਮੋਨਸ ਇਸ ਇਹਨਾਂ ਤਬਦੀਲੀਆਂ ਨੂੰ ਵੱਖਰੇ ਢੰਗ ਨਾਲ ਵੀ ਸਰੀਰ ਦੇ ਵਿੱਚ ਪੇਸ਼ ਕਰ ਸਕਦੀ ਹੈ। ਔਰ ਇਹੀ ਗੱਲ ਡਾਕਟਰ ਹਰਗੋਬਿੰਦ ਖੁਰਾਨਾ ਕਹਿ ਰਹੇ ਨੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਜਿਹਨਾਂ ਨੂੰ ਅਸੀਂ ਅੱਜ ਜੈਨੇਟਿਕ ਬਿਮਾਰੀਆਂ ਕਹਿੰਦੇ ਹਾਂ, ਇਹਨਾਂ ਦਾ ਇਰੈਡੀਕੇਸ਼ਨ ਹੋ ਜਾਏਗਾ, ਕਿਉਂਕਿ ਸਾਨੂੰ ਪਤਾ ਲੱਗ ਜਾਏਗਾ ਕਿ ਕਿਹੜਾ ਪੌਦਾ, ਕਿਹੜੀ ਬਿਮਾਰੀ, ਕਿਸ ਹਾਰਮੋਨਸ ਦੇ ਕਰਕੇ, ਇਸ ਇਨਵਾਇਰਮੈਂਟ ਦੇ ਕਰਕੇ ਇਹ ਵੱਧਣੀ ਸ਼ੁਰੂ ਹੋ ਜਾਂਦੀ ਹੈ, ਔਰ ਅਸੀਂ ਉਸ ਨੂੰ ਰੋਕ ਸਕਾਂਗੇ। ਇਹ ਨਿਊਕਲੀਅਸ ਦੇ ਸੰਬੰਧ ਵਿੱਚ ਆਪਾਂ ਗੱਲ ਕਰ ਰਹੇ ਹਾਂ, ਔਰ ਇਸੇ ਤਰ੍ਹਾਂ ਹੀ ਰੀਪ੍ਰੋਡਕਸ਼ਨ, ਜਿਹੜੀ ਸਾਡੀ ਰੀਪ੍ਰੋਡਕਸ਼ਨ ਹੁੰਦੀ ਹੈ, ਅਸਲ ਦੇ ਵਿੱਚ ਰੀਪ੍ਰੋਡਕਸ਼ਨ ਵਾਲਾ ਕੰਮ ਇਸ ਥਾਂ ਤੇ ਹੁੰਦਾ ਆ, ਕਿਸੇ ਆਦਮੀ ਦੇ ਅੱਗੇ ਆਉਣ ਵਾਲੇ ਟੈਸਟਿਸ ਦੇ ਵਿੱਚ ਜਾਂ ਕਿਸੇ ਲੜਕੀ ਦੇ ਅੱਗੇ ਆਉਣ ਵਾਲੇ ਓਵਰੀ ਦੇ ਫੰਕਸ਼ਨ ਦੇ ਵਿੱਚ ਇਸ ਤਰ੍ਹਾਂ ਦੀ ਡਿਵੈਲਪਮੈਂਟ ਹੋਏਗੀ
ਕਿਵੇਂ ਕਿਵੇਂ ਕਿਉਂਕਿ ਟੈਸਟਿਸ ਦੇ ਵਿਚ ਸਪਰਮ ਕਿਵੇਂ ਬਣਦੇ ਨੇ ਮੈਂ ਡਿਟੇਲ ਸਾਨੂੰ ਦੇ ਚੁੱਕਿਆ ਹਾਂ। ਓਵਰੀ ਦੇ ਵਿਚ ਓਵਮ ਕਿਵੇਂ ਬਣਨਾ ਸ਼ੁਰੂ ਹੋ ਜਾਂਦਾ, ਕਿਹੜੇ ਕਿਹੜੇ ਫੋਲੀਕੁਲਰ ਸਟਿਮੂਲੇਟਿੰਗ ਹਾਰਮੋਨ ਹੈ ਜਾਂ ਐਲਐਚ ਹਾਰਮੋਨ ਹੈ ਜਾਂ ਈਸਟ੍ਰੋਜਨ ਹਾਰਮੋਨ ਹੈ, ਇਹ ਸਾਰੇ ਹਾਰਮੋਨ ਦੀ ਡਿਟੇਲ ਮੈਂ ਤੁਹਾਨੂੰ ਦੇ ਚੁੱਕਾ ਹਾਂ। ਔਰ ਅੱਜ ਮੈਡੀਕਲ ਸਾਇੰਸ ਇੱਥੇ ਪਹੁੰਚ ਗਈ ਆ ਵੀ ਇਹਨਾਂ ਹਾਰਮੋਨਸ ਨੂੰ ਜਾਦੂ ਦੀ ਛੜੀ ਵਾਂਗ ਵਰਤਣਾ ਸ਼ੁਰੂ ਕਰ ਦਿੱਤਾ ਔਰ ਇਸ ਤਰ੍ਹਾਂ ਦੀਆਂ ਤਬਦੀਲੀਆਂ ਆ ਰਹੀਆਂ ਨੇ। ਅਸੀਂ ਨਿਊਕਲੀਅਸ ਦੀ ਗੱਲ ਕਰ ਰਹੇ ਹਾਂ ਔਰ ਜੇ ਸਾਨੂੰ ਪਤਾ ਹੋਵੇ ਕਿ ਜਿਹੜੀ ਉਹ ਪੁਰਾਣੀ ਗੱਲ ਕਹਾਵਤ ਕਹਿੰਦੇ ਨਾ, ਮਾਂ ਪਰ ਧੀ ਪਿਤਾ ਪਰ ਘੋੜਾ, ਬਹੁਤਾ ਨਹੀਂ ਤੇ ਥੋੜਾ ਥੋੜਾ, ਕੁਝ ਨਾ ਕੁਝ ਐਕਸ ਉਹਦੇ ਮੁਤਾਬਕ ਮਿਕਸਅਪ ਹੋ ਕੇ ਸਾਹਮਣੇ ਆ ਜਾਂਦੇ ਨੇ। ਤੇ ਇਹਨੂੰ ਅਸੀਂ ਜੇ ਬਿਮਾਰੀ ਦੇ ਵਿੱਚ ਲਈਏ, ਜਿਹੜੀਆਂ ਮਾਂ ਨੂੰ ਬਿਮਾਰੀਆਂ ਨੇ ਜਾਂ ਜਿਹੜੀਆਂ ਪਿਓ ਨੂੰ ਬਿਮਾਰੀਆਂ ਨੇ, ਉਹ ਅੱਗੇ ਟ੍ਰਾਂਸਮਿਟ ਹੁੰਦੀਆਂ ਨੇ। ਹੁਣ ਤੱਕ ਸਾਡਾ ਇਹੀ ਅਖਾਣ ਮਸ਼ਹੂਰ ਹੈਗਾ ਆ, ਪਰ ਹੁਣ ਜਿਹੜੀ ਸਟੱਡੀ ਅੱਜ ਕੱਲ ਹੋ ਰਹੀ ਹੈ ਉਸ ਸਟੱਡੀ ਦੇ ਮੁਤਾਬਕ ਅਸੀਂ ਇੱਥੇ ਪਹੁੰਚ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜੀਆਂ ਬਿਮਾਰੀਆਂ ਜਿਹੜੀਆਂ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਅੰਗਰੇਜ਼ੀ ਦਾ ਲਫ਼ਜ਼ ਹੈ ਇਨਐਵੀਟੇਬਲ, ਇਨਐਵੀਟੇਬਲ ਮਤਲਬ ਇਹਨੇ ਆਉਣਾ ਹੀ ਹੈ ਜੀ, ਇਹਨੂੰ ਤੁਸੀਂ ਰੋਕ ਨਹੀਂ ਸਕਦੇ ਆ। ਹੁਣ ਉਹ ਇਨਐਵੀਟੇਬਲ ਦਾ ਲਫ਼ਜ਼ ਅਸੀਂ ਖਤਮ ਕਰ ਦਈਏ ਮੈਡੀਕਲ ਸਾਇੰਸ ਕਿ ਨਹੀਂ, ਕਿਉਂਕਿ ਸਾਨੂੰ ਜਾਦੂਗਰੀ ਆ ਗਈ ਹੈ, ਹਾਰਮੋਨਸ ਨੂੰ ਇਸਤੇਮਾਲ ਕਰਨਾ ਆ ਗਿਆ ਹੈ। ਹਾਰਮੋਨਸ ਇੱਕ ਐਸਾ ਤੱਤ ਹੈ ਸਾਡੇ ਸਰੀਰ ਦਾ ਜਿਹੜਾ ਪੈਦਾ ਤਾਂ ਸਰੀਰ ਦੇ ਵਿੱਚ ਹੁੰਦਾ ਹੈ, ਪਰ ਇਸ ਸਰੀਰ ਦੀ ਗਰੋਥ ਨੂੰ, ਇਸ ਸਰੀਰ ਦੇ ਫੰਕਸ਼ਨ ਨੂੰ, ਇਸ ਸਰੀਰ ਦੀ ਸਾਰੀ ਐਕਟੀਵਿਟੀ ਨੂੰ ਭਾਵ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਨ ਦੀ ਕਾਰਵਾਈ ਸਾਰੀ ਇਹ ਅੱਗੇ ਪਿੱਛੇ ਵਾਧਾ ਘਾਟਾ ਕਰ ਸਕਦਾ ਹੈ। ਤੇ ਇਹਦਾ ਮਤਲਬ ਕੀ ਹੋਇਆ, ਇਹ ਸਾਰੀ ਜਾਣਕਾਰੀ ਪ੍ਰਜ਼ਰਵ ਕਿੱਥੇ ਆ, ਤੁਹਾਡੇ ਨਿਊਕਲੀਅਸ ਦੇ ਵਿੱਚ। ਸੋ ਨਿਊਕਲੀਅਸ ਦੇ ਵਿੱਚ ਇਹ ਚੀਜ਼ ਪ੍ਰਜ਼ਰਵ ਹੈਗੀ ਹੈ। ਜਿਸ ਦੂਸਰੀ ਇੱਕ ਇਹਦੇ ਚ ਹੋਰ ਖਾਸ ਗੱਲ ਪ੍ਰਜ਼ਰਵ ਹੈਗੀ ਹੈ, ਜਿਹਦਾ ਐਕਸਪਲੇਨੇਸ਼ਨ ਤਾਂ ਮੈਂ ਦੇ ਹੀ ਦਿੱਤਾ, ਪਰ ਉਹਨੂੰ ਅਸੀਂ ਕਹਿੰਦੇ ਹਾਂ DNA, DNA ਦੀ ਫੁੱਲ ਫਾਰਮੇਟ ਡਿਸਆਕਸੀਰਾਈਬ ਨਿਊਕਲੀਏਟਿਕ ਐਸਿਡ ਐਂਡ RNA। ਅੱਛਾ, ਜਿੰਨੀ ਵੀ ਕੰਪੋਜੀਸ਼ਨ ਪ੍ਰਜ਼ਰਵ ਹੁੰਦੀ ਹੈ ਨਾ, ਉਹ ਸਾਰੀ ਦੀ ਸਾਰੀ ਇੱਕ ਐਸਿਡ ਮੀਡੀਆ ਦੇ ਵਿੱਚ ਜਾਂ ਪ੍ਰੋਟੀਨ ਮੀਡੀਆ ਦੇ ਵਿੱਚ ਪ੍ਰਜ਼ਰਵ ਹੁੰਦੀ ਹੈ। ਜਿੰਨੀ ਵੀ ਜਾਣਕਾਰੀ ਜੋ ਵੀ ਕੁਝ ਅਸੀਂ ਪ੍ਰਜ਼ਰਵ ਕਰਦੇ ਹਾਂ, ਰਿਕਾਰਡ ਰੱਖਦੇ ਹਾਂ, ਉਹਦਾ ਕੁਝ ਇਸੇ ਤਰ੍ਹਾਂ ਦਾ ਪੈਟਰਨ ਹੀ ਹੁੰਦਾ ਹੈਗਾ, ਔਰ ਉਹਨੂੰ ਅਸੀਂ ਕਹਿੰਦੇ ਹਾਂ DNA ਔਰ RNA। DNA ਔਰ RNA ਇੱਕ ਇਸ ਤਰ੍ਹਾਂ ਦੇ ਜਿਹੜੇ ਲੱਖਾਂ ਦੇ ਵਿੱਚ ਵੀ ਕਿਸੇ ਇੱਕ ਅੱਧੇ ਦਾ ਕਿਤੇ ਮੇਲ ਕਰਦਾ, ਨਹੀਂ ਤੇ ਨਹੀਂ ਮੇਲ ਉਹਨਾਂ ਦਾ ਹੁੰਦਾ, ਇੰਡੀਵਿਜੁਅਲ ਟਾਈਪ ਤੇ ਉਹ ਹੈਗੇ ਨੇ। ਜਿਵੇਂ ਅਸੀਂ ਦੱਸਦੇ ਹਾਂ ਨਾ ਪੈਟਰਨਿਟੀ ਟੈਸਟ, ਅੱਜ ਕੱਲ ਆਮ ਤੌਰ ਤੇ ਕਿਉਂਕਿ ਹੁੰਦੇ ਨੇ ਲੋਕ ਮੈਰਿਜ ਤੋਂ ਬਾਹਰ ਦੇ ਵੀ ਰਿਲੇਸ਼ਨਾਂ ਦੇ ਵਿੱਚ ਬੱਚੇ ਪੈਦਾ ਕਰਦੇ ਨੇ, ਤੇ ਕਈ ਵਾਰ ਪੈਟਰਨਿਟੀ ਦਾ ਕੁਸਚਨ ਪੈਦਾ ਹੋ ਜਾਂਦਾ ਵੀ ਇਹ ਕਿਹਦਾ ਬੱਚਾ ਆ। ਕੋਈ ਵੀ ਜ਼ਿੰਮੇਵਾਰੀ ਲੈਣ, ਮਾਂ ਨੇ ਜੰਮਿਆ ਤਾਂ ਹੈਗਾ, ਉਹਦਾ ਮਾਂ ਤਾਂ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ ਨਾ, ਮਾਂ ਨੂੰ ਤਾਂ ਕਹਿਣਾ ਹੀ ਪਊਗਾ ਵੀ ਮੇਰਾ ਬੱਚਾ ਮੇਰੇ ਪੇਟ ਚੋਂ ਨਿਕਲਿਆ ਹੈਗਾ। ਪਰ ਪਿਓ ਕਈ ਵਾਰ ਅੱਧਾ ਵੱਜ ਤਾਂ ਉਹਨੂੰ ਪਿੱਛੇ ਹਟ ਜਾਂਦੇ ਨੇ ਕਿ ਨਹੀਂ ਮੈਂ ਜ਼ਿੰਮੇਵਾਰੀ ਨਹੀਂ ਲੈਂਦਾ, ਤੇ ਉਸ ਵੇਲੇ ਅੱਜ ਕੱਲ ਪਹਿਲੇ ਜ਼ਮਾਨੇ ਚ ਸਾਡੇ ਕੋਲ ਇਹਦਾ ਕੁਝ ਐਸਾ ਨਹੀਂ ਸੀ ਹੁੰਦਾ, ਬੜੀ ਮੁਸ਼ਕਲ ਸੀ ਉਸ ਵੇਲੇ। ਹਾਂਜੀ, ਪਰ ਅੱਜ ਸਾਡੇ ਕੋਲ ਇਸ ਨਿਊਕਲੀਅਸ ਦੀ ਸਟੱਡੀ ਦੇ ਕਰਕੇ ਸਾਡੇ ਕੋਲ ਇਹ RNA ਜਾਂ ਇਹ DNA ਦਾ ਸਿੰਥੇਸਿਸ ਸਾਹਮਣੇ ਆ ਗਿਆ, ਜਿਹਦੇ ਕਰਕੇ ਅਸੀਂ ਇਹ ਲੱਭ ਸਕਦੇ ਹਾਂ ਕਿ ਹਾਂ ਇੱਕ ਗੱਲ ਹੋਰ, ਅਸੀਂ ਇਹ ਤੇ ਲੱਭ ਸਕਦੇ ਹਾਂ ਕਿ ਆਹ ਫਲਾਣਾ ਫਲਾਣਾ ਬੰਦਾ ਜਿਹੜਾ ਹੈ ਇਹਦਾ ਬਾਪ ਹੋ ਸਕਦਾ ਕਿ ਨਹੀਂ ਹੋ ਸਕਦਾ, ਇਹ ਬਾਪ ਨਹੀਂ ਹੋ ਸਕਦਾ, ਇਹ ਤਾਂ ਅਸੀਂ ਕਰ ਸਕਦੇ ਹਾਂ, ਪਰ ਅਸੀਂ ਇਹ ਪੋਜ਼ਿਟਿਵ ਨਹੀਂ ਕਹਿ ਸਕਦੇ ਅਜੇ ਵੀ ਕਿ ਇਹਦਾ ਬਾਪ ਆ। ਦੋ ਬੰਦਿਆਂ ਚ ਜਾਂ ਤਿੰਨ ਬੰਦਿਆਂ ਦੇ ਵਿੱਚ ਅਗਰ ਅਸੀਂ DNA ਦੀ ਡਿਵੀਜ਼ਨ ਕਰਕੇ ਵੇਖ ਰਹੇ ਹਾਂ ਵੀ ਆਹ ਜਿਹੜਾ ਨਵਾਂ ਪੈਦਾ ਹੋਇਆ ਬੱਚਾ ਹੈਗਾ ਆ, ਇਹਦਾ DNA ਕਿਹਦੇ ਨਾਲ ਮੈਚ ਕਰਦਾ ਹੈ, ਜਿਹਦੇ ਜਿਹਦੇ ਨਾਲ ਨਹੀਂ ਮੈਚ ਕਰਦਾ ਸੀ, ਇਹ ਤਾਂ ਕਹਿ ਸਕਦੇ ਹਾਂ ਕਿ ਭਾਈ ਇਹ ਇਹਦੇ ਬਾਪ ਨਹੀਂ ਹੈਗੇ, ਪਰ ਆਹ ਫਲਾਣਾ ਬਾਕੀ ਇੱਕ ਬਚ ਗਿਆ ਆ ਇਹ ਇਹਦਾ ਬਾਪ ਹੈ, ਇਹ ਹਜੇ ਗਰੰਟੀ ਨਾਲ ਨਹੀਂ ਕਿਹਾ ਜਾ ਸਕਦਾ, ਕਿਉਂਕਿ DNA ਦਾ ਆਪਣਾ ਹੀ ਕਰੈਕਟਰ ਇਹ ਹੈਗਾ ਆ ਉਹ ਕਿਸੇ ਨਾਲ ਮੈਚ ਨਹੀਂ ਕਰਦਾ। ਸੋ ਹਜੇ ਇਸ ਟਾਈਪ ਦੀ ਸਟੱਡੀ ਇਸ ਨਿਊਕਲੀਅਸ ਦੀ ਜਿਹੜੀ ਹੈ ਸਾਡੇ ਸਾਹਮਣੇ ਚੱਲ ਰਹੀ ਹੈ, ਔਰ ਜਿਹੜਾ ਇਹਦਾ ਮੈਂਬਰ ਨੇ ਉਹ ਵੀ ਪਰਮੀਏਬਲ ਹੀ ਹੈ, ਜਿਵੇਂ ਮੈਂਬਰੇਨ ਸੈੱਲ ਦਾ ਪਰਮੀਏਬਲ ਸੀਗਾ ਉਵੇਂ ਇਹਦਾ ਸੈੱਲ ਵੀ ਜਿਹੜਾ ਹੈ ਉਹ ਪਰਮੀਏਬਲ ਹੀ ਹੈਗਾ ਆ, ਔਰ ਇਹ DNA ਨੂੰ ਪ੍ਰਜ਼ਰਵ ਕਰਦਾ ਹੈ ਪੁਰਾਣੇ ਸਾਰੇ ਕਰੈਕਟਰ, ਸਣੇ ਬਿਮਾਰੀਆਂ, ਸਣੇ ਚੰਗੇ ਕਰੈਕਟਰ, ਸਣੀ ਚੰਗੀਆਂ ਆਦਤਾਂ, ਜੋ ਵੀ ਕੁਛ ਹੈਗੀਆਂ ਨੇ ਇਹ ਸਾਰੀਆਂ ਜਿਹੜਾ ਇਹ ਨਿਊਕਲੀਅਸ ਦਾ ਪ੍ਰਜ਼ਰਵ ਕਰਦਾ ਹੈਗਾ, ਔਰ ਇਹਦੇ ਅੰਦਰ ਜਿਹੜੇ ਰਹਿਣ ਵਾਲੇ ਕੁਝ ਹੋਰ ਸਬਸਟਾਂਸ ਹੈਗੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਨਿਊਕਲੀਓਪਲਾਜ਼ਮ, ਉਸ ਅੰਦਰ ਵਾਲੇ ਸਬਸਟਾਂਸ ਦੇ ਬਣੇ ਹੋਈ ਜਾਂ ਕਹਿ ਲੋ ਕਿ ਉਹ ਜਿਹੜੀ ਜੈਲੀ, ਉਹ ਜਿਹੜਾ ਇਨਵਾਇਰਮੈਂਟ ਹੈ ਇਹਦੇ ਅੰਦਰ ਦਾ ਪ੍ਰੋਟੋਪਲਾਜ਼ਮ ਦਾ, ਉਹਦੇ ਤੋਂ ਹੀ ਬਣੇ ਹੋਏ ਐਸੇ ਸਬਸਟਾਂਸ ਨੇ ਜਿਹੜੇ ਇੱਕ ਤਰ੍ਹਾਂ ਨਾਲ ਧਾਗਿਆਂ ਵਰਗੇ ਨੇ, ਕ੍ਰੋਮੋਸੋਮਸ ਦੀ ਧਾਗਿਆਂ ਵਰਗੇ ਸੀਗੇ, ਇਹ ਵੀ ਇੱਕ ਤਰ੍ਹਾਂ ਦੇ ਧਾਗਿਆਂ ਵਰਗੇ ਹੈਗੇ ਨੇ, ਔਰ ਇਹਨਾਂ ਦੇ ਵਿੱਚ ਉਹ ਸਾਰੀ ਚੀਜ਼ ਸਸਪੈਂਡ ਕਰਕੇ
ਅਲੱਗ ਅਲੱਗ ਥਾਵਾਂ ਤੇ ਅਸੀਂ ਕਹਿੰਦੇ ਨਾ ਵੀ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ ਤੇ ਕਿਸੇ ਇੱਕ ਥਾਂ ਤੇ ਨਾ ਰੱਖੀ ਜਾਵੇ ਜੇ ਚੋਰੀ ਹੋ ਜਾਵੇ ਤੇ ਸਾਰਾ ਕੁਝ ਨਾ ਇੱਕ ਵਾਰ ਚੋਰੀ ਹੋ ਜਾਵੇ ਤੇ ਕੁਦਰਤ ਵੀ ਬੜੀ ਸਾਡੇ ਵਰਗੀ ਆ ਅਸੀਂ ਉਹਦੇ ਕੋਲ ਹੀ ਸਿੱਖਦੇ ਪਏ ਹਾਂ ਕੁਦਰਤ ਵੀ ਇਸ ਤਰ੍ਹਾਂ ਦੀ ਆ ਵੀ ਇਹੋ ਜਿਹੀਆਂ ਚੀਜ਼ਾਂ ਕਿਸੇ ਇੱਕ ਥਾਂ ਤੇ ਨਹੀਂ ਰੱਖਦੀ ਉਹ ਵੀ ਨਿਊਕਲੀਅਸ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਰੱਖਦੀ ਹੈ ਤੇ ਇਹ ਨਿਊਕਲੀਓਪਲਾਜ਼ਮ ਦਾ ਕੰਮ ਇਹ ਆ ਕਿ ਉਹ ਸਾਰੇ ਕਰੈਕਟਰ ਜਿਹੜੇ ਅਸੀਂ ਆਮ ਤੌਰ ਤੇ ਕਹਿ ਰਹੇ ਹਾਂ ਕਿ ਨਿਊਕਲੀਅਸ ਦੇ ਵਿੱਚ ਹੁੰਦੇ ਨੇ ਜਾਂ ਸਾਡੇ ਇਹਦੇ ਚ ਡੀਐਨਏ ਦੇ ਵਿੱਚ ਪ੍ਰਜ਼ਰਵ ਹੁੰਦੇ ਨੇ ਕ੍ਰੋਮੋਸੋਮ ਚ ਪ੍ਰਜ਼ਰਵ ਹੁੰਦੇ ਨੇ ਉਹਨਾਂ ਨੂੰ ਕਿਸੇ ਇੱਕ ਥਾਂ ਤੇ ਨਹੀਂ ਰੱਖਣਾ ਅਲੱਗ ਅਲੱਗ ਥਾਵਾਂ ਤੇ ਕਰਾ ਦੇਣਾ ਤੇ ਨਿਊਕਲੀਓਪਲਾਜ਼ਮ ਮਤਲਬ ਕੀ ਹੋਇਆ ਮੇਰੇ ਕਹਿਣ ਤੋਂ ਮਤਲਬ ਇਹ ਹੈ ਕਿ ਨਿਊਕਲੀਓਪਲਾਜ਼ਮ ਕਈ ਕਈ ਥਾਵਾਂ ਤੇ ਹਨ ਇਸ ਨਿਊਕਲੀਅਸ ਦੇ ਅੰਦਰ ਇਹਦੇ ਪ੍ਰੋਟੋਪਲਾਜ਼ਮ ਦੇ ਅੰਦਰ ਨਿਊਕਲੀਓਪਲਾਜ਼ਮ ਜਿਹੜੇ ਨੇ ਉਹ ਕਈ ਕਈ ਥਾਵਾਂ ਤੇ ਖਿਲਰੇ ਹੋਏ ਨੇ ਚਲੋ ਬਈ ਠੀਕ ਹੈ ਜੇ ਇੱਕ ਥਾਂ ਤੇ ਚੋਰੀ ਹੋ ਗਈ ਉਥੋਂ ਦਾ ਸਮਾਨ ਤਾਂ ਚੋਰੀ ਹੋ ਜੂਗਾ ਤਾਂ ਬਾਕੀ ਤਾਂ ਰਹਿ ਜੂਗਾ ਨਾ ਸੋ ਇਸ ਕਰਕੇ ਇਹ ਨਿਊਕਲੀਅਸ ਜਿਹੜਾ ਹੈ ਬਹੁਤ ਜ਼ਿਆਦਾ ਹੀ ਇੰਪੋਰਟੈਂਟ ਗੱਲ ਹੈਗੀ ਹੁਣ ਜੇ ਭਲਾ ਇਸ ਨਿਊਕਲੀਅਸ ਵਿੱਚ ਕੋਈ ਖਰਾਬੀ ਆ ਜਾਵੇ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੋਏਗੀ ਕਿ ਸਾਡਾ ਕਰੈਕਟਰਿਸਟਿਕ ਜੋ ਮਾਂ ਬਾਪ ਵੱਲੋਂ ਆਇਆ ਹੈ ਉਹ ਉਸੇ ਤਰ੍ਹਾਂ ਦਾ ਨਹੀਂ ਰਹੇਗਾ ਬੜਾ ਚੇਂਜ ਹੋ ਜਾਏਗਾ ਬਿਹੇਵੀਅਰ ਦੇ ਤੌਰ ਤੇ ਵੀ ਸਟਰਕਚਰ ਦੇ ਤੌਰ ਤੇ ਵੀ ਫੰਕਸ਼ਨ ਕਿਉਂਕਿ ਜ਼ਰੂਰੀ ਤਾਂ ਨਹੀਂ ਨਾ ਆਪਾਂ ਤੁਸੀਂ ਦੇਖਿਆ ਹੋਣਾ ਨਾ ਵੀ ਪਿਓ ਨੂੰ ਤਾਂ ਪੋਲੀਓ ਨਹੀਂ ਸੀਗਾ ਬੱਚੇ ਨੂੰ ਪੋਲੀਓ ਹੋ ਗਿਆ ਉਹ ਵੀ ਤਾਂ ਉਸ ਇਨਵਾਇਰਮੈਂਟ ਚੋਂ ਹੀ ਆਇਆ ਸੀਗਾ ਲੇਕਿਨ ਇਸ ਨੂੰ ਹੋ ਗਿਆ ਮਤਲਬ ਕੁਝ ਚੀਜ਼ਾਂ ਬਾਰੇ ਇੱਕ ਸੈਂਸਿਟੀਵਿਟੀ ਜਿਹੜੀ ਪਿਓ ਵਿੱਚ ਨਹੀਂ ਸੀ ਉਹ ਬੱਚੇ ਵਿੱਚ ਆ ਗਈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਹਨ ਸਟਰਕਚਰਲ ਟਾਈਪ ਦੀਆਂ ਬਿਮਾਰੀਆਂ ਉਹ ਇਸ ਨਿਊਕਲੀਅਸ ਦੀ ਖਰਾਬੀ ਦੇ ਕਰਕੇ ਹੋ ਸਕਦੀਆਂ ਮਾਨਸਿਕ ਤੌਰ ਤੇ ਆਮ ਤੌਰ ਤੇ ਆ ਵਿਕਸਿਤ ਬੱਚੇ ਜਿੰਨੇ ਵੀ ਹੁੰਦੇ ਨੇ ਉਹਦਾ ਮਤਲਬ ਇਹੀ ਹੁੰਦਾ ਹੈ ਕਿ ਜਾਂ ਮਾਂ ਤੇ ਜਾਂ ਪਿਓ ਵੱਲੋਂ ਜਿਹੜੇ ਵੀ ਇਹਨਾਂ ਨੂੰ ਕ੍ਰੋਮੋਸੋਮਸ ਆਏ ਹੋਏ ਨੇ ਜਿਹੜੇ ਵੀ ਉਹ ਮਿਲੇ ਹੋਏ ਨੇ ਉਹਨਾਂ ਦੇ ਵਿੱਚ ਆਪਸ ਚ ਇੱਕ ਤਰ੍ਹਾਂ ਦੀ ਫਾਈਟ ਹੈ ਕੰਟਰਾ ਇੰਡੀਕੇਸ਼ਨ ਹੈ ਜਿਸ ਕਰਕੇ ਕੰਟਰਾ ਇੰਡੀਕੇਟਡ ਬਿਹੇਵੀਅਰ ਬੱਚੇ ਦੇ ਵਿੱਚ ਡਿਵੈਲਪ ਹੋ ਜਾਂਦਾ ਆ ਔਰ ਇਸੇ ਦੀ ਹੀ ਇੱਕ ਕਿਸਮ ਹੈ ਜਿਹਨੂੰ ਅਸੀਂ ਅੱਗੇ ਚੱਲ ਕੇ ਕਹਿੰਦੇ ਹਾਂ ਸਟੋਬੋਰਨ ਬੱਚੇ ਹੁੰਦੇ ਨੇ ਹਾਂਜੀ ਜਾਂ ਬਹੁਤੇ ਬਜ਼ੁਰਗ ਲੋਕ ਹੋ ਗਏ ਅਲਜ਼ਾਈਮਰ ਹੋ ਗਿਆ ਜੀ ਜਾਂ ਪ੍ਰਕਿੰਸਨ ਹੋ ਗਿਆ ਜੀ ਇਹ ਸਾਰੀ ਮਾਨਸਿਕ ਨਾਲ ਸੰਬੰਧਿਤ ਸਾਡੀਆਂ ਬਿਮਾਰੀਆਂ ਹੈਗੀਆਂ ਨੇ ਪਰ ਅਸਲ ਕੋਰ ਰੀਜ਼ਨ ਇਹਨਾਂ ਦਾ ਇਸ ਨਿਊਕਲੀਅਸ ਦੇ ਵਿੱਚ ਲੁਕਿਆ ਹੋਇਆ ਉਸ ਤੋਂ ਬਾਅਦ ਸੈਕਿੰਡ ਗੱਲ ਇਹਦੇ ਚ ਇਹ ਹੁੰਦੀ ਹੈ ਕਿਉਂਕਿ ਸਾਰਾ ਸਟਰਕਚਰਲ ਢਾਂਚਾ ਇਹਦੇ ਉੱਪਰ ਡਿਪੈਂਡ ਕਰਦਾ ਹੈ ਔਰ ਸਾਰਾ ਸਟਰਕਚਰਲ ਢਾਂਚੇ ਦੇ ਵਿੱਚ ਖਾਸ ਤੌਰ ਤੇ ਜਿਹੜੀ ਡੈਫੀਸ਼ੈਂਸੀ ਆਣੀ ਸ਼ੁਰੂ ਹੋ ਜਾਂਦੀ ਹੈ ਨਾ ਹੁਣ ਆਮ ਤੌਰ ਤੇ ਕੁਦਰਤ ਦਾ ਤੁਸੀਂ ਇਹ ਵੇਖਦੇ ਹੋ ਨਾ ਭਈ ਕੰਨ ਨੇ ਮੈਂ ਐਗਜ਼ਾਮਪਲ ਦਿਆਂ ਤੁਹਾਨੂੰ ਕੰਨ ਨੇ ਤੇ ਅਸੀਂ ਵੇਖਦੇ ਨਾ ਸਾਰੇ ਇੱਕ ਬੰਦੇ ਦੇ ਜਿੱਥੇ ਕੰਨ ਲੱਗੇ ਨੇ ਬਰਾਬਰ ਅੱਖਾਂ ਦੇ ਰੇਸ਼ੋ ਦੇ ਬਰਾਬਰ ਹੀ ਆ ਰਹੇ ਨੇ ਪਰ ਤੁਸੀਂ ਹੈਰਾਨ ਹੋਵੋ ਕਿ ਬਹੁਤ ਸਾਰੇ ਐਸੇ ਬੱਚੇ ਪੈਦਾ ਹੁੰਦੇ ਨੇ ਕਿ ਜਿਹਦਾ ਇੱਕ ਕੰਨ ਉੱਚਾ ਇੱਕ ਕੰਨ ਨੀਵਾਂ ਇੱਕ ਕੰਨ ਵੱਡਾ ਇੱਕ ਕੰਨ ਛੋਟਾ ਹੈਗਾ ਜਾਂ ਜਿੰਨੇ ਵੀ ਵਿਕਰਾਲ ਬੱਚੇ ਪੈਦਾ ਹੁੰਦੇ ਨੇ ਅੱਜ ਅੰਮ੍ਰਿਤਸਰ ਦੇ ਵੀ ਦੋ ਭਰਾ ਉਹਨਾਂ ਦਾ ਨਾਂ ਕੀ ਪਤਾ ਨੀ ਦੱਸਦੇ ਆ ਉਹ ਦੋਵੇਂ ਜੁੜੇ ਧਰ ਦੋ ਹੈਗੇ ਨੇ ਸਿਰ ਉਹਨਾਂ ਦੇ ਵੱਖਰੇ ਵੱਖਰੇ ਹੈਗੇ ਨੇ ਲੱਤਾਂ ਦੋ ਹੀ ਨੇ ਤੇ ਇਸ ਤਰ੍ਹਾਂ ਦੇ ਕਰਕੇ ਜਿਹੜੇ ਵਿਕਰਾਲ ਬੱਚੇ ਪੈਦਾ ਹੁੰਦੇ ਨੇ ਉਹ ਬੱਚੇ ਵੀ ਸਾਰੇ ਇਸ ਕਰਕੇ ਹੁੰਦੇ ਨੇ ਕਿ ਉਹਨਾਂ ਦਾ ਜਿਹੜਾ ਨਿਊਕਲੀਓਪਲਾਜ਼ਮ ਹੈ ਉਹਦੇ ਵਿੱਚ ਫਰਕ ਆ ਗਿਆ ਜਿਸ ਕਰਕੇ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਇੱਕ ਬਿਮਾਰੀ ਹੈਗੀ ਹੈ ਸਿਕਲੇਰੋਸਿਸ ਇਸ ਤਰ੍ਹਾਂ ਦੇ ਜਿਹੜੇ ਵਿਕਾਰ ਨੇ ਨਾ ਉਹ ਆਮ ਤੌਰ ਤੇ ਕ੍ਰੋਨਿਕ ਟਾਈਪ ਦੇ ਵਿਕਾਰ ਸਰੀਰ ਵਿੱਚ ਪੈਦਾ ਹੋ ਜਾਂਦੇ ਨੇ ਜਿਨ੍ਹਾਂ ਦੇ ਨਾਲ ਜੇ ਤੁਸੀਂ ਇੱਕ ਬਿਮਾਰੀ ਨੂੰ ਵਕਤੀ ਤੌਰ ਤੇ ਠੀਕ ਕਰਦੇ ਹੋ ਤੇ ਉਹ ਵਾਰ ਵਾਰ ਸਰੀਰ ਤੇ ਆਈ ਜਾਂਦੀ ਹੈ ਹਜੇ ਤੱਕ ਸਾਡੇ ਕੋਲ ਮੈਡੀਕਲ ਸਾਇੰਸ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਜਿਹੜੀਆਂ ਐਲ ਐਸ ਵਰਗੀਆਂ ਏ ਐਲ ਐਸ ਅਸੀਂ ਨੂੰ ਕਹਿੰਦੇ ਹਾਂ ਏ ਐਲ ਐਸ ਦੇ ਤੌਰ ਤੇ ਜਿਹੜੀਆਂ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਮਸਕੂਲਰ ਵੀਕਨੈਸ ਪੈਦਾ ਕਰਦੀਆਂ ਨੇ ਜਿਹੜੀਆਂ ਬੋਨ ਦੀ ਡਿਫੈਕਟ ਕਿਉਂਕਿ ਬੋਨ ਸਾਡੀ ਮੇਨ ਹੈਗੀ ਹੈ ਜਿਹੜੀ ਸੈੱਲ ਬਣਾਉਂਦੀ ਹੈ ਔਰ ਸੈੱਲ ਬਣਾਉਣ ਵਾਲੀ ਮਸ਼ੀਨਰੀ ਨੂੰ ਇਹ ਇਫੈਕਟ ਕਰਦੇ ਹੈਗੇ ਨੇ ਸੋ ਇਸ ਕਰਕੇ ਜਿਹੜੀ ਸੈੱਲ ਬਣਾਉਣ ਵਾਲੀ ਮਸ਼ੀਨਰੀ ਜਦੋਂ ਉਹ ਵਿਕ੍ਰਿਤ ਹੋਏਗੀ ਆਟੋਮੈਟਿਕਲੀ ਉਹਦੇ ਤੋਂ ਬਾਅਦ ਸੈੱਲ ਵਿਕ੍ਰਿਤ ਹੋਣਗੇ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਮ ਤੌਰ ਤੇ ਪੂਰੇ ਸਰੀਰ ਚ ਸਾਨੂੰ ਦਿਖਾਈ ਦੇਵੇਗੀ ਕਿ ਮਸਲ ਵੀਕਨੈਸ ਮਸਕੂਲਰ ਡਿਸਟ੍ਰੋਫੀ ਔਰ ਸਟਿਫਨੈਸ ਮੈਮਰੀ ਲਾਸ ਇਹ ਸਾਰੀਆਂ ਆਮ ਤੌਰ ਤੇ ਅਨਕੰਟਰੋਲਡ ਮੂਵਮੈਂਟ ਸਟ੍ਰੀਚਿੰਗ ਇਨ ਸਾਈਡ ਦੀ ਬਾਡੀ ਇਹ ਜਿਹੜੀ ਚੀਜ਼ਾਂ ਨੇ ਜ਼ਰੂਰੀ ਨਹੀਂ ਕਿ ਬਚਪਨ ਦੇ ਵਿੱਚ ਸ਼ੁਰੂ ਹੋ ਜਾਣ ਕੁਛ ਲੋਕਾਂ ਨੂੰ ਹਾਲਾਂਕਿ ਉਹ ਕਰੈਕਟਰ ਅੰਦਰ ਹੈਗਾ ਆ ਲੇਕਿਨ ਇੱਕ ਉਮਰ ਤੋਂ ਬਾਅਦ ਅਸੀਂ ਦਿੰਦੇ ਵੀ ਪੁਰਾਣੀ ਬਿਮਾਰੀ ਪਹਿਲਾਂ ਤਾਂ ਠੀਕ ਠਾਕ ਸੀਗਾ ਜੇ ਹੁਣ ਇਹਨੂੰ ਇਹ ਬਿਮਾਰੀ ਹੋਈ ਹੈ ਇਸ ਤੋਂ ਬਾਅਦ ਇਹ ਹੋਈ ਹੈ ਅੱਜ ਅਸੀਂ ਇਹ ਦੱਸਣ ਯੋਗ ਹੋ ਗਏ ਹਾਂ
ਇਹ ਪਹਿਲਾਂ ਇਹਨੂੰ ਕਿਉਂ ਨੀ ਹੋਈ, ਹਾਲਾਂਕਿ ਇਹ ਜੈਨੇਟਿਕ ਬਿਮਾਰੀ ਹੈ, ਇਹਨੂੰ ਪਹਿਲਾਂ ਹੀ ਹੋਣੀ ਚਾਹੀਦੀ ਸੀ ਨਾ, ਲੇਕਿਨ ਇਹ ਇਹਨੂੰ 30 ਸਾਲ ਤੋਂ ਬਾਅਦ ਹੋ ਰਹੀ ਹੈ ਜਾਂ ਇਹ ਇਸ ਨੂੰ 15 ਸਾਲ ਤੋਂ ਬਾਅਦ ਹੋ ਰਹੀ ਹੈ, ਉਹਦਾ ਮਤਲਬ ਕੀ ਆ ਕਿ ਇਹ ਸਾਰੇ ਦਾ ਸਾਰਾ ਕਰੈਕਟਰਿਸਟਿਕ ਸਾਡੇ ਉਸ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵਡ ਹੈਗਾ ਆ ਕਿ ਇੰਨੇ ਇੰਨੇ ਚਿਰ ਬਾਅਦ ਜਦੋਂ ਆ ਫਲਾਣਾ ਥਾਂ ਤੇ ਜਦੋਂ ਤੁਸੀਂ 30 ਮੀਲ ਇਸ ਸੜਕ ਤੇ ਚਲੇ ਜਾਓਗੇ ਨਾ ਤੇ ਉੱਥੋਂ ਫਿਰ ਫਲਾਣਾ ਸ਼ਹਿਰ ਆਏਗਾ। ਅੱਜ ਪਹਿਲਾਂ ਕਿਉਂ ਨੀ ਆ ਗਿਆ ਸ਼ਹਿਰ ਜੀ, ਕਿਉਂਕਿ ਉਹਨੇ ਆਉਣਾ ਹੀ 30 ਸਾਲ ਬਾਅਦ, 30 ਮੀਲ ਬਾਅਦ ਆ, ਜਿੰਨਾ ਡਿਸਟੈਂਸ ਉਹਦਾ ਹੈਗਾ ਉਹਦੇ ਮੁਤਾਬਕ ਹੀ ਹੈਗਾ। ਔਰ ਇਹ ਸਾਰਾ ਡਿਸਟੈਂਸ ਬੜੀ ਹੈਰਾਨੀ ਦੀ ਗੱਲ ਆ, ਉਹ ਮਾਈਕਰੋਸਕੋਪ ਤੋਂ 20 ਮਾਈਕਰੋਸਕੋਪਿਕ ਸਬਸਟਾਂਸ ਹੈਗੇ ਨੇ ਸਾਡੇ ਕ੍ਰੋਮੋਸੋਮ ਜਿਹੜੇ ਸਾਡੇ ਨਿਊਕਲੀਅਸ ਵਿੱਚ ਪ੍ਰਜ਼ਰਵ ਨੇ, ਔਰ ਉਹਨਾਂ ਦੇ ਵਿੱਚ ਇਹ ਵੀ ਸਾਰੀ ਗੱਲ ਹੈਗੀ ਹੈ ਕਿ ਇਹ ਬੰਦਾ ਇੰਨੇ ਸਮੇਂ ਬਾਅਦ ਇੰਨੀ ਉਮਰ ਦੇ ਵਿੱਚ ਇਸ ਬਿਮਾਰੀ ਤੋਂ ਗ੍ਰਸਤ ਹੋਏਗਾ। ਬੜੀ ਅਜੀਬ ਗੱਲ ਹੈ ਹਾਂਜੀ, ਮਤਲਬ ਜੋਸ਼ੀਆਂ ਕੋਲ ਐਕਸਪਲੇਨੇਸ਼ਨ ਨਹੀਂ ਹੁੰਦਾ, ਬਿਨਾਂ ਗੱਲ ਕਹਿ ਰਿਹਾ, ਇਹਦਾ ਸਬੂਤ ਕੀ ਹੈ ਭਾਈ? ਨਾ ਸਬੂਤ ਤਾਂ ਉਹਦੇ ਪਤਾ ਲੱਗੂਗਾ ਜਦੋਂ ਤੇਰੇ ਨਾਲ ਵਾਪਰੇਗੀ ਗੱਲ, ਪਰ ਅੱਜ ਅਸੀਂ ਮੈਡੀਕਲ ਸਾਇੰਸ ਦੇ ਤੌਰ ਤੇ, ਜਾਣਕਾਰੀ ਦੇ ਤੌਰ ਤੇ